0: ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ, ਹਾਂ ਬਿਲਕੁਲ, ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ 437-655-1984 ਤੇ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ। ਓਕੇ, ਤੁਹਾਡੇ ਲਈ ਹੁਣ ਕੀ ਲਾਈਏ ਤੁਸੀਂ ਮੈਨੂੰ ਦੱਸ ਦਿਓ ਮਾੜਾ, ਕੀ ਮੂਡ ਹੈ ਤੁਹਾਡਾ? ਅਤੇ ਹੁਣ ਤੁਹਾਡੇ ਮਨ ਪਸੰਦ ਦੇ ਕੁਝ ਇੱਕ ਗਾਣੇ ਲਾਉਂਦੇ ਹਾਂ। ਨੰਬਰ ਆਪਣਾ 905-673-3337-905-673-3337-905-673-3337 ਆਪਣਾ ਫੋਨ ਨੰਬਰ ਹੈ, 905-673-3337 ਅਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਐਂਡ ਕਰੋ ਰਿਕੁਐਸਟਾਂ ਦੋ ਚਾਰ, ਹੁਣ ਮੌਸਮ ਵਧੀਆ, ਸ਼ਾਮ ਦਾ ਵੇਲਾ ਅਤੇ ਸ਼ਾਮ ਦੇ ਕੁਝ ਇੱਕ ਤੁਹਾਡੇ ਲਈ ਕਹਿੰਦੇ ਨਾ ਕਿ ਹੁੰਦੇ ਆ ਸ਼ਾਮ ਵਾਲੇ ਗਾਣੇ ਕਈ, ਸੋ ਜੇ ਕੋਈ ਹੈਗਾ ਮਨ 'ਚ ਦੱਸਿਓ। ਪੈਨਮਾ ਅਤੇ ਕਰੋਏਸ਼ੀਆ ਦਾ ਮੈਚ ਹੋ ਰਿਹਾ, 0-0 ਸਕੋਰ ਹੈ। ਪੈਨਮਾ ਕਰੋਏਸ਼ੀਆ ਟੋਰਾਂਟੋ ਸਟੇਡੀਅਮ 'ਚ ਮੈਚ ਹੋ ਰਿਹਾ, ਕਿਵੇਂ ਦਾ ਮਾਹੌਲ ਹੈ ਯਾਰ ਟੋਰਾਂਟੋ 'ਚ? ਕਿਉਂਕਿ ਕਹਿੰਦੇ ਨੇ ਵੀ ਕਰੋਏਸ਼ੀਅਨ ਕਮਿਊਨਿਟੀ ਇੱਥੇ ਬਹੁਤ ਹੈ, ਮੈਂ ਸੁਣ ਰਿਹਾ ਸੀ ਵੀ 1,20,000 ਕਰੋਏਸ਼ੀਅਨ ਲੋਕ ਇੱਥੇ ਰਹਿ ਰਹੇ ਆ, ਅਤੇ ਇਟਸ ਦ ਬਿਗੈਸਟ ਕਰੋਏਸ਼ੀਅਨ ਕਮਿਊਨਿਟੀ ਨੌਰਥ ਅਮੈਰੀਕਾ 'ਚ ਮੈਨੂੰ ਲੱਗਦਾ, ਇਫ ਆਈ ਐਮ ਨੋਟ ਰੋਂਗ। ਸੋ ਪੈਨਮਾ ਕਰੋਏਸ਼ੀਆ ਦਾ ਮੈਚ ਹੋ ਰਿਹਾ, ਕਰੋਏਸ਼ੀਆ ਨਾਲੇ ਟੀਮ ਬੜੀ ਵਧੀਆ। ਕੱਲ੍ਹ ਨੂੰ ਬੀ ਸੀ ਪਲੇਸ ਵੈਨਕੂਵਰ ਦੇ ਵਿੱਚ ਸਵਿਟਜ਼ਰਲੈਂਡ ਐਂਡ ਕੈਨੇਡਾ ਦਾ ਮੈਚ ਹੈ, ਉਹਦਾ ਦੇਖਦੇ ਹਾਂ ਕੀ ਬਣਦਾ। ਇਹਨਾਂ ਦੇ ਪਲੇਅਰ ਕਿਹੜੇ ਕਿਹੜੇ ਹੈਗੇ ਯਾਰ ਕਰੋਏਸ਼ੀਆ ਦੇ ਵਧੀਆ? ਮੈਂ ਜਾਣਦਾ ਇਹਨਾਂ 'ਚੋਂ ਕਿਸੇ ਨੂੰ ਨਹੀਂ ਯਾਰ। ਲੋ ਲੂਕਾ ਮੋਡਰਿਕ ਕਹਿ ਰਹੇ, ਇਹਦਾ ਮੈਨੂੰ ਲੱਗਦਾ ਅਖੀਰਲਾ ਵਰਲਡ ਕੱਪ ਹੋਣਾ। ਇਹ ਬੰਦਾ ਬੜਾ ਵਧੀਆ ਯਾਰ, ਇਹ ਹੁਣ ਪਤਾ ਨਹੀਂ ਕਿੰਨਾ ਚਿਰ ਖੇਡੇਗਾ। ਲੂਕਾ ਦੀ ਏਜ 40 ਸਾਲ ਦੀ ਏਜ ਹੈ, ਬੱਲੇ ਬੱਲੇ ਬੱਲੇ ਬੱਲੇ ਬੱਲੇ ਅਖੀਰਲਾ ਵਰਲਡ ਕੱਪ ਹੋਊਗਾ। ਹੁਣ ਯਾਰ ਮੁੰਡੇ ਯੰਗ ਹੀ ਸਾਰੇ ਨੇ, ਪਤਾ ਨਹੀਂ ਕਿਹੜੇ ਕਿਹੜੇ ਹੈਗੇ ਆ। ਸੋ ਚਲੋ ਦੇਖਦੇ ਹਾਂ ਮੈਚ ਦੇ ਵਿੱਚ ਕੀ ਬਣਦਾ। ਅੱਜ ਰੋਨਾਲਡੋ ਉਹਨਾਂ ਨੇ ਚੱਕਤੇ ਫੱਟੇ, ਪੋਰਚੁਗਲ ਨੇ 5 ਗੋਲ ਕੀਤੇ ਹੈ। 2978 ਹੈਲੋ,
2: ਹੋਰ
1: ਸੁਣਾਓ ਕਿਵੇਂ ਹੋ, ਕੀ ਮਾਹੌਲ ਹੈ ਬਾਹਰ? ਚਲੋ ਲਾ ਦਿੰਦੇ ਜ਼ਰੂਰ, ਨੋ ਪ੍ਰੋਬਲਮ, ਮਾਹੌਲ ਤਾਂ ਸਮਰ ਚ ਵਧੀਆ ਹੀ ਹੁੰਦਾ ਯਾਰ। ਸੋ ਆਉਣ ਜਾਣ ਨੂੰ 9 ਦਰਵਾਜ਼ੇ। ਸਦੀਕ ਸਾਹਿਬ ਲੈਜੈਂਡ, ਕੱਲ ਸਦੀਕ ਸਾਹਿਬ ਦਾ ਲਾਇਆ ਸੀਗਾ, ਹੁਣ ਮੈਨੂੰ ਯਾਦ ਨਹੀਂ ਕਿਹੜਾ ਜੋਗੀ ਆ, ਨਹੀਂ ਹੁਣ ਮੈਨੂੰ ਆਈ ਡੋਂਟ ਰਿਮੈਂਬਰ। ਇੱਕ ਮੈਂ ਤੁਹਾਨੂੰ ਯਾਰ ਲਵਾਨਾ ਵੈਲਨੈਸ ਸਪਾ ਦੀ ਜਾਣਕਾਰੀ ਦਿੰਦਾ, ਤੁਸੀਂ ਮਸਾਜ ਕਰਾਉਣਾ, ਇੱਕ ਤਾਂ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਐਂਡ ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਹਾਜ਼ਰ ਹੈ, ਏਅਰਪੋਰਟ ਰੋਡ 'ਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ। ਸੋ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ, 341 ਪਾਰਕਰ ਸਕੁਏਅਰ 'ਤੇ ਲੋਕੇਟਡ ਨੇ। ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਤਾਂ $85 ਵਾਲਾ ਮਸਾਜ ਫਿਰ ਵੀ $80 ਦੇ ਵਿੱਚ ਤੁਹਾਡੇ ਲਈ ਇਹ ਕਰ ਦੇਣਗੇ। ਲਵਾਨਾ ਵੈਲਨੈਸ ਸਪਾ, ਨਹੀਂ $80 $75 'ਚ, ਹਾਈਡਰਾ ਫੇਸ਼ੀਅਲ $150 ਦੀ ਥਾਂ 'ਤੇ $130 'ਚ, ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ 'ਤੇ $200 'ਚ, ਵੈਕਸਿੰਗ $120 ਦੀ ਥਾਂ 'ਤੇ $100 'ਚ। ਯਾਦ ਰੱਖੋ ਇੱਕੋ ਇੱਕ ਟੀਮ, ਲਵਾਨਾ ਵੈਲਨੈਸ ਸਪਾ, ਏਅਰਪੋਰਟ ਰੋਡ ਐਂਡ ਸਟੀਲਸ, 341 ਪਾਰਕ ਹਰਸਟ ਸਕੁਏਅਰ 'ਤੇ ਤੁਸੀਂ ਪਹੁੰਚੋ, 341 ਪਾਰਕ ਹਰਸਟ ਸਕੁਏਅਰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 647-504-1557। ਚਲੋ ਲਾਈਏ ਫਿਰ ਆਉਣ ਜਾਣ ਨੂੰ 9 ਦਰਵਾਜ਼ੇ, ਫਿਰ ਬਾਕੀ ਦੀ ਗੱਲਬਾਤ ਕਰਦੇ ਹਾਂ। ਆ ਜਾਓ ਸਦੀਕ ਸਾਹਿਬ, 0-0, ਇੱਕ ਸੈਕਿੰਡ ਜੇ ਸਦੀਕ ਸਾਹਿਬ ਨੂੰ ਲਾ ਦਈਏ ਨਾ ਵੀ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: locations in GTA. For more information, visit rajdhanisweets.ca.
1: Very good. Okay, so ਕਰਦੇ ਆ ਗੱਲ ਸਰਾਂਸ਼ ਹੁਣਾਂ ਨਾਲ ਤੇ ਸਰਾਂਸ਼ ਜੁੜ ਜਾਣ ਲਾਈਨ ਦੇ ਉੱਤੇ ਤੁਹਾਨੂੰ ਕੁਝ ਇੱਕ ਬਹੁਤ ਹੀ ਸ਼ਾਨਦਾਰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਗਵਰਨਮੈਂਟ ਦੀਆਂ ਗ੍ਰਾਂਟਸ ਦੇ ਬਾਰੇ। ਪੈਸੇ ਤੁਹਾਨੂੰ ਗਵਰਨਮੈਂਟ ਦੇ ਰਹੀ ਹੈ, ਆਪਣੀ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ, ਗ੍ਰਾਂਟਸ ਨੇ ਵਾਪਸ ਨਹੀਂ ਕਰਨੇ ਪੈਂਦੇ, ਤੇ ਸਰਾਂਸ਼ ਜਿਵੇਂ ਕਹਿੰਦੇ ਹੁੰਦੇ ਆ ਕਿ ਕੋਈ ਕੈਚ ਨਹੀਂ। ਸੋ ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਂਸ਼ ਕਿਵੇਂ ਹੋ?
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਬਹੁਤ ਬਹੁਤ
1: ਜੀ। ਵੈਲਕਮ ਸਰਾਂਸ਼। ਸੋ ਸਰਾਂਸ਼, ਤੁਹਾਡਾ ਐਕਸਪੀਰੀਅੰਸ ਦੱਸੋ ਕਿੱਦਾਂ ਰਿਹਾ ਯਾਰ, ਜਿਹੜੇ ਜਿਹੜੇ ਕਲਾਇੰਟਸ ਨਾਲ ਤੁਸੀਂ ਕੰਮ ਕੀਤਾ। ਸਰਾਂਸ਼ ਹੈਲੋ, ਤੁਹਾਡੀ ਆਵਾਜ਼ ਕੱਟ ਗਈ ਸੀ।
2: ਹਾਂਜੀ, ਅੱਬ ਆ ਰਹੀ ਆਵਾਜ਼?
1: ਓਕੇ, ਸਰਾਂਸ਼ ਨੂੰ ਫਿਰ ਤੋਂ ਜੋੜਦੇ ਯਾਰ, ਪਤਾ ਨਹੀਂ ਕੋਈ ਥੋੜ੍ਹਾ ਬਹੁਤਾ ਹਲਕਾ ਜਿਹਾ ਕਨੈਕਸ਼ਨ ਦਾ ਇਸ਼ੂ ਆ ਰਿਹਾ। ਤੇ ਨੰਬਰ ਹੈ ਸਰਾਂਸ਼ ਦਾ 437-264-3175, ਇਹਨਾਂ ਦੇ ਆਫਿਸ ਦਾ 6437-264-3175। ਹਾਂਜੀ ਸਰਾਂਸ਼, ਤੁਸੀਂ ਦੱਸੋ ਜਿਹੜੇ ਜਿਹੜੇ ਕਲਾਇੰਟਸ ਨਾਲ ਕੰਮ ਕੀਤਾ, ਕਿਵੇਂ ਦਾ ਐਕਸਪੀਰੀਅੰਸ ਰਿਹਾ?
2: ਸਰ ਵੌਇਸ ਬ੍ਰੇਕ,
1: ਵੋਇਸ ਤੋਂ ਆਪਕੀ ਬ੍ਰੇਕ ਹੋ ਰਹੀ ਹੈ ਯਾਰ, ਹਮਾਰੀ ਤੋਂ ਨਹੀਂ ਹੋ ਰਹੀ। ਚੈੱਕ ਕਰਦੇ ਹਾਂ ਕੀ ਇਸ਼ੂ ਹੈ। ਮੈਂ ਸਰਾਂਸ਼ ਦੂਜੇ ਲਾਈਨ ਤੋਂ ਲਾਉਣਾ ਫੋਨ, ਮੈਨੂੰ ਇੱਕ ਸੈਕਿੰਡ ਦਾ ਸਮਾਂ ਤੁਸੀਂ ਦਿਓ।
3: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
1: ਕੀ ਬਾਤ ਹੈ ਜੀ ਸਰਾਂਸ਼, ਹੈਲੋ।
2: ਹਾਂਜੀ, ਨਾਓ ਕਲੀਅਰ।
1: ਹਾਂਜੀ, ਵੈਰੀ ਗੁੱਡ। ਸੋ ਸਰਾਂਸ਼ ਸਾਡੇ ਨਾਲ ਨੇ। ਸਰਾਂਸ਼, ਦੱਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ, ਜਿਹੜੇ ਜਿਹੜੇ ਕਲਾਇੰਟਸ ਨਾਲ ਡੀਲ ਕੀਤਾ?
2: ਹਾਂਜੀ, ਲਾਈਕ ਬੜਾ ਅੱਛਾ ਐਕਸਪੀਰੀਅੰਸ ਰਹਾ, ਬੜਾ ਅੱਛਾ ਰਿਸਪੌਂਸ ਹੈ AM530 ਕਾ। ਸਭਸੇ ਨੰਬਰ 1 ਰੇਡੀ ਚੈਨਲ ਹੈ, ਹਮ ਕਿਸੇ ਜਗ੍ਹਾ ਐਡਵਰਟਾਈਜ਼ ਕਰਤੇ ਹੈ, ਲੇਕਿਨ ਇਟ ਸ਼ੁੱਡ ਸਭਸੇ ਅੱਛਾ ਰਿਸਪੌਂਸ AM530 ਕਾ ਹੀ ਹੈ।
1: ਥੈਂਕ ਯੂ ਸਰ। ਓਕੇ,
2: ਸੋ ਇਸਮੇ ਹੈਗੇ ਜੀ, ਐਂਡ ਦੈਨ ਇਸਮੇ ਆਜ ਬਲਾ ਇੱਕ ਅਪਰੋਕਸੀਮੇਟਲੀ 10-12 ਫੈਮਿਲੀਜ਼ ਆਈ ਹੋਈ ਹੈ ਹਮਾਰੇ ਪਾਸ ਆਫਿਸ ਮੇ, ਉਸਮੇ ਸੇ 8-9 ਇਨਰੋਲ ਹੋਏ ਹੈ, ਔਰ ਆਜ ਲਾਈਕ 8 ਬੰਦੋ ਕੇ ਅਕਾਊਂਟ ਮੇ ਫੰਡਿੰਗ ਗਿਰੀ ਹੈ, ਜਿਨ੍ਹੋਂਨੇ ਮੇ ਮੇ ਜੁਆਇਨ ਕਰਾ ਥਾ ਹਮਾਰੇ ਕੋਰਸ ਕੋ, ਲਾਈਕ ਐਂਡ ਮੇ ਸੇ ਵੋ ਸਟੱਡੀ ਕਰ ਰਹੇ ਥੇ, ਆਜ ਉਨਕੇ ਖਾਤੇ ਮੇ ਡਾਇਰੈਕਟ ਗਵਰਨਮੈਂਟ ਸੇ ਫੰਡਿੰਗ ਗਿਰੀ ਹੈ। ਰੇਂਜ ਹੈ ਫੰਡਿੰਗ ਕੀ 40 ਸੇ ਲੇ ਕੇ $80,000 ਤੱਕ, ਉਸਮੇ ਸੇ ਹਾਫ ਪੈਸਾ ਤੋ ਗ੍ਰਾਂਟ ਹੈ ਜੋ ਵਾਪਿਸ ਹੀ ਨਹੀਂ ਕਰਨਾ ਉਨ੍ਹੋਂਨੇ, ਤੋ ਮਤਲਬ ਅਬ ਲਾਈਕ 28 ਡੇਜ਼ ਰਹਿ ਗਏ ਟੂ ਬੀ ਮੋਰ ਪ੍ਰੀਸਾਈਜ਼। ਆਪ ਵੀ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰ ਸਕਤੇ ਹੈ, ਐਜੂਕੇਸ਼ਨ ਪ੍ਰੋਗਰਾਮਸ ਹੈ, ਗਵਰਨਮੈਂਟ ਆਪਕੀ ਫੀਸ ਖੁਦ ਆਪਣੀ ਪਾਕਿਟ ਸੇ ਪੇ ਕਰਤੀ, ਗਵਰਨਮੈਂਟ ਪੇ ਕਰਤੀ ਹੈ, ਆਪ ਨਹੀਂ ਪੇ ਕਰਦੇ ਆਪਣੀ ਪਾਕਿਟ ਸੇ, ਸਾਥ ਮੇ ਆਪਕੋ ਰਹਿਣੇ ਖਾਣੇ ਕੇ ਲਈ, ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਦੇਤੀ ਹੈ, ਤੋ ਸੋ ਲਾਈਕ ਆਪਕੇ ਕੌਣ ਫੰਡਿੰਗ ਆਤੀ ਹੈ, ਤੋ ਇਸਮੇ ਕੁਛ ਹਿਡਨ, ਇਸਮੇ ਕੁਛ ਵੀ ਹਿਡਨ ਨਹੀਂ ਹੈ।
1: ਸੋ ਨਥਿੰਗ ਇਜ਼ ਹਿਡਨ, ਤੁਸੀਂ ਸਰਾਂਸ਼ ਨੂੰ ਕਾਲ ਕਰੋ 4372643175 4372643175। ਸਰਾਂਸ਼, ਐਲੀਜੀਬਿਲਿਟੀ ਕੀ ਹੈ ਪ੍ਰੋਗਰਾਮ ਦੀ, ਐਂਡ ਇਹ ਕਦੋਂ ਤੱਕ ਵੈਲਿਡ ਹੈ?
2: ਹਾਂਜੀ, ਸੋ ਐਲੀਜੀਬਿਲਿਟੀ ਕੇ ਲਈ ਆਪ ਓਂਟਾਰੀਓ ਮੇ ਕਹੀਂ ਵੀ ਕਿਸੀ ਵੀ ਸਿਟੀ ਮੇ ਰਹਤੇ ਹੈ, ਹਮਾਰੇ ਕਲਾਇੰਟਸ ਨਾਇਗਰਾ ਵੀ ਹੈਂ, ਬੈਰੀ ਵੀ ਹੈਂ, ਔਰ ਲਾਈਕ PR ਆਪਕੇ ਪਾਸ ਸਟੇਟਸ ਹੋਣਾ ਚਾਹੀਏ, ਯਾ ਸਿਟੀਜ਼ਨ, ਯਾ ਆਪਕਾ ਰਿਫਿਊਜੀ ਕਾ ਜੋ ਕੇਸ ਹੈ ਵੋ ਅਪਰੂਵ ਹੋ ਗਿਆ ਹੈ, ਆਪ ਤਬ ਐਲੀਜੀਬਲ ਹੈ। ਔਰ ਮੇਨ ਕੰਡੀਸ਼ਨ ਜੀ, ਇਸਮੇ ਆਪਕੀ ਅਗਰ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ 70,000 ਸੇ ਕਮ ਹੈ, ਆਪਕੋ ਤਭੀ ਇਸਕਾ ਐਡਵਾਂਟੇਜ ਹੈ। ਸਿਰਫ ਲਾਈਕ ਵੋ ਕਿਸਕੀ ਹੋਤੀ ਹੈ, ਅਗਰ ਆਪ ਊਬਰ ਡਰਾਈਵਰ ਹੈ, ਸੈਲਫ ਇੰਪਲੋਇਡ ਹੈ, ਟਰੱਕ ਡਰਾਈਵਰ ਹੈ, ਸੈਲੂਨ ਓਨਰ ਹੈ, ਪੀਜ਼ਾ ਸ਼ੋਪ ਓਨਰ ਹੈ, ਬੜੇ ਸਾਰੇ ਹਮਾਰੇ ਪਾਸ ਕਲਾਇੰਟਸ ਹੈ, ਪਤਾ ਹਮਾਰਾ ਵਾਈਡ ਨੈਟਵਰਕ ਬਣ ਚੁੱਕਾ ਹੈ। ਆਜ ਮੇਰੇ ਪਾਸ ਆਈ ਟੇਲਰ, ਮੈਨੇ ਬੋਲਾ ਦੋ ਕੋਟ ਵੀ ਨਾ ਆਪ ਸੈਟ ਕਰ ਦੋ,
1: ਕੋਟ ਤੋਂ ਵੋ ਆਪਕੇ ਲਈ ਫ੍ਰੀ ਮੇ ਸੈਟ ਕਰਕੇ ਦੇਂਗੇ, ਆਪ ਯਾਰ ਉਨਕੋ 30-40-50,000 ਡਾਲਰ ਦਵਾ ਰਹੇ ਹੋ।
2: ਬਿਲਕੁਲ ਜੀ, ਬਿਲਕੁਲ ਜੀ, ਤੋ ਹਮੇ ਤਾਂ ਅੱਛਾ ਲਗਤਾ ਹੈ, ਲਾਈਕ ਐਵਰੀ ਪ੍ਰੋਫੈਸ਼ਨ, ਕੋਈ ਕਿਸੀ ਕਾ ਰੈਸਟੋਰੈਂਟਸ ਹੈ, ਇਤਨਾ ਕੁਛ ਹੈ ਨਾ, ਤੋ ਵੀ ਆਰ ਵਿਦ ਗੋਡ ਗ੍ਰੇਸ, ਆਈ ਐਮ ਆਪਕੇ ਆਸ਼ੀਰਵਾਦ ਸੇ ਵਾਈਡ ਲਿੰਕ ਵਾਈਡ ਰੇਂਜ ਆਫ ਲੋਗੋ ਕੋ ਹਮ ਹੈਲਪ ਕਰ ਪਾ ਰਹੇ ਹੈ, ਲਾਈਕ ਸੋ ਇਸ ਲਈ ਆਪ ਅਭੀ ਐਨਰੋਲ ਕਰੇ। ਇਸਮੇ ਕੋਈ ਏਜ ਲਿਮਿਟ ਕਾ ਕੋਈ ਇਸਮੇ ਹੈ ਨਹੀਂ, ਅਗਰ ਆਪ 30 ਕੇ 75 ਕੇ ਹੈ ਡਜ਼ਨਟ ਮੈਟਰ, ਅਗਰ ਆਪਕਾ ਕ੍ਰੈਡਿਟ ਸਕੋਰ 0 ਵੀ ਹੈ ਤਬ ਵੀ ਆਪ ਐਲੀਜੀਬਲ ਹੈ, ਕਾਲ ਕਰੇ ਅਭੀ ਐਂਡ ਅਸੈਸਮੈਂਟ ਕਰਾਏ।
1: 4372643175 ਸਰਾਂਸ਼ ਦਾ ਫੋਨ ਨੰਬਰ ਹੈ। ਸਰਾਂਸ਼ ਨਾਲ ਦੀ ਨਾਲ ਇਹ ਜੋ ਪੈਸੇ ਨੇ ਆਪਾਂ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ?
2: ये गवर्नमेंट आपको लिविंग एक्सपेंसेस के लिए दे रही है, किसी के लिए ग्रोसरी करना, किसी के लिए गैस भरवाना कार में, आप इस पैसे को कहीं भी कैसे भी यूज कर सकते हैं, कोई रिस्ट्रिक्शन नहीं है। कोलैटरल फ्री, सिक्योरिटी फ्री ये फंडिंग होती है दैट आपके खाते में आती है। आप सिर्फ स्किल डेवलप कर रहे हैं, अकाउंटिंग मैनेजमेंट जैसे कोर्सेज कर रहे हैं, फुली ऑनलाइन कोर्सेज हैं, आसान कोर्सेज हैं, एग्जामिनेशन नहीं है, असाइनमेंट्स हैं, 3 घंटे आपने अटेंडेंस देनी है एवरी डे, बेसिक इंग्लिश आपको आनी चाहिए, एज लिमिट भी कुछ नहीं है, तो आप हमें कॉल करें एंड असेसमेंट कराएं। हेलो
1: जी जी सर, सॉरी अबाउट दैट। सो नंबर है 4372643175 4372643175। सराज कुछ एक एग्जाम्पल्स दो, फैमिली ऑफ टू है, फैमिली ऑफ फोर है, फंडिंग कितनी बन जाती है?
2: फंडिंग डिपेंड करती है फैमिली साइज पे एंड इनकम पे। इनकम जितनी कम है आपकी, जितनी कम है इनकम आपको उतना ज्यादा बेनिफिट है। यहाँ पे आपको बैंक फंडिंग नहीं दे रहा, गवर्नमेंट दे रही है। एंड आपको पता ही है जी, चाइल्ड बेनिफिट अगर किसी की इनकम 90,000 से ऊपर हो जाए, फैमिली की चाइल्ड बेनिफिट कम हो जाता है, तो इसलिए डेंटल बेनिफिट भी आप मिस कर जाते हैं अगर आपकी इनकम, फैमिली इनकम 90,000 से ऊपर चली जाए। तो इसलिए गवर्नमेंट फंडिंग दे रही है, जितनी आपकी इनकम कम है उतना बेनिफिट है। और सेकंड, अगर आप मैरिड हैं आपको तब अच्छा बेनिफिट है, मैरिड विद किड्स है और 3 बच्चे भी हैं, 2 बच्चे, आपको अच्छा बेनिफिट है। अप टू 100,000 की फंडिंग मिलती है फैमिली ऑफ 5 की। अगर आपके 3 बच्चे हैं जो यूनिवर्सिटी कॉलेज जा रहे हैं, फैमिली ऑफ 4 है तो 80,000 बनती है। और इन फंडिंग में से हाफ पोर्शन क्या है? ग्रांट्स, जो आपने वापस ही नहीं करना वो पैसा, लेकिन 28 दिन रह गए हैं, अगर आप तब एनरोल करेंगे 28 दिन के बाद लोन ही आएगा, ग्रॉस से सेम बट आपको लोन आएगा। ग्रांट के हकदार बने, कॉल करें, ऑफिस आए, असेसमेंट कराएं।
1: नंबर है सराज दा 4372643175 4372643175। थोड़ी फीस के एंड पे और कुछ ऐड करना चाहते हो?
2: आज जैसे 8 क्लाइंट के अकाउंट में फंडिंग गिरी है जिन्होंने मई में ज्वाइन करा था, तो उनको हमारे ऑफिस से कल कॉल जाएगा, मतलब उनके काम होने के बाद उन्होंने हमारी फीस देनी है। ज्यादा फीस थोड़ी हमारी, 199 या 499 फ्लैट फीस है डिपेंडिंग ऑन कोर्स। कोई परसेंटेज, कोई कमीशन नहीं है, कोई कैच ही नहीं है, कोई सेटिंग ही नहीं है। नोटिस ऑफ असेसमेंट, मैरिज सर्टिफिकेट, डॉक्यूमेंट्स गवर्नमेंट के पास आप पहले से ही है, उसमें क्या हेराफेरी करेंगे आप? लोग हमें कहते हैं सर बढ़ा दो पैसे, भाई साहब कोई कैच है ही नहीं इसमें, कुछ हिडन है ही नहीं। जो आपका फैमिली लाइक इनकम जितनी कम है, जितना आपका फैमिली साइज ज्यादा है, कैलकुलेटर में डालते हैं, निकालते हैं, आपको सेंड करते हैं, कोई इसमें हेरा फेरी हो ही नहीं सकती। तो कोई कैच नहीं है, आप कॉल करें, असेसमेंट कराएं। 437-264-31-75 437-264-31-75 ऑफिस साडा हैगा जी, 218 एक्सपोर्ट बुलेवर्ड। आप हमें अभी भी कॉल कर सकते हैं 4372643175। ऑफिस आए, आपको बहुत बेनिफिट होगा, आपका बहुत फायदा है। कोई इसमें एंड टू एंड कुछ भी लाइक कैच नहीं है, 7 से 7 से 8 साल में हो गए हैं एंड बहुत लोगों को हम ऑलरेडी असिस्ट कर चुके हैं।
1: 4372643175 नंबर है, 4372643175। सराश बहुत शुक्रिया।
2: थैंक यू
1: सर। सो नाल दी नाल हार्डवुड जाइंट, हार्डवुड लैमिनेट, वाइनल, टाइलां, फ्लोरिंग दा समान चाहिदा, हार्डवुड जाइंट टोरब्रम अते स्टील्स दे बिल्कुल कॉर्नर दे उत्ते है। तुसी जाओगे कहोगे एडा वड्डा शोरूम, ओ भले भले भले। ते तुसी अगर फ्यूनरल दी प्री प्लानिंग करनी है, फायदा ही फायदा। अज दा फ्यूनरल दा रेट लॉक हो रहा, फ्यूनरल तो होने ही अपने सारे दे होने ने, अज दा रेट लॉक हो रहा। नंबर 1 टीम है ब्रैम्पटन क्रेमेटोरियम, 9054582222 9054582222 दे उत्ते संपर्क करो। देखो समर दा मौसम आया बट हुण गर्मी असल दे विच अगले हफ्ते तो शुरू है, गर्मी, एक्सट्रीम हीट नैक्सट वीक। ਤੁਹਾਨੂੰ ਨਵੀਂ ਫਰਨੈਸ ਦੀ ਲੋੜ ਹੈ, ਨਵੇਂ ਏਸੀ ਦੀ ਲੋੜ ਹੈ, ਤੁਸੀਂ ਬ੍ਰੈਂਡ ਨਿਊ ਫਰਨੈਸ, ਬ੍ਰੈਂਡ ਨਿਊ ਏਸੀ ਲਗਵਾਓ ਤੇ $1800 ਤੱਕ ਦਾ ਰੀਬੇਟ ਪਾਓ, $1800 ਵਾਪਸ ਤੁਹਾਨੂੰ ਮਿਲ ਰਿਹਾ। ਉਸ ਦੇ ਨਾਲ ਨਾਲ ਗਲੋਬਲ ਕੰਫਰਟ ਏਅਰ ਵਾਲੇ ਰਿਪੇਅਰ ਵੀ ਕਰਦੇ ਆ ਫਰਨੈਸ ਅਤੇ ਏਸੀ ਦੀ। ਸੋ ਤੇਜਪਾਲ ਭਾਜੀ ਨੂੰ ਫੋਨ ਕਰੋ, 905-790-9080 ਨੰਬਰ ਹੈ, 905-790-9080-905-790-9080 ਗਲੋਬਲ ਕੰਫਰਟ ਏਅਰ ਏ ਸੀ ਫਰਨੇਸ ਬ੍ਰਾਂਡ ਨਿਊ ਜਾਂ ਰਿਪੇਅਰ 905-790-9080 ਤੇ ਜਿਨ੍ਹਾਂ ਨੂੰ ਵੀ ਟਰੱਕ ਮਕੈਨਿਕ ਦੀ ਜੋਬ ਦੀ ਲੋੜ ਹੈ ਤੁਹਾਨੂੰ ਨੰਬਰ ਦਿੰਦੇ ਹਾਂ ਅਸੀਂ ਸੁਖਵਿੰਦਰ ਭਾਜੀ ਦਾ ਇੱਕ ਇਹਨਾਂ ਨੂੰ ਟਰੱਕ ਮਕੈਨਿਕ ਦੀ ਲੋੜ ਹੈ ਜਲਦੀ ਵਧੀਆ ਪੇ ਹੈ ਟੋਪ ਦੀ ਕੰਪਨੀ ਹੈ ਬਰੈਂਪਟਨ ਦੇ ਵਿੱਚ ਡੇ ਸ਼ਿਫਟ ਦਾ ਕੰਮ ਹੈ ਤੇ ਨੰਬਰ ਹੈ 416-616-3345 416-616-3345 ਨੰਬਰ ਹੈ 416-616-3345 ਦੇ ਉੱਤੇ ਤੁਸੀਂ ਜ਼ਰੂਰ ਇਹਨਾਂ ਨਾਲ ਇੱਕ ਵਾਰ ਗੱਲਬਾਤ ਕਰ ਲਓ ਤੁਹਾਡੇ ਲਈ ਹਾਜ਼ਰ ਨੇ ਸੋ ਲਾਉਂਦੇ ਹਾਂ ਦੋ ਕੁ ਬੋਲ ਤੁਹਾਡੇ ਲਈ ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਕੰਟੀਨਿਊ ਕਰਦੇ ਹਾਂ ਇੱਕ ਬਹੁਤ ਹੀ ਸੋਹਣਾ ਗਾਣਾ ਆ ਪਰਮ ਦਾ ਅਤੇ ਨਵਾਨ ਉਹਨਾਂ ਦਾ ਕਹਿੰਦੇ ਕਰੋਏਸ਼ੀਆ ਨੇ ਵੀ ਗੋਲ ਕਰਤਾ ਮੁਬਾਰਕਾਂ ਬਈ

0: ਦਾ ਐਲਬਮ ਵਧੀਆ ਹੈ? ਅਸੀਂ ਯਾਰ ਦੋਸਤ ਗੱਲ ਕਰ ਰਹੇ ਸੀ ਨਵਾਨ ਜਾਂ ਪ੍ਰੇਮ ਦੀ ਐਲਬਮ, ਹੁਣ ਤੁਸੀਂ ਦੱਸ ਸਕਦੇ ਹੋ। ਦੇਖੋ ਦੋਨੋਂ ਵਧੀਆ, ਹੁਣ ਸਾਡਾ ਕਿਹੜਾ ਕਿਸੇ ਨਾਲ ਕੋਈ ਕਹਿ ਲਓ ਕਿ ਜ਼ਿਆਦਾ ਵੀ ਉਹ ਫੇਵਰੇਟਿਜ਼ਮ ਹੈ, ਬਟ ਮੈਨੂੰ ਨਵਾਨ ਦੀ ਐਲਬਮ ਜ਼ਿਆਦਾ ਅੱਛੀ ਲੱਗੀ। ਹੁਣ ਸਾਰਿਆਂ ਦਾ ਆਪਦਾ ਆਪਦਾ ਓਪੀਨੀਅਨ ਹੈ। ਬੋਡੀ ਗਾਰਡ ਬੂਸਟ ਅਪ ਗਾਣਾ ਬੜਾ ਵਧੀਆ ਲੱਗਿਆ, ਹੈਡਲਾਈਨਰ ਕਾਰੇ ਮੈਨੂੰ ਵਧੀਆ ਲੱਗਿਆ, ਸਿਟੀ ਡ੍ਰੀਮਸ ਹੋਡ ਐਂਬੀਅੰਸ ਇਕੱਠ ਲੱਗਦਾ ਵਧੀਆ ਲੱਗਿਆ, ਅਤੇ ਪ੍ਰੇਮ ਦੀ ਐਲਬਮ ਤੋਂ ਜ਼ਿਆਦਾਤਰ ਮੈਨੂੰ ਜੀ ਡੱਬ ਵਧੀਆ ਲੱਗਿਆ ਸੁਰਜੀਤ ਖਾਨ ਉਹਨਾਂ ਨਾਲ, ਉਹ ਬੜਾ ਵਧੀਆ ਗੀਤ ਸੀਗਾ। ਐਂਡ ਖੈਰ ਆਪਾਂ ਕੋਈ ਡਿਬੇਟ ਨਹੀਂ ਕਰਨੀ, ਮੈਂ ਬਸ ਵੈਸੇ ਆਪਦਾ ਇੱਕ ਤੁਹਾਨੂੰ ਓਪੀਨੀਅਨ ਦੇ ਸਕਦਾ, ਬਾਕੀ ਸਾਰੀ ਵਧੀਆ ਨੇ ਯਾਰ, ਸਾਰੀ ਆਪਣੀ ਮਿਹਨਤ ਕਰਦੇ ਆ। ਪੈਸ਼ਨ ਰੂਫਿੰਗ, ਤੁਸੀਂ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ। ਪੈਸ਼ਨ ਰੂਫਿੰਗ 647-919-9413। ਨਵੀਂ ਰੂਫ, ਰੂਫ ਦੀ ਰਿਪੇਅਰ, ਫਲੈਟ ਰੂਫ, ਸ਼ਿੰਗਲ, ਕੋਈ ਵੀ ਕੰਮ ਹੈ, ਮੈਟਲ ਰੂਫ, ਡਿਲੇ ਨਾ ਕਰਿਆ ਕਰੋ ਯਾਰ। ਰੂਫ ਦੇ ਕੰਮ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਘੋਲ ਹੋਣੀ ਚਾਹੀਦੀ, ਜੇ ਲੀਕੇਜ ਹੋ ਗਈ ਤਾਂ ਤੁਹਾਡੇ ਘਰ ਦੇ ਸਟਰਕਚਰ ਨੂੰ ਡੈਮੇਜ ਹੈ। ਸੋ ਰੂਫ ਦਾ ਕੋਈ ਕੰਮ ਹੈ, ਟਾਈਮ ਸਿਰ ਕਰਾ ਲਓ। 647-919-9413, 6479199413। ਮਾਸਟਰ ਜੂਲਰਸ, ਨੰਬਰ 1 ਜੂਲਰੀ ਸਟੋਰ ਏਅਰਪੋਰਟ ਤੇ ਮੇਫੀਲਡ ਤੇ, ਇਹਨਾਂ ਨੇ 3000 ਸਕੁਏਅਰ ਫੁੱਟ ਦੇ ਵਿੱਚ ਐਡਾ ਲਗਜ਼ਰੀ ਸ਼ੋਰੂਮ ਖੋਲਿਆ ਏਅਰਪੋਰਟ ਮੇਫੀਲਡ। ਸੋਨੇ ਦੀ ਖਰੀਦਦਾਰੀ, ਰਾਣੀ ਹਾਰ, ਝੁਮਕੇ, ਬੈਂਗਲਸ, ਕੋਈ ਵੀ ਸੋਨੇ ਦੀ ਜੂਲਰੀ ਚਾਹੀਦੀ ਹੈ ਡਾਇਮੰਡ ਦੀ, ਤਾਂ 6231 ਮੇਫੀਲਡ ਰੋਡ, ਏਅਰਪੋਰਟ ਰੋਡ, ਮੇਫੀਲਡ, ਮਾਸਟਰ ਜੂਲਰਸ ਤੇ ਮਾਰੋ ਗੇੜਾ ਬਈ। ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਐਡਾ ਸ਼ੋਰੂਮ, ਇੰਨਾ ਕਮਾਲ ਦਾ, ਵਿਜ਼ਿਟ ਕਰੋ ਇੱਕ ਵਾਰ, ਆਪੇ ਤੁਹਾਨੂੰ ਪਤਾ ਲੱਗੂਗਾ। ਠੀਕ ਹੈ, ਜਾ ਕੇ ਪਤਾ ਲੱਗਦਾ, ਹੁਣ ਘਰੇ ਬੈਠੇ ਨੂੰ ਤਾਂ ਕੀ ਅਗਲੇ ਨੂੰ ਪਤਾ ਲੱਗਣਾ। ਉਸ ਦੇ ਨਾਲ ਨਾਲ ਜਿਹੜੇ ਕਾਮੇਡੀ ਦੇ ਫੈਨ ਨੇ, ਪ੍ਰਿਤਿਸ਼ ਨਰੂਲਾ ਹੁਣਾਂ ਦਾ ਸ਼ੋਅ ਹੋ ਰਿਹਾ ਆਉਣ ਵਾਲੀ 5 ਜੁਲਾਈ ਨੂੰ ਲੈਸਟਰ ਬੀ ਪੀਅਰਸਨ ਥੀਏਟਰ। ਬੜਾ ਕਹਿੰਦੇ ਹੁੰਦੇ ਕਿ ਢੁੱਕਵੇਂ ਲੋਕੇਸ਼ਨ ਅਤੇ ਵੈਨਿਊ ਹੈ, ਬ੍ਰੈਮਲੀ ਸਿਟੀ ਸੈਂਟਰ, ਲੈਸਟਰ ਬੀ ਪੀਅਰਸਨ, ਪ੍ਰਿਤਿਸ਼ ਨਰੂਲਾ ਲਾਈਵ ਇਨ ਕੌਨਸਰਟ। ਤੁਸੀਂ ਜ਼ਰੂਰ ਆਪਣੀ ਟਿਕਟਾਂ ਲੈ ਲਓ, ਲਿਮਿਟਿਡ ਸੀਟਸ ਨੇ। ਕੋਈ ਵੀ ਜਾਣਕਾਰੀ ਲਈ 647-631-2161, 6476312161 'ਤੇ ਕਾਲ ਕਰੋ। ਸੋ ਆਪਣਾ ਸਟੂਡੀਓ ਦਾ ਫੋਨ ਨੰਬਰ ਹੈ 905-673-3337-905, 6733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337-905-673-3337-905-673-3337 'ਤੇ ਗੱਲਾਂ ਬਾਤਾਂ ਤੁਹਾਡੀ ਸਾਡੀ ਹੋ ਸਕਦੀ। ਕੋਈ ਵੀ ਗਾਣਾ ਰਿਕੁਐਸਟ ਕਰਨਾ, ਨੋ ਪ੍ਰੋਬਲਮ, ਮਾਰੋ ਜੀ ਸਦਕੇ, ਦੱਸੋ ਸਹੀ ਕੀ ਸੁਣਨਾ, ਐਂਡ ਤੁਹਾਡੇ ਲਈ ਲਾਉਣੇ ਆ 905-673-3337। ਓਕੇ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ, ਹਾਂ ਆਪਣੀ ਬਿਜ਼ਨਸ ਦੀ ਐਡਵਰਟਾਈਜ਼ ਕਰਨ ਦੇ ਲਈ, ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ, ਜਾਂ ਕੋਈ ਵੀ ਸਾਡੇ ਤੋਂ ਸਾਡੇ ਸਪੋਂਸਰਸ ਦੇ ਨੰਬਰ ਲੈਣੇ ਆ, ਤਾਂ ਸਾਡਾ ਨੰਬਰ ਹੈ 647-1557-647-1557। ਸੁਖ ਭਾਜੀ ਸਾਡੇ ਨਾਲ ਨੇ ਇੱਕ ਵਾਰ ਫਿਰ, ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਭਾਜੀ ਵੈਲਕਮ,
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪਰਿਵਾਰਾਂ ਤੱਕ ਇਹੀ ਮੈਸੇਜ ਦੇ ਰਹੇ ਹਾਂ ਜੀ, ਇਸ ਵੀਕਐਂਡ ਦੇ ਉੱਪਰ ਜਿਹੜੀ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ, ਸਾਲ ਦੀ ਸਭ ਤੋਂ ਵੱਡੀ ਸੇਲ ਦਾ ਐਲਾਨ ਕਰਨ ਜਾ ਰਹੇ ਹਾਂ ਇਸ ਵੀਕਐਂਡ ਦੇ ਉੱਪਰ, ਤੇ ਗਰੰਟੀ ਲੋਐਸਟ ਪ੍ਰਾਈਸ ਮਿਲਣੀ ਆ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਅਪਲਾਈਸਿਸ ਦੇ ਵਿੱਚ ਤੁਹਾਨੂੰ ਦਿੱਤੇ ਜਾਣੇ ਆ, ਜਿਹਦੇ ਵਿੱਚ ਟੈਲੀਵਿਜ਼ਨ, ਫਰਿੱਜ, ਮਾਈਕ੍ਰੋਵੇਵ, ਏਅਰ ਫਰਾਇਰ, ਤੇ ਬਹੁਤ ਸਾਰੇ ਤੋਹਫੇ ਵੀ ਤੁਹਾਡਾ ਇੰਤਜ਼ਾਰ ਕਰਨਗੇ, ਤੇ ਲੋਐਸਟ ਪ੍ਰਾਈਸ ਵੀ ਤੁਹਾਡਾ ਇੰਤਜ਼ਾਰ ਕਰਨਗੀਆਂ, ਕਿਉਂਕਿ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ। ਫਰਾਈਡੇ ਸੈਟਰਡੇ ਸੰਡੇ ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਤੇ ਲੋਐਸਟ ਪ੍ਰਾਈਸ ਤੇ ਮਿਲਣਾ। ਰੁਕ ਜਾਓ, ਠਹਿਰ ਜਾਓ, ਵੇਟ ਕਰ ਲਓ, ਕਿਉਂਕਿ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗਣ ਜਾ ਰਹੀ ਆ, ਲੋਐਸਟ ਪ੍ਰਾਈਸ ਤੇ ਵੱਡੇ ਵੱਡੇ ਤੋਹਫੇ ਮਿਲਣੇ ਆ। ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ।
0: सेल सेल क्या बात है क्या बात है सेल लगन जा रही है हो जो कैम ते सेल दा तुसी मजा लो भाई देखो सेला लगदियां थोड़े लिए है केड़ा किसे होर लिए लगदियां ने ते तुसी वधिया टॉप दी डीलां एंजॉय करो सो नंबर है अपना 905-673-3337 ते जुड़े रहो थोड़े लिए लाइए यार वधिया जिहा कोई मिठा जिहा गाणा मौसम मिठा सो मिठा गाणा तां फिर बणदा ही है तुहानू सुणाउने आ ਹੁਣ ਕਈ ਵਾਰ ਇਹੀ ਤਾਂ ਕਨਫਿਊਜ਼ਨ ਹੈ ਨਾ ਵੀ ਮੈਥੋਂ ਨਾ ਗਾਣਾ ਨਹੀਂ ਸਿਲੈਕਟ ਹੁੰਦਾ ਮੈਂ ਹੁਣ ਕਦੇ ਆਹ ਲਾਉਣ ਨੂੰ ਜੀ ਕਰਦਾ ਕਦੇ ਉਹ ਲਾਉਣ ਨੂੰ ਜੀ ਕਰਦਾ ਚਲੋ ਤੁਹਾਡੇ ਲਈ ਆਹ ਲਾਉਂਦੇ ਹਾਂ ਅਤੇ ਤੁਸੀਂ ਸੁਣੋ ਆਨੰਦ ਲਓ ਜੁੜੇ ਰਹੋ ਅਤੇ ਖਬਰਾਂ ਵੀ ਬਹੁਤ ਜਲਦ ਅਤੇ ਬਾਕੀ ਸਵੇਰੇ ਵੀ
2: Your call forwarding always service has been deactivated.

ਹੋਏ ਹੋਏ ਐਨੀ ਵੇ ਗੱਲ ਨਹੀਂ ਬਣੀ 905-673-3337 905-673-3337 ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹੋ ਖੂਬਸੂਰਤ ਸ਼ਾਮ ਅਤੇ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਮੈਂ ਵੀ ਕਹਿਣ ਲੱਗਿਆ ਸੀ ਕਿ ਮੈਂ ਤੁਹਾਡਾ ਖੂਬਸੂਰਤ

ਐਨੀਵੇ 905-673-3333 ਗਾਣੇ ਵਿੱਚ ਵੀ ਦਮ ਨਹੀਂ ਹੈਗਾ। 905-673-3337 ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚੋਂ? ਅਤੇ 905-673-3333 ਅਤੇ ਖੂਬਸੂਰਤ ਦੀ ਸ਼ਾਮ ਆ, ਸੁਨਹਿਰੀ ਰੰਗ ਦੀ, ਔਰ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਹੋਵੇ। ਅਤੇ ਫਿਰ ਬਾਈ ਕਿਵੇਂ ਹੋ, ਠੀਕ ਠਾਕ ਹੋ? ਬਾਹਰ ਰੌਣਕਾਂ ਲੱਗੀਆਂ ਪਈਆਂ। 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। 905-673-3337 'ਤੇ ਕਿਵੇਂ ਹੋ, ਠੀਕ ਹੋ? ਸ਼ਾਮ ਬਹੁਤ ਖੂਬਸੂਰਤ ਆ, ਅਤੇ ਗੱਲਾਂ ਬਾਤਾਂ ਕਰੀਏ ਫਿਰ, ਕਰੀਏ, ਚਲੋ ਕਰੀਏ।

0: ਕਿਆ ਬਾਤ ਆ ਬਾਈ, ਕਮਾਲ ਕਰਤਾ ਬਾਈ ਮੁੰਡੇ ਨੇ ਦਿਲਪੀਟੇ ਲਾਉਂਦਾ ਗਾਣਾ ਬੜੇ ਸਮੇਂ ਬਾਅਦ ਆਇਆ ਅਤੇ ਆਉਂਦੇ ਹੀ ਕਹਿੰਦੇ 12 ਘੰਟਿਆਂ ਦੇ ਵਿੱਚ 6.5 million। ਕਿਆ ਬਾਤ ਆ ਬਈ, ਦਮ ਹੈ ਗਾਣੇ 'ਚ।
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਤੁਸੀਂ ਰੈਨੋਵੇਸ਼ਨ ਕਰਾਉਣੀ ਆ, ਤੁਸੀਂ ਕੰਕਰੀਟ ਦਾ ਕੰਮ ਕਰਾਉਣਾ, ਪੈਟੀਓ ਬਣਾਉਣਾ, ਡਰਾਈਵੇ ਬਣਾਉਣਾ, ਤਾਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ, ਨਾਨਕ ਰੈਨੋਵੇਸ਼ਨ। ਅਤੇ ਬਈ ਦਿਲਪ੍ਰੀਤ ਢਿੱਲੋਂ ਨੇ ਕਮਾਲ ਕਰਤਾ ਬਈ, ਆਉਂਦਿਆਂ ਸਾਰ ਹੀ ਇੱਕ 6.5 million 12 ਘੰਟਿਆਂ ਦੇ ਵਿੱਚ, ਔਰ ਲੰਬੇ ਸਮੇਂ ਦੇ ਬਾਅਦ ਟਰੈਕ ਆਇਆ ਬਾਈ ਦਾ ਸੁਣਨ ਨੂੰ ਮਿਲਿਆ, ਅਤੇ ਕਮਾਲ

ਅੱਛਾ, ਇਹ ਨਾ ਗਾਣੇ ਦੀ ਟਿਊਨ ਕਿਸੇ ਗਾਣੇ ਦੇ ਨਾਲ ਰਲਦੀ ਮਿਲਦੀ ਆ, ਕਿਸੇ ਨੂੰ ਯਾਦ ਆਇਆ, ਕਿਉਂ ਤੁਹਾਨੂੰ ਗਾਣਾ ਇਹ ਚੰਗਾ ਲੱਗ ਰਿਹਾ? ਕਿਉਂਕਿ ਇਹ ਗਾਣਾ ਕਿਸੇ ਦੀ ਵਾਈਬ ਆ ਰਹੀ, ਕਿਸੇ ਗਾਣੇ ਦੀ, ਘੈਂਟ ਗਾਣੇ ਦੀ, ਦੱਸ ਸਕਦਾ ਕੋਈ ਕਿਹੜੇ ਗਾਣੇ ਦੀ ਵਾਈਬ ਆ ਰਹੀ ਚੋਂ?

ਹਾਂ, ਕਿਸੇ ਨੂੰ ਯਾਦ ਆਇਆ ਕਿ ਇਹ ਗਾਣੇ ਦੇ ਵਿੱਚੋਂ ਕਿਹੜੇ ਗਾਣੇ ਦਾ ਨਕਸ਼ਾ ਝਲਕ ਝਲਕ ਪੈਂਦਾ? 905-673-3337 ਦੱਸ ਸਕਦਾ ਕੋਈ? ਇਹ ਕਿਸੇ ਗਾਣੇ ਦੀ ਵਾਹੀ ਵਾਰੀ ਹੈ ਚੁੱਕ ਕਿਸੇ ਗਾਣੇ ਦੇ ਨਾ ਐਂ ਲੱਗਦਾ ਕਿ ਆਪਾਂ ਕੁਛ 80-90s ਵਾਲਾ ਕੁਛ ਸੁਣ ਰਹੇ ਹੁੰਦੇ ਹਾਂ। ਸੋ ਤਾਂ ਚੰਗਾ ਲੱਗ ਰਿਹਾ, ਤਾਂ ਹੀ ਦਿਲ ਨੂੰ ਲੱਗ ਰਿਹਾ, ਤਾਂ ਹੀ 5.5-6 million ਆ ਗਏ ਇਹਦੇ। 905-673-3337 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਬਈ ਦੱਸ ਸਕਦਾ ਕੋਈ ਕਿਹੜੇ ਗਾਣੇ ਦੀ ਵਾਹੀ ਵਾਰੀ 'ਚੋਂ?

0: ਚਲੋ ਐਨੀ ਵੀ 905-673-3337 9056733337 ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਸਾਡੇ ਨਾਲ ਅਮੇਜ਼ਿੰਗ ਡੀਲਾਂ ਅਤੇ ਅਮੇਜ਼ਿੰਗ ਜਿਹਾ ਤੁਹਾਡੇ ਲਈ ਇੱਕ ਨਿਊਜ਼ ਲੈ ਕੇ ਆਏ ਬਾਈ ਜੀ ਹੁਣ ਨਾ ਕਿ ਜਦੋਂ ਬਾਈ ਆਉਂਦੇ ਆ ਨਾ ਹਫ਼ਤੇ ਦੇ ਬ੍ਰੇਕ ਬਾਅਦ ਫਿਰ ਕੋਈ ਕਮਾਲ ਲੈ ਕੇ ਆਉਂਦੇ ਆ। ਕਮਾਲ ਇਹ ਆ ਕਿ ਕੈਨੇਡਾ ਡੇ ਆ ਰਿਹਾ, ਹੁਣ ਤੁਹਾਡੀਆਂ ਸੇਵਿੰਗਾਂ ਵੀ ਕਰਾਉਣੀਆਂ ਆ ਅਤੇ ਤੋਹਫੇ ਬਾਈ ਜੀ ਕਹਿੰਦੇ ਇਸ ਵਾਰੀ ਹਟ ਕੇ ਹੋਣਗੇ, ਤੋਹਫੇ ਕਮਾਲ ਦੇ ਹੋਣਗੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਆ ਜਾਓ। ਆਵਾਜ਼ ਨਹੀਂ ਆਈ, ਇੱਕ ਮਿੰਟ ਸੁੱਖ ਬਾਈ ਜੀ, ਆਵਾਜ਼ ਨਹੀਂ ਆਈ, ਦੁਬਾਰਾ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਡਾਲਰ ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਤੇ ਹੈਂਡਲ ਲੱਗੇ ਹੋਏ ਨੇ, 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472-260-00, 647-262-00-00, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਬਹੁਤ ਸ਼ੁਕਰੀਆ ਬਾਜੀ, ਥੈਂਕ ਯੂ ਸੋ ਮਚ ਬਾਈ। 6085 ਟੋਮ

ਲੋਕਲ ਰੋਡ 'ਤੇ ਪਹੁੰਚ ਜਾਓ ਬਾਈ ਜੀ, ਡੀਲਾਂ ਕਮਾ ਲਿਆ 905-673-3333। ਅੱਜ ਨਾ ਆਪਾਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ 9 to 10 ਕਮਾਲ ਦੀਆਂ ਗੱਲਾਂ ਕਰਨੀਆਂ, ਕਮਾਲ ਦੀਆਂ ਪੋਜ਼ਿਟਿਵਿਟੀ ਦੀਆਂ। ਉਹ ਜਿਹੜਾ ਨਹੀਂ ਅੱਜ ਕੱਲ੍ਹ ਕਹਿੰਦੇ ਜੈਨਜ਼ੀ ਕਿ ਤੁਸੀਂ ਜਿਹੜਾ ਸੋਚ ਲਓ ਉਹ ਹੋ ਜਾਂਦਾ, ਐਸੀਆਂ ਗੱਲਾਂ ਕਰਨੀਆਂ ਵਿਦ ਪਰੂਫ। 905-673-3333 ਕਰਨਵੀਰ ਬਾਈ ਜੀ, ਤੁਹਾਡੀ ਕਾਲ ਆ ਰਹੀ ਸੀ ਅਤੇ ਮੈਨੂੰ ਕਿਸੇ ਨੇ ਦੱਸਿਆ ਨਹੀਂ ਇਹ 'ਚੋਂ ਕਿਹੜੇ ਗਾਣੇ ਦੀ ਵਾਈਬ ਆ ਰਹੀ ਆ।

0: ਅੱਛਾ ਵਿੱਚ ਗਾਣੇ ਦੀ ਉਹ ਗੱਲ ਵੀ ਆ ਗਈ ਹੈ, ਜਿਹੜੇ ਗਾਣੇ ਨਾਲੇ ਗਾਣਾ ਰਲਦਾ ਮਿਲਦਾ ਉਹਦੀ ਗੱਲ ਵੀ ਆ ਗਈ ਹੈ। 905-673-33-37 ਤੁਹਾਡੇ ਲੱਗਦਾ ਸਮਝ ਪਈ ਨਹੀਂ, ਇਹ ਤਾਂ ਗਾਣਾ ਪੂਰੇ ਦਾ ਪੂਰਾ ਜਿੱਦਾਂ ਨਾ ਮਿਊਜ਼ਿਕ ਚੱਕ ਕੇ ਬਸ ਉਹਨੂੰ ਮੋਡੀਫਾਈ ਕਰਤਾ ਹੁੰਦਾ, ਜਿੱਦਾਂ ਤੁਸੀਂ ਕੋਈ ਪਿੱਕਾ ਲੈ ਆਉਂਦੇ ਹੋ ਅਤੇ ਉਹਦੇ ਵੀਲ ਵੂਲ ਜੇ ਪਵਾ ਲੈਂਦੇ ਬਾਈ ਜੀ ਆਟੋ ਤੋਂ ਅਤੇ ਫਿਰ ਐਂ ਟੋਪੋ ਟੋਪ ਕਰਾ ਦਿੰਦੇ ਹੋ ਕੰਮ, ਇਹ ਤਾਂ ਗਾਣਾ ਉੱਦਾਂ ਮੋਡੀਫਾਈ ਕੀਤਾ ਹੋਇਆ, ਮਤਲਬ ਅੰਦਰ ਖਾਤੇ ਜਿਹੜਾ ਸਿਸਟਮ ਆ ਨਾ ਇੰਟਰਨਲ ਉਹ ਤਾਂ ਬਾਈ ਉਹੀ ਆ। 905-673-33-37 ਜੀ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਹੈ? ਕਰਨ ਵੀਰ ਤੁਸੀਂ ਆਉਣੇ ਰਹੋ,
1: ਕੀ ਹਾਲ ਚਾਲ ਨੇ ਵੀਰੇ ਜੀ?
0: ਆਲ ਗੁੱਡ ਵੀਰੇ, ਤੁਸੀਂ ਸੁਣਾਓ, ਠੀਕ ਹੋ?
1: ਬਸ ਜੀ ਵਧੀਆ ਵਧੀਆ ਵੀਰੇ। ਮੈਨੂੰ ਲੱਗਦਾ ਵੀ ਇਹ ਗਾਣਾ ਬਾਈ ਕੁਲਵਿੰਦਰ ਢਿੱਲੋਂ ਦਾ ਗਾਣਾ ਨਹੀਂ ਸੀ, ਕਚਹਿਰੀਆਂ 'ਚ ਮੇਲੇ ਲੱਗਦੇ।
0: ਆਏ ਹਾਏ ਆਏ ਹਾਏ, ਬਾਈ ਬਾਈ
1: ਮੈਨੂੰ
0: ਬਣਦੇ ਸੀ ਨਾ ਬਾਈ, ਤੇ ਕੁਲਵਿੰਦਰ ਢਿੱਲੋਂ ਦਾ ਗਾਣਾ ਹੋਵੇ, ਉਹ ਮਿਊਜ਼ਿਕ ਸਾਰਾ ਕੁਛ ਹੋਵੇ। ਤੇ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
1: ਓਕੇ ਜੀ, ਥੈਂਕ ਯੂ ਸੋ ਮਚ
0: ਜੀ, ਬਿਲਕੁਲ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-07-09-1 ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬਾਈ ਜੀ, ਇਹੀ ਦੱਸਣਾ ਸੀ ਮੈਂ ਵੀ।
0: ਹਾਂ ਆਉਂਦੀ ਹੈ ਨਾ ਬਾਈ ਜੀ ਬਾਈ? ਪੂਰੀ ਹੈ,
2: ਪੂਰੀ ਆਉਂਦੀ ਹੈ, ਮੈਂ ਪਹਿਲਾਂ ਵੀ ਤੁਹਾਨੂੰ ਫੋਨ ਲਾਇਆ।
0: ਅੱਛਾ ਇਹ ਦੇਖੋ ਕੁਲਵਿੰਦਰ ਬਿੱਲੇ ਬਾਈ ਦਾ ਗਾਣਾ, ਮਾਫ ਕਰਨਾ, ਢਿੱਲੋਂ ਸਾਹਿਬ ਦਾ ਗਾਣਾ, ਤੇ ਉਹ ਮਤਲਬ ਮੈਂ ਸੁਣਿਆ, ਮੈਂ ਕਿਹਾ ਯਾਰ ਇਹ ਗਾਣਾ ਮਤਲਬ ਇੰਨਾ ਵਧੀਆ ਕਿਉਂ ਲੱਗ ਰਿਹਾ? ਅੱਛਾ ਬਾਅਦ 'ਚ ਜਾ ਕੇ ਮੈਨੂੰ 1.5 ਮਿੰਟ ਬਾਅਦ ਪਤਾ ਲੱਗਿਆ, ਅੱਛਾ ਇਹ ਤਾਂ ਸੁਣਿਆ ਹੋਇਆ ਕਿਤੇ। ਅੱਛਾ ਜਿੰਨੇ ਵੀ 90s 80s 90s ਵਾਲੇ ਉਹ ਤਾਂ ਰਿਲੇਟ ਕਰਦੇ ਆ ਜੀ ਜੀ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਕਿਆ ਬਾਤ ਹੈ, ਜਿਹੜੇ ਸੁਣਨ ਵਾਲੇ ਆ ਨਾ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਆ, ਜਿਹੜੇ ਮਿਊਜ਼ਿਕ ਦੇ ਨਾਲ ਦਲ ਮਿਲਣੇ ਆ, 905-673-33 ਉਹ ਤਾਂ ਬਾਈ ਬੁੱਝ ਲੈਂਦੇ ਆ ਜੀ। ਬਾਈ ਜੀ ਸਤਿ ਸ਼੍ਰੀ ਅਕਾਲ, 4267 ਤੁਸੀਂ ਆਉਣੇ ਰਹੋ।
3: ਉਹ ਜਦੋਂ ਪੈਂਦੀ ਆ, ਉਹ ਜਦੋਂ ਪੈਂਦੀ ਆ ਤਰੀਕ, ਕਿਸੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ।
0: ਕਿਆ ਬਾਤ ਆ, ਕਿਆ ਬਾਤ ਆ, ਛਾ ਗਿਆ ਬਾਈ ਬਿਲਕੁਲ। ਮੈਂ ਨਾ ਵੀ ਪੂਰੀ ਧੱਕ ਪੈਂਦੀ ਹੈ ਕੁਲਵਿੰਦਰ ਢਿੱਲੋਂ ਬਾਈ ਵਾਲੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 9056733

ਅੱਛਾ, ਕਈ ਕਹਿ ਦਿੰਦੇ ਆ ਕਿ ਨਾ ਇਹ ਨਾ ਮਿਊਜ਼ਿਕ ਕਾਪੀ ਕੀਤਾ, ਪਰ ਇਹ ਆਈ ਥਿੰਕ ਇਹਨੂੰ ਫਿਊਜ਼ਨ ਕਹਿ ਸਕਦੇ ਹਾਂ ਤੁਸੀਂ ਕਿ ਇੱਕ ਮਿਊਜ਼ਿਕ ਤੋਂ ਦੁਬਾਰਾ ਮਿਊਜ਼ਿਕ ਕ੍ਰੀਏਟ ਕਰਨਾ. ਅੱਜ ਕੱਲ੍ਹ ਤਾਂ ਭਾਈ ਫਿਲਮਾਂ ਵੀ 1, 2, 3, 4 ਬਣ ਜਾਂਦੀਆਂ, ਸੋ ਆਈ ਥਿੰਕ ਇਟਸ ਨੋਟ ਯਾਦ ਆ ਗਿਆ. ਦੇਖੋ ਸਾਨੂੰ ਇੱਕ ਗਾਣਾ ਜਿਹੜਾ ਉਹਨਾਂ ਟਾਈਮਾਂ ਦਾ ਸੁਪਰ ਹਿੱਟ ਗਾਣਾ ਕਚਹਿਰੀਆਂ 'ਚ ਮੇਲੇ ਲੱਗਦੇ ਉਹ ਯਾਦ ਆ ਗਿਆ, ਪਰ ਬਾਈ ਨੇ ਨਿਭਾਇਆ ਬਹੁਤ ਵਧੀਆ, ਗਾਇਆ ਬਹੁਤ ਵਧੀਆ. ਮੈਨੂੰ ਬਾਈ ਦਾ ਇਹ ਗਾਣਾ ਵਧੀਆ ਲੱਗਿਆ, ਅਤੇ ਜਾਂ ਇਹਨਾਂ ਦਾ ਇੱਕ ਗਾਣਾ ਸੀ ਉਹ ਗੁੱਗੂ ਗਿੱਲ ਵਾਲਾ ਝੂਮ ਝੂਮ ਕੇ, ਉਹ ਬਾਈ ਕਮਾਲ ਪਿੱਕਾ ਸੀ ਨਾ ਗਾਣੇ ਦਾ ਆਈ ਥਿੰਕ, ਜਾਂ ਇਹਦਾ ਬਾਈ ਮੈਨੂੰ ਦੋ ਹੀ ਗਾਣੇ ਵਧੀਆ ਲੱਗਦੇ ਆ, ਬਾਕੀ ਤਾਂ ਮੈਂ ਜਾਂ ਸੁਣੇ ਨਹੀਂ ਜਾਂ ਚਲੋ ਇਹਨੀ ਵੇ ਕਹਿਣਾ ਕੀ ਹੈ 905-673-3337, ਪਰ ਆਹ ਗਾਣਾ ਬਾਈ ਦਾ ਛਾ ਗਿਆ ਬਾਈ, ਔਰ ਇਹ ਛਾ ਗਿਆ ਕੁਲਵਿੰਦਰ ਢਿੱਲੋਂ ਕਰਕੇ.

0: ਜੀ ਸਤਿ ਸ੍ਰੀ ਅਕਾਲ ਬਾਈ ਜੀ, ਦਮਨ ਜੀ ਜੀ ਤੁਸੀਂ ਓਨਰ ਜੀ?
1: ਹਾਂਜੀ ਵੀਰੇ, ਕੀ ਹਾਲ ਚਾਲ ਨੇ?
0: ਚੜ੍ਹਦੀ ਕਲਾ ਵੀਰੇ, ਤੁਸੀਂ ਸੁਣਾਓ, ਠੀਕ ਹੋ?
1: ਵਧੀਆ ਵਧੀਆ, ਠੀਕ ਠਾਕ ਵੀਰੇ. ਨਾ 6 million ਵਿਊ ਨਹੀਂ ਆਏ ਹੈਗੇ, 6 lakh ਵਿਊ ਆਏ ਨੇ
0: ਤੇ 6. ਅੱਛਾ, ਤੁਸੀਂ ਆਈ ਥਿੰਕ ਤੁਸੀਂ ਇਹਦੇ ਆਫੀਸ਼ੀਅਲ ਪੇਜ ਤੇ ਚੈੱਕ ਕਰ ਰਹੇ ਹੋ? ਮੈਂ 6
1: ਆਫੀਸ਼ੀਅਲ ਪੇਜ ਤੇ ਹਾਂ, ਜਿਹੜੀ ਇਹਨੇ ਵੀਡੀਓ ਪਾਈ ਹੋਈ ਆ, ਅਪਲੋਡ ਕਰੀ ਹੋਈ ਆ 12-13 ਘੰਟੇ ਪਹਿਲਾਂ.
0: ਓਕੇ, ਇਹ ਨਾ 2 ਜਗ੍ਹਾ ਤੇ ਗਾਣਾ ਅਪਲੋਡ ਕੀਤਾ ਹੋਇਆ ਆ, ਤੁਸੀਂ ਮਨਕੀਰਤ ਔਲਖ ਦੇ ਪੇਜ ਤੇ ਵੀ ਚੈੱਕ ਕਰ ਸਕਦੇ ਹੋ. ਉਹਦੇ ਤੇ 4.29 million 5 hours ago, ਤੇ ਜਿਹੜਾ ਬਾਈ ਦੇ ਪੇਜ ਤੇ, ਇਹ 3 ਜਗ੍ਹਾ ਤੇ ਗਾਣਾ ਪਿਆ ਹੋਇਆ ਆ. ਤੁਸੀਂ ਇੱਕ ਸੈਕਿੰਡ, ਨਹੀਂ ਨਹੀਂ ਮਾਫ ਕਰਨਾ, ਨਹੀਂ ਨਹੀਂ ਆਈ ਥਿੰਕ ਸੋਰੀ, ਇੱਕ ਸੈਕਿੰਡ.
1: ਨਹੀਂ ਨਹੀਂ ਵੀਰੇ,
0: ਜੀ ਜੀ
1: 13 ਘੰਟੇ ਪਹਿਲਾਂ ਗਾਣਾ ਪਿਆ, 6,53,000 ਵਿਊ ਨੇ ਗਾਣੇ ਦੇ.
0: ਮੈਨੂੰ ਦੁਬਾਰਾ, ਮੈਂ ਆਈ ਥਿੰਕ ਮੈਂ ਰੌਂਗ ਕਰ ਲਿਆ ਸੀ.
1: ਤਾਂ ਬਹੁਤ ਜ਼ਿਆਦਾ ਇਹਨਾਂ ਦੇ ਸਿੱਧੂ ਦੇ ਗਾਣੇ ਤੇ ਨਹੀਂ ਆਉਂਦੇ ਹੈਗੇ.
0: ਮੈਂ ਬਾਈ, ਮੈਂ ਇਹ ਉਹ ਨੰਬਰ ਉਲਟੇ ਉੱਪਰ ਨੀਚੇ ਹੋ ਗਿਆ, 9.6 ਨੰਬਰ ਸਹੀ ਹੋ ਗਏ ਸੀ ਰਾਜੀਵ ਡੇਂਗ ਵਾਂਗੂ. ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ. ਆਪਾਂ ਤਾਂ
1: ਬਾਈ ਨੇ ਕਿਹਾ 6 million ਵਿਊ ਹੋ ਗਿਆ, ਮੈਂ ਕਿਹਾ ਯਾਰ ਕਮਾਲ ਦੀ ਗੱਲ ਹੈ, ਤਾਂ ਸਿੱਧੂ ਨੂੰ ਵੀ ਕੱਟ ਗਿਆ.
0: ਹਾਂ ਯਾਰ ਬਿਲਕੁਲ, ਇਸ ਤਾਂ ਗੱਲ ਸੋਚੀ ਨੀ ਆਪਾਂ. ਕੁਲਵਿੰਦਰ ਢੁੱਲੇ ਦੀ ਜਿਹੜੀ ਨਾ ਉਹ ਝਲਕ ਪੈਂਦੀ ਹੈ ਗਾਣੇ ਦੀ,
1: ਝਲਕ ਪੈਂਦੀ ਆ.
0: ਨਹੀਂ ਤਾਂ ਮੈਂ ਅੱਗੇ ਕਹਿਣ ਡਿਆ ਸੀ, ਮੈਂ ਤਾਂ ਬਾਈ ਦੇ 2 ਹੀ ਗਾਣੇ ਸੁਣੇ ਯਾਰ, ਮੈਂ ਹੈਰਾਨ ਹੋ ਗਿਆ ਮੈਂ ਵੀ ਖੁਦ. ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਫੋਰ ਕਰੈਕਟਿੰਗ ਮੀ, ਬਹੁਤ ਸ਼ੁਕਰੀਆ. ਅੱਛਾ, ਆਪਾਂ ਦੇਤੇ ਸੀ ਵੇਲੋ 6.5 million ਦੇਤੇ ਸੀ ਆਪਾਂ ਬਾਈ, ਨਾ ਉਹਦਾ ਤੇ ਆਪਾਂ ਦਿਲ ਪਿੱਟੀ ਲਾਉਣ ਨੂੰ ਆਪਣੇ ਵੱਲੋਂ ਦੇਤੇ ਸੀ ਆਪਾਂ, ਉਹ ਤਾਂ ਗੱਲ ਕਰੋ ਬਾਈ ਜੀ ਆ ਗਏ. ਚਲੋ ਐਨੀਵੇ, ਕਿਸੇ ਨੂੰ 5 million ਮਿਲਣ, ਕਿਸੇ ਨੂੰ 6 million, ਕਿਸੇ ਨੂੰ 7 million, ਆਪਾਂ ਖਬਰਾਂ ਨਾਲ ਜੁੜਦੇ ਹਾਂ, ਪੰਜਾਬ ਦੀ ਧਰਤੀ 'ਤੇ ਚੱਲਦੇ ਹਾਂ, ਪੰਜਾਬੀ ਮਿਊਜ਼ਿਕ ਨਾਲ ਆਪਾਂ ਜੁੜ ਲਿਆ, ਹੁਣ ਪੰਜਾਬ ਦੀ ਧਰਤੀ ਤੋਂ ਖਬਰਾਂ ਨਾਲ ਜੁੜਦੇ ਹਾਂ. ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਪਹੁੰਚ ਚੁੱਕੇ ਨੇ ਖਬਰਾਂ ਦਾ ਹਾਲ ਲੈ ਕੇ, ਸੋ ਚੱਲਦੇ ਹਾਂ ਜੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ.
2: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਵਾਇਰਲ ਵੀਡੀਓ ਮਾਮਲੇ ਵਿੱਚ ਹੁਣ ਇੱਕ ਨਵਾਂ ਵੱਡਾ ਮੋੜ ਆਇਆ ਹੈ। ਇਸ ਸੰਬੰਧੀ ਫੋਰੈਂਸਿਕ ਸਬੂਤਾਂ ਵਿੱਚ ਹੇਰਾਫੇਰੀ ਸੰਬੰਧੀ ਜਾਂਚ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਸੰਬੰਧੀ ਗੁਰੂਗ੍ਰਾਮ ਦੇ ਥਾਣੇ ਵਿੱਚ ਬਕਾਇਦਾ ਕੇਸ ਦਰਜ ਹੋ ਗਿਆ ਹੈ। ਇਸ ਜਾਂਚ ਨੇ ਸਿਆਸੀ ਅਤੇ ਕਾਨੂੰਨੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਜਾਂਚ ਇਸ ਦੋਸ਼ ਦੇ ਆਲੇ ਦੁਆਲੇ ਘੁੰਮਦੀ ਹੈ ਕਿ 2 ਪ੍ਰਾਈਵੇਟ ਲੈਬੋਰੇਟਰੀਜ਼ ਦੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਨੂੰ ਦੋਸ਼ ਮੁਕਤ ਕਰਨ ਲਈ ਪਹਿਲਾਂ ਤੋਂ ਤਿਆਰ ਕੀਤੀ ਗਈ ਕਲੀਨ ਚਿੱਟ ਰਿਪੋਰਟ ਦੇਣ ਲਈ ਮਜਬੂਰ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਵਿੱਚ ਸ਼ਾਮਿਲ ਟੈਕਨੀਸ਼ੀਅਨ ਵਿਅਕਤੀਆਂ ਨੂੰ ਸੈਕਟਰ 29 ਦੇ ਲਗਜ਼ਰੀ 5 ਸਿਤਾਰਾ ਹੋਟਲ ਵਿੱਚ ਲਿਜਾਣਾ ਸ਼ਾਮਿਲ ਸੀ, ਜਿੱਥੇ ਵੱਡੇ ਸਿਆਸੀ ਏਜੰਡੇ ਨੂੰ ਪੂਰਾ ਕਰਨ ਲਈ ਫਰਜ਼ੀ ਸਟੈਂਪਾਂ ਅਤੇ ਪ੍ਰਮਾਣ ਪੱਤਰਾਂ ਨਾਲ ਪੂਰੀ ਕੀਤੀ ਗਈ ਜਾਅਲੀ ਰਿਪੋਰਟ ਤਿਆਰ ਕੀਤੀ ਗਈ। ਹਾਲਾਂਕਿ ਮੁਲਜ਼ਮਾਂ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਕਥਿਤ ਤੌਰ ਤੇ ਦਾਅਵਾ ਕੀਤਾ ਕਿ ਉਹ ਆਪਣੀਆਂ ਕਾਰਵਾਈਆਂ ਦੇ ਗੰਭੀਰ ਸਿਆਸੀ ਪ੍ਰਭਾਵਾਂ ਤੋਂ ਅਣਜਾਣ ਸਨ, ਪਰ ਪੁਲਿਸ ਨੇ ਇਹਨਾਂ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਹੋਟਲ ਦੀ CCTV ਫੁਟੇਜ ਜ਼ਬਤ ਕਰ ਲਈ ਹੈ। ਇਹ ਕਾਰਵਾਈ ਹੈਰਾਨੀ ਵਾਲੀ ਇਸ ਕਰਕੇ ਹੈ ਕਿਉਂਕਿ 24 ਘੰਟੇ ਪਹਿਲਾਂ ਜਦੋਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਨਤਕ ਤੌਰ ਤੇ ਦੋਸ਼ ਲਾਇਆ ਸੀ ਕਿ ਫੋਰੈਂਸਿਕ ਰਿਪੋਰਟ ਦੇ ਸੰਬੰਧ ਵਿੱਚ ਪੁਲਿਸ ਛਾਪੇਮਾਰੀ ਚੱਲ ਰਹੀ ਹੈ, ਤਾਂ ਵਿਭਾਗ ਨੇ ਅਧਿਕਾਰਤ ਤੌਰ ਤੇ ਇਹਨਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਦਾਅਵਾ ਕੀਤਾ ਸੀ ਕਿ ਇਹੋ ਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਹਿਲਾਂ ਪੁਲਿਸ ਨੇ ਕਿਸੇ ਵੀ ਜਾਂਚ ਤੋਂ ਇਨਕਾਰ ਕੀਤਾ ਸੀ, ਪਰ ਹੁਣ ਅਚਾਨਕ ਇਸ ਮਾਮਲੇ ਵਿੱਚ ਅਪਰਾਧਿਕ ਕੇਸ ਦਰਜ ਕਰ ਲਿਆ ਗਿਆ। ਇਸ ਕਾਰਨ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਹੰਗਾਮੀ ਮੀਟਿੰਗ ਕੀਤੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਥਿਤ ਬੇਅਦਬੀ ਵੀਡੀਓ ਮਾਮਲੇ ਵਿੱਚ ਕਲੀਨ ਚਿੱਟ ਦੇਣ ਵਾਲੀ ਫਰਜ਼ੀ ਫੋਰੈਂਸਿਕ ਰਿਪੋਰਟ ਪੁਲਿਸ ਅਧਿਕਾਰੀਆਂ ਵੱਲੋਂ ਰਕਮ ਦੇ ਕੇ ਤਿਆਰ ਕਰਵਾਈ ਗਈ ਸੀ। ਮਜੀਠੀਆ ਨੇ ਇਹ ਦੋਸ਼ ਇੱਕ ਪ੍ਰੈਸ ਕਾਨਫਰੰਸ ਜ਼ਰੀਏ ਲਾਇਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਗੁਰੂਗ੍ਰਾਮ ਇਲਾਕੇ ਦੇ ਆਲੇ ਦੁਆਲੇ ਘੁੰਮਿਆ। ਮਜੀਠੀਆ ਨੇ ਉਹਨਾਂ ਸਰਕਾਰੀ ਗੱਡੀਆਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਜਾਰੀ ਕੀਤੇ ਨੇ, ਜਿਨ੍ਹਾਂ ਬਾਰੇ ਉਹਨਾਂ ਦਾ ਦਾਅਵਾ ਸੀ ਕਿ ਗੁਰੂਗ੍ਰਾਮ ਦੇ ਪ੍ਰਾਈਵੇਟ ਹੋਟਲ ਵਿੱਚ ਕਥਿਤ ਫਰਜ਼ੀ ਲੈਬ ਦੇ ਮਾਲਕਾਂ ਨਾਲ ਮੀਟਿੰਗਾਂ ਦੌਰਾਨ ਵਰਤੇ ਗਏ ਸਨ। ਮਜੀਠੀਆ ਨੇ ਇੱਕ ਹੋਰ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਲੈਬ ਦੇ ਮਾਲਕਾਂ ਵਿਚਕਾਰ ਮੀਟਿੰਗ ਵਿਖਾਈ ਗਈ ਹੈ। ਉਹਨਾਂ ਦੋਸ਼ ਲਾਇਆ ਕਿ ਹਰਿਆਣਾ ਪੁਲਿਸ ਨੇ ਵਿਵਾਦਿਤ ਰਿਪੋਰਟ ਤਿਆਰ ਕਰਨ ਦੇ ਦੋਸ਼ ਵਿੱਚ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਜੀਠੀਆ ਨੇ ਆਪਣੇ ਵੱਲੋਂ ਇੱਕ ਵਿਅਕਤੀ ਦੀ ਕਥਿਤ ਵੀਡੀਓ ਕਬੂਲਨਾਮਾ ਕਰਦੇ ਹੋਏ ਦੀ ਵੀਡੀਓ ਵੀ ਜਾਰੀ ਕੀਤੀ ਹੈ। ਕੁੱਲ ਮਿਲਾ ਕੇ ਇਸ ਵੀਡੀਓ ਅਤੇ ਇਸ ਦੀ ਫੋਰੈਂਸਿਕ ਲੈਬ ਵਾਲਾ ਮਾਮਲਾ ਕਾਫੀ ਭਖਦਾ ਨਜ਼ਰ ਆ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਕਿ ਸਭ ਕੁਛ ਸਿਆਸੀ ਮੰਤਵ ਦੇ ਨਾਲ ਕੀਤਾ ਜਾ ਰਿਹਾ। ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਇਸ ਮਾਮਲੇ ਨੂੰ ਉਛਾਲਿਆ ਜਾ ਰਿਹਾ ਹੈ। ਲੰਘੀ ਗੱਲ ਅਸੀਂ ਤੁਹਾਨੂੰ ਖ਼ਬਰ ਸੁਣਾਈ ਸੀ ਕਿ ਭਾਜਪਾ ਆਗੂ ਵਜੋਂ ਰਾਘਵ ਚੱਡਾ ਦੀ ਪਹਿਲੀ ਪੰਜਾਬ ਫੇਰੀ ਹੋਈ ਹੈ ਅਤੇ ਇਸ ਕਾਰਨ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਉਹਨਾਂ ਦੀ ਹਰੇਕ ਹਰਕਤ ਅਤੇ ਸਿਆਸੀ ਸਰਗਰਮੀ ਉੱਤੇ ਵੀ ਟਿਕ ਗਈਆਂ ਨੇ। ਹਾਲਾਂਕਿ ਰਾਘਵ ਚੱਡਾ ਦੀ ਵੋਟ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਬਣੀ ਹੋਈ ਹੈ, ਪਰ ਹਾਲ ਹੀ ਵਿੱਚ ਹੋਈਆਂ ਸਥਾਨਕ ਚੋਣਾਂ ਮੌਕੇ ਉਹ ਵੋਟ ਪਾਉਣ ਲਈ ਪੰਜਾਬ ਨਹੀਂ ਆਏ ਸਨ। ਰਾਘਵ ਚੱਡਾ ਪਹਿਲਾਂ ਵੀ ਇਹ ਖਦਸ਼ਾ ਜ਼ਾਹਰ ਕਰ ਚੁੱਕੇ ਨੇ ਕਿ ਪੰਜਾਬ ਸਰਕਾਰ ਉਹਨਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾਉਣ ਲਈ ਝੂਠੇ ਕੇਸ ਦਰਜ ਕਰ ਸਕਦੀ ਹੈ। ਇਹਨਾਂ ਖਦਸ਼ਿਆਂ ਦੇ ਬਾਵਜੂਦ ਬਦਲੇ ਹੋਏ ਸਿਆਸੀ ਹਾਲਾਤ ਤਹਿਤ ਰਾਘਵ ਚੱਡਾ ਨੂੰ ਮਿਲੇ ਭਾਜਪਾ ਪ੍ਰਧਾਨ ਦੇ ਥਾਪੜੇ ਅਤੇ ਲੁਧਿਆਣਾ ਮੀਟਿੰਗ ਤੋਂ ਬਾਅਦ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੋ ਗਿਆ। ਚਰਚਾ ਚੱਲ ਪਈ ਹੈ ਕਿ ਪੰਜਾਬ ਦੇ ਸਿਆਸੀ ਦ੍ਰਿਸ਼ ਉੱਤੇ ਰਾਘਵ ਚੱਡਾ ਦੀ ਕੀ ਭੂਮਿਕਾ ਹੋਵੇਗੀ, ਜਦਕਿ ਅਗਲੇ ਸਾਲ ਚੋਣਾਂ ਵੀ ਹੋਣੀਆਂ ਨੇ। ਕਰੀਬ 4 ਦਹਾਕੇ ਪਹਿਲਾਂ ਵਾਪਰਿਆ ਨਕੋਦਰ ਕਾਂਡ ਦਾ ਮਾਮਲਾ ਦੁਬਾਰਾ ਭਖ ਗਿਆ। ਵਿਧਾਨ ਸਭਾ ਵੱਲੋਂ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਨੇ ਸਾਬਕਾ IAS ਅਧਿਕਾਰੀ ਦਰਬਾਰਾ ਸਿੰਘ ਗੁਰੂ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਵੀ ਰਹਿ ਚੁੱਕੇ ਨੇ, ਉਹਨਾਂ ਨਾਲ ਨਕੋਦਰ ਕਾਂਡ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਕਮੇਟੀ ਨੇ ਦਰਬਾਰਾ ਸਿੰਘ ਗੁਰੂ ਦੇ ਬਿਆਨ ਕਲਮਬੰਦ ਕੀਤੇ ਨੇ ਜਾਂ ਨਹੀਂ ਇਸ ਬਾਰੇ ਤਾਂ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ, ਪਰ ਨਿੱਜਰ ਦਾ ਕਹਿਣਾ ਹੈ ਕਿ ਸਾਬਕਾ ਅਧਿਕਾਰੀ ਨੇ ਕਮੇਟੀ ਨੂੰ ਪੂਰਨ ਸਹਿਯੋਗ ਦਿੱਤਾ ਹੈ। ਉਹਨਾਂ ਕਿਹਾ ਕਿ ਗੱਲਬਾਤ ਦੌਰਾਨ ਕੁਝ ਸਵਾਲ ਜਵਾਬ ਵੀ ਹੋਏ ਨੇ, ਪਰ ਉਹਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਬਹਿਬਰ ਕਲਾਂ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੀ ਸਾਂਪਲਾ ਬਿਆਨ ਦਰਜ ਕਰਵਾਉਣ ਪਹੁੰਚੇ। SIT ਨੇ ਉਹਨਾਂ ਨੂੰ ਜਲੰਧਰ PAP ਕੈਂਪਸ ਵਿੱਚ ਬੁਲਾਇਆ ਸੀ। ਕਰੀਬ ਅੱਧਾ ਘੰਟਾ ਉਹ PAP ਕੈਂਪਸ ਵਿੱਚ ਰਹੇ। ਜਾਂਚ ਟੀਮ ਨੂੰ ਮਿਲਣ ਤੋਂ ਬਾਅਦ ਵਿਜੇ ਸਾਂਪਲਾ ਨੇ ਦੱਸਿਆ ਕਿ ਬਹਿਬਰ ਕਲਾਂ ਮਾਮਲੇ ਵਿੱਚ ਉਹਨਾਂ ਦੇ ਬਿਆਨ ਦਰਜ ਕੀਤੇ ਜਾਣੇ ਨੇ। ਸਾਂਪਲਾ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਲਈ ਕਈ ਸਾਲ ਪਹਿਲਾਂ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਸੀ, ਪਰ ਕਿਸ ਪੱਤਰ ਦੇ ਆਧਾਰ ਉੱਤੇ ਉਹਨਾਂ ਦੇ ਬਿਆਨ ਦਰਜ ਕੀਤੇ ਜਾਣੇ ਨੇ ਉਹ SIT ਕੋਲ ਨਹੀਂ ਸੀ। ਸਾਂਪਲਾ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜਦੋਂ ਬਹਿਬਰ ਕਲਾਂ ਗੋਲੀਕਾਂਡ ਵਾਪਰਿਆ ਸੀ ਉਸ ਵੇਲੇ ਨਾ ਤਾਂ ਉਹ ਕੇਂਦਰੀ ਮੰਤਰੀ ਸਨ ਅਤੇ ਨਾ ਹੀ ਪੰਜਾਬ ਦੇ ਪ੍ਰਧਾਨ ਸਨ, ਪਰ ਇਸ ਦੇ ਬਾਵਜੂਦ ਸਾਂਪਲਾ ਦਾ ਕਹਿਣਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। ਅੰਮ੍ਰਿਤਸਰ ਦਾ ਕੁਲਚਾ ਬੇਹੱਦ ਪ੍ਰਸਿੱਧ ਹੈ। ਪੰਜਾਬ ਸਰਕਾਰ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਅੰਮ੍ਰਿਤਸਰੀ ਕੁਲਚੇ ਨੂੰ ਭੂਗੋਲਿਕ ਸੰਕੇਤ ਯਾਨੀ ਕਿ ਜੀਓਗ੍ਰਾਫੀਕਲ ਇੰਡੀਕੇਸ਼ਨ GI ਟੈਗ ਦਵਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਗਈ ਹੈ। ਫੂਡ ਪ੍ਰੋਸੈਸਿੰਗ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਜਾਰੀ ਪੱਤਰ ਮੁਤਾਬਕ ਅੰਮ੍ਰਿਤਸਰੀ ਕੁਲਚਾ ਪੰਜਾਬ ਦੀ ਵਿਲੱਖਣ ਖਾਣ ਪੀਣ ਦੀ ਅਹਿਮੀਅਤ ਵਾਲਾ ਇੱਕ ਵਿਸ਼ਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਇਸ ਦੀ ਨਕਲ ਕੀਤੇ ਜਾਣ ਕਾਰਨ ਇਸ ਦੀ ਅਸਲ ਪਛਾਣ ਅਤੇ ਇਸ ਨਾਲ ਜੁੜੇ ਕਾਰੀਗਰਾਂ ਦੇ ਹੱਕ ਪ੍ਰਭਾਵਿਤ ਹੋ ਰਹੇ ਨੇ। ਇਸ ਲਈ ਅੰਮ੍ਰਿਤਸਰੀ ਕੁਲਚੇ ਨੂੰ GI ਟੈਗ ਦਵਾਉਣ ਦੀ ਲੋੜ ਮਹਿਸੂਸ ਕੀਤੀ ਗਈ ਹੈ। ਜੀ ਆਈ ਟੈਗ ਭਾਰਤ ਦੇ ਆਈ ਟੀ ਐਕਟ 1999 ਤਹਿਤ ਦਿੱਤਾ ਜਾਣ ਵਾਲਾ ਕਾਨੂੰਨੀ ਪ੍ਰਮਾਣੀਕਰਨ ਹੈ ਜੋ ਕਿਸੇ ਖਾਸ ਖੇਤਰ ਤੋਂ ਉਤਪੰਨ ਹੋਣ ਵਾਲੇ ਤੇ ਵਿਲੱਖਣ ਗੁਣਾਂ ਵਾਲੇ ਉਤਪਾਦਾਂ ਦੀ ਪਛਾਣ ਨੂੰ ਸੁਰੱਖਿਅਤ ਕਰਦਾ ਹੈ। ਇਸੇ ਲਈ ਸੰਬੰਧਿਤ ਵਿਭਾਗ ਨੇ ਅੰਮ੍ਰਿਤਸਰੀ ਕੁਲਚੇ ਨੂੰ ਜੀ ਆਈ ਟੈਗ ਦਿਵਾਉਣ ਦੀ ਲੋੜ ਨੂੰ ਮਹੱਤਵਪੂਰਨ ਮੰਨਦਿਆਂ ਇਸ ਦਿਸ਼ਾ ਵਿੱਚ ਇਹ ਕਾਰਵਾਈ ਸ਼ੁਰੂ ਕੀਤੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਰਾਜਧਾਨੀ ਦਿੱਲੀ ਵਿਖੇ ਪਦਮ ਸ਼੍ਰੀ ਪੁਰਸਕਾਰ ਦਿੱਤੇ ਗਏ ਨੇ, ਜਿਨ੍ਹਾਂ ਵਿੱਚ ਉੱਘੀ ਗਾਇਕਾ ਅਲਕਾ ਯਾਗਨਿਕ, ਭਾਰਤੀ ਕ੍ਰਿਕਟ ਟੀਮ ਦੇ ਲੰਮਾ ਸਮਾਂ ਕਪਤਾਨ ਰਹੇ ਰੋਹਿਤ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਨੂੰ ਕੌਮੀ ਅਵਾਰਡ ਦਿੱਤੇ ਗਏ ਨੇ। ਇਸੇ ਤਰ੍ਹਾਂ ਸੰਤ ਨਿਰੰਜਨ ਦਾਸ ਅਤੇ ਝਾੜੂ ਯੋਧੇ ਇੰਦਰਜੀਤ ਸਿੰਘ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਵਿੱਚ ਚੜਾਵਾ ਚੋਰੀ ਮਾਮਲੇ ਦੀ ਜਾਂਚ ਕਰ ਰਹੀ SID ਨੇ ਆਪਣੀ ਸ਼ੁਰੂਆਤੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ ਅਤੇ ਰਾਮ ਮੰਦਿਰ ਚੜਾਵਾ ਚੋਰੀ ਵਿੱਚ FIR ਦਰਜ ਕਰਨ ਦੀ ਸਿਫਾਰਿਸ਼ ਦਿੱਤੀ ਹੈ। ਇਸ ਜਾਂਚ ਵਿੱਚ SIT ਨੇ 14 ਜਣਿਆਂ ਨੂੰ ਮੁਲਜ਼ਮ ਬਣਾਇਆ ਤੇ ਨਕਦ ਚੋਰੀ ਤੋਂ ਇਲਾਵਾ ਦਾਨ ਕੀਤੇ ਗਏ ਕੁਝ ਗਹਿਣਿਆਂ ਦੇ ਵੀ ਗਾਇਬ ਹੋਣ ਦਾ ਜ਼ਿਕਰ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4.5 ਸਾਲਾਂ ਵਿੱਚ 68,268 ਨੌਕਰੀਆਂ ਦਿੱਤੀਆਂ ਨੇ, ਜਦਕਿ ਆਮ ਆਦਮੀ ਪਾਰਟੀ ਵੱਲੋਂ ਆਉਂਦੇ ਮਹੀਨਿਆਂ ਦੌਰਾਨ ਸੂਬੇ ਵਿੱਚ 4 AI ਯੂਨੀਵਰਸਿਟੀਜ਼ ਖੋਲਣ ਦਾ ਵੀ ਐਲਾਨ ਕੀਤਾ ਗਿਆ। ਇੱਕ ਹਫਤੇ ਦੀ ਪਾਬੰਦੀ ਮਗਰੋਂ ਭਾਰਤ ਵਿੱਚ ਟੈਲੀਗ੍ਰਾਮ ਦੀ ਸੇਵਾ ਮੁੜ ਬਹਾਲ ਹੋ ਗਈ ਹੈ। ਇਸ ਨੂੰ NEET UG ਪ੍ਰੀਖਿਆ ਦੇ ਦੁਬਾਰਾ ਕਰਵਾਏ ਜਾਣ ਦੀ ਤਰੀਕ ਨੂੰ ਵੇਖਦਿਆਂ ਇੱਕ ਹਫਤੇ ਲਈ ਬੰਦ ਕੀਤਾ ਗਿਆ ਸੀ। ਕੇਰਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਜਾਰਜ ਕੁਰੀਅਨ ਨੇ ਰਾਜ ਸਭਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਰਵਨੀਤ ਬਿੱਟੂ ਫਿਲਹਾਲ ਕੇਂਦਰੀ ਮੰਤਰੀ ਬਣੇ ਰਹਿਣਗੇ। ਫੀਫਾ ਵਿਸ਼ਵ ਕੱਪ ਦੇ ਹੋਏ ਤਾਜ਼ਾ ਮੁਕਾਬਲੇ ਵਿੱਚ ਆਖਿਰਕਾਰ ਕ੍ਰਿਸਟੀਆਨੋ ਰੋਨਾਲਡੋ ਦਾ ਜਾਦੂ ਵੀ ਚੱਲਿਆ ਤੇ ਰੋਨਾਲਡੋ ਦੇ 2 ਗੋਲਾਂ ਦੀ ਮਦਦ ਸਦਕਾ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਦੇ ਫਰਕ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਉਜ਼ਬੇਕਿਸਤਾਨ ਦੀ ਟੀਮ ਇਸ ਵਿਸ਼ਵ ਕੱਪ ਦੀ ਦੌੜ ਵਿੱਚੋਂ ਬਾਹਰ ਹੋ ਗਈ, ਜਦਕਿ ਪੁਰਤਗਾਲ ਨੇ ਇੱਕ ਵੱਡੀ ਅਤੇ ਅਹਿਮ ਜਿੱਤ ਦਰਜ ਕੀਤੀ ਹੈ। ਫੀਫਾ ਵਿਸ਼ਵ ਕੱਪ ਵਿੱਚ ਹੁਣ ਤੋਂ ਤਕਰੀਬਨ 1 ਘੰਟੇ ਬਾਅਦ ਕੋਲੰਬੀਆ ਦਾ ਮੁਕਾਬਲਾ DR ਕੋਂਗੋ ਦੀ ਟੀਮ ਨਾਲ ਹੋਣਾ ਹੈ। ਅਤੇ ਪੰਜਾਬ ਦੇ ਮੌਸਮ ਦੀ ਜੇਕਰ ਤੁਹਾਨੂੰ ਗੱਲ ਦੱਸੀਏ ਤਾਂ ਗਰਮੀ ਦਾ ਆਲਮ ਬਰਕਰਾਰ ਹੈ, ਮੌਨਸੂਨ ਦੀ ਉਡੀਕ ਜਾਰੀ ਹੈ। ਪਿਛਲੇ 24 ਘੰਟੇ ਦੌਰਾਨ ਵੀ ਧੁੱਪ ਨਿਕਲੀ ਰਹੀ ਹੈ ਤੇ ਤਾਪਮਾਨ ਵਿੱਚ ਵਾਧਾ ਅਤੇ ਨਾਲ ਦੀ ਨਾਲ ਹੁਮਸ ਦਾ ਆਲਮ ਬਣਿਆ ਰਿਹਾ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99 ਵਿੱਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: This is AM 530, CHLO AM, serving Brampton, Mississauga, Toronto, the GTA, and the world at am530.ca.
5: ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਨ ਰੇਡੀਓ ਉਡਾਨ। ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।
6: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ। 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
7: ਸੱਚ ਕਿਹੋ ਜਿਹਾ ਹੁੰਦਾ?
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
9: ਮਿੱਟੀ ਚੁਗਦੀ ਫਸਲ ਸੱਚ ਹੈ,
8: ਖੁਰੋ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ, ਰੇਡੀਓ ਉਡਾਨ, ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਥੋੜ੍ਹਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਵੇਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਕੀ ਹਾਲ ਚਾਲ ਹੈ? ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚੋਂ? ਸਟੂਡੀਓ ਦੇ ਘੜੇ ਦੇ ਮੁਤਾਬਕ 9:05 ਹੋ ਚੁੱਕੇ ਆ ਅਤੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਅਤੇ 10 ਵਜੇ ਤੱਕ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਉਹਦੀਆਂ ਬਹੁਤ ਹੀ ਖੂਬਸੂਰਤ ਅਤੇ ਤੁਹਾਡਾ ਸਾਥ ਮੈਨੂੰ ਹਮੇਸ਼ਾ ਦੀ ਤਰ੍ਹਾਂ ਚਾਹੀਦਾ। ਅਤੇ ਕਿਉਂਕਿ ਕਹਿੰਦੇ ਜਦੋਂ ਇੱਕ ਜਣਾ ਗੱਲ ਕਰੇ ਅਤੇ ਅੱਗੋਂ ਹੁੰਗਾਰਾ ਨਾ ਆਵੇ ਤਾਂ ਫਿਰ ਕਈ ਵਾਰ ਗੱਲ ਕਰਨ ਦਾ ਨਾ ਸਵਾਦ ਜਿਹਾ ਪੂਰਾ ਨਹੀਂ ਆਉਂਦਾ। 905-673-3337 ਹੁੰਗਾਰੇ ਭਰਨ ਦੇ ਲਈ ਨੰਬਰ ਮੈਂ ਤੁਹਾਨੂੰ ਦੇ ਦਿੰਦਾ 905-673-3337 905-673-3337। ਅੱਜ ਕੁਛ ਗਲੇ ਦੇ ਵਿੱਚ ਰੁਕਾਵਟ ਕੇ ਲਈ ਖੇਤ ਚੱਲਦੀ ਪਈ ਆ, ਪਰ ਕੋਈ ਨਹੀਂ, ਚੱਕਦੇ ਨੇ ਫਟੇ ਆਪਾਂ, ਬਸ ਇੰਜਨ ਜਿੱਦਾਂ ਹੀ ਗਰਮ ਹੋ ਗਿਆ ਅਤੇ ਫਿਰ ਦੇਖਿਓ ਕਿੱਧਰ ਇੱਧਰੋਂ ਉੱਧਰ ਦੀਆਂ ਕਿੱਧਰੋਂ ਕਿੱਥੋਂ ਗੱਲਾਂ ਆਉਂਦੀਆਂ। ਫਿਰ 905-673-3337 905-673-3337 ਕਹਿੰਦੇ ਨੇ ਕਿ ਗੱਲਾਂ ਉਦੋਂ ਹੁੰਦੀਆਂ ਜਦੋਂ ਰਲ ਕੇ ਬੈਠੀਏ, ਅਤੇ ਰਲ ਕੇ ਬੈਠਦੀ ਨਹੀਂ ਅੱਜ ਕੱਲ੍ਹ ਆਪਾਂ, ਸਾਡੇ ਕੋਲ ਸਮਾਂ ਹੀ ਨਹੀਂ ਹੈ ਰਲ ਕੇ ਬਹਿਣ ਦਾ। ਸੋਸ਼ਲ ਲਾਈਫ ਹਮੇਸ਼ਾ ਕਹਿੰਦੇ ਕਿ ਭਾਈ ਸੋਸ਼ਲ ਲਾਈਫ ਨਹੀਂ ਹੈਗੀ ਇੱਥੇ, ਬਿਲਕੁਲ ਸਮੇਂ ਘੱਟ ਨੇ ਇੱਥੇ, ਪਰ ਜਿਹਨਾਂ ਕੋਲ ਪਈ ਹੈਗੀ ਉਹ ਬਹਿੰਦੇ ਵੀ ਆ, ਰਲ ਕੇ ਬਹਿੰਦੇ ਆ, ਫੋਨ 'ਤੇ ਲੱਗੇ ਰਹਿੰਦੇ ਘੰਟਾ ਘੰਟਾ, ਦੋ ਦੋ ਘੰਟੇ ਆ। ਤੁਸੀਂ ਕਿਸੇ ਟਰੱਕ ਵਾਲੇ ਸੱਜਣ ਮੇਲੀ ਨਾਲ ਯਾਰੀ ਪਾ ਲਓ, ਦੇਖੋ ਸਾਰਾ ਦਿਨ ਕਿਵੇਂ ਜੀ ਲਾ ਕੇ ਰੱਖਦੇ ਆ। 905-673-3337 905-673-3337 ਮੇਰੇ ਇੱਕ ਦੋਸਤ ਆ ਸੱਜਣ ਮਿੱਤਰ ਟਰੈਕਿੰਗ ਲਾਈਨ ਦੇ ਵਿੱਚ, ਅਤੇ ਉਹ ਕਹਿੰਦਾ ਯਾਰ ਪਹਿਲਾਂ ਮੈਂ ਇੰਡੀਆ ਕਾਲ ਲਾ ਲੈਣੀ ਆਪਦਿਆਂ ਮਾਸੀਆਂ ਦੇ ਮੁੰਡਿਆਂ ਨੂੰ, ਭੂਆ ਦੇ ਮੁੰਡਿਆਂ ਨੂੰ, ਚਾਚਿਆਂ ਦੇ ਮੁੰਡਿਆਂ ਨੂੰ, ਤਾਇਆਂ ਦੇ ਮੁੰਡਿਆਂ ਨੂੰ, ਅਤੇ ਕਹਿੰਦਾ ਹੁਣ ਸਾਲੇ ਚੱਕਦੇ ਹੀ ਨਹੀਂ ਫੋਨ, ਮਾਫ਼ ਕਰਨਾ। ਸੋ ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਯਾਰ ਉਹ ਕਹਿੰਦੇ ਕਿ ਤੁਸੀਂ ਤਾਂ ਵਿਹਲੇ ਹੋ। ਅੱਛਾ, ਉਹ ਦੇਖੋ ਕੈਨੇਡਾ ਵਾਲੇ ਨੂੰ ਕਹਿ ਰਹੇ ਕਿ ਤੁਸੀਂ ਤਾਂ ਵਿਹਲੇ ਹੋ। ਕਹਿੰਦਾ ਅਸੀਂ ਹੁਣ ਟਰੱਕ 'ਤੇ ਬੈਠੇ ਹਾਂ, ਡਰਾਈਵ ਕਰਦੇ ਹਾਂ, ਅਸੀਂ ਕਾਲ ਲਾ ਲੈਂਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ। ਅਤੇ ਕਹਿੰਦਾ ਫਿਰ ਰੋਜ਼ ਕਾਲ ਲਾ ਲੈਣੀ, ਹੁਣ ਕਹਿੰਦਾ ਉਹ ਸਾਡੀ ਕਾਲ ਹੀ ਚੱਕਣੋਂ ਹਟ ਗਿਆ, ਵੀ ਤੁਸੀਂ ਤਾਂ ਯਾਰ ਹਟਦੇ ਨਹੀਂ, ਤੁਸੀਂ ਇੰਨੇ ਵਿਹਲੇ, ਕਹਿੰਦਾ ਕੈਨੇਡਾ ਜਾ ਕੇ। ਸੋ 905-673-3337 ਮਾਫ਼ ਕਰਨਾ ਮੇਰੇ ਤੋਂ, ਆਪਾਂ ਇੱਕ ਛੋਟੀ ਜਿਹੀ ਗੱਲ ਕਰਦੇ ਹਾਂ ਅਤੇ ਮੇਰੇ ਤੋਂ ਉਹ ਨਿਕਲ ਗਈ ਆ, ਅਤੇ ਮਾਫ਼ ਕਰਨਾ, ਇੰਨੀ ਕੁ ਚੱਲਦੀ ਆ ਪੰਜਾਬੀਆਂ ਦੇ ਵਿੱਚ। 905-673-3337 ਕਹਿੰਦੇ ਇੱਕ ਤਾਂ ਜਦੋਂ ਬੇਗਾਨਾ ਬਹਿ ਜੇ ਕੰਮ ਭਰੇ ਹਥਿਆਰ ਨਹੀਂ ਆਉਂਦੇ, ਇੱਕ ਤਾਂ ਜਦੋਂ ਬੇਗਾਨਾ ਬਹਿ ਜੇ ਫਿਰ ਹੱਥ ਉਹ ਫਿਰ ਕੰਮ ਭਰੇ ਹਥਿਆਰ ਨਹੀਂ ਆਉਂਦੇ, ਬੜੇ ਚਾਹੁੰਦੇ ਸੀ ਬੜੇ ਚਾਹੁਣਗੇ ਪਰ ਕਾਬੂ ਸਰਦਾਰ ਨਹੀਂ ਆਉਂਦੇ, ਸਾਰ ਸਮੁੰਦਰਾਂ ਦੀ ਕੀ ਜਾਣਨ ਡੱਡੂ ਜੋ ਖੂਹਾਂ 'ਚੋਂ ਬਾਹਰ ਨਹੀਂ ਆਉਂਦੇ। ਇਹ ਕੀ ਆਪਣੇ ਆਪ ਪੈਂਦੇ ਨੇ, ਇਹ ਕੀ ਆਪਣੇ ਆਪ ਪੈਂਦੇ ਨੇ ਹੱਟੀਓਂ ਮੁੱਲ ਕਿਰਦਾਰ। ਇਹ ਮਾਫ਼ ਕਰਨਾ ਮੇਰਾ ਅੱਜ ਗਲਾ ਹੀ ਨਹੀਂ ਠੀਕ ਯਾਰ, ਗਲਾ ਅੱਜ ਕੁਛ ਖਾਈਏ, ਖਿੱਚ ਖਿੱਚ ਦੂਰ ਕਰੀਏ ਗਲੇ ਦੀ। ਇਹ ਆਪਣੇ ਆਪ ਬਣਾਉਣੇ ਪੈਂਦੇ, ਹੱਟੀਓਂ ਮੁੱਲ ਕਿਰਦਾਰ ਨਹੀਂ ਮਿਲਦੇ, ਅਤੇ ਵਕਤ ਝੁਕਾਉਂਦਾ ਬੰਦੇ ਨੂੰ ਉਦੋਂ ਕੰਮ ਹੰਕਾਰ ਨਹੀਂ ਆਉਂਦੇ। 905-673-3337 ਓਕੇ, ਆਪਾਂ ਨਾ ਗੱਲਬਾਤ ਅੱਜ ਕਰਨੀ ਸੀ ਇਹ ਕਿ ਤੁਸੀਂ ਜੋ ਸੋਚ ਲੈਂਦੇ ਹੋ, ਤੁਸੀਂ ਮੰਨਦੇ ਹੋ ਕਿ ਆਪਾਂ ਕਹਿੰਦੇ ਹਾਂ ਕਿ ਯਾਰ ਆਪਾਂ ਇੱਕ ਚੀਜ਼ ਨੂੰ ਸੋਚ ਲਿਆ ਕਰਨਾ ਆ, ਰੈਜੂਲੇਸ਼ਨ ਬਣਾ ਲੈਣਾ ਆਪਾਂ, ਇਹ ਮਨ 'ਚ ਧਾਰ ਲਿਆ, ਇਹਨੂੰ 5 ਵਾਰੀ ਬੋਲੋ, 7 ਵਾਰੀ ਬੋਲੋ, ਇਹ ਫਿਰ ਤੁਸੀਂ ਕੰਮ ਕਰ ਲੈਣਾ, ਤੁਸੀਂ ਇਹ 'ਚ ਯਕੀਨ ਕਰਦੇ ਹੋ? ਕਿਸੇ ਨਾਲ ਇੱਦਾਂ ਹੋਇਆ? ਜੇ ਤੁਸੀਂ ਕਿਸੇ ਚੀਜ਼ ਨੂੰ ਧਾਰ ਲੈਂਦੇ ਹੋ, ਅੱਜ ਕੱਲ੍ਹ ਨਵਾਂ ਸਿਸਟਮ ਚੱਲਿਆ ਇਹ 3-4 ਸਾਲਾਂ ਤੋਂ, ਕਿ ਕਹਿੰਦੇ ਤੁਸੀਂ ਸਵੇਰੇ ਉੱਠੋ, ਉਹਦੇ ਬਾਰੇ ਰੱਟਾ ਲਾਓ, ਮੈਂ ਆਹ ਕੰਮ ਕਰਨਾ, ਮੈਂ ਕਰ ਲਿਆ, ਮੈਂ ਇੱਦਾਂ, ਕਹਿੰਦੇ ਦਲਜੀਤ ਦੋਸਾਂਝ ਨੇ ਇੱਦਾਂ ਪਹਿਲਾਂ ਇਮੈਜਿਨ ਕੀਤਾ ਸੀ, ਉਹ ਪਹਿਲਾਂ ਉਹਨੇ ਰੈਜੂਲੇਸ਼ਨ ਬਣਾਇਆ ਸੀ ਆਪਣਾ, ਆਹ ਕਰਨਾ, ਉਹ ਉੱਦਾਂ ਹੀ ਉਹਨੇ ਕਰ ਲਿਆ। ਇਹ ਕੁਛ ਹੋਰ ਕਹਿੰਦੇ ਆ ਯਾਰ, ਮੇਰੇ ਦਿਮਾਗ 'ਚ ਨਹੀਂ ਆ ਰਿਹਾ ਉਹ ਵਰਡ, ਮੈਨੂੰ ਦੱਸਿਓ ਕੀ ਕਹਿੰਦੇ ਆ ਜਿਹੜਾ ਤੁਸੀਂ ਕਹਿੰਦੇ ਨਾ ਕਿ ਬਸ ਮੈਂ ਇਹ ਸੋਚਿਆ ਸੀ ਅਤੇ ਮੈਂ ਕਰ ਲਿਆ। ਪਹਿਲਾਂ ਤਾਂ ਇਹ ਸੀਗਾ, ਪਹਿਲਾਂ ਬਜ਼ੁਰਗ ਆਪਣੇ ਕਹਿੰਦੇ ਹੁੰਦੇ ਸੀ ਕਿ ਚੜ੍ਹਦੀ ਕਲਾ 'ਚ ਰਹੋ, ਜੋ ਤੁਸੀਂ ਸੋਚੋ ਕਿ ਮੈਂ ਕਰ ਲੈਣਾ ਅਤੇ ਉਹ ਹੋ ਜਾਣਾ। ਹੁਣ ਇਹਨਾਂ ਨੇ ਕੋਈ ਨਵਾਂ ਰੂਪ ਦਿੱਤਾ, ਉਹਨੂੰ ਨਵਾਂ ਨਾਮ ਦਿੱਤਾ, ਆਈ ਡੋਂਟ ਨੋ, ਮੇਰੇ ਯਾਦ ਨਹੀਂ ਆ ਰਿਹਾ। ਤੁਸੀਂ ਮੰਨਦੇ ਇਸ ਗੱਲ ਨੂੰ ਕਿ ਤੁਸੀਂ ਇੱਕ ਚੀਜ਼ ਸੋਚ ਲਈ ਮਨ ਦੇ ਵਿੱਚ, ਯਾਰ ਮੈਂ ਆਹ ਕਰਨਾ ਆ, ਹਾਲਾਂਕਿ ਕਈ ਵਾਰ ਤੁਸੀਂ ਉਹਨੇ ਐਫਰਟ ਨਹੀਂ ਕੀਤੇ ਹੁੰਦੇ, ਪਰ ਉਹ ਚੀਜ਼ ਹੋ ਜਾਂਦੀ ਆ। ਕਈ ਵਾਰੀ ਤੁਸੀਂ ਐਫਰਟ ਕਰਦੇ ਹੋ, ਤੁਸੀਂ ਉਸ ਚੀਜ਼ ਮਗਰ ਭੱਜਦੇ ਹੋ, ਦੌੜਦੇ ਹੋ, ਤਾਂ ਡੈਫੀਨੇਟਲੀ ਉਹ ਚੀਜ਼ ਨੇ ਹੋਣਾ ਹੀ ਹੋਣਾ। ਪਰ ਕਈ ਵਾਰੀ ਤੁਸੀਂ ਸਿਰਫ ਉਹ ਚੀਜ਼ 'ਤੇ, ਉਹ ਚੀਜ਼ ਨੂੰ ਨਾ ਇੱਦਾਂ ਧਿਆਉਂਦੇ ਹੋ ਕਿ ਮੈਂ ਆਹ ਕਰਨਾ, ਮੈਂ ਆਹ ਕਰਨਾ, ਮੈਂ ਇਹਦੇ ਨਾਲ ਕਰਨਾ ਹੀ ਕਰਨਾ, ਮੈਂ ਇਹਦੇ ਨਾਲ ਬੋਲਣਾ ਹੀ ਬੋਲਣਾ, ਮੈਂ ਇਹਦੇ ਕੋਲ ਬਹਿਣਾ ਹੀ ਬਹਿਣਾ, ਇਹਨੂੰ ਮਿਲਣਾ ਹੀ ਮਿਲਣਾ, ਮਤਲਬ ਮੈਂ ਆਹ ਇੰਨਾ ਕਮਾਉਣਾ ਹੀ ਕਮਾਉਣਾ, ਸਮਥਿੰਗ ਲਾਈਕ ਦੈਟ, ਕੁਛ ਵੀ ਹੋ ਸਕਦਾ ਉਹ ਐਕਸ ਵਾਈ ਜ਼ੈਡ। ਕੀ ਤੁਹਾਡੇ ਨਾਲ ਇਹ ਹੋਇਆ ਕਿ ਤੁਸੀਂ ਜਿਹੜੀ ਚੀਜ਼ ਸੋਚੀ ਸੀ ਉਹ ਹੋ ਗਈ, ਪਰ ਤੁਸੀਂ ਸੋਚਦੇ ਰਹਿੰਦੇ ਸੀ ਮੈਂ ਇਹ ਕਰਨਾ, ਮੈਂ ਇਹ ਕਰਨਾ, ਔਰ ਉਹ ਹੋ ਗਿਆ। ਮਤਲਬ ਇਹ ਰਾਤ ਨੂੰ ਸੌਣ ਵਾਲੇ ਸੁਪਨੇ ਨਹੀਂ, ਜਾਗਣ ਵਾਲੇ ਸੁਪਨੇ, ਜਿਹੜੇ ਜਾਗ ਕੇ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਬੁਣਿਆ ਤਾਣਾ ਬਾਣਾ ਉਹ ਸੱਚ ਹੋ ਗਿਆ ਹੋਵੇ। 905-673-3337 ਦੱਸਿਓ ਮੈਨੂੰ ਜੇ ਤੁਹਾਡਾ ਸੱਚ ਹੋਇਆ ਫਿਰ ਮੈਂ ਤੁਹਾਨੂੰ ਦੱਸੂਗਾ 905-673-3337। ਅੱਛਾ ਕਈ ਵਾਰ ਤੁਸੀਂ ਮਿਹਨਤ ਕਰਦੇ ਹੋ ਕਿਸੇ ਚੀਜ਼ ਦੇ ਪਿੱਛੇ ਬਹੁਤ ਲਗਨ ਨਾਲ, ਅਤੇ ਉਹ ਚੀਜ਼ ਫਿਰ ਉਦੋਂ ਹੋਣੀ ਆ। ਦੇਖੋ ਮਿਹਨਤ ਦੇ ਨਾਲ ਕਈ ਵਾਰੀ ਚੀਜ਼ ਮਿਲ ਜਾਂਦੀ ਹੈ, ਕਈ ਵਾਰੀ ਨਹੀਂ ਮਿਲਦੀ, ਕਹਿੰਦੇ ਬਾਈ ਲੱਗ ਗਿਆ, ਪਰ ਕਈ ਵਾਰੀ ਤੁਸੀਂ ਬਸ ਸਿਰਫ ਉਹਨੂੰ ਧਿਆਉਂਦੇ ਹੋ ਕਿ ਮੈਂ ਇੱਦਾਂ ਕਰਨਾ, ਮੈਂ ਇੱਦਾਂ ਕਰਨਾ, ਮੈਂ ਆਹ ਚੀਜ਼ ਕਰਨੀ ਆ, ਮੈਂ ਇਹਨੂੰ ਮਿਲਣਾ, ਇਹਦੇ ਕੋਲ ਬਹਿਣਾ, ਇਹਨੂੰ ਇੱਕ ਵਾਰੀ ਮੈਂ ਆਹ ਚੀਜ਼ ਹਾਸਲ ਕਰਨੀ ਆ, ਮੈਂ ਆਹ ਜੋਬ ਲੈਣੀ ਆ, ਮੈਂ ਆਹ ਗੱਡੀ ਲੈਣੀ, ਮੈਂ ਆਹ ਬਿਜ਼ਨਸ, ਉਹ ਚੀਜ਼ ਹੋ ਜੇ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ? 905-673-3337 905-673-3337 ਬਹੁਤ ਸਾਰੀਆਂ ਕਾਲਸ ਆ, ਗੱਲਾਂ ਬਾਤਾਂ ਕਰਾਂਗੇ ਅਤੇ ਮੈਨੂੰ ਦੱਸਿਓ ਫਿਰ ਮੈਂ ਤੁਹਾਡੇ ਨਾਲ ਕਹਿੰਦਾ ਇੱਕ, ਕਿਉਂਕਿ ਮੈਂ ਨਾ ਰੇਡੀਓ ਇੰਡਸਟਰੀ ਦੇ ਵਿੱਚ ਜ਼ਿਆਦਾ ਪੁਰਾਣਾ ਨਹੀਂ ਹਾਂ, ਮੈਂ ਬਹੁਤ ਆਈ ਥਿੰਕ 1.5 ਸਾਲ ਹੋਇਆ ਮੈਨੂੰ ਅਜੇ, ਮੈਂ ਰੇਡੀਓ ਦੀ ਫੀਲਡ ਦੇ ਵਿੱਚ ਆਇਆ, ਸ਼ੌਕ ਸੀ ਔਰ ਸ਼ੌਕ ਨੂੰ ਮੈਂ ਆਪਣਾ ਹੁਨਰ ਬਣਾਇਆ। ਤੁਸੀਂ ਵੀ ਦੱਸ ਸਕਦੇ ਹੋ, ਤੁਸੀਂ ਜੋ ਵੀ ਕਰਦੇ ਹੋ, ਜੋ ਕੀਤਾ ਜ਼ਰੂਰ ਦੱਸਿਓ। ਮੈਂ ਚਾਹੁੰਦਾ ਕਿ ਆਪਣੀ ਕਿਸੇ ਗੱਲਬਾਤ ਤੋਂ ਕਿਸੇ ਨੂੰ ਇੰਸਪੀਰੇਸ਼ਨਲ ਮਿਲ, ਇੰਸਪੀਰੇਸ਼ਨ ਓਏ ਇਹ ਕੀ ਹੁੰਦੀ ਆ, ਇੰਸਪੀਰੇਸ਼ਨ ਮਿਲੇ। ਅਤੇ ਅੱਛਾ ਇਹ ਕਈ ਵਾਰੀ ਸ਼ਬਦ ਅੜ ਜਾਂਦੇ ਆ, 905-673-3337 ਸਾਰੀਆਂ ਲਾਈਨ ਬਿਜ਼ੀ ਨੇ, ਅਤੇ ਤੁਸੀਂ ਮੈਨੂੰ ਦੱਸਣਾ ਆ, ਤੁਸੀਂ ਆਪਣੀ ਸਟੋਰੀ ਜ਼ਰੂਰ ਦੱਸਿਓ ਕਿ ਜੇ ਤੁਹਾਡੇ ਨਾਲ ਇੱਦਾਂ ਹੋਇਆ, ਕਿਉਂਕਿ ਹੋ ਸਕਦਾ ਕਿ ਕਿਸੇ ਸਾਡੇ ਬਹੁਤ ਚਿੰਤਾਵਾਂ, ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ ਸਾਡੇ ਕਈ ਵੀਰਾਂ 'ਚ ਭਰੀ ਹੋਈ ਆ, ਅਤੇ ਮੈਂ ਚਾਹੁੰਦਾ ਕਿ ਉਹ ਸੁਣਨ ਅਤੇ ਉਹਨਾਂ ਨੂੰ ਪੋਜ਼ਿਟਿਵਿਟੀ ਮਿਲੇ। 905-673-3337 ਜੀ ਸਤਿ ਸ਼੍ਰੀ ਅਕਾਲ ਜੀ, ਅਮਨਦੀਪ ਜੀ ਤੁਸੀਂ ਆਉਂਦੇ ਰਹੋ ਜੀ। ਮੈਨੀਫੈਸਟ ਕਰਨਾ, ਹਾਂ ਮੈਨੀਫੈਸਟ ਕਰਨਾ, ਸੋ ਤੁਸੀਂ ਇਸ ਚੀਜ਼ 'ਚ ਬਿਲੀਵ ਕਰਦੇ ਹੋ? ਇਨਸਾਨ ਕਹਿ ਰਿਹਾ ਸੀਗਾ ਕਿ ਤੁਸੀਂ, ਮੈਂ ਤੁਹਾਨੂੰ ਕੁਛ ਬਾਲ ਦਿਖਾਊਂਗਾ ਤੇ ਤੁਸੀਂ ਉਹਨਾਂ ਵਿੱਚੋਂ ਰੈੱਡ ਬਾਲਸ ਨੂੰ ਪਿੱਕ ਕਰਨਾ, ਤੇ ਉਹ ਕੁਇਕਲੀ ਵੀਡੀਓ ਅੱਗੇ ਆ ਗਈ, ਤੇ ਅਫਕੋਰਸ ਦੇਰ ਇਜ਼ ਲਾਈਕ ਇਟਸ ਲਾਈਕ ਨੇਚਰ ਕਿ ਆਪਾਂ ਸਿਰਫ ਰੈੱਡ ਨੂੰ ਫੋਕਸ ਕੀਤਾ ਕਿਉਂਕਿ ਉਹਨੇ ਰੈੱਡ ਦਾ ਕਿਹਾ ਸੀਗਾ। ਸੋ ਜਦੋਂ ਆਪਾਂ ਰੈੱਡ ਬਾਲ ਗਿਣ ਲਈਆਂ ਤੇ ਉਹ ਕਹਿੰਦਾ ਗਿਣ ਲੀਆਂ, ਤੇ ਉਸ ਤੋਂ ਬਾਅਦ ਉਹ ਕਹਿੰਦਾ ਤੁਸੀਂ ਦੇਖੀਏ ਕਿ ਨਾਲ ਗ੍ਰੀਨ ਕਿੰਨੀਆਂ ਸੀਗੀਆਂ, ਨਹੀਂ। ਸੋ ਉਹਦੇ ਕਹਿਣ ਦਾ ਮਤਲਬ ਸੀ ਕਿ ਆਪਣਾ ਦਿਮਾਗ ਆ, ਤੁਸੀਂ ਜੋ ਤੁਹਾਡੇ ਦਿਮਾਗ ਨੂੰ ਕਹਿਣਾ, ਜੇ ਤੁਸੀਂ ਕਹਿਣਾ ਕਿ ਜਿਵੇਂ ਹੁਣ ਤੁਸੀਂ ਮੈਨੀਫੈਸਟ ਦੀ ਗੱਲ ਕੀਤੀ, ਆਪਣੇ ਬਾਰੇ ਤੁਸੀਂ ਬੁਰਾ ਬੋਲੀ ਜਾਓਗੇ, ਨੈਗਟਿਵ ਬੋਲੀ ਜਾਓਗੇ, ਸੈਡ ਬੋਲੀ ਜਾਓਗੇ, ਤੇ ਤੁਸੀਂ ਉਦਾਂ ਹੀ ਬਿਹੇਵ ਕਰਨਾ, ਉਸੇ ਅਵਸਥਾ ਚਲੇ ਜਾਣਾ। ਜੇ ਤੁਸੀਂ ਚੰਗਾ ਬੋਲੋਗੇ ਤਾਂ ਤੁਸੀਂ ਉਸੇ ਅਵਸਥਾ ਚਲੇ ਜਾਣਾ। ਸੋ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਕਈ ਵਾਰੀ ਐਫਰਟ ਵੀ ਨਹੀਂ ਕਰਦੇਗੇ ਤਾਂ ਵੀ ਜੇ ਕਹਿਣ ਨਾਲ ਮੈਨੀਫੈਸਟ ਕਰਨ ਨਾਲ ਉਹ ਚੀਜ਼ਾਂ ਹੋ ਜਾਂਦੀਆਂ? ਥੋੜਾ ਦਿਮਾਗ ਫੰਕਸ਼ਨ ਕਰ ਰਿਹਾ, ਤੁਹਾਨੂੰ ਡਾਇਰੈਕਸ਼ਨ ਦੇ ਰਿਹਾ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅਮਨ ਜੀ, ਬਹੁਤ ਸ਼ੁਕਰੀਆ। 905-673-3337 ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। 9409 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮੈਨੀਫੈਸਟ ਕਰਨ ਨਾਲ ਤਾਂ ਨਹੀਂ, ਪਰ ਮੇਰੇ ਨਾਲ ਇੱਦਾਂ ਬਹੁਤ ਵਾਰ ਹੋਇਆ ਕਿ ਇੱਕ ਵਾਰ ਮੂਲ ਮੰਤਰ ਦਾ ਪਾਠ ਕਰਕੇ ਨਾ, ਜਦੋਂ ਸੱਚੇ ਦਿਲੋਂ ਅਰਦਾਸ ਕਰਦੇ ਹਾਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ, ਉਦੋਂ ਮੈਨੂੰ ਬਹੁਤ ਕੁਛ ਮਿਲਿਆ।
0: ਤੁਸੀਂ ਇਹਨੂੰ ਬਲੀਵ, ਤੁਸੀਂ ਇਹਨੂੰ ਬਲੀਵ ਸਿਸਟਮ ਕਹਿ ਸਕਦੇ ਹੋ?
1: ਇੱਕ ਵਾਰ ਏਦਾਂ ਹੀ ਮੈਨੂੰ $6,000-7,000 ਦੀ ਲੋੜ ਸੀਗੀ
0: ਜੀ,
1: ਮੈਂ ਪਾਠ ਕਰਦੇ ਹੋਏ ਸੱਚੇ ਦਿਲੋਂ ਅਰਦਾਸ ਕੀਤੀ ਕਿ ਜਦੋਂ ਬੰਦੋਬਸਤ ਕਰ ਦੋ, ਕਿ ਪਿਛਲੇ ਸਾਲ ਦੇ ਮੇਰੇ ਟੈਕਸ ਸਿਰਫ $200 ਆਣਾ ਸੀ, ਪਰ ਮੇਰਾ ਟੈਕਸ 8,000 ਆਇਆ।
0: ਲਾਈਕ ਸੀਰੀਅਸਲੀ?
1: ਹਾਂਜੀ ਸੀਰੀਅਸਲੀ।
0: ਸੋ ਤੁਸੀਂ ਇਹਨੂੰ ਮੈਨੀਫੈਸਟ ਕਹਿੰਦੇ ਹੋ, ਬਲੀਵ ਸਿਸਟਮ ਕਹਿੰਦੇ ਹੋ, ਇੱਕ ਕੁਦਰਤ ਨੇਚਰ, ਇੱਕ ਤੁਸੀਂ ਕਿਹਾ ਕਿ ਅਰਦਾਸ ਕੀਤੀ, ਤੁਸੀਂ ਕਹਿੰਦੇ ਹੋ ਕਿ ਤੁਹਾਡਾ ਬਲੀਵ ਆ ਰਿਲੀਜ਼ਨ ਦੇ ਵਿੱਚ, ਤੁਹਾਨੂੰ ਲੱਗਦਾ ਕਿ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ, ਇਹ ਬਲੀਵ ਸਿਸਟਮ ਹੈ ਇੱਕ, ਤੁਸੀਂ ਯਕੀਨ ਕੀਤਾ ਤੇ ਉਹ ਪੂਰਾ ਹੋਇਆ?
1: ਹਾਂਜੀ, ਜਿੰਨੀ ਵਾਰ ਵੀ ਮੰਗਿਆ ਹਮੇਸ਼ਾ ਉਹ ਮਿਲੀ ਹੈ ਚੀਜ਼।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਬਹੁਤ ਸਾਰੀਆਂ ਸਾਡੀਆਂ ਭੈਣਾਂ ਜੁੜੀਆਂ ਹੋਈਆਂ ਨੇ, ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਸਾਰੇ ਓਨੇ ਰੱਖਿਓ। 4267-5152 ਮੁੰਜਲ ਬਰਲਾਜੀ, ਕੁਲਦੀਪ ਜੀ ਤੁਸੀਂ ਕਾਲ ਕੱਟ ਗਏ ਹੋ, ਸਨੀ ਜੀ ਤੁਸੀਂ ਔਨਲਾਈਨ ਹੋ। ਬਹੁਤ ਸਾਰੀਆਂ ਕਾਲਾਂ ਆਪਾਂ ਗੱਲਾਂ ਬਾਤਾਂ ਕਰਨੀਆਂ, ਮੈਂ ਤੁਹਾਨੂੰ ਆਪਣੀ ਗੱਲ ਦੱਸਣੀ ਆ ਤੁਹਾਡੀਆਂ ਗੱਲਾਂ ਸੁਣ ਕੇ। 905-673-3337 ਕੱਟੋ ਨਾ ਕਾਲ, ਆਪਾਂ ਗੱਲਬਾਤ ਕਰਾਂਗੇ। ਪਰ ਬਹੁਤ ਸਾਰੀਆਂ ਭੈਣਾਂ ਜੁੜੀਆਂ ਹੋਈਆਂ, ਮੈਂ ਮੈਸੇਜ ਦਿੰਦਾ ਲਿਵਾਨਾ ਵੈਲਨਸ ਪਾ ਦਾ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, ਲਿਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਗੇੜਾ ਮਾਰ ਕੇ ਭੈਣਾਂ ਵਾਸਤੇ। ਬਹੁਤ ਸਾਰੀਆਂ ਬਿਊਟੀ ਸਰਵਿਸ ਨੇ, ਔਰ ਰੇਡੀਓ ਉਡਾਨ ਦਾ ਰੈਫਰ ਦਿਓਗੇ ਤੁਹਾਨੂੰ 20% ਆਫ ਆ। ਅਤੇ ਜ਼ਰੂਰ ਜਾਇਓ, ਸਿੱਧੀ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ ਜੇ ਤੁਹਾਡੇ ਕੋਲ ਕੰਮ ਵੱਲੋਂ ਇੰਸ਼ੋਰੈਂਸ ਆ। 905-673-3337 ਲਿਵਾਨਾ ਵੈਲਨੈਸ ਸਪਾ ਗੂਗਲ ਕਰ ਲਿਓ, ਜ਼ਰੂਰ ਜਾ ਕੇ ਇੱਕ ਗੇੜਾ ਮਾਰ ਕੇ ਆਇਓ, ਕਿਉਂਕਿ ਤੁਹਾਨੂੰ ਡਿਸਕਾਊਂਟ ਬਹੁਤ ਸਾਰੇ ਮਿਲ ਰਹੇ। ਓਕੇ, ਮੁੰਜਲ ਬਰਲਾ ਜੀ, ਓਕੇ ਸੋ ਪਹਿਲਾਂ ਜੀ ਬਰਲਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
3: ਪ੍ਰੋਗਰਾਮ ਆਇਆ ਹੁੰਦਾ ਸੀ
0: ਜੀ,
3: ਉਹ ਸੁਣਨਾ ਰਾਹ ਦੇ ਵਿੱਚ, ਜਦ ਉੱਥੇ ਪਹੁੰਚ ਜਾਣਾ ਤੇ ਗੱਡੀ ਚ ਬਹਿਣਾ ਤੇ ਗੱਡੀ ਵਾਲੇ ਨੇ ਕਹਿਣਾ ਉੱਤਰੋ ਚਲੋ ਜਾਓ ਕੰਮ ਤੇ ਬੈਠੋ ਚਾਹ ਪਾਣੀ ਪੀਓ, ਮੈਂ ਫੋਨ ਕਰਾਂ। ਉਹ ਇਹੋ ਜਿਹਾ ਠਰਕ ਪਿਆ, ਮੁੜ ਕੇ ਰੱਬ ਦੀ ਕੋਈ ਕਰੋਨਾ ਹੋ ਗਿਆ, ਘਰੇ ਬਹਿ ਗਏ
0: ਜੀ।
3: ਉਹ ਡੇਡੂਆ ਸੀ, ਘਰੇ ਸੁਣਦਾ ਕਿ ਕਈ ਵਾਰੀ ਚੱਲ ਖਬਰਾਂ ਉਹ ਸੁਣੀਆਂ ਜਿਹੜੀਆਂ ਰਾਹ ਸੁਣਦੇ ਹੁੰਦੇ ਸੀ, ਤੇ ਉਹ ਆਉਂਦੇ ਆਉਂਦੇ ਕਿ ਅੱਜ ਮੈਂ ਲੇਟ ਹੋ ਗਿਆ, ਅੱਜ ਮੈਂ ਲੇਟ ਹੋ ਗਿਆ। ਇੱਕ ਦਿਨ ਇਹੋ ਜਿਹਾ ਹੋਇਆ, ਪਹਿਲਾਂ ਉੱਠ ਖੜਿਆ ਤੇ ਹੁਕਮਨਾਮਾ ਸੁਣ ਲਿਆ
0: ਜੀ,
3: ਹੁਕਮਨਾਮਾ ਸੁਣ ਲਿਆ, ਸਭ ਬੱਲੇ ਬੱਲੇ ਨਾਂਦਾ ਉੱਪਰ ਟੋਲੇ ਪਰ ਨਹੀਂ ਬਣਾ ਲਿਆ ਵੀ ਇਸ ਟਾਈਮ ਹੀ ਉੱਠਿਆ ਕਰਨਾ, ਨਾਲੇ ਹੁਕਮਨਾਮਾ ਸੁਣਾਂਗੇ, ਨਾਲੇ ਸ਼ਬਦ ਤੇ ਨਾਲੇ ਖਬਰਾਂ ਪੂਰੀਆਂ ਸੁਣਾਂਗੇ।
0: ਕੀ ਬਾਤ ਹੈ ਜੀ, ਹੁਣ ਸੁਣਦੇ ਹੋ? ਅਜੇ ਵੀ ਸੁਣਦੇ? ਕਮਲ ਜੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਸਰ ਗੱਲ ਗੱਲ ਹੀ ਤੁਸੀਂ ਕਰਦੇ ਸੀ ਹੁਣ ਡਿਪਰੈਸ਼ਨ ਚ ਆ ਜਾਂ ਏਦਾਂ, ਤੇ ਦੇਖੋ ਇਹ ਬਿਲੀਵ ਹੈ, ਗੁਰਬਾਣੀ ਪੜ੍ਹਦੇ ਨਾਲ ਬੜੀ ਸ਼ਾਂਤੀ ਮਿਲਦੀ ਹੈ ਤੁਹਾਡੇ ਮਨ ਨੂੰ, ਜਿਹਦਾ ਮਨ ਸ਼ਾਂਤ ਹੈ ਉਹ ਕੁਛ ਵੀ ਕਰ ਸਕਦਾ ਨਾ। ਤੇ ਬਾਕੀ ਮੈਂ ਤਾਂ ਹੁਣ ਇਹੀ ਗੱਲ ਕਹਿਣੀ ਚਾਹੂੰਗਾ ਸਰ, ਦੇਖੋ ਅਗਰ ਤੁਸੀਂ ਦੇਖੋ ਤੁਸੀਂ ਤੁਹਾਡੇ ਤੋਂ ਪਹਿਲਾਂ ਤੁਸੀਂ ਐਡ ਦੇਖ ਰਹੇ ਹੋ ਲਬਾਨਾ ਜਿਹੜੀ ਪੈਲੈਸ ਦੀ,
0: ਰਾਈਟ?
4: ਸਿਹਤ ਕਿੰਨੀਆਂ ਐਡਾਂ ਚੱਲਦੀਆਂ ਦਵਾਈਆਂ ਦੀਆਂ, ਦੇਸੀਆਂ ਦੀਆਂ, ਟੀਵੀ ਲਾ ਕੇ ਦੇਖੋ, ਵੱਡੇ ਵੱਡੇ ਚੈਨਲ ਲਾ ਕੇ ਦੇਖੋ, ਦਵਾਈਆਂ ਜੇ ਕਰੋ ਉਹ ਕਰੋ, ਔਰ ਇਹਨਾਂ ਚੀਜ਼ਾਂ ਤੋਂ ਆਮ 62 ਈਅਰ ਓਲਡ ਤੇ ਮੈਂ ਸਰ ਲਾਸਟ ਟਾਈਮ 21 ਦੇ ਵਿੱਚ ਮੈਂ ਆਪਣੇ ਡਾਕਟਰ ਦੇ ਕੋਲ ਗਿਆ ਸੀ, ਉਹ ਤੋਂ ਬਾਅਦ ਮੇਰੇ ਇੰਡੀਆ ਆਉਣ ਜਾਣ ਲੱਗਿਆ ਨਾ, ਮੈਂ ਕਦੀ ਉਹ ਬਲੱਡ ਟੈਸਟ ਜੇ ਕੁਛ ਤੋਂ ਆਇਆ ਨੀ। ਕੁਛ ਦਿਨਾਂ ਤੋਂ ਨਾ ਮੈਨੂੰ ਥੋੜਾ ਜਿਹਾ ਨਾ ਉਹ ਦੂਜਾ ਹੋ ਰਿਹਾ ਸੀਗਾ, ਥੋੜੀ ਵੀਕਨੈਸ ਹੀ ਦਲਾਂ ਲੱਗ ਰਹੀ ਸੀ, ਤੇ ਮੈਂ 8-9 ਸਾਲ ਤੋਂ ਬਾਅਦ ਮੈਂ ਟੈਕਸ ਲਾਣ ਲੱਗਾ, ਤੇ 4 ਮਹੀਨੇ ਹੋਏ ਮੈਨੂੰ ਮਤਲਬ ਚਲਾਉਂਦੇ, ਥੋੜਾ ਮੇਰਾ ਵੇਟ ਵੀ ਵੱਧ ਗਿਆ, ਮੈਂ ਕਮਜ਼ੋਰੀ ਹੋ ਗਈ ਕੁਛ, ਥੋੜਾ ਟਾਈਮ ਲੈ ਰਿਹਾ ਥੋੜਾ, ਟਰੂ ਸਟੋਰੀ। ਫਿਰ ਮੈਂ ਗਿਆ ਤੇ ਮੈਂ ਡਾਕਟਰ ਨੇ ਕਿਹਾ ਯਾਰ ਤੂੰ 21 ਚ ਆਇਆ ਮੁੜ ਕੇ ਆਇਆ ਨੀ, ਮੈਂ ਕਿਹਾ ਜੀ ਕੁਛ ਹੋਇਆ ਹੀ ਨੀ, ਜਾਣਾ ਕੀ ਕਰਨ ਸੀ, ਹੋਇਆ ਨੀ ਮੈਂ, ਤੇ ਮੇਰੀ ਰਿਪੋਰਟ ਆਈ ਆ ਜੀ, ਅੱਜ ਹੀ ਮੈਨੂੰ ਡਾਕਟਰ ਦੀ ਕਾਲ ਆਈ ਆ, ਉਹ ਕਹਿੰਦੇ ਐਵਰੀਥਿੰਗ ਇਜ਼ ਗੁੱਡ, ਉਹ ਸਾਰੇ ਪੇ ਵਾਲੇ ਤੇ ਫ੍ਰੀ ਵਾਲੇ ਜਿੰਨੇ ਵੀ ਟੈਸਟ ਹੈਗੇ ਸਾਰੇ, ਜਦੋਂ ਬਲੱਡ ਟੈਸਟ ਕਰਾ ਯੂਰੇਨ ਤੁਹਾਡੇ ਲੰਗਸ ਆ, ਬਾਕੀ ਤੁਸੀਂ ਖੈਰ ਨੀ, ਮੈਂ ਮੈਨੂੰ ਇਹ ਗੱਲ ਕਹੀ ਇੱਕ B12 ਤੇ ਇੱਕ ਵਿਟਾਮਿਨ ਡੀ, ਇਹ ਤੇਰੀਆਂ ਦੋ ਚੀਜ਼ਾਂ ਤੇਰੇ ਥੋੜੀ ਕਮੀ ਆ, ਉੱਤੇ ਦੂਜਾ ਕਰ ਲਾ, ਬਾਕੀ ਐਵਰੀਥਿੰਗ ਇਜ਼ ਗੁੱਡ। ਹੁਣ ਇਹਦਾ ਰਾਜ ਕੀ ਹੈ ਸਰ, ਮੈਂ ਤੁਹਾਨੂੰ ਕਦੇ ਮਿਲਾਂਗਾ, ਤੁਸੀਂ ਮੈਨੂੰ ਪਛਾਣਨਾ ਨੀ, ਰਿਹਾ ਬੰਦਾ 12 ਸਾਲ ਆ ਰਿਹਾ ਕਿੰਨੇ ਦਾ,
0: ਕੀ ਬਾਤ, ਜਰੂਰ ਮਿਲਿਓ, ਬਹੁਤ ਸ਼ੁਕਰੀਆ।
4: 100% ਦੇ ਰਿਜ਼ਲਟ ਨੇ, ਔਰ ਇਹਦੇ ਵਿੱਚ ਸਰ ਗੱਲ ਕੀ ਆ, ਤੁਸੀਂ ਡਿਪਰੈਸ਼ਨ ਚੋਂ ਨਿਕਲਣਾ ਕੁਛ ਵੀ ਆ, ਲੋਕਾਂ ਨੂੰ ਜਿੱਥੇ ਪਾਰਕ ਵਿੱਚ ਜਾਂਦੇ ਹੋ ਉਹਨਾਂ ਨੂੰ ਤੁਸੀਂ ਖੁਦ ਬੁਲਾਓ, ਬੰਦੇ ਕਹਿੰਦੇ ਨੇ ਯਾਰ ਕੋਈ ਬੁਲਾਉਂਦਾ ਹੀ ਨੀ, ਤੁਸੀਂ ਬੁਲਾ ਲਓ,
0: ਕੀ ਬਾਤ ਆ,
4: ਉਹਨੇ ਬੁਲਾਉਂਦਾ ਫਿਰ ਤੁਹਾਡੇ ਕੋਲ ਫਰਕ ਕੀ ਰਹਿ ਗਿਆ? ਔਰ ਐਕਸਰਸਾਈਜ਼, ਵਾਕ, ਲਾਈਟ ਕਰੋ ਅਗਰ ਦਵਾਈਆਂ ਤੋਂ ਬਚਣਾ ਹੈ ਔਰ ਜ਼ਿੰਦਗੀ
0: ਕਿਆ ਬਾਤ ਆ। ਬਹੁਤ ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਬਹੁਤ ਖੂਬਸੂਰਤ ਗੱਲ ਆ, ਇਕੱਲੇ ਬੀ ਟਵੈਲਵ ਨਹੀਂ, ਤੁਸੀਂ ਬੀ ਪੋਜ਼ਿਟਿਵ ਵੀ ਹੋ, ਸੋ ਇਕੱਲੇ ਬੀ ਟਵੈਲਵ ਨਾਲ ਕੁਛ ਨਹੀਂ ਬਣਦਾ। 905-673-3337 ਸਤਿ ਸ਼੍ਰੀ ਅਕਾਲ ਜੀ। 8662 ਜੀ ਸਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਪਰੇਸ਼ਾਨੀ ਹੋਵੇ ਤੇ ਹੋ ਗਿਆ, ਹੁਣ ਤਾਂ ਠੀਕ, ਹੁਣ ਤਾਂ ਬਸ ਗਰਮ ਹੋ ਗਿਆ ਇੰਜਨ, ਹੁਣ ਨੀ ਪਤਾ ਲੱਗਣਾ ਕਿਸ ਚੀਜ਼ ਦਾ। ਤੇ ਬਹੁਤ ਸ਼ੁਕਰੀਆ, ਤੇ ਕੀ
4: ਮਸ਼ਹੂਰੀਆਂ ਵੀ ਦੇ ਲੋ, ਚੇਤੇ ਹੁੰਦੀਆਂ ਸੀਗੀਆਂ ਸੀਗੀ,
0: ਆਪਣੇ ਦਿਮਾਗ ਦੀਆਂ ਮੈਮਰੀ ਚਿੱਪਾਂ ਛੋਟੀਆਂ ਸੀ ਔਰ ਉਹ ਵੀ ਖਾਲੀ ਸੀ, ਹੁਣ ਆਪਣੇ ਦਿਮਾਗ
4: ਖਾਲੀ
0: ਸੀਗੀਆਂ, ਫੁੱਲ ਹੋ
4: ਚੁੱਕੇ, ਸੁਪਨੇ ਸਫਲ ਨਹੀਂ ਹੁੰਦੇ ਹੁੰਦੇ ਸੀਗੇ।
0: ਹਾਂ,
4: ਸੁਪਨੇ ਇਹ ਹੁੰਦੇ ਹੁੰਦੇ ਸੀਗੇ ਕਿਹੜੀ ਬੇਰੀ ਤੋਂ ਵੇਲ ਤੋੜਨੇ ਆ, ਕਿੱਥੋਂ ਅੰਬ ਤੋੜਨੇ
0: ਆ, ਇਹ ਸੁਪਨੇ ਹੁੰਦੇ ਹੁੰਦੇ ਸੀਗੇ। ਕਿਆ ਬਾਤ ਆ, ਉਹ ਤਾਂ ਬਾਈ ਜੀ ਕੀ ਚੇਤਾ ਕਰਾਤਾ ਤੁਸੀਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
4: ਓਕੇ ਬਾਈ ਜੀ,
0: 905-673-3337 ਸਾਰੀਆਂ ਲਾਈਨ ਬਿਜ਼ੀ ਨੇ ਤੇ ਗੱਲਾਂ ਬਹੁਤ, ਮੈਨੂੰ ਲੱਗਦਾ ਕਿ ਆਪਾਂ ਤਾਂ ਤੁਸੀਂ ਬਹੁਤ ਪਿਆਰ ਕਰਦੇ ਹੋ ਯਾਰ। ਚੱਲ ਦੁੱਖਾਂ ਨੂੰ ਵਾਣੀ ਪਾਈਏ, ਔਕੜ ਦੇ ਨਾਲ ਆਡਾ ਲਾਈਏ, ਆ ਗਮਾਂ ਦਾ ਡੰਡਾ ਡੁੱਕੀਏ, ਆ ਰੋਣਿਆਂ ਦੀ ਰੇਲ ਬਣਾਈਏ, ਮਿੱਠਾ ਬੋਲੀਏ, ਹਾਸੇ ਬੀਜੀਏ, ਰੂਹ ਦੀ ਖੇਤੀ ਖੁਸ਼ੀ ਉਗਾਈਏ, ਖੁਸ਼ੀਆਂ ਵਾਲੀ ਖੰਡ ਘੋਲ ਕੇ ਜ਼ਿੰਦਗੀ ਦੇ ਵਿੱਚ ਮਿਠਿਆਸ ਲਿਆਈਏ। ਗੱਲ ਪਤਾ ਕੀ ਆ, ਤੁਸੀਂ ਸਾਰਿਆਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ, ਬਹੁਤ ਸਾਡੀਆਂ ਭੈਣਾਂ ਲੇਡੀਜ਼ ਨੇ ਅੱਛੀ ਵਿਊ ਦਿੱਤੇ, ਪਰ ਇੱਕ ਬਿਲੀਵ ਸਿਸਟਮ ਆ, ਮੈਨੂੰ ਲੱਗਦਾ ਕਿ ਮੈਂ, ਚਲੋ ਤੁਹਾਡੀਆਂ ਗੱਲਾਂ ਮੈਂ ਸੁਣ ਲਾਂ, ਹਜੇ ਮੈਂ ਆਪਣੀ ਫਿਰ ਦੱਸੂੰਗਾ, ਇਟਸ ਲਾਈਕ ਅ ਵੈਰੀ, ਤੁਸੀਂ ਅਮੇਜ਼ ਹੋ ਜਾਓਗੇ, ਹੈਰਾਨ ਹੋ ਜਾਓਗੇ, ਅਤੇ ਮੈਂ ਪਰੂਫ ਨਾਲ ਗੱਲ ਕਰੂੰਗਾ। ਤੁਸੀਂ ਮੇਰਾ ਇੰਸਟਾਗ੍ਰਾਮ ਚੈੱਕ ਕਰਿਓ, ਮੇਰਾ ਨਾ ਤੁਸੀਂ ਇੰਸਟਾਗ੍ਰਾਮ ਚੈੱਕ ਕਰੋਗੇ ਤਾਂ ਦੈਨ ਤੁਸੀਂ, ਤੁਹਾਨੂੰ ਪਤਾ ਲੱਗ ਜੂਗਾ। ਮੈਂ ਇੱਕ ਡੇਢ ਕੁ ਸਾਲ ਪਹਿਲਾਂ ਰੇਡੀਓ ਸ਼ੁਰੂ ਕੀਤਾ, ਅਤੇ ਜਦੋਂ ਰੇਡੀਓ ਸ਼ੁਰੂ ਕੀਤਾ, ਬਹੁਤ ਸਾਰੀਆਂ ਕਾਲਸ ਆ ਰਹੀਆਂ, ਤੁਸੀਂ ਹੋਲਡ ਰੱਖਿਓ ਬਾਈ ਜੀ, ਆਪਾਂ ਗੱਲਾਂ ਬਾਤਾਂ ਕਰਾਂਗੇ ਸਾਰੇ, ਤੁਸੀਂ, ਮੈਂ ਤੁਹਾਡੇ ਨਾਲ ਕਰਦਾ, ਮੈਂ ਚਾਹੁੰਦਾ ਕਿ ਮੈਂ ਵੀ 2 ਮਿੰਟ ਲੈ ਲਾਂ, ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਂਦਾ। ਮੈਂ ਤਾਂ ਕਹਿੰਦਾ ਕਿ ਇਹ ਚੀਜ਼ ਵਾਕਈ ਕੰਮ ਕਰਦੀ ਆ, ਤੁਸੀਂ ਸੋਚਿਆ ਕਰੋ ਪੋਜ਼ਿਟਿਵ, ਐਂ ਨਾ ਕਿਆ ਕਰੋ ਨਹੀਂ ਯਾਰ ਇੱਦਾਂ ਕੀ ਨਹੀਂ ਹੁੰਦਾ, ਹੁੰਦਾ ਆ ਯਾਰ, ਬਿਲਕੁਲ ਹੁੰਦਾ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਚਾਹੁੰਦਾ ਕਿ ਸ਼ੇਅਰ ਕਰਾਂ, ਦੇਖੋ ਚੰਗੀਆਂ ਗੱਲਾਂ ਸ਼ੇਅਰ ਕਰਨੀਆਂ ਚਾਹੀਦੀਆਂ। ਦੇਖੋ ਮੈਂ ਡੇਢ ਸਾਲ ਪਹਿਲਾਂ ਰੇਡੀਓ ਸ਼ੁਰੂ ਕੀਤਾ, ਉਸ ਤੋਂ ਪਹਿਲਾਂ ਮੈਂ ਇੱਕ ਐਸਾ ਇਨਸਾਨ ਸੀ, ਮੈਂ ਆਪਣੀ ਫੋਟੋ ਖਿੱਚਣ ਤੋਂ ਵੀ ਸ਼ਰਮਾਉਂਦਾ ਸੀ, ਮੈਂ ਕਦੀ ਸੋਸ਼ਲ ਮੀਡੀਆ 'ਤੇ ਕਦੀ ਫੋਟੋ ਵੀ ਨਹੀਂ ਪਾਈ ਸੀ। ਸੋ ਜਿਸ ਦਿਨ ਮੈਂ ਰੇਡੀਓ ਦੇ ਵਿੱਚ ਆਇਆ, ਤਾਂ ਮੈਨੂੰ 6 ਮਹੀਨਿਆਂ ਬਾਅਦ ਪਤਾ ਲੱਗਿਆ ਕਿ ਰੇਡੀਓ ਇੰਡਸਟਰੀ ਦੇ ਵਿੱਚ ਨਾਲ ਅੱਜ ਦੇ ਮਾਹੌਲ ਦੇ ਨਾਲ ਤੁਹਾਨੂੰ ਸੋਸ਼ਲ ਮੀਡੀਆ ਵੀ ਕਰਨਾ ਚਾਹੀਦਾ। ਅਤੇ ਇੱਦਾਂ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਕੋਈ ਇੱਕ ਸੰਗ ਨੇ ਇੱਕ ਵੀਡੀਓ ਜੀ ਪਾਈ ਮੈਂ, ਅਤੇ ਉਹਦੇ 'ਤੇ ਕੋਈ 5-7 ਬੰਦਿਆਂ ਨੇ ਵੇਖੀ, 10 ਬੰਦਿਆਂ ਨੇ ਵੇਖੀ, ਅਤੇ ਮੈਂ ਫਿਰ ਆਖਿਆ ਯਾਰ ਇੱਕ ਵੀਡੀਓ ਹੋਰ ਪਾਉਣੀ ਆ ਮੈਂ। ਫਿਰ ਮੈਂ ਇੱਕ ਵੀਡੀਓ ਹੋਰ ਪਾਈ, ਬਹੁਤ ਸਾਰੀਆਂ ਕਾਲਸ ਆ, ਤੁਸੀਂ ਹੋਲਡ ਰੱਖਿਓ। 905-673-3337 ਸਾਡੇ ਸਟੂਡੀਓ ਦੇ ਵਿੱਚ, ਨਾਗਪਾਲ ਸਰ ਵੀ ਪਹੁੰਚ ਚੁੱਕੇ ਨੇ ਪੈਸਿਆਂ ਦੀ ਪੰਡ ਲੈ ਕੇ, ਔਰ ਨਾਲ ਦੀ ਨਾਲ ਇਮੀਗ੍ਰੇਸ਼ਨ ਤੋਂ ਵੀ ਸਾਡੇ ਵੀਰ ਸਾਡੇ ਨਾਲ ਪਹੁੰਚ ਚੁੱਕੇ, ਉਹਨਾਂ ਦਾ ਵੀ ਮੈਸੇਜ ਦਿਆਂਗੇ, ਗੱਲਬਾਤ ਕਰਾਂਗੇ। ਓਕੇ, ਮੈਂ ਕੰਟੀਨਿਊ ਰੱਖਦਾ, 2 ਮਿੰਟ ਹੈਗੇ ਨਾਗਪਾਲ ਸਰ। ਓਕੇ, ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਜਦੋਂ 2025 ਦੇ ਵਿੱਚ, 24 ਦੇ ਵਿੱਚ ਐਂਡ, ਅਤੇ 25 ਦੀ ਸ਼ੁਰੂਆਤ ਦੇ ਵਿੱਚ ਰੇਡੀਓ ਸ਼ੁਰੂ ਕੀਤਾ, ਅਤੇ ਮੈਨੂੰ ਕਿਸੇ ਸੱਜਣ ਨੇ ਕਿਹਾ ਕਿ ਯਾਰ ਤੂੰ ਕੀ ਕਹਿੰਦਾ, ਐਵੇਂ ਸ਼ੇਰੀਆਂ ਸ਼ਾਰੀਆਂ ਜੀਆਂ ਬੋਲਦਾ ਰਹਿੰਦਾ, ਇਹਨਾਂ ਦੇ ਵਿੱਚ ਕੁਛ ਨਹੀਂ ਆ, ਕਿਸੇ ਕਲਾ ਕਲਾਕਾਰ ਨੂੰ ਮਿਲ। ਅਤੇ ਮੈਂ ਯਕੀਨ ਕਰਿਓ ਕਿ ਮੈਂ ਕਲਾਕਾਰ ਨੂੰ ਮਿਲਣਾ ਬਹੁਤ ਦੂਰ ਦੀ ਗੱਲ, ਮੈਂ ਫੋਨ ਦੇ ਅੱਗੇ ਖੜ੍ਹਨਾ ਵੀ ਬਹੁਤ ਸੰਘਾਊ ਸੀ ਕਿ ਯਾਰ ਮੈਨੂੰ ਸੰਗ ਆਉਣੀ, ਵੀਡੀਓ ਪਾ ਕੇ ਵੀ ਮੈਂ ਸੰਗਣਾ ਕਿ ਯਾਰ ਵੀ ਇਹ ਵੀਡੀਓ ਮੈਂ ਪਾ ਤਾਂ ਬੈਠੇ, ਲੋਕ ਕੀ ਕਹਿਣਗੇ। ਸੋ ਮੈਨੂੰ ਕੁਦਰਤੀ ਕਿਸੇ ਨੇ ਕਿਹਾ, ਕਹਿੰਦਾ ਤੂੰ ਐਡਾ ਵੱਡਾ ਵੀ ਐਮੀ ਵਿਰਕ ਦੀ ਇੰਟਰਵਿਊ ਕਰ ਲਏਗਾ, ਛੱਡ, ਇੱਥੇ ਦੁਨੀਆ ਬਹੁਤ ਕੁਛ ਕਰਦੀ ਪੈਂਦੀ ਆ। ਯਕੀਨ ਕਰਿਓ ਮੈਂ ਕਿਹਾ ਓਕੇ ਚਲੋ, ਹੋ ਸਕਦਾ ਵੀ ਮਿਲ ਹੀ ਲਈਏ ਆਪਾਂ। ਫਿਰ ਮੈਂ ਕਿਹਾ ਯਾਰ ਮਿਲਣਾ ਉਹ ਤਾਂ ਬੇਇੱਜ਼ਤੀ ਹੋ ਜੂਗੀ, ਹੁਣ ਤੂੰ ਐਂ ਕਹਿਤਾ, ਰਾਈਟ। ਅੱਜ ਉਸ ਚੀਜ਼ ਨੂੰ 6 ਮਹੀਨੇ ਹੋਏ ਆ, ਮੈਨੂੰ ਲੱਗਦਾ ਕਿ ਮੈਂ ਕੋਈ ਗੁਰਦਾਸ ਮਾਨ ਸਾਹਿਬ, ਬੱਬੂ ਮਾਨ ਸਾਹਿਬ, ਐਮੀ ਵਿਰਕ, ਗਿੱਪੀ ਗਰੇਵਾਲ, ਬੀਨੂ ਢਿੱਲੋਂ, ਬਹੁਤ ਸਾਰੇ ਖਾਨ ਸਾਹਿਬ, ਬਹੁਤ ਹੰਸਰਾਜ ਹੰਸ ਭਾਅ ਜੀ, ਸਭ ਦੀਆਂ ਇੰਟਰਵਿਊ ਕਰ ਚੁੱਕਿਆ, ਔਰ ਮੈਨੂੰ ਕਦੀ ਬਿਲੀਵ ਨਹੀਂ ਸੀ ਮੈਂ ਕਿਸੇ ਨੂੰ ਮਿਲੂੰਗਾ ਵੀ। ਹਾਂਜੀ ਘੁੱਗੀ ਭਾਜੀ, ਹਾਂ ਘੁੱਗੀ ਭਾਜੀ, ਦੇਬੀ ਭਾਜੀ, ਬਹੁਤ ਸਾਰੇ, ਮੈਨੂੰ ਖੁਦ ਨੂੰ ਯਾਦ ਨਹੀਂ, ਮੈਨੂੰ ਲੱਗਦਾ ਕਿ ਸਾਰੇ ਟੌਪ ਦੇ ਜਿਹੜੇ, ਔਰ ਇਹ ਬਿਲੀਵ ਸਿਸਟਮ ਆ, ਮੈਂ ਕੋਈ ਮਿਹਨਤ ਨਹੀਂ ਕੀਤੀ, ਮੈਂ ਕੋਈ ਬਹੁਤਾ ਜ਼ਿਆਦਾ ਪਰਪੱਖ ਨਹੀਂ ਆ, ਮੈਂ ਬਹੁਤਾ ਪੜ੍ਹਦਾ ਨਹੀਂ ਆ, ਮੈਂ ਸਾਹਿਤ ਦੇ ਬਹੁਤਾ ਨੇੜੇ ਨਹੀਂ, ਐਵੇਂ ਮੈਂ ਕਹਾਂ ਕਿ ਮੈਂ 20 ਬੁੱਕਾਂ, ਮੇਰੀ ਗੱਡੀ ਭਰੀ 20 ਬੁੱਕਾਂ ਨਾਲ, ਮੈਂ ਪੜ੍ਹਦਾ ਇੱਕ ਪੇਜ ਵੀ ਨਹੀਂ ਆ, ਮੈਨੂੰ ਨੀਂਦ ਆਉਣ ਲੱਗ ਜਾਂਦੀ ਆ, ਸੋ ਮੈਂ ਕੋਸ਼ਿਸ਼ ਕਰਦਾ ਕਿ ਮੈਂ ਪੜ੍ਹਾਂ, ਪਰ ਇਹ ਬਿਲੀਵ ਸਿਸਟਮ ਆ, ਤੁਸੀਂ ਸੋਚੋ ਉਹ ਹੁੰਦਾ ਆ, ਜੋ ਤੁਸੀਂ ਸੋਚੋਗੇ ਉਹ ਹੁੰਦਾ ਆ, ਮੈਨੂੰ ਪਤਾ ਨਹੀਂ ਸੀ ਇਸ ਚੀਜ਼ ਦਾ, ਉਹ ਮੈਂ ਪਿਛਲੇ ਦਿਨ ਬੈਠਾ ਸੋਚ ਰਿਹਾ ਸੀ ਯਾਰ ਵੀ ਮੈਂ ਤਾਂ ਵੈਸੇ ਸੋਚਿਆ, ਮੈਂ ਤਾਂ ਮਿਹਨਤ ਵੀ ਨਹੀਂ ਕੀਤੀ, ਮੈਂ ਇਹਨਾਂ ਇਹਨਾਂ ਵੱਡੇ ਵੱਡੇ ਫਨਕਾਰਾਂ ਨੂੰ ਮਿਲਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ, ਅਤੇ ਤੁਸੀਂ ਸੋਚਿਆ ਕਰੋ, ਵਧੀਆ ਸੋਚਿਆ ਕਰੋ, ਪੋਜ਼ਿਟਿਵ ਸੋਚਿਆ ਕਰੋ, ਜੋ ਸੋਚੋਗੇ ਹੋਊਗਾ ਡੈਫੀਨੇਟਲੀ, ਮੈਂ ਇਸ ਕਰਕੇ ਕਹਿ ਰਿਹਾ, ਔਰ ਤੁਸੀਂ ਮੇਰਾ ਇੰਸਟਾਗ੍ਰਾਮ ਜਾ ਕੇ ਦੇਖੋਗੇ ਨਾ, ਮੈਂ 6 ਮਹੀਨੇ ਪਹਿਲਾਂ, ਇਟਸ ਲਾਈਕ ਨਥਿੰਗ, ਮੈਂ 6 ਮਹੀਨੇ ਪਹਿਲਾਂ ਵੀਡੀਓ ਤੱਕ ਵੀ ਪਾਉਣੀ ਪਸੰਦ ਨਹੀਂ ਕਰਦਾ ਸੀ, ਅਤੇ ਤੁਸੀਂ ਇਹ ਪਿਛਲੇ 6 ਮਹੀਨੇ ਦਾ ਮੇਰਾ ਦੇਖਿਓ, ਔਰ ਮੈਨੂੰ ਲੱਗਦਾ ਕਿ ਕੋਈ ਐਸਾ ਆਰਟਿਸਟ ਨਹੀਂ ਜਿਹਨਾਂ ਬੈਠ ਕੇ ਮੈਂ ਇੰਟਰਵਿਊ ਨਹੀਂ ਕੀਤੀ, ਗੱਲਬਾਤ ਨਹੀਂ ਕੀਤੀ ਜਾਂ ਰੀਲਸ ਵਗੈਰਾ ਨਹੀਂ ਬਣਾਈਆਂ, ਸੋ ਆਪਣੇ ਸਟੂਡੀਓ ਜਿਹੜੇ ਨਹੀਂ ਆਏ, ਬਿਲੀਵ ਸਿਸਟਮ, ਇਟਸ ਨੋਟ ਦੈਟ ਕਿ ਮੈਂ ਬਹੁਤ ਵੱਡੇ ਪਲੇਟਫਾਰਮ 'ਤੇ ਬੈਠਾ ਹਾਂ, ਬਹੁਤ ਲਾਈਕ ਮੈਂ ਕਿਤੇ ਬੜੇ ਵੱਡੇ CBSE 'ਤੇ ਬੈਠਾ ਹਾਂ, ਦੇਖੋ ਰੇਡੀਓ ਚੈਨਲ ਆ, ਬਹੁਤ ਪਿਆਰ ਕਰਦੇ ਹੋ, ਬਹੁਤ ਮੁਹੱਬਤ ਕਰਦੇ ਹੋ, ਪਰ ਸੋਸ਼ਲ ਮੀਡੀਆ, ਸੋ 905-673-3337 ਤੁਸੀਂ ਨਾ, ਕਾਲ ਬਹੁਤ ਸਾਰੀਆਂ, ਮੈਂ 2 ਕਾਲ ਲਊਂਗਾ, ਉਸ ਤੋਂ ਬਾਅਦ ਫਿਰ ਅਸੀਂ ਇੰਟਰਵਿਊ ਕਰਾਂਗੇ, ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰ ਤੋਂ ਬਾਈ ਜੀ ਜੁੜੇ ਹੋਏ ਨੇ, ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ, ਕਰਨਵੀਰ ਜੀ,
5: ਹਾਂਜੀ ਭਾਅ ਜੀ ਕੀ ਹਾਲ ਚਾਲ,
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ,
5: ਵਧੀਆ ਵਧੀਆ, ਅੱਛਾ ਭਾਈ ਤੁਸੀਂ ਟੌਪਿਕ ਬੜਾ ਵਧੀਆ ਕੀਤਾ ਛੇੜਿਆ, ਤੇ ਆਪਣਾ ਤੁਸੀਂ ਗੱਲ ਕਰ ਰਹੇ ਜਿੱਦਾਂ ਆਪਾਂ ਨੂੰ ਸੋਚਣਾ ਚਾਹੀਦਾ ਹਨਾ, ਉਹ ਵੀ ਚੀਜ਼ ਹੋ ਜਾਂਦੀ ਆ
0: ਜੀ,
5: ਤੇ ਮਤਲਬ ਕਈ ਵਾਰੀ ਤੁਹਾਡੀ ਕਿਤੇ ਨਾ ਕਿਤੇ ਗੱਲ ਠੀਕ ਆ ਵੀ ਤੁਸੀਂ ਲੱਗੇ ਰਹੋ ਹਨਾ, ਤੇ ਉਹ ਚੀਜ਼ ਤੁਹਾਨੂੰ ਮਿਲ ਹੀ ਜਾਂਦੀ ਆ, ਬਟ ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਜਿਹੜੀ ਚੀਜ਼ ਕਹਿੰਦੇ ਨਾ ਵੀ ਟਾਈਮ ਤੋਂ ਪਹਿਲਾਂ ਨਹੀਂ ਮਿਲਦੀ ਕੋਈ ਚੀਜ਼ ਹਨਾ, ਤੇ ਤੁਸੀਂ ਲੱਗੇ ਵੀ ਰਹੋ ਉਹਦੇ ਪਿੱਛੇ, ਤੇ ਇਹ ਚੀਜ਼ ਮੇਰੇ ਨਾਲ ਵੀ ਹੋਈ ਆ, ਮੈਂ ਤੁਸੀਂ ਯਕੀਨ ਕਰਿਓ ਵੀ 2015 ਚ ਪਹਿਲੀ ਵਾਰੀ ਫਾਈਲ ਲਾਈ ਸੀ ਬਾਈ ਕੈਨੇਡਾ ਦੀ, ਤੇ ਮੈਂ ਦੋ ਮਤਲਬ ਮੇਰੀ ਰਿਫਿਊਜ਼ਲ ਆਈਆਂ ਜੋ ਵੀ ਹੋਇਆ, ਤੇ ਮੈਂ ਕਿਹਾ ਨਹੀਂ ਯਾਰ ਮੈਂ ਜਾਣਾ ਜਾਣਾ ਹੀ ਆ, ਤੇ ਟਾਈਮ ਚ ਲਿਖਿਆ ਸੀ 2025 ਚ ਆਉਣਾ ਬਾਈ 7 ਸਾਲ ਬਾਅਦ
0: ਜੀ, ਨਹੀਂ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਬਿਲਕੁਲ, ਉਹ ਦੇਖੋ 2 ਚੀਜ਼ਾਂ ਆ, ਤੁਹਾਡਾ ਬਿਲੀਵ ਕਿਸ ਤਰ੍ਹਾਂ ਦਾ, ਔਰ ਮੇ ਬੀ ਮੈਂ ਤਾਂ ਇਹ ਕਹੂੰਗਾ ਕਿ ਮੈਂ ਤਾਂ ਬਿਲੀਵ ਸਿਰਫ ਮੈਂ ਸੋਚਿਆ ਸੀ ਅਤੇ ਹੋਇਆ, ਪਰ ਤੁਸੀਂ ਸੋਚਣ ਦਾ ਤਰੀਕਾ ਪੋਜ਼ਿਟਿਵਿਟੀ ਨਾਲ ਸੋਚ ਰਹੇ ਹੋ, ਜਾਂ ਤੁਸੀਂ ਸਿਰਫ ਇਹ ਸੋਚ ਰਹੇ ਹੋ ਕਿ ਯਾਰ ਮੈਂ ਅੰਦਰ ਮੇਰੇ ਫੀਅਰ ਆ, ਡਰ ਆ, ਤੁਸੀਂ ਡਬਲ ਮਾਈਂਡਡ ਹੋ, ਮੈਂ ਕਹਿੰਦਾ ਤੁਸੀਂ ਸੋਚੋ, ਮੈਂ ਬਹੁਤ ਵੱਡੀ ਐਗਜ਼ਾਮਪਲ ਆ, ਤੁਸੀਂ ਸੋਚੋ, ਮਤਲਬ ਬਿਨਾਂ ਕਿਸੇ ਸਿਰਫ ਸੋਚੋ, ਪੋਜ਼ਿਟਿਵ ਚੜ੍ਹਦੀ ਕਲਾ ਰੱਖੋ ਅਤੇ ਸਾਰਾ ਕੁਝ ਹੋ ਜਾਣਾ, ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਮੈਨੀਫੈਸਟ ਆ ਜਾਂ ਤੁਸੀਂ ਸੋਚਣਾ ਹੈ ਚੰਗਾ, ਇਹ ਚੜ੍ਹਦੀ ਕਲਾ ਦੇ ਵਿੱਚ ਹੀ ਆਉਂਦਾ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਹਾਲਾਤ ਕਈ ਵਾਰੀ ਹਰ ਵੇਲੇ ਇੱਕੋ ਜਿਹੇ ਨਹੀਂ ਹੁੰਦੇ, ਪਰ ਉੱਥੇ ਕਿਤੇ ਨਾ ਕਿਤੇ ਹੋ ਸਕਦਾ ਕਿ ਸਾਡੇ ਸੋਚਣ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੋ ਗਈ ਆ, ਤੁਸੀਂ ਆਪਣੇ ਦਿਮਾਗ ਨੂੰ ਜੋ ਕਹੋਗੇ, ਜੋ ਸਰੀਰ ਨੇ ਸੁਣਨਾ ਸਮਝਣਾ, ਸਰੀਰ ਨੂੰ ਕੁਛ ਨਹੀਂ ਪਤਾ ਲੱਗਦਾ, ਜੋ ਤੁਸੀਂ ਸੋਚੋਗੇ ਉਹਨੇ ਉੱਦਾਂ ਰਿਐਕਟ ਕਰਨਾ, ਸੋ ਕੋਸ਼ਿਸ਼ ਕਰੋ, ਮੈਨੂੰ ਲੱਗਦਾ 905-673-3337 ਕਰਨਵੀਰ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਪਰ ਤੁਹਾਡੇ ਸੁਝਾਅ ਬਿਲਕੁਲ, ਪਰ ਮੈਨੂੰ ਇਹ ਲੱਗਦਾ ਤੁਸੀਂ ਸੋਚੋ ਪੋਜ਼ਿਟਿਵ, ਵਧੀਆ ਸੋਚੋ, ਹੋਊਗਾ 100%, 905-673-3337, 905-673-3337, 2 ਮੈਸੇਜ ਲੈ ਲਈਏ, ਫਿਰ ਚੱਲਦੇ ਹਾਂ ਆਪਾਂ ਯੂਨੀ ਗਲੋਬਲ ਐਡਵਾਈਜ਼ਰੀ ਦੇ ਵੱਲ।
2: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ, ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ, ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
6: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: लेडी सूट लहंगे गरारे शरारे
6: कुर्ते पजामे शेरवानिया कोट पैंट ब्लेजर अते किड्स फैशन
2: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आईक्यू फैशन आईक्यू हुणे कॉल करो 9054532225 या गूगल ते सर्च करो फैशन आईक्यू स्पेशल गिफ्ट ले रेडियो उड़ान दा रेफरेंस देना ना भूलियो देखो जी
7: पिज़्ज़ा टू गो बेस्ट पिज़्ज़ा इन द टाउन पिज़्ज़ा टू गो तंदूरी पनीर पिज़्ज़ा बटर चिकन पिज़्ज़ा चाट पिज़्ज़ा मखनी पनीर पिज़्ज़ा शाही पनीर पिज़्ज़ा कल्ले पिज़्ज़े नहीं जिथे तुसी फिश पकौड़ा बेस्ट सोया चाप मलाई विंग्स क्रंची मोमो मलाई मोमो सुन के आया ना मुंह विच पानी सो अज अपने यारां दोस्तां ते परिवार दे नाल कुछ वधिया ते क्वालिटी वाला खाण नूं दिल कर रिहा ना तां इको एक नाम याद रखो पिज़्ज़ा टू गो बेस्ट पिज़्ज़ा इन द टाउन ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
0: ਕਿਆ ਬਾਤ ਆ ਜੀ ਉਹ ਨਾਲ ਦੀ ਨਾਲ ਤੁਸੀਂ ਬੀਡੀਸ ਹੋਮ ਪੇਂਟਿੰਗ ਨੂੰ ਯਾਦ ਰੱਖਣਾ ਜੇ ਤੁਸੀਂ ਘਰ ਨੂੰ ਪੇਂਟ ਕਰਾਉਣਾ ਆ ਆਪਣੀ ਬੇਸਮੈਂਟ ਨੂੰ ਪੇਂਟ ਕਰਾਉਣਾ ਜਾਂ ਇੰਟੀਰੀਅਰ ਐਕਸਟੀਰੀਅਰ ਪੇਂਟ ਕਰਾਉਣਾ ਫਲੋਰਿੰਗ ਡੈਕ ਫੈਂਸ ਪੇਂਟ ਕਰਵਾਉਣੀ ਆ ਜਾਂ ਤੁਸੀਂ ਫਲੋਰਿੰਗ ਦਾ ਕੰਮ ਕਰਾਉਣਾ ਤਾਂ ਤੁਸੀਂ ਬੀਡੀਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ 12 ਸਾਲਾਂ ਦਾ ਤਜਰਬਾ ਆ ਘਰ ਨੂੰ ਕਹਿੰਦੇ ਨਵਾਂ ਬਣਾ ਕੇ ਜਾਵਾਂਗੇ ਚਮਕਾ ਕੇ ਦਿਆਂਗੇ ਇੰਟੀਰੀਅਰ ਐਕਸਟੀਰੀਅਰ ਦਾ ਕੰਮ ਕਰਾਉਣਾ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ 905-965-6311 905-965-6311 ਬੀਡੀਸ ਹੋਮ ਪੇਂਟਿੰਗ
8: ਬਾਈ

0: ਕਿਆ ਬਾਤ ਆ ਬਈ, ਦਿਲਪ੍ਰੀਤ ਢਿੱਲੋਂ ਦਾ ਗਾਣਾ ਆਇਆ ਔਰ ਆਉਂਦੇ ਹੀ ਬੰਦੇ ਨੇ ਅੱਗ ਲਾ ਤੀ ਆ ਅਤੇ ਫਟਾਫਟ ਵਿਊ ਆ ਰਿਹਾ ਔਰ ਕਮਾਲ ਦਾ ਸੌਂਗ ਆ ਯਾਰ ਇਸ ਗਾਣੇ ਦੇ ਵਿੱਚੋਂ ਝਲਕ ਪੈ ਰਹੀ ਹੈ ਕਿਸੇ ਗਾਣੇ ਦੀ। ਮੈਂ 8:30 ਵਜੇ ਗੱਲ ਕਰ ਰਿਹਾ ਸੀਗਾ, ਕਈਆਂ ਨੇ ਦੱਸਤਾ, ਕਈਆਂ ਨੇ ਨਹੀਂ ਦੱਸਿਆ ਗਿਆ। 905-673-33 ਸਿੰਧੀ ਲਾਅ ਆਫ ਅਟਰੈਕਸ਼ਨ, ਚਰਨਪ੍ਰੀਤ ਨੇ ਮੈਨੂੰ ਦੱਸਿਆ ਕਿ ਭਾਈ ਇਹਨੂੰ ਲਾਅ ਆਫ ਅਟਰੈਕਸ਼ਨ ਹੁੰਦੀ ਹੈ, ਅਟਰੈਕਸ਼ਨ ਲਾਅ ਆਫ ਅਟਰੈਕਸ਼ਨ ਵੀ ਕਹਿੰਦੇ। ਇੱਕ ਤਾਂ ਯਾਰ ਅੰਗਰੇਜ਼ੀ ਵਾਲਾ ਹਿਸਾਬ ਕਿਤਾਬ ਮੇਰੇ ਸਮਝ ਨਹੀਂ ਆਉਂਦਾ, ਲਾਅ ਆਫ ਅਟਰੈਕਸ਼ਨ ਵੀ ਹੁੰਦੀ ਆ, ਤੁਸੀਂ ਮੈਨੀਫੈਸਟ ਵੀ ਕਹਿ ਸਕਦੇ ਹੋ, ਮੈਨੀਫੈਸਟ ਕਰਨਾ ਕਿਸੇ ਚੀਜ਼ ਨੂੰ, ਅਤੇ ਜਾਂ ਤੁਸੀਂ ਸੋਚਣਾ। ਨਾਗਪਾਲ ਸਰ ਹੱਥ ਖੜਾ ਕਰ ਰਿਹਾ, ਕਹਿੰਦੇ ਮੈਂ ਪਹਿਲਾਂ ਮੈਂ। ਨਾਗਪਾਲ ਸਰ, ਤੁਸੀਂ ਯਕੀਨ ਕਰਦੇ ਹੋ ਮੈਨੀਫੈਸਟ ਕਰਨ ਦੇ ਵਿੱਚ ਜਾਂ ਲਾਅ ਆਫ ਅਟਰੈਕਸ਼ਨ ਦੇ ਵਿੱਚ?
1: ਬਿਲਕੁਲ ਮੈਂ ਯਕੀਨ ਕਰਤਾ ਹੂੰ ਇਸ ਚੀਜ਼ ਪੇ। ਐਂਡ ਦੈਨ ਬੜਾ ਅੱਛਾ ਟੌਪਿਕ, ਯੂਨੀਕ ਟੌਪਿਕ ਆਪ
0: ਲੇ ਕੇ ਆਏ। ਤੁਸੀਂ ਸੋਚਿਆ ਸੀ ਤੋ ਲੱਖਾਂ ਡਾਲਰ ਲੋਕਾਂ ਨੂੰ ਵੰਡੋਗੇ?
1: ਮੁਝੇ ਲਗਾ ਆਪ ਇਸਕੇ ਆਪ ਮਾਨਤੇ ਨਹੀਂ ਹੋਗੇ ਇਨ ਚੀਜ਼ੋਂ ਕੋ।
0: ਹਾਂ
1: ਬਟ ਜਬ ਮੈਂਨੇ ਟੌਪਿਕ ਸੁਨਾ ਗਾੜੀ ਮੈਂਨੇ ਕਹਾ ਮੈਂ ਆਜ ਆਈ ਸਟੂਡੀਓ ਆ ਜਾਤਾ ਹੂੰ।
0: ਨਹੀਂ
1: ਯੈਸ, ਇਹ ਚੀਜ਼ ਹੈ,
0: ਹੈ ਮੰਨਦੇ ਹੋ ਤੁਸੀਂ?
1: ਬਿਲਕੁਲ ਹੈ। ਔਰ ਬਾਕੀ ਜੋ ਬਿਜ਼ਨਸਮੈਨ ਹੈ ਉਸਕੇ ਪਾਸ ਦੋ ਚੀਜ਼ਾਂ ਹਮੇਸ਼ਾ ਹੋਤੀ ਹੈ
0: ਜੀ,
1: ਇੱਕ ਮੈਨੀਫੈਸਟੇਸ਼ਨ ਔਰ ਇੱਕ ਇੰਟੂਸ਼ਨ। ਆਜ ਕਾ ਦਿਨ ਕੈਸਾ ਰਹੇਗਾ, ਯੇ ਕਲਾਇੰਟ ਰਿਟੇਨ ਹੋਗਾ ਨਹੀਂ ਹੋਗਾ, ਯੇ ਕਲਾਇੰਟ ਤੰਗ ਕਰੇਗਾ ਕੈਸਾ।
0: ਅੱਛਾ, ਤੁਸੀਂ ਕਹਿੰਦੇ ਹੋ ਕਿ ਜੇ ਸਵੇਰੇ ਤੁਸੀਂ ਕਿਹੜੇ ਮੂਡ ਨਾਲ ਜਾਂਦੇ ਹੋ, ਕਿੱਦਾਂ ਰਹਿੰਦੇ ਹੋ, ਉਹ ਫਿਰ
1: ਉਹ ਵੀ ਔਰ ਇੰਟੂਸ਼ਨ, ਇੰਟੂਸ਼ਨ ਐਂਡ ਮੈਨੀਫੈਸਟੇਸ਼ਨ। ਜੈਸਾ ਆਪਨੇ ਬੋਲਾ ਮੈਨੀਫੈਸਟੇਸ਼ਨ, ਆਜ ਜੈਸੇ ਮੁਝੇ ਆਜ ਮੁਝੇ ਕੱਲ ਲਗਾ ਕਿ ਆਜ ਟੈਚੂਡ ਕ੍ਰਿਸ਼ਨਾ ਵਾਸਤੇ 10 ਐਂਟਰੀਆਂ ਹੋਏਗੀ, 10 ਕਲਾਇੰਟ ਰਿਟੇਨ ਹੋਣਗੇ, ਔਰ ਆਜ 10 ਹੀ ਹੋਏ, ਜਬਕਿ 5 ਬੰਦੋਂ ਨੇ ਡਿਟੇਲ ਭੇਜਣੀ ਹੈ, ਉਹਨਾਂ ਨੇ ਭੇਜੀ ਨਹੀਂ, ਕੱਲ ਭੇਜੇਗੇ, ਲੇਕਿਨ 10 ਕਾ 10 ਹੀ ਆਇਆ, ਰਾਈਟ? ਲੇਕਿਨ ਸਿਮਰਨ ਨੇ ਬੋਲਾ ਕਿ 15 ਹੋ ਗਏ ਹੋਗੇ ਸਰ, ਦੇਖਿਆ ਤਾਂ 5 ਨੇ ਵੀ ਡਿਟੇਲਸ ਭੇਜਣੀ ਸੀ, 10 ਕਾ 10 ਹੀ ਰਹਾ, ਲਾਈਕ ਮੈਨੀਫੈਸਟੇਸ਼ਨ ਆਪਣੇ ਕਾ।
0: ਸੋ ਤੁਸੀਂ ਮੰਨਦੇ ਹੋ?
1: ਮੈਂ ਹਾਂ, ਅੱਛੀ ਚੀਜ਼ ਹੈ, ਲਾਈਕ ਇਟਸ ਵੈਰੀ ਪੋਜ਼ਿਟਿਵ। ਇੱਕ ਹੋਰ ਚੀਜ਼ ਬਤਾਤਾ ਹੂੰ ਮੈਂ ਆਪਕੋ, ਇੱਕ ਨਾ ਜੈਸੇ ਆਪਣੇ ਜਿਤਨੇ ਵੀ ਜਿਤਨਾ ਵੀ ਆਪਣਾ ਟਾਰਗੇਟ ਹੈ
0: ਜੀ,
1: ਜੈਸੇ ਆਪਕਾ ਆਪਣੇ ਜਿਤਨਾ ਵੀ ਅਮਾਊਂਟ ਆਪਣਾ ਟਾਰਗੇਟ ਹੈ, ਆਪ ਉਸਕੋ ਆਪਣੇ ਘਰ ਪੇ ਲਗਾ ਕੇ ਰੱਖੇ ਉਸ ਜਗ੍ਹਾ ਪੇ ਜਹਾਂ ਪੇ ਆਪ ਐਵਰੀਡੇ ਜੈਸੇ ਗੁਜ਼ਰਤੇ ਹੋ, ਲਾਈਕ ਜੈਸੇ ਮੈਂ ਲਹਿਣਾ ਕਹੀਂ ਪੇ ਲਗਾ ਕੇ ਰੱਖੇ
0: ਉਸ ਅਮਾਊਂਟ ਐਵਰੀਡੇ ਤੁਸੀਂ ਦੇਖ ਸਕਦੇ ਹੋ।
1: ਹਾਂ, ਜੈਸੇ ਆਪਣੇ ਅਮਾਊਂਟ ਲਿਖਦੇ ਵਹਾਂ ਪੇ ਜਿਤਨਾ ਵੀ ਆਪਕੀ ਇੱਛਾ ਹੈ ਕਮਾਨੇ ਕੀ, ਇੱਕ ਦੋ ਸਾਲ ਮੇ, ਤੋ ਜਬ ਉਸ ਐਵਰੀਡੇ ਦੇਖੇਂਗੇ ਨਾ, ਐਨਰਜੀਜ਼, ਪੋਜ਼ਿਟਿਵ ਵਾਈਬਸ, ਅਟਰੈਕਸ਼ਨ, ਜੈਸੇ ਲਾਅ ਆਫ ਅਟਰੈਕਸ਼ਨ ਕ੍ਰੀਏਟ ਹੋਤਾ ਹੈ, ਉਸਸੇ ਵੀ ਇਟਸ ਵੈਰੀ ਗੁੱਡ ਥਿੰਗ। ਤੋ ਯੇ ਮੈਨੇ ਕਹੀਂ ਸੁਣਾ ਥਾ, ਤੋ ਮੈਨੇ ਲਾਈਕ ਇਟਸ ਅ ਗੁੱਡ ਥਿੰਗ, ਇਟ ਵਰਕਸ।
0: ਸੋ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਤੋਂ ਚਰਨਪ੍ਰੀਤ ਜੀ ਸਾਡੇ ਨਾਲ ਜੁੜੇ ਹੋਏ ਨੇ। ਸੋ ਚਰਨਪ੍ਰੀਤ, ਤੁਸੀਂ ਇੱਥੋਂ ਦੇ ਬੋਰਨ ਆ ਔਰ ਬੜੀ ਖੂਬਸੂਰਤ ਪੰਜਾਬੀ ਬੋਲਦੇ ਆ ਔਰ ਆਪਣੇ ਭਾਈਚਾਰੇ ਨੂੰ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਰਹੇ ਆ। ਸੋ ਚਰਨਪ੍ਰੀਤ, ਤੁਸੀਂ ਯਕੀਨ ਕਰਦੇ ਹੋ ਮੈਨੀਫੈਸਟੇਸ਼ਨ 'ਚ ਜਾਂ ਲਾਅ ਆਫ ਅਟਰੈਕਸ਼ਨ 'ਚ?
2: ਹਾਂਜੀ,
0: ਓਕੇ, ਤੁਸੀਂ ਥੋੜ੍ਹਾ ਪੂਰਾ ਬਿਲੀਵ ਹੈ?
2: ਹਾਂਜੀ, ਪੂਰਾ ਪੂਰਾ, ਡੈਫੀਨੇਟਲੀ, ਕਿਉਂਕਿ ਇੱਦਾਂ ਕਿ ਕਈ ਵਾਰੀ ਚੀਜ਼ਾਂ ਹੁੰਦੀਆਂ ਜਿੱਦਾਂ ਨਾਗਪਾਲ ਜੀ ਸਰ ਨੇ ਕਿਹਾ ਕਿ ਜੋ ਤੁਸੀਂ ਦੇਖਦੇ ਹੋ, ਜੋ ਤੁਸੀਂ ਆਪਣੇ ਆਪ 'ਚ ਪ੍ਰਿਜ਼ਰਵ ਕਰਦੇ ਹੋ, ਉਹ ਉੱਦਾਂ ਦੀ ਚੀਜ਼ਾਂ ਹੋਣ ਲੱਗ ਜਾਂਦੀਆਂ ਹੁੰਦੀਆਂ। ਪਹਿਲਾਂ ਨਾ ਕੀ ਕਹਿੰਦੇ ਹੁੰਦੇ ਸੀਗੇ, ਜੇ ਤੁਸੀਂ ਕੁਛ ਵੀ ਮੈਨੀਫੈਸਟ ਕਰਨਾ ਹੈ, ਵਰਡ ਜਿਹੜਾ ਮੈਨੀਫੈਸਟ ਹੈਗਾ, ਜੇ ਤੁਸੀਂ ਕੁਛ ਵੀ ਮੈਨੀਫੈਸਟ ਕਰਨਾ ਆ, ਤੁਸੀਂ ਉਹ ਜੇ ਚੀਜ਼ ਕੋਈ ਵੀ ਜ਼ਿੰਦਗੀ 'ਚ ਤੁਸੀਂ ਚੀਜ਼ ਹਾਸਲ ਕਰਨਾ ਚਾਹੁੰਦੇ ਹੋ, ਉਹ ਤੁਸੀਂ ਕਿਤੇ ਲਿਖ ਕੇ ਰੱਖ ਲਓ, ਲਿਖੀ ਜਾਓ ਤੁਸੀਂ ਕਿ ਮੈਂ ਲੋਇਰ ਬਣਨਾ ਆ, ਮੈਂ ਘਰ ਲੈਣਾ ਆ
0: ਜੀ,
2: ਮੈਂ ਕਾਰ ਲੈਣੀ ਆ, ਉਹ ਤੁਸੀਂ ਲਿਖੋ, ਉਹ ਫਿਰ ਤੁਸੀਂ ਉਹਦੇ ਲਈ ਰੋਜ਼ ਮੋਟੀਵੇਟਡ ਹੋਵੋਗੇ, ਉਦਾਂ ਦੀਆਂ ਚੀਜ਼ਾਂ ਫਿਰ ਤੁਹਾਡੇ ਵੱਲ ਅਟਰੈਕਟ ਹੋਣ ਲੱਗ ਜਾਂਦੀਆਂ।
0: ਮੈਂ ਤਾਂ ਕਹਿੰਦਾ ਯਾਰ, ਤੁਸੀਂ ਕਈ ਵਾਰੀ ਬਹੁਤ ਹੀ ਮਿਹਨਤ ਕਰਨ ਦੀ ਵੀ ਲੋੜ ਨਹੀਂ ਹੈ, ਤੁਸੀਂ ਸੋਚੀ ਜਾਓ, ਉਹ ਵੀ ਹੋ ਜਾਣਾ।
2: ਨਹੀਂ ਨਹੀਂ, ਉਹ ਤਾਂ
0: ਮਿਹਨਤ ਤਾਂ ਹੀ ਹੋਇਆ,
2: ਮਿਹਨਤ ਤਾਂ ਕਰਨੀ ਪੈਂਦੀ ਹੈ, ਬਟ ਇਹ ਤਾਂ ਉਹਦੇ ਪਾਰਟ ਹੋ ਗਿਆ।
1: ਇਹ ਹਾਂ, ਇਹ ਪਾਰਟ ਹੈ, ਲਾਈਕ 30-40% ਇਸਕਾ ਹੈ ਐਫਰਟ, ਬਾਕੀ ਮਿਹਨਤ ਹੈ। ਔਰ ਇੱਕ ਹੋਰ ਚੀਜ਼, ਵਟ ਐਵਰ ਯੂ ਮੈਨੀਫੈਸਟ ਇਟ ਗਰੋਜ਼
0: ਜੀ,
1: ਵਟ ਐਵਰ ਯੂ ਮੈਡੀਟੇਟ ਇਟ ਗਰੋਜ਼। ਇਹ ਵੀ ਚੀਜ਼ ਹੈ, ਜੈਸੇ ਐਗਜ਼ਾਮਪਲ ਦੇਤੇ ਹੈ
0: ਜੀ,
1: ਹਮ ਆਪਣੇ ਕਾਮ ਮੇ ਛੋਟੀ ਸੀ ਫੀਸ ਕਾਮ ਕੇ ਬਾਅਦ ਲੇਤੇ ਹੈ, ਠੀਕ, ਛੋਟੀ ਸੀ ਫੀਸ
0: 199
1: ਜੀ, ਹਮ 10% ਕਲਾਇੰਟ ਫੋਨ ਨਹੀਂ ਉਠਾਤੇ, ਪੇ ਨਹੀਂ ਕਰਤੇ,
0: ਪੈਸੇ ਦਿੰਦੇ ਨਹੀਂ,
1: ਪੈਸੇ ਦਿੰਦੇ, ਜਬਕਿ ਉਨਕੋ 30 ਲੱਖ ਡਾਲਰ 30,000 ਡਾਲਰ ਆਤਾ ਹੈ।
0: ਸਾਡੇ ਪੰਜਾਬੀ ਚ ਕਹਿੰਦੇ ਮੁੱਕਰ ਜਾਂਦੇ ਆ,
1: ਮੁੱਕਰ ਵੀ ਫੋਨ ਨਹੀਂ ਉਠਾਤੇ, ਮੁੱਕਰ ਬੋਲ ਮੂੰਹ ਨਹੀਂ ਲਗਤੇ ਹਮਾਰੇ, ਹੈ ਨਾ, ਜਬਕਿ ਉਨਕੇ ਕਾਮ ਬਣ ਗਿਆ, ਇਤਨੇ ਪੈਸੇ ਆ ਗਏ, ਚਲੋ ਠੀਕ ਹੈ। ਮੇਰੀ ਅਸਿਸਟੈਂਟ ਕਹਤੀ ਮੁਝੇ ਕਿ ਸਰ ਦੇਖੋ ਐਸਾ ਕਰਤੇ, ਮੈਨੇ ਕਹਾ ਦੇਖ, ਵਟ ਐਵਰ ਯੂ ਮੈਨੀਫੈਸਟ ਇਟ ਗਰੋਜ਼, ਅਗਰ ਮੈਂ ਇਨ ਪੇ ਫੋਕਸ ਕਰੂੰਗਾ ਤਾਂ 90% ਔਰ ਉਹ ਵੀ ਪੈਸਾ ਚਲਾ ਜਾਏਗਾ, ਉਸੇ ਜੋ ਦੇ ਰਹੇ ਉਨਸੇ ਲੈ ਲਓ ਟਾਈਮ ਸੇ, ਠੀਕ ਹੈ। ਹਾਂਜੀ, ਇਹ ਬੜੀ ਮਸਤੀ
0: ਜੀ, ਮੈਂ ਅੱਗੇ ਜਾ ਕੇ ਤੁਹਾਡੇ ਕੁਝ ਸਵਾਲ ਪੁੱਛਣੇ ਆ, ਪਹਿਲਾਂ ਕਾਲ ਬਹੁਤ ਸਾਰੀਆਂ, ਮੈਂ ਕਹਿੰਦਾ ਕਿ ਇੱਕ ਕਾਲ ਮੈਂ ਲੈ ਲਾਂ ਜੀ। ਸਤਿ ਸ਼੍ਰੀ ਅਕਾਲ ਸਰ, 0418 ਤੁਸੀਂ ਆਉਣੇ ਰਹੋ ਜੀ।
3: ਸਤਿ ਸ਼੍ਰੀ ਅਕਾਲ ਜੀ, ਮੈਂ ਸੁਣ ਰਿਹਾ, ਗੱਲਬਾਤ ਵਧੀਆ
0: ਜੀ। ਸਰ,
3: ਅਸੀਂ ਗਏ ਸੀ ਬਾਈ ਜੀ ਇਹਨਾਂ ਕੋਲੇ,

0: ਮਿਲਣ ਤੁਹਾਨੂੰ 905-673-3333 ਨਾਗਪੁਰ ਸਰ, ਤੁਹਾਡਾ ਐਕਸਪੀਰੀਅੰਸ ਕੀ ਰਿਹਾ ਹੁਣ ਤੱਕ? ਇੱਕ ਸਾਲ ਹੋ ਗਿਆ ਤੁਸੀਂ ਰੇਡੀ ਦੇ ਉੱਪਰ ਆਪਾਂ ਸਰੋਤਿਆਂ ਨੂੰ ਅਵੇਅਰਨੈਸ ਦੇ ਰਹੇ ਹਾਂ, ਤੁਹਾਡਾ ਹੁਣ ਤੱਕ ਦਾ ਐਕਸਪੀਰੀਅੰਸ ਕੀ ਰਿਹਾ ਕਲਾਇੰਟ ਦੇ ਜਿਨ੍ਹਾਂ ਦੇ ਕੰਮ ਡਨ ਹੋ ਗਿਆ, ਜਿਨ੍ਹਾਂ ਦੀ ਪੇਮੈਂਟ ਉਹਦੇ ਅਕਾਊਂਟ 'ਚ ਆ ਗਈ?
1: ਹਾਂਜੀ, ਜੋ ਕਿ ਸਕਿੱਲ ਡਿਵੈਲਪ ਕਰ ਰਹੇ ਹੈ, ਆਸਾਨ ਸੇ ਕੋਰਸ ਕਰ ਰਹੇ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਆਜ ਗਵਰਨਮੈਂਟ ਸੇ ਵੋ ਐਜੂਕੇਸ਼ਨ ਵੀ ਹਾਸਿਲ ਕਰ ਰਹੇ ਹੈ, ਗਵਰਨਮੈਂਟ ਫੀਸ ਪੇ ਕਰ ਰਹੀ ਹੈ, ਸਾਥ ਮੇਂ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਦੇ ਰਹੀ 30-100,000 ਡਾਲਰ ਕੀ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟ ਹੈ, ਤੋ ਲਾਈਕ ਬਲੈਸਿੰਗਸ ਮਿਲਤੀ ਹੈ। ਅਬ ਅਗਰ ਆਪ ਮਿਡਲ ਕਲਾਸ ਹੈ, ਆਪਕੋ ਲਗੇਗਾ ਹਰ ਬੰਦਾ ਮਿਡਲ ਕਲਾਸ ਹੈ, ਅਗਰ ਆਪ ਹਾਈ ਹੈ, ਬਹੁਤ ਪੈਸਾ ਆਪਕੇ ਪਾਸ, ਆਪਕੋ ਲਗੇਗਾ ਸਭ ਤੋਂ ਬੜਾ ਪੈਸਾ ਹੈ, ਹੈ ਨਾ, ਰਾਈਟ, ਹਮੇ ਲਗਤਾ ਸਭ ਹਮਾਰੇ ਜੈਸੇ ਹੈ, ਬਟ ਹਮੇ ਐਸੀ ਲੋਗੋ ਸੇ ਮਿਲਨੇ ਕੋ ਮਿਲਾ ਜੋ ਲਾਈਕ ਬੜੇ ਲਾਈਕ ਵਲਨਰੇਬਲ ਹੈ, ਰਾਈਟ, ਉਨ ਕੱਪੜੇ ਵੀ ਲਾਈਕ ਉਨ ਬੜੇ, ਮਤਲਬ ਐਸੇ ਕਰਕੇ ਬੜੇ ਅੰਕਲ ਆਂਟੀ, ਬੜੇ ਬਜ਼ੁਰਗ ਲੋਕ ਵੀ, ਬੜੀ ਪਾਵਰਟੀ ਮੈਂ ਇਸ ਦੇਸ਼ ਮੈਂ ਇਹ ਚੀਜ਼ ਦੇਖ ਕੇ ਹਾਨੂੰਗਾ, ਤੋ ਬੜੇ ਲੋਕੋ ਕੋ ਅਸਿਸਟ ਕਰ ਪਾਏ ਆ ਕੇ, ਉਹਨੇ ਬਲੈਸਿੰਗਸ ਦੀ ਆਪਣਾ ਹੱਥ ਮਾਰੇ ਸਰ ਪਰ ਰੱਖਾ, ਤੋ ਲਾਈਕ ਇਸਮੇਂ ਲਾਈਕ ਬੜਾ ਅੱਛਾ ਐਕਸਪੀਰੀਅੰਸ ਰਹਾ, ਐਂਡ ਆਪਕੇ ਸ਼ੋ ਸੇ ਕੱਲ ਵੀ 5 ਬੰਦੋ ਕੋ ਫੋਨ ਆਇਆ ਹਮੇ, ਆਪਨੇ ਕਲ ਇਤਨਾ ਇੰਟਰੈਕਟਿੰਗ ਸ਼ੋ ਰੱਖਾ ਫਾਦਰਸ ਡੇ ਵਾਲਾ, ਐਂਡ ਉਨਮੇਂ ਸੇ ਬਹੁਤ ਲੋਕੋ ਕੋ ਅਸਿਸਟ ਕਰ ਪਾਏ, ਤੋ ਬੜਾ ਅੱਛਾ ਰਿਸਪੋਂਸ ਰਹਾ ਹਮਾਰਾ।
0: ਸੋ ਨਾਗਪਾਲ ਜੀ, ਐਲੀਜੀਬਿਲਟੀ ਇੱਕ ਵਾਰੀ ਦੱਸ ਦਿਓ ਕਿ ਇੱਕ ਤਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਇਹ ਤੁਸੀਂ ਬੜੇ ਲੰਬੇ ਸਮੇਂ ਤੋਂ ਹੋਕਾ ਦੇ ਰਹੇ ਆ ਰਹੇ ਹਾਂ ਕਿ ਕਹਿੰਦੇ ਅਗਸਤ 'ਚ ਬੰਦ ਹੋ ਜਾਣੀਆਂ ਗ੍ਰਾਂਟਸ, ਤਾਂ ਐਲੀਜੀਬਿਲਟੀ ਵੀ ਨਾਲ ਦੀ ਨਾਲ ਦੱਸ ਦਿਓ ਕੀ ਅਜੇ ਸਰੋਤਿਆਂ ਨੇ ਹੁਣੇ ਕਾਲ ਕਰਕੇ ਤੁਹਾਨੂੰ ਅਸਿਸਟ ਕਰਾਉਣਾ ਹੋਵੇ ਤਾਂ।
1: ਹਾਂਜੀ, ਅਗਰ ਆਪ ਓਨਟਾਰੀਓ ਮੈਂ ਕਹੀਂ ਵੀ ਕਿਸੇ ਵੀ ਸਿਟੀ ਮੈਂ ਰਹਿਤੇ ਹੈ, ਆਪ ਪੀ ਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ, ਸਭ ਸੇ ਇੰਪੋਰਟੈਂਟ ਥਿੰਗ, ਆਪਕੀ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਕਮ ਹੈ, ਮਾਨ ਲੈ ਲੈਸ ਦੈਨ 70,000 ਜਾਂ 60,000 ਡਾਲਰ ਹੈ, ਆਪਕੇ ਲਈ ਆਪਕੋ ਤਭੀ ਇਸਕਾ ਬੈਨੀਫਿਟ ਹੈ, ਸਿਰਫ ਕਮ ਇਨਕਮ ਵਾਲੋ ਕੋ ਬੈਨੀਫਿਟ ਹੈ, ਜ਼ਿਆਦਾ ਵਾਲੋ ਕੋ ਨਹੀਂ ਹੈ, ਔਰ ਲਾਈਕ ਅਗਰ ਆਪ ਮੈਰਿਡ ਹੈ, ਆਪਕੋ ਅੱਛਾ ਬੈਨੀਫਿਟ ਹੈ, ਅਗਰ ਮੈਰਿਡ ਵਿਦ ਕਿਡਸ ਆਪਕੋ ਔਰ ਜ਼ਿਆਦਾ ਬੈਨੀਫਿਟ ਹੈ, 30-100,000 ਕੇ ਫੰਡਿੰਗ ਗਵਰਨਮੈਂਟ ਆਪਕੋ ਦੇ ਰਹੀ ਹੈ ਲਿਵਿੰਗ ਐਕਸਪੈਂਸਿਸ ਪੇ ਖਰਚ ਕਰਨੇ ਕੇ ਲੀਏ, ਕਹੀਂ ਵੀ ਕੈਸੇ ਵੀ ਖਰਚ ਕਰੇ, ਕੋਲੈਟਰਲ ਫ੍ਰੀ ਫੰਡਿੰਗ ਹੋਤੀ ਹੈ, ਜਿਸਕਾ ਆਜ ਕੀ ਰੇਟ ਮੈਂ ਜੈਸਾ ਆਪਣੇ ਕਹਾ 28 ਦਿਨ ਰਹਿ ਗਏ ਹੈ, ਆਜ ਅਗਰ ਆਪਕੋ 100 ਰੁਪਏ ਮਿਲ ਰਹੇ ਹੈ, 50 ਰੁਪਏ ਗ੍ਰਾਂਟ ਹੈ, ਵਾਪਿਸ ਨਹੀਂ ਕਰਨੇ, ਲੇਕਿਨ ਅਗਰ ਆਪ 28 ਦਿਨ ਬਾਅਦ ਇਨਰੋਲ ਕਰੇਂਗੇ, 100 ਰੁਪਏ ਕਾ 100 ਰੁਪਏ ਲੋਨ ਹੈ, ਲੋਨ ਤੋਂ ਪਹਿਲੇ ਸੇ ਇਤਨਾ ਚੜੇ ਹੋਏ ਭਾਈ ਸਾਹਿਬ, ਤੋ ਅਗਰ ਫੈਮਿਲੀ ਆਫ 4 ਆਜ ਜੁਆਇਨ ਕਰਤੇ ਹੈ, ਉਨਕੋ 80,000 ਕੀ ਫੰਡਿੰਗ ਬਣਤੀ ਹੈ ਅਪਰੋਕਸੀਮੇਟਲੀ, ਹਸਬੈਂਡ ਵਾਈਫ ਦੋਨੋ ਪੜ੍ਹਤੇ ਆਸਾਨ ਸੇ ਕੋਰਸ ਕਰਤੇ ਹੈ, ਫੁੱਲੀ ਔਨਲਾਈਨ ਹੈ ਜੀ, ਔਨਲਾਈਨ ਹੈ, ਘਰ ਸੇ ਕੰਫਰਟ ਸੇ ਕਰੇ ਆ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ।
0: ਅੱਛਾ, ਤੁਸੀਂ ਕਹਿੰਦੇ ਹੋ ਕਿ ਜੇ 28 ਤੋਂ ਪਹਿਲਾਂ ਲੈਣੇ ਆ,
1: ਹਾਂਜੀ,
0: ਤੇ ਫਿਰ ਲੋਨ ਹੀ, ਫਿਰ ਗ੍ਰਾਂਟ ਮਿਲੂਗੀ, ਉਸ ਤੋਂ ਬਾਅਦ ਸਾਰਾ ਲੋਨ ਹੀ ਆ?
1: ਬਿਲਕੁਲ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਨੈਕਸਟ ਅਕੈਡਮਿਕ ਈਅਰ ਜੋ ਕਿ 22 ਜੁਲਾਈ ਕੇ ਬਾਅਦ ਸਟਾਰਟ ਹੈ, ਉਸਮੇ ਗਵਰਨਮੈਂਟ ਨੇ ਕੱਟਸ ਕਰੇ ਗ੍ਰਾਂਟਸ ਮੇ, ਆਜ ਫੈਮਿਲੀ ਆਫ 4 ਕੋ ਹਸਬੈਂਡ ਵਾਈਫ ਦੋਨੋ ਪੜ੍ਹਤੇ 80,000 ਆਇਆ, 40,000 ਗ੍ਰਾਂਟ, ਵਾਪਿਸ ਨਹੀਂ ਕਰਨਾ, ਬਾਕੀ ਰੈਸਟ 40,000 ਆਪਸ਼ਨਲ ਲੋਨ ਐਟ 0%। ਔਨ ਅਦਰ ਹੈਂਡ, ਅਗਰ ਆਪ 28 ਦਿਨ ਬਾਅਦ ਇਨਰੋਲ ਕਰੇਂਗੇ, 80,000 ਤੋਂ ਆਏਗਾ ਜੀ ਆਪਕੋ 80,000 ਹੀ, ਫੈਮਿਲੀ ਆਫ 4 ਕੋ ਹਸਬੈਂਡ ਵਾਈਫ ਕੋ ਸਾਰਾ ਲੋਨ ਹੈ,
0: ਉਹ ਚ ਗ੍ਰਾਂਟ ਕੋਈ ਨਹੀਂ ਹੈ,
1: ਗ੍ਰਾਂਟ ਹੈ ਹੀ ਨਹੀਂ,
0: ਤੇ ਗ੍ਰਾਂਟ ਉਦੋਂ ਫਿਰ ਤਾਂ ਹੁਣੇ ਐਕਸ਼ਨ ਲੈਣਾ ਚਾਹੀਦਾ,
1: ਤਭੀ ਤਾਂ ਇਤਨੀ ਅਵੇਅਰਨੈਸ ਕਰ ਰਹੇ ਹੈ, ਦੇਰ ਇਜ਼ ਨੋ ਕੈਚ ਇਨ ਇਟ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ 199 ਜਾਂ 499 ਡਾਲਰ ਹੈ, ਕੋਈ ਕਮਿਸ਼ਨ ਕੋਈ ਪਰਸੈਂਟੇਜ ਨਹੀਂ ਹੈ, ਗਵਰਨਮੈਂਟ ਕਾ ਪ੍ਰੋਗਰਾਮ ਹੈ, ਨੋਟਿਸ ਆਫ ਅਸੈਸਮੈਂਟ, ਮੈਰਿਜ ਸਰਟੀਫਿਕੇਟ, ਆਪਕੇ ਬੱਚੋ ਕੇ ਬਰਥ ਸਰਟੀਫਿਕੇਟ, ਇਹ ਡਾਕੂਮੈਂਟ ਲਗਤੇ, ਇਸਮੇ ਕਿਆ ਰੈਫਰੀ ਕਰੇਂਗੇ ਆਪ, ਡਾਕੂਮੈਂਟ ਗਵਰਨਮੈਂਟ ਕੇ ਪਾਸ ਪਹਿਲੇ ਸੇ ਹੀ ਹੈ,
0: ਤੋ ਇਸਕੋ ਆਪ ਪੈਸੇ ਤੁਹਾਡੇ ਅਕਾਊਂਟ 'ਚ ਆਉਂਦੇ ਪਹਿਲਾਂ ਗਵਰਨਮੈਂਟ ਵੱਲੋਂ,
1: ਕਲਾਇੰਟ ਕੇ ਗਵਰਨਮੈਂਟ ਇੱਕ ਸਾਥ ਕਾਲਜ ਕੀ ਫੀਸ ਪੇ ਕਰ ਰਹੀ ਹੋਤੀ ਹੈ, ਇੱਕ ਦਿਨ ਇੱਕ ਹੀ ਸੈਕਿੰਡ ਮੇ, ਉਸੀ ਟਾਈਮ ਕਲਾਇੰਟ ਕੇ ਪੈਸੇ ਡਿਸਬਰਸ ਹੋਤੇ ਹੈ, ਹੈ ਨਾ, ਲਾਈਕ ਆਜ 8 ਕਲਾਇੰਟ ਕੇ ਪੈਸੇ ਉਹਨੇ ਖਾਤੇ ਮੇ ਠਾ ਕਰਕੇ ਗਿਰੇ ਹੈ, ਔਰ ਆਜ ਜੈਸੇ 10 ਕਲਾਇੰਟ ਇਨਰੋਲ ਰਹੇ ਨਏ, ਆਜ ਜੋ ਮਈ ਮੇ ਜੋ ਹਮਾਰੇ 8 ਕਲਾਇੰਟ ਥੇ, 8 ਨਹੀਂ ਥੇ, ਮਤਲਬ ਟੋਟਲ ਥਾ ਉਸਮੇ ਸੇ ਜੋ 8 ਕਲਾਇੰਟ ਥੇ, ਉਨਕੇ ਆਜ ਪੈਸੇ ਉਹਨੇ ਖਾਤੇ ਮੇ ਗਿਰੇ ਹੈ, ਮੈਂ ਨਹੀਂ ਕਹਿਤਾ ਕਿ ਹਰ ਇੱਕ ਬੰਦੇ ਕੇ 30 ਦਿਨ ਮੇ ਗਿਰੇਂਗੇ, ਬਟ 60 ਡੇਜ਼ ਇਜ਼ ਦਾ ਐਵਰੇਜ, 60-70 ਡੇਜ਼ ਇਜ਼ ਦਾ ਐਵਰੇਜ ਟਾਈਮ, ਤੋ ਕਾਲ ਕਰੇ ਆਪ, ਆਜ ਜੁਆਇਨ ਕਰੇ, ਕੱਲ ਆਪਕੇ ਅਕਾਊਂਟ ਮੇ ਪੈਸੇ ਨਹੀਂ ਗਿਰੇਂਗੇ, 30-90 ਦਿਨ ਮੇ ਗਿਰੇਂਗੇ, ਤੋ ਪੇਸ਼ੈਂਸ ਨੰਬਰ, ਨੋ ਏਜ ਲਿਮਿਟ, ਆਪ 40 ਕੇ, 50 ਕੇ, 60 ਕੇ, ਡਜ਼ਨਟ ਮੈਟਰ, ਕੋਈ ਇਸਮੇ ਕ੍ਰੈਡਿਟ ਚੈੱਕ ਨਹੀਂ ਹੋਤਾ, ਗਵਰਨਮੈਂਟ ਫੰਡਿੰਗ ਕਰ ਰਹੀ ਹੈ, 30-100,000 ਕੀ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਹਾਫ ਪੋਰਸ਼ਨ ਗ੍ਰਾਂਟ ਹੈ, ਸਕਿੱਲ ਡਿਵੈਲਪ ਕਰੇ, ਤਾਲੀਮ ਹਾਸਿਲ ਕਰੇ, ਐਡੂਕੇਸ਼ਨ ਹਾਸਿਲ ਕਰੇ, ਨੰਬਰ 437-264-31-75, 437-264-31-75, ਤੁਸੀਂ ਹੁਣੇ ਵੀ ਕਾਲ ਕਰ ਸਕਦੇ ਹੋ ਜੀ, 437-264-31-75, ਨੰਬਰ ਅਗੇਨ 437-264-31-75, ਜੈਸੇ ਅਭੀ ਫੋਨ ਆਇਆ, ਕਹਿ ਰਹੇ ਥੇ ਮਿਲਤੇ ਨਹੀਂ ਸਰਾਂਸ਼, ਤੋ ਮਤਲਬ ਹਮਾਰਾ ਆਫਿਸ ਤੋ ਹੈ ਸਲੀਮ ਹੈ ਨਾ, 1,000 ਸਕੁਏਅਰ ਫੀਟ ਕਾ ਆਫਿਸ ਹੈ,
0: ਬਈ ਤੁਸੀਂ ਡਰਿੰਕ ਚੰਗੇ ਕੰਮ ਕਰ ਰਹੇ ਹੋ, ਡਰਿੰਕ ਨਹੀਂ ਵਧੀਆ ਪਏ, ਡਰਿੰਕਾਂ ਵਧੀਆ ਰੱਖੋ, ਲਿਆ ਕੇ
1: ਕੋਕੋਨਟ ਵਾਟਰ ਰੱਖਿਆ ਨੇ, 200 ਕੋਕੋਨਟ ਵਾਟਰ ਰੱਖੇ ਹਮਨੇ,
0: ਉਹ ਕਹਿੰਦੇ ਕੋਈ ਇਹ ਪਿੰਦੇ ਨਹੀਂ, ਕਹਿੰਦੇ ਕੋਈ ਕੈਨੇਡਾ ਕੋ ਵਧੀਆ ਲੈ ਕੇ ਰੱਖੋ, ਬੀਅਰ ਪੂਰਾ ਲੈ ਕੇ ਰੱਖੋ,
1: ਸ਼ੂਗਰ ਫ੍ਰੀ ਕੋਕੋਨਟ ਰੱਖੇ 200, ਇੱਕ ਹਫਤਾ ਚੱਲ ਜਾਂਦਾ ਉਸੇ ਵਾਲਾ,
0: ਬਈ ਬੀਅਰ ਲੈ ਕੇ ਠੰਡੀਆਂ ਲੈ ਕੇ ਰੱਖੋ, ਇਦਾਂ ਨਿਕਲ ਜਾਂਦੀ ਗਰਮੀ ਆ ਗਈ ਹੁਣ,
1: ਹਾਂਜੀ ਹਾਂਜੀ ਹਾਂ।

905-673-33-37 ਦੇ ਗੱਲਾਂ ਬਾਤਾਂ ਹੋ ਰਹੀਆਂ। ਲਵਾਨਾ ਵੈਲਨਸ ਸਪਾ ਨੂੰ ਯਾਦ ਰੱਖੋ, ਲੇਡੀਜ਼ ਜੀ ਟੀ ਏ ਦੇ ਅਰਾਊਂਡ ਇੱਕ ਪ੍ਰੋਫੈਸ਼ਨਲ ਜਗ੍ਹਾ ਲੱਭ ਰਹੇ ਸੀਗੇ। ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਬਿਊਟੀ ਸਰਵਿਸ ਬਹੁਤ ਸਾਰੀਆਂ ਲਵਾਨਾ ਵੈਲਨਸ ਸਪਾ ਦਿੰਦਾ ਆ। ਮੈਂ ਤਾਂ ਹੁਣ ਭੁੱਲ ਹੀ ਗਿਆ ਕਿੰਨੀਆਂ ਕਿੰਨੀਆਂ ਵੀ, ਮੈਂ ਇੱਕ ਮਿੰਟ ਦੱਸਾਂ ਕਿ ਕਿਹੜੀਆਂ ਕਿਹੜੀਆਂ ਸਰਵਿਸ ਦਿੰਦੇ ਆ। ਕਿੱਧਰ ਗਿਆ ਬਈ ਮੈਸੇਜ ਲਵਾਨਾ ਵੈਲਨਸ ਸਪਾ ਦਾ? ਲਵਾਨਾ ਵੈਲਨਸ ਪਾਓ, ਲੱਭੋ ਲੱਭੋ ਲੱਭੋ, ਕਿੱਧਰ ਗਵਾਚ ਗਿਆ? 905-673-33-37 ਤੁਸੀਂ ਜੁੜੇ ਹੋਏ ਹੋ ਅਤੇ ਲਵਾਨਾ ਵੈਲਨਸ ਪਾ ਦਾ ਮੈਸੇਜ ਗਿਆ ਲੱਭ। ਅਤੇ ਦੱਸੀ ਕਿ ਬਹੁਤ ਸਾਰੀਆਂ ਸਰਵਿਸ ਦਿੰਦੇ ਆ। ਤੁਸੀਂ ਪਹਿਲੀ ਗੱਲ ਤਾਂ ਜਾਣਾ, ਜਦੋਂ ਰੇਡੀਓ ਉਡਾਣ ਦਾ ਰੈਫਰੈਂਸ ਜ਼ਰੂਰ ਦੇ ਦਿਓ, 20% ਡਿਸਕਾਊਂਟ ਮਿਲ ਜਾਣਾ ਆ। ਇੱਕ ਤਾਂ ਪ੍ਰੋਫੈਸ਼ਨਲ ਥੈਰੇਪਿਸਟ ਇਹਨਾਂ ਕੋਲ ਰਜਿਸਟਰਡ, ਤੁਸੀਂ ਕਿਸੇ ਵੀ ਤਰ੍ਹਾਂ ਦਾ ਮਸਾਜ ਲੈਣਾ, ਕੰਮ ਕਰਕੇ ਬਹਿ ਕੇ ਅਪਰ ਲੋਅਰ ਬੈਕ ਪੇਨ ਹੋਣ ਲੱਗ ਗਈ ਆ, ਜਾਂ ਬਹੁਤ ਸਾਰਾ ਟਰੱਕ ਚਲਾ ਕੇ, ਟੈਕਸੀ ਚਲਾ ਕੇ, ਕੰਸਟਰਕਸ਼ਨ ਦੇ ਕੰਮਾਂ ਕਰਕੇ ਮਸਲ ਸਟ੍ਰੈਚ ਹੋ ਗਿਆ, ਲੱਕ ਪੇਨ ਹੁੰਦਾ, ਬੈਕ ਪੇਨ ਹੁੰਦੀ ਆ, ਤਾਂ ਵੀ ਤੁਹਾਨੂੰ ਰਜਿਸਟਰਡ ਥੈਰੇਪਿਸਟ ਨੇ ਵਧੀਆ ਮਸਾਜ ਮਿਲਦੀ ਆ। ਔਰ ਭੈਣਾਂ ਵਾਸਤੇ ਬਿਊਟੀ ਸਰਵਿਸ, ਇਹਨਾਂ ਕੋਲ ਕਮਾਲ ਕਮਾਲ ਦੇ ਇਕਿਉਪਮੈਂਟ ਆ, ਐਡਵਾਂਸ ਇਕਿਉਪਮੈਂਟ ਆ, ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਬਹੁਤ ਸਾਰੀਆਂ। ਹੁਣ ਕਈ ਇੰਨੀਆਂ ਤਾਂ ਮੈਂ ਪੜੂੰਗਾ ਅਤੇ ਮੇਰਾ ਤਾਂ ਪ੍ਰੋਗਰਾਮ ਟੱਪ ਜਾਣਾ ਆ। ਸੋ 905 ਤੁਸੀਂ ਇਹਨਾਂ ਕੋਲ ਪਹੁੰਚੋ। ਇੱਕ ਤਾਂ ਪ੍ਰੋਫੈਸ਼ਨਲ ਦਾ ਮਤਲਬ ਪ੍ਰੋਫੈਸ਼ਨਲ ਫੈਮਿਲੀ ਵਰਗਾ ਮਾਹੌਲ ਆ, ਅਤੇ ਬਹੁਤ ਅਮੇਜ਼ਿੰਗ ਮਾਡਰਨ ਇੱਕ ਲਵਾਨਾ ਵੈਲਨਸ ਸਪਾ ਆ। ਅਤੇ ਜਾਓ, ਤੁਸੀਂ ਗਰਮੀ ਆ ਗਈ, ਹੁਣ ਵੈਕਸਾਂ ਵੁਕਸਾਂ ਕਰਾਉਣੀਆਂ ਆ, ਤਾਂ 416-881-5385 416-881-5385 ਲਵਾਨਾ ਵੈਲਨੈਸ ਸਪਾ, 341 ਪਾਰਕ ਹਸਟ ਸਕੁਆਇਰ ਬ੍ਰੈਂਪਟਨ 'ਤੇ ਲੋਕੇਟਡ ਆ। ਅਤੇ ਕੱਲ੍ਹ ਨੂੰ ਫਿਰ ਇਹਨਾਂ ਕੋਲੋਂ ਇੱਕ ਮੈਡਮ ਆਊਗੀ ਜਿਹੜੀ ਪ੍ਰੋਫੈਸ਼ਨਲ ਆ, ਅਤੇ ਉਹਨਾਂ ਨਾਲ ਇੰਟਰਵਿਊ ਵੀ ਕਰਾਂਗੇ। ਸੋ 905-673-33-37

0: ਗੱਲਬਾਤ ਆਪਾਂ ਕਰ ਰਹੇ ਸੀਗੇ ਮੈਨੀਫੈਸਟੇਸ਼ਨ ਦੀ, ਕਿ ਤੁਹਾਨੂੰ ਲੱਗਦਾ ਕਿ ਮੈਨੀਫੈਸਟੇਸ਼ਨ ਤੁਸੀਂ ਕਰਦੇ ਹੋ, ਤੁਸੀਂ ਲਾਅ ਆਫ ਅਟਰੈਕਸ਼ਨ ਕੰਮ ਕਰਦੀ ਆ, ਤੁਸੀਂ ਕਹਿੰਦੇ ਹੋ ਰੋਜ਼ ਇੱਕ ਚੀਜ਼ ਨੂੰ ਧਿਆਉਣਾ, ਰੋਜ਼ ਇੱਕ ਚੀਜ਼ 'ਤੇ ਫੋਕਸ ਰੱਖਣਾ, ਰੋਜ਼ ਪੜ੍ਹਨਾ, ਰੋਜ਼ ਬੋਲਣਾ, ਜਿਵੇਂ ਨਾਗਪਾਲ ਸਰ ਕਹਿੰਦੇ ਕਿ ਮੈਂ ਰੋਜ਼ ਸੋਚ ਕੇ ਜਾਵਾਂ ਨਾ ਹੋ ਜਾਂਦਾ, ਜੇ ਮੈਂ ਸੋਚਾਂ ਮੈਂ ਅੱਜ $500,000 ਵੰਡ ਕੇ ਉਹਨਾਂ 'ਤੇ ਵੰਡ ਆਉਣੇ ਆ, ਅਤੇ 905-673-3337 ਤੁਸੀਂ ਅਗਸਤ ਤੋਂ ਪਹਿਲਾਂ ਪਹਿਲਾਂ ਜ਼ਰੂਰ ਐਕਸ਼ਨ ਲੈ ਲਓ ਜੇ ਗ੍ਰਾਂਟਸ ਲੈਣੀਆਂ ਤਾਂ, ਕਿਉਂਕਿ ਬਾਅਦ ਵਿੱਚ ਲੋਨ ਰਹਿ ਜਾਣਾ, ਸਕਿੱਲ ਡਿਵੈਲਪ ਕਰੋ, ਨਾਲੇ ਪੜ੍ਹੋ, ਬੈਨੀਫਿਟ ਲਓ, ਨਹੀਂ ਤਾਂ ਚੱਕ ਕੇ ਇਹਨਾਂ ਨੇ ਰਾਹ ਕਰਾਉਣ ਨੂੰ ਤਾਂ ਦੇ ਹੀ ਦੇਣਾ ਆ, ਤੁਸੀਂ ਨਾ ਲਓਗੇ ਕਿੱਧਰ ਕਿੱਧਰ, ਕਿਹੜੀ ਕਿਹੜੀ ਕੰਟਰੀ ਨੂੰ ਪੈਸਾ ਜਾਂਦਾ ਬੇਸਿਕਲੀ ਨਾਗਪਾਲ ਸਰ?
1: ਮੋਜ਼ੈਂਬੀਕਿਊ 138 million, ਹੇਤੀ 50 million, ਯੂਕਰੇਨ 30 billion, ਔਰ
0: ਬਸ ਕਰੋ ਮਹਾਰਾਜ ਬਸ ਕਰੋ, ਇਹ ਇੱਥੇ ਕਈ ਤਾਂ ਤੁਸੀਂ ਕੰਟਰੀਆਂ ਜੀ ਨਾਲ ਲੈ,
1: ਕਿਊਬਾ ਕੋ ਵੀ ਗਿਆ 5 million,
0: ਕਿਊਬਾ ਨੂੰ ਵੀ ਪੈਸੇ ਜਾਂਦੇ,
1: ਅਭੀ ਕਿਊਬਾ ਮੈਂ ਕੁਛ ਹਿਊਮੈਨਿਟੇਰੀਅਨ ਕ੍ਰਾਈਸਿਸ ਚੱਲ ਰਿਹਾ ਹੈ, ਜਦ ਦੇਖੇ ਪੈਸਾ ਜ਼ਮੀਨ ਪੇ ਜਾ ਰਿਹਾ, ਡਜ਼ਨਟ ਮੈਟਰ, ਪੈਸਾ ਜ਼ਮੀਨ ਤੱਕ, ਅਬ ਯੂਕਰੇਨ ਕੀ ਰੈਂਕਿੰਗ ਕਰਪਸ਼ਨ ਮੇਂ ਇੰਡੀਆ ਸੇ ਨੀਚੇ ਹੈ, ਔਰ ਯੂਕਰੇਨ ਕੀ 25% ਪਾਪੂਲੇਸ਼ਨ ਨੇ ਤੋ ਪੂਰੇ ਔਰ ਦੇਸ਼ੋ ਮੇਂ ਸ਼ਰਨਾਗਤੀ ਲੈ ਲਈ ਹੈ, ਕੈਨੇਡਾ ਮੇਂ 10% ਪਾਪੂਲੇਸ਼ਨ ਰਹਿਤੀ ਯੂਕਰੇਨ ਕੀ ਜੋ ਭਾਗੀ ਹੈ
0: ਜੀ,
1: ਰਾਈਟ
0: ਜੀ, ਬਿਲਕੁਲ 905-673-3337, ਸੋ ਬਈ ਕੰਮ ਕਰਦੀ ਹੈ ਲਾਅ ਆਫ ਅਟਰੈਕਸ਼ਨ, ਅਤੇ ਤੁਸੀਂ ਲਾਅ ਆਫ ਅਟਰੈਕਸ਼ਨ ਇਹ ਸੋਚੋ ਕਿ ਤੁਸੀਂ $2,00,000 ਲੈਣਾ ਯੂਨੀ ਗਲੋਬਲ ਡਿਵਾਈਸ, ਸੋਚੀ ਜਾਓ, ਸੋਚੀ ਜਾਓ, ਅਤੇ ਨਾਗਪਾਲ ਸਰ ਨੇ ਤੁਹਾਨੂੰ $2,00,000 ਦੇ ਦੇਣਾ ਜੀ, 437-264-3735 ਯੂਨੀ ਗਲੋਬਲ ਐਡਵਾਈਜ਼ਰੀ, ਤੁਸੀਂ $1,00,000 ਦੀ ਗ੍ਰਾਂਟਸ ਲੈ ਸਕਦੇ ਹੋ, ਪੜ੍ਹ ਸਕਦੇ ਹੋ, ਸਕਿੱਲ ਡਿਵੈਲਪ ਕਰ ਸਕਦੇ ਹੋ, ਯੂਨੀ ਗਲੋਬਲ ਐਡਵਾਈਜ਼ਰੀ 437-264-3175, ਤੁਸੀਂ 218 ਐਕਸਪਰਟ ਬੁਲਵਰਡ 'ਤੇ ਪਹੁੰਚ ਕੇ ਆਪਣੀ ਉੱਥੇ ਫਾਈਲ ਲੈ ਕੇ ਆਓ, ਔਰ ਤੁਹਾਨੂੰ 5 ਮਿੰਟਾਂ 'ਚ ਦੱਸ ਦੇਣਾ ਕਿ ਤੁਸੀਂ ਵੀ ਕਿੰਨੇ ਪੈਸੇ ਲਈ ਹੱਕਦਾਰ ਹੋਵੋਗੇ। ਚਰਨ ਪ੍ਰਹਾਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੇ ਜੀ ਲੰਬੇ ਸਮੇਂ ਤੋਂ, ਕੀ ਹਾਲ ਚਾਲ ਜੀ?
2: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸੀਂ ਨਾਰਾਜ਼ ਹਾਂ ਤੁਸੀਂ ਆਉਂਦੇ ਨਹੀਂ ਅੱਜ ਕੱਲ੍ਹ ਸੁਣਦੇ ਰਹਿੰਦੇ ਹੋ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ ਹਾਂ ਇਹ ਖੁਸ਼ ਰਹਿਣਾ ਵੀ ਕਿਸੇ ਕਿਸੇ ਦੇ ਹੱਥ ਆਉਂਦੀ ਹੈ ਜੀ ਕੀ ਬਾਤ ਅੱਛਾ ਇਹ ਵੀ
0: ਪ੍ਰਹਾਰ ਸਾਹਿਬ ਬਹੁਤ ਸ਼ੁਕਰੀਆ, ਮੈਨੂੰ ਨਾ ਇੱਕ ਅਰਜੈਂਟ ਕਾਲ ਆ ਗਈ, ਮੈਨੂੰ ਲੈਣੀ ਪੈਣੀ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ, ਤੁਹਾਨੂੰ ਸਲੀਮ ਦਾ ਸ਼ੋਅ ਵਿਖਾਉਣਾ ਹੈ, ਬਸ ਜੁੜੇ ਰਹੋ ਸਾਡੇ ਨਾਲ, 905-673-3337 ਟਿਕਟ ਪਈ ਹੈ ਮੇਰੇ ਕੋਲ ਤੁਹਾਡੀ, ਪਿਛਲਾ ਲਾਮਾ ਲਾ ਦੇਣਾ ਆਪਾਂ ਹੰਸ ਰਾਜ ਵਾਲੇ ਸ਼ੋਅ ਵਾਲਾ, ਸੋ 905-673-3337 ਸਾਡੇ ਨਾਲ ਚੰਨਪ੍ਰੀਤ ਜੀ ਜੁੜ ਚੁੱਕੇ ਨੇ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਤੋਂ, ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਕੈਨੇਡੀਅਨ ਬੋਰਨ ਯੰਗ ਨੌਜਵਾਨ ਆ, ਅਤੇ ਬਿਲਕੁਲ ਇਮਾਨਦਾਰ ਅਤੇ ਜੈਨੂਨ ਪ੍ਰਾਈਜ਼ ਦੇ ਵਿੱਚ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਪਣੇ ਭੈਣਾਂ ਭਰਾਵਾਂ ਅਤੇ ਮਾਂ ਬਾਪ ਨੂੰ ਮੰਗਾਉਣਾ, ਤੁਸੀਂ ਸੁਪਰ ਵੀਜ਼ੇ ਦੇ ਉੱਪਰ ਆਪਣੇ ਫੈਮਿਲੀ ਨੂੰ ਸੱਦਣਾ ਆ, ਜਾਂ ਤੁਹਾਡੀ ਆਪਣੀ ਵਹੁਟੀ ਨੂੰ ਲਿਆਉਣਾ ਭਾਈ, ਤੁਸੀਂ ਆਪਣੇ ਪ੍ਰਾਹੁਣੇ ਨੂੰ ਬੁਲਾਉਣਾ ਆ, ਤੁਸੀਂ ਕੀ ਕਹਿੰਦੇ ਹੁੰਦੇ ਆ ਇਹ ਸਪਾਊਜ਼ਲ ਵਰਕ ਪਰਮਿਟ ਜਾਂ ਸਪਾਊਜ਼ਲ ਐਪਲੀਕੇਸ਼ਨ ਤੁਸੀਂ ਲਾਉਣੀ ਹੈ ਨਾ, ਅਤੇ ਫਿਰ ਚੰਨਪ੍ਰੀਤ ਨੂੰ ਯਾਦ ਰੱਖੋ, ਜੈਨੂਨ ਪ੍ਰਾਈਜ਼ ਦੇ ਵਿੱਚ 1 ਨੰਬਰ ਦਾ ਕੰਮ, ਬਹੁਤ ਇਮਾਨਦਾਰੀ ਨਾਲ ਤੁਹਾਡੀ ਫਾਈਲ ਲਾਉਣਗੇ, ਅਤੇ ਚੰਨਪ੍ਰੀਤ ਕੀ ਹਾਲ ਚਾਲ ਆ, ਠੀਕ ਹੋ?
3: ਵਧੀਆ ਭਾਅ ਜੀ, ਤੁਸੀਂ ਦੱਸੋ ਕੀ ਹਾਲ ਚਾਲ?
0: ਆਲ ਗੁੱਡ, ਹੱਸਣ ਲੱਗ ਗਿਆ ਤਾਂ ਵਹੁਟੀ ਦੇ ਨਾਂ 'ਤੇ
3: ਪੂਰੇ ਤੁਹਾਡੇ ਦਰਸ਼ਨ ਹੋ ਜਾਂਦੇ, ਖੁਸ਼ ਹੋ ਜੀ।
0: ਓਕੇ ਚੰਨਪ੍ਰੀਤ
3: ਜੀ,
0: ਕਿੰਨਾ ਕੁ ਸਮਾਂ ਲੱਗਦਾ ਜਿਹੜੀਆਂ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਆ ਜਾਂ ਜਿਹੜੀ ਸਪਾਊਜ਼ਲ ਐਪਲੀਕੇਸ਼ਨ ਆ, ਇਹ ਕਿੰਨਾ ਕੁ ਸਮਾਂ ਲੈਂਦੀਆਂ?
3: ਜਦੋਂ ਅਸੀਂ ਸਬਮਿਟ ਕਰ ਦਿੰਦੇ ਹਾਂ ਐਪਲੀਕੇਸ਼ਨ, ਅੱਜ ਕੱਲ੍ਹ ਐਵਰੇਜ ਟਾਈਮ ਚੱਲ ਰਿਹਾ 10 ਤੋਂ 12 ਮਹੀਨੇ। ਜੇ ਸਪਾਊਸ ਇੰਡੀਆ ਤੋਂ ਹੈਗਾ, ਲੈਟਸ ਸੇ ਫੋਰ ਐਗਜ਼ਾਮਪਲ, ਜੇ ਸਪਾਊਸ ਇੰਡੀਆ ਤੋਂ ਹੈਗੇ, ਉਹਨਾਂ ਨੂੰ ਬੁਲਾਉਣਾ ਹੈ ਤੁਸੀਂ, ਉਹਨਾਂ ਨੂੰ 10 ਤੋਂ 12 ਮਹੀਨੇ ਲੱਗ ਰਹੇ ਆ।
0: ਓਕੇ,
3: ਜਿਹੜੇ ਕੈਨੇਡਾ ਹੈਗੇ ਆਲਰੇਡੀ, ਉਹਨਾਂ ਨੂੰ 12 ਤੋਂ 15 ਮਹੀਨੇ ਲੱਗ ਰਹੇ ਆ। ਜੇ ਤੁਹਾਡੇ ਸਪਾਊਸ ਲੈਟਸ ਸੇ ਇੰਡੀਆ ਰਹਿ ਰਿਹਾ, ਟਾਈਮ ਇੰਨਾ ਲੱਗ ਰਿਹਾ, ਤੁਸੀਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ, ਓਬਵੀਅਸਲੀ ਨਵੀਂ ਮੈਰਿਜ ਹੋਈ ਹੈ, ਤੁਸੀਂ ਸੈਪਰੇਟ ਇੰਨਾ ਨਾਈਟ
0: ਨਹੀਂ ਰਹਿ ਸਕਦੇ,
3: ਤੇ ਤੁਸੀਂ ਉਹਨਾਂ ਨੂੰ ਵਿਜ਼ਟਰ ਵੀਜ਼ੇ ਤੇ ਵੀ ਬੁਲਾ ਸਕਦੇ
0: ਹੋ। ਓਕੇ, ਇਹ ਵੀ ਆਪਸ਼ਨ ਹੈਗੀ,
3: ਇਹ ਵੀ ਆਪਸ਼ਨ ਹੈਗੀ ਹੈ, ਤੇ ਉਹਨੂੰ ਡਿਊਲ ਇੰਟੈਂਟ ਟੂ ਵਿਜ਼ਟਰ ਵੀਜ਼ਾ ਕਹਿ ਸਕਦੇ ਆ,
0: ਤੇ ਉਹ ਤਾਂ ਫਿਰ ਟਾਈਮ ਬਹੁਤ ਲੱਗਦਾ ਹੋਣਾ?
3: ਨਹੀਂ, ਉਹ 1 ਮੰਥ 'ਚ ਆ ਜਾਂਦਾ,
0: 1 ਮਹੀਨੇ 'ਚ,
3: 1 ਮਹੀਨੇ 'ਚ, ਵੱਧ ਤੋਂ ਵੱਧ 2 ਮਹੀਨੇ।
0: ਵਾਓ, ਕੀ ਬਾਤ ਆ
3: ਜੀ।
0: ਸੋ ਬਾਈ, ਜੇ ਤੁਸੀਂ ਵਿਆਹ ਕਰਾ ਕੇ ਆਏ ਹੋ ਤੇ ਲੌਂਗ ਡਿਸਟੈਂਸ ਨਹੀਂ ਸਹਿ ਪਾ ਰਹੇ, ਯਾਦਾਂ ਤੇਰੀਆਂ ਸਤਾ ਰਹੀਆਂ, ਨੀਂਦਰਾਂ ਨਹੀਂ ਆਉਂਦੀਆਂ, ਗਾਣੇ ਸੁਣਦੇ ਬੱਬੂ ਮਾਣਦੇ, ਤੁਸੀਂ ਗਾਣੇ ਨਾ ਸੁਣੋ, ਤੁਸੀਂ ਚੰਨਪ੍ਰੀਤ ਕੋਲੇ ਚੱਲ ਜਾਓ, ਉਹਨਾਂ ਨੇ ਤੁਹਾਡੀ ਵਾਈਫ ਨੂੰ ਮੰਗਾ ਦੇਣਾ ਤੁਹਾਡੇ ਕੋਲੇ। ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਚੰਨਪ੍ਰੀਤ, ਉਹਨਾਂ ਨੂੰ ਕਾਲ ਕਰ ਲਓ 647-823-5500, ਅਤੇ ਗਾਣੇ ਸੁਣਦੀ ਲੋੜ ਨਹੀਂ, ਸਿੱਧੀ ਫਿਰ ਤੁਸੀਂ ਬੁੱਕੇ ਲੈ ਕੇ ਜਾਇਓ ਏਅਰਪੋਰਟ 'ਤੇ, ਅਤੇ ਵੀਜ਼ਾ ਇਹਨਾਂ ਨੇ ਲਵਾ ਦੇਣਾ ਆ 6-4-7-8-2-3-5-8-0-0। ਇਮੀਗ੍ਰੇਸ਼ਨ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ, ਕਿਸੇ ਵੀ ਇਮੀਗ੍ਰੇਸ਼ਨ ਦੇ ਵਿਸ਼ੇ 'ਤੇ ਗੱਲਬਾਤ ਕਰਨੀ ਆ, ਤੁਸੀਂ ਚੰਨਪ੍ਰੀਤ ਉਹਨਾਂ ਨੂੰ ਕਾਲ ਕਰ ਲਓ। ਚੰਨਪ੍ਰੀਤ, ਹੋਰ ਕਿਹੜੀਆਂ ਕਿਹੜੀਆਂ ਸਰਵਿਸ ਦਿੰਦੇ ਹੋ?
3: ਇਹਦੇ ਤੋਂ ਇਲਾਵਾ ਅਸੀਂ ਸਾਰੀ, ਆਲਮੋਸਟ ਸਾਰੀ ਸਰਵਿਸਿਜ਼ ਪ੍ਰੋਵਾਈਡ ਕਰੀ ਦੀ, ਕਿਸ ਨੇ ਸਿਟੀਜ਼ਨਸ਼ਿਪ ਲਾਣੀ ਹੈ,
0: ਪੀ
3: ਆਰ ਕਾਫੀ ਹੋਏ ਆ, ਉਹ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਅਤੇ ਉਹਨਾਂ ਨੇ ਜੇ ਸਿਟੀਜ਼ਨਸ਼ਿਪ ਲਾਣੀ ਹੈ ਟਾਈਮ ਪੂਰਾ ਹੋ ਗਿਆ ਉਹਨਾਂ ਦਾ, ਅਸੀਂ ਸਿਟੀਜ਼ਨਸ਼ਿਪ ਵੀ ਸੀ ਕਰਦੇ ਅਪਲਾਈ।
0: ਓਕੇ,
3: ਜੇ ਕਿਸੇ ਵੀ ਬ੍ਰਦਰ ਸਿਸਟਰ ਦਾ ਵਿਜ਼ਟਰ ਵੀਜ਼ਾ ਲਵਾਉਣਾ ਆ ਉਹਨਾਂ ਦਾ ਅਸੀਂ ਵਿਜ਼ਟਰ ਵੀਜ਼ਾ ਵੀ ਅਪਲਾਈ ਕਰਦੇ ਹਾਂ, ਸਟੱਡੀ ਪਰਮਿਟ ਅਪਲਾਈ ਕਰੀਦਾ ਆ, ਆਲਮੋਸਟ ਆਲ ਦ ਸਰਵਿਸ।
0: ਸੋ ਜੇ ਕਿਸੇ ਨੇ ਕੰਸਲਟੇਸ਼ਨ ਲੈਣੀ ਆ ਤੁਹਾਡੇ ਤੋਂ, ਉਹਦੀ ਕੋਈ ਫੀਸ ਆ?
3: ਫਸਟ ਟਾਈਮ ਜੇ ਕਿਸੇ ਨੇ ਆਉਣਾ ਉਹਦੀ ਕੋਈ ਫੀਸ ਨਹੀਂ ਹੈਗੀ।
0: ਤੁਸੀਂ ਰੇਡੀਓ ਉਡਾਨ ਦਾ ਨਾਮ ਲੈ ਕੇ ਜਿਹੜੇ ਜਿਹੜੇ ਵੀ ਤੁਸੀਂ ਗੱਲਬਾਤ ਕਰੋਗੇ ਨਾ ਚੰਨਪ੍ਰੀਤ ਨਾਲ, ਪਹਿਲੀ ਕੰਸਲਟੇਸ਼ਨ ਤੁਹਾਡੀ ਬਿਲਕੁਲ ਫ੍ਰੀ
3: ਜੀ।
0: ਰੇਡੀਓ ਉਡਾਨ ਦਾ ਨਾਮ ਲੈ ਦਿਓ ਤੇ ਤੁਸੀਂ ਡਿਸਕਸ ਕਰੋ ਆਪਣੇ ਭੈਣਾਂ ਭਰਾਵਾਂ ਦੀ ਵੀਜ਼ੇ ਬਾਰੇ ਗੱਲਬਾਤ ਕਰਨੀ ਆ, ਆਪਣੀ ਵਾਈਫ ਆਪਣੇ ਹਸਬੈਂਡ ਦੇ ਸਪਾਊਜ਼ਲ ਵੀਜ਼ੇ ਬਾਰੇ ਗੱਲਬਾਤ ਕਰਨੀ ਆ, ਵਿਜ਼ਟਰ ਵੀਜ਼ੇ ਬਾਰੇ ਗੱਲਬਾਤ ਕਰਨੀ ਆ, ਜਾਂ ਤੁਸੀਂ ਸੁਪਰ ਵੀਜ਼ੇ ਬਾਰੇ ਆਪਣੇ ਮਾਂ ਬਾਪ ਦੇ ਵੀਜ਼ੇ ਬਾਰੇ ਗੱਲਬਾਤ ਕਰਨੀ ਆ, ਤਾਂ ਚੰਨਪ੍ਰੀਤ ਨੂੰ ਕਹਿ ਦਿਓ ਕਿ ਰੇਡੀਓ ਉਡਾਨ 'ਤੇ ਸੁਣਿਆ ਸੀ ਅਤੇ ਤੁਹਾਡੇ ਤੋਂ ਕੋਈ ਫੀਸ ਨਹੀਂ ਚਾਰਜ ਕਰਨਗੇ। ਚੰਨਪ੍ਰੀਤ ਨੰਬਰ ਦੇ ਦਿਓ ਇੱਕ ਵਾਰੀ ਆਪਣਾ।
3: 647-823-5800
0: ਤੇ ਤੁਸੀਂ ਚੰਨਪ੍ਰੀਤ ਹੁਣਾਂ ਨੂੰ ਕਾਲ ਕਰ ਲਓ, ਜਾਂ ਤੁਸੀਂ ਮੈਨੂੰ ਰੇਡੀਓ ਉਡਾਨ 'ਤੇ ਮੈਸੇਜ ਕਰ ਲਿਆ ਕਰੋ। ਕਿਸੇ ਵੀ ਸਾਡੇ ਸਪੋਂਸਰ ਸਾਹਿਬਾਨ ਦੇ ਨੰਬਰ ਚਾਹੀਦੇ ਆ ਨਾ, ਅਤੇ ਰੇਡੀਓ ਉਡਾਨ ਇੰਸਟਾਗ੍ਰਾਮ ਜਾਂ ਆਰ ਜੇ ਪ੍ਰਭ ਸੰਧੂ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ ਮੈਸੇਜ ਕਰ ਲਿਓ ਅਤੇ ਤੁਹਾਨੂੰ ਸਾਰੇ ਨੰਬਰ ਪ੍ਰੋਵਾਈਡ ਕਰ ਦਿਆਂਗੇ। ਅਤੇ ਪ੍ਰਾਈਜ਼ ਬਹੁਤ ਜੈਨੂਨ ਮਾਰਕੀਟ ਦੇ ਕੰਪੈਰੇਟਿਵ, ਅਤੇ ਤੁਸੀਂ ਕਾਲ ਕਰਿਓ, ਬਹੁਤ ਇਮਾਨਦਾਰ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਬੜੇ ਹੀ ਜੈਨੂਨ ਪ੍ਰਾਈਜ਼ ਦੇ ਵਿੱਚ। ਜ਼ਰੂਰ ਕਾਲ ਕਰਿਓ 905, ਮਾਫ ਕਰਨਾ ਇੱਕ ਵਾਰੀ ਨੰਬਰ ਫਿਰ ਦੇ ਦਈਏ ਜੀ ਆਪਾਂ।
3: ਹਾਂਜੀ, 647-823-5800
0: ਸੋ ਬਿਲਕੁਲ ਜੀ, ਤੁਸੀਂ ਇਮੀਗ੍ਰੇਸ਼ਨ ਦੀਆਂ ਕਿਸੇ ਵੀ ਤਰ੍ਹਾਂ ਦੀ, ਤੁਸੀਂ ਸਟੇਟਸ ਐਕਸਪਾਇਰ ਹੋ ਗਿਆ, ਵਰਕ ਪਰਮਿਟ ਲਾਉਣਾ, ਪੀ ਆਰ ਲਾਉਣੀ, ਸਿਟੀਜ਼ਨਸ਼ਿਪ ਲਾਉਣੀ ਆ, ਰੈਫਿਊਜੀ ਕਲੇਮ ਤੁਸੀਂ ਲਾਇਆ ਹੋਇਆ ਜਾਂ ਲਾਉਣਾ ਆ ਜਾਂ ਉਹਦੀ ਤਿਆਰੀ ਕਰ ਰਹੇ ਹੋ, ਤੁਸੀਂ ਤਾਂ ਵੀ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਨਾਲ ਗੱਲਬਾਤ ਕਰ ਲਓ। ਸਾਰੀਆਂ ਸੇਵਾਵਾਂ ਨੇ, ਪਹਿਲੀ ਕੰਸਲਟੇਸ਼ਨ ਬਿਲਕੁਲ ਫ੍ਰੀ ਆ। 647-823-5800 ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਮਿੱਤਰਾਂ ਸੱਜਣਾਂ ਨੂੰ ਨੰਬਰ ਦੇ ਦਿਓ। ਪਹਿਲੀ ਕੰਸਲਟੇਸ਼ਨ ਬਿਲਕੁਲ ਫ੍ਰੀ ਆ ਇਮੀਗ੍ਰੇਸ਼ਨ ਦਾ, ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ, ਤੁਸੀਂ ਵੀਜ਼ਾ ਲਵਾਉਣਾ ਆਪਣੇ ਸੱਜਣਾਂ ਮਿੱਤਰਾਂ ਤਾਂ ਵੀ ਕਾਲ ਕਰ ਲਿਓ, ਮੈਂ ਕੱਲ੍ਹ ਹੀ ਦੋ ਫਾਈਲਾਂ ਦੇ ਕੇ ਹਟਿਆ ਬਾਈ ਉਹਨਾਂ ਨੂੰ। ਸੋ ਕਾਲ ਕਰ ਲਓ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਲਈ 647-823-5800 647-823-5800 ਸਾਰੇ ਬ੍ਰਹਮਟ ਨੇ ਨੰਬਰ ਨੋਟ ਕਰ ਲਿਆ ਹੋਣਾ ਜਿੰਨੀ ਵਾਰੀ ਆਪਾਂ ਦੱਸਤਾ 905-673-3337। ਬਹੁਤ ਪਿਆਰ ਕਰਦੇ ਨੇ ਸਾਡੇ ਬਈ ਕਾਲਸ। ਕੁਲਦੀਪ ਸਿੰਘ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਹੋ ਸਰਪੰਚ ਸਾਹਿਬ, ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਕਿਵੇਂ ਹੋ?
2: ਮੇਰਾ ਫੋਨ ਕੱਟ ਗਿਆ, ਉਹਦੇ ਨਾਲ ਮੁੜ ਕੇ ਬਿਜੀ ਆਈ ਗਿਆ
0: ਤਾਂ ਉਹ ਲਾਈਨ ਸਾਰੀਆਂ ਬਿਜੀ ਸੀ, ਮਾਫ ਕਰਨਾ
2: ਜੀ। ਨਹੀਂ ਕੋਈ ਗੱਲ ਨਹੀਂ, ਮੈਂ ਸੋਚ ਮਤਲਬ ਨਾ ਛੋਟੀ ਸੋਚ ਵੱਡੀ ਰੱਖਣੀ ਚਾਹੀਦੀ ਆ, ਸੋਚ ਚੰਗੀ ਰੱਖਣੀ ਚਾਹੀਦੀ ਆ।
0: ਬਿਲਕੁਲ ਬਿਲਕੁਲ ਬਿਲਕੁਲ ਜੀ,
2: ਤੇ ਜਿਵੇਂ ਵੇਖੋ ਆਪਾਂ ਜੇ ਕੋਈ ਮੰਨ ਲਓ ਜਿਵੇਂ ਕਹਿੰਦੇ ਨੇ ਜੇ ਕੋਈ ਕੰਮ ਕਰੂਗਾ ਕੋਈ ਵਿਗੜਦਾ ਵੀ ਉੱਥੇ ਗਿਆ, ਜਿਹਨੇ ਕੋਈ ਕੰਮ ਕੋਈ ਨਾ ਤੇ ਵਿਗੜਦਾ ਕੀ ਆ?
0: ਹਾਂ, ਇਹ ਵੀ ਬਿਲਕੁਲ ਦਰੁਸਤ ਗੱਲ ਆ।
2: ਜੇ ਕੋਈ ਕੰਮ ਕਰਦੇ ਤਾਂ ਵਿਗੜਦਾ ਵਾ ਜੀ। ਹੁਣ ਮੈਂ ਜਿਵੇਂ ਅਸੀਂ ਸੋਚਦੇ ਕੈਨੇਡਾ ਕਿਵੇਂ ਆਵਾਂਗੇ, ਸਾਡਾ ਵੀ ਜਾਵਦਾ ਕੈਨੇਡਾ ਜਾ, ਇਹਨਾਂ ਦੇ ਬੱਚਿਆਂ ਨੇ ਚਲੋ ਇੱਥੇ ਆਏ ਹੈ ਵੀ, ਮਤਲਬ ਗਿੜੇ ਤੇ ਗਿੜਾ ਭਰੀ ਚੱਲੇ ਜੀ।
0: ਦੂਜੀ
2: ਗੱਲ ਮੈਂ ਸੋਚਿਆ ਇੱਥੇ ਮੈਂ ਡਰਾਈਵਿੰਗ ਲਾਇਸੈਂਸ ਨਹੀਂ ਲੈ ਸਕਦਾ, ਮੇਰਾ ਬਣ ਬਣਿਆ ਮੈਂ ਲੈ ਸਕਦਾ ਜਾਂ ਲੈ ਲਾਂਗੇ, ਲੈ ਲਿਆ ਹੈਜੀ।
0: ਨਿਸ਼ਚੈ ਜਿਹੜੀ ਚੀਜ਼ ਆ ਤੁਸੀਂ ਕਰ ਲਓ ਸਾਨੂੰ ਤਾਂ। ਵੈਸੇ ਗੁਰੂ ਸਾਹਿਬ ਪਹਿਲਾਂ ਚੜ੍ਹਦੀ ਕਲਾ ਦੇ ਗਏ ਆ, ਅੱਜ ਕੱਲ੍ਹ ਕਹਿੰਦੇ ਆ ਕਿ ਮੈਨੀਫੈਸਟੇਸ਼ਨ ਕਰ ਲਓ, ਤੁਸੀਂ ਲਾਅ ਆਫ ਅਟਰੈਕਸ਼ਨ ਕਰ ਲਓ, ਪਰ ਸਾਨੂੰ ਤਾਂ ਸਾਡੇ ਗੁਰੂ ਸਾਹਿਬ ਚੜ੍ਹਦੀ ਕਲਾ ਦਾ ਇੱਕ ਐਸਾ ਪਾਠ ਦੇ ਗਿਆ ਕਿ ਉਹਦੇ ਵਿੱਚ ਸਾਰਾ ਕੁਛ ਹੀ ਆ ਗਿਆ, ਅਰਦਾਸ ਆ ਗਈ ਆ, ਚੜ੍ਹਦੀ ਕਲਾ ਆ ਗਈ ਆ। ਸੋ ਜੀ ਬਹੁਤ ਸ਼ੁਕਰੀਆ ਸਰਪੰਚ ਸਾਹਿਬ, ਥੈਂਕ ਯੂ ਸੋ ਮਚ। 905-673-3337 ਅੱਜ ਮੈਸੇਜ ਦੇ ਦਈਏ। ਇੱਕ ਫਰੈਸ਼ ਹੇਅਰ ਟੋਨਿਕ ਜਫਰ ਮਲਿਕ ਜੀ ਕਹਿੰਦੇ ਵੀ ਗੰਜੇ ਹੋਣ ਤੋਂ ਬਚਣਾ ਆ ਅਤੇ ਮੈਨੂੰ ਕਾਲ ਲਾ ਲਓ, ਕਿ ਬਾਅਦ ਵਿੱਚ ਹੇਅਰ ਟਰਾਂਸਪਲਾਂਟ ਕਰਵਾਉਂਦੇ ਫਿਰੋਗੇ, ਉਹ ਪਾਈਆ ਤੁਹਾਡਾ ਖੂਨ ਕੱਢ ਦਿੰਦੇ ਸਿਰ 'ਤੇ ਸੂਈਆਂ ਮਾਰ ਮਾਰ ਕੇ। ਗੰਜੇ ਹੋਣ ਤੋਂ ਬਚਣਾ ਆ ਤਾਂ ਹੇਅਰ ਟੋਨਿਕ ਲੈ ਕੇ ਆਓ। ਮੈਂ ਪਹਿਲੀ ਵਾਰੀ ਜਫਰ ਮਲਿਕ ਹੋਣਾ ਦਾ ਮੈਸੇਜ ਸੁਣਿਆ, ਓਨਰ ਕਹਿੰਦੇ ਤੁਸੀਂ ਫੋਟੋ ਖਿੱਚ ਲਓ ਲਾਉਣ ਤੋਂ ਪਹਿਲਾਂ, ਜਮਾਂ ਮੈਦਾਨ ਰੜਾ ਨਾ ਹੋਇਆ ਹੋਵੇ, 5-7 ਵਾਲ ਹੋਣ, ਬਾਕੀ ਦੇ ਆ ਜਾਣਗੇ। ਤੋ ਤੁਸੀਂ ਕਾਲ ਕਰ ਲਓ, ਜਫਰ ਮਲਿਕ ਉਹਨਾਂ ਨੂੰ ਵਾਲ ਝੜ ਰਹੇ ਆ, ਵਾਲ ਪਤਲੇ ਹੋ ਰਹੇ ਆ, ਸਾਡੀਆਂ ਭੈਣਾਂ ਦੇ ਸਾਡੀਆਂ ਮਾਤਾਵਾਂ ਦੇ ਵਾਲ ਝੜਨ ਤੋਂ ਰੋਕਣੇ ਆ, ਜਾਂ ਤੁਹਾਨੂੰ ਲੱਗਦਾ ਕਿ ਵਾਲ ਦੁਬਾਰਾ ਆਉਣੇ ਆ ਜਾਂ ਚਿੱਟੇ ਹੋ ਰਹੇ ਆ ਵਾਲ ਉਮਰ ਤੋਂ ਪਹਿਲਾਂ, ਤਾਂ ਵੀ ਤੁਸੀਂ ਫਰੈਸ਼ ਹੇਅਰ ਟੋਨਿਕ, ਇਹ ਚਾਈਨਾ ਚੂਈਨਾ ਵਾਲਾ ਤੇਲ ਨਹੀਂ ਹੈਗਾ, ਕੈਨੇਡਾ ਦੇ ਵਿੱਚ ਬਣਿਆ 21 ਸਾਲਾਂ ਦੇ ਤਜਰਬੇ ਤੋਂ ਬਣਿਆ ਤੇਲ ਆ, ਟੋਨਿਕ ਆ, ਫਰੈਸ਼ ਹੇਅਰ ਟੋਨਿਕ। 647-521-5159 647-521-5159 ਕਾਲ ਕਰ ਲਓ ਅਤੇ ਤੁਹਾਨੂੰ ਇਹ ਜਿਹੜਾ ਟੋਨਿਕ ਮਿਲ ਜਾਣਾ 647-521-5159 ਫਰੈਸ਼ ਹੇਅਰ ਟੋਨਿਕ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਵਾਰ ਫਿਰ ਫੈਸ਼ਨ ਆਈ ਕਿਊ, ਕਿਆ ਬਾਤ ਆ ਬਈ, ਫੈਸ਼ਨ ਆਈ ਕਿਊ ਕਮਾਲ ਕਰੀ ਜਾਂਦੇ ਗੁਰਪ੍ਰੀਤ ਬਾਈ ਜੀ, ਤੋਹਫੇ ਅਤੇ ਤੋਹਫੇ। ਔਰ ਨਾਲ ਦੀ ਨਾਲ ਬਾਈ ਜੀ ਕਹਿੰਦੇ ਕਿ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਤੁਸੀਂ ਵਿਆਹ ਦੀ ਸ਼ੋਪਿੰਗ ਕਰਨੀ ਆ ਤਾਂ ਵੀ ਫੈਸ਼ਨ ਆਈਕਿਊ ਨੂੰ ਯਾਦ ਰੱਖਣਾ, ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗੇਜ ਸੈੱਟ, ਬਾਕੀ ਲਹਿੰਗੇ ਗਰਾਰੇ ਸ਼ਰਾਰੇ ਸ਼ੇਰਵਾਨੀਆਂ ਕੋਟ ਪੈਂਟ ਸੂਟ ਬਲੈਜ਼ਰ ਤਾਂ ਮਿਲਣੇ ਹੀ ਮਿਲਣੇ ਆ। ਬੱਚਿਆਂ ਦੀ ਕਲੈਕਸ਼ਨ ਬੜੀ ਟੋਪੋ ਟੋਪ, ਇਹਨਾਂ ਕੋਲ ਪਰਫਿਊਮਸ ਬੜੇ ਕਮਾਲ ਦੇ ਆ। ਤੁਸੀਂ ਜਾਓ ਫੈਸ਼ਨ ਆਈਕਿਊ 'ਤੇ ਇੱਕ ਗੇੜਾ ਲਾ ਕੇ ਆਓ ਅਤੇ ਨਾਲ ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ ਅਤੇ ਪਹਿਲੀ ਬਾਇੰਗ ਦੇ ਨਾਲ ਖੂਬਸੂਰਤ ਤੋਹਫਾ ਵੀ ਸਾਡੇ ਵੱਲੋਂ ਤੁਹਾਨੂੰ ਮਿਲ ਜਾਣਾ ਆ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ 905-453-2225, $50 $50 ਦੇ ਵਿੱਚ ਰੇਡੀਓ ਡਾਨ ਦਾ ਰੈਫਰੈਂਸ ਦੇਣਾ ਪੈਣਾ। ਸੋ ਫੈਸ਼ਨ ਆਈਕਿਊ 905-453-2225, ਫੈਸ਼ਨ ਆਈਕਿਊ।

905-673-33 ਨਹੀਂ ਖਾਣਾ ਕੁਛ ਖਵਾਈਏ ਤੁਹਾਨੂੰ ਸਵਾਦਲਾ ਜਿਹਾ। ਜੇ ਤਾਂ ਪੀਜ਼ਾ ਖਾਣਾ ਤਾਂ ਬੈਸਟ ਪੀਜ਼ਾ ਇਨ ਦਾ ਟਾਊਨ ਪੀਜ਼ਾ ਟੂ ਗੋ। ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ 'ਤੇ ਚੱਲ ਜਾਓ, ਚੰਗੂਜ਼ੀਅਨ ਕੁਈਨ ਮਕਲੋਗਨ ਵਾਲੀ 'ਚ ਚੱਲ ਜਾਓ ਜਾਂ ਤੁਸੀਂ ਸ਼ੈਡਨ ਪਲਾਜ਼ੇ ਦੇ ਕੋਲ ਪੀਜ਼ਾ ਟੂ ਗੋ। ਮੇਰੇ ਵੱਲੋਂ ਇੱਕ ਡਰਿੰਕ ਫਰੀ ਹੈ ਜੇ ਘੁੰਮਦੇ ਫਿਰਦੇ ਫਿਰਦੇ ਹੁਣੇ ਜਾਓਗੇ ਨਾ, ਕਹਿ ਦਿਓ ਰੇਡੀਓ ਡਾਂਸ ਸੁਣ ਕੇ ਆਏ ਹਾਂ। ਕੁਛ ਵੀ ਬਾਏ ਕਰੋ ਤੁਸੀਂ, ਚਾਹੇ ਇਹਨਾਂ ਦੇ ਮੋਮੋਜ਼ ਬਾਏ ਕਰ ਲਓ, ਕਰੰਚੀ ਮੋਮੋ ਬਾਏ ਕਰ ਲਓ, ਜਾਂ ਤੁਸੀਂ ਇਹਨਾਂ ਦੇ ਰੋਲਸ ਸਪਰਿੰਗ ਰੋਲਸ ਟੌਪ ਦੇ ਸਪਰਿੰਗ ਰੋਲ ਖਾਣੇ ਆ ਤਾਂ ਵੀ ਪੀਜ਼ਾ ਟੂ ਗੋ। ਜਿਸ ਪੀਜ਼ਾ ਖਾਣਾ ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ ਔਰ ਵੈੱਜ ਪੀਜ਼ਾ ਔਰ ਲੋਡਡ ਪੀਜ਼ੇ ਖਾਣੇ ਆ ਤਾਂ ਇਹਨਾਂ ਦੇ ਪੀਜ਼ੇ ਐਸੇ ਇੱਕ ਵਾਰੀ ਖਾ ਲਏ ਬਾਅਦ ਤੁਸੀਂ ਕਿਤੇ ਹੋਰ ਜਾਂਦੇ ਨਹੀਂ ਆ। ਪੀਜ਼ਾ ਸਵਾਦਲਾ ਜਿਹਾ ਖਾਣਾ ਤਾਂ ਪੀਜ਼ਾ ਟੂ ਗੋ ਕੁਛ ਵੀ ਲਓ, ਅਤੇ ਨਾਲ ਦੀ ਨਾਲ ਇੱਕ ਡਰਿੰਕ ਤੁਸੀਂ ਕਹੋ ਜੀ ਪ੍ਰਭ ਸੰਧੂ ਨੂੰ ਹੁਣੇ ਸੁਣ ਕੇ ਆਏ ਹਾਂ, ਹੁਣੇ ਉਹਨਾਂ ਨੇ ਕਿਹਾ ਕਿ ਇੱਕ ਡਰਿੰਕ ਫਰੀ ਚਾਹੇ ਪੀਜ਼ਾ ਡਰਿੰਕ ਮੇਰੇ ਵੱਲੋਂ 905-840-9696 905-840-9696 ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ।

ਔਰ ਨਾਲ ਦੀ ਨਾਲ ਵਾਓ ਈਟਸ ਬਿਲਕੁਲ ਸਾਡੇ ਲਾਗੇ ਆ, ਵਾਓ ਈਟਸ ਡੇਅਰੀ ਐਂਡ ਏਅਰਪੋਰਟ 'ਤੇ ਤੁਸੀਂ ਬਾਈ ਮੋਮੋ ਐਸੇ ਖਾਧੇ, ਦਿੱਲੀ ਵਾਲੀ ਜੇ ਤੁਸੀਂ ਸਟਰੀਟ ਫੂਡ ਨੂੰ ਮਿਸ ਕਰ ਰਹੇ ਸੀ ਨਾ ਤਾਂ ਵਾਓ ਈਟਸ ਵੈਜੀਟੇਰੀਅਨ 100% ਵੈਜੀਟੇਰੀਅਨ ਤੁਸੀਂ ਮੋਮੋਜ਼ ਖਾਣੇ ਆ ਨਾ ਤਾਂ ਵਾਓ ਈਟਸ ਨੂੰ ਯਾਦ ਰੱਖੋ। ਅਤੇ ਇਹਨਾਂ ਦਾ ਸਾਰਾ ਹੀ ਮੈਨਿਊ ਨਾ $10 ਤੋਂ ਥੱਲੇ ਆ। ਵੈਜ ਕੀਮਾ ਮੋਮੋ $3.99, ਤੁਸੀਂ ਦੋ ਆਲੂ ਪਫ ਪੈਟੀ ਖਾਣੀ ਆ $4.99 ਵਿਦ ਵਨ ਡਰਿੰਕ, ਵੈਜ ਬਟਰ ਮੋਮੋਜ਼ 7 ਪੀਸ $5.99, ਅਤੇ ਨਾਲ ਦੀ ਨਾਲ ਸੋਇਆ ਚਾਪ ਗ੍ਰੇਵੀ ਦੇ ਨਾਲ ਤਵਾ ਰੋਟੀ ਦੇ ਨਾਲ $6.99 ਦੇ ਨਾਲ ਬਸ ਕੁਰਕਰੇ ਮੋਮੋਜ਼ ਖਾਣੇ ਆ ਨਾ 7 ਪੀਸ $7.99 ਦੇ ਵਿੱਚ। ਮੈਂ ਕਹਿੰਦਾ ਕਿ ਵਾਓ ਈਟ ਪਹੁੰਚ ਜਾਓ, ਤੁਸੀਂ ਐਸੇ ਮੋਮੋ ਖਾਓਗੇ ਬਾਅਦ 'ਚ ਹੋਰ ਕਿਤੋਂ ਮੋਮੇ ਤੁਸੀਂ ਖਾਣੇ ਨਹੀਂ ਆ। ਵਾਓ ਈਟਸ ਡੇਅਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ, ਵਾਓ ਈਟਸ 905-677-0090, 905-677-0090, ਵਾਓ ਈਟਸ। ਔਰ ਤੁਸੀਂ ਯਾਦ ਰੱਖਣਾ ਆ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਲਈ ਚੰਨਪ੍ਰੀਤ ਹੁਣਾਂ ਨੂੰ ਕਾਲ ਕਰ ਲੈਣੀ ਹੈ, ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਸੇਵਾਵਾਂ ਲੈਣੀਆਂ 647-823-5800 647-823-5800, ਅਤੇ 30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਦੇ ਲਈ ਐਲੀਜੀਬਲ ਹੋਣਾ, ਸਕਿੱਲ ਡਿਵੈਲਪ ਕਰਨਾ, ਗ੍ਰਾਂਟਸ ਲੈਣੀਆਂ ਜਿਹੜੀਆਂ ਵਾਪਸ ਨਹੀਂ ਕਰਨੀਆਂ, $1,00,000 ਤੱਕ ਦੀ ਗ੍ਰਾਂਟ ਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਕਾਲ ਕਰ ਲਓ 437-264-3175, 437-264-3175। ਯੂਨੀ ਗਲੋਬਲ ਐਡਵਾਈਜ਼ਰੀ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ

0: ਸਤਿ ਸ੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ 5:30 AM ਦੀ ਫ੍ਰੀਕੁਐਂਸੀ ਤੇ ਤੁਸੀਂ ਲਗਾਤਾਰ ਸਵੇਰੇ 4 ਵਜੇ ਤੋਂ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਵੱਖਰੇ ਵੱਖਰੇ ਰੰਗਾਂ ਦਾ ਆਨੰਦ ਮਾਣਦੇ ਹੋ। ਹੁਣੇ ਹੁਣੇ ਜਿਸ ਤਰ੍ਹਾਂ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ, ਉਸ ਤੋਂ ਪਹਿਲੇ ਪੰਜਾਬੀ ਲਹਿਰਾਂ, ਔਰ ਇਹ ਸਿਲਸਿਲਾ ਲਗਾਤਾਰ ਸਵੇਰੇ 4 ਵਜੇ ਤੋਂ ਚੱਲਦਾ। ਸਾਡੇ ਨਾਲ ਤੁਸੀਂ ਜੁੜ ਚੁੱਕੇ ਹੋ ਇਸ ਵੇਲੇ। ਸਾਡਾ ਜਿਹੜਾ ਸਟੂਡੀਓ ਦਾ ਨੰਬਰ ਹੈ 6473653353। ਸਾਡੇ ਇੱਕ ਕਾਲਰ ਨੇ ਆਪਾਂ ਗੱਲ ਸੁਣਦੇ। ਚਰਨ ਪ੍ਰਹਾਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਰਨ ਪ੍ਰਹਾਰ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਤੁਹਾਡੀ ਗੈਰ ਹਾਜ਼ਰੀ ਲਾਈ ਹੈ ਕਾਫੀ ਦਿਨਾਂ ਤੋਂ।
1: ਮੈਨੂੰ ਪਤਾ ਜੀ।
0: ਹਾਂ, ਕੀ ਹਾਲ ਚਾਲ ਰੁਝੇਵਾਂ? ਪਰਿਵਾਰਕ ਸੀ ਕਿ ਕੋਈ ਜੁੜੇ ਸੀ ਕਿਤੇ?
1: ਇੱਕ ਪਾਸੇ ਨਹੀਂ ਗੈਰ ਹਾਜ਼ਰੀ ਲੱਗੀ, ਬਹੁਤ ਪਾਸੇ ਲੱਗੀ
0: ਹੈ। ਅੱਛਾ ਅੱਛਾ, ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਜਿਵੇਂ ਇਸ ਤਰ੍ਹਾਂ ਹੀ ਚੱਲਦੇ ਨਾਲ।
1: ਹਾਂਜੀ ਹਾਂਜੀ ਹਾਂਜੀ, ਨਾਲੇ ਬੁੜੇ ਹੋ ਗਏ ਹੁਣ, ਬਸ ਸਿੱਧੀ ਗੱਲ
0: ਆ। ਬੁੜਿਆਂ ਕੋਲੇ ਤਾਂ ਟਾਈਮ ਜ਼ਿਆਦਾ ਨੀ ਹੁੰਦਾ ਫੋਨ ਫੋਨ ਕਰਨ ਦਾ?
1: ਨਹੀਂ ਨਹੀਂ, ਘੱਟ ਹੁੰਦਾ ਜੀ।
0: ਅੱਛਾ ਅੱਛਾ,
1: ਸਾਰੀਆਂ ਜ਼ਿੰਮੇਵਾਰੀਆਂ ਆਪ ਹੀ ਕਰਨੀਆਂ ਹੁਣ, ਫੇਰ ਟਾਈਮ ਘੱਟ ਹੁੰਦਾ। ਜਦੋਂ ਕੋਈ ਨਾ ਕੋਈ ਬੰਦਾ ਹੋਰ ਸੰਭਾਲਣ ਵਾਲਾ, ਫੇਰ।
0: ਚਲੋ ਚਲੋ, ਖੈਰ ਕੋਈ ਗੱਲ ਨੀ।
1: ਇੱਕ ਗੀਤ ਦੀ ਫਰਮਾਇਸ਼ ਕਰਨੀ ਹੈ ਮੈਂ, ਅੱਜ ਤੱਕ ਉਸ ਬੰਦੇ ਦੇ ਗੀਤ ਦੀ ਫਰਮਾਇਸ਼ ਕਰਦਾ ਕੋਈ ਨੀ ਦੇਖਿਆ ਜੀ ਅੱਜ ਤੱਕ।
0: ਅੱਛਾ ਜੀ, ਦੱਸੋ ਤੁਸੀਂ, ਹੁਕਮ ਕਰੋ ਆਪਾਂ ਲੱਭ।
1: ਜਗਤ ਸਿੰਘ ਜੱਗੇ ਦਾ ਕੋਈ ਵੀ ਗਾਣਾ ਵਧੀਆ ਜਿਹਾ ਲਾ ਦਿਓ।
0: ਅੱਛਾ, ਜੱਗੇ ਦਾ ਕੋਈ ਵੀ ਗਾਣਾ, ਕੋਈ ਗਾਣਾ, ਕੋਈ ਦੀ ਫਰਮਾਇਸ਼ ਨੀ ਗਾਣੇ ਦੀ ਹੋਏ ਕੋਈ?
1: ਨਹੀਂ ਨਹੀਂ, ਕੋਈ ਵੀ ਲਾ ਦਿਓ ਜੀ, ਵਧੀਆ ਗਿਆ। ਉਹ ਜ਼ਿਆਦਾਤਰ ਉਹਨਾਂ ਨੇ ਬਲਦਾਂ ਦੀਆਂ ਘੁੰਗਰੂਆਂ ਤੇ ਟੰਬੀਆਂ ਟੁੱਲੀਆਂ ਦੇ ਗਾਣੇ ਗਾਏ ਜ਼ਿਆਦਾ ਉਹਨਾਂ ਨੇ।
0: ਅੱਛਾ, ਚਲੋ ਆਪਾਂ ਜਗਤ ਸਿੰਘ ਜੱਗਾ ਦਾ ਭਰ ਲੈਣੇ ਆ ਕਿ ਬਲਦਾਂ ਦੀਆਂ ਟੱਲੀਆਂ ਦੇ ਨਾਲ ਆਜੂਗਾ ਗਾਣਾ ਉਹਦਾ? ਇਹ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਸਭ ਰੰਗ ਰੇਡੀਓ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ। ਸੁਬਹਾ ਇਸ ਦੀ ਐਪ ਡਾਊਨਲੋਡ ਕਰਕੇ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਜਿਸ ਦੇ ਉੱਪਰ ਸਾਰਾ ਦਿਨ ਪੰਜਾਬੀ ਦੇ ਪ੍ਰੋਗਰਾਮ ਚੱਲਦੇ ਨੇ। ਵਿਸ਼ਵ ਪੰਜਾਬੀ ਸਭਾ ਦੁਆਰਾ ਕਰਵਾਈਆਂ ਗਈਆਂ ਗਤੀਵਿਧੀਆਂ ਨੂੰ ਉੱਥੇ ਟੈਲੀਕਾਸਟ ਕੀਤਾ ਜਾਂਦਾ ਹੈ। ਔਰ ਸਾਡੇ ਪ੍ਰੋਗਰਾਮ ਦੇ ਨਾਲ ਅਗਰ ਇਸ ਵੇਲੇ ਤੁਸੀਂ ਨਹੀਂ ਜੁੜ ਸਕੇ ਕਿਸੇ ਪਰਿਵਾਰਕ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਅਸੀਂ ਫਿਰ ਅੱਜ ਦਾ ਰਿਕਾਰਡਡ ਪ੍ਰੋਗਰਾਮ IPTV ਦੇ ਉੱਪਰ ਅਸੀਂ ਅਪਲੋਡ ਕਰ ਦਿੰਦੇ ਹਾਂ। IPTV ਦੇ ਉੱਪਰ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24 HD ਭਰੋਗੇ ਤਾਂ ਤੁਸੀਂ ਸਾਡੇ ਉਸ IPTV ਚੈਨਲ ਦੇ ਨਾਲ ਜੁੜ ਜਾਓਗੇ। ਵਿਸ਼ਵ ਪੰਜਾਬੀ ਭਵਨ ਇੱਕੋ ਇੱਕ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਇਕਲੌਤਾ ਆਡੀਟੋਰੀਅਮ, ਜਿਸ ਨੂੰ ਤੁਸੀਂ ਦੇਖੋਗੇ ਤਾਂ ਵਾਕਿਆ ਹੀ ਪਸੰਦ ਕਰੋਗੇ ਕਿ ਐਕਟੀਵਿਟੀਜ਼ ਕਰਵਾਉਣ ਦੇ ਲਈ ਇਸ ਤੋਂ ਖੂਬਸੂਰਤ ਆਡੀਟੋਰੀਅਮ ਬ੍ਰਮਟਨ ਦੇ ਵਿੱਚ ਹੋਰ ਕੋਈ ਨਹੀਂ ਹੈ। ਸੋ ਜੁੜ ਚੁੱਕੇ ਹੋ ਤੁਸੀਂ ਸਾਡੇ ਨਾਲ। ਮੈਂ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ ਲੈ ਕੇ ਹਾਜ਼ਰ ਹਾਂ ਰੇਡੀਓ ਪ੍ਰੋਗਰਾਮ ਸਭ ਰੰਗ। ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਅੱਜ ਮੇਰੇ ਨਾਲ ਮੇਰੇ ਦੋਸਤ ਹੁਸਨੈਨ ਅਕਬਰ ਜੀ, ਜਿਨ੍ਹਾਂ ਦੀ ਤਬੀਅਤ ਥੋੜੀ ਨਾਸਾਜ ਸੀ। 2-3 ਦਿਨ ਜਦੋਂ ਆਏ ਉਦੋਂ ਮੇਰਾ ਸਾਥ ਦਿੱਤਾ ਉਹਨਾਂ ਨੇ, ਤੇ ਫਿਰ ਇਹਨਾਂ ਦਾ ਗਲਾ ਗੁਲਾ ਖਰਾਬ ਹੋ ਗਿਆ। ਬੜੀਆਂ ਅਸੀਂ ਟੱਕਰਾਂ ਮਾਰੀਆਂ ਇੱਧਰ ਉੱਧਰ, ਦੇਸੀ ਨੁਸਖੇ ਬੜੇ ਅਪਣਾਏ ਇੱਥੋਂ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈ ਕੇ, ਤੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਦਾ ਗਲਾ ਠੀਕ ਕੀਤਾ। ਅੱਜ ਹੁਸਨੈਨ ਜੀ, ਕੀ ਹਾਲ ਹੈ ਤੁਹਾਡੇ ਗਲੇ ਦਾ? ਪਹਿਲਾਂ ਹਾਲ ਦੱਸੋ, ਠੀਕ ਠਾਕ ਹੈ?
2: ਹਾਂਜੀ, ਅੱਲਾ ਦਾ ਸ਼ੁਕਰ,
0: ਫਿਰ ਵੀ ਅੱਗੇ ਨਾਲੋਂ ਪਰਫੈਕਟ, ਪੂਰੀ ਤਰ੍ਹਾਂ ਪਰਫੈਕਟ ਹੈ ਕਿ ਥੋੜੀ ਬਹੁਤੀ ਕਸਰ ਅਜੇ ਹੈ ਬਾਕੀ? ਅਜੇ
2: ਨਹੀਂ, ਅਜੇ ਰੁਪਈਏ ਚੋਂ 54 ਦਾ ਫਰਕ ਹੈ ਵੇ, ਪੂਰਾ ਨਹੀਂ, ਬਾਕੀ ਮੈਂ ਮੁਤਮੈਨ ਹਾਂ।
0: ਚਲੋ, ਰੁਪਈਏ ਚੋਂ 54 ਦਾ ਫਰਕ ਹੈ ਤੇ 54 ਜਿੰਨਾ ਕੰਮ ਆਪਾਂ ਤੁਹਾਡੇ ਤੋਂ ਲਵਾਂਗੇ ਜ਼ਰੂਰ ਫਿਰ। ਸੋ ਦੋਸਤੋ, ਨੰਬਰ ਹੈ ਸਾਡਾ 6473653353, 6473657 5353। ਤੁਸੀਂ ਕੋਈ ਕਾਲ ਕਰਨੀ ਹੋਵੇ, ਕੋਈ ਗੱਲਬਾਤ ਸਾਡੇ ਨਾਲ ਕਰਨੀ ਹੋਵੇ ਤੇ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ। ਬਾਕੀ ਹੁਣ ਤੁਸੀਂ ਸਭ ਜਾਣਦੇ ਹੋ ਕਿ ਬ੍ਰਮਟਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੇ ਵੱਖਰੇ ਵੱਖਰੇ ਕੈਂਡੀਡੇਟ ਇਲੈਕਸ਼ਨ ਹੋ ਰਹੇ ਨੇ। ਹੁਸਨੈਨ ਸਾਹਿਬ ਇੱਥੇ ਰੀਜਨਲ ਕੌਂਸਲਰ ਦੇ ਅਕਤੂਬਰ ਦੇ ਵਿੱਚ ਹੋਣੇ ਆ, ਲੇਕਿਨ ਇੱਥੇ ਪ੍ਰੋਸੈਸ ਜਿਹੜਾ ਨਾ ਬੜੀ ਦੇਰ ਪਹਿਲੇ ਚਾਲੂ ਹੋ ਜਾਂਦਾ। ਆਪਣੇ ਤੋਂ ਉੱਧਰ ਤੁਹਾਡੇ ਪਾਕਿਸਤਾਨ ਦੇ ਵਿੱਚ ਵੀ ਸਾਡੇ ਵੀ ਤਾਂ ਉੱਥੇ ਰੈਲੀਆਂ ਕਰ ਕਰਕੇ ਗਲੀਆਂ ਜੀਪਾਂ ਦੇ ਵਿੱਚ ਘੁਮਾ ਘੁਮਾ ਕੇ ਲਾਊਡ ਸਪੀਕਰ ਲਾ ਲਾ ਕੇ ਲੋਕਾਂ ਦਾ ਜੀਣਾ ਹਰਾਮ ਕਰ ਦਿੰਦੇ ਹਨ। ਇੱਥੇ ਜਿਹੜੀ ਕਨਵੈਂਸਿੰਗ ਹੈਗੀ ਹੈ ਨਾ ਹੋਰ ਤਰ੍ਹਾਂ ਦੀ ਹੈ। ਇੱਥੇ ਪਰਸਨਲ ਡੋਰ ਟੂ ਡੋਰ ਜਾ ਕੇ ਜਾਂ ਕਲੱਬਾਂ ਦੇ ਵਿੱਚ ਜਿਹੜੇ ਦੋਸਤ ਮਿੱਤਰ ਆਪਣੇ ਐਕਟੀਵਿਟੀਜ਼ ਕਰਦੇ ਨੇ ਫੰਕਸ਼ਨ ਕਰਦੇ ਨੇ ਉੱਥੇ ਜਿਹੜੇ ਫਿਰ ਕੈਂਡੀਡੇਟ ਹੁੰਦੇ ਉੱਥੇ ਪਹੁੰਚ ਜਾਂਦੇ ਨੇ ਆਪਣੀ ਆਪਣੀ ਕਨਵੈਂਸਿੰਗ ਕਰਨ ਵਾਸਤੇ। ਸੋ ਦੋਸਤੋ ਸਾਡਾ ਮੇਰਾ ਜਾਂ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦਾ ਕਿਸੇ ਵੀ ਕੈਂਡੀਡੇਟ ਦੇ ਨਾਲ ਕੋਈ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰਦੇ, ਕੋਈ ਅਸੀਂ ਕਿਸੇ ਦੀ ਵਿਰੋਧਤਾ ਨਹੀਂ ਕਰਦੇ, ਲੇਕਿਨ ਮੇਰੀ ਇੱਕ ਗੁਜ਼ਾਰਿਸ਼ ਤੁਹਾਨੂੰ ਜ਼ਰੂਰ ਹੈ ਕਿ ਇਹ ਮੌਕਾ ਬੜਾ ਖੂਬਸੂਰਤ ਹੁੰਦਾ ਪਬਲਿਕ ਵਾਸਤੇ, ਦੋਸਤਾਂ ਵਾਸਤੇ, ਮਿੱਤਰਾਂ ਵਾਸਤੇ, ਕਿ ਜਿਹੜੇ ਜਿਹੜੇ ਕੈਂਡੀਡੇਟਸ ਨੂੰ ਤੁਸੀਂ ਪਹਿਲੇ ਜਿਤਾਇਆ, ਜਿਹੜੇ ਜਿਹੜੇ ਉਹਨੇ ਤੁਹਾਡੇ ਨਾਲ ਪ੍ਰੋਮਿਸਿਸ ਕੀਤੇ ਤੁਹਾਡੇ ਤੁਹਾਡੇ ਇਲਾਕੇ ਦੇ ਵਿੱਚ ਕੀ ਵਿਕਾਸ ਕੀ ਕਰਨਾ ਸੀ, ਕਿਹੜੀਆਂ ਕਿਹੜੀਆਂ ਤੁਹਾਡੀਆਂ ਜ਼ਰੂਰਤਾਂ, ਕਿਹੜੀਆਂ ਕਿਹੜੀਆਂ ਤੁਸੀਂ ਮੰਗਾਂ ਰੱਖੀਆਂ ਸੀ, ਜੇ ਤੇ ਉਹ ਕੈਂਡੀਡੇਟ ਤੁਹਾਡੀਆਂ ਮੰਗਾਂ ਦੇ ਉੱਪਰ ਪੂਰਾ ਉਤਰਿਆ, ਤੁਹਾਡੀਆਂ ਆਸਾਂ ਉਮੀਦਾਂ ਦੇ ਮੁਤਾਬਕ ਜੋ ਤੁਸੀਂ ਚਾਹੁੰਦੇ ਸੀ ਉਹਨੇ ਇਲਾਕੇ ਨੂੰ ਰਿਪ੍ਰਜੈਂਟ ਕੀਤਾ ਤੇ ਉਹ ਦੁਬਾਰਾ ਫਿਰ ਖੜ ਗਿਆ ਹੋਇਆ ਤੇ ਤੁਸੀਂ ਉਹਦੀ ਸਪੋਰਟ ਕਰ ਸਕਦੇ ਹੋ ਕਿਉਂਕਿ ਉਹਨੇ ਜੋ ਤੁਸੀਂ ਚਾਹਿਆ ਕੀਤਾ। ਅਗਰ ਤੁਹਾਡੇ ਮੁਤਾਬਕ ਉਹਨੇ ਕੰਮ ਨਹੀਂ ਕੀਤਾ, ਤੁਹਾਡੀਆਂ ਆਸਾਂ ਉਮੀਦਾਂ ਤੇ ਖਰਾ ਨਹੀਂ ਉਤਰਿਆ, ਤੁਸੀਂ ਜਿਸ ਉਮੀਦ ਦੇ ਨਾਲ ਉਸਨੂੰ ਜਿਤਾਇਆ ਸੀ ਉਸਨੇ ਉਸ ਤਰ੍ਹਾਂ ਦੇ ਕੰਮ ਨਹੀਂ ਕੀਤੇ, ਤਾਂ ਬਿਲਕੁਲ ਐਸੇ ਕੈਂਡੀਡੇਟ ਨੂੰ ਵੋਟ ਨਾ ਪਾਓ, ਕਿਸੇ ਨਵੇਂ ਨੂੰ ਚੂਜ਼ ਕਰ ਲਓ, ਕਿਉਂਕਿ ਇਹੀ ਇੱਕ ਮੌਕਾ ਹੁੰਦਾ ਤੁਹਾਡੇ ਕੋਲੇ ਵੋਟਰਸ ਦੇ ਕੋਲ। ਬਾਅਦ ਦੇ ਵਿੱਚ 5 ਸਾਲ ਇੱਥੋਂ ਦਾ ਤਾਂ ਮੈਨੂੰ ਅਜੇ ਇੰਨਾ ਐਕਸਪੀਰੀਅੰਸ ਨਹੀਂ ਹੈ, ਲੇਕਿਨ ਸਾਨੂੰ ਪੰਜਾਬ ਦਾ ਐਕਸਪੀਰੀਅੰਸ ਜ਼ਰੂਰ ਹੈਗਾ ਕਿ ਬਾਅਦ ਦੇ 5 ਸਾਲ ਤੇ ਲੋਕ ਲੀਡਰਾਂ ਦੇ ਪਿੱਛੇ ਪਿੱਛੇ ਭੱਜਦੇ ਹੈ, ਤੇ ਜਦੋਂ ਆਹ ਟਾਈਮ ਹੁੰਦਾ ਨਾ ਇਲੈਕਸ਼ਨਸ ਦਾ ਉਦੋਂ ਲੀਡਰ ਜਿਹੜੇ ਲੋਕਾਂ ਦੇ ਪਿੱਛੇ ਪਿੱਛੇ ਆ ਕੇ ਭੱਜਦੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਵੀ ਆ ਕੇ ਲੱਭ ਲੈਂਦੇ ਆ, ਤੇ ਬਾਅਦ ਦੇ ਵਿੱਚ ਦਫ਼ਤਰ ਦੇ ਵਿੱਚ ਵੀ ਲੀਡਰ ਬੈਠਾ ਹੋਵੇ ਨਾ ਆਫਿਸਰ ਲੀਡਰ ਜਿਹਨੂੰ ਮਿਲਣਾ ਤੁਸੀਂ, ਤੇ ਬਾਹਰ ਉਹਦਾ ਅਰਦਲੀ ਬੈਠਾ ਬਾਹਰ ਉਹ ਕਹਿ ਦਿੰਦਾ ਵੀ ਲੀਡਰ ਸਾਹਿਬਾਨ ਤਾਂ ਹੈ ਹੀ ਨਹੀਂ ਅੰਦਰ, ਉਦੋਂ ਕਿਤੇ ਕੰਮ 'ਚ ਗਏ। ਸੋ ਮੌਕਾ ਹੈ ਇਸ ਵੇਲੇ ਸੋਚ ਕੇ ਸਮਝ ਕੇ ਆਪਣੀ ਪੂਰੀ ਅਕਲ ਦੇ ਨਾਲ ਸੋਚ ਸਮਝ ਕੇ ਆਪਣੇ ਪਰਿਵਾਰਾਂ, ਮਿੱਤਰਾਂ, ਦੋਸਤਾਂ, ਭੈਣ ਭਰਾਵਾਂ, ਆਪਣੇ ਰਿਪ੍ਰੈਜੈਂਟੇਟਿਵ ਜਿਹੜੇ ਤੁਹਾਡੇ ਇਲਾਕੇ ਦੇ ਹਨ, ਜਿੰਨੇ ਤੁਹਾਡੇ ਕਲੱਬ ਬਣੇ ਹਨ, ਜਿੰਨੀਆਂ ਤੁਹਾਡੀਆਂ ਸੰਸਥਾਵਾਂ ਬਣੀਆਂ ਹਨ, ਸੋਚ ਕੇ ਸਮਝ ਕੇ ਇਹ ਫੈਸਲਾ ਲੈਣ ਦਾ ਮੌਕਾ ਹੁੰਦਾ। ਬਾਅਦ ਦੇ ਵਿੱਚ ਉਹ ਕਹਿੰਦੇ ਫਿਰ ਪਛਤਾਏ ਕਿਆ ਬਣੇ ਜਬ ਚਿੜੀਆ ਚੋਗੀ ਖੇਤ, ਜਦੋਂ ਇੱਕ ਵਾਰ ਉਹ ਜਿੱਤ ਕੇ ਚਲੇ ਗਏ ਵਾਪਸ ਫਿਰ ਤੁਹਾਨੂੰ ਉਹਨਾਂ ਨੇ ਕਿਸੇ ਨੇ ਨਹੀਂ ਪੁੱਛਣਾ। ਪੰਜਾਬ ਦਾ ਐਕਸਪੀਰੀਅੰਸ ਤਾਂ ਇਹ ਹੈ, ਇੱਥੇ ਤਾਂ ਅਜੇ ਫਿਰ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਬਾਅਦ ਦੇ ਵਿੱਚ ਵੀ ਜਿਹੜੇ ਲੀਡਰ ਸਾਹਿਬਾਨ ਨੂੰ ਅਕਸਰ ਦੇਖਦਾ ਕਿ ਮੇਲਿਆਂ ਮੂਲਿਆਂ 'ਚ ਅਸੀਂ ਜਾਂਦੇ ਨਾ, ਅਤੇ ਉਹ ਵਿਚਾਰੇ ਆਪਣੀ ਗੱਡੀ ਆਪੇ ਪਾਰਕ ਕਰਕੇ ਇਕੱਲੇ ਹੀ ਆ ਕੇ ਪੰਡਾਲ ਦੇ ਵਿੱਚ ਪਹੁੰਚ ਜਾਂਦੇ, ਭਾਈ ਮੈਂ ਆ ਗਿਆ ਅਤੇ ਮੇਰੇ ਤੋਂ ਜੋ ਕਰਵਾਉਣਾ ਕਰਵਾ ਲਓ, ਜੇ ਰਿਬਨ ਕਟਵਾਉਣਾ ਕਟਵਾ ਲਓ, ਭਾਸ਼ਣ ਦਵਾਉਣਾ ਦਵਾ ਲਓ, ਜੇ ਸਰਟੀਫਿਕੇਟ ਐਪਰੀਸੀਏਸ਼ਨ ਦਾ ਲੈਣਾ ਲੈ ਲਓ, ਜੋ ਕੁਝ ਕਰਨਾ। ਬੜਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਚਲੋ ਖੈਰ, ਇਹ ਤਾਂ ਸਿਰਫ ਇੱਕ ਛੋਟੀ ਜਿਹੀ ਤੁਹਾਡੇ ਨਾਲ ਮੇਰਾ ਮਨ ਕਰਦਾ ਸੀ ਗੱਲ ਸ਼ੇਅਰ ਕਰਨ ਨੂੰ ਕਿ ਮੈਂ ਸੁਣਿਆ ਸੀ ਜਿਹੜੇ ਇਲੈਕਸ਼ਨ ਹੋ ਰਹੇ ਨੇ, ਬਾਕੀ ਸਾਡਾ ਜ਼ਿਆਦਾਤਰ ਜਿਹੜਾ ਸੰਬੰਧ ਹੈ ਨਾ ਉਹ ਆਪਣੇ ਪੰਜਾਬੀ ਮਾਂ ਬੋਲੀ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਵਿਰਾਸਤ ਦੇ ਨਾਲ ਗੱਲਾਂ ਬਾਤਾਂ ਕਰਦੇ ਸੀ। ਸੋ ਕੱਲ੍ਹ ਸਾਡੇ ਲਈ ਥੋੜ੍ਹਾ ਜਿਹਾ ਹੈ ਸੀ, ਉਦਾਸੀ ਦਾ ਦਿਨ ਸੀ। ਉਦਾਸੀ ਦਾ ਦਿਨ ਤਾਂ ਚਲੋ ਹੈ ਹੀ ਹੈ, ਉਹ ਤਾਂ ਕਦੇ ਵੀ ਉਦਾਸੀ ਖਤਮ ਨਹੀਂ ਹੋਣੀ। ਟਾਈਮ ਪਾ ਕੇ ਹੌਲੀ ਹੌਲੀ ਹੌਲੀ ਹੌਲੀ ਇਹ ਜਿਹੜੇ ਇਸ ਤਰ੍ਹਾਂ ਦੇ ਦੁੱਖ ਦੇ ਹੁੰਦੇ ਨੇ ਨਾ, ਘੜੀਆਂ ਹੁੰਦੀਆਂ ਨੇ, ਹੌਲੀ ਹੌਲੀ ਟਾਈਮ ਪਾ ਕੇ, ਟਾਈਮ ਬਹੁਤ ਵੱਡੀ ਮਰਹਮ ਹੈ, ਹੌਲੀ ਹੌਲੀ ਤੁਹਾਡੇ ਸਾਰੇ ਵੱਡੇ ਤੋਂ ਵੱਡੇ ਜ਼ਖਮ ਜਿਹੜੇ ਉਹ ਭਰ ਦਿੰਦਾ। ਸੋ ਕਥੂਰੀਆ ਸਾਹਿਬ ਤੇ ਅਜੇ ਹਾਜ਼ਰ ਨਹੀਂ ਸਾਡੇ ਨਾਲ ਹੋ ਸਕੇ। ਹੁਸਨੈਣ ਜੀ, ਹੁਸਨੈਣ ਜੀ ਤੁਸੀਂ ਕੱਲ ਮਿਲ ਕੇ ਆਇਓ ਕਥੂਰੀਆ ਸਾਹਿਬ ਨੂੰ, ਤੇ ਤੁਸੀਂ ਉਹ ਮੰਜ਼ਰ ਦੇਖਿਆ ਹੋਏਗਾ ਉਹਨਾਂ ਦੀ ਦੁੱਖ ਦਾ, ਕਿ ਦੇਖੋ ਮਾਤਾ ਦਾ ਜਾਣਾ, ਮਾਤਾ ਭਾਵੇਂ ਜਿੰਨੀ ਵੱਡੀ ਉਮਰ ਦੇ ਹੋਣ, ਘਰ ਦਾ ਬੋਝ ਹੁੰਦੇ ਨੇ, ਘਰ ਦੀ ਚਾਬੀ ਹੁੰਦੀ ਹੈ ਮਾਤਾ, ਕਿ ਤੁਸੀਂ ਬੱਚੇ ਜਿੱਧਰ ਮਰਜ਼ੀ ਕੰਮ ਕਰ ਕਰਦੇ ਫਿਰ ਮਾਤਾ ਪਿਤਾ ਨੇ ਘਰ ਰਹਿਣਾ ਬਜ਼ੁਰਗ ਹੋਣ ਕਰਕੇ, ਤੇ ਹਰ ਵੇਲੇ ਦੇ ਤੁਹਾਡੀ ਘਰ ਦੀ ਰਖਵਾਲੀ ਮਾਤਾ ਪਿਤਾ ਦੇ ਰੱਥ ਵਿੱਚ ਹੁੰਦੀ ਹੈ ਬਚਪਨ ਤੋਂ ਲੈ ਕੇ। ਮੈਂ ਤਾਂ ਕੱਲ੍ਹ ਦੱਸਿਆ ਸੀ ਬੱਚੇ ਦਾ ਸੰਬੰਧ ਮਾਤਾ ਦੇ ਨਾਲ ਬਚਪਨ ਤੋਂ ਵੀ ਪਹਿਲਾਂ ਹੁੰਦਾ ਹੈ, ਜਦੋਂ ਉਹ ਮਾਤਾ ਦੇ ਪੇਟ ਦੇ ਵਿੱਚ ਬੱਚਾ ਹੁੰਦਾ ਨਾ, ਉਦੋਂ ਤੋਂ ਹੀ ਮਾਤਾ ਦਾ ਸੰਬੰਧ ਬੱਚੇ ਦੇ ਨਾਲ ਜੁੜ ਜਾਂਦਾ, ਜਦੋਂ ਛੋਟੀਆਂ ਛੋਟੀਆਂ ਗੱਲਾਂ ਆਪਣੇ ਮਨ ਹੀ ਮਨ ਦੇ ਵਿੱਚ ਉਹਦੇ ਨਾਲ ਕਰਦੀ ਹੈ, ਜਦੋਂ ਉਸਦੀ ਪਰਵਰਿਸ਼ ਕਰਦੀ ਹੈ। ਸੋ ਇਸ ਕਰਕੇ ਮਾਂ ਦੀ ਮਮਤਾ ਜਿਹੜੀ ਨਾ, ਬਾਪ ਦਾ ਪਿਆਰ ਆਪਣੀ ਜਗ੍ਹਾ ਹੈ, ਉਹਦਾ ਕੋਈ ਮੁਕਾਬਲਾ ਨਹੀਂ ਹੈ ਬਾਪ ਦੇ ਪਿਆਰ ਦਾ, ਪਰ ਮਾਂ ਦੀ ਜਿਹੜੀ ਮਮਤਾ ਨਾ, ਉਹ ਸੰਬੰਧ ਜਿਹੜਾ ਪਿਤਾ ਨਾਲੋਂ ਵੀ ਜ਼ਿਆਦਾ ਮਾਂ ਦੀ ਮਮਤਾ ਬੱਚੇ ਦੇ ਨਾਲ ਹੁੰਦੀ ਹੈ। ਤੇ ਤੁਸੀਂ ਸ਼ਾਇਰ ਹੋ, ਲਿਖਦੇ ਵੀ ਹੋ, ਤੁਹਾਨੂੰ ਫੁਰਨੇ ਵੀ ਬੜੇ ਫੁਰਦੇ, ਜਦੋਂ ਕੋਈ ਇਸ ਤਰ੍ਹਾਂ ਦਾ ਮੰਜ਼ਰ ਦੇਖ ਲਓ, ਕੋਈ ਸੁੱਖ ਵਾਲਾ ਜਾਂ ਦੁੱਖ ਵਾਲਾ, ਤੇ ਸ਼ਾਇਰ ਤੋਂ ਆਪਣੇ ਦੀ ਕਲਮ ਆਪਣੇ ਆਪ ਹੀ ਚੱਲ ਜਾਂਦੀ ਹੈ। ਤੁਸੀਂ ਕੁਝ 2-4 ਲਾਈਨਾਂ ਜੇ ਤੁਹਾਡੇ ਮਨ ਦੇ ਵਿੱਚ ਆਈਆਂ ਹੋਣ, ਕਥੂਰੀਆ ਸਾਹਿਬ ਦੀ ਮਾਤਾ ਨੂੰ ਡੈਡੀਕੇਟ ਕਰਨੀਆਂ ਹੋਣ, ਕੋਈ ਸ਼ਰਧਾਂਜਲੀ ਦੇ ਰੂਪ ਵਿੱਚ ਸਮਰਪਿਤ ਕਰ ਸਕਦੇ ਹੋ, ਕੁਝ ਇੱਕ ਲਾਈਨਾਂ ਤੁਹਾਡੀ ਨਜ਼ਰ 'ਚ ਹੈ ਐਸੀਆਂ ਕੁਝ?
2: ਜੀ, ਮੈਂ ਕੱਲ ਜਿਸ ਵੇਲੇ ਕਥੂਰੀਆ ਸਾਹਿਬ ਦੀ ਕਫੀਅਤ ਵੇਖੀ, ਤਕਰੀਬਨ 5-6 ਘੰਟੇ ਉਹਨਾਂ ਨਾਲ ਮੈਂ ਗੁਜ਼ਾਰੇ ਨੇ ਤੇ ਉਹ ਸਾਰੇ ਮੰਜ਼ਰ ਨੂੰ ਵੇਖ ਕੇ ਤੇ ਫਿਰ ਮੈਂ ਸ਼ਾਮ ਬੈਠ ਕੇ
0: ਜੀ
2: ਮੈਂ ਫਿਰ ਚੰਦ ਲੈਣਾ ਚ ਉਹ ਮੰਜ਼ਰ ਨੂੰ ਫਿਰ ਲਿਆਂਦਾ
0: ਜੀ ਜੀ
2: ਉਹ ਸਮਾਧ ਕਰੋ ਮਾਤਾ ਤੇਰੇ ਬਿਨਾ ਸੁਨਾ ਹੋਇਆ ਵੇੜਾ ਮਾਤਾ ਤੇਰੇ ਬਿਨਾ ਸੁਨਾ ਹੋਇਆ ਵੇੜਾ ਤੂੰ ਛੇਤੀ ਕਰ ਆ ਜਾ ਮੁੜ ਕੇ ਮਾਤਾ ਤੇਰੇ ਬਿਨਾ ਸੁਨਾ ਹੋਇਆ ਵੇੜਾ ਤੂੰ ਛੇਤੀ ਕਰ ਆ ਜਾ ਮੁੜ ਕੇ ਦਿਲ ਤੇਰੇ ਬਿਨਾ ਲੱਗਦਾ ਨਹੀਂ ਮੇਰਾ ਤੂੰ ਛੇਤੀ ਕਰ ਆ ਜਾ ਮੁੜ ਕੇ ਮਾਤਾ ਤੇਰੇ ਬਿਨਾ

तू छेती कर आजा मुड़ के, अम्मा तेरे बिना खाली खाली जहां।

ਪਏ ਠੰਡ ਮੇਰੇ ਵੇ ਦੁਖੀਏ ਸਰੀਰ ਨੂੰ ਮਾਂ ਇੱਕ ਵਾਰ ਮੈਨੂੰ ਕਹਿ ਦਲਬੀਰ ਤੂੰ ਪਏ ਠੰਡ ਮੇਰੇ ਵੇ ਦੁਖੀਏ ਸਰੀਰ ਨੂੰ ਸ਼ਾਮ ਹੋ ਗਿਆ ਏ ਵੇਖ ਸਵੇਰਾ

ਦੁੱਖ ਦੁੱਖ ਦੱਸਾਂ ਤੈਨੂੰ ਅੰਮਾ ਕਿਹੜਾ ਕਿਹੜਾ ਤੂੰ ਛੇਤੀ ਕਰ ਆ ਜਾ ਮੁੜ ਕੇ ਆਖਰੀ ਸ਼ੇਰੇ

0: तू छेती कर आजा मुड़ के, तू छेती कर आजा मुड़ के।
1: वाह जी वाह वाह हुसनैन जी, बहुत खूबसूरत तुसीं अपने काव्यक अंदाज दे विच माता नूं जिहड़ी श्रद्धांजलि दित्ती है ते उहनां दा पुत्रां दे प्रति प्यार दा जिहाज़ की इजहार कीता है, दा बहुत खूबसूरत है। मैं ना हुसनैन जी कई बार देखदा हुन्ना कि इंसान ना एवें ही मेरी मेरी मेरी मेरी मैं जिहड़ी दी रट लाई है ना, हुंदा उहदा इस जमाने दे विच की है? जे आपां बचपन तों देखीए ते जन्म देण वाला उहनूं कोई होर,
0: हाय हाय,
1: बच्चे नूं जन्म देण वाला उहनूं कोई होर, नाम देण वाला उहनूं कोई होर,
0: वाह,
1: सिक्ख्या देण वाला
0: कोई और,
1: उहनूं कोई होर, रुजगार देण वाला उहनूं कोई होर, ते उस तों बाद रुजगार तों बाद जे किते बीमार ठमार भी हो जाए उहनूं हॉस्पिटल ले जाण वाला कोई होर, ते आखरी जदों फिर ਉਹ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਤੇ ਉਹਦਾ ਜਨਾਜ਼ਾ ਚੁੱਕਣ ਵਾਲੇ ਵੀ ਕੋਈ ਹੋਰ,
0: ਹੋਏ ਹੋਏ
1: ਉਹਦਾ ਆਪਣਾ ਕੁਝ ਹੈ ਜਨਮ ਤੋਂ ਲੈ ਕੇ ਆਖਰ ਤੱਕ ਆਪਣਾ ਕੁਝ ਹੈ, ਤੇ ਫਿਰ ਇਹਦੇ ਬਾਵਜੂਦ ਇਨਸਾਨ ਦੇਖੋ ਮੈਂ ਮੇਰਾ ਮੇਰਾ ਇਹ ਮੇਰਾ, ਇਹ ਵੀ ਮੈਂ ਹੜੱਪ ਲਾਂ, ਇਹਨੂੰ ਵੀ ਮੈਂ ਡੋਜ ਕਰ ਲਾਂ, ਉਹਦੇ ਤੋਂ ਵੀ ਖੋਹ ਲਾਂ, ਉਹਦੇ ਤੋਂ ਵੀ ਖੋਹ ਲਾਂ। ਸਮਝਦਾਰੀ ਇਸੇ ਚੀਜ਼ ਦੇ ਵਿੱਚ ਹੈ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸ ਜ਼ਿੰਦਗੀ ਨੂੰ ਇੰਜੋਏ ਕਰੋ, ਇਸ ਜ਼ਿੰਦਗੀ ਨੂੰ ਜਿੰਨੀ ਕੁ, ਮੈਂ ਨਾ ਇੱਕ ਦਿਨ ਕੈਲਕੂਲੇਟ ਕਰਕੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕੀਤਾ ਸੀ ਕਿ ਜੇਕਰ ਆਪਾਂ 80 ਸਾਲ ਦੀ ਐਵਰੇਜ ਉਮਰ ਲਾਈਏ ਨਾ ਇਨਸਾਨ ਦੀ, 80 ਸਾਲ ਦੇ ਵਿੱਚੋਂ ਤੁਸੀਂ 30 ਸਾਲ ਤੇ ਇਹ ਲਾ ਲਓ ਆਦਮੀ ਸੌ ਜਾਂਦਾ ਸਾਰੀ ਉਮਰ,
0: ਜੀ ਜੀ ਜੀ
1: 30 ਸਾਲ ਕੱਢ ਦਿਓ ਨੀਂਦ ਦੇ ਵਿੱਚ, ਬਾਕੀ ਰਹਿ ਗਏ 50। 50 ਦੇ ਵਿੱਚੋਂ ਤੁਸੀਂ ਵੇਖ ਲਓ ਕਿ 15-20 ਸਾਲ ਤੱਕ ਬੱਚੇ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਆਉਂਦੀ ਬਚਪਨ ਚ, 15-20 ਸਾਲ ਇਹ ਬੀਤ ਕੇ, ਤੇ 4-5 ਸਾਲ ਅਖੀਰਲੇ ਕੱਢ ਦਿਓ 75 ਤੋਂ ਉੱਪਰ, ਉਹ ਬੰਦਾ ਹੋਇਆ ਨਾ ਹੋਇਆ ਇੱਕ ਬਰਾਬਰ ਹੁੰਦੇ, 75 ਤੋਂ ਉੱਤੇ ਕੋਈ ਗੱਲ ਉਹਦੀ ਸੁਣਦਾ ਨਹੀਂ, ਆਪਣੇ ਆਪ ਚ ਮਸਤ ਹੁੰਦਾ। ਕੁੱਲ ਮਿਲਾ ਕੇ 30 ਤੋਂ ਲੈ ਕੇ 35 ਸਾਲ ਤੱਕ ਆਦਮੀ ਦੀ ਜਿਹੜੀ ਐਕਟਿਵ ਲਾਈਫ ਹੈ, ਉਹ 30-35 ਸਾਲ ਵੀ ਅਸੀਂ ਯਾਰ ਲੋਕਾਂ ਨਾਲ ਗੁੱਸੇ ਗਿਲੇ ਉਲਾਮੇ ਮੇਰਾ ਤੇਰਾ ਤੂੰ ਤੇਰਾ, ਉਹਨੂੰ ਖਾ ਲਾਂ ਉਹਨੂੰ ਖੋ ਲਾਂ ਉਹਦੇ ਤੋਂ, ਇਹ ਮਾਰ ਲਾਂ ਇਹ ਕਰ ਲਾਂ ਇਹ ਕਰ ਲਾਂ, ਇਹਨਾਂ ਚੀਜ਼ਾਂ ਦੇ ਵਿੱਚ ਵਿਅਰਥ ਗਵਾਈ ਜਾਂਦੇ ਹਾਂ, ਇਹ ਕੋਈ ਸਿਆਣਪ ਵਾਲੀ ਥੋੜੀ ਕਿਹੜੀ ਗੱਲ ਹੈ। ਤੁਸੀਂ ਇੱਕ, ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਕੋਈ ਇਨਸਾਨ ਤੁਹਾਨੂੰ, ਮੰਨ ਲਓ ਸਾਡੇ ਸਰੋਤਿਆਂ ਨੂੰ ਇੱਕ ਛੋਟਾ ਜਿਹਾ ਸਵਾਲ ਹੈ, ਜੇ ਕੋਈ ਜਲਦੀ ਜਲਦੀ ਕੋਈ ਫੋਨ ਕਰ ਸਕਦਾ ਹੋਇਆ ਨਾ ਤਾਂ ਜ਼ਰੂਰ ਕਰੋ, 647-357-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਨੂੰ ਕੋਈ ਆਦਮੀ ਆਫਰ ਦੇਵੇ ਵੀ ਤੈਨੂੰ ਮੈਂ ਨਾ 100 ਕਰੋੜ ਰੁਪਇਆ ਦੇਊਂਗਾ ਭਾਈ, ਤੇ ਕੋਈ ਬੰਦਾ ਨਾ ਕਰੂਗਾ? ਕੋਈ ਬੰਦਾ ਨਾ ਨਹੀਂ ਕਰੇਗਾ। ਜਿਹੜੇ ਮਰਜ਼ੀ ਬੰਦੇ ਨੂੰ ਤੁਸੀਂ ਕਹਿ ਦਿਓ ਵੀ 100 ਕਰੋੜ ਤੈਨੂੰ ਭਾਈ ਦੇਊਂਗਾ ਮੈਂ, ਤੇ ਤੁਸੀਂ ਐਕਸੈਪਟ ਕਰੋਗੇ? 1 ਮਿੰਟ ਤੋਂ ਪਹਿਲਾਂ, ਸਕਿੰਟ ਦੇ ਅੰਦਰ ਕੋਈ ਹਾਂ ਹਾਂ ਹਾਂ ਹਾਂ, ਪਰ ਉਹ ਕਹਿੰਦੇ ਵੀ ਨਾਲ ਇੱਕ ਸ਼ਰਤ ਹੈ ਕਿ ਕੱਲ ਸਵੇਰੇ ਤੂੰ ਉੱਠਣਾ ਨਹੀਂ ਹੈ। 100 ਕਰੋੜ ਮਿਲ ਜੂਗਾ ਪਰ ਤੇਰੇ ਕੋਲ ਰਾਤ ਹੀ ਹੈ, ਕੱਲ ਸਵੇਰੇ ਤੂੰ ਉੱਠਣਾ ਨਹੀਂ ਹੈ, ਜ਼ਿੰਦਗੀ ਨਹੀਂ ਹੈ ਕੱਲ ਤੋਂ ਬਾਅਦ ਤੇਰੀ। ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਸੀਂ ਕਹੋਗੇ ਨਾ ਨਾ ਨਾ ਨਾ ਨਾ, ਮੈਨੂੰ 100 ਕਰੋੜ ਨਹੀਂ ਚਾਹੀਦਾ ਭਾਈ, ਮੈਂ ਸਵੇਰੇ ਹੀ ਉੱਠਣਾ ਹੈ। ਸੋ ਕੋਸ਼ਿਸ਼ ਕਰਿਆ ਕਰੋ ਜਦੋਂ ਸਵੇਰੇ ਉੱਠਦੇ ਹੋ ਨਾ, ਤੇ ਮਹਿਸੂਸ ਕਰਿਆ ਕਰੋ ਕਿ ਜਿਹੜੀ ਅਗਲੀ ਸਵੇਰ ਤੁਸੀਂ ਵੇਖ ਲਈ ਹੈ ਨਾ, ਉਹ 100 ਕਰੋੜ ਦੀ ਤੁਹਾਡੀ ਉਸ ਰਕਮ ਤੋਂ ਵੀ ਬਹੁਤ ਜ਼ਿਆਦਾ ਕੀਮਤੀ ਹੈ। ਸੋ ਇਸ ਤਰ੍ਹਾਂ ਸਮਝ ਕੇ ਜੇਕਰ ਜ਼ਿੰਦਗੀ ਨੂੰ ਜਿਉਂਗੇ ਨਾ ਤੁਸੀਂ, ਫਿਰ ਜ਼ਿੰਦਗੀ ਨੂੰ ਇੰਜੋਏ ਕਰੋਗੇ ਤੁਸੀਂ। ਜੇਕਰ ਇੱਦਾਂ ਸੋਚ ਸੋਚ ਕੇ ਜਿਉਂਦੇ ਰਹੇ, ਯਾਰ ਉਹ ਫਲਾਨੇ ਕੋਲੇ ਤਾਂ ਕਾਰ ਹੈ, ਮੇਰੇ ਕੋਲੇ ਮੋਟਰਸਾਈਕਲ ਹੈ, ਫਲਾਨੇ ਨੇ ਐਡਾ ਵੱਡਾ ਮਹਿਲ ਕੋਠੀ ਬਣਾ ਲਈ, ਮੇਰੇ ਕੋਲੇ ਅਜੇ 2 ਕਮਰੇ ਹੀ ਹੈ, ਜੇ ਤੁਸੀਂ ਇੱਦਾਂ ਲੋਕਾਂ ਵੱਲ ਵੇਖ ਵੇਖ ਕੇ ਜ਼ਿੰਦਗੀ ਜਿਉਂਗੇ ਨਾ, ਫੇਰ ਨਹੀਂ ਜਿਉ ਸਕਦੇ, ਫਿਰ ਤਾਂ ਤੁਸੀਂ ਸੜਦੇ ਹੀ ਰਹੋਗੇ, ਕੁੜਦੇ ਹੀ ਰਹੋਗੇ, ਭੁੱਜਦੇ ਹੀ ਰਹੋਗੇ। ਹਾਂ, ਜੇਕਰ ਤੁਸੀਂ ਇਹ ਦੇਖੋਗੇ ਵੀ ਜੋ ਪਰਮਾਤਮਾ ਨੇ ਮੈਨੂੰ ਦਿੱਤਾ ਹੈ ਨਾ, ਉਹ ਰੱਬ ਦੀ ਰਜ਼ਾ ਹੈ, ਮੈਨੂੰ ਆਪਣੇ ਆਪ ਨੂੰ ਇਹਦੇ ਵਿੱਚ ਹੀ ਖੁਸ਼ ਰੱਖਣਾ ਪੈਣਾ ਹੈ, ਤੇ ਇਹ ਜ਼ਿੰਦਗੀ ਬਹੁਤ ਖੂਬਸੂਰਤ ਹੋਊਗੀ। ਸੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਢੀਂਡਸਾ ਸਾਹਿਬ ਹਾਜ਼ਰ ਹੋ ਗਏ ਨੇ। ਹਾਂਜੀ ਢੀਂਡਸਾ ਸਾਹਿਬ ਜੀ, ਆਇਆਂ ਨੂੰ
2: ਅਪਰੋਕਸੀਮੇਟਲੀ
1: 30-35 ਬੰਦੇ ਨੂੰ ਐਕਟਿਵ ਲਾਈਫ ਦੇ ਬੰਦੇ, ਬਸ
2: ਜਿਹੜਾ ਘਰ ਮਾਫੀਆ
1: ਜੀ
2: ਉਹਦੀ ਭੇਂਟ ਚੜ੍ਹ ਜਾਂਦੇ ਆ,
1: ਘਰ ਦੀਆਂ ਕਿਸ਼ਤਾਂ 30 ਸਾਲ ਹੀ ਹੈ।
2: ਉੱਥੇ ਆਪਾਂ ਕੀ ਕਰਦੇ ਆ, ਉੱਥੇ ਇੰਡੀਆ ਚ ਤਾਂ ਆਪਾਂ 2 ਮਹੀਨੇ ਚ ਬਣਾ ਲਿਆ, 5 ਮਹੀਨੇ ਚ
1: ਹਾਂ ਇੰਡੀਆ ਦੇ
2: ਇੱਥੇ ਹੈ ਤਾਂ ਜਿਹੜੇ ਇਹ 2 ਟਰਾਲੀਆਂ ਚ ਲੱਕੜ ਪੈ ਜਾਂਦੀ ਹੈ ਘਰ ਦੀ।
1: ਵਾਕਿਆ ਵਾਕਿਆ ਬਿਲਕੁਲ ਸਹੀ ਗੱਲ ਹੈ, ਇੱਥੇ ਜੇ ਤੁਸੀਂ ਸਾਰੇ ਘਰ ਦਾ ਇਨਫਰਾਸਟ੍ਰਕਚਰ ਲੈਣਾ ਹੋਵੇ ਨਾ ਤੇ 2 ਟਰਾਲੀਆਂ ਹੀ ਹੋਣਗੀਆਂ ਲੱਕੜ ਦੀਆਂ, ਬਸ
2: 2 ਟਰਾਲੀਆਂ ਵੱਡੀਆਂ ਭਰ ਕੇ ਆ ਜਾਣਗੀਆਂ, ਉਹਦੇ ਨਾਲ ਕੰਮ ਚੱਲ ਜਾਂਦਾ।
1: ਤੇ ਦੋ ਤਿੰਨ ਟਰਾਲੀਆਂ ਉਹ ਕੰਕਰੀਟ ਦੀਆਂ ਹੋਣੀਆਂ ਜਿਹੜੀ ਥੱਲੇ ਬੇਸਮੈਂਟ ਤੋਂ ਚੁੱਕਦੇ ਆ, 2-4 ਟਰਾਲੀਆਂ ਉਹ ਹੋਣੀਆਂ ਬਸ
2: ਲੱਗਦੀਆਂ। ਨਹੀਂ ਉਹ 2 ਟੈਂਕਰ ਹੈ।
1: ਅੱਛਾ 2 ਟੈਂਕਰ, ਚਲੋ ਲਾ ਲਓ 2 ਟੈਂਕਰ ਲਾ ਲਓ ਤੇ 2 ਟਰਾਲੀਆਂ ਲੱਕੜ ਦੀਆਂ, ਬਸ ਇਹ ਘਰ ਹੈ।
2: ਤੇ ਉਹ ਘਰ ਬਣ ਗਿਆ ਤੇ ਜ਼ਮੀਨ ਇਹਨਾਂ ਨੇ ਇਕੱਠੀ ਲਈ ਹੁੰਦੀ ਹੈ ਤੇ ਹੁਣ ਤੁਸੀਂ ਬਾਹਰ ਜਾ ਕੇ ਨਾ ਆਪਾਂ ਨੂੰ 80-80 ਏਕੜ ਮਿਲ ਰਹੇ ਆ ਇਸ ਟਾਈਮ ਨਾ ਲੱਗੇ ਹੋਏ ਆ
1: ਜੀ,
2: 76 ਏਕੜ 80 ਏਕੜ ਕਿੰਨੇ ਦੇ, 5 ਲੱਖ ਦੇ।
1: ਮੈਂ ਨਾ ਢਿੰਸਾ ਸਾਹਿਬ, ਮੈਂ ਅਸੀਂ ਬੇਸਮੈਂਟ ਆਪ ਬਣਵਾਈ ਹੈ, ਮੈਂ ਲੁੱਕ ਆਫਟਰ ਕਰਦਾ ਰਿਹਾ ਜਦੋਂ ਉਹਨਾਂ ਨੇ ਬਣਾਈ, ਮੈਂ ਥੱਲੇ ਦੇਖਦਾ ਰਿਹਾ ਨਾ ਕਿ ਜਿਹੜੀ ਇੱਥੇ ਪਲੰਬਿੰਗ ਵੀ ਹੁੰਦੀ ਹੈ, ਜਿਹੜੀ ਇਲੈਕਟ੍ਰਿਸਿਟੀ ਵੀ ਹੈ ਨਾ, ਆਪਣੇ ਤੋਂ ਉੱਥੇ ਪਲੰਬਿੰਗ ਐਡੀਆਂ ਐਡੀਆਂ ਮੋਟੀਆਂ ਪਾਈਪਾਂ ਅੰਡਰਗਰਾਉਂਡ ਲਗਾਉਣੀਆਂ ਤੇ ਸਿੱਧੀਆਂ ਹੀ ਉਦਾਂ ਲਟਕੂ ਕੇ ਤਾਰਾਂ ਪਾਈਪਾਂ ਜੀਆਂ ਜਿਹੜੀਆਂ ਪੀਵੀਸੀ ਪਾਈਪਾਂ ਹੀ ਉਹਨਾਂ ਦੇ ਨਾਲ ਹੀ ਕਰ ਦਿੰਦੇ ਆ, ਤੇ ਇੱਦਾਂ ਹੀ ਤਾਰਾਂ ਵੀ ਉਹ ਬਿਜਲੀ ਦੀਆਂ ਲਟਕਾ ਲਟਕਾ ਕੇ ਤੇ ਬਸ ਉਦਾਂ ਟਪਾ ਦਿੰਦੇ, ਉਹ ਫਰੇਮ ਤੋਂ ਲੱਕੜੀ ਦੇ ਬਣੇ ਬਣੇ ਵਿੱਚ ਦੀ ਟਪਾ ਦਿੰਦੇ।
2: ਪਰ ਇਦਾਂ ਹਾਂ, ਪਰ ਇੰਨਾ ਵੀ ਜਿਹੜੇ ਤਾਰਾਂ ਨੇ ਨਾ ਬਿਜਲੀ ਆ ਉਹ ਬਹੁਤ ਮੋਟੀਆਂ ਨੇ, ਬਹੁਤ ਤਾਂਬੇ ਦੇ ਬਣੀ ਨੇ,
1: ਕੁਆਲਿਟੀ ਤੇ ਇੱਥੇ ਹੈ ਇਹਦੇ ਚ ਨੋ ਡਾਊਟ।
2: ਹਾਂ ਪਰ ਜਿਹੜਾ ਨਾ ਵੀ ਆ ਜਿਹੜਾ 2 ਟਰਾਲੀਆਂ ਇਹ 30 ਸਾਲ ਖਾ ਜਾਂਦੀਆਂ ਬੰਦੇ,
1: ਖਾ ਜਾਂਦੀਆਂ 30 ਸਾਲ, ਇਹਦੇ ਚ ਕੋਈ ਸ਼ੱਕ ਨਹੀਂ, ਇੱਥੇ ਜਿਹੜੀ ਬੋਡੀ ਹੈ ਨਾ 25-30 ਸਾਲ ਦੀ ਹੈ।
2: ਹਾਂਜੀ ਘੱਟੋ ਘੱਟ 30 ਸਾਲ ਲੱਗ ਜਾਂਦੇ ਆ। ਤੇ ਹਾਂ ਵੀ ਉਹ ਬਾਕੀ ਲੋਕਾਂ ਦੀ ਆਪਾਂ ਕੀ ਗੱਲ ਕਰੀਏ, ਇਹਦੇ ਕੋਲ ਪੈਸੇ ਜ਼ਿਆਦਾ ਤਾਂ ਕੀ ਕਹਿਣਾ,
1: ਉਹ ਜਲਦੀ ਵੀ ਖਤਮ ਕਰ ਦਿੰਦੇ, ਬਾਕੀ ਆਮ ਨਾਰਮਲ ਤਾਂ 30 ਸਾਲ ਹੀ ਲੈਂਦਾ ਵੀ ਭਾਈ ਛੋਟੀ ਜੀ ਕਿਸ਼ਤ ਬਣੂਗੀ ਤੇ ਹੌਲੀ ਹੌਲੀ ਦੇਈ ਚੱਲਾਂਗੇ ਸਾਰੀ ਉਮਰ।
2: ਹਾਂਜੀ ਹਾਂਜੀ
1: ਚਲੋ ਸ਼ੁਕਰੀਆ।
2: ਤੇ ਆਪਣੇ ਆਪਣੇ ਜਿਹੜੇ ਮਹਿਮਾਨ ਰਹਿਣਗੇ ਜੀ
1: ਇੱਥੇ ਹੀ ਆ ਜੀ, ਇੱਥੇ ਹੀ ਆ, ਉਹਨਾਂ ਨੇ ਜਾਣਾ ਅਗਸਤ ਦੇ ਵਿੱਚ ਵਾਪਸੀ, ਅਗਸਤ ਦੇ ਐਂਡ ਦੇ ਵਿੱਚ ਤੇ ਸਾਡੇ ਕੋਲ ਹੀ ਆ।
2: ਹੋਰ ਸੁਣਾਂਗੇ ਨਾ ਤੋਂ ਮਤਲਬ
1: ਹਾਂ ਕੋਈ ਨੀ, ਬਸ ਇਹਨੂੰ ਨਵੰਬਰ ਨੂੰ ਹੋ ਲੈਣ ਦਿਓ ਕਿਸੇ ਦਿਨ, ਫਿਰ ਆਪਾਂ ਚੱਲਦੇ ਕਿਸੇ ਦਿਨ ਤੁਹਾਡੇ ਨਾਲ ਤੇ ਇਹਨਾਂ ਤੋਂ ਪੂਰੀ ਰੌਣਕ ਲਵਾਵਾਂਗੇ ਉੱਥੇ ਆਪਾਂ। ਹਾਂਜੀ
2: ਹਾਂਜੀ ਹਾਂਜੀ ਵਧੀਆ, ਬਹੁਤ ਵਧੀਆ। ਤੇ ਕੋਈ ਦਦਾਰ ਸਿੰਧੂ ਦਾ ਗਾਣਾ ਲਾ ਦੇ ਹੋਣਾ, ਹੁਣ ਬੇਬੇ ਦਾ ਕੱਲ ਆਪਾਂ ਕਾਫੀ ਉਹ ਕਰਿਆ ਮਾਤਾ।
1: ਨਹੀਂ ਨਹੀਂ ਠੀਕ ਹੈ ਜੀ, ਕੋਈ ਗੱਲ ਨੀ ਹੁਣੇ ਲਾ ਦਿੰਦੇ ਸੰਧੂ, ਦਦਾਰ ਸੰਧੂ ਦਾ ਲਾਉਣੇ ਗਾਣਾ ਵਧੀਆ ਜੀ।
2: ਨਾਮ ਦੱਸਾਂ? ਨਾਮ
1: ਦੱਸ ਦਿਓ, ਗਾਣੇ ਦਾ ਨਾਮ ਵੀ ਦੱਸ ਦਿਓ।
2: ਜਦੋਂ ਰੌਂਦ ਵਾਂਗੂ ਗਿਆ ਇੱਕ ਚੋ ਲੰਘਵੇ, ਏਦਾਂ ਦਾ ਗਾਣਾ ਇੱਕ।
1: ਜਦੋਂ ਰੌਂਦ ਵਾਂਗੂ ਤੇ ਨਿਕਲ ਆਊਗਾ,
2: ਇਹ ਏਦਾਂ ਹੀ ਨਿਕਲ ਆਊਗਾ। ਇਹ ਨਾ ਇਹਦੇ ਚ ਅਖਾਣਾ ਬਹੁਤ ਵਰਤੀਆਂ ਹੋਈਆਂ ਨੇ ਉਹਨੇ ਦਦਾਰ ਸੰਧੂ ਨੇ।
1: ਜਦੋਂ ਰੌਂਦ ਵਾਂਗੂ ਚ ਮੇਰੇ ਖਿਆਲ ਆ ਜਾਣਾ ਸ਼ਾਇਦ ਆਜੂਗਾ, ਹੈਨਾ?
2: ਹਾਂਜੀ, ਜਦੋਂ ਰੌਣ ਵਾਂਗੂ ਇੱਕ ਚੋ ਤੂੰ ਗਿਆ ਲੰਘਵੇ।
1: ਠੀਕ ਹੈ ਮੈਂ ਹੁਣੇ ਕੱਢ।
2: ਠੀਕ ਹੈ ਸਰ, ਓਕੇ।
1: ਹੈਲੋ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ,
1: ਡਾਕਟਰ ਸਾਹਿਬ ਕੀ ਹਾਲ ਚਾਲ ਹੈ? ਹੁਸੈਨ ਜੀ ਨੂੰ ਗਲੇ ਦੀ ਦਵਾਈ ਦਿੱਤੀ ਤੇ ਇਹਨਾਂ ਦਾ ਗਲਾ ਅੱਜ ਤਰ ਹੋ ਗਿਆ, ਇਹਨਾਂ ਨੇ ਵੇਖੋ ਹਾਜ਼ਰੀ ਲਵਾਤੀ ਅੱਜ ਰੇਡੀਓ ਤੇ।
3: ਮੈਂ ਤਾਂ ਤੁਹਾਨੂੰ ਕਿਹਾ ਸੀ, ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਤੁਸੀਂ ਕੱਲ ਤੱਕ ਤੁਸੀਂ ਜਰੂਰ ਰੇਡੀਓ ਤੇ ਜਾਓਗੇ।
4: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਸਲਾਮਤ ਰਹੋ।
3: ਮੈਂ ਕਿਹਾ ਸੀ ਪਹਿਲੀ ਗੱਲ ਤਾਂ ਮੈਂ ਕਿਹਾ ਤੁਹਾਨੂੰ ਇੱਕ ਡੋਜ਼ ਦੇ ਨਾਲ ਹੀ ਫਿੱਟ ਹੋ ਜਾਣਾ ਤੁਸੀਂ।
1: ਚਲੋ ਡਾਕਟਰ ਸਾਹਿਬ, ਤੁਸੀਂ ਨਾ ਅੱਜ ਫੁੱਟਬਾਲ ਦੀ ਕੋਈ ਦੇ ਦਿਓ ਅਪਡੇਸ਼ਨ, ਦੇ ਦਿਓ ਅੱਜ ਦੇ ਮੈਚ ਕੀ ਸੀ ਤੇ ਚਲੋ ਸਰੋਤਿਆਂ ਨੂੰ ਜਾਣਕਾਰੀ, ਵੈਸੇ ਤਾਂ ਅੱਜ ਕੱਲ ਸਾਰੇ ਅਪਡੇਟ ਹੁੰਦੇ ਹੀ ਹੈ, ਚਲੋ ਫਿਰ ਵੀ ਤੁਸੀਂ ਆਪਣੇ ਰੇਡੀਓ ਪ੍ਰੋਗਰਾਮ ਵੱਲੋਂ ਆਪਾਂ ਦੇ ਦਿੰਦੇ ਅਪਡੇਸ਼ਨ।
3: ਅੱਜ 4 ਮੈਚ ਹੋਏ ਨੇ ਤੇ ਚੌਥਾ ਮੈਚ ਹੁਣ ਚੱਲ ਰਿਹਾ
1: ਜੀ,
3: ਤੇ ਪੁਰਤਗਾਲ ਨੇ 5 ਤੇ ਉਜ਼ਬੇਕਿਸਤਾਨ ਨੇ 0, ਇੰਗਲੈਂਡ ਤੇ ਘਾਨਾ ਦਾ 0-0 ਤੇ ਰਿਹਾ
1: ਜੀ।
3: ਪਨਾਮਾ ਤੇ ਕਰੋਸ਼ੀਆ ਦਾ ਮੈਚ ਹੋਇਆ ਤੇ ਕਰੋਸ਼ੀਆ 1-0 ਤੇ ਚਲਾ ਗਿਆ
1: ਜੀ ਜੀ ਜੀ ਜੀ ਜੀ ਜੀ।
3: ਹੁਣ ਕੋਲੰਬੀਆ ਤੇ DR ਕੋਂਗੋ ਖੇਲ ਰਹੇ ਨੇ, ਕੋਈ ਗੋਲ ਨੀ ਹੋਇਆ।
1: ਜਿਹੜਾ ਇੰਗਲੈਂਡ ਵਾਲਾ ਤੇ ਘਾਨਾ ਵਾਲਾ ਹੋਇਆ, ਇਹ ਮੈਚ ਓਦਾਂ ਦਾ ਨੀ ਜਿਵੇਂ ਸਪੇਨ ਦਾ ਤੇ ਕੇਪ ਬੋਰਡ ਦਾ ਹੋਇਆ ਸੀ, ਓਦਾਂ ਦਾ ਹੀ ਹੈ ਵੀ? ਮੈਂ ਕਿਹਾ ਵੀ ਇੰਗਲੈਂਡ ਦੀ ਟੀਮ ਵੀ ਪਹਿਲੀਆਂ 3-4 ਚ ਗਿਣੀ ਜਾਂਦੀ ਸੀ। ਸਪੇਨ ਦੀ ਗਿਣੀ ਜਾਂਦੀ ਸੀ, ਉਹਨਾਂ ਸਪੇਨ ਨੂੰ ਵੀ ਉਹਨਾਂ ਨੇ ਨੱਕ ਦੇ ਚਣੇ ਚਬਾਏ ਉਹਨਾਂ ਨੇ ਕੇਪ ਬੋਰਡ ਵਾਲਿਆਂ ਨੇ, ਤੇ ਅੱਜ ਇੰਗਲੈਂਡ ਨੂੰ ਵੀ ਘਾਨਾ ਵਾਲਿਆਂ ਨੇ ਚਬਾ ਤੇ, ਮੈਨੂੰ ਲੱਗਦਾ 0-0
3: ਅੱਜ ਇਹਨਾਂ ਦੇ ਬੜੇ ਸਟਾਰ ਪਲੇਅਰ ਖੇਡਦੇ ਸੀ ਤੇ ਇਹਨਾਂ ਨੇ ਲਾਸਟ ਮੂਮੈਂਟ ਤੇ ਵੀ 2 ਪਲੇਅਰ ਚੇਂਜ ਕੀਤੇ, ਪਰ ਕੁਛ ਨੀ ਬਣਿਆ।
1: ਚਲੋ ਬਹੁਤ ਬਹੁਤ ਵਧੀਆ ਜੀ ਡਾਕਟਰ ਸਾਹਿਬ, ਤੁਸੀਂ ਬੜੀ ਵਧੀਆ ਅਪਡੇਸ਼ਨ ਦਿੱਤੀ। ਡਾਕਟਰ ਜਸਬੀਰ ਚੌਹਾਨ ਜੀ, ਬੜੇ ਹੱਥ ਦੇ ਵਿੱਚ ਇਹਨਾਂ ਦੇ ਸ਼ਫਾ ਹੈ, ਤੇ ਕੋਈ ਛੋਟੀ ਮੋਟੀ ਤੁਹਾਨੂੰ ਸਮੱਸਿਆ ਪ੍ਰੋਬਲਮ ਸਿਹਤ ਦੇ ਸੰਬੰਧੀ ਹੋਏ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਡਾਕਟਰ ਸਾਹਿਬ ਆਪਣਾ ਨੰਬਰ ਰਿਪੀਟ ਕਰ ਦਿਓ ਜੀ।
3: 647
1: जी
3: 993
1: जी
3: 1484
1: पंजाबी च भी बोल दोगे एक बार
3: 647 993 1484
1: चलो बहुत बहुत शुक्रिया डॉक्टर साहब मेहरबानी थैंक यू वेरी मच
3: थैंक यू
1: सो दोस्तों तुसी जुड़े हो 647 367 5353 साडे स्टूडियो दा नंबर है ते चरण प्रहार जी दी एक फरमाइश सी जगत सिंह जग्गा दा गीत तुहाडे नाल शेयर करदा मैनूं जो लभ्या मैं ओ तुहाडे नाल शेयर करदा

ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਪੇਸ਼ ਹੁੰਦੇ ਹਾਂ ਰੇਡੀਓ ਪ੍ਰੋਗਰਾਮ ਸਭ ਰੰਗ ਲੈ ਕੇ। ਅਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰ ਨੇ ਜੀ ਬ੍ਰਹਮਟਨ ਕੈਸ਼ ਐਂਡ ਕੈਰੀ। ਬ੍ਰਹਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਕੋਈ ਘਰ ਦੀ ਗਰੋਸਰੀ, ਤੁਸੀਂ ਲੈਣਾ ਹੋਏ ਕੋਈ ਘਰ ਦਾ ਬਰਤਨ, ਜਾਂ ਰੈਸਟੋਰੈਂਟ ਦੇ ਲਈ ਲੈਣਾ ਹੋਵੇ ਕੋਈ ਬਰਤਨ, ਤੁਸੀਂ ਕੋਈ ਡਿਸਪੋਜ਼ੇਬਲ ਸਮਾਨ ਲੈਣਾ ਹੋਵੇ ਕਿਸੇ ਵੀ ਰੰਗ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿਸੇ ਵੀ ਸਾਈਜ਼ ਦੇ ਵਿੱਚ, ਕੋਈ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਲੈਣਾ ਹੋਵੇ ਤੁਸੀਂ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ, ਇਹਨਾਂ ਦਿਨਾਂ ਦੇ ਵਿੱਚ ਅਸੀਂ ਛੋਟੀ ਮੋਟੀ ਜਿਹੜੀ ਬਾਗਬਾਨੀ ਕਰਦੇ ਉਹਦੇ ਲਈ ਤੁਹਾਨੂੰ ਕੁਝ ਚਾਹੀਦਾ ਹੋਵੇ, ਕੋਈ ਛੋਟੀ ਮੋਟੀ ਮੈਡੀਸਨ ਚਾਹੀਦੀ ਹੋਵੇ। ਅਕਸਰ ਅਸੀਂ ਘਰਾਂ ਦੇ ਵਿੱਚ ਜੋ ਫਸਟ ਏਡ ਦੇ ਤੌਰ 'ਤੇ ਰੱਖਦੇ ਹਾਂ, ਤਾਂ ਤੁਹਾਨੂੰ ਹਰ ਕਿਸਮ ਦੀ ਉਹ ਛੋਟੀ ਮੋਟੀ ਦਵਾਈ ਜਿਹੜੀ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਘਰ ਦੇ ਵਿੱਚ ਕੋਈ ਪ੍ਰੋਗਰਾਮ ਹੈ, ਵਿਆਹ ਸ਼ਾਦੀ ਹੈ, ਤੇ ਤੁਸੀਂ ਪੰਜਾਬੀ ਥੀਮ ਉੱਥੇ ਉਸਾਰਨਾ ਹੈ, ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਗਿੱਧੇ ਭੰਗੜੇ ਦੇ ਡਰੈਸ ਦੇ ਵਿੱਚ ਪਾਏ ਹੋਏ ਮਾਡਲ, ਚਰਖੇ, ਪੀੜੀਆਂ, ਤੰਦੂਰ, ਜੋ ਵੀ ਪੰਜਾਬੀ ਸੱਭਿਆਚਾਰ ਦਾ ਸਮਾਨ ਤੁਹਾਨੂੰ ਚਾਹੀਦਾ ਨਾ, ਤੁਹਾਨੂੰ ਹਰ ਤਰ੍ਹਾਂ ਦਾ ਮਿਲ ਸਕਦਾ ਬ੍ਰਹਮਟਨ ਕੈਸ਼ ਐਂਡ ਕੈਰੀ। ਤੇ ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ ਜਾਂ ਪੂਜਾ ਸਮੱਗਰੀ ਚਾਹੀਦੀ ਹੋਏ। ਗਰਮੀਆਂ ਦੇ ਦਿਨਾਂ ਵਿੱਚ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਫਰਿੱਜ ਦਾ ਪਾਣੀ ਨਹੀਂ ਅੱਛਾ ਲੱਗਦਾ, ਤੁਹਾਨੂੰ ਮਿੱਟੀ ਦੇ ਬਰਤਨ ਚਾਹੀਦੇ ਹੁਣ, ਕੜੇ ਮਿੱਟੀ ਦੇ, ਟੂਟੀਆਂ ਲੱਗੀਆਂ ਹੋਈਆਂ, ਬਹੁਤ ਬਹੁਤ ਖੂਬਸੂਰਤ ਵਧੀਆ ਕਿਸਮ ਦੇ ਬਣੇ ਹੋਏ। ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੈ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ, ਪੂਰੇ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ, ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ। ਕੋਈ ਵੀ ਜਾਣਕਾਰੀ ਲੈਣੀ ਹੈ ਫੋਨ ਕਰੋ

0: ਮਤ ਹੋਏਗੀ। ਹਰ ਕਿਸਮ ਦੀ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ। ਫੋਨ ਨੰਬਰ 905-450-33-33 ਕੈਨੇਡੀ ਰੋਡ ਵਿਲੇਜ ਆਫ ਇੰਡੀਆ ਤੋਂ, ਔਰ 905-542-13-33-6 ਐਰਨ ਮਿਲ ਪਾਰਕਵੇ ਦਾ ਨੰਬਰ ਹੈ। ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ ਕਿਸੇ ਫੰਕਸ਼ਨ ਦੀ ਤਾਂ ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਜੋ ਮੈਨਿਊ ਡਿਸਾਈਡ ਕਰੋਗੇ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਮਿਲੇਗੀ। ਕੋਈ ਛੋਟਾ ਮੋਟਾ ਫੰਕਸ਼ਨ ਹੈ, ਹਾਲ ਬੁੱਕ ਕਰਵਾਉਣਾ ਹੈ 100 ਤੋਂ 125 ਆਦਮੀਆਂ ਦੇ ਲਈ, ਲਾਈਟ ਐਂਡ ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ, 100 ਤੋਂ ਲੈ ਕੇ 125 ਗੱਡੀਆਂ ਦੀ ਪਾਰਕਿੰਗ ਖੁੱਲੀ ਡੁੱਲੀ ਅਵੇਲੇਬਲ ਹੈ। ਫੋਨ ਕਰੋ 905-450-33-33, 114 ਕੈਨੇਡੀ ਰੋਡ, 905-542-13-33-6 ਐਰਨ ਮਿਲ ਪਾਰਕਵੇ। ਹਾਂਜੀ ਸੁਨੈਣ ਜੀ, ਹੋਰ ਕੋਈ ਗੱਲਬਾਤ ਤੁਸੀਂ ਸ਼ੇਅਰ ਕਰਨੀ ਚਾਹੋ? ਮਨ ਦੇ ਤੁਸੀਂ 4-5-6 ਦਿਨ ਸਾਡੇ ਰੇਡੀਓ ਤੋਂ ਗੈਰ ਹਾਜ਼ਰ ਰਹੇ ਹੋ, ਤੇ ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਸ਼ੇਅਰ ਕਰਨੀ ਚਾਹੋ ਸਰੋਤਿਆਂ ਦੇ ਨਾਲ, ਬ੍ਰਹਮਟਨ ਵਾਸੀਆਂ ਦੇ ਨਾਲ?
1: ਮੈਂ ਜੀ ਇਹਨਾਂ ਨਾਲ ਇੱਕ ਹੀ ਗੱਲ ਕਰਾਂਗਾ ਕਿ ਇਹ ਬੜੀ ਚੰਗੀ ਗੱਲ ਹੈ ਕਿ ਅਸੀਂ ਪੰਜਾਬੀ ਆ, ਆਪਣੇ ਬੱਚਿਆਂ ਦੀ ਅਸੀਂ ਤਰਬੀਅਤ ਜਿਹੜੀ ਕਰਨੇ ਆ, ਅਸੀਂ ਆਪਣੀ ਮਾਂ ਬੋਲੀ ਪੰਜਾਬੀ ਚ ਜਿਹੜੀ ਕਰ ਰਹੇ ਆ, ਇਸ ਤੋਂ ਵੱਡੀ ਗੱਲ ਕੋਈ ਨਹੀਂ। ਔਰ ਇਹ ਸਮਝੋ ਕਿ ਅਸੀਂ ਮਾਂ ਬੋਲੀ ਦੀ ਸੇਵਾ ਤੇ ਕਰ ਰਹੇ ਆ, ਇਹਦੇ ਨਾਲ ਨਾਲ ਅਸੀਂ ਆਪਣੇ ਵਾਸਤੇ ਵੀ ਬਹੁਤ ਕੁਝ ਕਰ ਰਹੇ ਆ, ਕਿਉਂਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ, ਆਪਣਾ ਕਲਚਰ, ਆਪਣਾ ਰਹਿਤਲ ਬਹਿਤਲ, ਸਕਾਫਤ ਅਸੀਂ ਇਹ ਅੱਗੇ ਟ੍ਰਾਂਸਫਰ ਕਰਾਂਗੇ, ਉਹਨਾਂ ਨਾਲ ਭੇਜਾਂਗੇ, ਤੇ ਜ਼ਰੂਰ ਜਿਹੜਾ ਨਾ ਸਾਡੇ ਬੱਚੇ ਜਿਹੜੇ ਨੇ ਉਹ ਸਾਡੇ ਜਿਹੜੇ ਵਡੇਰੇ, ਸਾਡੇ ਬਜ਼ੁਰਗ ਜੋ ਕਰਦੇ ਰਹੇ ਨੇ, ਉਹਨਾਂ ਦੇ ਯਾਦਾਂ ਵੀ ਸਾਨੂੰ ਆਉਣਗੀਆਂ, ਔਰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਤੇ ਕਲਚਰ ਨੂੰ ਵੀ ਜ਼ਿੰਦਾ ਰੱਖਾਂਗੇ।
0: ਜੀ ਜੀ ਜੀ।
1: ਤੇ ਕਿਉਂਕਿ ਮੈਨੂੰ ਅੱਜ ਯਾਦ ਆਇਆ ਕਿ ਜਿਵੇਂ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਨੇ ਆਪਣੀ ਕਿਤਾਬ ਚ 3 ਐਸੀਆਂ ਲਾਈਨਾਂ ਲਿਖੀਆਂ ਨੇ, ਤੁਸੀਂ ਸੁਣੋਗੇ ਤੇ ਹੈਰਾਨ ਹੋ ਜਾਓਗੇ ਕਿ ਬਾਬਾ ਜੀ ਨੇ, ਤੁਸੀਂ ਕਦੀ ਸੋਚੋਗੇ ਕਿ ਉਹਨਾਂ ਨੇ ਫਿਜ਼ਿਕਸ ਪੜ੍ਹੀ ਹੋਵੇਗੀ, ਕੈਮਿਸਟਰੀ ਪੜ੍ਹੀ ਹੋਵੇਗੀ, ਬਾਇਓਲੋਜੀ ਪੜ੍ਹੀ ਹੋਵੇਗੀ। ਬਾਬਾ ਜੀ ਲਿਖਿਆ ਹੈ ਕਿ ਚੇਲਿਆਂ ਗੁਰੂ ਦਾ ਬਚਨ ਪ੍ਰਵਾਨ ਕੀਤਾ, 4 ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ।
0: ਕਿਆ ਬਾਤ ਹੈ!
1: ਚੇਲਿਆਂ
0: ਗੁਰੂ ਦਾ ਬਚਨ ਪ੍ਰਵਾਨ ਕੀਤਾ,
1: 4 ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ,
0: ਮਿੱਟੀਆਂ ਮੇਲੀਆਂ ਨੇ।
1: ਦੀ ਕ੍ਰੀਏਸ਼ਨ ਆਫ ਮੈਨ, ਯਾਨੀ ਇਨਸਾਨ ਜਿਹੜਾ ਹੈ ਇਹਦੀ ਤਖਲੀਕ ਕਿੰਜ ਹੋਈ ਹੈ ਕਿ ਜਦੋਂ ਅੱਲਾ ਪਾਕ ਨੇ ਹੁਕਮ ਦਿੱਤਾ ਨਾ ਤੇ 4 ਕਿਸਮ ਦੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਕਰ ਲਈਆਂ,
0: ਜੀ,
1: ਅੱਗ, ਹਵਾ, ਪਾਣੀ, ਮਿੱਟੀ, ਸਭਾ 360 ਜਾਂ ਭਵੀ ਤੀਰਥ ਵਿੱਚ ਗੁਰਾਂ ਦੇ ਮੰਤਰਾਂ ਕੀ ਲੀਆਂ ਨੇ।
0: ਕਿਆ ਬਾਤ ਹੈ!
1: ਯਾਨੀ
0: ਸਾਡੀਆਂ ਦੀ ਗਿਣਤੀ ਆਪਣੇ ਟੋਟਲ ਗਿਣਦੇ ਆ ਨਾ ਵੀ 360 ਹੈ।
1: ਹਾਂਜੀ, ਤੇ 360 ਸਾਡੇ ਜਿਹੜੇ ਜਿਸਮ ਦੇ ਵਿੱਚ ਹੱਡੀਆਂ ਜੋੜ ਨੇ, ਵਿੱਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ, ਤੇ ਜਿੱਥੇ ਜਿੱਥੇ ਰੱਬ ਸੋਹਣੇ ਨੇ ਲਾਤੀਆਂ ਨੇ ਨਾ, ਕੋਈ ਮਾਈ ਦਾ ਲਾਲ ਇਹਨਾਂ ਨੂੰ ਦੂਜੀ ਜਗ੍ਹਾ ਨੀ ਲਾ ਸਕਦਾ। ਜੇ ਲਾਵੇਗਾ ਤੇ ਉਹ ਉਂਝ ਕੋੜਾ ਲੱਗੇਗਾ। ਇਹ ਨਹੀਂ ਕੋਈ ਬੰਦਾ ਕਵੇ ਜੀ ਮੈਂ ਤੇਰੀ ਅੱਖ ਚੁੱਕ ਕੇ ਡਾਕਟਰ ਕਵੇ ਮੈਂ ਮੱਥੇ ਤੇ ਲਾ ਦੇਣਾ ਤੇਰਾ, ਮੈਂ ਖੱਬਾ ਹੱਥ ਜਿਹੜਾ ਸੱਜੇ ਪਾਸੇ ਲਾ ਦਿਆਂਗਾ, ਨਹੀਂ ਇੰਜ ਨਹੀਂ। ਜਿੱਥੇ ਪਰਮਾਤਮਾ ਨੇ ਕਰ ਛੱਡਿਆ ਇੰਜ ਹੀ ਸੋਹਣਾ ਲੱਗਦਾ। 9 ਨਾਥ 52 ਪੀਰ ਆਹੇ, 9 ਇਨਸਾਨ ਨੂੰ ਅੱਲਾਹ ਤਾਲਾ ਨੇ ਸੁਰਾਖ ਦਿੱਤੇ ਨੇ।
0: ਜੀ ਜੀ ਜੀ,
1: 52 ਪੀਰ ਆਹੇ ਤੇ 52 ਅੱਲਾ ਨੇ ਹੱਡੀਆਂ ਚ ਹੱਡੀਆਂ ਕੱਢ ਦਿੱਤੀਆਂ,
0: ਜਿਨ੍ਹਾਂ ਨੂੰ 9 ਦੁਆਰ ਕਹਿੰਦੇ ਆਪਣੇ ਆਪ।
1: ਜੀ ਜੀ, ਤੇ 52 ਹੱਡੀਆਂ ਚੋ ਹੱਡੀਆਂ, ਕਿਵੇਂ ਕਿ ਸਾਡਾ ਜਬੜਾ ਜਿਹੜਾ ਇਹਦੇ ਚੋ 32 ਦੰਦ ਬਾਹਰ ਆ ਜਾਂਦੇ ਨੇ, ਤੇ 10 ਤੁਹਾਡੇ, 9 ਬਾਹਰ ਆ ਗਏ।
0: ਜੀ ਜੀ,
1: ਕਿੰਨੇ ਹੋ ਗਏ?
0: ਬਿਲਕੁਲ ਬਿਲਕੁਲ 42,
1: ਤੇ ਜਿਹੜੇ 10 ਤੁਹਾਡੇ ਪੈਰਾਂ ਦੇ, 9 ਹੋ ਗਏ,
0: 52
1: 52 ਪੂਰੇ ਹੋ ਗਏ
0: ਹੋ ਗਏ ਬਿਲਕੁਲ।
1: 64 ਚੌਗਣੀ ਨਾ ਰਸੀਲੀਆਂ ਨੇ ਤੇ 64 ਤੁਹਾਡੇ ਜਿਸਮ ਦੇ ਵਿੱਚ ਪੱਠੇ ਹੋ ਗਏ। 6 ਜਤੀ ਤੇ 10 ਉਤਾਰ ਆਹੇ, ਯਾਨੀ 6 ਐਸੇ ਜਿਸਮ ਦੇ ਵਿੱਚ ਪਾਰਟ ਨੇ ਜਿਨ੍ਹਾਂ ਚ ਹੱਡੀ ਨਹੀਂ ਹੁੰਦੀ।
0: ਜੀ ਜੀ ਜੀ ਜੀ, ਬਿਲਕੁਲ।
1: ਤੇ ਵਿੱਚ ਆਬੇ ਹਯਾਤ ਦੇ ਛੀਲੀਆਂ ਨੇ, ਯਾਨੀ ਜਿਵੇਂ ਆਬੇ ਹਯਾਤ ਹੈ ਨਾ, ਹਮੇਸ਼ਾ ਰਹਿਣ ਵਾਲਾ ਅਮਰ ਹੋਇਆ, ਇਸੇ ਤਰ੍ਹਾਂ ਇਹ ਵੀ ਚੀਜ਼ਾਂ ਜਿਹੜੀਆਂ ਅਮਰ ਹੋਈਆਂ ਨੇ, ਇੱਕ ਦੂਏ ਦੇ ਨਾਲ ਨਾ ਬਾਤ ਕਰਦਾ, ਬਾਤਾਂ ਫੋਲੀਆਂ ਸਭ ਸਹੇਲੀਆਂ ਨੇ।
0: ਕਿਆ ਬਾਤ!
1: ਯਾਨੀ ਕੋਈ ਵੀ ਆਰਗਨ ਜਿਹੜਾ ਬੰਦੇ ਦਾ ਦੂਜੇ ਨਾਲ ਨਹੀਂ ਰਲਦਾ,
0: ਨਹੀਂ ਮਿਲਦਾ, ਨਹੀਂ ਮਿਲਦਾ, ਬਿਲਕੁਲ ਸਹੀ ਗੱਲ ਹੈ।
1: ਤੇ ਵਾਰਿਸ਼ਾਂ ਨਾਲ ਤਾਕਤ ਹੈ ਬੋਲਣੇ ਦੀ, ਜਿੱਥੇ ਕੁਦਰਤਾਂ ਰੱਬ ਦੀਆਂ ਫੈਲੀਆਂ ਨੇ,
0: ਬਿਲਕੁਲ,
1: ਜਿੱਥੇ ਰੱਬ ਸੋਹਣੇ ਦੀ ਕੁਦਰਤ ਹੈ, ਕਿਸੇ ਦੀ ਜੁਰਅਤ ਨਹੀਂ ਉੱਥੇ ਬੋਲ ਸਕੇ,
0: ਕੁਐਸਚਨ ਆਨਸਰ ਕਰ ਸਕੇ, ਕੋਈ ਪੁੱਟ ਕਰ ਸਕੇ, ਕੁਐਸਚਨ
1: ਨਹੀਂ ਹੋ ਸਕਦਾ।
0: ਤੁਸੀਂ ਸੁਨੈਣ ਜੀ ਇੱਕ ਦੇਖੋ ਕਿ ਦੇਖੋ ਕਿੰਨੇ ਅਰਬ ਜਿਹੜੀ ਦੁਨੀਆਂ ਦੀ ਨਾ ਪਾਪੂਲੇਸ਼ਨ ਹੈਗੀ ਹੈ ਸਾਰੀ ਦੁਨੀਆਂ ਦੀ,
1: ਜੀ ਜੀ,
0: ਇੱਕ ਬੰਦਾ ਦੂਸਰੇ ਦੇ ਨਾਲ ਨਹੀਂ ਮਿਲਦਾ।
1: ਜੀ,
0: ਇਹ ਰੱਬ ਦੀ ਕੁਦਰਤ ਦੀ ਇਹ ਇੰਜੀਨੀਅਰਿੰਗ ਹੀ ਹੈ ਨਾ। ਦੇਖੋ ਤੁਸੀਂ ਕਿ ਇੰਨੇ ਅਰਬਾਂ ਦੀ ਗਿਣਤੀ ਦੇ ਵਿੱਚ ਹੋਣ ਦੇ ਬਾਵਜੂਦ ਤੁਸੀਂ ਕੋਈ ਬੰਦਾ, ਮੈਨੂੰ ਸਮਝ ਨਹੀਂ ਆਉਂਦਾ, ਇੱਥੇ 100 ਚੀਜ਼ਾਂ ਤੁਸੀਂ ਬੰਦਾ ਬਣਾ ਕੇ ਦੇਖੋ, 100 ਤੋਂ ਬਾਅਦ 101 ਵੀ ਵੇਖੋ, ਉਹਦੇ ਨਾਲ ਥੋੜਾ ਜਿਹਾ ਡਿਫਰੈਂਸ ਕੋਈ ਨਾ ਕੋਈ ਕੱਢ ਦੇਣਾ। ਤੇ ਕੁਦਰਤ ਰੱਬ ਨੇ ਦੇਖੋ ਤੁਸੀਂ, ਫਿਰ ਦੇਖੋ ਉਹਨੇ ਚਾਈਨਾ

0: ਦੇ ਲੋਕਾਂ ਨੂੰ ਜਾਂ ਜਾਪਾਨ ਦੇ ਲੋਕਾਂ ਨੂੰ ਉੱਪਰੋਂ ਬਾਹਰ ਦਾ ਸਟਰਕਚਰ ਅਲੱਗ ਕਰ ਦਿੱਤਾ, ਚਾਈਨਾ ਦੇ ਲੋਕਾਂ ਦਾ ਸਟਰਕਚਰ ਬਾਹਰ ਦਾ ਦਿਖਾਵੇ ਦਾ ਬਾਹਰੀ ਰੂਪ ਜਿਹੜਾ ਹੋਰ ਹੈ, ਜੈਪਨੀਜ਼ ਲੋਕਾਂ ਦਾ ਜਿਹੜਾ ਬਾਹਰੀ ਰੂਪ ਹੋਰ ਹੈ, ਸ਼੍ਰੀ ਲੰਕਣਾ ਦਾ ਬਾਹਰੀ ਰੂਪ ਹੋਰ ਹੈ, ਅਫਰੀਕਨ ਲੋਕਾਂ ਦਾ ਬਾਹਰੀ ਰੂਪ ਹੋਰ ਹੈ, ਆਪਣੇ ਇੰਡੀਆ ਪਾਕਿਸਤਾਨ ਜਿਹੜੇ ਲੈ ਲਓ ਇਹਨਾਂ ਦਾ ਬਾਹਰੀ ਰੂਪ ਹੋਰ ਹੈ, ਲੇਕਿਨ ਅੰਦਰ ਜਿਹੜੇ ਔਰਗਨ ਹੈ ਨਾ ਉਹ ਕਿਸੇ ਬੰਦੇ ਦਾ ਕੋਈ ਡਿਫਰੈਂਸ ਹੈਗਾ?
1: ਕਿਆ ਬਾਤ,
0: ਚਾਹੇ ਉਹ ਕੋਈ ਚਾਈਨੀਜ਼ ਹੈ, ਚਾਹੇ ਉਹ ਕੋਈ ਅਫਰੀਕਨ ਹੈ, ਚਾਹੇ ਉਹ ਕੋਈ ਇੰਡੀਅਨ ਹੈ, ਚਾਹੇ ਕੋਈ ਪਾਕਿਸਤਾਨੀ ਹੈ, ਚਾਹੇ ਉਹ ਸ਼੍ਰੀ ਲੰਕਨ ਹੈ। ਸੋ ਇਹ ਕੁਦਰਤ ਜਿਹੜੀ ਪਰਮਾਤਮਾ ਦੀ ਕਾਇਨਾਤ ਜਿਹੜੀ ਉਹ ਸਾਜੀ ਹੈ ਨਾ, ਉਹਨੇ ਇਹ ਜਿਹੜੀ ਇੰਜੀਨੀਅਰਿੰਗ ਜਿਹੜੀ ਉਹਨੇ ਵਿਖਾ ਦਿੱਤੀ ਨਾ, ਇਹਦੇ ਬਾਰੇ ਤਾਂ ਗੱਲਾਂ ਹੀ ਕੀਤੀਆਂ ਜਾ ਸਕਦੀਆਂ। ਬਸ ਇਹਨੂੰ ਸਮਝਣ ਦੀ ਜੇ ਕੋਈ ਬੰਦਾ ਕੋਸ਼ਿਸ਼ ਕਰੇ ਨਾ ਤਾਂ ਉਹ ਫਿਰ ਪਾਗਲ ਹੋਣ ਵਾਲੀ ਗੱਲ ਹੈ।
1: ਨਹੀਂ ਜੀ, ਇੱਥੇ ਗੱਲ ਇੱਥੇ ਹੀ ਅਸੀਂ ਮੁਕਾਵਾਂਗੇ। ਦੁਨੀਆ ਕੂਚ ਮੁਕਾਮ ਫਨਾ ਦਾ ਏ,
0: ਵਾਹ
1: ਕਿਉਂ ਬੈਠਾ ਏ ਝੋਂਪੜੀ

0: ਉਹਨਾਂ ਸਭ ਦਾ ਚੱਲ ਚਲਾ
1: ਮੀਆਂ ਵਾਹ ਵਾਹ ਵਾਹ
0: ਉਹ ਰਾਂਝੇ ਵਾਂਗ ਫਰਹਾਦ ਦੇ ਆ ਮਾਰੀ ਜਾਣ ਗਈ ਸੂ

0: ਦੇਖੋ ਬੜੇ ਨਾ ਅਸੀਂ ਸਾਇੰਸਦਾਨਾਂ ਦੀਆਂ ਬੜੇ ਬੜੇ ਵਿਦਵਾਨਾਂ ਦੀਆਂ ਪੜ੍ਹਦੇ ਰਹੇ ਹਾਂ, ਖੋਜਾਂ ਸੁਣਦੇ ਵੀ ਰਹੇ ਹਾਂ ਕਿ ਬੜਿਆਂ ਨੇ ਕੋਸ਼ਿਸ਼ ਕੀਤੀ ਇਹ ਦੇਖਣ ਦੀ ਕਿ ਰੱਬ ਹੈ ਜਾਂ ਨਹੀਂ ਹੈ। ਬੜੇ ਲੋਕਾਂ ਨੇ ਏਦਾਂ ਦੇ ਮਨ ਵਿੱਚ ਵੀ ਵਿਚਾਰ ਹੈ ਕਿ ਰੱਬ ਹੈ ਹੀ ਨਹੀਂ ਜੀ, ਰੱਬ ਹੈ ਹੀ ਨਹੀਂ, ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ, ਲੇਕਿਨ ਫਿਰ ਵੀ ਕਿਸੇ ਨਾ ਕਿਸੇ ਨੁਕਤੇ ਤੇ ਜਾ ਕੇ ਜਦੋਂ ਉਹ ਵੀ ਅੜ ਗਏ ਨਾ, ਤੇ ਉਹਨਾਂ ਨੇ ਫਿਰ ਉੱਥੇ ਤੌਬਾ ਕੀਤੀ ਕਿ ਨਹੀਂ ਯਾਰ, ਇਸ ਤੋਂ ਅੱਗੇ ਨਾ ਸਾਡੀ ਵੀ ਸਮਝ ਤੋਂ ਚੀਜ਼ਾਂ ਜਿਹੜੀਆਂ ਨਾ ਬਾਹਰ ਹੈਗੀਆਂ, ਤੇ ਵਾਕਿਆ ਕੋਈ ਨਾ ਕੋਈ ਐਸੀ ਪਾਵਰ, ਕੋਈ ਨਾ ਕੋਈ ਐਸੀ ਸ਼ਕਤੀ ਹੈ ਜਿਹੜੀ ਇਸ ਸ੍ਰਿਸ਼ਟੀ ਨੂੰ ਜਿਹੜੀ ਚਲਾ ਰਹੀ ਹੈ। ਸਾਡੇ ਕਵੀ ਨੇ ਬੜਾ ਖੂਬਸੂਰਤ ਲਿਖਿਆ, ਮੋਹਨ ਸਿੰਘ ਨੇ, ਉਹ ਕਹਿੰਦਾ ਵੀ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ।
1: ਵਾਹ,
0: ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਤੇ ਢੂੰਡਦਿਆਂ ਢੂੰਡਦਿਆਂ ਇਸ ਨੂੰ ਪਾਗਲ ਹੋ ਜਾਏ ਬੰਦਾ। ਸੋ ਬੰਦੇ ਦੇ ਵੱਸ ਦਾ ਰੋਗ ਹੀ ਨਹੀਂ ਹੈ ਕਿ ਉਸ ਰੱਬ ਦੇ ਬਾਰੇ, ਉਸ ਅੱਲਾਹ ਤਾਲਾ ਦੇ ਬਾਰੇ ਜਾਣ ਸਕੇ ਕਿ ਉਸਨੇ ਇਸ ਸ੍ਰਿਸ਼ਟੀ ਨੂੰ, ਇਸ ਕਾਇਨਾਤ ਨੂੰ ਜਿਹੜਾ ਸਾਜਿਆ ਨਾ, ਉਹ ਕੀ ਉਹਨੇ ਕ੍ਰਾਈਟੀਰੀਆ ਬਣਾਇਆ, ਕਿੱਦਾਂ ਉਸਨੇ ਸਾਜਿਆ। ਮੈਂ ਤੁਹਾਨੂੰ ਹੁਣੇ ਜਿੱਦਾਂ ਦੱਸਿਆ ਕਿ ਅਰਬਾਂ ਦੀ ਗਿਣਤੀ ਦੇ ਵਿੱਚ ਹੈ, ਕਿਸੇ ਦੇ ਔਰਗਨ ਦੇ ਵਿੱਚ ਕੋਈ ਫਰਕ ਹੈ? ਜੇ ਕੋਈ ਕਾਲਾ ਜਾਂ ਗੋਰਾ ਜਾਂ ਚਿੱਟਾ ਜਾਂ ਫੀਨਾ ਹੈ ਜਾਂ ਦੂਸਰਾ ਜਾਂ ਤੀਸਰਾ, ਉਸੇ ਤਰ੍ਹਾਂ ਉਹਦੇ ਵੀ ਦੋ ਪੈਰ ਹੈ, ਦੋ ਹੱਥ ਹੈ, ਦਿਮਾਗ ਹੈ, ਮਨ ਹੈ, ਕੰਨ ਹੈ, ਨੱਕ, ਹਰ ਇੱਕ ਦੇ ਬੋਡੀ ਦੇ ਸਾਰਾ ਸਟਰਕਚਰ ਉਦਾਂ ਦਾ, ਲੇਕਿਨ ਉਪਰੋਂ ਰੂਪ ਦੇਖੋ ਉਹਨੇ ਕਿੱਦਾਂ ਦੇ ਕਿੱਦਾਂ ਵੱਖਰੇ ਵੱਖਰੇ ਸਜਾ ਦਿੱਤੇ। ਇਹ ਉਸ ਕਾਦਰ ਦੀ ਕਾਇਨਾਤ ਹੈ ਜਿਹੜੀ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਅਸੀਂ, ਅਜਿਹੀਆਂ ਬੜੀਆਂ ਫਿਲੋਸਫੀਕਲ ਜਿਹੀਆਂ ਗੱਲਾਂ ਦੇ ਵਿੱਚ ਤੁਸੀਂ ਅੱਜ ਪਾਰਟਿਸਪੇਟ ਨਹੀਂ ਕਰ ਰਹੇ ਯਾਰ, ਤੁਸੀਂ ਵੀ ਆਪਣਾ ਵਿਊ ਦਿਓ ਕੋਈ ਨਾ ਕੋਈ। 647-3637-53 ਸਾਡੇ ਸਟੂਡੀਓ ਦਾ ਨੰਬਰ ਹੈ, 647-3637-53। ਇੱਕ ਕਾਲਰ ਆਏ ਨੇ ਜੀ, ਚਰਨਦੀਪ ਜੀ, ਕੀ ਹਾਲ ਚਾਲ ਹੈ? ਤੁਸੀਂ ਯਾਰ, ਮੈਨੂੰ ਲੱਗਦਾ ਸਾਡੀ ਆਵਾਜ਼ ਨਹੀਂ ਤੁਹਾਨੂੰ ਪਸੰਦ ਆਈ। ਚਲੋ ਇੱਕ ਗਾਣਾ ਸੁਣੋ ਪਹਿਲਾਂ, ਫਿਰ ਆਪਾਂ ਗੱਲ ਕਰਦੇ ਹਾਂ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਉਹਨਾਂ ਨੇ ਬੜਾ ਅੱਛਾ ਸੁਣਾਇਆ ਆਪਣੇ ਪਹਿਲਾਂ ਮਾਤਾ ਜੀ ਬਾਰੇ।
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਸੋਹਣਾ, ਬਹੁਤ ਗੱਲਾਂ ਸੋਹਣੀਆਂ ਦੱਸੀਆਂ। ਪਰ ਇਹ ਜਿਹੜਾ ਤੁਸੀਂ ਜਗ ਸਿੰਘ ਜੱਗੇ ਦਾ ਇਹ ਬਾਹਰ ਵਿੱਚ ਉਹ ਪਾ ਕੇ ਨਾ ਕਿੰਨੇ ਸਾਰੇ ਕੜੇ ਜੇ ਉਹਨਾਂ,
0: ਹਾਂ ਇਹਦਾ ਬੜਾ, ਇਹਨੇ ਕੂਣੀ ਕੂਣੀ ਤੱਕ ਕੜੇ ਪਾਏ ਹੁੰਦੇ ਸੀ, ਤੇ ਫਿਰ ਇੱਕ ਹੱਥ ਵਿੱਚ ਜਿਹੜੀ ਡੰਡਾ ਜਿਹਾ ਫੜਿਆ ਹੁੰਦਾ ਨਾ ਲੋਹੇ ਦਾ, ਉਹਦੇ ਨਾਲ ਉਹਨੂੰ ਖੜਕਾਉਂਦਾ ਵੀ ਹੁੰਦਾ ਸੀ। ਫਿਰ ਨਾਲ
1: ਖੜਕਾਉਂਦਾ, ਮੈਂ ਇੱਥੇ ਦੇਖਿਆ ਆਇਆ ਸੀ, ਇੱਥੇ ਕਿਸੇ ਨੂੰ ਮੰਗਾਇਆ ਸੀ ਗੁਆਲਮਾਨ ਇੱਕ ਵਾਰੀ, ਤਾਂ ਮੈਂ ਥੀਏਟਰ ਚ ਅਸੀਂ ਗਏ ਸੀ ਉਹਨੂੰ ਦੇਖਣ ਉਹਦਾ ਗਾਣੇ, ਤਾਂ ਮੈਨੂੰ ਪਤਾ ਹੈਗਾ ਤੇ ਇਦਾਂ ਇਦਾਂ ਕਰਦਾ ਸੀ। ਐਨੀਵੇ ਪਰ ਅੱਛਾ, ਮੈਂ ਤਾਂ
0: ਚਲੋ ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ।

0: ਦੀਦਾਰ ਸੰਧੂ ਦੀ ਆਵਾਜ਼ ਦੇ ਵਿੱਚ, ਦੀਦਾਰ ਸੰਧੂ ਤੇ ਅਮਰ ਨੂਰੀ ਦੀ ਆਵਾਜ਼ ਦੇ ਵਿੱਚ ਢੀਂਡਸਾ ਸਾਹਿਬ ਦੀ ਫਰਮਾਇਸ਼ ਸੀ ਜੀ, ਰੌਂਦ ਵਾਂਗੂ ਹਿੱਕ ਚੋਂ ਤੂੰ ਲੰਘ ਗਿਆ ਵੇ। ਸੋ ਦੀਦਾਰ ਸੰਧੂ ਨੇ ਇੱਕ ਦੱਸਿਓ, ਜਿਹੜਾ ਕਿਸੇ ਨੂੰ ਪਤਾ ਹੋਵੇ, ਦੀਦਾਰ ਸੰਧੂ ਦਾ ਇੱਕ ਗੀਤ ਲਿਖਿਆ ਹੋਇਆ ਸੀ ਜਿਸ ਨੂੰ ਦੀਦਾਰ ਸੰਧੂ ਨੇ ਤੇ ਇੱਕ ਕਿਸੇ ਹੋਰ ਫੀਮੇਲ ਸਿੰਗਰ ਸੀ ਉਹਦੇ ਨਾਲ, ਉਹਨੇ ਤਾਂ ਗਾਇਆ ਹੀ ਗਾਇਆ, ਲੇਕਿਨ ਉਸੇ ਗਾਣੇ ਨੂੰ ਕੁਲਦੀਪ ਮਾਨਕ ਨੇ ਵੀ ਗਾਇਆ ਇੱਕ ਫੀਮੇਲ ਸਿੰਗਰ ਦੇ ਨਾਲ, ਔਰ ਉਸੇ ਗਾਣੇ ਨੂੰ ਮੁਹੰਮਦ ਸਦੀਕ ਨੇ ਵੀ ਗਾਇਆ ਰਣਜੀਤ ਕੌਰ ਦੇ ਨਾਲ। ਕੋਈ ਦੋਸਤ ਦੱਸਿਓ ਜਿਹੜਾ ਵੀ ਕਿਹੜਾ ਗਾਣਾ ਲਿਖਿਆ ਦੀਦਾਰ ਸੰਧੂ ਦਾ ਹੋਇਆ ਸੀ, ਲੇਕਿਨ ਇਹ ਤਿੰਨਾਂ ਜੋੜੀਆਂ, ਤਿੰਨੇ ਪਾਪੂਲਰ ਜੋੜੀਆਂ ਹੁੰਦੀਆਂ ਸੀ ਮਸ਼ਹੂਰ, ਤੇ ਤਿੰਨਾਂ ਨੇ ਉਸ ਗਾਣੇ ਨੂੰ ਆਪਣੇ ਆਪਣੇ ਅੰਦਾਜ਼ ਦੇ ਵਿੱਚ ਗਾਇਆ ਸੀ। ਬਹੁਤ ਖੂਬਸੂਰਤ ਗਾਣਾ ਸੀ, ਕੁਲਦੀਪ ਮਾਨਕ ਨੇ ਬਹੁਤ ਜੋਸ਼ ਨਾਲ ਗਾਇਆ ਸੀ ਉਸ ਗਾਣੇ ਨੂੰ, ਮੈਂ ਖੁਦ ਸੁਣਿਆ ਸਟੇਜ ਦੇ ਉੱਪਰ, ਮੁਹੰਮਦ ਸਦੀਕ ਵੀ ਗਾਉਂਦਾ ਹੁੰਦਾ ਸੀ ਰਣਜੀਤ ਕੌਰ ਦੇ ਨਾਲ, ਤੇ ਦੀਦਾਰ ਸੰਧੂ ਨੇ ਰਣਜੀਤ ਕੌਰ ਦੇ ਨਾਲ ਹੀ ਉਹ ਗਾਣਾ ਗਾਇਆ ਹੋਇਆ। ਸੋ ਦੱਸੋ ਜਰਾ ਤੁਹਾਡੇ ਕਿੰਨੀ ਕੁ ਨੌਲੇਜ ਆ ਗਾਣਿਆਂ ਦੇ ਪ੍ਰਤੀ, ਤੇ ਦੋਸਤਾਂ ਮਿੱਤਰਾਂ ਦਾ ਫੋਨ ਹੋਣਾ ਕੋਈ ਨਾ ਕੋਈ ਆਪਾਂ ਨੂੰ ਆ ਜਾਣਾ ਉਸ ਲੈਣ ਜੀ, ਕਿਉਂਕਿ ਪੰਜਾਬੀ ਕਲਚਰ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ ਨਾ ਸਾਡੇ ਦੋਸਤ ਮਿੱਤਰ ਭਾਵੇਂ ਦੇਖੋ 13-14 ਹਜ਼ਾਰ ਕਿਲੋਮੀਟਰ ਦੀ ਦੂਰੀ ਤੇ ਬੈਠੇ ਆ ਉਸ ਪੰਜਾਬ ਤੋਂ, ਤੁਹਾਡੇ ਵਾਲੇ ਤੋਂ ਵੀ ਔਰ ਸਾਡੇ ਵਾਲੇ ਪੰਜਾਬ ਤੋਂ ਵੀ, ਲੇਕਿਨ ਇੱਥੇ ਉਹਦੇ ਬਾਵਜੂਦ ਉਹ ਪੰਜਾਬੀ ਕਲਚਰ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ ਬਹੁਤ ਜੁੜੇ ਹੋਏ ਆ। ਮੈਂ ਤਾਂ ਦੇਖਦਾ ਰਹਿੰਦਾ ਨਾ, ਇੰਨੇ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਆ ਤੇ ਇੰਨੇ ਉਹ ਐਪਰੀਸ਼ੀਏਟ ਕਰਦੇ ਆ ਆਪਣੇ ਪ੍ਰੋਗਰਾਮ ਨੂੰ, ਤੇ ਮੇਰੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਖਬਰਾਂ ਸਾਰਾ ਦਿਨ ਨਾ ਦੂਜੇ ਰੇਡੀਓ ਪ੍ਰੋਗਰਾਮ ਚੱਲਦੇ ਨਾ, ਦੇਸ਼ ਵਿਦੇਸ਼ ਦੀਆਂ ਸਾਰੀਆਂ ਖਬਰਾਂ ਉਹ ਦੇ ਦਿੰਦੇ, ਜੋ ਜੋ ਕੁਝ ਕੈਨੇਡਾ ਦੇ ਵਿੱਚ ਘਟਿਆ, ਜੋ ਜੋ ਕੁਝ ਵਾਪਰਿਆ ਇੱਥੇ, ਉਹ ਸਾਰੀ ਅਪਡੇਸ਼ਨ ਜਿਹੜੀ ਦੋਸਤ ਮਿੱਤਰ ਸਾਡੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਉਹ ਦੇ ਦਿੰਦੇ ਨੇ, ਕੋਈ ਨਹੀਂ ਚੀਜ਼ ਰਹਿਣ ਦਿੰਦੇ। ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਦੋਸਤਾਂ ਮਿੱਤਰਾਂ ਨੂੰ ਉਸ ਪੰਜਾਬੀ ਸੱਭਿਆਚਾਰ ਦੇ ਨਾਲ ਥੋੜਾ ਜਿਹਾ ਜੋੜੀਏ। ਸਾਡੇ ਆ ਭੈਣ ਜੀ ਵੇਖ ਸਾਨੂੰ ਫੋਨ ਰੋਜ਼ ਕਰਦੇ, ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ।
1: ਹਾਂਜੀ ਬੇਟੇ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਮੈਨੂੰ ਚਲੋ ਆਪਾਂ ਹੁਣ ਮਾਹੌਲ ਬਦਲਿਆ ਹੋਇਆ,
0: ਕੋਈ ਗੱਲ ਨੀ, ਕੋਈ ਗੱਲ ਨੀ, ਤੁਸੀਂ ਗੱਲ ਕਰੋ ਜੋ ਵੀ ਤੁਸੀਂ ਕਰਨੀ, ਤੁਸੀਂ ਸਭ ਵਾਲੀ ਗੱਲ ਕਰਨੀ ਸੀ ਕੋਈ।
1: ਹਾਂਜੀ, ਉਹੀ ਮੈਂ ਕਹਿਣ ਲੱਗੀ ਸੀ ਵੀ ਜੇ ਕਹਿੰਦੇ ਤੁਸੀਂ ਕਹਿੰਦੇ ਵੀ ਬਹੁਤ ਭਾਵਕ ਹੋਏ, ਤਾਂ ਅਸੀਂ ਵੀ ਹੋਏ ਆ ਨਾ, ਫਿਰ ਉੱਥੇ ਜਾ ਕੇ ਤਾਂ ਕਿਸੇ ਦਾ ਵੀ ਮਨ ਨੀ ਏਦਾਂ ਗਲਤ
0: ਹੋਇਆ।
1: ਜਿਹੜੀ ਇਹਨਾਂ ਨੇ ਕਵਿਤਾ ਸੁਣਾਈ ਹੈ ਨਾ, ਉਹ ਤਾਂ ਮੈਂ, ਮੇਰਾ ਹੌਸਲਾ ਨੀ ਪਿਆ, ਮੈਂ ਦੁਬਾਰਾ ਤੁਹਾਨੂੰ ਫੋਨ ਕਰਾਂ। ਬਹੁਤ ਸੋਹਣੀ ਲੱਗੀ ਮੈਨੂੰ, ਜਿੱਦਾਂ ਉਹਨਾਂ ਨੇ ਕਿਹਾ ਮਾਂ ਨੂੰ ਵਾਜਾ ਮਾਰਦੇ ਵੀ ਆ ਜਾ ਇੱਕ ਵਾਰੀ,
0: ਤੇ
1: ਉਹ ਪਰ ਜਿਹੜਾ ਬੰਦਾ ਜਿੱਥੇ ਗਿਆ ਉੱਥੋਂ ਵਾਪਸ ਨਹੀਂ ਆ ਸਕਦਾ,
0: ਆਪਾਂ
1: ਨੂੰ ਪਤਾ ਹੀ ਹੈ, ਜਿਹੜਾ ਸਾਡਾ ਵਿਰਾਗ ਉਹ ਤਾਂ ਫਿਰ ਜਾਗਦਾ ਹੀ ਹੈ ਨਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹੀ ਐਕਚੁਅਲੀ ਜਿਹੜਾ ਰਿਸ਼ਤਿਆਂ ਨਾਤਿਆਂ ਦਾ ਜਿਹੜਾ ਮੋਹ ਮੁਹੱਬਤ ਜਿਹੜਾ ਪਿਆਰ ਹੈ ਨਾ, ਇਹੀ ਸਹੀ ਅਰਥਾਂ ਦੇ ਵਿੱਚ ਸਾਨੂੰ ਰੀਅਲਾਈਜ਼ ਕਰਵਾਉਂਦਾ ਕਿ ਸਾਡਾ ਰਿਲੇਸ਼ਨ ਹੈ ਕੀ ਹੈ। ਸਮਾਂ ਬਹੁਤ ਬਲਵਾਨ ਹੈ, ਸਮਾਂ ਜਿਹੜਾ ਇੱਕ ਵਾਰ ਸਮਾਂ ਬੀਤ ਗਿਆ ਨਾ, ਉਹ ਸਮਾਂ ਦੁਬਾਰਾ ਆ ਨੀ ਸਕਦਾ, ਤੇ ਸਮਾਂ ਹੀ ਕਹਿੰਦੇ ਟਾਈਮ ਹੀ ਜਿਹੜਾ ਸਭ ਤੋਂ ਵੱਡਾ ਤੁਹਾਡਾ ਹੀਲਰ ਹੈ, ਤੁਹਾਡੇ ਵੱਡੇ ਤੋਂ ਵੱਡੇ ਜਿਹੜੇ ਦੁੱਖ ਹੈ ਨਾ, ਉਹ ਸਮਾਂ ਜਿਹੜਾ ਤੁਹਾਨੂੰ ਭੁਲਾ ਦਿੰਦਾ ਹੌਲੀ ਹੌਲੀ। ਬਹੁਤ ਖੂਬਸੂਰਤ ਗਾਣਾ ਹੈ,
1: ਮਾਂ ਦਾ ਪਿਆਰ ਤਾਂ ਕਿਹਨੂੰ ਭੁੱਲਣਾ, ਕਿਸੇ ਨਹੀਂ ਭੁੱਲ ਸਕਦਾ,
0: ਜੀ ਜੀ,
1: ਮਾਂ ਦਾ ਦੇਣੀਆਂ ਨਹੀਂ ਦੇ
0: ਸਕਦੇ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਮਿਹਰਬਾਨੀ ਤੁਸੀਂ। ਸੋ ਮੈਂ ਦੱਸ ਰਿਹਾ ਸੀ ਸੁਨੈਣ ਜੀ, ਸਾਡੇ ਦੋਸਤ ਮਿੱਤਰ ਬਹੁਤ ਪਿਆਰ ਕਰਦੇ ਸਾਡੇ ਰੇਡੀਓ ਪ੍ਰੋਗਰਾਮ ਨੂੰ, ਸੋ ਸਾਡੇ ਰੇਡੀਓ ਪ੍ਰੋਗਰਾਮ ਨੂੰ ਕਰਦੇ ਆ ਤੇ ਸਾਨੂੰ ਵੀ ਪਿਆਰ ਕਰਦੇ ਆ, ਬਹੁਤ ਫੋਨ ਕਰਦੇ ਆ ਤੇ ਮੈਨੂੰ ਬੜਾ ਅੱਛਾ ਲੱਗਦਾ। ਮੈਂ ਅਕਸਰ, ਸਾਡੇ ਨਾ ਗੁਰੂ ਨਾਨਕ ਦੇਵ ਜੀ ਨੇ ਇੱਕ ਲਾਈਨ ਲਿਖੀ ਬੜੀ ਖੂਬਸੂਰਤ, ਉਹਨਾਂ ਨੇ ਤਾਂ ਜੋ ਜੋ ਲਿਖਿਆ ਨਾ ਬਾ ਕਮਾਲ ਲਿਖਿਆ, ਉਹਨਾਂ ਲਿਖਿਆ ਕਿ ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ ਨਾਨਕ। ਗੁਰੂ ਨਾਨਕ ਦੇਵ ਜੀ ਦੇਖੋ ਜਿੱਥੇ ਜਿੱਥੇ ਵੀ ਗਏ ਨਾ ਆਪਣੀਆਂ ਚਾਰ ਉਦਾਸੀਆਂ ਦੇ ਦੌਰਾਨ, ਉਹਨਾਂ ਨੇ ਕਿਸੇ ਦੇ ਉੱਪਰ ਜ਼ੋਰ ਜ਼ਬਰਦਸਤੀ ਆਪਣੇ ਵਿਚਾਰਾਂ ਨੂੰ ਠੋਸਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਜਿੱਥੇ ਵੀ ਉਹ ਗਏ ਨਾ, ਉਹਨਾਂ ਨੇ ਆਪਣੇ ਵਿਚਾਰਾਂ ਦੇ ਨਾਲ ਪਹਿਲਾਂ ਅਗਲੇ ਨੂੰ ਕਿਹਾ ਵੀ ਤੁਸੀਂ ਦੱਸੋ ਕੀ ਕਹਿੰਦੇ ਹੋ, ਉਹਨੂੰ ਸੁਣਿਆ ਪਹਿਲੇ, ਔਰ ਉਹਨੂੰ ਸੁਣਨ ਤੋਂ ਬਾਅਦ ਆਪਣੇ ਵਿਚਾਰਾਂ ਦੇ ਨਾਲ ਉਹਦੇ ਵਿਚਾਰਾਂ ਨੂੰ ਗਲਤ ਸਿੱਧ ਕੀਤਾ ਕਿ ਬਈ ਤੂੰ ਜੋ ਕਹਿ ਰਿਹਾ ਨਾ ਉਹ ਗਲਤ ਹੈ, ਮੈਂ ਜੋ ਕਹਿ ਰਿਹਾ ਨਾ ਇਹ ਗੱਲ ਹੈ, ਜਾਂ ਤਾਂ ਤੂੰ ਪ੍ਰੂਵ ਕਰ ਦੇ ਤੂੰ ਸਹੀ ਹੈ, ਜਾਂ ਮੇਰੀ ਗੱਲ ਸੁਣ ਲੈ ਤੇ ਉਹਦੇ ਮੁਤਾਬਕ ਚੱਲਣ ਲੱਗ ਪਾ। ਇਹੋ ਹੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਦੇਖੋ ਜਗਤ ਗੁਰੂ ਉਹਨਾਂ ਨੂੰ ਕਿਹਾ ਜਾਂਦਾ, ਜਗਤ ਗੁਰੂ ਦੁਨੀਆਂ ਦੇ ਵਿੱਚ ਜਿੱਥੇ, ਮੈਂ ਇੱਕ ਦਿਨ ਪੜ੍ਹ ਰਿਹਾ ਸੀ 13-14 ਮੁਲਕਾਂ ਦੇ ਵਿੱਚ ਉਹਨਾਂ ਨੂੰ ਵੱਖਰੇ ਵੱਖਰੇ ਨਾਮ ਦੇ ਨਾਲ ਜਾਣਿਆ ਜਾਂਦਾ ਗੁਰੂ ਨਾਨਕ ਦੇਵ ਜੀ ਨੂੰ। ਸੋ ਗੁਰੂ ਨਾਨਕ ਦੇਵ ਜੀ ਇੱਕ ਐਸਾ ਇੱਕ ਰੱਬੀ ਨੂਰ ਹੋਏ ਨੇ ਉਹਨਾਂ ਦਾ ਕੋਈ ਮੁਕਾਬਲਾ ਹੈ ਹੀ ਨਹੀਂ। ਮੈਂ ਇੱਕ ਟਾਈਮ ਸਾਡੇ ਕੋਲ ਅਜੇ 6-7 ਮਿੰਟ ਹੋ ਗਏ, ਮੈਂ ਤੁਹਾਨੂੰ ਸੁਣਾ ਰਿਹਾ। ਤੁਹਾਡੇ ਨਾ ਸਾਡੇ ਇੱਕ ਦੋਸਤ, ਉਹਨਾਂ ਦੀ ਕਿਤਾਬ ਹੈ ਪ੍ਰਿੰਸੀਪਲ ਸਤਬੀਰ ਸਿੰਘ ਜੀ, ਉਹਨਾਂ ਨੇ ਨਾ ਇੱਕ ਆਪਣੀ ਕਿਤਾਬ ਦੇ ਵਿੱਚ ਰੈਫਰੈਂਸ ਦਿੱਤਾ ਹੈ ਕਿ ਤੁਹਾਡੇ ਅਯੂਬ ਖਾਨ ਜਿਹੜੇ ਪਹਿਲੇ ਰਾਸ਼ਟਰਪਤੀ ਹੋਏ ਨੇ ਨਾ ਪਾਕਿਸਤਾਨ ਦੇ, ਉਹ ਕਹਿੰਦੇ ਇੱਥੋਂ ਇੱਕ ਮਿਹਰਬਾਨ ਸਿੰਘ ਜੀ ਜਿਹੜੇ ਸਿੰਗਾਪੁਰ ਵਾਲੇ ਨਾ ਇੱਕ ਵਾਰੀ ਜੱਥਾ ਲੈ ਕੇ ਗਏ ਪਾਕਿਸਤਾਨ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਨਾਂ ਕਰਨ ਵਾਸਤੇ, ਅਤੇ ਉਦੋਂ ਅਯੂਬ ਖਾਨ ਰਾਸ਼ਟਰਪਤੀ ਸੀ ਉੱਥੋਂ ਦਾ। ਅਯੂਬ ਖਾਨ ਨੇ ਨਾ ਉਸ ਜਥੇ ਨੂੰ ਬੁਲਾਇਆ ਕਿ ਮੇਰੇ ਘਰ ਆਓ ਤੁਸੀਂ ਚਾਹ ਪੀਣ ਵਾਸਤੇ। ਅਯੂਬ ਖਾਨ ਰਾਸ਼ਟਰਪਤੀ ਪਾਕਿਸਤਾਨ ਦਾ, ਅਤੇ ਉਹ ਜਥਾ ਨਾ ਉਹਦੇ ਘਰ ਗਿਆ, ਅਤੇ ਉਸ ਤੋਂ ਬਾਅਦ ਨਾ ਇਹ ਰੈਫਰੈਂਸ ਅਯੂਬ ਖਾਨ ਨੇ ਆਪਣੀ ਕਿਤਾਬ ਲਿਖੀ ਇੱਥੇ ਦਾ ਮਾਸਟਰਸ, ਉਹਦਾ ਨਾਮ ਹੈਗਾ ਉਸ ਕਿਤਾਬ ਦਾ ਨਾਮ, ਅਤੇ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਇਸ ਘਟਨਾ ਦੇ, ਇਸ ਰੈਫਰੈਂਸ ਦਾ। ਉਹ ਕਹਿੰਦਾ ਵੀ ਜਦੋਂ ਜਥਾ ਅਸੀਂ ਉਹਦੇ ਘਰ ਬੈਠੇ ਨਾ ਜਾ ਕੇ, ਅਤੇ ਅਸੀਂ ਦੇਖਿਆ ਅਯੂਬ ਖਾਨ ਦੇ ਡਰਾਇੰਗ ਰੂਮ ਦੇ ਵਿੱਚ ਨਾ ਬੈਕ ਸਾਈਡ 'ਤੇ ਇੱਕ ਮੂਲ ਮੰਤਰ ਲਿਖਿਆ ਹੋਇਆ, ਇੱਕ ਬਹੁਤ ਖੂਬਸੂਰਤ ਇੱਕ ਬਣਾ ਕੇ ਨਾ ਪੋਸਟਰ ਮੂਲ ਮੰਤਰ ਦਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਰਚਿਆ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਵਾਂਗ ਗੁਰਪ੍ਰਸਾਦ, ਗੁਰਪ੍ਰਸਾਦ ਤੱਕ ਮੂਲ ਮੰਤਰ, ਉਹ ਅਯੂਬ ਖਾਨ ਦੇ ਡਰਾਇੰਗ ਰੂਮ ਦੇ ਵਿੱਚ ਰਾਸ਼ਟਰਪਤੀ ਦੇ ਲਿਖਿਆ ਹੋਇਆ। ਉਹ ਕਹਿੰਦੇ ਅਸੀਂ ਉਹਨੂੰ ਪੁੱਛਿਆ ਕਿ ਰਾਸ਼ਟਰਪਤੀ ਸਾਹਿਬ ਤੁਹਾਡੇ ਡਰਾਇੰਗ ਰੂਮ ਦੇ ਵਿੱਚ ਮੂਲ ਮੰਤਰ, ਤਾਂ ਕਹਿੰਦੇ ਉਹਨਾਂ ਦਾ ਜਵਾਬ ਸੀ ਕਿ ਮੈਂ ਅੱਜ ਜੋ ਕੁਝ ਵੀ ਹਾਂ ਨਾ ਇਸ ਮੂਲ ਮੰਤਰ ਦੇ ਕਾਰਨ ਹੀ ਹੈ। ਕਹਿੰਦੇ ਮੈਂ ਛੋਟਾ ਜਿਹਾ ਸੀ, ਮਦਰੱਸੇ 'ਚ ਪੜ੍ਹਨ ਜਾਂਦਾ ਹੁੰਦਾ ਸੀ ਨਾ, ਅਤੇ ਰਸਤੇ ਦੇ ਵਿੱਚ ਗੁਰਦੁਆਰਾ ਪੈਂਦਾ ਹੁੰਦਾ ਸੀ, ਅਤੇ ਮੈਂ ਪੜ੍ਹਾਈ ਦੇ ਵਿੱਚ ਬੜਾ ਕਮਜ਼ੋਰ ਸੀ, ਅਤੇ ਮੈਂ ਨਾ ਉਸ ਗੁਰਦੁਆਰੇ ਦੇ ਵਿੱਚ ਬਹਿ ਜਾ ਕਰਨਾ ਵੀ ਸਕੂਲ ਨਾ ਜਾਇਆ ਕਰਨਾ। ਅਤੇ ਮੈਨੂੰ ਇੱਕ ਦਿਨ ਗ੍ਰੰਥੀ ਸਾਹਿਬ ਨੇ ਪੁੱਛਿਆ ਵੀ ਕਿਉਂ ਨਹੀਂ ਜਾਂਦਾ, ਉਹ ਕਹਿੰਦਾ ਜੀ ਮੈਨੂੰ ਪੜ੍ਹਾਈ ਆਉਂਦੀ ਨਹੀਂ ਅਤੇ ਮੈਨੂੰ ਮਾਸਟਰ ਜੀ ਮਾਰਦੇ ਬਹੁਤ ਹੈ, ਅਤੇ ਮੈਨੂੰ ਕੋਈ ਜਾਂ ਤਾਂ ਮੈਨੂੰ ਕੋਈ ਤਰੀਕਾ ਦੱਸੋ ਮੈਨੂੰ ਨਾ ਮਾਰਨ। ਉਹ ਕਹਿੰਦੇ ਵੀ ਮੈਂ ਤੈਨੂੰ ਤਰੀਕਾ ਦੱਸਦਾ, ਉਹਨਾਂ ਨੇ ਮੈਨੂੰ ਮੂਲ ਮੰਤਰ ਦੱਸਿਆ ਵੀ ਇਹਦਾ ਜਾਪ ਕਰ ਭਾਈ, ਇਹਨੂੰ ਪੜ੍ਹ, ਇਹਦਾ ਜਾਪ ਕਰ ਤਾਂ ਤੈਨੂੰ ਮਾਸਟਰ ਜੀ ਕੁਝ ਨਹੀਂ ਕਹਿਣਗੇ। ਉਹ ਕਹਿੰਦਾ ਵੀ ਮੈਂ ਉਹਦਾ ਜਾਪ ਕਰਦੇ ਕਰਦੇ ਕਰਦੇ ਕਰਦੇ ਸਕੂਲ ਚਲੇ ਜਾਇਆ ਕਰਨਾ, ਅਤੇ ਰੱਬ ਜਾਣੇ ਪਤਾ ਨਹੀਂ ਕੀ ਹੋਇਆ ਵੀ ਮੈਨੂੰ ਮਾਸਟਰ ਜੀ ਨੇ ਮਾਰਨਾ ਛੱਡ ਦਿੱਤਾ। ਉਸ ਤੋਂ ਬਾਅਦ ਮੇਰਾ ਰੂਟੀਨ ਬਣ ਗਿਆ, ਮੈਂ ਮੂਲ ਮੰਤਰ ਪੜ੍ਹਿਆ ਕਰਨਾ। ਉਸ ਤੋਂ ਬਾਅਦ ਫਿਰ ਮੇਰੇ ਪੇਪਰ ਆ ਗਏ, ਅਤੇ ਫਿਰ ਮੈਂ ਫਿਰ ਗ੍ਰੰਥੀ ਸਾਹਿਬ ਕੋਲ ਚਲਾ ਗਿਆ ਗੁਰਦੁਆਰੇ 'ਚ, ਭਾਈ ਮੇਰੇ ਗ੍ਰੰਥੀ ਸਾਹਿਬ ਮੇਰੇ ਪੇਪਰ ਆ ਗਏ, ਹੁਣ ਮੈਂ ਕੀ ਕਰਾਂ। ਉਹ ਕਹਿੰਦਾ ਵੀ ਤੈਨੂੰ ਮੂਲ ਮੰਤਰ ਦਿੱਤਾ ਸੀ, ਉਹਦਾ ਜਾਪ ਕਰ। ਕਹਿੰਦਾ ਵੀ ਮੈਂ ਉਸ ਮੂਲ ਮੰਤਰ ਦਾ ਜਾਪ ਕਰਦੇ ਕਰਦੇ ਗਿਆ ਸਕੂਲ, ਪੇਪਰ ਦਿੱਤੇ, ਅਤੇ ਮੈਂ ਵਧੀਆ ਨੰਬਰ ਲੈ ਕੇ ਪਾਸ ਹੋ ਗਿਆ। ਸੋ ਉਦੋਂ ਤੋਂ ਕਹਿੰਦਾ ਮੇਰੀ ਇੰਨੀ ਆਸਥਾ ਬਣੀ ਉਹਦੇ ਵਿੱਚ, ਇੰਨੀ ਸ਼ਰਧਾ ਬਣੀ ਉਹਦੇ ਵਿੱਚ ਕਿ ਮੈਂ ਜ਼ਿੰਦਗੀ ਦੇ ਵਿੱਚ ਉਸ ਮੂਲ ਮੰਤਰ ਦਾ ਸਾਥ ਨਹੀਂ ਛੱਡਿਆ, ਅਤੇ ਅੱਜ ਮੈਂ ਵੇਖੋ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਹੋਇਆ, ਅਤੇ ਮੈਂ ਉਹਦਾ ਆਦਰ ਉਹਦਾ ਸਤਿਕਾਰ ਕਿਉਂ ਨਾ ਕਰਾਂ। ਉਹਨੇ ਆਪਣੇ ਡਰਾਇੰਗ ਰੂਮ ਦੇ ਵਿੱਚ ਬੜਾ ਬੈਕ ਸਾਈਡ 'ਤੇ ਦੀਵਾਰ ਦੇ ਉੱਪਰ ਸ਼ਸ਼ੋਭਿਤ ਕਰਾਇਆ ਹੋਇਆ ਵੱਡੇ ਵੱਡੇ ਲਫ਼ਜ਼ਾਂ ਦੇ ਵਿੱਚ ਮੂਲ ਮੰਤਰ ਪੂਰੇ ਦਾ ਪੂਰਾ।
2: ਅਸਲ 'ਚ ਅਰੋੜਾ ਸਾਹਿਬ ਇਹ ਮੂਲ ਮੰਤਰ ਜਿਹੜਾ ਨਾ, ਮੈਂ ਖੁਦ ਵੀ ਇੱਕ ਦੋਸਤ ਮੈਨੂੰ ਗੁਰੂ ਗ੍ਰੰਥ ਸਾਹਿਬ ਗਿਫਟ ਕੀਤਾ ਸੀ, ਉਹਦੇ ਵਿੱਚ ਇੱਕ ਪਾਸੇ ਸ਼ਾਹਮੁਖੀ ਸੀ ਇੱਕ ਪਾਸੇ ਗੁਰਮੁਖੀ ਸੀ।
0: ਜੀ ਜੀ ਜੀ,
2: ਮੈਂ ਖੁਦ ਪੜ੍ਹਿਆ ਔਰ ਪੜ੍ਹ ਕੇ ਫਿਰ ਮੈਂ ਜਿਹੜੀ ਕਿਤਾਬ ਕੁਰਾਨੇ ਪਾਕ ਹੈ ਉਹਦਾ ਮੁਤਾਲਿਆ ਕੀਤਾ, ਔਰ ਕੁਰਾਨੇ ਪਾਕ 'ਚ ਇੱਕ ਸੂਰਤ ਆਉਂਦੀ ਹੈ ਉਹਨੂੰ ਆਉਂਦੇ ਨੇ ਸੂਰਤ ਕੁਲ।
0: ਜੀ,
2: ਕੁਲ ਹੋ ਵੱਲਾਹੁ ਆਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ ਵਲਮ ਯਕੁਲ ਲਹੁ ਕੁਫੂਵਨ ਆਹਦ।
0: ਜੀ ਜੀ,
2: ਤੁਸੀਂ ਇਹਦਾ ਤਰਜਮਾ ਪੜ੍ਹ ਲਵੋ ਤੇ ਮੂਲ ਮੰਤਰ ਜਿਹੜਾ ਹੈ ਕਿ ਕੌਣ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਣੀ ਜੂਣੀ ਸਾਹਿਬ ਅੰਗੁਰ ਪ੍ਰਸਾਦ ਜਪ।
0: ਜੀ,
2: ਯਾਨੀ ਉਹਦੇ 'ਚ ਵੀ ਉਹ ਚੀਜ਼ ਦੱਸੀ ਗਈ ਹੈ ਕਿ ਅੱਲਾ ਇੱਕ ਸੱਤਾਂ ਜ਼ਮੀਨਾਂ ਦਾ ਮਾਲਕ ਹੈ, ਸੱਤਾਂ ਅਸਮਾਨਾਂ ਦਾ ਮਾਲਕ ਹੈ, ਉਹਨੂੰ ਕਿਸੇ ਨੇ ਜਾਇਆ ਨਹੀਂ ਨਾ ਉਹਨੂੰ ਕਿਸੇ ਨੇ ਜਾਇਆ। ਔਰ ਇਹ ਜਿਸ ਵੇਲੇ ਤੁਹਾਡਾ ਇੱਥੋਂ ਜੱਥਾ ਗਿਆ ਸੀ ਨਾ, ਤੇ ਮੈਂ ਪਾਕਿਸਤਾਨ ਦੇ ਵਿੱਚ ਅਲਹਮਰਾ ਹਾਲ ਦੇ ਵਿੱਚ ਇਹ ਸੁਣਾਇਆ ਸੀ।
0: ਜੀ ਜੀ ਜੀ,
2: ਤੇ ਮੈਨੂੰ ਸਰਕਾਰੀ ਤੌਰ ਤੇ ਬਹੁਤ ਐਪਰੀਸ਼ੀਏਟ ਕੀਤਾ ਗਿਆ ਸੀ, ਬਲਕਿ ਮੈਨੂੰ ਉਹਨਾਂ ਕਿਹਾ ਸੀ ਕਿ ਅਸੀਂ ਤੁਹਾਡੇ ਵਰਗੇ ਬੰਦੇ ਤੇ ਲੱਭ ਰਹੇ ਹਾਂ ਜਿਹੜੇ ਉਧਰੋਂ ਗੁਰੂ ਗ੍ਰੰਥ ਸਾਹਿਬ ਚੋਂ ਵੀ ਚੀਜ਼ ਲੈਣ ਤੇ ਕੁਰਾਨੇ ਪਾਕ ਦਾ ਰੈਫਰੈਂਸ ਮਿਲਾ ਕੇ ਤੇ ਸਾਨੂੰ ਦੇਣ, ਤੇ ਇਸ ਗੱਲ ਤੋਂ ਬਹੁਤ ਇੱਜ਼ਤ ਮਿਲੀ ਸੀ ਮੈਨੂੰ। ਇਸ ਵਾਸਤੇ ਉਹ ਜਿਹੜੇ ਨੇ,
0: ਮੈਂ ਨਾ ਹੁਸਨੈਣ ਜੀ ਰਿਲੀਜਨ ਦੀਆਂ ਮੈਂ ਗੱਲਾਂ ਨਾ ਕੋਸ਼ਿਸ਼ ਕਰੀਦੀ ਹੈ ਮੈਂ ਘੱਟ ਹੀ ਕਰਦਾ ਇੱਥੇ, ਜਾਂ ਪੋਲਿਟਿਕਸ ਦੀਆਂ ਤੇ ਰਿਲੀਜਨ ਨੂੰ ਅਸੀਂ ਘੱਟ ਹੀ ਡਿਸਕਸ ਕਰਦੇ ਹਾਂ, ਕਿਉਂਕਿ ਨਾ ਕਈ ਵਾਰੀ ਛੋਟੇ ਛੋਟੇ ਲੋਕਾਂ ਨੂੰ ਨਾ ਇਤਰਾਜ਼ ਹੋ ਜਾਂਦੇ ਛੋਟੀਆਂ ਛੋਟੀਆਂ ਗੱਲਾਂ ਤੇ, ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਮੈਂ ਗੱਲ ਕਰਾਂ ਨਾ ਔਥੈਂਟਿਕ ਕਰਾਂ। ਤੁਸੀਂ ਦੇਖੋ ਰਿਲੀਜਨ ਕੋਈ ਵੀ ਹੈ,
2: ਜੀ ਜੀ,
0: ਚਾਹੇ ਉਹ ਇਸਲਾਮ ਹੈ, ਚਾਹੇ ਉਹ ਹਿੰਦੂ ਧਰਮ ਹੈ, ਚਾਹੇ ਉਹ ਸਿੱਖ ਧਰਮ ਹੈ, ਚਾਹੇ ਉਹ ਕੋਈ ਵੀ ਧਰਮ ਲੈ ਲਓ, ਅਲਟੀਮੇਟਲੀ ਉਹਨਾਂ ਦਾ ਟਾਰਗੇਟ ਕੀ ਹੈ ਕਿ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਨ
2: ਬਸ
0: ਇਹੀ ਹੈ ਨਾ ਆਤਮਾ ਦੇ ਪਰਮਾਤਮਾ ਦੇ ਨਾਲ ਮਿਲਾਨ ਕਿਵੇਂ ਹੋਣਾ ਬਸ ਇੰਨਾ ਵੱਖਰੀ ਗੱਲ ਹੈ ਕਿ ਹਰ ਇੱਕ ਨੇ ਆਪਣੇ ਰਸਤੇ ਵੱਖਰੇ ਵੱਖਰੇ ਦੱਸੇ ਹੈ ਮੈਂ ਨਾ ਕਲਾਸ ਦੇ ਵਿੱਚ ਕਈ ਵਾਰੀ ਗੱਲ ਕਰਦਾ ਹੁੰਦਾ ਸੀ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਸੀ ਵੀ ਮੰਨ ਲਓ ਤੁਸੀਂ ਮੰਨ ਲਓ ਹੁਣ ਇੱਥੋਂ ਦੇਖੋ ਟੋਰਾਂਟੋ ਤੋਂ ਤੁਸੀਂ ਅੰਮ੍ਰਿਤਸਰ ਜਾਣਾ ਮੰਨ ਲਓ ਤੁਸੀਂ ਵਾਇਆ ਜਰਮਨੀ ਵੀ ਜਾ ਸਕਦੇ ਹੋ ਵਾਇਆ ਸਵਿਟਜ਼ਰਲੈਂਡ ਵੀ ਜਾ ਸਕਦੇ ਹੋ ਵਾਇਆ USA ਵੀ ਜਾ ਸਕਦੇ ਹੋ ਵਾਇਆ ਚਾਈਨਾ ਵੀ ਜਾ ਸਕਦੇ ਹੋ ਵਾਇਆ ਜਿਹੜੇ ਮਰਜ਼ੀ ਵਾਇਆ ਜਿੱਧਰ ਦਾ ਮਰਜ਼ੀ ਲੱਭ ਲਓ ਲੇਕਿਨ ਜਾਣਾ ਅਲਟੀਮੇਟਲੀ ਅਸੀਂ ਅੰਮ੍ਰਿਤਸਰ ਹੀ ਹੈ ਸੋ ਇਸੇ ਤਰ੍ਹਾਂ ਗੁਰਮਤ ਕੋਈ ਵੀ ਹੈ ਕੋਈ ਵੀ ਕਿਸੇ ਵੀ ਧਰਮ ਨੂੰ ਤੁਸੀਂ ਲੈ ਲਓ ਅਲਟੀਮੇਟ ਟਾਰਗੇਟ ਸਾਰਿਆਂ ਦਾ ਇੱਕ ਹੈ ਨੂੰ ਤੁਸੀਂ ਲੈ ਲਓ ਅਲਟੀਮੇਟ ਟਾਰਗੇਟ ਸਾਰਿਆਂ ਦਾ ਇੱਕ ਹੈ ਕਿ ਆਤਮਾ ਨੇ ਪਰਮਾਤਮਾ ਨਾਲ ਮਿਲਣਾ ਕਿੱਦਾਂ ਰਸਤੇ ਸਾਰਿਆਂ ਦੇ ਵੱਖਰੇ ਵੱਖਰੇ ਹੈ ਉਹ ਸਾਰੇ ਵਧੀਆ ਸੋ ਟਾਈਮ ਸਾਡਾ ਹੋ ਗਿਆ ਜੀ ਟਾਈਮ ਤੇ ਰਹਿ ਗਿਆ ਇੱਕ ਮਿੰਟ ਹੁਸਨੈਣ ਜੀ ਤੇ ਅਸੀਂ ਹੁਣ ਇਜਾਜ਼ਤ ਲਈਏ ਦੋਸਤਾਂ ਮਿੱਤਰਾਂ ਤੋਂ ਕੱਲ ਮਿਲਾਂਗੇ ਐਸੇ ਟਾਈਮ ਕਿਸੇ ਹੋਰ ਵਧੀਆ ਜਿਹੇ ਵਿਸ਼ੇ ਨਾਲ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਤੇ ਜ਼ਿੰਦਾਬਾਦ ਰਹੋ

0: 1530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ, ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
6: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313 ਟੈਕ ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 905-621-4100 ਤੇ ਫੋਨ ਜ਼ਰੂਰ ਕਰੋ।

0: multiple locations in GTA. For more information, visit rajdhanisweets.ca.
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

ਹਾਲ ਚਾਲ ਨੇ ਸਭ ਦੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ? ਬੱਲੇ ਬੱਲੇ ਚੜ੍ਹਦੀ ਕਲਾ ਕਹਿੰਦੇ ਹੁੰਦੇ ਆ ਕਿ ਬਾਗੋ ਬਾਗ, ਕੈਮੋ ਕੈਮ, ਕਾਟੋ ਫੁੱਲਾਂ ਤੇ ਮੇਰੀ ਇੱਕ ਲਿਸਟ ਵੀ ਬਣੀ ਹੋਈ ਸੀ, ਉਹ ਹੁਣ ਕੱਢ ਕੇ ਦੇਖਦੇ ਹਾਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਹੋਈਆਂ ਨੇ।

0: ਵਿਵਾਹ ਦੇਖੋ ਇਹ ਕਹਿੰਦੇ ਆ ਚੀਜ਼ਾਂ ਸੇਵ ਕਿਵੇਂ ਕਰੀਦੀਆਂ ਨੇ। ਬੱਲੇ ਬੱਲੇ ਚੜ੍ਹਦੀ ਕਲਾ ਬਾਗੋ ਬਾਗ ਕਿਰਪਾ ਬਾਬੇ ਦੀ ਮੌਜਾਂ ਮੌਜਾਂ ਧੂਣਾ ਪੱਟ ਪੰਜੇ ਉਂਗਲਾਂ ਘਿਓ ਚ ਆਨੰਦ ਹੀ ਆਨੰਦ ਨਜ਼ਾਰੇ ਗਾਰਡਨ ਗਾਰਡਨ ਕਿਸੇ ਨੇ ਕਿਹਾ ਫੁੱਲਾਂ ਵਰਗੀ ਜ਼ਿੰਦਗੀ ਹੈ। ਉਹ ਵਾਹ ਬਈ ਵਾਹ ਨੀਲੀ ਛੱਤ ਵਾਲੀ ਰਜ਼ਾ ਚ ਰਹਿੰਦੇ ਹਾਂ ਕਾਟੋ ਫੁੱਲਾਂ ਤੇ ਮਤਲਬ ਮੈਂ ਆਲਰੇਡੀ ਕਹਿ ਦਿੱਤਾ ਤੇ ਅੱਠੋ ਅੱਠ ਕਿਆ ਬਾਤ ਹੈ ਵਾਹ। ਸੋ ਆਪਾਂ ਦੇਖੋ ਇਹ ਹੈ ਆਪਣੀ ਕੌਮ ਬਹੁਤ ਹੀ ਚੜ੍ਹਦੀ ਕਲਾ 'ਚ ਰਹਿਣ ਵਾਲੀ। ਸੋ ਪ੍ਰੋਗਰਾਮ ਹੈ ਪੰਜਾਬੀ ਰਾਂ ਤੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ। ਗੱਲਾਂ ਬਾਤਾਂ ਮਾਰਦੇ ਹਾਂ ਤੁਹਾਡੇ ਨਾਲ ਤੇ ਇੰਜੋਏ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ। ਅੱਜ ਦੀ ਸ਼ਾਮ ਨੂੰ ਇੱਕ ਕਾਲ ਆ ਰਹੀ ਸੀ ਤੇ ਤੁਹਾਡੀ ਕਾਲ ਕੱਟੀ ਗਈ, ਨੋ ਪ੍ਰੋਬਲਮ, ਕਰ ਲਓ ਫਿਰ ਤੋਂ ਫੋਨ ਤੇ ਕਰਦੇ ਹਾਂ ਗੱਲਾਂ ਬਾਤਾਂ। ਤੁਸੀਂ ਅੱਜ ਧੁੱਪ ਦਾ ਨਜ਼ਾਰਾ ਲੈ ਰਹੇ ਹੋਵੋਗੇ, ਵਰਲਡ ਕੱਪ ਦਾ ਨਜ਼ਾਰਾ ਲੈਂਦੇ ਹੋਵੋਗੇ ਕਿਉਂਕਿ ਅੱਜ ਰੋਨਾਲਡੋ ਸਾਹਿਬ ਨੇ ਤੇ ਪੋਰਚੁਗਲ ਦੀ ਟੀਮ ਨੇ ਫੱਟੇ ਹੀ ਚੱਕਤੇ ਹੈ। ਸੋ 5-0 ਦੇ ਫਰਕ ਨਾਲ ਪੋਰਚੁਗਲ ਨੇ ਉਜ਼ਬੇਕਿਸਤਾਨ ਨੂੰ ਹਰਾਇਆ ਤੇ ਇੰਗਲੈਂਡ ਅਤੇ ਗੈਨਾ ਦਾ ਵੀ ਮੈਚ ਹੋਇਆ ਜਿਹਦੇ ਵਿੱਚ ਇੰਗਲੈਂਡ ਭਾਵੇਂ 19 ਸ਼ਾਟਾਂ ਉਹਨਾਂ ਨੇ ਲਾਈਆਂ ਪਰ ਗੋਲ ਇੱਕ ਨਹੀਂ ਹੋਇਆ। ਗਾਨਾ ਯਾਰ ਕਿਵੇਂ ਟਾਈ ਕਰ ਗਿਆ। ਤੇ ਟੋਰਾਂਟੋ ਸਟੇਡੀਅਮ ਦੇ ਵਿੱਚ ਅੱਜ ਰੌਣਕਾਂ ਲੱਗਣ ਜਾ ਰਹੀਆਂ ਨੇ। ਪੈਨਮਾ ਤੇ ਕਰੋਏਸ਼ੀਆ ਦਾ ਮੈਚ ਹੋ ਰਿਹਾ ਅੱਜ ਸ਼ਾਮੀ 7 ਵਜੇ ਟੋਰਾਂਟੋ ਸਟੇਡੀਅਮ। ਜੇ ਤੁਸੀਂ ਟੋਰਾਂਟੋ ਚ ਹੋ ਤਾਂ ਮੈਨੂੰ ਦੱਸੋ ਫਿਰ ਯਾਰ ਕਿੱਦਾਂ ਦਾ ਮਾਹੌਲ ਹੈ ਡਾਊਨਟਾਊਨ ਦੇ ਵਿੱਚ, ਹੈ ਰੌਣਕ ਮੇਲਾ ਪੂਰੇ ਦਾ ਪੂਰਾ। ਸੋ ਕਰਦੇ ਹਾਂ ਗੱਲਾਂ ਬਾਤਾਂ, ਨੰਬਰ ਹੈ ਆਪਣਾ 905-673-3337 7284। ਹਾਂਜੀ
1: ਹੈਲੋ, ਸਤਿ ਸ਼੍ਰੀ ਅਕਾਲ ਨਵੀਂ ਵੀਰੇ।
0: ਸਤਿ ਸ਼੍ਰੀ ਅਕਾਲ,
1: ਹੋਰ ਕੀ ਹਾਲ ਜੀ?
0: ਬਹੁਤ ਵਧੀਆ ਵੀਰੇ, ਕਿਵੇਂ ਹੋ?
1: ਬਸ ਵਧੀਆ ਵਧੀਆ ਵੀਰੇ, ਠੀਕ ਆ।
0: ਕੀ ਬਣਦਾ?
1: ਬਸ ਵੀਰੇ ਕੰਮ ਡਨ ਕਰਕੇ ਹੁਣ ਵਾਪਸ।
0: ਵੈਰੀ ਗੁੱਡ, ਕੰਮ ਡਨ ਵਾਪਸ। ਤੇ ਤੁਸੀਂ ਕਿਹੜੀ ਆਪਣੇ ਕਿਹੜੇ ਏਰੀਆ ਚ ਕੰਮ ਕਰਦੇ ਹੋ?
1: ਮੈਂ ਵੀਰੇ ਕਰਦਾ ਕੈਂਬਰਿਜ ਵਿੱਚ ਹੀ ਆ, ਬਟ ਇੱਥੋਂ ਜਿੱਦਾਂ ਕਿ ਪਾਰਸਲ ਵਗੈਰਾ ਪਿੱਕ ਕਰਕੇ ਤੇ ਫਿਰ ਅੱਗੇ ਜਾਣਾ ਹੁੰਦਾ। ਹੁਣ ਮੇਰੇ ਕੋਲ ਏਰੀਆ ਹੈਗਾ ਬ੍ਰੈਂਟਫੋਰਡ ਦਾ ਏਰੀਆ ਆ।
0: ਅੱਛਾ, ਬ੍ਰੈਂਟਫੋਰਡ ਦਾ ਏਰੀਆ, ਠੀਕ ਆ।
1: ਹਾਂਜੀ ਹਾਂਜੀ, ਬ੍ਰੈਂਟਫੋਰਡ ਹੁੰਦਾ ਆ, ਪੋਰਟ ਓਵਰ ਹੁੰਦਾ, ਸਿੰਕੋ ਇੱਧਰ ਸਾਰੇ ਡਾਊਨ ਥੱਲੇ ਆ ਜਾਂਦੇ ਆ, ਸਾਰੇ ਏਰੀਏ ਹੁੰਦੇ ਆ।
0: ਚਲੋ ਨਾਲੇ ਕੰਮ ਹੋ ਜਾਂਦਾ, ਨਾਲੇ ਟੂਰ ਅਰਾਊਂਡ ਕਰਦੇ ਆ ਪੂਰਾ, ਹੈ।
1: ਓ ਬਿਲਕੁਲ ਬਿਲਕੁਲ ਵੀਰੇ, ਕਈ ਵਾਰੀ ਜਦੋਂ ਪੋਰਟ ਓਵਰ ਦਾ ਏਰੀਆ ਮਿਲ ਜਾਂਦਾ ਉਹ ਤਾਂ ਬਹੁਤ ਸੋਹਣਾ ਏਰੀਆ ਆ।
0: ਵਾਹ, ਪੋਰਟ ਕੀ, ਪੋਰਟ ਓਵਰ?
1: ਪੋਰਟ
0: ਡੋਵਰ, ਯੈਸ, ਮੈਂ ਯਾਰ ਕਦੇ ਗਿਆ ਨੀ, ਪੋਰਟ ਡੋਵਰ ਸੁਣਿਆ ਜ਼ਰੂਰ ਹੈ,
1: ਬਹੁਤ ਸੋਹਣਾ ਏਰੀਆ ਭਾਈ। ਉੱਧਰ ਦੂਜਾ ਨਾ ਉੱਧਰ ਘਰ ਬਣੇ ਹੋਏ ਆ, ਬੀਚ ਦੇ ਨਾਲ ਨਾਲ ਘਰ ਆ। ਤੇ ਕਈ ਕਹਿੰਦੇ ਜਿਵੇਂ ਕਿ ਇੱਕ ਹੈਗੀ ਉੱਥੇ ਨਾ ਕਲੋਨੀ ਟਾਈਪ ਜਿਵੇਂ ਕਹਿੰਦੀ ਏਰੀਆ ਆ।
0: ਅੱਛਾ,
1: ਤੇ ਲੈਫਟ ਤੇ ਰਾਈਟ ਸਾਈਡ ਤੇ ਨਾ ਵੀ ਮਤਲਬ ਲੇਕ ਹੀ ਆ ਨਾ।
0: ਅੱਛਾ, ਚਲੋ ਵੈਰੀ ਗੁੱਡ ਸਰ। ਐਂਡ ਸੁਣਾਓ ਕੱਲ ਯਾਰ, ਫਿਰ ਤੁਹਾਡਾ ਗਾਣਾ ਲੱਗਿਆ ਤਾਂ ਹੈ, ਥੋੜਾ ਲੇਟ ਸੀਗਾ। ਵੈਰੀ ਗੁੱਡ, ਅੱਜ ਸੁਣਾਓ ਕੀ ਸੁਣਨਾ?
1: ਅੱਜ ਕੁਝ ਦੱਸਣਾ ਸੀ, ਘਰ ਮਿਲ ਗਿਆ ਸੀਗਾ ਆਪਾਂ ਨੂੰ।
0: ਮਿਲ ਗਿਆ ਘਰ, ਚਲੋ ਸ਼ੁਕਰ ਹੈ। ਉੱਥੇ ਹੀ ਮਿਲੇ ਜਿੱਥੇ ਚਾਹੁੰਦੇ ਸੀ?
1: ਹਾਂਜੀ ਹਾਂਜੀ, ਉੱਥੇ ਹੀ ਮਿਲੇ ਆ, ਕੈਂਬਰਿਜ ਦੇ ਵਿੱਚ ਹੀ ਮਿਲੇ।
0: ਵੈਰੀ ਗੁੱਡ, ਕੈਂਬਰਿਜ ਤੁਹਾਨੂੰ ਕਿੰਨੇ ਬੈਡਰੂਮ ਦਾ ਘਰ ਮਿਲਿਆ?
1: ਇਹ 3 ਬੈਡਰੂਮ ਘਰ ਆ ਵੀਰੇ।
0: ਤੇ ਰੈਂਟ ਕਿੰਨਾ ਚੱਲਦਾ ਕੈਂਬਰਿਜ?
1: ਉਹ ਇੱਥੇ ਵੀਰੇ ਉਹੀ ਆ, ਮਤਲਬ ਆਪਣ ਮਿਲ ਗਿਆ 2600 ਪਿਆ ਯਾਰ।
0: 2600, ਉਹ ਵੀ ਅੱਛਾ, ਟਾਊਨ ਹਾਊਸ ਹੈ?
1: ਹਾਂਜੀ ਟਾਊਨ ਹਾਊਸ ਹੈ ਜੀ। 3
0: ਬੈਡਰੂਮ, ਠੀਕ ਹੈ ਠੀਕ ਹੈ, ਵੈਰੀ ਗੁੱਡ, ਮੁਬਾਰਕਾਂ ਫਿਰ ਤਾਂ। ਬੰਦੇ ਵਧੀਆ ਮਿਲ ਗਏ ਤੁਹਾਡੇ ਲੈਂਡਲੋਰਡ ਨੂੰ?
1: ਹਾਂਜੀ, ਉਹ ਵਧੀਆ ਬੰਦਾ ਉਹ ਹੈਗਾ ਤਾਂ।
0: ਨਹੀਂ ਉਹਦਾ ਛੱਡੋ, ਮੈਂ ਕਹਿ ਰਿਹਾ ਵੀ ਉਹ ਲੱਕੀ ਆ, ਉਹਨੂੰ ਵਧੀਆ ਤੁਸੀਂ ਮਿਲ ਗਏ।
1: ਹਾਂਜੀ ਹਾਂਜੀ, ਉਹ ਹੈਗਾ ਮਤਲਬ ਚਾਈਨਾ ਤੋਂ ਬੰਦਾ।
0: ਹਾਂ,
1: ਤੇ ਉਹ ਕਹਿ ਰਿਹਾ ਸੀ, ਕਹਿੰਦਾ ਕਿ ਮੈਂ ਪੰਜਾਬੀਆਂ ਨੂੰ ਹੀ ਘਰ ਦੇਣਾ ਸੀਗਾ, ਕਹਿੰਦੇ ਮੈਸੇਜ ਦਿਖਾਉਣ ਲੱਗ ਪਿਆ, ਕਹਿੰਦਾ ਦੇਖੋ ਹੋਰ ਬੜੇ ਲੋਕਾਂ ਦੇ ਵੀ, ਹੋਰ ਕਮਿਊਨਿਟੀ ਦੇ ਬੜੇ ਮੈਸੇਜ ਆਏ, ਕਹਿੰਦਾ ਮੈਂ ਕਿਸੇ ਰਿਪਲਾਈ ਤੱਕ ਨਹੀਂ ਕੀਤਾ।
0: ਅੱਛਾ, ਕਹਿੰਦਾ ਮੈਂ ਦੇਣਾ ਹੀ ਪੰਜਾਬੀਆਂ ਨੂੰ ਘਰ ਆ? ਕਹਿ ਭਰਾਵਾ ਸ਼ੁਕਰ ਹੈ ਕਿਸੇ ਨੇ ਇਹ ਕਹਿਤਾ, ਨਹੀਂ ਤਾਂ ਸਾਰੇ ਕਹਿੰਦੇ ਅਸੀਂ ਤਾਂ ਦੇਣਾ ਹੀ ਨੀ ਪੰਜਾਬੀਆਂ ਨੂੰ।
1: ਹਾਂਜੀ ਹਾਂਜੀ
0: ਹਾਂਜੀ, ਖਾਸ ਤੌਰ ਤੇ ਤੁਹਾਨੂੰ ਪਤਾ ਹੀ ਆ ਇੱਥੇ ਤਾਂ ਆਪਣੀ ਕਮਿਊਨਿਟੀ ਨੀ ਸਟੂਡੈਂਟ ਵੀਰਾਂ ਨੂੰ ਦਿੰਦੀ ਆ। ਚਲੋ ਤੁਸੀਂ ਤਾਂ ਹੁਣ ਕੰਮ ਕੁੰਮ ਕਰਦੇ ਆ, ਬਟ ਜੇ ਕੋਈ ਬ੍ਰਹਮਟੇ ਚ ਮੁੰਡੇ ਖੁੰਡੇ ਆਉਣ ਮੈਨੂੰ ਕੀ ਕਾਲਾਂ ਆਉਣਗੀਆਂ ਭਾਜੀ, ਅਸੀਂ ਘਰ ਰੈਂਟ ਤੇ ਦੇਣਾ। ਮੈਂ ਕਿਹਾ ਠੀਕ ਆ, ਕਿਹਨੂੰ ਦਊਂਗੇ? ਕਹਿੰਦੇ ਬਸ ਮੁੰਡੇ ਨਾ ਹੋਣ। ਮੈਂ ਕਿਹਾ ਦਸ ਮੁੰਡੇ ਕੀ ਰੈਂਟ ਨੀ ਲੈ ਸਕਦੇ, ਦੇ ਸਕਦੇ ਤੁਸੀਂ ਉਹਨਾਂ ਨੂੰ ਘਰ?
1: ਸ਼ਾਮ ਨੂੰ ਰੋਜ਼ ਸੁਖਣੀ ਦਾ ਪਾਠ ਕਰੀਦਾ
0: ਆਪਾਂ
1: ਬਣਾ ਕੇ, ਵਧੀਆ। ਹਾਂਜੀ ਹਾਂਜੀ, ਸਾਰੇ ਮੁੰਡੇ ਵਧੀਆ ਆਪਣੇ ਇੱਧਰ ਨਾਲ ਦੇ ਸਾਰੇ ਜਿਹੜੇ ਹੈਗੇ ਨਾ।
0: ਚੰਗੀ ਗੱਲ ਹੈ ਯਾਰ, ਵਧੀਆ ਗੱਲ ਹੈ, ਇਹ ਚਾਹੀਦਾ ਏਦਾਂ, ਤਾਂ ਹੀ ਤਾਂ ਫਿਰ ਲੋਕ ਤੁਹਾਨੂੰ ਘਰ ਦਿੰਦੇ ਆ।
1: ਹਾਂਜੀ ਹਾਂਜੀ ਹਾਂਜੀ, ਤੇ ਸਫਾਈ ਸਫੂਈ ਦਾ ਹੀ ਪੂਰਾ ਧਿਆਨ ਰੱਖੀਦਾ ਆ, ਸਾਰੀਆਂ ਡਿਊਟੀਆਂ ਲੱਗੀਆਂ, ਰੋਜ਼ ਵੀ ਸਫਾਈ ਹੁੰਦੀ ਆ, ਹਰੇਕ ਦਿਨ ਕਿਸੇ ਨਾ ਕਿਸੇ ਦੀ ਵਾਰੀ ਹੁੰਦੀ ਹੈ।
0: ਅੱਛਾ, ਵੈਰੀ ਗੁੱਡ, ਕੀ ਬਾਤ ਹੈ।
1: ਡਿਊਟੀ ਵੀ ਆਪਸ ਵਿੱਚ ਵੰਡ ਲੈਂਦੇ ਆ, ਜਿਵੇਂ ਕਿਚਨ ਦੀ ਅਲੱਗ ਰੱਖੀ ਹੋਈ ਆ, ਲਿਵਿੰਗ ਰੂਮ ਦੀ ਅਲੱਗ ਰੱਖੀ, ਬਾਕੀ ਰੂਮ ਦੀ ਆਪੋ ਆਪਣੀ ਆ, ਉਹਦਾ ਵਾਸ਼ਰੂਮ ਵਗੈਰਾ ਦੀ ਹਨਾ, ਇਹ ਤਾਂ ਸਾਰੀਆਂ ਡਿਊਟੀਸ ਬਣਦੀਆਂ ਹੋਈਆਂ। ਇਹਦੇ ਨਾਲ ਫਿਰ ਵੀ ਸਫਾਈ ਵਧੀਆ ਰਹਿੰਦੀ, ਇੱਕ ਤਾਂ ਇੱਕ ਫਿਰ ਇਕੱਲੇ ਬੰਦੇ ਨੇ ਬੋਝ ਨੀ ਪੈਂਦਾ ਗਾ।
0: ਨਹੀਂ ਨਹੀਂ ਵਧੀਆ ਯਾਰ, ਚਾਹੀਦਾ ਏਦਾਂ। ਦੇਖ ਪਤਾ ਕੀ ਹੈ, ਫਿਰ ਏਦਾਂ ਦੇ ਲੋਕਾਂ ਨਾਲ ਰਹਿਣ ਦਾ ਵੀ ਸਵਾਦ ਵੱਖਰਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀਰੇ।
0: ਚਲੋ ਹੋਰ ਸੁਣਾਓ, ਕੀ ਅੱਜ ਸੁਣਨਾ ਫਿਰ?
1: ਬਸ ਵਧੀਆ ਜੀ, ਅੱਜ ਆਪਣਾ ਕੁਲਬੀਰ ਜੀ ਨੇ ਇੱਕ ਸੌਂਗ ਸੀਗਾ ਸਿੰਡੀਕੇਟ।
0: ਸਿੰਡੀਕੇਟ, ਕੁਲਬੀਰ ਝਿੰਜਰ। ਅੱਛਾ,
1: ਹਾਂਜੀ
0: ਗਾਣੇ ਦਾ ਨਾਮ ਹੀ ਬੜਾ ਖਤਰਨਾਕ ਹੈ। ਸੁਣਾ ਦਿੰਦੇ ਵੀਰੇ, ਨੋ ਪ੍ਰੋਬਲਮ, ਠੀਕ ਹੈ, ਇੰਜੋਏ ਕਰੋ, ਬਹੁਤ ਧੰਨਵਾਦ ਤੁਹਾਡਾ। ਦੇਖਿਆ ਵੀਰ ਉਹਨਾਂ ਨੂੰ ਘਰ ਮਿਲ ਗਿਆ, ਤੇ ਕਹਿੰਦੇ ਅਸੀਂ ਘਰ ਆਪਣੇ ਘਰ ਨਾਲੋਂ ਵੀ ਜ਼ਿਆਦਾ ਸਾਫ ਸੁਥਰਾ ਰੱਖਦੇ ਆ। ਅੱਜ ਤੁਹਾਨੂੰ ਇੱਕ ਨੰਬਰ ਦੇਣਾ, ਤੁਸੀਂ ਰਾਈਨੋ ਫੈਂਸ ਵਾਲਿਆਂ ਨੂੰ ਕਾਲ ਕਰੋ। ਰਾਈਨੋ ਫੋਰਸ ਵਾਲੇ ਨੇ ਕੋਈ ਫੈਂਸ ਜਾਂ ਡੈਕ ਨਵੀਂ ਤਿਆਰ ਕਰਾਉਣੀ ਹੈ, ਫੈਂਸ ਜਾਂ ਡੈਕ ਜਾਂ ਸ਼ੈੱਡ ਦੀ ਰਿਪੇਅਰ ਹੈ ਜਾਂ ਡੈਕ ਨਵੀਂ ਬਣਵਾਉਣੀ ਹੈ, ਇੱਕ ਵਾਰ ਵੀਰ ਉਹਨਾਂ ਨੂੰ ਕਾਲ ਕਰੋ। ਇਕਬਾਲ ਬਾਈ ਜੀ ਹੁਣੇ ਨੇ ਬਹੁਤ ਹੀ ਸੋਹਣਾ ਕੰਮ ਕਰਦੇ ਆ ਵੀਰ ਹੁਣੇ, ਮੈਂ ਖੁਦ ਇਹਨਾਂ ਤੋਂ ਕੁਝ ਰਿਪੇਅਰ ਦਾ ਕੰਮ ਕਰਵਾਇਆ। ਸੋ ਨਵੀਂ ਫੈਂਸ, ਨਵੀਂ ਡੈਕ, 647-804-3220 ਨੰਬਰ ਹੈ। ਬੜੇ ਇਮਾਨਦਾਰ ਬੰਦੇ ਨੇ, ਬਹੁਤ ਹੀ ਰੀਜ਼ਨੇਬਲ ਜਿਹਾ ਤੁਹਾਨੂੰ ਐਸਟੀਮੇਟ ਦੇਣਗੇ। ਆਈ ਨਹੀਂ ਵੀ ਬਸ ਕਈ ਕਹਿੰਦੇ ਆ ਨਾ ਵੀ ਕਈ ਲੋਕ ਬਸ ਵਧਾ ਚੜਾ ਕੇ ਹੀ ਐਸਟੀਮੇਟ ਦਿੰਦੇ ਨੇ। ਵਧੀਆ ਐਸਟੀਮੇਟ ਨੰਬਰ ਹੈ 647-804-3220, 6478043220। ਫੈਂਸ ਨਵੀਂ ਲਗਵਾਉਣੀ ਹੈ, ਫੈਂਸ ਦੀ ਰਿਪੇਅਰ ਕਰਾਉਣੀ ਹੈ ਜਾਂ ਡੈਕ ਨਵੀਂ ਜਾਂ ਡੈਕ ਦੀ ਰਿਪੇਅਰ, 647-804-3220, 6478043220-4839। ਹੈਲੋ
2: ਜੀ ਨਵੀ, ਗੁੱਡ ਆਫਟਰਨੂਨ।
0: ਗੁੱਡ ਆਫਟਰਨੂਨ ਜੀ, ਕੀ ਹਾਲ ਹੈ ਸਰ
2: ਜੀ? ਮੇਰਾ ਰੱਬ ਦੀਆ, ਮੇਰਾ ਰੱਬ ਦੀਆ, ਚੜ੍ਹਦੀ ਕਲਾ।
0: ਵੈਰੀ ਗੁੱਡ।
2: ਮੈਂ ਸਿਰਫ ਇਹ ਦੱਸਣਾ ਸੀ ਕਿ ਸਟੂਡੈਂਟਾਂ ਨੂੰ ਕਿਉਂ ਨੀ ਲੋਕੀ ਘਰ ਦਿੰਦੇ ਜਾਂ ਬੇਸਮੈਂਟ ਦਿੰਦੇ, ਤੇ ਮੇਰਾ ਪਰਸਨਲ ਐਕਸਪੀਰੀਅੰਸ ਇੱਕ ਪ੍ਰਾਪਤੀ ਚ ਨਹੀਂ ਚੰਦ ਪ੍ਰਾਪਤੀਆਂ ਚ ਹੋਇਆ।
0: ਸੋ ਓਕੇ, ਤੁਹਾਡਾ ਐਕਸਪੀਰੀਅੰਸ ਇਹ ਹੈ ਵੀ ਕਿਉਂ ਨੀ ਕਰਦੇ?
2: ਵੈਰੀ ਬੈਡ, ਹਾਂ, ਆਈ ਹੈਡ ਅ ਬੈਡ ਐਕਸਪੀਰੀਅੰਸ। ਇਸ ਲਈ ਬੈਡ ਐਕਸਪੀਰੀਅੰਸ ਕੀ ਹੈ, ਆਉਂਦੇ ਨੇ ਚਾਰ ਜਣੇ ਰਹਿਣ ਵਾਸਤੇ ਤੇ ਰਹਿੰਦੇ ਨੇ 14, ਹਕੀਕਤ ਹੀ ਦੈਟਸ ਆ ਰਿਐਲਿਟੀ। ਪਲੱਸ ਫਿਰ ਰੈਂਟ ਦੇਣ ਲੱਗਿਆ ਪੰਗਾ ਹੋ ਜਾਂਦਾ, ਉਹ ਫਿਰ ਕਹਿੰਦੇ ਨੇ ਕੱਢ ਲਓ, ਕੱਢ ਸਕਦੇ ਹੋ ਤੇ, ਇੱਕ ਨਹੀਂ ਕਈ ਤਾਂ ਫੈਂਜ ਹੋਇਆ। ਸੋ ਇਹ ਹੀ ਵਜ੍ਹਾ ਸਿਰਫ ਕਿ ਸਟੂਡੈਂਟਾਂ ਨੂੰ ਕਿਉਂ, ਸਾਰੇ ਸਟੂਡੈਂਟ ਇੰਜ ਦੇ ਨਹੀਂ ਹੈਗੇ। ਹੁਣ ਇਸ ਟਾਈਮ ਮੇਰੇ ਕੋਲ ਰਹਿੰਦੇ ਨੇ ਦੋ ਪਾਰਟੀਆਂ, ਬਹੁਤ ਅੱਛੇ, ਉਹ ਸਟੂਡੈਂਟ ਤੋਂ PR ਹੋ ਗਏ, ਵਿਆਹ ਸ਼ਾਦੀਆਂ ਹੋ ਗਏ, ਉਹਨੇ ਬੱਚੇ ਵੀ ਹੋ ਗਏ, ਹਾਲੇ ਵੀ ਮੇਰੇ ਕੋਲ ਹੀ ਨੇ। ਰੱਬ ਕਰੇ ਕਿ ਆਪਣਾ ਮਕਾਨ ਲੈਣ ਤੇ ਮੂਵ ਹੋਣ, ਪਰ ਆਈ ਹੈਡ ਅ ਵੈਰੀ ਵੈਰੀ ਬੈਡ ਐਕਸਪੀਰੀਅੰਸ ਦੇ ਨਾਲ, ਤੇ ਰੱਬ ਕਰੇ ਕਿ ਬਾਕੀਆਂ ਨੂੰ ਨਾ ਹੋਵੇ।
0: ਸੋ ਪਹਿਲਾਂ ਤਾਂ ਅੱਛਾ, ਤੁਸੀਂ ਕਹਿੰਦੇ ਚਾਰ ਜਣੇ, ਕਿਹਾ ਕਿ 14 ਜਣੇ ਰਹਿੰਦੇ ਆ?
2: ਬਿਲਕੁਲ
0: ਨਹੀਂ, ਪਰ ਇੰਨੇ ਇੰਨੇ ਕਿਵੇਂ ਰਹਿ ਲੈਣਗੇ ਇੱਕੋ ਘਰ ਦੇ ਵਿੱਚ 14 ਜਣੇ ਬੇਸਮੈਂਟ ਚ?
2: ਮੈਂ ਦੱਸਣਾ ਨਾ, ਬੇਸਮੈਂਟ ਨਹੀਂ, ਘਰ ਦੇ ਵਿੱਚ ਉਹ ਕੀ ਕਰਦੇ ਨੇ, ਲਿਵਿੰਗ ਰੂਮ ਦੇ ਵਿੱਚ ਉੱਥੇ ਵਿਛਾ ਲੈਂਦੇ ਨੇ ਤੇ ਉੱਥੇ ਪੈ ਜਾਂਦੇ ਨੇ ਸਾਰੇ, ਠੀਕ ਨਹੀਂ।
0: ਸੋ ਜਦੋਂ ਤੁਸੀਂ ਉਹਨਾਂ ਨੂੰ ਅਪਰੋਚ ਕੀਤਾ ਕਿ ਬਈ ਤੁਸੀਂ ਜਿੰਨੇ ਬੰਦੇ ਅਗਰੀਮੈਂਟ ਤੇ ਉਨੇ ਹੀ ਰਹਿ ਸਕਦੇ, ਫਿਰ ਕੀ ਕਹਿੰਦੇ ਤੁਹਾਨੂੰ?
2: ਉਹ ਕਹਿੰਦੇ ਨੇ ਕੱਢ ਕੇ ਬਣਿਆ, ਬਹਾ ਲਓ, ਸਾਨੂੰ ਕੱਢ ਲਓ ਜੇ ਕੱਢ ਸਕਦੇ ਹੋ ਤੇ। ਪੁਲਿਸ ਨੂੰ ਕਾਲ ਕੀਤੀ, ਉਹਨਾਂ ਕਿਹਾ ਜੀ ਇਹ ਕੋਰਟ ਕਚਹਿਰੀਆਂ ਦਾ ਮਸਲਾ, ਪੁਲਿਸ ਦਾ ਮਸਲਾ ਨਹੀਂ ਹੈਗਾ। ਉਹ ਬੜਾ ਬੈਡ ਐਕਸਪੀਰੀਅੰਸ ਹੋਇਆ, ਪਰ ਰੱਬ ਕਰੇ ਕਿ ਕਿਸੇ ਹੋਰਾਂ ਨਾਲ ਨਾ ਹੋਵੇ ਐਕਸਪੀਰੀਅੰਸ ਠੀਕ ਹੈ ਆ ਦਿਸ ਇਜ਼ ਦ ਰੀਜ਼ਨ
0: ਖਾਣਾ ਡੋਲਤਾ ਵੀ ਸੀਲਿੰਗ ਦੇ ਉੱਤੇ ਛੱਤ ਦੇ ਉੱਤੇ ਖਾਣਾ ਬੰਦਾ ਕਿਵੇਂ ਡੋਲ ਦਿੰਦਾ ਆਈ ਡੋਂਟ ਗੈਟ ਇਟ ਬਟ ਹੁੰਦਾ ਬਹੁਤਿਆਂ ਨਾਲ ਇੱਦਾਂ ਦਾ ਐਕਸਪੀਰੀਅੰਸ ਤੇ ਜਿਵੇਂ ਇਹਨਾਂ ਨੇ ਕਿਹਾ ਕਿ ਕਿਸੇ ਨਾਲ ਨਾ ਹੀ ਹੋਵੇ ਇੱਕ ਮੈਂ ਤੁਹਾਨੂੰ ਮੈਸੇਜ ਦਵਾਂ ਪੈਸ਼ਨ ਰੂਫਿੰਗ ਦਾ ਰੂਫ ਦੀ ਰਿਪੇਅਰ ਕਰਾਉਣੀ ਹੈ ਨਵੀਂ ਰੂਫ ਲਗਵਾਉਣੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੇ ਬਹੁਤ ਹੀ ਸੋਹਣਾ ਰੂਫ ਦਾ ਕੰਮ ਕਰਦੇ ਆ ਭਾਜੀ ਹੁਣੇ ਨਵੀਂ ਰੂਫ ਰੂਫ ਰਿਪੇਅਰ ਜੇ ਛੱਤ ਲੀਕ ਹੋ ਗਈ ਤੁਸੀਂ ਰਿਪੇਅਰ ਨਾ ਕਰਾਈ ਬਹੁਤ ਵੱਡਾ ਪੰਗਾ ਖੜਾ ਹੋ ਸਕਦਾ ਯਾਰ ਘਰ ਨੂੰ ਸਟਰਕਚਰਲ ਡੈਮੇਜ ਵੀ ਹੋ ਸਕਦੀ ਹੈ ਸੋ ਰੂਫ ਦੀ ਕੋਈ ਵੀ ਰਿਪੇਅਰ ਏ ਟੂ ਜ਼ੈਡ ਨਵੀਂ ਰੂਫ 647 919 94 13 647 919-9413 647-919-9413 647 919 94 13 1273 Hello?
3: Hello Navi, how are you?
0: Good ji, how are you?
3: Good ji. I was listening to you before. I was listening to you. I know you get about the rental experience. So, I had a similar experience, honestly. I have multiple properties again. I myself don't prefer giving it to the students in general. Because I have a bad experience. So, the whole house, which is VG, is exactly the same thing. It was not the same thing. But ਆਪਣੇ ਕਾਲਜ ਤੋਂ ਨਾ ਉਹ ਸਭ ਲੈਟ ਕਰ ਦਿੰਦੇ ਆ ਤੇ ਵੈਨ ਵੀ ਫਾਈਨਲੀ ਗੋਟ ਦੈਮ ਇਵੈਕੂਏਟਿਡ ਕਿ ਬਈ ਹੁਣ ਯੂ ਨੋ ਇਨਫ ਇਜ਼ ਇਨਫ ਯੂ ਨੋ ਇਟ ਵਾਸ ਅ ਮੈਸ ਐਕਚੁਅਲੀ ਝਗੜੇ ਹੋ ਰਹੇ ਸੀ ਐਂਡ ਆਲ ਦੈਟ ਤੇ ਨੇਬਰਸ ਨੇ ਵੀ ਕੰਪਲੇਂਟ ਕਰਨੀ ਸ਼ੁਰੂ ਕਰਤੀ ਤੇ ਫਿਰ ਅਸੀਂ ਉਹਨਾਂ ਨੂੰ ਪਹਿਲੇ ਬਾਹਰ ਕੱਢਿਆ ਜਦ ਅਸੀਂ ਅੰਦਰ ਵੜੇ ਨਾ ਤੇ ਜਸਟ ਆਈ ਵਿਲ ਸ਼ੋ ਯੂ ਫਾਈਨ ਟੈਲ ਯੂ ਵਾਟ ਹੈਪਨਡ ਦ ਗਰਾਜ ਵਾਸ ਫੁੱਲ ਆਫ ਦਾਰੂ ਦੀਆਂ ਬੋਤਲਾਂ ਐਂਡ ਪੀਜ਼ਾ ਦੇ ਡੱਬੇ So technically what they were doing is they were not disposing of any garbage on the garbage day.
0: So ਪੂਰੇ ਗਰਾਜ ਦੇ ਵਿੱਚ ਦਾਰੂ ਦੀਆਂ ਬੋਤਲਾਂ ਪੀਜ਼ੇ ਦੇ ਡੱਬੇ ਤੇ ਉਹਨਾਂ ਨੇ ਕਿਉਂ ਨਹੀਂ ਗਾਰਬੇਜ ਦੇ ਵਿੱਚ ਸਿੱਟੇ ਜਦੋਂ ਗਾਰਬੇਜ ਆ ਰਿਹਾ ਸੀ
3: ਬਿਕੋਜ਼ ਉਹ ਇੱਕ ਦੂਜੇ ਦੇ ਉੱਤੇ ਪਾਈ ਗਏ ਕਿ ਇਹ ਕਰੇਗਾ ਇਹ ਕਰੇਗਾ ਕਿਸੇ ਨੇ ਕੀਤਾ ਨਹੀਂ ਦੇ ਵਰ ਯੂਜ਼ਿੰਗ ਦ ਗਰਾਜ ਐਜ਼ ਅ ਗਾਰਬੇਜ ਤੇ ਉਹਨਾਂ ਪੂਰੇ ਡੱਬੇ ਵੀ ਹੈਡ ਟੂ ਲਿਟਰਲੀ ਕਾਲ ਸੰਬਡੀ ਟੂ ਡਿਸਪੋਜ਼ ਆਫ ਆਲ ਦ ਗਾਰਬੇਜ ਫਰੋਮ ਦ ਗਰਾਜ ਐਂਡ ਉਹਨੂੰ ਤੋੜਾ ਪਿਆ ਪੂਰਾ ਤੇ ਉਹਦੇ ਬਾਅਦ ਜਦ ਅਸੀਂ ਕਲੀਨਿੰਗ ਲੇਡੀ ਨੂੰ ਬੁਲਾਇਆ ਪੂਰੀ ਕਲੀਨਿੰਗ ਇੱਕ ਪ੍ਰੋਫੈਸ਼ਨਲ ਕੰਪਨੀ ਸੀਗੀ ਜਿਹਨਾਂ ਨੂੰ ਬੁਲਾਇਆ ਵੀ ਚਲੋ ਅਸੀਂ ਝਾੜਨਾ ਹੈ ਵੀ ਹੈਡ ਟੂ ਥਰੋ ਆਲ ਦ ਅਪਲਾਈਸਿਸ ਕਿਚਨ ਅਪਲਾਈਸਿਸ ਉਹਨਾਂ ਦੇ ਉੱਤੇ ਇਤਨੀ ਬੁਰੀ ਹਾਲਤ ਵਿੱਚ ਤੇਲ ਸੀਗਾ ਕਿ ਵੀ ਕੁਡਨਟ ਈਵਨ ਲਾਈਕ ਵੀ ਫੈਲਟ ਅਸ਼ੇਮਡ ਟੂ ਗਿਵ ਇਟ ਟੂ ਸੰਬਡੀ ਐਲਸ ਅਗੇਨ ਟੂ ਰੈਂਟ ਇਟ ਤੇ ਉਹ ਸਾਨੂੰ ਸਾਰੇ ਥਰੋ ਕਰਨੇ ਪਏ ਅਪਲਾਈਸਿਸ ਨਵੇਂ ਅਪਲਾਈਸਿਸ ਲੈ ਕੇ ਆਏ ਵਾਸ਼ਰੂਮਾਂ ਦੀ ਬੁਰੀ ਹਾਲਤ ਸੀਗੀ ਉਹਨੂੰ ਯੂ ਨੋ ਅੱਛਾ ਰਗੜਾ ਲਗਵਾਉਣਾ ਪਿਆ ਸੋ ਉਸ ਤੋਂ ਬਾਅਦ ਅਸੀਂ ਕੰਨ ਫੜੇ ਕਿ ਅੱਜ ਤੋਂ ਬਾਅਦ ਕਦੀ ਵੀ ਨਹੀਂ ਮੈਂ ਹੁਣ ਕਦੀ ਨਹੀਂ ਚਲਾਉਂਦਾ ਆਪਣੀ ਮੇਰੇ ਕੋਲ ਪ੍ਰੋਪਰਟੀ ਹੈਗੀਆਂ ਪਰ ਆਈ ਨੈਵਰ ਈਵਨ ਲੈਟ ਦੈਮ ਈਵਨ ਆਈ ਡੋਂਟ ਈਵਨ ਡੂ ਸ਼ੋਇੰਗ ਵਿਦ ਦੈਮ ਸੋ ਫੋਰਗੇਟ
0: ਅਬਾਊਟ ਅਜਾ ਕੋਈ ਸਟੂਡੈਂਟਸ ਹੋਣ ਤੁਸੀਂ ਸ਼ੋਇੰਗ ਵੀ ਨਹੀਂ ਕਰਦੇ ਉਹਨਾਂ ਨਾਲ ਕਿੰਨੇ ਹਫ਼ਤੇ ਦੇ ਡੱਬੇ ਤੇ ਬੋਤਲਾਂ ਸੀ
3: ਸਾਨੂੰ ਗਿਣਤੀ ਨੀ ਹੈਗੀ ਕਦੀ ਆਈ ਥਿੰਕ ਦੇ ਨੈਵਰ ਡਿਸਪੋਜ਼ ਆਫ ਦ ਗਾਰਬੇਜ ਨਾਟ ਓਨਲੀ ਦੈਟ ਉਹ ਘਰ ਦਾ ਜਿਹੜਾ ਗਾਰਬੇਜ ਇਕੱਠਾ ਹੋ ਰਿਹਾ ਸੀ ਉਹਦੇ ਵੀ ਬੈਗ ਭਰ ਭਰ ਕੇ ਕਾਲੇ ਬੈਗ ਥਰੋ ਕਰੀ ਜਾ ਰਹੇ ਸੀ ਗਰਾਜ ਦੇ ਅੰਦਰ ਹੀ ਤੇ ਉਹ ਉਹਨਾਂ ਨੇ ਕਦੀ ਮੇਨਲੀ ਕਿਤਨੇ ਮਹੀਨਿਆਂ ਤੋਂ ਪਤਾ ਨੀ ਉਹਨਾਂ ਨੇ ਗਾਰਬੇਜ ਡਿਸਪੋਜ਼ ਆਫ ਹੀ ਨੀ ਕੀਤਾ ਸੀਗਾ ਤੇ ਯੂ ਨੋ ਅਸੀਂ ਮੈਂ ਵੀ ਬੈਚਲਰ ਰਿਹਾ ਆਈ ਵਾਸ ਅ ਬੈਚਲਰ ਇਨ ਯੂ ਐਸ ਤੇ ਬਟ ਮੈਂ ਆਪਣੇ ਘਰ ਨੂੰ ਆਪਣੇ ਘਰ ਦੀ ਤਰ੍ਹਾਂ ਮੇਰਾ ਘਰ ਨਹੀਂ ਸੀਗਾ ਮੈਂ ਵੀ ਰੈਂਟ ਕਰਦਾ ਸੀ ਲੇਕਿਨ ਮੈਂ ਉਹਨੂੰ ਆਪਣੇ ਘਰ ਦੀ ਤਰ੍ਹਾਂ ਕਰਦਾ ਸੀ ਮੈਂ ਸੈਟਰਡੇ ਸੰਡੇ ਸਫਾਈ ਕਰਦਾ ਸੀ ਪੂਰੇ ਘਰ ਦੀ ਡੀਪ ਕਲੀਨਿੰਗ ਤੇ ਉਹ ਮੇਰਾ ਲੈਂਡਲੋਰਡ ਵਾਸ ਸੋ ਹੈਪੀ ਵਿਦ ਮੀ ਕਹਿੰਦਾ ਯਾਰ ਉਹ ਸਾਨੂੰ ਪਤਾ ਲੱਗਦਾ ਕਿ ਸਾਡੀ ਯੂ ਨੋ ਮਾਈ ਮਦਰ ਹੈਜ਼ ਟੌਟ ਮੀ ਦੈਟ ਵੇ ਕਿ ਬਾਈ ਯੂ ਨੋ ਜਿੱਥੇ ਰਹਿੰਦੇ ਹੋ ਐਟਲੀਸਟ ਉਹਨੂੰ ਤਾਂ ਸਾਫ਼ ਕਰੋ ਨਾ ਜਗ੍ਹਾ ਨੂੰ ਸੋ ਦੈਟ ਇਜ਼ ਅ ਬੇਸਿਕ ਥਿੰਗ ਸੋ ਬਟ ਉਹ ਪ੍ਰੋਬਲਮ ਹੈਗੀ ਹੈ ਸਾਡੀ ਟੂ ਬੀ ਆਨੈਸਟ ਇਹਦੇ ਵਿੱਚ ਨਾ ਕਿ ਯੂ ਨੋ ਸਾਨੂੰ ਲੱਗਦਾ ਯਾਰ ਸਾਡਾ ਤਾਂ ਹੈ ਨੀ ਵਾਈ ਕੇਅਰ ਐਂਡ ਦੈਟ ਇਜ਼ ਅ ਰੋਂਗ ਮੈਂਟਲੀ
0: ਦੇਖੋ ਸਾਰੇ ਨਹੀਂ ਇੱਦਾਂ ਹੈਗੇ ਹੁਣ ਜਿਵੇਂ ਇੱਕ ਵੀਰ ਹੁਣੇ ਕਹਿ ਕੇ ਗਏ ਕਿ ਨਵੀਂ ਯਾਰ ਅਸੀਂ ਤਾਂ ਘਰ ਨੂੰ ਐਜ਼ ਅ ਆਪਣਾ ਘਰ ਹੀ ਰੱਖਦੇ ਹਾਂ ਸੋ ਦੇਰ ਇਜ਼ ਮੈਨੀ ਯੂ ਨੋ ਚੰਗੇ ਬੰਦੇ ਵੀ ਬਟ ਉਹੀ ਪੰਗਾ ਵੀ ਜਿਹੜੇ ਖਰਾਬੀਆਂ ਕਰਦੇ ਉਹ ਸਾਰਿਆਂ ਲਈ ਫਿਰ ਥੋੜ੍ਹਾ ਜਿਹਾ ਸਿਸਟਮ ਐਸਅਪ ਕਰ ਦਿੰਦੇ
3: ਖਰਾਬ ਹੋ ਜਾਂਦਾ
0: ਚਲੋ ਥੈਂਕ ਯੂ ਸਰ, ਥੈਂਕਸ ਫਾਰ ਸ਼ੇਅਰਿੰਗ. ਐਂਡ ਨੰਬਰ ਹੈ 905-673-3337 ਆਪਣਾ, 905-673-3337, 905-673-3337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਹੋ ਰਹੀਆਂ ਨੇ. ਇੱਕ ਮੈਂ ਸੁੱਖ ਭਾਜੀ ਨੂੰ ਲਿਆਵਾਂ ਲਾਈਨ ਤੇ, ਕਿਉਂਕਿ ਇਸ ਵੀਕ ਕੈਨੇਡਾ ਡੇ ਲੌਂਗ ਵੀਕਐਂਡ ਬਈ, ਸਪੈਸ਼ਲ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਹੋ ਰਹੇ ਨੇ. ਸੋ ਤੁਸੀਂ ਡੀਲਾਂ ਸੁਣੋਗੇ ਤੇ ਆਪ ਕਹੋਗੇ ਬੱਲੇ ਬੱਲੇ ਨਵੀ ਹੈ ਤਾਂ ਬਹਿ ਜਾ ਹੋਗੀ. ਸੋ ਸੁੱਖ ਭਾਜੀ ਵੈਲਕਮ ਸਰ.
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ. ਬਿਲਕੁਲ ਇਸ ਵੀਕਐਂਡ ਦੇ ਉੱਪਰ ਕੈਨੇਡਾ ਡੇ ਸੇਲ ਜਿਹੜੀ ਲੱਗਣ ਜਾ ਰਹੀ ਆ, ਸਾਲ ਦੀ ਸਭ ਤੋਂ ਵੱਡੀ ਸੇਲ ਫਰਨੀਚਰ ਦੇ ਵਿੱਚ, ਤੇ ਗਰੰਟੀ ਲੋਵੈਸਟ ਪ੍ਰਾਈਸਿਸ ਪਰਿਵਾਰਾਂ ਨੂੰ ਇਸ ਵੀਕਐਂਡ ਦੇ ਉੱਪਰ ਮਿਲਣੀ ਆ. ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਲੇਟੈਸਟ ਮਾਡਲ ਜਿਹੜੇ ਨਿਊ ਇਨਵੈਂਟਰੀ ਡਿਸਪਲੇ ਉੱਪਰ ਲੱਗ ਚੁੱਕੀ ਆ ਇਸ ਵੀਕਐਂਡ ਦੇ ਉੱਪਰ, ਤੇ ਨਾਲ ਦੀ ਨਾਲ ਤੁਸੀਂ ਆਪਣੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ, ਕਾਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ ਇਸ ਵੀਕਐਂਡ ਨੂੰ ਮਿਸ ਨਾ ਕਰਿਓ. ਫਰਾਈਡੇ, ਸੈਟਰਡੇ, ਸੰਡੇ ਜ਼ਰੂਰ ਇੱਕ ਚੱਕਰ ਲਾਓ. ਸੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਰੁਕ ਜਾਓ, ਠਹਿਰ ਜਾਓ, ਵੇਟ ਕਰ ਲਓ. ਫਰਾਈਡੇ ਵਾਲੇ ਦਿਨ ਜਿਹੜੀ ਸੇਲ ਸਟਾਰਟ ਹੋਣ ਜਾ ਰਹੀ ਆ, ਫਰਾਈਡੇ, ਸੈਟਰਡੇ, ਸੰਡੇ ਜਿਹੜੀ ਵੱਡੀ ਫਰਨੀਚਰ ਦੀ ਕੈਨੇਡਾ ਡੇਅਰੀ ਸੇਲ ਲੱਗਣ ਜਾ ਰਹੀ ਆ, ਸੋ ਜ਼ਰੂਰ ਤੁਸੀਂ ਇੱਕ ਚੱਕਰ ਲਾਓ. 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਸਾਲ ਦੀ ਸਭ ਤੋਂ ਵੱਡੀ ਸੇਲ, ਕੈਨੇਡਾ ਡੇ ਸੇਲ ਸੇਲ ਸੇਲ ਨਵੀ ਭਾਜੀ.
0: ਕਿਆ ਬਾਤ ਹੈ, ਕੈਨੇਡਾ ਡੇ ਸੇਲ, ਗੈਟ ਰੈਡੀ. 6685 ਟੋਮਕਨ ਰੋਡ, 2696. ਹੈਲੋ,
5: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
5: ਵਧੀਆ ਵਧੀਆ ਵੀਰੇ. ਵੀਰੇ ਮੈਨੂੰ ਲੱਗਦਾ ਆਪਣੇ ਬੰਦੇ ਬਾਈ ਜੀ ਬ੍ਰੈਂਡ ਚੋਂ ਬਾਹਰ ਨਹੀਂ ਨਿਕਲ ਰਹੇ. ਕਮ ਟੂ ਵਾਟਰਲੂ ਜ਼ੈਡ ਬਾਈ ਜੀ, ਕਮ ਟੂ ਲੋਰੀਅਲ ਯੂਨੀਵਰਸਿਟੀ, ਕਮ ਟੂ ਵਾਟਰਲੂ ਯੂਨੀਵਰਸਿਟੀ. ਉਸ ਦੀ ਅਸੀਂ 50 ਤੋਂ 60 ਫਰੈਟਰਨਿਟੀ ਹਾਊਸ ਨੇ ਹੋ ਰਹੇ ਨਾ ਜੀ, ਯੂਨੀਵਰਸਿਟੀ ਦੇ ਸੇਫ ਤੇ ਜੀ ਭਾਜੀ.
0: 50 ਤੋਂ 60 ਕੀ ਨੇ?
5: ਜਿਹੜੇ ਕਾਲਜਾਂ ਦੇ ਵਿੱਚ ਆਪਣੇ ਫਰੈਟਰਨਿਟੀ ਹਾਊਸ ਨਹੀਂ ਹੋਣੇ ਜੀ?
0: ਹਾਂਜੀ ਹਾਂਜੀ, ਜਿੱਥੇ ਯੂਨੀਵਰਸਿਟੀ ਦੇ ਸਟੂਡੈਂਟ ਰਹਿੰਦੇ ਆ.
5: ਤੁਹਾਡੀ
0: ਗੱਲ ਠੀਕ ਹੈ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਇੰਡੀਆ ਤੋਂ ਆਉਂਦੇ ਆ, ਉਹਨਾਂ ਨੂੰ ਥੋੜੇ ਆ ਨਿੰਦਿਆ ਜ਼ਿਆਦਾ ਜਾਂਦਾ. ਹੁਣ ਮੇਰੇ ਵੀ ਫਰੈਂਡ, ਕੋਈ ਮਿਕਮਾਸਟਰ ਪੜ੍ਹਿਆ ਉੱਥੇ ਰਿਹਾ, ਕੋਈ ਵਾਟਰਲੂ ਪੜ੍ਹਿਆ ਉੱਥੇ ਰਿਹਾ, ਉਹ ਵੀ ਘਰਾਂ ਦਾ ਹਾਲ ਦੇਖਣ ਵਾਲਾ ਸੀਗਾ, ਇਹੀ ਸੀਗਾ ਹਾਲ
5: ਜੀ ਜੀ ਜੀ ਜੀ. ਉਹੀ ਮੈਂ ਕਹਿੰਦਾ ਵੀਰੇ, ਦੈਟਸ ਵਾਈ ਆਮ ਸੌਰੀ ਜੇ ਕੋਈ ਕਿਸੇ ਨੂੰ ਮੈਂ ਅਫੈਂਡ ਕਰ ਰਿਹਾ ਜੀ, ਬਟ ਜੇ ਬ੍ਰੈਂਡ ਤੋਂ ਬਾਹਰ ਨਿਕਲਦੇ ਆ ਮੋਸਟਲੀ ਏਜ ਗਰੁੱਪ ਸੇਮ ਹੀ ਰਿਬੈਲ ਟਾਈਪ ਆ ਨਾ ਜੀ, ਬਟ ਇਟਸ ਹਾਰਡ ਟੂ ਕੀਪ ਦਮ ਕਾਮ. ਛੋਟੀ ਉਮਰ ਚ ਤਾਂ ਸਾਰਿਆਂ ਦੇ ਹੀ ਖੂਨ ਵਾਲੇ ਪਾਦਾ ਜੀ, ਦੈਟਸ ਆਲ ਆਈ ਗਾਨਾ ਸੇ ਵੀਰੇ. ਬਾਕੀ ਚੰਗੇ ਵੀ ਹੈਗੇ ਵੀਰੇ, ਮਾੜੇ ਵੀ ਹੈਗੇ. ਆਪਾਂ ਇੱਕ ਜਵਾਕ ਨੀ, ਇੱਕ ਗੋਰਾ ਮਾੜਾ ਹੋਵੇ ਆਪਾਂ ਸਾਰੀ ਕੌਮ ਨੂੰ ਮਾੜਾ ਨੀ ਕਹਿੰਦੇ ਨਾ ਜੀ.
0: ਬਿਲਕੁਲ, ਚਲੋ ਠੀਕ ਹੈ,
5: ਥੈਂਕ ਯੂ ਵੀਰ ਜੀ,
0: ਥੈਂਕ ਯੂ, ਥੈਂਕ ਯੂ ਸੋ ਮਚ. ਨਹੀਂ ਗੱਲ ਠੀਕ ਹੈ ਨਾ ਜੀ, ਹੁਣ ਉਹ ਏਜ ਗਰੁੱਪ ਹੀ ਹੈ, ਆਈ ਨਹੀਂ ਕਹਿ ਸਕਦੇ ਕਿ ਸਿਰਫ ਜਿਹੜੇ ਹੈਗੇ ਨੇ ਇੰਟਰਨੈਸ਼ਨਲ ਸਟੂਡੈਂਟ ਉਹੀ ਇੱਦਾਂ ਕਰਦੇ ਆ. ਜਿਹੜੀ ਉਹ ਏਜ ਗਰੁੱਪ ਹੈ 18 ਤੋਂ 17 ਤੋਂ ਕਹਿ ਲਓ 22-23 ਤੱਕ, ਉਹ ਸਾਰੇ ਇੱਦਾਂ ਕਰਦੇ ਆ. ਇਹਨਾਂ ਦੀ ਗੱਲ ਵੀ ਠੀਕ ਹੈ. ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337 ਦੇ ਉੱਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ. 905-673-3337. ਗਰੋਸਰੀ ਕਰਨੀ ਹੈ, ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ ਸਬਜ਼ੀ ਮਾਰਕੀਟ ਤੇ. ਸਬਜ਼ੀ ਮਾਰਕੀਟ ਨਾਲੇ ਹੀ ਰੈਸਟੋਰੈਂਟ ਹੈ, ਨਾਲੇ ਹੀ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ. ਸਬਜ਼ੀ ਮਾਰਕੀਟ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ. ਨਾਲੇ ਰੈਸਟੋਰੈਂਟ ਹੈ ਇਹਨਾਂ ਦਾ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫ੍ਰੀ. ਸਬਜ਼ੀ ਮਾਰਕੀਟ 10 ਲੋਰਨਲ ਗੇਟ, ਸੈਂਡਲਵੁੱਡ, ਮਕਲੋਗਲਿਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ. ਸਬਜ਼ੀ ਮਾਰਕੀਟ ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ ਐਂਡ ਦੇਖਿਓ ਸਹੀ ਕੁਆਲਿਟੀ. 8710 ਹੈਲੋ.
6: ਹਾਈ ਨਵੀ, ਹਾਊ ਆਰ ਯੂ?
0: ਗੁੱਡ ਜੀ, ਗੁੱਡ, ਹਾਊ ਆਰ ਯੂ?
6: ਓ ਵੈਰੀ ਗੁੱਡ, ਵੈਰੀ ਗੁੱਡ. ਪਿਆਰ ਭਾਈ, ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਜਿੰਨੇ ਵੀ ਸਾਰੇ ਸੁਣਦੇ ਪਏ ਆ
0: ਜੀ, ਵੈਲਕਮ.
6: ਆਈ ਜਸਟ ਵਾਂਟ ਟੂ ਸੇ ਕਿ ਮੈਂ ਨਾ ਕਪਲ ਆਫ ਪੀਪਲ ਹਾਇਰ ਕਰਦੀ ਪਈ ਆ, ਫੁੱਲ ਟਾਈਮ ਐਂਡ ਪਾਰਟ ਟਾਈਮ. ਐਡਮਿਨਿਸਟ੍ਰੇਟਿਵ ਵਰਕ ਆਫਿਸ ਦੇ ਵਿੱਚ ਫੁੱਲ ਟਾਈਮ ਐਜ਼ ਆਈ ਸੈਡ ਕਿ 10 ਤੋਂ 6, ਜਿਹੜਾ ਪਾਰਟ ਟਾਈਮ ਆ ਉਹ ਕੁਡ ਬੀ 10:30 to 4:30 ਔਰ 10 to 4. ਤੇ ਜੇ ਕੋਈ ਇੰਟਰਸਟਿਡ ਹੈਗਾ, ਗੁੱਡ ਪੇ ਆ, ਪਰਮਾਨੈਂਟ ਜੋਬ ਹੈ, ਲੌਂਗ ਟਰਮ ਦੇ ਲਈ ਜੋਬ ਹੈ, ਯੂ ਕੈਨ ਆਲਵੇਜ਼ ਕਾਲ ਮੀ. ਮੇਰਾ ਨੰਬਰ ਤੁਸੀਂ ਦੇ ਸਕਦੇ ਹੋ 6477398710
0: ਨੰਬਰ ਫਿਰ ਦੇ ਦਿਓ ਆਪਣਾ
6: 6477398710 ਐਜ਼ ਹੀ ਸੈਡ ਕਿ ਪਰਮਾਨੈਂਟ ਪਾਰਟ ਟਾਈਮ ਪਰਮਾਨੈਂਟ ਫੁੱਲ ਟਾਈਮ ਦੋ ਜੋਬਸ ਨੇ 10 to 6 ਤੇ 10 to 4 ਸੋ ਆਵਰਸ ਆਪਾਂ ਸਿਲੈਕਟ ਕਰ ਸਕਦੇ ਆਈ ਲਾਈਕ ਕਿ ਜਿਹੜਾ ਬੰਦਾ ਸਪੈਸ਼ਲੀ ਜੇ ਗਰਲਸ ਨੇ ਫਲੂਐਂਟ ਇਨ ਇੰਗਲਿਸ਼ ਹੋਣ ਤਾਂ ਕਿ ਮਤਲਬ ਆਫਿਸ ਦਾ ਕੰਮ ਹੈ ਤੇ ਆਈਲ ਬੀ ਲੁਕਿੰਗ ਫਾਰਵਰਡ
0: ਵੈਰੀ ਗੁੱਡ
6: ਟੇਕ ਐਨ ਇੰਟਰਵਿਊ ਐਸ ਪਰ ਐਸ ਜਦੋਂ ਵੀ ਨੈਕਸਟ ਵੀਕ ਤੋਂ ਇਸ ਅਵੇਲੇਬਿਲਿਟੀ ਇਫ ਦੇ ਵਾਂਟ ਟੂ ਸਟਾਰਟ ਟੂ ਵਰਕ
0: ਵੈਰੀ ਗੁੱਡ ਬਹੁਤ ਸ਼ੁਕਰੀਆ ਜੀ ਸੋ ਨੰਬਰ ਹੈ ਤੁਸੀਂ ਕਾਲ ਕਰ ਲਓ 6477398710 ਅਗਰ ਕੋਈ ਜੋਬ ਲੱਭ ਰਿਹਾ ਬਹੁਤ ਸ਼ੁਕਰੀਆ ਜੀ ਧੰਨਵਾਦ
6: ਥੈਂਕ ਯੂ
0: ਜੀ 9393 ਹੈਲੋ
7: ਹਾਂਜੀ ਵੀਰੇ ਕੀ ਹਾਲ ਨੇ
0: ਵਧੀਆ ਜੀ ਕਿਵੇਂ ਹੋ
7: ਗੁੱਡ ਜੀ ਗੁੱਡ ਵੀਰੇ ਟੌਪਿਕ ਵਧੀਆ ਤੁਹਾਡਾ
0: ਜੀ
7: ਪਰ ਆਉਂਦਰਾਂ ਨੂੰ ਦੇਖ ਕੇ ਇਦਾਂ ਲੱਗਦਾ ਜਿਵੇਂ ਭਰੇ ਪਏ ਨੇ ਜੀਲੀਅਸ ਦੇ ਨਾਲ ਸਟੂਡੈਂਟ ਇੰਨੇ ਬੁਰੇ ਕਿਉਂ ਲੱਗਦੇ ਨੇ ਲੋਕਾਂ ਠੀਕ ਹੈ ਇਹ ਸਾਰੇ ਜਿੰਨੇ ਇਹ ਕਹਿ ਰਹੇ ਨੇ ਇਹ ਸਾਰੇ ਪਹਿਲਾਂ ਆਪ ਵੀ ਤਾਂ ਕੈਨੇਡਾ ਚ ਆਏ ਨੇ ਇਕੱਲੇ ਹੀ ਰਹੇ ਹੋਣਗੇ ਮੈਂ ਆਪਦੇ ਮੂੰਹੋਂ ਕਹੀ ਜਾਵਾਂ ਮੈਂ ਤਾਂ ਘਰ ਨੂੰ ਬਹੁਤ ਸਾਫ਼ ਰੱਖਦਾ ਜਿਹੜਾ ਮਾਲਕਾਂ ਨੂੰ ਪਤਾ ਨਾ ਕੌਣ ਸਾਫ਼ ਰੱਖਦਾ
0: ਹੁਣ
7: ਵੀਹ ਬਾਈ ਬਾਈ ਸਾਲ ਦੇ ਜਵਾਕ ਆਪਾਂ ਵੀ ਉੱਥੇ ਹੀ ਉਹ ਉਮਰ ਚੋਂ ਗਏ ਹਾਂ
0: ਤੇ
7: ਘਰੇ ਕਹਿੰਦੇ ਡੱਕਾ ਨੀ ਸੀ ਤੋੜਦੇ ਉਹ ਆਪਾਂ ਕੈਨੇਡਾ ਚ ਲੈ ਆਉਂਦੇ ਜਵਾਕ ਠੀਕ ਆ ਹੌਲੀ ਹੌਲੀ ਸਿੱਖ ਜਾਣਗੇ ਪਰ ਇਹ ਇਹ ਕਦੋਂ ਹੋ ਸਕਦਾ ਵੀ ਇੱਕ ਘਰ ਚ 14 ਜਾਣੇ ਕੋਈ ਮੂਰਖ ਥੋੜੀ ਆ 14 ਜਾਣੇ ਰਹਿਣਗੇ ਹੁਣ ਤੁਸੀਂ ਗਰਾਜ ਹੁਣ ਜਵਾਕਾਂ ਦੇ ਗਰਾਜ ਪੈ ਪੀਜੇ ਦੇ ਡੱਬੇ ਦੀ ਗਈ ਤੁਸੀਂ ਮੈਂ ਕਹਿੰਦਾ ਗਰਾਜ ਕਿਸੇ ਦਾ ਖਿਲਾ ਕੇ ਦੇਖ ਲਓ ਗਰਾਜ ਗੱਡੀਆਂ ਖੜਾਉਣ ਲਈ ਹੁੰਦਾ ਜਾਂ ਗਰਾਜ ਭਰਿਆ ਪਿਆ ਹੁੰਦਾ ਭਾਂਡਿਆਂ ਨਾਲ ਸਮਾਨ ਨਾਲ ਗੰਦ ਨਾਲ ਤੇ ਉਹ ਨੀ ਕਿਸੇ ਨੂੰ ਬੁਰਾ ਲੱਗਦਾ ਬੁਰੇ ਲੱਗਦੇ ਨੇ ਜਵਾਕ ਹੁਣ ਉਹਨਾਂ ਨੂੰ ਟਾਈਮ ਦਿਓ ਕੋਈ ਗੱਲ ਠੀਕ ਆ ਮਾੜੇ ਹੈਗੇ ਨੇ ਹਰ ਕਮਿਊਨਿਟੀ ਜੋ ਨੇ ਵੱਡੇ ਵੀ ਨੀ ਮਾੜੇ ਹੈਗੇ ਵੱਡੇ ਕਿੰਨੇ ਮਾੜੇ ਨੇ ਵੱਡੇ ਕਿਤੇ ਮਾੜੇ ਹੁਣ ਆਪਾਂ ਜੇ ਕਹਿ ਦਈਏ ਵੀ ਸਾਰੇ ਰੋਡੇ ਮਾੜੇ ਨੇ ਜਾਂ ਸਾਰੇ ਗਾਤਰੇ ਵਾਲੇ ਚੰਗੇ ਨੇ ਇਹ ਵੀ ਨੀ ਹੈਗਾ ਜਿਹੜਾ ਜਿੰਨਾ ਧਰਮ ਦਾ ਨੇੜੇ ਆ ਉਦੋਂ ਵੱਧ ਆ ਉਹ ਧਰਮ ਨੂੰ ਵੱਢ ਵੱਢ ਖਾਂਦਾ ਇਹ ਕੋਈ ਜ਼ਰੂਰੀ ਨੀ ਜੀ ਸਾਰਿਆਂ ਲੋਕਾਂ ਨੂੰ ਇੰਨਾ ਜ਼ਿਆਦਾ ਵੀ ਜਿਗਿਆਸ ਕਰਨੀ ਚਾਹੀਦੀ ਇਹ ਚਲੋ ਪਹਿਲਾਂ ਗੋਰੇ ਕਰਦੇ ਸੀ ਹੁਣ ਆਪਣੇ ਹੀ ਕਰਨ ਲੱਗੇ ਆਪਣੇ ਨਹੀਂ ਉਹ ਕਰਨ ਲਾਏ ਨੇ ਕੋਈ ਵੀਡੀਓ ਆਉਂਦੀ ਆ ਕਿਸੇ ਦੀ ਆਪਣੇ ਪੰਜਾਬੀ ਦੀ ਇਹ ਇੰਨਾ ਉਹਨੂੰ ਸ਼ੇਅਰ ਕਰਦੇ ਨੇ ਵੀ ਕਿਤੇ ਰਹਿ ਨਾ ਜਾਵੇ ਕਿਤੇ ਸਾਡੀ ਬਦਨਾਮੀ ਹੋਣ ਭਾਜੀ ਸਾਰੇ ਬੰਦੇ ਕਿਤੇ ਮਾੜੇ ਨੀ ਹੁੰਦੇ ਸਾਰੇ ਕਿਤੇ ਨੀ ਚੰਗੇ ਹੁੰਦੇ ਚਲੋ ਜੇ ਹੈਗੇ ਆ ਥੋੜੇ ਬਹੁਤ ਤੁਹਾਨੂੰ ਝੱਲ ਲਓ ਹਨਾ
0: ਤੇ
7: ਇੰਨਾ ਵੀ ਨੀ ਨਾ ਵੀ ਆਪਾਂ ਰੌਲਾ ਪਾਈਏ ਕੋਠੇ ਚੜ ਚੜ ਕੇ ਵੀ ਸਟੂਡੈਂਟ ਬਹੁਤ ਮਾੜੇ ਨੇ ਬਹੁਤ ਮਾੜੇ ਨੇ ਮੈਂ ਹੁਣ ਫਿਲਪੀਨ ਦੇ ਵਿੱਚ ਰਹਿਣਾ ਜੀ ਐਕਚੁਲੀ ਉੱਥੇ ਰਹਿਣਾ ਮੈਂ ਇੱਥੇ ਵੀ ਰਹਿਣਾ ਹਨਾ ਮੈਨੂੰ 14 ਸਾਲ ਹੋ ਗਏ ਇੱਕ ਘਰ ਚ ਉੱਥੇ ਰੈਂਟ ਤੇ ਰਹਿੰਦੇ ਨੂੰ ਲਗਾਤਾਰ 14 ਸਾਲ ਦਾ ਰਹਿ ਰਿਹਾ ਮੈਂ ਉੱਥੇ
0: ਹਾਂਜੀ
7: ਇਹ ਤਾਂ ਹੁਣ ਆਪੋ ਆਪਣਾ ਰਹਿਣ ਦਾ ਢੰਗ ਆ ਜੀ ਠੀਕ ਆ ਕਈ ਬੰਦੇ ਸਫਾਈ ਪਸੰਦ ਨੇ ਬਹੁਤ ਸਫਾਈ ਕਰਦੇ ਨੇ ਜਿਵੇਂ ਪਹਿਲਾਂ ਬਾਈ ਜੀ ਇੱਕ ਕਹਿੰਦਾ ਵੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਹਾਂ ਰੋਜ਼ ਉਹ ਘਰ ਦੀ ਸਫਾਈ ਵੀ ਰੱਖਦੇ ਹਾਂ ਹੁਣ ਉਹ ਵੀ ਤਾਂ ਕਦੋਂ ਸਟੂਡੈਂਟ ਹੀ ਸੀਗੇ ਹੁਣ ਉਹ ਵੀ ਤਾਂ ਵਧੀਆ ਨੇ ਵਧੀਆ ਨੂੰ ਵਧੀਆ ਨੀ ਕਹਿਣਾ ਆਪਾਂ ਮਾੜਿਆਂ ਨੂੰ ਚੱਕ ਚੱਕ ਕੇ ਮੂਹਰੇ ਲਿਆ ਰਹੇ ਹਾਂ
0: ਸਹੀ ਗੱਲ ਹੈ ਨਹੀਂ ਗੱਲ ਤੁਹਾਡੀ ਠੀਕ ਹੈ ਆਪਾਂ ਜਿਹੜਾ ਕੋਈ ਬੰਦਾ ਮਾੜਾ ਕੰਮ ਕਰਦਾ ਉਹ ਤਾਂ ਸਾਰੇ ਹੀ ਕਰਦੇ ਆ ਚਲੋ ਨਹੀਂ ਬਹੁਤ ਸ਼ੁਕਰੀਆ ਬਾਈ ਜੀ ਤੁਹਾਡੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਤੇ ਬਾਕੀ ਚਲੋ ਠੀਕ ਹੈ ਇਹਨਾਂ ਦੀ ਗੱਲ ਵੀ ਹੁਣ ਜਿਹੜੇ ਮਾੜਾ ਕਹਿ ਰਹੇ ਆ ਜਿਹੜੇ ਹੁਣ ਲੈਂਡਲੋਰਡ ਨੇ ਤੁਸੀਂ ਵੀ ਕਿਸੇ ਨਾ ਕਿਸੇ ਦਿਨ ਤਾਂ ਟੈਨੈਂਟ ਸੀਗੇ ਨਾ ਤੁਸੀਂ ਵੀ ਮੈਂ ਨੀ ਕਹਿੰਦਾ ਕਿ ਤੁਸੀਂ ਬਹੁਤ ਮੈਸ ਬਟ ਗੰਦ ਤਾਂ ਆਪਾਂ ਸਾਰਿਆਂ ਨੇ ਪਾਇਆ ਯੰਗ ਏਜ ਦੇ ਵਿੱਚ ਬੰਦਾ ਪਾਰਟੀ ਕਰਦਾ ਗੰਦ ਗੁੰਦ ਕਈ ਵਾਰ ਪੈ ਜਾਂਦਾ ਘਰਾਂ ਚ ਬਟ ਹੁਣ ਕਿਉਂ ਆਪਾਂ ਇੰਨਾ ਮਾੜਾ ਕਹਿਣ ਲੱਗ ਪਏ ਦੈਟਸ ਅ ਗੁੱਡ ਕੁਐਸਚਨ ਹੁਣ ਜਿਹੜੇ ਮਾੜਾ ਕਹਿ ਰਹੇ ਉਹ ਵੀ ਕਿਸੇ ਨਾ ਕਿਸੇ ਦਿਨ ਆਏ ਹੋਏ ਸੀ ਨਵੇਂ ਉਹ ਵੀ ਕਿਸੇ ਨਾ ਕਿਸੇ ਦਿਨ ਟੈਨੈਂਟ ਸੀਗੇ ਬੰਦਾ ਜੰਮਦਾ ਹੀ ਥੋੜ੍ਹਾ ਲੈਂਡਲੋਰਡ ਬਣ ਜਾਂਦਾ ਸੋ ਨਹੀਂ ਗੁੱਡ ਪੁਆਇੰਟ ਸੋ ਨੰਬਰ ਹੈ ਆਪਣਾ 905-673-3337 9 0 5 6 7 3 3 3 3 7 ਆਪਣਾ ਨੰਬਰ ਹੈ 40 ਦਿਨ ਫਿਲਮ ਲੱਗ ਚੁੱਕੀ ਹੈ ਬਈ ਤੇ 40 ਦਿਨ ਜਿਹਨੇ ਨਹੀਂ ਦੇਖੀ ਹਰ ਇੱਕ ਬੰਦਾ ਕਹਿ ਰਿਹਾ ਕਿ ਉਹ ਬੰਦਾ ਮਿਸ ਕਰ ਰਿਹਾ ਇੰਨੀ ਟੌਪ ਦੀ ਇੰਨੀ ਖੂਬਸੂਰਤ ਫਿਲਮ 40 ਦਿਨ ਇਸ ਫਿਲਮ ਨੂੰ 9.1 ਦੀ ਰੇਟਿੰਗ ਮਿਲੀ ਹੈ ਸਭ ਤੋਂ ਵੱਡੀ ਮੂਵੀ ਰੇਟਿੰਗ ਸਾਈਟ ਦੇ ਉੱਤੇ ਸੋ ਤੁਸੀਂ ਜ਼ਰੂਰ ਦੇਖੋ ਅੱਜ ਸਿਲਵਰ ਸਿਟੀ ਬ੍ਰੈਂਪਟਨ 9 ਵਜੇ ਸ਼ੋਅ ਹੈ ਸਿਨੇਪਲੈਕਸ 650-940 ਤੇ ਸਿਨੇਪਲੈਕਸ ਵੌਨ ਦੀ ਮੈਂ ਗੱਲ ਕਰ ਰਿਹਾ ਤੇ ਸਿਨੇਪਲੈਕਸ ਕੋਟਨੀ ਪਾਰਕ 720 ਤੇ 10-10 ਸਕਾਰਬਰੋ 7:45 ਤੇ 10 ਤੇ ਗੋਲਫ ਦੇ ਵਿੱਚ 9:50 ਤੇ ਮੂਵੀ ਨਹੀਂ ਦੇਖੀ ਮੇਰਾ ਕਹਿਣਾ ਮੰਨੋ ਇੱਕ ਵਾਰ ਦੇਖ ਕੇ ਆਓ ਕਹੋਗੇ ਇਹਨੂੰ ਕਹਿੰਦੇ ਆ ਸਿਨੇਮਾ 40 ਦਿਨ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗ ਚੁੱਕੀ ਆ ਸੋ ਸਟੂਡੀਓ ਦਾ ਆਪਣਾ ਨੰਬਰ ਹੈ 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 7 9 0 5 6 7 3 3 3 7 9 0 5 6 7 3 3 3 37 ਦੇ ਉੱਤੇ ਗੱਲਬਾਤ ਥੋੜੀ ਇੱਥੇ ਸਾਡੀ ਹੋ ਰਹੀ ਹੈ 905-673-3337 ਇੱਕੋ ਇੱਕ ਆਪਣਾ ਫੋਨ ਨੰਬਰ ਹੈ 905-673-3337 ਇੱਕ ਮੈਂ ਤੁਹਾਨੂੰ ਟਰੱਕ ਮਕੈਨਿਕ ਦੀ ਜੋਬ ਦੀ ਜਾਣਕਾਰੀ ਦੇ ਦੇਵਾਂ ਜੇ ਤੁਹਾਡੇ ਕੋਲ ਇੱਕ ਸਾਲ ਦਾ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਹੈ ਬ੍ਰੈਂਪਟਨ 'ਚ ਕੰਪਨੀ ਹੈ ਬਹੁਤ ਹੀ ਕਮਾਲ ਦੀ ਪੇ ਤੁਹਾਨੂੰ ਦੇ ਰਹੇ ਨੇ ਇਹਨਾਂ ਨੂੰ ਇੱਕ ਮਕੈਨਿਕ ਦੀ ਲੋੜ ਹੈ ਟਰੱਕ ਮਕੈਨਿਕ ਫੋਨ ਨੰਬਰ ਤੁਸੀਂ ਲਿਖ ਲਓ 416-616-3345 'ਤੇ ਕਾਲ ਜ਼ਰੂਰ ਕਰੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕਾਂ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਬਹੁਤ ਹੀ ਡਿਸਕਾਊਂਟਡ ਰੇਟ 'ਤੇ ਮੇਰਾ ਨਾਂ ਲੈ ਦਿਓ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਈਗਲ ਟਰੱਕ ਦੀ ਮਿਲਟਨ ਦੇ ਵਿੱਚ 401 ਤੋਂ ਉੱਤਰ ਅਨੁਸਾਰ 10874 ਸਟੀਲਸ ਐਵਨਿਊ ਈਸਟ ਸਟੀਲਸ ਐਂਡ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ ਨੰਬਰ ਹੈ 647-234-6293 ਜੀ 1253 ਹੈਲੋ 1253 ਹੈਲੋ ਜੀ ਹਾਂਜੀ ਹਾਂਜੀ ਬੋਲੋ ਜੀ 1253
8: ਹਾਂਜੀ ਬਾਈ ਕੀ ਹਾਲ ਨੇ
0: ਠੀਕ ਹੈ ਵੀਰੇ ਕੀ ਹਾਲ
8: ਬਹੁਤ ਵਧੀਆ ਜੀ ਚੜ੍ਹਦੀ ਕਲਾ ਬਾਈ
0: ਜੀ
8: ਬਾਈ ਮੈਂ ਤਾਂ

0: ਕੰਮ ਪੜਾਈ ਚਾਰ ਪੰਜ ਘੰਟੇ ਸੌਣ ਨੂੰ ਮਿਲਦਾ ਮਤਾ ਹੀ
1: ਠੀਕ ਹੈ
0: ਐਵੇਂ ਆਪਾਂ ਇਹਨਾਂ ਨੂੰ ਮਾੜਾ ਕਹੀ ਜਾਈਏ ਹੈ ਨਾ ਵੀ ਸਟੂਡੈਂਟ ਮਾੜੇ ਆ ਨਹੀਂ ਬਾਈ ਬਾਈ ਉਹਨਾਂ ਨੇ ਮਿਹਨਤਾਂ ਕੀਤੀਆਂ ਨੇ ਕੰਮ ਕੀਤਾ ਜ਼ੋਰ ਲਾ ਮਾਰਿਆ ਬਹੁਤੇ ਪੀ ਆਰ ਹੋ ਗਏ ਬਹੁਤੇ ਹਜੇ ਵੀ ਸਟਰਗਲ ਚ ਨੇ ਤੋ ਮੈਂ ਜਿਹੜੇ ਪੁਰਾਣੇ ਆਇਆ ਬਾਈ ਪੁਰਾਣੇ ਹੁਣ ਮੰਨ ਲਓ ਅੱਜ ਤੋਂ ਵੀਹ ਸਾਲ ਪਹਿਲਾਂ ਆਇਆ ਉਹ ਸਭ ਨੂੰ ਪਤਾ ਆਪਾਂ ਨੂੰ ਜਿਹੜੇ ਜਦੋਂ ਸਟੂਡੈਂਟ ਵੀਜ਼ਾ ਤੋਂ ਪਹਿਲਾਂ ਦੇ ਆਏ ਹੋਏ ਉਹ ਕਿੱਦਾਂ ਆਇਆ ਕਿਹੜੇ ਜ਼ਰੀਏ ਆਇਆ ਤੇ ਗੱਲ ਕੌੜੀ ਲੱਗੂ ਬਾਈ ਪਰ ਸਭ ਦੂਜੇ ਤਰੀਕੇ ਆਇਆ ਕੋਈ ਆਪਦੇ ਮਾਮੇ ਦੀ ਕੁੜੀ ਨਾਲ ਵਿਆਹ ਕਰਾ ਗਿਆ ਕਿਸੇ ਨਾਲ ਆਇਆ ਕੋਈ ਕਿਤੇ ਕਿਵੇਂ ਆਇਆ ਕੋਈ ਨਕਲੀ ਕਰਾ ਗਿਆ ਬਾਈ ਅੱਜ ਤੋਂ ਵੀਹ ਸਾਲ ਪਹਿਲਾਂ ਰਿਕਾਰਡ ਕੱਢ ਕੇ ਦੇਖ ਲਓ ਸਭ ਏਦਾਂ ਹੀ ਆਏ ਹੋਏ ਆ ਬਹੁਤ ਏਦਾਂ ਆਏ ਹੋਏ ਆ ਉਹ ਹੁਣ ਜਦੋਂ ਸਟੂਡੈਂਟ ਵੀਜ਼ੇ ਲੱਗੇ ਆ ਬਾਈ ਤਾਂ ਜਵਾਕ ਆਪਣੇ ਆਏ ਆ ਹਰ ਇੱਕ ਘਰ ਚੋਂ ਪਿੰਡ ਚੋਂ ਉੱਠ ਕੇ ਆਇਆ ਉਹ ਮਿਹਨਤਾਂ ਕੀਤੀਆਂ ਬਾਈ ਉਹਨਾਂ ਨੇ ਆ ਕੇ ਜ਼ੋਰ ਮਾਰਿਆ ਟਾਈਮ ਵੀ ਆਪਾਂ ਮਾੜੇ ਕਹੀ ਜਾਈਏ ਉਹ ਇੱਕ ਏਜ ਹੁੰਦੀ ਆ ਬਾਈ ਇੱਕ ਇੱਕ ਟਾਈਮ ਹੁੰਦਾ ਵਾ ਉਹ ਆ ਜਾਣਗੇ ਠੀਕ ਸਮਝ ਜਾਣਗੇ ਚੀਜ਼ਾਂ ਨੂੰ
1: ਜੀ ਬਟ ਫਿਰ ਲੈਂਡਲੋਰਡ ਇੰਨੇ ਤੰਗ ਕਿਉਂ ਨੇ
0: ਬਾਈ ਉਹਨਾਂ ਦੇ ਤੰਗ ਹੋਣ ਦਾ ਮਤਲਬ ਇਹ ਆ ਬਈ ਮੈਂ ਬਾਈ ਆਸਟ੍ਰੇਲੀਆ ਸੀ ਅੱਠ ਨੌ ਸਾਲ ਲਾ ਕੇ ਆਇਆ ਉੱਥੇ ਬਾਈ ਇਹ ਪੈਸੇ ਨੀ ਭਰ ਕੇ ਰਾਜੀ ਤੁਸੀਂ ਰੀਅਲ ਸਟੇਟ ਦੇ ਥਰੂ ਕਰ ਦੋ ਉੱਥੇ ਰੀਅਲ ਸਟੇਟ ਦੇ ਥਰੂ ਕਰ ਦਿੰਦੇ ਤੁਸੀਂ ਉਹ 6 ਮਹੀਨੇ ਬਾਅਦ ਘਰ ਚੈੱਕ ਕਰਨ ਆਉਂਦੇ ਆ ਉਹ ਮੈਂ ਅਸੀਂ ਸਟੂਡੈਂਟ ਰਹਿੰਦੇ ਸੀ ਚਾਰ ਜਾਣੇ ਰਹਿੰਦੇ ਸੀ ਸਾਡਾ 6 ਮਹੀਨੇ ਬਾਅਦ ਘਰ ਇੰਸਪੈਕਸ਼ਨ ਹੁੰਦੀ ਸੀ ਪ੍ਰੋਪਰ ਸਾਨੂੰ ਪਤਾ ਅਸੀਂ ਸਫਾਈ ਰੱਖਣੀ ਆ ਅਸੀਂ ਵੀ 17-18 ਸਾਲ ਦੀ ਉਮਰ ਚ ਬਾਹਰ ਗਏ ਸੀ ਬਾਈ
1: ਜੀ ਜੀ ਜੀ
0: ਸਾਨੂੰ ਪਤਾ ਸੀ ਇਹ ਚੀਜ਼ਾਂ ਬਾਈ ਇਹਨਾਂ ਨੂੰ ਥੋੜਾ ਜਿਹਾ ਤਾਂ ਹੋਣ ਲੱਗ ਗਿਆ ਇੱਕ ਤਾਂ ਯੂ ਨੋ ਬਾਈ ਇਹਨਾਂ ਦੀ ਜਿਹੜੇ ਵੱਡੇ ਜਵਾਕ ਹੋ ਗਏ ਜਾਂ ਕਈ ਕੰਮ ਨੀ ਕਰਦੇ ਜਿਹੜੇ ਕਰਦੇ ਆ ਉਹ ਨਗ ਕਰਦੇ ਆ ਇਹਨਾਂ ਨੇ ਮਿਹਨਤਾਂ ਕੀਤੀਆਂ ਨੋ ਡਾਊਟ ਇਹਨਾਂ ਨੇ ਬਹੁਤ ਕੰਮ ਕੀਤਾ ਬਾਈ ਪੁਰਾਣਿਆਂ ਨੇ ਆ ਕੇ ਪਰ ਉਹ ਬਸ ਇੱਕ ਚੀਜ਼ ਫਸ ਕੇ ਰਹਿ ਗਏ ਬਾਈ ਇਹਨਾਂ ਨੂੰ ਦਿਖਾ ਦਿੱਤਾ ਗਿਆ ਕਿ ਸਟੂਡੈਂਟ ਮਾੜੇ ਹੀ ਆ ਉਹ ਦੋ ਚਾਰ ਦੇ ਕਰਕੇ ਬਾਈ ਸਾਰੀ ਕਮਿਊਨਿਟੀ ਉਹਨਾਂ ਦੇ ਮਗਰ ਪੈ ਗਈ ਬਈ ਸਟੂਡੈਂਟ ਹੀ ਮਾੜੇ ਆ
1: ਜੀ ਜੀ ਜੀ
0: ਮਾਰੇ ਬਾਈ ਇੱਥੇ ਆਪਾਂ ਪੱਕੇ ਤੋਂ ਪੱਕੇ ਪੁਰਾਣੇ ਤੋਂ ਪੁਰਾਣੇ ਵੀ ਬਹੁਤ ਬੈਠੇ ਆ
1: ਹਾਂ ਨਹੀਂ ਉਹ ਤਾਂ ਹੈ
0: ਗੱਲ ਇਹ ਆ ਕਿ ਜਿਹੜੇ ਬੰਦੇ ਤੇ ਹੱਥ ਪੈਂਦਾ ਗੱਲ ਇਹ ਆ ਬਈ ਜਿਹੜੇ ਬੰਦੇ ਤੇ ਹੱਥ ਪੈਂਦਾ ਨਾ ਉਹਦੇ ਤੇ ਪਾਉਂਦੇ ਆ ਕਿਉਂਕਿ ਸਟੂਡੈਂਟ ਕੋਲੇ ਰਾਈਟਸ ਨਹੀਂ ਹੁੰਦੇ ਪੂਰੇ ਉਹ ਆਪਦੀ ਗੱਲ ਠੋਕ ਵਜਾ ਕੇ ਕਹਿ ਨਹੀਂ ਸਕਦੇ ਜਿੱਦਣ ਹੀ ਸਟੂਡੈਂਟ ਪੱਕਾ ਹੋ ਜਾਂਦਾ ਠੋਕ ਵਜਾ ਕੇ ਗੱਲ ਕਰਦਾ ਉਹ ਸਭ ਕੁਝ ਸਹੀ ਹੋ ਜਾਂਦਾ
1: ਨਹੀਂ ਪਰ ਹੁਣ ਪੱਕੇ ਹੋਣ ਤੋਂ ਪਹਿਲਾਂ ਇੱਕ ਬਾਈ ਜੀ ਕਹਿੰਦੇ ਕਿ ਮੈਂ 2-4 ਪ੍ਰਾਪਰਟੀਆਂ ਰੱਖੀਆਂ ਰੈਂਟ ਕੀਤੀਆਂ ਫਿਰ ਜਦੋਂ ਕੱਢਣ ਦਾ ਟਾਈਮ ਆਉਂਦਾ ਉਹ ਕਹਿੰਦੇ ਕੱਢ ਕੇ ਦੇਖ ਲਾ ਸੱਦ ਲਾ ਪੁਲਿਸ ਨੂੰ ਫਿਰ ਕਹਿੰਦੇ ਕੁਝ ਬਣਦਾ ਨਹੀਂ ਨਾਲੇ ਉਹ ਕਿਹੜਾ ਪੱਕੇ ਨੇ
0: ਬਾਈ ਏਦਾਂ ਕਿਤੇ ਹੋ ਹੀ ਨਹੀਂ ਸਕਦਾ ਦੱਸ ਕਿੱਥੇ ਲਿਖਿਆ ਉਹ ਇਹ ਗੱਲਾਂ ਨੀ ਬਾਈ ਆਏ ਕੋਈ ਨੀ ਬਾਈ ਕਰਦਾ ਏ ਕੋਈ ਵੀ ਨੀ ਕਰਦਾ ਉਹ ਗੱਲ ਹੋ ਗਈ ਧਾਰਨਾ ਬਣ ਜਾਂਦੀ ਆ ਬਈ ਏਦਾਂ ਨੀ ਤਾਂ ਏਦਾਂ ਬਦਨਾਮ ਕਰ ਦੋ ਸਟੂਡੈਂਟ ਨੂੰ ਯਾਰ ਤੁਸੀਂ ਬਾਈ ਕਿਸੇ ਵੀ ਬੰਦੇ ਨੂੰ ਆਪਦੇ ਘਰ ਦਾ ਟਾਈਮ ਦਓਗੇ ਹਾਂ ਇਹ ਮੈਂ ਜ਼ਰੂਰ ਦੇਖਿਆ ਇੱਥੇ ਕਿ ਜਿਹੜੇ ਇੱਥੋਂ ਦੀ ਮੰਨ ਲਓ ਆਪਾਂ ਯੂਰਪੀਅਨ ਗੋਰੇ ਵਗੈਰਾ ਲਾ ਲਓ ਅਪਾਰਟਮੈਂਟ ਚ ਰਹਿੰਦੇ ਆ ਉਹ ਕਬਜ਼ਾ ਕਰਦੇ ਆ ਉਹ ਦੱਬਦੇ ਆ ਪਰ ਜੇ ਬਾਈ ਤੁਸੀਂ ਘਰ ਦੇ ਤਾ ਇਟ ਡਜ਼ਨਟ ਮੀਨ ਕਿ ਤੁਸੀਂ ਉਹਦੇ ਤੇ ਧਿਆਨ ਨਹੀਂ ਦੇਣਾ ਤੁਸੀਂ ਰੈਂਟ ਤੇ ਦਿੱਤਾ ਤੁਸੀਂ ਉਹਨਾਂ ਨੂੰ ਕਹੋ ਲੈਣ ਤੋਂ ਪਹਿਲਾਂ ਰੈਂਟ ਦੇ ਦੇਣ ਤੋਂ ਪਹਿਲਾਂ ਉਹਨਾਂ ਨੂੰ ਕਹੋ ਬਈ ਐਵਰੀ 3 ਮੰਥ ਮੈਂ ਆ ਕੇ ਇੰਸਪੈਕਸ਼ਨ ਕਰਕੇ ਜਾਊਂ ਗੱਲ ਤਾਂ ਇਹ ਨਾ ਬਾਈ ਜੇ ਪ੍ਰੋਪਰ 3-4 ਮਹੀਨੇ ਬਾਅਦ ਇੱਕ ਵਾਰ ਜਾ ਕੇ ਤੁਸੀਂ ਗੇੜਾ ਮਾਰੋਗੇ ਜੇ ਉਹ 3 ਮਹੀਨੇ ਚ ਗੰਦ ਪਾਇਆ ਹੋਊ ਬਾਈ ਉਹਨਾਂ ਨੂੰ ਡਰ ਹੋਊ ਪੇਪਰ ਸਾਈਨ ਕਰਾਓ ਪੇਪਰ ਸਾਈਨ ਕਰਾਓ ਬਈ ਜੇ ਸਾਨੂੰ ਗੰਦ ਦਿਖਿਆ ਅਸੀਂ ਘਰ ਚੋਂ ਕੱਢ ਦਾਂਗੇ ਤੁਹਾਨੂੰ ਯਾਰ ਬਾਈ ਸਟੂਡੈਂਟ ਬੰਦੇ ਦਾ ਡਰਾਵਾ ਹੀ ਬੜਾ ਹੁੰਦਾ ਉਹਨੂੰ ਪਤਾ ਬਈ ਮੈਂ ਇੱਥੇ ਰਹਿਣਾ ਵਾ ਮੈਂ ਕੇਸ ਪਵਾ ਲਿਆ ਮੇਰੀ ਪੀ ਆਰ ਐਵਰੀਥਿੰਗ ਰੁਕ ਜੂ
1: ਚਲੋ ਨਹੀਂ ਦੇਖਦੇ ਆ ਥੈਂਕ ਯੂ ਵੀਰੇ ਨਹੀਂ ਤੁਹਾਡਾ ਵੀ ਧੰਨਵਾਦ ਵੀ ਆਪਾਂ ਚਲੋ ਬੁਰਾ ਜ਼ਿਆਦਾ ਕਹਿੰਨੇ ਆ ਅਗਲੇ ਨੂੰ ਸਮਝਦੇ ਘੱਟ ਆ ਵੀ ਉਹ ਵੀ ਬੰਦਾ ਮਿਹਨਤ ਕਰਦਾ ਉਹ ਵੀ ਬੰਦਾ ਦਿਨ ਰਾਤ ਆਪਣੀ ਸ਼ਿਫਟਾਂ ਲਾ ਰਿਹਾ ਤੇ ਕਮਾਈ ਕਰਨ ਲਈ ਬੰਦਾ ਇੱਥੇ ਆਇਆ ਸੋ ਨੰਬਰ ਹੈ 905-673-3337 ਆਪਣਾ ਇੱਕ ਤਾਂ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਦਈਏ ਬਈ HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਆਪਣੀ ਸ਼ਹਿਰ ਦੀ HK ਮੂਵਰਸ ਨਵਾਂ ਘਰ ਲੈ ਲਿਆ ਮੁਬਾਰਕਾਂ ਹੁਣ ਮੂਵ ਹੋ ਰਹੇ ਹੋ ਤਾਂ 416-524-6704 416-524-6704 HK ਮੂਵਰਸ ਉਸੇ ਨਾਲ ਨਾਲ ਜੇ ਤੁਸੀਂ ਇੰਟਰਲੋਕਿੰਗ ਕਰਾਉਣੀ ਹੈ ਨਵਾਂ ਡਰਾਈਵੇ ਬਣਵਾਉਣਾ ਮੈਂ ਨਾ ਤੁਹਾਨੂੰ ਇੱਕ ਨੰਬਰ ਦਿੰਦਾ ਮੈਂ ਹੁਣੇ ਇਹਨਾਂ ਤੋਂ ਆਪ ਖੁਦ ਆਪਣਾ ਕੰਮ ਕਰਾਇਆ ਸਸਤੇ ਤੋਂ ਸਸਤਾ ਰੇਟ ਪਰ ਕੁਆਲਿਟੀ ਸਭ ਤੋਂ ਟੌਪ ਦੀ ਇਹਨਾਂ ਤੋਂ ਮਹਿੰਗੇ ਐਵੇਂ ਬਿਨਾਂ ਕਿਸੇ ਗੱਲੋਂ ਕਈ ਲੋਕ ਰੇਟ ਚਾਰਜ ਕਰ ਰਹੇ ਆ ਕੰਮ ਆਉਂਦਾ ਨਹੀਂ ਹੈਗਾ ਬਾਈ ਜੀ ਇੰਨੇ ਪ੍ਰੋਫੈਸ਼ਨਲ ਨੇ ਇੰਨਾ ਇਹਨਾਂ ਨੂੰ ਮਟੀਰੀਅਲ ਦਾ ਕਹਿੰਦੇ ਇੰਨੀ ਨੌਲੇਜ ਆ ਮਟੀਰੀਅਲ ਨੂੰ ਲੈ ਕੇ ਮਾੜਾ ਪੱਥਰ ਲਾਉਂਦੇ ਹੀ ਨਹੀਂ ਇੱਕ ਵਾਰ ਬਾਈ ਜੀ ਨੂੰ ਕਾਲ ਕਰੋ ਕਿ ਬਾਈ ਜੀ ਨਵੀਂ ਨੇ ਤੁਹਾਡੀ ਬੜੀ ਤਾਰੀਫ ਕੀਤੀ ਤੁਸੀਂ ਇਹਨਾਂ ਦਾ ਕੰਮ ਦੇਖ ਲਿਓ ਆਪ ਕਹੋਗੇ ਵਾਹ ਨੰਬਰ ਹੈ 416-930-4238 ਨਵਾਂ ਡਰਾਈਵੇ ਬਣਵਾਉਣਾ ਕੋਈ ਕੌਂਕਰੀਟ ਦਾ ਕੰਮ ਕਰਵਾਉਣਾ

0: ਬੈਕਯਾਰਡ ਪੱਕੀ ਕਰਾਉਣੀ ਇੰਟਰਲੋਕਿੰਗ 405 416 932 4169304238 ਕੰਮ ਦੇਖਿਓ ਇਹਨਾਂ ਦਾ ਕਿਹੜਾ ਤੁਸੀਂ ਵੀ ਅਸ਼ਕਰ ਉੱਠੋਗੇ ਮੱਲੀ ਟੈਂਟ ਨਵਾਂ ਟੈਂਟ ਲਵਾਉਣਾ ਬਈ ਤਾਂ ਮੱਲੀ ਟੈਂਟ ਸਰਵਿਸਿਜ਼ ਦੀ ਬਹਿਰਾ ਬਹਿਰਾ ਤੇ ਬੱਲੇ ਬੱਲੇ ਆ ਮੱਲੀ ਟੈਂਟ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਟੈਂਟ ਕਲੀਅਰ ਟੈਂਟ ਵਾਈਟ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਸਟੇਜ ਫੈਨ ਪੱਖੇ ਚਾਹੀਦੇ ਆ ਹੀਟਰ ਚਾਹੀਦੇ ਆ ਲਗਜ਼ਰੀ ਪੋਰਟੇਬਲ ਵਾਸ਼ਰੂਮ ਸਾਰਾ ਕੁਛ ਹੈ ਮੱਲੀ ਫਾਰਮ ਕੋਲ ਮੱਲੀ ਟੈਂਟ ਕੋਲ ਸੋਰੀ ਮੱਲੀ ਟੈਂਟ 647-999-2569 ਤੇ ਕਾਲ ਕਰੋ 647-999-2569 ਮੱਲੀ ਟੈਂਟ 647-999-2569 ਫਾਰਮ ਦੀ ਗੱਲ ਕੀਤੀ ਹੈ ਗਿੱਲ ਫਾਰਮ ਤੇ ਪਹੁੰਚੋ ਡਿਕਸੀ ਅਤੇ ਕਿੰਗ ਦੇ ਕੋਰਨਰ ਤੇ ਗਿੱਲ ਫਾਰਮ ਵਾਲੇ ਹਾਜ਼ਰ ਨੇ ਗਿੱਲ ਫਾਰਮ ਦਾ ਜਿਹੜਾ ਆਟਾ ਹਾਈ ਕੁਆਲਿਟੀ 100% ਔਰਗੈਨਿਕ ਜਿਹਨੂੰ ਕਹਿੰਦੇ ਆ ਹੋਲ ਵੀਟ ਆਟਾ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਫਰੈਸ਼ ਹੋਲ ਵੀਟ ਬਾਜਰਾ ਰਾਗੀ ਬੇਸਣ ਮੱਕੀ ਦਾ ਆਟਾ ਕੋਈ ਪ੍ਰਿਜ਼ਰਵੇਟਿਵ ਨਹੀਂ ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ ਵੈਰੀ ਹਾਈ ਇਨ ਫਾਈਬਰ ਤੇ ਇੱਥੇ ਹੁਣ ਸਬਜ਼ੀਆਂ ਵੀ ਮਿਲ ਰਹੀਆਂ ਤੁਹਾਨੂੰ ਫਾਰਮ ਦੇ ਫਰੈਸ਼ ਮਟਰ ਪਾਲਕ ਧਨੀਆ ਜ਼ੁਕੀਨੀ ਟਮਾਟਰ ਫਾਰਮ ਦੇ ਆਲੂ ਬੈਂਗਣ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਕੈਲਡਨ ਦੇ ਵਿੱਚ 10 to 7 ਖੁੱਲਦੇ ਆ ਗਿੱਲ ਫਾਰਮ ਜੀ 3932 ਹੈਲੋ
1: ਮੈਂ ਪੜ੍ਹਾ ਕੱਢ ਟੌਪਿਕ ਗੱਲ ਕਰਦਾ ਵੀ ਨਾ ਤਾਂ ਸਟੂਡੈਂਟ ਮਾੜੇ ਨਾ ਓਨਰ ਮਾੜੇ ਬੰਦੇ ਹੀ ਮਾੜੇ ਹੈਗੇ ਜਿਹੜੇ ਮਤਲਬ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਆ ਹਨਾ ਗੱਲ ਆਇਆ ਵੀ ਸਟੂਡੈਂਟ ਵਿੱਚ ਪਈ ਰੱਖਦੇ ਵਿੱਚ ਬਚਾਉਣਰ ਵੀ ਰੱਖਦੇ ਆ ਕਈ ਪੈ ਹੁਣ ਬੰਦਾ ਫੋਰਡ ਹੀ ਨੀ ਕਰ ਸਕਦਾ, ਰੱਖੂ ਕਰੂਗਾ ਕੀ? ਕਿਸੇ ਓਨਰ ਨੇ ਅੱਜ ਤੱਕ ਆਏ ਕਿਹਾ ਭਾਈ 1800 ਚੱਲਦਾ ਰੈਂਟ, 1400 ਦੋ ਹੀ ਚਾਰ ਬੰਦੇ ਨੇ ਰਹਿਣਾ ਸੀ, ਕਹਿੰਦਾ ਇਹ ਗੱਲ ਜੀ? ਬੰਦਾ ਕਹਿੰਦਾ ਰੈਂਟ ਮੈਂ 2500 ਲਵਾ, ਬੰਦੇ ਦੋ ਰਹਿਣ, ਕਿਵੇਂ ਰਹਿਣਗੇ ਉਹ? ਵੀ ਇਹ ਚੀਜ਼ਾਂ ਵੀ ਦੇਖਣੀਆਂ ਪੈਣੀਆਂ ਨੇ ਨਾ, ਆਪਾਂ ਕਹਿੰਦੇ ਸਫਾਈ ਸਫਾਈ ਸਟੂਡੈਂਟ ਸਟੂਡੈਂਟ ਕਰੀ ਜਾਂਦੇ ਹੈਗੇ, ਆਏ ਦਾ ਹੁਣ ਸਾਰੀ ਕਮਿਊਨਿਟੀ ਰਹਿੰਦੀ ਆ, ਜਦੋਂ ਅਫੋਰਡੇਬਿਲਟੀ ਹੈ ਹੀ ਨੀ ਇੰਨੀ, ਬੰਦਾ ਫਿਰ ਕਰੂਗਾ ਜੀ ਕੁਛ ਨਾ ਕੁਛ ਤਾਂ?
0: ਨਹੀਂ ਪਰ ਕੁਛ ਨਾ ਕੁਛ ਤਾਂ ਕਰੂਗਾ. ਹੁਣ ਇੱਕ ਬਾਈ ਜੀ ਕਹਿੰਦੇ ਨਾ ਵੀ ਪੰਜ ਬੰਦੇ ਕਹਿੰਦੇ ਅਸੀਂ ਰਹਿਣਾ, ਤੇ 14-14 ਬੰਦੇ ਆ ਕੇ ਰਹਿ ਰਹੇ ਸੀਗੇ ਉੱਥੇ ਰਜਾਈਆਂ ਵਿਛਾ ਕੇ, ਜਦੋਂ ਕਿਹਾ ਵੀ ਯਾਰ ਆਏ ਨਾ ਕਰੋ, ਉਹ ਕਹਿੰਦੇ ਕੱਢ ਲਓ ਜਿਵੇਂ ਕੱਢ ਹੁੰਦਾ, ਤੇ ਫਿਰ ਲੜਾਈਆਂ ਪੈਂਦੀਆਂ ਨੇ. ਮੈਨੂੰ ਗੱਲ ਕੀਤੀ ਵੀ ਚਾਰ ਬੰਦੇ ਕਹਿ ਕੇ 14 ਰਹਿ ਰਹੇ ਸੀ, ਕਿੰਨਾ ਕੁ ਰੈਂਟ ਚਾਰਜ ਕਰ ਰਹੇ ਸੀ, ਕੀ ਰੈਂਟਲ ਰੇਟ ਤੋਂ ਜ਼ਿਆਦਾ ਸੀ, ਇਹ ਨਹੀਂ ਦੱਸ ਦੇਣਗੇ. ਬਟ ਵੀਰ ਹੁਣ ਦੇਖੋ 1500 ਜੇ ਕੋਈ ਬੰਦਾ ਇੰਨਾ ਫਾਲਤੂ ਦਾ ਚਾਰਜ ਕਰ ਰਿਹਾ ਤਾਂ ਫਿਰ ਆਪਾਂ ਐਕਸੈਪਟ ਕਿਉਂ ਕਰਦੇ ਹਾਂ? ਹੋਰ ਕੋਈ ਘਰ ਲੱਭ ਰਹੀ ਹੈ? ਨਹੀਂ
1: ਨਹੀਂ, ਕਈ ਵਾਰ ਕੀ ਹੁੰਦਾ ਜੀ ਕਿਸੇ ਬੰਦੇ ਦੇ ਨਾ ਕੰਮ ਨੇੜੇ ਹੁੰਦਾ ਗਾ. ਹੁਣ ਓਨਰ ਵੀ ਕਈ ਪ੍ਰੋਪਰਟੀਆਂ ਏਦਾਂ ਦੀਆਂ ਨੇ, ਤੁਹਾਨੂੰ ਵੀ ਪਤਾ ਹੀ ਭਾਜੀ, ਤੁਸੀਂ ਵੀ ਕੰਮ ਕਰਦੇ ਹੋ, ਚਾਰ ਚਾਰ ਪੰਜ ਪੰਜ ਲੈ ਕੇ ਛੱਡ ਦਿੰਦੇ ਨੇ ਬੰਦਾ. ਆਪ ਓਨਰ ਗੇੜਾ ਮਾਰਦਾ ਨੀ, ਦੋ ਸਾਲ ਬਾਅਦ ਜਾਂਦਾ, ਫਿਰ ਦੋ ਸਾਲਾਂ ਬਾਅਦ ਤਾਂ ਇਹ ਜੇ ਕੁਛ ਹੀ ਦੇਖੂਗਾ ਨਾ ਜੀ, ਹਨਾ? ਬੰਦਾ ਊਂ ਨੀ ਨਾ ਕਿਹਾ ਕਰਦਾ, ਉਹ ਤਾਂ ਸੋਚ ਕੇ ਲੈਣਾ ਦਾ ਵੀ ਇੱਧਰੋਂ ਰੈਂਟ ਆ ਜੋ, ਇੱਧਰੋਂ ਆਏ ਆ ਜੋ, ਇੱਧਰੋਂ ਆਪਣੀ ਪ੍ਰੋਪਰਟੀ ਬਣ ਗਈ, ਐਂ ਬਣ ਗਈ, ਹਨਾ? ਦਿਮਾਗ ਤਾਂ ਫਿਰ ਸਟੂਡੈਂਟਾਂ ਜਾਂ ਰੈਂਟਲਾਂ ਦੇ ਸਿਰ ਤੇ ਚੱਲਦਾ ਨਾ, ਜਦੋਂ ਰੈਂਟਲ ਕੁਝ ਕਰਦੇ ਨੇ ਫਿਰ ਉਹ ਦਿਮਾਗ ਹੋਰ ਪਾਸੇ ਉਹਨਾਂ ਨੂੰ ਟਾਰਗੇਟ ਕਰਨ ਲੱਗ ਜਾਂਦਾ ਬੁੱਟੇ ਪਾਸੇ, ਹਨਾ? ਹਾਂ, ਵੀ ਕਹਿੰਦਾ ਮਤਲਬ ਇਹ ਵੀ ਇਕੱਲਾ ਇਹ ਨੀ ਹੈਗਾ ਵੀ ਸਟੂਡੈਂਟ ਹੀ ਨੇ ਓਨਰ, ਮਤਲਬ ਜਿਹਨਾਂ ਕੋਲ ਘਰ ਆ ਸਫਾਈ ਤਾਂ ਉਹ ਵੀ ਨੀ ਰੱਖਦੇ,
0: ਸਟੂਡੈਂਟ ਸੀਗੇ, ਗਰਾਜ ਬਹੁਤ ਗੰਦ ਪਿਆ ਡੱਬੇ ਪੀਜ਼ੇ ਦੇ, ਦਾਰੂ ਦੀਆਂ ਬੋਤਲਾਂ. ਇੱਕ ਵੀਰ ਕਹਿੰਦੇ ਨਵੀਂ ਯਾਰ ਜਿਹੜਾ ਬੰਦਾ ਮਾਲਕ ਵੀ ਆ ਉਹਦਾ ਵੀ ਗਰਾਜ ਖੋਲ ਕੇ ਦੇਖ ਲਓ, ਗੱਡੀ ਖੜਾਉਣ ਨੂੰ ਥਾਂ ਨੀ ਹੁੰਦਾ, ਇੰਨਾ ਮੈਸ ਪਿਆ ਹੁੰਦਾ ਗਰਾਜ.
1: ਬਿਲਕੁਲ ਜੀ ਬਿਲਕੁਲ, ਕਈ ਬੰਦੇ ਤਾਂ ਮੈਂ ਵੀ ਪਹਿਲਾਂ ਰੈਂਟ ਤੇ ਰਹਿੰਦਾ ਰਿਹਾ ਜੀ, ਕਿਸੇ ਕੋਲ ਲਾਂਡਰੀ ਸਾਫ਼ ਕਰਨ ਦਾ ਟਾਈਮ ਨੀ ਉਹਨਾਂ ਕੋਲ, ਹਨਾ ਜੀ?
0: ਸੋ ਤੁਸੀਂ ਕਹਿੰਦੇ ਹੋ ਜਿੰਨਾ ਗੰਦ ਰੈਂਟਰ ਪਾਉਂਦੇ ਉਹਨਾਂ ਗੰਦ ਕੀ ਮਾਲਕ ਵੀ ਪਾਉਂਦੇ ਆ?
1: ਮਾਲਕ ਵੀ ਪਾਉਂਦੇ ਜੀ, ਮਤਲਬ ਸਾਰੇ ਨੀ, ਸਾਰੇ ਨੀ ਮੈਂ ਟਾਰਗੇਟ ਕਰ ਰਿਹਾ, ਮੀਨਸ ਕੱਲੇ ਸਟੂਡੈਂਟ, ਜਿਵੇਂ ਆਪਾਂ ਸਟੂਡੈਂਟ ਨੇ ਜਿੰਨੀ ਕੁ ਲੱਗਦੇ ਆ ਉਨੇ ਕੁ ਮਾਲਕ ਵੀ ਹੈਗੇ ਨੇ। ਦੁਨੀਆਂ ਸਾਰੀ ਇੱਕੋ ਜਿਹੀ ਨੀ ਹੋ ਸਕਦੀ ਕਦੇ ਵੀ, ਹਨਾ। ਜੇ ਆਪਾਂ ਕਹੀਏ ਸਾਰੀ ਚੰਗੇ ਸਾਰੀ ਮਾੜੇ, ਸਾਰੀ ਚੰਗੇ ਬਣ ਕੇ ਸਫਾਈ ਰੱਖਣ ਲੱਗ ਗਏ, ਸਫਾਈ ਵਾਲਿਆਂ ਦਾ ਕੰਮ ਹੀ ਖਤਮ ਹੋ ਜੂਗਾ, ਪਰ ਕਲੀਨਿੰਗ ਵਾਲਾ ਕੌਣ ਲੈ ਕੇ ਜਾਊਗਾ ਜੀ?
0: ਠੀਕ ਹੈ, ਥੈਂਕ ਯੂ ਵੀਰੇ। ਨਹੀਂ ਚਲੋ, ਬਹੁਤ ਸ਼ੁਕਰੀਆ ਤੁਹਾਡਾ ਵੀ, ਧੰਨਵਾਦ, ਥੈਂਕਸ ਫੋਰ ਯੂਰ ਕਾਲ। ਸੋ ਨੰਬਰ ਆਪਣਾ 905-673-3337, 905-673-3337, 905-673-3337 ਤੇ। ਚਲੋ, ਬੜੀਆਂ ਸੋਹਣੀਆਂ ਗੱਲਾਂ ਬਾਤਾਂ ਸਾਰੇ ਕਰ ਰਹੇ ਨੇ। ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ, ਅਮਨ ਤੇ ਸੌਰਵ ਨੂੰ ਕਾਲ ਕਰੋ। ਨੰਬਰ ਵਨ ਟੀਮ, ਬੰਦੇ ਇਮਾਨਦਾਰ ਬਹੁਤ ਨੇ ਯਾਰ, ਇਹ ਨਾ ਖੜਦੇ ਆ ਤੁਹਾਡੇ ਲਈ। ਬਹੁਤ ਸਾਰੇ ਲੋਕਾਂ ਨੇ ਜਦੋਂ ਜੰਗ ਛਿੜੀ ਆ, ਟਿਕਟਾਂ ਲਈਆਂ, ਟਰੈਵਲ ਏਜੰਟ ਨੂੰ ਕਾਲ ਕੀਤਾ, ਏਜੰਟ ਫੋਨ ਨਾ ਚੱਕੇ, ਏਜੰਟ ਹੈਲਪ ਨਾ ਕਰੇ, ਫਿਰ ਇਹਨਾਂ ਨੂੰ ਕਾਲਾਂ ਕੀਤੀਆਂ ਕਈਆਂ ਨੇ, ਟਿਕਟ ਕਿਸੇ ਹੋਰ ਤੋਂ ਲਈ ਸੀ, ਪਰ ਇਹ ਇੰਨੇ ਇਮਾਨਦਾਰ ਬੰਦੇ ਆ, ਕਾਲ ਕਰਕੇ ਇਹਨਾਂ ਤੋਂ ਮਦਦ ਲਈ ਅਗਲਿਆਂ ਨੇ। ਸੋ ਦੁਆਬਾ ਟਰੈਵਲ 905-796-7800, 905-796-7800, 905-796-7800, ਦੁਆਬਾ ਟਰੈਵਲ 905-796-7800 ਤੇ ਤੁਸੀਂ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਗੱਲਬਾਤ ਜ਼ਰੂਰ ਕਰੋ ਤੇ ਵਧੀਆ ਆਪਣੀ ਟਿਕਟ ਬੁੱਕ ਕਰਾਓ। ਸਪਟੈਂਬਰ, ਅਕਤੂਬਰ, ਨਵੰਬਰ, ਦਸੰਬਰ, ਜਦੋਂ ਵੀ ਜਾਣਾ ਤਾਂ ਦੁਆਬਾ ਟਰੈਵਲ। ਉਸਦੇ ਨਾਲ ਨਾਲ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂ, ਫੈਸ਼ਨ ਆਈ ਕਿਊ, ਕੁੜਤੇ ਪਜਾਮੇ ਲੈਣੇ ਆ, ਕੋਟ ਪੈਂਟ ਲੈਣੇ ਆ, ਇੱਕ ਲਓ ਤੇ ਦੂਜਾ ਤੁਹਾਨੂੰ ਮਿਲ ਰਿਹਾ 25% ਆਫ। ਕਿਆ ਬਾਤ ਹੈ, ਫੈਸ਼ਨ ਆਈ ਕਿਊ, ਕੋਟ ਪੈਂਟ, ਕੁੜਤੇ ਪਜਾਮੇ, ਉਹ ਵੀ ਕਸਟਮ, ਇੱਕ ਲਓ ਦੂਜਾ 25% ਆਫ। ਵਿਆਹਾਂ ਦੇ ਸੀਜ਼ਨ ਲਈ ਹੋ ਜਾਓ ਤਿਆਰ ਯਾਰ, ਵਧੀਆ ਟੌਰ ਕੜਕੇ ਜਾਓ। 905-453-2225 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-1557, 647-504-1557। ਜੀ 3257, ਹੈਲੋ, ਹੈਲੋ ਜੀ,
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ।
2: ਆਪਣਾ ਸੁਣ ਰਹੇ ਸੀਗੇ ਨਾ, ਰੈਂਟ ਵਗੈਰਾ ਦੀ ਗੱਲ ਚੱਲ ਰਹੀ ਸੀ ਵੀ ਜਿਹੜੇ ਸਟੂਡੈਂਟ ਲੈਂਦੇ ਹੈਗੇ, ਤੇ ਮੈਂ ਤੁਹਾਨੂੰ ਆਪਣੇ ਇੱਕ,
0: ਆਪਣਾ ਵੀਰੇ ਪਿੱਛੇ ਰੇਡੀਓ ਚੱਲ ਰਿਹਾ ਨਾ, ਉਹਨੂੰ ਬੰਦ ਕਰ ਲਓ।
2: ਓਕੇ ਜੀ, ਓਕੇ, ਠੀਕ ਹੈ ਜੀ। ਤੇ ਮੈਂ ਤੁਹਾਨੂੰ ਆਪਣੀ ਇੱਕ ਸਟੋਰੀ ਦੱਸ ਦਾ ਵੀ ਮੈਂ ਉਹ ਰਿਹਾ ਸੀਗਾ 2024 ਚ, ਤੇ 24 ਦੇ ਵਿੱਚ ਮਤਲਬ ਕਿ ਮੈਂ ਉਰੇ 3-4 ਘਰ ਬਦਲਿਆ, ਮਤਲਬ ਕਿ ਉਹਨਾਂ ਦੇ ਵਿੱਚੋਂ ਚਲੋ ਦੋ ਨਾਲ ਤਾਂ ਆਪਣਾ ਵਧੀਆ ਰਹੀ ਆ, ਤੇ ਇੱਕ ਮੇਰੇ ਮਤਲਬ ਕਿ ਅਸੀਂ ਜੀ ਬੀਤੀ, ਮਤਲਬ ਮੈਂ ਆਪਦੀ ਭੈਣ ਨਾਲ ਰਹਿੰਦਾ ਹੁੰਦਾ ਸੀ ਇੱਕ ਘਰੇ, ਤੇ ਉਹਨਾਂ ਨੇ ਸਾਨੂੰ ਮੰਨ ਲਓ ਵੀ ਉਰੇ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਥੋੜਾ ਜਿਹਾ ਮਿੱਠਾ, ਮੈਂ ਹੁਣ ਦੇਖਿਆ, ਮੈਨੂੰ ਹੁਣ ਪਤਾ ਲੱਗਿਆ ਜਦੋਂ ਮੈਂ ਇੰਡੀਆ ਸੀ, ਮਤਲਬ ਇੰਨਾ ਪਤਾ ਨੀ ਸੀ ਵੀ ਲੋਕ ਹੁੰਦੇ ਕਿਵੇਂ ਆ, ਵੀ ਗੱਲ ਕਰਨ ਦਾ ਤਰੀਕਾ ਇੰਨਾ ਕੁ ਮਿੱਠਾ ਵੀ ਸਾਨੂੰ, ਅਸੀਂ ਇੱਕ ਰੂਮ ਲਿਆ ਤੇ ਅਸੀਂ ਨੇ ਰੂਮ ਲਿਆ $1700 ਦੇ ਵਿੱਚ, ਤੇ ਪਹਿਲਾਂ ਤਾਂ ਸਾਨੂੰ ਕਹਿੰਦੇ ਵੀ ਕੋਈ ਗੱਲ ਨੀ ਤੁਹਾਡੇ ਲਵੇ, ਮਤਲਬ ਕਿ ਵਧੀਆ ਫਰੀਡਮ ਹੈ ਵੀ ਹਨਾ ਆਪਦਾ ਵੀ ਯੂਟੀਲਿਟੀ ਵਗੈਰਾ ਹੁੰਦੀ ਹੈ ਤੇ ਲੌਂਡਰੀ ਜਦੋਂ ਮਰਜ਼ੀ ਯੂਜ਼ ਕਰੋ, ਜਦੋਂ ਮਰਜ਼ੀ ਆ ਕੇ ਆਪਣਾ ਕਿਚਨ ਯੂਜ਼ ਕਰੋ, ਤੇ ਥੋੜੇ ਟਾਈਮ ਬਾਅਦ ਵੀ ਗੱਲਾਂ ਬਦਲਦੀਆਂ ਗਈਆਂ ਘਰ ਦੇ ਓਨਰ ਦੀਆਂ, ਅਸੀਂ ਹੁਣ ਸਾਡਾ ਕੰਮ ਹੁੰਦਾ ਵੀ ਅਸੀਂ ਲੇਟ ਬਰਾਤੇ, ਵੀ ਕਈ ਵਾਰ ਰਾਤੀ ਬਰਾਤੇ ਆਉਂਦੇ, ਤੇ ਅਸੀਂ ਮਤਲਬ ਕਿ ਲੇਟ ਖਾਣਾ ਖੁਣਾ ਬਣਾਉਂਦੇ ਸੀ ਕਿਚਨ ਚ, ਤੇ ਸਾਨੂੰ ਕਹਿੰਦੇ ਵੀ ਕਿਚਨ ਨੀ ਯੂਜ਼ ਕਰਨੀ, ਹੁਣ ਆਹ ਚੀਜ਼ਾਂ ਨੀ ਯੂਜ਼ ਕਰਨੀਆਂ ਤੁਸੀਂ, ਵੀ ਅਸੀਂ ਰੈਂਟ ਭਰ ਰਹੇ ਹਾਂ ਵੀ ਕਿਉਂ ਨੀ ਯੂਜ਼ ਕਰਨੀਆਂ, ਤੇ ਕੁਛ ਕੁ ਗੱਲਾਂ ਫਿਰ ਜਦੋਂ ਮੈਂ ਹੁਣ ਘਰੇ ਹੁੰਦਾ ਨੀ ਸੀ, ਮਤਲਬ ਕਿ ਆਪਣੀ ਭੈਣ ਨੂੰ ਵੀ ਉਹ ਕਹਿੰਦਾ ਨੀ ਸੀ ਵੀ ਤੁਸੀਂ ਇਹ ਚੀਜ਼ ਨੀ ਕਰ ਸਕਦੇ, ਇਹ ਚੀਜ਼ ਨੀ ਕਰ ਸਕਦੇ, ਤੇ ਹੁਣ ਮੈਂ ਤੁਹਾਨੂੰ ਦੱਸਦਾ ਭਾਜੀ, ਤੇ ਮੈਂ ਵੀ ਫਿਰ ਕੀਤਾ ਕੀ ਉੱਥੇ, ਹੁਣ ਐਂ ਤਾਂ ਚੱਲ ਸਕਦੇ ਨੀ ਸੀ, ਅਸੀਂ ਨੇ 1 ਸਾਲ ਰੈਂਟ ਹੀ ਨੀ ਦਿੱਤਾ ਉੱਥੇ,
0: ਓਕੇ,
2: ਅਸੀਂ ਨੇ ਭਾਜੀ 1 ਸਾਲ ਰੈਂਟ ਦਿੱਤਾ ਹੀ ਨੀ, ਤੇ ਸਾਨੂੰ ਪੁਲਿਸ ਵਾਲੇ ਆ ਕੇ ਹਾੜੇ ਛੱਡ ਕੇ ਗਏ ਸੀ ਬਾਈ, ਇਹਨਾਂ ਦਾ ਘਰ ਛੱਡ ਦੋ, ਇਹਨਾਂ ਦਾ ਘਰ ਵਿਕ ਜੋ। ਹਾਂਜੀ,
0: ਨਹੀਂ ਪਰ ਤੁਸੀਂ ਆਏ ਕਿਵੇਂ, ਰੈਂਟ ਹੋਲਡ ਕਰ ਸਕਦੇ ਹੋ, ਅਗਰੀਮੈਂਟ ਨਹੀਂ ਸੀ ਕੋਈ ਕੀਤੀ,
2: ਪੇਮੈਂਟ ਅਸੀਂ ਕਰ ਰੱਖੀ, ਸਿਕਿਉਰਿਟੀ ਡਿਪੋਜ਼ਿਟ ਵਗੈਰਾ ਸਾਰਾ ਕੁਛ ਕਰ ਰੱਖਿਆ ਸੀ, ਪਰ ਜਦੋਂ ਸਾਨੂੰ ਉਹ ਕਹਿਣ ਲੱਗ ਗਏ ਵੀ ਆਹ ਚੀਜ਼ਾਂ ਨੀ ਕਰ ਸਕਦੇ, ਆਹ ਚੀਜ਼ਾਂ ਨੀ ਕਰ ਸਕਦੇ ਹਨਾ, ਵੀ ਰਾਤ ਬਰਾਤੇ ਕਿਚਨ ਨੀ ਯੂਜ਼ ਕਰਨੀ, ਲੌਂਡਰੀ ਨੂੰ ਲੌਕ ਲਾ ਦੇਣੇ, ਫਿਰ ਅਸੀਂ ਕਰਤਾ ਕੰਮ ਸਟਾਰਟ। ਉਹੀ
0: ਉਹ ਉਮੀਦ ਹੋ ਗਏ, ਤੁਸੀਂ ਵੀ ਉਮੀਦ ਹੋ ਗਏ, ਫਿਰ ਤੁਸੀਂ ਰੈਂਟ ਹੀ ਨੀ ਦਿੱਤਾ, ਫਿਰ ਤੁਹਾਡਾ ਚੱਲ ਗਿਆ ਇਹ ਸਾਲ ਦਾ ਰੈਂਟ ਨਹੀਂ ਦਿੱਤਾ, ਫਿਰ ਚਲੇ ਗਏ ਉੱਥੋਂ।
2: ਹਾਂਜੀ, ਚੱਲ ਗਏ, ਕੱਢ ਨੀ ਸਕੇ ਸਾਨੂੰ ਕੋਈ ਇੱਥੋਂ,
0: ਨਹੀਂ ਪਰ ਕਿਵੇਂ ਨੀ ਕੱਢ ਸਕੇ, ਮੈਂ ਸਮਝਿਆ ਨੀ, ਪਰ ਕਿਵੇਂ ਨੀ ਕੱਢ ਸਕੇ ਜਦੋਂ ਅਗਲਿਆਂ ਦਾ ਘਰ ਹੈ ਤੁਸੀਂ ਰੈਂਟਲ ਅਗਰੀਮੈਂਟ ਕੀਤੀ ਆ ਉਹਨਾਂ ਨੇ ਬਾਅਦ ਚੋਂ ਤੁਹਾਡੇ ਤੇ ਕੇਸ ਨਹੀਂ ਕੀਤਾ
2: ਅਗਰੀਮੈਂਟ ਤਾਂ ਕੁਛ ਵੀ ਨਹੀਂ ਸੀ ਜਵਾਬ ਦੇਣਾ ਪੈ ਗਿਆ ਵੀ ਨਹੀਂ ਜੀ ਆਪਾਂ ਨੇ ਕਦੇ ਕਰੀ ਨੀ ਸੀ ਉਹਨਾਂ ਨੂੰ ਤਿੰਨ ਚਾਰ ਮਹੀਨੇ ਰੈਂਟ ਦਿੱਤਾ ਹੀ ਆ ਵਧੀਆ ਜਿੰਨਾ ਟਾਈਮ ਸਾਨੂੰ ਜਿਹੜੀ ਚੀਜ਼ਾਂ ਯੂਜ਼ ਕਰਨ ਉਹਨਾਂ ਨੇ ਕਹੀ ਅਸੀਂ ਵੀ ਕਰੋ ਹਨਾ ਵਧੀਆ ਗੱਲ ਹੈ ਜਦੋਂ ਉਹਨਾਂ ਦਾ ਮਤਲਬ ਕਿ ਬਿਹੇਵੀਅਰ ਜਾਂ ਚੇਂਜ ਕਰਨ ਹੋਣ ਲੱਗਿਆ ਫਿਰ ਜਵਾਬ ਦੇਣਾ ਪੈ ਗਿਆ ਜੀ
0: ਚਲੋ ਠੀਕ ਹੈ ਅਗਲੀ ਕਾਲ ਵੀ ਲੈਣੇ ਆ ਮੈਂ ਤੈਨੂੰ ਪਹਿਲਾਂ ਨਾ ਰਾਈਨੋ ਵਾਲਿਆਂ ਦਾ ਨੰਬਰ ਦਿੰਦਾ ਰਾਈਨੋ ਫੋਰਸ ਰਾਈਨੋ ਫੈਂਸ ਇਹ ਵੀਰ ਹੁਣੇ ਫੈਂਸ ਜਾਂ ਡੈਕ ਨਵੀਂ ਫੈਂਸ ਨਵੀਂ ਡੈਕ ਤਿਆਰ ਕਰਾਉਣੀ ਹੈ ਰਾਈਨੋ ਫੋਰਸ ਬਿਲਡਰ ਵਾਲੇ ਨੂੰ ਕਾਲ ਕਰ ਲਓ ਤੁਹਾਡੇ ਫੈਂਸ ਡੈਕ ਜਾਂ ਸ਼ੈਡ ਦੀ ਰਿਪੇਅਰ ਹੈ ਤਾਂ ਵੀ ਵੀਰ ਉਹਨਾਂ ਨੂੰ ਫੋਨ ਕਰੋ ਬਹੁਤ ਹੀ ਸੋਹਣੀ ਟੋਪ ਦੀ ਫੈਂਸ ਨਵੀਂ ਨਵੀਂ ਡੈਕ ਤਿਆਰ ਕਰਨਗੇ ਵਧੀਆ ਉੱਥੇ ਪੈਟੀਓ ਸੈੱਟ ਆਦਿ ਲਾਓ 6478043220 ਇਕਬਾਲ ਬਾਈ ਜੀ ਨੂੰ ਫੋਨ ਕਰ ਲਓ 6478043220 6478043220 6478043220 ਨਵੀਂ ਡੈਕ ਨਵੀਂ ਫੈਂਸ ਤੇ ਇਕਬਾਲ ਬਾਈ ਜੀ ਨੂੰ ਕਾਲ ਕਰੋ ਰਾਈਨੋ ਫੋਰਸ ਬਿਲਡਰਸ ਦੇ ਨਾਲ ਠੀਕ ਹੈ ਵਧੀਆ ਬੰਦੇ ਨੇ ਤੁਹਾਡੀ ਪੂਰੀ ਮਦਦ ਕਰਨਗੇ ਤੁਸੀਂ ਬਸ ਫੋਨ ਘੁਮਾ ਲਓ ਉਸ ਤੋਂ ਇਲਾਵਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਨੇ ਤੁਸੀਂ ਅਗਰ ਕੰਟਰੈਕਟਰ ਹੋ ਰੈਨੋਵੇਸ਼ਨ ਦੇ ਕੰਮ ਚੋਂ ਨਾ ਬਿਲਡਿੰਗ ਸਪਲਾਈ ਲੈਣੀ ਹੈ ਇੱਥੋਂ ਲਓ ਬਹੁਤ ਹੀ ਹਾਈ ਐਂਡ ਲਗਜ਼ਰੀ ਬਿਲਡਿੰਗ ਸਪਲਾਈਜ਼ ਦਾ ਸਟੋਰ ਹੈ ਇੰਨਾ ਹਾਈ ਐਂਡ ਕਦੇ ਦੇਖਿਆ ਨਹੀਂ ਹੋਣਾ ਤੁਸੀਂ ਤੁਹਾਨੂੰ ਪਲੰਬਿੰਗ ਸਪਲਾਈਜ਼ ਐਚਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸਟਾਲੇਸ਼ਨ ਇੱਥੋਂ ਮਿਲ ਰਹੀ ਹੈ ਡਿਕਸੀ ਅਤੇ ਸਟੀਲਸ ਤੇ ਨੇ 8005 ਡਿਕਸੀ ਰੋਡ ਸਟੀਲਸ ਐਂਡ ਡਿਕਸੀ 6479610585 ਡਿਲੀਵਰੀ ਬਰੈਂਪਟਨ ਫ੍ਰੀ ਹਰੇਕ ਪ੍ਰਾਈਸ ਨੂੰ ਬੀਟ ਕਰਨਗੇ 6479610585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 8900 ਹੈਲੋ
3: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
3: ਮੈਂ ਸੁਣ ਰਿਹਾ ਹਾਂਜੀ ਠੀਕ ਹੈ ਮੈਂ ਸੁਣ ਰਿਹਾ ਸੀ ਗੱਲ ਇਹ ਪਤਾ ਕੀ ਕਰਦੇ ਕਈ ਸਾਡੇ ਲੋਕ ਆਪ ਵੀ ਗਲਤੀਆਂ ਕਰ ਲੈਂਦੇ ਨੇ ਉਹ ਲੀਜ ਐਗਰੀਮੈਂਟ ਬਣਾਏ ਨੀ ਹੋਣਾ ਰੈਂਟ ਐਗਰੀਮੈਂਟ ਬਣਾਏ ਨੀ ਹੋਣਾ ਕੈਸ਼ ਤੇ ਪੇਮੈਂਟ ਲੈ ਰਹੇ ਹੋਣੇ ਨੇ ਇਹਨਾਂ ਨੇ ਕੈਸ਼ ਤੇ ਬੰਦ ਕਰਤਾ ਬਸ
0: ਹੋ ਗਿਆ
3: ਜੇ ਤੁਸੀਂ ਲੀਜ ਐਗਰੀਮੈਂਟ ਕੀਤਾ ਹੋਵੇ ਤੁਹਾਡਾ ਕਿਰਾਏ ਦਾ ਤੁਹਾਨੂੰ ਕਿਰਾਇਆ ਨੀ ਦੇ ਰਿਹਾ ਉਦੋਂ ਡਿਫਾਲਟ ਹੋ ਗਿਆ ਉਸੇ ਵੇਲੇ
0: ਬਿਲਕੁਲ
3: ਸਾਡੇ ਬੰਦੇ ਇੱਕ ਨੰਬਰ ਚ ਕੰਮ ਕਰਨ ਚ ਪਿੱਛੇ ਹੀ ਰਹਿੰਦੇ ਨੇ
0: ਪਿੱਛੇ ਨੇ ਸਹੀ ਗੱਲ
3: ਥੈਂਕ ਯੂ ਸੋ ਮਚ
0: ਚਲੋ ਬਹੁਤ ਸ਼ੁਕਰੀਆ ਇੱਕ ਤੁਸੀਂ ਰਾਜਵੰਤ ਕੌਰ ਨੂੰ ਜ਼ਰੂਰ ਸਾਰੇ ਯਾਦ ਰੱਖੋ ਜਿਨ੍ਹਾਂ ਨੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਰਾਜਵੰਤ ਕੌਰ ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਐਂਡ ਨਾਲ ਦੀ ਨਾਲ 25 ਤੋਂ ਵੱਧ ਕੰਪਨੀ ਨਾਲ ਡੀਲ ਕਰਦੇ ਕਰਦੇ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਹੇ ਆ 30% ਤੱਕ ਦਾ ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਫੋਨ ਨੰਬਰ ਤੁਸੀਂ ਨੋਟ ਕਰੋ ਐਂਡ ਫੋਨ ਨੰਬਰ ਹੈ 6476744735 6476744735 6476744735 ਦੇ ਉੱਤੇ ਤੁਸੀਂ ਕਾਲ ਰਾਜਵੰਤ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਰੋ ਤੇ ਵਧੀਆ ਡਿਸਕਾਊਂਟ ਲੈ ਕੇ ਦੇਣਗੇ ਇੱਕ ਮੈਸੇਜ ਹੈ ਤੇ ਤੁਸੀਂ ਉਹ ਮੈਸੇਜ ਨੋਟ ਕਰੋ ਪੈਰਾਡਾਈਜ਼ ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਨੇ ਸਿਰਫ 6.5 ਲੱਖ ਤੋਂ ਵੀ ਟਾਊਨ ਹਾਊਸ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਪੰਜਾਬੀ ਲਹਿਰਾਂ ਜਾਂ

0: K-I-L-E-H-R-A-N ਜੇ ਤੁਸੀਂ
1: ਲਹਿਰਾਂ
2: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ
4: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hum Safar, Sancha Virsa.
2: गीत संगीत देश दुनिया दिया ताजा तरीन जानकारियां ना लबरेज महकांदी सौगात वंडदा सांचा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार ले संपर्क करो
2: सांचा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ

0: ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕਿੰਗ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929। ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨੀਫੋਰ, ਇਟੋਬੀਕੋ। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
2: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
3: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
4: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
4: 647-706-6640।
5: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ।
6: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
6: ਕਾਲ ਕਰੋ JN ਗੈਰੀ ਨੂੰ
8: 9054595533
6: 9054595533 ਤੇ
8: PNJ ਸਪ੍ਰਿੰਗ ਵੀਲ ਅਲਾਈਨਮੈਂਟ।
9: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
10: ਓ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
11: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
10: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
12: ਨਾਲੇ ਚੋਪੜੀਆਂ, ਨਾਲੇ ਦੋ।
13: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
14: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
13: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
14: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ, ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
13: ਕਾਲ ਗਗਨ ਔਰ ਗੁਰਿੰਦਰ ਐਟ 905-286-9257।
15: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-9947-8355-529-4 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਗੁੜ ਨਾਲੋਂ ਮਿੱਠੀ ਖੰਡ, ਖੰਡ ਨਾਲੋਂ ਮਿੱਠੀ ਮੁਹੱਬਤ। ਕਹਿੰਦਾ ਗੁੜ ਨਾਲੋਂ ਮਿੱਠੀ ਖੰਡ ਅਤੇ ਖੰਡ ਨਾਲੋਂ ਮਿੱਠੀ ਮੁਹੱਬਤ, ਜਿਹਨੇ ਚੱਖੀ ਹੀ ਨਹੀਂ ਉਹਨੂੰ ਕੀ ਪਤਾ। ਪਾਣੀ ਨਾਲੋਂ ਪਤਲਾ ਕੱਚ, ਕੱਚ ਨਾਲੋਂ ਪਤਲਾ ਦਿਲ, ਜਿਹਦਾ ਟੁੱਟਿਆ ਹੀ ਨਹੀਂ ਕਹਿੰਦਾ ਉਹਨੂੰ ਕੀ ਪਤਾ। ਦਿਲ ਨਾਲੋਂ ਡੂੰਘੇ ਦਰਿਆ, ਦਰਿਆ ਨਾਲੋਂ ਡੂੰਘੇ ਸਮੁੰਦਰ, ਜਿਹੜਾ ਡੁੱਬਿਆ ਹੀ ਨਹੀਂ ਉਹਨੂੰ ਕੀ ਪਤਾ। ਰੂਪੀ ਸਭ ਤੋਂ ਮਾੜਾ ਦੁੱਖ, ਦੁੱਖ ਤੋਂ ਮਾੜੀ ਭੁੱਖ, ਜਿਹਨੇ ਕੱਟੀ ਨਹੀਂ ਉਹਨੂੰ ਕੀ ਪਤਾ। ਕਿਆ ਬੋਲ, ਮਾਏ ਨਹੀਂ ਤੂੰ ਕਿੱਥੇ ਤੁਰ ਗਈ। ਕਹਿੰਦਾ ਕਹਿੰਦਾ ਮਾਏ ਨਹੀਂ ਤੂੰ ਕਿੱਥੇ ਤੁਰ ਗਈ, ਰੋਗ ਹਿਜਰ ਦਾ ਲਾ ਕੇ ਜ਼ਿੰਦਗੀ ਹੋਰ ਵੀ ਸੋਹਣੀ ਹੁੰਦੀ, ਵਿੱਚ ਬਹਿੰਦੀ ਜੇ ਤੂੰ ਆ ਕੇ, ਪਰ ਸਾਹ ਤੇਰੇ ਧੋਖਾ ਕਰ ਗਏ, ਸਾਥੋਂ ਛੁੱਟ ਗਿਆ ਤੇਰਾ ਸਾਹ ਹੱਥ, ਆਪਣੇ ਸਾਹ ਦੇ ਮੋੜ ਲਿਆਉਂਦੀ ਹੁੰਦਾ ਜੇ ਮੇਰੇ ਬਸ। ਕਾਸ਼ ਮਿਲ ਜਾਂਦੀ ਇੱਕ ਪਲ ਲਈ ਉਹ ਮਾਂ, ਸਾਰੀ ਦੁਨੀਆ ਦੀ ਖੁਸ਼ੀ ਉਹਦੇ ਕਦਮਾਂ 'ਚ ਵਾਰ ਦਿੰਦਾ। ਸੂਈ ਵਿੱਚੋਂ ਉਹੀ ਧਾਗਾ ਲੰਘਦਾ ਹੈ ਜਿਸ ਵਿੱਚ ਕੋਈ ਗੰਢ ਨਾ ਹੋਵੇ, ਸੂਈ ਵਿੱਚੋਂ ਉਹੀ ਧਾਗਾ ਲੰਘਦਾ ਹੈ ਜਿਸ ਵਿੱਚ ਕੋਈ ਗੰਢ ਨਾ ਹੋਵੇ, ਅਤੇ ਬਰਾੜ ਉਹੀ ਰਿਸ਼ਤਾ ਉਮਰਾਂ ਤੱਕ ਨਿਭਦਾ ਹੈ ਜਿਸ ਵਿੱਚ ਪਿਆਰ ਨਾ ਹੋਵੇ, ਜਿਸ ਵਿੱਚ ਪਿਆਰ ਤਾਂ ਹੋਵੇ ਪਰ ਘਮੰਡ ਨਾ ਹੋਵੇ, ਪਰ ਘਮੰਡ ਨਾ ਹੋਵੇ। ਇਸ ਤਰ੍ਹਾਂ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਪ੍ਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਢੈਂਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ ਬੁੱਧ ਕੰਮ ਸੁੱਧ, 24 ਜੂਨ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪ੍ਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਪ੍ਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 14 ਟੈਂਪਰੇਚਰ ਆ ਮਿਸਾਗਾ 'ਚ, ਮਾਲਟਨ 'ਚ, ਏਅਰਪੋਰਟ ਦੇ ਬਿਲਕੁਲ ਨੇੜੇ ਤੇੜੇ ਪੀਅਰਸਨ ਟੋਰਾਂਟੋ ਏਅਰਪੋਰਟ ਦੇ ਨਾਲ, ਅਤੇ ਫੀਲ ਲਾਈਕ 12 ਕਰਦੇ ਹਾਂ, ਅਤੇ ਦੁਪਹਿਰ ਨੂੰ 24, ਸ਼ਾਮ ਨੂੰ 25, ਰਾਤ ਨੂੰ 20 ਟੈਂਪਰੇਚਰ। 5:38 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 9:04 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-33-37 905-673-33-37 ਦੇ ਉੱਪਰ ਗੱਲਬਾਤ ਹੋ ਸਕਦੀ ਹੈ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਦੇ ਉੱਪਰ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣ ਸਕਦੇ ਹੋ। ਮੈਸੇਜ ਪਾਉਣੇ ਵਟਸਐਪ ਕਰਨੇ 647-835-5594 6478355-2949 'ਤੇ ਆਪਣੀ ਗੱਲਬਾਤ ਹੋ ਸਕਦੀ ਆ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ। ਅਤੇ ਤੁਸੀਂ ਕੋਈ ਮੈਸੇਜ ਪਾਉਣਾ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਅਤੇ ਜੇ ਤੁਸੀਂ ਕੋਈ ਟ੍ਰੈਫਿਕ ਦੀ ਗੱਲਬਾਤ ਕਰਨੀ ਆ, ਕੋਈ ਵਿਘਨ ਦੇਖਦੇ ਹੋ, ਤਾਂ ਜ਼ਰੂਰ ਤੁਸੀਂ ਸਟੂਡੀਓ 'ਚ ਕਾਲ ਕਰ ਲਿਓ 905-673-33-37, ਅਤੇ ਜੇ ਕੋਈ ਮੈਸੇਜ ਪਾਉਣੇ ਆ ਫਿਰ 647-835-5594 'ਤੇ ਮੇਰੇ ਨਾਲ ਐਨੀ ਟਾਈਮ ਸੰਪਰਕ ਕੀਤਾ ਜਾ ਸਕਦਾ, ਅਤੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਰਲ ਮਿਲ ਕੇ ਸਾਰੇ ਜਾਣੇ, ਅਤੇ ਆ ਜਾਓ ਫਿਰ 905-673-33-37। ਬਿਲਕੁਲ ਜੀ, ਆ ਜਾਓ ਕਰਾਂ।

0: ਜੇ ਤੁਸੀਂ ਪੰਜਾਬੀ ਟਿਫਨ ਸਰਵਿਸ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਹਾਈਜੈਨਿਕ ਹੋਮ ਮੇਡ ਫਰੈਸ਼ ਫੂਡ ਲੈਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਬਾਹਰੋਂ ਤਲਿਆ ਤੁਲਿਆ ਜਾਂ ਨਾ ਹੋਵੇ, ਖਾਧਾ ਹੋਵੇ, ਯਾਰ ਟਿਫਨ ਲਗਾਉਣਾ ਕਿਤੇ ਕਿੱਥੋਂ ਲਵਾ ਸਕਦੇ ਹਾਂ, ਹੈ ਨਾ, ਫਿਰ ਜਾਂ ਆਪਣੇ ਭਰਾ ਨੇ ਟਰੱਕ ਡਰਾਈਵਰ ਦੂਰ ਜਾਂਦੇ ਆ, ਕੈਲੀਫੋਰਨੀਆ ਜਾਂਦਾ ਕੋਈ, ਵੈਨਕੂਵਰ ਨੂੰ ਜਾਂਦਾ ਕੋਈ, ਕਿਤੇ ਨੂੰ ਜਾਂਦਾ ਕੋਈ, ਕਿਤੇ ਨੂੰ ਜਾਂਦਾ ਮੰਨ ਲਓ, ਹੈ ਨਾ, ਅਤੇ ਕੈਲੀਫੋਰਨੀਆ ਦੇ ਵਿੱਚ ਸਾਰੇ ਹੀ ਆ ਗਏ, ਹੈ ਨਾ, ਕੋਈ ਇੱਧਰ ਨੂੰ ਵੀ ਜਾਂਦਾ ਹੋਣਾ ਨੋਵਾ ਸਕੋਸ਼ੀਆ ਨੂੰ, ਅਤੇ ਫਿਰ ਤੁਸੀਂ ਫੂਡ ਲੈ ਕੇ ਜਾਣਾ ਚਾਹੁੰਦੇ ਹੋ 2 ਦਿਨ ਦਾ 4 ਦਿਨ ਦਾ, ਕਈ ਵਾਰ ਕੋਈ ਮਤਲਬ ਸਿੰਗਲ ਹੁੰਦੇ ਆ, ਹੈ ਨਾ, ਮੁੰਡੇ ਕੁੜੀਆਂ ਵੀ ਅੱਜ ਕੱਲ੍ਹ ਤਾਂ ਟਰੱਕ ਬਹੁਤ ਚਲਾਉਂਦੀਆਂ ਨੇ, ਹਾਂ, ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਕੁੜੀਆਂ ਸਿੰਗਲ ਚੱਲਦੀਆਂ ਨੇ, ਅਤੇ ਉਹ ਜੇ ਫੂਡ ਤਾਂ ਬਣਾਉਣ ਦਾ ਤੁਹਾਡੇ ਕੋਲ ਨਹੀਂ ਟਾਈਮ ਲੱਗਦਾ ਵੀ ਚਲੋ ਛੱਡੋ ਯਾਰ ਕੀ ਆ 2 ਦਿਨ ਨੂੰ 4 ਦਿਨ ਨੂੰ ਮੁੜੇ ਆਉਣਾ, ਹੈ ਨਾ, ਵੀ ਚੱਲ ਬਾਹਰੋਂ ਖਾ ਲਾਂਗੇ, ਬਾਹਰੋਂ ਖਾਣ ਦੀ ਕੀ ਲੋੜ ਆ, ਫਿਰ ਕਰੋ ਪਰਮ ਹੁਣਾਂ ਨੂੰ ਸੰਪਰਕ 437-430-1063, ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਫਰੀ ਆ, ਜੇ ਤੁਸੀਂ ਟਿਫਨ ਲਗਾਉਣਾ ਹਫ਼ਤੇ ਦੇ ਪੰਜ ਦਿਨ ਮੰਡੇ ਟੂ ਫਰਾਈਡੇ 437-430-1063 'ਤੇ ਸੰਪਰਕ ਕਰ ਲਿਓ, ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ। ਜੇ ਤੁਹਾਡੇ ਘਰ ਕੋਈ ਫੰਕਸ਼ਨ ਆ, ਕੋਈ ਵਿਆਹ ਸ਼ਾਦੀ ਆ, ਕੋਈ ਬਰਥਡੇ ਪਾਰਟੀ ਆ, ਤੁਸੀਂ ਪੈਲਸ ਦੇ ਵਿੱਚ ਮਤਲਬ ਕੋਈ ਫੰਕਸ਼ਨ ਕਰ ਰਹੇ ਹੋ, ਉੱਥੇ ਤੁਸੀਂ ਗੋਲ ਗੱਪਿਆਂ ਦਾ ਜਾਂ ਹੋਰ ਕਿਸੇ ਚੀਜ਼ ਦਾ ਫੂਡ ਦਾ ਸਟਾਲ ਲਗਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 437-430-1063 'ਤੇ ਸੰਪਰਕ ਕਰ ਲਿਓ। ਨਾਲੇ ਆਂਟੀ ਜੀ ਨੂੰ ਫਿਰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਦਿਓ, ਦਵਿੰਦਰ ਕੌਰ ਆਂਟੀ ਜੀ ਆ, ਮੇਰੀ ਮੰਮੀ ਦਾ ਨਾਂ ਵੀ ਦਵਿੰਦਰ ਸੀ ਅਤੇ ਮੇਰੀ ਭੂਆ ਦਾ ਨਾਂ ਵੀ ਦਵਿੰਦਰ ਸੀ ਅਤੇ ਮੇਰੇ ਦੂਜੇ ਫੁੱਫੜ ਜੀ ਦਾ ਨਾਂ ਵੀ ਦਵਿੰਦਰ ਸੀ, ਹੈ ਨਾ, ਅਤੇ ਸਾਡੇ ਘਰ 'ਚ 3 ਦਵਿੰਦਰ ਸੀਗੇ, ਅਤੇ ਆਂਟੀ ਦਾ ਨਾਂ ਵੀ ਮੈਨੂੰ ਪਤਾ ਲੱਗਿਆ ਸ਼ਾਇਦ ਪਰਮ ਹੋਣਾ ਦੇ ਮਦਰ ਇਨ ਲਾਅ ਨੇ, ਜੇ ਮੈਂ ਰੋਂਗ ਨਾ ਹੋਵਾਂ, ਅਤੇ ਉਹਨਾਂ ਨੇ ਕਿਹਾ ਸੀ ਵੀ ਮੰਮੀ ਹੁਣੇ ਪ੍ਰੋਗਰਾਮ ਸੁਣਦੇ ਹੁੰਦੇ ਆ ਜਿੰਜੂ ਸਾਹਿਬ ਤੁਹਾਡਾ, ਅਤੇ ਮੈਂ ਕਿਹਾ ਆਂਟੀ ਥੈਂਕ, ਆਂਟੀ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿ ਸ਼੍ਰੀ ਅਕਾਲ। 437-430-1063 'ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਪਰਮਿੰਦਰ ਜੀ ਹੁਣੇ ਨਾਲ ਜੁੜੇ ਆ, ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਯਾਰ, ਸਵਾਗਤ ਆ, ਲੰਘਿਓ
1: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਅਤੇ ਲਵਜੂ ਤੁਹਾਨੂੰ, ਅਤੇ ਅੱਜ ਮੈਂ ਜੋੜ ਲਿਆ ਤੁਹਾਨੂੰ ਪਹਿਲਾਂ ਹੀ, ਕਿਉਂਕਿ ਖਬਰਾਂ ਅੱਜ ਕਾਫੀ ਸੀਗੀਆਂ ਅਤੇ ਮੇਰੇ ਮਨ 'ਚ ਸੀ ਵੀ ਅੱਜ ਕੁਐਸਚਨ ਕੋਈ ਆਪਣਾ ਗੱਲਾਂ ਬਾਤਾਂ ਰਹਿ ਨਾ ਜਾਣ, ਬਸ ਅੱਜ ਆਪਾਂ ਕਾਫੀ ਗੱਲਾਂ ਬਾਤਾਂ ਕਰਨੀਆਂ। ਉਹ ਤੋਂ ਪਹਿਲਾਂ ਫਿਰ ਮੈਂ ਅਮਰਜੀਤ ਭਾਅ ਜੀ ਨੂੰ ਕਾਲ ਲਵਾਂ। ਅਮਰਜੀਤ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਐਨਮਲ ਤਾਨੀ ਸਾਹਿਬ।
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ, ਰੱਬ ਖੁਸ਼ ਰੱਖੇ, ਪਰਮਾਤਮਾ ਸਾਹਿਬ ਨੂੰ ਜੀ ਕੰਮ ਚੜ੍ਹਦੀ ਕਲਾ ਰੱਖੇ ਸਾਹਿਬ ਦਾ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ, ਤੁਹਾਡਾ ਆਸ਼ੀਰਵਾਦ।
1: ਮੈਂ ਛੋਟਾ ਜਿਹਾ ਸਵਾਲ ਸੀ ਭਾਜੀ, ਜਿੱਦਾਂ ਆਪਾਂ ਕੇਟਰਿੰਗ ਦੇ ਬਾਰੇ ਕਰ ਰਹੇ ਸੀ ਨਾ ਗੱਲ,
0: ਹਾਂਜੀ,
1: ਜਿੱਦਾਂ ਇਹ ਮਤਲਬ ਕੋਈ ਇਹਦਾ ਡਰ ਤਾਂ ਨੀ ਹੁੰਦਾ ਜਿੱਦਾਂ ਸਿਟੀ ਘੁੰਮਣ ਪਰਮਿਟ ਲੈਣਾ ਜੋ ਕੋਈ ਕਿੱਦਾਂ, ਮਤਲਬ ਇੱਕ ਮੇਰਾ ਯਾਰ ਦੋਸਤ ਸੀ ਉਹ ਵੀ ਪੁੱਛਣ ਡਿਆ ਸੀ ਨਾ ਜੀ,
0: ਕਿੱਦਾਂ ਮਤਲਬ ਦੁਬਾਰਾ ਰਿਪੀਟ ਕਰੋ, ਕੇਟਰਿੰਗ ਚ ਕਰਾਉਣੇ ਆ,
1: ਜਿਸ ਤਰ੍ਹਾਂ ਮਤਲਬ ਟਿਫਨ ਵਾਲੀ ਚੱਕਰ ਜਿੱਦਾਂ ਆਪਾਂ ਕਹਿੰਦੇ ਵੀ ਲੱਗ ਜੇ, ਹਨਾ, ਟਿਫਨ ਜਿੱਦਾਂ ਘਰਾਂ ਚ ਪਾਉਂਦੇ ਨੇ ਫੂਡ, ਕੋਈ ਗੱਲਬਾਤ ਹੋਈ, ਕੋਈ ਡਰ ਤਾਂ ਨੀ ਹੁੰਦਾ ਜਿੱਦਾਂ ਮਤਲਬ
0: ਵਿਸ਼ਵਾਸ ਸਭ ਤੋਂ ਵੱਡੀ ਗੱਲ ਆ, ਹਨਾ, ਆਪਾਂ ਵਿਸ਼ਵਾਸ ਕਿੱਦਾਂ ਕਰਦੇ, ਕੌਣ ਆ ਸਾਹਮਣੇ ਵਾਲੇ ਬੰਦੇ, ਹਨਾ, ਤੇ ਬਾਕੀ ਮੈਨੂੰ ਤਾਂ ਨੀ ਲੱਗਦਾ ਵੀ ਕੋਈ ਗਲਤ ਚੀਜ਼ ਪਾ ਕੇ ਕਿਸੇ ਨੂੰ ਖਿਲਾ ਸਕਦਾ ਕੋਈ, ਬਾਕੀ ਤਾਂ ਪਰਮਾਤਮਾ ਦੇ ਹੱਥ ਹੀ ਹੁੰਦਾ।
1: ਹਾਂ,
0: ਨਹੀਂ ਹੋ ਸਕਦਾ ਕੋਈ ਇਹੋ ਜਿਹਾ ਕਰਦਾ ਹੋਵੇ, ਪਰ ਮੈਨੂੰ ਬਾਹਲਾ ਨੀ ਇਸ ਚੀਜ਼ ਬਾਰੇ, ਮੈਂ ਨਹੀਂ ਕਹਿ ਸਕਦਾ ਹੁਣ ਕੁਛ, ਕਿਉਂਕਿ ਜੇ ਜੇ ਦੇਖੋ ਘਰੋਂ ਕੋਈ ਬੰਦਾ ਕਿਚਨ ਉਹਨੇ ਕੋਈ ਬਿਜ਼ਨਸ ਹੀ ਕਰਦਾ ਬੰਦਾ ਕੋਈ ਵੀ ਆ ਨਾ, ਤੇ ਉਹ ਤਾਂ ਕਹੂਗਾ ਨੀ ਮੇਰਾ ਕਸਟਮਰ ਕੋਈ ਟੁੱਟੇ, ਹੈਨਾ, ਆਪਾਂ ਹੁਣ ਰੈਸਟੋਰੈਂਟਾਂ ਦੇ ਵੱਖ ਵੱਖ ਤੇ ਜਾਂਦੇ ਹਾਂ, ਆਪਾਂ ਕਿਹੜਾ ਉਹਨਾਂ ਨੂੰ ਜਾਣਦੇ ਹਾਂ ਜੇ ਉਹ ਆਪਾਂ ਨੂੰ ਜਾਣਦੇ ਆ, ਆਪਾਂ ਪੇ ਕਰਦੇ ਅੰਦਰੋਂ ਕਿਚਨ ਚੋਂ ਕੀ ਬਣਾ ਕੇ ਲੈ ਕੇ ਆਉਂਦੇ ਆ, ਆਪਾਂ ਖਾ ਕੇ ਆ ਜਾਈਦਾ।
1: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਮਿਹਰਬਾਨੀ,
0: ਥੈਂਕ ਯੂ ਸੋ ਮਚ,
1: ਪ੍ਰਵਿੰਦਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ ਸੋ ਮਚ, ਥੈਂਕ ਯੂ। ਸੰਤਾਲੀ ਜੀ ਰਕਵਨ ਸਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਨੂੰ
2: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ।
2: ਪਰਮਿੰਦਰ ਜੀ, ਮੈਂ ਮੁੱਖ ਮੰਤਰੀ ਸਾਹਿਬ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਸਾਰੇ ਲੋਕਾਂ ਨੂੰ ਪੁੱਛ ਰਹੇ ਸੀ, ਕਹਿੰਦੇ ਹੁਣ 9-5 ਬਿਜਲੀ ਆਉਂਦੀ ਹੈ ਕਿ ਨਹੀਂ, ਦੱਸੋ ਆਉਂਦੀ ਹੈ ਨਾ।
0: ਇੱਕ ਐ ਕਰੋ, ਅੱਜ ਸੱਚੇ ਬਿਜਲੀ ਤੇ ਮੇਰਾ ਵੀ ਇੱਕ ਦਿਨ ਦਾ ਦਿਮਾਗ ਜਿਹਾ ਸੀ ਗੱਲ ਦਿਮਾਗ 'ਚ,
2: ਨਾਲੇ ਮੈਂ ਪੁੱਛਣਾ ਵੀ ਰਾਜਪੁਰਾ ਵਾਲੇ ਦਿਖਾ ਰਹੇ ਸੀ ਉਹਨਾਂ ਦਾ ਝੋਨਾ ਸੁੱਕਿਆ ਪਿਆ।
0: ਹਾਂ ਨਹੀਂ, ਮੈਂ ਸੱਚੀ, ਚਲੋ ਤੁਸੀਂ ਕਰ ਲਓ ਪਹਿਲਾਂ ਗੱਲ ਆਪਣੀ ਪੂਰੀ, ਫਿਰ ਮੈਂ ਬਾਅਦ 'ਚ ਦੱਸਦਾ ਤੁਹਾਨੂੰ।
2: ਉਹ ਕਹਿੰਦੇ ਝੋਨੇ ਨੀ, ਇੱਕ ਮਜੀਠੀਆ ਜਿਹੜਾ ਲਿਆਇਆ ਕੱਢ ਕੇ, ਉਹ ਬੰਦੇ ਦੀ ਵੀ ਆ ਗਈ ਜਿਹਨੇ 10 ਲੱਖ ਨੂੰ ਦੱਸਿਆ, ਪਲੀਜ਼ ਦੋ ਹੀ ਗੱਲਾਂ ਦੱਸਿਓ, ਥੈਂਕ ਯੂ।
0: ਜੱਸੀ ਕੌਣ ਹੈ, ਥੈਂਕ ਯੂ, ਆ ਜਾਓ ਸੰਧੂ ਸਾਹਿਬ, ਤੁਸੀਂ ਵੀ ਨਵੇੜੋ ਕੰਮ, ਆ ਜਾਓ ਜੀ, ਲੰਘਿਓ। ਹਾਂਜੀ, ਸੰਧੂ ਸਾਹਿਬ ਆਵਾਜ਼ ਨਹੀਂ ਆਉਂਦੀ ਤੁਹਾਡੀ, ਘੱਟ ਆਉਂਦੀ ਹੈ, ਫੱਟੀ ਜੀ ਆਉਂਦੀ ਹੈ। ਹੈਲੋ,
3: ਨਹੀਂ ਨਵੇੜਦੇ,
0: ਆ ਜਾਓ ਆ ਜਾਓ, ਲੰਘਿਓ, ਠੀਕ ਹੋ?
3: ਓਕੇ ਹਾਂਜੀ ਠੀਕ, ਤੁਸੀਂ ਘਰੋਂ ਕੇਟਰਿੰਗ ਨਹੀਂ ਕਰ ਸਕਦੇ?
0: ਘਰੋਂ ਕੇਟਰਿੰਗ ਨਹੀਂ ਕਰ ਸਕਦੇ?
3: ਨਹੀਂ, ਬਿਜ਼ਨਸ ਨਹੀਂ ਕਰ ਸਕਦੇ।
0: ਇਹਦੇ ਲਈ ਲਾਇਸੈਂਸ ਲੈਣਾ ਪੈਂਦਾ?
3: ਬਿਲਕੁਲ।
0: ਅੱਛਾ,
3: ਕੰਪਲੇਂਟ ਹੋਏਗੀ ਤੇ ਤੁਹਾਨੂੰ ਕੰਮ ਬੰਦ ਕਰਨਾ ਪੈਣਾ। ਤੁਹਾਡੇ ਸਾਹਮਣੇ ਆਪਣੇ ਵਾਕਮ ਨੇ ਸੁਣਨਾ ਸ਼ੁਰੂ ਕੀਤਾ ਸੀ, ਉਹਨਾਂ ਦੀ ਕੰਪਲੇਂਟ ਹੋ ਗਈ ਸੀ, ਬੰਦ ਕਰਤਾ ਸੀ, ਤੁਸੀਂ ਜਾਣਦੇ ਹੋ। ਉਹਨਾਂ ਨੇ ਮਨਾਲੀ ਰਹਿੰਦਾ, ਆਪਣੇ ਇੱਥੇ ਰਹਿੰਦੇ ਬ੍ਰਿਸਟਲ ਤੇ।
0: ਅੱਛਾ, ਫਿਰ ਐਂ ਤਾਂ ਇੱਥੇ ਬਹੁਤ ਲੋਕ ਕਰਦੇ, ਪਰ ਸਾਰੇ ਅਨਲੀਗਲ ਨੇ।
3: ਗੱਲ ਹੈ ਜੀ, ਕਰਨ ਨੂੰ ਤਾਂ ਲੋਕੀ ਦੇਸੀ ਦਾਰੂ ਵੀ ਕੱਢਦੇ, ਤੁਸੀਂ ਵੇਚ ਨਹੀਂ ਸਕਦੇ, ਕੱਢ ਸਕਦੇ ਹੋ ਆਪਣੇ ਪਿੰਡ ਚੋਂ ਵੀ।
0: ਅੱਛਾ, ਹੋ ਸਕਦਾ ਬਈ?
3: ਨਹੀਂ, ਹੋ ਕੇ ਸਕਦਾ, ਮੈਂ ਗਲਤ ਹੋਣਾ ਕਹਿ ਰਿਹਾ ਜੀ?
0: ਨਾਲੇ ਤੁਸੀਂ ਗਲਤ ਹੋ ਹੀ ਨਹੀਂ ਸਕਦੇ ਕਦੇ।
3: ਗਲਤ ਨਹੀਂ, ਮੈਂ ਦੱਸਿਆ ਤੁਹਾਡੇ ਵਾਗਮ ਨੇ ਜਿਹਨਾਂ ਨੇ ਬੰਦ ਕੀਤਾ, ਉਹਨਾਂ ਕੇਟਰਿੰਗ ਕਰਨਾ ਸ਼ੁਰੂ ਕੀਤੀ ਸੀ, ਤੁਸੀਂ ਜਾਣਦੇ ਹੋ। ਬਾਕੀ ਸਰਕਾਰਾਂ ਦੇ ਕੰਮ ਸਰਕਾਰਾਂ ਜਾਣਨ ਜੀ। ਹੁਣ ਮੈਨੂੰ ਇਹ ਲੱਗਦਾ, ਮੈਂ ਗੱਲ ਪਰਮਿੰਦਰ ਜੀ ਇੱਕ ਚੀਜ਼ ਦੱਸਿਓ, ਮੈਂ ਕੱਲ ਵੀ ਗੱਲ ਕਰਦਾ ਸੀ ਕਿਤੇ, ਆਪਣੇ ਪੰਜਾਬ ਦੇ ਲੀਡਰਾਂ ਕੋਲ ਕੋਈ ਪੰਜਾਬ ਦੇ ਬਾਰੇ ਕੋਈ ਪਲਾਨ ਹੈਗਾ ਜੀ? ਕਿ ਸਿਰਫ ਤੋਹਮਤਾਂ ਲਾਉਂਦੇ ਇੱਕ ਦੂਜੇ ਦੀਆਂ, ਪਿੱਛੇ ਜੇ ਵਿਰਸਾ ਬਟੋਰਾ ਇੱਕ ਉੱਥੇ ਭੁੱਲ ਰਿਹਾ ਆਪਸ ਚ, ਇੱਕ ਦੂਜੇ ਦੇ ਕੱਪੜੇ ਲਾਉਣ ਤੇ ਹੋਏ ਪਰਿਵਾਰਾਂ ਦੇ, ਕੋਈ ਹੈਗੀ ਜਾਣਕਾਰੀ ਬਾਰੇ ਦੱਸਿਓ, ਸੁਣਦਾ ਜੀ।
0: ਥੈਂਕ ਯੂ। ਬਿਲਕੁਲ ਜੀ, ਆਪਣੇ 16 ਘਰ ਤੋਂ ਲਖਵਿੰਦਰ ਮਲਤਾਨੀ ਭਾਈ ਦਾ ਗੁੱਡ ਮਾਰਨਿੰਗ ਦਾ ਮੈਸੇਜ ਹੈ, 84 75 ਤੋਂ ਬਲਵੀਰ ਸਿੰਘ ਢੱਟ ਸਾਹਿਬ ਦਾ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਗੁੱਡ ਬਲੈਸ ਯੂ ਕਹਿੰਦੇ ਆਲ, ਥੈਂਕ ਯੂ ਨਵਜੂ। ਪਰਮਿੰਦਰ ਜੀ ਕੀ ਕਹਿ ਕੇ ਗਏ ਨੇ ਸੰਧੂ ਸਾਹਿਬ? ਕਿਹਦੇ ਕੱਪੜੇ ਲਿਖਾਈ ਜਾਂਦੇ ਆ ਇਹ, ਮੈਨੂੰ ਤਾਂ ਸਮਝ ਹੀ ਨਹੀਂ ਆਈ। ਭੁੰਦੜ ਸਾਹਿਬ ਤੇ ਕਿਹਦੇ ਕਿਹਾ? ਬਲਟੋਹਾ ਸਾਹਿਬ ਦੇ ਘਰੇ
4: ਜੀ। ਪੰਜਾਬ ਦੇ ਲੀਡਰਾਂ ਤੇ ਉਹਨਾਂ ਨੇ ਸਵਾਲ ਕੀਤੇ ਨੇ ਕਿ ਲੋਕਲ ਲੈਵਲ ਤੇ ਜਿਹੜੇ ਚਾਹੇ ਵਿਰਸਾ ਸਿੰਘ ਬਲਟੋਹਾ ਇਲਾਕਾ ਹੋਵੇ ਜਾਂ ਉਹ, ਮਤਲਬ ਜਿੱਦਾਂ ਦੀ ਕਾਟੋ ਕਲੇਸ਼ ਪੰਜਾਬ ਦੇ ਵਿੱਚ ਚੱਲ ਰਹੀ ਆ, ਕੀ ਇਹ ਮੁੱਦੇ ਪੰਜਾਬ ਦੇ ਮੁੱਦੇ ਹੈਗੇ ਵੀ ਆ? ਕਿ ਵੀਡੀਓ ਖੇਡਿਆ ਜਾ ਰਿਹਾ ਕਿ ਉਹਨੇ ਉਹਦੀ ਵੀਡੀਓ ਕੱਢ ਦਿੱਤੀ, ਉਹਨੇ ਉਹਦੀ ਵੀਡੀਓ ਕਰਤੀ, ਉਹਨੇ ਉਹਨੂੰ ਮੰਦਾ ਕਰ ਦਿੱਤਾ। ਅਸਲ ਦੇ ਵਿੱਚ ਕੀ ਇਹ ਲੋਕਾਂ ਦੇ ਮਸਲੇ ਹੈਗੇ ਨੇ? ਸੰਧੂ ਸਾਹਿਬ ਮੈਨੂੰ ਲੱਗਦਾ ਇਹ ਕਹਿਣਾ ਚਾਹੁੰਦੇ ਸੀ, ਵੋਟਾਂ ਸਿਰ ਤੇ ਨੇ, 1 ਸਾਲ ਰਹਿ ਗਿਆ, ਪਰ ਪੰਜਾਬ ਦੇ ਵਿੱਚ ਜਿਹੜੀ ਇਸ ਟਾਈਮ ਸਿਆਸੀ ਜਿਹੜੀ ਆ, ਉਠਾ ਪਟਕ ਕਹਿ ਲਓ, ਚੱਕ ਥਲ ਕਹਿ ਲਓ, ਕਸ਼ਮਕਸ਼ ਕਹਿ ਲਓ, ਜਿਸ ਲੈਵਲ ਤੇ ਪਹੁੰਚੀ ਹੋਈ ਆ, ਪਰ ਉਹਦੇ ਵਿੱਚ ਪੰਜਾਬ ਦਾ ਤਾਂ ਮਸਲਾ ਕੋਈ ਵੀ ਨਹੀਂ ਆਪਾਂ ਨੂੰ ਨਜ਼ਰ ਆਉਂਦਾ। ਭਾਖੜਾ ਡੈਮ ਇਸ ਵੇਲੇ ਪਾਣੀ ਨਾਲ ਨੱਕੋ ਨੱਕ ਭਰਿਆ ਹੋਇਆ, ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ। ਔਰ ਜਿਹੜੀ ਖਬਰ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਏਜੰਡੇ ਤੇ ਚਾਹੀਦੀ ਸੀ ਕਿ ਜਿਹੜਾ ਹਰਜੋਤ ਬੈਂਸ ਮੰਤਰੀ ਨੇ ਭਗਵੰਤ ਮਾਨ ਸਰਕਾਰ ਦੇ, ਉਹਨਾਂ ਨੇ ਇੱਕ ਖੁਲਾਸਾ ਕੀਤਾ ਸੀ 4 ਦਿਨ ਪਹਿਲਾਂ ਕਿ ਭਾਖੜਾ ਡੈਮ ਦਾ ਜਿਹੜਾ ਟੋਟਲ ਸਟਰਕਚਰ ਆ ਉਹ 2.5 ਇੰਚ 1.77 ਇੰਚ ਜਿਹੜਾ ਹਿੱਲਿਆ ਹੋਇਆ ਪਾਣੀ ਦੇ ਜ਼ੋਰ ਨਾਲ। ਸੋ ਕਿੱਡਾ ਵੱਡਾ ਇਸ ਰੀਜਨ ਲਈ ਇੱਕ ਖਤਰਾ ਆ ਪਾਣੀ ਜਿਹੜਾ। ਆਪਾਂ ਪਹਿਲਾਂ ਹੜਾਂ ਦਾ ਸੰਤਾਪ ਭੋਗ ਚੁੱਕੇ ਹਾਂ, ਬੇਰੁਜ਼ਗਾਰੀ ਆ, ਔਰ ਯੂਰੀਆ ਨਹੀਂ ਮਿਲ ਰਿਹਾ, ਜਾਂ ਬਿਜਲੀ ਦਾ ਮੁੱਦਾ ਆਪਣੇ ਸਰ ਸਾਹਿਬ ਉਠਾ ਕੇ ਗਏ ਨੇ, ਜਾਂ ਹੋਰ ਜਿਹੜੇ ਮੁੱਦੇ ਨੇ ਪੰਜਾਬ ਦੇ ਵਿੱਚ, ਕ੍ਰਾਈਮ ਲਗਾਤਾਰ, ਨਸ਼ਾ ਲਗਾਤਾਰ, ਜਾਂ ਐਜੂਕੇਸ਼ਨ ਵਾਲੇ ਮਾਮਲੇ, ਕੋਈ ਵੀ ਕਿਸੇ ਪਾਰਟੀ ਦੇ ਏਜੰਡੇ ਤੇ ਕੋਈ ਵੀ ਮਾਮਲਾ ਨਜ਼ਰ ਨਹੀਂ ਆਉਂਦਾ। ਹਾਂ, ਉਹਦੀ ਵੀਡੀਓ ਉਹਨੇ ਕੱਢ ਲਈ, ਉਹਦੀ ਵੀਡੀਓ ਉਹਨੇ ਕੱਢ ਲਈ। ਅਸਲ ਦੇ ਵਿੱਚ ਇਸ ਮਾਮਲੇ 'ਚ ਵੀ ਮੈਨੂੰ ਲੱਗਦਾ ਬੌਲਾ ਕੱਢਣ ਪਾਉਣ ਲਈ ਕੁਛ ਨਹੀਂ ਆ, ਕਿਉਂਕਿ ਲੋਕਾਂ ਦੇ ਮੁੱਦੇ ਰੁਲ ਜਾਂਦੇ ਨੇ। ਮੈਨੂੰ ਲੱਗਦਾ ਸੰਧੂ ਸਾਹਿਬ ਇਹ ਕਹਿਣਾ ਚਾਹੁੰਦੇ ਸੀ। ਹਾਂ, ਇੰਨਾ ਜ਼ਰੂਰ ਆ ਕਿ ਇਹ ਜਿਹੜੇ ਲੀਡਰ ਜਦੋਂ ਵੋਟਾਂ ਮੰਗਣ ਆਉਣ, ਮੈਨੂੰ ਲੱਗਦਾ ਇਹ ਸਵਾਲ ਕਰਨੇ ਚਾਹੀਦੇ ਨੇ, ਨਾ ਕਿ ਵੀਡੀਓ ਵਾਲੇ ਉਹ ਚਟਖਾਰੇ ਲੈ ਕੇ ਜਿਹੜੇ ਮਸਲੇ ਚੱਕੇ ਜਾਂਦੇ ਨੇ ਉਹਨਾਂ ਦਾ ਕੋਈ ਵਾਲੀ ਕ੍ਰੈਡੀਬਿਲਟੀ ਨਹੀਂ ਹੁੰਦੀ। ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਬੜੇ ਬੜੇ ਵੱਡੇ ਫਤਵੇ ਵੀ ਦਿੰਦੇ ਰਹੇ ਨੇ, ਪਰ ਉਹਦਾ ਮੁੜ ਘਿੜ ਕੇ ਕੋਈ ਵੀ ਰਿਜ਼ਲਟ ਨਜ਼ਰ ਨਹੀਂ ਆਉਂਦਾ।
0: ਪਰ ਲੋਕਾਂ ਨੂੰ ਸਵਾਦ ਤਾਂ ਆਉਂਦਾ ਨਾ
4: ਜੀ? ਬਿਲਕੁਲ ਸਵਾਦ ਜ਼ਰੂਰ ਆਉਂਦਾ। ਸੋਸ਼ਲ ਮੀਡੀਆ
0: ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਸਾਹਿਬ ਨਾਲ ਨਾ ਤਾਂ ਸੁਖਬੀਰ ਬਾਦਲ ਹੋਣਾ ਦਾ, ਸ਼੍ਰੋਮਣੀ ਅਕਾਲੀ ਦਲ ਦਾ ਕੁਛ ਵਿਗੜਨਾ, ਨਾ ਹੀ ਭਗਵੰਤ ਮਾਨ ਸਰਕਾਰ ਦਾ ਕੁਛ ਵਿਗੜਨਾ। ਲੋਕਾਂ 'ਚ ਲੋਕਾਂ ਨਾਲ ਸਮਝ ਲਓ ਇੱਕ ਕਿਸਮ ਦਾ, ਕੱਲ੍ਹ ਮੈਂ ਸੁਣਦਾ ਸੀ ਇੱਕ ਪੱਤਰਕਾਰ ਸਾਹਿਬ ਨੂੰ, ਮੇਰੇ ਮਨ 'ਚ ਗੱਲ ਬਹਿ ਗਈ ਜਦੇ, ਮੈਂ ਕਿਹਾ ਵੀ ਗੱਲ ਤਾਂ ਇਹਨਾਂ ਦੀ ਸਹੀ ਆ, ਵੀ ਲੋਕਾਂ ਦਾ ਅਕਾਲ ਤਖ਼ਤ ਸਾਹਿਬ ਤੋਂ ਮਤਲਬ ਟਕਰਾਅ ਹੋ ਜਾਣਾ, ਚਾਹੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਹੋ ਜਾਵੇ ਵੀ ਅਕਾਲ ਤਖ਼ਤ ਨੂੰ ਅਸੀਂ ਮੰਨਣਾ ਹੀ ਨਹੀਂ ਕਦੇ, ਚਾਹੇ ਉਹਨਾਂ ਦੇ ਮਨ 'ਚ ਇਹ ਆ ਜਾਵੇ ਵੀ ਅਕਾਲ ਤਖ਼ਤ ਵੀ ਲੋਕ ਸਾਡੀ ਨਹੀਂ ਮੰਨਦੇ, ਵੀ ਭਗਵੰਤ ਮਾਨ ਦੀ ਸਪੋਰਟ ਕਰਦੇ ਆ। ਹੁਣ ਭਗਵੰਤ ਮਾਨ ਸਾਹਿਬ ਨੇ ਦੇਖੋ ਵੀਡੀਓ ਅਕਾਲ ਤਖ਼ਤ ਜਥੇਦਾਰ ਨੇ ਪਹਿਲਾਂ ਪਾਈ ਸੀਗੀ ਵੀ ਇਹਨਾਂ ਨੇ ਆਪ ਕਿਹਾ ਸੀ ਅਸੀਂ ਦੋ ਲੈਬਾਂ ਦੇ ਨੰਬਰ ਦੇਵਾਂਗੇ, ਉਹਨਾਂ ਨੇ ਲੈਬਾਂ ਦੇ ਨੰਬਰ ਨਹੀਂ ਦਿੱਤੇ ਜਾਂ ਨਾਮ ਨਹੀਂ ਦਿੱਤੇ, ਉਹਨਾਂ ਨੇ ਆਪਣੇ ਲੈਵਲ 'ਤੇ ਭਾਰਤ ਸਰਕਾਰ ਤੋਂ ਲੈਬਾਂ ਦੇ ਵਿੱਚੋਂ ਵੀਡੀਓ ਟੈਸਟ ਕਰਾ ਲਈ, ਵੀਡੀਓ ਸਹੀ ਨਿਕਲੀ। ਹੁਣ ਪੰਜਾਬ ਸਰਕਾਰ ਨੇ ਇੱਕ ਉਸੇ ਵੀਡੀਓ ਨੂੰ ਨਕਲੀ ਦੇ ਆਧਾਰ 'ਤੇ ਲਿਆ ਕੇ 10 ਲੱਖ ਰੁਪਈਆ ਦੇ ਕੇ ਪੇਸ਼ ਕਰਾ ਲਈ, ਜਿਹਦੇ 'ਚ ਆਪਣੇ SSP ਸਾਹਿਬ ਨੇ, ਜੇ ਮੈਂ ਰੋਂਗ ਨਾ ਹੋਵਾਂ SP ਸਾਹਿਬ ਨੇ ਲੁਧਿਆਣੇ ਦੇ, ਉਹਨਾਂ ਦੇ ਵੀਡੀਓ ਸ਼ਰਿਆ ਮੈਂ ਵਾਇਰਲ ਆ। ਉਹ ਬੰਦਾ ਜੱਸੀ ਉੱਥੇ ਸਾਹਮਣੇ ਆ ਗਿਆ ਵੀ ਮੈਨੂੰ 10 ਲੱਖ ਰੁਪਈਆ ਸਾਨੂੰ ਦਿੱਤਾ ਜਾਂ ਜੋ ਵੀ ਆ, ਉਹ ਕਿਹੋ ਜਿਹਾ। ਦੇਖੋ ਸਰਕਾਰ ਆਪਣੇ ਆਪ ਨੂੰ ਬਚਾਉਣ ਲਈ, ਮੌਕੇ ਦੀ ਸਰਕਾਰ ਆ, ਕੁਛ ਵੀ ਕਰ ਸਕਦੀ ਆ, ਪੈਸਾ ਤਾਂ ਲੋਕਾਂ ਦਾ ਹੀ ਆ, ਕਿਵੇਂ ਕਿਵੇਂ ਹੱਥ ਕੰਡੇ ਵਰਤ ਰਹੇ ਨੇ, ਹੈ ਤਾਂ ਗਲਤ ਆ ਨਾ। ਜੇ ਤੁਹਾਡੀ ਵੀਡੀਓ ਨਹੀਂ ਹੈਗੀ ਤਾਂ ਤੁਸੀਂ ਯਾਰ ਇੰਨੇ ਭੱਜੇ ਕਾਹਤੋਂ ਫਿਰਦੇ ਹੋ, ਕਾਹਤੋਂ ਧੀਏ ਕਿਤੇ ਤੁਸੀਂ ਪ੍ਰੈਸ ਕਾਨਫਰੰਸ ਕਰ ਲਾਂ ਜਾਂਦੇ। ਹੁਣ ਵੀ 2 ਵਜੇ ਪ੍ਰੈਸ ਕਾਨਫਰੰਸ ਆ ਉਹਨਾਂ ਦੀ, ਮੈਨੂੰ ਲੱਗਦਾ ਹੋਰ 5-4 ਮਿੰਟ ਰਹਿ ਗਏ
4: ਜੀ। ਬਿਲਕੁਲ, ਵੀਡੀਓ ਮਾਮਲੇ ਦੇ ਵਿੱਚ ਲਗਾਤਾਰ ਆਪਾਂ ਕੱਲ ਵੀ ਖਬਰ ਕਰਕੇ ਗਏ ਸੀ ਕਿ ਇਹ ਮਾਮਲਾ ਹੱਲੇ ਲਗਾਤਾਰ ਗੋਲ ਗੋਲ ਘੁੰਮ ਰਿਹਾ, ਔਰ ਅੱਜ ਬੀਤੇ ਕੱਲ ਤੋਂ ਹੀ, ਕੱਲ ਸ਼ਾਮ ਤੋਂ ਹੀ ਇਸ ਮਾਮਲੇ ਨੇ ਮੁੜ ਕੇ ਪੁੱਠਾ ਗੇੜ ਖਾ ਲਿਆ ਸੀ। ਕਿਉਂ? ਕਿਉਂਕਿ ਜਿਸ ਲੈਬ ਦੇ ਵਿੱਚ ਸਰਕਾਰ ਵੱਲੋਂ 2 ਫੋਰੈਂਸਿਕ ਰਿਪੋਰਟਾਂ ਦਿੱਤੀਆਂ ਗਈਆਂ ਸੀ, ਗੁਰੂਗ੍ਰਾਮ, ਉਹਨੂੰ ਗੁੜਗਾਓਂ ਵੀ ਆਪਾਂ ਕਹਿੰਦੇ ਰਹੇ ਹਾਂ, ਨਾਂ ਬਦਲ ਗਿਆ, ਉਸ ਗੁਰੂਗ੍ਰਾਮ ਦੇ ਵਿੱਚ 2 ਗ੍ਰਿਫਤਾਰੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਉਹ ਵੀਡੀਓ ਵੀ ਆਉਂਦੀ ਹੈ ਜਿਹਦੇ 'ਚ ਪੁਲਿਸ ਅਫਸਰ ਕਰਾਊਨ ਪਲਾਜ਼ਾ ਹੋਟਲ ਦੇ ਵਿੱਚ ਉਸੇ ਹੀ ਜਿਹੜਾ ਜਸਪ੍ਰੀਤ ਜੱਸੀ ਆ ਉਹਦੇ ਨਾਲ ਉਹ ਸੌਦਾ ਤੈਅ ਕਰਦੇ ਆਉਂਦੇ ਨੇ। ਉਸ ਤੋਂ ਬਾਅਦ ਇਸ ਮਾਮਲੇ ਤੇ ਹਾਲਾਂਕਿ ਬੈਕਫੁੱਟ ਤੇ ਆ ਪੂਰੀ ਤਰ੍ਹਾਂ ਜਿਹੜੀ ਭਗਵੰਤ ਮਾਨ ਸਰਕਾਰ ਆ, ਵਿਰੋਧੀ ਧਿਰ ਦੇ ਸਾਰੇ ਆਗੂ, ਚਾਹੇ ਸੁਖਬੀਰ ਬਾਦਲ ਹੋਵੇ, ਵਿਕਰਮ ਜੇਠੀਆ ਹੋਵੇ, ਸੁਖਪਾਲ ਖਹਿਰਾ ਹੋਵੇ, ਜਾਂ ਤਰੁਣ ਚੁੱਗ ਹੋਣ, ਸੁਨੀਲ ਜਾਖੜ ਹੋਣ, ਕੇਵਲ ਸਿੰਘ ਢਿੱਲੋਂ ਹੋਣ, ਆਲ ਮੈਂਬਰ ਜਿਹੜੇ ਹੈਗੇ ਨੇ, ਆਲ ਆਗੂ ਜਿਹੜੇ ਹੈਗੇ ਨੇ ਵਿਰੋਧੀ ਧਿਰ ਦੇ, ਉਹ ਪੱਬਾਂ ਭਾਰ ਹੋ ਗਏ ਨੇ ਉਹਨਾਂ ਦੇ। ਉਹਨਾਂ ਨੂੰ ਲੱਗਦਾ ਕਿ ਬਿੱਲੀ ਦੇ ਭਾਗਾਂ ਨੂੰ ਸ਼ਿਕਾ ਟੁੱਟ ਗਿਆ ਭਾਈ, ਹੁਣ ਭਗਵੰਤ ਮਾਨ ਸਰਕਾਰ ਜਾਂ CM ਭਗਵੰਤ ਮਾਨ ਅੜਿੱਕੇ ਆ ਗਿਆ। ਪਰ ਹਰਜੀਤ ਜੀ, ਆਪਾਂ ਇਹ ਵੀ ਨਾ ਭੁੱਲੀਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਬਹੁਤ ਸਾਰੇ ਹੁਕਮਨਾਮੇ ਹੋਏ ਨੇ, ਔਰ ਉਸ ਵੇਲੇ ਦੇ ਮੁੱਖ ਮੰਤਰੀਆਂ ਨੇ ਉਹ ਮੰਨੇ ਨਹੀਂ ਹੈ, ਉਹਨਾਂ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਦਾ ਵੱਡਾ ਨਾਂ ਆਉਂਦਾ। ਸੋ ਮੈਨੂੰ ਲੱਗਦਾ ਕਿ ਬੈਕਫੁੱਟ ਤੇ ਜ਼ਰੂਰ ਨੇ CM ਭਗਵੰਤ ਮਾਨ, ਥੋੜ੍ਹੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕਰਨਗੇ, ਪਰ ਹਾਲੇ ਉਹਨਾਂ ਕੋਲ ਹੋਰ ਬਹੁਤ ਸਾਰੇ ਰਾਹ ਨੇ। ਮੇਰੇ ਕਹਿਣ ਦਾ ਮਤਲਬ ਇਹ ਆ, ਹਾਈਕੋਰਟ ਵੀ ਜਾ ਸਕਦੇ ਨੇ ਜਾਂ ਕੁਝ ਹੋਰ ਉਲਝਣਾਂ ਵੀ ਪਾ ਸਕਦੇ ਨੇ। ਕੁੱਲ ਮਿਲਾ ਕੇ ਇਹ ਮਾਮਲਾ,
0: ਜੇ ਜਗਮਨ ਸਮਰਾ ਸਾਹਿਬ ਨੇ, ਜਗਮਨ ਸਮਰੇ ਨੇ ਇਹ ਵੀਡੀਓ ਵਾਇਰਲ ਕੀਤੀਆਂ ਨੇ 2022 ਦੇ ਵਿੱਚ, ਜਗਮਨ ਸਮਰਾ ਫਰੀਦਕੋਟ ਜੇਲ੍ਹ ਦੇ ਵਿੱਚ, ਇਹਨਾਂ ਦੀ ਸਰਕਾਰ ਨੇ ਬੰਦ ਕੀਤਾ ਸੀ, ਇਹਨਾਂ ਦੀ ਸਰਕਾਰ ਦੇ ਵਿੱਚੋਂ ਹੀ ਜੇਲ੍ਹ ਬਾਰਡਰ ਨੂੰ ਧੋਖਾ ਦੇ ਕੇ, ਭੁਲੇਖਾ ਦੇ ਕੇ ਬਾਹਰ ਨੂੰ ਭੱਜਿਆ ਆ। ਤਰਨ ਚੁੱਗ ਮਨਿਸਟਰ ਸੀਗੇ ਕੇਂਦਰ ਦੇ, ਹੈ ਨਾ, ਤਰਨ ਚੁੱਗ ਸੀ, ਤੋਮਰ ਸਾਹਿਬ ਸੱਚ, ਉਹਨਾਂ ਦੇ ਕੋਲ ਰਹੇ 5-7 ਦਿਨ 4 ਦਿਨ, ਫਿਰ ਉੱਥੋਂ।
4: ਇੱਥੇ ਮੈਂ ਤੁਹਾਡੀ ਗੱਲ ਕੱਟ ਰਿਹਾ, ਸੋਰੀ ਗੁਸਾਖੀ ਮਾਫ, ਕਿ ਜੇਕਰ ਆਪਾਂ ਜਗਮਨ ਸਮਰਾ ਨੇ ਜਿਹੜੀ CM ਭਗਵੰਤ ਮਾਨ ਦੀ ਵੀਡੀਓ ਜਾਰੀ ਕੀਤੀ ਆ, ਜੇਕਰ ਆਪਾਂ ਇਹਨੂੰ ਸਹੀ 1 ਮਿੰਟ ਲਈ ਮੰਨ ਲੈਂਦੇ ਹਾਂ, ਫਿਰ ਜਗਮਨ ਸਮਰਾ ਨੇ ਤਾਂ ਨਰਿੰਦਰ ਸਿੰਘ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਸੀ ਉਹਦੀ ਨੂੰਹ ਸਮੇਤ ਸਾਰੇ ਪਰਿਵਾਰ ਤੇ ਦੋਸ਼ ਲਾਏ ਸੀ। ਇਸ ਜਗਮਨ ਸਮਰਾ ਨੇ ਤਾਂ ਮਨਜਿੰਦਰ ਸਿੰਘ ਸਿਰਸਾ ਜਿਹੜੇ ਉਸ ਵੇਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਦੇ ਦੋਸ਼ ਲਾਏ ਸੀ ਕਿ ਚੜਾਵੇ ਦੇ ਖਾਤਿਆਂ ਜ਼ਰੀਏ ਕੈਨੇਡਾ ਦੇ ਵਿੱਚ 1,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਨੇ। ਜੇ ਆਪਾਂ ਜਗਮਨ ਸਮਰਾ ਦੇ
0: ਜੇ ਭਗਵੰਤ ਮਾਨ ਸਾਹਿਬ ਉਸ ਵੀਡੀਓ ਨੂੰ ਨਕਲੀ ਕਰਾਉਣ ਦੇ ਚੱਕਰ 'ਚ ਵੀ 1,199 ਐਂਗਲਾਂ ਤੋਂ ਅਸੀਂ ਦੇਖਿਆ ਜੀ, 2-3 ਮਿੰਟ 2.5 ਮਿੰਟ ਕਹਿੰਦੇ ਇੱਕ ਐਂਗਲ ਨੂੰ ਲੱਗਦੇ 48 ਘੰਟੇ ਦੇ ਮਿੰਟ ਬਣਾ ਲਿਓ ਕਿੰਨੇ ਬਣਦੇ ਆ, ਅਤੇ ਜਿਵੇਂ ਸਮਰਾ 'ਤੇ ਕੋਈ ਪਰਚਾ ਤਾਂ ਦਰਜ ਕਰ ਨਹੀਂ ਸਕੀ ਸਰਕਾਰ। ਹੁਣ ਸਰਕਾਰ ਕਿਹਦੀ ਆ ਜਿਹੜਾ ਮੁੱਖ ਮੇਨ ਮੁੱਖ ਮੰਤਰੀ 'ਤੇ ਇਲਜ਼ਾਮ ਲਾ ਰਿਹਾ, ਅਤੇ ਫਰੀਦਕੋਟ ਦੀ ਪੁਲਿਸ ਨੇ ਸਮਰਾ ਦੇ ਸਾਹਮਣੇ ਤਾਂ ਕੱਢ ਨਹੀਂ ਦਿੱਤੀ।
4: ਇਸ ਮਾਮਲੇ ਨੂੰ ਜਿਵੇਂ ਨਜਿੱਠਣਾ ਚਾਹੀਦਾ ਸੀ CM ਭਗਵੰਤ ਮਾਨ ਨੇ ਉਵੇਂ, ਜਾਂ ਉਹਨਾਂ ਦੀ ਸਰਕਾਰ ਨੇ ਉਹ ਮਾਮਲਾ ਇਵੇਂ ਨਹੀਂ ਨਜਿੱਠਿਆ, ਔਰ ਉਹਦਾ ਖਮਿਆਜ਼ਾ ਵੀ ਭੁਗਤ ਰਹੇ ਨੇ ਅੱਜ।
0: ਵੀਡੀਓ ਨੂੰ ਤਾਂ ਝੂਠੀ ਕਰਾਰ ਦੇਣ 'ਚ ਲੱਗੇ ਹੋਏ ਨੇ, ਵੀ ਵੀਡੀਓ ਨੂੰ ਝੂਠੀ ਕਰਾਰ ਦੇ ਦਿਓ, ਪਰ ਜਗਮਨ ਸਮਰਾ 'ਤੇ ਤਾਂ ਕੋਈ ਐਕਸ਼ਨ ਨਹੀਂ, ਕੋਈ ਵੀਡੀਓ ਉਹਦਾ ਵਾਇਰਲ ਨਹੀਂ, ਅਕੇਲਾ ਹੁੰਦਾ ਸੰਮਣ ਨਹੀਂ, ਕੋਈ ਨੋਟਸ ਨਹੀਂ, ਕੋਈ ਆਊਟਲੁੱਕ ਨਹੀਂ।
4: ਬਿਲਕੁਲ ਹਰਜੀਤ ਜੀ, ਔਰ ਆਮ ਲੋਕਾਂ ਦੇ, ਪੰਜਾਬ ਦੇ ਆਮ ਲੋਕਾਂ 'ਚ ਇੱਕ ਜਿਹੜੀ ਇਹ ਗੱਲ ਇਹ ਵੀ ਜਾ ਰਹੀ ਆ ਕਿ ਭਗਵੰਤ ਮਾਨ CM ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧਾ ਮੱਥਾ ਲਾ ਲਿਆ, ਇਹ ਇੱਕ ਗੱਲ ਜਾ ਰਹੀ ਆ। ਔਰ ਨਾਲ ਦੀ ਨਾਲ ਹੁਣ ਦੂਸਰਾ ਆਪਾਂ ਹਿੱਸਾ ਇਹ ਵੀ ਦੇਖਾਂਗੇ ਕਿ 2027 ਦੀਆਂ ਚੋਣਾਂ ਲਈ ਅਕਾਲੀ ਦਲ ਇਸ ਗੱਲ ਨੂੰ ਲੋਕਾਂ 'ਚ ਕਿਵੇਂ ਲੈ ਕੇ ਜਾਊਗਾ। ਸੋ ਇਹ ਗੱਲ ਹਾਲੇ ਮੁੱਕਣ ਵਾਲੀ ਨਹੀਂ, ਇਹ 2027 ਦੀਆਂ ਇਲੈਕਸ਼ਨਾਂ ਤੱਕ ਚੱਲਣ ਵਾਲੀ ਆ।
0: ਬਿਲਕੁਲ, ਇੱਕ ਮੈਂ ਜਿਹੜੀ ਗੱਲ ਕਰਦਾ ਸੀ ਜਿਵੇਂ ਪ੍ਰੇਸਰ ਸਾਹਿਬ ਕਰਕੇ ਰਾਜਪੁਰ ਏਰੀਏ 'ਚ ਬਿਜਲੀ ਦਾ ਹੋਆ, ਬਿਜਲੀ ਤੁਸੀਂ ਦੱਸੋ ਪਰਮਿੰਦਰ ਜੀ ਕਿੰਨਾ ਕੀ ਹਿਸਾਬ ਕਿਤਾਬ ਆ ਬਿਜਲੀ ਦਾ, ਮੋਟਰਾਂ ਵਾਲੀ ਦਾ ਜਾਂ ਘਰਾਂ ਵਾਲੀ ਦਾ ਪਿੰਡਾਂ 'ਚ ਕੀ ਹਿਸਾਬ ਕਿਤਾਬ ਆਉਂਦੀ ਬਿਜਲੀ ਬੁਜਲੀ ਪੂਰੀ?
4: ਦੇਖੋ ਜੀ, ਜੇ ਦੁਆਬੇ ਦੀ ਆਪਾਂ ਗੱਲ ਕਰਦੇ ਹਾਂ, ਦੁਆਬੇ ਦੇ ਵਿੱਚ ਤਾਂ ਜਿਹੜੀ ਖੇਤੀਬਾੜੀ ਮੋਟਰਾਂ ਦੀ ਜਿਹੜੀ ਬਿਜਲੀ ਦਿਨ ਵੇਲੇ ਆ ਰਹੀ ਆ, ਔਰ ਈਵਨ ਕਿ ਘਰਾਂ ਦੇ ਵਿੱਚ ਵੀ ਕੋਈ ਘੱਟ ਨਹੀਂ, ਪਰ ਵੱਖ ਵੱਖ ਥਾਵਾਂ ਦੇ ਉੱਪਰ ਆਪਾਂ ਵੱਖ ਵੱਖ ਪੁਜੀਸ਼ਨਾਂ ਵੀ ਹੁੰਦੀਆਂ ਨੇ, ਕਿਸੇ ਉਹ ਇਲਾਕੇ ਦੇ ਵਿੱਚ ਉਹ ਹੋ ਸਕਦੀ ਆ, ਨਹਿਰੀ ਪਾਣੀ ਵੀ ਆ ਰਿਹਾ, ਈਵਨ ਕਿ ਪਾਣੀ ਦਾ ਹੁਣ ਲੱਕੇ ਤੋੜ ਤੋੜ ਆ ਰਿਹਾ। ਹਾਲੇ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਇਸ਼ੂ ਨਹੀਂ ਆ, ਕਿਸੇ ਇਲਾਕੇ 'ਚ ਹੋ ਸਕਦਾ, ਜਿਵੇਂ ਤੁਸੀਂ ਰਾਜਪੁਰਾ ਦਾ ਜ਼ਿਕਰ ਕੀਤਾ, ਹੋ ਸਕਦਾ ਉੱਥੇ ਕੁਝ ਖਾਸ ਕਿਸਮ ਦੀਆਂ ਸਮੱਸਿਆਵਾਂ ਹੋਣ। ਓਵਰਆਲ ਪੰਜਾਬ 'ਚ ਮੈਨੂੰ ਲੱਗਦਾ ਕਿ ਝੋਨੇ ਦੀ ਬਿਜਾਈ ਨੂੰ ਲੈ ਕੇ ਹਾਲੇ ਸਥਿਤੀ ਕੰਟਰੋਲ 'ਚ ਹੈ ਜੀ।
0: ਜਿਹੜਾ ਜਿਵੇਂ ਸਾਡੇ ਪਿੰਡ ਵੀ ਆ, ਮੈਂ ਪਰਸੋਂ ਉੱਥੇ ਗੱਲ ਕਰਦਾ ਸੀਗਾ, ਪਰਸੋਂ ਦੀ ਗੱਲ ਆਹੋ ਚੱਲ, ਅਤੇ ਉਹ ਕਹਿੰਦੇ ਵੀ ਰਾਤ ਨੂੰ 12-12 ਜਿਵੇਂ ਆਪਾਂ ਮਾਨ ਸਾਹਿਬ ਕਹਿੰਦੇ ਸੀ ਵੀ ਦਿਨ 'ਚ ਬਿਜਲੀ ਆਊਗੀ, ਰਾਤ ਨੂੰ ਨਹੀਂ ਆਊਗੀ, ਉਹ ਕਹਿੰਦੇ 12 ਵਜੇ ਤੋਂ ਲੈ ਕੇ ਸਵੇਰ ਦੇ 4-5 ਵਜੇ ਤੱਕ ਬਿਜਲੀ ਆਉਂਦੀ ਹੈ, ਜਿਹੜੀ ਰਾਤ ਨੂੰ ਰਾਤ ਦੇ 4 ਦਿਨ ਰਾਤ ਆ 4 ਦਿਨ ਦਿੰਦੇ ਨੇ।
4: ਵੱਖ ਵੱਖ ਇਲਾਕਿਆਂ ਦੀਆਂ ਵੱਖ ਵੱਖ ਸਮੱਸਿਆਵਾਂ ਹੋ ਸਕਦੀਆਂ ਨੇ, ਕਿਉਂਕਿ ਮੈਨੂੰ ਦੁਆਬੇ ਦੀ ਜਾਣਕਾਰੀ ਜ਼ਿਆਦਾ ਆ, ਸੋ ਓਵਰਆਲ ਮੈਨੂੰ ਲੱਗਦਾ ਕਿ ਚਲੋ
0: ਦਿਨੇ ਐਂ ਕਰਦੇ ਹਾਂ, ਸਰੋਤਿਆਂ ਤੋਂ ਨਾ ਕੋਈ ਪਿੰਡ ਦਾ ਕਿਸੇ ਵੀ ਦੋਸਤ ਮਿੱਤਰ ਦਾ ਇਹਨਾਂ ਦਾ ਨੰਬਰ ਪੁੱਛ ਰਹੇ ਹਾਂ, ਕੋਈ ਨੰਬਰ ਮੈਨੂੰ ਸੈਂਡ ਕਰ ਦਿਓ, ਕਿਸੇ ਦਾ ਵੀ ਆਪਣਾ, ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਨਾ ਹੋਵੇ ਉਹ ਬੰਦਾ, ਕੋਈ ਵੀ ਨੰਬਰ ਹੋਵੇ ABC ਪੰਜਾਬ ਦਾ, ਕੋਈ ਵੀ ਨੰਬਰ ਦੇਖੋ, ਕੋਈ ਭੇਜ ਕੇ ਵੀ ਆਪਾਂ ਉਹਨੂੰ ਮਾੜਾ ਜਿਹਾ ਉੱਦਾਂ ਹੀ ਲਾਈਏ, ਜਾਂ ਕੋਈ ਉੱਦਾਂ ਹੀ ਨੰਬਰ ਬਣਾ ਲਓ, 9 ਕਿਤੋਂ ਚੱਕ ਲਓ, 8 ਕਿਤੋਂ ਚੱਕ ਲਓ, 7 ਕਿਤੋਂ ਚੱਕ ਲਓ, ਇੱਦਾਂ ਨੰਬਰ ਬਣਾ ਕੇ ਜੇ ਭੇਜੋ। ਆਪਾਂ ਪੰਜਾਬ ਦੇ ਕਿਸੇ ਵੀ ਪਿੰਡ 'ਚ ਕੋਈ ਪੁੱਛਦੇ ਹਾਂ, ਅੱਜ ਕਰਦੇ ਹਾਂ ਲਾਈਵ ਗੱਲਬਾਤ ਵੀ ਬਿਜਲੀ ਬਿਜਲੀ ਦਾ ਕੀ ਹਿਸਾਬ ਕਿਤਾਬ ਉੱਥੇ। ਚਲੋ, ਉਹ ਤੋਂ ਪਹਿਲਾਂ ਫਿਰ ਤੁਸੀਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ, ਜਾਂ ਤੁਸੀਂ ਸਨੋਅ ਰਿਮੂਵਲ ਲੈਣਾ ਚਾਹੁੰਦੇ ਹੋ ਚੱਲਦੇ ਥੋੜ੍ਹੇ ਜਿਹੇ ਪੁਰਾਣੇ, ਤਾਂ ਤੁਸੀਂ ਸੁਖਜਿੰਦਰ ਬਰਾੜ ਸਾਹਿਬ ਨਾਲ ਕਰ ਲਿਓ ਸੰਪਰਕ, 647-402-2341, 647-402-2341 'ਤੇ ਸੰਪਰਕ ਕਰ ਲਿਓ। ਗਰਾਜ ਡੋਰ ਰਿਪੇਅਰ ਕਰਾਉਣੀ ਚਾਹੁੰਦੇ ਹੋ ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ, ਓਪਨਰ ਨਵਾਂ ਲਗਾਉਣਾ, 647-470-1245, 647-470-1245 'ਤੇ ਸੰਪਰਕ ਕਰ ਲਿਓ। ਸਟੀਫਨ ਫਰਨੀਚਰ 905-790-0560, ਜਸਵੀਰ ਭਾਈ ਨਾਲ ਸੰਪਰਕ ਕਰ ਲਿਓ, 2575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 14-17, ਬ੍ਰੈਂਪਟਨ 'ਚ ਨੇ, 905-790-0560, ਅਤੇ ਤੰਦੂਰੀ ਬੋਇਜ਼ ਤੁਸੀਂ 7171 ਟੋਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ, ਬੈਠ ਕੇ ਖਾਣਾ ਘਰ ਲਿਜਾ ਕੇ ਖਾਣਾ ਕੇਟਰਿੰਗ ਕਰਾਉਣੀ ਚਾਹੁੰਦੇ ਹੋ, 905-956-2111 'ਤੇ ਸੰਪਰਕ ਕਰ ਲਓ। ਜਾਂ ਫਿਰ ਤੁਸੀਂ ਇਹਨਾਂ ਦੀ ਲੋਕੇਸ਼ਨ ਹੈਗੀ ਆ, ਦੂਜੀ ਮਕਲਾਗਣ ਐਂਡ ਕੁਈਨ ਦੇਰੀ ਦੇ ਵਿੱਚ, ਤੀਜੀ ਔਰੰਜਬੈਲ ਦੇ ਵਿੱਚ, ਚੌਥੀ ਵੈਸਟਰਨ ਚਰਚ ਲਾਈਨ 401 ਦੇਰੀ ਦੇ ਵਿੱਚ, ਅਤੇ 3221 ਕੁਈਨ ਡੇਰੀ ਰੋਡ ਈਸਟ, ਡੈਡ ਰੋਡ ਬੈਸਟ, ਸੋਰੀ, 905-956-2111 ਇੱਕੋ ਹੀ ਨੰਬਰ, 4 ਲੋਕੇਸ਼ਨਾਂ 'ਤੇ ਚੱਲ ਜਿਓ, ਕਰ ਲਿਓ ਗੱਲਬਾਤ ਜਿਹੜੀ ਨੇੜੇ ਦੀ ਲੱਗਦੀ ਆ, ਅਤੇ 905-956-2111 ਤੰਦੂਰੀ ਬੋਇਜ਼। ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਅ ਜੀ, 416-930-1251, ਵੀਡੀਓ ਫੋਟੋਗ੍ਰਾਫੀ ਡੀ ਜੀ ਦੇ ਕੋਈ ਸਮਾਂ ਲੈਣੇ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251, ਅਤੇ P&J ਸਪਰਿੰਗ ਦੇ ਸਪੈਸ਼ਲਿਸਟ ਨੇ, ਬੁਸ਼ਿੰਗ ਦਾ, ਅਲਾਈਨਮੈਂਟ ਦਾ, ਕਿੰਗ ਪੈਂਦਾ, ਕੋਈ ਗਰੈਵਲ ਦਾ ਕੰਮ ਕਰਾਉਣਾ ਚਾਹੁੰਦੇ ਹੋ, 9 ਵਜੇ ਤੋਂ ਲੈ ਕੇ 6 ਵਜੇ ਤੱਕ ਮੰਡੇ ਟੂ ਸੈਟਰਡੇ ਖੁੱਲ੍ਹਦੇ ਆ, 905-459-53-5530 ਬ੍ਰੈਡਕੋ ਬੁਲੇਵਰਡ ਮਿਸਿਜ਼ਾਗਾ ਡਿਕਸੀ ਐਂਡ ਮੈਥੇਸਨ ਦਾ ਏਰੀਆ, 10% ਡਿਸਕਾਊਂਟ ਲੇਬਰ 'ਤੇ ਲੈਣਾ ਨਾ ਭੁੱਲਿਓ, 905-459-5533 'ਤੇ ਸੰਪਰਕ ਕਰ ਲਿਓ। ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ, 905-790-88-77-85-50 ਟੋਰਬਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ, ਕਲਾਰਕ ਐਂਡ ਟੋਰਬਰਮ ਦਾ ਏਰੀਆ, 905-799-88-77 'ਤੇ ਸੰਪਰਕ ਕਰ ਲਿਓ। ਅਤੇ ਤੁਸੀਂ ਫਰੈਸ਼ ਹੇਅਰ ਟੋਨਿਕ, ਵਾਲਾਂ ਦੇ ਲਈ ਤੇਲ ਲੈਣਾ ਚਾਹੁੰਦੇ ਹੋ ਜਿਹੜਾ ਵਾਲਾਂ ਨੂੰ ਝੜਨੋਂ ਰੋਕਦਾ, ਸ਼ਖਸੀਅਤ ਨੂੰ ਤੁਹਾਡੀ ਨੂੰ ਨਿਖਾਰਦਾ, ਜਾਣੀ ਤੁਹਾਡੇ ਰੂਪ 'ਤੇ ਚਿਹਰੇ 'ਤੇ ਮੁਸਕਰਾਹਟ ਪੂਰੀ ਲਿਆਊਗਾ ਵੀ ਮੇਰੇ ਵਾਲ ਐਂ ਬੱਲੇ ਬੱਲੇ, ਕਿਆ ਬਾਤ ਹੈ, ਗੰਜ ਨਹੀਂ ਪੈਂਦਾ, ਜਾਣੀ ਕਹਿ ਦਿਉ ਤੁਸੀਂ 5-7 ਦਿਨਾਂ ਵਿੱਚ ਕਹਿੰਦੇ ਫਰਕ ਮਹਿਸੂਸ ਕਰੋਗੇ। ਜਾਫਰ ਮਲਿਕ ਸਾਹਿਬ, 647-521-5169, 647-521-5169 'ਤੇ ਤੁਸੀਂ ਸੰਪਰਕ ਕਰ ਲਿਓ ਜਾਫਰ ਮਲਿਕ ਸਾਹਿਬ ਦੇ ਨਾਲ। ਅਤੇ ਜੇ ਤੁਸੀਂ ਮੋਰਗੇਜ ਦਾ ਹਜੇ ਕੋਈ ਗੱਲਬਾਤ ਨਹੀਂ ਕੀਤੀ ਤਾਂ ਗਰੀਸ਼ ਸ਼ਰਮਾ ਜੀ ਸੰਪਰਕ ਕਰਿਓ, 647-606-8110, ਜਿਹੜੀ ਕੱਲ੍ਹ ਪਰਸੋਂ 22 ਤਰੀਕ ਨੂੰ ਆਪਣੀ ਆਈ ਆ ਇਨਫਲੇਸ਼ਨ, ਉਹ ਵੀ ਵੱਧ ਗਈ ਆ ਥੋੜ੍ਹੀ ਜਿਹੀ, ਅਤੇ ਐਤਕੀ ਹੋ ਸਕਦਾ ਰੇਟ ਮੋਰਗੇਜ ਦੇ ਵੇਰੀਏਬਲ ਦੇ ਚੱਕੇ ਜਾਣ, ਥੋੜ੍ਹੇ ਜਿਹੇ ਵੱਧ ਹੋ ਸਕਦੇ ਆ, 647-606-8110 'ਤੇ ਸੰਪਰਕ ਕਰ ਲਿਓ। ਕਹਿੰਦੇ ਪਤਨੀ ਸੌ ਰਹੀ ਸੀ, ਉਹਦੇ ਪੈਰਾਂ ਵਿੱਚ ਨਾਗਣ ਕੁੰਡਲੀ ਮਾਰ ਕੇ ਬੈਠੀ ਸੀ, ਪਤੀ ਹੌਲੀ ਜਿਹੀ ਬੋਲਿਆ, ਡੱਸ ਲੈ ਡੱਸ ਲੈ, ਨਾਗਣ ਮੂਹਰੇ ਪਤਾ ਕੀ ਬੋਲੀ, ਕਹਿੰਦਾ ਕਮੀਨਿਆ ਗੁਰੂ ਆ ਸਾਡੀ, ਪੈਰੀ ਹੱਥ ਲਾਉਣ ਆਈ ਆ, ਬਲਦੇਵ ਸਿੰਘ ਸਿੱਧੂ ਸਾਹਿਬ ਕਹਿੰਦੇ। ਥੈਂਕ ਯੂ। 0161 ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ ਤੁਹਾਡੀ ਆਵਾਜ਼ ਕੱਟਦੀ ਆ, ਕੀ ਦੁਬਾਰਾ ਰਿਪੀਟ ਕਰਿਓ,
5: ਉਹ ਜਿਹੜਾ ਨਿਹੰਗ ਸਿੰਘਾਂ ਦਾ ਤੇ,
0: ਹਾਂਜੀ ਹਾਂਜੀ ਹਾਂਜੀ, ਉੱਥੇ ਉੱਧਰ, ਹਾਂ ਹੋ ਗਿਆ ਸੋਲਵ ਉਹ ਮਸਲਾ
4: ਬਿਲਕੁਲ ਚਾਰ ਦਿਨ ਬਾਅਦ ਹੋਇਆ ਜੀ, ਚੌਥੇ ਦਿਨ ਇਸ ਮਾਮਲੇ ਦੀ ਸਮਾਪਤੀ ਹੋਈ ਆ। ਹਾਲਾਂਕਿ ਇਹ ਮਾਮਲਾ ਅੱਗੇ ਹਾਲੇ ਵੀ ਅੱਗੇ ਚੱਲੂਗਾ ਔਰ ਦੇਹਰਾਦੂਨ ਦਾ ਜਿਹੜਾ ਰੁਦਰਪ੍ਰਯਾਗ ਦੇ ਜ਼ਿਲ੍ਹੇ ਦੇ ਵਿੱਚ ਨਗਰਾਸੂ ਸਥਿਤ ਗੁਰੂ ਘਰ ਆ, ਲਗਭਗ ਤਿੰਨ ਦਿਨ ਕਹਿ ਲਓ ਜਾਂ ਚਾਰ ਦਿਨ ਕਹਿ ਲਓ, ਜਿਹੜੇ ਨਿਹੰਗ ਸਿੰਘ ਛੇ ਨਿਹੰਗ ਸਿੰਘ ਇਸ ਗੁਰੂ ਘਰ ਦੀ ਛੱਤ ਤੇ ਕਾਬਜ ਰਹੇ ਨੇ, ਪੱਥਰਬਾਜ਼ੀ ਵੀ ਹੋਈ ਆ ਔਰ ਕੁੱਝ ਵਿਅਕਤੀ ਜ਼ਖਮੀ ਹੋ ਗਏ ਨੇ ਔਰ ਅੰਤ ਨੂੰ ਆ ਕੇ ਪ੍ਰਸ਼ਾਸਨ ਨੇ ਉਹਨਾਂ ਨੂੰ ਮਨਾ ਲਿਆ। ਕਿਹੜੀ ਗੱਲ ਦੇ ਉੱਪਰ? ਕਿ ਉਸ ਤੋਂ ਪਹਿਲਾਂ ਜਿਹੜਾ ਕਰਨਪ੍ਰਯਾਗ ਦੇ ਵਿੱਚ ਜਿਹੜੇ ਚਾਰ ਮੋਹਾਲੀ ਦੇ ਨਿਹੰਗ ਸਿੰਘ ਉਹਨਾਂ ਤੇ ਪਰਚਾ ਦਰਜ ਹੋਇਆ ਸੀ, ਗ੍ਰਿਫਤਾਰੀਆਂ ਹੋਈਆਂ ਸੀ ਕਰੋਲੇ ਦੇ ਮਾਮਲੇ ਦੇ ਵਿੱਚ, ਉਸ ਮਾਮਲੇ ਚ ਕ੍ਰੋਸ ਪਰਚਾ ਜਿਹੜਾ, ਹਾਲਾਂਕਿ ਕਰਨਪ੍ਰਯਾਗ ਪੁਲਿਸ ਨੇ ਮਾਮਲਾ ਪਰਚਾ ਪਹਿਲਾਂ ਦਰਜ ਕਰਤਾ ਸੀ ਪਰ ਫਿਰ ਵੀ ਥੋੜਾ ਭਰੋਸਾ ਦਿੱਤਾ ਗਿਆ ਔਰ ਹੁਣ ਦੋਵੇਂ ਮਾਮਲੇ ਇੱਕ ਹੋਰ ਜ਼ਿਲ੍ਹੇ ਹਰਿਦੁਆਰ ਚ ਤਬਦੀਲ ਕੀਤੇ ਗਏ ਨੇ। ਕੁੱਲ ਮਿਲਾ ਕੇ ਮਾਮਲਾ ਕਾਫੀ ਹਾਈ ਪ੍ਰੋਫਾਈਲ ਬਣ ਗਿਆ ਸੀ ਕਿਉਂਕਿ ਸੁਰੱਖਿਆ ਦਸਤੇ ਵੀ ਉੱਥੇ ਇੱਕ ਤਰੀਕੇ ਨਾਲ ਛਾਉਣੀ ਬਣੀ ਹੋਈ ਸੀ, ਕਿਸੇ ਅਣਸੁਖਾਵੀ ਘਟਨਾ ਦੀ ਵੀ ਜਿਹੜੇ ਲੱਗ ਰਿਹਾ ਸੀ ਕਿ ਵਾਪਰ ਸਕਦੀ ਹੈ ਪਰ ਅੰਤ ਨੂੰ ਆ ਕੇ ਸੁਖਾਵਾਂ ਮੋੜ ਇਹ ਆ ਕਿ ਨਿਹੰਗ ਸਿੰਘ ਉੱਤਰ ਆਏ ਨੇ, ਹੁਣ ਕਾਨੂੰਨੀ ਕਾਰਵਾਈ ਹੋਊਗੀ। ਹਾਲਾਂਕਿ ਜਿਹੜੇ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਪੁਸ਼ਕਰ ਸਿੰਘ ਧਾਮੀ, ਉੱਥੇ ਭਾਜਪਾ ਦੀ ਸਰਕਾਰ ਆ, ਉਹਨਾਂ ਨੇ ਇਹ ਵੀ ਕਿਹਾ ਨਾਲ ਦੀ ਨਾਲ ਕਿ ਜਿਹੜੇ ਇਹ ਨਿਹੰਗ ਨੇ ਇਹਨਾਂ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ।
0: ਬਿਲਕੁਲ, ਕੈਨੇਡਾ ਦੀ ਸਿਆਸਤ ਵਿੱਚ ਹਿਲਜੁਲ ਹੋ ਗਈ ਜੀ, 6 MP ਦੇ ਰਹੇ ਨੇ ਅਸਤੀਫਾ ਕਰਨੇ ਸਰਕਾਰ ਚੋਂ, ਫਿਰ ਦੇਖੋ ਹੁਣ ਕੀ ਕੀ ਬਣਦਾ ਅੱਗੇ ਚੱਲ ਕੇ। ਤੇ ਪੁਲਿਸ ਅਫਸਰਾਂ ਦੀ ਹੱਤਿਆਵਾਂ ਦਾ ਰੁਝਾਨ, 2023 ਵਿੱਚ ਹੋਈਆਂ 6 ਮੌਤਾਂ, 415 ਕੁੱਲ ਮੌਤਾਂ, ਤਰਨ ਵਾਲੀ ਮਾਰਕ ਪਿਨੀਓਟੇ ਤੋਂ ਬਾਅਦ ਕਿਊਬਕ 'ਚ ਘਟਨਾ, ਕੱਲ ਦੀ ਜਿਹੜੀ ਆਪਾਂ ਖਬਰ ਕਰਦੇ ਸੀ। ਕੈਨੇਡਾ 'ਚ ਯੋਗਾ ਪ੍ਰੋਗਰਾਮ 'ਚ ਆ ਬੜੇ SFJ ਸਮਰਥਕ ਝੰਡਾ ਲਹਿਰਾਉਂਦੇ ਹੋਏ ਲਾਏ ਭਾਰਤ ਵਿਰੋਧੀ ਨਾਅਰੇ, ਬਾਤ ਆ ਦੱਬ ਦਿਓ ਗਿੱਲੀ ਪੇ ਦੇ ਪੁੱਤਰੋਂ। ਕੈਨੇਡਾ 'ਚ 2 ਪੰਜਾਬੀ ਡਿਪੋਰਟ ਹੋ ਗਏ, ਦਰਜਣਾਂ ਨੂੰ ਦੂਜਾ ਮੌਕਾ ਦਿੱਤਾ ਜਾਊਗਾ ਕਹਿੰਦੇ। ਮੋਂਟਰੀਅਲ ਵਿਖੇ ਪੁਲਿਸ ਅਧਿਕਾਰੀਆਂ 'ਤੇ ਗੋਲੀ ਚਲਾ ਕੇ ਇੱਕ ਪੁਲਿਸ ਅਫਸਰ ਨੂੰ ਮਾਰਨਾ ਅਤੇ ਇੱਕ ਨੂੰ ਗੰਭੀਰ ਜ਼ਖਮੀ ਕਰਨ ਵਾਲੇ ਦੀ ਪਛਾਣ ਲੈਥਬ੍ਰਿਜ ਅਲਵਾਟਾ ਦੇ 25 ਸਾਲਾ ਸਿਹਤ ਸਕਾਟ ਹੈਟਫੀਲਡ ਵਜੋਂ ਹੋਈ ਹੈ ਕਹਿੰਦੇ। ਅਤੇ ਨਾਲ ਦੀ ਨਾਲ ਤਰੱਕੀਆਂ ਦੇ ਮਾਮਲੇ 'ਚ ਜਾਣਕਾਰੀ ਲੀਕ ਕਰਨ ਦੇ ਦੇਸ਼ 'ਚ ਦੋਸ਼ 'ਚ 3 ਪੁਲਿਸ ਅਫਸਰਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਤੀ ਹੈ ਜੀ ਅਪੀਲ ਪੁਲਿਸ ਨੇ। ਅਤੇ ਅਮਰੀਕਾ ਦੇ ਸਟੋਰਾਂ 'ਚ ਚੋਰੀਆਂ ਕਰਨ ਦੇ ਸਿਲਸਿਲੇ 'ਚ ਭਾਰਤੀ ਮੂਲ ਦੇ ਵਿਅਕਤੀ ਦੀਆਂ ਗ੍ਰਿਫਤਾਰੀਆਂ ਜਾਰੀ, ਧੀਰ ਪਟੇਲ 22 ਦੀ ਤਾਜ਼ਾ ਕੇਸ 'ਚ ਜ਼ਮਾਨਤ, 41,550 ਦੀਆਂ ਫਲੋਰੀਡਾ 'ਚ ਚੋਰੀਆਂ, ਚੱਕ ਦੋ ਫੱਟੇ। ਅਤੇ ਅਮਰੀਕੀ ਸੈਨੇਟ ਵਿੱਚ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਇਤਿਹਾਸਕ ਬਿੱਲ ਪਾਸ ਹੋ ਗਿਆ ਜੀ, ਵੈਰੀ ਗੁੱਡ। ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਪੇਪਰ ਰੋਲਾਂ ਅੰਦਰ ਲੁਕੋ ਕੇ ਸਮਗਲ ਕੀਤੀ ਜਾ ਰਹੀ ਸੀ, 520.6 ਕਿਲੋ ਅਫੀਮ ਜ਼ਬਤ ਕਰ ਲਈਆ ਜੀ, ਕਿਆ ਬਾਤ। ਅਤੇ ਨਾਲ ਦੀ ਨਾਲ ਕਹਿੰਦੇ ਜੀ ਅਮਰੀਕਾ 'ਚ ਭਾਰਤੀ ਨੌਜਵਾਨ ਦੇ ਨਾਂ 'ਤੇ ਬਣੇਗਾ ਕਾਨੂੰਨ, ਘੋੜਾ ਗੱਡੀਆਂ 'ਤੇ ਪਾਬੰਦੀ ਦੀ ਤਿਆਰੀ। ਅਤੇ ਇੱਧਰੋਂ ਜੇ ਆਪਾਂ ਗੱਲਬਾਤ ਕਰੀਏ ਥੋੜ੍ਹੀ ਜਿਹੀ, ਤਾਂ 8520 ਤੋਂ ਰੇਸ਼ਮ ਭਾਜੀ ਦਾ ਵੀ ਮੈਸੇਜ ਆ ਗਿਆ, ਫੁੱਲ ਭੇਜਿਆ, ਗੁੱਡ ਮੋਰਨਿੰਗ ਤਾਂ, ਥੈਂਕ ਯੂ ਸਰ। ਅਤੇ ਕੁਮਾਰੀ ਆਂਟੀ ਜੀ ਨੇ ਵੀ ਫੁੱਲ ਭੇਜਿਆ, ਛੋਟੀ ਸੀ ਜ਼ਿੰਦਗੀ ਹੈ ਹਰ ਬਾਤ ਮੈਂ ਖੁਸ਼ ਰਹੋ, ਆਪਣੇ ਬਾਲਾ ਆਨੇ ਵਾਲਾ ਕੱਲ ਕਿਤਨਾ ਦੇ ਕਿਸਨੇ ਦੇਖਾ ਹੈ, ਛੋਟੀ ਸੀ ਜ਼ਿੰਦਗੀ ਹੈ ਹਰ ਬਾਤ ਮੈਂ ਖੁਸ਼ ਰਹੋ, ਆਨੇ ਵਾਲਾ ਕੱਲ ਕਿਸਨੇ ਦੇਖਾ ਹੈ, ਆਪਣੇ ਆਜ ਮੈਂ ਖੁਸ਼ ਰਹੋ, ਗੁੱਡ ਮੋਰਨਿੰਗ ਕਹਿੰਦੇ, ਕਿਆ ਬਾਤ ਆ। ਅਤੇ ਸੰਧੂ ਸਾਹਿਬ ਦਾ ਵੀ ਮੈਸੇਜ ਆ, ਗੁੱਡ ਮੋਰਨਿੰਗ ਦਾ ਸੰਧੂ ਸਾਹਿਬ, ਥੈਂਕ ਯੂ। ਆਂਟੀ ਜੀ ਉਹਨਾਂ ਦਾ, ਗਿੱਲ ਜੀ ਦਾ ਵੀ ਮੈਸੇਜ ਆ, ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਵੀ ਮੈਸੇਜ ਇਹਨਾਂ ਦਾ ਸੀ, ਥੈਂਕ ਯੂ ਸੋ ਮੱਚ ਆਂਟੀ, ਤੁਹਾਡੇ ਸੁਝਾਅ 'ਤੇ ਮੈਂ ਸਾਰੇ ਟੋਟਲੀ ਵਿਚਾਰ ਕਰ ਲਿਆ। ਅਤੇ 71-72 ਤੋਂ ਆਪਣੇ ਰਾਜ ਭਾਅ ਜੀ, ਥੈਂਕ ਯੂ ਸੋ ਮੱਚ, ਗੁੱਡ ਮੋਰਨਿੰਗ। 10-37 ਤੋਂ ਕੰਗ ਸਾਹਿਬ ਦਾ ਵੀ ਮੈਸੇਜ ਹੈ, ਗੁੱਡ ਮੋਰਨਿੰਗ ਦਾ, ਥੈਂਕ ਯੂ ਸਰ। ਅਤੇ ਬੂਟਾ ਸਿੰਘ ਧਾਮੀ ਸਾਹਿਬ ਹੁਣ ਵੀ ਸੁਣਦੇ ਆ ਪ੍ਰੋਗਰਾਮ ਨੂੰ, ਉਹ ਵੀ ਗੁੱਡ ਮੋਰਨਿੰਗ, ਸਾਰਿਆਂ ਨੂੰ ਬੁਲਾਉਂਦੇ, ਥੈਂਕ ਯੂ, ਲਵ ਯੂ। ਅਤੇ ਪ੍ਰੇਮਗਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਨੰਗਿਓ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜੀ
0: ਆਇਆਂ ਨੂੰ।
5: ਤੁਸੀਂ ਹੁਣੇ ਖਬਰ ਦਿੱਤੀ ਆ 6 MP ਅਸਤੀਫਾ ਦੇ ਰਹੇ ਆ,
0: ਹਾਂਜੀ,
5: ਇਹ ਪਤਾ ਨੀ ਲੱਗਾ ਕਿ ਕਿਉਂ ਦੇ ਰਹੇ ਆ।
0: ਕਹਿੰਦੇ ਕਾਰਨੀ ਸਾਹਿਬ ਦੀ ਸਰਕਾਰ ਸਾਨੂੰ ਮਾਫਕ ਨਹੀਂ ਬੈਠੀ।
5: ਮਾਫਕ ਕਿੱਦਾਂ ਬੈਠਣੀ ਆ, ਕ੍ਰਿਸਟੀਆ ਫਰੀ ਲੈਂਡ ਉੱਥੇ ਪੈਸੇ ਇਕੱਠੇ ਸਾਨੂੰ ਭੇਜਿਆ ਆ, ਜਿਹੜਾ 24 ਮਿਲੀਅਨ ਦਿੱਤਾ ਇਹਨਾਂ ਨੇ,
0: ਇਹਨਾਂ ਚੋਂ ਵੀ ਹੁਣ ਇੱਕ ਮਿਲਣ ਦਾ ਰਾਜਪਾਲ ਲੱਗ ਰਿਹਾ ਸ਼ਾਇਦ।
5: ਦੁੱਖ ਦੀ ਗੱਲ ਇਹ ਕਹਿ ਸਕਦੇ ਕਿ ਕੈਨੇਡਾ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਆ।
0: ਬਸ ਬਸ ਬਸ
5: ਫੈਡਰਲ ਲੈਵਲ ਦੇ ਉੱਤੇ ਬੜਾ ਕਹਿੰਦੇ ਸੀ ਜੀ ਬੜੇ ਇਕੋਨੋਮਿਸਟ ਹੈਗੇ ਆ ਕਾਮੀ ਸਾਹਿਬ, ਤੇ ਕੀ ਕੀਤਾ ਇਹਨਾਂ ਨੇ
0: ਅੱਜ ਤੱਕ? ਤੁਸੀਂ ਦੇਖੋਗੇ ਕੈਨੇਡਾ ਦੀ ਟੋਟਲ ਸਰਕਾਰਾਂ ਚ ਕੁਛ ਹੋਏ ਨੀ ਜਿਹੜਾ ਇਹਨਾਂ ਨੇ ਸਾਲ ਡੇਢ ਸਵਾ ਸਾਲ ਚ ਕਰਤਾ,
5: ਤੇ ਫਿਰ ਜਿਹੜੇ ਸਮਰਥਕ ਆ ਸਾਨੂੰ ਵੀ ਦੱਸ ਦੇਣਾ ਕਿੱਥੇ ਉਹਨਾਂ ਨੂੰ ਕਿਹੜੀ ਕਿੱਧਰ ਨਹੀਂ
0: ਆ ਜਾਣੇ ਨੇ, ਦੋ ਚਾਰ ਹੁਣੇ ਆ ਜਾਣੇ ਦੇਖਿਓ ਸਹੀ ਨਿਕਲਦੇ ਆ,
5: ਦੱਸਣ ਤਾਂ ਸਹੀ ਕਿ ਉਹਨਾਂ ਨੂੰ ਕਿਹੜੀ ਕਿਹੜੇ ਇੱਥੇ ਸਾਡੇ ਬੱਚੇ ਨੌਕਰੀਆਂ ਤੇ ਲੱਗ ਗਏ ਆ, ਇੱਥੋਂ ਅਰਜੀਤ ਜੀ ਬੱਚੇ ਪੜ੍ਹ ਪੜ੍ਹ ਕੇ ਅਮੈਰੀਕਾ ਜਾ ਰਹੇ ਆ,
0: ਬਿਲਕੁਲ ਜਾ ਰਹੇ ਆ 100%।
5: ਔਰ ਤੁਸੀਂ ਦੇਖੋਗੇ ਇੰਨਾ ਮੰਦਾ ਹਾਲ ਆ, 24 ਬਿਲੀਅਨ ਥੋੜਾ ਨੀ ਹੁੰਦਾ।

0: ਹੋ ਦਿਖਾਓ ਨਾ ਨਹੀਂ ਹੈਗਾ ਉਹ ਕਿਉਂ ਦਿਖਾਉਂਦੇ ਆਪਾਂ
1: ਨਾ ਇਹ ਤਾਂ ਚੀਜ਼ ਆ ਮੇਅਰ ਖਾ ਗਿਆ ਜੀ, ਡਿਪਟੀ ਖਾ ਗਿਆ ਜੀ, ਫਲਾਨਾ ਰੀਜਨਲ ਕੌਂਸਲਰ ਖਾ ਗਿਆ ਜੀ, ਕੌਂਸਲਰ ਖਾ ਗਿਆ ਜੀ, ਸਕੂਲ ਟਰਸਟੀ ਖਾ ਗਿਆ ਜੀ, ਜਾਣਾ ਅਸੀਂ ਹੈ ਨੀ
0: ਜਾਣਾ
1: 20 ਦੇ ਵਿੱਚ 18 ਘੰਟੇ ਅਸੀਂ ਟਰੱਕ ਤੇ ਜਾਂ 12-13 ਘੰਟੇ ਫੈਕਟਰੀ ਜੋਬ ਜਾਂ ਦੋ ਦੋ ਜੋਬਾਂ
0: ਬਿਲਕੁਲ $200 ਜਾਂ $300 ਵੱਧ ਤੋਂ ਵੱਧ $500 ਦੀ ਦਿਹਾੜੀ ਛੱਡ ਕੇ
1: ਜੋਰ ਸ਼ਰਤ ਲਾ ਕੇ ਕਹਿਣਾ 10 ਰੁਪਏ ਜੀ ਨੂੰ 300 ਦਿਹਾੜੀ ਬਣਦੀ ਹੋਵੇ ਕਾਰਪੋਰੇਸ਼ਨ ਵਾਲਿਆਂ ਨੂੰ ਵੀ
0: ਹਜ਼ਾਰਾਂ ਹੀ ਫਿਰ ਅਸੀਂ ਕੀ ਅਸੀਂ ਲੱਖਾਂ ਹੀ ਡਾਲਰ ਬਾਅਦ ਵਿੱਚ ਬਰਬਾਦ ਹੋ ਜਾਂਦੇ
1: ਸਾਡੇ
0: ਫਿਰ ਅਸੀਂ ਕਹਿੰਦੇ ਜੀ ਕਿ ਇੰਨਾ ਸਿਟੀ ਖਾ ਗਈ ਆਹ ਕੀਤਾ ਉਹ ਕੀਤਾ ਨਾ
1: ਤੁਹਾਡੇ ਵਰਗੀ ਟੀਮ ਐਤ ਕੀ ਅਸੀਂ ਨਵੀਂ ਟੀਮ ਚੁਣਨੀ ਆ ਤੁਹਾਡੀ ਲਿਸਟ ਬਣਾਵਾਂਗੇ ਫਿਰ ਦੇਖਾਂਗੇ ਕਿਹੜੇ ਕਿਹੜੇ ਚੁਣਦੇ ਆ ਸਾਡੇ ਲੋਕ ਸਰੋਤੇ
0: ਬਿਲਕੁਲ
1: ਪ੍ਰੇਮ ਗੱਲ ਭਾਜੀ 2-6 ਨੰਬਰ ਵਾਰਡ ਦੇ ਵਿੱਚੋਂ ਖੜੇ ਆ ਜਾਣੀ 2-6 ਇਕੱਠੀ ਆ ਤੇ ਉੱਥੋਂ ਫਿਰ ਆਪਾਂ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਤੁਹਾਡੇ ਕੋਈ ਉੱਥੇ ਰਿਸ਼ਤੇਦਾਰ ਆ ਕੋਈ ਦੋਸਤ ਮਿੱਤਰ ਨੇ ਕੋਈ ਭੈਣ ਭਰਾ ਰਹਿੰਦਾ ਤੁਸੀਂ ਆਪ ਰਹਿੰਦੇ ਹੋ ਤਾਂ ਪ੍ਰੇਮ ਗੱਲ ਭਾਜੀ ਨਾਲ ਸੰਪਰਕ ਕਰ ਲਿਓ ਮੈਥੋਂ ਐਨੀ ਟਾਈਮ ਨੰਬਰ ਲਿਆ ਜਾ ਸਕਦਾ ਇਹਨਾਂ ਦਾ ਤੇ ਇੱਕ ਵਾਰ ਨੰਬਰ ਅਨਾਊਂਸ ਕਰ ਦਿਓ ਤੁਸੀਂ ਆਪਣਾ
0: ਹਾਂਜੀ 647-606-4939-647-606-3631 ਪਲੀਜ਼ ਵੋਟ ਤੇ ਸਪੋਰਟ ਜ਼ਰੂਰ ਕਰਿਓ ਜੀ
1: ਥੈਂਕ ਯੂ ਸੋ ਮਚ
0: ਬੇਨਤੀ ਹੈ ਜੀ
2: ਨਕਲੀ ਕਹਿ ਰਹੇ ਆ ਉਹ ਆਪ ਦੀ ਸ਼ਕਲ ਨਕਲੀ ਕਹਿ ਰਹੇ ਆ ਜਾਂ ਗੁਰੂ ਸਾਹਿਬ ਦੀਆਂ ਫੋਟੋਆਂ ਜਿਹੜੀਆਂ ਉਹ ਨਕਲੀ ਨੇ ਕਿਉਂਕਿ ਉਹ ਤਾਂ ਨਕਲੀ ਹੈ ਹੀ ਨਹੀਂ ਕਿਤੇ ਉਹ ਭੰਬਲ ਭੁੱਸਾ ਤਾਂ ਨੀ ਪਾਇਆ
1: ਨਹੀਂ ਵੀਡੀਓ ਤਾਂ ਕਹਿੰਦੇ ਅਸਲੀ ਆ ਵਿੱਚ ਬੰਦਾ ਕਿਹੜਾ ਉਹ ਨੀ ਪਤਾ ਪਰ ਕਿਸੇ ਨੇ ਸਰਕਾਰ ਨੇ ਹਜੇ ਤੱਕ ਇਹ ਨੀ ਕਿਹਾ ਵੀ ਅਸੀਂ ਬੰਦੇ ਮਗਰ ਜਾਣਾ ਵੀ ਬੰਦੇ ਨੂੰ ਫੜੀਏ ਨਾ ਉਹ ਕਹਿੰਦੇ ਵੀਡੀਓ ਬਸ ਅਸਲੀ ਆ ਜਾਂ ਨਕਲੀ ਅਸੀਂ ਇਹੀ ਸਾਬਤ ਕਰਨਾ ਬਸ ਜਾਂ ਤਾਂ ਦੇਖੋ ਵੀਡੀਓ ਦੇ ਵਿੱਚ ਕੋਈ ਬੰਦਾ ਤਾਂ ਹੈਗਾ ਹੀ ਆ ਨਾ ਕੋਈ ਤਾਂ ਹੈਗਾ ਹੀ ਆ ਮੈਂ ਹੋਵਾਂ ਤੁਸੀਂ ਹੋਵੋ ਫਲਾਨਾ ਹੋਵੇ ਧਮਕਾਨਾ ਹੋਵੇ ਭਗਵੰਤ ਮਾਨ ਸਾਹਿਬ ਹੋਣ ਜਗਮਨ ਹੋਵੇ ਕੋਈ ਇਹ ਵੀ ਸੀ ਬੰਦਾ ਤਾਂ ਹੈਗਾ ਨਾ
2: ਜਿਹੜੇ ਦੋ ਹੋ ਸਕਦੇ ਹਮਸ਼ਕਲ
1: ਕੁਛ ਵੀ ਹੋ ਸਕਦਾ ਜਾਂ ਜਿਹੜੇ ਬੰਦੇ ਨੇ ਰਿਲੀਜ਼ ਕੀਤੀ ਜਗਮਨ ਸਮਰਾ ਸਾਹਿਬ ਸਭ ਨੂੰ ਪਤਾ ਦੁਨੀਆਂ ਦੇ ਵਿੱਚ 9 ਬੰਦੇ ਦਾ ਆ ਗਿਆ ਤੇ ਪੁਲਿਸ ਪਰਚਾ ਕਾਹਤੋਂ ਨਹੀਂ ਦਰਜ ਕਰ ਰਹੀ ਬਈ ਉਹਦੇ ਤੇ ਪੰਜਾਬ ਸਰਕਾਰ ਸਮਰਾ ਤੋਮਰ ਦੀ ਸਪੋਰਟ ਕਰੇ ਸਮਰਾ ਤੋਮਰ ਦੀ ਨੌਂ ਦੀ ਸਪੋਰਟ ਕਰੇ ਕਿਸੇ ਦੀ ਕਰੇ ਵੀ ਸੀ ਭਗਵੰਤ ਮਾਨ ਸਰਕਾਰ ਕਿਉਂ ਨੀ ਪਰਚਾ ਦਰਜ ਕਰ ਰਹੀ
2: ਸਰਕਾਰ ਕੋਲ ਤਾਂ ਸਾਰੇ ਵਸੀਲੇ ਵਸੀਲੇ ਹੁੰਦੇ ਆ
1: ਨਾਲੇ ਨਾਲੇ ਫਰੀਦਕੋਟ ਦੀ ਜੇਲ੍ਹ ਤੋੜ ਕੇ ਭੱਜਿਆ ਹੋਇਆ ਬੰਦਾ ਐ ਕਹ ਲੋ ਪੰਜਾਬੀ ਸਿੱਧਾ ਹੀ ਭਗਵੰਤ ਮਾਨ ਦੀ ਸਰਕਾਰ ਦੇ ਮੌਜੂਦਾ ਸਰਕਾਰ ਦੇ ਵਿੱਚੋਂ ਜੇਲ੍ਹ ਤੋੜ ਕੇ ਭੱਜਿਆ ਸਮਰਾ ਹੈ ਪਤਾ ਕੌਣ ਆ ਭਗਵੰਤ ਮਾਨ ਸਾਹਿਬ ਦੀ ਸੱਜੀ ਬਾਂਹ
2: ਬਹੁਤ ਚਹਿਤ ਸਹੀ
1: ਸੱਜੀ ਬਾਂਹ ਭਗਵੰਤ ਮਾਨ ਦੀ
2: ਹਾਂਜੀ ਹਾਂ ਫਿਰ ਹੁਣ ਜੋ ਹੈ ਸੱਚ ਹੀ ਹੈ ਹੁਣ ਲੋਕਾਂ ਨੂੰ ਪਤਾ ਹੀ ਆ ਕੀ ਆ ਕੋਈ ਉਹਦੀ ਸ਼ਨਾਖਤ ਹੋਵੇ ਨਾ ਹੋਵੇ ਸਿੱਧੀ ਸਮਝ ਆਏ ਜਾਂਦੀ ਆ ਜਿਹੜੇ ਲੋਕ ਸਮਝਦਾਰ ਨੇ ਜਿਹੜੇ ਉੱਲੂ ਨੇ ਉਹ ਤਾਂ ਡੀਕਦੇ ਰਹਿੰਦੇ
1: ਉਹਨਾਂ ਨੇ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹ ਨਹੀਂ ਸਮਝ ਸਕਦੇ ਉਹਦਾ ਨਾ ਮੱਥਾ ਮਾਰਨ ਦੀ ਵੀ ਲੋੜ ਦੇਣ ਕਹਿੰਦੇ ਠੀਕ ਹੈ ਸਤਿ ਸ੍ਰੀ ਅਕਾਲ
2: ਬਾਕੀ ਬਿਜਲੀ ਸਾਡੇ ਪਿੰਡ ਤੱਕ ਕਦੇ 6 ਘੰਟੇ ਦਾ ਕੱਟ ਹੈ ਰੋਜ਼ ਕਦੇ 8 ਦਾ
1: ਬਈ ਸੱਚੀ ਆ ਹਨਾ ਗੱਲ ਕੋਈ ਮੰਨੇ ਨਾ ਮੰਨੇ ਹੈਗੀ ਆ ਇਹ ਪ੍ਰੋਬਲਮ ਬਹੁਤ ਪਿੰਡਾਂ 'ਚ

0: ਕਿਹੜਾ ਪਿੰਡ ਉੱਥੇ ਚੰਡੀਗੜ੍ਹ ਜਿੱਥੇ 24 ਘੰਟੇ ਬਿਜਲੀ ਆਉਂਦੀ ਸੀ।
1: ਮੈਂ ਵੀ ਪਰਸੋਂ ਕੀਤਾ ਸਾਡੇ ਫੋਨ, ਕਹਿੰਦੇ ਯਾਰ ਰਾਤ ਨੂੰ 12 ਵਜੇ ਆਉਂਦੀ ਆ, ਸਵੇਰੇ 4-5 ਵਜੇ ਕੱਟ ਲਾ ਦਿੰਦੇ ਆ, ਭਜਾ ਦਿੰਦੇ ਆ ਜਿਹੜੀ ਖੇਤਾਂ ਦੀ ਮੋਟਰਾਂ ਦੀ, ਤੇ ਦਿਨਾਂ ਵਾਲੇ ਦੇ ਵਿੱਚ ਸਾਰਾ ਸਾਰਾ ਦਿਨ ਕਹਿੰਦੇ ਉਹ ਕੀ ਹੁੰਦੇ ਆ ਬੈਟਰੀਆਂ ਵਾਲੇ ਚੱਲਦੇ ਆਪਣੇ ਇਨਵੈਟਰ, ਇਨਵੈਟਰ ਚੱਲਦੇ ਆ।
0: ਬਸ ਆਹੀ ਇਹ ਲੋਕਾਂ ਨੇ ਹੱਲ ਕੱਢਿਆ ਆ, ਕਿਸੇ ਨੇ ਇਨਵੈਟਰ ਲਾਇਆ, ਕਿਸੇ ਨੇ ਉਹ ਦੂਜਾ।
1: ਆ ਪਰਮਿੰਦਰ ਹੁਣਾਂ ਦੇ ਪਿੰਡ ਪਤਾ ਨਹੀਂ ਕਿੱਦਾਂ ਆਈ ਜਾਂਦੀ ਆ, ਖਰੇ ਇਹਨਾਂ ਦੇ ਪਾਣੀ ਨਹਿਰ ਦਾ ਇਹਨਾਂ ਦੇ ਖੇਤਾਂ ਨੂੰ ਆਉਣ ਲੱਗ ਗਿਆ ਸਿੱਧਾ, ਮੈਨੂੰ ਲੱਗਦਾ ਤਾਂ ਆਉਣ ਲੱਗ ਗਈ ਸ਼ਾਇਦ।
0: ਗੋਬਿੰਦ ਸਾਗਰ ਡੈਮ ਚ ਪਾਣੀ ਵਧਿਆ ਹੋਇਆ ਭਾਖੜੇ ਚ, ਉੱਥੇ ਇੰਨੀ ਜਨਤਾ ਬਿੱਲੀ ਫਿਰਦੀ ਹੈ ਡੇਰਿਆਂ ਮੰਦਰਾਂ ਗੁਰਦੁਆਰਿਆਂ ਚ, ਸਾਰੇ 2-2 ਬਾਲਟੀਆਂ ਭਰ ਲੈਣ ਤਾਂ ਉੱਥੇ ਕੂਣਾ ਹੋ ਜਾਣਾ।
1: ਵਾਹਿਗੁਰੂ, ਗੱਲ ਤਾਂ ਸਹੀ ਹੈ,
0: ਮਿਹਰਬਾਨੀ,
1: ਥੈਂਕ ਯੂ, ਲਵ ਯੂ। ਸ਼ਿਆਰ ਦਰਦਾ, ਸੋਰੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
2: ਹਾਂਜੀ ਜੰਗਲ ਸਾਹਿਬ, ਤੁਹਾਨੂੰ ਘਰ ਬੈਠੇ ਤੇ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ,
1: ਸਤਿ ਸ਼੍ਰੀ ਅਕਾਲ ਜੀ ਆਇਆਂ
2: ਨੂੰ। ਅਸਲੀ ਨਕਲੀ ਤਾਂ ਜੰਗਲ ਸਾਹਿਬ ਪਤਾ ਹੀ ਆ, ਇਹ ਤਾਂ ਗੇਮ ਨਾਲ ਮਿਲ ਕੇ ਹੋ ਰਹੀ ਲੱਗਦੀ ਆ ਮੈਨੂੰ।
1: ਮਤਲਬ ਕਿੱਦਾਂ ਰਲ ਮਿਲ ਕੇ? ਕਿੱਦਾਂ
2: ਹੁਣ ਉਧਰ ਨਾਲੇ ਵਿੱਚੇ ਕਹੀ ਜਾਂਦੇ ਉਧਰ ਉਹ ਬੰਦੇ ਨੂੰ ਖਤਰਾ ਲੈਬ ਵਾਲੇ ਨੂੰ, ਉਹ ਸੁਣੀਆ
1: ਪਰਚਾ ਵੀ ਦਰਜ ਹੋ ਗਿਆ ਉੱਥੇ, ਪੁਲਿਸ ਨੇ ਕੀਤਾ 2 ਜਣਿਆਂ ਤੇ, ਆਪਣੇ ਪੁਲਿਸ ਇਹਨਾਂ ਤੇ, ਪੁਲਿਸ ਵਾਲਿਆਂ ਤੇ।
2: ਫੇਰ ਹੁਣ ਰੀਕਦੇ ਕੀ ਆ, ਬੰਦਾ ਨੀ ਪਛਾਣ ਹੁੰਦਾ, ਜੂਮ ਕਰ ਲੈਣ ਥੋੜੇ ਜਿਹਾ ਜੂਮ।
1: ਬੰਦੇ ਵੱਲ ਤਾਂ ਕੋਈ ਤੁਰਿਆ ਹੀ ਨੀ, ਫੇਰ ਉਹੀ ਤੁਸੀਂ ਬੰਦੇ ਵੱਲ ਤਾਂ ਕੋਈ ਤੁਰਿਆ ਹੀ ਨੀ ਵੀ ਬੰਦਾ ਕੌਣ ਆ ਕੌਣ ਨਹੀਂ, ਉਹ ਤਾਂ ਕਹਿੰਦੇ ਵੀਡੀਓ ਅਸਲੀ ਨਕਲੀ ਦਾ ਸੀ ਪਹਿਲਾਂ ਕਰਨਾ।
2: ਮੈਂ ਦੱਸ ਲੈਣਾ ਵੀਡੀਓ ਤਾਂ ਕੀ ਆ, ਗੱਲ ਤਾਂ ਬੰਦੇ ਦੀ ਚੱਲਦੀ ਆ,
1: ਗੱਲ ਤਾਂ ਬੰਦੇ ਦੀ ਚੱਲਦੀ ਆ, ਵੀਡੀਓ ਅਸਲੀ ਆ ਵੀਡੀਓ ਨਕਲੀ ਆ ਜੋ ਮਰਜ਼ੀ ਆ, ਉਹ ਬੰਦਾ ਕੌਣ ਆ ਬੰਦੇ ਤਾਂ ਫੜ ਲਓ, ਤੁਹਾਡੇ ਤਾਂ ਇੰਨੇ ਸੋਰਸ ਨੇ। ਜੇ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਕੋਈ ਪਾਲਿਸੀ ਕਰਾਉਣੀ ਹੈ ਤਾਂ ਮੇਰੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ, 647-835-5294 ਜਾਂ ਫਿਰ 647-237-3123 ਤੇ ਗੱਲਬਾਤ ਕੀਤੀ ਜਾ ਸਕਦੀ। ਡਾਕਟਰ ਰਜਿੰਦਰ ਗਰਾਇਆ ਸਾਹਿਬ 416-884-5486, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਪੇਨ ਆ, 416-884-5486 ਦਾ ਸੰਪਰਕ ਕਰ ਲਓ। ਨਾਭੇਰ ਕੌਂਪਟ ਤੋਂ ਸੰਧੂ ਸਾਹਿਬ ਨਾਲ ਹੀਟ ਪੰਪ ਤੁਸੀਂ ਲਗਾਉਣਾ ਚਾਹੁੰਦੇ ਹੋ ਘਰੇ, ਏ ਸੀ ਤੱਕ ਜੀ ਕਰਦਾ ਵੀ ਕਦੇ ਚੱਲ ਪਾਉਂਦਾ ਕਦੇ ਖੜ੍ਹ ਜਾਂਦਾ, ਜਾਂ ਭਾਈ ਬਰਫ਼ ਬੁਰਫ ਜੀ ਜਮਾਉਂਦਾ ਪੈਪਾਂ 'ਤੇ, ਅਤੇ ਫਿਰ ਤੁਸੀਂ ਕਰ ਲਿਓ ਸੰਧੂ ਸਾਹਿਬ ਨਾਲ ਸੰਪਰਕ 647-746-4640। ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪ ਲਾਈਨ ਪਾਉਣੀ ਆ ਅਤੇ ਜਾਂ ਫਰਨਸ ਦੀ ਟਿਊਨਅਪ ਕਰਾਉਣੀ ਚਾਹੁੰਦੇ ਹੋ ਵੀ ਚਲੋ ਹੁਣ ਬੰਦ ਬੰਦ ਕਰਕੇ ਰੱਖ ਦਈਏ, ਤਾਂ 647-746-4640 'ਤੇ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, 416-717-1739, 416-475-9311 'ਤੇ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ। 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਬਿਕੋ ਦੇ ਵਿੱਚ ਨੇ, 416-717-1739, 416-475-9311 ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, 905-678-3000, 4025 ਬ੍ਰੈਂਡਨ ਗੇਟਡ ਰੇ ਮਾਲਟਨ ਮਿਸਿਜ਼ਾਗਾ, 10178 ਹੋਰ ਅੰਟਾਰੀਓ ਸਟਰੀਟ ਬ੍ਰੈਂਪਟਨ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਆਹੀ ਦੋ ਕਾਲਾਂ ਲੈਂਦੇ ਆ, ਫਿਰ ਖਬਰਾਂ ਆਪਣੀਆਂ 3-4 ਰਹਿੰਦੀਆਂ ਨੇ। ਹਾਂਜੀ ਸੰਧੂ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਮੈਂ ਜੀ ਗੱਲ ਕਰਨੀ ਚਾਹੁੰਦਾ ਪਾਣਾ ਡੈਮ ਬਾਰੇ, ਮੈਂ ਇੰਜੀਨੀਅਰਿੰਗ ਦਾ ਸਟੂਡੈਂਟ ਰਿਹਾ। ਜਿਹੜਾ ਪਾਣਾ ਡੈਮ ਦਾ ਡਿਜ਼ਾਇਨ ਆ ਨਾ ਜੀ, ਉਹ 6 ਇੰਚ ਟਿਲਟ ਹੋ ਜਾਂਦਾ, ਟਿਲਟ ਤੋਂ ਭਾਵ ਕਿ ਜੇ ਪਿੱਛੇ ਪਾਣੀ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਪਵੇ ਤਾਂ 6 ਇੰਚ ਅੱਗੇ ਆ ਸਕਦਾ। ਔਰ 1986 ਦੇ ਵਿੱਚ ਆਲਰੇਡੀ ਜਿਹੜਾ ਪਾਣਾ ਡੈਮ ਆ 2 ਇੰਚ ਆਪਣੀ ਜਗ੍ਹਾ ਤੋਂ ਹਿਲ ਕੇ ਗਿਆ, ਡਿਜ਼ਾਇਨ ਉਹ ਚ ਖਤਰੇ ਵਾਲੀ ਗੱਲ ਨਹੀਂ, ਪਰ ਮੇਨ ਮੁਸ਼ਕਲ ਹੈ ਕਿਤੇ ਸਿਲਟ ਇੰਨੀ ਜ਼ਿਆਦਾ ਪਿੱਛੇ ਆ ਕਿ ਜਿਹੜੀ ਸਟੋਰੇਜ ਦੀ ਪ੍ਰੋਬਲਮ ਆਉਂਦੀ ਆ ਕਿ ਪੱਲੇ ਜਿੰਨਾ ਤੱਕ ਥੱਲੋਂ ਪਾਣੀ ਨਹੀਂ ਕੱਢਦੇ ਉਨੀ ਦੇਰ ਤੱਕ ਉਹਦੇ ਡੈਮ ਦੀ
1: ਨਹੀਂ ਨਹੀਂ ਸੰਧੂ ਸਾਹਿਬ, ਜਿਹੜਾ ਬਿੰਗਾ ਹੋਇਆ ਟੇਢਾ ਜਿਹਾ ਹੋਇਆ ਉਹਦਾ ਕੋਈ ਖਤਰਾ ਨਹੀਂ?
3: ਨਹੀਂ ਨਹੀਂ ਨਹੀਂ ਸਰ, ਟੇਢਾ ਨਹੀਂ ਹੋਇਆ, ਕਹਿਣ ਤੋਂ ਭਾਵ ਕਿ ਇੱਕ ਪੂਰੀ ਦੀਵਾਰ ਇਸ ਹਿਸਾਬ ਨਾਲ ਡਿਜ਼ਾਇਨ ਕੀਤੀ ਆ ਕਿ ਜੇ ਉਹਨੂੰ ਪਿੱਛੋਂ ਪ੍ਰੈਸ਼ਰ ਪੈਂਦਾ ਤਾਂ ਉਹ ਅੱਗੇ ਮੂਵ ਹੋ ਸਕੇ, ਡਿਜ਼ਾਇਨ ਚ ਆ ਉਹ 6 ਇੰਚ।
1: ਆਪਣੇ ਹਰਜੋਤ ਬੈਂਸ ਸਾਹਿਬ ਕਹਿ ਕੇ ਗਏ ਨੇ ਖਤਰਾ ਬਹੁਤ ਆ ਉਹਦਾ, ਖਤਰਾ ਬਹੁਤ ਆ ਇਸ ਗੰਦ ਇਸ ਗੱਲ ਨਾਲ।
3: ਦੇਖੋ ਮੁਸ਼ਕਿਲ ਇਹ ਆ ਕਿ ਜਿਹੜਾ ਪਾਣਾ ਡੈਮ ਦੇ ਸਭ ਉਪਰਲੇ ਗੇਟ ਆ ਉਹਨਾਂ ਦੇ ਜੇ ਖੋਲਦੇ ਤਾਂ 250 ਕਿਲੋਮੀਟਰ ਪਾਣੀ ਦੀ ਸਪੀਡ ਆ, ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ, ਈਵਨ ਕਿ ਪਾਣੀ ਬਿਜਲੀ ਨਾਲ ਵੀ ਖਤਰਨਾਕ ਆ। ਔਰ ਆਪਾਂ ਪਿਛਲੇ ਸਾਲ ਵੀ ਗੱਲਾਂ ਕਰਦੇ ਸੀ ਕਿ ਕੋਈ ਆ ਕੇ ਦੱਸੇ
1: ਜਿਹੜੀ ਕੰਧ ਬਿੰਗੀ ਹੋਈ ਆ ਜਾਂ ਉਹ ਬਿੰਗਾ ਹੋਇਆ ਉਹਦਾ ਖਤਰਾ ਹੈ ਜਾਂ ਨਹੀਂ। ਤੁਸੀਂ ਕਹਿੰਦੇ ਵੀ ਖਤਰਾ ਨਹੀਂ ਕੋਈ
3: ਸ਼ਾਮਿਲ ਆ ਜੀ, ਉਹ 6 ਇੰਚ ਪੂਰੇ ਦਾ ਪੂਰਾ ਡੈਮ
1: ਤੇ ਮੰਤਰੀ ਸਾਹਿਬ ਕਹਿ ਕੇ ਕਹਿੰਦੇ ਵੀ ਖਤਰਾ ਹੈ।
3: ਨਹੀਂ ਨਹੀਂ ਕੋਈ ਖਤਰਾ ਨਹੀਂ, ਉਹਦੀ ਸਿਲਟ ਬਹੁਤ।
1: ਮੰਤਰੀ ਝੂਠ ਬੋਲਦੇ ਕਿ ਸਾਡੇ ਸੰਧੂ ਸਾਹਿਬ
3: ਮੰਤਰੀ ਕਿਹੜੇ ਸਾਰੇ ਪੜ੍ਹੇ ਲਿਖੇ ਆ ਜੀ, ਸਾਰੇ 10ਵੀਂ ਪਾਸ ਤੇ ਹੈ।
1: ਹਰਜੋਤ ਮਾਨ ਮੰਤਰੀ ਸਿੱਖਿਆ ਮੰਤਰੀ ਆ,
3: ਸਿੱਖਿਆ ਮੰਤਰੀ ਨੂੰ ਕੀ ਤੁਹਾਡੀ ਆ ਕਿਹੜੀ ਗੱਲ,
4: ਤੁਸੀਂ ਕੈਨੇਡਾ ਦੇ ਰਹਿੰਦੇ ਹੋ।
1: ਮੈਂ ਕਹਿੰਦਾ ਇਹਦਾ ਇਹਦਾ ਲੈ ਦੱਸੋ ਫੜ ਲਓ ਪੂਛ ਇਹਨਾਂ ਦੀ ਹੁਣ ਕੀ ਕਹਾ ਮੈਂ।
3: ਤੁਹਾਡੀ ਮੰਤਰੀ ਉਹ ਬੀਬੀ
4: ਸੰਧੂ ਸਾਹਿਬ ਗੋਬਿੰਦ ਸਾਗਰ ਝੀਲ ਆ 90 ਕਿਲੋਮੀਟਰ ਲੰਬੀ ਆ ਤੇ 270 ਸਕੁਅਰ ਕਿਲੋਮੀਟਰ ਚ ਫੈਲੀ ਹੋਈ ਆ। ਜੇ ਕੋਈ ਅਣਹੋਣੀ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਪੰਜਾਬ ਹਰਿਆਣਾ
1: ਰੁੜ ਜਾਣੇ ਨੇ ਸਾਰੇ ਹੀ,
4: ਪਾਕਿਸਤਾਨ ਪਿੱਛੇ ਡੁੱਬ ਜਾਣਾ ਜੀ।
3: ਅਸਲ ਸਭ ਤੋਂ ਵੱਡੇ ਹੜਾ ਇਹ ਜੀ 1956 ਦੇ ਵਿੱਚ, ਉਦੋਂ ਹਰ ਜਗ੍ਹਾ ਪਾਣੀ ਆਇਆ ਸੀ, ਉਸ ਤੋਂ ਬਾਅਦ ਇਹਨਾਂ ਨੇ ਡਰੇਨ ਸਿਸਟਮ ਕੱਢਿਆ ਸੀ ਤੇ ਬਾਕੀ ਸੁਣਦੇ ਤੁਹਾਡੇ।
1: ਕੋਈ ਨੀ, ਥੈਂਕ ਯੂ ਸੰਧੂ ਸਾਹਿਬ, ਥੈਂਕ ਯੂ। ਹਾਂਜੀ ਮਲਤਾਰੀ ਸਾਹਿਬ ਕੀ ਰਹਿ ਗਿਆ ਹੁਣ ਆ ਜਾਓ।
5: ਹਾਂਜੀ ਭਾਜੀ ਸੋਰੀ ਮੈਂ ਦੁਬਾਰਾ ਆਇਆ, 2 ਮਿੰਟ ਹੀ ਲੈਣੇ ਨੇ ਬਸ।
1: ਅੱਛਾ,
5: ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਚਲੋ ਠੀਕ ਹੈ ਜੀ, ਲਾਈਟ ਤੇ ਮੈਂ ਮੰਨਦਾ ਜੀ 30% ਆਉਂਦੀ ਹੋਏਗੀ ਲਾਈਟ, ਭਗਵਾਨ ਦਾ ਮਾਨ ਇਹਦੇ ਚ ਕੋਈ ਮਤਲਬ ਭੱਜ ਨਹੀਂ ਸਕਦਾ ਜੀ, ਮਤਲਬ 30% ਲਾਈਟ ਆਉਂਦੀ ਹੋਏਗੀ। ਝੂਠ ਬੋਲਦੇ ਨੇ ਅਜੇ, ਇਹ ਨੀ ਵੀ 90% ਜਾਂ 80% ਨਹੀਂ ਆਉਂਦੀ ਹੈ, ਗਰੰਟੀ ਹੈ ਜੀ ਇਸ ਚੀਜ਼ ਦੀ, ਸਾਡੇ ਵੀ ਰਿਸ਼ਤੇਦਾਰ ਉੱਥੇ ਰਹਿੰਦੇ ਨੇ ਜੀ। ਦੂਜੀ ਗੱਲ ਆ ਜਿਹੜੀ ਵੀਡੀਓ, ਕੋਈ ਯਕੀਨ ਜਿਹਾ ਨਹੀਂ ਹੁੰਦਾ ਭਗਵੰਤ ਮਾਨ ਐਡਾ ਵੱਡਾ ਅਪਰਾਧ ਕਰ ਸਕਦਾ ਵਾ ਜੀ, ਮਤਲਬ ਯਕੀਨ ਜਿਹਾ ਨਹੀਂ ਹੁੰਦਾ। ਚਲੋ ਮੈਂ ਮੰਨਦਾ ਕੀ ਵੀ ਤਾਂ ਕਰ ਦਿੱਤਾ ਹੋਇਆ, ਮੈਂ ਨੀ ਮੰਨਦਾ, ਪਰ ਇਸ ਚੀਜ਼ ਨੂੰ ਮਤਲਬ ਵਿਸ਼ਵਾਸ ਜਿਹਾ ਨਹੀਂ ਹੁੰਦਾ। ਤੇ ਦੂਜੀ ਗੱਲ ਆ ਸੁੱਚਾ ਸਿੰਘ ਲੰਗਾਹ, ਦੇਖ ਲਓ ਟਾਇਰ ਘਸ ਗਏ ਸਾਰੇ, ਏਡੀ ਵੱਡੀ ਵੀਡੀਓ ਆਈ, ਜਥੇਦਾਰ ਨੇ ਕੋਈ ਮਤਲਬ ਉਦੋਂ ਨੀ ਮੁੱਦਾ ਚੱਕਿਆ, ਉਹਨਾਂ ਨੂੰ ਫਿਰ ਮਾਫ਼ ਕਰ ਦਿੱਤਾ, ਜਾਂ ਮਤਲਬ ਰਾਮ
1: ਰਹੀਮ ਨੂੰ। ਪਰਮਿੰਦਰ ਸੁੱਚਾ ਸਿੰਘ ਲੰਗਾਹ ਦਾ ਮੁੱਦਾ ਚੱਕਿਆ ਨੀ ਸੀ ਜਥੇਦਾਰ ਨੇ,
4: ਉਸ ਪ੍ਰਕਿਰਿਆ ਦੇ ਵਿੱਚੋਂ ਤਾਂ ਉਹਨਾਂ ਨੂੰ ਲੰਘਣਾ ਪਿਆ, ਉਹਨਾਂ ਨੂੰ ਮਤਲਬ
1: ਸਾਲ ਖਰੇ 2-3 ਸਾਲ ਕੁਛ ਸੀ, ਉਹ ਮਿੰਤਾਂ ਲੇਲੜੀਆਂ ਕੱਢਦਾ ਸੀ ਤੇ ਉਹਦਾ ਮਾਂ ਬਾਪ ਵੀ ਜਾ ਕੇ ਲੇਲੜੀਆਂ ਕੱਢਦੇ ਸੀ ਉੱਥੇ ਜਹਦਾਰ ਕੋ
4: ਜੀ। ਕਾਫੀ ਉਹਨਾਂ ਨੇ ਕੋਸ਼ਿਸ਼ ਤੋਂ ਬਾਅਦ ਹਜੀ
1: ਕਿਵੇਂ ਕਹਿ ਸਕਦੇ ਹੋ ਵੀ ਉਹਨਾਂ ਦਾ ਮੁੱਦਾ ਨਹੀਂ ਚੱਕਿਆ, ਉਹਨੂੰ ਪੰਥ ਚੋਂ ਛੇਕਤਾ, ਉਹਨੂੰ ਫਲਾਨਾ ਕਰਤਾ, ਧਮਕਾਨਾ ਕਰਤਾ, ਸਜਾਵਾਂ ਲਾ ਦੀਆਂ ਧਾਰਮਿਕ, ਚਲੋ ਜੋ ਧਾਰਮਿਕ ਲੱਗਦੀਆਂ ਨੇ ਨਾ, ਉਹ ਤਾਂ ਲੇਲੜੀਆਂ ਕੱਢ ਕੱਢ ਕੇ ਮਿੰਤਾਂ ਕਰ ਕਰਕੇ ਮਤਲਬ ਉਹ ਹੋਇਆ। ਤੁਸੀਂ ਕਿਵੇਂ ਕਹਿੰਦੇ ਵੀ ਜਹਦਾਰ ਨੇ ਮੁੱਦਾ ਨਹੀਂ ਚੁੱਕਿਆ, ਸ਼ਾਮਲ ਤਾਂ ਦੱਸੋ ਫੇਰ ਉਹੀ ਗੱਲ, ਜਿਹਨੂੰ ਸਜ਼ਾ ਹੀ ਲੱਗ ਗਈ ਸ਼ਾਮਲ ਤਾਂ ਫੇਰ ਹੋ ਜਾਂਦਾ ਹੁੰਦਾ
4: ਨਾਲ। ਹਰੀਸ਼ ਜੀ ਸ਼ਾਮਲ ਕਰਨ ਦੇ ਨਾਲ ਨਾਲ ਇੱਕ ਹੋਰ ਤਸਵੀਰ ਬੜੀ ਚਰਚਿਤ ਹੋਈ ਸੀ ਕਿ ਇੱਕ ਸਟੇਜ ਦੇ ਉੱਪਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
1: ਉਹਨਾਂ ਨੇ ਪੈਰੀ ਹੱਥ ਲਾਏ ਸੀ ਲੰਗਾਹ ਦੇ। ਹਾਂ ਬਿਲਕੁਲ, ਉਹ ਬਹੁਤ ਮਾੜੀ ਗੱਲ ਸੀ, ਉਹ ਜਥੇਦਾਰ ਦੀ ਬਹੁਤ ਮਾੜੀ ਗੱਲ ਜੀ, ਮੰਨੇ ਕੋਈ ਨਾ ਮੰਨੇ। ਕਈ ਵਾਰ ਨਾ ਆਪਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਐਂਡ ਦਾ, ਵੀ ਆਪਾਂ ਉਦਾਂ ਹੀ ਗੱਲ ਕਰਨੀ ਹੁੰਦੀ ਆਪਾਂ ਕਰ ਦਿੰਦੇ ਹੁੰਦੇ, ਚਲੋ ਕੋਈ ਨੀ। ਪਰ ਉਹਨੇ ਲੇਲੜੀਆਂ ਕੱਢੀਆਂ ਸੀ, ਲੇਲੜੀਆਂ ਪੰਜਾਬੀ 'ਚ ਸਿੱਧਾ ਹੀ ਕਹਿ ਲਓ, ਲੰਮੇ ਪੈ ਗਿਆ ਸੀ, ਉਹਦੀ ਮੰਮੀ ਡੈਡੀ ਉਹਦੀਆਂ ਭੈਣਾਂ ਭਰਾ ਸਾਰੇ ਆ ਕੇ ਮਿੰਨਤਾਂ ਕਰਦੇ ਸੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੀਆਂ, ਵਿੱਚ ਲੈਟਰਾਂ ਰੱਖ ਲਿਖ ਰਹੇ ਸੀ, ਚਿੱਠੀਆਂ ਲਿਖ ਰਹੇ ਸੀ। ਪਰ ਚਲੋ ਇਹਨਾਂ ਜੇ ਹੁਣ ਕੋਈ ਅੱਛਾ ਇੱਕ ਚੀਜ਼ ਹੋਰ, ਕੈਪਟਨ ਅਮਰਿੰਦਰ ਨੂੰ ਵੀ ਅਕਾਲ ਤਖ਼ਤ ਤੋਂ ਸਜ਼ਾ ਮਿਲੀ ਹੋਈ ਹੈ ਪਰਮਿੰਦਰ ਜੀ, ਹੈ ਨਾ, ਉਹਨੂੰ ਵੀ ਕਿਹਾ ਸੀ।
4: ਬਿਲਕੁਲ, ਚਾਰ ਮੁੱਖ ਮੰਤਰੀ ਨੇ,
1: ਚਾਰ ਮੁੱਖ ਮੰਤਰੀ ਨੇ,
4: ਸੱਚਰ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ, ਔਰ ਉਸ ਤੋਂ ਬਾਅਦ ਜਿਹੜੇ ਆਏ ਨੇ ਭਗਵੰਤ ਮਾਨ, ਈਵਨ ਕਿ ਗਿਆਨੀ ਜੈਲ ਸਿੰਘ ਵੀ ਜਿਹੜੇ ਇੱਥੋਂ ਮਤਲਬ ਉਹਨਾਂ ਨੂੰ ਤਨਖਾਹੀਆ ਕਰਾ ਦਿੱਤਾ ਗਿਆ।
1: ਚਲੋ ਅੱਛਾ, ਐਸਸੀ ਕਮਿਸ਼ਨ ਦੇ ਅੱਗੇ ਪੇਸ਼ ਹੋਏ ਨੇ ਰਵਨੀਰ ਬਿੱਟੂ ਅੱਜ, ਉਹ ਵੀ ਲੇਲੜੀਆਂ ਜੀਆਂ ਕੱਢੀ ਗਏ ਨੇ, ਉਹਨਾਂ ਨੇ ਵੀ ਚਾਰ ਧਾਰਮਿਕ ਸਥਾਨਾਂ ਤੇ, ਆਪਾਂ ਸ਼ੋਰਟ 'ਚ ਰੱਖਣੇ 3 ਖਬਰਾਂ ਕਰਨੇ, ਮਿੰਟ ਤੇ ਡੇਢ ਨੇ ਆਪਣੇ ਕੋਲ, 2.5 ਕੁ ਨੇ।
4: ਬਿਲਕੁਲ, ਉਹਨਾਂ ਨੇ ਵੀ ਕਹਿੰਦੇ ਧੌਣ ਚੋਂ ਕੀਲਾ ਨਿਕਲ ਗਿਆ, ਕਿਉਂਕਿ ਹੁਣ ਰਾਜ ਸਭਾ ਦੀ ਟਿਕਟ ਵੀ ਨਹੀਂ ਮਿਲੀ, ਹੁਣ ਮੰਤਰੀ ਅਹੁਦਾ ਵੀ ਜਾਣ ਵਾਲਾ ਸੈਂਟਰ ਦਾ,
1: 6 ਮਹੀਨੇ ਦਾ ਐਕਸਟੈਂਸ਼ਨ ਦਿੱਤੀ ਆ, 6 ਮਹੀਨੇ ਐਕਸਟੈਂਸ਼ਨ ਦਿੱਤੀ ਕੱਲ
4: ਜੀ। ਉਸ ਤੋਂ ਬਾਅਦ ਉਹਨਾਂ ਨੇ ਹਾਲਾਂਕਿ ਆਪਣੀਆਂ ਦਲੀਲਾਂ ਰੱਖੀਆਂ ਨੇ ਕਿ ਭਾਜਪਾ ਦਲਿਤ ਭਾਈਚਾਰੇ ਲਈ ਕਈ ਕੁਛ ਕਰ ਰਹੀ ਆ, ਪਰ ਅੱਜ ਹਾਵੀ ਨਜ਼ਰ ਆਏ ਨੇ ਜਸਵੀਰ ਸਿੰਘ ਗੜੀ,
1: ਉਹ ਤਾਂ ਹਲਵੇ ਜੀ ਹਾਵੀ ਹੁੰਦੇ ਆ ਸਾਰਿਆਂ ਦੇ
4: ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਨਾਲ ਫਲੋਰ ਚ ਡੇਰਾ ਬ੍ਰਹਮਦਾਸ, ਭਗਵਾਨ ਵਾਲਮੀਕ ਡੇਰਾ ਰਾਮ ਤੀਰਥ, ਔਰ ਡੇਰਾ ਸੱਚਖੰਡ ਬੱਲਾਂ ਦੇ ਵਿੱਚ ਉਹਨਾਂ ਨੇ ਕਿਹਾ ਪਹਿਲਾਂ ਮੱਥਾ ਟੇਕੋ, ਉੱਥੇ ਜਾ ਕੇ ਮਾਫ਼ੀ ਮੰਗੋ।
1: ਜੇ ਘਰਾਂ ਦੀ ਤੇ ਕਾਰਾਂ ਦੀ ਇੰਸ਼ੋਰੈਂਸ ਨਹੀਂ ਕਰਾਈ ਤਾਂ ਅਮਨਦੀਪ ਕੌਰ ਨਾਲ ਸੰਪਰਕ ਕਰਿਓ, ਤੁਸੀਂ ਕੋਟ ਲੈ ਲਿਓ, ਬਹੁਤ ਸਸਤੀ ਇੰਸ਼ੋਰੈਂਸ ਕਰਕੇ ਦਿੰਦੇ ਆ। 416-618-2627 416-618-2627 ਜੰਗ ਸਟੀਲ ਫੋਰਡ 'ਤੇ ਚਲ ਜਿਓ। ਪਿੱਕੇ ਤੁਸੀਂ ਲੈਣੇ ਆ 416-704-4940 ਬਨੀਤ ਜੀ ਨਾਲ ਸੰਪਰਕ ਕਰ ਲਿਓ। ਮੇਰੇ ਕੋਲ ਮਿੰਟ ਥੋੜ੍ਹੇ ਆ ਅਤੇ ਬੂਟਾ ਸਿੰਘ ਭਾਅ ਜੀ 30 ਸਕਿੰਟਾਂ ਸਿੱਧਾ ਹੀ ਆ ਜਾਓ, ਡਾਇਰੈਕਟਰੀ ਆਉਣ ਦਿਓ।
6: ਠੀਕ ਹੈ ਭਾਅ ਜੀ, ਚੱਕਰੇ ਨੇ ਪਿੱਟਣ ਕਹਿੰਦੇ ਦੇਖੋ ਬੰਦੇ ਨੇ ਗਲਤੀ ਕੀਤੀ ਆ ਜਿਹੜੀ ਸੁੱਚੇ ਨੇ, ਉਹ ਤੋਂ ਬਾਅਦ ਜਿਹੜੀ ਇਹ ਬੰਦੇ ਨੇ ਵੱਡੀ ਗਲਤੀ ਕੀਤੀ ਆ ਮਹਾਰਾਜ ਦੇ ਫੋਟੋਆਂ ਉੱਪਰ ਛਿੱਟੇ ਬਾਰੇ ਸ਼ਰਾਬ ਦੇ ਦਾਰੂ ਪੀ ਕੇ ਜਾਣੀ ਸ਼ਰਾਬ ਲੱਗਾ ਸੀ, ਪਿਸ਼ਾਬ ਕਰਨ ਲੱਗਾ ਸੀਗਾ, ਉਹ ਇਹਦੀ ਵੱਡੀ ਗਲਤੀ ਨੀ ਗੀ, ਇਹਨੂੰ ਸਾਫ ਸਾਫ ਕਰਦੇ ਫਿਰਦੇ ਵਾਲੇ ਮਰਾਸੀ ਨੂੰ।
1: ਚਲੋ ਥੈਂਕ ਯੂ, ਲਵ ਯੂ। ਸਲਾਮ ਭਾਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਲੰਘਿਓ।
7: ਨਹੀਂ ਜਿੱਥੇ ਰਾਤ ਦੀ ਰਿਸ਼ਤੇਦਾਰ ਦੇਖੀ ਜਿਹੜੇ ਲੰਘਾ ਦੇ ਹੱਥ ਲਾਏ
1: ਆ, ਕਿੱਦਾਂ ਕੀ
7: ਜਿੱਥੇ ਰਾਤ ਦੀ ਕਾਲ ਦੱਸਦੀ ਜਿੱਥੇ ਰਾਤ ਦੀ ਰਿਸ਼ਤੇਦਾਰੀ ਸੀ ਆਪਸੋਏ ਦੀ।
1: ਅੱਛਾ,
7: ਵੀ ਆਪਸੋਏ ਦੀ ਰਿਸ਼ਤੇਦਾਰੀ ਜਿਵੇਂ ਹੁਣ ਤੁਸੀਂ ਆਪਣੇ ਕੋਈ 10,000 ਰਿਸ਼ਤੇਦਾਰੀ ਵੱਡੀ ਤਾਂ ਉਹਦੇ ਪੈਰੀ ਹੱਥ ਲਾਇਆ ਉਹਨੇ।
1: ਪਰਮਿੰਦਰ ਜੀ, ਵਿਜੇ ਸਾਂਪਲਾ ਤੇ ਸਾਬਕਾ ਪ੍ਰਿੰਸੀਪਲ ਸੈਕਟਰੀ ਮਹੇਸ਼ਿੰਦਰ ਤੇ ਗੁਰੂ ਸਾਹਿਬ ਨੂੰ ਵੀ ਬੁਲਾ ਲਿਆ, ਕਹਿੰਦੇ 30 ਸਕਿੰਟ ਆਪਣੇ ਕੋਲ ਸਿੱਧੇ।
4: ਬਿਲਕੁਲ, ਦੋ ਜਿਹੜੇ ਮਾਮਲੇ ਦੁਆਰਾ ਮੁੜ ਕੇ ਤੂਰ ਫੜ ਲਏ ਨੇ। ਬਹਿਬਲ ਕਲਾ ਗੋਲੀਕਾਂਡ 'ਚ ਅਸੀਂ ਕੱਲ ਖਬਰ ਕਰਕੇ ਗਏ ਹਾਂ ਕਿ ਸਾਬਕਾ ਮੰਤਰੀ ਤੇ ਭਾਜਪਾ ਆਗੂ ਵਿਜੇ ਸਾਂਪਲਾ ਨੂੰ ਸੱਦਿਆ ਗਿਆ ਸੀ ਸਿੱਟ ਵੱਲੋਂ, ਹੁਣ ਮੁੜ ਕੇ ਸਿੱਟ ਅੱਜ ਫਿਰ ਉਹਨਾਂ ਦੇ ਹੁਸ਼ਿਆਰਪੁਰ ਵਿਚਲੇ ਘਰ ਪਹੁੰਚ ਗਈ ਆ। 28 ਜੂਨ ਨੂੰ ਫਿਰ ਸੱਦ ਲਿਆ ਗਿਆ। ਔਰ ਨਕੋਦਰ ਗੋਲੀਕਾਂਡ ਮਾਮਲਾ 1996 ਵਾਲਾ, ਉਹ ਵੀ ਮੁੜ ਕੇ ਬੋਤਲ ਚੋਂ ਜਿੰਨ ਜਿਹੜਾ ਬਾਹਰ ਆ ਗਿਆ, ਕਿਉਂਕਿ ਉਸ ਮਾਮਲੇ 'ਚ ਦਰਬਾਰਾ ਸਿੰਘ ਗੁਰੂ ਜਿਹੜੇ ਉਸ ਵੇਲੇ ਦੇ ਡੀਸੀ
1: ਜਨਰਲ ਸੀ, ਜਿਹੜਾ ਭਗਵੰਤ ਮਾਨ ਸਾਹਿਬ ਜਾਂ ਚਲੋ ਟੀਮ ਇਹਨਾਂ ਦੀ, ਪੁਲਿਸ ਤਾਂ ਚਲੋ ਹੁਣ ਇਹਨਾਂ ਦੀ ਉਹ ਆ, ਜਦੋਂ ਗੁਰਗਾਓਂ ਜਾ ਸਕਦੀ ਆ ਉੱਥੇ ਤਾਂ ਫਿਰ ਟੀਮ ਇਹਨਾਂ ਦੀ ਆ, ਵੀ ਇਹ ਮਾਮਲੇ ਅੱਜ ਲੋਕਾਂ ਨੂੰ ਉਲਝਾ ਦਿਓ ਵੀ ਇੱਧਰ ਨਵੇਂ ਮਾਮਲੇ ਖੁੱਲ੍ਹ ਕੇ ਜੀ ਸਾਂਪਲਾ ਤੇ ਗੁਰੂ ਤੇ ਜਾਂ ਫਲਾਣੇ ਤੇ, ਧਿਆਨ ਭਟਕਾਉਣਾ
4: ਲੋਕਾਂ ਨੂੰ ਉਲਝਾਉਣ ਵੱਲ ਗੱਲ ਸੀਮਤ ਨੀ ਰਹਿਣੀ। ਹੋ ਸਕਦਾ ਇਸ ਮਾਮਲੇ 'ਚ ਕੋਈ ਵੱਡੀ ਗ੍ਰਿਫਤਾਰੀ ਹੋ ਜਾਵੇ, ਸਾਰੇ ਸਮਝਦੇ ਨੇ ਮੈਂ ਕੀ ਕਹਿ ਰਿਹਾ, ਹੋ ਸਕਦਾ ਕਿ ਇਹ ਮਾਮਲੇ ਨੂੰ ਦੁਬਾਰਾ ਇੱਕ ਵਾਰੀ ਇਸ ਲੈਵਲ ਤੱਕ ਲਿਆ ਜਾਵੇ ਕਿ ਲੋਕੀ ਬਾਕੀ ਗੱਲਾਂ ਭੁੱਲ ਜਾਣ।
1: ਦਾਣਾ ਮੰਡੀ ਸੁਪਰ ਮਾਰਕੀਟ ਤੇ ਜ਼ਰੂਰ ਜਾ ਕੇ ਆਇਓ, ਬ੍ਰੈਮਲੀ ਐਂਡ ਕੁਈਨ ਦਾ ਖੁੰਜਾ ਹੀ ਲਾ ਲਓ, ਦਾਣਾ ਮੰਡੀ ਸੁਪਰ ਮਾਰਕੀਟ, ਗਰੋਸਰੀ ਕਰੋ, ਵਧੀਆ ਪੈਸੇ ਬਚਾਓ। 905-286-9957। ਪ੍ਰਮੰਦਰ ਜੀ ਥੈਂਕ ਯੂ ਸੋ ਮਚ ਜੁੜਦੇ ਹਾਂ ਕੱਲ੍ਹ ਦੇ ਪ੍ਰੋਗਰਾਮ 'ਚ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ ਸੱਜਰੀ ਸਵੇਰ ਲੈ ਕੇ ਸ਼ੰਮੀ ਪੱਠਲ ਹੋਣੀ ਆਪਣੇ ਤੋਂ ਬਾਅਦ ਹਾਜ਼ਰ। 2 ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਗਾਣਾ ਲਾ ਕੇ ਦੇਵਾਂ ਤੁਹਾਨੂੰ, ਆਹ ਲਾਉਣਾ, ਚਲੋ ਸੁਣਾ।

0: ਟਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7766।

0: ਮਾਰਕੀਜ਼ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਕੀਜ਼ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

क्या बात है। वेरी गुड मॉर्निंग, हैप्पी वेडनेसडे। तुहाडा आपणा प्रोग्राम सजरी सवेर विद शम्मी पठल लै के हाजिर है। खूबसूरत इस नगमे दे नाल अज दे प्रोग्राम दी शुरुआत कीती है। अच्छा, तुहानू आ जिहड़ा इस गीत बारे पता किहड़ा नहीं है, जिहड़ा इस गीत नू गाया ते इह किहड़ी फिल्म है। बहुत पुरानियां इह फिल्मां ने, पर सदा बहार इहनां दे गीत जदों भी सुन लो, जिहड़े टाइम मैं क्या सुन लो, ਤੁਸੀਂ ਮੰਤਰ ਮੁਗਧ ਹੋ ਜਾਂਦੇ ਹੋ ਇੱਦਾਂ ਦੀ ਮੌਸਿਕੀ ਸੁਣ ਕੇ। ਸੋ ਤੁਹਾਨੂੰ ਪਤਾ ਇਸ ਗੀਤ ਬਾਰੇ ਜਾਣਕਾਰੀ ਹੈਗੀ ਹੈ ਤਾਂ ਜ਼ਰੂਰ ਸਾਂਝੀ ਕਰਿਓ ਵੀ ਇਹ ਕਿਹੜੀ ਫਿਲਮ ਦਾ ਗੀਤ ਹੈ ਅਤੇ ਇਹਨਾਂ ਇਸ ਗੀਤ ਨੂੰ ਕਿਸਨੇ ਗਾਇਆ। ਹਾਂਜੀ, ਮੈਂ ਕਹਿੰਦਾ ਵੀ ਇਹ ਗੀਤ ਇੱਕ ਇਹੋ ਜਿਹੀ ਰੂਹ ਦੀ ਖੁਰਾਕ ਹੈ, ਜਦੋਂ ਵੀ ਸੁਣ ਲਓ ਦਿਲ ਤੁਹਾਡੀ ਰੂਹ ਗਦ ਗਦ ਹੋ ਉੱਠਦੀ ਹੈ। ਸੋ ਵੈਰੀ ਵੈਲਕਮ, ਹੈਪੀ ਗੁੱਡ ਮੋਰਨਿੰਗ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਟੂਡੀਓ ਦੀਆਂ ਘੜੀਆਂ ਮੁਤਾਬਕ 5:13 ਹੋ ਚੁੱਕੇ ਨੇ। ਇਸ ਟਾਈਮ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਜਿਹੜਾ 15 ਡਿਗਰੀ ਸੈਲਸੀਅਸ ਹੈ ਦਰਜ ਕੀਤਾ ਗਿਆ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਅਤੇ ਫੀਲ ਲਾਈਕ 27 ਡਿਗਰੀ ਹੋਵੇਗਾ। ਰਾਤ ਦੇ ਕਰੀਬ ਹੈ ਜਿਹੜੀ ਭਵਿੱਖਬਾਣੀ ਵਰਖਾ ਦੀ ਕੀਤੀ ਹੈ, ਹਲਕੀ ਜਿਹੀ ਹੋਵੇਗੀ ਪਰ ਕਿਤੇ ਕਿਤੇ ਹੋਵੇਗੀ। ਸੋ ਇਹ ਤਾਂ ਰਿਹਾ ਜੀ ਮੌਸਮ ਦਾ ਹਾਲ ਚਾਲ। ਕਹਿੰਦੇ ਅਰਦਾਸ ਹਰ ਰੋਜ਼ ਕਰਿਆ ਕਰੋ ਕਿਉਂਕਿ ਲੋਕਾਂ ਦੀਆਂ ਗੱਲਾਂ ਕਰਨ ਨਾਲੋਂ ਕਿਤੇ ਜ਼ਿਆਦਾ ਸੌਖਾ ਹੈ ਉਸ ਪਰਮਾਤਮਾ ਨਾਲ ਗੱਲਾਂ ਕਰਨੀਆਂ। ਰੱਬ 'ਤੇ ਵਿਸ਼ਵਾਸ ਦਾ ਮਤਲਬ ਹੈ ਤੂਫਾਨ ਵਿੱਚ ਵੀ ਸ਼ਾਂਤ ਰਹਿਣਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਿਸ਼ਤੀ ਦਾ ਮਲਾਹ ਉਹ ਖੁਦ ਹੈ। ਗੁਰਬਾਣੀ ਦਾ ਇਲਾਹੀ ਕੀਰਤਨ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਨ ਦੀ ਇਸ ਤੋਂ ਖੂਬਸੂਰਤ ਸ਼ੁਰੂਆਤ ਹੋਰ ਕੀ ਹੋ ਸਕਦੀ ਹੈ। ਇਹ ਪਾਤਸ਼ਾਹ ਬਸ ਇੰਨੀ ਕੁ ਮਿਹਰ ਰੱਖੀ, ਜਦੋਂ ਵੀ ਅੱਖਾਂ ਬੰਦ ਕਰਾਂ ਤੇਰੇ ਦਰਬਾਰ ਦਾ ਨੂਰਾਨੀ ਸਰੂਪ ਮੇਰੇ ਸਾਹਮਣੇ ਹੋਵੇ, ਤੇਰੇ ਦਰ 'ਤੇ ਆ ਕੇ ਹਰ ਅਰਦਾਸ ਪੂਰੀ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਸਭ ਤੋਂ ਵੱਡੀ ਤਾਕਤ ਹੈ। ਜਦੋਂ ਦਿਲ ਭਾਰਾ ਹੋਵੇ, ਰਾਹ ਸਮਝ ਨਾ ਆਵੇ ਕਿੱਧਰ ਨੂੰ ਜਾਣਾ, ਇੱਕ ਵਾਰੀ ਸੱਚੇ ਦਿਲ ਨਾਲ ਉਸ ਪਰਮਾਤਮਾ ਨੂੰ ਯਾਦ ਕਰੋ, ਅੰਦਰੋਂ ਸਕੂਨ ਮਿਲਣਾ ਸ਼ੁਰੂ ਹੋ ਜਾਵੇਗਾ। ਜਿਹੜੇ ਲੋਕ ਸੋਚਦੇ ਨੇ ਕਿ ਉਹਨਾਂ ਬਿਨਾਂ ਕਿਸੇ ਦਾ ਸਰਨਾ ਨਹੀਂ, ਦੱਸ ਦਿਓ ਉਹਨਾਂ ਨੂੰ ਕਿ ਇੱਕ ਘੜੀ ਰੁਕਣ ਨਾਲ ਸਮਾਂ ਨਹੀਂ ਰੁਕਦਾ। ਜ਼ਿੰਦਗੀ ਵਿੱਚ 3 ਚੀਜ਼ਾਂ ਕਦੇ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਕਿਆ ਬਾਤ ਹੈ, ਕਿਹੜੀਆਂ ਚੀਜ਼ਾਂ ਨੇ ਇਹ? ਤੁਹਾਡੀ ਉਮਰ, ਚੰਗਾ ਸਮਾਂ ਅਤੇ ਤੁਹਾਡੇ ਆਪਣੇ। ਸੋ ਸਮਾਂ ਆ ਜਿਹੜਾ ਉਹ ਵੀ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਉਮਰ ਵੀ ਆ ਜਿਹੜੀ ਸਮੇਂ ਦੇ ਨਾਲ ਲੰਘਦੀ ਜਾਂਦੀ ਹੈ, ਅਤੇ ਤੁਹਾਡੇ ਆਪਣੇ ਹੈ ਉਹਨਾਂ ਦੇ ਵਿਹਾਰ ਵੀ ਆ ਜਿਹੜੇ ਚੇਂਜ ਹੁੰਦੇ ਰਹਿੰਦੇ। ਕਦੇ ਵੀ ਕਿਸੇ ਦੇ ਰਾਹ ਵਿੱਚ ਕੰਡੇ ਨਾ ਖਿਲਾਰੋ, ਕੋਈ ਪਤਾ ਨਹੀਂ ਕਦੋਂ ਤੁਹਾਨੂੰ ਉਸੇ ਰਾਹ 'ਤੇ ਨੰਗੇ ਪੈਰ ਤੁਰਨਾ ਪੈ ਜਾਵੇ। ਸੋ ਵੈਰੀ ਗੁੱਡ ਮੋਰਨਿੰਗ ਜੀ। ਆਓ, ਕੁਛ ਕੁ ਤੁਹਾਡੇ ਮੈਸੇਜਿਸ ਹੈ ਜਿਹੜੇ ਉਹ ਮੇਰੇ ਤੱਕ ਪਹੁੰਚੇ ਹੋਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਵੀ ਆਏ ਹੋਏ ਸੀਗੇ, ਮੈਂ ਮਾਫ਼ੀ ਚਾਹਾਂਗਾ, ਨਹੀਂ ਮੈਂ ਸ਼ੇਅਰ ਕਰ ਚੁੱਕਿਆ। ਗਗਨ ਜੀ, ਦਿਲਬਾਗ ਜੀ, ਸਾਹਿਲ ਜੀ, ਅਮਨਦੀਪ ਜੀ, ਹਰਮਨ ਜੀ, ਰੇਸ਼ਮ ਭਾਜੀ, ਵਿਕਰਮ ਜੀ, ਮਨਦੀਪ ਜੀ, ਸਰਗੁਣ ਜੀ, ਵੈਰੀ ਗੁੱਡ ਮੋਰਨਿੰਗ ਸਰ, ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਜਿਹੜੇ ਕਾਲ ਮੈਸੇਜ ਕਰਦੇ ਹੋ ਅਤੇ ਕੁਛ ਕੁ ਵਿਚਾਰ ਸਾਡੇ ਤੱਕ ਪਹੁੰਚਾਉਂਦੇ ਹੋ। ਲਖਵਿੰਦਰ ਭਾਜੀ, ਵੈਰੀ ਗੁੱਡ ਮੋਰਨਿੰਗ ਸਰ। ਹਰਮਨ ਜੀ ਹੋਣਾਂ ਨੇ ਜਿਹੜੇ ਕੱਲ੍ਹ ਵੀ ਭੇਜੇ ਸੀਗੇ, ਬਹੁਤ ਖੂਬਸੂਰਤ 17 ਭੇਜਦੇ ਨੇ, ਬੜਾ ਮਜ਼ਾ ਆਉਂਦਾ ਪੜ੍ਹ ਕੇ। ਕਹਿੰਦੇ ਬਹੁਤਾ ਕਰਕੇ ਕਦਰ ਗਵਾਈ ਅਕਲ, ਭਾਵੇਂ ਮੈਨੂੰ ਲੇਟ ਹੀ ਆਈ, ਸਾਫ਼ ਦਿਲਾਂ ਦਾ ਮੁੱਲ ਨਹੀਂ ਪੈਂਦਾ, ਹਰ ਕੋਈ ਇੱਥੇ ਮਤਲਬ ਲੈਂਦਾ, ਕਿੰਨੇ ਕੱਢ ਗਏ ਮਤਲਬ ਮੈਥੋਂ, ਫਿਰ ਵੀ ਭੁੱਲ ਜਾਈਦਾ, ਸਭ ਤੋਂ ਮਾੜੀ ਆਦਤ ਮੇਰੀ ਹਰ ਇੱਕ ਨਾਲ ਖੁੱਲ ਜਾਈਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਕਹਿੰਦੇ ਇਨਸਾਨ ਉਹੀ ਜੋ ਹਿੰਮਤੀ, ਜਿਹੜਾ ਮਿਹਨਤ ਨਾਲ ਆਪਣੇ ਹਾਲਾਤ ਅਤੇ ਤਕਦੀਰ ਬਦਲ ਲਵੇ, ਕੱਲ ਕੀ ਹੋਵੇਗਾ ਇਹ ਕਦੇ ਵੀ ਨਾ ਸੋਚੋ, ਕੀ ਪਤਾ ਵਕਤ ਕੱਲ ਨੂੰ ਆਪਣੀ ਤਸਵੀਰ ਬਦਲ ਲਵੇ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮੇਰ ਕਰਨ, ਬਹੁਤ ਬਹੁਤ ਧੰਨਵਾਦ। ਉੱਠ ਮੁਸਾਫਰ ਸੁੱਤਿਆ, ਤੇਰੇ ਸਿਰ ਤੇ ਕੂਕੇ ਕਾਲ, ਚੇਤਾ ਕਰ ਉਸ ਰੱਬ ਦਾ ਜਿਸ ਨਿਭਣਾ ਤੇਰੇ ਨਾਲ, ਸਾਰਾ ਕੁਝ ਰੋਕ ਕੇ ਦੁਬਾਰਾ ਸ਼ੁਰੂ ਕਰਨਾ ਪਵੇ, ਸਾਰਾ ਕੁਝ ਰੋਕ ਕੇ ਜਾਂ ਦੁਬਾਰਾ ਸਕਰੈਪ ਤੋਂ ਸ਼ੁਰੂ ਕਰਨਾ ਪਵੇ ਤਾਂ ਡਰੀ ਨਾ, ਕੀ ਪਤਾ ਇਸ ਵਾਰ ਕਹਾਣੀ ਤੇਰੇ ਮਨ ਪਸੰਦ ਦੀ ਹੋਵੇ। ਵਾਹ, ਕਿਆ ਬਾਤ ਹਰਮਨ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਖੂਬਸੂਰਤ 17 ਦਾ। ਅਤੇ ਉੱਥੇ ਹੀ ਰੇਸ਼ਮ ਭਾਜੀ ਹੁਣੀ, ਉਹਨਾਂ ਦਾ ਵੀ ਮੈਸੇਜ ਆਇਆ ਅਤੇ ਉਹ ਕਹਿੰਦੇ ਨੇ ਐਵਰੀ ਸਨ ਰਾਈਜ਼ ਇਜ਼ ਏ ਗਿਫਟ, ਅਸੈਪਟ ਇਟ, ਲਿਵ ਇਟ ਐਂਡ ਇੰਜੋਏ ਇਟ, ਹੈਵ ਏ ਗ੍ਰੇਟ ਮੋਰਨਿੰਗ, ਹੈਪੀ ਵੈਡਨਸਡੇ। ਤੁਹਾਨੂੰ ਸਾਰਿਆਂ ਨੂੰ ਹੈਪੀ ਵੈਡਨਸਡੇ ਜੀ, ਸਾਰਿਆਂ ਨੂੰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਹਫ਼ਤਾ, ਇਹ ਦਿਨ, ਹਰ ਦਿਨ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ, ਤੁਸੀਂ ਆਪਣੇ ਕਾਰੋਬਾਰਾਂ ਦੇ ਵਿੱਚ ਹੋਰ ਤਰੱਕੀਆਂ ਕਰੋ। ਸੋ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਕੁਝ ਕੁ ਖਾਸ ਜਿਹੜੀਆਂ ਖਬਰਾਂ ਉਹਨਾਂ ਤੋਂ ਆਪਾਂ ਸ਼ੁਰੂਆਤ ਕਰਾਂਗੇ। ਗਾਣਾ ਸੁਣ ਕੇ ਮੈਂ ਤਾਂ ਬੜਾ ਖੁਸ਼ ਹੋ ਗਿਆ,
ਮੈਨੂੰ ਬੜਾ ਮਜ਼ਾ ਆਇਆ ਤੇ ਮੈਂ ਇਹੀ ਆਸ ਕਰਦਾ ਵੀ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ। ਆਓ ਫਿਰ ਹੈਡਲਾਈਨਸ ਵੱਲ ਚੱਲਦੇ ਹਾਂ ਜਲਦੀ ਜਲਦੀ। ਅੱਜ ਇੱਕ ਦੋ ਸਟੋਰੀਜ਼ ਹੈ ਜਿਹੜੀਆਂ ਉਹ ਆਪਾਂ ਕਵਰ ਕਰਾਂਗੇ, ਉਹਨਾਂ 'ਤੇ ਤੁਸੀਂ ਫਿਰ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ, ਕਿਉਂਕਿ ਤੁਹਾਡੇ ਵਿਚਾਰ ਹੈ ਜਿਹੜੇ ਬਹੁਤ ਜ਼ਰੂਰੀ ਨੇ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੈਂ ਖਬਰ ਲੈ ਕੇ ਆਵਾਂ ਜਾਂ ਇਸ਼ੂ ਲੈ ਕੇ ਆਵਾਂ,

0: ਕੈਨੇਡਾ ਦੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕੈਲਮ ਸਾਹਿਬ ਨੇ ਪੈਰਿਸ ਵਿੱਚ ਦਿੱਤੇ ਇੱਕ ਭਾਸ਼ਣ ਦੌਰਾਨ ਦੁਨੀਆ ਦੀ ਆਰਥਿਕਤਾ ਵਿੱਚ ਵੱਧ ਰਹੀਆਂ ਗਲੋਬਲ ਇਮਬੈਲੈਂਸ ਬਾਰੇ ਚਿੰਤਾ ਜਤਾਈ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਬਹੁਤ ਜ਼ਿਆਦਾ ਨਿਵੇਸ਼ ਅਤੇ ਕਰਜ਼ੇ ਹਨ, ਚੀਨ ਵਿੱਚ ਉਤਪਾਦਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਧਿਆ ਹੋਇਆ, ਓਵਰ ਪ੍ਰੋਡਕਸ਼ਨ ਹੋ ਰਹੀ ਹੈ, ਅਤੇ ਯੂਰੋਪ ਵਿੱਚ ਨਿਵੇਸ਼ ਹੈ ਜਿਹੜਾ ਘੱਟ ਰਿਹਾ। ਸੋ ਲੰਬੇ ਸਮੇਂ ਵਿੱਚ ਵਿਸ਼ਵ ਆਰਥਿਕਤਾ ਲਈ ਇਹ ਚੀਜ਼ਾਂ ਖਤਰਾ ਬਣ ਸਕਦੀਆਂ ਨੇ। ਮੈਕੈਲਮ ਨੇ ਕਿਹਾ ਕਿ ਜਦੋਂ ਇੱਕ ਦੇਸ਼ ਵਿੱਚ ਬਹੁਤ ਜ਼ਿਆਦਾ ਪੂੰਜੀ ਇਕੱਠੀ ਹੋ ਜਾਵੇ ਤਾਂ ਨਿਵੇਸ਼ ਜਿਹੜਾ ਬੇਹੱਦ ਵੱਧ ਜਾਵੇ ਤਾਂ ਸ਼ੇਅਰ ਬਾਜ਼ਾਰ ਅਤੇ ਹੋਰ ਜਿਹੜੀਆਂ ਸੰਪੱਤੀਆਂ ਆ ਉਹਨਾਂ ਦੀਆਂ ਕੀਮਤਾਂ ਹਕੀਕਤ ਤੋਂ ਵੱਧ ਚੜ੍ਹ ਸਕਦੀਆਂ ਹਨ। ਇਸ ਨਾਲ ਭਵਿੱਖ ਵਿੱਚ ਵੱਡੀ ਆਰਥਿਕ ਗਿਰਾਵਟ ਜਾਂ ਫਿਰ ਮਾਰਕੀਟ ਕ੍ਰੈਸ਼ ਦਾ ਖਤਰਾ ਬਣ ਸਕਦਾ ਹੈ। ਸੋ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਦੁਨੀਆ ਦੀ ਆਰਥਿਕਤਾ ਵਿੱਚ ਕੁਝ ਦੇਸ਼ ਬਹੁਤ ਜ਼ਿਆਦਾ ਖਰਚ ਅਤੇ ਨਿਵੇਸ਼ ਕਰ ਰਹੇ ਹਨ, ਜਦਕਿ ਕੁਝ ਹੋਰ ਬਹੁਤ ਜ਼ਿਆਦਾ ਉਤਪਾਦਨ ਕਰ ਰਹੇ ਹਨ। ਜੇ ਇਹ ਅਸੰਤੁਲਨ ਇਮਬੈਲੈਂਸ ਲੰਬੇ ਸਮੇਂ ਤੱਕ ਚੱਲਦਾ ਰਿਹਾ ਤਾਂ ਇਸ ਦਾ ਅਸਰ ਮਹਿੰਗਾਈ, ਰੁਜ਼ਗਾਰ, ਸ਼ੇਅਰ ਬਾਜ਼ਾਰ ਅਤੇ ਆਮ ਲੋਕਾਂ ਦੀਆਂ ਬੱਚਤਾਂ ਤੇ ਪੈ ਸਕਦਾ ਹੈ। ਕੈਨੇਡਾ ਦੇ ਬੀਸੀ ਸੂਬੇ ਵਿੱਚ ਇੱਕ ਵੱਡੇ ਗੈਂਗ ਐਕਸਟੋਰਸ਼ਨ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ। ਤੁਹਾਨੂੰ ਪਤਾ ਵੀ ਐਕਸਟੋਰਸ਼ਨ ਮਾਮਲੇ ਦੇ ਵਿੱਚ ਇਸ ਟਾਈਮ ਵੱਖ ਵੱਖ ਜਿਹੜੀਆਂ ਖੁਫੀਆ ਏਜੰਸੀਆਂ ਜਾਂ ਫਿਰ ਪੁਲਿਸ ਦੀਆਂ ਏਜੰਸੀਆਂ ਨੇ ਬਹੁਤ ਇਸ ਟਾਈਮ ਤਤਪਰ ਹੋਈਆਂ ਪਈਆਂ, ਮੁਸਤੈਦੀ ਦੇ ਨਾਲ ਕੰਮ ਚੱਲ ਰਹੀ ਹੈ, ਪਿੱਛੇ ਕਈ ਗ੍ਰਿਫਤਾਰੀਆਂ ਵੀ ਹੋਈਆਂ ਅਤੇ ਕਈਆਂ ਨੂੰ ਆ ਜਿਹੜਾ ਡੈਪੋਟੇਸ਼ਨ ਵੀ ਲੱਗੀ। ਅਦਾਲਤੀ ਸੁਣਵਾਈ ਦੌਰਾਨ ਇੱਕ ਦੋਸ਼ੀ ਨੇ ਦੱਸਿਆ ਕਿ ਉਸ ਨੂੰ ਇੱਕ ਘਰ 'ਤੇ ਗੋਲੀਆਂ ਚਲਾਉਣ ਲਈ $4,000 ਦਿੱਤੇ ਗਏ ਸੀਗੇ ਅਤੇ ਉਹ ਤਿੰਨ ਜਣਿਆਂ ਨੇ ਇਹ ਕੰਮ ਕੀਤਾ। ਮਤਲਬ $1,000 ਲੈ ਕੇ ਆ ਜਿਹੜੇ ਇਹ ਘਰਾਂ ਦੇ ਉੱਤੇ ਆ ਜਿਹੜੀਆਂ ਗੋਲੀਆਂ ਇਹਨਾਂ ਨੇ ਚਲਾਈਆਂ। ਇਹ ਮਾਮਲਾ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾਰ ਨਾਲ ਜੁੜੇ ਗੈਂਗ ਨੈੱਟਵਰਕ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਦੋਸ਼ੀ ਨੇ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ੇ 'ਤੇ ਆਇਆ ਸੀ ਅਤੇ ਪੈਸਿਆਂ ਦੀ ਲੋੜ ਕਾਰਨ ਇਸ ਜੁਰਮ ਦੇ ਵਿੱਚ ਸ਼ਾਮਿਲ ਹੋ ਗਿਆ। ਰਿਪੋਰਟਾਂ ਮੁਤਾਬਕ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਕਸਟੋਰਸ਼ਨ ਅਤੇ ਆਰਗੇਨਾਈਜ਼ਡ ਕ੍ਰਾਈਮ ਨਾਲ ਜੁੜੇ ਸੈਂਕੜਿਆਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਕਈ ਲੋਕਾਂ ਖਿਲਾਫ਼ ਡੈਪੋਟੇਸ਼ਨ ਦੀ ਕਾਰਵਾਈ ਹੈ ਜਿਹੜੀ ਉਹ ਚੱਲ ਰਹੀ ਹੈ। ਸੋ ਦੋਸਤੋ, ਇੱਥੇ ਇੱਕ ਸਵਾਲ ਇਹ ਬਣਦਾ ਵੀ ਜੇ ਕੋਈ ਸ਼ਖਸ ਹੈ ਜਿਹੜਾ ਸਟੂਡੈਂਟ ਵਰਕ ਪਰਮਿਟ ਜਾਂ ਹੋਰ ਕੋਈ ਟੈਂਪਰਰੀ ਵੀਜ਼ੇ 'ਤੇ ਕੈਨੇਡਾ ਆਉਂਦਾ ਅਤੇ ਬਾਅਦ ਵਿੱਚ ਇਹੋ ਜਿਹੀ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਪਾਇਆ ਜਾਂਦਾ ਤਾਂ ਸਰਕਾਰ ਨੂੰ ਆ ਜਿਹੜਾ ਉਸ ਦੇ ਨਾਲ ਕਿਵੇਂ ਨਿਪਟਣਾ ਚਾਹੀਦਾ? ਕੀ ਇਮੀਗ੍ਰੇਸ਼ਨ ਜਿਹੜੀ ਹੈ ਪ੍ਰਣਾਲੀ ਹੈ ਇਹਦੇ ਵਿੱਚ ਹੋਰ ਬੈਕਗਰਾਊਂਡ ਚੈੱਕ ਹੋਣ ਦੀ ਲੋੜ ਹੈ ਜਾਂ ਮੌਜੂਦਾ ਨਿਯਮ ਤੁਹਾਨੂੰ ਲੱਗਦੇ ਵੀ ਕਾਫੀ ਹੈ? ਅਤੇ ਕੀ ਤੁਹਾਨੂੰ ਇਹ ਲੱਗਦਾ ਵੀ ਕੁਝ ਲੋਕਾਂ ਦੀਆਂ ਇਹਨਾਂ ਅਪਰਾਧਿਕ ਕਰਤੂਤਾਂ ਕਾਰਨ ਜਿਹੜੇ ਇਮਾਨਦਾਰੀ ਦੇ ਨਾਲ ਪੜ੍ਹਾਈ ਕਰਨ ਜਾਂ ਫਿਰ ਕੰਮ ਕਰਨ ਆਏ ਲੱਖਾਂ ਹੋਰ ਨਵੇਂ ਇਮੀਗ੍ਰੈਂਟਸ ਨੇ ਉਹਨਾਂ ਦੀ ਇਮੇਜ ਨੂੰ ਵੀ ਹੈ ਜਿਹੜਾ ਹੁਣ ਤੱਕ ਨੁਕਸਾਨ ਪਹੁੰਚਿਆ ਆ? ਤੁਹਾਡੇ ਕੀ ਵਿਚਾਰ ਨੇ ਵੀ ਕਮਿਊਨਿਟੀ ਪੁਲਿਸ ਅਤੇ ਸਰਕਾਰ ਮਿਲ ਕੇ ਅਜਿਹੀਆਂ ਜਿਹੜੀਆਂ ਗੈਂਗ ਗਤੀਵਿਧੀਆਂ ਨੂੰ ਉਹਨਾਂ ਨੂੰ ਰੋਕਣ ਵਾਸਤੇ ਕੀ ਕਰ ਸਕਦੇ ਨੇ? ਸੋ ਇਹਦੇ 'ਤੇ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਆਪਣਾ ਕੋਈ ਵਿਜ਼ਨ, ਆਪਣਾ ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਤਾਂ ਮੋਰ ਦੈਨ ਵੈਲਕਮ। ਸੋ ਜ਼ਰੂਰ ਆਪਣੇ ਵਿਚਾਰ ਜਿਹੜੇ ਸਾਂਝੇ ਕਰਿਓ ਕਿ ਤੁਸੀਂ ਕੈਨੇਡਾ ਦੇ ਵਿੱਚ ਪਹਿਲਾਂ ਨਾਲੋਂ ਘੱਟ ਸੁਰੱਖਿਅਤ ਮਹਿਸੂਸ ਕਰਦੇ ਹੋ ਜਾਂ ਨਹੀਂ। ਸੋ ਇਹ ਬਹੁਤ ਵੱਡਾ ਸਵਾਲ ਹੈ, ਜਦੋਂ ਵੀ ਇੱਦਾਂ ਦੀ ਖਬਰ ਆਉਂਦੀ ਹੈ ਤਾਂ ਇੱਦਾਂ ਦੇ ਜਿਹੜੇ 3-4 ਸਵਾਲ ਹੈ ਜਿਹੜੇ ਆਪ ਮੁਹਾਰੇ ਸਾਡੇ ਅੱਖਾਂ ਸਾਹਮਣੇ ਆ ਜਾਂਦੇ ਨੇ। ਅੱਛਾ, 1 ਜੁਲਾਈ ਓਨਟਾਰੀਓ ਦੇ ਵਿੱਚ 2026 ਤੋਂ ਆਟੋ ਇੰਸ਼ੋਰੈਂਸ ਦੇ ਨਿਯਮਾਂ ਦੇ ਵਿੱਚ ਵੀ ਵੱਡੇ ਬਦਲਾਅ ਆ ਰਹੇ ਹਨ। ਹੁਣ ਕਈ ਜਿਹੜੇ ਐਕਸੀਡੈਂਟ ਬੈਨੀਫਿਟਸ ਨੇ ਜੋ ਪਹਿਲਾਂ ਹਰ ਪੋਲਿਸੀ ਦੇ ਵਿੱਚ ਆਪਣੇ ਆਪ ਸ਼ਾਮਿਲ ਹੋ ਜਾਂਦੇ ਸੀਗੇ, ਹੁਣ ਆਪਸ਼ਨਲ ਹੋ ਜਾਣਗੇ। ਇਸ ਦੇ ਵਿੱਚ ਜਿੱਦਾਂ ਇਨਕਮ ਰਿਪਲੇਸਮੈਂਟ ਹੋ ਗਿਆ, ਕੇਅਰ ਗਿਵਰ ਬੈਨੀਫਿਟਸ ਹੋ ਗਿਆ, ਮੌਤ ਜਾਂ ਅੰਤਿਮ ਸੰਸਕਾਰ ਦੇ ਖਰਚੇ ਵਗੈਰਾ ਜਿਹੜੀਆਂ ਕਵਰੇਜ ਸ਼ਾਮਿਲ ਹਨ। ਸਰਕਾਰ ਦਾ ਕਹਿਣਾ ਇਸ ਨਾਲ ਲੋਕਾਂ ਨੂੰ ਆਪਣੀ ਲੋੜ ਅਨੁਸਾਰ ਕਵਰੇਜ ਚੁਣਨ ਦੀ ਆਜ਼ਾਦੀ ਮਿਲੇਗੀ ਅਤੇ ਪ੍ਰੀਮੀਅਮ ਘੱਟ ਹੋ ਸਕਦੇ ਆ। ਪਰ ਕਈ ਜਿਹੜੇ ਕਾਨੂੰਨੀ ਮਾਹਿਰ ਅਤੇ ਉਦਯੋਗ ਇਸ ਬਿਗ ਕਾਰਪੋਰੇਸ਼ਨ ਨਾਲ ਜੁੜੇ ਲੋਕ ਹੈ ਉਹਨਾਂ ਦਾ ਮੰਨਣਾ ਕਿ ਜੇ ਲੋਕ ਖਰਚਾ ਬਚਾਉਣ ਲਈ ਇਹ ਕਵਰੇਜ ਛੱਡ ਦਿੰਦੇ ਆ ਅਤੇ ਬਾਅਦ ਵਿੱਚ ਕਿਸੇ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਤਾਂ ਉਹਨਾਂ ਨੂੰ ਮੁਆਵਜ਼ਾ ਲੈਣ ਲਈ ਅਦਾਲਤ ਦਾ ਰੁੱਖ ਹੈ ਜਿਹੜਾ ਕਰਨਾ ਪੈ ਸਕਦਾ ਅਤੇ ਇਸ ਦੇ ਨਾਲ ਮੁਕੱਦਮਿਆਂ ਦੀ ਗਿਣਤੀ ਹੈ ਜਿਹੜੀ ਉਹ ਵੱਧ ਸਕਦੀ ਹੈ ਅਤੇ ਪੀੜਤਾਂ ਨੂੰ ਸਹਾਇਤਾ ਮਿਲਣ ਦੇ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਸੋ ਇੱਕ ਜਿਹੜਾ ਇੰਸ਼ੋਰੈਂਸ ਹੈ ਜਿਹੜਾ ਇਹ ਬਹੁਤ ਵੱਡਾ ਜਿਹੜਾ ਆ ਰੇੜਕਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨਸ ਵੀ ਹੁੰਦੇ ਨੇ ਉਦੋਂ ਵੀ ਸਭ ਤੋਂ ਵੱਡਾ ਜਿਹੜਾ ਓਨਟਾਰੀਓ ਦੇ ਵਿੱਚ ਇਹ ਮੁੱਦਾ ਉੱਭਰ ਕੇ ਆਉਂਦਾ, ਪਰ ਜਦੋਂ ਤੱਕ ਇਲੈਕਸ਼ਨ ਆਉਂਦੇ ਆ ਉਦੋਂ ਫਿਰ ਕਈ ਹੋਰ ਮੁੱਦੇ ਅੱਗੇ ਆ ਜਾਂਦੇ ਨੇ। ਕੀ ਤੁਹਾਨੂੰ ਲੱਗਦਾ ਵੀ ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਚੁੱਕੀ ਹੈ? ਹਾਂਜੀ, ਸਾਫ਼ ਡਰਾਈਵਿੰਗ ਜੇ ਰੈਕਡ ਵੀ ਹੈਗਾ ਤੁਹਾਡਾ, ਉਹਦੇ ਬਾਵਜੂਦ ਵੀ ਪ੍ਰੀਮੀਅਮ ਹੈ ਜਿਹੜੇ ਵਧਣ ਲਈ ਕੌਣ ਜ਼ਿੰਮੇਵਾਰ ਹੈ? ਤੁਹਾਡਾ ਰੈਕਡ ਕਲੀਨ ਹੈ, ਤੁਸੀਂ ਕੋਈ ਐਕਸੀਡੈਂਟ ਨਹੀਂ ਕੀਤਾ, ਕਦੇ ਕੋਈ ਕਲੇਮ ਨਹੀਂ ਲਿੱਤਾ, ਪਰ ਫਿਰ ਵੀ ਜਦੋਂ ਰਿਨਿਊਲ ਆਉਂਦੀ ਹੈ ਤਾਂ ਜਿਹੜੀ ਇੰਸ਼ੋਰੈਂਸ ਕੰਪਨੀਆਂ ਨੇ ਉਹ ਚਿੱਠੀਆਂ ਘੱਲ ਦਿੰਦੀਆਂ ਨੇ। ਤਾਂ ਤੁਸੀਂ ਕੀ ਸਮਝਦੇ ਹੋ ਵੀ ਪ੍ਰੀਮੀਅਮ ਕਿਉਂ ਵੱਧ ਰਿਹਾ? ਕਿ ਇੰਸ਼ੋਰੈਂਸ ਕੰਪਨੀਆਂ ਜ਼ਿੰਮੇਵਾਰ ਨੇ, ਸਰਕਾਰ ਜ਼ਿੰਮੇਵਾਰ ਨੇ, ਜਾਂ ਫਿਰ ਜਿਹੜੇ ਕਲੇਮ ਵੱਧ ਰਹੇ ਨੇ ਉਹ ਜ਼ਿੰਮੇਵਾਰ ਨੇ? ਕੀ ਤੁਸੀਂ ਕਦੇ ਆਪਣੇ ਇੰਸ਼ੋਰੈਂਸ ਰਿਨਿਊਅਲ 'ਤੇ ਹੈਰਾਨ ਹੋਏ ਕਿ ਬਿਨਾਂ ਕਿਸੇ ਕਾਰਨ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਜਿਹੜਾ ਉਹ ਵੱਧ ਗਿਆ ਹੈ? ਕਿ ਨਵੇਂ ਜਿਹੜੇ ਬਦਲਾਵ ਹੈ ਜਿਹੜੇ 1 ਜੁਲਾਈ ਤੋਂ ਲਾਗੂ ਹੋਣੇ ਸੱਚਮੁੱਚ ਦੇ ਵਿੱਚ ਕੰਜ਼ਿਊਮਰਸ ਨੂੰ ਇਹਦਾ ਫਾਇਦਾ ਦੇਣਗੇ, ਜਾਂ ਲੋਕ ਘੱਟ ਕਵਰੇਜ ਲੈ ਕੇ ਵੱਡੇ ਖਤਰੇ ਦੇ ਵਿੱਚ ਪੈ ਜਾਣਗੇ? ਸੋ ਇੱਦਾਂ ਦੇ ਕਈ ਸਵਾਲ ਹੈ ਜਦੋਂ ਖਬਰਾਂ ਆਉਂਦੀਆਂ ਨੇ ਤਾਂ ਮੇਰੇ ਆਮ ਆ ਜਾਂਦੇ ਨੇ, ਕਿਉਂਕਿ ਜਿਹੜੀ ਖਬਰ ਪੜ੍ਹਨ ਦੇ ਵਿੱਚ ਕਈ ਵਾਰ ਬਹੁਤ ਵਧੀਆ ਲੱਗਦੀ ਹੈ, ਪਰ ਉਹਦੇ ਨਾਲ ਕਈ ਕੁਛ ਹੈ ਜਿਹੜਾ ਜੁੜਿਆ ਹੁੰਦਾ ਜਦੋਂ ਆਪਾਂ ਉਸ ਖਬਰ ਦੀਆਂ ਪਰਤਾਂ ਫਰੋਲਦੇ ਹਾਂ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਾਹਿਬ ਨੇ ਆਪਣੀ ਲੋਕਪ੍ਰਿਯਤਾ ਵਿੱਚ ਆ ਰਹੀ ਗਿਰਾਵਟ ਕਾਰਨ ਸਰਵੇਖਰਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ। ਉਹ ਕਹਿੰਦੇ ਵੀ ਮੀਡੀਆ ਵਾਲੇ ਤਾਂ ਭਾਈ ਮੇਰੇ ਮਗਰ ਹੀ ਪਏ ਹੈ, ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਕਿਉਂ। ਤੇ ਉਹਨਾਂ ਨੇ ਕਿਹਾ ਵੀ ਪੋਲ ਨੰਬਰ ਲੋਕਾਂ ਵਿੱਚ ਉਹਨਾਂ ਦੀ ਅਸਲ ਪਕੜ ਨੂੰ ਨਹੀਂ ਦਰਸਾਉਂਦੇ ਹੋਏ। ਉਹਨਾਂ ਨੇ ਨਾਲ ਹੀ ਕਿਹਾ ਵੀ ਮੈਂ ਜਸਟਿਨ ਟਰੂਡੋ ਨਹੀਂ ਹਾਂ, ਅਤੇ ਦਾਅਵਾ ਕੀਤਾ ਕਿ ਅਜੇ ਵੀ ਓਨਟਾਰੀਓ ਦੇ ਲੋਕ ਹੈ ਜਿਹੜੇ ਉਹਨਾਂ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਜੁੜੇ ਹੋਏ ਹੈ। ਫੋਰਡ ਸਾਹਿਬ ਦਾ ਮੰਨਣਾ ਕਿ ਸਰਵੇਖਣ ਕਈ ਵਾਰ ਲੋਕਾਂ ਦੀ ਅਸਲ ਸੋਚ ਅਤੇ ਚੋਣਾਂ ਦੇ ਨਤੀਜਿਆਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਦਿਖਾਉਂਦੇ। ਇਹ ਟਿੱਪਣੀ ਦੋਸਤੋ ਉਸ ਵੇਲੇ ਆਈ ਜਦੋਂ ਕੁਝ ਕੱਲ੍ਹ ਜਿਹੜੇ ਤਾਜ਼ਾ ਸਰਵੇਖਣਾਂ ਦੇ ਵਿੱਚ ਉਹਨਾਂ ਦੀ ਅਪਰੂਵਲ ਰੇਟਿੰਗ ਦੇ ਵਿੱਚ ਹੈ ਜਿਹੜੀ ਗਿਰਾਵਟ ਦਰਸਾਈ ਗਈ। ਇਸ ਦੇ ਬਾਵਜੂਦ ਫੋਰਡ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਆਪਣੀਆਂ ਨੀਤੀਆਂ ਅਤੇ ਓਨਟਾਰੀਓ ਦੇ ਲੋਕਾਂ ਵਾਸਤੇ ਕੀਤੇ ਜਿਹੇ ਕੰਮਾਂ ਦੇ ਉੱਤੇ ਉਹਨਾਂ ਦਾ ਪੂਰੀ ਤਰ੍ਹਾਂ ਧਿਆਨ ਹੈ ਜਿਹੜਾ ਉਹ ਕੇਂਦਰਿਤ ਹੈ। ਸੋ ਨਾਲ ਦੀ ਨਾਲ ਇੱਕ ਜਿਹੜੀ ਹੋਰ ਖਬਰ ਇਹ ਆਈ ਹੈ ਵੀ ਕੈਨੇਡਾ ਦੇ ਵਿੱਚ ਘਰਾਂ ਦੀਆਂ ਵੱਧਦੀਆਂ ਕੀਮਤਾਂ ਅਤੇ ਮਹਿੰਗੇ ਜੀਵਨ ਖਰਚ ਕਾਰਨ, ਕਿਉਂਕਿ ਲਾਈਫ ਸਟਾਈਲ ਹੈ ਜਿਹੜਾ ਮਹਿੰਗਾ ਹੋ ਰਿਹਾ ਹੈ, ਲੋਕ ਹੈ ਜਿਹੜੇ ਵੱਡੇ ਸ਼ਹਿਰਾਂ ਤੋਂ ਛੋਟੇ ਅਤੇ ਵਧੇਰੇ ਕਿਫਾਇਤੀ ਸ਼ਹਿਰਾਂ ਵੱਲ ਜਾਣ ਬਾਰੇ ਸੋਚ ਰਹੇ ਹਨ। ਇੱਕ ਨਵੇਂ ਸਰਵੇਖਣ ਮੁਤਾਬਕ ਕਈ ਕੈਨੇਡੀਅਨ ਕਹਿੰਦੇ ਹਨ ਕਿ ਜੇਕਰ ਉਹਨਾਂ ਨੂੰ ਵਧੀਆ ਨੌਕਰੀ ਜਾਂ ਫਿਰ ਰਿਮੋਟ ਵਰਕ ਦੀ ਸਹੂਲਤ ਮਿਲੇ ਤਾਂ ਉਹ ਦੇਸ਼ ਦੇ ਸਭ ਤੋਂ ਸਸਤੇ ਅਤੇ ਕਿਫਾਇਤੀ ਸ਼ਹਿਰ ਵਿੱਚ ਜਾਣ ਨੂੰ ਤਿਆਰ ਹਨ। ਸਰਵੇਖਣ ਵਿੱਚ ਘਰਾਂ ਦੀਆਂ ਕੀਮਤਾਂ, ਕਿਰਾਏ, ਰੋਜ਼ਾਨਾ ਦੇ ਖਰਚੇ ਅਤੇ ਜੀਵਨ ਦੀ ਗੁਣਵੱਤਾ, ਮਤਲਬ ਇੱਕ ਕੁਆਲਿਟੀ ਲਾਈਫ ਸਟਾਈਲ ਹੈ ਜਿਹੜਾ ਉਹਨੂੰ ਮੁੱਖ ਕਾਰਨ ਵਜੋਂ ਜਿਹੜੇ ਇਹ ਕੁਝ ਕੁ ਪੁਆਇੰਟਸ ਹੈ ਜਿਹੜੇ ਉਹ ਸਾਹਮਣੇ ਆਏ ਨੇ। ਖਾਸ ਕਰਕੇ ਜਿਹੜੇ ਨੌਜਵਾਨ ਪਰਿਵਾਰ ਅਤੇ ਕਿਰਾਏ 'ਤੇ ਰਹਿਣ ਵਾਲੇ ਲੋਕ ਹੈ ਕਹਿੰਦੇ ਹਨ ਕਿ ਜੇਕਰ ਉਹਨਾਂ ਨੂੰ ਘੱਟ ਖਰਚੇ ਦੇ ਵਿੱਚ ਵਧੀਆ ਜੀਵਨ ਮਿਲ ਸਕੇ ਤਾਂ ਉਹ ਟੋਰੋਂਟੋ, ਵੈਨਕੂਵਰ ਜਾਂ ਹੋਰ ਮਹਿੰਗੇ ਸ਼ਹਿਰ ਛੱਡਣ ਬਾਰੇ ਗੰਭੀਰਤਾ ਦੇ ਨਾਲ ਸੋਚ ਸਕਦੇ ਹਨ। ਤੇ ਉੱਥੇ ਹੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਜਿਹੜੇ ਰਾਜਦੂਤ ਨੇ ਪੀਟ ਹੋਇਸਟਰ, ਉਹਨਾਂ ਨੇ ਕਿਹਾ ਵੀ ਕੈਨੇਡਾ ਤੇ ਅਮਰੀਕਾ ਵਿਚਕਾਰ ਜਿਹੜਾ ਕੁਜ਼ਮਾ, ਜਿਹਨੂੰ ਆਪਾਂ ਕੈਨੇਡਾ ਯੂਨਾਈਟਿਡ ਸਟੇਟ ਮੈਕਸੀਕੋ ਐਗਰੀਮੈਂਟ ਕਹਿ ਦਿੰਦੇ ਹਾਂ, ਦੀ ਸਮੀਖਿਆ ਅਤੇ ਨਵੇਂ ਸਮਝੌਤੇ ਨੂੰ ਅਜੇ ਤੱਕ ਕੋਈ ਵੱਡੀ ਤਰੱਕੀ ਨਹੀਂ ਹੋਈ। ਉਹਨਾਂ ਦੇ ਮੁਤਾਬਕ ਦੋਵੇਂ ਦੇਸ਼ ਹੈ ਜਿਹੜੇ ਹਜੇ ਵੀ ਕਿਸੇ ਸਮਝੌਤੇ ਦੇ ਨੇੜੇ ਨਹੀਂ ਹਨ, ਜਦੋਂ ਕਿ 1 ਜੁਲਾਈ ਹੈ ਜਿਹੜੀ ਆਪਾਂ ਨੂੰ ਪਤਾ ਵੀ ਉਹ ਮਹੱਤਵਪੂਰਨ ਸਮਾਂ ਸੀਮਾ ਤੇਜ਼ੀ ਦੇ ਨਾਲ ਹੈ ਜਿਹੜੀ ਨੇੜੇ ਆ ਰਹੀ ਹੈ। ਕੁਜ਼ਮਾ ਜੋ ਪਹਿਲਾਂ ਨੈਫਟਾ ਦੀ ਥਾਂ ਲਾਗੂ ਹੋਇਆ ਸੀ, ਉੱਤਰੀ ਅਮਰੀਕਾ ਦੇ 3 ਦੇਸ਼ਾਂ ਕੈਨੇਡਾ, ਯੂਨਾਈਟਿਡ ਸਟੇਟ ਅਤੇ ਮੈਕਸੀਕੋ ਵਿਚਕਾਰ ਵਪਾਰ ਨੂੰ ਹੈ ਜਿਹੜਾ ਇਹ ਨਿਯਮਤ ਕਰਦਾ, ਅਤੇ ਇਸ ਸਮਝੌਤੇ ਦੀ 2026 ਦੇ ਵਿੱਚ ਲਾਜ਼ਮੀ ਸਮੀਖਿਆ ਜਿਹੜੀ ਹੈ ਹੋਣੀ ਹੈ। ਸੋ ਦੋਸਤੋ, ਅੱਜ 24 ਜੂਨ ਹੈ, 24 ਜੂਨ ਦਾ ਇਤਿਹਾਸ ਹੈ ਜਿਹੜਾ ਆਪਣੇ ਵਿੱਚ ਕੀ ਕੁਝ ਸਮੋਈ ਬੈਠਾ। ਕਹਿੰਦੇ 24 ਜੂਨ 1206 ਨੂੰ ਮੁਹੰਮਦ ਗੋਰੀ ਦੀ ਮੌਤ ਤੋਂ ਬਾਅਦ ਉਸ ਦੇ ਤੁਰਕੀ ਦੇ ਗੁਲਾਮ ਜਰਨੈਲ ਕੁਤਬ ਉਦ ਦੀਨ ਐਬਕ ਦੀ ਲਾਹੌਰ ਵਿਖੇ ਤਾਜਪੋਸ਼ੀ ਹੋਈ ਸੀ, ਤੇ 24 ਜੂਨ 1885 ਨੂੰ ਮਾਸਟਰ ਤਾਰਾ ਸਿੰਘ ਜੀ ਦਾ ਜਨਮ ਪਿੰਡ ਹਰਿਆਲ, ਤਹਿਸੀਲ ਗੁਜਰ ਖਾਨ, ਜ਼ਿਲ੍ਹਾ ਰਾਵਲਪਿੰਡੀ ਵਿਖੇ ਪਿਤਾ ਬਖਸ਼ੀ ਗੋਪੀ ਚੰਦ ਦੇ ਘਰ ਹੋਇਆ, ਤੇ 24 ਜੂਨ 1908 ਨੂੰ, ਤੁਹਾਨੂੰ ਇਹ ਸ਼ਾਇਦ ਕਈਆਂ ਨੂੰ ਪਤਾ ਹੋਵੇ ਤਾਂ ਕਈਆਂ ਨੂੰ ਨਾ ਪਤਾ ਹੋਵੇ, ਸੋ 24 ਜੂਨ 1908 ਨੂੰ ਅੰਮ੍ਰਿਤਸਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਮਿੱਤਰੋ ਹੋਈ ਸੀਗੀ, ਤੇ ਅੱਜ ਦੇ ਹੀ ਦਿਨ 24 June 1987 ਨੂੰ ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀ ਲਿਓਨ ਮੈਸੀ ਦਾ ਜਨਮ ਅਰਜਨਟੀਨਾ ਦੇ ਵਿੱਚ ਹੋਇਆ ਸੀਗਾ। ਮੈਸੀ ਸਾਹਿਬ ਨੇ ਜਿਹੜਾ ਪਰਸੋਂ ਜਿਹੜਾ ਮੈਚ ਹੋਇਆ ਸੀਗਾ ਅਰਜਨਟੀਨਾ ਅਤੇ ਆਸਟਰੀਆ ਦੇ ਖਿਲਾਫ, ਉਹਦੇ ਵਿੱਚ 2 ਗੋਲ ਕਰਕੇ ਉਹ ਵਰਲਡ ਕੱਪ ਦੇ ਵਿੱਚ ਟੌਪ ਸਕੋਰਰ ਹੈ ਜਿਹੜੇ ਹੋ ਚੁੱਕੇ ਨੇ। ਸੋ ਬਹੁਤ ਸਾਰੇ ਮਾਹਿਰ ਇਹ ਮੰਨਦੇ ਨੇ ਵੀ ਇਹ ਗੋਟ ਨੇ। ਹਾਂਜੀ, ਸੋ ਲਿਓਨ ਮੈਸੀ ਨੋ ਡਾਊਟ, ਮੈਸੀ ਅਤੇ ਰੋਨਾਲਡੋ ਇਹਨਾਂ ਦੇ ਵਿਚਕਾਰ ਜਿਹੜਾ ਕਿਹੜਾ ਸਭ ਤੋਂ ਵਧੀਆ ਖਿਡਾਰੀ ਹੈ, ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਇਹ ਮੁਕਾਬਲਾ ਬਣਦਾ ਹੀ ਰਹਿੰਦਾ ਆ। ਸੋ ਦੋਸਤੋ ਆਓ ਇੱਕ ਦੋ ਸਵਾਲ, ਇੱਕ ਦੋ ਖਬਰਾਂ ਦੇ ਉੱਤੇ ਸਵਾਲ, ਉਹਦੇ 'ਤੇ ਤੁਸੀਂ ਆਪਣੀ ਟੀਕਾ ਟਿੱਪਣੀ ਕਰ ਸਕਦੇ ਹੋ। ਬਾਕੀ ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ, ਤੋ ਕੋਈ ਤੁਹਾਡੇ ਤੱਕ ਕੋਈ ਹੋਰ ਖਬਰਸਾਰ ਹੈ, ਤੁਸੀਂ ਸਾਡੇ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਅਤੇ ਮੋਰ ਦੈਨ ਵੈਲਕਮ। 905-673-3337 9056733337 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਤੇ ਆਓ ਫਿਰ ਇੱਕ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਫਿਰ ਜਿਹੜੀਆਂ 2 ਕੁ ਸਟੋਰੀਜ਼ ਨੇ ਉਹਨਾਂ ਦੇ ਉੱਤੇ ਫਿਰ ਤੁਹਾਡੇ ਵਿਚਾਰ ਲੈਣ ਦੀ ਕੋਸ਼ਿਸ਼ ਹੋਵੇਗੀ। ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਉਹ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਬੜੇ ਚਿਰ ਬਾਅਦ ਜਿਹੜਾ ਗੀਤ ਲਾਇਆ ਸੀ, ਉਮੀਦ ਕਰਦਾ ਇਹ ਵੀ ਗੀਤ ਤੁਸੀਂ ਪਸੰਦ ਕਰੋਗੇ।
1: ਜ਼ਿੰਦਗੀ ਜੀ ਆਪੇ ਜਿਉਣਾ ਸਿਖਾਉਂਦੀ ਹੈ, ਅਸੀਂ ਜ਼ਿੰਦਗੀ ਨੂੰ ਪਲੈਨ ਕਰਦੇ ਹਾਂ, ਸਾਡੇ ਹਿਸਾਬ ਨਾਲ ਜ਼ਿੰਦਗੀ ਨਹੀਂ ਚੱਲਦੀ, ਸਾਨੂੰ ਜ਼ਿੰਦਗੀ ਦੇ ਹਿਸਾਬ ਨਾਲ ਚੱਲਣਾ ਪੈਂਦਾ, ਪਰਫੋਰਮੈਂਸ ਤਾਂ ਅਸੀਂ ਕਰਦੇ ਰਹਿੰਦੇ ਹਾਂ। ਇਸ ਟਾਈਮ ਮੈਂ ਤਾਂ ਮੈਂ ਉੱਥੇ ਜਾ ਰਿਹਾ ਜਿੱਥੇ ਕੋਈ ਕਹਿ ਰਿਹਾ ਕਿ ਆ ਜਾ ਯਾਰ, ਆ ਜੀ ਲਾ ਜਾ, ਮਿਲ ਜਾ ਮਿਲ ਜਾ। ਬਾਕੀ ਸਿੰਗਰ ਹੈ, ਇਹ ਤਾਂ ਗਾਇਕੀ ਹੈ, ਰਾਈਟਰ ਲਾ ਲਓ, ਮਾਈਕ ਹੱਥ 'ਚ ਆ ਗਿਆ ਫਿਰ ਗਾਉਣਾ ਨਹੀਂ ਰਹਿ ਜਾਂਦਾ, ਕਿਉਂਕਿ ਹੁਣ ਮੈਂ ਵੀ ਬਹੁਤ ਚਿਰ ਚੁੱਪ ਲੈ ਲਿਆ, ਉਦਾਸ ਰਹਿ ਕੇ ਦੇਖ ਲਿਆ।
2: ਤੂੰ ਵੀ ਡਰ ਵੇਂ ਤੂੰ

ਜੀ ਹਾਂ ਦੋਸਤੋ, ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ। ਆਪਣੇ ਦੰਦਾਂ ਦੀ ਮਸੂੜਿਆਂ ਦੀ ਸੇਫਟੀ ਵਾਸਤੇ, ਉਹਨਾਂ ਦੀ ਸਾਂਭ ਸੰਭਾਲ ਵਾਸਤੇ ਤੁਸੀਂ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਹ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ ਜਿਹੜੇ ਤੁਹਾਡੇ ਲਈ ਲੈ ਕੇ ਆਏ ਨੇ ਇੱਕ ਸੁਵਿਧਾਜਨਕ ਸੇਵਾ। ਇਹ ਕਹਿੰਦੇ ਅਸੀਂ ਤੁਹਾਡੇ ਕੋਲ ਆਉਂਦੇ ਹਾਂ, ਤੁਸੀਂ ਸਿਰਫ ਇੱਕ ਕਾਲ ਘੁਮਾਉਣੀ ਹੈ ਤੇ ਉਹ ਨੰਬਰ ਹੈ 6479690008 ਤੇ ਤੁਸੀਂ ਇਹ ਨੰਬਰ ਤੇ ਹੈ ਜਿਹੜਾ ਕਾਲ ਘੁਮਾਉਣੀ ਹੈ ਤੇ ਇਹਨਾਂ ਨੇ ਆਪਣਾ ਜਿਹੜਾ ਟਰੱਕ ਹੈ ਤੁਹਾਡੇ ਡਰਾਈਵੇ ਤੇ ਲਾ ਦੇਣਾ ਤੇ ਉੱਥੇ ਪੂਰੇ ਪਰਿਵਾਰ ਦੀ ਹੈ ਜਿਹੜੀ ਓਰਲ ਹੈਲਥ ਦਾ ਇਹ ਟੇਕ ਕੇਅਰ ਕਰਦੇ ਨੇ, ਡੈਂਟਲ ਦਾ ਟੇਕ ਕੇਅਰ ਕਰਦੇ ਨੇ। ਕਈ ਵਾਰ ਬੱਚਿਆਂ ਦੇ ਬ੍ਰੇਸਿਸ ਪਵਾਉਣੇ ਨੇ ਜਾਂ ਫਿਰ ਤੁਸੀਂ ਆਪਣੇ ਦੰਦਾਂ ਦੀ ਕਲੀਨਿੰਗ ਕਰਾਉਣੀ ਹੈ, ਹਰ 6 ਮਹੀਨੇ ਬਾਅਦ ਕਲੀਨਿੰਗ ਹੈ ਜਿਹੜੀ ਦੰਦਾਂ ਦੀ ਇੱਕ ਰੈਕੋਮੈਂਡਡ ਹੈ ਉਹ ਕਰਾਉਣੀ ਚਾਹੀਦੀ ਹੈ, ਜਿਸ ਦੇ ਨਾਲ ਤੁਹਾਡੇ ਦੰਦ ਤੇ ਮਸੂੜੇ ਹੈ ਜਿਹੜੇ ਉਹ ਮਜ਼ਬੂਤ ਰਹਿੰਦੇ ਨੇ। ਸੋ ਤੁਸੀਂ ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਹਿੰਦੇ ਆ ਆਪਣੀ ਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ 6479690008 ਤੇ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਨਾਲ ਸੰਪਰਕ ਕਰ ਸਕਦੇ ਹੋ। ਕਹਿੰਦੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ। ਸੋ ਉੱਥੇ ਹੀ ਤੁਸੀਂ ਟਰੱਕਾਂ ਟ੍ਰੇਲਰਾਂ ਦਾ ਕੋਈ ਵੀ ਕੰਮ ਕਰਾਉਣਾ ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ। PM ਇੰਸਪੈਕਸ਼ਨ ਜਿਹੜੀ ਹੁੰਦੀ ਹੈ ਉਹ ਕੰਪਲੀਮੈਂਟਰੀ ਫ੍ਰੀ ਆਫ ਕੋਸਟ ਕੀਤੀ ਜਾਵੇਗੀ। ਬਾਕੀ ਤੁਸੀਂ ਐਮਿਸ਼ਨ ਟੈਸਟ, ਐਨੂਅਲ ਸੇਫਟੀ, ਆਇਲ ਚੇਂਜ, ਇੰਜਨ ਰਿਪੇਅਰ ਜਾਂ ਫਿਰ DPF ਸਿਸਟਮ ਰਿਪੇਅਰ, ਟਰਾਂਸਮਿਸ਼ਨ ਡੈਫ ਰੀਬਲਟ, ਮਤਲਬ ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਉੱਤੇ। ਸੋ ਤੁਸੀਂ ਕਿੱਥੇ ਜਾਣਾ, ਤੁਸੀਂ ਜਾਣਾ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ ਦੋਸਤੋ। ਹਾਈਵੇ 401 ਤੋਂ ਐਗਜ਼ਿਟ 320 ਤੇ ਹਾਈਵੇ ਤੋਂ ਸਿਰਫ 4 ਮਿੰਟ ਦੀ ਦੂਰੀ ਤੇ ਇਹ ਨੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਫੁੱਲੀ ਸਿਕਿਉਰਡ 24 ਆਵਰ ਸਿਕਿਉਰਟੀ ਦੇ ਨਾਲ ਇਹ ਫੈਂਸ ਚ ਇਹਨਾਂ ਦਾ ਗਰਾਜ ਹੈ। ਸੋ 519-490-61 519-400-9061 ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਭੰਗੜਾ ਗਿੱਧਾ ਸਿੱਖਣਾ ਚਾਹੁੰਦੇ ਹੋ ਤਾਂ ਫਿਰ ਦੋਸਤੋ ਤੁਸੀਂ ਦਾ ਭੰਗੜਾ ਅਕੈਡਮੀ, ਨਾ ਹੀ ਬੜਾ ਖੂਬਸੂਰਤ ਹੈ, ਦਾ ਭੰਗੜਾ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ। ਤੁਸੀਂ ਆਪ ਜੁਆਇਨ ਕਰਾਉਣਾ, ਆਪਣੇ ਬੱਚਿਆਂ ਨੂੰ ਜੁਆਇਨ ਕਰਾਉਣਾ, ਬ੍ਰੈਂਪਟਨ ਦੇ ਐਨ ਗੜ੍ਹ ਦੇ ਵਿੱਚ ਵਿਲੀਅਮ ਪਾਰਕਵੇ ਅਤੇ ਏਅਰਪੋਰਟ ਦੇ ਇੰਟਰਸੈਕਸ਼ਨ ਦੇ ਕੋਲ ਦਾ ਭੰਗੜਾ ਅਕੈਡਮੀ ਖੁੱਲ੍ਹ ਚੁੱਕੀ ਹੈ ਅਤੇ ਉੱਥੇ ਇਸ ਵਕਤ ਹੈ ਜਿਹੜਾ ਇਨਰੋਲ ਕੀਤਾ ਜਾ ਰਿਹਾ ਸਮਰ ਕੈਂਪ, ਜੋ ਕਿ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣਗੇ। ਸੋ ਵਧੇਰੇ ਜਾਣਕਾਰੀ ਵਾਸਤੇ ਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਜਿਹੜੀ ਟੀਮ ਹੈ ਇੱਕ ਤਾਂ ਵੱਖ ਵੱਖ ਵੱਡੇ ਮੰਚਾਂ ਦੇ ਉੱਤੇ ਭੰਗੜਾ ਪਰਫੋਰਮੈਂਸ ਕਰ ਚੁੱਕੀ ਹੈ, ਵੱਡੇ ਵੱਡੇ ਕੱਪ ਹੈ ਜਿਹੜੀ ਉਹ ਜਿੱਤ ਚੁੱਕੀ ਹੈ ਅਤੇ ਹੋਰ ਕਈ ਟ੍ਰੈਡੀਸ਼ਨਲ ਸਾਜ਼ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਭੰਗੜਾ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ। 647-7-76-72 6475077672 ਤੇ ਹੈ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਬੱਚਿਆਂ ਦਾ ਉਹਨਾਂ ਦਾ ਲੈਵਲ ਦੇ ਕੇ ਉਹਨਾਂ ਨੂੰ ਉਸ ਲੈਵਲ ਦੀ ਕਲਾਸ ਦੇ ਵਿੱਚ ਪਾਇਆ। ਜੇ ਤੁਸੀਂ ਬਿਗਨਰ ਹੋ ਤਾਂ ਬਿਗਨਰ ਤੋਂ ਸਟਾਰਟ ਕਰਦੇ ਹੋ, ਜੇ ਤੁਸੀਂ ਥੋੜ੍ਹਾ ਮੋਟਾ ਸਿੱਖਿਆ ਹੋਇਆ ਤਾਂ ਫਿਰ ਉਸ ਮੁਤਾਬਕ ਹੈ ਜਿਹੜਾ ਤੁਹਾਨੂੰ ਉਸ ਕਲਾਸ ਦੇ ਵਿੱਚ ਅਤੇ ਉਸ ਏਜ ਦੇ ਗਰੁੱਪ ਦੇ ਬੱਚਿਆਂ ਦੇ ਵਿੱਚ ਜਿਹੜਾ ਪਾਇਆ ਜਾਂਦਾ। ਸੋ ਭੰਗੜਾ ਗਿੱਧਾ ਵਾਸਤੇ ਦਾ ਭੰਗੜਾ ਅਕੈਡਮੀ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ 6475077672 ਤੇ ਸੰਪਰਕ ਕੀਤਾ ਜਾ ਸਕਦਾ। ਤੇ ਦੋਸਤੋ ਡਰੀਮ ਹੋਮ ਅਪਲਾਈਸਿਸ, ਕੋਈ ਵੀ ਅਪਲਾਈਸਿਸ ਬਾਏ ਕਰਨਾ ਤਾਂ ਫਿਰ ਡਰੀਮ ਹੋਮ ਅਪਲਾਈਸਿਸ। ਕਹਿੰਦੇ ਕੋਈ ਵੀ ਕੈਨੇਡਾ ਦੇ ਵਿੱਚ ਕੋਈ ਵੀ ਤੁਹਾਨੂੰ ਲੱਗਦਾ ਤੁਹਾਨੂੰ ਡੀਲ ਮਿਲ ਰਹੀ ਹੈ, ਇੱਕ ਵਾਰ ਸਾਡੇ ਕੋਲ ਲੈ ਕੇ ਆ ਜਾਓ, ਅਸੀਂ ਮੈਚ ਨਹੀਂ ਅਸੀਂ ਉਹਨੂੰ ਬੀਟ ਕਰਾਂਗੇ। ਤਾਂ ਹੀ ਨਾਮ ਵੀ ਹੈ ਜਿਹੜਾ ਡਰੀਮ ਹੋਮ ਅਪਲਾਈਸਿਸ, ਅਪਲਾਈਸਿਸ ਇੱਕ ਲੈਣੇ ਜਾਂ ਫਿਰ ਬੰਡਲ ਪੈਕੇਜ।
ਚੈਲੰਜਸ ਲੈ ਨੇ। ਡਰੀਮ ਹੋਮ ਅਪਲਾਇੰਸਸ ਦੀ ਟੀਮ ਨੰਬਰ ਹੈ ਜੀ 905-805-3000 905-805-3000 ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ 2915 ਅਰਜਨਟੀਆ ਰੋਡ ਮਿਸੀਸਾਗਾ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 ਤੇ ਡਰੀਮ ਹੋਮ ਅਪਲਾਇੰਸਸ ਦੀ ਟੀਮ ਨੂੰ ਵੀ ਹੈ ਜਿਹੜਾ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੋ ਆਓ ਇੱਕ ਦੋ ਜਿਹੜੀਆਂ ਸਟੋਰੀਜ਼ ਜਿਹਦੇ ਤੇ ਆਪਾਂ ਗੱਲਬਾਤ ਕਰਨੀ ਹੈ ਉਹਨਾਂ ਵੱਲ ਹੁਣ ਆਪਾਂ ਰੁੱਖ ਕਰਦੇ ਹਾਂ।

ਜੀ ਹਾਂ ਦੋਸਤੋ, ਆਓ ਫਿਰ ਇੱਕ ਜਿਹੜੀ ਸਟੋਰੀ ਹੈ ਜਿਹੜੀ ਉੱਦਾਂ ਥੋੜ੍ਹੀ ਜਿਹੀ ਮੈਂ ਪੰਛੀ ਝਾਤ ਵੀ ਮਾਰੀ ਆ। ਇੱਕ ਖਬਰ ਜਿਹੜੀ ਕਿ ਰਿਪੋਰਟ ਵੀ ਆਈ ਹੈ, ਉਸ ਤੋਂ ਪਹਿਲਾਂ ਜਿਹੜੀਆਂ ਤਾਜ਼ੀਆਂ ਦੋ ਰਿਪੋਰਟਾਂ ਆਈਆਂ ਨੇ। ਇੱਕ ਮੇਰਾ ਸਵਾਲ ਹੈ ਉਹਦੇ ਵਿੱਚ, ਦੇਖੋ ਆਪਾਂ ਜਦੋਂ ਵੀ ਗੈਸ ਸਟੇਸ਼ਨ ਤੇ ਜਾਂਦੇ ਹਾਂ ਉੱਥੇ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਗੈਸ ਜਿਹੜੀ ਰੈਗੂਲਰ ਗੈਸ ਜਿਹੜੀ ਪੈਸੰਜਰ ਗੱਡੀਆਂ ਦੇ ਵਿੱਚ ਪੈਂਦੀ ਹੈ, ਤੇ ਦੂਸਰਾ ਹੁੰਦਾ ਡੀਜ਼ਲ। ਆਪਾਂ ਹਮੇਸ਼ਾ ਦੇਖਿਆ ਜਾਂ ਆਪਾਂ ਜਿੱਥੋਂ ਆਏ ਹਾਂ, ਬੈਕ ਹੋਮ ਦੇ ਵਿੱਚ ਕੀ ਹੁੰਦਾ ਸੀਗਾ, ਜਿਹੜਾ ਤੇਲ ਸੀ, ਜਿਹੜਾ ਗੈਸ ਜਿਹਨੂੰ ਆਪਾਂ ਜਾਂ ਪੈਟਰੋਲ ਕਹਿ ਦਈਏ, ਉਹ ਮਹਿੰਗਾ ਹੁੰਦਾ ਸੀਗਾ, ਤੇ ਜਿਹੜਾ ਡੀਜ਼ਲ ਹੁੰਦਾ ਸੀਗਾ ਉੱਥੇ ਸਸਤਾ ਹੁੰਦਾ ਸੀ। ਪਰ ਇੱਥੇ ਆਪਾਂ ਜਿਹੜਾ ਪੁੱਠਾ ਦੇਖਿਆ, ਇੱਥੇ ਜਿਹੜੀ ਗੈਸ ਹੈ ਜਿਹੜੀ ਉਹ ਆ ਜਿਹੜਾ ਉਹ ਸਸਤੀ ਹੈ, ਪੈਟਰੋਲ ਸਸਤਾ ਆ ਤੇ ਡੀਜ਼ਲ ਆ ਜਿਹੜਾ ਇੱਥੇ ਮਹਿੰਗਾ ਆ। ਸੋ ਇਹ ਜਿਹੜਾ ਆ ਓਪੋਜ਼ਿਟ ਕਿਉਂ ਆ, ਇੱਥੇ ਕੀ ਕਾਰਨ ਹੈ, ਕੀ ਤੁਹਾਨੂੰ ਪਤਾ ਹੈ ਵੀ ਇਹ ਕੀ ਕਾਰਨ ਹੈ ਵੀ ਇੱਥੇ ਜਦੋਂ ਆਪਾਂ ਗੈਸ ਸਟੇਸ਼ਨ 'ਤੇ ਜਾਂਦੇ ਹਾਂ, ਜਿਹੜਾ ਪੈਟਰੋਲ ਜਿਹੜਾ ਆਪਾਂ ਪਾਉਂਦੇ ਹਾਂ ਜਾਂ ਗੈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਪਾਉਂਦੇ ਹਾਂ, ਉਹ ਆ ਜਿਹੜੀ ਉਹ ਸਸਤੀ ਹੁੰਦੀ ਹੈ, ਪਰ ਡੀਜ਼ਲ ਦਾ ਪ੍ਰਾਈਸ ਆ ਜਿਹੜਾ ਇੱਥੇ ਮਹਿੰਗਾ ਆ। ਪਰ ਜੇ ਆਪਾਂ ਜੇ ਪੰਜਾਬ ਜਾਈਏ ਜਾਂ ਇੰਡੀਆ ਜਾਈਏ ਤਾਂ ਉੱਥੇ ਤੁਸੀਂ ਦੇਖੋ ਉੱਥੇ ਡੀਜ਼ਲ ਸਸਤਾ ਹੁੰਦਾ ਅਤੇ ਪੈਟਰੋਲ ਆ ਜਿਹੜਾ ਉਹ ਮਹਿੰਗਾ ਹੁੰਦਾ। ਸੋ ਕੀ ਕਾਰਨ ਹੈ ਇਹਨਾਂ ਦੋਨਾਂ ਦੇ ਵਿੱਚ, ਕੀ ਤੁਹਾਨੂੰ ਪਤਾ ਆ, ਕੋਈ ਟੈਕਨੀਕਲ ਨੁਕਤਾ, ਕੋਈ ਟੈਕਨੀਕਲ ਪੁਆਇੰਟ ਇਹਦੇ ਵਿੱਚ ਕੀ ਆ, ਤਾਂ ਜ਼ਰੂਰ ਦੱਸਿਓ। ਅਤੇ ਉੱਥੇ ਹੀ ਇੱਕ ਸਰਵੇ ਆਈ ਹੈ, ਸਟੱਡੀ ਹੋਈ ਹੈ, ਉਹਦੇ ਵਿੱਚ ਇਹ ਦੱਸਿਆ ਗਿਆ ਵੀ ਅੱਜ ਕੱਲ੍ਹ ਲੋਕ ਆ ਜਿਹੜੇ ਬਹੁਤ ਵੱਡੇ ਪੱਧਰ 'ਤੇ ਫੇਕ ਲਗਜ਼ਰੀ ਪ੍ਰੋਡਕਟਸ ਹੈ ਜਿਹੜੇ ਉਹ ਬਾਏ ਕਰਦੇ ਨੇ, ਕਿਉਂਕਿ ਇਹ ਜਿਹੜੇ ਅਸਲੀ ਪ੍ਰੋਡਕਟਸ ਹੈ ਜਿਹੜੇ ਉਹ ਕਹਿ ਲਓ ਅਫੋਰਡੇਬਿਲਟੀ ਤੋਂ ਬਾਹਰ ਹੋਣ ਕਰਕੇ ਜਿਹੜੇ ਫੇਕ ਲਗਜ਼ਰੀ ਪ੍ਰੋਡਕਟਸ ਹੈ ਜਿਹੜੇ ਉਹ ਬਾਏ ਕੀਤੇ ਜਾ ਰਹੇ ਨੇ। ਪੋਲਿਸਿੰਗ ਦੇ ਉੱਤੇ ਆ ਜਿਹੜੀ ਖਬਰ ਆਈ ਹੈ, ਕੱਲ੍ਹ ਵੀ ਚਲੋ ਅਸੀਂ ਗੱਲ ਕੀਤੀ ਸੀਗੀ, ਪਿਛਲੇ ਤਕਰੀਬਨ ਇੱਕ ਦੋ ਮਹੀਨਿਆਂ ਦੇ ਵਿੱਚ ਆਪਾਂ ਦੇਖਿਆ ਬਹੁਤ ਸਾਰੇ ਜਿਹੜੇ ਆਫਿਸਰਸ ਹੈ ਉਹਨਾਂ ਨੇ ਡਿਊਟੀ ਦੌਰਾਨ ਉਹਨਾਂ ਦੀਆਂ ਜਾਨਾਂ ਜਿਹੜੀਆਂ ਉਹ ਚਲੇ ਗਈਆਂ ਨੇ। ਅਤੇ ਹੁਣ ਆ ਜਿਹੜਾ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ, ਭਾਵੇਂ ਕਈ ਪੁਲਿਸ ਆਫਿਸਰਸ ਹੈ ਜਿਹੜੇ ਉਹ ਸ਼ਹੀਦ ਹੋ ਗਏ ਆਪਣੀ ਡਿਊਟੀ ਦੌਰਾਨ, ਪਰ ਕਹਿੰਦੇ ਵੀ ਹਜੇ ਜਿਹੜੀ ਇਸ ਟਾਈਮ ਪੁਲਿਸਿੰਗ ਹੋ ਰਹੀ ਹੈ ਉਹ ਬਹੁਤ ਸੇਫ ਹੈ, ਜਿਹੜੀ ਅੱਜ ਤੋਂ ਇੱਕ ਦਹਾਕੇ ਪਹਿਲਾਂ ਹੋ ਰਹੀ ਸੀਗੀ, ਉਹ ਉਦੋਂ ਖਤਰਨਾਕ ਸੀਗਾ, ਅਤੇ ਹੁਣ ਆ ਜਿਹੜੀ ਪੁਲਿਸਿੰਗ ਹੈ ਜਿਹੜੀ ਉਹ ਕਹਿੰਦੇ ਹਜੇ ਆ ਜਿਹੜੀ ਉਹ ਸੇਫ ਹੈ। ਸੋ ਇਹ ਕੁਝ ਕੁ ਜਿਹੜੀਆਂ ਅਪਡੇਟਸ ਆਈਆਂ ਸੀਗੀਆਂ। ਅਤੇ ਅੱਜ ਜਿਹੜੇ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ, ਤੁਸੀਂ ਆਪਣੇ ਮਨ ਨੂੰ ਵੀ ਪੁੱਛਿਓ, ਜੋ ਤੁਹਾਡਾ ਦਿਲ ਕਹਿੰਦਾ ਆ ਉਹਦਾ ਸਹੀ ਸਹੀ ਹੈ ਜਿਹੜਾ, ਮਤਲਬ ਟਰਾਂਸਪਰੈਂਸੀ ਦੇ ਨਾਲ ਅਤੇ ਓਨੈਸਟੀ ਦੇ ਨਾਲ ਜਿਹੜਾ ਜਵਾਬ ਦਿਓ। ਜਿੱਦਾਂ ਹੁਣ ਮੈਂ ਗੱਲ ਕੀਤੀ ਵੀ ਇੱਕ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਦੱਸਿਆ ਗਿਆ ਵੀ ਘਰਾਂ ਦੀਆਂ ਵਧਦੀਆਂ ਕੀਮਤਾਂ ਜਾਂ ਮਹਿੰਗੇ ਜੀਵਨ ਖਰਚੇ ਕਾਰਨ ਹੈ, ਬਹੁਤੇ ਲੋਕ ਹੈ ਜਿਹੜੇ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਦੇ ਵੱਲ ਜਾਂ ਫਿਰ ਵਧੇਰੇ ਕਿਫਾਇਤੀ ਜਿਹੜੇ ਸ਼ਹਿਰ ਨੇ ਉਹਨਾਂ ਵੱਲ ਜਾਣ ਬਾਰੇ ਸੋਚ ਰਹੇ ਨੇ। ਇਹ ਇੱਕ ਸਰਵੇਖਣ ਹੋਇਆ, ਉਹਦੇ ਮੁਤਾਬਕ ਜਿਹੜਾ ਕੈਨੇਡੀਅਨਸ ਦੇ ਉੱਤੇ ਕੀਤਾ ਗਿਆ ਉਹਨਾਂ ਉਹਦੇ ਮੁਤਾਬਕ ਹੈ ਜਿਹੜੀ ਇਹ ਰਿਪੋਰਟ ਹੈ ਜਿਹੜੀ ਉਹ ਆਈ ਹੈ। ਅਤੇ ਉਹਦੇ ਵਿੱਚ ਨੌਜਵਾਨ ਜਿਹੜੇ ਪਰਿਵਾਰ ਨੇ ਉਹ ਕਹਿੰਦੇ ਨੇ ਜੇਕਰ ਉਹਨਾਂ ਨੂੰ ਘੱਟ ਖਰਚੇ ਦੇ ਵਿੱਚ ਵਧੀਆ ਜੀਵਨ ਹੈ ਜਿਹੜਾ ਉਹ ਮਿਲਦਾ ਆ, ਵਧੀਆ ਕੁਆਲਿਟੀ ਲਾਈਫ ਸਟਾਈਲ ਜੇ ਮਿਲਦਾ ਨਹੀਂ, ਤਾਂ ਉਹ ਟੋਰੋਂਟੋ, ਵੈਨਕੂਵਰ ਜਾਂ ਹੋਰ ਮਹਿੰਗੇ ਜਿਹੜੇ ਸ਼ਹਿਰ ਹੈ ਉਹਨਾਂ ਨੂੰ ਛੱਡਣ ਬਾਰੇ ਗੰਭੀਰਤਾ ਦੇ ਨਾਲ ਸੋਚ ਸਕਦੇ ਨੇ। ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦਿਓ ਕਿ ਤੁਸੀਂ ਜੇ ਘਰਾਂ ਦੀਆਂ ਜਿਹੜੀਆਂ ਉੱਚੀਆਂ ਕੀਮਤਾਂ ਕਾਰਨ ਕਿਸੇ ਹੋਰ ਸ਼ਹਿਰ ਵਿੱਚ ਜਾਣ ਬਾਰੇ ਸੋਚਿਆ ਹੈ ਕਦੇ, ਇੱਦਾਂ ਸੋਚਿਆ ਵੀ ਯਾਰ ਉਸ ਸ਼ਹਿਰ ਜਾਂਦੇ ਹਾਂ ਉੱਥੇ

ਲਈਏ ਵੀ ਟੋਰੋਂਟੋ ਦਾ ਏਰੀਆ ਜਿਹੜਾ ਛੱਡ ਕੇ ਕਿਸੇ ਹੋਰ ਸ਼ਹਿਰ ਵੱਲ ਜਾਂ ਉੱਥੇ ਜਾ ਕੇ ਵਸਣਾ ਪਸੰਦ ਕਰੋਗੇ? ਆਪਾਂ ਕਈ ਉਦਾਹਰਨਾਂ ਦੇਖੀਆਂ, ਕਈ ਵਾਰ ਜਿਹੜੇ ਘਰਾਂ ਦੇ ਚੱਕਰ ਦੇ ਵਿੱਚ ਲੋਕ ਹੈ ਜਿਹੜੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਚਲੇ ਗਏ, ਪਰ ਉੱਥੇ ਦਿਲ ਨਹੀਂ ਲੱਗਿਆ, ਨਾ ਫਿਰ ਬੱਚਿਆਂ ਨੇ ਉੱਥੇ ਦਿਲ ਲਾਇਆ, ਅਤੇ ਫਿਰ ਉਹਨਾਂ ਨੂੰ ਆ ਜਿਹੜੀ ਵਾਪਸੀ ਕਰਨੀ ਪਈ ਹੈ। ਪਰ ਤੁਸੀਂ ਆ ਜਿਹੜਾ ਇਸ ਰਿਪੋਰਟ ਦੇ ਆਧਾਰ ਨੂੰ ਮੰਨਦੇ ਹੋਏ, ਤੁਹਾਡਾ ਜਿਹੜੇ ਮਨ ਦੇ ਵਿਚਾਰ ਹੈ ਜਿਹੜੇ, ਉਹ ਕੀ ਕਹਿੰਦੇ ਪਏ? ਤੁਹਾਨੂੰ ਲੱਗਦਾ ਵੀ ਇਹ ਰਿਪੋਰਟ ਹੈ ਜਿਹੜੀ ਜਾਇਜ਼ ਕਹਿ ਰਹੀ ਹੈ, ਵੀ ਬਾਕੀ ਹੈ ਜਿਹੜਾ ਮੈਜੋਰਟੀ ਆਫ ਲੋਕ ਹੈ ਜਿਹੜੇ, ਜੇ ਉਹਨਾਂ ਨੂੰ ਇੱਕ ਵਧੀਆ ਲਾਈਫ ਸਟਾਈਲ ਕਿਤੇ ਹੋਰ ਸ਼ਹਿਰ ਦੇ ਵਿੱਚ ਮਿਲਦਾ ਪਿਆ ਹੈ, ਤਾਂ ਉਹ ਖੁਸ਼ੀ ਖੁਸ਼ੀ ਉਸ ਸ਼ਹਿਰ ਦੇ ਵਿੱਚ ਵਸਣਾ ਪਸੰਦ ਕਰਨਗੇ? ਸੋ 905-673-3337 'ਤੇ, 905-673-3337 'ਤੇ ਤੁਸੀਂ ਇਹ ਜਿਹੜਾ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਅੱਛਾ, ਜੇ ਅੱਜ ਤੁਹਾਨੂੰ ਕੋਈ ਮੌਕਾ ਮਿਲੇ ਤਾਂ ਤੁਸੀਂ ਕਿਹੜੇ ਸ਼ਹਿਰ ਵਿੱਚ ਜਾ ਕੇ ਵਸਣਾ ਪਸੰਦ ਕਰੋਗੇ? ਜੇ ਤੁਹਾਨੂੰ ਮੌਕਾ ਮਿਲ ਜਾਵੇ, ਚਲੋ ਵਧੀਆ ਜੋਬ ਵੀ ਮਿਲ ਜਾਵੇ ਤੁਹਾਨੂੰ, ਤਾਂ ਤੁਸੀਂ ਕਿਹੜੇ ਸ਼ਹਿਰ ਨੂੰ ਹੈ ਜਿਹੜਾ ਆਪਣਾ ਪਸੰਦੀਦਾ ਸ਼ਹਿਰ ਹੈ ਜਿਹੜਾ ਉਹ ਕਹੋਗੇ? ਤੁਸੀਂ ਉੱਥੇ ਦੇ ਮੌਸਮ ਨੂੰ ਦੇਖੋਗੇ, ਉੱਥੋਂ ਦੇ ਕੁਆਲਿਟੀ ਲਾਈਫ ਸਟਾਈਲ ਨੂੰ ਦੇਖੋਗੇ, ਉੱਥੋਂ ਦੀਆਂ ਅਮੈਨਿਟੀਜ਼ ਨੂੰ ਦੇਖੋਗੇ, ਜਾਂ ਉੱਥੇ ਜਿਹੜੀਆਂ ਯੂਨੀਵਰਸਿਟੀਜ਼ ਆਲੇ ਦੁਆਲੇ ਉਹ ਚੀਜ਼ਾਂ ਦੇਖੋਗੇ, ਤਾਂ ਕਿਹੜੀ ਚੀਜ਼ ਦੇਖ ਕੇ ਹੈ ਜਿਹੜਾ, ਜੇ ਅੱਜ ਤੁਹਾਨੂੰ ਇਹ ਜਿਹੜਾ ਇਹ ਮੌਕਾ ਮਿਲ ਜਾਵੇ, ਸਪੋਜ਼ ਕਰ ਲਓ ਮੌਕਾ ਮਿਲ ਗਿਆ, ਤੁਸੀਂ ਕਿਹੜੇ ਸ਼ਹਿਰ ਵਿੱਚ ਜਾ ਕੇ ਵਸਣਾ ਚਾਹੋਗੇ, ਅਤੇ ਉਹਦੇ ਕਾਰਨ, ਉਹਦਾ ਕਿਉਂ, ਇਹ ਚੀਜ਼ ਦਾ ਜਿਹੜਾ ਜੇ ਤੁਸੀਂ ਐਗਜ਼ਾਮਪਲ ਦੇਣਾ, 905-673-3337 'ਤੇ ਦੋਸਤੋ ਤੁਸੀਂ ਕਾਲ ਕਰਕੇ ਮੈਨੂੰ ਦੱਸ ਸਕਦੇ ਹੋ। ਅਤੇ ਇੱਕ ਹੈ ਜਿਹੜਾ ਮੈਨੂੰ ਨਾ ਅੱਜ ਸਵਾਲ ਹੈ ਕੱਲ੍ਹ ਦਾ ਆਇਆ ਸ਼ਾਮ ਦਾ, ਕਹਿੰਦੇ ਤੁਹਾਡੇ ਮੁਤਾਬਕ ਬੁਢਾਪੇ ਦਾ ਅਸਲ ਸਹਾਰਾ ਕੌਣ ਹੈ? ਤੁਹਾਡੇ ਮੁਤਾਬਕ ਬੁਢਾਪੇ ਦਾ ਅਸਲ ਸਹਾਰਾ ਜਿਹੜਾ ਆ ਉਹ ਕੌਣ ਹੈ? ਸਿਹਤ, ਸੰਸਕਾਰ, ਔਲਾਦ ਜਾਂ ਫਿਰ ਦੌਲਤ? ਆਹ ਚਾਰ ਆਪਸ਼ਨਾਂ ਨੇ। ਸੋ ਤੁਹਾਡੇ ਮੁਤਾਬਕ ਬੁਢਾਪੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਅਸਲ ਸਹਾਰਾ ਜਿਹੜਾ ਉਹ ਕੌਣ ਹੈ? ਸਿਹਤ, ਸੰਸਕਾਰ, ਔਲਾਦ ਜਾਂ ਫਿਰ ਦੌਲਤ? ਸੋ ਇਹ ਕੁਝ ਕੁ ਸਵਾਲ ਹੈ ਜਿਹੜੇ ਮੈਂ ਰੱਖੇ ਆ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਸੋ ਲੈਟ ਸੀ, ਤੁਸੀਂ ਇਹ ਜਿਹੜਾ ਕੀ ਸੋਚਦੇ ਹੋ, ਕੀ ਤੁਹਾਡੇ ਮਨਾਂ ਦੇ ਵਿੱਚ ਹੈਗਾ, ਕਿਉਂਕਿ ਜੋ ਤੁਸੀਂ ਸੋਚਦੇ ਹੋ ਉਹ ਇੱਕ ਵਾਰ ਪੂਰੇ ਇੱਕ ਕੈਨੇਡੀਅਨਸ ਨੂੰ ਕਈ ਵਾਰ ਸੋਚ ਹੈ ਜਿਹੜੀ ਉਹ ਦਰਸਾ ਦਿੰਦਾ ਵੀ ਇਸ ਟਾਈਮ ਹੈ ਜਿਹੜੇ ਲੋਕ ਕੀ ਸੋਚ ਰਹੇ ਨੇ। ਸੋ ਸਟੂਡੀਓ ਨੰਬਰ 905-673-3337 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਅੱਛਾ, ਇਹ ਜਿਹੜਾ ਸਵਾਲ ਹੈ ਨਾ ਜਿਹੜਾ ਮੈਂ ਹੁਣੇ ਪੁੱਛਿਆ, ਇਹ ਬੜਾ ਕਨਫਿਊਜ਼ਿੰਗ ਜਿਹਾ ਸਵਾਲ ਵੀ ਹੈਗਾ ਆ, ਇਹ ਵੀ ਤੁਹਾਡੇ ਮੁਤਾਬਕ ਬੁਢਾਪੇ ਦੇ ਵਿੱਚ, ਆਪਾਂ ਕਹਿੰਦੇ ਹਾਂ ਕਈ ਵਾਰ ਬੱਚੇ ਆ ਜਿਹੜੇ ਇਹ ਸਾਡੇ ਸਰਮਾਏ ਨੇ, ਇਹੀ ਸਾਡੇ ਅੱਗੇ ਜਾ ਕੇ ਆ ਜਿਹੜੇ ਸਾਡੀ ਬੁਢਾਪੇ ਦਾ ਸਹਾਰਾ ਬਣਨਗੇ, ਆਮ ਆਪਾਂ ਸੁਣਨ ਨੂੰ ਮਿਲਦਾ, ਪਰ ਤੁਹਾਡੇ ਮੁਤਾਬਕ ਇਹਨਾਂ ਚਾਰ ਚੀਜ਼ਾਂ ਦੇ ਵਿੱਚ ਕਿਹੜੀ ਤੁਹਾਨੂੰ ਲੱਗਦਾ ਵੀ ਇਸ ਵਕਤ ਇਹ ਚੀਜ਼ ਜ਼ਿਆਦਾ ਸਹਾਰਾ ਦਿੰਦੀ ਹੈ ਬੁਢਾਪੇ ਦੇ ਵਿੱਚ? ਸਿਹਤ, ਸੰਸਕਾਰ, ਔਲਾਦ ਅਤੇ ਦੌਲਤ? ਲੈਟਸ ਸੀ, 905-673-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਟਲ। ਇਸ ਤੋਂ ਪਹਿਲਾਂ ਵੀ ਮੈਂ ਤੁਹਾਡੇ ਨਾਲ ਤੁਹਾਡੀਆਂ ਜਿਹੜੀਆਂ ਕਾਲਸ ਜਿਹੜੀਆਂ ਏਅਰ 'ਤੇ ਕਰਾਂ, ਉੱਥੇ ਹੀ ਹੈ ਕਿਉਂਕਿ ਮੈਂ ਹੋਮ ਆਟੋ ਇੰਸ਼ੋਰੈਂਸ ਦੀ ਗੱਲ ਕੀਤੀ ਸੀ, ਅਤੇ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਬਾਰੇ ਤੁਸੀਂ ਆ ਜਿਹੜਾ ਇਹਦੇ ਬਾਰੇ ਸ਼ੋਪ ਅਰਾਊਂਡ ਕਰੋ। ਜੇ ਰਿਨਿਊਅਲ ਆ ਗਈ ਹੈ ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਸੰਪਰਕ ਕਰ ਲਿਓ, 647-219-2870 647-219-2870 'ਤੇ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਹਾਡੀ ਹੋਮ ਆਟੋ ਇੰਸ਼ੋਰੈਂਸ ਹੈ ਜਿਹੜੀ ਉਹ ਰਿਨਿਊਅਲ ਆ ਗਈ ਅਤੇ ਪ੍ਰੀਮੀਅਮ ਵੱਧ ਚੁੱਕਾ, ਮੈਂ ਹਮੇਸ਼ਾ ਕਹਿੰਦਾ ਸ਼ੋਪ ਅਰਾਊਂਡ ਹੈ ਜਿਹੜੀ ਜ਼ਰੂਰ ਕਰੋ। ਸੋ ਹੋਮ ਆਟੋ ਇੰਸ਼ੋਰੈਂਸ ਦੇ ਨਾਲ ਹੀ, ਕਿਉਂਕਿ ਜਿਹੜੀਆਂ ਆਪਸ਼ਨਲਸ ਹੈ ਜਿਹੜੀਆਂ ਹੁਣ ਸਰਕਾਰ ਦੇ ਰਹੀ ਹੈ, ਅਤੇ ਨਾਲ ਨਾਲ ਉਹਦੇ ਨਾਲ ਜੁੜੇ ਹੋਏ ਕਈ ਖਤਰੇ ਵੀ ਹੈ, ਇਸ ਕਰਕੇ ਮੈਂ ਤੁਹਾਡੇ ਨਾਲ ਇੱਕ ਉਦਾਹਰਣ ਹੈ ਜਿਹੜੀ ਮੈਂ ਇੱਕ ਖਬਰ ਵੀ ਹੈ ਜਿਹੜੀ ਸਾਂਝੀ ਕੀਤੀ ਸੀਗੀ ਬਹੁਤ ਪਹਿਲਾਂ, ਕੁਝ ਸਾਲ ਪਹਿਲਾਂ ਓਨਟਾਰੀਓ ਦੇ ਵਿੱਚ ਇੱਕ ਪਰਿਵਾਰ ਦੇ ਜਿਹੜੇ ਮੁਖੀ ਸੀਗੇ, ਕਮਾਉਣ ਵਾਲੇ ਸੀਗੇ, ਹਾਂਜੀ, ਉਹਨਾਂ ਦੀ ਅਚਾਨਕ ਹੈ ਜਿਹੜੀ ਉਹ ਮੌਤ ਹੋ ਗਈ, ਅਤੇ ਆਪਣੇ ਪਿੱਛੇ ਪਤਨੀ, ਦੋ ਬੱਚੇ ਅਤੇ 7 ਲੱਖ ਦਾ ਮੌਰਗੇਜ ਵਾਲਾ ਘਰ ਸੀਗਾ। ਖੁਸ਼ਕਿਸਮਤੀ ਦੇ ਨਾਲ ਉਹਨਾਂ ਦੇ ਕੋਲ 1 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਸੀ ਦੋਸਤੋ। ਸੋ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਬੀਮੇ ਦੀ ਰਕਮ ਹੈ ਜਿਹੜੀ ਉਹ ਟੈਕਸ ਫਰੀ ਤਰੀਕੇ ਦੇ ਨਾਲ ਪਰਿਵਾਰ ਨੂੰ ਮਿਲ ਗਈ, ਜਿਸ ਦੇ ਨਾਲ ਉਹਨਾਂ ਦੀ ਮੌਰਗੇਜ ਵੀ ਉੱਤਰ ਗਈ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਪੂਰਾ ਹੋ ਗਿਆ, ਅਤੇ ਪਰਿਵਾਰ ਨੂੰ ਘਰ ਵੇਚਣ ਦੀ ਲੋੜ ਵੀ ਨਹੀਂ ਪਈ। ਸੋ ਇਸ ਕਰਕੇ ਲਾਈਫ ਇੰਸ਼ੋਰੈਂਸ ਦਾ ਜਿਹੜਾ ਬੈਨੀਫਿਟ ਹੈ ਜਿਹੜਾ ਆਮ ਤੌਰ 'ਤੇ ਹੈ ਜਿਹੜਾ ਟੈਕਸ ਫਰੀ ਹੈ ਜਿਹੜਾ ਹੁੰਦਾ ਹੈ, ਇੱਥੇ ਇਨਹੈਰੀਟੈਂਸ ਟੈਕਸ ਨਹੀਂ ਹੈਗਾ। ਜੇ ਪ੍ਰਿੰਸੀਪਲ ਰੈਜੀਡੈਂਸ ਹੈ ਉਹ ਤਾਂ ਤੁਸੀਂ ਜਿਹੜਾ ਵਿਦਆਊਟ ਕੈਪੀਟਲ ਗੇਨ ਹੈ ਜਿਹੜਾ ਟ੍ਰਾਂਸਫਰ ਹੋ ਜਾਂਦਾ, ਪਰ ਜੇ ਤੁਹਾਡੇ

0: ਦੇ ਕੋਲ ਹੋਰ ਜਾਇਦਾਦਾਂ ਨੇ, ਇਨਵੈਸਟਮੈਂਟਸ ਨੇ, ਜਾਂ ਫਿਰ ਰੈਂਟਲ ਪ੍ਰੋਪਰਟੀ, ਕਾਟੇਜ ਵਗੈਰਾ, ਤਾਂ ਉਹਦੇ 'ਤੇ ਕੈਪੀਟਲ ਗੇਨ ਟੈਕਸ ਹੈ ਦੋਸਤੋ ਲੱਗਦਾ, ਕਿਉਂਕਿ CRA ਇਹ ਮੰਨਦੀ ਹੈ ਵੀ ਤੁਸੀਂ ਆਪਣੀਆਂ ਜਾਇਦਾਦਾਂ ਜਿਹੜੀਆਂ ਨੇ ਉਹ ਮੌਤ ਤੋਂ ਪਹਿਲਾਂ ਵੇਚ ਦਿੱਤੀਆਂ ਨੇ। CRA ਇਸ ਚੀਜ਼ ਨੂੰ ਲੈ ਕੇ ਚੱਲਦੀ ਹੈ। ਸੋ ਇਸ ਕਰਕੇ ਇਹ ਸਾਰੀਆਂ ਇਸਟੇਟ ਪਲੈਨਿੰਗ ਹੈ ਜਿਹੜੀ ਇਸ ਮੁਲਕ ਦੇ ਵਿੱਚ ਬਹੁਤ ਜ਼ਰੂਰੀ ਹੈ। ਕਈ ਵਾਰ ਆਪਾਂ ਇੰਨੇ ਬਿਜ਼ੀ ਹੁੰਦੇ ਹੈ, ਬਹੁਤ ਆਪਾਂ ਜਾਇਦਾਦਾਂ ਜਾਂ ਸਟੋਕਸ ਹੈ ਜਿਹੜੇ ਬਾਏ ਕੀਤੇ ਹੁੰਦੇ ਨੇ, ਬਹੁਤ ਉਹ ਇਨਕਰੀਜ਼ ਕਰ ਜਾਂਦੇ ਨੇ, ਪਰ ਜਦੋਂ ਤੁਸੀਂ ਚਲੇ ਜਾਂਦੇ ਹੋ ਤਾਂ ਫਿਰ ਜਿਹੜੀ ਉਹ ਚੀਜ਼ ਹੈ ਆਪਾਂ ਤਾਂ ਇਹ ਸੋਚਦੇ ਹਾਂ ਵੀ ਬੱਚਿਆਂ ਨੂੰ ਮਿਲ ਜਾਵੇਗੀ ਆਟੋਮੈਟਿਕਲੀ, ਪਰ ਨਹੀਂ, ਇੱਥੇ ਦਾ ਕਾਨੂੰਨ ਅਲੱਗ ਹੈ। ਇਸ ਕਰਕੇ ਇਸਟੇਟ ਪਲੈਨਿੰਗ ਹੈ ਜਿਹੜੀ ਦੋਸਤੋ ਉਹ ਬਹੁਤ ਜ਼ਰੂਰੀ ਹੈ। ਲਾਈਫ ਇੰਸ਼ੋਰੈਂਸ, ਡਿਸੇਬਿਲਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲੈਨ ਤੁਸੀਂ ਲੈਣੇ ਆ ਜਾਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੇ ਪਲੈਨ ਲੈਣੇ ਆ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-7763, 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਹਰ ਇੱਕ ਪੋਲਿਸੀ ਤੁਹਾਡੀ ਜ਼ਰੂਰਤ ਦੇ ਅਕੋਰਡਿੰਗਲੀ ਹੈ ਜਿਹੜੀ ਉਹ ਡਿਜ਼ਾਈਨ ਕਰਦਾ, ਉਹ ਟੇਲਰਡ ਕਰਦਾ, ਤਾਂ ਕਿ ਜਦੋਂ ਲੋੜ ਪਵੇ ਉਹ ਪੋਲਿਸੀ 'ਤੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਈਏ। ਬਹੁਤ ਸਾਰੇ ਕਲੇਸ ਦੇ ਵਿੱਚ ਹੈ ਜਿਹੜਾ ਅਸੀਂ ਹੈਲਪ ਕੀਤੀ ਹੈ, ਸੋ ਇੱਦਾਂ ਨਹੀਂ, ਕਿਉਂਕਿ ਅਸਲ ਜਦੋਂ ਖੁਸ਼ੀ ਦੇ ਵਿੱਚ ਹੋ ਉਦੋਂ ਤਾਂ ਸਾਰਾ ਜਮਾਨਾ ਤੁਹਾਡੇ ਨਾਲ ਹੁੰਦਾ, ਪਰ ਅਸਲ ਪਹਿਚਾਣ ਉਦੋਂ ਹੁੰਦੀ ਹੈ ਜਦੋਂ ਤੁਹਾਡੇ 'ਤੇ ਕੋਈ ਵਿਪਤ ਆਈ ਹੋਵੇ, ਕੋਈ ਮੁਸ਼ਕਿਲ ਹਾਲਾਤ ਆਏ ਹੋਣ, ਉਦੋਂ ਤੁਹਾਡੇ ਨਾਲ ਕੌਣ ਕੌਣ ਖੜਦਾ ਉਹ ਅਸਲੀ ਹੈ ਜਿਹੜੇ ਪਰਖ ਹੈ ਜਿਹੜੀ ਉਹ ਕਰਾਉਂਦੀ ਹੈ ਇਨਸਾਨਾਂ ਦੀ। ਸੋ ਇੰਸ਼ੋਰੈਂਸ ਵਾਸਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਲਾਈਫ ਇੰਸ਼ੋਰੈਂਸ ਵਾਸਤੇ 416-917-7763, 416-917-7763 'ਤੇ। ਉੱਥੇ ਹੀ ਦੋਸਤੋ ਤੁਸੀਂ ਹੈ ਜਿਹੜਾ ਕਿਚਨਰ ਦੇ ਏਰੀਏ ਦੇ ਵਿੱਚ ਜਿੱਥੇ ਫੇਅਰ ਵੀ ਮਾਲ ਵੀ ਹੈਗਾ, ਉੱਥੇ ਇੱਕ ਸੈਮੀ ਡਿਟੈਚ ਘਰ ਹੈ 500,000 ਦੇ ਵਿੱਚ ਹੈ ਜਿਹੜਾ ਉਹ ਸੈਮੀ ਡਿਟੈਚ ਘਰ ਦੇ ਤੁਸੀਂ ਮਾਲਕ ਬਣ ਸਕਦੇ ਹੋ। 30x130 ਫੁੱਟ ਮਤਲਬ ਲੋਟ ਹੈ ਪਿੱਛੇ ਨੂੰ ਹੈ ਜਿਹੜਾ ਬੜਾ ਵੱਡਾ ਆ, 30x130 ਫੁੱਟ ਹੈ ਜਿਹੜਾ ਇਹ ਲੋਟ ਹੈ, ਅਤੇ ਡਰਾਈਵੇ ਦੇ ਵਿੱਚ 4 ਗੱਡੀਆਂ ਆਰਾਮ ਨਾਲ ਖੜ੍ਹ ਜਾਂਦੀਆਂ। ਜੇ ਉਹਨੂੰ ਐਕਸਟੈਂਡ ਕਰਾ ਦਿੰਦੇ ਹੋ ਤਾਂ ਫਿਰ 6-8 ਗੱਡੀਆਂ ਵੀ ਖੜਾਈਆਂ ਜਾ ਸਕਦੀਆਂ ਨੇ। ਘਰ ਦੇ ਪਿੱਛੇ ਆ ਜਿਹੜਾ ਕੋਈ ਘਰ ਨਹੀਂ ਹੈਗਾ, ਤੁਹਾਡੀ ਬੈਕਯਾਰਡ ਪ੍ਰਾਈਵੇਸੀ ਪੋਲਿਸੀ ਪੂਰੀ ਹੈਗੀ ਹੈ। ਸੋ ਤੁਸੀਂ ਇੱਦਾਂ ਦਾ ਘਰ ਲੈਣ ਬਾਰੇ ਕਿਚਨਰ ਦੇ ਏਰੀਏ ਵਿੱਚ ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਇਨਵੈਸਟਮੈਂਟ ਵਾਸਤੇ ਦੇਖ ਰਹੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸਿਰਫ 500,000 ਦੇ ਵਿੱਚ ਤੁਸੀਂ ਇਸ ਘਰ ਦੇ ਮਾਲਕ ਬਣ ਸਕਦੇ ਹੋ। ਪੂਰਾ ਰੈਨੋਵੇਟ ਕੀਤਾ ਹੋਇਆ ਘਰ ਹੈ, ਸਾਰਾ ਪੂਰਾ ਐਨ ਤੁਸੀਂ ਇਹ ਕਹਿ ਲਓ ਵੀ ਤੁਸੀਂ ਖਰੀਦਦੇ ਹੋ ਇੱਕਦਮ ਹੈ ਜਿਹੜਾ ਤੁਸੀਂ ਘਰ ਦੇ ਵਿੱਚ, ਘਰ ਦੇ ਉੱਤੇ ਰੂਫ ਜਿਹੜੀ ਲੱਗੀ ਹੋਈ ਹੈ ਮੈਟਲ ਰੂਫ ਲੱਗੀ ਹੋਈ ਹੈ, ਅੰਦਰ ਹੈ ਜਿਹੜਾ ਫਿਲਟਰ ਲੱਗਾ ਹੋਇਆ, ਵਾਟਰ ਸੋਫਟਵੇਅਰ ਲੱਗੇ ਹੋਏ ਆ, ਅਪਲਾਇੰਸਸ ਆ ਜਿਹੜੇ ਉਹ ਨਵੇਂ ਹੈ। ਸੋ 500,000 ਦੇ ਵਿੱਚ ਫਰੀ ਹੋਲਡ ਸੈਮੀ ਡਿਟੈਚ ਕਿਚਨਰ ਦੇ ਏਰੀਏ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ, ਇਹੋ ਜਿਹੀ ਸਟੀਲ ਡੀਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 416-917-7763 ਦੇ ਉੱਤੇ ਹੈ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਫਿਰ ਹੁਣ ਆਓ ਫਿਰ ਉਸ ਸਵਾਲ ਵੱਲ ਚੱਲਦੇ ਹਾਂ ਜੋ ਮੈਂ ਤੁਹਾਡੇ ਤੋਂ ਪੁੱਛਿਆ ਸੀਗਾ। ਓਨੈਸਟੀ ਦੇ ਨਾਲ ਜਵਾਬ ਦਿਓ ਵੀ ਤੁਹਾਡੇ ਮੁਤਾਬਕ ਬੁਢਾਪੇ ਦਾ ਅਸਲ ਸਹਾਰਾ ਕੌਣ ਹੈ? ਤੁਹਾਡੇ ਬੱਚੇ, ਔਲਾਦ, ਸਿਹਤ, ਤੁਹਾਡੀ ਹੈਲਥ, ਸੰਸਕਾਰ ਹਾਂਜੀ ਜਿਹੜੇ ਆਪਾਂ ਦਿੱਤੇ ਹੈ, ਜਾਂ ਫਿਰ ਚੌਥੇ ਨੰਬਰ 'ਤੇ ਆ ਜਾਂਦੀ ਹੈ ਦੌਲਤ, ਵੈਲਥ। ਸੋ ਤੁਹਾਡੇ ਮੁਤਾਬਕ ਬੁਢਾਪੇ ਦਾ ਅਸਲ ਸਹਾਰਾ ਇਹਨਾਂ 4 ਚੀਜ਼ਾਂ ਦੇ ਵਿੱਚੋਂ ਕਿਹੜਾ ਹੈ? ਜੇ ਤੁਸੀਂ ਆ ਜਿਹੜਾ ਓਨੈਸਟੀ ਦੇ ਨਾਲ ਸੋਚਦੇ ਪਿਓ, 905-673-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਚਲੋ ਗੀਤ ਦਾ ਗੀਲਾ ਨਾ ਆਪਾਂ ਕਾਲਾਂ ਵੱਲ ਹੀ ਚੱਲਦੇ ਹਾਂ, ਅਤੇ ਇੱਕ ਪ੍ਰਾਈਵੇਟ ਕਾਲ ਹੈ, ਸੋ ਮੈਂ ਮਾਫੀ ਚਾਹਾਂਗਾ, ਪ੍ਰਾਈਵੇਟ ਕਾਲ ਹੈ ਦੋਸਤੋ, ਮੈਂ ਉਹ ਏਅਰ 'ਤੇ ਨਹੀਂ ਕਰ ਸਕਦਾ। ਪਲੀਜ਼ ਉਹ ਡਰੋਪ ਕਰਕੇ ਦੁਬਾਰਾ ਆਪਣੇ ਨੰਬਰ 'ਤੇ ਕਾਲ ਕਰਿਓ। CRTC ਰੂਲਸ ਹੈ ਜਿਹੜੇ ਸਾਨੂੰ ਹੈ ਜਿਹੜੇ ਅਲਾਓ ਨਹੀਂ ਕਰਦੇ। ਕੁਲਦੀਪ ਜੀ, ਆਂਟੀ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬੇਟਾ ਜੀ। ਪਹਿਲਾਂ ਜੇ ਤੁਸੀਂ ਸਵਾਲ ਪੁੱਛਿਆ, ਮੈਂ ਕਹਿੰਦੀ ਸਿਹਤ ਇਜ਼ ਨੰਬਰ 1,
0: ਸਿਹਤ ਹੀ ਹੈ, ਹੈਲਥ ਇਜ਼ ਵੈਲਥ ਹੈ। ਹਾਂਜੀ
1: ਹਾਂਜੀ ਤੇ ਦੂਸਰੇ ਨੰਬਰ ਤੇ ਤੁਹਾਡੇ ਜੇ ਘਰ ਦਾ ਕੋਈ ਹੈਲਪ ਕਰਦਾ ਤਾਂ ਵੀ ਠੀਕ ਆ, ਪਰ ਨੰਬਰ 1 ਇਜ਼ ਹੈਲਥ। ਉਹ ਲਈ ਤੁਸੀਂ ਬਹੁਤ ਚੰਗੀ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਰੱਖੋ।
0: ਪਹਿਲੀ ਹੈ ਜਿਹੜਾ ਪ੍ਰਿਪੇਅਰ ਕਰਨਾ ਸ਼ੁਰੂ ਕਰ ਦੋ ਆਪਣੇ ਆਪ ਨੂੰ,
1: ਚੰਗਾ ਖਾਣਾ ਖਾਓ, ਚੰਗਾ ਐਕਸਰਸਾਈਜ਼ ਕਰੋ ਤੇ ਬੜੇ ਪਰੇ ਦਾ ਸੰਭੂ ਆਪਣਾ।
0: ਸਹੀ ਗੱਲ ਹੈ, ਸਹੀ ਗੱਲ ਹੈ ਜੀ, ਸਹੀ ਗੱਲ।
1: ਓਕੇ ਬੇਟਾ ਜੀ, ਤੁਹਾਡਾ ਮੈਂ ਚਾਹੁੰਦੀ ਕਬੈਕ ਸਿਟੀ ਨੂੰ ਹੁਣ ਇੱਥੇ ਬੱਸ ਨੇ ਆਉਣਾ 6:30 ਵਜੇ, ਮੈਂ ਗੁਰਦੁਆਰੇ ਆ ਕੇ ਨਾਲ
0: ਮਿਲਦਾ। ਅੱਛਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਥੈਂਕ ਯੂ। ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
2: ਹੋਰ ਭਾਈ ਸਤਿ ਸ਼੍ਰੀ ਅਕਾਲ ਜੀ,
0: ਜੀ ਸਤਿ ਸ਼੍ਰੀ ਅਕਾਲ ਭਾਜੀ।
2: ਅਸਲੀ ਜਿਹੜਾ ਭਾਜੀ ਸਿਹਤ ਹੀ ਆ ਆਪਣੀ।
0: ਅੱਛਾ,
2: ਹਾਂਜੀ, ਮੈਂ ਪਿੰਡ ਨਾ ਕਰਦੇ ਲਾਗੇ ਇੱਕ ਫੌਜੀ ਅੰਕਲ ਆ, ਉਹਨਾਂ ਦੀ ਉਮਰ ਏਜ ਕਾਫੀ ਆ ਨਾ, ਨਾਲ ਦੀ ਜਿਹੜੇ ਏਜ ਵਾਲੇ ਸੀ ਸਾਰੇ ਵਿਚਾਰੇ ਜੰਨ ਵਰਤੇ ਨਾ, ਉਹ ਹਜੇ ਤੱਕ ਹੀ ਉਹਨਾਂ ਨੇ ਅਰਲੀ ਮਾਰਨਿੰਗ ਖੇਤ ਜਾ ਕੇ ਉਹ ਰੇਸ ਲਾਉਂਦੇ ਆ।
0: ਕੀ ਬਾਤ ਹੈ, ਵਾਹ।
2: ਹਾਂਜੀ, ਬੜੀ ਕਸਰਤ ਵਗੈਰਾ ਐਨ ਪ੍ਰੋਪਰ ਕਰਦੇ ਆ, ਤੇ ਸ਼ਾਮ ਨੂੰ ਕਹਿੰਦੇ ਵੀ ਮੈਂ ਇੱਕ ਪੈਗ ਹਜੇ ਤੱਕ ਵੀ ਮੈਂ ਦਿੱਲੀ ਲਾਉਣਾ ਆ ਹਜੇ ਤੱਕ ਵੀ।
0: ਅੱਛਾ ਅੱਛਾ, ਸੋ ਇਹ ਰਾਜ ਹੈ ਫਿਰ ਉਹਨਾਂ ਦੀ ਸਿਹਤ ਦਾ।
2: ਰਾਜ ਨੀ ਮੰਨਦੇ ਕੋ, ਜਿੱਦਾਂ ਵੈਸੇ ਤਾਂ ਆਪਾਂ ਦਵਾਈ ਟੈਪ ਕਹਿ ਲੋ, ਉਹਨਾਂ ਨੇ ਦੱਸਿਆ ਨਾ, ਉਹ ਕਹਿੰਦੀ ਉਹ ਹੁਣ ਵੀ ਮੈਂ ਫੋਨ ਤੇ ਗੱਲ ਕਰਦਾ ਕਈ ਵਾਰੀ ਹੈ ਨਾ, ਉਹ ਮੈਨੂੰ ਛੇੜਦਾ ਕਿ ਸ਼ੈਂਪੇਨ ਵਗੈਰਾ ਪੀ ਲਿਆ ਕਰਕੇ ਕਦੇ ਕਦੇ।
0: ਅੱਛਾ ਅੱਛਾ, ਤੇ ਨਾਲ ਐਕਸਰਸਾਈਜ਼ ਵੀ ਦੇਖੋ ਚੰਗੀ ਕਰਦੇ ਆ ਉਹ।
2: ਐਕਸਰਸਾਈਜ਼, ਹਾਂਜੀ ਹਾਂਜੀ, ਉਹ ਆਂਡੇ ਵੀ ਉਹਨਾਂ ਨੇ ਡੇਲੀ ਖਾਣੇ ਆ 2 ਦਿਨ, ਵੀ ਘਰੇ ਆਪਦੀਆਂ ਮੁਰਗੀਆਂ ਰੱਖੀਆਂ, ਬੜੀ ਵਧੀਆ ਸਿਹਤ ਆ ਭਾਈ ਹਜੇ ਤੱਕ ਵੀ।
0: ਕੀ ਬਾਤ,
2: ਉਹਨਾਂ ਨੂੰ ਵੀ ਕਹਿ ਨੀ ਸਕਦਾ ਵੀ ਇਹਨਾਂ ਦੀ ਏਜ ਇੰਨੀ ਹੋ ਗਈ ਹੈ ਨਾ।
0: ਅੱਛਾ,
2: ਪੂਰੇ ਸਲਿਮ ਹੈ ਤੇ ਪੂਰੇ ਐਕਟਿਵ।
0: ਵਾਹ ਜੀ ਵਾਹ, ਕੀ ਬਾਤ ਹੈ ਭਾਜੀ, ਕੀ ਬਾਤ ਹੈ, ਇਦਾਂ ਹੀ ਰਹਿਣਾ।
2: ਉਹਨਾਂ ਦੀ ਹਾਂ ਦੇ ਜਿਹੜੇ ਸਾਰੇ ਉਹ ਫਾਲਤੂ ਦਾ ਖਾਣਾ ਪੀਣਾ ਨੀ ਜਾਂ ਕੁਛ ਵੀ, ਇਹ ਚੀਜ਼ਾਂ ਨੂੰ ਮਤਲਬ ਆਪਦਾ ਬੜਾ ਧਿਆਨ ਰੱਖ ਕੇ ਚੱਲਦੇ ਹੋ।
0: ਕੀ ਬਾਤ ਹੈ ਜੀ, ਕੀ ਬਾਤ, ਠੀਕ ਹੈ ਢਿੱਲੋ ਸਾਹਿਬ, ਥੈਂਕ ਯੂ ਸਰ, ਥੈਂਕ ਯੂ। ਸੋ ਤੁਸੀਂ ਵੀ ਆ ਜਿਹੜਾ ਸਿਹਤ ਨੂੰ ਆ ਜਿਹੜਾ ਸਭ ਤੋਂ ਵੱਧ ਪ੍ਰਾਇਓਰਟੀ ਦਿੱਤੀ ਹੈ। ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
3: ਸਤਿ ਸ਼੍ਰੀ ਅਕਾਲ ਪੱਠਲ ਸਾਹਿਬ। ਅਸਲੀ ਸਾਰਾ ਚਾਹੇ ਜਵਾਨੀ ਚਾਹੇ ਬੁਢਾਪਾ, ਦੌਲਤ ਹੀ ਹੈ, ਡਾਲਰ, ਡਾਲਰਾਂ ਦੀ ਬਰਸਾਤ। ਜੇ ਕੋਲ ਪੈਸਾ ਹੋਏਗਾ ਸਿਹਤ ਵੀ ਤਦੇ ਹੋਏਗੀ ਨਾ ਵਧੀਆ। ਹੁਣ ਬਿਨਾਂ ਪੈਸੇ ਤੋਂ ਸਿਹਤ ਕਾਹਦੀ, ਆਂਡੇ ਕਾਹਦੇ ਖਾਣੇ ਲੈ ਕੇ,
0: ਪੈਸੇ ਦੇ ਹੀ ਮਿਲਣੇ ਉਹ ਵੀ।
3: ਪੈਸੇ ਦੇ ਮਿਲਣੇ ਆ, ਜੇ ਹੁਣ ਸਿਹਤ ਓਦਾਂ ਚੰਗੀ ਰਹਿ ਨੀ ਸਕਦੀ ਜਾਂ ਕੁਛ ਖਾਣ ਪੀਣ ਨੂੰ ਹੈ ਨੀ, ਮਾੜੀ ਖੁਰਾਕ ਖਾਵਾਂਗੇ ਸਿਹਤ ਵਿਗੜੇਗੀ।
0: ਸਹੀ ਗੱਲ ਹੈ,
3: ਤੇ ਨਾਲੇ ਸਿਹਤ ਦਾ ਕੀ ਪਤਾ, ਜੇ ਵਿਗੜ ਵੀ ਜਾਵੇ ਤੇ ਉਹ ਤਾਂ ਜੇ ਕੋਈ ਨਹੀਂ ਵੀ ਪੈਸਾ ਉਹਦੀ ਵੀ ਵਿਗੜ ਸਕਦੀ ਆ, ਪਰ ਜੇ ਵਿਗੜ ਜਾਏ ਤੇ ਪੈਸੇ ਨਾਲ ਉਹਨੂੰ ਮਾੜੀ ਮੋਟੀ ਮੁਰੰਮਤ ਤਾਂ ਕੀਤਾ ਜਾ ਸਕਦਾ ਨਾ।
0: ਇਹ ਵੀ ਗੱਲ ਸਹੀ ਹੈ ਜੀ, ਇਹ ਵੀ ਗੱਲ ਸਹੀ ਹੈ।
3: ਤੇ ਸੰਸਕਾਰਾਂ ਦਾ ਕੀ ਕਰਾਂਗੇ, ਕੁਛ ਨੀ, ਔਲਾਦ ਨੇ ਤਾਂ ਰਹਿਣਾ ਹੀ ਅੱਡਿਆ, ਉਹਨਾਂ ਦਾ ਕੀ ਕਰਾਂਗੇ, ਉਹ ਵੀ ਕੁਛ ਨੀ, ਉਹ ਵੀ ਤਾਂ ਹੀ ਨੇੜੇ ਆਉਣਗੇ ਜੇ 4 ਪੈਸੇ ਹੋਣਗੇ।
0: ਕਲਚਰ ਹੀ ਏਦਾਂ ਦਾ ਮੈਨੂੰ ਲੱਗਦਾ ਭਾਜੀ ਇੱਥੇ, ਹੈ ਨਾ, ਕਲਚਰ ਹੀ ਏਦਾਂ ਦਾ ਹੈ ਇੱਥੇ,
3: ਏਦਾਂ ਦਾ। ਉਹ ਸਾਡੇ ਕਲਚਰ ਚ ਨੀ ਹੈਗੇ ਹੁਣ, ਉਹਨਾਂ ਦੀ ਸੋਚ ਅੰਗਰੇਜ਼ੀ ਬਣ ਚੁੱਕੀ ਹੈ, ਉਹ ਤਾਂ ਸ਼ਕਲ ਸੂਰਤ ਤੋਂ ਸਾਡੇ ਵਰਗੇ ਲੱਗਦੇ ਨੇ, ਉਦਾਂ ਨਹੀਂ, ਉਹ ਤਾਂ ਆਪਣੇ ਗੋਰਿਆਂ ਤੋਂ ਵੀ ਗਾਂ ਹੀ ਨੀ, ਦੋ ਹੱਥ ਤੇ ਨੀ, ਜੋ ਮਹੀਨੇ ਤੁਰੇ ਫਿਰਦੇ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ, ਸੈਰਾਂ ਸਪਾਟਿਆਂ ਨੂੰ, ਉਹ ਅੱਡੀ ਨੇ, ਉਹ ਕਿਸੇ ਦਾ ਇੱਕ ਅੱਧਾ ਹੋਊਗਾ, ਕੋਈ ਸਾਊ ਮਾੜਾ ਮੋਟਾ ਨਾਲ ਰਹਿੰਦਾ, ਇਹਦਾ ਕਿਤੇ ਕੋਈ ਕੰਮ ਧੰਦਾ ਨਹੀਂ ਐਡਾ ਲੱਗਾ, ਨਹੀਂ ਉਦਾਂ ਹੈ ਨੀ, ਉਹ ਤਾਂ ਗੱਲਾਂ ਹੈ ਨੀ ਨਾ।
0: ਸਹੀ ਗੱਲ ਹੈ, ਸਹੀ ਗੱਲ ਹੈ।
3: ਤੇ ਨਾਲੇ ਪੈਸੇ ਨੂੰ ਆਪਾਂ ਨਿੰਦਿਆ ਨਾ ਕਰੀਏ, 24 ਘੰਟੇ ਦੁਨੀਆ ਨੱਠੀ ਫਿਰਦੀ, ਭੱਜੀ ਫਿਰਦੀ ਹੈ, ਤੜਕੇ ਉੱਠ ਕੇ ਰਾਤਾਂ ਨੂੰ ਪੈਸੇ ਲਈ, ਤੇ ਅਸੀਂ ਫੇਰ ਕਹਿ ਦਿੰਦੇ ਹਾਂ ਪੈਸਾ ਕੁਛ ਨੀ ਹੈਗਾ, ਫਿਰ ਤੁਸੀਂ ਕੰਮ ਤੇ ਕਿਉਂ ਜਾਂਦੇ ਹੋ ਭਾਈ,
0: ਪੈਸਾ
3: ਸਾਰਾ ਕੁਝ ਆ, 99% ਜਿਹੜੀਆਂ ਮੁਸ਼ਕਲਾਂ ਪੈਸੇ ਨਾਲ ਹੱਲ ਹੋ ਜਾਂਦੀਆਂ, 1% ਭਾਵੇਂ ਰਹਿ ਜਾਏ।
0: ਭੁਪਿੰਦਰ ਭਾਜੀ, ਮੈਂ ਤਾਂ ਇਹ ਵੀ ਕਹਿੰਦਾ ਵੀ ਆਹ ਦੇਖੋ, ਜਿਹੜੇ ਆਪਾਂ ਮੁਲਕਾਂ ਦੇ ਵਿੱਚ ਇਸ ਵਕਤ ਰਹਿ ਰਹੇ ਆ, ਕੈਪੀਟਲਿਸਟ ਕੰਟਰੀਜ਼ ਹੈ, ਹਨਾ ਜੀ, ਵੱਡੀਆਂ ਕਾਰਪੋਰੇਸ਼ਨਸ ਆ ਜਿਹੜੀਆਂ ਉਹ ਚਲਾ ਰਹੀਆਂ ਨੇ ਅਸਲ ਦੇ ਵਿੱਚ ਸਰਕਾਰਾਂ ਵੀ।
3: ਬਿਲਕੁਲ ਬਿਲਕੁਲ ਸਹੀ ਗੱਲ ਹੈ। ਹੁਣ ਜੇ ਤੁਸੀਂ ਘਰ ਸਾਰਾ ਕੁਝ ਫ੍ਰੀ ਵੀ ਕਰ ਲਿਆ, ਸਾਰਾ ਕੁਝ ਕਰਦੇ ਹੋ, ਜੇ ਤੁਸੀਂ ਪ੍ਰੋਪਰਟੀ ਟੈਕਸ ਨਹੀਂ ਦਿੰਦੇ ਹੋ, ਵਧੀ ਜਾਂਦਾ ਤੁਹਾਡੇ ਭਾਂਡੇ ਚੱਕ ਕੇ ਬਾਹਰ ਮਾਰਨਗੇ ਉਹ, ਫਿਰ ਉਹ ਪੈਸੇ ਕੰਮ ਆਏਗਾ, ਛੱਤ ਵੀ ਤੁਹਾਡੀ ਪੈਸਿਆਂ ਦੇ ਉੱਤੇ ਹੀ ਮਨਸਰ ਸਾਰੀ ਸਾਰਾ ਕੁਝ ਖੜਾ ਆ।
0: ਅੱਛਾ, ਇੱਕ ਨਾਲ ਦੀ ਨਾਲ ਇੱਕ ਦੱਸਿਓ, ਮੈਂ ਇੱਕ ਹੋਰ ਸਵਾਲ ਪਾਇਆ ਸੀਗਾ ਵੀ ਕਈ ਨੌਜਵਾਨ ਸੋਚਦੇ ਨੇ ਵੀ ਉਹ ਜਿੱਦਾਂ ਵੱਡੇ ਸ਼ਹਿਰ ਹੈ, ਮਹਾਨਗਰ ਹੈ, ਉਹਨਾਂ ਤੋਂ ਮੂਵ ਹੋ ਜਾਣਗੇ ਜੇ ਉਹਨਾਂ ਨੂੰ ਰਿਮੋਟ ਦਾ ਆਪਸ਼ਨ ਮਿਲਦੀ ਹੈ। ਤੁਹਾਡੇ ਹਿਸਾਬ ਦੇ ਨਾਲ ਸਭ ਤੋਂ ਜ਼ਿਆਦਾ ਮਹੱਤਵਪੂਰਨ ਕੀ ਹੈ, ਵਧੀਆ ਨੌਕਰੀ ਜਾਂ ਫਿਰ ਸਸਤਾ ਘਰ? ਭਾਜੀ
3: ਸਸਤਾ ਘਰ ਠੀਕ ਆ, ਸਸਤਾ ਵਧੀਆ ਨੌਕਰੀ ਕਰਕੇ ਉਹ ਮਹਿੰਗਾਈ ਤੇ ਉਹ ਬੱਚੇ ਰੁੱਝੇ ਰਹਾਂਗੇ, ਸਸਤਾ ਹੀ ਠੀਕ ਆ, ਉਹਦੇ ਨਾਲ ਭਾਵੇਂ 4 ਪੈਸੇ ਘੱਟ ਕਮਾਉਂਦੇ ਹੋਈਏ ਤੇ ਉਹਦੇ ਨਾਲ ਤਸੱਲੀ ਆ।
0: ਠੀਕ ਹੈ ਜੀ, ਠੀਕ, ਥੈਂਕ ਯੂ ਭੁਪਿੰਦਰ ਭਾਜੀ,
3: ਮਿਹਰਬਾਨੀ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ, ਗੁਰਤੇਜ ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਭਾਜੀ, ਪਹਿਲਾਂ ਤਾਂ ਜੀ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਹੁੰਦਾ
0: ਜੀ, ਥੈਂਕ ਯੂ ਸਰ,
4: ਬਹੁਤ ਫਰੈਸ਼ ਪ੍ਰੋਗਰਾਮ ਹੁੰਦਾ ਆਪਣਾ, ਆਪਾਂ ਕਹਿ ਸਕਦੇ ਹਾਂ
0: ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਪਹਿਲੀ ਵਾਰ ਕਾਲ ਕੀਤੀ? ਵੈਲਕਮ ਜੀ, ਵੈਲਕਮ, ਸੋ ਨਾਈਸ ਆਫ ਯੂ।
4: ਨੰਬਰ 1 ਜਿਹੜਾ ਤੁਹਾਡਾ ਕੁਐਸਚਨ ਸੀਗਾ ਤੇਲ ਦੇ ਉੱਤੇ
0: ਜੀ,
4: ਜਿਹੜੀ ਜਿਹੜੀ ਭਾਜੀ ਡੀਜ਼ਲ ਦੀ ਖਪਤ ਆ ਨਾ ਉਹ ਬਹੁਤ ਜ਼ਿਆਦਾ ਆ, ਉਹਨੂੰ ਰਿਫਾਈਨ ਦੀ ਕੋਸਟ ਬਹੁਤ ਜ਼ਿਆਦਾ ਆ। ਉਹਦੇ ਵਿੱਚ ਇਹਨਾਂ ਨੇ ਹੁਣ ਥੋੜਾ ਜਿਹਾ ਮਿਕਸ ਕਰਨਾ ਸ਼ੁਰੂ ਕੀਤਾ ਆ ਆਪਣਾ ਬਾਇਓ ਡੀਜ਼ਲ,
0: ਜਿਹੜਾ
4: ਪਲਾਸਟਿਕ ਤੋਂ ਜਾਂ ਕੂੜੇ ਤੋਂ ਬਣਦਾ ਆ
0: ਜੀ ਜੀ,
4: ਠੀਕ ਹੈ ਜੀ। ਉਹਦੇ ਕਰਕੇ ਪ੍ਰਾਈਸ ਹੁਣ ਥੋੜੀ ਜਿਹੀ ਦੀ ਘਟੂਗੀ, ਜ਼ਿਆਦਾ ਨੀ ਘਟੂਗੀ, ਖਪਤ ਬਹੁਤ ਜ਼ਿਆਦੀ ਆ,
0: ਠੀਕ ਹੈ ਜੀ।
4: ਜਿਹੜਾ ਆਪਣਾ ਅਨਲੀਡ ਹੁੰਦਾ ਆਪਣਾ ਆਪਣਾ ਗੈਸੋਲੀਨ ਆ ਜੀ, ਉਹਦੇ ਵਿੱਚ ਇਹ ਮਿਕਸ ਅਪ ਬਹੁਤ ਕੁਛ ਕਰ ਰਹੇ ਆ, ਐਥਨੋਲ ਵਗੈਰਾ ਕਰਕੇ ਉਹਨੂੰ ਫਿਰ ਬੈਲੈਂਸ ਕਰ ਦਿੰਦੇ ਆ ਇਹ,
0: ਠੀਕ
4: ਹੈ ਜੀ। ਤਾਂ ਇਸ ਕਰਕੇ ਪ੍ਰਾਈਸ ਦਾ ਡਿਫਰੈਂਸ ਆਲਵੇਜ਼ ਰਹਿਣਾ ਆ ਇਹ ਜੀ। ਤਾਂ ਦੂਜਾ ਸੀਗਾ ਆਪਣਾ ਜਿਹੜਾ ਬਾਹਰ ਰਹਿਣਾ, ਅਸੀਂ ਅਪ ਨੌਰਥ ਰਹਿੰਦੇ ਹਾਂ ਜੀ, ਮੈਂ ਤਾਂ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਬ੍ਰੈਂਪਟਨ ਚੋਂ ਨਿਕਲੋ, ਤੁਹਾਡੇ ਬੱਚਿਆਂ ਦੀ ਸਕੂਲਿੰਗ ਵੀ ਬਹੁਤ ਬੇਸ ਟੌਪ ਦਾ ਬਣ ਜਾਂਦਾ ਆ ਜੇ ਤੁਸੀਂ ਬਾਹਰ ਨਿਕਲਦੇ ਆ ਬ੍ਰੈਂਪਟਨ ਤੋਂ,
0: ਠੀਕ
4: ਹੈ ਜੀ। ਸਿਟੀ ਕੋਰਸ ਜੇ ਤੁਸੀਂ ਬ੍ਰੈਂਪਟਨ ਚ ਵੀ ਰਹਿੰਦੇ ਆ, ਆਪਣਾ ਜਾਣਾ ਆਉਣਾ ਵੀ ਕਾਰਾਂ ਦੇ ਵਿੱਚ ਹੀ ਆ, ਤੁਰ ਕੇ ਤਾਂ ਕੋਈ ਜਾਂਦਾ ਨੀ ਜੀ, ਠੀਕ ਹੈ ਜੀ। ਤਾਂ ਜੇ ਤੁਸੀਂ ਹਾਫ ਐਨ ਆਵਰ ਵਨ ਆਵਰ ਬਾਹਰ ਰਹੋਗੇ ਤਾਂ ਉਹ ਵਧੀਆ ਰਹਿ ਲੂਗੇ, ਠੀਕ ਹੈ ਜੀ। ਤਾਂ ਤੀਸਰਾ ਜੀ ਮੈਨੂੰ ਲੱਗਦਾ ਜੇ ਆਪਾਂ ਲਾਈਨ ਅਪ ਕਰ ਦਈਏ ਵੈਲਥ ਨੰਬਰ 1, ਹੈਲਥ ਨੰਬਰ 2, ਐਂਡ ਤੁਹਾਡਾ ਜੀ ਲਾਈਫ ਪਾਰਟਨਰ ਇਜ਼ ਔਨ ਨੰਬਰ 3।
0: ਕੀ ਬਾਤ ਹੈ, ਬਹੁਤ ਖੂਬ, ਇਹ ਆਪਸ਼ਨ ਨਹੀਂ ਸੀ ਪਰ ਤੁਸੀਂ ਐਡ ਕਰਤੀ, ਕੀ ਬਾਤ ਹੈ।
4: ਇਹ ਆਪਸ਼ਨ ਜੀ ਬਹੁਤ ਜ਼ਰੂਰੀ ਆਪਸ਼ਨ ਹੈ, ਵਿਦਆਊਟ ਲਾਈਫ ਪਾਰਟਨਰ
0: ਨਾਮ ਦੱਸ ਦੋ ਮੈਨੂੰ, ਐਡਵਾਂਸ ਚ ਕਹਿਣਾ ਪੈਂਦਾ ਤੁਹਾਡੀ ਕੰਮ
5: ਜਿਹੜਾ ਨਾ ਬੁਢਾਪਿਆ ਦਾ ਕੰਮ,
0: ਹਾਂਜੀ
5: ਸਿਆਣੇ ਆਉਂਦੇ ਨੇ ਬੰਦਾ ਤੁਰਦਾ ਫਿਰਦਾ ਹੀ ਤੁਰ ਜਾਏ, ਪਰ ਉਹ ਤੇ ਰੱਬ ਦੀ ਮਰਜ਼ੀ ਹੈ ਜੀ ਜਦੋਂ ਟਾਈਮ ਲਿਖਿਆ। ਮੈਂ ਤੇ ਕਹਿੰਦਾ ਤੁਰਦਾ ਫਿਰਦਾ ਬੰਦਾ ਤੁਰ ਜਾਏ ਤੇ ਉਹ ਵਧੀਆ, ਬੁਢਾਪੇ ਚ ਘਰ ਵਾਲੇ ਵੀ ਫਿਰ ਸੌੜੇ ਪੈ ਜਾਂਦੇ ਨੇ, ਤੇ ਜਿਹੜੇ ਭਾਰਾਂ ਕਿਹਾ ਨਾ ਪੈਸੇ ਰੱਖਣੇ ਚਾਹੀਦੇ ਨੇ, ਪੈਸੇ ਚਲੋ ਰੱਖਣੇ ਚਾਹੀਦੇ ਨੇ, ਜਦੋਂ ਬੰਦਾ ਬਿਮਾਰ ਹੋ ਜਾ ਜ਼ਿਆਦਾ ਭਾਜੀ ਕੋਈ ਸੁਰਤ ਰਹਿੰਦੀ ਹੈ, ਫਿਰ ਪੈਸੇ ਪੂਸੇ ਅਕਾਊਂਟ ਚ ਅਗਲੇ ਕੱਢ ਲੈਂਦੇ ਨੇ ਕਿ ਤੁਹਾਨੂੰ ਪੁੱਛਦੇ ਨੇ ਪੈਸੇ ਕਿੱਥੇ ਜੇ, ਤਾਂ ਇਸ ਤਰ੍ਹਾਂ ਕਰਕੇ ਤੇ ਚਲੋ ਰੱਬ ਦੀ ਮਰਜ਼ੀ ਤੁਰਦਾ ਪਏ। ਅੱਜ ਕੱਲ ਹਾਲਾਤ ਬੜੇ ਖਰਾਬ ਨੇ ਜੋ ਕਹਿ ਰਹੇ ਨੇ ਨਾ, ਉੱਪਰ ਹੀ ਲੱਗਦੇ ਨੇ ਦੇਸੀ ਨੇ ਵਿੱਚੋਂ ਗੋਰਿਆਂ ਵਾਲੇ ਕੰਮ ਨੇ ਸਾਰੇ, ਫਿਰ ਕੁੜੀਆਂ ਨੇ ਮੰਨਦੇ ਨੇ ਸਾਰੇ ਤਕਰੀਬਨ 80%, ਫਿਰ ਘਰ ਵਾਲੇ ਵੀ ਤੰਗ ਪੈ ਜਾਂਦੇ ਨੇ, ਤੇ ਫਿਰ ਜਿੰਨਾ ਚਿਰ ਜ਼ਿੰਦਗੀ ਉਹ ਤਾਂ ਰਹਿਣੀ ਹੈ ਨਾ, ਉਹ ਫਿਰ ਆਉਂਦੇ ਨੇ ਮਰੇ ਕਰੇ ਛੇਤੀ ਜਾਨ ਛੁੱਟੇ।
0: ਜੀ ਓਕੇ, ਥੈਂਕ ਯੂ ਜੀ, ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਜੀ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ।
6: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਰੱਬ ਸਤਿਆਂ ਸਤਿ ਸ਼੍ਰੀ ਅਕਾਲ ਜੀ, ਟਾਈਮ ਵੀ ਆਪਣੇ ਕੋਲ ਥੋੜਾ ਹੀ ਆ। ਮੇਰਾ ਖਿਆਲ ਨਾ ਤਾਂ ਕੱਲੀ ਵਧੀਆ ਜੋਬ ਨਾ ਸਰਨਾ ਜੀ, ਨਾ ਸਸਤੇ ਘਰ ਨਾ ਸਰਨਾ, ਇਹਨਾਂ ਦਾ ਕੰਬੀਨੇਸ਼ਨ ਹੀ ਚਾਹੀਦਾ ਆਪਣੇ। ਤੇ ਹੁਣ ਜੋਬ ਜ਼ਿਆਦਾ ਵਧੀਆ ਹੋਈ ਹੈ, ਘਰ ਹੀ ਮਹਿੰਗੇ ਹੋਏ ਉੱਥੇ, ਹੁਣ ਕਈ ਜਗ੍ਹਾ ਤੇ ਹੈਗੇ ਆ, ਮਤਲਬ ਉੱਥੇ ਹੋਟਲ ਤੇ ਹੀ ਦੇਈ ਜਾਂਦੇ ਆ $30 ਹਨਾ।
0: ਜੀ ਜੀ ਜੀ, ਸਹੀ ਗੱਲ ਹੈ,
6: ਤੇ ਫਿਰ ਉੱਥੇ ਮਹਿੰਗਾ ਕੰਮ ਹਨਾ, ਇਹ ਕੰਬੀਨੇਸ਼ਨ ਹੀ ਆ ਜੀ। ਸਿਹਤ ਤਾਂ ਸਾਰਿਆਂ ਨੂੰ ਪਹਿਲਾਂ ਜ਼ਰੂਰੀ ਆ, ਹੁਣ ਭੁਪਿੰਦਰ ਭਾਈ ਜੀ ਨੇ ਕਹਿਤਾ, ਪਰ ਸਿਹਤ ਵੀ ਤਾਂ ਹੀ ਆ ਨਾ, ਜੇ ਦੋ ਪੈਸੇ ਜੇਬ ਚ ਹੋਣਗੇ ਤਾਂ ਹੀ ਠੀਕ ਕਰਾਂਗੇ ਉਹਨੂੰ।
0: ਸਹੀ ਗੱਲ,
6: ਪੈਸੇ ਬਿਨਾਂ ਤਾਂ ਗੱਡੀ ਚੱਲਦੀ ਹੀ ਨਹੀਂ ਹੁਣ ਜੀ।
0: ਬਿਲਕੁਲ ਬਿਲਕੁਲ, ਸਹੀ ਗੱਲ ਹੈ ਭਾਜੀ, ਸਹੀ ਗੱਲ।
6: ਥੈਂਕ ਯੂ ਭਾਈ ਜੀ, ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ, ਤੇ ਹੁਣ ਮਾਫੀ ਚਾਹਾਂਗਾ ਕਾਲ ਫੇਅਰ ਤੇ ਨਹੀਂ ਕਰ ਸਕਾਂਗਾ। ਸੋ ਇਹ ਸੀਗਾ ਅੱਜ ਦਾ ਪ੍ਰੋਗਰਾਮ, ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਰੀਅਲ ਸਟੇਟ ਜਾਂ ਇੰਸ਼ੋਰੈਂਸ ਵਾਸਤੇ, ਤਾਂ ਨੰਬਰ ਮੇਰਾ 416-917-317-4169-176-9763। ਇੱਥੇ ਦੇ ਜਦ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
7: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
8: ਅੱਲਾ ਨਾਲੋਂ ਵੀ ਘੱਟ।
7: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99 ਵਿੱਚ।
8: ਇਹ ਤਾਂ ਹੋਰ ਵੀ ਘੱਟ ਹੈ,
7: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
8: ਓਏ ਤੂੰ ਕਿੱਥੇ ਜਾ ਰਹੀ ਹੈ?
7: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
9: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ, ਤੇ ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
10: Wholesale Club, whole lot of value.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 530 AM ਡਾਲ ਤੇ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਸੁਣਦੇ ਹੋ। ਹੁਣ ਸਾਡੀ ਵਾਰੀ ਆ ਗਈ ਹੈ ਵਿਰਾਸਤ ਰੇਡੀਓ ਦੀ ਤੇ ਵਿਰਾਸਤ TV ਦੀ। ਜੀ ਆਇਆਂ ਨੂੰ ਵੈਲਕਮ। ਬੁੱਧਵਾਰ ਦਾ ਦਿਨ ਆ ਤੇ ਜੂਨ ਮਹੀਨੇ ਦੀ 24 ਤਰੀਕ ਹੋ ਗਈ ਆ। ਟੈਂਪਰੇਚਰ 15 ਕੁ ਡਿਗਰੀ ਚੱਲ ਰਿਹਾ ਇਸ ਵੇਲੇ, 25 ਕੁ ਡਿਗਰੀ ਤੱਕ ਪਹੁੰਚ ਜਾਵੇਗਾ ਤੇ ਮੌਸਮ ਹੋਰ ਗਰਮ ਹੋ ਜਾਣਾ ਜਦੋਂ ਕੈਨੇਡਾ ਦਾ ਸੌਕਰ ਦਾ ਫੀਫਾ ਦਾ ਵਰਲਡ ਕੱਪ ਦਾ ਮੈਚ ਚੱਲਣਾ 3 ਵਜੇ। ਬੈਸਟ ਆਫ ਲੱਕ ਟੂ ਦੈਮ। ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ, ਜਾਣਕਾਰੀ ਲੈ ਕੇ ਆਵਾਂਗੇ, ਤੁਹਾਡੇ ਫੋਨ ਕਾਲਾਂ ਦੀ ਉਡੀਕ ਰਹੇਗੀ, ਪਰ ਥੋੜ੍ਹੀ ਜਿਹਾ ਠਹਿਰ ਕੇ ਕਰਿਓ। ਨੰਬਰ ਮੈਂ ਦੱਸ ਦਿੰਦਾ, 416-837-1515, 416-837-1515 ਸਟੂਡੀਓ ਦਾ ਨੰਬਰ ਹੁੰਦਾ ਹੈ। ਮੈਨੂੰ ਬਾਅਦ ਵਿੱਚ ਕਦੇ ਵੀ ਗੱਲ ਕਰਨੀ ਹੋਵੇ 416-451-2222 'ਤੇ ਕਰ ਸਕਦੇ, 416-451-2222 'ਤੇ ਸੰਪਰਕ ਕਰ ਸਕਦੇ। ਗੁਰਮਤ ਸਿੰਘ ਬਾਜੀ ਸਾਹਿਬ ਨਾਲ ਗੱਲਬਾਤ ਕਰਾਂਗੇ ਥੋੜ੍ਹੀ ਜਿਹਾ ਠਹਿਰ ਕੇ। ਜੀ ਆਇਆਂ ਨੂੰ ਵੈਲਕਮ ਕਰਦੇ ਹਾਂ। ਇੱਕ ਹੋਰ ਦਿਨ ਸ਼ੁਰੂ ਹੋ ਗਿਆ ਅਤੇ ਦੱਸ ਦੇਈਏ ਕਾਫੀ ਸਾਰੀਆਂ ਖਬਰਾਂ, ਪਰ ਹਜੇ ਫਿਕਰ ਹੈਗਾ, ਹਜੇ ਵੀ ਬਾਰਡਰ 'ਤੇ ਬਹੁਤ ਸਾਰੀ ਡਰੱਗ ਫੜੀ ਜਾ ਰਹੀ ਹੈਗੀ ਆ। ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕੈਨੇਡਾ ਕਰੇ ਤਾਂ ਕਰੇ ਵੀ ਕੀ, ਕੋਸ਼ਿਸ਼ ਲੱਗੀ ਹੋਇਆ ਕਰਨ, ਕਿੰਨੇ ਕੁ ਟਰੱਕ ਟ੍ਰੇਲਰ ਚੈੱਕ ਕਰ ਲੈਣਗੇ, ਗੱਡੀਆਂ ਚੈੱਕ ਕਰ ਲੈਣਗੇ, ਉਹ ਵੀ ਇਨਸਾਨ ਹਨ, ਕਿੰਨੀ ਕੁ ਟੈਕਨੋਲੋਜੀ ਲਗਾ ਦੇਣਗੇ, ਪਰ ਬੜੀ ਡੇਂਜਰਸ ਡਰੱਗ ਜਿਹੜੀ ਹੈਗੀ ਆ ਇਹ ਬਾਰਡਰ 'ਤੇ ਫੜੀ ਜਾ ਰਹੀ ਹੈਗੀ ਆ, ਹੋਰ ਫੜੀ ਗਈ ਹੈਗੀ ਆ। ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਕਦੇ ਵੀ ਸੰਪਰਕ ਕਰਨਾ ਹੋਵੇ ਮੇਰੇ ਨਾਲ 416-837-1515, 1 ਘੰਟਾ ਹੁਣ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਚੱਲੇਗਾ। ਮੇਰੇ ਤੋਂ ਪਹਿਲਾਂ ਸ਼ੰਮੀ ਜੀ ਪ੍ਰੋਗਰਾਮ ਕਰਕੇ ਗਏ ਹਨ, ਪ੍ਰੋਗਰਾਮ ਚੱਲਦੇ ਰਹਿੰਦੇ ਹਨ ਸਵੇਰ ਤੋਂ ਸ਼ਾਮ ਤੱਕ, ਸੁਣਿਆ ਕਰੋ। ਜੇ ਤੁਸੀਂ TV 'ਤੇ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ, ਰਿਪੀਟ ਵੀ ਪ੍ਰੋਗਰਾਮ ਹੁੰਦੇ ਹਨ TV 'ਤੇ, ਅਤੇ ਲਾਈਵ ਵੀ ਇਸ ਵੇਲੇ ਦੇਖ ਸਕਦੇ ਹੋ ਵਿਰਾਸਤ TV 'ਤੇ, ਸਟ੍ਰੀਮਿੰਗ ਡਿਵਾਈਸ ਦੇ ਉੱਪਰ ਲਾਈਵ ਦੇਖ ਸਕਦੇ ਹੋ। ਸਾਨੂੰ ਲਾਈਵ ਪ੍ਰੋਗਰਾਮ ਚੱਲ ਰਿਹਾ, ਕਾਲ ਕਰਨੀ ਹੋਵੇ ਕਾਲ ਵੀ ਕਰ ਸਕਦੇ ਹੋ। ਵੈਲਕਮ ਕਰਦੇ, ਇੱਕ ਵੱਖਰਾ ਜਿਹਾ ਚੈਨਲ ਸ਼ੁਰੂ ਕੀਤਾ, ਤੁਹਾਨੂੰ ਮੌਸਮ, ਦੁਨੀਆ ਭਰ ਦੇ ਜਿਹੜਾ ਟ੍ਰੈਫਿਕ ਦੀ ਰਿਪੋਰਟ ਅਤੇ ਦੁਨੀਆ ਭਰ ਦੀਆਂ ਖਬਰਾਂ ਦੇਖਣ ਨੂੰ, ਪੜ੍ਹਨ ਨੂੰ ਵੀ ਮਿਲ ਜਾਂਦੀਆਂ ਹਨ ਸਾਡੇ TV ਚੈਨਲ 'ਤੇ। ਦੇਖਿਓ ਜ਼ਰੂਰ, ਦੱਸਿਓ ਜ਼ਰੂਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਆ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਸ਼ੇਰ ਆਟੇ ਦੇ ਵੱਲੋਂ, ਮੇਡ ਇਨ ਕੈਨੇਡਾ। ਹੁਣ ਸ਼ੇਰ ਆਟੇ ਦਾ ਜਿਹੜਾ ਪ੍ਰਸ਼ਾਦ ਆਟਾ ਕਹਿ ਲਓ, ਹਲਵਾ ਆਟਾ ਕਹਿ ਲਓ, ਦੇਗ ਆਟਾ ਕਹਿ ਲਓ, ਉਹ ਵੀ ਪਹੁੰਚ ਗਿਆ ਹੈਗਾ। ਸੋ ਪ੍ਰਸ਼ਾਦ ਆਟਾ ਪਹੁੰਚ ਗਿਆ ਹੈਗਾ ਵੱਖ ਵੱਖ ਸਟੋਰਾਂ ਦੇ ਵਿੱਚ ਅਤੇ ਹੋਰ ਬਹੁਤ ਸਾਰੇ ਸਟੋਰਾਂ ਵਿੱਚ ਪਹੁੰਚ ਜਾਵੇਗਾ। ਸੋ ਵੱਖ ਵੱਖ ਜਿਹੜੇ ਮਿੱਤਰ ਦੋਸਤ ਗੁਰੂ ਘਰ, ਉਹਨਾਂ ਨੂੰ ਟੈਸਟਿੰਗ ਵਾਸਤੇ ਦਿੱਤਾ ਸੀ, ਪਹਿਲਾਂ ਹੀ ਬਣਦਾ ਆ ਰਿਹਾ ਸੀ, ਪਰ ਉਸ ਵੇਲੇ ਆਪਾਂ ਪੂਰਾ ਨਹੀਂ ਕਰ ਸਕੇ, ਅਤੇ ਬੜਾ ਪਸੰਦ ਕੀਤਾ ਅਤੇ ਹੁਣ ਬੜੀ ਜਲਦੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਜਾਵੇਗਾ, ਕਈਆਂ ਸਟੋਰਾਂ 'ਚ ਪਹੁੰਚ ਵੀ ਗਿਆ। ਸੋ ਪ੍ਰਸ਼ਾਦ ਆਟਾ, ਦੇਗ ਆਟਾ, ਸ਼ੇਰ ਆਟੇ ਦਾ ਜ਼ਰੂਰ ਟਰਾਈ ਕਰਕੇ ਦੇਖਣਾ। ਇਸ ਦੇ ਨਾਲ ਨਾਲ ਮਲਟੀਗ੍ਰੇਨ ਨੂੰ ਤੁਸੀਂ ਬੜਾ ਰਿਸਪੋਂਸ ਦਿੱਤਾ, ਬਹੁਤ ਬਹੁਤ ਧੰਨਵਾਦ। ਸਟਾਰਗੇਟ ਲੋਜਿਸਟਿਕ ਵਾਲੇ ਪ੍ਰੋਡਕਟ ਨੂੰ ਸਪੋਂਸਰ ਕਰਦੇ ਹਨ। ਇਸ ਦੇ ਨਾਲ ਨਾਲ ਆਫਰ ਟ੍ਰਾਂਸਫਰ ਲੱਕੀਅਰ ਸੁਖੀ ਸੈਣੀ ਸਾਹਿਬ, ਸੋ ਅੱਜ ਜਿਹੜਾ ਮੈਚ ਚੱਲਣਾ, ਕੌਣ ਕਿੱਥੇ ਬੈਠ ਕੇ ਦੇਖੀ ਆ, ਸੋਚਦੇ ਹੋਣੇ ਆ ਵੀ ਕੰਮ ਵੀ ਕਰਨਾ ਪੈਣਾ, ਮੈਚ ਦੇਖਣ ਨੂੰ ਵੀ ਜੀ ਕਰਦਾ ਹੈਗਾ ਆ। ਜੇ ਕੰਮ ਔਖਾ ਚੱਲ ਰਿਹਾ ਹੈਗਾ ਨਾ, ਇਹ ਨਾ ਸੋਚੋ ਇਹ ਪਤਾ ਨਹੀਂ ਮੁੜ ਕੇ ਵਰਲਡ ਕੱਪ ਆਉਣਾ ਕਿ ਨਹੀਂ ਆਉਣਾ, ਤੁਹਾਡੇ ਖਰਚੇ ਆਪਣੇ ਹਨ। ਜੇ ਦੇਖ ਸਕਦੇ ਦੇਖ ਲਿਓ, ਕੋਈ ਬੈਠਾ ਦੇਖ ਰਿਹਾ ਬੈਸਟ ਵਲੱਗ ਰਿਹਾ, ਤੁਸੀਂ ਦੇਖ ਸਕਦੇ ਤਾਂ ਦੇਖ ਲਿਓ, ਨਹੀਂ ਦੇਖ ਸਕਦੇ ਪਾਰਟ ਆਫ ਲਾਈਫ ਸਕੋਰ ਦੇਖ ਲਿਓ। ਪਰ ਦੁਨੀਆ ਭਰ ਦੇ ਲੋਕ ਸਪੈਸ਼ਲੀ ਕੈਨੇਡਾ ਦੇ ਵਿੱਚ ਨਿਗਾਹ ਰੱਖਣਗੇ, ਜ਼ਰੂਰ ਦੇਖਣ ਦੀ ਕੋਸ਼ਿਸ਼ ਕਰਨਗੇ। ਬੜਾ ਪੈਸਾ ਜਿਹੜਾ ਹੈਗਾ ਬਣਾ ਕੇ ਦੇਣਾ, ਜੇ ਕਹਿੰਦੇ ਇੱਕ ਮੈਚ ਹੋਰ ਆ ਜਾਵੇ ਜਾਂ ਕੈਨੇਡਾ ਗਾਹਾਂ ਦੀ ਸੀਟ ਵਿੱਚ ਪਹੁੰਚ ਜਾਵੇ, ਲੱਖਾਂ ਦਾ ਕਰੋੜਾਂ ਦਾ ਪੈਸਾ ਬਣ ਸਕਦਾ ਹੈਗਾ। ਰੈਸਟੋਰੈਂਟਸ ਦਾ, ਬਾਰਸ ਦਾ, ਸਪੈਸ਼ਲੀ ਆਸਟ੍ਰੇਲੀਆ ਵਾਲੇ ਬੀਅਰ ਬੜੀ ਬਿੰਦੀ ਹਨ, ਬੜੀ ਵਿਕਦੀ ਆ। ਚਲੋ, ਜੋ ਜਿਸ ਚੀਜ਼ ਨੂੰ ਪਸੰਦ ਕਰਦਾ ਉਹ ਆਪਣਾ ਯੋਗਦਾਨ ਪਾਈ ਜਾਂਦਾ ਹੈਗਾ ਆ। ਖਬਰਾਂ ਜਿੱਥੇ ਲੈ ਕੇ ਆਉਣੀਆਂ ਅਤੇ ਨਾਲ ਦੀ ਨਾਲ ਸਪੋਂਸਰ ਵੀ ਰਹੇ, ਸੰਦੇਸ਼ ਵੀ ਹੋਣਗੇ, ਅਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ, ਅਤੇ ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀ, ਖਬਰਾਂ 'ਤੇ ਨਜ਼ਰ ਰੱਖਾਂਗੇ ਵਿਰਾਸਤ TV ਅਤੇ ਵਿਰਾਸਤ ਰੇਡੀਓ 'ਤੇ।
1: ਬੰਗਲਾ ਹੈ, ਗਾੜੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
2: ਚੱਲ ਕੇ ਰਹੇ ਆਪਰ
1: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ?

0: ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ, 100% ਕੈਨੇਡੀਅਨ ਮੇਡ, ਟਾਪ ਕੁਆਲਿਟੀ ਸਵੀਟ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
7: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
9: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
10: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।

0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਾਫੀ ਤੁਸੀਂ ਬਿਜ਼ੀ ਕਰ ਦਿੱਤਾ ਟੈਕਸਟ ਮੈਸੇਜ ਦੇ ਫੋਨ ਕਾਲਾਂ ਦੇ ਵਿੱਚ, ਉੱਧਰ ਬਿਜ਼ੀ ਹੋ ਗਿਆ ਸੀਗਾ। ਸੋ ਵੈਲਕਮ ਕਰੇ ਤੁਹਾਡਾ ਫਿਰ ਵਿਰਾਸਤ ਰੇਡੀਓ ਤੋਂ, ਮੈਨੂੰ ਮੇਰੀਆਂ ਬਰਾਈਆਂ। ਇਹ ਹੁਣ ਪੰਜਾਬ ਦੇ ਲੀਡਰ ਜਾਣਦੇ ਹਨ ਕਿਹੜਾ ਕਿਹੜਾ ਸਹੀ ਹੈ ਅਤੇ ਕਿਹੜਾ ਗਲਤ ਹੈ। ਖਿਲਰੇ ਪਏ ਹਨ ਬਹੁਤ ਦੇਰ ਦੇ, ਖਿਲਰੇ ਰਹੋ, ਅਸੀਂ ਕੀ ਲੈਣਾ ਤੁਹਾਡੇ ਕੋਲੋਂ। ਯੂਅਰ ਵੈਲਕਮ ਹੇਅਰ, ਵੈਲ ਆਇਓ ਜੀ ਆਉਣਾ ਪਰ ਸਾਡੇ ਘਰ ਨਹੀਂ। ਥੈਂਕ ਯੂ ਵੈਰੀ ਮੱਚ, ਦੈਟਸ ਆਲ ਆਮ ਕੈਨ ਸੇ। ਦੱਸ ਦੇਵਾਂ ਅੱਜ ਬਹੁਤ ਤਕੜਾ ਮੈਚ ਚੱਲੇਗਾ, ਕੈਨੇਡਾ ਦਾ ਜਿਹੜਾ ਫੀਫਾ ਦਾ ਵਰਲਡ ਕੱਪ ਦਾ ਮੈਚ, ਵੱਖ ਵੱਖ ਮੈਚ ਚੱਲ ਰਹੇ ਹਨ, ਸਵਿਟਜ਼ਰਲੈਂਡ ਦੇ ਨਾਲ ਮੈਚ ਹੋਣਾ, ਸੋ ਦੇਖਣ ਦੀ ਕੋਸ਼ਿਸ਼ ਕਰਿਓ। ਇਸ ਦੇ ਨਾਲ ਨਾਲ ਕਹਿੰਦੇ ਹਨ ਵੀ ਗੈਸ ਪ੍ਰਾਈਸ ਥੋੜ੍ਹੀਆਂ ਹੋਰ ਘੱਟ ਜਾਣਗੀਆਂ, ਐਵਰੇਜ ਰਹੇਗੀ $61.9 ਪਰ ਲੀਟਰ ਇਹ ਐਵਰੇਜ ਰਹੇਗੀ। ਸੋ ਗੈਸ ਜਿੱਥੇ ਕਾਫੀ ਮਹਿੰਗੀ ਹੈਗੀ ਆ, ਗੱਡੀਆਂ ਤੋਂ ਬਗੈਰ ਸਰਦਾ ਨਹੀਂ ਹੈਗਾ, ਉੱਧਰੋਂ ਘਰ ਸਸਤੇ ਹੋਈ ਜਾਂਦੇ ਆ, ਮਹਿੰਗੇ ਲਏ ਸੀਗੇ, ਕੀ ਕਰੀਏ, ਕੰਮ ਤਾਂ ਕਰਨਾ ਹੀ ਪੈਣਾ। ਅਤੇ ਰੇਡੀਓ ਸਾਡਾ ਸੁਣਦੇ ਹੋ, ਧੰਨਵਾਦ, ਕਈ ਸਿਟੀ ਵਾਲਿਆਂ ਨੂੰ ਸੁਣਨਾ ਹੀ ਪੈਂਦਾ ਹੈਗਾ, ਕਹਿੰਦੇ ਪਤਾ ਨਹੀਂ ਕਿਹੜੀ ਇਨਫੋਰਮੇਸ਼ਨ ਬਾਹਰ ਲੈ ਕੇ ਆ ਜਾਣੀ ਹੈਗੀ ਆ, ਜੋ ਹੈਗਾ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਲੱਗਦਾ ਅਸੀਂ ਕਿਤੇ ਇੱਧਰ ਉੱਧਰ ਹੋ ਗਏ ਹਾਂ, ਆਹ ਸੀਟ ਵਿਹਲੀ ਹੁੰਦੀ ਆ, ਮੈਨਾਂ ਏਅਰ 'ਤੇ ਆ ਕੇ ਕਰ ਲਿਆ ਕਰੋ ਕਿੰਤੂ ਪਰੰਤੂ, ਅਤੇ ਆਪਸ ਵਿੱਚ ਨਾ ਕਰਿਆ ਕਰੋ, ਆਪਣੀ ਖਬਰ, ਆਪਣੀ ਜਾਣਕਾਰੀ, ਆਪਣੇ ਸਵਾਲ ਪੁੱਛ ਲਿਆ ਕਰੋ, ਕੌਣ ਕੀ ਕਹਿ ਗਿਆ, ਨਾਂ ਨਾ ਲਿਆ ਕਰੋ, ਕਿੱਥੇ ਕੀ ਹੋ ਰਿਹਾ, ਇੱਥੇ ਕੀ ਹੋ ਰਿਹਾ। ਇੱਥੇ ਆਪਾਂ ਸਾਚੀ ਦੀ ਆਵਾਜ਼ ਬਣ ਕੇ ਸਾਡੇ ਲਈ ਬੈਠੇ ਹੈਗੇ ਹਾਂ, ਅਤੇ ਬੈਠਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ। ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਲਾਈਨ ਜੁੜ ਗਈ ਆ, ਫੋਨ ਕਾਲਸ ਤੁਹਾਡੇ ਵੀ ਲਵਾਂਗੇ, ਥੋੜ੍ਹੇ ਠਹਿਰ ਕੇ ਪਹਿਲਾਂ ਖਬਰਾਂ 'ਤੇ ਨਜ਼ਰ ਰੱਖਦੇ ਹਨ। ਬਾਰੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਅੰਮ੍ਰਿਤ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ।
0: ਧੰਨਵਾਦ ਤੁਹਾਡਾ, ਕਾਫੀ ਸਾਰੀਆਂ ਖਬਰਾਂ ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰੀ ਦੀ ਆ, ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਖਬਰਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਕਈ ਐਸੇ ਮੁੱਦੇ ਹੋਣੇ ਆ ਹੁੰਦੇ ਹਨ ਜਦੋਂ ਵਿਚਾਰਨ ਲੱਗ ਪਈਦਾ ਤੇ ਟਾਈਮ ਲੱਗ ਜਾਂਦਾ ਹੈਗਾ। ਤਾਂ ਬਾਜੀ ਸਾਹਿਬ, ਇੱਕ ਮੁੱਦਾ ਆਪਾਂ ਠਹਿਰ ਕੇ ਵਿਚਾਰਾਂਗੇ ਜ਼ਰੂਰ, ਥੋੜ੍ਹਾ ਬਹੁਤੀ ਰੇਸਿਜ਼ਮ ਜਾਂ ਹੋਰ ਕਈ ਕੁਛ ਹੋਇਆ ਕਿਉਂਕਿ ਸਿਟੀ ਨੇ ਅਲਾਓ ਕਰ ਦਿੱਤਾ ਵੀ ਸਪੀਕਰ ਵਜਾਓ, ਵੀ ਮੌਸਕ ਦੇ ਬਾਹਰ ਸਪੀਕਰ ਚਲਾਓ, ਮੌਸਕ ਹੋਵੇ, ਮੰਦਰ ਹੋਵੇ, ਗੁਰਦੁਆਰਾ ਹੋਵੇ, ਯਾਰ ਅੰਦਰ ਰੱਖੋ, ਦੁਨੀਆਂ ਭਰ ਦੇ ਲੋਕ ਵੱਸਦੇ ਹਨ, ਤੁਸੀਂ ਕੀ ਕਰਦੇ ਹੋ, ਜਿਹੜਾ ਧਰਮ ਹੈ ਧਰਮ ਨੂੰ ਧਰਮ ਹੀ ਰਹਿਣ ਦਿਓ, ਘਰ ਵਿੱਚ ਰੱਖ ਲਓ, ਗੁਰੂ ਘਰ ਦੇ ਵਿੱਚ ਰੱਖ ਲਵੋ। ਲੋਕ ਬਰੂਦ ਨਾਲ ਭਰੇ ਹੋਏ ਹਨ, ਫਿਰ ਤੁਹਾਨੂੰ ਪਤਾ ਹੀ ਇੱਦਾਂ ਦੇ ਕੰਮ ਹੋਣੇ ਆ, ਕੋਈ ਵੀ ਜਗ੍ਹਾ ਹੋਵੇ, ਸਿਟੀ ਵਾਲੇ ਬੰਦੇ ਨੇ ਸੋਚਦੇ ਕਿੰਨਾ ਕੁ ਕੁਛ ਆਪਾਂ ਵੰਡੀ ਜਾਵਾਂਗੇ, ਹਰ ਇੱਕ ਚਾਹੁੰਦਾ ਮੈਨੂੰ ਆਹ ਵੀ ਦੇ ਰਹੇ, ਆਹ ਵੀ ਦੇ ਰਹੇ, ਆਹ ਵੀ ਦੇ ਰਹੇ। ਪਹਿਲਾਂ ਸੋਚ ਲਿਆ ਕਰੋ ਵੀ ਦੁਨੀਆਂ ਭਰ ਦੇ ਲੋਕ ਵਾਸਤੇ ਪੀਸਫੁੱਲ ਤਾਂ ਕੋਈ ਰਹਿ ਕੇ ਨਹੀਂ ਰਾਜੀ ਹੈਗਾ, ਵੀ ਤੁਸੀਂ ਹੋਰ ਪੀਸਫੁੱਲ ਨੂੰ ਹੋਰ ਪਾਸੇ ਖਰਾਬ ਕਰਨ ਲੱਗੇ ਹੋਏ ਹਨ। ਵੀ ਲਵ ਐਵਰੀਬਡੀ, ਰੱਬ ਇੱਕ ਹੈਗਾ ਆ, ਜਿਹੜਾ ਵੀ ਹੈਗਾ ਵੱਸਦਾ ਉਸ ਤੋਂ ਡਰਿਆ ਕਰੋ। ਪਰ ਹਾਂ, ਜਦੋਂ ਸਪੀਕਰ ਅਲਾਊਡ ਕਰ ਦਿੰਦੇ ਹੈਗੇ, ਫਿਰ ਦੁਨੀਆਂ ਭਰ ਦੇ ਲੋਕ ਕਹਿੰਦੇ ਵਾ ਤਾਂ ਹੈਲ ਇਜ਼ ਗੋਇੰਗ ਔਨ, ਸੱਚੀ ਗੱਲ ਆ, ਉਹਨਾਂ ਵਾਸਤੇ ਇਹੀ ਹੁੰਦਾ ਆ। ਸੋ ਉਹਦੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਇੱਦਾਂ ਚੀਜ਼ਾਂ ਅਲਾਓ ਕਰਨੀਆਂ ਚਾਹੀਦੀਆਂ ਜਾਂ ਨਹੀਂ ਚਾਹੀਦੀਆਂ, ਉਹਦੀ ਗੱਲਬਾਤ ਠਹਿਰ ਕੇ ਕਰਾਂਗੇ ਖਬਰਾਂ ਤੋਂ ਬਾਅਦ। ਪਹਿਲਾਂ ਖਬਰਾਂ 'ਤੇ ਨਜ਼ਰ ਰੱਖਦੇ ਹਾਂ। ਬਹੁਤ ਵੱਡੀ ਗੇਮ ਆ ਰਹੀ ਹੈਗੀ ਆ ਅੱਜ, ਕਿਉਂਕਿ ਕੈਨੇਡਾ ਨੇ ਜਿੱਥੇ ਹਿਸਟਰੀ ਕ੍ਰੀਏਟ ਕੀਤੀ ਆ, ਗੇਮ ਜਿੱਤ ਗਏ, ਉਸ ਦੇ ਨਾਲ ਨਾਲ ਵਰਲਡ ਕੱਪ ਵਿੱਚ ਆਉਣਾ ਇੰਨਾ ਸੌਖਾ ਨਹੀਂ ਹੈਗਾ ਕੈਨੇਡਾ ਦੇ ਉੱਪਰ, ਸਪੈਸ਼ਲੀ ਫੁੱਟਬਾਲ ਸੌਕਰ ਦੇ ਉੱਪਰ ਬੜਾ ਕਿੰਤੂ ਪਰੰਤੂ ਕਰਦੇ, ਲੈ ਕੈਨੇਡਾ ਨੂੰ ਕਿਤੇ ਖੇਡਣਾ ਆਉਂਦਾ, ਖੇਡ ਕੇ ਦਿਖਾ ਦਿੱਤਾ। ਅੱਜ ਇਹ ਗੇਮ ਜਿਹੜੀ 3 ਵਜੇ ਦੀ ਗੇਮ ਹੈਗੀ ਹੈ, ਦੁਨੀਆਂ ਭਰ ਦੇ ਲੋਕ ਸਪੈਸ਼ਲੀ ਕੈਨੇਡੀਅਨ ਲੋਕ ਇਸ ਦੀ ਉਡੀਕ ਕਰ ਰਹੇ ਹਨ ਵੀ ਸਾਡੀ ਟੀਮ ਜਿੱਤੇ। ਬਾਰੀ ਸਾਹਿਬ
1: ਜੀ, ਬਿਲਕੁਲ, ਹਮੇਸ਼ਾ ਸਾਡੀਆਂ ਸ਼ੁਭ ਸ਼ਾਮਾਂ ਜਿਹੜੀਆਂ ਨੇ ਕੈਨੇਡਾ ਦੀ ਟੀਮ ਦੇ ਨਾਲ, ਆ ਖਿਡਾਰੀਆਂ ਦੇ ਨਾਲ ਹੈਗੀ ਹੈ ਜੀ। ਸਮੁੱਚੇ ਕੈਨੇਡੀਅਨ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਜੀ, ਸਾਰੇ ਨਜ਼ਰਾਂ ਜਿਹੜੀਆਂ ਨੇ ਇਸ ਮੈਚ ਤੇ ਰਹਿਣਗੀਆਂ ਜੀ। ਤਾਂ ਤੁਸੀਂ ਗੱਲ ਜਿਹੜੀ ਕੀਤੀ ਆ, ਆਪਾਂ ਅੱਗੇ ਜਾ ਕੇ ਜ਼ਰੂਰ ਕਰਾਂਗੇ ਕਿ ਜਿਹੜੀਆਂ ਧਾਰਮਿਕ ਪਰੰਪਰਾਵਾਂ, ਆਜ਼ਾਦੀ ਜਿਹੜੀ ਹੈਗੀ ਆ, ਕੈਨੇਡਾ ਜਦੋਂ ਇਹਨਾਂ ਗੱਲਾਂ ਦੀ ਖੁੱਲ੍ਹ ਦਿੰਦਾ ਤਾਂ ਉਹਨਾਂ ਨੂੰ ਸਾਨੂੰ ਵੀ ਕੇਸ ਰੂਪ ਜਿਹੜਾ ਉਹ ਲੈਣਾ ਚਾਹੀਦਾ ਵਾ। ਮੈਨੂੰ ਇਹ ਲੱਗਦਾ ਕਿ ਫੈਸਿਲਿਟੀ ਜਿਹੜੀ ਲੋਕਾਂ ਦੀ ਆ, ਜਾਂ ਲੋਕਾਂ ਦੀ ਜਿਹੜੀ ਦੂਜੇ ਲੋਕਾਂ ਦੀ, ਕਮਿਊਨਿਟੀਆਂ ਦੀ, ਭਾਈਚਾਰਿਆਂ ਦੀ, ਸਾਰਿਆਂ ਦੀ ਦਾ ਜਿਹੜੀ ਸੁੱਖ ਸਹੂਲਤ ਦਾ ਧਿਆਨ ਵੀ ਜਿਹੜਾ ਆਮ ਉਹ ਰੱਖਣ ਦਾ ਫਰਜ਼ ਵੀ ਨਾਲ ਨਾਲ ਹੀ ਜੁੜਿਆ ਹੋਇਆ ਆ, ਜਿਹਦਾ ਸਤਿਕਾਰ ਕਰਨਾ ਚਾਹੀਦਾ। ਤਾਂ ਟਰੰਪ ਸਾਹਿਬ ਕੁਛ ਆਪਣਾ ਅੰਮ੍ਰਿਤ ਸਾਹਿਬ ਤੁਹਾਨੂੰ ਟਰੰਪ ਸਾਹਿਬ ਨਾਲ ਮਿਲਦਾ ਅੱਜ ਕੱਲ੍ਹ, ਅੱਜ ਤਾਂ ਉਹਨੂੰ ਤੁਹਾਡੀ ਗੱਲ ਤੋਂ ਕੋਈ ਮਿਲਦੇ ਨਹੀਂ ਉਹਨਾਂ ਦੀ, ਤਾਂ ਕੁਛ ਹਾਈਲਾਈਟ ਮੈਂ ਲੈ ਲੈਣਾ ਇਹਦੇ ਨਾਲ ਹੀ, ਫਿਰ ਆਪਾਂ ਕੁਛ ਡਿਸਕਸ ਕੁਛ ਖਾਸ ਮਜ਼ਾ ਹੈਗਾ ਜੀ ਕਰਾਂਗੇ ਜੀ।
0: ਜੀ,
1: ਦਰਅਸਲ ਟੋਰਾਂਟੋ ਪੀਅਰਸਨ ਰੂਪਰਟ ਦੇ 20 ਮਿਲੀਅਨ ਦੇ ਕਰੀਬ ਸੋਨੇ ਚੋਰੀ ਦਾ ਮਾਮਲਾ ਆਪਣੇ ਅੱਜ ਵਰਲਡ ਭਰ ਦੇ ਵਿੱਚ ਕੁਝ ਏਦਾਂ ਦੇ ਗੋਲਡ ਹੀ ਸੀ ਜਿਹਦੇ ਵਿੱਚ ਇਹ ਆਇਆ ਸੀਗਾ ਜੀ।
0: ਜੀ,
1: ਇਹਦੇ ਵਿੱਚ 19 ਦੇ ਕਰੀਬ ਜਿਹੜੇ ਲੋਕਾਂ ਨੂੰ ਚਾਰਜ ਕੀਤਾ ਗਿਆ ਸੀ, ਜ਼ਿਆਦਾਤਰ ਆਪਣੇ ਭਾਰਤੀ ਮੂਲ ਦੇ ਲੋਕ ਇਹਦੇ ਸ਼ਾਮਲ ਸੀਗੇ। ਇੱਕ ਵਿਅਕਤੀ ਦੀ ਗ੍ਰਿਫਤਾਰੀ ਜਿਹੜੀ ਪੈਨਸਲਵੇਨੀਆ ਚ ਹੋਈ ਸੀ ਜਿਹਨੂੰ ਹੁਣ 13 ਸਾਲ ਦੀ ਸਜ਼ਾ ਹੋਈ ਹੈ ਜੀ। ਦਰਅਸਲ ਜਿਹੜਾ 20 ਮਿਲੀਅਨ ਦਾ ਸੋਨਾ ਸੀਗਾ ਇਹਦੇ ਤੋਂ ਜਿੰਨਾ ਪੈਸਾ ਆਇਆ ਬਾਅਦ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀਗਾ ਕਿ ਇਹਦੇ ਤੇ ਵੱਡੀ ਪੱਧਰ ਤੇ ਜਿਹੜੀਆਂ ਨਜਾਇਜ਼ ਹਥਿਆਰ ਸੀਗੇ ਗੰਨਾ ਉਹ ਖਰੀਦੀਆਂ ਗਈਆਂ। ਜਿਹਦਾ ਮਾਮਲਾ ਇਹ ਸਾਹਮਣੇ ਆਇਆ ਕਿ ਪੈਨਸਲਵੇਨੀਆ ਦੇ ਵਿੱਚ 65 ਗੰਨਾ ਦੇ ਨਾਲ ਇੱਕ ਪਿਕਅਪ ਟਰੱਕ ਦੇ ਵਿੱਚੋਂ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਸੀ ਜਿਹਨੂੰ ਜਿਹਦਾ ਨਾਂ ਸੀਗਾ ਦਰਾਂਤੇ ਕਿੰਗ ਮੈਕਲਿਨ। ਸੋ ਇਹਦੀ ਮੈਨੂੰ ਹੁਣ ਅਮਰੀਕਾ ਦੇ ਵਿੱਚ ਸਜ਼ਾ ਹੋ ਗਈ ਜੀ, 13 ਸਾਲ ਦੀ ਸਜ਼ਾ ਹੋਈ ਆ। ਤਾਂ ਇਹ ਮਾਮਲਾ ਜਿਹੜਾ ਆਪਣੇ ਆਪ ਦੇ ਵਿੱਚ ਜਿਹਦੇ ਵਿੱਚ ਆਪਣੇ ਇੱਕ ਭਾਰਤੀ ਮੂਲ ਦਾ ਸਿਮਰਨਪ੍ਰੀਤ ਸਿੰਘ ਪਨੇਸਰ ਜਿਹੜਾ ਕਿ ਬਕਾਇਦਾ ਮੈਨੇਜਰ ਸੀਗਾ ਉੱਥੇ ਵੇਅਰ ਹਾਊਸ ਦੇ ਵਿੱਚ ਟੋਰਾਂਟੋ ਪੀਰਸਨ ਏਅਰਪੋਰਟ ਰੋਡ ਏਅਰਪੋਰਟ ਤੇ, ਤਾਂ ਇਹਨੂੰ ਵੀ ਭਾਰਤ ਦੇ ਵਿੱਚ ਭੱਜ ਜਾਣ ਦੀਆਂ ਖਬਰਾਂ ਆਈਆਂ। ਤਾਂ ਉੱਥੇ ਵੀ ਬਕਾਇਦਾ ਈਡੀ ਨੇ ਜਿਹੜੀ ਪੁੱਛਗਛ ਕੀਤੀ ਸੀ। ਹੁਣ ਤੱਕ 9 ਗ੍ਰਿਫਤਾਰੀਆਂ ਟੋਟਲ ਹੋਈਆਂ ਨੇ, ਕੁਛ ਜਿਹੜੀਆਂ ਵਾਰੰਟ ਜਾਰੀ ਕੀਤੇ ਹੋਏ ਆ, ਪਰ ਇੱਕ ਜਿਹੜੀ ਸਜ਼ਾ ਹੈਗੀ ਆ ਇਸ ਮਾਮਲੇ ਚ ਹੁਣ ਹੋ ਗਈ ਆ ਜੀ। ਇੰਨਾ ਵੱਡਾ ਗੋਲਡ ਈਸਟ ਜਿਹੜਾ ਸੀਗਾ ਕੈਨੇਡਾ ਦੀ ਹਿਸਟਰੀ ਵਿੱਚ ਪਹਿਲਾ ਤੇ ਵਰਲਡ ਭਰ ਦੇ ਵਿੱਚ ਇਹ ਦੂਜਾ ਵੱਡਾ ਮਾਮਲਾ ਜਿਹੜਾ ਸੀਗਾ ਸਾਡੇ ਸਾਹਮਣੇ ਉਦੋਂ ਆਇਆ ਸੀਗਾ ਟਰੰਪ ਤੰਬੜ ਸਾਹਿਬ।
0: ਬਾਰੀ ਸਾਹਿਬ, ਸਾਰਾ ਗੋਲਡ ਪ੍ਰਾਪਤ ਵਾਪਸ ਨਹੀਂ ਹੋਇਆ, ਪਤਾ ਨੀ ਕਿੰਨਾ ਕਿੱਥੇ ਦੱਬ ਗਏ, ਡਬੋ ਦਿੱਤਾ ਜਾਂ ਬਾਅਦ ਵਿੱਚ ਕੱਢ ਕੇ ਲੈ ਕੇ ਆਣਗੇ ਜੋ ਸਜ਼ਾ ਪੂਰੀ ਹੋ ਜਾਵੇਗੀ। ਤੋ ਪੂਰਾ ਜਿਹੜਾ ਸੋਨਾ ਹੈ ਵਾਪਸ ਮਿਲਿਆ ਤਾਂ ਨਹੀਂ ਹੈਗਾ?
1: ਨਹੀਂ ਜੀ, ਉਹ ਸੋਨਾ ਟਿਕਾਣੇ ਲੱਗ ਚੁੱਕਾ ਸੀਗਾ ਜੀ।
0: ਜੀ,
1: ਦਰਅਸਲ ਟੋਰਾਂਟੋ ਦੇ ਇੱਕ ਕਥਿਤ ਤੌਰ ਦੇ ਉੱਪਰ ਇੱਕ ਜਿਹੜਾ ਆਪਾਂ ਕਹਿ ਸਕਦੇ ਜਿਊਲਰ ਸੀਗਾ ਜੀ, ਉਹਦੀ ਵੀ ਨਾਲ ਮਾਮਲਾ ਹਾਈਲਾਈਟ ਹੋਇਆ ਸੀਗਾ ਕਿ ਇਹ ਬੜਾ ਵੈਲ ਪਲੈਨਡ ਜਿਹੜਾ ਐਕਸ਼ਨ ਕੀਤਾ ਗਿਆ ਸੀਗਾ, ਐਕਸ਼ਨ ਨੇ ਆਪਾਂ ਇਹਨੂੰ ਕਹਿ ਸਕਦੇ ਕਿ ਇਹ ਚੋਰੀ ਜਿਹੜੀ ਇਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀਗਾ ਅਪਰਾਧ ਨੂੰ, ਕਿ ਜਿਹਦੇ ਵਿੱਚ ਇੱਕ ਸੁਨਿਆਰ ਦੀ ਨਾਲ ਲਿਆ ਗਿਆ, ਉਹਦੇ ਚ ਸੋਨਾ ਢਾਲ ਲਿਆ ਗਿਆ ਜੀ, ਕਾਫੀ ਸੋਨਾ ਜਿਹੜਾ ਸੀਗਾ ਪਹਿਲਾਂ ਇਹਨੂੰ ਢਾਲ ਲਿਆ ਗਿਆ। ਉਹ ਕਿੱਥੇ ਚਲ ਗਿਆ, ਕਿਵੇਂ ਚਲ ਗਿਆ, ਡਬਈ ਚਲ ਗਿਆ ਮੁੜ ਕੇ, ਤੇ ਨਗਦੀ ਵੀ ਜਿਹੜੀ ਵੱਡੀ ਪੱਧਰ ਤੇ ਬਰਾਮਦ ਹੋਈ ਸੀਗੀ ਜੀ। ਸੋ ਇਹ ਸੋਨਾ ਟਿਕਾਣੇ ਲੱਗ ਚੁੱਕਾ ਸੀਗਾ ਜੀ, ਪਰ ਅਸਲ ਦੇ ਵਿੱਚ ਇਹਦੀ ਰਿਕਵਰੀ ਹੋਈ ਵੀ ਦੱਸੀ ਜਾਂਦੀ ਆ, ਪਰ ਚਾਹੇ ਢਾਲ ਦਿੱਤਾ ਗਿਆ ਹੋਵੇ, ਜਦੋਂ ਬਹੁਤ ਸਾਰੀਆਂ ਵੱਡੀਆਂ ਗ੍ਰਿਫਤਾਰੀਆਂ ਹੋ ਗਈਆਂ ਸੀਗੀਆਂ, ਤਾਂ ਉਹਦਾ ਜਿਹੜਾ ਵਰਥ, ਭਾਵੇਂ ਢਾਲ ਦਿੱਤਾ ਗਿਆ, ਵਰਥ ਕਿੱਥੇ ਗਿਆ, ਉਹਦਾ ਵਰਥ ਨੀ ਰਿਕਵਰੀ ਹੋਈ ਹੁਣ ਤੱਕ। ਕਿ ਜਿਹੜਾ ਟੋਟਲ ਆਪਾਂ ਲੈ ਲਈਏ 20 ਮਿਲੀਅਨ, ਤਾਂ ਫਿਰ ਉਹਦੇ ਅਗੇਂਸਟ ਜਿਹੜਾ ਕਿੱਥੇ ਕਿੱਥੇ ਪੈਸਾ ਜਿਹੜਾ ਹੈਗਾ ਸੀਗਾ ਉਹ ਰਿਕਵਰੀ ਜਿਹੜੀ ਪ੍ਰੋਪਰ ਤਰੀਕੇ ਨਾਲ ਹੋਣ ਜਿਹੜੀ ਹੁਣ ਤੱਕ ਜਿਹੜੀ ਹੋਈ ਨੀ ਹੈਗੀ ਜੀ ਇਹਦੇ ਮਾਮਲੇ ਚ।
0: ਜੀ, ਸੋ 13 ਸਾਲ ਦੀ ਸਜ਼ਾ ਸੁਣਾਈ ਗਈ ਹੈਗੀ ਆ, 6 ਸਾਲ ਤੇ ਘਰ ਕੱਢਣਗੇ, 6 ਸਾਲ ਦੀ ਜੇਲ੍ਹ ਵਿੱਚ ਬੈਠ ਕੇ ਖਾਣਾ ਪੀਣਾ ਖਾ ਕੇ ਬਾਹਰ ਆ ਕੇ ਫਿਰ ਸਾਰੀ ਉਮਰ ਰਿਟਾਇਰ ਹੋਣਗੇ, ਸੋ ਸਜ਼ਾ ਥੋੜ੍ਹੀ ਹੋਰ ਹੋਣੀ ਚਾਹੀਦੀ ਸੀਗੀ। ਦੀਜ਼ ਆਰ ਦ ਰੂਲਸ ਐਂਡ ਰੈਗੂਲੇਸ਼ਨਸ। ਇੱਕ ਡਿਟੇਲ ਕਾਰਵਾਸ਼ ਹੈਗਾ, ਆ ਗਿਆ ਸੇਲ ਤੇ, ਪ੍ਰਾਈਵੇਟ ਸੇਲ ਤੇ ਆਇਆ, ਤੁਸੀਂ ਇਹ ਦੇਖਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਘਰ ਵੀ ਹੈਗਾ ਇਹਦੇ ਵਿੱਚ, 30 ਕਾਰ ਪਾਰਕਿੰਗ ਹੈ ਅਤੇ ਡਿਟੇਲ ਕਾਰਵਾਸ਼ ਹੈ, $20,000+ ਇਹ ਬਣਾਉਂਦਾ, $20,000+ ਬਣਾ ਰਿਹਾ ਮੰਥਲੀ। ਤੁਸੀਂ ਮੂਵ ਹੋਣਾ ਚਾਹੁੰਦੇ ਹੋ ਇੱਕ ਟਾਊਨ ਦੇ ਵਿੱਚ, ਡਿਟੇਲ ਕਾਰਵਾਸ਼ ਚਲਾਉਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਤਾਂ ਪੂਰਾ ਪੇਪਰ ਵਰਕ ਦੇਖਣਾ ਚਾਹੁੰਦੇ ਦੇਖ ਸਕਦੇ ਹੋ। ਪ੍ਰਾਈਵੇਟ ਡੀਲ ਹੈਗੀ ਆ, ਤੁਸੀਂ ਮੇਰੇ ਨਾਲ ਬਾਅਦ ਵਿੱਚ 416-451-2222 'ਤੇ ਗੱਲਬਾਤ ਕਰ ਲਿਓ, 416-451-2222 'ਤੇ ਗੱਲਬਾਤ ਕਰ ਸਕਦੇ ਹੋ। ਸੀਰੀਅਸ ਬਾਇਰ ਹੀ ਚਾਹੀਦੇ ਹਨ। ਦਰਕਾਰ ਲੋਜੈਸਟਿਕਸ ਵਾਲਿਆਂ ਨਾਲ 437-242-3158 ਇਹਨਾਂ ਦਾ ਨੰਬਰ ਹੈਗਾ ਆ। AZ ਡਰਾਈਵਰਸ ਦੀ ਸਦਾ ਲੋੜ ਰਹਿੰਦੀ ਆ, ਕਾਲ ਕਰਕੇ ਪਤਾ ਕਰ ਲਿਓ, 437-242-3158 'ਤੇ ਗੱਲਬਾਤ ਕਰ ਲਿਓ। ਮੋਨਾ ਮਹਿੰਗੇ ਜੀ ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ, 416-509-1500 'ਤੇ ਇਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਆ। ਇੱਕ ਲਾਈਨ ਵੀ ਆ ਗਈ ਆ, ਮੈਂ ਥੋੜ੍ਹੀ ਜਿਹਾ ਠਹਿਰ ਕੇ ਲੈਂਦਾ, ਮੈਂ ਲਾਈਨਾਂ ਠਹਿਰ ਕੇ ਲੈਣੀਆਂ ਸੀਗੀਆਂ। ਸਮੋਸਾ ਸੀ ਫੈਕਟਰੀ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, 8731 ਤੁਹਾਡੀ ਲਾਈਨ ਕਲੀਅਰ ਕਰਦਾ ਜੀ ਐਨ ਪ੍ਰੋਗਰਾਮ ਵਿੱਚ। ਦਵਿੰਦਰ ਪਵਾਰ ਸਾਹਿਬ ਜੀ ਨੂੰ ਪ੍ਰੋਗਰਾਮ ਦੇ ਵਿੱਚ, ਘਰ ਕਹਿੰਦੇ ਸਸਤੇ ਸਰਕਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੋਏ ਹਨ, ਤੇ ਇੱਧਰ ਲੋਕਾਂ ਨੇ ਜਿਹੜੇ ਮਹਿੰਗੇ ਖਰੀਦੇ ਹੋਏ ਦੁਆਰਾ ਮੋਰਗੇਜ ਅੱਗੇ ਰਿਨਿਊਲ ਵਾਸਤੇ, ਉਹਨਾਂ ਕੋਲ ਰਿਨਿਊ ਨਹੀਂ ਹੋ ਰਹੇ, ਕਾਫੀ ਮੁਸ਼ਕਿਲ ਵਿੱਚ ਫਸੇ ਹੋਏ ਹਨ, ਫਿਰ ਵੀ ਸਲਾਹ ਲੈਣੀ ਪੈਂਦੀ ਆ, ਮੋਰਗੇਜ ਚਾਹੀਦੀ ਹੈਗੀ ਆ। ਅੱਜ ਕੱਲ੍ਹ ਬੈਂਕ ਨਾ ਕਰ ਰਹੇ ਹਨ, ਬਾਕੀ ਤੁਹਾਡੇ ਵਰਗੇ ਵੀਰ ਮਿਹਨਤ ਕਰਕੇ ਉਹਨਾਂ ਦੀ ਮੋਰਗੇਜ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਪੂਰੀਆਂ ਕਰ ਰਹੇ ਹੋ, ਆਪਣੀ ਜਾਣਕਾਰੀ ਦੇ ਦੇਵੋ, ਕਿਸ ਤਰ੍ਹਾਂ ਲੋਕਾਂ ਨੂੰ ਬਚਾ ਰਹੇ ਹੋ?
2: ਬਿਲਕੁਲ ਭਾਈ, ਦੇਖੋ ਗੱਲ ਇੱਦਾਂ ਹੈ ਕਿ ਜਦੋਂ ਫਾਈਨੈਂਸ਼ ਆਪਣੇ
1: ਸੈਕਟਰ ਚ ਦੇਖੀਏ, ਜਦੋਂ ਮੋਰਗੇ ਦੇ ਰੇਟ ਥੱਲੇ ਹੁੰਦੇ ਆ ਤੇ ਘਰਾਂ ਦੀਆਂ ਪ੍ਰਾਈਸਾਂ ਉੱਪਰ ਹੁੰਦੀਆਂ, ਜਦੋਂ ਘਰਾਂ ਦੀਆਂ ਪ੍ਰਾਈਸਾਂ ਥੱਲੇ ਜਾਂਦੀਆਂ ਤੇ ਮੋਰਗੇ ਦੇ ਰੇਟ ਜਿਹੜੇ ਉੱਪਰ ਚਲੇ ਜਾਂਦੇ ਆ, ਕਿਉਂਕਿ ਇਸ ਵੇਲੇ ਜਿਹੜੇ ਰੇਟ ਆ ਉੱਪਰ ਹੋਣ ਕਰਕੇ ਜਿਹੜੀਆਂ ਪ੍ਰਾਈਸਾਂ ਥੱਲੇ ਜਾ ਰਹੀਆਂ ਆ, ਕਿਉਂਕਿ ਜਿਹੜੀਆਂ ਤੁਸੀਂ ਸ਼ੁਰੂ ਤੋਂ ਦੇਖੋ ਸਨ 18 ਵਾਲੀਆਂ ਪ੍ਰਾਈਸਾਂ ਆ ਰਹੀਆਂ ਇਸ ਵੇਲੇ, ਜਿਹੜੀਆਂ ਉਦੋਂ ਸੀਗੀਆਂ ਪ੍ਰਾਈਸਾਂ ਘਟਣ ਦੀਆਂ
0: ਜੀ,
1: ਕਿਉਂਕਿ ਇਹ ਇੱਕ ਬਹੁਤ ਵੱਡੀ ਕਰੈਕਸ਼ਨ ਹੋ ਰਹੀ ਹੈ ਮਾਰਕੀਟ ਦੇ ਵਿੱਚ, ਕਿਉਂਕਿ ਜਿਹੜੀ ਮਾਰਕੀਟ ਹੈ ਕੋਵਿਡ ਦੇ ਟਾਈਮ ਤੇ ਕਾਫੀ ਉੱਪਰ ਚਲੇ ਗਈ ਸੀਗੀ, ਜਿੰਨੇ ਕਿ ਆਪਾਂ ਐਕਸਪੈਕਟ ਕਰਦੇ ਹੁੰਦੇ ਆ ਘਰਾਂ ਦੀ ਪ੍ਰਾਈਸ, ਯਾਨੀ ਕਿ 4-5% ਵਧਣੀ ਹੁੰਦੀ ਹੈ ਮੈਕਸੀਮਮ, ਉਹ ਤਾਂ ਤਿੰਨਾਂ ਚੌਂ ਮਹੀਨਿਆਂ ਦੇ ਵਿੱਚ 10-12% ਵੱਧਦੀ ਰਹੀ ਹੈ ਉਹਨਾਂ ਦੇ ਟਾਈਮ ਦੇ ਵਿੱਚ, ਤੇ ਇਸ ਕਰਕੇ ਜਿਹੜੀ ਇਹ ਕਰੈਕਸ਼ਨ ਹੋ ਰਹੀ ਹੈ, ਪਰ ਇਹ ਹੈ ਕਿ ਬਹੁਤ ਸਾਰੇ ਭੈਣ ਭਰਾ ਜਿਹਨਾਂ ਨੇ ਘਰ 21-22-23 ਦੇ ਵਿੱਚ ਖਰੀਦੇ ਆ, ਉਦੋਂ ਕਾਫੀ ਮਹਿੰਗੇ ਖਰੀਦੇ ਸੀਗੇ
0: ਜੀ,
1: ਇਸ ਵੇਲੇ ਜਦੋਂ ਉਦੋਂ ਮੋਰਗੇ ਦੇ ਰੇਟ 1-2% ਦੇ ਸੀਗੇ, ਜਦੋਂ ਉਹਦੇ ਨਾਲ ਘਰ ਦੀ ਕਿਸ਼ਤ ਜਿਹੜੀ ਇੰਸਟਾਲਮੈਂਟ ਜਿਹੜੀ ਆ 1,000-2,000, 1,500-2,500 ਜਿੰਨੀ ਵੀ ਬਣਦੀ ਸੀਗੀ, ਹੁਣ ਜਦੋਂ ਮੋਰਗੇ ਰਿਨਿਊਲ ਤੇ ਆ ਰਹੀ ਆ ਤੇ ਉਦੋਂ ਰੇਟ ਜਿਹੜੇ ਮਿਲ ਰਹੇ ਆ ਸਾਨੂੰ 4-4.5% ਦੇ ਵਿੱਚ ਕਿਤੇ ਵੀ ਮਿਲ ਰਹੇ ਆ, ਯਾਨੀ ਕਿ ਉਹਦੇ ਤੋਂ ਜਿਹੜੇ ਰੇਟ ਸੀ ਡਬਲ ਰੇਟ ਹੋ ਗਏ ਆ, ਤੇ ਉਹਦੇ ਨਾਲ ਜਿਹੜੀ ਇੰਸਟਾਲਮੈਂਟ ਵੀ ਸਾਡੀ ਡਬਲ ਹੋ ਜਾਣੀ ਹੈ
0: ਜੀ,
1: ਇਸ ਕਰਕੇ ਸਾਡੀ ਜਿਹੜੀ ਅਫੋਰਡੇਬਿਲਟੀ ਕਈ ਦਫ਼ਾ ਨਹੀਂ ਹੁੰਦੀ ਹੈ, ਤੇ ਬਹੁਤ ਸਾਰੇ ਭੈਣ ਭਰਾਵਾਂ ਦੀ ਇਹ ਗੱਲ ਹੈਗੀ ਹੈ ਕਿ ਉਦੋਂ ਜਿਹੜਾ ਹੁਣ ਆਪਾਂ ਰੀਫਾਈਨਾਂਸ ਕਰਦੇ ਹਾਂ ਜਾਂ ਆਪਾਂ ਕੁਛ ਵੀ ਕਰਦੇ ਹਾਂ ਤੇ ਉਹਨੂੰ ਆਪਾਂ ਰੀਫਾਈਨਾਂਸ ਕਰਨ ਤੋਂ ਬਾਅਦ, ਪਰ ਇਹ ਹੈ ਕਿ ਬਹੁਤ ਸਾਰੇ ਲੈਂਡਰ ਇਹੋ ਜਿਹੇ ਹੈਗੇ ਆ ਜਿਹਦੇ ਵਿੱਚ ਬੈਂਕਾਂ ਵੀ ਹੈਗੀਆਂ, ਮੋਨੋ ਲੈਂਡਰਸ ਵੀ ਹੈਗੇ ਆ ਜਿਹਨਾਂ ਦੇ ਰੇਟ ਆਪਾਂ ਲੈ ਸਕਦੇ ਹਾਂ, ਘੱਟ ਵੀ ਲੈ ਸਕਦੇ ਹਾਂ, ਕਿਉਂਕਿ ਅਸੀਂ ਕੱਲ ਹੀ ਇੱਕ ਮੋਰਗੇਜ ਕਲੋਜ਼ ਕੀਤੀ ਆ ਜਿਹੜੀ ਕਿ 3.65 ਰੇਟ ਤੇ ਕਲੋਜ਼ ਕੀਤੀ ਹੈਗੀ ਆ।
0: ਵੈਰੀ ਗੁੱਡ।
1: ਅਗਰ ਕੋਈ ਵੀ ਭੈਣ ਭਰਾ ਇਸ ਵੇਲੇ ਇਹੋ ਜਿਹੀ ਸਿਚੁਏਸ਼ਨ ਚ ਹੈਗੇ ਆ ਕਿ ਉਹ ਰੀਫਾਈਨਾਂਸ ਕਰਕੇ ਰੇਟ ਵਧੀਆ ਲੈਣਾ ਚਾਹੁੰਦੇ ਆ ਤੇ ਕਾਲ ਕਰ ਲਓ, ਕਾਲ ਕਰਨ ਲਈ ਨੰਬਰ ਹੈ 6478887-8731। ਤੇ ਦੂਜੀ ਗੱਲ ਜਾਂਦੇ ਜਾਂਦੇ ਗੱਲ ਕਰਾਂਗੇ, ਜੇ ਬਹੁਤ ਸਾਰੇ ਭੈਣ ਭਰਾ ਇਹ ਸਿਚੁਏਸ਼ਨ ਚ ਹੁੰਦੇ ਆ ਕਿ ਉਹਨਾਂ ਨੂੰ ਪੈਸੇ ਤੇ ਲਈ ਲੋੜ ਹੁੰਦੀ ਹੈ, ਮੋਰਗੇਜ ਤੋੜਨੀ ਨਹੀਂ ਚਾਹੁੰਦੇ, ਬਿਨਾਂ ਮੋਰਗੇਜ ਤੋੜਨ ਤੋਂ ਘਰ ਦੇ ਉੱਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇਵਾਂਗੇ, ਸਾਨੂੰ 1,00,000 ਤੋਂ ਲੈ ਕੇ $5,00,000 ਦੀ ਲਿਮਿਟ ਹੋ ਸਕਦੀ ਆ
0: ਜੀ,
1: ਉਹ ਲੈ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਡੈਟ ਕੰਸੋਲੀਡੇਟ ਕਰ ਸਕਦੇ ਆ, ਕੋਈ ਕ੍ਰੈਡਿਟ ਕਾਰਡਾਂ ਦਾ ਡੈਟ, ਕੋਈ ਮਹਿੰਗੇ ਭਾਰੇ ਚੱਕੀ ਸੈਕਿੰਡ ਮੋਰਗੇਜ ਹੋ ਸਕਦੀ ਆ, ਗੱਲ ਕਿ ਜਦੋਂ ਦੇ ਜਿੰਨੀ ਉਹਨੂੰ ਯੂਜ਼ ਕਰਾਂਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ, ਓਪਨ ਲੋਨ ਹੈ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ।
0: ਦਵਿੰਦਰ ਸਿੰਘ ਜੀ, ਜਿਹੜੀ ਜਿਹੜੀ ਇਹ ਕਰੈਕਸ਼ਨ ਹੈਗੀ ਕਿੱਥੇ ਤੱਕ ਜਾਵੇਗੀ, ਅਸੀਂ ਵੀ ਸੋਚ ਰਹੇ ਹੈਗੇ ਆ, ਜਿਸ ਏਦਾਂ ਲੱਗਦਾ ਇਹਨਾਂ ਨੇ ਵੱਡੇ ਸ਼ਹਿਰਾਂ ਨੂੰ ਟਾਰਗੇਟ ਕੀਤਾ, ਵੱਡੇ ਸ਼ਹਿਰਾਂ ਵਿੱਚ ਪੰਜਾਬੀ ਬਹੁਤ ਰਹਿੰਦੇ ਹਨ ਤੇ ਲੱਗਦਾ ਹੈਗਾ ਜਿੱਥੇ ਪੰਜਾਬੀਆਂ ਕੋਲ ਗਲਤੀਆਂ ਹੋ ਸਕਦੀਆਂ, ਮਿਸ ਮੈਨੇਜਮੈਂਟ ਹੋ ਸਕਦੀ ਹੈਗੀ ਆ, ਇੱਕਦਮ 'ਚ ਸਾਡੀਆਂ ਟਰਾਂਸਪੋਰਟੇਸ਼ਨ ਕੰਪਨੀਆਂ, ਮੋਰਗੇਜ ਫਰੋਡ, ਰੀਅਲ ਸਟੇਟ ਫਰੋਡ, ਨਾਲ ਦੀ ਨਾਲ ਘਰਾਂ ਦੀ ਕੀਮਤਾਂ ਘੱਟ ਤੇ ਹੁਣ ਪੈਸਾ ਕਾਫੀ ਸਿੱਟ ਰਹੇ ਹਨ ਮਾਰਕੀਟ ਦੇ ਵਿੱਚ, ਬਿਲਡਰ ਨੂੰ ਵੀ ਦੇ ਰਹੇ ਹਨ ਦੇ ਉੱਧਰੋਂ, ਨਾਲ ਦੀ ਨਾਲ ਡਿਵੈਲਪਮੈਂਟ ਫੀ ਘਟਾ ਰਹੇ ਹਨ, ਜੇ ਘਰ ਜ਼ਿਆਦਾ ਹੀ ਘੱਟ ਗਿਆ ਸਾਹਮਣੇ ਬੜੇ ਔਖੇ ਹੋ ਜਾਣੇ ਹੈਗੇ ਜਿਹਨਾਂ ਨੇ ਇੰਨੇ ਮਹਿੰਗੇ ਲਏ ਹੋਏ ਹਨ।
1: ਬਿਲਕੁਲ ਭਾਜੀ, ਜਿਹੜੇ ਮਹਿੰਗੇ ਘਰ ਲਏ ਹੋਏ ਆ, ਪਹਿਲੀ ਗੱਲ ਤਾਂ ਉਦੋਂ ਜਦੋਂ ਘਰ ਪਹਿਲਾਂ ਜਿਹੜੀ ਗਲਤੀ ਹੋ ਗਈ ਆ ਆਪਾਂ ਉਹਨੂੰ ਸੁਧਾਰ ਨਹੀਂ ਹੋ ਸਕਦੇ
0: ਜੀ,
1: ਤੇ ਆਪਾਂ ਨੂੰ ਇੰਨੇ ਇੰਨੇ ਲੱਖ, 2-2-3-3 ਲੱਖ ਓਵਰ ਆਸਕਿੰਗ ਦੇ ਜਾਣ ਦਾ ਫਾਇਦਾ ਹੀ ਕੋਈ ਨਹੀਂ ਹੁੰਦਾ ਸੀ
0: ਜੀ।
1: ਹੁਣ ਇੱਕ ਗਲਤੀ ਹੋਰ ਵੀ ਹੋ ਰਹੀ ਹੈ, ਬਹੁਤ ਸਾਰੇ ਘਰ ਜਿਹੜੇ ਆ ਇਸ ਵੇਲੇ ਲਿਸਟਿੰਗ ਹੋਏ ਹੋਏ, ਜਿੰਨੀ ਪ੍ਰਾਈਸ ਉਹ ਤੋਂ ਘੱਟ ਪ੍ਰਾਈਸ ਤੇ ਲਿਸਟ ਹੋਏ ਹੋਏ ਆ
0: ਜੀ।
1: ਇਹ ਦਫ਼ਾ ਅਸੀਂ ਉਹਨਾਂ ਨੂੰ ਪੁੱਛੀ ਦੇ ਘੱਟ ਲਿਸਟ ਕਿਉਂ ਕੀਤੇ ਆ, ਕਹਿੰਦੇ ਜੀ ਅਸੀਂ ਉਹ ਜਾਣੀ ਕਿ ਮਲਟੀਪਲ ਆਫਰਸ ਲੈਣ ਵਾਸਤੇ ਕੀਤੇ ਹੋਏ ਆ
0: ਜੀ,
1: ਜੇ ਇਸ ਵੇਲੇ ਸਿੰਗਲ ਘਰ ਵੈਸੇ ਨਹੀਂ ਵਿਕ ਰਿਹਾ ਤੇ ਮਲਟੀਪਲ ਆਫਰਸ ਕਿੱਥੋਂ ਆਉਣੀਆਂ ਆ। ਤੁਸੀਂ ਜਿਹੜੇ ਵੀ ਭੈਣ ਭਰਾ ਆਪਣੇ ਹੈਗੇ ਘਰ ਵੇਚਣਾ ਚਾਹੁੰਦੇ, ਉਹਨੂੰ ਘਰ ਨੂੰ ਫੁੱਲ ਮਾਰਕੀਟ ਪ੍ਰਾਈਸ ਤੇ ਲਿਸਟ ਕਰੋ, ਨਾ ਕਿ ਘੱਟ ਪ੍ਰਾਈਸ ਤੇ ਲਿਸਟ ਕਰੋ। ਉਹਦੇ 'ਚ ਕੀ ਹੁੰਦਾ, ਘਰ ਫਿਰ ਵਿਕਦਾ ਨਹੀਂ ਹੈਗਾ, ਪ੍ਰਾਈਸ ਸਿਸਟਮ ਦੇ ਵਿੱਚ ਰਹਿ ਜਾਂਦੀ ਆ। ਕੱਲ ਜਦੋਂ ਅਪਰੇਜ਼ਲ ਹੁੰਦੀ ਆ, ਅਪਰੇਜ਼ਲ ਵਾਲਾ ਪ੍ਰਾਈਸ ਚੈੱਕ ਕਰਦਾ ਕਿ ਇੰਨੇ ਘੱਟ ਪ੍ਰਾਈਸ ਕਿਉਂ ਲਿਸਟ ਕੀਤਾ, ਉਹਦੇ ਨਾਲ ਅਪਰੇਜ਼ਲਾਂ ਦੀ ਕੀਮਤ ਘਟੀ।
0: ਵੈਰੀ ਵੈਲ ਸੈਡ, ਵੈਰੀ ਵੈਲ ਸੈਡ। ਇਹ ਵੀ ਸੋਚਣਾ ਚਾਹੀਦਾ, ਜੇ ਨਾ ਵੇਚਿਆ ਫਿਰ ਕਹਿਣਾ ਤੁਸੀਂ ਆਪ ਖੁਦ ਤਾਂ ਦੱਸਿਆ ਇੰਨੀ ਕੁ ਪ੍ਰਾਈਸ ਹੈਗੀ, ਹੁਣ ਆਪਾਂ ਕੀ ਕਰੀਏ। ਸੋ ਸਲਾਹ ਲੈਣ ਵਾਸਤੇ ਮੋਰਗੇਜ ਚਾਹੀਦੀ ਹੈ, ਫਸਟ ਸੈਕਿੰਡ ਥਰਡ ਮੋਰਗੇਜ, ਪ੍ਰਾਈਵੇਟ ਫੰਡ ਚਾਹੀਦੇ ਹਨ। ਤਾਂ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲ ਹੋਈ। ਪਵਾਰ ਸਾਹਿਬ, ਹੋਰ ਕੁਝ ਕਹਿਣਾ ਚਾਹੁੰਦੇ? ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਧੰਨਵਾਦ ਭਾਜੀ। 6479888731 ਤੇ ਕਾਲ ਕਰਦੇ। ਟਰੱਕ ਲੋਨ ਵੀ ਕਰਾਉਣਾ, ਟ੍ਰੇਲਰ ਲੋਨ ਕਰਾਉਣਾ, ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਤਰ੍ਹਾਂ ਦੀ ਕੋਈ ਇਕਵਿਪਮੈਂਟ ਲੋਨ ਕਰਾਉਣਾ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ।
0: ਜੀ ਹਾਂ, ਮਦਰ ਮਿਲ ਸਕਦੀ ਹੈ। ਹੈਵ ਅ ਗੁੱਡ ਡੇ। ਸਤਿ ਸ੍ਰੀ ਅਕਾਲ, ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲਬਾਤ ਕਰ ਲਿਓ। ਜੇ ਕਦੇ ਵੀ ਨੰਬਰ ਚਾਹੀਦਾ ਕਿਸੇ ਬਿਜ਼ਨਸ ਭੈਣ ਭਰਾ ਦਾ, ਬਾਅਦ ਵਿੱਚ ਮੈਨੂੰ ਸੰਪਰਕ ਕਰਕੇ ਨੰਬਰ ਵੀ ਲੈ ਸਕਦੇ ਹੋ। 416-451-22 ਤੇ ਸਟੂਡੀਓ ਦਾ ਨੰਬਰ 416-837-1515 ਇਹ ਗੱਲਬਾਤ ਕਰ ਸਕਦੇ ਹੋ। ਨਵ ਏਅਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ ਨੇ ਸਪੋਂਸਰ ਕੀਤਾ। 6477066640 ਇਹਦਾ ਨੰਬਰ ਹੈ। ਟੇਲੋ ਆਈ ਪੀ, ਟੇਲੋ ਵੀਡੀਓ ਦੇ ਆਈ ਪੀ ਟੀ ਵੀ ਜਿਹੜੇ ਸਟ੍ਰੀਮਿੰਗ ਡਿਵਾਈਸ ਉਹ ਮਿਲਦੇ ਹਨ। ਗੁਰਬਾਣੀ ਰੇਡੀਓ ਮਿਲਦਾ, ਫੀਫਾ 4K ਦੇ ਵਿੱਚ ਦੇਖੋ, 4525 ਅਬਨੀਜ਼ਰ ਰੋਡ ਤੇ ਹਨ। ਬੈਸਟ ਗਿਫਟ ਦੇਣਾ ਹੋਵੇ ਤੇ ਕਿਹੇ ਗੁਰਬਾਣੀ ਰੇਡੀਓ ਹੈਗੀ ਆ ਬਜ਼ੁਰਗਾਂ ਵਾਸਤੇ, ਗੁਰਬਾਣੀ ਤਾਂ ਹਰ ਇੱਕ ਨੂੰ ਸੁਣਨੀ ਚਾਹੀਦੀ ਹੈ ਬਜ਼ੁਰਗ, ਆਪਾਂ ਐਵੇਂ ਕਹਿ ਦੇਈਦਾ ਹੈਗਾ, ਤੇ ਨਾਲ ਦੀ ਨਾਲ ਢਿੱਲੋ ਵੀਡੀਓ ਦੇ ਸਟ੍ਰੀਮਿੰਗ ਡਿਵਾਈਸ 905-204-1300 'ਤੇ ਕਾਲ ਕਰਕੇ ਲੈ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ, ਬਾਰੀ ਸਾਹਿਬ ਜੀ ਆਇਆਂ ਨੂੰ ਫਿਰ ਖਬਰਾਂ ਬਹੁਤ ਸਾਰੀਆਂ ਨੇ, ਖਬਰ 'ਤੇ ਨਜ਼ਰ ਰੱਖਦੇ ਹਾਂ। ਅਗਲੀ ਖਬਰ ਕਿਹੜੀ ਕਵਰ ਕਰਨਾ ਚਾਹੁੰਦੇ ਹੋ?
1: ਅਮਰ ਸਾਹਿਬ, ਟੋਰਾਂਟੋ ਜਿਹੜਾ ਫੂਡ ਫੈਸਟ ਹੋਇਆ ਸੀਗਾ, ਓਨਟਾਰੀਓ ਗਵਰਨਮੈਂਟ ਪੀਸੀ ਪਾਰਟੀ ਦਾ ਇੱਕ ਸਲਾਨਾ ਆਪਾਂ ਬਾਰਬੀਕਿਊ ਕਹਿ ਲਈਏ ਪ੍ਰੋਗਰਾਮ ਸੀਗਾ, ਜਿਹਦੇ ਵਿੱਚ ਫੋਟੋਆਂ ਐਡਿਟ ਕਰਨ ਦਾ ਮਾਮਲਾ, ਇਹ ਦੋਸ਼ ਜਿਹੜੇ ਸੀਗੇ ਲੇਬਰ ਯੂਨੀਅਨ ਨੂੰ ਲੱਗੇ ਸੀਗੇ ਜੀ। ਆਪਾਂ ਇਹ ਖਬਰ ਕੱਲ ਸਾਂਝੀ ਕੀਤੀ ਸੀ, ਇਹਦੇ ਵਿੱਚ ਕੋਈ ਤਾਜ਼ਾ ਜਿਹੜਾ ਦੂਜਾ ਪੱਖ ਹੈ ਉਹ ਵੀ ਸਾਹਮਣੇ ਆਇਆ। ਤਾਂ ਕਿਹਾ ਕੀ ਗਿਆ ਜੀ, ਸਫਾਈ ਦਿੱਤੀ ਗਈ ਆ ਜਿਹੜੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਉਹਨਾਂ ਦੇ ਬੁਲਾਰੇ ਵੱਲੋਂ, ਹਾਨਾ ਜੈਨਸਨ, ਉਹਨਾਂ ਕਿਹਾ ਕਿ ਦੇਖੋ ਜੀ ਫੋਟੋਆਂ ਐਡਿਟ ਨਹੀਂ ਸੀ ਕੀਤੀਆਂ, ਕੇਵਲ ਕਲਰ ਚੇਂਜ ਕੀਤੇ ਸੀ, ਉਹਦੇ ਵਿੱਚ ਜਿਹੜੇ ਟੀ ਸ਼ਰਟਾਂ ਦੇ ਕਲਰ ਸੀਗੇ ਉਹ ਮੈਚ ਕਰ ਗਏ ਸਾਡੇ ਪਾਰਟੀ ਦੇ ਵਰਕਰਾਂ ਦੇ ਨਾਲ, ਅਸੀਂ ਇੱਦਾਂ ਦਾ ਕੰਮ ਨਹੀਂ ਕੀਤਾ। ਜਿਹੜੇ ਐਡੀਟਰ ਜਨਰਲ ਡੱਗ ਡਾਉਨੇ ਹੈਗੇ ਉਹਨਾਂ ਨੂੰ ਵੀ ਕੱਲ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਇਹ ਕੀ ਮਾਮਲਾ ਹੈਗਾ ਆ, ਉਹ ਵੀ ਕਹਿੰਦੇ ਕਿ ਨਹੀਂ ਦੇਖੋ ਮੇਰਾ ਫੋਨ ਤਾਂ ਵਿੱਚ ਕਿਤੇ ਫੋਟੋਆਂ ਨੇ ਹੈਗੀਆਂ, ਮੈਂ ਪੋਸਟਾਂ ਹਟਾ ਦਿੱਤੀਆਂ ਹੈਗੀਆਂ ਨੇ। ਸੋ ਕੱਲ ਸਫਾਈਆਂ ਦਿੰਦੀ ਨਜ਼ਰ ਆਈ ਹੈਗੀ ਆ ਸਰਕਾਰ ਇਸ ਮਾਮਲੇ ਦੇ ਉੱਪਰ, ਕਿਉਂਕਿ ਇਹ ਮਾਮਲਾ ਆਪਣੇ ਆਪ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀਗਾ, ਕਿਵੇਂ ਜਿਹੜੀ ਉੱਥੇ ਇੰਪਲਾਈਜ਼ ਵਰਕਰ ਸੀਗੇ ਉਹ ਵਿਰੋਧ ਕਰ ਰਹੇ ਸੀ ਤੇ ਉਹਨਾਂ ਨੂੰ ਕਿਵੇਂ ਦਿਖਾ ਦਿੱਤਾ ਗਿਆ, ਉਹਨਾਂ ਦੇ ਟੀ ਸ਼ਰਟਾਂ ਦਾ ਰੰਗ ਬਦਲ ਕੇ ਬਲੂ ਕਿੱਦਾਂ ਕਰ ਦਿੱਤੇ ਗਏ, ਸੋ ਪਰਪਲ ਕਲਰ ਤੋਂ। ਇਹ ਆਪਣੇ ਆਪ ਦੇ ਵਿੱਚ ਹੁਣ ਸਰਕਾਰ ਨੇ ਇਹਦੇ ਵਿੱਚ ਕੁਝ ਸਫਾਈਆਂ ਆਪਣੇ ਤੌਰ ਤੇ ਦਿੱਤੀਆਂ ਹੈਗੀਆਂ ਨੇ।
0: ਉਧਰ ਭਗਵੰਤ ਮਾਨ ਵੀ ਫੋਟੋ ਵੀਡੀਓ ਤੇ ਸਫਾਈਆਂ ਦੇਣ ਲੱਗੇ, ਇਧਰ ਡੱਗ ਫੋਰਡ ਵੀ ਫੋਟੋ ਵੀਡੀਓ ਤੇ ਸਫਾਈਆਂ ਦੇਣ ਲੱਗੇ। ਲੈਬ ਇੱਕ ਮਤਲਬ ਉਹ ਸਾਰਾ ਪਤਾ ਲੱਗ ਜਾਵੇਗਾ ਜੀ,
1: ਉਹ ਤਾਂ ਵੱਡੇ ਮਾਮਲੇ ਸਾਹਮਣੇ ਆ ਗਏ ਆ ਜੀ, ਹੁਣ ਕੰਮ ਜ਼ਿਆਦਾ ਪੱਕ ਗਿਆ ਆ। ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਮਾਮਲਾ ਮਹਿੰਗਾ ਪੈਣਾ, ਹੁਣ ਪੰਜਾਬ 'ਚ ਦੇਖਿਓ ਤੁਸੀਂ, ਹਾਂਜੀ, ਜਿਹੜਾ ਉੱਤੜ ਦੀ ਦੋ ਚਾਰ ਗਲਤੀਆਂ ਹੋ ਗਈਆਂ ਜੀ। ਖੈਰ ਉਹ ਪੰਜਾਬ ਦਾ ਮਾਮਲਾ ਆਪਾਂ ਫਿਰ ਉਸ ਤਰੀਕੇ ਨਾਲ ਕਰਾਂਗੇ। ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਉਹਨਾਂ ਨੇ ਵੀ ਇੱਕ ਪ੍ਰਤੀਕਰਮ ਦਿੱਤਾ ਹੈਗਾ, ਸਰਕਾਰ ਨੇ ਕੁਛ ਕਾਰਵਾਈਆਂ ਕੀਤੀਆਂ ਸੀਗੀਆਂ, ਆਪਾਂ ਇਹ ਖਬਰ ਸਾਂਝੀ ਕੀਤੀ ਕਿ ਜਿਹੜੇ ਅਨਸੈਸਟਰਲ ਬੇਸ ਦੇ ਉੱਪਰ ਇਮੀਗ੍ਰੇਸ਼ਨ ਦਿੱਤੀ ਜਾ ਰਹੀ ਆ ਸਰਕਾਰ ਵੱਲੋਂ, ਪਹਿਲਾਂ ਐਪਲੀਕੇਸ਼ਨਾਂ ਪ੍ਰਵਾਨ ਕਰ ਲਈਆਂ ਗਈਆਂ ਵੱਡੀ ਪੱਧਰ ਦੇ ਉੱਪਰ, ਬਾਅਦ ਚ ਜਿਹੜੇ ਇਮੀਗ੍ਰੇਸ਼ਨ ਸਰਟੀਫਿਕੇਟ ਆ ਉਹ ਰੱਦ ਕਰਨ ਦੀਆਂ ਚਿੱਠੀਆਂ ਕਈ ਐਪਲੀਕੈਂਟ ਹੈਗੇ ਉਹਨਾਂ ਦੇ ਘਰਾਂ 'ਚ ਜਦੋਂ ਗਈਆਂ ਤੇ ਵੱਡਾ ਮਾਮਲਾ ਲਾਈਮਲਾਈਟ ਹੋਇਆ ਸੀ। ਇਹਦੇ ਉੱਪਰ ਕੱਲ ਜਿਹੜੇ ਇਮੀਗ੍ਰੇਸ਼ਨ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਉਹਨਾਂ ਨੂੰ ਸਵਾਲ ਹੋਇਆ ਜੀ, ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕਾਰਨ ਕੀ ਹੈ ਕਿ ਪਹਿਲਾਂ ਗਵਰਨਮੈਂਟ ਜਿਹੜੀ ਆ ਐਪਲੀਕੇਸ਼ਨ ਅਪਰੂਵ ਕਰ ਦਿੰਦੀ ਆ, ਬਾਅਦ 'ਚ ਉਹਨਾਂ ਨੂੰ ਰੱਦ ਕਰ ਰਹੀ ਹੈਗੀ ਆ। ਤਾਂ ਉਹਨਾਂ ਕਿਹਾ ਕਿ ਮੈਨੂੰ ਸਪਸ਼ਟ ਕਾਰਨ ਹੀ ਦੱਸ ਗਏ ਕਿ ਇਹ ਮਾਮਲਾ ਵਾਪਰਿਆ ਕਿਵੇਂ ਹੈਗਾ ਆ ਫੈਡਰਲ ਮਿਨਿਸਟਰ, ਲੇਕਿਨ ਇੰਨਾ ਹੀ ਉਹਨਾਂ ਕਿਹਾ ਕਿ ਇਹ ਮਾਮਲਾ ਬੜਾ ਗੰਭੀਰ ਹੈਗਾ, ਅਸੀਂ ਗੰਭੀਰਤਾ ਨਾਲ ਲੈ ਰਹੇ ਹੈਗੇ ਹਾਂ, ਜਿੰਨੀਆਂ ਵੀ ਐਪਲੀਕੇਸ਼ਨਾਂ ਪ੍ਰਵਾਨ ਹੋਈਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਰਿਵਿਊ ਹੋ ਰਹੀਆਂ ਨੇ, ਤਾਂ ਜਿਹੜੀਆਂ ਓਕੇ ਹੈਗੀਆਂ ਉਹਨਾਂ ਨੂੰ ਓਕੇ ਲਿਖਿਆ ਜਾ ਰਿਹਾ, ਲੇਕਿਨ ਜਿਹੜੀਆਂ ਐਪਲੀਕੇਸ਼ਨਾਂ ਇੱਦਾਂ ਕੋਈ ਖਰਾਬੀਆਂ ਪਾਈਆਂ ਜਾ ਰਹੀਆਂ ਨੇ। ਪਰ ਮਾਮਲਾ ਵੱਡਾ ਫਿਰ ਉੱਥੇ ਹੀ ਆ ਕਿ ਕਿੰਨਾ ਟਾਈਮ ਤੇ ਕਿੰਨਾ ਮਨੀ ਵੇਸਟ ਹੁੰਦਾ ਵੀ ਇਹ ਪਹਿਲਾਂ ਜਿਹੜੀ ਇਹ ਮਾਮਲਾ ਨੰਬਰ ਸਾਹਿਬ ਸਾਡਾ ਵੀ ਤੇ ਸਾਡੀ ਕਮਿਊਨਿਟੀ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਵੱਡੀ ਪੱਧਰ ਦੇ ਉੱਪਰ ਜਾਅਲੀ ਆਫਰਾਂ ਲੈਟਰਾਂ ਦੇ ਨਾਲ ਜਿਹੜੀਆਂ ਸੀਗੀਆਂ ਇੱਥੇ ਸਟੱਡੀ ਪਰਮਿਟ ਦਿੱਤੇ ਗਏ, ਕਾਲਜ ਵੱਡੀ ਪੱਧਰ ਤੇ ਖੁੱਲ੍ਹ ਗਏ ਇੱਥੇ, ਉਦੋਂ ਸਰਕਾਰ ਜਿਹੜੀ ਸੀ ਆਰਾਮ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਸਲੀਪ ਮੋਡ ਦੇ ਵਿੱਚ ਰਹੀ। ਤਾਂ ਜਦੋਂ ਮਾਮਲਾ ਹਾਈਲਾਈਟ ਹੋ ਗਿਆ ਤਾਂ ਫਿਰ ਇਹ ਮਾਮਲੇ ਸਾਹਮਣੇ ਆਏ ਕਿ ਅੱਧੀਆਂ 700 ਦੇ ਕਰੀਬ ਜਿਹੜੇ ਆਫਰ ਲੈਟਰ ਸੀਗੇ ਉਹ ਜਾਅਲੀ ਸੀਗੇ, ਤੇ ਜਦੋਂ ਉਹ PR ਲੈਣ ਗਏ ਜਦੋਂ ਸਟੂਡੈਂਟ, ਤਾਂ ਫਿਰ ਉਹ ਕਹਿੰਦੇ ਕਿ ਤੁਹਾਡੇ ਆਫਰ ਲੈਟਰ ਜਾਅਲੀ ਆ। ਪਹਿਲਾਂ ਟੈਲੀ ਕਰਨ ਦਾ ਮਾਮਲਾ ਇਹ ਵੀ ਸਾਹਮਣੇ ਉਦੋਂ ਵੱਡੀ ਪੱਧਰ ਤੇ ਆਇਆ ਸੀਗਾ ਜੀ।
0: ਲੋਕਾਂ ਦਾ ਪੈਸਾ ਖੇਡੀ ਜਾਂਦੇ ਇਸ ਪੈਸੇ ਦੇ ਨਾਲ, ਤੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡੀ ਜਾਂਦੇ ਹਨ। ਸੀਰੀਅਸ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਲਿਓ, ਕੋਈ ਰਿਫਿਊਜੀ ਕੇਸ ਪਾਉਣ ਤੋਂ ਪਹਿਲਾਂ ਕਹਿੰਦੇ ਸਾਡੇ ਨਾਲ ਗੱਲਬਾਤ ਕਰ ਲਿਓ, ਫਸ ਜਾਊਂਗੇ, ਕਿਹਦੇ ਕੋਲ ਜਾ ਕੇ ਤੁਸੀਂ ਆਪਣਾ ਕੇਸ ਕਰਨਾ ਚਾਹੁੰਦੇ ਹੋ, ਕੌਣ ਤੁਹਾਨੂੰ ਅਪੀਲ ਕਰ ਸਕਦਾ ਹੈਗਾ ਆ, ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਜਾਂ ਕੋਈ ਅਪੀਲ ਦਾ ਕੇਸ ਹੋਵੇ ਤਾਂ ਸੀਰੀਅਸ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਮੈਂ ਨੰਬਰ ਦੇ ਦਿੰਦਾ, 905-670-4444 905-670-4444 'ਤੇ ਗੱਲਬਾਤ ਕਰ ਲੈਣੀਆਂ। ਇਸ ਦੇ ਨਾਲ ਨਾਲ ਮਨਜੀਤ ਚੀਮਾ ਜੀ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਘਰ ਖਰੀਦਣਾ ਹੋਵੇ ਵੇਚਣਾ ਹੋਵੇ ਬੜੀ ਤੁਹਾਡੀ ਮਦਦ ਕਰਦੇ ਹਨ, ਕਾਫੀ ਗਾਈਡੈਂਸ ਵੀ ਦਿੰਦੇ ਹਨ, ਅਤੇ ਤੁਹਾਡੇ ਵਾਸਤੇ ਇੱਕ ਵਧੀਆ ਮੌਕਾ ਹੈਗਾ ਜੇ ਫਿਊਚਰ ਵਿੱਚ ਘਰ ਖਰੀਦਣਾ ਚਾਹੁੰਦੇ ਹੋ ਜਾਂ ਆਪਣਾ ਵੇਚਣਾ ਚਾਹੁੰਦੇ ਹੋ, ਮਨਜੀਤ ਚੀਮਾ ਨਾਲ ਡਾਇਰੈਕਟ ਗੱਲ ਕਰ ਲਿਓ, 416-357-9965 416-357-9965 ਤੇ ਗੱਲਬਾਤ ਕਰਿਓ। ਅਗਲੀ ਖਬਰ ਵੱਲ ਚੱਲਦੇ ਹਾਂ। ਵਾਰੀ ਸਾਹਿਬ ਗੋ ਅਹੈਡ।
1: ਜੀ ਬਿਲਕੁਲ ਤਮਰ ਸਾਹਿਬ, ਤੁਸੀਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਏਦਾਂ ਦੇ ਲੋਡ ਜਿਹੜੇ ਸੀਗੇ ਪਹਿਲਾਂ ਵੈਸੇ ਤੇ ਮੈਰੀਨ ਕੰਟੇਨਰ ਦਾ ਵਿੱਚੋਂ ਪਾਇਆ ਗਿਆ ਹੈ ਵੱਡੀ ਪੱਧਰ ਦੇ ਉੱਪਰ। ਪੇਪਰ ਰੋਲਾਂ ਚ 520 ਕਿਲੋ ਦੇ ਕੀਮਤ ਜਿਹੜੀ ਫੀਮ ਹੈ ਉਹ ਬਰਾਮਦ ਹੋਈ ਹੈ ਜੀ। ਜਿਹੜੇ ਪੇਪਰ ਰੋਲਾਂ ਦੇ ਲੋਡ ਮੰਨੇ ਜਾਂਦੇ ਸੀ ਜਾਂ ਆਪਾਂ ਚਾਹੇ ਉਹ ਮੈਰੀਨ ਕੰਟੇਨਰਾਂ ਚ ਹੋਣ ਚਾਹੇ ਉਹ ਲੈਂਡ ਜਿਹੜਾ ਵਹੀਕਲ ਹੈਗੇ ਆ ਟਰੱਕ ਜਿਹੜੇ ਡਰਾਈ ਕੰਟੇਨਰ ਹੈਗੇ ਆ ਉਹਨਾਂ ਚ ਜਾਂਦਾ ਸੀਗਾ। ਇਹਦੇ ਉੱਪਰ ਸ਼ੱਕ ਬਹੁਤ ਘੱਟ ਕੀਤਾ ਜਾਂਦਾ ਸੀ, ਜ਼ਿਆਦਾਤਰ ਇਹਨੂੰ ਬਾਰਡਰ ਦੇ ਉੱਪਰ ਪੁੱਲ ਨਹੀਂ ਸੀ ਕੀਤਾ ਜਾਂਦਾ ਕਿ ਪੇਪਰ ਰੋਲ ਇੱਕ ਸੋਲਿਡ ਚੀਜ਼ ਹੈਗੀ ਆ, ਇਹਦੇ ਵਿੱਚ ਕੋਈ ਇੱਦਾਂ ਦਾ ਮਾਮਲਾ ਸਾਹਮਣੇ ਨਹੀਂ ਆਉਂਦਾ ਜੀ। ਵੱਡੀ ਪੱਧਰ ਦੇ ਡਰਾਈਵਰ ਇਹ ਦੱਸਦੇ ਜਿਹੜਾ ਪੇਪਰ ਰੋਲ ਹੈਗੇ ਬੜਾ ਕਲੀਨ ਜਿਹਾ ਮਾਮਲਾ ਸੀਗਾ ਜਿਹੜੀ ਸੀਗਾ ਲੋਡ ਸੀਗਾ, ਤਾਂ ਇਹਦੇ ਉੱਪਰ ਖੱਜਲ ਖੁਆਰੀ ਘੱਟ ਹੁੰਦੀ ਸੀ। ਪਰ ਏਦਾਂ ਜੇ ਘਟਨਾਵਾਂ ਹੁਣ ਵਾਪਰਨਗੀਆਂ, ਕਿਉਂਕਿ ਜਿਹੜੀ ਇਹ ਖਬਰ ਹੈਗੀ ਆ ਕਿ ਡੈਲਟਾ ਜਿਹੜੀ ਟੈਸਾ ਵੈਸਨ ਫੈਸਿਲਿਟੀ ਸੀਗੀ CBSA ਨੇ ਉੱਥੇ ਇੱਕ ਕੰਟੇਨਰ ਪੁੱਲ ਕੀਤਾ, ਐਕਸਰੇ ਦੇ ਵਿੱਚ ਏਦਾਂ ਦਾ ਮਾਮਲਾ ਸਾਹਮਣੇ ਆਇਆ ਸੀਗਾ ਕਿ 19 ਜਿਹੜੇ ਪੇਪਰ ਰੋਲ ਸੀਗੇ ਉਹਨਾਂ ਦੇ ਵਿੱਚੋਂ 10 ਦੇ ਕਰੀਬ ਪੇਪਰ ਰੋਲ ਜਿਹੜੇ ਸੀਗੇ ਉਹਨਾਂ ਦੇ ਵਿੱਚ ਏਦਾਂ ਦਾ ਜਿਹੜਾ ਪਦਾਰਥ ਸੀਗਾ ਉਹ ਐਕਸਰੇ ਚ ਆਇਆ। ਬਾਅਦ ਵਿੱਚ ਇਹਨਾਂ ਨੂੰ ਕੱਟ ਕਟਾ ਕੇ ਜਦੋਂ ਵਿੱਚੋਂ ਕੱਢਿਆ ਗਿਆ ਤੇ ਏਦਾਂ ਦੀਆਂ ਫੋਟੋਆਂ ਛਾਇਆ ਹੋਈਆਂ, ਤੁਸੀਂ ਵੀ ਦੇਖੀਆਂ ਹੋਣਗੀਆਂ ਕਿ ਵਿੱਚੋਂ ਵੱਡੀ ਪੱਧਰ ਤੇ ਨਸ਼ੀਲਾ ਪਦਾਰਥ ਜਿਹੜਾ ਉਹ ਪਾਇਆ ਗਿਆ ਜੀ। ਸੋ ਜਦੋਂ ਇੰਨੀ ਵੱਡੀ ਪੱਧਰ ਹੋਣੇ ਮਾਮਲੇ ਵਾਪਰਨਗੇ ਤਾਂ ਆਪਾਂ ਨੂੰ ਪਤਾ ਹੈਗਾ ਕਿ ਬਾਰਡਰ ਦੇ ਉੱਪਰ ਘੰਟਿਆਂ ਬੱਧੀ ਖੱਜਲ ਖੁਆਰੀ ਜਿਹੜੀ ਆ ਉਹ ਹੋਊਗੀ। ਭਾਵੇਂ ਕੋਈ ਲੋੜ ਕੋਈ ਏਦਾਂ ਦਾ ਬਚਿਆ ਨਹੀਂ ਹੈਗਾ ਜਿਹਦੇ ਵਿੱਚ ਕੋਈ ਹੁਣ ਏਦਾਂ ਦੇ ਮਾਮਲੇ ਸਾਹਮਣੇ ਨਹੀਂ ਆਏ। ਤੰਬੜ ਸਾਹਿਬ,
0: ਭਾਈ ਸਾਹਿਬ ਸਾਡੀ ਕਮਿਊਨਿਟੀ ਟਰੱਕਿੰਗ ਇੰਡਸਟਰੀ ਵਿੱਚ ਬਹੁਤ ਵੱਡੇ ਲੈਵਲ ਤੇ ਇਨਵੋਲਵ ਵੀ ਹੈਗੀ ਆ, ਤੋ ਕਈ ਵਾਰੀ ਜਿਹੜੀਆਂ ਵੱਡੀਆਂ ਕੰਪਨੀ ਕਹਿੰਦੇ ਛੱਡੋ ਇਸ ਕਮਿਊਨਿਟੀ ਨੂੰ, ਕੱਲ੍ਹ ਇਹਨਾਂ ਨੂੰ ਕੰਮ ਦਈਏ, ਇਹਨਾਂ ਦੇ ਕੰਮ ਹਟਦੇ ਨਹੀਂ ਹੈ। ਉਹ ਵੀ ਸੋਚਦੇ ਹਨ ਵੀ ਲੋੜ ਦਈਏ ਤਾਂ ਕਿਹਨੂੰ ਦਈਏ, ਕੌਣ ਸਹੀ ਤਰੀਕੇ ਨਾਲ ਕੰਮ ਕਰ ਸਕਦਾ ਹੈ। ਦੁੱਖ ਦਾ ਜੋ ਇੱਧਰ ਕੰਮਾਂ ਵਿੱਚ ਲੋਕ ਇਨਵੋਲਵ ਹੋ ਜਾਂਦੇ ਹਨ, ਭਾਵੇਂ ਸਾਡੀ ਕਮਿਊਨਿਟੀ ਦੇ ਕੋਈ ਬੰਦਾ ਸੀਗਾ ਕਿ ਨਹੀਂ ਸੀਗਾ, ਮੈਨੂੰ ਕਿਸੇ ਨਾਂ ਦਾ ਤਾਂ ਨਹੀਂ ਪਤਾ ਹੈਗਾ, ਨਹੀਂ ਦੱਸਣਗੇ ਜ਼ਰੂਰ, ਪਰ ਇਹ ਗੱਲ ਸਾਹਮਣੇ ਜ਼ਰੂਰ ਆਈ ਹੈਗੀ ਆ। ਕੋਈ ਐਸਾ ਜਿੱਦਾਂ ਤੁਸੀਂ ਗੱਲ ਕੀਤੀ ਹੈਗੀ, ਇਹ ਕੋਈ ਆਈਟਮ ਛੱਡੀ ਨਹੀਂ, ਕੋਈ ਐਸਾ ਆਈਡੀਆ ਰਹਿ ਨਹੀਂ ਗਿਆ ਜਿਹਦੇ ਵਿੱਚ ਲੋਕਾਂ ਨੇ ਡਰੱਗ ਲੈਣ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਇਟਸ ਡੇਂਜਰਸ ਫੋਰ ਦਾ ਕਮਿਊਨਿਟੀ। ਸੋ ਪੁਲਿਸ ਆਪਣੇ ਬਾਰਡਰ ਸਿਕਿਉਰਿਟੀ ਵਾਲੇ ਬਾਰਡਰ ਪੈਟਰੋਲ ਵਾਲੇ ਆਪਣਾ ਕੰਮ ਕਰ ਰਹੇ ਹਨ, ਹਰ ਰੋਜ਼ ਕਿਸੇ ਨਾ ਕਿਸੇ ਨੂੰ ਫੜ ਰਹੇ ਹਨ। ਐਂਟਰਟੇਨਮੈਂਟ ਦੇ ਵਿੱਚ ਮਨਮੋਹਨ ਵਾਰਸ ਕਮਲ ਹੀਰ ਤੇ ਸੰਗਤਾਰ ਦਾ ਸ਼ੋਅ ਜੁਲਾਈ ਦੀ 25 ਤਰੀਕ ਨੂੰ ਟੀਮ ਫੋਰ ਐਂਟਰਟੇਨਮੈਂਟ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਨ। ਟਿਕਟਾਂ ਤੁਸੀਂ ਖਰੀਦ ਸਕਦੇ ਹੋ 6474-4068-62 ਤੇ ਸੰਪਰਕ ਕਰ ਲੈਣਾ। ਤੇ ਜੋਬਾਂ ਚਾਹੀਦੇ ਹਨ USA ਵਾਸਤੇ, 3 ਸਾਲ ਦਾ ਐਕਸਪੀਰੀਅੰਸ। ਆਰਗਿਲ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ। ਸਟੋਨੀ ਕ੍ਰੀਕ ਦੇ ਵਿੱਚ ਤੇ ਨਾਲ ਗੋਲਫ ਏਰੀਆ ਦੇ ਵਿੱਚ ਹਾਇਰ ਕਰ ਰਹੇ ਹਨ, ਬੋਲਟਨ ਵਿੱਚ ਹਾਇਰ ਕਰ ਰਹੇ ਹਨ। 6473305850 ਤੇ ਸੰਪਰਕ ਕਰ ਲਿਓ, 6473305850 ਤੇ ਗੱਲਬਾਤ ਕਰ ਸਕਦੇ। LA ਟਰੱਕ ਤੇ ਟਰੱਕਾਂ ਦਾ ਜਿੱਥੇ ਟਾਇਰ ਵੀ ਚੇਂਜ ਕਰਦੇ ਹਨ, ਓਇਲ ਚੇਂਜ ਵੀ ਕਰਕੇ ਦਿੰਦੇ, 24/7 ਖੁੱਲ੍ਹੇ ਰਹਿੰਦੇ ਹਨ। LA ਟਰੱਕ ਤੇ ਰਾਜਾ ਬਾਈ ਜੀ LA ਵਾਲੇ 1776 ਮਾਇਰ ਸਾਈਡ ਡਰਾਈਵ ਤੇ ਮਿਸਾਗਾ ਦੇ ਵਿੱਚ, ਨੰਬਰ ਦਿੰਦਾ 416-953-9162 ਇੰਡੀਅਨ ਪੰਜਾਬੀ ਬਾਜ਼ਾਰ। ਫਰੈਸ਼ ਵੀ ਗਰੋਸਰੀ ਲੈਣੀ ਹੋਵੇ, ਫਰੈਸ਼ ਪ੍ਰੋਡਿਊਸ ਲੈਣਾ ਹੋਵੇ ਤਾਂ ਬਹੁਤ ਵੱਡਾ ਗਰੋਸਰੀ ਸਟੋਰ ਵੀ ਹੈਗਾ ਜਿੱਥੇ ਕਾਫੀ ਲੰਬੇ ਸਮੇਂ ਤੋਂ ਫਾਦਰ ਟੋਬਰ ਦੇ ਟੋਲ ਰੂਮ ਤੇ ਹਨ। ਗਰੋਸਰੀ ਦੇ ਪ੍ਰਾਈਸ ਬਹੁਤ ਵਾਜਬ ਹਨ, ਤੇ ਨਾਲ ਦੀ ਨਾਲ ਮੀਟ ਸ਼ੋਪ ਵੀ ਹੈਗੀ ਆ, ਤੇ ਕੇਟਰਿੰਗ ਵੀ ਕਰਵਾ ਸਕਦੇ ਹੋ, ਤੇ ਫਰੈਸ਼ ਫੂਡਸ ਐਂਡ ਵੈਜੀਟੇਬਲ ਵੀ ਲੈ ਸਕਦੇ ਹੋ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਤੇ ਹਨ। ਕਾਫੀ ਸਾਰੇ ਤੁਹਾਡੇ ਫੋਨ ਕਾਲ ਆ ਰਹੇ ਹਨ, ਮੈਂ ਇੱਕ ਫੋਨ ਕਾਲ ਲੈ ਲੈਂਦਾ, ਫਿਰ ਉਸ ਤੋਂ ਬਾਅਦ ਖਬਰਾਂ ਵੱਲ ਫਿਰ ਚੱਲਦੇ, ਖਬਰਾਂ ਕਈ ਵਾਰ ਸਾਡੀਆਂ ਰਹਿ ਜਾਂਦੀਆਂ। ਸੋ ਆਹ ਤੁਹਾਨੂੰ ਪਤਾ ਨਹੀਂ ਰੱਜੇ ਨਹੀਂ ਹੈਗੇ ਕੀ ਚਾਹੁੰਦੇ ਹਨ, ਕਿੰਨਾ ਕੁ ਅਸੀਂ ਦੁਖੀ ਹੋਵਾਂਗੇ। ਵਾਰ ਵਾਰ ਸਾਡੀ ਕਮਿਊਨਿਟੀ ਇਹਨਾਂ ਕੰਮਾਂ ਵਿੱਚ ਫਸ ਰਹੀ ਹੈਗੀ ਆ, ਡਰੱਗਸ ਦੇ ਕੰਮਾਂ ਵਿੱਚ ਫਸ ਰਹੀ ਹੈਗੀ ਆ, ਅਤੇ ਨਾਮ ਸਾਰਿਆਂ ਦਾ ਬਦਨਾਮ ਹੋਣ ਲੱਗਿਆ ਹੋਇਆ ਹੈਗਾ ਆ। ਇੱਕ ਹੋਰ ਗੱਲ ਦੱਸਦਾ ਵਾ, ਜੋ ਕੁਝ ਪੰਜਾਬ ਵਿੱਚ ਹੋ ਰਿਹਾ ਹੈਗਾ, ਹੱਥ ਜੋੜ ਕੇ ਬੇਨਤੀ ਆ, ਇਹਨਾਂ ਲੀਡਰਾਂ ਨੇ ਆਪਣੇ ਪੈਸੇ ਕਮਾ ਕੇ ਆਪਣੀ ਜਿੱਤ ਪ੍ਰਾਪਤ ਕਰਕੇ ਪਾਸੇ ਹੋ ਜਾਣਾ, ਤੁਸੀਂ ਆਪਸ ਵਿੱਚ ਨਾ ਲੜ ਪਿਓ, ਦੂਰ ਰਹੋ ਤਾਂ ਸਭ ਤੋਂ ਬੈਸਟ ਹੈ, ਸਭ ਤੋਂ ਬੈਸਟ ਹੈ ਦੂਰ ਰਹੋ, ਇਹਨਾਂ ਲੋਕਾਂ ਤੋਂ ਨਾ ਨੇੜੇ ਆਉਣ ਦੀ ਕੋਸ਼ਿਸ਼ ਕਰੋ, ਇਹ ਕੰਮ ਖਰਾਬ ਹੀ ਕਰਦੇ ਹਨ। ਅੱਜ ਕੱਲ੍ਹ ਸਿਚੁਏਸ਼ਨ ਕੋਈ ਕਾਫੀ ਠੀਕ ਨਹੀਂ ਹੈਗੀ ਪੰਜਾਬ ਦੇ ਵਿੱਚ, ਸਪੈਸ਼ਲੀ ਜਦੋਂ ਧਰਮ ਦਾ ਮਸਲਾ ਆਵੇ। ਆ ਗੋਸਲ ਜੀ ਆ ਜਾਓ ਯਾਰ, ਤੇ ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਜਿਹੜਾ ਗੌਰਮੈਂਟ ਨੇ ਨਾ C2 ਜਾਣ ਜਿਹਨੇ 22 ਕਹਿ ਦਿੰਦੇ ਹੁਣ ਬਿੱਲ ਪਾਸ ਕੀਤਾ ਨਾ ਸਤੰਬਰ ਚ ਕਾਨੂੰਨ ਲਾਗੂ ਹੋਣਾ, ਜਾਂ C29 ਮਨੀ ਲਾਂਡਰਿੰਗ ਤੇ ਫੈਡਰਲ ਲੈਵਲ ਤੇ ਏਜੰਸੀ ਬਣ ਰਹੀ ਆ, ਉਹ ਇਸੇ ਕਰਕੇ ਨਾ ਚੀਜ਼ਾਂ ਕਰਕੇ ਬਣਾ ਰਹੇ ਆ। ਮੈਂ ਪੜ੍ਹਦਾ ਸੀ ਕੱਲ ਵੀ ਬੈਠਾ, ਤੇ ਉਹ C29 ਨੇ ਨਾ ਜਿਹੜੇ ਬੈਂਕਾਂ ਦੇ ਵਿੱਚ ਮੋਟਾ ਪੈਸਾ ਟ੍ਰਾਂਸਫਰ ਹੁੰਦਾ ਇੱਧਰ ਉੱਧਰ ਜਾਂਦਾ ਆ ਉਹਦੀ ਇਨਵੈਸਟੀਗੇਸ਼ਨ ਕਰਨੀ। ਇਹਨਾਂ ਨੇ 113 ਬਿਲੀਅਨ TD ਬੈਂਕ ਦਾ ਇੱਕ ਕੱਢਿਆ, 45 ਬਿਲੀਅਨ ਇੱਕ ਕੱਢਿਆ, ਹਨਾ, ਉਹਨਾਂ ਨੂੰ 3 ਬਿਲੀਅਨ ਦਾ ਜੁਰਮਾਨਾ ਵੀ ਹੋਇਆ। ਬਾਰੀਆ ਸਾਹਿਬ ਨੇ ਇਹ ਤੇ ਸ਼ੋਅ ਵੀ ਕੀਤਾ ਸੀ ਇੱਕ ਵਾਰੀ, ਇਹਨਾਂ ਦੀ ਕਾਫੀ ਰਿਕਾਰਡਿੰਗ ਘੁੰਮੀ ਸੀ ਟਿਕਟੋਕ ਦੇ ਉੱਤੇ, ਹਨਾ, ਤੇ ਇਹ ਕਾਫੀ ਸਖਤੀ ਕਰ ਰਹੇ ਆ। ਇਹ ਟਰੰਪ ਨੇ ਜੀ ਕਰਾਉਣੀਆਂ ਸਖਤੀਆਂ, ਹੁਣ ਤੁਸੀਂ ਦੇਖੀ ਚੱਲੋ ਟਰੰਪ ਉਦਾਂ ਲੱਖ ਮਾੜਾ ਹੋਊਗਾ, ਪਰ ਆਹ ਜਿਹੜਾ ਕੰਮ ਕਰ ਰਿਹਾ ਬਾਰਡਰਾਂ ਤੇ ਇਹ ਚੰਗਾ ਕਰ ਰਿਹਾ ਜੀ ਟਰੰਪ
0: ਜੀ। ਆਪਾਂ ਸਦਾ
2: ਉਦਾਂ ਮਾੜਾ ਹੋਊਗਾ, ਪਰ ਜਿਹੜੀ ਸਖਤੀ ਆ ਉਹ ਸਹੀ ਕਰ ਰਿਹਾ। ਉਹ ਕਹਿੰਦਾ ਸਿਟੀਜ਼ਨ ਬਹੁਤ ਮਰ ਰਹੇ ਆ। ਆਪਣੇ ਟੋਰਾਂਟੋ ਡਾਊਨਟਾਊਨ ਦੀ ਖਬਰ ਆਈ ਸੀ ਕੱਲ ਕ ਪਰਸੋਂ, ਇੱਥੇ ਓਵਰਡੋਜ਼ ਨਾਲ ਲੋਕੀ ਬਹੁਤ ਮਰੇ ਆ ਆਪਣੇ, ਇਹਦੀ ਖਬਰ ਕੋਈ ਦਿੰਦਾ ਨੀ ਹੈਗਾ ਮੀਡੀਆ ਵਾਲਾ।
0: ਤੁਸੀਂ ਵੈਂਕੂਵਰ
2: ਬਾਰੀਆ ਸਾਹਿਬ ਹੀ ਦੱਸਦੇ ਹੁੰਦੇ ਆ ਖਬਰ, ਹੋਰ ਤਾਂ ਕੋਈ ਬਹੁਤੀ ਦੱਸਦਾ ਨੀ।
0: ਵੈਂਕੂਵਰ ਇੱਕ ਸਟਰੀਟ ਦਾ ਨਾਮ ਚੇਤਾ ਭੁੱਲ ਗਏ, ਵੈਂਕੂਵਰ ਡਾਊਨਟਾਊਨ ਚੱਲਦੀ ਹੈ, ਉੱਥੇ ਦੇਖ ਲਓ ਐਂਬੂਲੈਂਸਾਂ ਖੜੀਆਂ ਰਹਿੰਦੀਆਂ, ਲੋਕੀ ਨਸ਼ੇ ਕਰ ਰਹੇ ਆ, ਟੈਂਟ ਸਿਟੀ ਬਣੀ ਪਈ ਹੈਗੀ ਆ। ਜਿਹੜੀ ਵੈਂਕੂਵਰ ਇੱਕ ਮੇਨ ਸਟਰੀਟ ਜਾਂਦੀ ਹੈ ਡਾਊਨਟਾਊਨ ਨੂੰ, ਉਹ ਲੱਗਦਾ ਜਿਹੜੀਆਂ ਦੁਕਾਨਾਂ ਉੱਥੇ ਹੈਗੀਆਂ ਉਹਨਾਂ ਨੇ ਆਪਣੇ ਕਾਰਡਬੋਰਡ ਲਾਏ ਹੋਏ ਹਨ ਪ੍ਰੋਟੈਕਟ ਕਰਨ ਦੀ ਖਾਤਰ। ਸੋ ਡਰੱਗਸ ਇਸ ਨਾਟ ਗੁੱਡ ਫੋਰ ਯੂ, ਜਿਸ ਹਿਸਾਬ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ, ਇੱਥੇ ਆਪਾਂ ਟਰੰਪ ਨੂੰ ਵਧਾਈ ਦਿੰਦੇ ਹਾਂ, ਛੱਡਿਓ ਨਾ ਇਹਨਾਂ ਨੂੰ। ਅਤੇ ਜਿਹੜਾ ਮਨੀ ਲਾਂਡਰ ਦਾ ਕੇਸ ਹੈਗਾ ਆ, ਇਹ ਜ਼ਰੂਰ ਸਾਡਾ ਅਕਾਊਂਟ ਚੈੱਕ ਕਰ ਲਓ ਕਿੱਥੋਂ ਪੈਸੇ ਆਏ, ਕਿੱਥੋਂ ਗਏ, ਇਹਨਾਂ ਦੇ ਵੀ ਚੈੱਕ ਹੋਣੇ। ਮੈਂ ਇੱਕ ਹੋਰ ਗੱਲ ਦੱਸਾਂ, ਲੀਡਰਾਂ ਦੇ ਵੀ ਚੈੱਕ ਕਰਨੇ ਚਾਹੀਦੇ ਅਕਾਊਂਟ, ਪੈਸੇ ਕਿੱਥੋਂ ਆਏ, ਕਿੰਨੇ ਕੁ ਸੀ, ਕਿੰਨੇ ਕੁ ਬਣਾ ਲਏ। ਧੰਨਵਾਦ ਗੋਸਲ ਸਾਹਿਬ, ਕੋਈ ਹੋਰ ਪੁੱਛਣਾ ਹੋਵੇ?
2: ਥੈਂਕ ਯੂ ਭਾਈ,
0: ਥੈਂਕ ਯੂ।
2: ਸਾਰਿਆਂ ਦੇ ਚੈੱਕ ਹੋਣੇ, ਤੁਸੀਂ ਫਿਕਰ ਨਾ ਕਰੋ ਜੀ, ਜਿਹੜੇ ਇੰਡੀਆ ਤੋਂ ਵੀ ਇੱਥੇ ਇਲੈਕਸ਼ਨਾਂ 'ਚ ਪੈਸਾ ਲੱਗਦਾ ਉਹ ਵੀ ਇਨਵੈਸਟੀਗੇਸ਼ਨਾਂ ਹੋਣੀਆਂ ਜੀ, ਸਾਰਾ ਕੁਛ ਆਉਣਾ।
0: ਵਧੀਆ, ਤਾਂ ਹੀ ਲੱਗਦਾ ਸਾ ਕੰਮ ਸੂਦ ਆਵੇਗਾ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਕਰਕੇ ਦਿੰਦੇ। ਕੋਈ ਵਾਇਰਿੰਗ ਦਾ ਕੰਮ ਹੋਵੇ, DPF ਕਲੀਨਿੰਗ ਦਾ ਕੰਮ ਹੋਵੇ, DPF ਕਲੀਨ ਅਤੇ ਰਿਪੇਅਰ ਕਰਕੇ ਦਿੰਦੇ ਹਨ। ਇੰਜਨ ਡਾਇਗਨੋਸ ਕਰਦੇ ਹਨ, EBS ਐਂਡ ਸੈਂਸਰ ਦੇ ਇਸ਼ੂ ਫੜਦੇ ਹਨ ਅਤੇ ਸੋਲਵ ਕਰਕੇ ਦਿੰਦੇ ਹਨ। ਸੋਨੇ ਦਾ ਨੰਬਰ 3477138 34 'ਤੇ ਗੱਲਬਾਤ ਕਰ ਲਈ। ਦਵਿੰਦਰ ਸਿੰਘ ਪਵਾਰ ਸਾਹਿਬ ਦਾ ਮੈਂ ਨੰਬਰ ਦਿੱਤਾ ਸੀਗਾ, ਇੱਕ ਵਾਰੀ ਫੇਰ ਦੇ ਦਿੰਦਾ, 6479888731 'ਤੇ ਗੱਲਬਾਤ ਕਰ ਲਿਓ। ਚਾਰ ਲੇਅਰ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ, ਜਾਂ ਤੁਸੀਂ ਬ੍ਰਿਕ ਆਪਣੀ ਇੱਟਾਂ ਪੇਂਟ ਕਰਵਾਉਣੇ ਹੋ ਘਰ ਦੀ, ਜਾਂ ਡੈੱਕ ਪੇਂਟ ਕਰਵਾਉਣਾ ਹੋਵੇ, ਜਾਂ ਸਟੇਨ ਕਰਵਾਉਣਾ ਹੋਵੇ, ਗੋਰੇ ਧਨੋਏ ਦਾ ਨੰਬਰ 416-230-4000 ਹੈਗਾ ਆ। ਅਤੇ ਬਾਰੀਆ ਸਾਹਿਬ ਅਗਲੀ ਖਬਰ ਵੱਲ ਚੱਲਦੇ, ਅਗਲੀ ਖਬਰ ਕਿਹੜੀ ਕਵਰ ਕਰਨਾ ਚਾਹੁੰਦੇ ਹੋ
1: ਜੀ? ਆਪਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣੇ, ਜਿਨ੍ਹਾਂ ਬਾਰੇ ਤੁਹਾਨੂੰ ਵੀ ਅਤੇ ਸਾਰੇ ਸਰੋਤਿਆਂ ਨੂੰ ਪਤਾ ਕਿ ਉਹ ਅਮੀਰ ਵਿਅਕਤੀ ਹੈਗੇ ਆ ਜੀ, ਕਈ ਮਲਟੀਪਲ ਵੱਡੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਉਹਨਾਂ ਦੇ ਉਹ ਮਾਲਕ ਹੈਗੇ ਆ, ਜਿਹਦੇ ਬਰੁੱਕਫੀਲਡ ਵੀ ਇੱਥੇ ਹੈਗੀ ਆ ਜੀ। ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸੀ, ਈਵਨ ਜਦੋਂ ਲਿਬਰਲ ਪਾਰਟੀ ਦੇ ਆਗੂ ਵੀ ਬਣ ਗਏ ਸੀ, ਤਾਂ ਉਹਨਾਂ ਵਾਸਤੇ ਉਹਨਾਂ ਦੀਆਂ ਕੰਪਨੀਆਂ ਦਾ, ਕਿਉਂਕਿ ਵੱਡਾ ਇੱਕ ਆਪਾਂ ਕਹਿ ਸਕਦੇ ਐਸੈਟ ਹੈਗਾ ਉਹਨਾਂ ਕੋਲ, ਤੇ ਕੌਨਫਲਿਕਟ ਆਫ ਇੰਟਰਸਟ ਨਾ ਹੋਵੇ, ਇਹਦੇ ਲਈ ਇੱਕ ਸਕਰੀਨ ਜਿਹੜੀ ਅਸਟੈਬਲਿਸ਼ ਕੀਤੀ ਗਈ ਸੀ। ਇਹ ਆਮ ਤੌਰ ਤੇ ਕੈਨੇਡਾ ਦੇ ਸਿਸਟਮ 'ਚ ਜਾਂ ਵੈਸਟ ਕੰਟਰੀਆਂ 'ਚ ਕਈਆਂ 'ਚ ਹੈਗਾ ਜੀ, ਕਿ ਜੇ ਕੋਈ ਵੱਡਾ ਬਿਜ਼ਨਸਮੈਨ, ਆਪਾਂ ਬਿਲੀਅਨੀਅਰ ਬੰਦਾ ਕਿਸੇ ਦੇਸ਼ ਦਾ ਮੁਖੀ ਬਣਦਾ ਆ ਜਾਂ MP ਵੀ ਬਣਦਾ ਆ, ਖਾਸ ਤੌਰ 'ਤੇ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ, ਤਾਂ ਉਹਦੇ ਵਾਸਤੇ ਉਹਦੀਆਂ ਜਿਹੜੀਆਂ ਪ੍ਰੋਪਰਟੀਆਂ ਹੁੰਦੀਆਂ ਜਾਂ ਜਿਹੜੀਆਂ ਨਿੱਜੀ ਕੰਪਨੀਆਂ ਹੁੰਦੀਆਂ ਉਹਨਾਂ ਦੇ ਅਕਾਊਂਟ, ਜਾਂ ਕੱਲ੍ਹ ਨੂੰ ਉਹ ਕੌਨਫਲਿਕਟ ਇੰਟਰਸਟ ਨਾ ਆਵੇ, ਤਾਂ ਉਹਦੇ ਲਈ ਇੱਕ ਸਕਰੀਨ ਜਿਹੜੀ ਅਸਟੈਬਲਿਸ਼ ਕੀਤੀ ਜਾਂਦੀ ਆ। ਹੁਣ ਖਬਰ ਇਹ ਆਈ ਹੈਗੀ ਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੇ ਹੁਣ ਦੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਬਰੁੱਕਫੀਲਡ ਸਮੇਤ, ਉਹਨਾਂ ਦੇ ਕੌਨਫਲਿਕਟ ਇੰਟਰਸਟ ਮਾਮਲੇ 13-17 ਵਾਰ ਜਿਹੜਾ ਇਹ ਸਕਰੀਨ ਨੂੰ ਯੂਜ਼ ਕਰਨਾ ਪਿਆ ਆ ਵਾਰ ਵਾਰ, ਉਹਦਾ ਕਾਰਨ ਇੱਕ ਹੀ ਹੈਗਾ ਕਿ ਉਹ ਬਿਲੀਅਨੀਅਰ ਬੰਦੇ ਹੈਗੇ ਆ, ਕਈ ਉਹਨਾਂ ਕੋਲ ਸੰਪਤੀਆਂ ਹੈਗੀਆਂ, ਕੰਪਨੀਆਂ ਹੈਗੀਆਂ ਨੇ। ਤਾਂ ਖਾਸ ਤੌਰ 'ਤੇ 3 ਮਾਮਲੇ ਹੁਣ ਤਾਜ਼ਾ ਡਿਸਕਸ਼ਨ 'ਚ ਹੈਗੇ ਆ ਕਿ 3.1 ਬਿਲੀਅਨ ਦੀ ਸਪੋਰਟ ਹਾਊਸਿੰਗ ਲੋਨ ਜਿਹੜੀ ਹੈਗੀ ਸੀਗੀ, ਜਾਂ ਅਮੈਰੀਕਾ ਨੂੰ ਇਲੈਕਟ੍ਰੀਸਿਟੀ ਦੀ ਜਿਹੜੀ ਆਪਾਂ ਐਕਸਪੋਰਟ ਕਰਦੇ ਹਾਂ, ਤਾਂ ਇਹਦੇ ਨਾਲ ਨਾਲ

0: ਬਣਦੇ ਹੈਗੇ ਆ ਜੀ,
1: ਜੀ
0: ਆਪਣੇ ਆਪ ਹੀ ਕਈ ਗੱਲਾਂ ਜੁੜਦੀਆਂ ਵਿਰੇਂਦੀਆਂ, ਇਹਦੇ ਨਤਾਰੇ ਕੁਛ ਆਉਣ ਵਾਲੇ ਸਮੇਂ ਚ ਪੂਰੇ ਹੋਣਗੇ ਜਦੋਂ ਪ੍ਰਧਾਨ ਮੰਤਰੀ ਹੋਣੀ ਆਪਣਾ ਕਾਰਜਕਾਲ ਜਿਹੜਾ ਪੂਰਾ ਕਰਨ, ਕਈ ਡੂੰਘੀਆਂ ਗੱਲਾਂ ਆਮ ਬੰਦੇ ਨੇ ਸਮਝ ਜਿਹੜੀਆਂ ਇਸ ਲੈਵਲ ਤੇ ਹਾਲੇ ਨਹੀਂ ਆਉਣੀਆਂ।
1: ਲੋਕੀ ਕਹਿ ਰਹੇ ਹਨ, ਸਾਨੂੰ ਕਹਿ ਰਹੇ ਕੈਨੇਡਾ ਵਿੱਚ ਇਨਵੈਸਟ ਕਰੋ, ਲੋਕਾਂ ਨੂੰ ਦੱਸ ਰਹੇ ਕੈਨੇਡਾ ਵਿੱਚ ਇਨਵੈਸਟ ਕਰੋ, ਪਰ ਇਹਨਾਂ ਨੇ ਜਿਹੜੀ ਆਪਣੀ ਇਨਵੈਸਟਮੈਂਟ ਸਾਰੀ ਮੋਸਟਲੀ 80-90% ਅਮਰੀਕਾ ਵਿੱਚ ਕੀਤੀ ਹੋਈ ਸੀਗੀ। ਤੋ ਲੋਕਾਂ ਨੇ ਚੂਜ਼ ਕੀਤਾ ਬੈਸਟ ਵਲੱਗ ਪੀਪਲ, ਸੋ ਲੋਕਾਂ ਨੇ ਚੂਜ਼ ਕੀਤਾ, ਪਤਾ ਵੀ ਸੀਗਾ ਵੀ ਖੁਦ ਆਪ ਇਨਵੈਸਟ ਕਰ ਰਹੇ ਅਮਰੀਕਾ ਵਿੱਚ, ਸਾਨੂੰ ਕਹਿ ਰਹੇ ਕੈਨੇਡਾ ਵਿੱਚ ਇਨਵੈਸਟ ਕਰੋ, ਕੈਨੇਡਾ ਦੀ ਕਿੱਦਾਂ ਤਰੱਕੀ ਹੋ ਗਈ, ਭਾਵੇਂ ਉਹਨਾਂ ਨਾਲ ਕੰਪਨੀ ਨਾਲ ਨਹੀਂ ਜੁੜੇ ਹੈਗੇ, ਕੌਂਫਲ ਆਫ ਇੰਟਰਸਟ ਆ ਜਾਂਦਾ ਹੈਗਾ, ਪਰ ਇਹਦੀ ਸ਼ੁਰੂ ਤੋਂ ਇਨਵੈਸਟਮੈਂਟ ਕਿਹਨਾਂ ਰਹੀ ਆ, ਜਸਟਨ ਟੂਰ ਨਾ ਜਾਂ ਅਮਰੀਕਾ ਦੇ ਨਾਲ। ਐਲ ਪੀ ਰੂਫਿੰਗ ਵਾਲੇ ਹਨ, ਰੂਫਿੰਗ ਦਾ ਕੰਮ ਹੋਵੇ ਸ਼ਿੰਗਲ ਰਿਪਲੇਸ ਜਾਂ ਰਿਪੇਅਰ ਕਰਕੇ ਦੇਣੇ, ਕੌਂਕਰੀਟ ਦਾ ਕੰਮ ਹੋਵੇ ਡਿਜ਼ਾਇਨ ਅਤੇ ਰੀਬਿਲਡ ਕਰਕੇ ਦਿੰਦੇ, ਤੁਹਾਡੇ ਵਾਸਤੇ ਕੌਂਕਰੀਟ ਦਾ ਕੰਮ ਵੀ ਕਰਕੇ ਦਿੰਦੇ ਅਤੇ ਰੂਫਿੰਗ ਦਾ ਸ਼ਿੰਗਲ ਚੇਂਜ ਕਰਕੇ ਦਿੰਦੇ ਹਨ। ਐਲ ਪੀ ਰੂਫਿੰਗ ਬਲਵਿੰਦਰ ਸਿੰਘ 416-602-7216 'ਤੇ ਗੱਲਬਾਤ ਕਰ ਲੈਣੀ ਆ। ਜਸਪਾਲ ਗੋਇੰ ਸਾਹਿਬ ਬੀ ਕੇ ਟੈਕਸ ਅਕਾਊਂਟ ਦੇ ਪਾਲ ਮਾਂਗੜ ਸਾਹਿਬ ਨੂੰ ਸਪੋਂਸਰ ਕਰਦੇ ਆ, ਅਤੇ ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ, ਟੈਂਪਰਰੀ ਰੈਜੀਡੈਂਸੀ ਐਪਲੀਕੇਸ਼ਨ, ਪਰਮਨੈਂਟ ਰੈਜੀਡੈਂਸੀ ਐਪਲੀਕੇਸ਼ਨ, ਕੋਈ ਰਿਫਿਊਜੀ ਕਲੇਮ ਸਪਾਊਜ਼ਲ ਕੇਸ ਹੋਵੇ ਤਾਂ ਤੁਸੀਂ ਸੁਰੇਸ਼ ਗੁਪਤਾ ਸਾਹਿਬ ਨੂੰ 905-600-7300-1200 'ਤੇ ਗੱਲਬਾਤ ਕਰ ਲਿਓ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਵਾਲੇ ਪ੍ਰੋਗਰਾਮ ਨੂੰ ਵੀ ਸਪੋਂਸਰ ਕਰਦੇ ਆ। ਅਗਲੀ ਖਬਰ ਵੱਲ ਚੱਲਦੇ ਹਾਂ ਬਾਰੇ ਸਾਹਿਬ।
0: ਤਮਰ ਸਾਹਿਬ, ਜਿਹੜਾ ਇਨਫੋਰਮੇਸ਼ਨ ਆਫ ਫਰੀਡਮ ਆਫ ਐਕਟ ਜਿਹੜਾ ਹੈਗਾ ਆ, ਜਿਹੜਾ ਡਾਗਫੂਡ ਨੇ ਹੁਣ ਰੀਸੈਂਟਲੀ ਉਹਦੇ ਉੱਤੇ ਜਿਹੜਾ ਲਾਅ ਪਾਸ ਕੀਤਾ ਸੀਗਾ ਕਿ ਅਸੀਂ ਆਪਣੀਆਂ ਸੈੱਲ ਫੋਨਾਂ ਦੀਆਂ ਜਿਹੜੇ ਲੀਡਰ ਲੋਕ ਹੈਗੇ ਆ ਉਹਨਾਂ ਦੀ ਜਾਣਕਾਰੀਆਂ ਜਿਹੜੀਆਂ ਨੇ ਉਹ ਕੌਨਫੀਡੈਂਸ ਰੱਖਣੀਆਂ ਹੈਗੀਆਂ ਨੇ, ਭਾਵ ਉਹਨਾਂ ਨੂੰ ਕੌਨਫੀਡੈਂਸ਼ੀਅਲ ਰੱਖਣਾ ਹੈ ਕਿ ਦੱਸਣਾ ਨਹੀਂ ਹੈਗਾ। ਇਹਦੇ ਸੰਬੰਧ ਵਿੱਚ ਹੁਣ ਜਿਹੜੀ ਸਟ੍ਰੈਟਜਿਕ ਇੱਕ ਰਿਪੋਰਟ ਸਾਹਮਣੇ ਆਈ ਆ ਕਿ ਇਹ ਮਾਮਲੇ ਜਿਹੜੇ ਹੈਗੇ ਆ, ਜਿਹੜੀ ਚੁਣੀ ਹੋਈ ਸਰਕਾਰ ਹੁੰਦੀ ਆ, ਭਾਵ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਆ, ਤਾਂ ਉਹਨਾਂ ਕੋਲੋਂ ਇਹ ਅਧਿਕਾਰ ਖੋਣਾ ਜਾਂ ਖਾਸ ਤੌਰ ਤੇ ਮੀਡੀਆ ਕੋਲੋਂ, ਮੀਡੀਆ ਜਿਹੜਾ ਪ੍ਰੋਮੀਨੈਂਟ ਹੈਗਾ ਉਹਨਾਂ ਕੋਲੋਂ ਇਹ ਅਧਿਕਾਰ ਖੋਣਾ ਸਿਆਸੀ ਤੌਰ ਤੇ ਫੋਰ ਸਰਕਾਰ ਨੂੰ ਆਉਣ ਵਾਲੇ ਸਮੇਂ ਚ ਇਹ ਮਹਿੰਗਾ ਪੈ ਸਕਦਾ ਆ, ਉਹਨਾਂ ਦਾ ਇਹ ਗੱਲ ਕਹਿਣਾ ਹੈਗਾ। ਦਰਅਸਲ ਜਿਹੜੀ ਫੋਰ ਗੌਰਮੈਂਟ ਹੈ ਉਹਨਾਂ ਨੇ ਆਪਣਾ ਇੱਕ ਲਾਅ ਪਾਸ ਕਰਕੇ ਇਹਦੇ ਵਿੱਚ ਇਹ ਗੱਲ ਕਰ ਦਿੱਤੀ ਹੈਗੀ ਆ ਕਿ ਜਿੰਨੇ ਸੈੱਲ ਫੋਨ ਜਾਂ ਈਮੇਲਾਂ ਹੈਗੀਆਂ ਨੇ ਉਹਨਾਂ, ਈਵਨ ਕਿ ਕੱਲ ਆਪਾਂ ਖਬਰ ਸਾਂਝੀ ਕੀਤੀ ਕਿ ਜਿਹੜਾ ਕੈਲੰਡਰ ਵੀ ਹੈਗਾ ਵਾ, ਜਿਹੜਾ ਜਿਹੜਾ ਪ੍ਰੀਮੀਅਰ ਸਾਹਿਬ ਦਾ ਪ੍ਰੋਗਰਾਮਾਂ ਦਾ ਕੈਲੰਡਰ ਹੁੰਦਾ, ਉਹ ਵੀ ਜਦੋਂ ਤੋਂ 2018 ਤੋਂ ਡਾਗਫੋਰਡ ਸਾਹਿਬ ਪ੍ਰੀਮੀਅਰ ਬਣਿਆ ਉਹ ਪਬਲਿਕਲੀ ਜਿਹੜਾ ਉਹਦੇ ਅਕਸੈਸ ਨਹੀਂ ਸੀਗਾ ਸਿੱਧੇ ਤੌਰ ਤੇ, ਜੇ ਈਵਨ ਵੱਡੀਆਂ ਅਖਬਾਰਾਂ ਨੂੰ ਵੀ ਇਹ ਜਿਹੜਾ ਸੀਗਾ ਇਨਫੋਰਮੇਸ਼ਨ ਐਕਟ ਦੇ ਤਹਿਤ ਇਹ ਜਾਣਕਾਰੀ ਲੈਣੀ ਪੈਂਦੀ ਸੀ, ਲੇਕਿਨ ਹੁਣ ਉਹ ਵੀ ਜਿਹੜਾ ਉਹਦੇ ਘੇਰੇ ਤੋਂ ਬਾਹਰ ਚਲ ਗਿਆ। ਤਾਂ ਹੁਣ ਯਾਰਕ ਯੂਨੀਵਰਸਿਟੀ ਦੀ ਇੱਕ ਰਿਪੋਰਟ ਆਈ ਆ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਆ ਕਿ ਜਿਹੜੇ ਇੰਟੈਰੀਅਨ ਲੋਕ ਹੈਗੇ ਆ, ਜਿਹੜੇ ਕਿ ਥੋੜੇ ਜਗਿਆਸੂ ਹੈਗੇ ਆ, ਭਾਵ ਆ ਕਿ ਇਹਨਾਂ ਗੱਲਾਂ ਨੂੰ ਸਮਝਦੇ ਹੈਗੇ ਕਿ ਸਾਡੇ ਰਾਈਟ ਕੀ ਹੈਗੇ ਆ, ਆਉਣ ਵਾਲੇ ਸਮੇਂ 'ਚ ਇਹ ਮਾਮਲੇ ਜਿਹੜੇ ਆ ਸਰਕਾਰਾਂ ਨੂੰ ਮਹਿੰਗੇ ਪੈਣੇ ਆ ਕਿ ਆਪਣੀਆਂ ਜਵਾਬਦੇਹੀਆਂ ਤੋਂ ਥੋੜਾ ਜਿਹਾ ਪਾਸਾ ਵੱਟ ਕੇ ਆਪਾਂ ਕਹਿ ਲਈਏ ਕਿ ਇੱਦਾਂ ਦੇ ਲਾਅ ਪਾਸ ਕਰਨੇ ਕਿ ਸਾਨੂੰ ਜਵਾਬ ਨਾ ਦੇਣਾ ਪਵੇ, ਜਾਂ ਕੁਛ ਮਾਮਲੇ ਇੱਦਾਂ ਦੇ ਸਾਹਮਣੇ ਆਏ ਸੀ ਜਿਹਦੀ ਆਰ ਸੀ ਐਮ ਟੀ ਜਾਂਚ ਵੀ ਕਰ ਰਹੀ ਆ, ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਵੱਡੀ ਪੱਧਰ ਤੇ ਈਮੇਲਾਂ ਪ੍ਰਾਈਵੇਟ ਜਾਂ ਸੈੱਲ ਫੋਨ ਦੇ ਉੱਪਰ ਕੋਈ ਡਿਸਕਸ਼ਨਾਂ ਸਾਹਮਣੇ ਆਈਆਂ ਸੀ। ਹਾਲਾਂਕਿ ਸਾਰੇ ਜਿਹੜੇ ਮਾਮਲਾ ਦੋਸ਼ਾਂ ਦੀ ਲੜੀ 'ਚ ਹੀ ਹੈ ਜੀ, ਠੀਕ ਹੈ, ਪਰ ਇਹ ਮਾਮਲਾ ਜ਼ਰੂਰ ਲਾਈਮਲਾਈਟ ਹੋਇਆ ਸੀਗਾ ਕਿ ਕੁਛ ਈਮੇਲਾਂ ਜਾਂ ਕੁਝ ਮੈਸੇਜ ਜਿਹੜਾ ਫੋਨ ਹੁੰਦਾ ਆ ਆਗੂਆਂ ਦਾ, ਉਹਦੇ ਵਿੱਚੋਂ ਕੁਝ ਮਾਮਲੇ ਦੀਆਂ ਡਿਸਕਸ਼ਨਾਂ ਸਾਹਮਣੇ ਆਈਆਂ ਸੀ, ਜਿਹਦੇ ਸੰਬੰਧ ਵਿੱਚ ਹੁਣ ਇਹ ਰਿਪੋਰਟ ਜਿਹੜੀ ਆ ਸਾਹਮਣੇ ਆਈ ਆ। ਤੰਬੜ ਸਾਹਿਬ,
1: ਜਸ ਭੋਲਾ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, ਮੋਰਗੇਜ ਚਾਹੀਦੀ ਹੈ, ਫਸਟ ਸੈਕਿੰਡ ਥਰਡ ਮੋਰਗੇਜ, ਪ੍ਰਾਈਵੇਟ ਫੰਡਿੰਗ ਚਾਹੀਦੀ ਹੈ। ਜਸ ਭੋਲਾ ਸਾਹਿਬ ਪ੍ਰੀ ਅਪਰੂਵਲ ਤੁਸੀਂ ਹੋਣਾ ਚਾਹੁੰਦੇ ਹੋ ਤਾਂ ਮੋਰਗੇਜ ਕਰਵਾਉਣੀ ਚਾਹੁੰਦੇ ਹੋ, ਜਸ ਭੋਲਾ ਸਾਹਿਬ ਨਾਲ ਗੱਲਬਾਤ ਕਰ ਲਿਓ 416-732-1100, 416-732-1100। ਅਤੇ ਫ੍ਰੀਵੇ ਰੀਅਲ ਸਟੇਟ ਅਤੇ ਐਨ ਡੀ ਕੂਨਰ ਰਾਜ ਮੱਲੀ ਜਾਂ ਸਾਡੇ ਨਾਲ ਸਫ਼ਰ, ਸਾਡੇ ਕੋਲ ਬਹੁਤ ਸਾਰੇ ਕਮਰਸ਼ੀਅਲ ਪ੍ਰੋਪਰਟੀਜ਼ ਅਵੇਲੇਬਲ ਹਨ, ਦੇਖਣੇ ਚਾਹੁੰਦੇ ਹੋ, ਖਰੀਦਣੇ ਚਾਹੁੰਦੇ ਹੋ ਜਾਂ ਆਪਣੀ ਕੋਈ ਕੰਪਨੀ ਵੇਚਣਾ ਚਾਹੁੰਦੇ ਹੋ ਤਾਂ 416-455-4800 'ਤੇ ਕਾਲ ਕਰ ਲੈਣਾ ਜ਼ਰੂਰ। ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਥਸਨ ਬੁਲਵਾਰਡ 'ਤੇ, ਡਰਾਈਵ ਥਰੂ ਆਲ ਚੇਂਜ ਜਾਂ ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ। ਇਲੈਕਟ੍ਰੀਕਲ ਦਾ ਕੰਮ ਹੋਵੇ ਜਾਂ ਤੁਹਾਨੂੰ ਟਰੱਕ ਪਾਰਟ ਚਾਹੀਦੇ, ਡਾਇਮੰਡ ਟਰੱਕ ਪਾਰਟਸ ਵਾਲਿਆਂ, ਸ਼ੀਟ ਬੰਪਰ, ਜੀਅਰ ਗਾਰਡ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਫਰੰਟ ਗੇਅਰ ਲੈਂਡ ਗ੍ਰਿਲ ਲੈਂਡਿੰਗ ਗੀਅਰ ਚਾਹੀਦਾ, ਅਤੇ ਸਟੇਨਲੈਸ ਸਟੀਲ ਦੇ ਸਰ ਪਾਰਟਸ ਚਾਹੀਦੇ ਹਨ, ਮਿਲਦੇ ਹਨ। ਆਪਣੇ ਟਰੱਕ ਨੂੰ ਸਜਾਉਣਾ ਹੋਵੇ, ਬਿਊਟੀਫੁਲ ਹੋਰ ਬਣਾਉਣਾ ਹੋਵੇ, ਬਣਾ ਸਕਦੇ ਹੋ। ਡਾਇਮੰਡ ਟਰੱਕ ਪਾਰਟ 'ਤੇ ਸੰਪਰਕ ਕਰ ਲੈਣਾ ਸੁਰਜੀਤ ਜਾਂ ਬਲਕਾਰ ਦੇ ਨਾਲ 905-212-9200, 905-212-9200, ਸ਼ੇਰ ਆਟਾ ਬਰਾੜ ਮਿਲਦੀ ਚੱਕੀ ਦਾ ਟੱਪੜਾ ਨੂੰ ਸਪੋਂਸਰ ਕਰਦਾ। ਬਾਰੇ ਸਾਹਿਬ ਚੱਲਦੇ ਆਪਾਂ ਅਗਲੀ ਖਬਰ ਵੱਲ।

0: ਬਿਲਕੁਲ ਧੰਨਵਾਦ ਤਮਰ ਸਾਹਿਬ, ਮੈਂ ਹੁਣ ਥੋੜੀ ਜਿਹੀ ਛੁੱਟੀ ਚਾਹੁੰਦਾ ਸੀ, ਕੁਛ ਹਾਈਲਾਈਟ ਹੈਗੇ ਤਾਂ ਮੈਂ ਉਦਾਂ ਭੇਜ ਦਿੰਦਾ, ਤੁਸੀਂ ਸਾਂਝੀ ਕਰ ਲਿਓ।
1: ਮੇਰੇ ਕੋ ਬਹੁਤ ਸਾਰੀਆਂ ਖਬਰਾਂ ਨੇ, ਬਹੁਤ ਬਹੁਤ ਧੰਨਵਾਦ, ਯੂ ਹੈਵ ਅ ਗੁੱਡ ਡੇ, ਤੇ ਖਬਰਾਂ ਮੇਰੇ ਕੋ ਬਹੁਤ ਸਾਰੀ, ਉਹ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰਦਾ। ਵੈਸੇ ਕੋਈ ਫਿਰ ਧੰਨਵਾਦ ਤੁਹਾਡਾ,
0: ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
3: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
2: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ। Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
6: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
5: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ, ਬ੍ਰੈਂਟਨ।
7: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, CWC Immigration, 905-670-4444.
9: ਇੰਡੀਅਨ ਪੰਜਾਬੀ ਬਸਾਂ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ, ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਸਾਂ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ, ਮੀਟ ਅਤੇ ਮਠਿਆਈਆਂ ਵਾਲੇ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
10: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
1: There will be parties right across Canada, especially right across GTA. Canada ਦੀ ਜਿਹੜੀ ਟੀਮ ਹੈਗੀ ਆ, ਸਵਿਟਜ਼ਰਲੈਂਡ ਨਾਲ ਖੇਡ ਰਹੀ ਹੈਗੀ ਆ, 3 ਗੇਮ ਟਾਈਮ ਹੈਗਾ। BC ਪਲੇਸ ਵੈਨਕੂਵਰ ਦੇ ਵਿੱਚ ਖੇਡਣਾ, BMMO ਵਾਲੇ ਦੱਸ ਦੇ, ਬੈਂਕ ਆਫ ਮੋਂਟਰੀਅਲ ਵਾਲੇ ਦੱਸ ਦੇ, ਇਕਨੋਮਿਕਸ ਡਿਪਾਰਟਮੈਂਟ ਦੱਸ ਰਹੀ ਹੈ, ਐਸਟੀਮੇਟਡ $70 million ਦੀ ਬੂਸਟ ਹੋਵੇਗੀ ਵੈਨਕੂਵਰ ਦੀ ਲੋਕਲ ਇਕੋਨਮੀ ਨੂੰ ਜੇ ਇਹ ਹੋਰ ਮੈਚ ਖੇਡਦੇ ਹਨ। ਸੋ ਇੱਕ ਮੈਚ ਵਿੱਚ ਕਾਫੀ ਸਾਰਾ ਪੈਸਾ ਬਣਦਾ ਹੈਗਾ, ਚਾਹੇ ਲੋਕਲ ਬਾਰਸ ਹੋਣ, ਚਾਹੇ ਪਾਰਟੀਜ਼ ਹੋਣ, ਕਿਉਂਕਿ ਟੂਰਿਜ਼ਮ ਜਿਹੜੀ ਹੈਗੀ ਆ ਉਹ ਕਾਫੀ ਫਲੋ ਕਰ ਰਹੀ ਹੈਗੀ ਆ, ਅਤੇ ਮੋਸਟਲੀ ਸਾਰੇ ਮੈਚ ਜਿਹੜੇ ਸੋਲਡ ਆਊਟ ਹੋ ਰਹੇ ਹਨ, ਅਤੇ ਕਾਫੀ ਸਾਰਾ ਲੋਕਲ ਕਮਿਊਨਿਟੀ ਦਾ ਪੈਸਾ ਵੀ ਬਣ ਰਿਹਾ ਹੈਗਾ। ਉੱਧਰੋਂ ਸਟੱਬ ਹੱਬ ਵਾਲੇ ਹਨ ਜਿਹੜੀਆਂ ਟਿਕਟਾਂ ਵੇਚਦੇ ਹਨ, ਉਹਨਾਂ ਨੇ ਕਾਫੀ ਸਾਰੀਆਂ ਟਿਕਟਾਂ ਕੈਂਸਲ ਕੀਤੀਆਂ, ਜਿਹੜਾ ਲੋਕਾਂ ਨੇ ਖਰੀਦੀਆਂ ਸੀ, ਜਿਹੜੇ ਫੈਨਸ ਨੇ ਖਰੀਦੀਆਂ ਹਨ ਉਹਨਾਂ ਨੂੰ ਵਾਪਸ ਨਹੀਂ ਮਿਲ ਰਹੀਆਂ, ਕਾਫੀ ਕੁਝ ਹੋ ਰਿਹਾ ਹੈਗਾ। ਸਟੱਬ ਹੱਬ ਇਜ਼ ਇਨ ਟ੍ਰਬਲ, ਆਪਾਂ ਹੀ ਕਹਿ ਸਕਦੇ ਹਾਂ। ਇਸ ਦੇ ਨਾਲ ਨਾਲ ਪੁਲਿਸ ਜਿਹੜੀ ਹੈਗੀ ਆ ਉਹ ਇਨਵੈਸਟੀਗੇਟ ਕਰ ਰਹੀ ਹੈਗੀ ਆ, ਰਾਈਟ ਅਕਰੋਸ ਕੈਨੇਡਾ, ਡਰੱਗ ਟ੍ਰੈਫਿਕਿੰਗ, ਡੇਂਜਰਸ ਡਰੱਗਸ ਕਮਿੰਗ ਅਕਰੋਸ ਦਾ ਬੋਰਡਰ, ਸਪੈਸ਼ਲੀ ਫੈਂਟਨਲ ਬਹੁਤ ਡੇਂਜਰਸ ਹੈਗੀ ਆ, ਥੰਡਰ ਬੇ ਦੇ ਵਿੱਚ ਫੜੀ ਗਈ ਡਰੱਗ, ਵੱਖ ਵੱਖ ਬੋਰਡਰ ਅਕਰੋਸ ਡਰੱਗ ਫੜੀ ਜਾ ਰਹੀ ਹੈਗੀ ਆ। ਹੀਟ ਵੇਵ, ਯੂਕੇ ਦੇ ਵਿੱਚ ਜਿਹੜੀ ਹੀਟ ਵੇਵ ਚੱਲ ਰਹੀ ਹੈਗੀ ਆ, ਕਹਿੰਦੇ ਕਾਫੀ ਗਰਮੀ ਪੈ ਰਹੀ ਹੈਗੀ ਆ, ਇਸ ਐਕਸਟ੍ਰੀਮ ਟੈਂਪਰੇਚਰ ਕੋਜ਼ ਬਾਈ ਕਲਾਈਮੇਟ ਬ੍ਰੇਕਡਾਊਨ ਤੇ ਕਾਫੀ ਗਰਮੀ ਪੈ ਰਹੀ ਹੈਗੀ ਆ। ਲੋਕ ਆਈ ਥਿੰਕ 7 ਕੁ ਬੰਦਿਆਂ ਦੀ ਮੌਤ ਦੱਸ ਰਿਹਾ, 7 ਨੇ 7 ਤੋਂ ਵੱਧ ਦੱਸ ਰਹੇ ਹਨ, ਉਸ ਤੋਂ 7-8 ਬੰਦਿਆਂ ਦੀ ਮੌਤ ਵੀ ਹੋ ਗਈ ਆ ਕਿਉਂਕਿ ਐਕਸਟ੍ਰੀਮ ਹੀਟ ਹੈਗੀ ਆ। ਇਸ ਦੇ ਨਾਲ ਨਾਲ 40 ਜਣੇ ਡਰਾਊਨ ਹੋ ਗਏ ਸੋ ਫਾਰ, ਕਿਉਂਕਿ ਸਵਿਮ ਕਰਨਾ ਚਾਹੁੰਦੇ ਸੀ ਅਨਸੁਪਰਵਾਈਜ਼ ਏਰੀਆ ਦੇ ਵਿੱਚ ਕ੍ਰੋਸ ਫਰਾਂਸ ਇਨ ਰੀਸੈਂਟ ਡੇਜ਼, ਕਹਿੰਦੇ ਗਰਮੀ ਕਰਕੇ ਲੋਕ ਤਰਨਾ ਚਾਹੁੰਦੇ ਆ, ਸਵਿਮ ਕਰਨਾ ਚਾਹੁੰਦੇ ਆ, ਅਤੇ ਜਦੋਂ ਆਉਂਦੀ ਨਹੀਂ ਹੁੰਦੀ ਆ, ਵਾਟਰ ਇਜ਼ ਡੇਂਜਰਸ, ਸੋ ਜਸਟ ਬੀ ਕੇਅਰਫੁਲ। ਕਾਫੀ ਸਾਰੇ ਲੋਕਾਂ ਦੀ ਮੌਤ ਵੀ ਹੋਈ ਆ ਹੀਟ ਵੇਵ ਕਰਕੇ। ਇਸ ਦੇ ਨਾਲ ਨਾਲ ਅੰਟੇਰੀਓ ਗੌਰਮੈਂਟ ਜਿਹੜੀ ਹੈਗੀ ਆ, ਡੱਗ ਫੋਰ ਨੇ ਬਹੁਤ ਸਾਰਾ ਪੈਸਾ ਐਡਵਰਟਾਈਜ਼ਮੈਂਟ 'ਤੇ ਲਗਾਇਆ ਗਿਆ, ਅਤੇ ਲੋਕ ਕਹਿੰਦੇ ਹਨ ਬੜਾ ਵੇਸਟ ਆਫ ਮਨੀ, ਪਰ ਇਹ ਕਹਿੰਦੇ ਹਨ ਇਫ ਵੀ ਡੋਂਟ ਇਨਫੋਰਮ ਯੂ, ਇਹਦੀ ਓਨਲੀ ਚੋਇਸ ਹੈ ਕਿ ਮੀਡੀਆ ਨੂੰ ਸੁਣੋ, ਅਤੇ ਮੀਡੀਆ ਦੀ ਸੁਣਨਾ ਨਹੀਂ ਚਾਹੁੰਦੇ, ਮੀਡੀਆ ਸੱਚ ਬੋਲਣ ਦੀ ਕੋਸ਼ਿਸ਼ ਕਰਦਾ, ਗਲਤੇ ਹੀ ਹੈ ਨਾ। ਉੱਧਰ ਬ੍ਰੈਂਪਟਨ ਕਾਉਂਸਲ ਨੇ ਵੀ ਵੋਟ ਕੀਤੀ ਆ ਵੀ ਹੋਮ ਬਿਲਡਰ ਨੂੰ ਬ੍ਰੇਕ ਦਿੱਤੀ ਜਾਵੇ, ਡਿਵੈਲਪਮੈਂਟ ਚਾਰਜਿਸ ਹੋਰ ਘਟਾਏ ਜਾਣ, ਖਰਚੇ ਘਟਾਉਣੇ ਚਾਹੀਦੇ ਹਨ, ਡਿਵੈਲਪਮੈਂਟ ਦੇ ਘਟਾ ਦੇ ਘਰ ਸਸਤੇ ਹੋ ਜਾਣੇ ਆ, ਮੁੜ ਕੇ ਫਿਰ ਆਮ ਲੋਕਾਂ ਦੇ ਭਾਰ ਪੈਣਾ, ਇਹੀ ਆਪਾਂ ਕਹਿਣਾ ਚਾਹੁੰਦੇ ਹਾਂ। ਅਤੇ ਇੱਕ ਜਿਹੜੀ ਜਿੱਥੇ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਦੇਖਦੇ ਹੁੰਦੇ ਸੀਗੇ, ਜਿਹੜਾ ਇੱਕ ਸੈਂਟਰ ਹੈਗਾ ਮਿਸ ਸਾਗਾ, ਜਿਹੜਾ ਕਨਵੈਨਸ਼ਨ ਸੈਂਟਰ ਕਹਿ ਲਓ, ਮੈਂ ਨੌ ਨਹੀਂ ਚੇਤੇ ਆ ਰਿਹਾ ਇਸ ਵੇਲੇ, ਮੁਹੰਮਦ ਫੀਕ ਅਤੇ ਸਿਟੀ ਆਫ ਮਿਸ ਸਾਗਾ ਇੱਕ ਦੂਸਰੇ ਨੂੰ ਸੂ ਕਰਨ ਲੱਗ ਪਏ ਹਨ, ਕਿਉਂਕਿ ਉਹ ਕਹਿ ਰਹੇ ਆ ਤੁਸੀਂ ਸਾਡੀ ਜਿਹੜੀ ਹੈਗੀ ਆ ਡੈਫਾਮੇਸ਼ਨ ਕੇਸ ਸੂ ਕਰਨ ਲੱਗੇ ਹੋਏ ਹਨ, ਸਿਟੀ ਕਹਿੰਦੀ ਤੁਸੀਂ ਸਾਨੂੰ ਪੈਸੇ ਨਹੀਂ ਦਿੱਤੇ, ਸੋ ਕਾਫੀ ਕੁਝ ਹੋ ਰਿਹਾ ਬਿਟਵੀਨ ਦਾ ਸਿਟੀ ਐਂਡ ਇਸ ਜਿਹੜੀ ਐਂਟਰਟੇਨਮੈਂਟ ਡਿਸਟ੍ਰਿਕਟ ਦਾ ਜਿਹੜਾ ਜਗ੍ਹਾ ਸੀ ਯਾਰ, ਨੌ ਕੱਲੇ ਨਹੀਂ ਚੇਤੇ ਆਉਂਦਾ, ਆ ਜਾਵੇਗਾ ਦੱਸ ਦੇਣਾ, ਜਾਂ ਤੁਸੀਂ ਕਾਲ ਕਰਕੇ ਦੱਸ ਦੇਣਾ 416-837-1515 'ਤੇ। ਸਮਰ ਟਰੈਵਲ ਕਹਿੰਦੇ ਰੀਚਡ ਰੈਕਡ ਲੈਵਲਸ ਅਕਰੋਸ ਕੈਨੇਡਾ। ਇਸ ਦੇ ਨਾਲ ਨਾਲ ਟਰੰਪ ਨੇ ਜਿਹੜਾ ਆਪਣਾ ਪੂਲ ਰੈਨੋਵੇਟ ਕੀਤਾ ਸੀਗਾ, $14 million ਲਾਏ, ਹਜੇ ਤੱਕ ਠੀਕ ਨਹੀਂ ਹੋਇਆ, ਅਤੇ ਲੋਕ ਦੇਖਣ ਲੱਗੇ ਹੋਏ ਸੀ ਪੇਂਟ ਕਾਹਲੇ ਪੀਲ ਆਫ ਹੋ ਰਿਹਾ ਹੈਗਾ ਆ, ਅਤੇ ਟਰੰਪ ਨੂੰ ਆਇਆ ਗੁੱਸਾ, ਕਹਿੰਦਾ 10 ਸਾਲ ਦੀ ਕਹਿੰਦਾ ਜੇਲ੍ਹ ਹੋ ਸਕਦੀ ਹੈਗੀ ਆ ਜੇ ਕਿਸੇ ਨੇ ਇਹਨੂੰ ਛੇੜਨ ਦੀ ਕੋਸ਼ਿਸ਼ ਕੀਤੀ। ਲੋਕ ਕਹਿੰਦੇ ਆਪਾਂ ਸਿਰਫ ਪਾਣੀ ਨੂੰ ਹੱਥ ਲਾਇਆ ਸੀਗਾ ਅਤੇ ਜਿਹੜਾ ਪੇਂਟ ਕੀਤਾ ਹੋਇਆ ਥੱਲੇ ਹੈਗਾ ਉਹ ਪੀਲ ਹੋਣ ਲੱਗ ਪਿਆ, $14 million ਲਗਾਇਆ ਪਰ ਫਿਰ ਵੀ ਠੀਕ ਨਹੀਂ ਹੋਇਆ। ਇਸ ਦੇ ਨਾਲ ਨਾਲ ਪੇਅਰ ਆਫ ਸਿਬਲਿੰਗਸ ਵਨ ਆ ਲੋਟਰੀ, ਬ੍ਰਦਰ ਸਿਸਟਰ ਨੇ ਲੋਟਰੀ ਜਿੱਤੀ ਆ $75 million ਦੀ। ਖੇਡੂਗੇ ਤਾਂ ਜਿੱਤੂਗੇ, ਖੇਡਦੇ ਰਹੇ 2 ਸਾਲ ਸੀ ਖੇਡਦੇ ਲਗਾਤਾਰ ਅਤੇ ਜਿੱਤ ਗਏ 75 million ਦੀ ਲੋਟੋ ਮੈਕਸ। ਅਤੇ ਰਜਾਈਨਾ ਦੇ ਵਿੱਚ ਇੱਕ ਮੌਸ ਨੂੰ ਥਰੈਟ ਆਏ ਸੀਗੇ, ਮੈਂ ਉਹ 'ਤੇ ਟਾਕ ਸ਼ੋਅ ਕਰਨਾ ਸਾਂ ਪਰ ਟਾਈਮ ਸਮਾਪਤੀ ਵੱਲ ਜਾ ਰਿਹਾ ਹੈਗਾ ਆ, ਕਿਉਂਕਿ ਇਹਨਾਂ ਨੇ ਅਲਾਓ ਕੀਤਾ ਸਾ ਵੀ ਤੁਸੀਂ ਸਪੀਕਰ ਲਾ ਕੇ ਆਪਣੀ ਪ੍ਰੇਅਰ ਹੈਗੀ ਹੈ ਜਾਂ ਜੋ ਕੁਝ ਵੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਚਲਾ ਸਕਦੇ। ਸਿਟੀ ਕੋਲੋਂ ਪਰਮਿਟ ਲਿਆ ਸੀਗਾ ਪਰ ਕਈ ਲੋਕਾਂ ਨੇ ਲਾਈਕ ਨਹੀਂ ਕੀਤਾ, ਥਰੈਟ ਮੈਸੇਜ ਭੇਜੇ ਗਏ ਸੀਗੇ, ਪਰ ਮੈਂ ਇਹ ਹੈਰਾਨ ਹੋ ਜਾਂਦਾ ਹੈਗਾ, ਸਿਟੀ ਨੂੰ ਵੀ ਸੋਚਣਾ ਚਾਹੀਦਾ ਯਾਰ, ਚਾਹੇ ਗੁਰਦੁਆਰਾ ਹੋਵੇ ਮੰਦਰ ਹੋਵੇ, ਕੀਪ ਦਾ ਸਾਊਂਡ ਲੈਵਲ ਇਨਸਾਈਡ, ਬਾਹਰ ਕਿਹਨੂੰ ਦਿਖਾਲਣਾ ਚਾਹੁੰਦੇ ਹੋ ਸੁਣਾਉਣਾ ਚਾਹੁੰਦੇ ਹੋ, ਲੋਕਾਂ ਕੋਲ ਹੱਥਾਂ ਵਿੱਚ ਸੈੱਲਫੋਨ ਸਭ ਕੁਛ ਹੈਗਾ। 4693 ਤੁਸੀਂ ਏਅਰ ਤੇ ਹੋ ਜੀ।
0: ਹਾਂਜੀ, ਉਹਦਾ ਨਾਮ ਹੈ ਪੈਰਾਮਾਉਂਟ ਜੀ।
1: ਪੈਰਾਮਾਉਂਟ, ਹਾਂਜੀ ਹਾਂਜੀ, ਆ ਗਿਆ ਚੇਤੇ, ਸਵੇਰੇ ਸਵੇਰੇ ਭੁੱਖ ਘੱਟ ਲੱਗਦੀ, ਫੂਡ ਬਹੁਤ ਵਧੀਆ ਬਣਾਉਂਦੇ ਹੋ, ਬਹੁਤ ਬਹੁਤ
0: ਧੰਨਵਾਦ
1: ਜੀ, ਬਹੁਤ ਬਹੁਤ ਬਹੁਤ ਧੰਨਵਾਦ। ਮੈਂ ਲਾਈਨਾਂ ਵੱਲ ਮੇਰਾ ਧਿਆਨ ਨਹੀਂ ਗਿਆ, ਅਤੇ ਇੱਕ ਹੋਰ ਗੱਲ ਦੱਸ ਦੇਵਾਂ, ਫੋਰ ਸੈਕਿੰਡ ਇਨ ਰੋ ਬੋਰਡਰ ਏਜੰਟਸ ਕਹਿੰਦੇ ਹਨ ਸਪੈਸ਼ਲੀ BC ਦੇ ਵਿੱਚ ਬਹੁਤ ਸਾਰੀ ਜਿਹੜੀ ਡਰੱਗ ਫੜੀ ਗਈ ਹੈਗੀ ਆ। ਇਸ ਦੇ ਨਾਲ ਨਾਲ ਅਮੈਰੀਕਾ ਦੇ ਵਿੱਚ 455 ਜਣੇ ਜਿਹੜੇ ਹੈਗੇ ਆ, ਇੰਕਲੂਡਿੰਗ 90 ਡਾਕਟਰਸ, ਲਾਈਸੈਂਸ ਮੈਡੀਕਲ ਪ੍ਰੋਫੈਸ਼ਨਲ ਹਨ, ਇਹਨਾਂ ਇੱਕ ਸਕੀਮ ਸ਼ੁਰੂ ਕੀਤੀ ਸੀ ਹੈਲਥ ਕੇਅਰ ਫਰੋਡ ਦੀ, ਜਿਹਦੇ ਵਿੱਚ ਕਹਿੰਦੇ ਓਪੀਅਡ ਅਬਿਊਜ਼, ਯਾਨੀ ਕਿ ਡਰੱਗ ਅਬਿਊਜ਼ ਸੀਗੀ, ਅਤੇ 6.5 billion ਦੇ ਫਾਲਸ ਕਲੇਮ, 6.5 billion ਦੇ ਫਾਲਸ ਕਲੇਮ ਸੀਗੇ। ਇੱਕ ਵਾਰੀ ਇੱਥੇ ਵੀ ਸੀਗਾ, ਇਕੱਠੇ ਹੋ ਕੇ ਬੱਸ ਵਿੱਚ ਚੜ੍ਹ ਕੇ ਐਕਸੀਡੈਂਟ ਕਰਦੇ ਸੀ, ਬਾਅਦ 'ਚ ਕਹਿੰਦੇ ਜੀ ਵੀ ਐਕਸੀਡੈਂਟ ਹੋ ਗਿਆ, ਸੱਟਾਂ ਲੱਗੀ ਆ, ਅਤੇ ਆਪਾਂ ਇੰਸ਼ੋਰੈਂਸ ਕੋਲ ਪੈਸੇ ਲੈਂਦੇ ਹਾਂ। ਇੱਥੇ ਵੀ ਇੱਦਾਂ ਦੀ ਇੱਕ ਸਕੀਮ ਚੱਲੀ, ਸੋ ਸਕੀਮਾਂ ਲੋਕ ਚਲਾਉਣ ਦੇ ਚਲਾਉਣ ਦੀ ਕੋਸ਼ਿਸ਼ ਕਰਦੇ, ਅੱਗੇ ਆਉਣ ਵਾਸਤੇ ਕੋਸਟ ਕਿਹਨੂੰ ਪੈਂਦੀ ਆ, ਸਾਨੂੰ ਹੀ ਪੈਂਦੀ ਹੈ ਐਟ ਦੀ ਐਂਡ। ਜੇ ਕੋਈ ਕੰਮ ਗਲਤ ਹੋ ਰਿਹਾ ਦੱਸ ਦਿਆ ਕਰੋ ਆਪਣੇ ਲੋਕਲ ਅਥੋਰਿਟੀਜ਼ ਨੂੰ, ਹੋਸਪਿਟਲ ਨਾ ਭੇਜੋ, ਟੈਕਸ ਆ ਜਾਵੇਗਾ ਹੋਸਪਿਟਲ ਯਾਰ। ਤੁਹਾਨੂੰ ਇੱਕ ਵਾਰੀ ਫਿਰ ਦੱਸਦਾ, ਤੁਸੀਂ ਜਾਵੋ ਡਾਊਨ ਟਾਊਨ ਅਤੇ ਸਿਟੀ 'ਤੇ ਜਾ ਕੇ, ਅਜੇ ਆਪਣੇ ਉੱਥੇ ਇਨਫੋਰਮੇਸ਼ਨ ਡੈਸਕ 'ਤੇ ਜਾ ਕੇ ਇਨਫੋਰਮੇਸ਼ਨ ਮੰਗ ਲਿਓ, ਜਾਂ ਈਮੇਲ ਕਰ ਦਿਓ, ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋ ਜਾਣੀਆਂ ਨੇ, ਕੋਈ ਈਮੇਲ ਕਰਾ ਲਿਓ, ਪਲੀਜ਼ ਲੈਟਰਸ ਨੋ ਪਹਿਲਾਂ ਹੌਸਪੀਟਲ ਕਦੋਂ ਆਵੇਗਾ, ਕੌਣ ਏਅਰ 'ਤੇ ਆ ਕੇ ਬੋਲੇਗਾ ਵੀ ਕਾਫੀ ਸਾਰਾ ਪੈਸਾ ਜਿਹੜਾ ਡੋਨੇਟ ਕੀਤਾ ਸੀਗਾ, ਜਿੰਨਾ ਵੀ ਕੀਤਾ $1 ਵੀ ਕਰੋੜਾਂ ਵਰਗਾ ਹੁੰਦਾ ਆ, ਅਤੇ ਜਵਾਬ ਮੰਗਦੇ ਹਨ। ਸੋ ਕਾਲ ਤੁਹਾਡੇ ਸਿਟੀ ਦੇ ਜਿਹੜੇ ਨੁਮਾਇੰਦੇ ਹਨ, ਪੁੱਛ ਲਿਓ ਵੀ ਹੁਣ ਕੱਲ੍ਹ ਇਹਦੀ ਏਅਰ 'ਤੇ ਆਉਂਦੇ ਆ ਕੇ ਜਵਾਬ ਦਿੰਦੇ ਵੀ ਹੌਸਪੀਟਲ ਕਦੋਂ ਆਵੇਗਾ। ਪਰ ਪਤਾ ਲੱਗਦਾ ਕਹਿੰਦੇ ਵੀ ਉੱਥੇ ਜਾ ਕੇ ਇੱਕ ਬਟਨ ਪ੍ਰੈਸ ਕਰੋਗੇ ਹੌਸਪੀਟਲ ਥੱਲੇ ਉੱਪਰ ਨੂੰ ਹੌਲੀ ਆ ਜਾਵੇਗਾ, ਅੰਦਰ ਵੜੂਗੇ ਸਹੂਲਤਾਂ ਸਾਰੀਆਂ ਪੂਰੀਆਂ ਮਿਲ ਜਾਣਗੀਆਂ। ਪਰ ਹਜੇ ਤੱਕ ਉੱਥੇ ਖੋਖੇ ਹੀ ਖੜ੍ਹੇ ਹਨ ਜਿਹਦੇ ਵਿੱਚ 4-5 ਗੱਡੀਆਂ ਪਾਰ ਕੀਤੀਆਂ ਹੁੰਦੀਆਂ। ਬਰਡ ਕੰਸਟਰਕਸ਼ਨ ਵਾਲੇ ਉਹ ਖੜ੍ਹੇ ਹਨ, ਆਪਾਂ ਈਮੇਲ ਕੀਤੀ, ਕੋਈ ਜਵਾਬ ਤਾਂ ਨਹੀਂ ਆਇਆ ਬਰਡ ਵਾਲੇ ਕੋਲੋਂ। ਦੇਖਦੇ ਆਉਣ ਵਾਲੇ ਦਿਨ ਵਿੱਚ ਜਵਾਬ ਆਉਂਦਾ ਜੀ ਹੌਸਪੀਟਲ ਕਦੋਂ ਆਵੇਗਾ, ਆਵੇਗਾ ਨਹੀਂ ਆਵੇਗਾ। ਅਵੀ ਧਾਲੀਵਾਲ ਜੀ ਖੜ੍ਹੇ ਹਨ ਮੇਅਰ ਦੀ ਸੀਟ ਦੇ ਲਈ। ਬ੍ਰੈਂਪਟ ਦੇ ਵਿੱਚ ਬਹੁਤ ਸਾਰੇ ਲੋਕ ਵੱਖ ਵੱਖ ਪੁਜੀਸ਼ਨਾਂ ਲਈ ਖੜ੍ਹੇ ਹਨ, ਚਾਹੇ ਰੀਜਨਲ ਕੌਂਸਲਰ, ਸਿਟੀ ਕੌਂਸਲਰ, ਮੇਅਰ ਦੀ ਸੀਟ ਹੋਵੇ, ਸਕੂਲ ਟਰਸਟੀ ਹੋਣ। ਬੈਸਟ ਆਫ ਲੱਕ ਟੂ ਐਵਰੀਬਡੀ, ਪਲੀਜ਼ ਗੋ ਆਊਟ ਐਂਡ ਵੋਟ। ਦੈਟ ਸਮਸੇ ਜਦੋਂ ਅਕਤੂਬਰ ਵਿੱਚ ਇਲੈਕਸ਼ਨ ਦੀ ਵੋਟਾਂ ਪੈਣੀਆਂ, ਮਿਊਂਸਪਲ ਇਲੈਕਸ਼ਨ ਦੀਆਂ ਵੋਟਾਂ ਪੈਣੀਆਂ, ਗੋ ਆਊਟ ਐਂਡ ਵੋਟ। ਅਤੇ ਪ੍ਰੋਵਿੰਸ਼ੀਅਲ ਵਾਲੇ ਲੋਕ ਤਾਂ ਛੁੱਟੀਆਂ 'ਤੇ ਹਨ, ਖੰਡ ਪਾਠ ਭੋਗ ਹੋਏ, ਗ੍ਰੈਂਡ ਓਪਨਿੰਗ ਹੋਈ, ਉੱਥੇ ਪਹੁੰਚਦੇ ਹਨ, ਪਰ ਅਸਲੀ ਜਵਾਬ ਨਹੀਂ ਕੋ ਦੇ ਰਿਹਾ ਹੈਗਾ ਤੁਹਾਡਾ ਪੈਸਾ ਕਿੱਦਾਂ ਲੱਗਿਆ ਜਾ ਰਿਹਾ ਹੈ। ਇਨਫਰਾਸਟਰਕਚਰ 'ਤੇ ਕਾਫੀ ਸਾਰੀ ਫੰਡਿੰਗ ਜਿਹੜੀ ਹੈਗੀ ਆ ਦੇ ਰਹੇ ਹਾਂ, ਅਤੇ ਇਨਫਰਾਸਟਰਕਚਰ ਨੂੰ ਜਿਹੜੀ ਹੈਗੀ ਆ ਕਾਫੀ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ, ਜੋਬਾਂ ਕ੍ਰੀਏਟ ਕੀਤੀਆਂ ਹੋ ਸਕਦੀਆਂ, ਪਰ ਜੋਬਸ ਦਿਸ ਨਹੀਂ ਰਹੀਆਂ ਇਸ ਵੇਲੇ। ਬੱਚੇ ਜੋਬਾਂ ਦੀ ਭਾਲ ਵਿੱਚ ਹਨ, ਸਟੂਡੈਂਟ ਨੂੰ ਜੋਬਸ ਨਹੀਂ ਮਿਲ ਰਹੀਆਂ। ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਕੋਈ ਨਾ ਕੋਈ ਵੱਡੀ ਫੈਕਟਰੀ ਲੱਗ ਜਾਵੇ, ਜੋਬਾਂ ਮਿਲ ਜਾਣ, ਪਰ ਕੋਸ਼ਿਸ਼ ਲੱਗੇ ਹੋਏ ਆ ਹੋਇਆ ਕਰਨ। ਆਪਾਂ ਇਹੀ ਕਹਿਣਾ ਚਾਹੁੰਦੇ ਇੱਕ ਵਾਰੀ ਫਿਰ, ਟੀਮ ਕੈਨੇਡਾ ਇਜ਼ ਪਲੇਇੰਗ ਟੂਡੇ 3:00, ਬੈਸਟ ਆਫ ਲੱਕ ਟੂ ਦੈਮ। ਸਾਰੇ ਹੀ ਆਪਣੇ ਹਨ, ਦੁਨੀਆ ਭਰ ਦੇ ਲੋਕ ਇੱਥੇ ਪਹੁੰਚੇ ਹੋਏ ਹਨ। ਕਿੰਤੂ ਪਰੰਤੂ ਨਾ ਕਰੋ, ਇੱਕ ਨੇ ਜਿੱਤਣਾ ਹੈਗਾ ਆ, ਜਿੱਤ ਪ੍ਰਾਪਤ ਹੋਣੀ ਆ ਇੱਕ ਦੀ। ਹੁਣ ਤਾਂ ਟਾਈ ਵੀ ਹੋ ਸਕਦੀ ਹੈਗੀ, ਟਾਈ ਹੋ ਕੇ ਵੀ ਗਾਹਾਂ ਜਾ ਸਕਦੇ ਹੈ, ਪਰ ਇੱਕ ਨੇ ਜਿੱਤਣਾ ਹੁੰਦਾ ਆ। ਪਰ ਹੋਰਾਂ ਦੀ ਜਿੱਤ ਦੇ ਲਈ ਆਪਣਾ ਕੰਮ ਖਰਾਬ ਕਰ ਲਿਓ। ਜਿਹੜੇ ਇੱਥੇ ਖਾਲੀ ਪਹੁੰਚੇ ਹੋਏ ਹਨ, ਤੁਹਾਨੂੰ ਪਤਾ ਕਿਹਨਾਂ ਦੀ ਗੱਲ ਕਰਦਾ, ਉਹ ਖਾਲੀ ਹੀ ਮੋੜ ਦਿਓ ਉਹਨਾਂ ਨੂੰ, ਬਸ ਦੈਟਸ ਇਟ। ਇੱਥੇ ਆ ਕੇ ਕੋਈ ਇਹਨਾਂ ਦੀਆਂ ਮੀਟਿੰਗਾਂ ਗਿਆ, ਮੈਂ ਤਾਂ ਹੈਰਾਨ ਹੋ ਜਾਂਦਾ, ਤੁਹਾਡੀ ਸਿਟੀ ਦੀਆਂ ਮੀਟਿੰਗਾਂ ਹੁੰਦੀਆਂ, ਕੋਈ ਨਹੀਂ ਪਹੁੰਚਦਾ, ਇਹ ਚਾਹ ਪੜੋਸੀ ਵਿੱਚ ਫੋਟੋਆਂ ਖਿਚਾਉਣ ਦੇ ਲਈ ਪਹੁੰਚ ਜਾਂਦੇ ਹਨ। ਤੁਹਾਡਾ ਕਹਿੰਦਾ, ਤੁਸੀਂ ਇਹਨਾਂ ਦਾ ਖਿਆਲ, ਇਸ ਦਾ ਖਿਆਲ ਰੱਖਣਾ, ਤੁਹਾਡੀ ਸਿਟੀ, ਤੁਸੀਂ ਇਸ ਦਾ ਖਿਆਲ ਰੱਖਣਾ। ਆਵਾਜ਼ ਉਠਾਓਗੇ ਤਾਂ ਹੀ ਕੁਝ ਹੋ ਸਕਦਾ, ਨਹੀਂ ਤਾਂ ਬਸ ਦੇਖਦੇ ਰਹਿ ਜਾਊਂਗੇ। ਇਹੀ ਗੱਲ ਹੈਗੀ ਹੈ ਨਾ, ਇਸ ਕਰਕੇ ਸਾਡਾ ਅੱਜ ਦਾ ਪ੍ਰੋਗਰਾਮ, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ, ਮੈਂ ਕੱਲ੍ਹ ਨਹੀਂ ਲੈ ਸਕਦਾ। 416-451-2 'ਤੇ ਸੰਪਰਕ ਕਰਿਓ। ਸ਼ੇਰ ਆਟਾ ਮੇਡ ਇਨ ਕੈਨੇਡਾ, ਇਹਨਾਂ ਦਾ ਦੇਗ ਆਟਾ, ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਰਿਹਾ ਹੈਗਾ ਆ। ਮਲਟੀਗ੍ਰੇਨ ਆਟਾ, ਦੇਸੀ ਸਿਸਲ ਆਟਾ ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਇੱਕ ਸਾਡੇ ਕੋਲ ਡੀਟੇਲ ਕਾਰ ਵਾਸ਼ ਆਇਆ ਹੋਇਆ ਹੈਗਾ ਸੇਲ 'ਤੇ, ਡੀਟੇਲ ਕਾਰ ਵਾਸ਼ ਹੈਗਾ, ਵਿਚਕਾਰ ਹੈਗਾ, ਰੈਂਟ 'ਤੇ ਚੜਿਆ ਹੋਇਆ, ਅਤੇ $20,000-$30,000 ਕਮਾਉਂਦਾ। ਉਹ ਕਹਿੰਦੇ ਆ ਕੇ ਪੇਪਰ ਦੇਖੋ, ਖੁਦ ਆ ਕੇ ਸਾਡੇ ਨਾਲ ਬੈਠ ਕੇ ਇੱਥੇ ਦੇਖੋ। ਅਤੇ ਉਹ ਰਿਟਾਇਰ ਹੋਣਾ ਚਾਹੁੰਦੇ ਆ, ਕਿਸੇ ਨੇ ਬਿਜ਼ਨਸ ਖਰੀਦਣੀ ਹੋਵੇ ਤਾਂ ਮੇਰੇ ਨਾਲ 416-451-2
11: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
14: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
13: ਚਰਖਾ ਕੱਤਦੀਆਂ ਤੇ ਪਿੰਗਾਂ ਝੂਟਦੀਆਂ ਮੁਟਿਆਰਾਂ ਨੂੰ,
14: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
13: ਪ੍ਰੋਗਰਾਮ ਪੰਜਾਬੀ ਲਹਿਰਾਂ,
14: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
15: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
16: ਸੱਚ ਕਹੇ ਜੇ ਹੁੰਦਾ,
17: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
18: ਮਿੱਟੀ ਚੁਗਦੀ ਫਸਲ ਸੱਚ ਹੈ,
17: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਜੀ 905-673-3337 905-673-3337 ਤੇ ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਉਮੀਦ ਕਰਦੇ ਹਾਂ ਕਿ ਹੁਣ ਰਮੇਸ਼ ਹੁਸ਼ਿਆਰਪੁਰੀ ਜੀ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੋਏਗੀ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ। ਤੁਸੀਂ ਮੈਨੂੰ ਸੁਣ ਪਾ ਰਹੇ ਹੋ ਜੀ? ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ ਜੀ? ਅੱਜ ਕੁਛ ਟੈਕਨੀਕਲ ਇਸ਼ੂ ਹੋ ਗਿਆ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। 905-673-3337 ਆਈ ਥਿੰਕ ਅੱਜ ਕੁਛ ਗੜਬੜ ਹੋ ਗਈ ਆ। 905-673-3337 ਐਨੀਵੇ ਬਸ ਗਏ ਤਾਂ ਆਏ, ਥੋੜ੍ਹੇ ਜਿਹੇ ਟੈਕਨੀਕਲ ਇਸ਼ੂਜ਼ ਆਪਾਂ ਕਰ ਲਈਏ, ਠੀਕ? ਅਤੇ ਦੈਨ ਤਦ ਤੱਕ ਸਾਡੇ ਨਾਲ ਸੁੱਖ ਭਾਅ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਡ ਸੋਫਾ ਐਂਡ ਲਪਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਡਾਲਰ ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਤੇ ਹੈਂਡਲ ਲੱਗੇ ਹੋਏ ਨੇ, 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472-260-00, 647-262-00-00, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਕਿਆ ਬਾਤ ਹੈ ਜੀ, 905-673-3337 905-673-3337 ਸਟੂਡੀਓ ਦੇਖੋ ਇੱਕ ਨੰਬਰ। ਉਮੀਦ ਕਰਦੇ ਹਾਂ ਕਿ ਹੁਣ ਮੇਰੀ ਆਵਾਜ਼ ਤੁਹਾਡੇ ਤੱਕ ਠੀਕ ਠਾਕ ਪਹੁੰਚ ਰਹੀ ਹੋਏਗੀ। ਨਾਲ ਦੀ ਰਮੇਸ਼ ਹੁਸ਼ਿਆਰਪੁਰੀ ਜੀ ਨੇ ਇੱਕ ਵਾਰ ਫਿਰ ਰਾਬਤਾ ਜੁੜ ਗਿਆ, ਤਾਂ ਉਮੀਦ ਕਰਦੇ ਹਾਂ ਇਸ ਵਾਰ ਸਾਡੀ ਆਵਾਜ਼ ਰਮੇਸ਼ ਜੀ ਤੱਕ ਪਹੁੰਚੇਗੀ, ਰਮੇਸ਼ ਜੀ ਹੁਣ ਦੀ ਆਵਾਜ਼ ਸਾਡੇ ਤੱਕ ਪਹੁੰਚੇਗੀ ਪੰਜਾਬੀ ਲਹਿਰਾਂ ਦੇ ਵਿੱਚ। ਬਹੁਤ ਬਹੁਤ ਸਵਾਗਤ ਰਮੇਸ਼ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
2: ਬੰਦੂ ਸਾਹਿਬ ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸੰਧੂ ਸਾਹਿਬ ਵੇਖ ਲਓ, ਤੁਹਾਡੇ ਤੋਂ ਤਾਰਾਂ ਕੇਵਲ ਆ ਨਹੀਂ ਜੁੜਦੀਆਂ, ਸਾਡਾ ਤੁਹਾਡਾ ਮਾਇਕ ਕਈ ਵਾਰੀ ਸਾਥ ਛੱਡ ਜਾਂਦਾ ਹੈ। ਉੱਧਰ ਭਗਵੰਤ ਮਾਨ ਹੁਣੇ ਐਲਾਨ ਤੇ ਐਲਾਨ ਕਰੀ ਜਾ ਰਹੇ ਹੈ, ਉਹਨਾਂ ਨੇ ਕਹਿੰਦੇ ਐਲਾਨ ਕਰ ਦੇਣਾ ਆ ਬੀਬੀਆਂ ਵਾਲਾ, ਤੇ ਅਜੇ ਪੈਸੇ ਉਹ ਗੁਥਲੀਆਂ ਹੁੰਦੇ ਨਾ ਝੋਲਿਆਂ ਚ ਪਾ ਕੇ ਰੱਖਦੇ ਸੀ ਕਿ ਬੀਬੀਆਂ ਨੂੰ ਪੈਸਾ ਵੰਡਣਾ, ਬਸ ਤਰੀਕ ਆ ਗਈ 1 ਜੁਲਾਈ, ਅਜੇ ਉਹ 1 ਜੁਲਾਈ ਵਿੱਚ ਤੇ ਅਜੇ ਆਉਣੀ ਸੀ, ਤੇ 1-1 ਥੈਲੀ ਹੋਰ ਵੀ ਉਹਨਾਂ ਨੇ ਤਿਆਰ ਕਰ ਲਈ ਆ, ਉਹ ਵੀ ਅਸੀਂ ਕੱਲ ਨੂੰ ਦੱਸਾਂਗੇ। ਉਹ ਵੀ ਕਹਿੰਦੇ ਉਹ ਪੰਜਾਬੀ ਖੁਸ਼ ਕਰ ਦੇਣੇ ਆ, ਕੱਲੀਆਂ ਬੀਬੀਆਂ ਨਹੀਂ, ਉਹਨਾਂ ਨੇ ਹੁਣ ਬੀਬੀਆਂ ਤੋਂ ਵੀ ਉੱਪਰਲੀ ਤਿਆਰੀ ਕਰ ਲਈ ਆ। ਸੋ ਕਹਿਣ ਤੋਂ ਭਾਵ ਹੈ ਕਿ ਅਸੀਂ ਦੇਖ ਲਓ ਕਿੱਥੇ ਕੁ ਫਸੇ ਆ, ਕੇਵਲ ਸਾਡੇ ਮਾਇਕ ਨਹੀਂ ਸੈੱਟ ਹੁੰਦੇ ਤੇ ਭਗਵੰਤ ਮਾਨ ਹੁਣਾਂ ਨੇ ਪੂਰਾ ਪੰਜਾਬ ਹੀ ਸੈੱਟ ਕਰ।
0: ਇਹ ਰਮੇਸ਼ ਜੀ ਇਹ ਏਦਾਂ ਕਿਉਂ ਨਹੀਂ ਕਰ ਦਿੰਦੇ ਕਿ ਸਿੱਧਾ ਹੀ ਕਹਿ ਦੇਣ ਕਿ ਇੰਨੇ ਨੂੰ ਵੋਟ ਲੈਣੀ ਆ ਤੁਹਾਡੀ, ਕਿ ਬਈ ਤੁਹਾਡਾ $1,000 ਨੂੰ ਵੋਟ ਆ ਥੋੜੀ, ਜਾਂ 500 ਨੂੰ ਵੋਟ ਆ ਥੋੜੀ, ਆ ਸਿੱਧਾ ਹੀ ਕਹਿ ਦੇਣ ਕਿ ਵੀ ਮੁੱਲ ਹੀ ਲੈਣੀ ਆ ਵੋਟਾਂ ਕੋਲ ਮਿਲਾ ਕੇ। 905-673-3337 ਜਿਹੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਸੋ ਖਬਰਾਂ ਦੀ ਸ਼ੁਰੂਆਤ ਕਰੀਏ, ਆਲਰੇਡੀ 5 ਮਿੰਟ ਲੇਟ ਹੋ ਚੁੱਕੇ ਹਾਂ। ਸੋ ਰਮੇਸ਼ ਜੀ, ਪੰਜਾਬ ਸਰਕਾਰ ਨੇ ਨਕੋਦਰ ਗੋਲੀਕਾਂਡ ਦੀ ਜਾਂਚ ਕਹਿੰਦੇ ਸ਼ੁਰੂ ਕਰਤੀ ਹੈ ਜੀ।
2: ਸੰਤੂ ਜੀ, ਗੱਲ ਇਹ ਆ ਕਿ ਕਮਿਸ਼ਨ ਸ਼ਬਦ ਅਸੀਂ ਤੁਸੀਂ ਬਹੁਤ ਸੁਣਿਆ ਜਦੋਂ, ਖਾਸ ਕਰਕੇ ਬਹਿਬਲ ਕਲਾਂ ਗੋਲੀਕਾਂਡ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਸਲੇ ਚ, ਕਿ ਕਮਿਸ਼ਨ ਬਣ ਗਿਆ, ਫਿਰ ਇੱਕ ਕਮਿਸ਼ਨ ਢਾਤਾ, ਦੂਸਰਾ ਬਣ ਗਿਆ, ਫਿਰ ਕਮਿਸ਼ਨ ਤੋਂ ਬਾਅਦ ਅਸੀਂ ਇੱਕ ਸਿੱਟ ਸ਼ਬਦ ਬੜਾ ਕੰਨਾਂ ਚ ਪੈਂਦਾ, ਸਰਕਾਰ ਨੇ ਜਾਂਚ ਟੀਮ ਬਣਾ ਦਿੱਤੀ। ਹਾਲਾਂਕਿ ਮੈਂ ਬੜਾ ਸਾਫ਼ ਆ, ਬੜਾ ਕਲੀਅਰ ਹੈ, ਭੋਰਾ ਵੀ ਮੈਨੂੰ ਸ਼ੱਕ ਸ਼ੁਬਾ ਨਹੀਂ, ਇਹ ਸਿੱਟ ਸੁੱਟ ਜਾਂਚ ਟੀਮਾਂ ਬਣਾਉਣੀਆਂ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਲਈ ਹੁੰਦਾ, ਇਹਦੇ ਵਿੱਚ ਨਿਕਲਦਾ ਪਿਆ ਅੱਜ ਤੱਕ ਕੁਛ ਨਹੀਂ ਅਸੀਂ ਦੇਖਿਆ। ਕਿਉਂਕਿ ਗੱਲ ਇਹ ਹੁੰਦੀ ਜਿਨ੍ਹਾਂ ਦੇ ਖਿਲਾਫ਼ ਬਣੀਆਂ, ਜਿਨ੍ਹਾਂ ਦਾ ਕੀਤਾ ਕਰਾਇਆ, ਕੋਈ ਉਹ ਤੇ ਜਾਂਚ ਟੀਮ ਦੇ ਮੁਖੀ ਹੁੰਦੇ ਤੇ ਪ੍ਰਭ ਸੰਧੂ ਜੀ ਨਿਕਲਣਾ ਕੀ ਹੈ? ਬਾਕੀ ਤੁਸੀਂ ਕਰਨ ਵਾਲੇ ਹੋਵੋ ਤੇ ਤੁਸੀਂ ਕਹੋ ਜੀ ਕਮੇਟੀ ਬਣਾ ਦਿੰਦੇ ਤੇ ਕਮੇਟੀ ਜੋ ਜੇ ਰਮੇਸ਼ ਹੁਸ਼ਿਆਰਪੁਰੀ ਤੇ ਦੋ ਅਸੀਂ ਆਪਣੇ ਪਿਆਰੇ ਜੇ ਸਰੋਤੇ ਲੈ ਲਈਏ ਤੇ ਫਿਰ ਪ੍ਰਭ ਸੰਧੂ ਦੇ ਖਿਲਾਫ਼ ਕਾਰਵਾਈ ਕਿੱਦਾਂ ਕਰੇਗਾ? ਇਹ ਇੱਦਾਂ ਦੀਆਂ ਜਾਂਚ ਟੀਮਾਂ ਇੱਥੇ ਬਣਦੀਆਂ ਹੈ। ਸੋ ਗੱਲ ਇਹ ਆ ਕਿ ਜਿਹੜਾ ਹੁਣ ਤੁਸੀਂ ਨਵਾਂ ਇੱਕ ਝਮੇਲਾ ਹੀ ਛੇੜ ਲਿਆ, ਕਿਉਂਕਿ ਇਨਸਾਫ਼ ਅਨਸੂਫ਼ ਤੇ ਕਦੇ ਮਿਲਣਾ ਨੀ। ਜਿਸ 1986 ਦਾ ਅਸੀਂ ਤੁਸੀਂ ਜ਼ਿਕਰ ਕਰਦੇ ਹਾਂ ਨਕੋਤਰ ਗੋਲੀਕਾਂਡ ਦਾ, ਸੰਧੂ ਸਾਹਿਬ ਚਲੋ ਮੈਂ ਉੱਧਰ ਨੂੰ ਜਾਣਾ ਨੀ, ਸਮਾਂ ਆਖਿਆ ਨੀ ਦਿੰਦਾ, ਸਾਡੇ ਸਰੋਤ ਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਪੰਜਾਬ ਦਾ ਬਹੁਤ ਦਿਖਾਂਤ ਮਸਲਾ ਆ, ਬਹੁਤ ਦਿਖਾਂਤ। ਆ ਜਿਹੜਾ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਅਸੀਂ ਜਾਣਦੇ ਹਾਂ, ਸਾਨੂੰ ਦਰਦ ਲੱਗਦਾ, ਉਹ ਤੋਂ ਵੀ 8 ਗੁਣਾ ਜ਼ਿਆਦਾ ਖਤਰਨਾਕ ਤੇ ਵੱਡਾ ਮਸਲਾ ਆ 1986 ਦਾ ਨਕੋਦਰ ਗੋਲੀਕਾਂਡ। ਉਹ ਵੀ ਸਿੱਖਾਂ ਦੇ ਖਿਲਾਫ਼ ਹੀ, ਸਿੱਖਾਂ ਤੇ ਗੋਲੀਆਂ ਚੱਲੀਆਂ ਸੀ, ਪਰ ਕੱਲਾ ਗੋਲੀਆਂ ਨੀ ਚੱਲੀਆਂ ਸੀ, ਕਤਲ ਕੀਤੇ, ਕਤਲ ਚਲਾ ਕੇ ਸੰਧੂ ਸਾਹਿਬ ਆਣ ਪਛਾਤੀਆਂ ਲਾਸ਼ਾਂ ਦੱਸ ਕੇ ਨੌਜਵਾਨ ਮੁੰਡਿਆਂ ਦੇ ਸੰਸਕਾਰ ਕਰ ਦਿੱਤੇ। ਇਹ ਤਾਂ ਆਣ ਪਛਾਤੇ ਆ, ਪਤਾ ਹੀ ਨੀ ਕਿੱਥੋਂ ਆ ਗਏ, ਪਤਾ ਨੀ ਕਿਹੜੇ ਸੂਬ ਤੋਂ ਆ ਗਏ, ਕਿਹੜੇ ਅੰਬਰਾਂ ਤੋਂ ਆ ਗਏ, ਉਹ ਦਿਖਾਂਤ ਹੈ। ਤੇ ਹੁਣ ਭਗਵੰਤ ਮਾਨ ਸਰਕਾਰ ਦੀ ਜਿਹੜੀ ਵਿਧਾਨ ਸਭਾ ਦੀ ਸਿਲੈਕਟ ਕਮੇਟੀ, ਮੈਂ ਤਾਂਹੀਓ ਕਿਹਾ ਕਿ ਕਮਿਸ਼ਨ ਵੀ ਅਸੀਂ ਸੁਣ ਲਏ, ਜਾਂਚ ਟੀਮਾਂ ਵੀ ਸੁਣ ਲਈਆਂ ਸਿੱਟ, ਹੁਣ ਸਿਲੈਕਟ ਕਮੇਟੀ ਹੈ, ਇੱਕ ਨਵਾਂ ਸ਼ਬਦ ਸਿਲੈਕਟ ਕਮੇਟੀ ਪੰਜਾਬ ਦੀ ਸਰਕਾਰ ਨੇ ਬਣਾਈ ਹੈ, ਨਿੱਜਰ ਸਾਹਿਬ ਉਹਦੀ ਅਗਵਾਈ ਕਰ ਰਹੇ ਹੈ। ਤੇ ਨਿੱਜਰ ਸਾਹਿਬ ਕਹਿੰਦੇ ਕਿ ਅਸੀਂ ਦਰਬਾਰਾ ਸਿੰਘ ਗੁਰੂ ਦੇ ਬਿਆਨ ਦਰਜ ਕਰ ਲਏ। ਦਰਬਾਰਾ ਸਿੰਘ ਗੁਰੂ ਖੈਰ ਬੜੇ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਆ। ਦਰਬਾਰਾ ਸਿੰਘ ਗੁਰੂ ਉਸ ਵੇਲੇ ADC ਸੀ ਉਸ ਥਾਂ ਦੇ, ਤੇ ਉਸ ਵੇਲੇ ਇਕੱਲੇ ADC ਨੀ ਸੀ, DC ਦੀਆਂ ਪਾਵਰਾਂ ਵੀ ਉਹਨਾਂ ਕੋਲ ਸੀ, ਕਿਉਂਕਿ ਮੌਕੇ ਦਾ DC ਛੁੱਟੀ ਤੇ ਗਿਆ। ਉਹਦੇ ਬਿਆਨ ਕਲਮਬੰਦ ਕਰ ਲਏ ਆ। ਜਿਹੜਾ ਉਸ ਵੇਲੇ ਦਾ ਪੰਜਾਬ ਦਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ, ਉਹ ਤੋਂ ਭਾਈ ਸਹਿਯੋਗ ਮੰਗਿਆ, ਦੱਸ ਉਹ ਜਾਂਚ ਟੀਮ ਜਿਹੜੀ ਉਹ ਜਾਂਚ ਕੀਤੀ ਸੀ ਉਸ ਵੇਲੇ ਜਸਟਿਸ ਗੁਰਨਾਮ ਸਿੰਘ ਨੇ, ਉਹ ਰਿਪੋਰਟ ਤੇ ਦੇ ਭਾਈ ਜੇ ਤੇਰੇ ਕੋਲ ਪੰਨੇ ਆ। ਉਹ ਕਹਿੰਦਾ ਮੇਰੇ ਤੋਂ ਕਾਹਦੇ ਪੰਨੇ, ਪੰਨੇ ਤੁਹਾਡੇ ਤੋਂ ਹੋਊਗੇ, ਮੇਰੇ ਤੋਂ ਕਿਹੜੀ ਦੂਜੀ ਕੋਈ ਕਾਪੀ ਪਈ ਬਾਈ, ਮੈਂ ਤੋਂ ਕੁਛ ਨੀ। ਕਹਿੰਦਾ ਜੋ ਆ ਤੁਹਾਡੇ ਰਿਕਾਰਡ ਵਿੱਚ, ਤੇ ਸੰਧੂ ਸਾਹਿਬ ਰਿਕਾਰਡ ਵਿੱਚੋਂ ਤੇ ਚੌਥਾ ਹਿੱਸਾ ਉਹਦਾ ਰਿਪੋਰਟ ਦਾ ਲੱਭਦਾ ਹੀ ਨਹੀਂ, ਤੇ ਫਿਰ ਇਨਸਾਫ਼ ਤੇ ਲਟਕ ਗਿਆ ਪਹਿਲਾਂ ਦੇਣ ਤੋਂ। ਬਾਕੀ ਇੱਕ ਨਵਾਂ ਮਸਲਾ ਮੌਕੇ ਦੀ ਸਰਕਾਰ, ਪਹਿਲੀਆਂ ਦੋਵਾਂ ਤੇ ਅਸੀਂ ਗੱਲ ਕਰਦੇ ਸੀ ਕਿ ਕੋਈ ਗੋਲੀਕਾਂਡ ਕਰਾ ਗਿਆ, ਕੋਈ ਗੋਲੀਕਾਂਡ ਤੇ ਸਿਆਸਤ ਕਰ ਗਿਆ, ਆ ਤੀਜੇ ਵਾਲੇ ਤੇ ਚਲੋ ਗੋਲੀਕਾਂਡ ਅਸੀਂ ਬਹਿਬਲ ਕਲਾਂ ਦਾ ਕਰਦੇ ਸੀ, ਇਹਨਾਂ ਨੇ ਇੱਕ ਨਵੀਂ ਚੀਜ਼ ਛੇੜ ਲਈ ਹੈ। ਸੋ ਇਹ ਨਵੀਂ ਚੀਜ਼ ਤੇ ਹੁਣ ਜਾਂਚ ਪਈ, ਦਾਵਾ ਇਹ ਕੀਤਾ ਆ ਨਿੱਜਰ ਸਾਹਿਬ ਜਿਹੜੇ ਇੰਦਰਵੀਰ ਸਿੰਘ ਨਿੱਜਰ ਹੈ ਕਿ ਜਲਦ ਨਿਬੇੜਾ ਕਰ ਦਿਆਂਗੇ, ਜਲਦ 1986 ਵਾਲੇ ਨਕੋਦਰ ਗੋਲੀਕਾਂਡ ਦਾ। ਤੇ ਦੇਖਦੇ ਭਾਈ ਉਹ ਜਲਦ ਦੀ ਪਰਿਭਾਸ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੀ ਹੈਗੀ ਹੈ, ਤੇ ਜੇ ਇਹ ਕਰ ਦਿੰਦੇ ਆ ਤੇ ਪ੍ਰਭ ਸੰਧੂ ਸਾਹਿਬ ਸਭ ਤੋਂ ਪਹਿਲਾਂ ਸਲਿਊਟ ਮਾਰਨ ਵਾਲਿਆਂ ਚ ਮੈਂ ਹੋਵਾਂਗਾ। ਪਰੰਤੂ ਮੇਰੀ ਟਿੱਪਣੀ ਬੜੀ ਸਿੱਧੀ ਤੇ ਸਭ ਤੇ ਸਪਸ਼ਟ ਹੈ ਕਿ ਇਹ ਇੱਕ ਨਵਾਂ ਸਿਆਸੀ ਮੁੱਦਾ ਖੜਾ ਕੀਤਾ ਜਾ ਰਿਹਾ, ਨਿਕਲਣਾ ਪਾਉਣਾ ਤੇ ਕੱਢਣਾ ਪਾਉਣਾ ਇਹਨਾਂ ਨੇ ਕੁਛ ਨੀ। ਜੇ ਕੱਢਣਾ ਪਾਉਣਾ ਹੁੰਦਾ ਤੇ ਜਿਹੜਾ ਉਹ ਕੁੰਜੇ ਲਾਇਆ ਇੱਕ ਵਿਧਾਇਕ ਬਣਾਇਆ ਸੀ ਜਿਹੜਾ ਜਾਂਚ ਟੀਮ ਦਾ ਮੁੱਖ ਵਿੱਚੋਂ ਇੱਕ ਸੀਗਾ, ਜਿਹੜਾ ਇਹਨਾਂ ਦਾ ਵਿਧਾਇਕ ਵੀ ਹੈ ਕੁੰਵਰ ਵਿਜੇ ਪ੍ਰਤਾਪ, ਤੇ ਫਿਰ ਉਹਨੂੰ ਖੂੰਜੇ ਨਾ ਲਾਇਆ
0: ਹੁੰਦਾ। ਬਿਲਕੁਲ, ਤੁਸੀਂ ਜਿੱਦਾਂ ਹੀ ਕੁੰਵਰ ਵਿਜੇ ਪ੍ਰਤਾਪ ਦਾ ਨਾਂ ਲਿਆ, ਮੈਨੂੰ ਆਲਰੇਡੀ ਮੈਸੇਜ ਆਉਣੇ ਸ਼ੁਰੂ ਹੋ ਗਿਆ ਕਿ ਪਹਿਲੀ ਜਾਂਚ ਬੇਅਬਦੀ ਦੀ ਪਹਿਲਾਂ ਬਾਦਲਾਂ ਨੂੰ ਅੰਦਰ ਡੱਕੋ। ਬਾਈ ਜੀ ਉਹਨਾਂ ਦਾ ਮੈਸੇਜ ਆਇਆ ਕਿ ਪਹਿਲਾਂ ਬਾਦਲਾਂ ਨੂੰ ਅੰਦਰ ਡੱਕੋ, ਫਿਰ ਦੂਜੀ ਜਾਂਚ ਦਾ ਤੁਸੀਂ ਆਰੰਭ ਕਰਿਓ। ਸੋ ਇੱਥੇ ਤਾਂ ਇੱਕੋ ਹੀ ਗੱਲ ਆ ਜੀ, ਸੁਣ ਕੇ ਆਪਣਾ ਹਾਲ ਸਿਆਣੇ, ਲੜ ਪਏ ਮੇਰੇ ਨਾਲ ਸਿਆਣੇ, ਅਤੇ ਮੈਂ ਵੇਖੇ ਨੇ ਕਮਲੇ ਹੋ ਕੇ ਆਟਿਓਂ ਕੱਢਦੇ ਵਾਲ ਸਿਆਣੇ। ਸੋ ਬਾਈ ਜੀ ਰੱਬ ਰੱਖਾ ਆ, 905-673-3337 ਤੁਸੀਂ ਸਮਝਦਾਰ ਹੋ, ਸਿਆਣੇ ਹੋ। ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨ ਜੀ ਮੱਲੀ ਟੈਂਟ ਸਰਵਿਸ, ਟੈਂਟ ਦੀਆਂ ਸੇਵਾਵਾਂ ਦਿੰਦੇ ਨੇ, ਟੈਂਟ ਰੈਂਟਲ ਦੇ ਲਈ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ, 6947925694799926 ਮੱਲੀ ਟੈਂਟ ਸਰਵਿਸ। ਔਰ ਨਾਲ ਦੀ ਨਾਲ ਫੁੱਲਾਂ ਦੇ ਖੂਬਸੂਰਤ ਸ਼ਹਿਰ ਕੈਲਡਨ ਦਾ ਮੈਸੇਜ ਤੁਹਾਨੂੰ ਦੇ ਦਈਏ, ਗਿੱਲ ਫਾਰਮ 'ਤੇ ਤੁਸੀਂ ਪਹੁੰਚਣਾ ਆ, ਤੁਸੀਂ ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਦੀਆਂ ਪਨੀਰੀਆਂ ਲੈਣੀਆਂ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ, ਤਾਂ ਗਿੱਲ ਫਾਰਮ ਨੂੰ ਯਾਦ ਰੱਖੋ, ਤਾਜ਼ਾ ਸਬਜ਼ੀਆਂ ਦੇ ਲਈ, ਚੱਕੀ ਆਟੇ ਦੇ ਲਈ। ਗਿੱਲ ਫਾਰਮ 416-898-7784168988778, ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ। ਸੋ ਅਗਲੀ ਖਬਰ ਦੇ ਵੱਲ ਚੱਲੀਏ। ਸੋ ਸੀਮਤ ਸਮੇਂ ਦੇ ਵਿੱਚ ਸੀਮਤ ਖਬਰਾਂ ਤੁਹਾਡੇ ਤੱਕ ਉਮੀਦ ਕਰਾਂਗੇ ਅੱਜ ਪਹੁੰਚਾਈਏ ਅਸੀਂ। ਭਗਵੰਤ ਮਾਨ ਲਈ 29 ਮਈ ਨੂੰ ਬਣੀ ਫੈਸਲਾ ਕੁੰਨ ਤਰੀਕ, ਇਹ ਜਿਹੜੀ 29 ਮਈ ਹੈ ਇਹ ਕੋਈ ਖਾਸ ਤਰੀਕ ਆ ਰਮੇਸ਼ ਜੀ, ਖਾਸ ਦਿਨ ਹੋਣ ਵਾਲਾ ਕੋਈ?
2: 29 ਮਈ ਬੜੀ ਖਾਸ ਹੈ, ਬੜੀ ਵਿਸ਼ੇਸ਼ ਹੈ, ਪਰੰਤੂ 29 ਮਈ ਤੋਂ ਪਹਿਲਾਂ ਜਿਹੜੀ ਨਾ ਸਰੋਤਿਆਂ ਨੇ ਗੱਲ ਤੋਰੀ, ਮੈਂ ਉਹਨੂੰ ਅੱਗੇ ਵਧਾ ਦਾਂ। ਜਿਹੜੇ ਸਰੋਤੇ ਕਹਿੰਦੇ ਕਿ ਪਹਿਲਾਂ ਭਾਈ ਬਾਦਲਾਂ ਤੇ ਕਰੋ ਕਾਰਵਾਈ, ਪਰਚਾ ਦਰਜ ਕਰੋ, ਉਹਨਾਂ ਨੂੰ ਜੇਲ੍ਹ ਵਿੱਚ ਡੱਕੋ, ਪ੍ਰਭ ਸੰਧੂ ਜੀ ਕਿਹਨੂੰ ਕਿਹਨੂੰ ਡੱਕੀਏ
0: ਜੀ?
2: ਬਾਦਲਾਂ ਨੂੰ ਡੱਕੀਏ ਕਿ ਉਹ ਤੋਂ ਬਾਅਦ ਆਏ ਕਾਂਗਰਸੀਆਂ ਨੂੰ ਡੱਕੀਏ ਜਿਹੜੇ ਕਹਿੰਦੇ ਸੀ ਇਨਸਾਫ਼ ਅਸੀਂ ਦੇਵਾਂਗੇ ਤੇ ਦਿੱਤਾ ਨੀ, ਜਿਨ੍ਹਾਂ ਦਾ ਵਿਧਾਇਕ ਵਿਧਾਨ ਸਭਾ ਚ ਖੜ ਕੇ ਕਹਿ ਗਿਆ ਕਿ ਸਾਡੀ ਪਾਰਟੀ ਦੋ ਹਿੱਸਿਆਂ ਵਿੱਚ ਸੀ, ਅੱਧੀ ਕਹਿੰਦੀ ਅਸੀਂ ਕੇਵਲ ਸਿਆਸਤ ਕਰਨੀ ਹੈ ਤੇ ਅੱਧੀ ਕਹਿੰਦੀ ਸੀ ਇਨਸਾਫ਼ ਦੇ ਦਿਓ। ਵਿਧਾਨ ਸਭਾ ਦੇ ਵਿੱਚ ਕਾਂਗਰਸ ਦਾ ਵਿਧਾਇਕ ਕਹਿ ਕੇ ਕਿਤੇ ਕਿਹਨੂੰ ਡੱਕੀਏ, ਕਿਹਨੂੰ ਡੱਕੀਏ, ਉਹਨੂੰ ਡੱਕੀਏ ਜਿਸ ਲੈਬੋਰਟਰੀ ਨੇ ਭਗਵੰਤ ਮਾਨ ਦੀ ਤਾਜ਼ਾ ਤਰੀਨ ਵੀਡੀਓ ਤੇ ਪਹਿਲਾਂ ਕਲੀਨ ਚਿੱਟ ਹੱਥ ਵਿੱਚ ਫੜਾ ਦਿੱਤੀ ਕਿ ਇੱਥੇ ਭਗਵੰਤ ਮਾਨ ਹੀ ਨਹੀਂ ਹੈਗਾ। ਫਿਰ ਉਹੀ ਲੈਬੋਰਟਰੀ ਦਾ ਮਾਲਕ ਕਹਿ ਸਕਦੇ ਹਾਂ ਜਸਪ੍ਰੀਤ ਪਰਚਾ ਦਰਜ ਕਰਾ ਰਿਹਾ ਕਿ ਮੈਨੂੰ ਪੰਜਾਬ ਦੇ ਅਫਸਰਾਂ ਨੇ ਧਮਕੀਆਂ ਵੀ ਦਿੱਤੀਆਂ, ਰਿਸ਼ਵਤ ਵੀ ਦਿੱਤੀ ਤੇ ਭਗਵੰਤ ਮਾਨ ਵਾਲੀ ਵੀਡੀਓ ਝੂਠੀ ਬਣਾ ਕੇ ਲੈ ਗਏ ਮੇਰੇ ਤੋਂ ਰਿਪੋਰਟ। ਕਿਹਨੂੰ ਕਿਹਨੂੰ ਟੱਕੀਏ? ਸਵਪਨ ਸ਼ਰਮਾ ਨੂੰ ਟੱਕੀਏ, ਉਹ SP ਕ੍ਰਾਈਮ ਬ੍ਰਾਂਚ ਨੂੰ ਟੱਕੀਏ ਕਿ ਉਹ ਜਸਪ੍ਰੀਤ ਸਿੰਘ ਜਿਹੜਾ ਗੁਰੂਗ੍ਰਾਮ ਦੀ ਲੈਬੋਰਟਰੀ ਵਾਲਾ ਆ, ਜਿਹਨੂੰ ਪਹਿਲਾਂ ਕਲੀਨ ਚਿੱਟ ਦੇ ਦਿੱਤੀ ਜਿਹੜੀ ਹਰਪਾਲ ਸਿੰਘ ਚੀਮਾ ਦੇ ਹੱਥ ਵਿੱਚ, ਹੁਣ ਲਏ ਪੈਸੇ ਨਹੀਂ ਲਏ ਸਾਨੂੰ ਨੀ ਪਤਾ। ਪਹਿਲਾਂ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਜੀ ਕਿ ਸੈਂਕੜੇ ਐਂਗਲਾਂ ਤੋਂ ਅਸੀਂ ਫੋਟੋ ਦਾ ਨਿਰੀਖਣ ਕੀਤਾ, ਇੱਥੇ ਭਗਵੰਤ ਮਾਨ ਹੈ ਹੀ ਨਹੀਂ, ਇੱਥੇ ਤੇ ਕੱਦ ਕੱਟ ਦਾ ਵੀ ਫਰਕ ਹੈ, ਇੱਥੇ ਤੇ ਮੁੱਛਾਂ ਦਾ ਵੀ ਫਰਕ ਹੈ, ਇੱਥੇ ਤੇ ਦਾੜੀ ਦਾ ਵੀ ਫਰਕ ਹੈ, ਇੱਥੇ ਤੇ ਨੱਕ ਵੀ ਟੇਢਾ, ਇੱਥੇ ਤੇ ਕੰਨ ਵੀ ਛੋਟੇ ਨੇ, ਕਿੰਨਾ ਕੁਛ ਕਹਿਤਾ। ਤੇ ਹੁਣ ਉਹੀ ਜਸਪ੍ਰੀਤ ਸਿੰਘ ਦਾ ਮੇਰੀ ਜਾਨ ਨੂੰ ਖਤਰਾ, ਭਾਈ ਮੈਨੂੰ ਤੇ ਪੈਸੇ ਦੇ ਕੇ ਆ ਸਾਰਾ ਕੁਛ ਪਤਾ ਕਰ, ਸਾਰਾ ਕੁਛ ਕਰਾਇਆ, ਕਿਹਨੂੰ ਕਿਹਨੂੰ ਡੱਕੀਏ ਤੇ ਕਿਤੇ ਕਿਤੇ ਕਾਰਵਾਈ ਕਰੀਏ। ਏਡੀ ਕਸੂਤੀ ਸਥਿਤੀ ਵਿੱਚ ਲੋਕ ਪਸਾਦ ਤੇ ਲੋਕ ਉਲਝੇ ਹੋਏ ਆ ਕਿ ਕਿਹਨੂੰ ਮਾੜਾ ਕਹਿਣਾ। ਜਿੱਦਣ ਮਸਲਾ ਸ਼ੁਰੂ ਹੋਇਆ ਸੀ ਮਸਲੇ ਚ ਬੜੀ ਸਿੱਧੀ ਪੱਧਰੀ ਗੱਲ ਸੀ ਕਿ ਭਾਈ ਇਹ AI ਜਨਰੇਟਡ ਨੀ, ਉਹ ਕਹਿੰਦੇ ਨਾ ਸਹੀ ਇਹ ਤੇ ਮੈਂ ਹੈ ਹੀ ਨੀ, ਭਗਵੰਤ ਮਾਨ ਕਹਿੰਦਾ ਆ ਚੁੱਕੋ, ਕਹਿੰਦੇ ਫਲਾਨੀ ਗੁਰੂਗ੍ਰਾਮ ਦੀ ਲੈਬੋਰਟਰੀ ਦੀ ਕਲੀਨ ਚਿੱਟ, ਉਹ ਗੁਰੂਗ੍ਰਾਮ ਵਾਲੀ ਲੈਬੋਰਟਰੀ ਵਾਲਾ ਜਿਹੜਾ ਮਾਲਕ ਆ ਮੁਕਦਮਾ ਦਰਜ ਕਰਾ ਰਿਹਾ ਪੰਜਾਬ ਦੇ ਅਫਸਰਾਂ ਤੇ ਕੁਛ ਹੋਰਾਂ ਦੇ ਖਿਲਾਫ਼ ਬਿਆਨ ਦੇ ਰਿਹਾ। ਸੋ ਇਸ ਕਰਕੇ ਪ੍ਰਭ ਸੰਧੂ ਜੀ ਜਿਹੜੀ 29 ਤਰੀਕ ਹੈ ਵਾਕਈ ਫੈਸਲਾ ਕੁੰਨ, 29 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੀ ਨੇ, ਅਕਾਲ ਤਖ਼ਤ ਸਾਹਿਬ ਨੇ, ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਫੈਸਲਾ ਆ ਕਿ ਜਿਹੜੇ ਸਿੱਖ ਵਿਧਾਇਕ ਹੈ ਕੈਬਨਿਟ ਹੈ ਸਭ ਕੀਤੀ ਹੋਈ ਹੈ। ਤਾਂ 2-3 ਘੰਟੇ ਪਹਿਲਾਂ ਦੀ ਗੱਲ ਹੈ, ਪੰਜਾਬ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਮੈਨ ਹੈ ਜਿਹੜੇ ਸਕੂਲਾਂ ਚ ਜਾ ਕੇ ਸਬਜ਼ੀਆਂ ਚ ਟਮਾਟਰ ਚੈੱਕ ਕਰਦੇ ਸੀ, ਉਹ ਕਹਿੰਦੇ ਜੀ ਸਾਨੂੰ ਤੇ ਚਿੱਠੀ ਨਹੀਂ ਆਈ, ਉਵੇਂ ਅਸੀਂ ਅਕਾਲ ਤਖ਼ਤ ਸਾਹਿਬ ਦਾ ਬੜਾ ਸਨਮਾਨ ਕਰਦੇ ਹਾਂ। ਪਾਰਟੀ 29 ਤਰੀਕ ਨੂੰ ਕਚੋੜਾ ਫਿਰ ਪੈ ਗਿਆ, ਭਾਵਾਂ ਕਿ ਮਨਪ੍ਰੀਤ ਆਲੀ ਕਹਿ ਚੁੱਕੇ ਆ ਕਿ ਮੈਂ ਜਾਣਾ, ਹੋਰ ਵੀ 1-2 ਕਾਂਗਰਸੀ ਵੀ ਕਹਿ ਚੁੱਕੇ ਜਾਣਾ, ਪਰੰਤੂ ਜਿਹਨਾਂ ਨੇ ਜਾਣਾ ਹੈ ਜਿਹਨੂੰ ਅਸੀਂ ਆਮ ਆਦਮੀ ਪਾਰਟੀ ਕਹਿੰਦੇ ਸੱਤਾਧਾਰੀ, ਉਹਨਾਂ ਦਾ ਮੁੱਖ ਸਪੋਕਸਮੈਨ ਕਹਿੰਦਾ ਜੀ ਸਾਨੂੰ ਤੇ ਚਿੱਠੀ ਨਹੀਂ ਆਈ ਅਕਾਲ ਤਖ਼ਤ ਸਾਹਿਬ ਦੀ, ਜੇ ਚਿੱਠੀ ਆਊਗੀ ਤੇ ਫਿਰ ਸੋਚਾਂਗੇ ਪਾਰਟੀ ਚ ਵਿਚਾਰ ਕਰਾਂਗੇ, ਇਹ ਨਹੀਂ ਕਿ ਜਾਵਾਂਗੇ ਫਿਰ ਕਹਿੰਦੇ ਪਾਰਟੀ ਚ ਵਿਚਾਰ ਕਰਾਂਗੇ। ਭਾਵ ਕਿ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਤੇ ਆਮ ਆਦਮੀ ਪਾਰਟੀ ਉੱਥੇ ਜਾਣਾ ਕਿ ਨਹੀਂ ਜਾਣਾ, ਸੁਣਿਓ ਗੱਲ ਧਿਆਨ ਨਾਲ ਕਿ ਉੱਥੇ ਜਾਣਾ ਕਿ ਨਹੀਂ ਜਾਣਾ, ਵਿਚਾਰ ਕਰੂਗੀ ਆਮ ਆਦਮੀ ਪਾਰਟੀ। ਜਿੱਥੇ ਵਿਚਾਰ ਕਰਨਾ ਚਾਹੀਦਾ ਸੀ ਜਿਹੜਾ ਭਗਵੰਤ ਮਾਨ ਦੇ ਖਿਲਾਫ਼ ਫੈਸਲਾ ਸੁਣਾਇਆ ਉੱਥੇ ਵਿਚਾਰ ਹੀ ਨਹੀਂ ਕੀਤਾ, ਪਹਿਲਾਂ ਉੱਥੇ ਤੇ ਵਿਚਾਰ ਕਰ ਲਓ ਕਿ ਭਾਈ ਉੱਥੇ ਵਿਚਾਰ ਕਰਨਾ। ਸੋ ਇਸ ਕਰਕੇ ਇੱਥੇ ਬੜੀ ਤੰਦ ਤਾਣੀ ਉਲਝੀ ਪਈ ਹੈ ਜੀ, ਮੇਰੀ ਪੂਰੀ ਸਿਆਸਤ ਹੈ, ਸਿਆਸਤ ਤੋਂ ਇਲਾਵਾ ਨਜ਼ਰ ਕੁਛ ਨਹੀਂ ਆ ਰਿਹਾ, ਇੱਕ ਦੂਜੇ ਨੂੰ ਸਿਆਸੀ ਟਿੱਪੀਆਂ ਸਾਰੇ ਜਣੇ ਲਾਹਾ ਲੈਣ ਲੱਗੇ ਹੈ। ਹੁਣ ਭਗਵੰਤ ਮਾਨ ਜੀ ਆ 2-4 ਘੰਟੇ ਪਹਿਲਾਂ ਕਹਿ ਕੇ ਹਟੇ ਆ ਕਿ ਮੈਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀਆਂ ਨੇ 3 ਪਾਰਟੀਆਂ, ਕਾਂਗਰਸ ਅਕਾਲੀ ਤੇ ਭਾਜਪਾ। ਮੇਰੀ ਜਿਹੜੀ ਉਹ ਵੀਡੀਓ ਫਰਜ਼ੀ ਵੀਡੀਓ ਹੈ, ਸਿਆਸੀ ਤੌਰ ਤੇ ਕਹਿੰਦੇ ਮੇਰਾ ਕੁਛ ਵਿਗਾੜ ਨਹੀਂ ਸਕੀਆਂ, ਹੁਣ ਧਾਰਮਿਕ ਤੌਰ ਤੇ ਮੈਨੂੰ ਬਦਨਾਮ ਕਰਨ ਦਾ ਜ਼ਿਕਰ ਜਿਹੜਾ ਯਤਨ ਕੀਤਾ ਜਾ ਰਿਹਾ, ਵੀਡੀਓ ਉਹ ਫਰਜ਼ੀ ਹੈ, ਇੱਕ ਪਾਸੇ ਪਰਚੇ ਦਰਜ ਹੋ ਗਿਆ ਤੇ ਦੂਜੇ ਪਾਸੇ ਭਗਵੰਤ ਮਾਨ ਜੀ ਅਜੇ ਵੀ ਇਸ ਗੱਲ ਤੇ ਅੜੇ ਆ ਕਿ ਉਹ ਵੀਡੀਓ ਫਰਜ਼ੀ ਹੈ।
0: ਸੋ ਮੈਂ ਨਾ ਮਾਨੋ ਵਾਲੀ ਸਥਿਤੀ ਬਣੀ ਹੋਈ ਹੈ ਜੀ, 905-673-3337 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ।
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਬਿਲਕੁਲ ਜੀ, ਨਾਲ ਦੀ ਨਾਲ ਲਵਾਨਾ ਵੈਲਨੈਸ ਸਪਾ ਨੂੰ ਤੁਸੀਂ ਯਾਦ ਰੱਖਣਾ ਆ, ਰਿਲੈਕਸਿੰਗ ਮਸਾਜ ਥੈਰੇਪੀ ਅਤੇ ਬਿਊਟੀ ਸਰਵਿਸ ਦੇ ਲਈ ਤੁਸੀਂ ਇੱਕੋ ਇੱਕ ਨਾਮ ਯਾਦ ਰੱਖੋ, ਲਵਾਨਾ ਵੈਲਨੈਸ ਸਪਾ ਹੁਣ ਬਰੈਂਪਟਨ ਦੇ ਵਿੱਚ ਓਪਨ ਹੋ ਗਿਆ ਆ। ਪ੍ਰੋਫੈਸ਼ਨਲ ਥੈਰੇਪਿਸਟ ਜਿੱਥੇ ਤੁਹਾਨੂੰ ਪੂਰੀ ਟੀਮ ਮਿਲ ਜਾਣੀ ਆ, ਹਾਈਜੀਨਿਕ ਇਨਵਾਇਰਮੈਂਟ ਮਿਲ ਜਾਣੀ ਆ, ਐਡਵਾਂਸ ਇਕਿਊਪਮੈਂਟ ਦੇ ਨਾਲ ਮਸਾਜ ਥੈਰੇਪੀ ਅਤੇ ਬਿਊਟੀ ਸਰਵਿਸ ਤੁਹਾਨੂੰ ਮਿਲਣਗੀਆਂ। ਇੰਸ਼ੋਰੈਂਸ ਨੂੰ ਸਿੱਧੀ ਬਿਲਿੰਗ ਕਰਦੇ ਨੇ ਜੇ ਤੁਹਾਡੇ ਕੋਲ ਕੰਮ ਵੱਲੋਂ ਇੰਸ਼ੋਰੈਂਸ ਆ, ਲੌਂਗ ਡਰਾਈਵ ਕਰਕੇ ਵਰਕ ਫਰੋਮ ਹੋਮ ਕਰਕੇ ਥੋੜ੍ਹੀ ਬੈਕ ਸਟੈਫ ਹੋ ਗਈ ਆ, ਮਸਲ ਲੋਅਰ ਬੈਕ ਅਪਰ ਬੈਕ ਪੇਨ ਹੁੰਦੀ ਆ, ਸਿਆਟਿਕਾ ਪੇਨ ਆ, ਤਾਂ ਤੁਸੀਂ ਮਸਾਜ ਦੀਆਂ ਸਰਵਿਸ ਲੈ ਸਕਦੇ ਹੋ। ਪ੍ਰੋਫੈਸ਼ਨਲ ਥੈਰੇਪਿਸਟ ਨੇ, ਰਜਿਸਟਰਡ ਥੈਰੇਪਿਸਟ ਜਿਨ੍ਹਾਂ ਨੂੰ ਪਤਾ ਕਿ ਪੇਨ ਦੀ ਐਕਚੁਅਲ ਕੌਜ਼ ਕੀ ਆ, ਜੇ ਤੁਹਾਡੇ ਲੱਕ 'ਚ ਪੇਨ ਹੋ ਰਹੀ ਆ ਅਤੇ ਉਹ ਤੁਹਾਡੀ ਕਿਹੜੀ ਸਿਆਟਿਕਾ ਦੇ ਵਿੱਚੋਂ ਆ ਰਹੀ, ਸਿਆਟਿਕਾ ਪੇਨ ਆ ਤੁਹਾਡੇ ਲੱਤ ਦੇ ਵਿੱਚ ਹੋ ਕੇ ਆ ਰਹੀ ਆ, ਸੋ ਅਸਲ ਪੇਨ ਦੀ ਵਜ੍ਹਾ ਲੱਭ ਕੇ ਤੁਹਾਡੀਆਂ ਪੇਨ ਦਾ ਰਿਲੀਫ ਕਰਨਗੇ। ਸੋ ਲਵਾਨਾ ਵੈਲਨੈਸ ਸਪਾ, ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ ਅਤੇ ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬੋਡੀ ਕੰਟੋਰਿੰਗ, ਹੋਰ ਬਹੁਤ ਸਾਰੀਆਂ ਸਰਵਿਸ ਲਵਾਨਾ ਵੈਲਨੈਸ ਸਪਾ ਦਿੰਦਾ ਆ। 341 ਪਾਰਕਹਸਟ ਸਕੁਆਇਰ ਬਰੈਂਪਟਨ 'ਤੇ ਲੋਕੇਟਡ ਨੇ। 416-881-5385, 416-881-5385 ਲਵਾਨਾ ਵੈਲਨੈਸ ਸਪਾ, ਅਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ 20% ਡਿਸਕਾਊਂਟ ਮਿਲ ਜਾਣਾ ਜੀ। ਸੋ ਪਹੁੰਚੋ ਜੀ ਔਰ ਆਪਣੀਆਂ ਅਪੁਆਇੰਟਮੈਂਟ ਲੈ ਲਓ ਲਵਾਨਾ ਵੈਲਨੈਸ ਸਪਾ। ਅਤੇ ਅਗਲੀ ਖਬਰ ਵੱਲ ਚੱਲਦੇ ਜੀ, ਰਵਨੀਤ ਬਿੱਟੂ ਨੂੰ ਵੀ ਹੁਣ ਧਾਰਮਿਕ ਸਜ਼ਾ ਲੱਗ ਗਈ ਆ ਜਾਂ ਲੱਗਣ ਜਾ ਰਹੀ ਆ, ਇਹ ਸਾਰੀ ਖਬਰ ਹੈ ਕੀ ਜੀ?
2: ਪ੍ਰਭ ਸੰਧੂ ਜੀ, ਲੱਗ ਗਈ ਆ ਧਾਰਮਿਕ ਸਜ਼ਾ ਰਵਨੀਤ ਸਿੰਘ ਬਿੱਟੂ, ਜਿਹੜੇ ਕੇਂਦਰੀ ਮੰਤਰੀ ਹੈ। ਹਾਲਾਂਕਿ ਕੇਂਦਰੀ ਮੰਤਰੀ ਬਹੁਤ ਲੰਬੇ ਸਮੇਂ ਦੇ ਨਹੀਂ ਤੇ ਸਮਾਂ ਉਹਨਾਂ ਦਾ ਹੁਣ ਥੋੜ੍ਹਾ ਹੀ ਹੈ, ਤੇ ਧਾਰਮਿਕ ਸਜ਼ਾ ਕਿਸੇ ਧਾਰਮਿਕ ਥਾਂ ਤੋਂ ਨਹੀਂ ਲੱਗੀ, ਉਹ ਲੱਗੀ ਹੈ ਇੱਕ ਦਫ਼ਤਰ ਤੋਂ ਜਿਹਨੂੰ ਆਪਾਂ ਐਸਸੀ ਕਮਿਸ਼ਨ ਆਖਦੇ ਹਾਂ, ਜਿਹੜਾ ਅਨੁਸੂਚਿਤ ਜਾਤੀਆਂ ਦਾ ਕਮਿਸ਼ਨ ਹੈ ਤੇ ਜਿਹਦੇ ਚੇਅਰਮੈਨ ਹੈ ਜਸਵੀਰ ਸਿੰਘ ਗੜੀ। ਤੀਸਰੀ ਵਾਰ ਤੀਸਰੇ ਸੰਮਣ ਤੇ ਅੱਜ ਰਵਨੀਤ ਬਿੱਟੂ ਐਸਸੀ ਕਮਿਸ਼ਨ ਦੇ ਅੱਗੇ ਪੇਸ਼ ਹੋਏ। ਕਾਰਨ ਇਹ ਸੀ ਕਿ ਜਿਸ ਦਿਨ ਪੰਜਾਬ ਦੇ ਵਿੱਚ ਨਗਰ ਨਿਗਮ ਮਿਊਂਸੀਪਲ ਕਮੇਟੀ ਦੀਆਂ ਵੋਟਾਂ ਪਈਆਂ ਤੇ ਉਸ ਦਿਨ ਰੌਲੇ ਰੱਪੇ ਦੇ ਵਿੱਚ ਰਵਨੀਤ ਬਿੱਟੂ ਜਿੱਥੇ ਪੁਲਿਸ ਦੇ ਨਾਲ ਖਹਿਬੜਿਆ, ਧੌਂਸ ਚੰਗੀ ਦਿਖਾਈ, ਉਦਣ ਉਸਨੇ ਜਾਤੀ ਸੂਚਕ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਸੀ। ਹਾਲਾਂਕਿ ਉੱਥੇ ਉਹਨਾਂ ਆਪਣੀ ਗੱਲ ਗੁੱਲ ਕੱਟਣ ਦਾ ਯਤਨ ਕੀਤਾ, ਪਰੰਤੂ ਗੱਲ ਕਿੱਥੇ ਕੱਟੀ ਜਾਂਦੀ ਅੱਜ ਕੱਲ੍ਹ, ਮਿੰਟਾਂ ਸਕਿੰਟਾਂ ਵਿੱਚ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। ਜਦੋਂ ਐਸੀ ਭਾਈਚਾਰੇ ਬਾਰੇ ਟਿੱਪਣੀ ਕਰਤੀ ਤੇ ਫਿਰ ਰਵਨੀਤ ਬਿੱਟੂ ਨੇ ਤਲਬ ਕਰ ਲਿਆ, ਪਹਿਲੀ ਵਾਰੀ ਵਕੀਲ ਭੇਜ ਦਿੱਤੇ, ਦੂਜੀ ਵਾਰ ਵਕੀਲ ਭੇਜ ਦਿੱਤੇ, ਤੀਜੀ ਵਾਰ ਅੱਜ ਰਵਨੀਤ ਬਿੱਟੂ ਖੁਦ ਪੇਸ਼ ਹੋਏ ਤੇ ਤੀਜੀ ਵਾਰ ਜਾ ਕੇ ਲਿਖਤੀ ਤੌਰ ਤੇ ਮਾਫ਼ੀ ਮੰਗ ਕੇ ਰਵਨੀਤ ਬਿੱਟੂ ਨੇ ਖਹਿੜਾ ਛੜਾ ਲਿਆ। ਹਾਲਾਂਕਿ ਜਿਹਨੂੰ ਆਪਾਂ ਮੀਡੀਆ ਆਖਦੇ ਹਾਂ, ਮੀਡੀਆ ਪਲੇਟਫਾਰਮ ਤੇ ਉਹ ਪਹਿਲਾਂ ਵੀ ਮਾਫ਼ੀ ਮੰਗ ਚੁੱਕੇ ਸੀ, ਪਰੰਤੂ ਵਿਧੀਵਤ ਐਸਸੀ ਕਮਿਸ਼ਨ ਅੱਗੇ ਨਹੀਂ। ਅੱਜ ਐਸਸੀ ਕਮਿਸ਼ਨ ਅੱਗੇ ਪੇਸ਼ ਹੋਏ, ਉੱਥੇ ਮਾਫ਼ੀ ਮੰਗੀ ਹੈ ਤੇ ਐਸਸੀ ਕਮਿਸ਼ਨ ਨੇ ਜਿਹੜੇ ਨਿਰਦੇਸ਼ ਦਿੱਤੇ, ਹੁਕਮ ਦਿੱਤੇ ਹੈ, ਜਿਹੜੀ ਸਜ਼ਾ ਦਾ ਤੁਸੀਂ ਜ਼ਿਕਰ ਕੀਤਾ, ਉਹ ਕਹਿੰਦੇ ਜੀ ਚਾਰ ਥਾਵਾਂ ਤੇ ਜਾ ਕੇ ਤੁਸੀਂ ਨਤਮਸਤਕ ਹੋਣਾ। ਚਾਰ ਥਾਵਾਂ ਉਹ ਕਿਹੜੀਆਂ ਕਿਹੜੀਆਂ ਨੇ? ਚਾਰ ਥਾਵਾਂ, ਇੱਕ ਡੇਰਾ ਬੱਲਾ ਜਿਹੜਾ ਜਲੰਧਰ ਦੇ ਬਿਲਕੁਲ ਨਾਲ ਹੈ, ਜਿਹੜਾ ਜਿੱਥੋਂ ਦੇ ਮੁਖੀ ਨੂੰ ਹੋਣਾ ਇੱਕ ਅੱਧਾ ਦਿਨ ਪਹਿਲਾਂ ਪਦਮ ਸ਼੍ਰੀ ਅਵਾਰਡ ਵੀ ਦਿੱਤਾ ਗਿਆ ਹੈਗਾ ਡੇਰਾ ਬੱਲਾ, ਜਿੱਥੇ ਪ੍ਰਧਾਨ ਮੰਤਰੀ ਆਏ ਸੀ। ਐਸੀ ਭਾਈਚਾਰੇ ਦਾ ਬਹੁਤ ਵੱਡਾ ਡੇਰਾ ਹੈ। ਡੇਰਾ ਬ੍ਰਹਮਦਾਸ ਫਲੌਰ ਦੇ ਵਿੱਚ ਹੈ, ਬਿਲਕੁਲ ਦੁਆਬੇ ਦੇ ਵਿੱਚ ਪੈਂਦਾ ਹੈ। ਤੀਸਰਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਰਾਮ ਤੀਰਥ ਦਾ, ਕਿ ਰਾਮ ਤੀਰਥ ਜਾ ਕੇ ਨਤਮਸਤਕ ਹੋਏ, ਤੇ ਚੌਥਾ ਜ਼ਿਕਰ ਕੀਤਾ ਦਰਬਾਰ ਸਾਹਿਬ ਦਾ। ਚਾਰ ਥਾਵਾਂ ਦੇ ਉੱਪਰ ਨਤਮਸਤਕ ਹੋਣ ਦੀ ਸਜ਼ਾ ਰਵਨੀਤ ਬਿੱਟੂ ਨੂੰ ਲੱਗੀ ਹੈ ਤੇ ਹੁਣ ਦੇਖਦੇ ਆ ਰਵਨੀਤ ਬਿੱਟੂ ਭਾਈ ਇਹ ਚਾਰ ਥਾਵਾਂ ਤੇ ਕਿੱਦਣ ਜਾਂਦੇ ਆ ਤੇ ਕੀ ਕੁਛ ਉੱਥੇ ਹੈਗੇ ਆ। ਇਹ ਵੀ ਆਪਣੇ ਆਪ ਚ ਨਵੇਕਲੀ ਜੇ ਸਜ਼ਾ ਕਿ ਐਸਸੀ ਕਮਿਸ਼ਨ ਨੇ ਧਾਰਮਿਕ ਸਜ਼ਾ ਲਾਈ ਹੈ। ਸੋ ਟਿੱਪਣੀ ਅਜੇ ਕੋਈ ਨਹੀਂ ਆਈ ਰਵਨੀਤ ਬਿੱਟੂ ਦੀ ਇਸ ਸਜ਼ਾ ਤੇ, ਉਵੇਂ ਰਵਨੀਤ ਬਿੱਟੂ ਲਿਖਤੀ ਤੌਰ ਤੇ ਐਸਸੀ ਕਮਿਸ਼ਨ ਅੱਗੇ ਮਾਫ਼ੀ ਮੰਗ ਆਏ ਹੈ
0: ਜੀ। ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖੋ, ਤੁਸੀਂ ਘਰ ਦੀਆਂ ਛੱਤਾਂ ਚੇਂਜ ਕਰਵਾਉਣੀਆਂ ਜਾਂ ਘਰ ਦੀਆਂ ਛੱਤਾਂ ਲੀਕ ਕਰ ਰਹੀਆਂ, ਖਰਾਬ ਹੋ ਗਈਆਂ, ਤਾਂ ਰੈਜੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਯੂਨਿਟ ਹੋਵੇ, 15 ਸਾਲਾਂ ਦਾ ਐਕਸਪੀਰੀਅੰਸ ਆ ਆਲ ਵੇ ਰੂਫਰਸ ਵਾਲਿਆਂ ਨੂੰ। ਤੁਸੀਂ ਜੀ ਟੀ ਏ ਅਤੇ ਜੀ ਟੀ ਏ ਦੇ ਅਰਾਊਂਡ ਸਰਵਿਸ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹੈਮਿਲਟਨ, ਬੈਰੀ ਅਤੇ ਜਾਰਜ ਟਾਊਨ, ਕਾਲ ਕਰ ਲਓ ਆਪਣੀਆਂ ਛੱਤਾਂ ਚੇਂਜ ਕਰਵਾਉਣ ਦੇ ਲਈ। ਮੌਸਮ ਖੂਬਸੂਰਤ ਹੋ ਗਿਆ ਹੁਣ, 647-5043-6475-0509-43 ਆਲ ਵੇ ਰੂਫਰਸ ਵਾਲਿਆਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖੋ, ਡਿਕਸੀ ਐਂਡ ਸਟੀਲ ਦੇ ਕਾਰਨਰ 'ਤੇ ਖੁੱਲ੍ਹ ਚੁੱਕੇ ਨੇ, ਗ੍ਰੈਂਡ ਓਪਨਿੰਗ ਹੋ ਚੁੱਕੀ ਆ। ਹੁਣ ਤੁਹਾਡੇ ਰੈਨੋਵੇਸ਼ਨ ਦੀਆਂ ਸੇਵਾਵਾਂ ਦਾ ਸਮਾਨ, ਜਿੰਨਾ ਵੀ ਰੈਨੋਵੇਸ਼ਨ ਦਾ ਸਮਾਨ ਆ, ਤੁਸੀਂ ਰੈਨੋਵੇਸ਼ਨ ਕਰਦੇ ਹੋ, ਕੰਟਰੈਕਟਰ ਹੋ ਜਾਂ ਘਰ ਘਰ ਦੇ ਮਾਲਕ ਹੋ, ਅਤੇ ਤੁਸੀਂ ਬਿਲਡਿੰਗ ਰੈਨੋਵੇਸ਼ਨ ਲਈ ਜਿਹੜਾ ਵੀ ਸਮਾਨ ਬਿਲਡਿੰਗ ਮਟੀਰੀਅਲ ਲੈਣਾ, ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ। ਹੁਣ ਤੁਹਾਨੂੰ ਵੱਖ ਵੱਖ ਸਟੋਰਾਂ 'ਤੇ ਜਾਣ ਦੀ ਲੋੜ ਨਹੀਂ ਆ। ਪਲੰਬਿੰਗ ਸਪਲਾਈ, ਫਿਕਚਰਸ, ਐਚ ਵੀ ਏ ਸੀ, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰ, ਵੈਂਟਿੰਗਾਂ ਅਤੇ ਸ਼ਾਵਰ ਸਿਸਟਮ। ਮੈਂ ਕਹਿੰਦਾ ਕਿ ਸਾਰਾ ਹੀ ਸਮਾਨ ਵਨ ਸਟੋਪ ਸ਼ੋਪ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਪਹੁੰਚ ਕੇ ਅਤੇ ਆਪਣੀਆਂ ਜ਼ਰੂਰਤ ਮੁਤਾਬਕ ਬਿਲਡਿੰਗ ਸਪਲਾਈ ਦਾ ਸਮਾਨ ਤੁਸੀਂ ਲੈ ਸਕਦੇ ਹੋ, ਜਾਂ ਤੁਸੀਂ ਉਹਦੀ ਵੈਬਸਾਈਟ 'ਤੇ ਚੈੱਕ ਕਰ ਲਓ, ਸਮਾਂ ਬਚੇ ਤੁਹਾਡਾ, www.bestvaluebuildingsupplies.ca 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 6479610585, 647-961-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਮਹਾਰਾਸ਼ਟਰ ਚੱਲੀਏ ਜੀ, ਸਰਕਾਰ ਕਹਿੰਦੇ ਮਹਾਰਾਸ਼ਟਰ ਦੀ ਆ ਹੁਣ ਗੁਰਦੁਆਰਾ ਐਕਟ ਨੂੰ ਬਦਲੂਗੀ, ਚੇਂਜ ਕਰੂਗੀ, ਇਹ ਸਾਰੀ ਕੀ ਖਬਰ ਹੈ ਜੀ?
2: ਪ੍ਰਭ ਸੰਧੂ ਜੀ, ਇਹ ਯਤਨ ਪਹਿਲਾਂ ਵੀ ਮਹਾਰਾਸ਼ਟਰ ਸਰਕਾਰ ਕਰ ਚੁੱਕੀ ਹੈ ਔਰ ਆਪਣੇ ਯਤਨ 'ਚ ਥੋੜ੍ਹਾ ਬਹੁਤਾ ਉਕਾਮਯਾਬੀ ਹੋ ਚੁੱਕੀ ਹੈ। ਮਹਾਰਾਸ਼ਟਰ ਦੇ ਵਿੱਚ ਸਿੱਖ ਭਾਈਚਾਰੇ ਦੇ ਜਿਹੜੇ ਪੰਜ ਤਖਤ ਹੈ ਉਹਨਾਂ 'ਤੇ ਇੱਕ ਤਖਤ ਮਹਾਰਾਸ਼ਟਰ 'ਚ ਪੈਂਦਾ, ਜਿਹਨੂੰ ਆਪਾਂ ਨਦੇੜ ਸਾਹਿਬ ਵੀ ਆਖਦੇ ਹਾਂ, ਹਜ਼ੂਰ ਸਾਹਿਬ ਵੀ ਆਖਦੇ ਹਾਂ। ਉਸ ਤਖਤ ਨੂੰ ਲੈ ਕੇ ਅਤੇ ਕੁਛ ਹੋਰ ਗੁਰਦੁਆਰਿਆਂ ਨੂੰ ਲੈ ਕੇ ਇੱਕ ਬੜੇ ਲੰਬੇ ਸਮੇਂ ਤੋਂ, ਸੰਨ 1956 ਤੋਂ ਕਾਨੂੰਨ ਚੱਲਦਾ ਆ ਰਿਹਾ, ਜਿਹਨੂੰ ਆਪਾਂ ਨਦੇੜ ਸਿੱਖ ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਐਕਟ ਆਖਦੇ। ਹੁਣ ਮਹਾਰਾਸ਼ਟਰ ਦੀ ਸਰਕਾਰ ਕਹਿੰਦੀ ਕਿ ਅਸੀਂ ਉਸ ਐਕਟ ਦੇ ਵਿੱਚ ਕੁਛ ਨਵੀਨੀਕਰਨ ਕਰਨਾ ਹੈ, ਕੁਛ ਸੋਧਾਂ ਕਰਨੀਆਂ। ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਸਾਹਿਬ ਗੁਰਦੁਆਰਾ ਐਕਟ ਨਾਮ ਦਿੱਤਾ ਗਿਆ, ਉਹਦਾ ਬਕਾਇਦਾ ਖਰੜਾ ਤਿਆਰ ਹੈ। ਪਹਿਲਾ ਐਕਟ ਰੱਦ ਹੋ ਚੁੱਕਾ ਹੈ, ਭਾਵ ਕਿ 100% ਤਿਆਰੀ ਮਹਾਰਾਸ਼ਟਰ ਸਰਕਾਰ ਦੀ ਇੱਕ ਨਵਾਂ ਐਕਟ ਲਿਆਉਂਦੀ। ਹਾਲਾਂਕਿ ਜੇ ਸੋਧਾਂ ਸਿੱਖ ਭਾਈਚਾਰੇ ਦੇ ਸਥਾਨ ਨੂੰ ਲੈ ਕੇ ਜੇ ਕਰਦੀਆਂ ਤੇ ਸਿੱਖ ਭਾਈਚਾਰੇ ਦੀ ਸਹਿਮਤੀ ਨਾਲ ਕੀਤੀਆਂ ਜਾਣ ਤੇ ਕੋਈ ਰੌਲਾ ਨਹੀਂ, ਹੋ ਜਾਣੀਆਂ ਚਾਹੀਦੀਆਂ। ਪਰੰਤੂ ਇੱਥੋਂ ਜਿਹੜੀਆਂ ਖਬਰਾਂ ਸੰਸਦ ਸਭ ਕੰਨਾਂ 'ਚ ਪੈ ਰਹੀਆਂ, ਨੰਦੇੜ ਸਾਹਿਬ ਦਾ ਜਿਹੜਾ ਮੈਨੇਜਮੈਂਟ ਢਾਂਚਾ ਹੈ ਉੱਤੇ ਪਹਿਲਾਂ ਹੀ ਵੈਸੇ ਤੇ ਕੰਟਰੋਲ ਉੱਥੋਂ ਦੀ ਸਰਕਾਰ ਦਾ ਹੈ, ਤੇ ਜਿਹੜਾ ਮਾੜਾ ਮੋਟਾ ਬਚਿਆ ਸਿੱਖ ਭਾਈਚਾਰੇ ਦਾ, ਸਿੱਖ ਸੰਗਤ ਆ, ਉਹ ਵੀ ਖੋਇਆ ਜਾ ਰਿਹਾ। ਭਾਵ ਕਿ ਉੱਥੋਂ ਦੀ ਸਰਕਾਰ ਇੱਕ ਵੱਡਾ ਹਿੱਸਾ ਮੈਂਬਰ ਨੋਮੀਨੇਟ ਕਰੇਗੀ ਕਿ ਗੁਰੂ ਘਰ ਨੂੰ ਕਿਵੇਂ ਚਲਾਉਣਾ ਹੈ, ਉਹਦੀ ਮੈਨੇਜਮੈਂਟ ਕਿਵੇਂ ਹੋਵੇਗੀ। ਹੁਣ ਗੱਲ ਇਹ ਹੈ ਕਿ ਗੱਲ ਹੋਵੇ ਧਾਰਮਿਕ ਸਥਾਨ ਦੀ ਤੇ ਮੈਨੇਜਮੈਂਟ ਸਰਕਾਰਾਂ ਚਾਹੇ ਜਦੋਂ ਅਸੀਂ ਗੁਰੂ ਦੀ ਕਰਾਂਗੇ, ਕੱਲ ਗੁਰਦੁਆਰਾ ਬੀਤੇ ਦਿਨਾਂ ਚੁੱਕਾ ਕਿ ਉੱਥੇ ਵੀ ਤੇ ਸਿੱਟ ਨੇ ਇਹੀ ਕਿਹਾ ਜੀ ਇਹਦਾ ਜਿਹੜਾ ਚੀਫ ਲਾਉਣਾ ਆ ਉਹ ਸਰਕਾਰ ਤੈਅ ਕਰੇ, ਸੀਈਓ ਜਿਹੜਾ ਉੱਥੇ ਲਾਉਣਾ, ਇੱਕ ਸਰਕਾਰੀ ਅਧਿਕਾਰੀ ਹੋਵੇ ਵੱਡਾ ਅਫਸਰ। ਭਾਵ ਕਿ ਮੰਦਿਰ ਦੇ ਮੰਦਿਰ ਜਿਹੜੇ ਧਾਰਮਿਕ ਥਾਵਾਂ ਨੇ, ਭਾਰਤ ਦੀ ਰਵਾਇਤ ਆ ਕਿ ਸਿਆਸਤ ਤੇ ਧਰਮ ਦੇ ਵਿੱਚ ਇੱਕ ਹੱਦ ਤੱਕ ਹੀ ਦਖਲ ਅੰਦਾਜ਼ੀ ਹੁੰਦੀ ਸੀ, ਬਹੁਤੇ ਹੱਦ ਤੱਕ। ਪੰਜਾਬ 'ਚ ਅਸੀਂ ਅੱਖੀ ਵੇਖਿਆ ਕਿ ਜਦੋਂ ਧਰਮ ਦੇ ਵਿੱਚ ਸਿਆਸਤ ਵਧੀ ਤੇ ਅੱਜ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਲੈ ਕੇ ਪ੍ਰਭ ਸੰਧੂ ਜੀ ਝਮੇਲਾ ਪਿਆ ਹੋਇਆ ਆ। ਬਹੁਤੀਆਂ ਅੱਖਾਂ ਇਹ ਨਹੀਂ ਵੇਖਦੀਆਂ ਕਿ ਅਕਾਲ ਤਖ਼ਤ ਸਾਹਿਬ ਦਾ ਫੈਸਲਾ, ਬਹੁਤ ਇਹੀ ਵੇਖਦੇ ਕਿ ਇੱਥੇ ਸੁਖਬੀਰ ਬਾਦਲ ਦਾ ਥਾਪਿਆ ਜਥੇਦਾਰਾ ਰਾਤ ਦੇ ਹਨੇਰੇ 'ਚ। ਬਾਕੀ ਫੈਸਲਾ ਸਹੀ ਵੀ ਹੋਵੇ, ਮੰਨ ਲਓ, ਮੈਂ ਨਹੀਂ ਕਹਿੰਦਾ ਸਹੀ ਜਾਂ ਗਲਤ, ਫੈਸਲਾ ਸਹੀ ਗਲਤ ਨਹੀਂ ਦੇਖਿਆ ਜਾ ਰਿਹਾ, ਸਿਆਸਤ ਲਿਆ ਕੇ ਲੋਕਾਂ ਨੇ ਖੜੀ ਕਰ ਦਿੱਤੀ, ਉਹ ਲੋਕ ਗਲਤ ਨਹੀਂ, ਲੋਕ ਸਹੀ ਹੈ, ਇਵੇਂ ਬਾਕੀ ਥਾਵਾਂ ਤੇ ਹੈ। ਹੁਣ ਜਿਹੜੀ ਇਹ ਸਾਰੀ ਸਿਆਸਤ ਹੋ ਰਹੀ ਪ੍ਰਭ ਸੰਧੂ ਜੀ, ਬੜੀ ਖਤਰੇ ਦੀ ਘੰਟੀ ਹੈ, ਬੜੀ ਖਤਰਨਾਕ ਹੈ, ਵਿਰੋਧ ਜ਼ਰੂਰ ਸ਼ੁਰੂ ਹੋਇਆ। ਬਾਕੀ ਹੁਣ ਵੇਖਦੇ ਹਾਂ ਭਾਈ ਮਹਾਰਾਸ਼ਟਰੀ ਸਰਕਾਰ ਕਿੱਥੇ ਤੱਕ ਬ੍ਰੇਕ ਮਾਰਦੀ ਹੈ। ਮੈਨੂੰ ਲੱਗਦਾ ਨਹੀਂ ਹੈ ਕਿ ਜਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਇਸ ਵੇਲੇ ਦੇਸ਼ ਵਿੱਚ ਤਾਕਤਵਰ ਹੈ, ਬ੍ਰੇਕ ਮਾਰੇਗੀ।
0: ਜੀ ਬਿਲਕੁਲ ਜੀ, 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਨਾਲ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਹਰਪ੍ਰੀਤ ਸੈਣੀ ਜੀ ਟੌਪ ਚੁਆਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਇੰਸ਼ੋਰੈਂਸ ਦੇ ਬਾਬਤ ਤੁਹਾਡੀ ਕੋਈ ਵੀ ਇਨਕੁਆਇਰੀ, ਕਿਸੇ ਵੀ ਤਰ੍ਹਾਂ ਦਾ ਸਵਾਲ ਆ, ਤੁਸੀਂ ਇੰਸ਼ੋਰੈਂਸ ਲੈਣ ਬਾਰੇ ਸੋਚ ਰਹੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ ਅਤੇ ਹੈਲਥ, ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਦੀ ਗੱਲਬਾਤ ਤੁਸੀਂ ਕਰਨੀ ਆ, ਤਾਂ ਹਰਪ੍ਰੀਤ ਸੈਣੀ ਹੁਣਾਂ ਨੂੰ ਤੁਸੀਂ ਕਾਲ ਲਾ ਲੈਣੀ ਆ, 4164-8165416, 8176500 ਹਰਪ੍ਰੀਤ ਸੈਣੀ ਜੀ। ਔਰ ਨਾਲ ਦੀ ਨਾਲ ਹਰਮਨ ਬੱਤਾਂ ਨੂੰ ਤੁਸੀਂ ਜ਼ਰੂਰ ਕਾਲ ਕਰਿਓ, ਜ਼ਰੂਰ ਯਾਦ ਰੱਖਿਓ ਕਿ ਜੇ ਤੁਸੀਂ ਮੌਰਗੇਜ ਲਈ ਇੱਕ ਚੰਗੀ ਭਰੋਸੇਮੰਦ ਮੌਰਗੇਜ ਫਰਮ ਲੱਭ ਰਹੇ ਸੀ ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ। ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣੀ ਆ, ਪ੍ਰੀ ਅਪਰੂਵਲ ਅਤੇ ਇਨਵੈਸਟਮੈਂਟ ਪ੍ਰੋਪਰਟੀ ਲਈ ਮੌਰਗੇਜ ਨਹੀਂ ਮਿਲ ਰਹੀ ਜਾਂ ਤੁਸੀਂ ਕਨਫਿਊਜ਼ ਹੋ ਕੇ ਕਿੱਥੋਂ ਮਿਲੂਗੀ, ਤਾਂ ਫਿਰ ਹਰਮਨ ਬੱਤਾ ਦਾ ਨੰਬਰ ਤੁਸੀਂ ਸੇਵ ਕਰ ਲਓ ਆਪਣੇ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਦੇ ਨਾਲ। ਇਹ ਨੰਬਰ ਜ਼ਰੂਰ ਸ਼ੇਅਰ ਕਰੋ, 647-685-9000 ਹਰਮਨ ਬੱਤਾ ਮੌਰਗੇਜ ਬ੍ਰੋਕਰ 6476859000 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਔਰ ਮੌਰਗੇਜ ਇੱਕ ਵਾਰੀ ਜਿਹਨਾਂ ਨੇ ਹਾਂ ਕਹਿਤਾ ਅਤੇ ਕੰਮ ਕਰਵਾ ਕੇ ਦੇਣਗੇ, ਇਸ ਚੀਜ਼ ਦੀ ਗਰੰਟੀ ਆ ਅਤੇ ਮੌਰਗੇਜ ਹੋ ਗਈ, ਘਰ ਮਿਲ ਗਿਆ। ਔਰ ਫਿਰ ਉਸ ਤੋਂ ਬਾਅਦ ਬੇਸਮੈਂਟ ਦੇ ਵਿੱਚ ਵੀ ਅਪਲਾਇੰਸਿਸ ਚਾਹੀਦੇ ਆ, ਤੁਹਾਨੂੰ ਘਰ ਵਿੱਚ ਵੀ ਚਾਹੀਦੇ ਆ, ਇਨਵੈਸਟਮੈਂਟ ਪ੍ਰੋਪਰਟੀ ਉੱਥੇ ਵੀ ਅਪਲਾਇੰਸਿਸ ਚਾਹੀਦੇ ਆ। ਅਪਲਾਇੰਸਿਸ ਤੁਸੀਂ ਲੈਣੇ ਆ ਅਪਲਾਇੰਸ ਜੰਕਸ਼ਨ ਤੋਂ, ਅਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, ਪ੍ਰਾਈਸ ਤੁਹਾਨੂੰ ਅਮੇਜ਼ਿੰਗ ਮਿਲ ਜਾਣੇ ਆ। ਕਿਸੇ ਵੀ ਤਰ੍ਹਾਂ ਦੇ ਛੋਟੇ ਵੱਡੇ ਅਪਲਾਇੰਸਿਸ ਲੈਣੇ ਤਾਂ ਅਪਲਾਇੰਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 905-450-0054, 905-450-0054 ਅਪਲਾਇੰਸ ਜੰਕਸ਼ਨ 'ਤੇ ਤੁਸੀਂ ਪਹੁੰਚ ਕੇ ਅਪਲਾਇੰਸ ਲੈ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਜ਼ਮੀਨੀ ਵਿਵਾਦ ਨੂੰ ਲੈ ਕੇ 4 ਜਾਨਾਂ ਚਲੀਆਂ ਗਈਆਂ ਜੀ। ਇਹ ਕਿੱਥੋਂ ਦੀ ਖਬਰ ਰਮੇਸ਼ ਜੀ? ਰਮੇਸ਼ ਜੀ ਆਵਾਜ਼ ਮੇਰੀ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ?
2: ਜੀ ਜੀ ਬਿਲਕੁਲ
0: ਜੀ। ਆਪਾਂ ਖਬਰ ਦੀ ਇੱਕ ਸਾਂਝ ਪਾਉਣੀ ਹੈ ਕਿ ਜ਼ਮੀਨੀ ਵਿਵਾਦ ਦੇ ਲੈ ਕੇ ਖਬਰ ਆ ਰਹੀ ਹੈ ਕਿ 4 ਜਾਨਾਂ ਚਲੇ ਗਈਆਂ, 4 ਲੋਕ ਇਸ ਦੁਨੀਆਂ ਤੋਂ ਚਲੇ ਗਏ ਆ ਲੜਾਈ ਦੇ ਕਾਰਨ। ਇਹ ਕਿੱਥੋਂ ਦੀ ਖਬਰ ਹੈ ਜੀ?
2: ਖਬਰ ਆਪਣੇ ਪੰਜਾਬ ਦੀ ਹੈ, ਖਾਸ ਕਰਕੇ ਵਿਵਾਦ ਰਹਿੰਦੇ ਆ ਤੇ ਉਹ ਵਿਵਾਦ ਹੁਣ ਤੁਸੀਂ ਵੇਖ ਲਓ ਕਿ ਕਿੰਨਾ ਘਾਤਕ ਹੋ ਗਿਆ। ਇੱਕ ਨੌਜਵਾਨ ਜਿਹਦਾ ਨਾਮ ਮਨਜੋਤ ਸਿੰਘ ਹੈ, ਮਨਜੋਤ ਸਿੰਘ ਨੇ ਆਪਣੀ ਚਾਚੀ ਤੇ ਗੋਲੀ ਮਾਰੀ, ਪਹਿਲਾਂ ਉਹਦਾ ਕਤਲ ਕੀਤਾ, ਭਰਾ ਨੂੰ ਕਤਲ ਕੀਤਾ, ਇੱਕ ਗੁਆਂਢੀ ਕੋਈ ਦੋਸਤ ਦੇ ਗੋਲੀ ਮਾਰੀ, 3 ਕਤਲ ਕਰਨ ਤੋਂ ਬਾਅਦ ਚੌਥੇ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। 4 ਲੋਕਾਂ ਦੀ ਜਾਨ ਚਲੇ ਗਈ ਜ਼ਮੀਨੀ ਵਿਵਾਦ ਕਰਕੇ। ਗੱਲ ਬਟਾਲੇ ਦੀ ਹੈ, ਖਬਰ ਬੜੀ ਦਿਖਾਂਤ ਹੈ, ਮਨ ਦੁੱਖ ਹੈ, ਪਰੰਤੂ ਇਹ ਘਟਨਾਵਾਂ ਗੋਲੀ ਦੇ ਨਾਲ ਕਤਲ ਕਰ ਦੇਣਾ ਇਹ ਲਗਾਤਾਰ ਵੱਧ ਰਹੀਆਂ। ਚਲੋ ਟਾਵੀ ਟਾਵੀ ਤੇ ਸਥਿਤੀ ਕੋਈ ਹੋਰ ਤਰ੍ਹਾਂ ਦੀ ਹੋ ਸਕਦੀ ਹੈ, ਪਰੰਤੂ ਬਹੁਤੀਆਂ ਘਟਨਾਵਾਂ ਅੱਜ ਦੇ ਮਾਹੌਲ ਵਿੱਚੋਂ ਪਨਪੀਆਂ। ਹੱਥਾਂ ਵਿੱਚ ਹਥਿਆਰਾਂ ਦਾ ਆ ਜਾਣਾ, ਸੋਸ਼ਲ ਮੀਡੀਆ ਦਾ ਇਸ ਢੰਗ ਦੇ ਨਾਲ ਮਨੁੱਖੀ ਬੁੱਧੀ ਨੂੰ ਪ੍ਰਭਾਵਿਤ ਕਰ ਦੇਣਾ, ਲੋਕਾਂ ਵਿੱਚ ਸਹਿਣਸ਼ੀਲਤਾ ਘੱਟ ਜਾਣੀ, ਪਿਆਰ ਮੁਹੱਬਤ ਪਰਿਵਾਰਾਂ ਵਿੱਚ ਘੱਟ ਜਾਣਾ, ਜਿਹੜੇ ਪਿੰਡਾਂ 'ਚ ਬੈਠ ਕੇ ਅਸੀਂ ਸੱਥਾਂ ਵਿੱਚ ਗੱਲਾਂ ਮੁਕਾ ਲਈਦੀਆਂ ਸੀ, ਉਹ ਢੰਗ ਹੀ ਖਤਮ ਹੋ ਗਿਆ। ਨਾ ਕੋਈ ਮੰਨਣ ਨੂੰ ਤਿਆਰ ਹੈ ਤੇ ਨਾ ਕੋਈ ਸੱਥ ਦੀ ਸੁਣਨ ਨੂੰ ਤਿਆਰ ਹੈ, ਤੇ ਸੱਥਾਂ ਕਿੱਥੋਂ ਰਹਿ ਜਾਣੀਆਂ? ਜਿਹਨੇ ਇੱਕ ਬਾਪੂ ਸੀ ਉਹ ਤੇ ਅਸੀਂ ਬਿਠਾ ਤੇ ਜਾ ਕੇ ਸਾਡੇ ਨਿਆਣੇ ਬਾਪੂਆਂ ਨੂੰ ਵੀ ਨਾਲ ਲੈ ਕੇ, ਤੇ ਸੱਥਾਂ ਕਿੱਥੋਂ ਰਹਿ ਜਾਣੀਆਂ? ਸੰਧੂ ਸਾਹਿਬ ਇੱਥੇ ਕਰਦੇ ਨੌਜਵਾਨ ਚਲੇ ਗਏ ਵਿਦੇਸ਼ਾਂ ਨੂੰ, ਨੌਜਵਾਨ ਛੱਡੋ ਬਜ਼ੁਰਗ ਵੀ ਚਲੇ ਗਏ, ਨਿਆਣੇ ਬਜ਼ੁਰਗਾਂ ਨੂੰ ਵੀ ਲੈ ਗਏ। ਇਸ ਕਰਕੇ ਘਟਨਾ ਦੇਖਣ ਨੂੰ ਤੇ ਇੱਕ ਸਿਰਫ ਇਹਦੇ ਵਿੱਚ ਵੀ
0: ਰਮੇਸ਼ ਜੀ ਤੁਹਾਡੀ ਆਵਾਜ਼ ਨੂੰ ਥੋੜ੍ਹਾ ਜਿਹਾ ਦਰੁਸਤ ਕਰੋ, ਤੁਹਾਡੀ ਆਵਾਜ਼ ਸਾਡੇ ਤੱਕ ਬਹੁਤ ਪਿਛਲੀ ਹੈ। ਪੂਰੀ ਖਬਰ ਮੈਨੂੰ ਲੱਗਦਾ ਕਿ ਅੱਧੀ ਪਿਛਲੀ ਸਾਡੇ ਤੱਕ ਪਹੁੰਚੀ ਆ, ਵਿੱਚੋਂ ਵਿੱਚੋਂ ਬਹੁਤ ਜ਼ਿਆਦਾ ਡਿਸਟਰਬੈਂਸ ਆ ਰਹੀ ਹੈ। ਚੈੱਕ ਕਰੋ ਆਪਣਾ ਮਾਈਕ 'ਤੇ, ਕੁਛ ਇਸ਼ੂ ਮੈਨੂੰ ਲੱਗਦਾ ਕਿ ਹੋ ਗਿਆ ਹੋਣਾ। ਹੁਣ ਬਿਲਕੁਲ ਪਰਫੈਕਟ ਹੈ ਜੀ ਜੀ, ਕਿਉਂਕਿ ਤੁਹਾਡੀ ਆਵਾਜ਼ ਪਹੁੰਚਣੀ ਬਹੁਤ ਜ਼ਰੂਰੀ ਹੈ ਸਰੋਤੇ ਤੱਕ
2: ਜੀ। ਚਲੋ ਸੰਧੂ ਸਾਹਿਬ, ਮੈਂ ਇੱਕ ਬੜੇ ਮਹੱਤਵਪੂਰਨ ਮੁੱਦੇ ਤੇ ਚਰਚਾ ਕਰ ਰਿਹਾ ਸੀ ਕਿ ਜਿਹੜਾ ਬਟਾਲੇ ਵਿਖੇ ਇੱਕ ਵਿਅਕਤੀ ਨੇ ਪਹਿਲਾਂ 2 ਪਰਿਵਾਰਕ ਜੀਆਂ ਨੂੰ ਗੋਲੀ ਮਾਰ ਦਿੱਤੀ, ਜਿਹੜਾ ਇੱਕ ਛੁਡਵਾਉਣ ਆਇਆ ਫਿਰ ਉਹਦੀ ਗੋਲੀ ਮਾਰ ਦਿੱਤੀ, 3 ਗੋਲੀ ਮਾਰ ਕੇ ਉਹ ਮਾਰ ਦਿੱਤੇ, ਚੌਥੇ ਆਪਣੇ ਆਪ ਨੂੰ ਮਾਰ ਲਿਆ। ਹੈ ਠੀਕ ਹੈ ਜ਼ਮੀਨੀ ਵਿਵਾਦ ਹੈ, ਪਰੰਤੂ ਜ਼ਮੀਨੀ ਵਿਵਾਦ ਦੇ ਨਾਲ ਨਾਲ ਨਾ ਜਿਹੜਾ ਮੈਂ ਚਿੰਤਾ ਵਿਅਕਤ ਕੀਤੀ ਕਿ ਪੰਜਾਬ ਦਾ ਬੜਾ ਵੱਡਾ ਮਸਲਾ ਆ, ਇਹ ਗੋਲੀ ਦੀਆਂ ਘਟਨਾਵਾਂ ਵਧੀਆਂ ਨੇ, ਸਹਿਣਸ਼ੀਲਤਾ 'ਚ ਕਮੀ ਆ ਸਾਡੇ ਵਿੱਚ, ਹੱਥਾਂ ਵਿੱਚ ਹਥਿਆਰ ਆ ਗਏ, ਰਹਿੰਦਾ ਖੁੰਦਾ ਜਿਹੜਾ ਬੇੜਾ ਗਰਕ ਕਰ ਦਿੱਤਾ ਸੋਸ਼ਲ ਮੀਡੀਆ ਨੇ ਤੇ ਮਾੜੇ ਕਲਚਰ ਨੇ। ਬਾਕੀ ਜਿਹੜੀ ਵੱਡੀ ਗੱਲ ਹੈ ਕਿ ਜਿਹੜੀਆਂ ਸੱਥਾਂ ਵਿੱਚ ਅਸੀਂ ਐਵੇਂ ਨਿਬੇੜ ਲਈਦਾ ਸੀ ਕਿ ਛੱਡ ਭਾਈ ਕਿਹੜੀ ਗੱਲ ਹੈ, ਤੂੰ ਇੱਧਰੋਂ ਬਾਹਲਾ ਤੂੰ ਉੱਧਰੋਂ ਬਾਹਲਾ, ਬਾਕੀ ਬੱਟ ਬੰਦੇ ਦੀ ਗੱਲ ਤਾਂ ਐਵੇਂ ਬਜ਼ੁਰਗ ਮੁਕਾ ਦਿੰਦੇ ਹੁੰਦੇ ਸੱਥ ਵਿੱਚ ਖੜੇ ਖੜੇ, ਹੁਣ ਉਹ ਦਸ ਸੱਥਾਂ ਰਹੀਆਂ, ਉਹ ਸੱਥਾਂ ਹੀ ਨੀ ਲੱਭਦੀਆਂ। ਨੌਜਵਾਨ ਤੇ ਵਿਦੇਸ਼ਾਂ ਨੂੰ ਗਏ ਗਏ, ਜਿਹੜੇ ਬਜ਼ੁਰਗ ਸੀ ਉਹ ਵੀ ਚਲੇ ਗਏ, ਬੱਚੇ ਲੈ ਗਏ। ਸੋ ਇਹ ਬੜਾ ਇੱਕ ਦਖਾਂਤ ਹੈ। ਪੰਜਾਬ ਦਾ ਦੇਖਣ ਨੂੰ ਇਹ ਇੱਕ ਪਿੰਡ ਦੀ ਘਟਨਾ ਆ, ਕੇਵਲ ਤੇ ਕੇਵਲ ਜ਼ਮੀਨੀ ਵਿਵਾਦ ਨਜ਼ਰ ਆ ਰਿਹਾ, ਪਰੰਤੂ ਇਹ ਚ ਪੰਜਾਬ ਦਾ ਦਰਦ ਛੁਪਿਆ ਆ। ਇਹ ਪੰਜਾਬ ਦੀ ਤਸਵੀਰ ਆ ਕਿ ਇਹ ਗੱਲ ਕਿੱਧਰ ਨੂੰ ਚੱਲ ਪਈ ਆ, ਇਹ ਗੱਲਾਂ ਕਿਉਂ ਗੋਲੀ ਤੱਕ ਚੱਲ ਗਈਆਂ। ਕਿਉਂਕਿ ਜੇ ਤੇ ਘਟਨਾ ਇਕੱਲੀ ਬਟਾਲੇ ਦੀ ਹੋਵੇ ਤੇ ਮੈਂ ਕਹਾਂ ਇੱਕ ਘਟਨਾ ਹੈ, ਕੋਈ ਗੱਲ ਨਹੀਂ, ਵਾਪਰ ਸਕਦੀ ਕਿਤੇ ਸਾਲ ਚ ਇੱਕ ਦੀ। ਇਹ ਤੇ ਹਰ ਮਹੀਨੇ ਮਹੀਨੇ ਕੀ ਹਰ ਹਫ਼ਤੇ ਕਿਤੇ ਨਾ ਕਿਤੇ ਗੋਲੀ ਦੀ ਘਟਨਾ ਹੈ। ਮੈਂ ਗੈਂਗਸਟਰ ਕਲਚਰ ਦੀ ਨਹੀਂ ਗੱਲ ਕਰਦਾ, ਉਹ ਇੱਕ ਵੱਖਰਾ ਹੈ, ਲੜਾਈ ਝਗੜੇ ਦੀ ਗੱਲ ਕਰਦਾ ਕਿ ਲੜਾਈ ਝਗੜਾ ਹੋਇਆ, ਗੁੱਸੇ ਵਿੱਚ ਗੋਲੀ ਚਲਾਤੀ, ਉਹ ਗਿਆ ਤੇ ਉਹ ਗਿਆ, ਫਲਾਨਾ ਮਰ ਗਿਆ, ਫਲਾਨਾ ਹਸਪਤਾਲ ਹੈ। ਇੱਥੇ ਆ ਪਿਆਰ ਮੁਹੱਬਤ ਦੇ ਮੁੰਡੇ ਕੁੜੀਆਂ ਜਿਹਨੂੰ ਆਪਾਂ ਵਨ ਸਾਈਡਡ ਲਵ ਆਖ ਦਿੰਦੇ ਹਾਂ, ਉਹਦੇ ਵਿੱਚ ਪਹਿਲਾਂ ਕੁੜੀ ਦੇ ਗੋਲੀ ਮਾਰਤੀ, ਮੁੜ ਕੇ ਆਪਣੀ ਪੁੜਪੜੀ ਤੇ। ਇਸੇ ਬਟਾਲੇ ਦੀ ਖਬਰ ਹੈ, ਇੱਕ ਡੇਢ ਮਹੀਨਾ ਪਹਿਲਾਂ ਕਿੱਥੋਂ ਲੜਾਈ ਹੋਈ, ਜਿਹੜੀ ਮੈਂ ਸਹਿਣਸ਼ੀਲਤਾ ਦੀ ਗੱਲ ਕੀਤੀ, ਇੱਧਰੋਂ ਮੈਂ ਗਿਆ ਉੱਧਰੋਂ ਤੁਸੀਂ ਆਏ, ਤੂੰ ਗੱਡੀ ਪਿੱਛੇ ਕਰ ਤੂੰ ਕਰ, ਦੋਨੇ ਉਤਰੇ, ਆਪਣੇ ਆਪਣੇ ਰਿਵਾਲਵਰ ਕੱਢੇ ਤੇ ਇੱਕ ਦੂਜੇ ਤੇ ਗੋਲੀਆਂ ਚਲਾਤੀਆਂ, ਇੱਕ ਮਰ ਗਿਆ, ਦੂਜਾ ਹਸਪਤਾਲ ਹੈ। ਇਹ ਬਹੁਤ ਵੱਡਾ ਜਿਹੜਾ ਪੰਜਾਬ ਦਾ ਦਖਾਂਤ ਹੈ, ਜਿੱਦਾਂ ਨੂੰ ਇਹ ਪੰਜਾਬ ਦਾ ਕਲਚਰ ਅਸੀਂ ਵਿਗਾੜ ਲਿਆ ਨਾ, ਸਾਡੇ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਤੇ ਬੁੱਧੀ ਭ੍ਰਿਸ਼ਟ ਤੇ ਸਹਿਣਸ਼ੀਲਤਾ ਹੈ ਨਹੀਂ, ਤੇ ਜਿਹਨਾਂ ਨੇ ਸੱਥਾਂ ਚ ਫੈਸਲੇ ਕਰਨੇ ਉਹ ਸੱਥਾਂ ਜੋਗੇ ਨਹੀਂ ਰਹੇ ਤੇ ਸੱਥਾਂ ਰਹੀਆਂ ਹੀ ਨਾ। ਸੋ ਇਸ ਕਰਕੇ ਇਹ ਬੜਾ ਵੱਡਾ ਜਿਹੜਾ ਸੰਦੂਸ ਪੰਜਾਬ ਦਾ ਦਰਦ ਹੈ। ਇਹ ਘਟਨਾ ਜਿਹੜੀ ਮੈਂ ਸਮਝਦਾ ਕਿ ਇਹ ਸਾਨੂੰ ਸਵਾਲ ਖੜਾ ਕਰ ਰਹੀ ਹੈ ਕਿ ਅੱਜ ਵੀ ਸੰਭਲ ਜਾਈਏ।
0: ਜੀ ਬਿਲਕੁਲ, ਮੈਨੂੰ ਲੱਗਦਾ ਕਿ ਇਹ ਵੈਸੇ ਤਾਂ ਜੇ ਗੱਲ ਕੀਤੀ ਜਾਵੇ, ਜੇ ਸਾਡੇ ਜੀਵਨ ਪੱਧਰ ਦੀ ਗੱਲ ਵੇਖੀ ਜਾਵੇ ਤਾਂ ਬਹੁਤ ਵੱਡੀ ਗੱਲ ਅਤੇ ਬੜੀ ਡੂੰਘੀ ਗੱਲ ਆ। ਪਰ ਹੋ ਸਕਦਾ ਕਿ ਬਹੁਤਿਆਂ ਦੇ ਸਮਝ ਨਾ ਆਈਏ, ਕਿਉਂਕਿ ਅਸੀਂ ਹੁਣ ਆਪਣੇ ਆਪ ਨੂੰ ਮਾਡਰਨ ਜੋ ਮੰਨਦੇ ਹਾਂ, ਅਸੀਂ ਹੁਣ ਕਹਿੰਦੇ ਕਿ ਨਹੀਂ ਬਈ ਅੱਗੇ ਚੱਲੋ ਅਤੇ ਪਿੱਛੇ ਨਾ ਵੇਖੋ। 905-673-3337 ਮੋਨਾ ਮਹਿੰਗੀ ਜੀ ਦਾ ਮੈਸੇਜ ਦੇ ਦਈਏ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਕਵਰੇਜ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨ ਦੇ ਲਈ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ। ਇੰਸ਼ੋਰੈਂਸ ਫੋਰ ਯੂ ਤੋਂ 416-500-9-1509-416-509-1509 ਮੋਨਾ ਮਹਿੰਗੀ ਜੀ। ਔਰ ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਵੀ ਤੁਸੀਂ ਯਾਦ ਰੱਖੋ। ਤੁਸੀਂ ਆਪਣੀ ਜਾਣ ਦੀ ਤਿਆਰੀ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਅੱਜ ਦੇ ਪ੍ਰਾਈਜ਼ ਲੌਕ ਕਰ ਸਕਦੇ ਹੋ। ਆਪਣੀਆਂ ਜ਼ਿੰਮੇਵਾਰੀਆਂ ਤੁਸੀਂ ਆਪਣੇ ਸਿਰ ਚੱਕਣ ਲਈ ਜੇ ਤਿਆਰ ਹੋ, ਤੁਹਾਨੂੰ ਇਹ ਆਪਣੀ ਰਿਸਪੋਂਸਿਬਿਲਟੀ ਸਮਝਦੇ ਹੋਏ ਅੱਜ ਦੇ ਪ੍ਰਾਈਜ਼ ਥੋੜ੍ਹੇ ਲੌਕ ਹੋ ਸਕਦੇ ਆ। ਆਪਣੇ ਪਰਿਵਾਰ ਨੂੰ ਤੁਸੀਂ ਜਾਣ ਤੋਂ ਬਾਅਦ ਉਹਨਾਂ ਦਾ ਤਣਾਅ ਘਟਾਉਣਾ ਚਾਹੁੰਦੇ ਹੋ, ਉਹਨਾਂ ਦੀਆਂ ਫਾਈਨੈਂਸ਼ੀਅਲ ਮੁਸੀਬਤਾਂ ਨਹੀਂ ਵਧਾਉਣਾ ਚਾਹੁੰਦੇ, ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀ ਨਾਲ ਗੱਲਬਾਤ ਕਰ ਸਕਦੇ ਹੋ। ਕ੍ਰਿਮੀਨੇਸ਼ਨ ਅਤੇ ਫੋਨਲ ਦੀਆਂ ਸੇਵਾਵਾਂ ਦਿੰਦੇ ਨੇ। 905-458-2222 ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ 905-673-3337 ਖਬਰਾਂ ਬਹੁਤ ਨੇ ਔਰ ਗੱਲਾਂ ਬਾਤਾਂ ਬਹੁਤ ਨੇ ਔਰ ਬਹੁਤ ਸਾਰੇ ਸੁਨੇਹੇ ਵੀ ਅਜੇ ਪੈਂਡਿੰਗ ਨੇ, ਪਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਕਾਲਸ ਰਹਿ ਜਾਂਦੀਆਂ, ਬਹੁਤ ਸਾਰੇ ਸਰੋਤੇ ਨਾਰਾਜ਼ ਹੁੰਦੇ ਆ ਕਿ ਸਾਡੀ ਕਾਲ ਨਹੀਂ ਆਨਰ ਹੋਈ। ਸੋ ਕਾਲਾਂ ਵੱਲ ਚੱਲਦੇ ਹਾਂ ਰਮੇਸ਼ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਜੀ ਬਿਲਕੁਲ, ਔਰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਸਵਾਲ ਹੀ ਸਿਰਫ ਰਮੇਸ਼ ਜੀ ਤੱਕ ਰੱਖਿਓ, ਤਾਂ ਕਿ ਸਾਰੀਆਂ ਕਾਲਾਂ ਦੇ ਜਿਹੜੇ ਆਨਸਰ ਆ ਰਮੇਸ਼ ਜੀ ਸੀਮਤ ਸਮੇਂ ਦੇ ਵਿੱਚ ਦੇ ਸਕਣ, ਕਿਉਂਕਿ ਆਪਣੇ ਕੋਲ ਹੁਣ 20-21 ਮਿੰਟ ਆ। ਸੋ ਇਹਨਾਂ 20 ਮਿੰਟਾਂ ਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਸਾਰਿਆਂ ਦੇ ਸਵਾਲ ਤੁਸੀਂ 20-25-30 ਸੈਕਿੰਡ ਦਾ ਆਪਣਾ ਸਵਾਲ ਰੱਖਣਾ ਆ, ਤਾਂ ਕਿ ਰਮੇਸ਼ ਜੀ ਤੁਹਾਡੇ ਸਭ ਦੇ ਨਾਲ ਰਾਬਤਾ ਰੱਖ ਸਕਣ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। 8900
4: ਔਰਤਾਂ ਨੂੰ ਪੈਨਸ਼ਨਾਂ ਦੇਣੀਆਂ ਨੇ, ਇਹਨਾਂ ਕੋਲ ਪੈਸੇ ਤਾਂ ਹੈਗੇ ਨਹੀਂ, ਪੈਸੇ ਦੀ ਕਮੀ ਕਰਕੇ ਕਹਿੰਦੇ ਚਲ ਫਟਾਫਟ 2-3 ਮਹੀਨੇ ਪੈਨਸ਼ਨਾਂ ਦੇ ਕੇ ਇਲੈਕਸ਼ਨ ਜਲਦੀ ਕਰਾ ਕੇ ਉਹਦੇ ਬਾਅਦ ਬੰਦ ਕਰ ਦੇਣਗੇ, ਕਹਿਣਗੇ ਪੈਸੇ ਹੈ ਨੀ ਸਾਡੇ ਕੋਲ, ਇਸੇ ਕਰਕੇ ਜਲਦਬਾਜ਼ੀ 'ਚ ਹੈ। ਦੂਜੀ ਜਾਂ ਤੌਰ ਤੇ ਅਸੀਂ ਜਦੋਂ ਦੇਖਦੇ ਸੈਂਟਰ ਦੀ ਲੀਡਰਸ਼ਿਪ ਜਿਹੜੀ ਬੀਜੇਪੀ ਦੀ ਆ, ਉਹਨੂੰ ਪੰਜਾਬ ਦੇ ਬਾਰੇ ਵੀ ਪੂਰਾ ਪਤਾ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਸਟੇਟ ਵਾਲੇ ਜਿਸ ਤਰ੍ਹਾਂ ਉਹਨਾਂ ਦੇ ਲੀਡਰ ਆ, ਖਾਸ ਕਰ ਜਾਖੜ ਨੇ ਸਟੇਟਮੈਂਟ ਦਿੱਤੀ ਸੀ ਵੀ ਅਕਾਲੀ ਦਲ ਨਾਲ ਕਰ ਲਈ ਹੈ ਗੱਠਜੋੜ, ਪਰ ਉਹ ਸੈਂਟਰ ਕਹਿੰਦਾ ਨਾ ਜੀ ਅਸੀਂ ਸਟੇਟਮੈਂਟ ਦੇਵਾਂਗੇ ਤੁਸੀਂ ਨਹੀਂ ਦੱਸੋਗੇ। ਤੇ ਹੁਣ ਦੇਖੋ ਜੀ, ਇਹ ਤਾਂ ਸਭ ਨੂੰ ਪਤਾ ਵੀ ਬੀਜੇਪੀ ਦਾ ਉੱਥੇ 16% ਕੋਰ ਵੋਟ ਹੈਗਾ ਤੇ ਔਰ ਅਕਾਲੀ ਦਲ ਦੇ ਕੋਲ ਵੀ 18% ਹੈਗਾ, ਜੇ ਦੋਨੋਂ ਆਪਸ ਮਿਲ ਜਾਣਗੇ ਤਾਂ ਬੀਜੇਪੀ ਸੱਤਾ ਦੇ ਵਿੱਚ ਪੰਜਾਬ 'ਚ ਆਉਣ ਦੇ ਕੋਈ ਚਾਂਸਿਸ ਬਣ ਸਕਦੇ ਨੇ, ਪਰ ਇਕੱਲੇ ਆਪਣੇ ਦਮ ਦੇ ਤਾਂ ਬੀਜੇਪੀ ਸੱਤਾ 'ਚ ਆਏਗੀ ਨਹੀਂ, ਔਰ ਕੱਲ ਦੂਜੇ ਜਿਹੜੇ ਕਾਂਗਰਸ ਵਾਲੇ ਦੂਜੇ ਤਾਂ ਖੁਸ਼ ਹੋਣਗੇ ਨਹੀਂ ਕਦੀ ਕਿਸੇ ਤਰ੍ਹਾਂ ਵੀ ਇਹਨਾਂ ਦਾ ਗੱਠਜੋੜ ਹੋਏ ਤੇ ਆਪਣੇ ਵਿਚਾਰ ਦੇ ਰਾਹੀਂ। ਥੈਂਕ ਯੂ ਸੋ ਮਚ।
0: ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਦੇਖੋ ਵੈਸੇ ਤੇ ਨਵੰਬਰ ਮਹੀਨੇ ਤੱਕ ਉਵੇਂ ਵੋਟਾਂ ਹੋ ਹੀ ਨਹੀਂ ਸਕਦੀਆਂ, ਉਹਦਾ ਕਾਰਨ ਹੈ ਕੱਲ ਤੋਂ 25 ਤਰੀਕ ਤੋਂ SIR ਗਰਾਊਂਡ ਪੱਧਰ ਤੇ ਸ਼ੁਰੂ ਹੋ ਗਈ। ਅੱਜ ਵੀ ਗਰਾਊਂਡ ਪੱਧਰ ਤੇ ਕੈਂਪ ਲੱਗ ਚੁੱਕੇ। ਪਹਿਲਾ ਦਿਨ ਪਿਛਲਾ ਸੀ 23 ਤੇ 24 ਨੂੰ ਗਰਾਊਂਡ ਪੱਧਰ ਤੇ ਮੀਟਿੰਗਾਂ ਹੋ ਗਈਆਂ। ਕੱਲ ਤੋਂ ਕੰਪੇਨ ਹੈ BLO ਦੀ ਤੇ 1 ਅਕਤੂਬਰ ਨੂੰ ਡਰਾਫਟ ਸੂਚੀ ਹੈ, ਫਿਰ ਉਹਦੀ ਫਾਈਨਲ ਸੂਚੀ ਨਵੰਬਰ ਦੇ ਪਹਿਲੇ ਹਫ਼ਤੇ ਹੈ। ਬਾਕੀ ਵੈਸੇ ਹੀ ਨਵੰਬਰ ਤੋਂ ਆਖਰੀ ਤਰੀਕ ਜਾਂ ਦਸੰਬਰ ਚ ਵੋਟਾਂ ਹੋ ਸਕਦੀਆਂ, ਨਵੰਬਰ ਚ ਵੋਟਾਂ ਹੋ ਰਹੀ ਸਕਦੀਆਂ, ਜੋ ਮਰਜ਼ੀ ਬੋਲੀ ਜਾਓ। ਬਾਕੀ ਦੇਖੋ ਸਰੋਤਿਓ, ਜਿਹੜਾ ਮੇਰੀ ਸਮਝ ਹੈ, ਇੱਕ ਚਲੋ ਇੱਕ ਤੁਸੀਂ ਨੁਕਤਾ ਸਾਂਝਾ ਕੀਤਾ ਹੋ ਸਕਦਾ, ਮੈਨੂੰ ਇਹ ਲੱਗਦਾ ਕਿ ਅੱਜ ਦੇ ਸਮੇਂ ਨਾ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਕਿ ਅਸੀਂ ਤਿਆਰ ਹਾਂ ਜੀ ਕਰਾ ਲਓ, ਬੇਸਿਕਲੀ ਪੰਜਾਬ ਦੀਆਂ ਰਾਜਨੀਤਿਕ ਪ੍ਰਸਥਿਤੀਆਂ ਆਮ ਆਦਮੀ ਪਾਰਟੀ ਤੇ ਅਨੁਕੂਲ ਹੈ ਅੱਜ ਦੇ ਸਮੇਂ ਆਮ ਆਦਮੀ ਪਾਰਟੀ ਦੇ ਅਨੁਕੂਲ ਹੈ। ਬਾਕੀ ਦੂਜੀਆਂ ਪਾਰਟੀਆਂ ਨੂੰ ਓਨੀਆਂ ਫਿੱਟ ਨਹੀਂ ਅੱਜ ਤੱਕ, ਖਾਸ ਕਰਕੇ ਕਾਂਗਰਸ, ਉੱਥੇ ਤਾਂ ਪਤਾ ਹੀ ਨਹੀਂ ਹੈਗਾ ਕੀ ਬਣ ਰਿਹਾ। ਸੋ ਇਸ ਕਰਕੇ ਆਮ ਆਦਮੀ ਪਾਰਟੀ ਤਾਂ ਕਹਿ ਰਹੀ ਹੈ। ਬਾਕੀ ਭਾਜਪਾ ਤੇ ਮੈਂ ਆਪਣੀ ਟਿੱਪਣੀ ਕਰ ਦਿੰਦਾ, ਦੇਖੋ ਭਾਜਪਾ ਦੇ ਨਿਤਿਨ ਨਵੀਨ, ਉਹਨਾਂ ਦਾ ਅੱਜ ਦਾ ਲੇਟੈਸਟ ਜਦੋਂ ਆ ਪੰਜਾਬ ਫੇਰੀ ਤੋਂ ਗਏ ਆ, ਉਹਨਾਂ ਦਾ ਤਾਜ਼ਾ ਤਰੀਨ ਬਿਆਨ ਆ ਕਿ ਅਕਾਲੀ ਭਾਜਪਾ

0: ਮਹਿਮਾਨ ਨੇ ਬਣਾਈ ਆ ਓਹਦੇ ਵਿਚ ਉਹ ਕਹਿੰਦੇ ਆ ਤੇ ਦੋ ਬੰਦੇ ਆਲਰੇਡੀ ਫੜ ਲਏ ਆ ਤੇ ਦੋ ਪੁਲਿਸਮੈਨ ਪੰਜਾਬ ਦੇ ਚਾਰਜ ਕੀਤੇ ਤੇ ਓਹਦੀ ਇਨਕੁਆਇਰੀ ਅੱਗੇ ਹਰਿਆਣਾ ਸਰਕਾਰ ਕਰ ਰਹੀ ਆ ਤੇ 10 ਲੱਖ ਰੁਪਈਆ ਕਨਫਰਮ ਆ ਜੀ ਉਹ ਗੱਡੀ ਚ ਸਰਕਾਰੀ ਗੱਡੀ ਦੇ ਵਿਚੋਂ ਗਿਆ ਓਹਦੇ ਬਾਰੇ ਕਨਫਰਮ ਕਰੋ
1: ਜੀ ਬਹੁਤ ਸ਼ੁਕਰੀਆ ਜੀ ਜੀ ਰਮੇਸ਼ ਜੀ
2: ਦੇਖੋ ਇਸ ਸਿਆਸੀ ਤਾਣੇ ਬਾਣੇ ਚ ਕਨਫਰਮ ਅਸੀਂ ਕੁਛ ਨਹੀਂ ਕਰ ਸਕਦੇ ਪਰੰਤੂ ਇਹ ਘਟਨਾ ਇੱਕ FIR ਬਿਲਕੁਲ ਜਿਹੜਾ ਉੱਥੋਂ ਦਾ ਗੁਰੂਗ੍ਰਾਮ ਦਾ ਪੁਲਿਸ ਸਟੇਸ਼ਨ ਹੈ ਉਹਦੇ ਵਿੱਚ ਦਰਜ ਹੋਈ ਆ ਉਹ ਜਨਤਕ ਵੀ ਹੋ ਚੁੱਕੀ ਸੋਸ਼ਲ ਮੀਡੀਆ ਦੇ ਉੱਪਰ ਔਰ ਉਹਦੇ ਵਿੱਚ ਅਰੁਣ ਮਹਿੰਦਰੂ ਤੇ ਅੰਕਿਤ ਦੋ ਜਣੇ ਜਿਹੜੇ ਦੋਵੇਂ ਉੱਥੇ ਨਾਲ ਹਰਿਆਣੇ ਨਾਲ ਸੰਬੰਧਿਤ ਇੱਕ ਸਿਰਸੇ ਦਾ ਇੱਕ ਜਿੰਦ ਜ਼ਿਲ੍ਹੇ ਦਾ ਆ ਇਹ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਿਸ ਜਸਪ੍ਰੀਤ ਨੇ ਪਹਿਲਾਂ ਫਰਜ਼ੀ ਤਿਆਰ ਕੀਤੀ ਉਹਦੇ ਬਿਆਨ ਤੇ FIR ਹੈ ਹੁਣ ਸਵਾਲ ਤੇ ਸਰੋਤਿਓ ਫਿਰ ਉਹੀ ਖੜਾ ਹੋ ਗਿਆ ਕਿ ਜਸਪ੍ਰੀਤ ਦੀ ਪਹਿਲੀ ਗੱਲ ਨੂੰ ਸੱਚ ਮੰਨੀਏ ਜਾਂ ਅੱਜ ਵਾਲੀ ਗੱਲ ਨੂੰ ਜਦੋਂ ਪਹਿਲਾਂ ਉਸਨੇ ਤਿਆਰ ਕਰਤੀ ਕਿ ਭਗਵੰਤ ਮਾਨ ਹੈ ਨੀ ਹੁਣ ਕਹਿੰਦਾ ਮੇਰੇ ਤੋਂ ਦਵਾ ਨਾਲ ਤਿਆਰ ਕਰਾਈ ਹੈ ਹੁਣ ਤੇ ਸਾਡੇ ਲਈ ਵੀ ਭੰਬਲ ਭੂਸਾ ਪੈ ਗਿਆ ਕਿ ਅਸੀਂ ਜਸਪ੍ਰੀਤ ਦਾ ਪਹਿਲਾਂ ਤਿਆਰ ਹੋਈ ਜਿਹੜੀ ਵੀਡੀਓ ਹੈ ਚਾਹੇ ਫਰਜ਼ੀ ਹੈ ਸਾਨੂੰ ਨੀ ਪਤਾ ਕਿਉਂਕਿ ਅਸੀਂ ਜਾਂਚ ਨਹੀਂ ਕਰ ਸਕਦੇ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਬੜੀ ਸਿੱਧੀ ਪੱਧਰੀ ਗੱਲ ਹੈ ਅੱਜ ਮਕਾ ਲਓ ਕੱਲ ਮਕਾ ਲਓ ਉੱਥੇ ਮੁੱਕਣੀ ਹੈ ਕਿ ਇਹਦੀ ਜਾਂਚ ਜਿਹੜੀ ਆ ਇਮਾਨਦਾਰੀ ਦੇ ਨਾਲ ਸਹੀ ਢੰਗ ਦੇ ਹੋ ਜਾਣੀ ਚਾਹੀਦੀ ਜਿਹੜੀਆਂ ਸਰਕਾਰੀ ਦੋ ਲੈਬੋਰਟਰੀਆਂ ਨੇ ਜਾਂ ਜਿਹੜੀਆਂ ਨਾਮੀ ਲੈਬੋਰਟਰੀਆਂ ਨੇ ਉਹਦੇ ਵੱਲੋਂ ਸਾਂਝੀ ਕਮੇਟੀਆਂ ਬਣਾਉਂਦੇ ਆ ਬਣਾ ਲੈਣ SGPC ਵਾਲਾ ਵੀ ਲੈ ਲੈਣ ਪੰਜਾਬ ਸਰਕਾਰ ਦਾ ਵੀ ਨੁਮਾਇੰਦਾ ਲੈ ਲਓ ਹਰਿਆਣੇ ਵਾਲਾ ਵੀ ਇੱਕ ਅਧਿਕਾਰੀ ਲੈ ਲਓ ਪੰਜਾਬ ਵਾਲਾ ਵੀ ਲੈ ਲਓ ਭਾਵੇਂ ਹੋਰ ਲੈ ਲਓ ਦੋ ਕਰਾ ਲਓ ਦੋ ਤੋਂ ਜਾਂਚ ਜੇ ਸੱਚੀ ਹੈ ਤੇ ਸੱਚੀ ਕਹਿ ਦਿਓ ਜੇ ਝੂਠੀ ਹੈ ਤੇ ਝੂਠੀ ਕਹਿ ਦਿਓ ਕਿਉਂ ਖੋਜਣ ਲੱਗੇ ਆ ਬਾਕੀ ਜਿਹੜਾ FIR ਆ ਨਾ ਦੇਖੋ ਹੋਗੀ ਚੰਗੀ ਗੱਲ ਹੈ ਜੇ ਉੱਥੇ ਵਾਕਿਆ ਹੀ ਇਹ ਫਰਜ਼ੀਵਾੜਾ ਹੋਇਆ ਤੇ ਹੋਣੀ ਚਾਹੀਦੀ ਪਰੰਤੂ ਕਿਉਂਕਿ ਭਾਜਪਾ ਨਾਲ ਗੱਲ ਜੁੜ ਗਈ ਹਰਿਆਣੇ ਨਾਲ ਗੱਲ ਜੁੜ ਗਈ ਇਸ ਕਰਕੇ ਕਿਤੇ ਨਾ ਕਿਤੇ ਥੋੜੀ ਬਹੁਤੀ ਸਿਆਸਤ ਵੀ ਆ ਰਹੀ ਹੈ ਬਾਕੀ ਪਹਿਲੇ ਦਿਨ ਤੋਂ ਹੀ ਮੈਂ ਦੱਸ ਰਿਹਾ ਕਿ ਭਾਈ ਇਹ ਸ਼ੰਕਾ ਸ਼ੁਭਾ ਹੈ ਮੈਂ ਤੇ ਕਲੀਨ ਚਿੱਟ ਨਾ ਭਗਵੰਤ ਮਾਨ ਨੂੰ ਅੱਜ ਦਵਾਂ ਨਾ ਕੱਲ ਦਵਾਂ ਕਿਉਂਕਿ ਜਿੱਦਾਂ ਦੀ ਪਹਿਲੇ ਦਿਨ ਤੋਂ ਅਸੀਂ ਬਿਆਨਬਾਜ਼ੀ ਭਗਵੰਤ ਮਾਨ ਹੋਣਾ ਦੀ ਇਸ ਵੀਡੀਓ ਨੂੰ ਲੈ ਕੇ ਸੁਣ ਰਹੇ ਹਾਂ ਉਹ ਆਪਣੇ ਆਪ ਚ ਹੀ ਸ਼ੱਕੀ ਹੈ
1: ਜੀ
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ
1: ਸੋ ਬਿਲਕੁਲ ਜੀ ਇੱਕ ਤੁਹਾਨੂੰ ਮੈਸੇਜ ਦੇਣਾ ਕਿ 10 ਜੁਲਾਈ ਨੂੰ ਹਿੰਦੂ ਸਭਾ ਮੰਦਿਰ ਦੇ ਵਿੱਚ ਬਹੁਤ ਵੱਡਾ ਮਾਤਾ ਦਾ ਜਾਗਰਣ ਹੋ ਰਿਹਾ ਮਾਸਟਰ ਸਲੀਮ ਜੀ ਆ ਰਹੇ ਨੇ ਸੋ ਬਿਲਕੁਲ ਫ੍ਰੀ ਜਾਗਰਣ ਆ 10 ਜੁਲਾਈ ਨੂੰ ਸ਼ਾਮ ਨੂੰ 7 ਵਜੇ ਜਿੰਨੇ ਵੀ ਸਾਡੇ ਭੈਣ ਭਰਾ ਉਸ ਜਗਰਾਤੇ ਦੇ ਵਿੱਚ ਹਿੰਦੂ ਸਾਡੀਆਂ ਫੈਮਿਲੀਜ਼ ਆ ਉਹ ਜੇ ਜਾ ਕੇ ਉੱਥੇ ਆਸ਼ੀਰਵਾਦ ਲੈਣਾ ਚਾਹੁੰਦੀਆਂ ਨੇ ਅਤੇ ਜਗਰਾਤਾ ਮਾਸਟਰ ਸਲੀਮ ਦਾ 10 ਜੁਲਾਈ ਨੂੰ ਹਿੰਦੂ ਸਭਾ ਮੰਦਿਰ ਗੌਰਵਿਤ ਜਿਹੜਾ ਹੈ ਉਹਦੇ ਵਿੱਚ ਸ਼ਾਮ ਨੂੰ ਸ਼ੁਰੂ ਹੋ ਜਾਣਾ ਆ ਸ਼ਾਮ ਨੂੰ 7 ਵਜੇ ਮਾਸਟਰ ਸਲੀਮ ਜੀ ਆ ਰਹੇ ਨੇ 10 ਜੁਲਾਈ ਦੀ ਸ਼ਾਮ ਨੂੰ ਸੋ ਪਹੁੰਚਣਾ ਤੁਸੀਂ ਹਿੰਦੂ ਸਭਾ ਮੰਦਿਰ ਦੇ ਵਿੱਚ ਮਾਸਟਰ ਸਲੀਮ ਦੇ ਨਾਲ ਰੌਣਕਾਂ ਲਾਉਣੀਆਂ ਨੇ ਸੋ ਬਿਲਕੁਲ ਜੀ ਅਗਲੀ ਖਬਰ ਦੇ ਵੱਲ ਚੱਲੀਏ ਉਸ ਤੋਂ ਪਹਿਲਾਂ ਇੱਕ ਮੈਸੇਜ ਲੈ ਲਈਏ ਨਾਨਕ ਰੈਨੋਵੇਸ਼ਨ ਦਾ
4: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
1: ਸੋ ਬਿਲਕੁਲ ਜੀ ਅਗਲੀ ਕਾਲ ਵੱਲ ਚੱਲਦੇ ਹਾਂ 905-673-3 ਦੀ ਅਗਲੀ ਕਾਲ ਦੇਖੀ ਕਿ ਕਿਹੜੇ ਸਾਡੇ ਦੋਸਤ ਲੰਬੇ ਸਮੇਂ ਤੋਂ ਹੋਲਡ ਨੇ ਦੀ ਦਿਲਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਜੀ
5: ਹੈਲੋ
1: ਜੀ ਜੀ ਦਿਲਜੋਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਜੀ
5: ਸਤਿ ਸ਼੍ਰੀ ਅਕਾਲ ਜੀ ਰੰਦੂ ਸਾਹਿਬ ਤੇ ਰਮੇਸ਼ ਜੀ ਨੂੰ
1: ਸਤਿ ਸ਼੍ਰੀ ਅਕਾਲ ਜੀ
5: ਹਾਂਜੀ ਮੇਰਾ ਕੁਐਸਚਨ ਇਹ ਸੀ ਮੈਂ ਇੱਕ ਜਗ੍ਹਾ ਨਿਊਜ਼ ਸੁਣੀ ਸੀ ਮਹਾਰਾਸ਼ਟਰ ਦੀ ਜਿਹੜੀ ਦੱਸੀ ਆ ਹੈ ਤਾਂ ਚਲੋ ਗਲਤ ਆ

0: ਗੌਰਮੈਂਟ ਨਾਲ ਦਖਲ ਜਿਵੇਂ ਤੁਸੀਂ ਦੱਸ ਕੇ ਹਟੇ ਹੋ, ਪਰ ਬਾਬਾ ਹਰਨਾਮ ਸਿੰਘ ਧੁੰਮਾ ਤਾਂ ਇਹ ਕਹਿਣਾ ਗੌਰਮੈਂਟ ਸਹੀ ਕਰ ਰਹੀ ਹੈ, ਇਹਦਾ ਕੀ ਰਮੇਸ਼ ਜੀ ਦਾ ਕੀ ਵਿਚਾਰ ਆ? ਤੇ ਨਾਲੇ ਜੀ ਇੱਕ ਗੱਲ ਹੋਰ ਆ, ਆਪਣੇ ਬਾਬਾ ਹਰਨਾਮ ਸਿੰਘ ਧੁੰਮਾ ਜੀ ਜਿਵੇਂ ਕੁੰਭ ਦੇ ਮੇਲੇ ਤੇ ਵੀ ਕਿਤੇ ਵੀ ਕੋਈ ਵੀ ਬਿਆਨਬਾਜ਼ੀ ਕਰਦੇ ਆ, ਆਪਣੇ ਜਥੇਦਾਰ ਉਹਨਾਂ ਬਾਰੇ ਕਿਉਂ ਨੀ ਟਿੱਪਣੀ ਕਰਦੇ? ਕੀ ਗੱਲ ਉਹਨਾਂ ਦੇ ਡਿੱਡੇ ਤੋਂ ਡਰ ਲੱਗਦਾ ਇਹਨਾਂ ਨੂੰ? ਦੱਸਿਓ
1: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜੀ। ਜੀ ਰਮੇਸ਼ ਜੀ,
2: ਦੇਖੋ ਹਰਨਾਮ ਸਿੰਘ ਧੁੰਮਾ ਉਸ ਜਿਹੜਾ ਨਵਾਂ ਐਕਟ ਨੂੰ ਕਿਉਂ ਠੀਕ ਕਹਿ ਰਹੇ ਆ, ਉਹਦੇ ਬਾਰੇ ਮੈਂ ਤੁਹਾਨੂੰ ਇੱਕ ਨੁਕਤਾ ਸਾਂਝਾ ਕਰਦਾ, ਤੁਸੀਂ ਆਪ ਹੀ ਤੁਹਾਨੂੰ ਪਤਾ ਲੱਗ ਜਾਣਾ। ਜਦੋਂ ਵੱਡੇ ਪੱਧਰ ਤੇ 1984 ਨੂੰ ਯਾਦ ਕੀਤਾ ਜਾ ਰਿਹਾ ਸੀ ਘੱਲੂਘਾਰੇ ਨੂੰ, ਉਹਨਾਂ ਸ਼ਹੀਦਾਂ ਨੂੰ, ਉਹ ਸਾਰੇ ਘਟਨਾਕ੍ਰਮ ਨੂੰ ਜੋ ਦਰਬਾਰ ਸਾਹਿਬ ਚ ਵਾਪਰਿਆ ਸੀ, ਉਹਦੇ ਵਿੱਚ ਸਮਾਗਮ ਦਮਦਮੀ ਟਕਸਾਲ ਮਹਿਤਾ ਵਿਖੇ ਵੀ ਹੋਏ। ਉੱਥੇ ਚਲੋ ਕੋਈ ਇਤਰਾਜ਼ ਨਹੀਂ, ਮਹਾਰਾਸ਼ਟਰ ਦਾ ਇੱਕ ਮੰਤਰੀ ਆਉਂਦਾ ਮੰਚ ਤੋਂ ਬੋਲਦਾ, ਕੋਈ ਇਤਰਾਜ਼ ਨਹੀਂ, ਕੋਈ ਵੀ ਆ ਸਕਦਾ ਕਿਸੇ ਭਾਈਚਾਰੇ ਨਾਲ ਸੰਬੰਧਿਤ ਜਿਹੜਾ ਦਰਦ ਰੱਖਦਾ, ਜਿਹੜਾ ਸੱਚ ਬੋਲਦਾ। ਜਦੋਂ ਉਹ ਆਪਣੇ ਗੱਲ ਦਾ ਐਂਡ ਕਰਦਾ ਤੇ ਉਸ ਮੰਚ ਤੋਂ ਨਾਰਾ ਲਾਉਂਦਾ ਜੈ ਹਿੰਦ ਦਾ, ਜੈ ਹਿੰਦ ਦੇ ਨਾਰੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਜਮ ਜਮ ਲਾਓ। ਪਰੰਤੂ ਇੱਕ ਧਾਰਮਿਕ ਮੰਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਗੱਲ 1984 ਦੀ ਕਰ ਰਹੀ ਹੋਵੇ ਤੇ ਉੱਥੇ ਜੈ ਹਿੰਦ ਦਾ ਨਾਰਾ ਲੱਗੇ, ਇੱਥੇ ਤੇ ਫਿਰ ਜਿਸ ਧੁੰਮੇ ਦਾ ਤੁਸੀਂ ਜ਼ਿਕਰ ਕਰਦੇ ਹੋ ਉਹਨੂੰ ਕਾਨੂੰਨ ਛੱਡ ਦਿਓ ਤੇ ਜੈ ਹਿੰਦ ਦੇ ਨਾਰੇ ਲਗਾਉਣ ਲੱਗ ਪਿਆ ਘੱਲੂਘਾਰੇ ਦੇ ਉਸਦੇ, ਤੇ ਤੁਸੀਂ ਕਹੀ ਜਾਂਦੇ ਹੋ ਦੱਸੋ ਠੀਕ ਕਹਿੰਦਾ ਰਿਪੋਰਟਰ ਨੂੰ? ਤੁਸੀਂ ਆਪ ਸੋਚੋ ਕਿ ਉਹਨੇ ਰਿਪੋਰਟ ਨੂੰ ਚੰਗਾ ਕਹਿਣਾ ਤੇ ਮਾੜਾ ਕਹਿਣਾ, ਇੱਧਰ ਨੂੰ ਤੇ ਅਸੀਂ ਤੁਰੇ ਹੋਏ ਹਾਂ। ਸੋ ਇਸ ਕਰਕੇ ਇਹ ਮਸਲਾ ਭਾਈ ਸੋਚਣ ਵਿਚਾਰਨ ਵਾਲਾ ਆ
1: ਜੀ। ਨਵ ਏਅਰ ਕੰਫਰਟ ਤੋਂ ਸੰਤ ਸਾਹਿਬ ਸਾਰਿਆਂ ਜੁੜੇ। ਸੰਤ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ?
3: ਮੈਂ ਜਿਹੜੀ ਚੀਜ਼ ਸਾਰੀ ਦੇਖਦਾ ਵਾ, ਵੇਖੋ ਜਿਹੜੀਆਂ ਕੰਟਰੀਆਂ ਚ ਧਾਰਮਿਕ ਨਾਂ ਤੇ ਲੈ ਕੇ ਧਰਮ ਦਾ ਨਾਂ ਲੈ ਕੇ ਬਣਿਆ ਉੱਥੇ ਸ਼ੁਭਸ਼ਾ ਨਹੀਂ ਹੈਗਾ। ਜਿਹੜੀਆਂ ਕੰਟਰੀਆਂ ਧਰਮ ਦੇ ਨਾਂ ਤੇ ਉੱਤੇ ਰਾਜਨੀਤੀ ਕਰਦੀਆਂ ਉੱਥੇ ਸਭ ਕੁਝ ਚੰਗਾ ਨਹੀਂ ਹੈ। ਜਿੱਥੇ ਧਰਮ ਨਹੀਂ ਹੈਗਾ ਉੱਥੇ ਕ੍ਰਾਈਮ ਵੀ ਨਹੀਂ ਹੈਗਾ। ਭਾਜਪਾ ਅਯੁੱਧਿਆ ਦਾ ਮਸਲਾ ਲੈ ਕੇ ਸੈਂਟਰ ਚ ਆਈ, ਰਾਮ ਦਾ ਨਾਂ ਵਰਤ ਕੇ ਆਈ। ਪੰਜਾਬ ਚ ਜੋ ਮੈਨੂੰ ਨਜ਼ਰ ਆ ਰਿਹਾ ਕਿ ਇਹ ਚੰਗਾ ਸੰਦੇਸ਼ ਨਹੀਂ ਆ। ਆਮ ਲੋਕਾਂ ਦੀ ਸ਼ਰਧਾ ਜੁੜੀ ਹੁੰਦੀ, ਬੇਸ਼ੱਕ ਆਪਾਂ ਸਵੇਰੇ ਉਸ ਸਾਂਝੀ ਵਾਰਤਾ ਦਾ ਸੰਦੇਸ਼ ਲੈ ਕੇ ਗੁਰੂ ਦੇ ਸਿੱਖ ਰਹੇ। ਮੈਂ ਹਮੇਸ਼ਾ ਕਹਿੰਦਾ ਕਿ ਧਰਮ ਦੇ ਨਾਂ ਤੇ ਰਾਜਨੀਤੀ ਨਾ ਕਰੋ, ਰਾਜਨੀਤੀ ਕਰਨੀ ਹੈ ਟੈਕਨੋਲੋਜੀ ਉੱਤੇ ਕਰੋ, ਰਾਜਨੀਤੀ ਕਰਨੀ ਹੈ ਐਜੂਕੇਸ਼ਨ ਤੇ ਕਰੋ, ਰਾਜਨੀਤੀ ਕਰਨੀ ਹੈ ਨਵੀਆਂ ਖੋਜਾਂ ਤੇ ਕਰੋ। ਜਿਹੜੀ ਰਾਜਨੀਤੀ ਇਹ ਕਰਦੇ ਪਏ ਆ ਇਹਦਾ ਮੈਨੂੰ ਲੱਗਦਾ ਕਿ ਬਹੁਤਾ ਚੰਗਾ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਣਾ। ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੀ। ਥੈਂਕ
1: ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਮੈਂ ਥੋੜੇ ਸ਼ਬਦਾਂ ਚ ਆਪਣੀ ਗੱਲ ਰੱਖਣ ਦਾ ਯਤਨ ਕਰਦਾ ਕਿ ਜਿਹੜਾ ਹਾਕਮ ਹੈ, ਜਿਹੜੇ ਨੂੰ ਸਰਕਾਰਾਂ ਕਹਿੰਦੇ ਆ, ਜਿਹਨੂੰ ਅਸੀਂ ਰਾਜ ਕਰਨ ਵਾਲੀਆਂ ਤੇ ਰਾਖ, ਉਹਦਾ ਰਾਜ ਇੱਕੋ ਹੀ ਢੰਗ ਦੇ ਨਾਲ ਕਾਇਮ ਰਹਿ ਸਕਦਾ ਸ਼ਰਧਾ ਸਾਡੇ ਤੁਹਾਡੇ ਚ ਸ਼ਰਧਾ ਪੈਦਾ ਕਰਕੇ। ਪਾਪਕੀ ਬਾਜੀ ਵਾ ਆਹ ਧਰਮ, ਬੱਲੇ ਬੱਲੇ ਆਹ ਧਰਮ ਆ। ਪਾਪਕੀ ਜਿਹੜਾ ਹਾਕਮ ਹੈ ਉਹ ਲੋਕਾਂ ਵਿੱਚ ਸ਼ਰਧਾ ਨੂੰ ਜਿੰਦੀ ਰੱਖਣਾ ਚਾਹੁੰਦਾ ਹੈ, ਵਿਚਾਰ ਨੂੰ ਖਤਮ ਕਰਨਾ ਚਾਹੁੰਦਾ ਹੈ। ਤੇ ਤੁਸੀਂ ਬਿਲਕੁਲ ਠੀਕ ਕਿਹਾ, ਵਿਚਾਰ ਜੀਵਤ ਰਹਿਣਾ ਚਾਹੀਦਾ। ਸਾਨੂੰ ਹਾਕਮ ਦੀ ਡਿਊਟੀ ਨਹੀਂ ਹੈ ਕਿ ਤੁਸੀਂ ਧਰਮ ਦਿਓ ਕਿਸੇ ਨੂੰ, ਕਹੋ ਜਿਵੇਂ ਧਰਮ ਨੂੰ ਲੈ ਕੇ ਕੰਮ ਕਰਨਾ। ਅਸਲ ਵਿੱਚ ਹਾਕਮ ਧਰਮ ਦੇ ਮਸਲੇ ਚ ਸਾਨੂੰ ਤੁਹਾਨੂੰ ਉਲਝਾ ਕੇ ਆਪਣਾ ਵਪਾਰ ਕਾਇਮ ਰੱਖ ਰਿਹਾ ਹੈ, ਤੇ ਸਾਨੂੰ ਲੱਗਦਾ ਕਿ ਹਾਕਮ ਸ਼ਰਧਾਵਾਨ ਹੋ ਗਿਆ। ਹਾਕਮ ਸ਼ਰਧਾਵਾਨ ਨਹੀਂ ਹੋਇਆ, ਉਹ ਧਰਮ ਦਾ ਵਪਾਰੀ ਬਣ ਗਿਆ
1: ਜੀ। ਬਿਲਕੁਲ ਗਗਨਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
4: ਹਾਂਜੀ ਵੀਰ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ, ਇਥੇਨੋਲ ਬਲੈਂਡਿੰਗ ਦੀ ਗੱਲ ਮੈਂ ਅੱਗੇ ਤੋਰਾਂਗਾ, ਟਰਾਈ ਕਰਾਂਗਾ ਸ਼ੋਰਟ ਰੱਖਾਂ। ਪਿਛਲੇ ਸਮੇਂ ਚ ਜਿਹੜੀ ਮਸ਼ੀਨਰੀ ਦੀ ਗੱਲ ਹੋਈ ਖਰਾਬ ਹੋ ਰਹੀ ਹੈ, ਉਸ ਤੋਂ ਬਾਅਦ ਫਿਰ ਭ੍ਰਿਸ਼ਟਾਚਾਰ ਦੀ ਗੱਲ ਹੋਈ। ਇੱਕ ਰਮੇਸ਼ ਜੀ, ਪਾਣੀ ਵੱਡੇ ਪੱਧਰ ਤੇ ਯੂਜ਼ ਹੋ ਰਿਹਾ ਇਥੇਨੋਲ ਬਣਾਉਣ ਲਈ, ਇਹ ਵੀ ਖ਼ਬਰਾਂ ਇੱਦਾਂ ਦੀਆਂ ਕਾਫੀ ਸੁਣੀਆਂ। ਉਹਦੇ ਚ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਕਿ 3-4 ਹਜ਼ਾਰ ਲੀਟਰ ਪਾਣੀ 1 ਲੀਟਰ ਇਥੇਨੋਲ ਬਣਾਉਣ ਲਈ ਲੱਗਦਾ ਜੇ ਤੁਸੀਂ ਗੰਨੇ ਤੋਂ ਬਣਾਉਂਦੇ ਹੋ, ਔਰ 10,000 ਲੀਟਰ ਪਾਣੀ ਲੱਗਦਾ 1 ਲੀਟਰ ਇਥੇਨੋਲ ਬਣਾਉਣ ਲਈ। ਤੇ ਇਹਦੇ ਨਾਲ ਜਿਹੜਾ ਹੈ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਪਾਣੀ ਬਹੁਤ ਯੂਜ਼ ਹੋ ਰਿਹਾ। ਹਾਲਾਂਕਿ ਉਹ ਮੈਂ ਪੂਰੀ ਰਿਸਰਚ ਕਰੀ ਤਾਂ ਉਹ 3-4 ਹਜ਼ਾਰ ਪੂਰੀ ਫਸਲ ਉਗਾਉਣ ਤੋਂ ਲੈ ਕੇ ਬਣਨ ਤੱਕ ਹੈ। ਤੇ ਉਹ ਹਾਲਾਂਕਿ ਜੇ ਉਹਨੂੰ ਉਸ ਵੇ ਨਾਲ ਯੂਜ਼ ਕੀਤਾ ਜਾਂਦਾ ਹੈ, ਫਸਲ ਸਪੈਸ਼ਲੀ ਇਥੇਨੋਲ ਬਣਾਉਣ ਲਈ ਉਗਾਈ ਜਾਂਦੀ ਹੈ, ਤਾਂ ਫਿਰ ਬਹੁਤ ਨੁਕਸਾਨ ਹੋ ਸਕਦਾ ਭਾਰਤ ਦਾ। ਮੈਂ ਸ਼ੋਰਟ ਹੀ ਰੱਖਾਂਗਾ। ਕੁਐਸਚਨ ਇਹ ਹੈ, ਭਾਰਤ ਦੇ ਵਿੱਚ ਪਾਣੀ ਦਾ, ਖਾਸ ਕਰ ਪੀਣ ਵਾਲੇ ਪਾਣੀ ਦਾ ਪੱਧਰ ਕੀ ਹੈ, ਕੀ ਸਿਚੁਏਸ਼ਨ ਹੈ ਵੱਖ ਵੱਖ ਪੂਰੇ ਦੇਸ਼ ਦੇ ਹਾਲਾਤਾਂ ਦੀ, ਔਰ ਪੰਜਾਬ ਦੀ ਜੇ ਤੁਸੀਂ ਗੱਲ ਕਰ ਸਕੋ, ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਲਈ ਜੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਦੇਖੋ ਜਿੰਨੇ ਜਿਹਨੂੰ ਆਪਾਂ ਮੈਦਾਨੀ ਇਲਾਕੇ ਕਹਿੰਦੇ ਹਾਂ, ਮੈਦਾਨੀ ਖੇਤਰ ਜਿੰਨੇ, ਚਾਹੇ ਉਹ ਪੰਜਾਬ ਹੈ, ਚਾਹੇ ਹਰਿਆਣਾ, ਚਾਹੇ ਦਿੱਲੀ ਹੈ, ਦਿੱਲੀ ਤੇ ਬਹੁਤ ਸ਼ੁਰੂ ਤੇ ਪਾਣੀ ਦੀ ਕਿੱਲਤ ਆ ਪੀਣ ਵਾਲੇ ਦੀ। ਇੱਥੇ ਅੱਜ ਵੀ ਪਾਣੀ ਜਿਹਨੂੰ ਹੈਵੀ ਐਲੀਮੈਂਟਸ ਵਾਲਾ ਬਣ ਚੁੱਕਾ ਹੈ, ਹੇਠਾਂ ਜਰੇਨੀਅਮ ਆ ਰਿਹਾ, ਹੈਵੀ ਐਲੀਮੈਂਟਸ ਹੈਗੇ ਜਿਹੜੇ ਪੀਣ ਯੋਗ ਨੇ, ਔਰ ਪਾਣੀ ਦਾ ਇੱਕ ਨਵੀਂ ਚੀਜ਼ ਜਿਹੜੀ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੀ ਇੰਡਸਟਰੀ ਹੈ, ਇੰਡਸਟਰੀ ਦਾ ਪਾਣੀ ਉਹ ਧਰਤੀ ਹੇਠਾਂ ਦੋ ਢੰਗ ਦੇ ਨਾਲ, ਇੱਕ ਥੋੜਾ ਬਹੁਤਾ ਸਿਮ ਕੇ, ਇੱਕ ਪਾਈਪਾਂ ਨਾਲ ਚੋਰ ਬੋਰੀਆਂ ਰਾਹੀਂ ਹੇਠਾਂ ਸੁੱਟਦੇ ਨੇ, ਤੇ ਉਹ ਪਾਣੀ ਗੰਦਲਾ ਹੋ ਗਿਆ। ਇਹ ਪੰਜਾਬ ਚ ਵੀ ਹੈ, ਹਰਿਆਣੇ ਚ ਵੀ ਹੈ, ਤੇ ਹਿਮਾਚਲ ਦੇ ਨੀਂ ਪਹਾੜੀ ਖੇਤਰ ਚ ਵੀ ਹੈ। ਪਾਣੀ ਦੀ ਪੀਣ ਵਾਲੇ ਦੀ ਕਿੱਲਤ ਬਹੁਤ ਵੱਡੀ ਹੈ, ਬਹੁਤ ਵੱਡੀ। ਤੁਸੀਂ ਇੱਕ ਸੱਚ ਜਾਣਿਓ ਕਿ ਇਹ ਕਿੱਲਤ ਏਡੀ ਆ, ਅਸੀਂ ਉਸ ਕਿੱਲਤ ਦੇ ਖਿਲਾਫ਼ ਲੜਨ ਦੇ ਲਈ ਹੈਪਚੁਲ ਕਾਹਦੇ ਹੋ ਗਏ, ਆਦਿ ਕਾਹਦੇ ਹੋ ਗਏ, ਕਿ ਕੋਈ ਛੋਟਾ ਮੋਟਾ ਸਮਾਗਮ ਹੈ, ਕੋਈ ਘਰ ਵਿੱਚ ਹੈ, ਕੋਈ ਰਸਤੇ 'ਚ ਅਸੀਂ ਲੰਗਰ ਲਾਉਣਾ ਹੈ, ਕੋਈ ਕਿਤੇ ਢੰਗ ਹੈ, ਤੇ ਫਲਾਨੀ ਥਾਂ ਤੋਂ 100 ਪੇਟੀਆਂ ਲੈ ਆਓ, 50 ਪੇਟੀਆਂ ਲੈ ਆਓ, ਪਾਣੀ ਲੈ ਕੇ ਆ ਗਏ। ਭਾਵ ਕਿ ਅਸੀਂ ਉਸ ਚੀਜ਼ ਲਈ ਸਰਕਾਰ ਦੇ ਕਹਿ ਲਈਏ ਕਸਟਮਰ ਬਣ ਗਏ, ਅਸੀਂ ਗਾਹਕ, ਇੱਕ ਨਵੀਂ ਮਾਰਕੀਟ ਪੈਦਾ ਕਰ ਦਿੱਤੀ। ਹੁਣ ਤੇ ਇਹ ਚਾਹੀਦਾ ਸੀ ਕਿ ਅਸੀਂ ਪੀਣ ਵਾਲੇ ਪਾਣੀ ਲਈ ਲੜਦੇ, ਅਸੀਂ ਲੜਨ ਦੀ ਬਜਾਏ ਅਸੀਂ ਉਹਨਾਂ ਦੇ ਉਸ ਸਿਸਟਮ ਦੇ ਆਦੀ ਬਣ ਗਏ, ਉਹਨਾਂ ਨੇ ਬਣਾ ਲਿਆ। ਸੋ ਇਸ ਕਰਕੇ ਇਹ ਬਹੁਤ ਵੱਡਾ ਵਿਸ਼ਾ ਆ ਜਿਹਨੂੰ ਤੁਸੀਂ ਹੱਥ ਪਾਇਆ। ਜਿਹੜਾ ਇੱਥੋਂ ਨਾਲ ਬੜੀ ਸਰੋਤਿਓ ਗੱਲ ਹੈ, ਮੈਂ ਵੀ ਘੋਖ ਪੜਤਾਲ ਚ ਲੱਗਾ, ਮੇਰੀ ਜਾਣਕਾਰੀ ਜਿਹੜੀ ਹੁਣ ਤੱਕ ਹੈ, ਏਡੇ ਵੱਡੇ ਪੱਧਰ ਤੇ ਪਾਣੀ ਦਾ ਇਸਤੇਮਾਲ ਨਹੀਂ ਹੁੰਦਾ, ਜਿੱਡੀ ਸਰੋਤੇ ਵੀ ਇੱਕ ਦੋ ਦਿਨ ਪਹਿਲਾਂ ਗੱਲ ਕਰਕੇ ਗਏ ਸੀ। ਤੁਸੀਂ ਛੇੜੀ ਆ, ਮੈਂ ਤਾਂ ਟਿੱਪਣੀ ਕਰ ਦਿੱਤੀ ਹੈ, ਤੁਸੀਂ ਵੀ ਰਿਸਰਚ ਕਰੋ, ਹੋਰ ਸਰੋਤਿਆਂ ਨੂੰ ਵੀ ਬੇਨਤੀ ਹੈ। ਮੈਨੂੰ ਲੱਗਦਾ ਕਿ ਜੋ ਸਰਕਾਰ ਦੇ ਤਰਕ ਜੋ ਮੈਂ ਪੜ੍ਹ ਪਾ ਰਿਹਾ, ਜੋ ਵੀ ਸਾਧਨ ਹੁੰਦੇ ਮਾੜੇ ਮੋਟੇ ਇੰਟਰਨੈਟ ਜਾਂ ਜੋ ਵੀ, ਉੱਥੇ ਘੱਟ ਪਾਣੀ ਦੀ ਹੈ, ਬਲਕਿ ਝੋਨੇ ਦੇ ਮੁਕਾਬਲੇ ਜਿੰਨਾ ਪਾਣੀ ਲੱਗਦਾ ਉਹਦੇ ਮੁਤਾਬਕ ਬਹੁਤ ਘੱਟ ਪਾਣੀ ਲੱਗਦਾ ਉਹ ਵਿੱਚ ਹੀ ਫਸਲ ਦੇ ਉਗਾਉਣ ਨੂੰ। ਕੋਈ ਇਹ ਨਹੀਂ ਹੈ ਕਿ ਇਥੋਨੋਲ ਦੀ ਬਲੈਂਡਿੰਗ ਵਿੱਚ ਪਾਣੀ ਲੱਗਦਾ, ਇਥੋਨੋਲ ਦੀ ਬਲੈਂਡਿੰਗ ਨਹੀਂ, ਫਸਲ ਨੂੰ ਪੈਦਾ ਕਰਨ ਤੋਂ ਲੈ ਕੇ ਜਿਹੜਾ ਮੱਕੀ ਨੂੰ ਪਾਣੀ ਲੱਗਣਾ ਜਾਂ ਜੋ ਵੀ ਲੱਗਣਾ, ਉਹ ਸਾਰਾ ਪਾਣੀ ਜੋੜ ਕੇ ਪਾਣੀ ਦੀ ਸੇਵਿੰਗ ਹੁੰਦੀ ਹੈ, ਜੋ ਮੈਂ ਹੁਣ ਤੱਕ ਪੜ੍ਹ ਪਾਇਆ। ਬਾਕੀ ਇੱਥੇ ਚਰਚਾ ਅਸੀਂ ਜਾਰੀ ਰੱਖਾਂਗੇ
1: ਜੀ। 2989 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। 2989 2999 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
5: ਮੈਂ ਕਿਹਾ ਜੀ, ਜਿੰਨੀ ਦੇਰ ਅਸੀਂ ਖੁਦ ਹੀ ਸੁਧਰਦੇ, ਉਨੀ ਦੇਰ ਮਰਤੋ ਕਹਿਣ ਦਾ ਵੀ ਕੋਈ ਸੁਧਾਰ ਨਹੀਂ ਹੋਣਾ। ਤੇ ਮੈਂ ਕਈ ਵਾਰੀ ਦੇਖਿਆ ਜੀ, ਜਿਹੜਾ ਕੰਮ ਅਸੀਂ ਕਰਦੇ ਉਹ ਠੀਕ ਹੈ, ਜਿਹੜਾ ਬੰਦਾ ਦੂਸਰਾ ਕੰਮ ਕਰਦਾ ਵਾ ਉਹ ਹਮੇਸ਼ਾ ਗਲਤ ਹੁੰਦਾ। ਪਹਿਲਾਂ ਆਪ ਨੂੰ ਹੱਥਾਂ ਨੂੰ ਸਿੱਖਣਾ ਪਊਗਾ ਵੀ ਅਸੀਂ ਸਹੀ ਕਰਦੇ ਪਏ ਹਾਂ ਕਿ ਗਲਤ ਕਰਦੇ ਹਾਂ। ਬਸ ਥੈਂਕ ਯੂ ਜੀ,
1: ਬਹੁਤ ਸ਼ੁਕਰੀਆ ਜੀ। ਬਿਲਕੁਲ ਜੀ ਜੀ, ਰਮੇਸ਼ ਜੀ ਕੁਛ ਟਿੱਪਣੀ ਇੱਥੇ ਕਰਨਾ ਚਾਹੋਗੇ ਜੀ?
2: ਨਹੀਂ, ਦਰੁਸਤ ਹੈ, ਦਰੁਸਤ ਹੈ। ਆਪਣੀਆਂ ਆਦਤਾਂ, ਆਪਣਾ ਢੰਗ, ਆਪਣਾ ਸਾਰਾ ਕੁਛ ਅਸੀਂ ਵਧੀਆ ਕਰੀਏ, ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ। ਬਹੁਤ ਸਾਰੀਆਂ ਚੀਜ਼ਾਂ ਅਸੀਂ ਸਰਕਾਰਾਂ ਤੋਂ ਬਿਨਾਂ ਨਿੱਜੀ ਤੌਰ ਤੇ ਕਰ ਸਕਦੇ। ਇੱਕ ਛੋਟੀ ਜਿਹੀ ਉਦਾਹਰਨ ਹੈ, ਪ੍ਰਭ ਸੰਧੂ ਜੀ ਜੋੜਦੇ ਹਾਂ, ਸਾਨੂੰ ਤੁਹਾਨੂੰ ਵੀ ਆਦਤ ਹੈ ਕਿ ਅਸੀਂ ਗੱਡੀ ਵਿੱਚ ਕਿਤੇ ਜਾਈਏ, ਜੋ ਵੀ ਖਾਂਦੇ ਪੀਂਦੇ ਹਾਂ, ਕਈ ਵਾਰ ਰੋਡ ਤੋਂ ਘੁਮਾ ਕੇ ਪਰੇ ਮਾਰੀਦਾ, ਸਾਈਕਲ ਸਕੂਟਰ ਤੇ ਵੀ ਆਹ ਕੁਛ ਕਰਦੇ, ਬੱਸਾਂ ਵਿੱਚ ਹੈ ਤਾਂ ਮੂੰਗਫਲੀ ਸਿੱਟੀ ਜਾਂਦੇ ਖਾ ਕੇ। ਘੱਟੋ ਘੱਟ ਅਸੀਂ ਉਹੀ ਆਦਤ ਸੁਧਾਰ ਲਈਏ। ਮੈਂ ਨੀ ਕਹਿੰਦਾ ਕਿ ਉਹ ਘਰ ਲੈ ਕੇ ਆਓ, ਕਿਸੇ ਰੋਕ ਢੰਗ ਦੇ ਨਾਲ ਸੁੱਟੋ ਜਿੱਥੇ ਕਿਸੇ ਲਈ ਨੁਕਸਾਨਦਾਇਕ ਨਾ ਹੋਵੇ। ਇੱਦਾਂ ਦੀਆਂ ਬਹੁਤ ਸਾਰੀਆਂ ਆਦਤਾਂ ਜਿਹੜੀਆਂ ਆਪਾਂ ਸੁਧਾਰ ਕੇ ਇਸ ਸਿਸਟਮ ਨੂੰ ਚੰਗਾ ਬਣਾਉਣ ਲਈ ਯੋਗਦਾਨ ਪਾ ਸਕਦੇ
1: ਜੀ। ਬਿਲਕੁਲ ਜੀ। ਸੋ ਅਗਲੀ ਕਾਲ 1845 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ, ਭਾਈ ਸ਼ਾਰਟ ਰੱਖਿਓ ਕਿਉਂਕਿ ਸਮਾਂ ਸੀਮਤ ਆ।
6: ਓਕੇ, ਸਤਿ ਸ਼੍ਰੀ ਅਕਾਲ ਰਮੇਸ਼ ਜੀ। ਮੇਰਾ ਨਾ ਸਾਡੀ ਮਾਨਸਿਕਤਾ ਤੇ ਸਵਾਲ ਹੈ, ਖਾਸ ਕਰ ਸਿੱਖਾਂ ਦੀ, ਤੇ ਵੀ ਅਸੀਂ, ਸਾਨੂੰ ਇਹ ਕਿਉਂ ਨਹੀਂ ਲੱਗ ਰਿਹਾ ਵੀ ਇਹ ਫੈਸਲਾ ਅਕਾਲ ਤਖ਼ਤ ਸਾਹਿਬ ਦਾ ਹੈ, ਨਾ ਕਿ ਕਿਸੇ ਜਥੇਦਾਰ ਜਾਂ ਕਿਸੇ ਬੰਦੇ ਦਾ। ਜੇ ਏਦਾਂ ਹੀ ਹੁੰਦਾ ਤੇ ਉਸ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਪੇਸ਼ ਹੋਏ ਸੀ ਤੇ ਉਹ ਵੀ ਤੇ ਜਥੇਦਾਰ, ਉਹਨਾਂ ਵਾਸਤੇ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੋਏਗੀ ਨਾ, ਉਹ ਵੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋਏ ਕਿ ਸਾਡੀ ਮਾਨਸਿਕਤਾ ਜ ਇੰਨੀ ਕਮਜ਼ੋਰ ਹੋ ਚੁੱਕੀ ਹੈ ਵੀ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਦੇਖਦੇ ਪਏ, ਇੱਕ ਖਾਸ ਬੰਦੇ ਜਾਂ ਖਾਸ ਪਾਰਟੀ ਨੂੰ ਦੇਖਦੇ ਪਏ ਹਾਂ। ਦੂਜਾ ਜਿਹੜਾ ਇਹ ਹਰ ਗੱਲ ਤੇ ਭਗਵੰਤ ਮਾਨ ਅਕਾਲੀਆਂ ਨੂੰ ਭੰਡਦਾ ਪਿਆ ਪਿਛਲੇ 4.5 ਸਾਲ ਤੋਂ, ਹਰ ਗੱਲ ਤੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ। ਇਹਨੇ 4.5 ਸਾਲ 'ਚ ਕਿੰਨੇ ਕੁ ਉਹਨਾਂ ਦੇ ਖਿਲਾਫ਼ ਪਰਚੇ ਕੀਤੇ ਆ ਜੀ, ਉਹਨਾਂ ਨੂੰ ਅੰਦਰ ਕੀਤਾ, ਕਿਹੜੇ ਕਿਹੜੇ ਜੁਰਮ 'ਚ, ਇਹਨਾਂ ਬਾਰੇ ਜ਼ਰੂਰ ਦੱਸਿਓ ਦੋਵਾਂ ਬਾਰੇ। ਥੈਂਕ ਯੂ ਜੀ।
1: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ।
2: ਨਹੀਂ, ਉਹ ਤੇ ਭਗਵੰਤ ਮਾਨ ਦੀ ਸਿਆਸਤ ਹੈ, ਬੜੀ ਰੌਂਗ ਸਿਆਸਤ ਹੈ। ਪੰਜਾਬੀ ਭਗਵੰਤ ਮਾਨ ਤੋਂ ਜ਼ਿਆਦਾ ਅਕਾਲੀਆਂ ਨੂੰ ਭੰਡ ਚੁੱਕਿਆ ਹੈ। ਪੰਜਾਬ ਦੇ ਉਹ ਲੋਕ ਹੈ ਜੇ ਇਹਨਾਂ ਨੇ ਸਿਆਸੀ ਤੌਰ ਤੇ ਜੇ ਕਿਸੇ ਨੂੰ ਕਿਸੇ ਸਿਆਸੀ ਪਾਰਟੀ ਨੂੰ ਸੰਧੂ ਸਾਹਿਬ ਸਜ਼ਾ ਦਿੱਤੀ ਤਾਂ ਇੱਕੋ ਇੱਕ ਹੈ, ਸ਼੍ਰੋਮਣੀ ਅਕਾਲੀ ਦਲ। ਢਾਈ ਟੁੱਟ ਨੂੰ ਧਰਿਆ ਕੇ ਰੱਖਦੇ ਤੇ ਪੱਲੇ ਕੀ ਅਕਾਲੀਆਂ ਤੇ ਛੱਡਿਆ। ਸੋ ਜਿੱਡਾ ਲੋਕਾਂ ਨੇ ਫੈਸਲਾ ਦਿੱਤਾ ਅਕਾਲੀਆਂ ਨੂੰ, ਭਗਵੰਤ ਮਾਨ ਚਾਹ ਕੇ ਕੁਛ ਨਹੀਂ ਕਰ ਸਕਦਾ। ਜਿੱਡੀ ਸਜ਼ਾ ਪੰਜਾਬੀ ਦੇ ਗਏ ਸੁਖਬੀਰ ਸਿੰਘ ਬਾਦਲ ਨੂੰ, ਅਕਾਲ ਤਖ਼ਤ ਦੇ ਮੂਹਰੇ ਲਿਆ ਕੇ ਖੜਾ ਕਰ ਦਿੱਤਾ, ਲੱਖਾਂ ਚ ਕਹੀ ਜਾਵੇ, ਮਨਾਏ ਨਾ ਗਨਾ, ਸਜ਼ਾ ਲਾਈ ਨਾ। ਸੋ ਅੱਜ ਪੱਲੇ ਕੀ ਛੱਡਿਆ, ਢਾਈ ਵੀ ਵਿਧਾਇਕ ਨਹੀਂ ਹੈਗੇ, ਪੱਲੇ ਕੀ ਹੈ ਪਾਰਟੀ ਤੇ। ਸੋ ਇਸ ਕਰਕੇ ਇਹ ਤੋਂ ਭਗਵੰਤ ਮਾਨ ਜੀ ਐਵੇਂ ਸਿਆਸੀ ਗੱਲਾਂ ਬਾਤਾਂ ਆ, ਅਸਲੀ ਸਜ਼ਾ ਅਕਾਲੀ ਦਲ ਨੂੰ, ਅਕਾਲੀ ਦਲ ਦੀਆਂ ਦੀ ਗਲਤੀਆਂ ਦੀ ਪੰਜਾਬ ਦੇ ਚੁੱਕਾ ਆ, ਠੀਕ ਹੈ ਜੀ, ਉਹ ਸਜ਼ਾ ਹੁਣ ਵੀ ਭੁਗਤ ਰਹੇ ਆ। ਬਾਕੀ ਜਿਹੜੀ ਅਕਾਲ ਤਖ਼ਤ ਵਾਲੀ ਟਿੱਪਣੀ ਆ ਨਾ ਸਰੋਤਿਓ, ਮੈਂ ਪਹਿਲੇ ਦਿਨ ਤੋਂ ਬੜਾ ਸਪਸ਼ਟ ਹੈ, ਵਾਕਿਆ ਇਹ ਗੱਲ ਸਹੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਦੇਖਣਾ ਚਾਹੀਦਾ ਕਿ ਉਹ ਠੀਕ ਹੈ ਕਿ ਗਲਤ ਹੈ, ਕਿ ਉਹ ਜਿਹੜਾ ਵਿਸ਼ਾ ਆ ਉੱਤੇ ਚਰਚਾ ਕਰਨੀ ਚਾਹੀਦੀ ਹੈ। ਅਸੀਂ ਕੀ ਲੈਣਾ, ਮੈਂ ਬਹੁਤ ਵਾਰ ਕਿਹਾ ਕਿ ਜਥੇਦਾਰ ਦੀ ਥਾਂ ਤੇ ਰਮੇਸ਼ ਹੁਸ਼ਿਆਰਪੁਰੀ ਹੋਵੇ, ਪ੍ਰਭ ਸੰਧੂ ਜੀ ਹੁਣ ਸਾਡੇ ਸਰੋਤੇ ਬੜੇ ਸੂਝਵਾਨ ਹੈ ਕੋਈ ਹੋਵੇ। ਰੌਣਕ ਇਹ ਹੈ ਕਿ ਭਗਵੰਤ ਮਾਨ ਦੀ ਉਹ ਵੀਡੀਓ ਸੱਚੀ ਕਿ ਝੂਠੀ, ਜੇ ਸੱਚੀ ਹੈ ਤੇ ਭਗਵੰਤ ਮਾਨ ਨੂੰ ਸਾਨੂੰ ਮਾੜਾ ਕਹਿਣਾ ਹੀ ਪੈਣਾ ਆ, ਜੇ ਝੂਠੀ ਹੈ ਤੇ ਫਿਰ ਭਾਈ ਮਾੜੀ ਗੱਲ। ਇਸ ਕਰਕੇ ਅਸੀਂ ਉਹ ਤੇ ਐਵੇਂ ਨਵਾਂ ਇੱਕ ਵਿਵਾਦ ਖੜਾ ਕੀਤਾ ਕਿ ਉਹ ਇਹਦੇ ਨਾਲ ਅਸਲ ਵਿੱਚ ਨਹੀਂ ਮਿਲਣਾ ਚਾਹੀਦਾ, ਵਿਵਾਦ ਇੱਕ ਵੱਖਰਾ ਮੁੱਦਾ ਆ ਕਿ ਜਥੇਦਾਰ ਕਿਵੇਂ ਥਾਪਿਆ, ਕਿਉਂ ਥਾਪਿਆ, ਭਗਵੰਤ ਮਾਨ ਨਾਲ ਜੁੜ ਕੇ ਉਹਦੀ ਚਰਚਾ ਨਹੀਂ ਹੋਣੀ ਚਾਹੀਦੀ, ਉਹ ਸਿਆਸਤ ਹੋਊਗੀ ਜੇ ਨਾਲ ਜੁੜ ਕੇ ਸਿਆਸਤ ਕਰਾਂਗੇ।
1: ਜੀ ਬਿਲਕੁਲ ਜੀ, ਸੋ ਸਮਾਂ ਸੀਮਤ ਹੈ ਜੀ, ਸਮਾਂ ਹੋ ਚੁੱਕਿਆ ਜੀ, ਕੱਲ੍ਹ ਨੂੰ ਮਿਲਦੀਆਂ ਨਵੀਆਂ ਖਬਰਾਂ, ਨਵੇਂ ਦਿਨ ਅਤੇ ਨਵੀਆਂ ਗੱਲਾਂ ਬਾਤਾਂ ਦਾ। ਰਣਮੇਸ਼ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ, ਕੱਲ੍ਹ ਨੂੰ ਮਿਲਦੇ ਹਾਂ ਇੱਕ ਨਵੀਂ ਸਵੇਰ ਦੇ ਵਿੱਚ ਨਵੀਆਂ ਖਬਰਾਂ ਨਾਲ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ,
2: ਸੰਧੂ ਜੀ ਬਹੁਤ ਬਹੁਤ ਮਿਹਰਬਾਨੀ ਜੀ।
1: ਸੋ ਬਿਲਕੁਲ ਜੀ, 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਤੋਂ ਇਸ ਤੋਂ ਬਾਅਦ ਤੁਸੀਂ ਮੇਰਾ ਹਰਮਨ ਪਿਆਰਾ ਪ੍ਰੋਗਰਾਮ ਨਵੀਂ ਸਿੱਧੂ ਹੁਣ ਨਾਲ ਜੁੜੋਗੇ। ਸੋ ਗੱਲਾਂ ਬਾਤਾਂ ਬਹੁਤ ਖੂਬਸੂਰਤ ਰਹੀਆਂ, ਸੋ ਇਨਸਾਨ ਬਣੋ, ਇਨਸਾਨੀਅਤ ਜ਼ਿੰਦਾ ਰੱਖੋ, ਕਿਤੇ ਸਾਨੂੰ ਇਹ ਨਾ ਕਹਿਣਾ ਪਵੇ ਕਿ ਭੂਰਾ ਭੋਰਾ ਮਰਦੇ ਪਏ ਹਾਂ, ਜੀਵਨ ਪੂਰਾ ਕਰਦੇ ਪਏ ਹਾਂ, ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਅਤੇ ਬੰਦਿਆਂ ਕੋਲੋਂ ਡਰਦੇ ਪਏ ਹਾਂ, ਇਹ ਨਾ ਹੋਵੇ ਕਿ ਇਹ ਨੌਬਤ ਆਵੇ। ਸੋ ਜੁੜਿਓ ਜੀ ਸੁਪਰ ਹਿੱਟ ਫ੍ਰੀਕੁਐਂਸੀ AM 530 ਦੇ ਨਾਲ, ਅੱਗੇ ਜਾ ਕੇ ਫਿਰ ਤੁਸੀਂ ਪੰਜਾਬੀ ਲਹਿਰ ਦੇ ਨਾਲ ਜੁੜੋਗੇ। ਸੋ ਹਰਮਨ ਬੱਤਾ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ, ਮੌਰਗੇਜ ਬ੍ਰੋਕਰ 647-685-9000 ਜੇ ਤੁਸੀਂ ਮੌਰਗੇਜ ਦੀਆਂ ਸੇਵਾਵਾਂ ਦੇ ਵਾਸਤੇ ਮੌਰਗੇਜ ਬ੍ਰੋਕਰ ਲੱਭ ਲਈ ਤਾਂ ਹਰਮਨ ਬੱਤਾ ਨੂੰ ਤੁਸੀਂ ਯਾਦ ਰੱਖਣਾ। ਅਤੇ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ, ਤੁਸੀਂ ਰੈਨੋਵੇਸ਼ਨ ਕਰਵਾਉਣੀ ਆ ਤਾਂ ਨਾਨਕ ਰੈਨੋਵੇਸ਼ਨ, ਬੇਸਮੈਂਟ ਬਣਾਉਣੀ ਆ, ਡਰਾਈਵੇ ਬਣਾਉਣਾ, ਕੰਕਰੀਟ ਦਾ ਕੰਮ ਕਰਵਾਉਣਾ ਤਾਂ ਨਾਨਕ ਰੈਨੋਵੇਸ਼ਨ 416-902-9993। ਔਰ ਹਰਪ੍ਰੀਤ ਸੈਣੀ ਹੁਣਾਂ ਨੂੰ ਵੀ ਤੁਸੀਂ ਯਾਦ ਰੱਖਿਓ, ਮੌਰਗੇ ਦੀਆਂ ਸੇਵਾਵਾਂ ਦੇ ਲਈ ਹਰਪ੍ਰੀਤ ਸੈਣੀ 416-816-6500। ਇੱਥੇ ਮੈਨੂੰ ਦੇ ਇਜਾਜ਼ਤ, ਸਤਿ ਸ੍ਰੀ ਅਕਾਲ, ਅੱਜ ਦਾ ਦਿਨ ਤੁਸੀਂ ਇੰਜੋਏ ਕਰੋ, ਖੂਬਸੂਰਤ ਥੋੜਾ ਦਿਨ।
7: Another Don Clean with the Don Ducks.
8: Oh, he's doing dishes with Don Platinum,
9: the only soap trusted to save wildlife affected by oil.
8: And Platinum removes up to 99% of grease and food residue, so he doesn't have to work so hard.
9: Well, flap my wings. What'll he do with all that unused elbow grease?
8: Organize the fridge, the spice rack, the junk drawer.
9: What are you quacking on about? He's gonna make enchiladas.
8: More dishes? That's giving this duck goosebumps.
7: Don Platinum, the better grease getter.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313।

0: ਕਿਆ ਬਾਤ ਹੈ ਪ੍ਰੋਗਰਾਮ ਪੰਜਾਬੀ ਦਰਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਮਿੱਠੀ, ਬੜੀ ਪਿਆਰੀ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਵੰਸ ਅਗੇਨ ਪ੍ਰੋਗਰਾਮ ਪੰਜਾਬੀ ਦਰਨ ਲੈ ਕੇ। ਮਿਡ ਵੀਕ ਹੋ ਚੁੱਕੇ ਆ, ਕੱਲ ਨੂੰ ਫਰਾਈਡੇ ਜੂਨੀਅਰ, ਪਰਸੋਂ ਫਰਾਈਡੇ ਅਤੇ ਫਿਰ ਸਮਰ ਹੋਲੀਡੇਜ਼ ਆਲਰੇਡੀ ਸ਼ੁਰੂ। ਵੈਸੇ ਹੋ ਹੀ ਗਏ ਇਸ ਵੀਕ, ਕਿਹੜਾ ਬੱਚੇ ਕੋਈ ਕੰਮ ਕਰਦੇ ਆ, ਨਾ ਟੀਚਰਾਂ ਨੂੰ ਕੋਈ ਵਾਲੀ ਪਰਵਾਹ ਹੁੰਦੀ ਹੈ ਵੀ ਬੱਚੇ ਕਿੱਥੇ ਆ, ਕੀ ਕਰ ਰਹੇ ਆ, ਕਿੱਥੇ ਜਾ ਰਹੇ ਆ। ਇਸ ਵੀਕ ਤਾਂ ਪੂਰਾ ਐਨ ਕਹਿੰਦੇ ਹੁੰਦੇ ਨਾ ਚਿਲ ਮੋਡ ਆਨ ਹੋ ਜਾਂਦਾ ਅਤੇ ਬਸ ਰਿਲੈਕਸੇਸ਼ਨ ਇੰਜੋਇਮੈਂਟ। ਸੋ ਪ੍ਰੋਗਰਾਮ ਪੰਜਾਬੀ ਦਾ ਸੁਣਾਓ, ਕਿਵੇਂ ਹੋ, ਕੀ ਹਾਲ ਚਾਲ ਨੇ, ਸਾਰੇ ਠੀਕ ਠਾਕ ਹੋ, ਬੱਲੇ ਬੱਲੇ ਆ, ਅਸੀਂ ਤੁਹਾਡੇ ਨਾਲ ਅਤੇ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਇੰਜੋਏ ਇਸ ਕਮਾਲ ਦੀ ਸੋਹਣੀ ਜੀ ਸਵੇਰ ਨੂੰ। ਮੌਸਮ ਬੜਾ ਖੂਬਸੂਰਤ ਹੈ, ਧੁੱਪ ਨਿਕਲੀ ਹੈ, ਕਹਿੰਦੇ ਨਹੀਂ ਹੁੰਦੇ ਅੱਜ ਦਿਨ ਚੜ੍ਹੇ ਆ ਤੇਰੇ ਰੰਗ ਵਰਗਾ ਹੈ। ਸੋ ਅੱਜ ਵੀ 22-23 ਡਿਗਰੀ ਤੱਕ ਟੈਂਪਰੇਚਰ, ਨਾ ਕੋਈ ਬੜੀ ਗਰਮੀ ਨਾ ਕੋਈ ਠੰਡ, ਅਤੇ ਸਵੇਰੇ ਫਿਰ ਹਲਕੀਆਂ ਫੁਲਕੀਆਂ ਕਣੀਆਂ ਪੈਣਗੀਆਂ, ਫਿਰ ਫਰਾਈਡੇ ਸੈਟਰਡੇ ਸੰਡੇ ਇੰਜੋਇਮੈਂਟ ਐਂਡ ਗਰਮਾ ਗਰਮ ਮੌਸਮ ਦੇ ਨਜ਼ਾਰੇ ਆਪਾਂ ਲਵਾਂਗੇ। ਸੋ 905-673-3337 ਫੋਨ ਨੰਬਰ ਹੈ ਆਪਣਾ। ਕੱਲ੍ਹ ਬੜੀ ਰੌਣਕ ਲੱਗੀ ਟੋਰਾਂਟੋ ਦੇ ਵਿੱਚ ਯਾਰ, ਕ੍ਰੋਏਸ਼ੀਆ ਵਰਸਿਸ ਪੈਨਮਾ, ਅਤੇ ਕ੍ਰੋਏਸ਼ੀਆ ਨੇ 1-0 ਦੇ ਫਰਕ ਦੇ ਨਾਲ ਪੈਨਮਾ ਨੂੰ ਹਰਾਇਆ। ਸੋ ਹਜੇ ਵੀ ਮੌਕਾ ਹੈ ਕ੍ਰੋਏਸ਼ੀਆ ਕੋਲ ਕੋਈ ਉਹ ਨੌਕਆਊਟ ਸਟੇਜ ਨੂੰ ਐਡਵਾਂਸ ਕਰਨ। ਤੁਸੀਂ ਦੇਖੋ ਕ੍ਰੋਏਸ਼ੀਆ 15ਵੀਂ ਰੈਂਕ ਟੀਮ ਹੈ ਅਤੇ ਪੈਨਮੇਨੀਅਨ ਅੰਡਰਡੋਗਸ ਰੈਂਕਡ 40, ਅਤੇ ਪੈਨਮਾ ਨੇ ਯਾਰ ਦੇ ਪਲੇਅ ਅ ਗੁੱਡ ਗੇਮ ਅਤੇ ਸਿਰਫ ਇੱਕ ਗੋਲ ਕਰਨ ਦਿੱਤਾ ਕ੍ਰੋਏਸ਼ੀਆ ਨੂੰ। ਸੋ ਕ੍ਰੋਏਸ਼ੀਆ ਹੁਣ ਤੀਜੇ ਨੰਬਰ 'ਤੇ ਬੈਠੇ ਨੇ 3 ਪੁਆਇੰਟਾਂ ਦੇ ਨਾਲ, ਗਾਨਾ ਅਤੇ ਇੰਗਲੈਂਡ ਦੇ ਪਿੱਛੇ। ਉਹਨਾਂ ਸਾਰੀਆਂ ਟੀਮਾਂ ਕੋਲ 4-4 ਪੁਆਇੰਟ ਨੇ। ਦੇਖੋ ਇੰਗਲੈਂਡ ਨੇ ਗਾਨਾ ਦੇ ਅਗੇਂਸਟ ਇੱਕ ਵੀ ਗੋਲ ਨਹੀਂ ਕੀਤਾ। ਵੈਸੇ ਉਮੀਦਾਂ ਸੀਗੀਆਂ ਕਿ ਇੰਗਲੈਂਡ ਈਜ਼ਲੀ ਜਿੱਤ ਜਾਵੇਗਾ। ਸੋ ਹੁਣ ਕ੍ਰੋਏਸ਼ੀਆ ਗਾਨਾ ਨੂੰ ਫਾਈਨਲ ਗਰੁੱਪ ਸਟੇਜ ਦੇ ਮੈਚ ਦੇ ਵਿੱਚ ਫੇਸ ਕਰੇਗਾ, ਇੰਗਲੈਂਡ ਪੈਨਮਾ ਦੇ ਨਾਲ ਖੇਡੇਗਾ, ਲੈਟਸ ਸੀ ਕੀ ਬਣਦਾ। ਸੋ ਟੋਰਾਂਟੋ ਦੇ ਵਿੱਚ ਲੱਗੀਆਂ ਰੌਣਕਾਂ, ਬਟ ਫਿਰ ਵੀ ਲੋਕ ਪ੍ਰਾਈਸਿਸ ਬਾਰੇ ਬਹੁਤ ਕੰਪਲੇਨ ਕਰ ਰਹੇ ਆ, ਕਹਿੰਦੇ ਕਿ ਫੀਫਾ ਵਰਲਡ ਕੱਪ ਫੂਡ ਪ੍ਰਾਈਸਿਸ ਟੋਰਾਂਟੋ ਦੇ ਸਟੇਡੀਅਮ ਦੇ ਵਿੱਚ ਇੰਨੀਆਂ ਹਾਈ ਨੇ, ਪਰ ਇੰਨੇ ਕੰਸਰਨ ਕਿਉਂ? ਚਲੋ ਮੈਂ ਮੰਨਦਾ, ਕਹਿੰਦੇ ਜੇ ਤੁਸੀਂ ਚਿਕਨ ਟੈਂਡਰ ਅਤੇ ਫਰਾਈਜ਼ ਖਾਣੀ ਹੈ ਤਾਂ $25 ਅਤੇ 25 ਸੈਂਟ ਦੇ ਵਿੱਚ ਚਿਕਨ ਟੈਂਡਰਸ, ਇੱਕ ਫੁੱਟ ਲੌਂਗ ਹੌਟ ਡੋਗ $19 ਅਤੇ 75 ਸੈਂਟ, ਇੱਕ ਪੋਟੀਨ $17 ਅਤੇ 75 ਸੈਂਟ, ਅਤੇ ਇੱਕ ਗਲਾਸ ਵਾਈਨ ਦਾ ਪੀਣਾ $26, ਇੱਕ ਵਾਈਨ ਦੇ ਗਲਾਸ ਲਈ, ਇੱਕ ਪਾਣੀ ਦੀ ਬੋਤਲ $7 ਦੀ, ਇੱਕ ਕੋਕ $9, ਇੱਕ ਡੋਮੈਸਟਿਕ ਬੀਅਰ $16, ਪ੍ਰੀਮੀਅਮ ਬੀਅਰ $24 ਦੀ ਪ੍ਰੀਮੀਅਮ ਬੀਅਰ ਹੈ। ਪਰ ਉਹੀ ਗੱਲ, ਜਿਹੜਾ ਬੰਦਾ $1,000-$1,500 ਦੇ ਰਿਹਾ ਗੇਮ ਦੇਖਣ ਲਈ, ਉਹਨੂੰ ਕੀ ਫਰਕ ਹੈ ਯਾਰ ਕਿ ਬੀਅਰ 5 ਦੀ ਹੈ ਜਾਂ ਬੀਅਰ 15 ਦੀ ਹੈ, ਰਾਈਟ? ਜਾਂ ਤਾਂ ਹੋਵੇ ਵੀ ਟਿਕਟਾਂ ਵੀ ਸਸਤੀਆਂ ਨੇ, ਫਿਰ ਖਾਣਾ ਜ਼ਿਆਦਾ ਮਹਿੰਗਾ। ਇਟ ਗੋਜ਼ ਹੈਂਡ ਇਨ ਹੈਂਡ, ਮੈਨੂੰ ਲੱਗਦਾ ਕਿ ਜੇ ਟਿਕਟਾਂ ਮਹਿੰਗੀਆਂ ਨੇ ਤਾਂ ਫਿਰ ਖਾਣਾ ਪੀਣਾ ਤਾਂ ਨੈਚੁਰਲੀ ਮਹਿੰਗਾ ਹੀ ਹੋਣਾ ਹੀ ਹੋਣਾ, ਅਤੇ ਲੋਕ ਫਿਰ ਬਾਏ ਵੀ ਕਰ ਲੈਂਦੇ। ਹੁਣ ਜਿਹੜੇ ਗਏ ਆ ਕਹਿੰਦੇ ਚੱਲ ਯਾਰ 100-200 ਹੋਰ ਲੱਗ ਵੀ ਜਾਊਗਾ, ਐਡੀ ਕਿਹੜੀ ਗੱਲ ਹੈ। ਸੋ ਚਲੋ ਨਿਊਜ਼ ਬਣਾਉਣੀ ਹੁੰਦੀ ਹੈ ਨਿਊਜ਼ ਵਾਲੇ ਨੇ ਤਾਂ, ਵੀ ਅੱਛਾ ਯਾਰ ਇਹ ਖਾਣਾ ਪੀਣਾ ਇੰਨਾ ਮਹਿੰਗਾ, ਇਹ ਹੋ ਗਿਆ, ਵੋ ਹੋ ਗਿਆ। ਸਾਡੇ ਨਾਲ ਵਕਾਰ ਖਾਨ ਜੀ ਜੁੜੇ ਨੇ, ਤੁਹਾਡੇ ਲਈ ਪੈਸੇ ਅਸੀਂ ਬਚਾ ਕੇ ਦਿੰਦੇ ਹਾਂ, ਅਤੇ ਵਕਾਰ ਖਾਨ ਜੀ ਰੌਜਰਸ ਦੀਆਂ ਡੀਲਾਂ ਦੇਣਗੇ ਜੀ। ਖਾਨ ਸਾਹਿਬ
1: ਥੈਂਕ ਯੂ ਸੋ ਮਚ, ਨਵੀਂ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ ਮੇਰੇ ਕੋਲ ਰੌਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੌਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੌਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000। ਅਸੀਂ 18 ਸਾਲ ਸੇ ਰੌਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 8000 6478 6 4 8000 6 4 7 8 6 4 8000.
0: बहुत शुक्रिया सर. एक तो यार कायोटीज तो बच के रहो. मैं भी दो कायोटीज पिछले कुछ महीने च देखिया लोकली. एक तो गोल्फ कोर्स से देखिया ते एक बस सड़क ते घूमता फिरदा. एक बच्चा छोटा टॉडलर कायोटी ने उन्हें अटैक किया विटबी दे विच ते इंजरीज फेस की उस बच्चे ने. स्टेबल कंडीशन दे विच है फिर भी यार डर किन्ना होंदा. कोरोनेशन रोड ते रॉसलैंड दे नेड़े परसों दी गल है ते बच्चा अपने पेरेंट्स दे नाल सीगा ते कायोटी ने अटैक किया फिर हॉस्पिटल लेके गए. बट द केयर इज ओके. स्क्रैच किया गया ते नाल केंदे इसने स्क्रैच नहीं मार्कम दे विच पिछले साल एक होर बच्चे नु स्क्रैच किया गया. एक 16 साल की कुड़ी नु भी स्क्रैच ते बाइट किया गया. सो पता नहीं यार किधरों आ रहे ने बट गिनती बढ़ रही है जीटी दे विच. सो प्लीज बी सेफ. बच्चे कल्ले ना होण बार मेक श्योर करो कि कोई ना कोई सुपरवाइज कर रहा. जानवर किधरों आउंदे अजकल तो जानवर छड्डो गड्डियां किधरों आ रही ने यह नहीं पता होंदा आपां नू. जस्ट बी केयरफुल. एक टोरंटो दे ब्रदर अते सिस्टर ने 75 मिलियन डॉलर दी जैकपॉट लॉटो मैक्स जीती है. पहली बार है OLG दी हिस्ट्री दे विच वी एक ब्रदर अते सिस्टर विनर्स होए. सो 3 मार्च दा ड्रॉ सीगा 75 मिलियन डॉलर. हिसाब ला लो 75 मिलियन डॉलर किड्डा यार नंबर है. कहिंदे असीं 2 साल तो ही खेडण लगे हां लॉटरी ते असीं उही नंबर चूज किते जिहड़े साडे किसे फैमिली दे माइलस्टोन ने. सानू कोई परसनली लगदा सीगा कि अरे नंबर साडे लई कुछ मीन कर सकदे आ. ते मुंडा कहिंदा सवेरे मैं चैक कीती अद्धी नींद हजे आ रही सी मैनू ते मैनू लग्या कहिंदा कि 75,000 डॉलर मैं जितया. कहिंदा ऐनकां लाईआं होर जीरो मैनू दिसे. कहिंदा मैं तां खुश बहुत सी. खुश तां होणा ही आ भरावा. जे तू नहीं खुश फिर तो दुनिया का कोई ऐसा इंसान नहीं जिहड़ा खुश हो सकता. सो 75 मिलियन डॉलर. कहिंदा फिर मैं अपनी सिस्टर नूं दस्सिया. उन्हें भी कहा भी तू गिणी यार किन्ने क नंबर ने. कैनेडा कहिंदे असीं आए एक चंगी लाइफ दे लई. सो लाइफ तुहानूं हुण बड़ी सोहणी मिल गई. कुड़ी कहिंदी कि मेरे बच्चों की एजुकेशन पे हो जू. एजुकेशन तो वैसे भी पे हो रही सी. एजुकेशन छड्ड तेरे बच्चों की एजुकेशन उन्होंने बच्चों की एजुकेशन बच्चों के बच्चों के बच्चों की एजुकेशन बच्चों के बच्चों के बच्चों के बच्चों की भी एजुकेशन थोड़े कहते हैं ना कि जनरेशनल वैल्थ बिल्ड हो चुकी है. सो सौरव जी किवे हो?
1: बिल्कुल नवी थैंक यू. गुड मॉर्निंग टू यू ऑल्सो एंड ऑल द लिसनर्स. ਨਹੀਂ ਬਿਲਡ ਤਾਂ ਹੋ ਜਾਏਗੀ. ਤੁਸੀਂ ਬਲ ਗੱਲ ਬਿਲਕੁਲ ਸਹੀ ਹੈ. ਪ੍ਰੋਵਾਈਡਡ ਦੇ ਦੇ ਟੇਕ ਦੋਜ਼ ਐਕਸ਼ਨਸ. ਪੈਸਾ ਜਿਹੜਾ ਹੈਗਾ ਉਹ ਜੁਡੀਸ਼ੀਅਸਲੀ ਸਪੈਂਡ ਕੀਤਾ ਜਾਵੇ ਆਪਣੀ ਲਾਈਫ ਸਟਾਈਲ ਤੇ. ਤੇ ਇੱਕ ਕੇਸ ਥੀਸਿਸ ਬਣਾਇਆ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਇੰਟਰ ਜਨਰੇਸ਼ਨਲ ਵੈਲਥ ਨੂੰ ਕ੍ਰੀਏਟ ਕਰਨਾ. ਦੇਖੋ ਵੈਲਥ ਦੀ ਡੈਫੀਨੇਸ਼ਨ ਇਹ ਹੈ ਇੱਕ ਐਸੀ ਚੀਜ਼ ਜੋ ਇੰਡੀਪੈਂਡੈਂਟਲੀ ਕੰਮ ਕਰੇ ਤੁਹਾਨੂੰ ਪ੍ਰੋਗਰੈਸਿਵ ਇਨਕਮ ਦੇਵੇ ਔਰ ਉਹਦੇ ਵਿੱਚ ਇਨਬਿਲਟ ਅਬਿਲਿਟੀ ਹੋਵੇ ਟੂ ਟ੍ਰਾਂਸਫਾਰਮ ਵਿਦ ਦ ਚੇਂਜਿੰਗ ਟਾਈਮਸ. ਉਸ ਐਸੈਟ ਨੂੰ ਆਪਾਂ ਵੈਲਥ ਕਹਿ ਸਕਦੇ ਹਾਂ. ਭਾਵ ਕਿ ਜਿਹੜਾ ਸਮੇਂ ਦੇ ਅਨੁਸਾਰ ਤੁਹਾਨੂੰ ਸਮੇਂ ਦੇ ਅਨੁਕੂਲ ਰਿਟਰਨ ਔਰ ਗਰੋਥ ਦੇ ਸਕੇ. ਸੋ ਇਸ ਕਰਕੇ ਤੁਸੀਂ ਗੱਲ ਬਿਲਕੁਲ ਸਹੀ ਕਹੀ ਆ. ਲੇਕਿਨ ਉਹਦੇ ਲਈ ਸਟਰੋਂਗ ਪਲੈਨਿੰਗ ਤੇ ਸਟਰੋਂਗ ਜਿਹੜੇ ਹੈਗੇ ਨੇ ਆਈ ਵੁੱਡ ਸੇ ਓਬਜੈਕਟਿਵ ਰੱਖਣ ਦੀ ਜ਼ਰੂਰਤ ਹੈਗੀ ਹੈ ਜਿਹਦੇ ਨਾਲ ਜਿਹੜਾ ਉਹਨਾਂ ਦਾ 75 ਮਿਲੀਅਨ ਹੈ ਉਹ 750 ਮਿਲੀਅਨ ਦੀ ਜਾਂ ਵਟ ਐਵਰ ਉਸ ਗੇਟ ਦੇ ਵਿੱਚ ਪਹੁੰਚ ਜੇ ਜਿੱਥੇ ਜਨਰੇਸ਼ਨ ਜਿਹੜੀਆਂ ਹੈਗੀਆਂ ਨੇ ਉਹਦੇ ਤੋਂ ਆਈ ਵੁੱਡ ਸੇ ਬੈਨੀਫਿਟ ਲੈ ਸਕਣ ਔਰ ਮੋਰ ਓਵਰ ਆਪਣੀ ਕੰਟਰੀਬਿਊਸ਼ਨ ਦੇ ਸਕਣ. ਜੀ
0: ਸੋ ਬਿਲਕੁਲ ਨਹੀਂ ਪਲੈਨਿੰਗ ਹੋਵੇ ਨਾਲ ਦੀ ਨਾਲ ਤੁਸੀਂ ਆਪਣੇ ਫਿਊਚਰ ਲਈ ਕਿਵੇਂ ਦੇਖੋ ਹਰ ਇੱਕ ਡਿਸੀਜਨ ਨੂੰ ਥੋੜ੍ਹਾ ਜਿਹਾ ਸੋਚ ਸਮਝ ਕੇ ਲੈਂਦੇ ਹੋਏ ਮੈਟਰਸ ਅਲੋਟ. ਬਟ ਸਰ ਵੀ ਚਲੋ 75 ਮਿਲੀਅਨ ਤਾਂ ਬੜੀ ਦੂਰ ਦੀ ਗੱਲ ਹੈ. ਜਿਹੜੇ ਲੋਕਾਂ ਕੋਲ 1,00,000 2,00,000 8,00,000 9,00,000 10,00,000 ਹੈ ਉਹਨਾਂ ਲਈ ਦਓ ਕੋਈ ਸਲਾਹ.
1: ਨਵੀਂ ਬਿਲਕੁਲ ਇਹ ਯੂ ਉਹ ਕਹਿੰਦੇ ਨੇ ਕਿ ਜਿਹੜੀ ਅਮੀਰੀ ਤੁਹਾਡੇ ਕੋਲ ਤੁਹਾਡੀ ਮਿਹਨਤ ਤੇ ਤੁਹਾਡੇ ਪਲੈਨਿੰਗ ਤੇ ਟਾਈਮ ਦੇ ਨਾਲ ਆਉਂਦੀ ਹੈ ਉਹ ਲੰਬੇ ਸਮੇਂ ਤੱਕ ਟਿਕਦੀ ਹੈਗੀ ਹੈ. ਕਿਉਂਕਿ ਉਹਦੇ ਵਿੱਚ ਤੁਹਾਡੇ ਮਿਹਨਤ ਦਾ ਪਸੀਨਾ ਤੇ ਤੁਹਾਡੀ ਜਿਹੜੀਆਂ ਮੈਂ ਕਹਾਂਗਾ ਥੋੜੀਆਂ ਉਹ ਰਾਤਾਂ ਜਿਹਦੇ ਤੁਸੀਂ ਜਾਗੇ ਹੋ ਉਹਦਾ ਇੱਕ ਬੜਾ ਵੱਡਾ ਜਿਹੜਾ ਪੋਜ਼ਿਟਿਵ ਇੰਪੈਕਟ ਛੁਪਿਆ ਹੁੰਦਾ ਹੈਗਾ. ਜਿਵੇਂ ਇੱਕ ਫਾਦਰ ਔਰ ਮਦਰ ਨੂੰ ਪਤਾ ਹੈਗਾ ਕਿ ਉਹਨਾਂ ਦੇ ਆਪਣੇ ਬੱਚੇ ਦੇ ਪਾਲਣ ਪੋਸ਼ਣ ਦੇ ਵਿੱਚ ਕਿੰਨੀਆਂ ਰਾਤਾਂ ਜਿਹੜੀਆਂ ਹੈਗੀਆਂ ਬਿਨਾਂ ਸੁੱਤੇ ਗੁਜ਼ਾਰੀਆਂ ਨੇ ਔਰ ਉਹ ਜਿਹੜਾ ਪਿਆਰ ਹੈ ਉਹ ਫਿਰ ਬੱਚੇ ਦੀ ਪਰਵਰਿਸ਼ ਦੇ ਵਿੱਚ ਇੱਕ ਬੜਾ ਵੱਡਾ ਰੋਲ ਪਲੇ ਕਰਦਾ। ਸਿਮੀਲਰਲੀ ਜਿਹੜੀ ਖਾਸ ਕਰਕੇ ਮੈਂ ਮੈਸੇਜ ਦਿੰਦਾ ਕਿਉਂਕਿ ਇਹ ਪ੍ਰੋਗਰਾਮ ਕਾਫੀ ਲੰਬੇ ਸਮੇਂ ਤੋਂ ਸਾਡੀ ਜ਼ਰੂਰਤ ਸੀਗੀ ਐਂਡ ਵੀ ਵਰ ਨਾਟ ਏਬਲ ਟੂ ਗੈਟ ਇਟ ਫਰੋਮ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਜਿਹੜਾ ਕਿ ਹੁਣ ਸਾਨੂੰ ਮਿਲਿਆ ਹੈਗਾ ਕਿ ਕਾਰਪੋਰੇਸ਼ਨਸ ਜਿਹੜੀਆਂ ਐਕਟਿਵਲੀ ਤੇ ਪ੍ਰੋਗਰੈਸਿਵਲੀ ਕੰਮ ਕਰ ਰਹੀਆਂ ਨੇ। ਅਕਸਰ ਕਾਰਪੋਰੇਸ਼ਨਸ ਦੇ ਵਿੱਚ ਪੈਸਾ ਜਿਹੜਾ ਹੈਗਾ ਉਹ ਪਿਆ ਹੁੰਦਾ ਇਨ ਦਾ ਫਾਰਮ ਆਫ ਰਿਟੇਨਡ ਪ੍ਰੋਫਿਟਸ, ਜਿਹਨੂੰ ਅਸੀਂ ਰਿਟੇਨਡ ਅਰਨਿੰਗਸ ਵੀ ਕਹਿ ਦਿੰਦੇ ਹੈਗੇ ਆ, ਜਾਂ ਉਂਝ ਵੀ ਜਿਹੜਾ ਕੈਸ਼ ਹੈ, ਚਾਹੇ ਤੁਸੀਂ ਡੈਂਟਿਸਟ ਹੋ, ਚਾਹੇ ਤੁਸੀਂ ਡਾਕਟਰ ਹੋ, ਚਾਹੇ ਤੁਸੀਂ ਬਿਜ਼ਨਸ ਓਨਰ ਹੋ, ਫਰੈਂਚਾਈਜ਼ ਆਪਰੇਟ ਕਰ ਰਹੇ ਹੋ, ਕੁਛ ਵੀ ਹੈ, ਸੋ ਦੇਰ ਆਰ ਮੈਨੀ ਰੀਜ਼ਨਸ ਦੈਟ ਯੂ ਹੈਵ ਰਿਟੇਨਡ ਅਰਨਿੰਗ। ਕੁਝ ਲੋਕ ਉਹਨੂੰ ਹੋਲਡਿੰਗ ਕੰਪਨੀਜ਼ ਦੇ ਜ਼ਰੀਏ ਪੈਸਾ ਆਪਰੇਟਿੰਗ ਕੰਪਨੀ ਚੋਂ ਬਾਹਰ ਕੱਢਦੇ ਨੇ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੀ ਪੈਸਿਵ ਇਨਕਮ ਬਹੁਤ ਵਧੀ ਹੋਈ ਹੈ ਡਿਊ ਟੂ ਦੇਅਰ ਫ੍ਰੀ ਅਪ ਐਸੈਟਸ, ਜਿਵੇਂ ਕਿ ਪਲਾਜ਼ਾ ਹੋ ਸਕਦੇ ਹੈਗੇ ਆ, ਅਪਾਰਟਮੈਂਟ ਬਿਲਡਿੰਗਸ ਹੋ ਸਕਦੀਆਂ ਹੈਗੀਆਂ ਨੇ, ਅਦਰ ਇਨਵੈਸਟਮੈਂਟਸ ਹੋ ਸਕਦੀਆਂ ਨੇ, ਜਿਹਦਾ ਖਾਮਿਆਜ਼ਾ ਉਹਨਾਂ ਨੂੰ ਬੜੇ ਮਾੜੇ ਢੰਗ ਦੇ ਨਾਲ ਪੈਸਿਵ ਇਨਕਮ ਟੈਕਸ ਦੇ ਰੂਪ ਦੇ ਵਿੱਚ ਝੇਲਣਾ ਪੈਂਦਾ। ਸਾਡੇ ਕੋਲ ਕਾਰਪੋਰੇਟ ਲੈਂਡਿੰਗ ਪ੍ਰੋਗਰਾਮ ਆ ਗਿਆ ਹੈਗਾ ਨਵੀਂ, ਜਿਹਦੇ ਅਧੀਨ ਅਪ ਟੂ $1 million ਵੀ ਕੈਨ ਬੋਰੋ ਫੋਰ ਦਾ ਕਾਰਪੋਰੇਸ਼ਨ ਟੂ ਇਨਵੈਸਟ। ਫੋਰ ਐਗਜ਼ਾਮਪਲ ਤੁਹਾਡੇ ਕੋਲ $300,000 ਹੈ, ਜਿਵੇਂ ਤੁਸੀਂ ਕਿਹਾ, ਯੂ ਕੈਨ ਬੋਰੋ $900,000 ਐਂਡ ਇਨਵੈਸਟ ਅੰਡਰ ਦਾ ਨੇਮ ਆਫ ਦਾ ਕਾਰਪੋਰੇਸ਼ਨ। ਇਹਦੇ ਤੁਹਾਨੂੰ ਕੀ ਫਾਇਦੇ ਨੇ? ਪਹਿਲੀ ਗੱਲ, ਤੁਹਾਡੀ ਕੋਈ ਪਰਸਨਲ ਗਾਰੰਟੀ ਨਹੀਂ ਹੈ, ਸੋ ਤੁਹਾਡੇ ਕ੍ਰੈਡਿਟ ਬਿਊਰੋ ਨੂੰ ਹਿੱਟ ਨਹੀਂ ਕਰੇਗਾ, ਤੁਹਾਡੇ ਬਿਜ਼ਨਸ ਦੀ ਕੋਈ ਗਾਰੰਟੀ ਨਹੀਂ ਹੈ, ਤੁਹਾਡੇ ਬਿਜ਼ਨਸ ਬਿਊਰੋ ਨੂੰ ਹਿੱਟ ਨਹੀਂ ਕਰੇਗਾ। ਤੀਸਰੀ ਚੀਜ਼, ਇਹ ਪੈਸਾ ਤੁਹਾਡੇ ਲਈ ਲੌਂਗ ਟਰਮ ਕੈਪੀਟਲ ਗਰੋਥ ਲੈ ਕੇ ਆਏਗਾ। ਇਹਦੀ ਜਿਹੜੀ ਇੰਟਰਸਟ ਕਾਸਟ ਹੈ ਉਹ ਬੜੀ ਲੂਕਰੇਟਿਵ ਹੈ, ਪ੍ਰਾਈਮ ਪਲੱਸ 0.75, ਦੈਟ ਮੀਨਸ ਐਟ ਅ ਹਾਈਲੀ ਲੂਕਰੇਟਿਵ ਰੇਟ ਯੂ ਗੋਟ ਦਾ ਮਨੀ। ਔਰ ਇਹ ਸਾਰਾ ਪੈਸਾ ਤੁਸੀਂ ਆਪਣੇ ਟੈਕਸ ਡਿਡਕਸ਼ਨ ਲੈ ਸਕਦੇ ਹੈਗੇ ਹੋ, ਔਰ ਸਾਰੀ ਜਿਹੜੀ ਗਰੋਥ ਹੈ ਇਹ ਤੁਹਾਡੀ ਕੈਪਡ ਹੈਗੀ ਹੈ, ਨਾਟ ਮੋਰ ਦੈਨ 27% ਕੈਪੀਟਲ ਗੇਨ ਟੈਕਸ। ਹੈਵਿੰਗ ਸੈਡ ਦੈਟ, ਜਸਟ ਲਾਈਕ ਐਨ ਇੰਡੀਵਿਜੁਅਲ, ਯੂ ਕੈਨ ਨਾਓ ਬਿਲਡ ਦਾ ਮਨੀ ਇਨਸਾਈਡ ਯੋਰ ਕਾਰਪੋਰੇਟ ਇਨਵੈਸਟਮੈਂਟ ਅਕਾਊਂਟ ਵਿਦ ਮੱਚ ਈਜ਼ ਐਸ ਵੈਲ ਐਸ ਕੰਸਿਸਟੈਂਸੀ। ਜ਼ਰੂਰਤ ਕਿਸ ਗੱਲ ਦੀ ਹੈ? ਕਮ, ਲੈਟਸ ਸਿਟ ਡਾਊਨ ਐਂਡ ਸੀ ਵਟ ਵੀ ਕੈਨ ਡੂ ਫਾਰ ਯੂ। 416-833-85-33 ਨਵੀਂ, ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ। 416-833-85-33 ਦੇਖਿਆ, ਪੈਸੇ ਬਣਾ ਤਾਂ ਆਪਾਂ ਲੈਂਦੇ ਹਾਂ, ਪੈਸੇ ਲਾਉਣੇ ਕਿਵੇਂ ਆ ਉਹ ਨਹੀਂ ਆਪਾਂ ਨੂੰ ਪਤਾ ਹੁੰਦਾ, ਅਤੇ ਉਹਦੀ ਮਦਦ ਕਰਨਗੇ ਸੌਰਵ ਜੀ। ਇੱਕ ਦੋ ਨੰਬਰ ਮੈਂ ਦੇ ਦੇਵਾਂ। ਪਹਿਲੀ ਗੱਲ ਤਾਂ ਡਕਟ ਕਲੀਨਿੰਗ ਕਰਾ ਲਓ, ਘਰ ਦੇ ਵਿੱਚ ਡਸਟ ਮਿੱਟੀ ਘੱਟਾ ਬਹੁਤ ਹੁੰਦਾ ਯਾਰ, ਡਕਟ ਕਲੀਨਿੰਗ ਕਰਾਓ। ਏ ਸੀ ਅਤੇ ਖਾਸ ਤੌਰ 'ਤੇ ਤੁਹਾਡੇ ਫਰਨੈਸ ਦੀ ਮੇਨਟੇਨੈਂਸ ਲਈ ਬਹੁਤ ਜ਼ਰੂਰੀ ਹੈ। ਦੇਖੋ, ਹੁਣੇ ਤੁਸੀਂ $150 ਖਰਚ ਦਿਓਗੇ ਡਕਟ ਕਲੀਨਿੰਗ ਲਈ ਨਾ, ਤਾਂ ਫਰਨੈਸ ਛੇਤੀ ਖਰਾਬ ਨਹੀਂ ਹੁੰਦੀ, ਨਹੀਂ ਤਾਂ ਤੁਹਾਨੂੰ $7,000-8,000 ਫਰਨੈਸ 'ਤੇ ਲਾਉਣਾ ਪੈ ਗਿਆ, ਫਿਰ ਕੀ ਕਰੋਗੇ? ਸੋ ਤੁਸੀਂ ਹੁਣੇ ਹੀ ਕਾਲ ਕਰੋ, $150 ਦੇ ਵਿੱਚ ਡਕਟ ਕਲੀਨਿੰਗ ਕਰਾਓ। 4376887750 4376887750 'ਤੇ ਕਾਲ ਤੁਸੀਂ ਕਰ ਲਓ। ਅਤੇ ਆਲ ਵੇ ਰੂਫਰਸ, ਦੇਖੋ ਰੂਫ ਨਵੀਂ ਲਗਾਉਣ ਵਾਲੀ ਹੈ, ਰੂਫ ਦੀ ਰਿਪੇਅਰ ਹੈ, ਆਲ ਵੇ ਰੂਫਰਸ ਇੱਕ ਤਾਂ ਰਿਟਨ ਵਾਰੰਟੀ ਦੇ ਰਹੇ ਆ, ਲਿਖਤੀ ਰੂਪ ਦੇ ਵਿੱਚ ਵਾਰੰਟੀ ਹੈ, ਉਹਦੇ ਨਾਲ ਨਾਲ 15 ਸਾਲ ਦਾ ਐਕਸਪੀਰੀਅੰਸ ਹੈ, ਫੁੱਲੀ ਇੰਸ਼ੋਰਡ ਕੰਪਨੀ ਹੈ, GTA, ਕਿਚਨਰ, ਕੇਮਬ੍ਰਿਜ, ਲੰਡਨ, ਗੋਲਫ, ਦੂਰ ਦੂਰ ਤੱਕ ਵੀ ਕੰਮ ਕਰਦੇ ਨੇ। ਆਲ ਵੇ ਰੂਫਰਸ 6475050943, ਰੂਬਲ ਬਾਈ ਨੂੰ ਅੱਜ ਹੀ ਫੋਨ ਕਰੋ। ਰੂਫ ਵੀ ਜੇ ਲੀਕ ਹੋ ਗਈ, ਘਰ ਨੂੰ ਬਹੁਤ ਸਟਰਕਚਰਲ ਡੈਮੇਜ ਹੋ ਸਕਦੀ ਹੈ ਜੇ ਤੁਸੀਂ ਰੂਫ ਰਿਪੇਅਰ ਚੰਗੀ ਤਰ੍ਹਾਂ ਨਹੀਂ ਕਰਾਉਂਦੇ ਟਾਈਮ ਸਿਰ। 647-505-09-43, ਡਿਸਕਾਊਂਟ ਤਾਂ ਫਿਰ ਮਿਲੇਗਾ ਹੀ, ਸਾਡੇ ਨਾਲ ਲੈ ਦਿਓ। 6475050943 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ। ਅਤੇ ਮੈਂਡੀ ਗਿੱਲ, ਮੈਂਡੀ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਵਧੀਆ ਤੁਸੀਂ ਡਿਸਕਾਊਂਟਡ ਰੇਟ ਚਾਹੁੰਦੇ ਹੋ, ਖਾਸ ਤੌਰ 'ਤੇ ਸਾਡੇ ਕੋਈ ਫਲੀਟ ਓਨਰ ਨੇ, ਡਰਾਈਵਰਸ ਨੂੰ ਕਈ ਵਾਰ ਐਡ ਕਰਨਾ ਹੁੰਦਾ, ਚੇਂਜ ਕਰਨਾ ਹੁੰਦਾ, ਨੋ ਪ੍ਰੋਬਲਮ, ਮੈਂਡੀ ਨੂੰ ਕਾਲ ਕਰੋ। ਵਧੀਆ ਤੋਂ ਵਧੀਆ ਇੰਸ਼ੋਰੈਂਸ ਦੇ ਰੇਟ 6479-929-9501 6479-929-9509 ਦੇ ਉੱਤੇ ਕਾਲ ਤੁਸੀਂ ਮੈਂਡੀ ਗਿੱਲ ਹੋਰਾਂ ਨੂੰ ਕਰੋ। ਅਸੀਂ ਨਾ ਜਦੋਂ ਵੀ ਕੋਈ ਲੋਟਰੀ ਨਿਕਲਦੀ ਹੈ ਇੱਕ ਬੜਾ ਵਧੀਆ ਟੋਪਿਕ ਕਰਦੇ ਹੁੰਦੇ ਹਾਂ, ਕਈਆਂ ਨੂੰ ਯਾਦ ਹੋਣਾ, ਕਈਆਂ ਨੂੰ ਚਲੋ ਜਿਹੜੇ ਸਾਡੇ ਨਵੇਂ ਸੱਜਣ ਮਿੱਤਰ ਨੇ ਉਹਨਾਂ ਨੂੰ ਨਹੀਂ ਪਤਾ ਹੋਣਾ। ਦੇਖੋ, ਇੱਥੇ $75 million ਦੀ ਲੋਟਰੀ ਨਿਕਲੀ ਹੈ, $75 million ਦੀ ਲੋਟਰੀ ਜੇ ਤੁਹਾਨੂੰ ਨਿਕਲੇ, ਕੀ ਪਲਾਨ ਹੈ ਤੁਹਾਡਾ, ਕੀ ਕਰੋਗੇ, ਕਿੱਥੇ ਜਾਓਗੇ, ਹੈ ਕੋਈ ਮਨ ਦੇ ਵਿੱਚ ਸੋਚ ਕੇ ਯਾਰ 75 ਜਿੱਤਦੇ ਆ ਐਂ ਕਰਾਂਗੇ ਉਵੇਂ ਕਰਾਂਗੇ ਇੱਥੇ ਜਾਵਾਂਗੇ ਉੱਥੇ ਜਾਵਾਂਗੇ ਗੱਡੀਆਂ ਲਵਾਂਗੇ ਘਰ ਲਵਾਂਗੇ ਕਿੰਨੇ ਘਰ ਲਵਾਂਗੇ ਕਿੱਥੇ ਘਰ ਲਵਾਂਗੇ ਕੋਈ ਬਿਜ਼ਨਸ ਸੀਗੀ ਡਰੀਮ ਬਿਜ਼ਨਸ ਸੋਚਿਆ ਯਾਰ ਕਿ ਜ਼ਿੰਦਗੀ 'ਚ ਕਦੇ ਮੌਕਾ ਮਿਲੇ ਤਾਂ ਆਹ ਬਿਜ਼ਨਸ ਖੋਲਾਂਗੇ ਵੀ ਉਹ ਬਿਜ਼ਨਸ ਖੋਲਾਂਗੇ ਤੁਹਾਡਾ ਕੀ ਮੂਡ ਹੈ ਮੂਡ ਨਹੀਂ ਯਾਨੀ ਕਿ ਤੁਸੀਂ ਸਮਝਦੇ ਹੋ ਵੀ ਕੀ ਪਲਾਨ ਤੁਹਾਡਾ ਹੋਵੇਗਾ ਜੇ 75 million dollars ਕੱਲ੍ਹ ਨੂੰ ਸਵੇਰੇ ਉੱਠਦੇ ਹੋ ਪਤਾ ਲੱਗਦਾ ਅੱਖਾਂ ਖੁੱਲਦੀਆਂ ਬੱਲੇ ਹੋਏ OLG ਦੀ ਐਪ ਤਾਂ ਕਹਿ ਰਹੀ ਹੈ ਤੁਸੀਂ ਵਿਨਰ ਹੋ 75 million ਦੇ 75 million ਦਾ ਤੁਹਾਡਾ ਕੀ ਪਲਾਨ ਹੋਵੇਗਾ ਅਤੇ ਜਿਹੜੇ ਲੋਕ ਮੈਨੂੰ ਕਾਲ ਕਰਕੇ ਕਹਿਣਗੇ ਕੁਛ ਨਹੀਂ ਭਾਜੀ ਬਸ ਦਾਨ ਕਰਾਂਗੇ ਬਸ ਲੋਕ ਭਲਾਈ ਕਰਾਂਗੇ ਠੀਕ ਹੈ ਉਹ ਤਾਂ ਚਲੋ ਬੰਦਾ ਫਿਰ ਵੀ ਕਰ ਸਕਦਾ ਕੁਝ ਕੁ ਲੋਕ ਐਵੇਂ ਮੈਂ ਨਹੀਂ ਕਹਿੰਦਾ ਝੂਠੇ ਬਟ ਉੱਥੋਂ ਤੋਂ ਲੋਕ ਕਹਿੰਦੇ ਇੱਕ ਬਾਈ ਜੀ ਦਾ ਮੈਨੂੰ ਫੋਨ ਆਇਆ ਕਿਹਾ ਅਸੀਂ ਗੱਲ ਕਰ ਰਹੇ ਸੀ ਵੀ ਤੁਹਾਨੂੰ 100 million ਨਿਕਲਦਾ ਕਹਿੰਦੇ ਭਾਜੀ ਬਸ ਸਾਰਾ ਡੋਨੇਟ ਕਰ ਦਾਂਗੇ ਇੱਕ ਵੀ ਪੈਨੀ ਨਹੀਂ ਰੱਖਾਂਗੇ ਮੈਂ ਬੜਾ ਹੱਸਿਆ ਮੈਂ ਕਿਹਾ ਭਾਜੀ ਹੋਰ ਨਾ ਕੁਛ ਕਹਿ ਦਿਓ ਸਾਰੀ ਪੈਨੀ ਰੱਖਾਂਗੇ ਕੋਈ ਬੰਦਾ ਨਹੀਂ ਐਸਾ ਜਿਹੜਾ ਦੁਨੀਆ ਭਰ ਦੇ ਵਿੱਚ ਹੈ ਜਿਹੜਾ ਕਹਿੰਦਾ ਕਿ ਯਾਰ ਮੈਂ ਇੱਕ ਵੀ ਪੈਨੀ ਨਹੀਂ ਰੱਖਾਂਗਾ ਸੋ ਕੁਛ ਨਾ ਕੁਛ ਤਾਂ ਆਪਣੇ ਮਨ ਦੇ ਵਿੱਚ ਦੇਖੋ ਸੁਪਨੇ ਹੁੰਦੇ ਆ ਕਈ ਕਹਿੰਦੇ ਜਾਂਦੇ ਬਕਟ ਲਿਸਟ ਚੀਜ਼ਾਂ ਹੁੰਦੀਆਂ ਵੀ ਇੱਥੇ ਘੁੰਮਣਾ ਫਿਰਨਾ ਉਹ ਕਰਨਾ ਸੋ ਸਟੂਡੀਓ ਦਾ ਫੋਨ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ ਤੁਹਾਨੂੰ 75 million dollars ਦੀ ਜੇ ਸਪੋਜ਼ ਕਰੋ ਲੋਟਰੀ ਲੱਗਦੀ ਹੈ ਤਾਂ 75 million dollars ਜਿੱਤਣ ਤੋਂ ਬਾਅਦ ਤੁਹਾਡਾ ਕੀ ਪਲਾਨ ਹੈ ਨੰਬਰ ਆਪਣਾ 905-673-3337 905-673-3337 905-673-3337 905-673-3337 ਅਤੇ ਜੇ ਤੁਹਾਡੇ ਕੋਈ ਯਾਰ ਦੇਖੋ ਹੈਗੇ ਨੇ ਕਹਿੰਦੇ ਹੁੰਦੇ ਆ ਕਿ ਫਨੀ ਜੇ ਵੀ ਯਾਰ ਅਸੀਂ ਇਸ 'ਤੇ ਪੈਸਾ ਲਾਉਣਾ ਉਸ 'ਤੇ ਲਾਉਣਾ ਨੋ ਪ੍ਰੋਬਲਮ ਇਹਦੇ ਵਿੱਚ ਕੀ ਬੁਰਾਈ ਹੈ ਸੋਚਦਾ ਤਾਂ ਹਰੇਕ ਹੀ ਬੰਦਾ ਵੀ ਯਾਰ ਜੇ ਮੇਰਾ ਨਿਕਲਿਆ ਆਵੇ ਇੰਨਾ ਪੈਸਾ ਤਾਂ ਮੈਂ ਐਂ ਕਰਾਂਗਾ ਸੋ ਤੁਹਾਡੀਆਂ ਕੁਝ ਕਾਲਸ ਲੈਂਦੇ ਹਾਂ ਯਾਰ ਦੱਸੋ ਅਤੇ ਸ਼ੇਅਰ ਕਰੋ ਤੁਹਾਡਾ ਕੀ ਪਲਾਨ ਹੋਵੇਗਾ ਐਟ 905-673-3337 ਆਪਣਾ ਨੰਬਰ ਹੈ 905-673-3337 905-673-3337 75 million dollars ਦਾ ਤੁਹਾਡਾ ਪਲਾਨ ਸੁਣਦੇ ਆ ਤੁਹਾਡੇ ਨਾਲ ਦੀ ਨਾਲ ਪਤਾ ਕੀ ਹੈ ਮੇਨ ਗੱਲ ਕਿ ਹਰੇਕ ਬੰਦੇ ਦਾ ਕੁਛ ਨਾ ਕੁਛ ਡਿਫਰੈਂਟ ਸੁਪਨਾ ਹੁੰਦਾ ਡ੍ਰੀਮਸ ਹੁੰਦੇ ਆ ਕਈ ਗੱਡੀਆਂ ਦੇ ਬੜੇ ਸ਼ੌਕੀਨ ਨੇ ਕਈ ਘਰਾਂ ਦੇ ਬਹੁਤ ਸ਼ੌਕੀਨ ਨੇ ਕਈ ਬਸ ਟਰੈਵਲ ਦੇ ਸ਼ੌਕੀਨ ਨੇ ਅਤੇ ਕੁਝ ਹੈਗੇ ਆ ਲੋਕ ਜਿਨ੍ਹਾਂ ਦੇ ਹੋਰ ਵੀ ਬਹੁਤ ਸਾਰੇ ਕਹਿ ਲਓ ਕਿ ਸੁਪਨੇ ਨੇ ਜਾਂ ਡ੍ਰੀਮਸ ਨੇ 9258 ਹੈਲੋ
2: ਹੈਲੋ ਗੁੱਡ ਮਾਰਨਿੰਗ
0: ਜੀ ਕਿਵੇਂ ਹੋ
2: ਬਸ ਵਧੀਆ ਜੀ ਵਧੀਆ
0: ਵਧਾਈਆਂ ਇੱਕ ਤਾਂ ਪਹਿਲਾਂ ਤਾਂ ਤੁਹਾਨੂੰ 75 million ਦਿੱਤੇ ਗਏ
2: ਹਾਂਜੀ ਹੁਣ ਮੈਂ ਕੀ ਕਰਨਾ ਮੈਂ ਨਾ ਆਪਣਾ ਬੈਗ ਬੁੱਕ ਪੈਕ ਕਰਕੇ ਆਪਣੀ ਵਾਈਫ ਦੇ ਨਾਲ ਤੇ ਮੈਂ ਨਿਕਲ ਜਾਣਾ 2-3 ਸਾਲ ਲਈ ਮੈਂ ਵਰਲਡ ਟੂਰ ਕਰਨਾ ਸਟਾਰਟਿੰਗ ਫਰੋਮ ਯੂਰਪ ਤੋਂ ਸਟਾਰਟ ਕਰਾਂਗੇ ਤੇ ਵਧੀਆ ਲਗਜ਼ਰੀ ਜਗ੍ਹਾ ਵਿੱਚ ਰਹਾਂਗੇ ਘੁੰਮਾਂਗੇ ਫਿਰਾਂਗੇ 2 ਸਾਲ ਪੂਰਾ ਵਧੀਆ ਸਾਰਾ ਯੂਰਪ ਘੁੰਮ ਲੈਣਾ ਆਪਾਂ ਤੇ ਉਸ ਤੋਂ ਬਾਅਦ ਆਪਾਂ ਸਾਰਾ ਅਫਰੀਕਾ ਘੁੰਮ ਲੈਣਾ ਠੀਕ ਹੈ ਸਾਰਾ ਸਾਰਾ ਲੈਟਿਨ ਅਮੈਰੀਕਾ ਘੁੰਮ ਲੈਣਾ
0: ਠੀਕ ਹੈ
2: ਤੇ ਉਸ ਤੋਂ ਬਾਅਦ ਫਿਰ ਏਸ਼ੀਆ ਵੱਲ ਚੱਲਾਂਗੇ ਏਸ਼ੀਆ ਚ ਬਹੁਤ ਕੁਛ ਘੁੰਮਣ ਨੂੰ ਹੈ ਜਪਾਨ ਥਾਈਲੈਂਡ ਸਾਰੀ ਕੰਟਰੀਜ਼ ਸੌਰਭ ਜੀ ਨੂੰ ਵੀ ਫੋਨ ਲਗਾ ਲਾਂਗੇ ਕਿ ਹਾਂ ਵੀ ਨਾਲ ਦੀ ਨਾਲ ਇਨਵੈਸਟਮੈਂਟ ਵੀ ਸ਼ੁਰੂ ਕਰ ਦੋ
0: ਨਹੀਂ ਪਹਿਲਾ ਕੰਮ ਇਹ ਕਰਿਓ ਪਹਿਲਾ ਕੰਮ ਸੌਰਭ ਜੀ ਨੂੰ ਕਾਲ ਕਰ ਰਹੇ ਇਨਵੈਸਟਮੈਂਟ ਕਰ ਦਿਓ ਤੇ ਫਿਰ 10-12 million ਲੈ ਕੇ ਫਿਰ ਘੁੰਮਿਓ ਥੋੜੀ ਸਾਰੀ ਆਵਾਜ਼ ਕੱਟ ਰਹੀ ਹੈ ਤੁਹਾਡਾ ਕੋਈ ਗੱਡੀਆਂ ਦਾ ਕੋਈ ਘਰਾਂ ਘੁਰਾਂ ਦਾ ਨੀ ਬੜਾ ਕੋਈ ਸ਼ੌਂਕ ਵੀ ਏਦਾਂ ਦਾ ਘਰ ਲੈਣਾ ਇੱਥੇ ਲੈਣਾ ਹੈਲੋ ਉਹ ਕਾਲ ਕੱਟੀ ਗਈ ਯਾਰ ਤੁਹਾਡੀ ਇੱਕ ਐਡਮਿੰਟਨ ਤੋਂ ਕਾਲ ਆ ਰਹੀ ਸੀ ਭਾਜੀ ਤੁਸੀਂ ਕੱਟ ਗਏ ਸੋਚਾ ਇਹ ਭਾਜੀ ਕਹਿੰਦੇ ਕਿ ਨਵੀਂ ਬਸ ਟਰੈਵਲ ਕਰਾਂਗੇ 2-3 ਸਾਲ ਵਾਈਫ ਨੂੰ ਲੈ ਜਾਂਗੇ ਯੂਰਪ ਤੋਂ ਸ਼ੁਰੂ ਕਰਾਂਗੇ ਕਿ ਤੇ ਫਿਰ ਯੂਰਪ, ਏਸ਼ੀਆ, ਅਫਰੀਕਾ, ਲੈਟਿਨ ਅਮਰੀਕਾ, ਬਸ 2-3 ਸਾਲ ਸਿਰਫ ਵਕੇਸ਼ਨ ਦੇ ਉੱਤੇ। ਤੁਸੀਂ ਦੇਖੋ ਫਾਈਨੈਂਸ਼ਲੀ ਜਿਹੜਾ ਬੰਦਾ ਫ੍ਰੀ ਹੈ ਉਹਨੂੰ ਕਿੰਨੀ ਰਿਲੀਫ ਹੈ। ਹੈ ਹੁਣ ਆਪਾਂ ਚਲੋ ਦਿਨ ਰਾਤ ਕੰਮ ਕਰਦੇ ਹਾਂ, ਜੀ ਕਿਹਦਾ ਨਹੀਂ ਕਰਦਾ ਕਿ ਯਾਰ 2-3 ਸਾਲ ਬਸ ਵਕੇਸ਼ਨ ਹੀ ਕਰੀਏ। ਬਟ ਉਹੀ ਤਾਂ ਹੈ, ਤਾਂ ਹੀ ਤਾਂ ਮੈਂ ਤੁਹਾਨੂੰ ਇਹ ਸਵਾਲ ਪੁੱਛਿਆ ਕਿ ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਫਰੀਡਮ ਹੋਵੇ ਇੱਦਾਂ ਦੀ, $75 million ਹੋਵੇ ਤੁਹਾਡੇ ਅਕਾਊਂਟ ਦੇ ਵਿੱਚ, ਤਾਂ ਤੁਸੀਂ ਉਸ ਨਾਲ ਕੀ ਕਰੋਗੇ? ਜੇ ਤੁਹਾਨੂੰ ਲੋਟਰੀ ਲੱਗਦੀ ਹੈ ਤੁਹਾਡਾ ਕੀ ਪਲਾਨ ਹੋਵੇਗਾ? ਅਤੇ ਬਾਈ ਜੀ ਦਾ ਤਾਂ ਪਲਾਨ ਹੈ ਟਰੈਵਲ ਦਾ, ਮੇਰਾ ਵੀ ਸਿਮਿਲਰ ਹੋਵੇਗਾ ਬਾਈ ਜੀ ਵਰਗਾ। ਜਿਹੜੇ ਟਰੈਵਲ ਦੇ ਸ਼ੌਕੀਨ ਨੇ ਉਹ ਫਿਰ ਪਹਿਲਾਂ ਇਹੀ ਸੋਚਦੇ ਕਿ ਪਲੇਨ 'ਤੇ ਚੜ੍ਹ ਜਾਣਾ ਅਤੇ ਫਿਰ ਬਾਅਦ ਵਿੱਚ ਦੇਖੀ ਜਾਓ ਕੀ ਬਣਦਾ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337। ਮੈਂ 2-3 ਕਾਲਾਂ ਹੋਰ ਲੈਣੀਆਂ, ਫਿਰ ਆਪਾਂ ਅਗਲੀ ਗੱਲਬਾਤ ਵੱਲ ਨੂੰ ਵਧਣਾ। ਸੋ ਜਲਦੀ ਜਲਦੀ ਫੋਨ ਕਰੋ, ਬਾਹਲਾ ਸਮਾਂ ਨਹੀਂ ਹੈਗਾ ਆਪਣੇ ਕੋਲ ਕਿ ਤੁਸੀਂ ਐਂਡ 'ਤੇ ਆ ਕੇ ਕਾਲ ਕਰੋ। ਨੰਬਰ ਹੈ ਆਪਣਾ 905-673-3337, 905-673-3337, 905-673-3337 ਸਟੂਡੀਓ ਦਾ ਆਪਣਾ ਫੋਨ ਨੰਬਰ ਹੈ। ਕੁਆਲਿਟੀ ਕਾਰ ਰਿਪੇਅਰ ਨੂੰ ਤੁਸੀਂ ਸਾਰੇ ਜ਼ਰੂਰ ਯਾਦ ਰੱਖੋ। ਜੇ ਕਿਸੇ ਨੇ ਵੀ ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਗੱਲ ਕੀ ਗੱਡੀ ਨੂੰ ਕੋਈ ਵੀ ਪੰਗਾ ਪੈ ਗਿਆ, ਤਾਂ ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ, ਕੁਲਵੰਤ ਭਾਅ ਜੀ ਨੂੰ ਤੁਸੀਂ ਯਾਦ ਰੱਖਣਾ। ਓਨੈਸਟ, ਅਫੋਰਡੇਬਲ, ਟਰੱਸਟਵਰਦੀ, ਬੜੀ ਰਿਲਾਇਬਲ ਇਹਨਾਂ ਦੀ ਟੀਮ ਹੈ। ਅਤੇ ਨੰਬਰ ਹੈ 905-460-1111, 905-460-1111, ਕੁਆਲਿਟੀ ਕਾਰ ਰਿਪੇਅਰ, G2989। ਹੈਲੋ, ਹੈਲੋ ਜੀ, ਹਾਂਜੀ
3: ਹਾਂਜੀ ਵੀਰੇ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
3: ਠੀਕ ਹੈ ਜੀ, ਠੀਕ ਆ। ਮੈਂ ਤਾਂ ਪਹਿਲਾਂ ਇਹ ਵੇਖੂੰਗਾ ਵੀ ਮੇਰੇ ਜਿਹੜੇ ਭੈਣ ਭਰਾ ਜਾਂ ਕੋਈ ਰਿਸ਼ਤੇਦਾਰ ਜਿਹੜੇ ਨੇੜੇ ਜਿਹੜੇ, ਪਹਿਲਾਂ ਤਾਂ ਉਹਨਾਂ ਨੂੰ ਸੌਖਿਆਂ ਕਰਾਂਗੇ ਜਿਹਨਾਂ ਦੇ ਘਰ ਘੁਰ ਹੋਣਗੇ, ਦੇਣ ਵਾਲੇ ਪੈਸੇ ਪੂਸੇ ਪਹਿਲਾਂ ਤੇ ਉਹਨਾਂ ਨੂੰ ਦਿਆਂਗੇ, ਕੁਛ ਉਹਨਾਂ ਨੂੰ ਓਦਾਂ ਵੀ ਦਿਆਂਗੇ ਵੀ ਜੇ ਕਿਸੇ ਨੇ ਬਿਜ਼ਨਸ ਕਰਨਾ ਤੇ ਕਰੋ, ਤੇ ਇੱਕ ਪੈਸਾ ਪੱਤੋ ਤੇ ਰੱਬ ਦਾ ਸ਼ੁਕਰਾਨਾ ਕਰਾਂਗੇ, ਤੇ ਕੀ ਕਹਿੰਦੇ ਨੇ ਆਪਣੀ ਫੈਮਿਲੀ ਨੂੰ, ਤੇ ਜੇ ਕੋਈ ਲੋੜਵੰਦ ਹੋਊਗਾ ਤੇ ਉਹਦੀ ਮਦਦ ਕਰਾਂਗੇ ਜੀ।
0: ਸੋ ਭੈਣ ਭਰਾ ਤਾਂ ਚਲੋ ਠੀਕ ਹੈ, ਬਟ ਭੈਣਾਂ ਭਰਾਵਾਂ ਤੋਂ ਇਲਾਵਾ ਕਿੰਨੇ ਕੁ ਰਿਸ਼ਤੇਦਾਰਾਂ ਦੀ ਮਦਦ ਕਰੋਗੇ?
3: ਜਿੰਨੀ ਕੁ ਫੈਮਿਲੀ ਹੋਊਗੀ ਜੀ, ਆਪਣੇ ਭੈਣ ਭਰਾ, ਚਾਚੇ ਤਾਏ, ਜੇ ਕੋਈ ਉਹ ਕੀ ਕਹਿੰਦੇ ਨੇ ਕੋਈ ਆਪਣੇ ਵਾਈਫ ਦੀ ਫੈਮਿਲੀ ਹੋ ਗਈ, ਕੋਈ ਹੋ ਗਿਆ ਮਤਲਬ ਲੋੜਵੰਦ, ਉਹਦੀ ਮਦਦ ਕਰਾਂਗੇ।
0: ਪਰ ਜੇ ਉਹਨਾਂ ਚੋਂ ਕਿਸੇ ਰਿਸ਼ਤੇਦਾਰ ਨੇ ਕਦੇ ਤੁਹਾਡੀ ਮਦਦ ਇੱਕ ਵੀ ਦਿਨ ਨਹੀਂ ਕੀਤੀ, ਫਿਰ ਵੀ ਉਹਨਾਂ ਦੀ ਕਰੋਗੇ?
3: ਬਿਲਕੁਲ ਜੀ, ਜੇ ਰੱਬ ਨੇ ਦਿੱਤਾ ਉਹ ਕਹਿੰਦੇ ਦਿੰਦੇ ਆ, ਦੇ ਲੈਂਦੇ ਥੱਕ ਪਾਈ, ਉਹ ਕਹਿੰਦੇ ਆ ਵੀ ਦੇਣ ਦੀ ਕੋਸ਼ਿਸ਼ ਕਰੋ, ਲੈਣ ਦੀ ਕੋਸ਼ਿਸ਼ ਨਾ ਕਰੋ ਜੀ ਜ਼ਿੰਦਗੀ ਚ।
0: ਚਲੋ ਠੀਕ ਹੈ, ਤੁਸੀਂ ਚੰਗੇ ਬੰਦੇ ਹੋ। ਚਲੋ ਨੀ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਸਾਨੂੰ ਵੀ ਯਾਦ ਰੱਖ ਲਿਓ, ਥੈਂਕ ਯੂ। 8248 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਅੱਛਾ, ਟਰੱਕ ਚ ਚਾਬੀ ਰੱਖ ਕੇ ਬਸ ਜੌਬ ਕੁਇਟ ਕਰੋਗੇ ਪਹਿਲਾਂ ਹੀ? ਹੈ ਕਿਆ ਬਾਤ ਹੈ, ਅੱਛਾ ਫੋਨ ਦਾ ਅਲਾਰਮ ਬੰਦ ਕਰ ਦੋਗੇ? ਅੱਛਾ, ਸਹੀ ਗੱਲ, ਜੇ ਜੇ ਲਾਟਰੀ ਨਿਕਲੀ ਹੈ ਤੇ ਫਿਰ ਵੀ ਅਲਾਰਮ ਲਾਉਣਾ ਪੈ ਜਾਵੇ, ਫਿਰ ਲਾਟਰੀ ਦਾ ਕੀ ਫਾਇਦਾ ਹੈ? ਠੀਕ ਹੈ, ਜੌਬ ਛੱਡਤੀ ਤੇ ਫਿਰ ਫੋਨ ਦੇ ਵਿੱਚੋਂ ਅਲਾਰਮ ਵਾਲਾ ਸਿਸਟਮ ਬੰਦ ਕਰਤਾ ਤੇ ਹੋਰ ਬਸ, ਹੋਰ ਨੀ ਕੁਛ?
3: ਲਗਜ਼ਰੀ ਗੱਡੀ, ਕੋਈ ਟੌਪ ਦੀ ਗੱਡੀ ਲੈ ਕੇ ਕਿਸੇ ਆਪਣੇ ਪਿਆਰੇ ਫਰੈਂਡ ਨਾਲ, ਜਿਹੜੇ 2-4 ਜਿਹੜੇ ਮਿੱਤਰ ਬਚਪਨ ਦੇ ਯਾਰ ਨੇ, ਉਹਨਾਂ ਨੂੰ ਲੈ ਕੇ ਸਾਰੇ ਵਰਲਡ ਦਾ ਟੂਰ, ਸਾਰੇ ਦਾਸੀਆਂ ਜਿਵੇਂ ਕਹਿ ਰਹੇ ਸਾਰਾ ਕੁਛ
0: ਵੈਰੀ ਗੁੱਡ ਨਹੀਂ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੀਆਂ ਦੋ ਚੀਜ਼ਾਂ ਵਧੀਆ ਲੱਗੀਆਂ ਇੰਪਲੋਇਰ ਨੂੰ ਮਾਰਤਾ ਫੋਨ ਵੀ ਚੱਕ ਲਾ ਤੇਰੀ ਟਰੱਕ ਦੀ ਚਾਬੀ ਪਈ ਹੈ ਮੈਂ ਟਰੱਕ ਦੇ ਵਿੱਚ ਤੇ ਦੂਜਾ ਅਲਾਰਮ ਸਹੀ ਗੱਲ ਹੈ ਯਾਰ ਹੁਣ ਅਲਾਰਮਾਂ ਨੂੰ ਲਾ ਲਾ ਕੇ ਬੰਦਾ ਥੱਕ ਹੀ ਜਾਂਦਾ ਪਤਾ ਨਹੀਂ ਕਿੰਨੀ ਕਿੰਨੀ ਵਾਰ ਸਨੂਜ਼ ਵਾਲਾ ਬਟਨ ਦੱਬਣਾ ਪੈਂਦਾ ਹੈ ਸਨੂਜ਼ ਕਰ ਲਿਆ 7 ਵਜੇ 7:15 ਫਿਰ 7:30 ਫਿਰ ਅਤੇ ਬੰਦਾ ਕਹਿੰਦੇ ਹੁੰਦੇ ਨਾ ਕਿ ਮਸਾ ਹੀ ਫਿਰ ਜਾ ਕੇ ਉੱਠਦਾ ਓਕੇ ਇੱਕ ਮੈਂ ਫਰੈਸ਼ ਫੂਡ ਸੈਂਟਰ ਦੀ ਜਾਣਕਾਰੀ ਦੇ ਦੇਵਾਂ ਕਿਸੇ ਨੇ ਵੀ ਅਗਰ ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹੈ ਜਾਓ ਆਪਣੇ ਮਨਪਸੰਦ ਦੀ ਗਰੋਸਰੀ ਕਰੋ 12,570 ਕੈਨੇਡੀ ਰੋਡ 'ਤੇ ਤੁਸੀਂ ਪਹੁੰਚਣਾ ਅਤੇ ਜਿਨ੍ਹਾਂ ਨੇ ਐਨਕਾਂ ਲੈਣੀ ਹੈ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵਰ ਦੇ ਰੋਮੀ ਬਾਈ ਜੀ ਨੇ ਮਨਪਸੰਦ ਦੀ ਐਨਕਾਂ ਲਓ ਨਿਗਾਹ ਦੀਆਂ ਸਨਗਲਾਸਿਸ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ ਅਤੇ ਨੰਬਰ ਹੈ 9057933937 ਦੇ ਉੱਤੇ ਕਾਲ ਕਰੋ ਬਿਯੋਂਡ ਆਈਵਰ 1548 ਹੈਲੋ
4: ਨੰਬਰ ਲਿਖਿਆ ਮੇਰੀ ਵਾਰੀ
0: ਆਈ ਹਾਂਜੀ ਵੀਰੇ 1548 ਤੁਹਾਡੀ ਵਾਰੀ ਆ ਗਈ
4: ਭਾਈ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
4: ਭਾਈ ਨਵੀਂ ਭਾਜੀ ਮੈਂ ਮੋਹਨ ਬੋਲਦਾ ਸੀਗਾ ਤੁਹਾਡਾ ਪ੍ਰੋਗਰਾਮ ਸੁਣਦੇ ਸੀਗੇ ਪਰਸੋਂ ਵੀ ਤੇ ਕੱਲ ਵੀ ਸੁਣਦੇ ਰੋਜ਼ ਹੀ ਆ ਪਰ ਤੁਸੀਂ ਇੱਕ ਨੰਬਰ ਰਿਪੀਟ ਛੇਤੀ ਕਰ ਜਾਂਦੇ ਆ ਜਿਹੜੇ ਐਨਕਾਂ ਅੱਖਾਂ ਦੇ ਵਿੱਚ ਲੈਂਜ ਪਾਉਂਦੇ ਆ
0: ਜਿਹੜੇ ਆਪਣੇ ਸਰਜਰੀ ਵਾਲੇ ਆ
4: ਹਾਂਜੀ
0: ਹਾਂਜੀ ਹਾਂਜੀ ਲਿਖ ਲਓ ਮੈਂ ਹੌਲੀ ਬੋਲ ਦਿੰਦਾ
4: ਬੋਲ ਦੋ ਜੀ
0: 289
4: ਹਾਂਜੀ
0: 982
4: ਹਾਂਜੀ
0: ਆਪਣੇ ਡਾਕਟਰ ਨੇ ਆਪਣੀ ਬੋਲੀ ਬੋਲਦੇ ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਪੰਜਾਬੀ ਲਹਿਰਾਂ ਤੋਂ ਨੰਬਰ ਮਿਲਿਆ ਸੀ ਆਪਣੇ ਨਾ ਕੈਟਰੈਕਟ ਡੈਮੇਜ ਹੋ ਜਾਂਦੇ ਆ ਹੁੰਦਾ ਜ਼ਿਆਦਾਤਰ ਜਦੋਂ ਕਈ ਵਾਰ ਏਜ ਦੇ ਨਾਲ ਹੈ ਬਟ ਇਹ ਫਿਕਸੇਬਲ ਹੈ ਇਹ ਦੁਨੀਆ ਭਰ ਦੀ ਸਭ ਤੋਂ ਸੇਫੈਸਟ ਸਰਜਰੀ ਵਿੱਚੋਂ ਇੱਕ ਸਰਜਰੀ ਹੈ ਤੁਹਾਡੀ ਨਿਗਾਹ ਐਨ ਪਰਫੈਕਟ ਹੋ ਜਾਏਗੀ ਪਰਫੈਕਟ 20/20 ਵਿਜ਼ਨ ਅਤੇ ਬਸ 5-10 ਮਿੰਟ ਦੀ ਸਰਜਰੀ ਹੈ ਨੰਬਰ ਹੈ 289 ਤੁਸੀਂ ਸਾਰੇ ਨੋਟ ਕਰ ਲਓ 9829597 289982 9597 8804 ਹੈਲੋ ਜੀ ਵੈਲਕਮ
5: ਹੈਲੋ
0: ਹਾਂਜੀ
5: ਨਵੀਂ ਮੇਰਾ ਨਾਮ ਰਾਮ ਸਾਹਿਬ ਹੈ
0: ਜੀ
5: ਲੋਟੋਮੈਕਸ ਦੀ ਗੱਲ ਹੋ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1-2 ਸਾਲ ਤੋਂ ਮੇਰੇ ਮਨ ਦੇ ਵਿੱਚ ਇਹ ਵਹਿਮ ਹੈਗਾ ਕਿ ਇਹ ਕੁਛ ਗੜਬੜ ਕਰਦੇ ਲੋਟੋਮੈਕਸ ਵਾਲੇ ਮੈਂ ਇਹਦੇ ਉੱਤੇ ਰਿਸਰਚ ਵੀ ਕਾਫੀ ਕੀਤੀ ਹੈ ਪਹਿਲੇ ਟੋਰਾਂਟੋ ਡਾਊਨ ਟਾਊਨ ਦੇ ਵਿੱਚ ਡਰਾ ਕੱਢਦੇ ਸੀਗੇ ਹੁਣ ਉੱਥੇ ਨਹੀਂ ਕੱਢਦੇ ਹੁਣ ਕੋਈ ਨੌਰਥ ਦੇ ਵਿੱਚ ਕੱਢਦੇ ਆ ਮੇਰੀ ਇੱਕ ਵਾਰੀ ਉੱਥੇ ਗੱਲ ਹੋਈ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਡਰਾ ਕਿੱਦਾਂ ਕੱਢਦੇ ਹੋ ਪਹਿਲਾਂ ਤੁਸੀਂ ਦਿਖਾਉਂਦੇ ਸੀਗੇ ਔਰ ਟੀਵੀ ਦੇ ਵਿੱਚ ਵੀ ਦਿਖਾਉਂਦੇ ਸੀਗੇ ਕਹਿੰਦੇ ਨਹੀਂ ਜੀ ਅਸੀਂ ਲੈਪਟਾਪ ਦੇ ਨਾਲ ਹੀ ਕੱਢਦੇ ਆ ਮੈਂ ਕਿਹਾ ਲੈਪਟਾਪ ਨੂੰ ਤਾਂ ਜਦੋਂ ਮਰਜ਼ੀ ਤੁਸੀਂ ਹੈਕ ਕਰਕੇ ਜੋ ਮਰਜ਼ੀ ਕਰ ਦਿਓ ਤੇ ਮੈਨੂੰ ਇਹਦੇ ਬਾਰੇ ਸ਼ੱਕ ਹੈ ਤੁਸੀਂ ਕੀ ਤੁਹਾਨੂੰ ਇਹਦੇ ਬਾਰੇ ਪਤਾ ਹੈਗਾ ਵੀ ਕਿੱਦਾਂ ਕੀ ਕਰਦੇ ਆ ਜਿਹੜਾ ਡਰਾ ਇਹ ਸਹੀ ਕੱਢਦੇ ਆ ਜਾਂ ਗਲਤ ਕੱਢਦੇ ਆ
0: ਨਹੀਂ ਭਾਜੀ ਸਹੀ ਕੱਢਦੇ ਹੁਣ ਐਡੀ ਵੱਡੀ ਕੰਪਨੀ ਆ ਹੁਣ
5: ਨਹੀਂ ਉਹਨੇ ਦੱਸਿਆ ਕਿ ਕਿੰਨਾ ਗਵਰਨਮੈਂਟ ਇੰਪਲੋਈਜ਼ ਜਿਹੜੇ ਹੈਗੇ ਆ ਉਹ ਵਾਚ ਕਰਦੇ ਹੈਗੇ ਆ ਤੇ ਮੈਨੂੰ 100% ਤੇ ਡਾਊਟ ਹੈਗਾ ਕਿ ਗੜਬੜ ਕਰਦੇ ਹੈਗੇ ਆ
0: ਤੁਹਾਨੂੰ ਭਾਜੀ ਤੁਹਾਨੂੰ ਤਾਂ ਡਾਊਟ ਤਾਂ ਹੀ ਆ ਕਿਉਂਕਿ ਤੁਸੀਂ ਕਦੇ ਜਿੱਤੇ ਨਹੀਂ
5: ਨਹੀਂ ਨਹੀਂ ਜਿੱਤਿਆ ਨਹੀਂ ਮੈਂ ਜਿੱਤਿਆ ਕਾਫੀ ਵਾਰੀ ਸਮਾਲ ਅਮਾਊਂਟ ਜਿੱਤਿਆ ਹੈਗਾ ਇਸ ਗੱਲ ਲਈ
0: ਲੋਟਰੀ ਬਾਲ ਦੀਆਂ ਮਸ਼ੀਨਾਂ ਨੇ ਉਹ ਯੂਜ ਕਰਦੇ ਸੀਗੇ ਹੁਣ ਕਹਿੰਦੇ ਆ ਕਿ 29 ਤੋਂ ਬਾਅਦ ਰੈਂਡਮ ਨੰਬਰ ਜਨਰੇਟਰ ਸਿਸਟਮ ਯੂਜ ਕਰਦੇ ਨੇ ਤੇ ਆਈ ਐਮ ਸ਼ੋਰ ਕਿ ਉਹ ਠੀਕ ਹੀ ਹੋਵੇਗਾ

0: ਤੋਂ ਕੀਤਾ ਜਾਂਦਾ ਇੱਕ ਐਡੀਸ਼ਨਲ ਐਕਸਟਰਾ ਆਡਿਟ ਦੇ ਲਈ। ਸੋ ਇਹ ਕਹਿ ਰਹੇ ਨੇ। ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਨਹੀਂ ਮੈਂ ਤਾਂ ਹੱਸਦਾ ਸੀਗਾ ਵੀ ਜਿਹੜੇ ਬੰਦੇ ਨੂੰ ਕਦੇ ਮਿਲੀ ਵੀ ਨਹੀਂ, ਲੋਟਰੀ ਲੱਗੀ ਵੀ ਨਹੀਂ, ਹੁਣ ਤਾਂ ਸ਼ੱਕ ਹੀ ਹੋਣਾ। ਮੇਰੇ ਵਰਗਾ ਵੀ ਕਹਿ ਦੂਗਾ ਕਿ ਯਾਰ ਮੈਨੂੰ ਤਾਂ ਸ਼ੱਕ ਹੈ ਵੀ ਆਏ ਆ ਉਵੇਂ ਆ। ਸੋ ਜਦੋਂ ਕੋਈ ਚੀਜ਼ ਨਹੀਂ ਮਿਲਦੀ ਫਿਰ ਥੋੜ੍ਹਾ ਡਾਊਟ ਵੱਧ ਹੀ ਜਾਂਦਾ ਆਪਣਾ। ਕੋਈ ਨਾ ਭਾਜੀ, ਆਪਾਂ ਸਾਰੇ ਇਕੱਠੇ ਹੋ ਕੇ ਪਾਉਂਦੇ ਹਾਂ, ਖ਼ਬਰ ਆਪਾਂ ਨੂੰ ਵੀ ਨਿਕਲਿਆ ਆਵੇ ਇੱਕ ਇੱਕ ਮਿਲੀਅਨ ਸਾਰਿਆਂ ਨੂੰ। HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਹੈ ਆਪਣੇ ਸ਼ਹਿਰ ਦੀ। ਤੁਸੀਂ ਨਵਾਂ ਘਰ ਲੈ ਲਿਆ, ਮੁਬਾਰਕਾਂ। ਇਹ 25-30 ਸਾਲ ਤੋਂ ਦੇਖੋ ਇਸ ਫੀਲਡ ਦੇ ਵਿੱਚ ਨੇ। ਸੋ ਵਧੀਆ ਮੂਵਰਸ ਦੀ ਭਾਲ ਦੇ ਵਿੱਚੋਂ ਤਾਂ 416-524-6704 ਨੰਬਰ ਹੈ, 416-524-6704 HK ਮੂਵਰਸ। ਐਂਡ ਇਹਨਾਂ ਕੋਲ ਸਟੋਰੇਜ ਆਪਸ਼ਨਸ ਵੀ ਨੇ। ਜੇ ਤੁਸੀਂ ਕਲੋਜ਼ ਕਰ ਰਹੇ ਹੋ ਘਰ ਨੂੰ 6-7 ਮਹੀਨਿਆਂ ਨੂੰ ਸਮਾਨ ਰੱਖਣਾ ਕਿਤੇ, ਤਾਂ 416-524-6704 ਜੀ 9834 ਹੈਲੋ
1: ਇਹਦੇ ਵਿੱਚ। ਅੱਛਾ ਦੂਈ ਗੱਲ, ਇੱਕ ਦਲ ਮੈਂ ਇੱਕ ਗੱਲ ਕਹਿਣਾ ਵੀ ਜੇ ਮੈਨੂੰ ਨਿਕਲੇ ਆਵੇ, ਮੈਂ ਇੱਕ ਗੱਲ ਕਰੂੰਗਾ, ਮੈਂ ਜਿੰਨਾ ਕ ਅਸਲੀ ਆਪਣਾ ਭਲਾ ਕਰੂੰਗਾ ਤਾਂ ਮੈਂ ਲੋਕਾਂ ਦਾ ਪਹਿਲਾਂ ਨਾਲ ਕਰੂੰਗਾ। ਜਿਹੜੇ ਤੁਸੀਂ ਇੱਕ ਗੱਲ ਸੁਣੋ, ਪੈਸੇ ਲੈ ਕੇ ਤੁਸੀਂ ਸ਼ੌਂਕ ਪੂਰੇ ਕਰੂੰਗੇ, ਸ਼ੌਂਕ ਦੀ ਕੋਈ ਲਿਮਿਟ ਨਹੀਂ ਹੁੰਦੀ ਹੈਗੀ, ਉਹਦੀ ਕੋਈ ਲਿਮਿਟ ਨਹੀਂ ਹੁੰਦੀ। ਸ਼ੌਂਕ ਪੂਰੇ ਕਰੂੰਗੇ, ਅਵਾਰਾ ਸ਼ੌਂਕ ਕਰੂੰਗੇ, ਹੋਰ ਚੰਗੇ। ਜੇ ਉਹ ਸ਼ੌਂਕ ਪੂਰੇ ਕਰਦੇ ਕਰਦੇ ਤੁਹਾਡੀ 19-21 ਕੋਈ ਗੱਲ ਹੋ ਗਈ, ਕੋਈ ਹੈਪਨ ਹੋ ਗਿਆ, ਤੁਸੀਂ ਬੈੱਡ ਤੇ ਚਲੇ ਗਏ, ਤੇ ਫਿਰ ਪੈਸੇ ਦਾ ਕਿਆ ਕਰੂੰਗੇ? ਬਸ ਮੈਂ ਆਹੀ ਗੱਲ ਕਹਿਣੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਮੈਂ ਮੰਨਦਾ ਤੁਹਾਡੀ ਗੱਲ ਕਿ ਸ਼ੌਂਕ ਦਾ ਕੋਈ ਲਿਮਿਟ ਨਹੀਂ, ਬਟ ਸ਼ੌਂਕ ਫਿਰ ਆਪਾਂ ਪਰ ਕਮਾਉਣੇ ਕਾਹਦੇ ਲਈ, ਸ਼ੌਂਕਾਂ ਲਈ ਹੋਈ ਆ। ਜੇ ਆਪਾਂ ਮਿਹਨਤ ਕਰਦੇ ਹਾਂ ਤਾਂ ਵੀ ਆਪਾਂ ਇਸ ਲਈ ਵੀ ਕਰਦੇ ਹਾਂ ਕਿ ਯਾਰ ਸਾਰੇ ਸਾਡੇ ਸ਼ੌਂਕ ਪੂਰੇ ਹੋਣ। ਜੇ ਮੈਂ 9 to 5 40-40 ਘੰਟੇ 60-60 ਘੰਟੇ ਕੰਮ ਕਰਦਾ, ਕੰਮ ਮੈਂ ਤਾਂ ਹੀ ਕਰਦਾ ਕਿ ਯਾਰ ਮੈਂ ਫਿਰ ਕਿਤੇ ਨਾ ਕਿਤੇ ਵਕੇਸ਼ਨ 'ਤੇ ਜਾਊਂਗਾ, ਕੋਈ ਨਾ ਕੋਈ ਆਪਣੇ ਮਨਪਸੰਦ ਦੀ ਗੱਡੀ ਲਾਊਂਗਾ, ਕੋਈ ਨਾ ਕੋਈ ਆਪਣੇ ਮਨਪਸੰਦ ਦਾ ਘਰ ਬਾਰ ਲਾਊਂਗਾ। ਸੋ ਇਹ ਸ਼ੌਂਕ ਹੀ ਨੇ ਮਿਲਦਾ ਯਾਰ ਮਨੀ ਨੂੰ। ਆਪਾਂ ਨਾ ਕਈ ਵਾਰ ਕਹਿੰਦੇ ਆ ਮਨੀ ਡਜ਼ਨਟ ਗਿਵ ਹੈਪੀਨੈਸ, ਬਟ ਕਿਤੇ ਨਾ ਕਿਤੇ ਗੱਲ ਮੈਨੂੰ ਕਈ ਵਾਰ ਗਲਤ ਵੀ ਲੱਗਦੀ ਹੈ। ਜੇ ਮਨੀ ਤੋਂ ਨਹੀਂ ਹੈਪੀਨੈਸ ਮਿਲਦੀ ਫਿਰ ਆਪਾਂ ਭੱਜੇ ਕਿਉਂ ਫਿਰਦੇ ਹਾਂ? ਫਿਰ ਤਾਂ ਉਹਨਾਂ ਲੋਕਾਂ ਵਾਂਗੂ ਕੋਈ ਨਾ ਕੋਈ ਤੁਸੀਂ ਇੱਕ ਟਰੈਵਲ ਟਰੱਕ ਜਿਹਾ ਲੈ ਲਓ ਅਤੇ ਬਸ ਉਹਦੇ ਵਿੱਚ ਹੀ ਰਹੋ, ਅਤੇ ਕੋਈ ਬੜਾ ਖਰਚਾ ਨਹੀਂ, ਕਦੇ ਕਿਤੇ ਰਹਿ ਲਏ, ਕਦੇ ਕਿਤੇ ਰਹਿ ਲਏ। ਕੁਝ ਕੁ ਲੋਕ ਹੈਗੇ ਦੁਨੀਆਂ ਦੇ ਵਿੱਚ ਜਿਹੜੇ ਪੈਸਿਆਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ, ਬਟ ਇਟਸ ਨਾਟ ਈਜ਼ੀ। 40 ਦਿਨ ਫਿਲਮ ਲੱਗੀ ਹੈ, ਤੁਸੀਂ ਸਿਨੇਮਿਆਂ ਦੇ ਵਿੱਚ ਜਾਓ ਅਤੇ ਅਸਲ ਸਿਨੇਮਾ ਦੇਖਣਾ, ਅਸਲ ਇੱਕ ਕਮਾਲ ਦੀ ਫਿਲਮ ਦੇਖਣੀ ਹੈ ਨਾ, 40 ਦਿਨ ਦੇਖੋਗੇ ਤੁਸੀਂ ਆਪ ਕਹੋਗੇ ਨਵੀਂ ਬੱਲੇ ਯਾਰ ਇਹਨੂੰ ਕਹਿੰਦੇ ਆ ਮੂਵੀ, ਇਹਨੂੰ ਕਹਿੰਦੇ ਆ ਵੀ ਪੈਸੇ ਵਰਥ ਹੋਏ। ਸੋ 40 ਦਿਨ ਦੇਬੀ ਮਖਸੂਸ ਪੂਰੀ ਗੁਰਪ੍ਰੀਤ ਘੁੱਗੀ ਤੁਸੀਂ ਦੇਖੋਗੇ ਨਾ, ਲੈਸਨਸ ਮਿਲਣਗੀਆਂ, ਬਹੁਤ ਸੋਹਣੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਣਗੀਆਂ ਅਤੇ ਸਾਰਾ ਸਾਲ ਯਾਦ ਰੱਖੋਗੇ ਕਿ 40 ਦਿਨ ਫਿਲਮ ਤੁਸੀਂ ਕਿਤੇ ਦੇਖੀ ਸੀ। ਕੈਲੇਡਨ ਮਿਤਸੂਬਿਸ਼ੀ ਗੱਡੀਆਂ ਲੈਣੀਆਂ ਨੇ, 10 ਸਾਲ ਦੀ ਵਾਰੰਟੀ ਕੈਲੇਡਨ ਮਿਤਸੂਬਿਸ਼ੀ ਵਾਲੇ ਦੇ ਰਹੇ ਆ। ਨੰਬਰ ਤੁਸੀਂ ਨੋਟ ਕਰ ਲਓ, ਜੀਵਨ ਸਿੱਧੂ ਹੁਣ ਦਾ ਜੀਵਨ ਮਾਲਕ ਨੇ ਮਿਤਸੂਬਿਸ਼ੀ ਦੇ। ਸੋ 6476782754 ਨੰਬਰ ਹੈ, 6476782754 ਜੀਵਨ ਦੇ ਨਾਲ ਗੱਲਬਾਤ ਕਰੋ ਜੀ। 1728 ਹੈਲੋ,
2: ਗੁੱਡ ਮਾਰਨਿੰਗ ਨਵੀ ਵੀਰੇ।
0: ਗੁੱਡ ਮਾਰਨਿੰਗ ਜੀ, ਵਧੀਆ ਜੀ, ਕਿਵੇਂ ਹੋ?
2: ਵਧੀਆ। ਕਿੰਨੇ ਕਿਹਦੀ ਲੋਟਰੀ ਲਵਾਈ ਜਾਂਦੇ ਹੋ?
0: 75 ਮਿਲੀਅਨ।
2: ਦੇਖੋ ਜੇ ਮੇਰੀ ਲੱਗ ਗਈ, ਮੈਂ ਤਾਂ ਆਪਣਾ ਇੱਕ ਹਾਲ ਲੈ ਲੈਣਾ ਜਾਂ ਫਾਰਮ ਲੈ ਕੇ ਉੱਥੇ ਮੈਂ ਅਖਾੜੇ ਲਵਾਉਣੇ ਆ। ਜਿਹੜਾ ਸਿੰਗਰ ਆ ਗਿਆ ਉਹਦਾ ਹੀ ਅਖਾੜਾ, ਮਤਲਬ ਮੈਂ ਵਧੀਆ ਤੋਂ ਵਧੀਆ ਤੋਂ ਸਟਾਰਟ ਕਰ ਲੈਣਾ ਜਿੰਨੇ ਆਪਣੇ ਮੇਨ ਮੇਨ ਨੇ। ਉਸ ਤੋਂ ਬਾਅਦ ਜਦੋਂ ਇਹ ਸਾਰੇ ਮੇਨ ਮੇਨ ਸਟ੍ਰੀਮ ਵਾਲੇ ਮੁੱਕ ਗਏ ਫਿਰ ਮੈਂ ਫੋਕ ਸਿੰਗਰ ਮੰਗਾਉਣੇ ਸ਼ੁਰੂ ਕਰ ਦਿੰਦੇ ਆ, ਜਿਹੜੇ ਆਪਣੇ ਪਾਕਿਸਤਾਨ ਦੇ ਹੋ ਗਏ ਤੇ ਇੰਡੀਆ ਦੇ ਹੋ ਗਏ। ਤੇ ਜਦੋਂ ਤੱਕ 75 ਮਿਲੀਅਨ ਮੁੱਕਦਾ ਨੀ, ਆਪਾਂ ਕੋਈ ਸਿੰਗਰ ਛੱਡਣਾ ਨੀ ਜਿਹਦਾ ਅਖਾੜਾ ਨੀ ਲਵਾਉਣਾ ਹੈਗਾ, ਇਹੀ ਆਪਣਾ ਹੈਗਾ।
0: ਅੱਛਾ, ਤੁਹਾਡਾ ਬਸ ਇਹੀ ਹੈ ਵੀ ਖਾੜੇ ਲਵਾਉਣੇ? ਕਿਉਂ, ਤੁਹਾਨੂੰ ਇੰਨਾ ਖਾੜਿਆ ਲਵਾਉਣ ਦਾ ਕਿਉਂ ਸ਼ੌਂਕ ਹੈ?
2: ਮੈਨੂੰ ਬੜਾ ਸ਼ੌਂਕ ਹੈ, ਮੈਂ ਬੜੇ ਸੁਣੇ ਨੇ ਆਪਣੇ ਮਨਮੋਹਨ ਵਾਰਸ ਤੇ ਹਰਭਜਨ ਮਾਨ ਸਾਹਿਬ ਨੂੰ ਮੈਂ 4-5 ਵਾਰ ਸੁਣਿਆ, ਗੁਰਦਾਸ ਮਾਨ ਨੂੰ ਬੜੀ ਵਾਰ ਸੁਣਿਆ, ਹੁਣ ਇੱਥੇ ਜਿਹੜੇ ਆਪਣੇ ਟੋਰੋਂਟੋ ਆਏ ਸੀ ਬੱਬੂ ਮਾਨ, ਮਤਲਬ ਜਿੱਥੇ ਮੈਂ ਜਾ ਸਕਦਾ ਮੈਨੂੰ ਬਹੁਤ ਵਧੀਆ ਲੱਗਦਾ।
0: ਕਿਆ ਬਾਤ ਹੈ, ਅੱਛਾ ਤੁਹਾਨੂੰ ਕਾਨਸਰਟ ਇੰਨੇ ਵਧੀਆ ਲੱਗਦੇ। ਸੋ ਪਹਿਲਾ ਖਾੜਾ ਕਿਹਦਾ ਲਵਾਓਗੇ?
2: ਪਹਿਲਾਂ ਮੈਂ ਸੋਚੂਗਾ ਮੈਨੂੰ ਲੱਗਦਾ ਬੱਬੂ ਮਾਨ ਦਾ ਲਵਾਉਂਗਾ ਪਹਿਲਾਂ।

0: ਠੀਕ ਹੈ
1: ਵਧੀਆ ਨਾ ਉਹਦੇ ਚ ਕਿਸੇ ਵਧੀਆ ਹਾਲ ਦੇ ਵਿੱਚ ਉਹਨਾਂ ਦੇ ਗਾਣੇ ਥੋੜੇ ਇਹੋ ਜਿਹੇ ਹੁੰਦੇ ਆ ਬਹਿਬੂ ਕੇ ਸੁਣਨ ਵਾਲੇ ਜਿਹੜੇ ਮੈਨੂੰ ਉਹ ਬੜਾ ਵਧੀਆ ਲੱਗਦਾ ਗਾਣਾ ਉਹੀ ਜਨ ਉਹੀ ਰਾਤਾਂ ਮੇਰੀ ਕਾਰ ਚ ਮੋਸਟਲੀ ਵੱਜਦਾ ਹੁੰਦਾ ਬਹੁਤ ਪਿਆਰੇ ਗਾਣੇ ਆ ਜਿਹੜੇ ਪੁਰਾਣੇ ਆ ਉਹਨਾਂ ਦੇ
0: ਤੁਸੀਂ ਨਾ ਤੁਹਾਡੇ ਵਰਗੇ ਬੰਦਿਆਂ ਨੂੰ ਤਾਂ ਚਾਹੀਦਾ ਤੁਸੀਂ ਪ੍ਰਮੋਟਰ ਬਣ ਜਾਓ
1: ਮੈਨੂੰ ਤੁਸੀਂ ਗਾਈਡ ਕਰਿਓ ਆਪੇ ਵੀ ਟਰਾਈ ਕਰਾਂਗੇ ਮੈਂ ਮਿਲੂੰਗਾ ਤੁਹਾਨੂੰ
0: ਹਾਂ ਨਹੀਂ ਇਹਦਾ ਕੀ ਹੈ ਗਾਈਡ ਦਾ ਇਹ ਤਾਂ ਸਿੰਪਲ ਜਿਹਾ ਇੱਕ ਫੰਡਾ ਪੈਸੇ ਲਾਓ ਹਾਲ ਬੁੱਕ ਕਰੋ ਤੇ ਸ਼ੋ ਕਰੋ ਚਲੋ ਜਦੋਂ ਤੁਸੀਂ ਫਿਰ ਬੱਬੂ ਮਾਨ ਦਾ ਖਾੜਾ ਲਵਾਓਗੇ ਐਂਟਰੀ ਫਿਰ ਐਂ ਹੋਊਗੀ ਬੱਬੂ ਮਾਨ ਦੀ ਲਾਟਰੀ ਨਿਕਲ ਗਈ ਓਕੇ ਕਿਸੇ ਨੇ ਨੀ ਕਿਹਾ ਘਰ ਲਵਾਂਗੇ ਚਲੋ ਘਰਾਂ ਲਈ ਲਾਟਰੀ ਦੀ ਲੋੜ ਨੀ ਸਾਢੇ $6 ਲੱਖ ਤੋਂ ਪੈਰਾਡਾਈਸ ਡਿਵੈਲਪਮੈਂਟ ਵਾਲੇ ਨੇ ਘਰ ਰਿਲੀਜ਼ ਕੀਤੇ ਆ ਹੁਣੇ ਲੈ ਲਓ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵਾਹ ਕੀ ਬਾਤ ਹੈ ਜੀ 4717 ਹਾਂਜੀ ਠੀਕ ਹੈ ਜੀ ਕਿਵੇਂ ਹੋ
2: ਵਧੀਆ ਭਾਜੀ ਭਾਜੀ ਹਰ ਹਫਤੇ ਲਾਟਰੀ ਲੈ ਕੇ ਨਾ ਤੇ ਉਹਦੀ ਫਿਰ ਜ਼ਿਹਨ ਚ ਪਲੈਨਿੰਗ ਕਰਨ ਦਾ ਵੀ ਆਪਣਾ ਹੀ ਮਜ਼ਾ ਹੈ ਤੇ ਨਿਕਲ ਆਈ ਤੇ ਕੀ ਕਰਾਂ ਦਾ
0: ਅੱਛਾ ਤੁਸੀਂ ਲਾਟਰੀ ਲੈ ਕੇ ਕਰਦੇ ਹੋ ਪਲੈਨਿੰਗ
2: ਭਾਜੀ ਉਹ 6 ਚੀਜ਼ ਵਾਲੇ ਹਾਫ ਦੇਖੀ ਦੇ ਨੇ ਹਰ ਮਹੀਨੇ
0: ਅੱਛਾ
2: ਹਾਂਜੀ ਕੇ ਕੀ ਕਰਾਂਗਾ ਕਿੱਥੇ ਕਿੱਥੇ ਪੈਸਾ ਜਾਏਗਾ ਕੀ ਕਰਨਾ ਹੈ
0: ਅੱਛਾ ਕੀ ਪਲੈਨਿੰਗ ਫਿਰ ਕੀ ਪਲੈਨਿੰਗ ਬਣੀ ਫਿਰ ਤੁਹਾਡੀ
2: ਸਰ ਮੋਟੀ ਮੋਟੀ ਤੁਹਾਨੂੰ ਦੱਸ ਦਿੰਦਾ ਪਹਿਲੇ ਤੇ ਇਹ ਕਿ ਲੈਂਡ ਖਰੀਦ ਕੇ ਉੱਥੇ ਕਸਟਮ ਹਾਊਸ ਬਣਾਉਣਾ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਆਪਣੇ ਸ਼ੌਕ ਦੀਆਂ ਗੱਡੀਆਂ ਨੇ ਉਹ ਲੈਣੀਆਂ ਨੇ ਬਾਕੀ ਜਿਹੜਾ ਉਹ ਕਮਰਸ਼ੀਅਲ ਜਿਹੜੀ ਪ੍ਰਾਪਰਟੀ ਉਹਦੇ ਚ ਇਨਵੈਸਟ ਕਰਨਾ ਫਿਰ ਬਹਿ ਕੇ ਖਾਣਾ ਉਹਨੂੰ ਤੇ ਬਾਕੀ ਜਿਹੜੇ ਪੈਸੇ ਨੇ ਉਹ ਚੈਰਿਟੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਜ਼ਿਹਨ ਚ ਸੋਚੀ ਦੀਆਂ ਨੇ ਰਸਤੇ
0: ਸੋ ਤੁਸੀਂ ਘਰ ਕੇ ਲੈਂਡ ਕਿੱਥੇ ਲਓਗੇ
2: ਲੈਂਡ
0: ਠੀਕ ਹੈ ਤੁਸੀਂ ਨਾ ਫਿਰ 5 ਮਿਲੀਅਨ ਦਾ ਲੈਂਡ ਲਿਓ ਤੁਸੀਂ ਲਿਓ ਮੇਰੇ ਥਰੂ ਫਿਰ ਮੈਨੂੰ ਵੀ $1,25,000 ਬਣ ਜੂਗਾ ਗ੍ਰੈਂਡ ਹੋਮ ਫਰਨੀਚਰ ਵੀ ਸੇਵਿੰਗ ਕਰਾ ਰਿਹਾ ਤੁਹਾਡੀ ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ ਦੇ ਸੁੱਖ ਭਾਜੀ ਮੈਂ ਕਹਿੰਦਾ ਡੀਲਾਂ ਨਾਲ ਤੁਹਾਨੂੰ ਪੂਰਾ ਜਗਾ ਦੇਣਗੇ
3: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਬਿਲਕੁਲ ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ 5 ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ 3 ਸੀਟਰ ਸੋਫਾ 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ $799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਸੀ, 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। ਸੋ 6685 ਟੋਮਕਨ ਰੋਡ ਦੇ ਉੱਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ, ਤੇ ਇੱਕ ਮੈਂ ਕੁਇਕਲੀ ਤੁਹਾਨੂੰ ਇਨਫੋਰਮੇਸ਼ਨ ਫਿਰ ਤੋਂ ਦੇ ਦਵਾਂ, ਜੇ ਡਕਟ ਕਲੀਨਿੰਗ ਨਹੀਂ ਕਰਾਈ ਸਿਰਫ $150 ਦੇ ਵਿੱਚ ਡਕਟ ਕਲੀਨਿੰਗ ਤੁਸੀਂ ਕਰਵਾਓ। ਤੁਸੀਂ ਯਾਦ ਰੱਖਣਾ ਹੈ ਕੁਇਕ ਟੀਮ, ਫਾਈਵ ਰਿਵਰਸ ਡਕਟ ਕਲੀਨਿੰਗ, $150 ਦੇ ਵਿੱਚ, ਠੀਕ ਹੈ। 437-688-7750, 437-688-7750 ਤੇ ਕਾਲ ਕਰ ਲਵੋ। ਤੇ ਆਲਵੇ ਰੂਫਰਸ, ਬਹੁਤ ਹੀ ਟੌਪ ਦੀ ਰੂਫਿੰਗ ਕੰਪਨੀ, ਇਹਨਾਂ ਕੋਲ 15 ਸਾਲ ਦਾ ਐਕਸਪੀਰੀਅੰਸ ਹੈ, ਤੁਹਾਨੂੰ ਰਿਟਨ ਦੇ ਵਿੱਚ, ਲਿਖਤੀ ਰੂਪ ਦੇ ਵਿੱਚ ਤੁਹਾਨੂੰ ਵਾਰੰਟੀ ਦੇ ਰਹੇ ਨੇ, ਰਿਟਨ ਵਾਰੰਟੀ। ਸੋ ਨਵੀਂ ਰੂਫ, ਰੂਫ ਦੀ ਰਿਪੇਅਰ, ਫਲੈਟ ਰੂਫ, ਸ਼ਿੰਗਲ, ਕੋਈ ਮੈਟਲ ਰੂਫ ਦੀ ਗੱਲਬਾਤ ਹੈ, ਤਾਂ 6475050943 6475050943 ਜੀ 8248
4: ਹਾਂਜੀ। ਉਹਦਾ ਨਾਂ ਹੈਗਾ ਜੀ ਵੈਸ ਨਿਕਨੇਮ ਕਾਲਾ, ਤੇ ਉਹਨੂੰ ਸਾਰੇ ਯਾਰ ਦੋਸਤ ਕਾਲਾ ਕਰੋੜਪਤੀ ਕਹਿੰਦੇ ਆ ਜੀ। ਤਕਰੀਬਨ 20 ਸਾਲ ਤੋਂ ਨਾ ਜੀ ਉਹ ਹਰ ਮਹੀਨੇ ਇੱਕ ਬੰਪਰ ਟਾਈਪ ਲਾਟਰੀ ਆਉਂਦੀ ਹੈ ਕੋਈ, ਉਹ ਲਾਟਰੀ ਪਾ ਰਿਹਾ ਉਹ। 4 ਸਾਲ ਪਹਿਲਾਂ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਯਾਰ ਕਾਲੇ ਤੂੰ ਇੰਨੀਆਂ ਲਾਟਰੀਆਂ ਪਾਈਆਂ, ਅਜੇ ਤੱਕ ਤੇਰੀ ਕੋਈ ਨਿਕਲੀ ਵੀ ਹੈ, ਕੀ ਚੱਕਰ ਕੀ ਆ, ਕਹਾਣੀ ਕੀ ਆ? ਕਹਿੰਦਾ ਯਾਰ ਪਾ ਰਿਹਾ ਬਸ ਕਿਸੇ ਗੱਲ ਨੂੰ ਪਾਉਣਾ। ਮੈਂ ਕਿਹਾ ਦੱਸ ਪਾ ਸੀ ਵਜ੍ਹਾ ਕੀ ਆ? ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਵੀ ਲਾਟਰੀ ਜਦੋਂ ਮੈਂ ਪਾ ਲੈਂਦਾ ਮੈਨੂੰ ਹਰ ਇੱਕ ਮਹੀਨੇ ਦੇ ਫਿਰ ਸਾਧ ਨੂੰ ਸੁਪਨੇ ਬਹੁਤ ਸੋਹਣੇ ਆਉਂਦੇ ਆ ਕਹਿੰਦਾ।
0: ਅੱਛਾ।
4: ਤੇ ਦੂਜੀ ਗੱਲ ਮੈਂ ਕਿਹਾ ਜੇ ਤੇਰੀ ਲਾਟਰੀ ਨਿਕਲ ਆਈ ਫਿਰ ਕੀ ਕਰੇਗਾ? ਕਹਿੰਦਾ ਮੈਂ ਲੈਣੀ ਜਿਪਸੀ, ਇੱਕ ਲੈਣੀ ਸਟੇਨ ਗਨ। ਮੈਂ ਕਿਹਾ ਉਹ ਕਿਉਂ? ਕਹਿੰਦਾ ਮੈਂ ਮੋੜ ਮਾੜ ਤੇ ਜਾਂਦੇ ਨੇ ਹੌਰਨ ਨਹੀਂ ਮਾਰਿਆ ਕਰਨਾ, 4-5 ਗੋਲੀਆਂ ਚਲਾਇਆ ਕਰਨੀ, ਦੜਾ ਦੜਾ ਦੜਾ,
0: ਲੋਕਾਂ
4: ਨੂੰ
0: ਦੇਖ ਲੋ ਯਾਰ। ਵੈਸੇ ਹੁਣ ਨਾ ਇੱਕ ਬਾਈ ਜੀ ਹੁਣੇ ਵੀ ਕਹਿ ਕੇ ਗਏ ਕਿ ਨਵੀਂ ਯਾਰ ਲੋਟਰੀ ਪਾਉਣ ਦਾ ਹੀ ਮਜ਼ਾ, ਕਿਉਂਕਿ ਜਦੋਂ ਬੰਦਾ ਪਾਉਂਦਾ ਬੰਦਾ ਬਸ ਸੋਚਦਾ ਯਾਰ ਜੇ ਜਿੱਤ ਕੇ ਆਏ ਕਰੂੰਗਾ ਉਵੇਂ ਕਰੂੰਗਾ। ਚਲੋ ਠੀਕ ਹੈ ਬਾਈ ਜੀ, ਥੈਂਕ ਯੂ। ਸੋ ਸਾਰੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਲੋਟਰੀ ਪਾਉਣ ਲੱਗ ਜਾਓ, ਸੁਪਨੇ ਵੀ ਵਧੀਆ ਆਉਣਗੇ, ਨੀਂਦ ਵੀ ਹੈ, ਚੋਟੀ ਦੀ ਆਊਗੀ। 7340 ਹਾਂਜੀ
5: ਹਾਂਜੀ ਨਵੀਂ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
5: ਤੇ ਮੈਂ ਤਾਂ ਇਹ ਸੋਚਦਾ ਮੈਂ ਤਾਂ ਸਾਰਾ ਦਾ ਪਹਿਲਾਂ ਡੋਨੇਟ ਕਰੂੰਗਾ ਜੀ, ਪੈਸੇ ਵਿੱਚ ਜਿੱਥੇ ਜਿੱਥੇ ਡੋਨੇਟ ਕਰਨ ਦੀ ਲੋੜ ਹੈ।
0: ਕਿੰਨੇ ਸਾਰੀ ਕਰੋਗੇ ਡੋਨੇਟ?
5: ਨਹੀਂ ਨਹੀਂ ਥੋੜੇ ਥੋੜੇ ਕਰਕੇ, ਵੱਧ ਤੋਂ ਵੱਧ ਵਿੱਚ ਜਿੰਨੇ ਵੱਧ ਤੋਂ ਵੱਧ ਚੰਗੀਆਂ ਸੰਸਥਾਵਾਂ ਨੂੰ ਡੋਨੇਟ ਹੋ ਸਕਣ। ਤੇ ਦੂਜੇ ਨੰਬਰ ਤੇ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਬੱਚਿਆਂ ਤੋਂ ਫੁੱਟਬਾਲ ਪ੍ਰਮੋਟ ਕਰਨ ਲਈ ਪੈਸੇ ਖਰਚੂਗਾ।
0: ਠੀਕ ਹੈ।
5: ਸਾਡੇ ਬੱਚੇ ਫੁੱਟਬਾਲ ਚ ਨੀ ਦੀਂਦੇ ਕਿਤੇ ਵੀ, ਵਰਲਡ ਕੱਪ ਹੋ ਰਿਹਾ, ਇੰਨੀ ਸਾਡੀ ਗਿਣਤੀ ਆ ਕਰੋੜਾਂ ਦੇ ਵਿੱਚ। ਅਸੀਂ ਸਾਡਾ ਇੱਕ ਪਲੇਅਰ ਸੀਗਾ ਨਿਊਜ਼ੀਲੈਂਡ ਚ, ਪੰਜਾਬੀ ਖਿਡਾਰੀ, ਉਹ ਵੀ ਨਿਊਜ਼ੀਲੈਂਡ ਵੀ ਹਾਰ ਗਿਆ, ਕਹਿੰਦਾ ਉਹ ਵੀ ਬਾਹਰ ਹੋ ਜਾਣਾ ਸ਼ਾਇਦ। ਤੇ ਮੇਰਾ ਫੁੱਟਬਾਲ ਪ੍ਰਮੋਟ ਕਰਨ ਤੇ ਪੈਸਾ ਲਾਊਗਾ ਮੈਂ।
0: ਚਲੋ ਠੀਕ ਹੈ, ਸੋ ਡੋਨੇਸ਼ਨ ਕਰਤੀ ਤੇ ਫੁੱਟਬਾਲ ਦੇ ਉੱਤੇ ਵੀ ਪੈਸਾ ਲਾਤਾ। ਚਲੋ ਸਰ, ਨਹੀਂ ਵੈਰੀ ਗੁੱਡ, ਥੈਂਕ ਯੂ ਤੁਹਾਡਾ, ਆਪਾਂ ਫਿਰ ਵੀ ਕਰੀਏ ਪ੍ਰਮੋਟ, ਥੈਂਕ ਯੂ। ਸੋ ਕੇ ਫੁੱਟਬਾਲ ਦੀ ਗੱਲ ਹੋ ਰਹੀ, ਅੱਜ ਕੈਨੇਡਾ ਤੇ ਸਵਿਟਜ਼ਰਲੈਂਡ ਦਾ ਬਹੁਤ ਹੀ ਵੱਡਾ ਮੈਚ ਹੋ ਰਿਹਾ, ਵਨ ਆਫ ਦਾ ਬਿਗੇਸਟ ਮੈਚ ਹੈ ਗਰੁੱਪ ਬੀ ਦਾ, ਕਿਉਂਕਿ ਦੋਨਾਂ ਟੀਮਾਂ ਦੇ ਕੋਲ ਹੁਣ 4-4 ਪੁਆਇੰਟ ਨੇ, ਬਟ ਕੈਨੇਡਾ ਦੇ ਕੋਲ ਗੋਲ ਡਿਫਰੈਂਸ ਦਾ ਇੱਕ ਕਹਿੰਦੇ ਹੁੰਦੇ ਫੇਵਰ ਹੈ, +6 vs +3। ਸੋ ਜੇ ਕੈਨੇਡਾ ਅੱਜ ਡਰਾਅ ਵੀ ਕਰਦਾ ਤਾਂ ਫਿਰ ਵੀ ਕੈਨੇਡਾ ਫਸਟ ਪਲੇਸ ਫਿਨਿਸ਼ ਕਰੇਗਾ। ਅੱਜ 3 ਵਜੇ BC ਪਲੇਸ ਵੈਨਕੂਵਰ ਦੇ ਵਿੱਚ ਮੈਚ ਹੋ ਰਿਹਾ। ਕੈਨੇਡਾ ਪਹਿਲਾਂ ਬੋਸਨੀਆ 1-1, ਫਿਰ ਕਤਰ ਨੂੰ ਬਹੁਤ ਵੱਡੀ ਜਿੱਤ 6-0 ਦੇ ਨਾਲ। ਜੋਨਾਥਨ ਮੈਕਡੇਵਿਡ ਨੇ ਹੈਟ੍ਰਿਕ ਕੀਤਾ ਤੇ ਕੈਨੇਡਾ ਹੁਣ ਨੌਕਆਊਟ ਸਟੇਜ ਵੱਲ ਨੂੰ ਜਾ ਰਿਹਾ। ਪਹਿਲੀ ਵਾਰ ਹਿਸਟਰੀ 'ਚ ਸਵਿਟਜ਼ਰਲੈਂਡ ਕਤਾਰ 1-1, ਬਟ ਬੋਸਨੀਆ ਨੂੰ ਬੀਟ ਕੀਤਾ। ਇਹ ਬਹੁਤ ਹੀ ਐਕਸਪੀਰੀਅੰਸਡ ਟੂਰਨਾਮੈਂਟ ਟੀਮ ਹੈ ਤੇ ਡਿਫੈਂਸਿਵਲੀ ਬਹੁਤ ਵਧੀਆ ਨੇ। ਸੋ ਲੈਟਸ ਸੀ, ਦੇਖਦੇ ਹਾਂ ਕੀ ਬਣਦਾ। ਗੋ ਕੈਨੇਡਾ ਗੋ, ਅੱਜ 3 ਵਜੇ BC ਪਲੇਸ ਦੇ ਵਿੱਚ ਮੈਚ ਹੋ ਰਿਹਾ। ਕੈਨੇਡਾ ਵਿਨ ਕਰਨਗੇ ਤਾਂ ਪਹਿਲੇ ਪਲੇਸ ਤੇ, ਗਰੁੱਪ ਬੀ ਦੇ ਵਿੱਚ ਡਰਾ ਕਰਨਗੇ ਤਾਂ ਵੀ ਪਹਿਲੇ ਪਲੇਸ ਦੇ ਵਿੱਚ ਲੌਸ ਦੇ ਨਾਲ, ਫਿਰ ਸਟਿਲ ਐਡਵਾਂਸ ਤਾਂ ਕਰਨਗੇ ਲਾਈਕਲੀ, ਬਟ ਦੇਖਦੇ ਹਾਂ ਕੀ ਬਣਦਾ। ਗੋ ਕੈਨੇਡਾ ਗੋ, ਸਾਰਿਆਂ ਦਾ ਬਹੁਤ ਧੰਨਵਾਦ, ਰੌਣਕਾਂ ਲਾ ਦਿੰਦੇ ਹਾਂ ਤੁਸੀਂ ਸਾਡੇ ਨਾਲ ਆ ਕੇ ਤੇ ਇੱਦਾਂ ਹੀ ਜੁੜੇ ਰਹੋ। ਰੇਡੀਓ ਆਵਾਜ਼ ਵੀ ਤੁਹਾਡੇ ਲਈ ਹਾਜ਼ਰ ਹੈ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਬਿਲਡਿੰਗ ਸਪਲਾਈਜ਼ ਚਾਹੀਦੇ ਆ। ਡਿਕਸੀ ਸਟੀਅਰਸ ਹਾਈ ਐਂਡ ਲਗਜ਼ਰੀ, ਫਰੀ ਡਿਲੀਵਰੀ, ਕੋਈ ਵੀ ਰੈਨੋਵੇਸ਼ਨ ਲਈ ਸਪਲਾਈਜ਼ ਚਾਹੀਦੇ ਆ, ਬੈਸਟ ਵੈਲਿਊ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੰਬਰ 1 ਟੀਮ ਹੈ ਟਰੱਕਾਂ ਦੇ, ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ। ਮਿਲਟਨ 'ਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ, ਸਟੀਲਸ ਐਂਡ ਜੇਮਸ ਨੋ ਪਾਰਕਵੇ, ਬਹੁਤ ਵੱਡਾ ਡਿਸਕਾਊਂਟ ਦੇ ਰਹੇ ਹੈ। 10874 ਸਟੀਲਸ ਐਵਨਿਊ, ਸਟੀਲਸ ਐਂਡ ਜੇਮਸ ਨੋ ਪਾਰਕਵੇ। ਕਿਚਨ ਨਵੀਂ ਤਿਆਰ ਕਰਾਉਣੀ ਹੈ ਜਸਪਾਲ ਰਾਏ ਭਾਅ ਜੀ, ਟੌਪ ਦੀ ਕਿਚਨ, 416-859-1920।
6: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
7: ਅੱਲਾ ਨਾਲੋਂ ਵੀ ਘੱਟ।
6: ਇਹ ਵੇਖੋ, 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99 ਵਿੱਚ।
7: ਇਹ ਤਾਂ ਹੋਰ ਵੀ ਘੱਟ ਹੈ।
6: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
7: ਓਏ ਤੂੰ ਕਿੱਥੇ ਜਾ ਰਹੀ ਹੈ?
6: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
8: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
9: Wholesale Club, whole lot of value.
10: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: Itaka Radio Awaz.
13: All advertisements are paid. Awaz the Voice does not take any responsibility for any paid advertisements during this program.

0: कि तुसी भी इन्वेस्टमेंट दे इस दौर प्रॉपर्टी इन्वेस्ट करना चाहते हो कि तुसी भी प्रॉफिटेबल आउटकम ले प्रॉपर्टी लभ रहे हो फेयर डी रियल्टी रिप्रेजेंट्स आउटस्टैंडिंग फार्म हाउस 28 एकड़ लैंड विद टू रोड फ्रंटेजेस डबल कार गैराज ग्रीन हाउस एंड वर्कशॉप यही नहीं 407-418 हाईवे तो सिर्फ 1 किलोमीटर की दूरी ते फॉर बेस्ट इन्वेस्टमेंट कॉल द बेस्ट टीम फेयर डी रियल्टी ब्रोकर ऑफ रैकेट हरदीप पंदेर एंड 905-671-2000.
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180 ਸੋ ਰੀਚ ਆਊਟ ਟੂ ਦੈਮ ਕਾਲ ਐਟ 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬਰੈਮਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ 905-452-9955
3: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇ ਯੋਗ ਸਰਵਿਸ ਪਾਰਟਨਰ ਫ੍ਰਿਜ ਅਵਨ ਚੁੱਲਾ ਡਿਸ਼ ਵਾਸ਼ਰ ਵਾਸ਼ਿੰਗ ਮਸ਼ੀਨ ਜਾਂ ਡਰਾਇਰ ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ ਤਜਰਬੇਕਾਰ ਟੈਕਨੀਸ਼ੀਅਨ ਸਰਵਿਸ ਸਿਰ ਕੰਮ ਦਾ ਵਾਧਾ ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 647-407-1470 647-407-1470 ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ
4: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ
5: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ
4: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ
5: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
4: 905-671-2000
5: ਫੇਅਰਡੀਲ ਨਾਲ ਹੱਥ ਮਿਲਾਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ
6: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ ਜੀ ਹਾਂ ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ ਲੈਦਰ ਸੋਫਾ ਸੋਫੇ ਡਬਲ ਬੈਡ ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ ਉਹ ਵੀ ਵਾਜਿਬ ਰੇਟਾਂ ਤੇ ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ 120 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ 24 ਰੀਗਨ ਰੋਡ ਬ੍ਰੈਂਪਟਨ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056
7: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ ਫੋਰ ਮੋਰ ਇਨਫੋਰਮੇਸ਼ਨ ਕਾਲ DCAP
8: 905-908-2499 905-908-2499 ਔਰ ਵਿਜ਼ਿਟ 411debt.ca ਸਮ ਕੰਡੀਸ਼ਨਸ ਅਪਲਾਈ
9: ऑटो ओनर्स क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
10: ऑल स्टेट इंश्योरेंस के दीक्षा गुलेरिया को आज ही कॉल करें जो आपको अच्छा प्रीमियम ऑनेस्ट एडवाइस और ग्रेट सर्विस भी देंगे अपनी होम और ऑटो इंश्योरेंस का पैकेज बनवाएं और अप टू 30% तक बचाएं ऑल स्टेट इंश्योरेंस के दीक्षा गुलेरिया 647-656-2810 That is 647-656-2810.
11: Drive kar rahe ho? Show no enjoy kar rahe ho? Kuch bol rahe ho?
12: Driving license?
11: No.
12: Police officer?
11: No, no.
12: Traffic lights?
11: No.
12: Then?
13: Diamond Insurance de Pawan Kaur Gill da a message. Most of Ontarians ignore kar rahe han apni auto insurance renewal ya apne rate no check kar layi. Aaj hi call karo 30 to vadh companies na kam kar rahe Pawan Kaur Gill. 3 minute de vich 300 to leke 1500 tak saal di insurance kat sakdi hai. Auto, home aur investment properties di. 647-325-9900 647-325-9100 Pavan Kaur Gill from Diamond Insurance.
14: Zindagi ek safar hai sohana.
15: Ki tusi Canada vich student visa de utte work permit te aaye hoye ho ya tusi Canadian citizen ya PR holder ho apne dost rishtedar te mitran nu agar visitor ya tourist visa te Canada bulana chahunde ho ta parkhya te bharose wala naam Punjab vich sab to vadd success rate de naal easy visa visitor visa Canada da lagwa ke de rahe han vadhere jankari layi easy visa 9592200200 9592200200 te aaj hi call karke apni appointment banao
16: सुनो जी किथे हो 11:30 हो गया रात दे घरे नहीं आना आज
15: मैं सेविंग कर रहा नाले ग्रोसरी खरीद रहा नजारा आ रहा हैगा
16: झूठ बोलण दी आदत नहीं की तुहाडी रात नु 11:30 केड़ा ग्रोसरी स्टोर खुला होया
15: फ्रेश ग्रोसरी डिपो रात दे 12 बजे तक खुलदे ने जिन्ना दा कहंदे एक डोर तो बड़ो दूजे तो निकलो सेविंग 100 डॉलर दी 905-458-1331 स्टेपल बुश स्टॉर रूम ते स्टेपल बुश दा इंटरसेक्शन फ्रेश ग्रोसरी डिपो 905-458-1300
17: छोटा मोटा कर्जा या करवानी है कोई भी घर विच रेनोवेशन होम एक्विटी वीजा ले सकदे हो साधारण क्रेडिट कार्डा नालों किते कट ब्याज आसानी नाल उपलब्धता
15: आज ही होम एक्विटी वीजा लेने दे लई कॉल करो 905-671-2000 905-671-2000 कुछ शर्तें लागू होंगी
18: यार आजकल इकोनॉमी बहुत टफ चल रही है ट्रकिंग इंडस्ट्री स्लो है बिल्डर क्लोजिंग्स रुक रहे ने ते कई बिजनेसेस लॉस विच जा रहे ने जिथे सेविंग्स तक खत्म होने लग जांदी है पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इंसॉल्वेंसी प्रोसेस तुहानू डेट नु प्रॉपर्ली असेस करन मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने इस प्रोसेस नाल तुसी अपनी फाइनेंशियल सिचुएशन नु कंट्रोल विच ले आ सकदे हो ते अगला सही स्टेप प्लान कर सकदे हो ज्यादा इंफॉर्मेशन लई आज ही कॉल करो 416-518-3200 416-518-3200
19: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141
20: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
21: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮੰਨੋ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ
19: 50 Sunnyvale Gate, Brampton, Mountainesh and Bovedda Intersection or visit www.tawakitchen.ca 905-790-1699 905-790-1699 tawakitchen.ca
22: ਹਾਂ ਵੀਰ ਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ
23: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟਦੇ ਹੋਏ
22: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ
24: ਦੇਖ ਬਾਈ ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
25: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ
26: ਅੱਛਾ ਜੀ
27: ਆਹੋ ਜੀ ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦਿਨ 24 ਆਵਰਸ ਨੰਬਰ ਰੱਖੋ ਯਾਦ 905-671-2000 905-671-2000 Mr. Sandhu
28: ਕੀ ਗੱਲ ਸਿਮਰਨ ਬੜੀ ਪਤਲੀ ਹੋ ਗਈ ਹੈ ਕੁਝ ਖਾਂਦੀ ਖੁੰਦੀ ਨਹੀਂ
29: ਲੈ ਦੱਸ ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ
28: ਤਾਂ ਟਿਫਨ ਲਵਾ ਲਾ
29: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ
28: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ ਕਸਟਮਾਈਜ਼ ਟਿਫਨ ਪੈਕਸ ਇਜ਼ ਅਵੇਲੇਬਲ ਫੂਡ ਕੁਆਲਿਟੀ ਤੇ ਕੁਆਂਟੀਟੀ ਇੱਕਦਮ ਲਾਜਵਾਬ
19: 50 Sunnyvale Gate Brampton Mountainesh and Bovedda Intersection ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca

0: Brampton. Major intersection Steels and Kennedy 9054512600.
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ? ਟੈਕਸ ਦਾ ਸੀਜ਼ਨ ਆ ਚੁੱਕਿਆ ਹੈ। ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ? ਕਿਹੜੇ-ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ? ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ, ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਜ਼ ਲਈ ਪੰਜਾਬ ਟੈਕਸ ਸੋਲੂਸ਼ਨ 416-720-3642 416-720-3642 ਪੰਜਾਬ ਟੈਕਸ ਸੋਲੂਸ਼ਨ।
2: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221।
3: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211।
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ? ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8104-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401-8401
4: ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
5: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾਓ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
4: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
5: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600, 905-451-2600।

ਮੈਂ ਕਲੀਆਂ ਤੁਹਾਡਾ ਕੂੜਾ ਮੇਰੇ ਸਾਹਿਬ ਦੀਆਂ ਬੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕਦੀ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ ਤਰ੍ਹਾਂ ਤਾਂ ਬਖਸ਼ੇ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਮੈਰੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

فرید آغاز خوبصورت لوگ خوبصورت ملک ہیں سی ایچ ایل او ڈیجیٹل اے ایم فریکوینسی رہی ٹورنٹو پینسلوینیا نیو یارک واشنگٹن نیو جرسی ਜਿੱਥੇ ਸੁਣ ਰਹੇ ਹੋ ਉੱਥੇ ਬਾਰਡਰ ਟੂ ਬਾਰਡਰ ਰੇਂਜ ਦੇ ਵਿੱਚ ਤੁਸੀਂ ਸਾਨੂੰ ਲੰਡਨ ਕਿਚਨ ਵਾਟ ਟੂ ਕੈਂਬਰੇਜ ਦੇ ਨਾਲ ਨਾਲ ਐਕਸਕਲੂਸਿਵਿਟੀ ਯਾਨੀ ਕਿ ਹੋਰ ਕੋਈ ਵੀ ਚੈਨਲ ਨਹੀਂ ਚੱਲ ਰਿਹਾ ਅਗਰ ਤੁਸੀਂ ਕਿਸੇ ਹੋਰ ਚੈਨਲ 'ਤੇ ਆਪਣਾ ਬਿਜ਼ਨਸ ਜਾਂ ਇਸ਼ਤਿਹਾਰ ਰਨ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਘੱਟ ਏਰੀਏ ਦੀ ਕਵਰੇਜ ਲੈ ਰਹੇ ਹੋ ਤਕਰੀਬਨ ਇਸ ਸਮੇਂ ਸਾਡੇ ਜੀ ਟੀ ਓ ਤੋਂ ਬਾਹਰ ਦੇ ਜਿਹੜੇ ਸ਼ਹਿਰ ਰੇਡੀਓ ਆਵਾਜ਼ ਏ ਐੱਮ 530 ਕਵਰ ਕਰਦੀ ਹੈ ਉਸ ਵਿੱਚ ਤਕਰੀਬਨ 1 ਮਿਲੀਅਨ ਦੇ ਆਸ ਪਾਸ ਪਾਪੂਲੇਸ਼ਨ ਜਿਹੜੀ ਬਾਹਰਲੇ ਸ਼ਹਿਰਾਂ ਦੇ ਵਿੱਚ ਬੈਠੀ ਹੈ ਮੁੱਢਲੇ ਤੌਰ 'ਤੇ ਔਸ਼ਵਾ ਹੋ ਗਿਆ ਅਤੇ ਇਸ ਤੋਂ ਬਾਅਦ ਤੁਸੀਂ ਕੋਬਰ ਬੈਲਬਿਲ ਤੱਕ ਚਲੇ ਜਾਓ ਪੀਟਰ ਬਰੋ ਲੈਂਡਜ਼ੀ ਤੋਂ ਲੈ ਕੇ ਬੈਰੀ ਬੈਰੀ ਦੇ ਨੌਰਥ ਤੋਂ ਲੈ ਕੇ ਤੁਸੀਂ ਹਰ ਜਗ੍ਹਾ ਦੇ ਉੱਤੇ ਜਿਹੜੇ ਸਾਊਥ ਏਸ਼ੀਅਨ ਲੋਕ ਜਿੱਥੇ ਬੈਠੇ ਉੱਥੇ ਲੰਡਨ ਕਿਚਨ ਵਾਟਲੂ ਕੈਂਬਰੇਜ 'ਚ ਸਭ ਤੋਂ ਵੱਡੀ ਗਿਣਤੀ ਜੀ ਟੀ ਏ ਤੋਂ ਬਾਹਰ ਜਿਹੜੇ ਸਾਊਥ ਏਸ਼ੀਅਨ ਲੋਕਾਂ ਦੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਸਾਡੇ ਇਸ ਸ਼ੋਅ ਦੇ ਰਾਹੀਂ ਪ੍ਰਾਈਮ ਟਾਈਮ ਦੇ ਵਿੱਚ ਅਤੇ ਪ੍ਰਾਈਮ ਰਿਜ਼ਲਟ ਦੇ ਨਾਲ ਅਤੇ ਸੈਟਰਡੇ ਨੂੰ 10 to 1 ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਵੱਧ ਵੀਕਐਂਡ ਦਾ ਲਾਈਵ ਔਨ ਲੋਕੇਸ਼ਨ ਸੋਲਡ ਸ਼ੋਅ ਟੋਰਾਂਟੋ ਦੇ ਜਿਹੜੇ ਸਾਊਥ ਏਸ਼ੀਅਨ ਸ਼ੋਅ ਨੇ ਉਹਨਾਂ ਵਿੱਚੋਂ ਹੈ 416-500-1800-416-518-3200 ਸ਼ਬਦਾਂ ਦੇ ਇਸ ਕਾਫਲੇ ਦੇ ਵਿੱਚ ਅਤੇ ਦੁਨੀਆ ਦੀ ਸਪੀਡ ਦੇ ਵਿੱਚ ਤੁਸੀਂ ਸਾਡੇ ਨਾਲ ਸ਼ਾਮਿਲ ਹੋ ਤੁਹਾਡੇ ਘਰ ਤੋਂ ਕੰਮ ਤੱਕ ਅਤੇ ਹਮਸਫ਼ਰ ਸ਼ੋਅ ਜਿਹੜੀ ਆਵਾਜ਼ ਵਿੱਚ ਮੈਂ ਅਮਨਦੀਪ ਬ੍ਰੌਡਕਾਸਟਿੰਗ 'ਚ 15 ਈਅਰ ਪਲੱਸ ਅਪਰੋਕਸੀਮੇਟ ਜਿਹੜੇ ਮੈਨੂੰ ਹੋ ਚੁੱਕੇ ਨੇ ਅਤੇ ਪੀਅਰਸਨ ਏਅਰਪੋਰਟ ਦੇ ਟਰੈਕ 6 'ਤੇ ਸੀ ਜਿੱਥੇ ਵੈਸਟ ਜੈੱਟ ਅਤੇ ਯੂਨਾਈਟਿਡ ਏਅਰਲਾਈਨਸ ਜਿਹੜੀਆਂ ਉਡਾਨ ਭਰਨ ਨੂੰ ਤਿਆਰ ਨੇ ਅਤੇ ਏਅਰ ਕੈਨੇਡਾ ਲੈਂਡ ਹੋ ਚੁੱਕੀ ਹੈ ਬਿਲਕੁਲ ਤੁਹਾਡੇ ਨਾਲ ਇਸੇ ਤਰ੍ਹਾਂ ਅਸੀਂ ਸ਼ਾਮਿਲ ਹਾਂ ਕਿ ਜ਼ਿੰਦਗੀ ਕੀ ਰੇਲ ਮੇ ਹਰ ਕੋਈ ਸਵਾਰ ਹੈ ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ ਭੁੱਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ।

0: ਸੋ ਅਕਾਸ਼ ਉਸ ਪਰਮ ਪਰਮੇਸ਼ਰ ਦੇ ਨਾਮ ਉਠਾਸਣਾ, ਜਿਸ ਦੇ ਨਾਮ ਉਠਾਸਣਾ ਅਕਾਸ਼ ਦੁਨੀਆਂ ਦੀ ਰੱਖਿਆ ਦਾ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਉਮੀਦ ਨਿਰਭਉ ਨਿਰਵੈਰ ਰਹੇਗਾ, ਰੋਸ਼ਨੀ ਰਸਤੇ ਦਿਖਾਵੇਗੀ, ਮੁਸਕਰਾਹਟ ਜ਼ਿੰਦਗੀ ਦਾ ਹਿੱਸਾ ਰਹੇਗੀ। ਅਤੇ ਚੱਲੀਏ ਫਿਰ ਕੁਛ ਖਬਰਾਂ ਜਲੰਧਰ ਤੱਕ ਲੈ ਕੇ ਆਉਂਦੇ ਨੇ। ਨਜ਼ਾਰਾ ਦ ਬੈਸਟ ਇੰਡੀਅਨ ਰੈਸਟੋ ਜਿਹੜਾ ਹੈਗਾ ਤੁਹਾਡੇ ਲਈ, ਲੌਂਚ ਐਂਡ ਰੈਸਟ ਬਾਰ ਜਿਹੜਾ ਬਣਿਆ ਹੋਇਆ ਹੈਗਾ, ਬਾਰ ਤੋਂ ਲੈ ਕੇ ਪੈਟੀਓ ਦਾ ਏਰੀਆ, ਔਰ ਤੁਸੀਂ ਛੋਟੇ ਤੋਂ ਵੱਡੇ ਜਨਮਦਿਨ ਪਾਰਟੀਜ਼ ਮੰਗਣੀਆਂ ਅਤੇ ਤੁਸੀਂ ਨਾਲ ਨਾਲ ਡਾਇਨਿੰਗ ਦੇ ਵਿੱਚ ਡਿਨਰ 'ਚ ਡਿਫਰੈਂਟ ਟਾਈਪ ਦੇ ਕੈਬਨਸ 'ਚ ਬੈਠ ਕੇ ਜਿੱਥੇ ਡਿਨਰ ਕਰਦੇ ਹੋ ਉੱਥੇ ਸਰਵਿਸ ਰਿੰਗ ਬੈਲਸ ਲੱਗੇ ਹੋਏ ਨੇ, ਪ੍ਰਾਈਵੇਸੀ ਦੇ ਨਾਲ ਖੁੱਲ੍ਹ ਕੇ ਤੁਸੀਂ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਹੋ। ਨਜ਼ਾਰਾ ਨਜ਼ਾਰਾ ਲਈ 905-451-2600 905-451-2600 ਤੁਹਾਡੇ ਲਈ ਹਾਜ਼ਰ ਹੈ। ਇਸੇ ਤਰ੍ਹਾਂ ਟ੍ਰੈਫਿਕ ਬਿਜ਼ੀ ਹੈ ਅਤੇ ਟ੍ਰੈਫਿਕ ਦੇ ਵਿੱਚ ਅਗਰ ਤੁਹਾਨੂੰ ਟ੍ਰੈਫਿਕ ਟਿਕਟ ਮਿਲ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਨਿਕਲਣ ਦਾ ਨਾਂ ਨਹੀਂ ਲੈ ਰਿਹਾ, ਤਾਂ ਦੋਨਾਂ ਕੰਮਾਂ 'ਚ ਮਨਿੰਦਰ ਸਿੰਘ ਪੱਡਾ ਤੁਹਾਡੀ ਹੈਲਪ ਕਰ ਸਕਣਗੇ। 647-864-0797 6478640797 ਦੇ ਉੱਤੇ ਲੈਂਡਲੋਰਡ ਟੈਨਰ ਬੋਰਡ ਦਾ ਕੋਈ ਵੀ ਝਗੜਾ ਅਤੇ ਜਾਂ ਤੁਸੀਂ ਕਿਸੇ ਦਾ ਵੀ ਟ੍ਰੈਫਿਕ ਟਿਕਟ ਦਾ ਕੋਈ ਰੌਲਾ ਹੈਗਾ, 6478640797 ਦੇ ਉੱਤੇ ਪੀਲ ਟ੍ਰੈਫਿਕ ਡਿਫੈਂਸ ਦੇ ਮਨਿੰਦਰ ਸਿੰਘ ਪੱਡਾ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਔਰ ਟਰੂ ਨੌਰਥ ਤੁਹਾਡੇ ਲਈ, ਤੁਸੀਂ ਡਰਾਈਵੇ ਪੱਟਣ ਦਾ ਕੰਮ ਕਰਦੇ ਹੋ, ਯਾਨੀ ਕਿ ਤੁਸੀਂ ਕੌਂਕਰੀਟ ਪਾਉਣ ਜਾਂ ਡਰਾਈਵੇ ਬਣਾਉਣ ਦਾ ਕੰਮ ਕਰਦੇ ਹੋ, ਆਪਣੀ ਵੇਸਟ ਸਿੱਟਣੀ ਹੈ ਜਿਹੜੀ ਉਹ ਤੁਸੀਂ ਘੰਟਾ ਘੰਟਾ ਖੜ ਕੇ ਲਾਈਨ 'ਚ ਲੱਗਦੇ ਹੋ, 5 ਮਿੰਟ ਤੋਂ ਪਹਿਲਾਂ ਫ੍ਰੀ। ਟਰੂ ਨੌਰਥ ਦਾ ਯਾਰਡ ਕੈਨੇਡੀ ਐਂਡ ਡੇਰੀ, ਯਾਨੀ ਕਿ ਹਾਈਵੇ 10 ਐਂਡ ਡੇਰੀ ਦੇ ਕੋਲ, ਅਤੇ ਨਾਲ ਨਾਲ ਕਿਸੇ ਨੇ ਵੀ ਗ੍ਰੈਵਲ ਪਾਉਣੀ ਹੈ, ਯਾਰਡ ਪੱਧਰਾ ਕਰਾਉਣਾ, ਘਾਹ ਲਗਾਉਣਾ, ਇੰਟਰਲੋਕਿੰਗ ਦਾ ਕੰਮ ਕਰਾਉਣਾ, ਇਹ ਸਭ ਕਾਸੇ 'ਚ ਟਰੂ ਨੌਰਥ ਇੱਕ ਵੱਡੀ ਕੰਪਨੀ ਹੈ। ਵਧੀਆ ਰੇਟ ਅਤੇ ਬੈਸਟ ਰੇਟ 'ਤੇ ਤੁਸੀਂ ਆਪਣੇ ਕਿਸੇ ਵੀ ਟਰੱਕਾਂ ਦੇ ਯਾਰਡ ਜਾਂ ਫਾਰਮ ਹਾਊਸ 'ਤੇ ਜਾਂ ਆਪਣੇ ਡਰਾਈਵੇ 'ਤੇ ਬਜਰੀ ਪਾਉਣੀ ਹੈ, ਵੱਡਾ ਡਰਾਈਵੇ ਆ, ਅਤੇ ਤੁਸੀਂ 416-803-0623 ਦੇ ਉੱਤੇ ਕਾਲ ਕਰੋਗੇ। ਸ਼ੋਅ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਜਿੱਥੇ ਅਸੀਂ ਕਹਿੰਦੇ ਹਾਂ ਕਿ ਕੁਦਰਤ ਕੀ ਬਿਨਾਂ ਜਾਣੀ ਹੈ, ਵੱਡਾ ਬੇਪਰਵਾਹ, ਬੇਪਰਵਾਹੀ ਦੀ ਇਸ ਗ੍ਰੀਨਰੀ ਹੈ ਜਿਹੜੀ, ਤੁਸੀਂ ਇੱਕ ਨਰਸਰੀ 'ਤੇ ਪਹੁੰਚੇ ਜਿਹਦਾ ਨਾਮ ਹੈ ਗ੍ਰੀਨ ਵੈਲੀ ਗਾਰਡਨ ਸੈਂਟਰ। ਤੁਹਾਨੂੰ ਪਿਆਰ ਹੁੰਦਾ ਮਿੱਟੀ ਦੇ ਨਾਲ ਅਤੇ ਤੁਹਾਡੇ ਪੌਦਿਆਂ ਦੇ ਨਾਲ ਅਤੇ ਤੁਹਾਡੇ ਹੱਥਾਂ ਨਾਲ ਉਗਾਈ ਹੋਈ ਸਬਜ਼ੀ ਜਾਂ ਤੁਹਾਡੇ ਹੱਥਾਂ ਨਾਲ ਲਗਾਏ ਹੋਏ ਫੁੱਲ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਤੁਸੀਂ ਕਾਲ ਕਰਨੀ ਹੈ ਗ੍ਰੀਨ ਵੈਲੀ ਗਾਰਡਨ ਸੈਂਟਰ, ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ, 647-222-5506 6472225601 ਕੁਦਰਤ ਦਾ ਦੂਸਰਾ ਨਾਮ ਗ੍ਰੀਨ ਵੈਲੀ ਗਾਰਡਨ ਸੈਂਟਰ। ਖਬਰਾਂ ਦੇ ਵਿੱਚ ਜਿੱਥੇ ਡਗਫੋਰਡ ਨੂੰ ਰੇਟਿੰਗ ਇੰਨੀ ਲੋਅ ਮਿਲੀ ਆ, ਬੜੀ ਚੌੜ ਅਤੇ ਬੜੇ ਢੀਠ ਤਰੀਕੇ ਨਾਲ ਜਿਸ ਤਰ੍ਹਾਂ ਸਿਆਸਤਦਾਨ ਕਰਦੇ, ਜਿਵੇਂ ਭਗਵੰਤ ਮਾਨ ਦੀ ਲੈਬ ਫੜੀ ਗਈ, ਭਗਵੰਤ ਮਾਨ ਨੇ ਨਕਲੀ ਦਿਖਾਉਣ ਲਈ ਉਹ ਵੀਡੀਓਜ਼ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਗੁਰੂ ਸਾਹਿਬਾਨ ਦੀ ਤਸਵੀਰਾਂ ਦੇ ਉੱਪਰ ਕੁਛ ਹਰਕਤਾਂ ਕੀਤੀਆਂ ਅਤੇ ਕੁਛ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਦੇ ਉੱਪਰ ਹਰਕਤ ਕੀਤੀ, ਉਸ ਚੀਜ਼ ਨੂੰ ਲੈ ਕੇ ਜਿੱਥੇ ਲੋਕਾਂ ਦੇ ਹਿਰਦੇ ਵਲੁੰਦਰੇ ਗਏ, ਉੱਥੇ ਨਕਲੀ ਲੈਬ ਦੀ ਸਟੋਰੀ ਇੱਕ ਨਵਾਂ ਹੀ ਤੂਲ ਪਕੜ ਚੁੱਕੀ ਹੈ, ਅਤੇ ਉੱਥੇ ਸਿਆਸਤਦਾਨ ਕੁਰਸੀਆਂ ਮੇਜ਼ਾਂ 'ਤੇ ਬੈਠੇ ਬੜੇ ਢੀਠ ਹੋ ਕੇ ਇਸ ਤੋਂ ਉੱਪਰ ਕਾਲੀਯੁੱਗ ਕੀ ਰਹਿ ਗਿਆ, ਇਹ ਤੁਸੀਂ ਆਪ ਸੋਚ ਸਕਦੇ ਹੋ ਕਿ ਜੋ ਤਖਤਾਂ ਦੀ ਜਥੇਦਾਰਾਂ ਦੀ, ਇਹਨਾਂ ਸਭ ਦੀ ਜੋ ਨੁਮਾਇੰਦਗੀ ਕਰਦੇ ਨੇ ਧਾਰਮਿਕ ਲੈਵਲ 'ਤੇ, ਉਹਨਾਂ ਦੀ ਵੀ ਇੱਕ ਲੈਵਲ ਦੇ ਉੱਤੇ ਛਵੀ ਦਾ ਮਜ਼ਾਕ ਉਡਾਉਣਾ, ਇਸ ਤੋਂ ਉੱਪਰ ਕੁਛ ਨਹੀਂ ਰਹਿ ਗਿਆ। ਪਰ ਫਿਲਹਾਲ ਅਸੀਂ ਡਗਫੋਰਡ ਦੀ ਗੱਲ ਕਰਾਂਗੇ ਜਿੱਥੇ ਅਸੀਂ ਟੈਕਸ ਪੇ ਕਰ ਰਹੇ ਹਾਂ। ਡਗਫੋਰਡ ਜਿੱਥੇ ਲੋਵੈਸਟ ਲੈਵਲ, ਮੈਂ ਤੁਹਾਨੂੰ ਕੀ ਕਿਹਾ ਸੀ, ਡਗਫੋਰਡ ਉਹਨਾਂ ਨੇ ਚਲਾਕੀ ਖੇਡੀ, ਪਹਿਲਾਂ ਸਰਕਾਰ ਸਿੱਟ ਲਈ, ਵੀ ਰੌਲੇ ਗੋਲੇ 'ਚ ਇੱਕ ਸਾਲ ਪਹਿਲਾਂ ਸਰਕਾਰ ਸਿੱਟ ਲਓ। ਅੱਜ ਅਗਰ ਡਗਫੋਰਡ ਇਲੈਕਸ਼ਨ ਲੜਦਾ ਤਾਂ ਇੱਕ ਸਰਵੇ ਆਇਆ ਜਿਹਦੇ ਵਿੱਚ ਕਿਹਾ ਗਿਆ ਕਿ ਈਵਨ ਲਿਬਰਲ ਪਾਰਟੀ ਦਾ ਕੋਈ ਲੀਡਰ ਨਹੀਂ ਹੈਗਾ, ਲਿਬਰਲ ਪਾਰਟੀ ਡਗਫੋਰਡ ਨੂੰ ਇਲੈਕਸ਼ਨ ਹਰਾ ਦੂਗੀ। ਬੜਾ ਅਜੀਬ ਸਰਵੇ ਆ, ਇੱਕ ਸਟਰੋਂਗੈਸਟ ਕਹਾਉਣ ਵਾਲਾ ਚੀਫ ਮਿਨਿਸਟਰ ਜਿਹੜਾ ਪ੍ਰੀਮੀਅਰ ਆ, ਇਸ ਸਮੇਂ ਇੰਨੇ ਲੋਅਰ ਦਰਜੇ ਦੇ ਉੱਤੇ ਜਾ ਡਿੱਗੇ, ਅਤੇ ਡਗਫੋਰਡ ਦੇ ਜਿਹੜੇ ਪਿਛਲੇ ਸਕੈਂਡਲਸ ਨੇ ਸੜਕਾਂ ਤੋਂ ਲੈ ਕੇ ਜ਼ਮੀਨਾਂ ਦੀਆਂ ਜ਼ੋਨਿੰਗ ਚੇਂਜ ਤੋਂ ਲੈ ਕੇ ਬਹੁਤ ਸਾਰੀਆਂ ਹੋਰ ਧਾਂਦਲੀਆਂ ਜਿਹੜੀਆਂ ਉਸ ਦੀ ਰੇਟਿੰਗ ਨੂੰ ਥੱਲੇ ਲੈ ਆਈਆਂ ਨੇ, ਅਤੇ ਗੱਲਾਂ ਹੀ ਬਾਤੀ ਅਸੀਂ ਚੱਲ ਰਹੇ ਹਾਂ। ਪਿਛਲੇ ਕੁਛ ਘੰਟਿਆਂ 'ਚ ਓਨਟੈਰੀਓ 'ਚ ਕ੍ਰਾਈਮ ਦੇ ਨਾਲ ਪੁਲਿਸ ਆਫਿਸਰਸ ਦਾ ਮਾਰਿਆ ਜਾਣਾ, ਉਹਨਾਂ ਦੇ ਫਿਊਨਰਲ ਹੈਲਡ ਕੀਤੇ ਜਾਣੇ, ਅਤੇ ਲੋਕਾਂ 'ਚ ਦੁੱਖ ਹੈ ਕਿ ਕਿਸ ਤਰ੍ਹਾਂ ਦੀ ਸਰਕਾਰ ਆ ਜਿਹੜੀ ਕ੍ਰਾਈਮ 'ਤੇ ਜ਼ੀਰੋ ਕੰਟਰੋਲ ਦੇ ਉੱਤੇ ਕੰਮ ਕਰ ਰਹੀ ਹੈ। ਕਿਹੋ ਜਿਹੀ ਸਰਕਾਰ ਆ ਜਿਹੜੀ ਲੈਂਡਲੋਰਡ ਟੈਨਰ ਬੋਰਡ ਦੇ ਉੱਤੇ, ਕੱਲ੍ਹ ਮੈਂ ਨਵੀਂ ਦਾ ਸ਼ੋਅ ਸੁਣ ਰਿਹਾ ਸੀ ਸ਼ਾਮ ਨੂੰ, ਉਹ ਬੰਦਾ ਕਹਿੰਦਾ 9 ਮਹੀਨਿਆਂ ਬਾਅਦ ਕੋਝਾ ਮਜ਼ਾਕ ਕੀਤਾ ਜਾ ਰਿਹਾ, ਇਹ ਕੀ ਹੈ, ਇਹ ਕੀ ਚੱਲ ਰਿਹਾ? ਤੁਹਾਡੇ ਆਸ ਪਾਸ ਤੁਹਾਡੇ MPP ਨੇ ਸਭ ਜਾਣਦੇ ਨੇ, ਸਭ ਚੁੱਪ ਬੈਠੇ ਨੇ, ਕਿਉਂਕਿ ਸਭ ਨੂੰ ਨੌਕਰੀਆਂ ਚਾਹੀਦੀਆਂ ਨੇ, ਸਰਕਾਰੀ ਤਨਖਾਹ, ਪੈਨਸ਼ਨ ਭੱਤੇ ਚਾਹੀਦੇ ਨੇ, ਪਬਲਿਕ ਗਈ ਤੇਲ ਲੈਣ, ਇਹ ਸਿਸਟਮ ਚੱਲ ਰਿਹਾ ਹੈਗਾ। ਸੋ ਕੱਲ੍ਹ ਉਹ ਬੰਦਾ ਦੱਸ ਰਿਹਾ ਸੀ 9 ਮਹੀਨਿਆਂ ਬਾਅਦ ਕਿਰਾਏਦਾਰ ਨਿਕਲਿਆ, ਨਿਕਲਿਆ ਨਹੀਂ ਗਾ, ਮਤਲਬ ਉਹਨੂੰ ਮਜ਼ਾਕ ਕਰ ਰਿਹਾ ਸੀਗਾ, ਉਹਨੂੰ ਟਿੱਚਰਾਂ ਕਰ ਰਿਹਾ ਸੀਗਾ ਕਿ ਮੈਂ ਨਹੀਂ ਜਾਂਦਾ। ਅਤੇ ਹਰ ਵਾਰ ਟ੍ਰਿਬਿਊਨਲ ਪੁੱਛਦਾ ਕਿਰਾਏਦਾਰ ਨੂੰ, ਕੁਛ ਹੋਰ ਤਾਂ ਨਹੀਂ ਭਾਅ ਜੀ ਚਾਹੀਦਾ ਤੁਹਾਨੂੰ, ਕਿਉਂਕਿ ਤੁਸੀਂ ਪ੍ਰੋਫੈਸ਼ਨਲ ਟੈਨੈਂਟ ਹੋ, ਅਗਲੇ ਮਕਾਨ 'ਚ ਵੀ ਜਾਣਾ ਹੋਊਗਾ ਕਿਸੇ ਦਾ ਸੱਤਿਆਨਾਸ਼ ਮਾਰਨ ਦੇ ਲਈ। ਇਸ ਲਈ ਕਹਿੰਦਾ ਕਦੇ ਕੋਈ ਵੀ ਘਰ ਰੈਂਟ ਕਰਨਾ, ਲੀਜ਼ ਕਰਨਾ, ਤੁਸੀਂ ਸੰਤੋਸ਼ ਨੂੰ ਕਾਲ ਕਰਨੀ 416-473-4242। ਡੱਗ ਫੂਡ ਦਾ ਜਿੱਥੇ ਜਿਹੜਾ ਹੈਗਾ ਇਹ ਕਿੱਸਾ ਇਹ ਤਮਾਮ ਹੋ ਗਿਆ। ਦੂਸਰੇ ਪਾਸੇ ਅਸੀਂ ਗੱਲ ਕਰਾਂਗੇ ਕਿ ਖਬਰਾਂ ਦੇ ਵਿੱਚ ਜੋ ਡੱਗ ਫੂਡ ਦੀ ਰੇਟਿੰਗ ਡਾਊਨ ਹੈ। ਡੱਗ ਫੂਡ ਨੇ ਕਿਹਾ ਕਿ ਮੈਂ ਜਸਟਿਨ ਟਰੂਡੋ ਨਹੀਂ, ਕੱਲ੍ਹ ਇੱਕ ਭਾਸ਼ਣ ਦੇ ਵਿੱਚ ਕਿਹਾ ਕਿ ਮੈਂ ਜਸਟਿਨ ਟਰੂਡੋ ਨਹੀਂ ਹੈਗਾ ਅਤੇ ਮੈਂ ਕਮਜ਼ੋਰ ਲੀਡਰ ਨਹੀਂ, ਬਹੁਤ ਸਟਰੋਂਗ ਲੀਡਰ ਹਾਂ। ਲੈਟ ਸੀ ਡੱਗ ਫੂਡ ਸਾਹਿਬ ਆਉਣ ਵਾਲੇ ਦਿਨ ਕਿਵੇਂ ਹੋਣਗੇ। ਪਰ ਦੂਸਰੇ ਪਾਸੇ ਜਿਹੜਾ ਹੈਗਾ ਟੋਰੋਂਟੋ 'ਚ ਪੁਲਿਸ ਆਫਿਸਰ ਮਾਰਕ ਪਿਨੋਜ਼ੋਟੇ, ਜਿਹੜਾ ਕਿ US ਕੌਂਸੂਲੇਟ ਦੇ ਉੱਤੇ ਗੋਲੀ ਚੱਲੀ ਸੀ, ਉਸ ਨਾਲ ਸੰਬੰਧਿਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਗਿਆ ਸੀ, ਗੋਲੀ ਨਾਲ ਹਲਾਕ ਹੋ ਗਿਆ, ਮਾਰਿਆ ਗਿਆ। ਕੱਲ੍ਹ ਮੌਂਟਰੀਅਲ 'ਚ ਮਾਰੇ ਗਏ ਅਤੇ ਇਸ ਤੋਂ ਪਹਿਲਾਂ ਬਾਲੀ ਮਾਰਿਆ ਗਿਆ ਇੱਕ, ਅਤੇ ਕਈ ਪੁਲਿਸ ਆਫਿਸਰਸ ਮਾਰੇ ਗਏ। ਅਸੀਂ ਗਹਿਰੇ ਦਿਲ ਤੋਂ ਅਫਸੋਸ ਕਰਦੇ ਹਾਂ ਕਿ ਸਾਡੀ ਪ੍ਰੋਟੈਕਸ਼ਨ ਵਾਲੇ ਲੋਕਾਂ ਦੀ ਖੁਦ ਦੀ ਪ੍ਰੋਟੈਕਸ਼ਨ ਨਹੀਂ ਹੈ, ਇਹ ਸਰਕਾਰਾਂ ਦੀ ਜਵਾਬਦੇਹੀ ਬਣਦੀ ਹੈਗੀ ਆ। ਗਵਰਨਰਸ ਇਸ ਲਈ ਲਿਆਈ ਜਾਂਦੀ ਹੈ, ਗਵਰਨਮੈਂਟਸ ਇਸ ਲਈ ਲਿਆਏ ਜਾਂਦੇ ਨੇ ਕਿ ਹਥਿਆਰਬੰਦ ਲੋਕ ਲੋਕਾਂ 'ਤੇ ਰਾਜ ਨਹੀਂ ਕਰਨਗੇ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਜਾਊਗਾ। ਦੂਸਰੇ ਪਾਸੇ ਜਿਹੜਾ ਹੈਗਾ ਅੱਜ ਫਿਊਨਰਲ ਹੈਗਾ, ਜੇ ਕੋਈ ਅਟੈਂਡ ਕਰਨਾ ਚਾਹੁੰਦਾ ਤਾਂ ਜ਼ਰੂਰ ਕੁਇਨਸ ਪਾਰਕ ਦੇ ਉੱਤੇ ਜਾ ਕੇ ਇਸ ਫਿਊਨਰਲ ਦੀ ਜਿਹੜੀ ਅੰਤਿਮ ਰਸਮਾਂ ਹੋਣਗੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ। ਕੈਨੇਡਾ ਅਤੇ ਅੱਜ ਫੁੱਟਬਾਲ ਮੈਚ ਹੈ ਸਵਿਟਜ਼ਰਲੈਂਡ ਦੇ ਨਾਲ ਹੋਣਾ ਕੈਨੇਡਾ ਦਾ, ਅਤੇ ਗੁੱਡ ਲੱਕ ਫੋਰ ਕੈਨੇਡਾ ਅਤੇ ਗੁੱਡ ਲੱਕ ਫੋਰ ਸਵਿਟਜ਼ਰਲੈਂਡ। BC ਦੇ ਵਿੱਚ ਖੇਡਿਆ ਜਾ ਰਿਹਾ ਅਤੇ ਦੇਖੋ ਇਸ ਦੇ ਲਈ ਉਤਸ਼ਾਹਿਤ ਨੇ ਬਹੁਤ ਲੋਕ। ਦੂਸਰੇ ਪਾਸੇ ਕਿਹਾ ਗਿਆ ਜੋਰਡਨ ਸਾਂਗਵਿਨ ਹੈ, ਜਿਹੜਾ ਜੋਰਡਨ ਸਿੰਘ ਹੀ ਲੱਗਦਾ ਜਦੋਂ ਅੰਗਰੇਜ਼ੀ 'ਚ ਬੋਲਦੇ ਨੇ ਸਾਰੇ, ਜੋਰਡਨ ਸਾਂਗਵਿੰਗ ਆ, ਇਹਨੇ ਆਪਣੇ ਮਾਂ ਪਿਓ ਨੂੰ ਮਾਰ ਦਿੱਤਾ ਗੋਲੀ ਨਾਲ ਆਪਣੇ ਘਰ 'ਚ ਬ੍ਰੈਂਪਟਨ ਦੇ ਵਿੱਚ। ਇਸ ਨੂੰ CCTV ਫੁਟੇਜ ਦੇ ਉੱਤੇ ਦੇਖਿਆ ਗਿਆ, ਪੈਦਲ ਫਿਰ ਤੁਰਿਆ ਜਾ ਰਿਹਾ, ਕਾਲੇ ਰੰਗ ਦਾ ਬੈਗ ਆ। ਪਲੀਜ਼ ਮੇਰੀ ਬੇਨਤੀ ਹੈ, ਕਿਸੇ ਨੂੰ ਰਾਈਡ ਨਹੀਂ ਦੇਣੀ ਇੱਦਾਂ ਅਣਜਾਣ ਬੰਦੇ ਨੂੰ, ਕਿਸੇ 'ਤੇ ਰਹਿਮ ਖਾ ਕੇ ਰੁਕਣਾ ਨਹੀਂ ਅਤੇ ਕਿਸੇ ਨੂੰ ਦਰਵਾਜ਼ਾ ਨਹੀਂ ਖੋਲ੍ਹਣਾ ਹੈਗਾ। ਪੁਲਿਸ ਵੱਲੋਂ ਬੇਹਦ ਹੀ ਖਤਰਨਾਕ ਦੱਸਿਆ ਗਿਆ ਅਤੇ ਹਥਿਆਰਬੰਦ ਦੱਸਿਆ ਗਿਆ। ਇਸ ਚੀਜ਼ ਲਈ ਸਪੈਸ਼ਲੀ ਬ੍ਰੈਂਪਟਨ ਜਿਹੜੇ ਲੋਕ ਸੁਣਦੇ ਨੇ ਕੇਅਰਫੁੱਲ ਰਹਿਣਗੇ। ਅਤੇ ਨਾਲ ਨਾਲ 110 ਦੀ ਸਪੀਡ ਨੂੰ ਅਫੀਸ਼ੀਅਲ ਕਰਨ ਲਈ 401 ਦੇ ਉੱਪਰ ਬ੍ਰੈਂਪਟਨ ਤੋਂ ਜਿਹੜਾ ਟਰਾਂਸਪੋਰਟ ਮਿਨਿਸਟਰ ਹੈਗਾ ਇਹ ਅੱਜ ਅਨਾਊਂਸ ਕਰੂਗਾ। ਲਓ ਜੀ, ਆਹ ਅਨਾਊਂਸਮੈਂਟਸ ਰਹਿ ਗਈਆਂ ਨੇ, ਬਾਕੀ ਕੰਮ ਖਤਮ ਨੇ ਸਾਰੇ। ਅਤੇ ਉੱਧਰ ਤੁਸੀਂ ਸਾਡੇ ਨਾਲ ਜੁੜੋ AM 530 'ਤੇ, ਕੁਛ ਇਨਫੋਰਮੇਸ਼ਨ ਲੈ ਕੇ ਜਨਕ ਛਾਬੜਾ ਜੀ ਮੇਰੇ ਨਾਲ 9:26 ਸਟੂਡੀਓ ਦੇ ਘੜੀਆਂ 'ਤੇ ਹੋ ਗਏ ਨੇ, ਬਾਕੀ ਹੋਰ ਗੱਲਾਂ ਬਾਤਾਂ ਵੀ ਕਰਾਂਗੇ। ਜਨਕ ਛਾਬੜਾ ਜੀ, ਤੁਸੀਂ ਆਨਲਾਈਨ, ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਸਰ, ਚੜ੍ਹਦੀ ਕਲਾ ਜੀ, ਬਹੁਤ ਖੂਬਸੂਰਤ ਜੀ ਦਿਨ, ਬਹੁਤ ਖੂਬਸੂਰਤ ਜੀ ਗੱਲਬਾਤ।
1: ਨਮਸਤੇ, ਗੁੱਡ ਮਾਰਨਿੰਗ ਤੇ ਆਦਾਬ ਵੀਰ ਜੀ। ਇਹ ਸਾਰੀ ਤੁਹਾਨੂੰ ਪਤਾ ਬ੍ਰੈਂਪਟਨ ਦੀ ਲੋਕੇਸ਼ਨ ਤੇ ਮੇਫੀਲਡ ਤੇ ਗੋਰ ਰੋਡ ਦੇ ਇਹ ਬਹੁਤ ਭਾਰੀ ਕਮਿਊਨਿਟੀ, ਮਾਸਟਰ ਪਲਾਨ ਕਮਿਊਨਿਟੀ ਆਈ ਹੈ। ਇਹ 16 ਡਿਵੈਲਪਰ ਨੇ ਪਿਛਲੇ 36 ਸਾਲਾਂ ਤੋਂ ਹਜ਼ਾਰਾਂ ਮਕਾਨ ਡਿਲੀਵਰ ਕਰ ਚੁੱਕੇ ਨੇ, ਸਕਸੈਸਫੁਲੀ ਟੋਪ ਆਫ ਦੀ ਲਾਈਨ ਪ੍ਰੋਜੈਕਟ ਬਣਾਉਂਦੇ ਨੇ। ਇਹ ਮੇਫੀਲਡ ਤੇ ਗੋਰ ਰੋਡ ਈਸਟ ਕੈਲੀਡਨ ਉੱਥੇ ਕਮਿਊਨਿਟੀ ਆਈ ਹੈ। ਇਹਦੇ ਟਾਊਨ ਨੇ 7 ਲੱਖ ਦੇ ਨੰਬਰਾਂ 'ਚ ਟੋਟਲੀ ਫਰੀ ਹੋਲਡ, ਕੋਈ POTL ਨਹੀਂ, ਕੋਈ ਮੇਨਟੇਨੈਂਸ ਫੀਸ ਨਹੀਂ। ਵੱਡੇ ਵੱਡੇ ਡਬਲ ਕਾਰ ਗਰਾਜ ਦੇ ਟਾਊਨ ਹਾਊਸ ਨੇ, ਉਹਦੇ ਪ੍ਰਾਈਵੇਟ ਬੈਕਯਾਰਡ ਵੀ ਹੈਗਾ। ਸੈਮੀ ਆਏ ਨੇ 8 ਲੱਖ ਦੇ ਨੰਬਰਾਂ 'ਚ ਤੇ DTH ਆਏ ਨੇ 9 ਲੱਖ ਦੇ ਨੰਬਰਾਂ 'ਚ। ਇਹਦੇ ਵਿੱਚ ਸਾਲ ਦਾ ਡਿਪੋਜ਼ਿਟ ਹੈਗਾ 10%, ਜਿਹੜਾ ਇੱਕ ਸਾਲ ਵੀ ਦੇਣਾ ਹੈ। ਇੱਥੇ ਕ੍ਰਿਕਟ ਦਾ ਗਰਾਊਂਡ ਵੀ ਦੇ ਰਹੇ ਨੇ, ਇੱਥੇ ਸਪਲੈਸ਼ ਪੈਡ ਵੀ ਨੇ, ਇੱਥੇ ਬੈਡਮਿੰਟਨ ਤੇ ਟੈਨਿਸ ਦੇ ਕੋਰਟ ਵੀ ਨੇ, ਤੇ ਬਹੁਤ ਵੱਡੀ ਟ੍ਰੇਲਸ ਹੈ ਤੇ ਜਿਹੜੇ ਘੁੰਮਣ ਫਿਰਨ ਦੇ ਸ਼ੌਕੀਨ ਨੇ, ਸਾਈਕਲਿੰਗ ਦੇ ਸ਼ੌਕੀਨ ਨੇ। ਵੀਰ ਜੀ, 200 ਲੋਟ ਰਿਲੀਜ਼ ਕੀਤੇ ਨੇ ਬਿਲਡਰ ਨੇ, 500 ਤੋਂ ਜ਼ਿਆਦਾ ਬੰਦਾ ਸੀ ਲਾਂਚ ਵਾਲੇ ਦਿਨ 17 ਤਰੀਕ ਨੂੰ। ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਹੈ ਕਿ ਬਿਲਡਰ ਜਿਹੜਾ ਸ਼ੁਰੂ ਵਿੱਚ ਪੈਸੇ ਘੱਟ ਲੱਗਦਾ, ਉਹਦੇ ਬਾਅਦ 2-3 ਮਹੀਨਿਆਂ ਬਾਅਦ 20-50 ਹਜ਼ਾਰ ਉਹ ਰੇਟ ਵਧਾ ਦਿੰਦੇ ਨੇ, ਸਾਰਾ ਕੁਛ ਮਿਲੇਗਾ। ਲੇਕਿਨ ਪ੍ਰੀਮੀਅਮ ਲੋਟ, ਪ੍ਰੀਮੀਅਮ ਲੇਆਊਟ, ਅੱਜ ਤੁਹਾਨੂੰ ਟਾਊਨ ਹਾਊਸ ਵਿੱਚ ਸਾਈਡ ਐਂਟਰੈਂਸ ਮਿਲ ਸਕਦਾ ਹੈ, ਰਿਵਿੰਗ ਲੋਟ ਮਿਲ ਸਕਦਾ ਹੈ, ਤੁਹਾਨੂੰ ਕਾਰਨਰ ਲੋਟ ਮਿਲ ਸਕਦਾ ਹੈ। ਪ੍ਰਾਈਸਿਸ ਇਸ ਵੇਲੇ ਕੈਪ ਡਿਵੈਲਪਮੈਂਟ ਚਾਰਜ ਨੇ, ਡਿਪੋਜ਼ਿਟ ਤੁਸੀਂ ਇੱਕ ਸਾਲ ਵੀ ਦੇਣਾ, ਉਹ ਵੀ 10% ਦੇਣਾ ਹੈ। ਪਹਿਲਾਂ ਡਿਪੋਜ਼ਿਟ ਹੈ 10,000 ਟਾਊਨ ਵਾਸਤੇ ਤੇ DTH ਵਾਸਤੇ 15,000, ਉਹਦੇ 'ਚ ਮੈਂ ਵੀ ਛੋਟਾ ਜਿਹਾ ਯੋਗਦਾਨ ਪਾ ਰਿਹਾ। 25% ਤੁਹਾਡਾ ਪਹਿਲਾ ਡਿਪੋਜ਼ਿਟ ਮੈਂ ਦੇਣਾ ਹੈ, ਤੁਹਾਨੂੰ ਰਸੀਦ ਪੂਰੇ ਦੀ ਮਿਲੇਗੀ, ਤੁਹਾਡੇ ਨਾਂ ਨਾਲ ਮਿਲੇਗੀ, ਬਿਲਡਰ ਦੇ ਟਰੱਸਟ ਅਕਾਊਂਟ ਤੋਂ, ਲਾਇਰ ਦੇ ਟਰੱਸਟ ਅਕਾਊਂਟ ਤੋਂ ਪੂਰੇ ਪੈਸੇ ਦੀ ਰਸੀਦ ਮਿਲੇਗੀ। $2,500 ਮੈਂ ਪਾਵਾਂਗਾ ਟਾਊਨ ਵਾਸਤੇ ਤੇ DTH ਵਾਸਤੇ 3,750 ਮੈਂ ਪਾਣੇ ਨੇ, ਕਿਉਂਕਿ ਮੈਨੂੰ ਪੂਰਾ ਭਰੋਸਾ ਹਰ ਬੰਦਾ ਕਲੋਜ਼ ਕਰਾਏਗਾ ਕਿ ਮੇਰਾ ਕਮਿਸ਼ਨ ਆ ਜਾਣ, ਉਹਦੇ ਨਾਲ ਮੇਰੀ ਪੂਰਤੀ ਹੋ ਜਾਏਗੀ। ਇਸ ਅਪੋਰਚੁਨਿਟੀ ਨੂੰ ਮਿਸ ਨਾ ਕਰੋ, ਕਿਉਂਕਿ 13% ਰਿਬੇਟ ਦਾ ਫਾਇਦਾ ਜਿਹੜਾ ਬਿਲਡਰਾਂ ਨੂੰ ਮਿਲ ਰਿਹਾ ਗੌਰਮੈਂਟ ਕਰਕੇ, ਉਹ ਐਕਸਟੈਂਡ ਕਰ ਰਿਹਾ। ਤੁਸੀਂ ਵੀ ਪਹਿਲੋਂ ਜ਼ਿਕਰ ਕਰ ਬੈਠੇ ਹੋ, ਅੱਜ ਬਿਲਡਰ 3,04,000 ਨਹੀਂ ਕਮਾ ਰਿਹਾ, ਰੇਟ ਟੂ ਰੇਟ ਵੇਚ ਰਿਹਾ, 50-60,000 ਕਮਾ ਕੇ ਵੇਚ ਰਿਹਾ। ਹਰ ਵਕਤ ਬਾਬਾ ਨਾਨਕ ਮਿਹਰਬਾਨ ਨਹੀਂ ਹੁੰਦਾ, ਇਸ ਫਾਇਦਾ ਚੁੱਕੋ ਇਸ ਮੌਕੇ ਦਾ। 6479990935 ਜਨਕ ਸਿੰਘ ਛਾਬੜਾ।
0: ਥੈਂਕ ਯੂ ਸੋ ਮਚ। 6479990935 6479990935 ਤੁਸੀਂ ਆਪਣੇ ਪਰਿਵਾਰ ਵੱਧ ਰਿਹਾ ਹੈਗਾ, ਬੱਚੇ ਆਪਣੇ ਲਈ ਅਲੱਗ ਤੋਂ ਪ੍ਰੋਪਰਟੀ ਹਜੇ ਨਹੀਂ ਵੀ ਚਾਹੁੰਦੇ, ਤੁਹਾਨੂੰ ਲੱਗਦਾ ਕਿ ਲੈ ਲੈਣੀ ਚਾਹੀਦੀ ਹੈ, ਰਾਈਟ ਟਾਈਮ ਅਤੇ ਰਾਈਟ ਪਰਸਨ ਜਨਕ ਛਾਬੜਾ, 6479990935 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਥੈਂਕ ਯੂ ਸੋ ਮਚ।

0: खूबसूरती सवेरा और खूबसूरती कहानी भी तुहाडे नाल सांझी करूंगा कि मोटीवेशन हकीकत जिहड़े लोग देख के चलते हैं क्यों दुनिया के विच इस समय तुहानूं ऐ क्यों लगता किसी का काम करने कोई मन नहीं है बस वो सज्जे खब्बे ने क्योंकि जो किसी पुछो ना कि तुसीं रात को कितना टाइम सैलफोन की स्क्रीन पर लाने हो तो कई दिन अद्धा पौना घंटा तो वीडियोज़ देखी दी ने बैठ के तो यही कारण साढ़े बिजनेस भी कॉन्सैप्ट चला वीडियो बना दो काम चल पैना काम वीडियोज़ नाल नहीं तुहाडी मेहनत नाल चलना है तुहाडी मेहनत तुहाडा आइडिया तुहाडा प्लैन उहदे नाल चलना है चुटकलियां दे नाल बिजनेस नहीं चलते होंगे बिजनेस चलते ने सिंसेरिटी क्रेडिबिलिटी रिलायबिलिटी तो इन सारी चीज़ों ना मेरे नाल इस समय काफ़ी टाइम तो होते हैं मेरे नाल शेफ चनप्रीत है चनप्रीत सत श्री अकाल की हाल चाल ने
1: हाँ जी सत श्री अकाल जी सारे ने बहुत ही वधिया चलदी
0: कवर रात किन्ने बजे सुते
1: हाँ जी 3 बजे सुते
0: तो सवेरे उठ खड़े फिर है
1: हाँ जी बिल्कुल जी
0: सुना एक कहावत सी कहानी सी मेरे दादा जी मेरे फादर नूं सुणाउंदे हुंदे सी वह कहानी यह सी कि मेरी दादी ने मैंने ये गल दसी मैं अपने दादा जी ने मिलया नहीं सर गाही सिंह सी मेरे दादा जी का नाम बीबी नछत्र कौर मेरी जिहड़ी हैगी दादी तो उन्होंने मैनूं एक छोटी जी कहानी सुनाई सी मैनू छोटे हुंदिया नूं तो मेरे फादर साहब की कहानी तो असर मैनू छोटे हुंदिया नूं तो मेरे फादर साहब की कहानी तो असर नहीं कर पाए मैं कर गया वह कहानी सी एक राजे की जो जान लग्या बड़ा कामयाब सी उहदा बेटा उहदे कोल बैठा सी राजकुमार उन्होंने पुछदा कि जिहड़ा राज है जिन्हें मैं राजकाल वधिया चला सकदा तो उस राजे ने अपने बेटे नूं कहा सी कि छावें छावें जाई छावें छावें आई मालपुड़े खाई तो लोगों नूं खवाई नाल है ना हुण की होया जो अपनी किरता कहा तो कुछ होर सी राजे ने की किया चनप्रीत अपने राजमहल तो दरबार तक जड़ा एक छावें छावें यानी टीना छत्तां पवातियां छत्तां पवा के एक पूरा वड्डा एरिया बना दिता जिहदे ते धुप नहीं आउंदी सी छावें छावें जाया करना दुपहरे जे उठिया करना 10-11 बजे उन्हें 12 बजे तो छावें छावें यानी 4 घंटे बह के राजमहल च पहले ही उठ के निकल आया करना बाहर समा ऐसा आ गया माड़ा टाइम आ गया राजे का एक वजीर सी जो तो प्यो का राइट हैंड हुंदा सी एक दिन बुला के उन्हें पूछा कि साडा राजकाल बहुत माड़े हालात चल रहा लोग मैनू लाइक नहीं करते तो मैं जिहड़ा एक राजे वाली जिंदगी जी रहा पर अंदरों खुश नहीं है तो उन्हें कहा कि थोड़े पिता जी ने जो कहा ना छावें छावें जाई छावें छावें आई वो कहा सूरज निकलन तो पहला निकल जा करी तो सूरज छिपन तो बाद आ जा करी इन्नी क मेहनत करी जो मेहनत दे करेगा उस कुछ लोगों ना वंड के भी खाई वंड छको गुरु नानक पातशाह ने कह गुरु नानक पातशाह ने कहा है कर्म करो किरत करो नाम जपो तो वंड छको तीनों चीज़ा की ने तिना के नाल साढ़े पाप भी चलते रहने ने ए ना संत बनाया करो पाप भी इतने बच्चे ने लिखे ने दारूं भी लोगों ने पीनिया सब कुछ करना तो इस तरह की कहानी के एक मुंडा जो थोड़े गल कर रहा है जिहदी उम्र 25-26 साल है इंटरनेशनल स्टूडेंट आया 5 तो बाद लोकेशन नूं रन कर रहा नाम है चनप्रीत चनप्रीत जी दिओ अज दा मैसेज
1: हाँ जी सो किसी ने भी केटरिंग करानी है ਤੁਸੀਂ ਕਹਿੰਦੇ ਹੋ ਕਿ ਜਿਵੇਂ ਸਾਡਾ ਈਵੈਂਟ ਹੈ ਤੁਸੀਂ ਏਦਾਂ ਮੈਨੇਜ ਕਰੋ ਕਿ ਸਾਨੂੰ ਲੱਗੇ ਨਾ ਕਿ ਤੁਸੀਂ ਸਾਡਾ ਈਵੈਂਟ ਕਰਦੇ ਤੁਸੀਂ ਆਪਣਾ ਘਰ ਦਾ ਈਵੈਂਟ ਸਮਝ ਕੇ ਮੈਨੇਜ ਕਰਦੇ ਪਏ ਹੋ ਸੋ ਤੁਸੀਂ ਜ਼ਰੂਰ ਕੰਟੈਕਟ ਕਰਨਾ ਕੇਟਰਿੰਗ ਲਈ ਕੋਈ ਵੀ ਛੋਟੀ ਈਵੈਂਟ ਤੋਂ ਲੈ ਕੇ 10-15-20 ਜਣੇ ਦੀ ਕੋਈ ਕੇਟਰਿੰਗ ਹੈਗੀ ਹੈ 400-500 ਦੀ ਕੋਈ ਵਿਆਹ ਹੈਗਾ ਹੈ ਘਰੇ ਅਖੰਡ ਪਾਠ ਹੈਗਾ ਹੈ ਜਾਂ ਕੋਈ ਵੀ ਆਪਣਾ ਬੇਬੀ ਸ਼ਾਵਰ ਹੈਗਾ ਹੈ ਜਾਂ ਕੋਈ ਹੋਰ ਫੰਕਸ਼ਨ ਹੈਗਾ ਹੈ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰਿਓ ਕੇਟਰਿੰਗ ਲਈ ਜੇ ਕੋਈ ਪਿਓਰ ਵੈਜ ਕੇਟਰਿੰਗ ਹੈ ਪੂਰੀ ਰਹਿਤ ਮਰਿਆਦਾ ਦੇ ਨਾਲ ਟੇਕ ਕੇਅਰ ਕਰਕੇ ਆਪਣਾ ਪਿਓਰ ਵੈਜ ਕੇਟਰਿੰਗ ਬਣਾਈ ਜਾਂਦੀ ਹੈ ਪਾਰਟ ਦੀ ਕੇਟਰਿੰਗ ਹੁੰਦੀ ਹੈ ਕੋਈ ਮਿਕਸਿੰਗ ਨਹੀਂ ਹੁੰਦੀ ਜੀ ਉਸ ਤੋਂ ਇਲਾਵਾ ਕੋਈ ਤੁਸੀਂ ਅਨੀਅਨ ਗਾਰਲਿਕ ਕੋਈ ਜੈਮ ਕੇਟਰਿੰਗ ਹੈਗੀ ਹੈ ਉਹ ਵੀ ਸਪੈਸ਼ਲੀ ਬਿਨਾਂ ਅਨੀਅਨ ਬਿਨਾਂ ਗਾਰਲਿਕ ਤੋਂ ਬਣ ਜਾਂਦੀ ਹੈ ਕੇਟਰਿੰਗ ਤੇ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰਿਓ ਕੋਈ ਦੂਰ ਸ਼ਹਿਰ 'ਚ ਤੁਸੀਂ ਤੁਹਾਨੂੰ ਕੋਈ ਲਾਈਵ ਟਰੱਕ ਚਾਹੀਦਾ ਹੈ ਲਾਈਵ ਟਰੱਕ ਤੁਹਾਡਾ ਦੂਰ ਵੀ ਆਜੂਗਾ ਜੀ ਜਿੱਦਾਂ ਓਸ਼ੋ ਵਾਲੇ ਪਾਸੇ ਜਾਂ ਬੈਰੀ ਵਾਲੇ ਪਾਸੇ ਆਪਣਾ ਨਾਇਗਰਾ ਫਾਲਸ ਚ ਤੁਹਾਨੂੰ ਚਾਹੀਦੀ ਹੈ ਲਾਈਵ ਟਰੱਕ ਆ ਜਾਂਦਾ ਤੇ ਉੱਥੇ ਹੀ ਗਰਮ ਗਰਮ ਸਾਰਾ ਕੁਛ ਸਰਵ ਹੁੰਦਾ ਤੁਹਾਨੂੰ ਪ੍ਰੋਪਰ ਸ਼ੈਫਿੰਗ ਡਿਸ਼ਿਸ ਦੇ ਸੈਟਅਪ ਦੇ ਨਾਲ ਨਾਲ ਤੁਹਾਨੂੰ ਤੰਦੂਰ ਵਿੱਚ ਲੱਗਿਆ ਹੁੰਦਾ ਟਰੱਕ ਦੇ ਤੇ ਪੱਟੀਆਂ ਵਗੈਰਾ ਸਭ ਕੁਛ ਲੱਗੀ ਹੁੰਦੀ ਹੈ ਸਭ ਕੁਛ ਹੀ ਉੱਥੇ ਗਰਮ ਗਰਮ ਬਣਾ ਕੇ ਤੁਹਾਨੂੰ ਸਰਵ ਕੀਤਾ ਜਾਂਦਾ ਤੁਹਾਡੇ ਗੈਸਟ ਨੂੰ ਤਾਂ ਕਿ ਜਿਹੜੀ ਲਾਈਵ ਕੇਟਰਿੰਗ ਹੈ ਉਹ ਪਤਾ ਲੱਗੇ ਕਿ ਵਾਕਈ ਲਾਈਵ ਸੀਗੀ ਜੀ ਸੋ ਜ਼ਰੂਰ ਸਾਨੂੰ ਕੰਟੈਕਟ ਕਰੋ ਕੇਟਰਿੰਗ ਲਈ ਕਿਸੇ ਨੂੰ ਕੋਈ ਚਾਹੁੰਦੇ ਘਰੇ ਨਹੀਂ ਕਰਨਾ ਅਸੀਂ ਘਰੇ ਖੱਪ ਬਹੁਤ ਪੈਂਦਾ ਵਾ ਕੋਈ ਵੀ ਤੁਹਾਨੂੰ 10-20 ਬੰਦਿਆਂ ਤੋਂ ਲੈ ਕੇ ਕੋਈ 80-90 ਬੰਦੇ ਦੀ ਗੈਦਰਿੰਗ ਹੈ, ਸਾਨੂੰ ਹਾਲ ਵੀ ਹੈਗਾ ਵਾ, ਹਾਲ ਚ ਤੁਹਾਨੂੰ ਜਗ੍ਹਾ ਮਿਲ ਜੂਗੀ, ਤੁਹਾਨੂੰ ਸਾਰਾ ਸਿਸਟਮ ਇੱਕੋ ਛੱਤ ਦੇ ਥੱਲੇ ਸਾਰਾ ਸਿਸਟਮ ਮਿਲ ਜੂਗਾ। ਸਾਰੇ ਸਿਸਟਮ ਦਾ ਮਤਲਬ ਹੈਗਾ ਜੀ ਤੁਹਾਨੂੰ ਡੀਜੇ ਲਾਈਟਸ, ਨੱਚਣ ਟੱਪਣ ਦਾ ਵੀ ਡੀਜੇ ਲਾਈਟਸ, ਵੱਡੇ ਵੱਡੇ ਸਪੀਕਰਸ, ਕਲੀਨ ਸਾਫ ਵੱਡੇ ਵਾਸ਼ਰੂਮਸ, ਆਪਣਾ ਪਾਰਕਿੰਗ ਖੁੱਲੀ ਹੈਗੀ ਹੈ ਜੀ। ਪੈਟੀਓ ਚ ਤੁਸੀਂ ਕੋਈ ਲਾਈਵ ਸਟੇਸ਼ਨ ਲਵਾਉਣੇ ਆ, ਕਹਿੰਦੇ ਲਾਈਵ ਸਟੇਸ਼ਨ ਮਜ਼ਾ ਆਉਂਦਾ ਹੈ ਪਾਰਟੀ ਦਾ, ਜਦ ਲਾਈਵ ਸਟੇਸ਼ਨ ਲੱਗੇ ਹੋਣ, ਬੁਰੇ ਖੜਕੇ ਗਰਮ ਗਰਮ ਟਿੱਕੀ ਚਨੇ ਬਣਦੇ ਹੋਣ, ਜਾਂ ਫਿਰ ਠੰਡਾ ਠੰਡਾ ਫਲੂਦਾ ਬਣਦਾ ਹੋਵੇ ਰੋਟੀ ਤੋਂ ਬਾਅਦ 7-8 ਆਈਟਮਾਂ ਪਾ ਕੇ, ਜਾਂ ਫਿਰ ਗੋਲ ਗੱਪੇ ਕਰਕੇ ਉੱਥੇ ਖਵਾਉਂਦੇ ਹੋਵੇ 2-3 ਤਰ੍ਹਾਂ ਦੇ ਪਾਣੀ ਹੋਵੇ, ਕਹਿੰਦੇ ਤਾਈ ਇੰਡੀਆ ਵਾਲੀ ਫੀਲਿੰਗ ਆਉਂਦੀ ਹੈ। ਲਾਈਵ ਤੰਦੂਰ ਤੋਂ ਲੈ ਕੇ ਅੱਖਾਂ ਦੇ ਸਾਹਮਣੇ ਤੁਸੀਂ ਲਾਈਵ ਤੰਦੂਰ ਵੀ ਲੈ ਸਕਦੇ ਹੋ ਹਾਲ ਚ। ਲਾਈਵ ਤੰਦੂਰ ਚ ਏਦਾਂ ਇਕੱਲੀ ਨਾਨ ਰੋਟੀ ਨੀ ਹੁੰਦੀ ਜੀ, ਕੋਈ ਟਿੱਕੇ ਬਣਵਾਉਣੇ ਹੈ, ਕਬਾਬ ਬਣਵਾਉਣੇ ਹੈ, ਸਭ ਕੁਛ ਲਾਈਵ ਬਣਾਏ ਜਾਓਗੇ। ਜਰੂਰ ਸਾਨੂੰ ਕੰਟੈਕਟ ਕਰੋ ਕੇਟਰਿੰਗ ਵੀ, ਤੁਸੀਂ ਕਹੋਗੇ ਬਾਕੀ ਮਜ਼ਾ ਆ ਗਿਆ ਜੀ ਕੇਟਰਿੰਗ ਕਰਾ ਕੇ ਤਵਾ ਕਿਚਨ ਤੋਂ, ਤੇ ਅੱਗੇ ਤੋਂ ਕੇਟਰਿੰਗ ਕਰਾਉਣੀ ਹੈ ਤਾਂ ਇੱਕੋ ਹੀ ਜਗ੍ਹਾ ਤੇ ਇੱਕੋ ਹੀ ਸਾਨੂੰ ਦਿਮਾਗ ਤੇ ਚੇਤਾ ਆਉਂਦਾ, ਤਵਾ ਕਿਚਨ। ਜਰੂਰ ਸਾਨੂੰ ਕੰਟੈਕਟ ਕਰੋ ਕੇਟਰਿੰਗ ਵੀ। ਟੇਸਟ ਢਾਬੇ ਵਰਗਾ, ਪ੍ਰਿਪਰੇਸ਼ਨ ਘਰ ਵਰਗੀ, ਇਕੱਲੀ ਇਕੱਲੀ ਚੀਜ਼ ਓਦਾਂ ਬਣਾਈ ਜਾਂਦੀ ਹੈ ਕਿ ਤੁਸੀਂ ਸਾਨੂੰ ਕਹੋਗੇ ਕਿ ਤੁਸੀਂ ਚਮਚਾ ਚੱਕ ਕੇ ਟੇਸਟ ਕਰ ਸਕਦੇ ਹੋ ਰਾਈਟ ਵੇ, ਬਿਨਾਂ ਕੋਈ ਹਿਜਕ ਤੋਂ ਅਸੀਂ ਉਸੇ ਟਾਈਮ ਚੱਕ ਕੇ ਖਾ ਲੈਂਦੇ ਹਾਂ। ਸਾਨੂੰ ਪਤਾ ਜੇ ਵੀ ਚੀਜ਼ ਖਵਾ ਰਹੇ ਹਾਂ ਉਹ ਅਸੀਂ ਆਪ ਖਾ ਸਕਦੇ ਹਾਂ, ਕਿਸੇ ਨੂੰ ਵੀ ਮਤਲਬ ਕੋਈ ਹੈਲਥ ਇਸ਼ੂਸ ਨਹੀਂ ਹੁੰਦੇ, ਕੁਛ ਨਹੀਂ ਹੁੰਦਾ। 3-3 ਸਾਲ ਤੋਂ ਬੈਕ ਟੂ ਬੈਕ ਸਾਡੇ ਜਿਹੜੇ ਸਟੂਡੈਂਟਸ ਹੈਗੇ ਆ ਟਿਫਿਨ ਲੈ ਕੇ ਜਾਂਦੇ ਨੇ, ਰੋਜ਼ ਸ਼ਾਮ ਨੂੰ ਤੁਸੀਂ ਆ ਕੇ ਦੇਖ ਲਿਓ 150-200 ਟਿਫਿਨ ਜਾਂਦਾ ਵਾ, ਲਾਈਨ ਲੱਗੀ ਹੁੰਦੀ ਹੈ। ਕਹਿੰਦੇ ਰੋਟੀ ਵਾਕਈ ਮੰਮੀ ਦੇ ਹੱਥਾਂ ਦੀ ਹੁੰਦੀ ਹੈ, ਤੇ ਸਬਜ਼ੀਆਂ ਓਦਾਂ ਬਣਾਈ ਹੁੰਦੀ ਕਿ ਅਸੀਂ ਰੋਜ਼ ਖਾ ਲਈਏ, ਸਾਨੂੰ ਕੋਈ ਇਸ਼ੂ ਨਹੀਂ ਆਉਂਦਾ। ਅਗੇਨ ਕੇਟਿੰਗ ਕਰਾਉਣੀ ਹੈ, ਕੋਈ ਟਿਫਿਨ ਸਰਵਿਸ ਲੈਣੀ ਹੈ, ਜਾਂ ਫਿਰ ਕੋਈ ਵੀ ਛੋਟਾ ਇਵੈਂਟ ਹੈਗਾ ਤੁਹਾਨੂੰ ਜਗ੍ਹਾ ਘਰੇ ਨੀ ਖਾ ਪਾਉਂਦਾ, ਅਗੇਨ ਤੁਸੀਂ ਕਾਲ ਕਰ ਸਕਦੇ ਹਾਂ 6476338878 ਤੇ, 6476338878 ਤੇ ਸ਼ਾਮ ਨੂੰ ਆ ਜਾਇਓ। ਅੱਜ ਤੁਹਾਨੂੰ 30 ਰੈਮਬਲੇ ਡਰਾਈਵ ਤੇ ਤਵਾ ਕਿਚਨ ਦਾ ਟਰੱਕ ਲੱਗਿਆ ਹੋਊਗਾ, ਉੱਥੇ ਗਰਮ ਗਰਮ ਜਲੇਬੀਆਂ ਬਣੂਗੀ ਲਾਈਵ, ਫ੍ਰੀ ਜਲੇਬੀਆਂ ਹੈਗੀਆਂ, ਸਾਰਿਆਂ ਨੇ ਆ ਕੇ ਇੰਜੋਏ ਕਰਨੀ ਹੈ।
0: ਸੋ ਸਾਰੇ ਨੇ ਅੱਜ ਸ਼ਾਮ ਨੂੰ ਤੁਸੀਂ ਮੈਂਗੋ ਸ਼ੇਕ, ਜਿਹੜਾ ਪਲਪ ਦੇ ਡੱਬਿਆਂ ਦਾ ਬਣਾ ਕੇ ਪਿਲਾਇਆ ਜਾਂਦਾ ਉਹ ਨਹੀਂ, ਅੰਬਾਂ ਦਾ ਮੈਂਗੋ ਸ਼ੇਕ ਸਾਹਮਣੇ ਤੁਹਾਡੇ ਬਲੈਂਡ ਕਰਕੇ ਜਿਹੜਾ ਬਣਾਇਆ ਜਾਊਗਾ, ਵਿੱਚ ਉਹਦੇ ਡਰਾਈ ਫਰੂਟਸ ਵਗੈਰਾ ਪਾ ਕੇ, ਟੂਟੀ ਫਰੂਟੀ ਪਾ ਕੇ ਤੁਹਾਡੇ ਲਈ ਮੈਂਗੋ ਸ਼ੇਕ ਤਿਆਰ ਕੀਤੇ ਜਾਣਗੇ। ਸ਼ਾਮ ਨੂੰ ਇਹ ਤੁਸੀਂ ਚਨਾ ਟਿੱਕੀ ਅਤੇ ਨਾਲ ਨਾਲ ਜਲੇਬੀਆਂ ਲਾਈਵ ਬਣਦੀਆਂ ਰੋਜ਼ ਸ਼ਾਮ ਨੂੰ। ਟਰੱਕ ਲੱਗਿਆ ਦਾ ਫੂਡ ਟਰੱਕ 30 ਰੈਂਬਲਰ ਡਰਾਈਵ ਦੀ ਤਵਾ ਕਿਚਨ ਦੀ ਜਿਹੜੀ ਲੋਕੇਸ਼ਨ ਉਸ ਏਰੀਏ 'ਚ ਉਸ ਪਲਾਜ਼ੇ ਦੇ ਵਿੱਚ ਜ਼ਰੂਰ ਪਹੁੰਚਣਾ, ਅਤੇ 905-790-1699 ਇਹਨਾਂ ਦੇ ਮੇਨ ਹੈੱਡ ਆਫਿਸ ਦਾ ਨੰਬਰ ਆ, 6476338878 6476338878 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਮੇਰੇ ਨਾਲ ਸੰਤੋਸ਼ ਵੀ ਹੈ, ਸੰਤੋਸ਼ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
2: ਤੁਸੀਂ ਦੱਸ ਸਕਦੇ ਹੋ ਅਮਨ ਜੀ, ਜਿਹੜੀ ਚੀਜ਼ ਸਾਡੇ ਕੋਲ ਆਉਂਦੀ ਤੇ ਹੈਗੀ ਆ ਬਟ ਫਟਾਫਟ ਚਲੀ ਜਾਂਦੀ ਆ, ਉਹ ਕੀ ਹੋ ਸਕਦੀ ਆ?
0: ਅੱਜ ਦੀ ਡੇਟ ਦੇ ਵਿੱਚ ਕੈਨੇਡਾ
2: ਨਾਲ ਨਾਲ ਚਲ ਜਾਂਦੀ ਆ,
0: ਆਉਂਦੀ ਸਾਰ ਚਲੀ ਜਾਂਦੀ। ਮੇਰੇ ਨਾਲ ਡੈਂਟਿਸਟਰੀ ਟ੍ਰੈਂਬਲ ਤੋਂ ਵੀ ਨੇ ਹੋਲਡ ਤੇ, ਸਤਿ ਸ਼੍ਰੀ ਅਕਾਲ
3: ਜੀ। ਸਤਿ
2: ਸ਼੍ਰੀ ਅਕਾਲ ਭਾਜੀ,
0: ਹਾਂਜੀ ਕੀ ਹਾਲ ਚਾਲ ਨੇ?
3: ਵਧੀਆ ਵਧੀਆ, ਤੁਸੀਂ?
0: ਤੇ ਨਾਂ ਦੱਸੋਗੇ ਆਪਣਾ?
3: ਹਾਂਜੀ, ਮੇਰਾ ਨਾਮ ਗੁੰਜਨ ਹੈ, ਫਰੋਮ ਡੈਂਟਿਸਟਰੀ ਐਟ ਰੈਂਬਲਰ।
0: ਤੇ ਜਿੰਨਾ ਤੁਸੀਂ ਸਲੋ ਬੋਲਦੇ ਹੋ ਨਹੀਂ, ਇਹ ਉੱਚੀ ਬੋਲਦੇ ਨੇ, ਦੁਬਾਰਾ ਬੋਲੋਗੇ?
3: ਹਾਂਜੀ, ਮੇਰਾ ਨਾਮ ਗੁੰਜਨ ਹੈ, ਫਰੋਮ ਡੈਂਟਿਸਟਰੀ ਐਟ ਰੈਂਬਲਰ।
0: ਹਾਂ ਗੁੰਜਨ, ਵੈਸੇ ਤੁਹਾਡੀ ਆਵਾਜ਼ ਸਿੰਗਿੰਗ ਵਾਲੀ ਆ, ਬਹੁਤ ਪਿਆਰੀ ਆਵਾਜ਼ ਆ, ਠੀਕ ਹੈ? ਇਦਾਂ ਕਹਿ ਕੇ ਖੁਸ਼ ਕਰ ਦਿੱਤਾ ਸੀ ਸਾਰਿਆਂ ਨੂੰ, ਸਾਰੇ ਖੁਸ਼ ਵੀ ਹੋ ਜਾਂਦੇ ਨੇ ਨਾਲ, ਹਨਾ? ਗੁੰਜਨ, ਇਹ ਪੁੱਛ ਰਹੇ ਸੀਗੇ ਸੰਤੋਸ਼ ਜੀ ਕਿ ਕਿਹੜੀ ਐਸੀ ਚੀਜ਼ ਆ ਵੀ ਆਉਂਦੀ ਆ ਆਉਂਦੀ ਚਲੀ ਜਾਂਦੀ ਹੈ ਨਾਲ, ਤੁਹਾਨੂੰ ਕੀ ਲੱਗਦਾ? ਸਵਾਸ ਚੱਲਦੇ ਨੇ, ਮਾਇਆ ਰੁਕ ਜਾਂਦੀ ਹੈ, ਸਵਾਸ ਵੀ ਰੁਕ ਜਾਂਦੇ
2: ਆ।
0: ਸੰਤੋਸ਼ ਦਾ ਜਵਾਬ ਵੀ ਲਵਾਂਗੇ ਆਪਾਂ ਸਾਰਿਆਂ ਤੋਂ, ਤੇ ਗੁੰਜਨ ਮੇਰੇ ਨਾਲ ਆ, ਡੈਂਟਿਸਟਰੀ ਐਟ ਰੈਂਬਲਰ ਤੇ ਗਏ ਅਸੀਂ ਪਰਿਵਾਰ ਚ ਇੱਕ ਬੱਚੇ ਨੂੰ ਲੈ ਕੇ ਗਏ, ਬਲੀਵ ਮੀ ਡਾਕਟਰ ਜਤਿੰਦਰ ਗਰੇਵਾਲ ਹੁਣਾਂ ਦਾ, ਉਹਨਾਂ ਦਾ ਬੱਚੇ ਦਾ ਨਾ ਜਿਹੜਾ ਥੱਲੇ ਵਾਲੇ ਦੰਦ ਦੇ ਉੱਪਰ ਨਵਾਂ ਦੰਦ ਆ, ਥੱਲੇ ਵਾਲੇ ਦੰਦ ਨੂੰ ਕਹਿੰਦੇ ਮੈਚਿਓਰ ਟੀਥ ਕਹਿੰਦੇ ਆ,
3: ਹਾਂਜੀ ਹਾਂਜੀ,
0: ਤੇ ਉਹਦੇ ਉੱਪਰਲਾ ਜਿਹੜਾ ਬੇਬੀ ਟੀਥ ਸੀਗਾ ਜਿਹੜਾ ਹੁੰਦਾ ਦੁੱਧ ਦਾ ਬਣਿਆ ਦੰਦ ਆ ਉਹ ਸੀਗਾ, ਵਿਦ ਇਨ 30 ਸੈਕਿੰਡਸ ਉਹਨੂੰ ਰਿਮੂਵ ਕਰ ਦਿੱਤਾ। विद इन 30 seconds. तो बच्चे नू पता भी नहीं लग्या कि मेरे मूंह दे विच कुछ लाया गया क्या हल्का जा तेनू जिवें हल्का जा लगूगा. तो उस तो बाद वो कह रहे थे आइसक्रीम खा लीए तो वह आइसक्रीम खाने चला गया. मैंने बड़ा अच्छा लग्या डॉक्टर गरेवाल होना का जो क्लीनिक है नॉर्मल क्लीनिक मंगो नहीं है. तुसी अंदर जाके देखो मिलियन डॉलर खर्च के जो क्लीनिक बनाया गया जी मशीनरी है ना अंदरली वो इन्नी हाई टैक है कि बंदे का कॉन्फिडेंस बढ़ जाता दंदा के चैकअप कराने के लिए. तो नाल ही उन्होंने दसिया कि बच्चे के दंदा के उत्ते आले दुआले जर्म्स कट्ठे होने शुरू हो गए नवे दंदा से क्योंकि बच्चे आप उम्मीद लै लेंगे तो दंद निकलने पर बाद चू भी उदा दे. तुहाडा बच्चा अगर पंजवीं छेवीं सत्तवीं अठवीं तो थले आ गर्मियों के स्पैशल तुहाडे वास्ते एक प्रोग्राम चला जा रहे हैं असी बच्चों का एक प्रोग्राम कट्ठा का करांगे पर नाल दंदा का चैकअप जरूर कराओ. डेंटिस्ट्री एट रैम्बलर डॉक्टर गरेवाल अ फैमिली डेंटिस्ट ने यानी कि तुहाडे रिलेशन बन गए. दूर दूर के शहर चो भी लोग आते हैं लोकल तो आते ही आते हैं जड़े दूर के शहर का जिक्र इसलिए करीदा कि कोई लंडन तो स्पैशली कार चला के ब्रैम्पटन आके दंदा का इलाज करावे कोई बंदा नाइग्रा फॉल तो आए कोई बैलविल तो आए तो कोई आए बैरी तो कोई ओरेंजबल तो कोई शैलबर्न तो यहाँ मतलब है डेंटिस्ट्री एट रैम्बलर लोगों से अपना विश्वास बना चुकी है. तुम जरूर पहुँचो 905-451-9059 गुंजन की मैसेज देना चाहते हो तुम?
3: हाँ जी सारे नू यही मैसेज है भी अपन नू पहला लगता हुंदा सी भी डेंटल केयर बहुत एक्सपेंसिव है बट हुन सारे लिए एक्सेसिबल है क्योंकि गवर्नमेंट ने अपनी कवरेज चलाई हुई है कैनेडियन डेंटल केयर प्लान जिन्हां कोल कोई बेनिफिट्स नहीं हैगे अपने वर्क तो या कितों होर प्राइवेट बेनिफिट्स नहीं हैगे तो वो ये प्लान अप्लाई कर सकते ने ते अपनी ते अपनी फैमिली दी डेंटल केयर नू वधिया रख सकते ने रेगुलर विजिट्स करके.
0: और नंबर जिहड़ा हैगा एक बार दस दिए 905-451-8211 बहुत सारे लोग ने जिन्हां दे दंदां दे कवरेज दे कार्ड एक्सपायर हो गए होणगे उन्हां नूं रिन्यू करा लो फ्री हैल्प होगी तुहाडी वॉलंटियर लैवल ते 905-451-8211 905-451-8211 30 रैम्बलर ड्राइव दे उत्ते जिथे तवा किचन वाले ने जिथे नज़ारा तो उत्थे ही डेंटिस्ट्री एट रैम्बलर जो तुम क्वीन स्ट्रीट वालू जाना स्टील तो कैनेडी के उत्ते 410 ले लो जो भी बंदा बहरले शहर तो आ रहा ओकविल तो आ रहा बर्लिंगटन तो आ रहा हैमिल्टन तो आ रहा तो तुम 410 चो स्टील कट के टूवर्ड्स आना जरा शॉपरवर्ड वाले पास में कैनेडी तो राइट कर लेना यानी कि क्वीन वालू जाने लग गए पहलियाँ ही लाइट्स आदि ने जिन्हें ते रैम्बलर लिखा हुआ रोना दे स्टोर तो बाद लैफ्ट हैंड ते प्लाजा है डेंटिस्ट्री एट रैम्बलर ते 905-451-8211 सो तुहाडा आंसर हैगा जी पैसा राइट.
3: हाँ जी
0: चलो सुनते रहो ते नेक्स्ट कॉलर जी तुहाडा की कहना जी. संतोष कहिंदे कोई चीज अज दी डेट दे विच आउंदी है ते नाले चली जांदी है. संतोष जी क्वेश्चन की रिपीट करियो
2: जी. बिल्कुल इदा दा की आ जो कि आंदी आ और फिर चली जांदी आ कुछ भी हो सकदा दसो की आ ओ चीज.
0: ठीक बहादुर जी.
4: हां जी अमन जी गुड मॉर्निंग जी. सत श्री अकाल सारे नु.
0: सत श्री अकाल जी.
4: ए मेरे ख्याल ना जी साह आ बंदे दे
0: साह आके चले जांदा है
4: जेड़ा जेड़ा साह आंदा उसे पहले फिर

0: ਨੀਂਦ ਵੀ ਆਉਂਦੀ ਹੈ ਤੇ ਚਲੀ ਜਾਂਦੀ ਹੈ। ਮੈਨੂੰ ਤਾਂ ਸਾਰਾ ਦਿਨ ਆਉਂਦੀ ਰਹਿੰਦੀ ਹੈ ਤੇ ਨਹੀਂ ਵੀ ਕੰਮ ਤੇ ਵੀ ਆਉਂਦੀ ਰਹਿੰਦੀ ਹੈ। ਹਾਂਜੀ ਨਾਲੇ ਚਲੀ ਜਾਂਦੀ ਹੈ।
1: ਅਜੇ ਤੱਕ ਤੇ ਅਮਨ ਜੀ ਤੁਹਾਡੀ ਗੱਲ ਦੇ ਵਿੱਚ ਵੀ ਦੋ ਆਂਸਰ ਆਏ, ਜਿਹਦੇ ਵਿੱਚ ਤੁਸੀਂ ਬੋਲੇ ਸੀ ਮਾਇਆ ਆਉਂਦੀ ਹੈ ਤੇ ਸਵਾਸ ਆਉਂਦੇ ਆ, ਤੇ ਸਵਾਸ ਵੀ ਆਂਸਰ ਆ ਗਿਆ ਤੇ ਮਾਇਆ ਵੀ, ਬਟ ਹੋਰ ਵੀ ਆਂਸਰਸ ਹੋਣੇ ਚਾਹੀਦੇ ਆ।
0: 905-673-3337 ਤੇ ਤੁਸੀਂ ਦੱਸ ਰਹੇ ਹੋ ਤੇ ਮੇਰੇ ਨਾਲ ਪ੍ਰਿੰਸ ਸਾਹਿਬ ਨੇ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਨੇ?
2: ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ।
0: ਜਗੀਤ ਕੀ ਹਾਲ ਚਾਲ ਨੇ?
2: ਕਿਰਪਾ ਹੈ ਜੀ, ਤੁਸੀਂ ਦੱਸੋ ਭਾਜੀ।
0: ਕਿਰਪਾ, ਠੀਕ ਹੈ। ਕਿਰਪਾ ਹੋਣੀ ਵੀ ਚਾਹੀਦੀ ਹੈ ਸਾਰਿਆਂ 'ਤੇ ਹੀ ਹੈ ਕਿਰਪਾ ਤਾਂ, ਜਿਹੜੇ ਕੈਨੇਡਾ ਪਹੁੰਚ ਗਏ ਸਭ 'ਤੇ ਕਿਰਪਾ ਡਿਪੈਂਡ ਕਰਦਾ ਆਪਣੀ ਕਿਰਪਾ ਵਰਤਦੇ ਕਿਵੇਂ ਨੇ। ਅੱਛਾ ਇੱਕ ਗੱਲ ਦੱਸੋ ਸੰਤੋਸ਼ ਦਾ ਕੁਐਸਚਨ ਹੈ ਕਿ ਐਸੀ ਕਿਹੜੀ ਚੀਜ਼ ਹੈ ਜਿਹੜੀ ਆਉਂਦੀ ਆ ਤੇ ਨਾਲੇ ਚਲੀ ਜਾਂਦੀ ਆ?
2: ਓਕੇ, ਦੋਨੋਂ ਤਾਂ ਆ ਗਏ ਆਨਸਰ, ਇੱਕ ਮਾਇਆ ਵੀ ਹੈ ਤੇ ਦੂਜਾ ਸਾਹ ਵੀ, ਦੋਨੋਂ ਹੀ ਸੀਗੇ ਸੋਚੇ, ਦੋਨੋਂ ਦੇ ਦਿੱਤੇ
0: ਹੋਏ। ਇਸ ਤੋਂ ਇਲਾਵਾ ਇਹ ਤਾਂ ਜੀਨੀਅਸ ਬੰਦਿਆਂ ਨੇ ਦੱਸੇ ਨੇ, ਤੁਸੀਂ ਦੱਸੋ।
2: ਇਸ ਤੋਂ ਇਲਾਵਾ ਦਿਨ ਵੀ ਹੋ ਸਕਦਾ, ਰਾਤ ਵੀ ਹੋ,
3: ਸੋਚ ਵੀ ਸਾਡੀ,
2: ਸੋਚ ਵੀ ਹੋ ਸਕਦੀ ਹੈ, ਇੱਕ ਸੋਚ ਆ ਜਾਂਦੀ ਹੈ ਦੂਜੀ ਸੋਚ ਚਲੇ ਜਾਂਦੀ ਹੈ,
0: ਬੰਦਾ ਦੇਖੋ ਬੈਠਾ ਇੱਕ ਸੋਚ ਆਉਂਦੀ ਹੈ ਦੂਜੀ ਚਲੀ ਜਾਂਦੀ ਹੈ। ਸੋਚਾਂ ਚ ਬਿਲੀਅਨਰ ਆ ਕੇ ਵੈਸੇ ਕੰਮ ਚੱਲਦਾ ਜਾਈਏ। ਹਾਂਜੀ ਤੁਸੀਂ ਕੀ ਕਹੋਗੇ? 4537 ਹੈਲੋ, 4537 ਹਾਂਜੀ ਹੈਲੋ ਹੈਲੋ
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
4: ਆਸਰ ਹੈਗਾ, ਆਸ
0: ਆਦਤ,
4: ਆਸ ਆਸ
0: ਚਲੋ ਤੁਸੀਂ ਇਹ ਕਹਿੰਦੇ ਹੋ ਤੇ ਹਾਸਾ ਵੀ ਤਾਂ ਇੱਦਾਂ ਹੀ ਆ, ਆਉਂਦਾ ਨਾਲੇ ਚਲਾ ਜਾਂਦਾ, ਪੱਕਾ ਨਹੀਂ ਰਹਿੰਦਾ। ਉਹ ਭਾਈ ਰੇਡੀਓ ਦੀ ਆਵਾਜ਼ ਬੰਦ ਕਰ ਬ੍ਰਦਰ, ਪਿੱਛੋਂ ਕੌਣ ਆ ਕਾਲ ਕਰ ਰਿਹਾ? ਹੈਲੋ
4: ਹੈਲੋ,
0: ਰੇਡੀਓ ਦੀ ਆਵਾਜ਼ ਬੰਦ ਰੱਖਿਆ ਕਰੋ ਪਿੱਛੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ,
4: ਅਮਨ ਜੀ ਉਹ ਆਸ ਆ ਆਸ ਜਿਹਦਾ
0: ਕੀ ਹੈਗਾ? ਅੱਛਾ ਦਮਨ ਜੀ, ਦਮਨ ਜੀ, ਦਮਨ ਜੀ,
5: ਹਾਂਜੀ ਹਾਂਜੀ
0: ਹਾਂਜੀ ਸਰ,
5: ਮੇਰੇ ਹਿਸਾਬ ਨਾਲ ਮੈਂ ਇੱਕ ਹੋਰ ਚੀਜ਼ ਸੋਚੀ ਆ, ਖਿਆਲ, ਖਿਆਲ ਆਉਂਦਾ ਤੇ ਚਲਾ ਜਾਂਦਾ,
0: ਖਿਆਲ
5: ਖਿਆਲ ਖਿਆਲ।
0: ਅੱਛਾ ਖਿਆਲ
5: ਆਇਆ ਮੈਨੂੰ,
0: ਠੀਕ ਹੈ, ਓਕੇ, ਨੋ ਪ੍ਰੋਬਲਮ ਸਰ। ਤੇ ਸ਼ੋਅ ਨੂੰ ਸੁਣ ਰਹੇ ਹੋ, AM 53 ਡਾਲ ਦਿੱਤੇ ਤੇ 905-673-3337 ਨੰਬਰ ਆ, ਤੁਸੀਂ ਗੱਲ ਕਰ ਰਹੇ ਹੋ ਭਾਜੀ, HSP ਕੰਸਟਰਕਸ਼ਨ ਤੋਂ ਗੱਲ ਕਰ ਰਹੇ ਆ। HSP ਕੰਸਟਰਕਸ਼ਨ ਤੁਹਾਡੇ ਬੇਸਮੈਂਟ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ, ਇੱਕ ਮਕਾਨ ਨੂੰ 3 ਯੂਨਿਟ ਦੇ ਵਿੱਚ ਵੰਡਣਾ, ਬਣੇ ਬਣਾਏ ਮਕਾਨ ਨੂੰ, ਯੈਸ ਯੂ ਕੈਨ ਡੂ, ਡਿਪੈਂਡ ਔਨ ਬਾਇਲੋਸ, ਸਿਟੀ ਦੇ ਬਾਇਲੋਸ ਤੇ ਪਾਰਕਿੰਗ ਦੇ ਬਾਇਲੋਟ ਚੈੱਕ ਕਰਕੇ, ਤੇ ਇਹਦੇ ਨਾਲ ਨਾਲ ਇੱਕ ਮਕਾਨ 'ਚ ਤੁਸੀਂ ਰਹਿ ਰਹੇ ਹੋ, ਦੋ ਪੋਰਸ਼ਨ ਹੋਰ ਯਾਨੀ ਕਿ ਰੈਂਟਲ ਪੋਰਸ਼ਨ ਹੋਰ ਸਟੈਬਲਿਸ਼ ਕਰਨਾ, ਸਪੈਸ਼ਲੀ ਤੁਸੀਂ ETBCO 'ਚੋਂ, ਬ੍ਰੈਮਲੀ ਦੇ ਵਿੱਚ ਐਸੇ ਐਸੇ ਘਰ ਮਿਲ ਰਹੇ ਨੇ ਬ੍ਰੈਂਪਟਨ 'ਚ ਜਿਹੜੇ ਤੁਹਾਡੇ ਲਈ ਬਹੁਤ ਵਧੀਆ ਹੋਣਗੇ, ਉਹਨਾਂ ਘਰਾਂ ਨੂੰ ਟ੍ਰਾਈਪਲੈਕਸ ਦੇ ਵਿੱਚ ਤੁਸੀਂ ਜਿਹੜਾ ਅਪਰੂਵ ਕਰਾਉਣਾ। ਟ੍ਰਾਈਪਲੈਕਸ ਦਾ ਮਤਲਬ ਹੈ ਘੱਟੋ ਘੱਟ 5-6 ਹਜ਼ਾਰ ਡਾਲਰ ਦੀ ਰੈਂਟਲ ਇਨਕਮ, ਇਸ ਵੇਲੇ ਬ੍ਰੈਮਲੀ 'ਚ ਘਰ 8.5 ਲੱਖ ਡਾਲਰ ਦਾ ਮਿਲ ਜਾਂਦਾ ਤੁਹਾਨੂੰ, ਹੈਂਜੀ। ਤੇ ਤੁਸੀਂ ਕਿਸੇ ਨੇ ਵੀ ETBCO 'ਚੋਂ ਡਬਲ ਸਟੋਰੀ ਕਰਨਾ, ਆਮ ਤੌਰ 'ਤੇ ਢਾਕੇ ਬਣਾਇਆ ਜਾਂਦਾ ਘਰ, ਉਹਦੇ 'ਤੇ 1-1.5 ਮਿਲੀਅਨ ਲੱਗ ਜਾਂਦਾ, ਤੁਸੀਂ ਬਣੇ ਬਣਾਏ ਘਰ ਨੂੰ ਡਬਲ ਸਟੋਰੀ ਜਾਂ ਗਰਾਜ ਦੇ ਉੱਪਰ ਇੱਕ ਬੈਡਰੂਮ ਜਾਂ ਵਾਸ਼ਰੂਮ ਜਾਂ ਲਿਵਿੰਗ ਏਰੀਆ ਉੱਪਰ ਹੋਰ ਐਡ ਕਰਨਾ, ਐਨੀਥਿੰਗ ਯੂ ਕੈਨ ਥਿੰਕ, ਤੁਸੀਂ ਸੋਚ ਸਕਦੇ ਹੋ ਅਤੇ HSP ਕੰਸਟਰਕਸ਼ਨ ਬਣਾ ਸਕਦਾ। ਅਤੇ ਭਾਜੀ ਇੱਕ ਵਾਰ ਫਿਰ ਤੋਂ ਬੈਕਗ੍ਰਾਊਂਡ ਦੱਸ ਦਿਓ ਤੁਹਾਡੀ, ਆਪਣੀ ਕੀ ਹੈ?
2: ਮੈਂ ਜੀ ਪਿੱਛੋਂ ਇੰਜੀਨੀਅਰਿੰਗ ਕੀਤੀ ਹੋਈ ਆ ਇੰਡੀਆ ਤੋਂ, ਇੱਥੇ ਮੈਂ ਆ ਕੇ ਪੜ੍ਹਿਆ, ਫਿਰ ਦੁਬਾਰਾ ਪੜ੍ਹਿਆ ਤੇ ਫਿਰ ਕੰਮ ਵੀ ਕੀਤਾ ਉਹਦੇ ਬਾਰੇ, ਫਿਰ ਦੁਬਾਰਾ ਪੜ੍ਹਿਆ ਇਸੇ ਫੀਲਡ ਦੇ ਵਿੱਚ, ਕਿਉਂਕਿ ਮੈਨੂੰ
0: ਇੰਜੀਨੀਅਰਿੰਗ ਦਾ ਕੰਮ ਮੇਰੇ ਹਿਸਾਬ ਨਾਲ ਇਹ ਹੈ ਵੀ ਜਿਹੜਾ ਕੁਰਸੀ ਤੇ ਬੈਠ ਕੇ ਕਰ ਸਕਦੇ ਹੋ, ਰਾਈਟ?
2: ਹਾਂ ਬਿਲਕੁਲ ਜੀ, ਹਾਂਜੀ ਹਾਂਜੀ,
0: ਪਰ ਤੁਸੀਂ ਕੰਮ ਕਿਉਂ ਚੂਜ਼ ਕੀਤਾ ਜੀ, ਤੁਸੀਂ ਆਪ ਹੈਂਡੀ ਕੰਮ ਕਰਦੇ ਹੋ, ਰਾਈਟ?
2: ਬਿਲਕੁਲ ਜੀ, ਬਿਲਕੁਲ ਜੀ,
0: ਥੈਂਕ ਯੂ। ਤੇ ਜਗਜੀਤ ਦਿਓ ਮੈਸੇਜ ਆਪਣਾ ਇੱਕ ਵਾਰ ਫਿਰ।
2: ਹਾਂਜੀ, ਕਿਸੇ ਨੇ ਵੀ ਆਪਣਾ ਜੇ ਆਪਾਂ ਐਡੀਸ਼ਨ ਕਰਾਉਣੀ ਹੋਵੇ ਘਰ ਦੀ, ਜੇ ਪਿੱਛੇ ਗਾਰਡਨ ਸਵੀਟ ਬਣਾਉਣਾ ਹੋਵੇ, ਜਿੱਦਾਂ ਭਾਜੀ ਉਹਨਾਂ ਨੇ ਕੀ ਕੀਤੀ ਆਪਣੇ ਬ੍ਰੈਮਲੀ ਦੇ ਏਰੀਆ ਦੇ ਜਿਹੜੇ ਘਰ ਹੈਗੇ ਉਹਨਾਂ ਦੇ ਲੋਟ ਬਹੁਤ ਵੱਡੇ ਵੱਡੇ ਪਿੱਛੇ ਨਾ, ਉਹਦੇ ਚ ਗਾਰਡਨ ਸਵੀਟ ਬੜੇ ਵਧੀਆ, ਮਤਲਬ ਕਿ ਉਹਨੂੰ ਆਪਾਂ ਵਿੱਚ ਬੇਸਮੈਂਟ ਵੀ ਬਣਾ ਸਕਦੇ ਹਾਂ, ਸਿੰਗਲ ਸਟੋਰੀ ਵੀ ਬਣਾ ਸਕਦੇ ਹਾਂ, ਜੋ ਵੀ ਚਾਹੋ ਤੁਸੀਂ ਉਹਨੂੰ ਆਪਾਂ ਲਾਈਕ ਯੂ ਨੋ ਐਸ ਪਰ ਦਾ ਰਿਕੁਆਇਰਮੈਂਟ, ਸਿਟੀਜ਼ ਰਿਕੁਆਇਰਮੈਂਟ,
0: ਤੁਸੀਂ ਈਵਨ ਆਪਣੇ ਬੱਚਿਆਂ ਲਈ ਇੱਕ ਪੋਰਸ਼ਨ ਅਲੱਗ ਬਣਾਉਣਾ ਆਪਣੇ ਘਰ ਦੇ ਵਿੱਚ ਸਾਈਡ ਤੇ ਵਿਦ ਬੇਸਮੈਂਟ ਗਾਰਡਨ ਸਵੀਟ ਵੀ ਬਣ ਸਕਦਾ ਜਿਵੇਂ ਕਿਹਾ ਹੈਗਾ ਇਹਨਾਂ ਨੇ।
2: ਬਿਲਕੁਲ ਜੀ।
0: ਤੇ ਤੁਸੀਂ ਕਾਲ ਕਰਨੀ ਹੈ, ਨੰਬਰ ਦੇ ਦਿਓ ਸਰ ਆਪਣਾ।
2: 416-671-0709, 416-671-0709,
0: 416-671-0709, ਫ੍ਰੀ ਐਸਟੀਮੇਟ ਹੋ ਜਾਊਗਾ, ਪਰ ਸੀਰੀਅਸ ਕਾਲ ਹੀ ਕਰਨ, 416-671 जीरो

0: 07 0916 7709 ਤੇ ਜਗਜੀਤ ਸਿੰਘ ਪ੍ਰਿੰਸ ਨੂੰ ਕਾਲ ਕਰਨੇ। ਬਹੁਤ ਸ਼ੁਕਰੀਆ। ਐਚ ਐਸ ਪੀ ਕੰਸਟਰਕਸ਼ਨ ਨੂੰ ਕਾਲ ਕਰ ਸਕਦੇ ਹੋ। ਤੇ ਜੈਜ਼ ਕੀ ਆਨਸਰ ਹੈ ਤੁਹਾਡਾ? ਜੈਜ਼
1: ਹੈਲੋ ਅਮਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਕਿਵੇਂ ਹੋ? ਠੀਕ ਹੋ?
0: ਚੜ੍ਹਦੀ ਕਲਾ, ਚੜ੍ਹਦੀ ਕਲਾ। ਹਾਂਜੀ,
1: ਮੈਂ ਅਕੋਰਡਿੰਗ ਟੂ ਮੇਰੀ ਥਿੰਕਿੰਗ, ਬਾਕੀ ਚਲੋ ਸਾਰੇ ਤੁਹਾਨੂੰ ਆਪਣਾ ਆਪਣਾ ਰਿਵਿਊ ਦੇ ਰਹੇ ਨੇ ਲਾਈਫ ਦੇ, ਐਂਡ ਅਕੋਰਡਿੰਗ ਟੂ ਮੀ ਕਿ ਇੱਕ ਟਾਈਮ ਹੈ, ਸਮਾਂ ਹੈ, ਰਾਈਟ, ਜੇ ਹੁਣ ਆਪਾਂ ਹੈਪੀ ਹਾਂ, ਰਾਈਟ, ਹੈ ਨਾ, ਤੇ ਆਲ ਦਾ ਟਾਈਮ ਹੈਪੀ ਨਹੀਂ ਰਹਿੰਦੇ, ਹੈ ਨਾ, ਤੇ ਜੇ ਸੈਡ ਹੈ ਸੈਡ ਨਹੀਂ ਰਹਿੰਦੇ, ਕੋਈ ਵੀ ਚੀਜ਼ ਹੈਪਨ ਆ ਸਡਨਲੀ ਹੁੰਦੀ ਹੈ, ਜੇ ਖੁਸ਼ੀ ਆਈ ਉਹ ਨਹੀਂ ਰਹਿੰਦੀ, ਜੇ ਕੋਈ ਸੈਡਨੈਸ ਆ ਗਈ ਆ ਉਹ ਵੀ ਟਾਈਮ ਪਾ ਕੇ ਚਲੇ ਜਾਂਦੀ ਆ, ਅਕੋਰਡਿੰਗ ਟੂ ਟਾਈਮ, ਸਮਾਂ ਵੀ ਇੱਕੋ ਜਿਹਾ ਨਹੀਂ ਰਹਿੰਦਾ।
0: ਹਾਂਜੀ, ਸੋ ਤੁਹਾਡੇ ਹਿਸਾਬ ਨਾਲ ਆਨਸਰ ਕੀ ਆ?
1: ਹਾਂਜੀ, ਵਕਤ ਜੀ, ਵਕਤ ਦੀ ਗੱਲ ਕਰਦੀ ਆ ਮੈਂ, ਟਾਈਮ ਦੀ ਗੱਲ ਕਰ।
0: ਟਾਈਮ?
1: ਹਾਂਜੀ,
0: ਓਕੇ, ਨੋ ਪ੍ਰੋਬਲਮ। ਸੰਤੋਸ਼ ਜੀ, ਕੋਈ ਕੁਐਸਚਨ ਰਿਪੀਟ ਕਰੋ ਫਿਰ।
2: ਜੀ ਬਿਲਕੁਲ, ਏਦਾਂ ਦੀ ਕਿਹੜੀ ਚੀਜ਼ ਹੈਗੀ ਆ ਜੋ ਸਾਡੇ ਕੋਲ ਆਉਂਦੀ ਹੈ ਔਰ ਨਾਲ ਹੀ ਚਲੀ ਜਾਂਦੀ ਆ, ਉਹਦੀ ਸਾਨੂੰ ਲੋੜ ਵੀ ਬਹੁਤ ਹੈ?
0: ਸਾਨੂੰ ਲੋੜ ਵੀ ਬਹੁਤ ਉਹਦੀ ਬਈ, ਸਭ ਨੂੰ ਤਾਂ ਸਭ ਤੋਂ ਜ਼ਿਆਦਾ ਪੈਸਿਆਂ ਦੀ ਲੋੜ ਹੈ ਇਸ ਵੇਲੇ, ਹੈ ਸੰਤੋਸ਼?
2: ਬਿਲਕੁਲ ਸਹੀ ਅਮਨ ਜੀ, ਪੈਸੇ ਦੀ ਲੋੜ ਹੈ,
0: ਪੈਸੇ ਦੀ ਲੋੜ ਹੈ। ਪਰ ਇਹ ਜੀ ਕਿਹੜੀ ਚੀਜ਼ ਆ ਪੈਸੇ ਤੋਂ ਇਲਾਵਾ ਕੁਛ ਹੈ
2: ਜੀ? ਬਿਲਕੁਲ,
0: ਜਿਹੜੀ ਆਉਂਦੀ ਆ
3: ਨਾਲ ਹੀ ਚਲੇ ਜਾਂਦੇ ਆ 950 630 330 370 950 673 330 370 ਤੁਸੀਂ ਸਰਦਾਰ ਗੱਲਬਾਤ ਕਰ ਰਹੇ ਹੋ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਹੋਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ perfect. Honestly, Asita hun har function le Tawa Kitchen choose karange. Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699. 905-790-1699.
0: Or to see, agar driving the job lab rahe ho, AZ license dote, 647-831-4930. 847-831-4930. AZ license hai ga tawadde ko, experience hai ga agar tawadde ko, 2 saal da track record saaf hai, ਤਾਂ ਤੁਸੀਂ ਜ਼ਰੂਰ 647-831-4930 ਦੇ ਉੱਤੇ ਕਾਲ ਕਰਦੇ ਹਾਂ। ਗ੍ਰੀਨ ਵੈਲੀ ਗਾਰਡਨ ਸੈਂਟਰ ਦਾ ਮੈਸੇਜ ਇੱਕ ਵਾਰ ਫਿਰ ਤੋਂ ਮੈਂ ਦੇ ਦੇਵਾਂ। ਗ੍ਰੀਨ ਵੈਲੀ ਗਾਰਡਨ ਸੈਂਟਰ ਜਿਹੜੀ ਇੱਕ ਐਸੀ ਲੋਕੇਸ਼ਨ ਹੈ ਜਿੱਥੇ ਲੋਸਟ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਪਨੀਰੀ ਤਿਆਰ ਕੀਤੀ ਗਈ ਹੈ ਬੂਟਿਆਂ ਦੀ, ਉੱਥੇ ਇਹ ਜਿਹੜੇ ਬੂਟੇ ਨੇ ਇਹ ਇੰਡੀਆ ਦੀਆਂ ਸਬਜ਼ੀਆਂ ਦਾ ਟੇਸਟ ਦੇਣਗੇ। ਅਤੇ ਇਹਦੀ ਜਾਣਕਾਰੀ ਲਈ ਤੁਸੀਂ ਗ੍ਰੀਨ ਵੈਲੀ ਵਾਲਿਆਂ ਨੂੰ 647-222-5601, ਸਭ ਤੋਂ ਵੱਡਾ ਸਾਊਥ ਏਸ਼ੀਅਨ ਕਮਿਊਨਿਟੀ ਦਾ ਓਪਨ ਟੂ ਪਬਲਿਕ ਗ੍ਰੀਨ ਹਾਊਸ ਬ੍ਰੈਂਪਟਨ, ਚਾਹੇ ਦੂਰ ਦੇ ਸ਼ਹਿਰਾਂ ਤੋਂ ਲੋਕ ਸਬਜ਼ੀਆਂ ਬੂਟੇ ਅਤੇ ਫਲਾਂ ਵਾਲੇ ਬੂਟੇ ਲੈਣ ਲਈ, ਫੁੱਲਾਂ ਦੇ ਬੂਟੇ ਜੋ ਮੈਂ ਆਪਣੇ ਘਰ ਲਗਾਏ ਨੇ, ਸੰਤੋਸ਼ ਨੇ ਲਗਾਏ ਨੇ, ਸਾਰਿਆਂ ਨੇ ਲਗਾਏ ਨੇ, 647-222-5601। ਔਰ ABS ਆਟੋਕਲਿਜ਼ਨ ਕਿਚਨਰ ਵਟਲੂ ਕੇਂਬਰਿਜ ਦੇ ਏਰੀਏ 'ਚ, ਲੰਡਨ 'ਚ ਗੱਡੀ ਲੱਗ ਗਈ ਹੈ, ਫੁੱਲ ਸਰਵਿਸ ਦੇ ਨਾਲ ABS ਆਟੋਕਲਿਜ਼ਨ ਆਪੇ ਇੰਸ਼ੋਰੈਂਸ ਨਾਲ ਡੀਲ ਕਰਨਗੇ, ਆਪੇ ਡੀਲ ਕਰਨਗੇ ਤੁਹਾਡੇ ਜਿਹੜੇ ਰੈਂਟਲ ਗੱਡੀ ਲਈ ਅਤੇ ਟੋ ਟਰੱਕ ਲਈ। 416-520-1946 ਇਹਨਾਂ ਦਾ ਫੋਨ ਨੰਬਰ ਹੈ। 209 ਨੰਬਰ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ
0: ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ।
4: ਹਾਂਜੀ ਆਪਣੇ ਜੀ ਮੈਨੂੰ ਨੰਬਰ ਚਾਹੀਦਾ ਸੀਗਾ ਭਾਈ, ਉਹਦਾ ਜਿਹੜਾ ਤੁਸੀਂ ਉਹ ਬੰਦੇ ਦਿੰਦੇ ਨੇ ਮਸਾਜ ਕਰਦਾ।
0: 647-619-1369 ਜੀ, 647-619-1369 ਦੇ ਉੱਤੇ ਤੁਸੀਂ ਜਿਹੜਾ ਹੈਗਾ ਬ੍ਰਿਜੀ ਨੂੰ ਕੰਟੈਕਟ ਕਰਨਾ। ਅਤੇ ਐਟਲਸ ਕਿਚਨ ਵਾਲੇ ਨੇ ਜਿਹੜੇ ਕਿ ਕਿਚਨ ਦੇ ਨਾਲ ਨਾਲ ਬੇਸਮੈਂਟ ਬਣੀ ਬਣਾਈ ਨੂੰ ਲੀਗਲਾਈਜ਼ ਕਰਾਉਣਾ, ਬਣੀ ਬਣਾਈ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣ ਲਈ 742-778-7800 ਦੇ ਉੱਤੇ ਕਾਲ ਕਰਨਾ। ਸ਼ਿਵਾਨੂ ਬਾਈ ਮੇਰੇ ਨਾਲ। ਸ਼ਿਵਾਨੂ ਜੀ ਕੈਸੇ ਹੈਂ?
5: ਬਿਲਕੁਲ ਬੜੀਆ ਅਮਨ ਬਾਈ।
0: ਜੈਸੇ ਨਾ ਸੋਫਾ ਕਸਟਮ ਬਣਤਾ ਹੈ ਉੱਦਾਂ ਹੀ ਵਿੰਡੋ ਕਸਟਮ ਬਣਾ ਕੇ ਦਿੰਦੇ ਨੇ। ਸ਼ਿਵਾਨੂ ਦੀ ਕੰਪਨੀ ਦਾ ਰਾਈਟ ਵਿੰਡੋ ਫੋਰਸ ਨਾ, ਤੁਹਾਨੂੰ ਇਸ ਵੇਲੇ ਜੇ ਕੋਈ ਫਾਈਨਾਂਸਿੰਗ ਕਰ ਰਿਹਾ ਤਾਂ ਇੱਕੋ ਕੰਪਨੀ ਕਰ ਰਹੀ ਹੈ, ਰਾਈਟ ਵਿੰਡੋ ਫੋਰਸ। ਅਤੇ ਤੁਹਾਨੂੰ ਜੇ ਕੋਈ ਬਣੇ ਹੋਏ ਵਿੰਡੋਜ਼ ਨਾਲ ਲਿਆ ਕੇ ਦਿਖਾ ਕੇ ਉਹਦੀ ਹੀਟਿੰਗ ਅਤੇ ਕੂਲਿੰਗ ਦੀ ਕਪੈਸਿਟੀ ਨੂੰ ਕਿਵੇਂ ਹੋਲਡ ਕਰਦਾ ਦਿਖਾ ਰਿਹਾ ਤਾਂ ਰਾਈਟ ਵਿੰਡੋ ਫਿੱਟ ਹੈ ਤੁਹਾਡੇ ਲਈ। ਕਸਟਮ ਡੀਲਸ ਅਤੇ ਰੀਜ਼ਨੇਬਲ ਪ੍ਰਾਈਸ ਲੈ ਕੇ ਆ ਰਿਹਾ ਰਾਈਟ ਵਿੰਡੋ ਫੋਰਸ। ਸ਼ਿਵਾਨੂ, ਹਮਾਰੀ ਵਿੰਡੋਜ਼ ਕੀ ਟੈਕਨੋਲੋਜੀ, ਹਮਾਰੀ ਵਿੰਡੋਜ਼ ਕੀ ਮੈਨੂਫੈਕਚਰਿੰਗ ਔਰ ਹਮਾਰੀ ਵਿੰਡੋਜ਼ ਕੇ ਵਾਰੰਟੀਜ਼ ਹੈ, ਤਿੰਨੋਂ ਕੇ ਬਾਰੇ ਮੇਂ ਬਤਾ ਦੀਜੀਏ।
5: ਸੋ ਅਮਨ ਭਾਈ ਕੁਇਕਲੀ ਮੈਂ ਇਹ ਬਤਾਨਾ ਚਾਹੂੰਗਾ ਕਿ ਜੋ ਅਗਰ ਆਪ ਕਭੀ ਵਿੰਡੋਜ਼ ਖਰੀਦਤੇ ਹੋ ਤੋ ਸਬਸੇ ਪਹਿਲੇ ਉਸਕੇ ਅੰਦਰ ਚੈੱਕ ਕਰੋ ਗਲਾਸ, ਕਿਉਂਕਿ ਗਲਾਸ ਸਬਸੇ ਬੜਾ ਕੰਪੋਨੈਂਟ ਹੋਤਾ ਹੈ, ਹਮ ਯੂਜ਼ ਕਰਤੇ ਹੈ ਅਮੇਰੀਕਨ ਥਰਮਲ ਗਲਾਸ, ਡਾਇਰੈਕਟਲੀ ਇੰਪੋਰਟ ਹੋਤਾ ਹੈ ਅਮੇਰੀਕਾ ਸੇ। ਦੂਸਰਾ ਹੋਤਾ ਹੈ ਫਰੇਮ, ਜੋ ਫਰੇਮ ਹੋਤੇ ਹੈ ਵੋ ਕੈਨੇਡੀਅਨ ਹੈ, ਔਰ ਜੋ ਸਬਸੇ ਬੜੀ ਚੀਜ਼ ਅੱਜ ਕੱਲ੍ਹ ਬ੍ਰੇਕ ਇਨ ਵਗੈਰਾ ਵੀ ਹੋ ਰਹੇ ਔਰ ਏਅਰ ਟਾਈਟਨੈਸ ਨਹੀਂ ਆਤੀ ਵਿੰਡੋ, ਵੋ ਉਸਕਾ ਰੀਜ਼ਨ ਹੋਤਾ ਹੈ ਲੋਕ, ਵਹੀ ਪੁਰਾਣੇ ਚਾਈਨੀਜ਼ ਲੋਕ ਚਲਤੇ ਚਲੇ ਆ ਰਹੇ, ਉਸੀ ਪੇ ਲੋਕ ਜੋ ਹੈ ਵੋ ਡਿਸਕਾਊਂਟ ਕਰਕੇ ਔਰ ਆਪਕੋ ਘਟੀਆ ਮਾਲ ਚਿਪਕਾ ਦੇਤੇ ਹੈ। ਸੋ ਇਟਸ ਬੈਟਰ ਕਿ ਹਮਾਰੇ ਜੋ ਜਰਮਨ ਮਲਟੀਪੁਆਇੰਟ ਲੋਕ ਹੈ, ਜਿਸ ਮੇ ਨਾਟ ਓਨਲੀ ਸਾਈਡ ਪੇ ਬਟ ਟੋਪ ਪੇ ਵੀ ਇੱਕ ਲੋਕ ਲਗਤਾ ਹੈ, ਤੋ ਸਿਕਿਓਰ ਹੋ ਜਾਤਾ ਹੈ ਔਰ ਸਾਥ ਮੇ ਵਿੰਡੋ ਏਅਰ ਟਾਈਟ ਹੋ ਜਾਤੀ ਹੈ। ਸੋ ਯੇ ਤੀਨ ਚੀਜ਼ੋ ਕੇ ਸਾਥ ਅਗਰ ਆਪਕੋ ਵਿੰਡੋ ਲੈਣੀ ਹੈ ਤੋ ਜ਼ਿਆਦਾ ਜਾਣਕਾਰੀ ਕੇ ਲਈ ਕਾਲ ਕਰੀਏ 416-206-3200। ਅਮਨ ਭਾਈ ਇੱਕ ਬਾਤ ਔਰ ਕਹਿਣਾ ਚਾਹੂੰਗਾ ਕਿ ਆਪਕੇ ਅਗਰ ਬਹੁਤ ਮਜਬੂਰੀ ਹੈ, ਆਪਕੋ ਦਿਖਾ ਹੈ ਕਿ ਇਸ ਬਾਰ ਆਪਕੀ ਵਿੰਡੋਜ਼ ਡਨ ਹੋ ਚੁੱਕੀ ਥੀ ਔਰ ਆਪਕਾ ਟਾਈਮ ਹੋ ਗਿਆ ਹੈ, ਅਪ ਹੋ ਗਿਆ ਹੈ ਵਿੰਡੋਜ਼ ਕਾ ਕਰਾਨੇ ਕਾ, ਤੋ ਆਪ ਹਮੇ ਕੰਟੈਕਟ ਕਰੀਏ, ਹਮਾਰੇ ਪਾਸ ਫਾਈਨੈਂਸ ਕੀ ਆਪਸ਼ਨਸ ਵੀ ਹੈ। ਜੈਸੇ ਟਾਊਨ ਹਾਊਸ ਹੋਤਾ ਹੈ ਵੋ 75-80 ਡਾਲਰਸ ਪਰ ਮੰਥ ਕੇ ਹਿਸਾਬ ਸੇ ਹੋ ਸਕਤਾ ਹੈ, ਸੈਮੀ ਡਿਟੈਚ ਹੈ ਵੋ ਅਬਾਊਟ 90 ਡਾਲਰਸ ਕੇ ਆਸ ਪਾਸ ਹੋ ਜਾਤਾ ਹੈ ਪਰ ਮੰਥ। ਸੋ ਆਪਸ਼ਨਸ ਅਵੇਲੇਬਲ ਹੈ, ਕਹਿਣੇ ਕਾ ਮਤਲਬ ਇਹ ਹੈ। ਸੋ ਆਪ ਕੰਟੈਕਟ ਕਰੀਏ 416-206-3200, ਕੋਈ ਵੀ ਵਿੰਡੋਜ਼ ਜਾਂ ਡੋਰਸ ਕੇ ਲਈ ਆਪਕੋ ਅਗਰ ਕੋਈ ਜ਼ਿਆਦਾ ਜਾਣਕਾਰੀ ਚਾਹੀਏ।
0: ਸਿੱਕੇ ਬੰਦ ਲਾਈਫ ਟਾਈਮ ਵਾਰੰਟੀ ਦੇ ਨਾਲ ਰਾਈਟ ਵਿੰਡੋ ਫੋਰਸ 416-206-3200 416-206-3200। ਸ਼ਿਵਾਨੂ ਭਾਈ ਥੈਂਕ ਯੂ।
5: ਥੈਂਕ ਯੂ ਅਮਨ ਭਾਈ।
0: ਔਨਲਾਈਨ ਟਰੈਵਲ ਤੋਂ ਕੋਮਲ ਆ, ਤੁਸੀਂ ਕਿਤੇ ਵੀ ਘੁੰਮਣ ਜਾਣਾ, ਦੁਨੀਆਂ 'ਚ ਘੁੰਮਣ ਦਾ ਸ਼ੌਂਕ ਆ, ਸਪੈਸ਼ਲੀ ਇੰਡੀਆ ਜਾਂ ਪਾਕਿਸਤਾਨ ਜਾਣਾ, ਕੋਮਲ ਟਿਕਟ ਦੇ ਵਿੱਚ ਤੁਹਾਨੂੰ ਬੈਸਟ ਡੀਲ ਦੇ ਸਕਦੇ, ਕੋਈ ਮੈਚ ਨਹੀਂ ਕਰ ਸਕਦਾ। ਔਨਲਾਈਨ ਟਰੈਵਲ ਦੇ ਕੋਮਲ 905-239-7711, 905-239-7711, ਹਾਈਲੈਂਡ ਆਟੋ ਰਿਪੇਅਰ ਸੈਂਟਰ, ਅਤੇ ਤੁਸੀਂ ਆਪਣੀ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਤੋਂ ਕਰਾ ਸਕਦੇ ਹੋ। ਅਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਜੋ ਕਿ 11000 ਗੈਰੀ ਗਰੇਵਾਲ ਤੁਹਾਨੂੰ ਫੇਸ ਵੈਲਿਊ ਦੇ ਉੱਤੇ ਇਹ ਵਰਕਸ਼ਾਪ ਰਨ ਕਰ ਰਿਹਾ 19 ਸਾਲ ਤੋਂ। ਕੋਈ ਵੀ ਰਿਪੇਅਰ ਮੋਟਰਸਾਈਕਲ ਦੀ, ਕਾਰ ਦੀ, ਕਿਸੇ ਵੀ ਮਾਡਲ ਬ੍ਰਾਂਡ ਦੀ 19 ਸਾਲ ਤੋਂ, 905-463-6363, 905-463-6363। 20 ਸਾਲ ਤੋਂ ਲੈਂਡਸਕੇਪਿੰਗ 'ਚ ਟੋਪ ਦਾ ਨਾਮ ਹੈ ਟ੍ਰਿਪਲ ਏ ਲੈਂਡਸਕੇਪਿੰਗ। ਅਮੀਰ ਧੀਰ ਉਹਨਾਂ ਦੀ ਕੰਪਨੀ ਇਸ ਸਮੇਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਪਲਾਜ਼ਿਆਂ ਦੀ ਲੈਂਡਸਕੇਪਿੰਗ ਕਰਦੀ ਹੈ। ਤੁਸੀਂ ਆਪਣੇ ਮੋਲ, ਆਪਣੇ ਘਰ ਜਾਂ ਕਿਸੇ ਫੈਕਟਰੀ ਦੀ ਲੈਂਡਸਕੇਪਿੰਗ ਕਰਾਉਣੀ ਹੈ, 647-784-1213, 647-784-1213। ਇਸੇ ਤਰ੍ਹਾਂ ਮਨਮੋਹਨ ਦਾ ਨੰਬਰ ਲਿਖ ਲਓ, ਅਗਰ ਆਟੋ ਇੰਸ਼ੋਰੈਂਸ ਘੱਟ ਨਹੀਂ ਰਹੀ, ਮਨਮੋਹਨ, ਮਨਮੋਹਨ ਦਾ ਨੰਬਰ ਹੈ 416-990-3200। 3 ਮਿੰਟ ਅਤੇ ਆਟੋ ਇੰਸ਼ੋਰੈਂਸ ਖਲਾਸ, 416-990-3200। ਔਰ ਜਿਨ੍ਹਾਂ ਨੇ ਡਕਟ ਕਲੀਨਿੰਗ ਕਰਾਉਣੀ ਹੈ, ਏ ਸੀ ਹਜੇ ਪ੍ਰੋਪਰਲੀ ਚੱਲੇ ਨਹੀਂ, ਡਕਟ ਕਲੀਨਿੰਗ ਕਰਾਓ ਜ਼ੋਰਾਂ ਸ਼ੋਰਾਂ ਨਾਲ। ਇਸ ਸਮੇਂ ਡਕਟ ਕਲੀਨਿੰਗ ਗਰਮੀਆਂ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ, ਤੁਹਾਡੇ ਸਾਰੇ ਵੈਂਟ ਸਾਫ਼ ਹੋ ਜਾਣਗੇ, ਸਾਰੀ ਸਾਫ਼ ਹਵਾ ਆਊਗੀ ਘਰ ਦੇ ਅੰਦਰ। ਨਾਨਕ ਡਕਟ ਕਲੀਨਿੰਗ, 416-729-1521, ਜਿੱਥੇ ਵੀ ਡਕਟ ਕਲੀਨਿੰਗ ਕਰਦੇ ਨੇ ਨਵਾਂ ਫਿਲਟਰ ਪਾ ਕੇ ਆਉਂਦੇ ਨੇ, ਬਿਲਕੁਲ ਫਰੀ ਆ ਡਕਟ ਕਲੀਨਿੰਗ ਦੇ ਨਾਲ। 416-729-1521 ਦੇ ਉੱਤੇ ਤੁਸੀਂ ਕਾਲ ਕਰਦੇ। ਮਿਲਟਨ ਫੋਰਡ ਚੋਪੜਿਆਂ ਦਾ ਨਾਮ ਚੱਲਦਾ ਹੈ, ਗੱਡੀ ਫੋਰਡ ਦੀ, ਮਸਟੈਂਗ ਹੋਵੇ, ਮੈਕੀ, F-150 ਲੈਰੀਏਟ ਜਾਂ ਬਰੋਂਕੋ ਹੋਵੇ, ਸੜਕਾਂ 'ਤੇ ਦਹਾਈ ਪਾਉਂਦੇ ਨੇ ਤੁਸੀਂ। ਮਿਲਟਨ ਫੋਰਡ 416-302-9941 'ਤੇ ਕਾਲ ਕਰਨੀ ਆ। ਔਰ ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ 'ਚ ਟੋਪ ਦਾ ਨਾਮ ਹੈ, ਗੱਡੀਆਂ ਦੇ ਪਟੇ ਕਮਾਣੀਆਂ ਨਵੇਂ ਪਵਾਓ, ਬੋਲਟਨ ਸਪਰਿੰਗ ਸ਼ੋਪ, 905-857-8582 ਨੰਬਰ ਹੈ ਇਹਨਾਂ ਦਾ, 905-857-8582। ਅਸ਼ੋਕ ਸੈਣੀ, CPA CGA ਨੇ ਅਕਾਊਂਟਿੰਗ ਦੇ ਵਿੱਚ ਬੜੀ ਕਨਫਿਊਜ਼ਨ ਆ, ਅਕਾਊਂਟਿੰਗ 'ਚ ਅਕਾਊਂਟੈਂਟ 1500-1600 ਡਾਲਰ ਚਾਰਜ ਕਰ ਲੈਂਦੇ ਆ, ਸਾਲ 'ਚ ਮਿਲਦਾ 5 ਮਿੰਟ ਲਈ ਆ, $100 ਮਹੀਨੇ ਦਾ ਤੁਸੀਂ ਪੱਤਾ ਲਾਇਆ ਹੈ ਅਕਾਊਂਟੈਂਟ ਨੂੰ। CPA ਅਸ਼ੋਕ ਸੈਣੀ ਕਹਿੰਦੇ ਸਾਡੇ ਕੋਲ ਆਓ, ਰੀਜ਼ਨੇਬਲ ਕੀਮਤ 'ਤੇ ਅਕਾਊਂਟਿੰਗ ਅਤੇ ਪਲੱਸ ਪ੍ਰੋਪਰ ਡਾਟਾਬੇਸ ਬਣਾ ਕੇ ਦੇਵਾਂਗੇ। 905-458-1399, 905-458-1399। ਪੰਜਾਬ ਇੰਸ਼ੋਰੈਂਸ ਵਾਲਿਆਂ ਦੀ ਮੁਹਿੰਮ ਵੱਡੀ ਹੋਈ ਹੈ, ਕਿਸੇ ਦੇ ਵੀ ਘਰ 'ਚ ਕੋਈ ਬਿਮਾਰ ਹੈਗਾ, ਸਿਰਫ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਇੱਕ ਫੈਡਰਲ ਗਵਰਨਮੈਂਟ ਦਾ ਫੋਰਮ ਭਰਵਾ ਕੇ ਦੇਣਗੇ RDSP ਦਾ, 416-910-9000, 416-910-9000 ਦੇ ਉੱਤੇ ਕਾਲ ਕਰਨੀ ਹੈ। RSG ਕਸਟਮ ਸੋਫਾ, ਸੋਫੇ ਬਣਾਓ, ਬੈੱਡ ਬਣਾਓ, ਬਾਬਾ ਜੀ ਦਾ ਕਮਰਾ ਤਿਆਰ ਕਰਾਓ, ਗੁਰੂ ਪਾਤਸ਼ਾਹ ਜੀ ਦਾ, ਜਾਂ ਤੁਸੀਂ ਆਪਣੇ ਅੰਦਰ ਉੱਥੇ ਨਮਾਜ਼ ਪੜ੍ਹਦੇ ਹੋ ਘਰ 'ਚ, ਜਾਂ ਤੁਸੀਂ ਆਪਣੇ ਘਰ ਕ੍ਰਿਸ਼ਨ ਮਹਾਰਾਜ ਜਾਂ ਕਿਸੇ ਵੀ ਜਿਹਨੂੰ ਵੀ ਇਸ਼ਟ ਨੂੰ ਮੰਨਦੇ ਹੋ, ਤੁਸੀਂ RSG ਕਸਟਮਸ ਵਾਲੇ ਕਹਿੰਦੇ ਨੇ ਕਿ ਅਸੀਂ ਬਣਾ ਕੇ ਦੇਵਾਂਗੇ ਤੁਹਾਡਾ ਬਾਬਾ ਜੀ ਦਾ ਕਮਰਾ ਵੀ, 647-705-1317, 647-705-1317। 13-17 ਦੇ ਉੱਤੇ ਕਸਟਮ ਸੋਫੇ ਤੋਂ ਲੈ ਕੇ ਹਰ ਚੀਜ਼ ਤਿਆਰ ਕਰਕੇ ਦਿੰਦੇ ਨੇ RSG ਕਸਟਮ ਸੋਫੇ ਵਾਲੇ। ਮੈਨੂੰ ਸ਼ੋਅ ਤੋਂ ਬਾਅਦ ਕਾਲ ਕਰਨੀ ਹੈ 416-518-3200 ਤੇ ਪਰਮ ਕੁਇਕ ਲਿਊਬ ਐਂਡ ਰਿਪੇਅਰ 13 ਰਿਚਮੰਡ ਸਟਰੀਟ ਥੋਰਲਡ ਦੇ ਵਿੱਚ ਨੈਗਰਾ ਫੋਲ 'ਚ ਨੇ 13 ਰਿਚਮੰਡ ਪਰਮਸ ਕੁਇਕ ਲਿਊਬ ਰਿਪੇਅਰ ਕਾਰ SUV ਵੈਨ ਟਰੱਕ ਲਿਆਓ ਤੁਹਾਡੀ ਰਿਪੇਅਰ ਕਰਾਂਗੇ ਨੈਗਰਾ ਫੋਲ 'ਚ ਟੋਪ ਦਾ ਨਾਮ ਹੈ 289-498-1300 299-498-1300 ਕਿਸੇ ਕੋਲ ਵੀ ਕਰਜ਼ਾ ਹੈਗਾ ਵੱਡਾ ਕਰਜ਼ਾ ਕਰਜ਼ਾ ਮਾਫ ਕਰਾਉਣਾ 416-518-3200 'ਤੇ ਮੇਰੇ ਨਾਲ ਗੱਲ ਕਰ ਲਿਓ ਮੈਂ ਤੁਹਾਨੂੰ ਦੱਸੂਗਾ ਕਿਹੜੇ ਕਿਹੜੇ ਸਟੈਪ ਲੈ ਸਕਦੇ ਹੋ ਤੁਹਾਡੀ ਹੈਲਪ ਹੋ ਜੂਗੀ 416-518-3200 ਅਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਸੰਤੋਸ਼ ਜੀ ਤੁਹਾਡਾ ਆਂਸਰ ਕੀ ਆ
2: ਜੀ ਬਿਲਕੁਲ ਮੇਰਾ ਆਂਸਰ ਹੈਗਾ ਕਿ ਸੈਲਰੀ ਪੈਸਾ
0: ਅੱਛਾ ਸੈਲਰੀ ਤੇ ਪੈਸਾ ਥੈਂਕ ਯੂ ਸੋ ਮਚ ਸੰਤੋਸ਼ ਜੀ ਸਾਥ ਦੇਣ ਦੇ ਲਈ ਸੰਤੋਸ਼ ਨੂੰ ਕਾਲ ਕਰਨੇ ਕਿਸੇ ਨੇ ਵੀ ਰੀਅਲ ਸਟੇਟ ਦਾ ਕੋਈ ਵੀ ਟ੍ਰਾਂਜੈਕਸ਼ਨ ਕਰਨਾ ਹਰਦੀਪ ਪੰਦੇੜਾ ਦੇ ਟੀਮ ਚ 400
6: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054, 905-450-0054।

0: रात हम छड़ दिनी आ पर जनाब चले किथे हो?
1: मैं चलिया स्काईडम ऑटो एंड बॉडी सेंटर जेड़े करदे ने मेरी कार दी केयर बेस्ट सर्विस ते फुल रिपेयर
0: ए होई हन स्काईडम ग्रुप ऑफ कंपनीज जेना दिया जीटीए दे विच चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी
1: जी हां कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है फ्लीट वास्ते बेस्ट पैकेज प्रोवाइड कीते जांदे ने वधेरे जानकारी लई कॉल करो 905-874-9878
2: Nobel Flag Foods ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫ੍ਰੈਸ਼ ਫੂਡ
3: ਭਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
5: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
6: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ
7: ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6477652340
8: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ।

ਅੱਜ ਹੋ ਗਈ ਜੀ ਜੂਨ ਮਹੀਨੇ ਦੀ 24 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਹੈਪੀ ਵੈਨਸਡੇ ਹੋ ਗਿਆ ਅਤੇ ਜੇ ਆਪਾਂ ਗੱਲ ਕਰੀਏ ਜੀ ਦੇਸੀ ਮਹੀਨੇ ਦੀ ਅਤੇ ਹਾੜ੍ਹ ਦਾ ਮਹੀਨਾ ਚੱਲ ਰਿਹਾ ਅੱਜ ਹੋ ਗਈ ਜੀ 10 ਤਰੀਕ 10 ਹਾੜ੍ਹ ਸੰਮਤ ਚੱਲ ਰਿਹਾ ਨਾਨਕਸ਼ਾਹੀ 558 ਸਮਾਂ ਹੋ ਗਿਆ ਜੀ 10:07 ਅਤੇ 11 ਵਜੇ ਤੱਕ ਗੱਲਬਾਤ ਅਸੀਂ ਤੁਸੀਂ ਕਰਾਂਗੇ ਮਿਲ ਕੇ ਅਤੇ ਫਿਰ ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਫਿਰ 647-874-1313 ਸਟੂਡੀਓ ਦਾ ਨੰਬਰ ਹੁੰਦਾ ਜੀ 6478741313 'ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ 'ਚ ਹੋਵੇਗੀ।

0: ਲਓ ਜੀ, ਮੌਸਮ ਦੇ ਲਈ ਖਬਰਸਾਰ ਮੌਸਮ ਕੀ ਕਹਿੰਦਾ। ਮੌਸਮ ਤਾਂ ਔਸਮ ਬਣਿਆ ਹੋਇਆ, 21 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਮੋਸਟਲੀ ਕਲਾਉਡੀ ਡੇ ਰਹਿਣ ਵਾਲਾ, ਹਾਈ ਜਾਣਾ 25 ਡਿਗਰੀ, ਲੋ ਜਾਣਾ 13 ਡਿਗਰੀ, ਬੱਦਲਵਾਈ ਹੋਵੇਗੀ। ਇਸੇ ਤਰ੍ਹਾਂ 13 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਹਵਾ ਚੱਲ ਰਹੀ ਹੈ ਜੀ ਇਸ ਸਮੇਂ। ਤੇ ਜੇ ਗੱਲ ਕਰੀਏ ਸੂਰਜ ਦੇਵਤਾ ਦੀ, ਸੋ ਅੱਜ ਸੂਰਜ ਦੇਵਤਾ 9:04 ਤੇ ਕਹਿਣਗੇ ਬਾਏ ਬਾਏ। ਤੇ ਰਾਤ ਦਾ ਟੈਂਪਰੇਚਰ ਵੀ 19, 18, 17, 16 ਤੇ ਸਵੇਰੇ 5 ਹੋਊਗਾ ਜੀ 15 ਡਿਗਰੀ ਸੈਲਸੀਅਸ। 5:38 ਤੇ ਕੱਲ੍ਹ ਸਵੇਰੇ ਸਨਰਾਈਜ਼ ਹੋਣਾ, ਤੇ ਕੱਲ੍ਹ ਸਵੇਰੇ ਫਿਰ 6 ਮੀਂਹ ਪੈਣ ਦੇ ਆਸਾਰ ਜਿਹੜੇ ਆ ਪੂਰੇ ਪੂਰੇ ਨਜ਼ਰ ਆ ਰਹੇ ਆ, ਤੇ 9 ਤੱਕ ਮੀਂਹ ਜਿਹੜਾ ਪੂਰਾ ਦਿਖਾਇਆ ਜਾ ਰਿਹਾ ਕਿ ਮੀਂਹ ਪਵੇਗਾ 35% ਤੱਕ ਬਾਰਿਸ਼ ਕੱਲ੍ਹ ਸਵੇਰੇ ਹੋਵੇਗੀ। ਸੁਣੋ ਜੀ, ਬਹੁਤ ਵਧੀਆ ਮੌਸਮ ਹੈ, ਆਈ ਹੋਪ ਤੁਸੀਂ ਇਸ ਖੂਬਸੂਰਤ ਮੌਸਮ ਨੂੰ ਇੰਜੋਏ ਕਰ ਰਹੇ ਹੋਣੇ ਆ। ਉਂਝ ਹਵਾ ਦੇ ਵਿੱਚ ਠੰਡਕ ਹੈ ਨਾ, ਸੋ ਜਿਵੇਂ ਚਲੋ ਸਮਰ ਹੈ ਪਰ ਇੰਨੀ ਨਹੀਂ ਤਕੜੀ ਸਮਰ ਜਿਹੜੀ ਹਲੇ ਨਹੀਂ ਆਈ, ਵੈਸੇ ਤਾਂ ਓਫੀਸ਼ੀਅਲੀ ਸ਼ੁਰੂ ਹੋ ਚੁੱਕੀ ਹੈ ਸਮਰ। ਪਰ ਜੇ ਕਹਿੰਦੇ ਸਮਰ ਦੇਖਣੀ ਹੈ ਤਾਂ ਆਪਾਂ ਯੂਰਪ ਦੇ ਵਿੱਚ ਕਹਿੰਦੇ ਉੱਥੇ ਤਾਂ ਬੜੀ ਅੰਤਾਂ ਦੀ ਗਰਮੀ ਜਿਹੜੀ ਪੈ ਰਹੀ ਹੈ, ਔਰ ਹੀਟ ਅਲਰਟ ਉੱਥੇ ਜਾਰੀ ਕੀਤਾ ਹੋਇਆ ਕਿਉਂਕਿ ਇੰਨੀ ਕਹਿੰਦੇ ਬਰੂਟਲ ਜਿਹਨੂੰ ਆਪਾਂ ਕਹਿੰਦੇ ਰਿਕਾਰਡ ਤੋੜ ਟੈਂਪਰੇਚਰ ਹੈ ਉੱਥੇ, ਹੀਟ ਵੇਵ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਬੜੀ ਕਹਿੰਦੇ ਗਰਮੀ ਹੈ, ਇੰਨੀ ਕਦੇ ਹੋਈ ਨਹੀਂ ਜਿੰਨੀ ਉੱਥੇ ਗਰਮੀ ਹੈ। ਈਵਨ ਕਿ ਮੈਂ ਦੇਖ ਰਹੀ ਹਾਂ ਕਿ ਵੈਸਟਰਨ ਫਰਾਂਸ ਦੇ ਵਿੱਚ ਕਹਿੰਦੇ ਟੈਂਪਰੇਚਰ ਜਿਹੜਾ ਹੈ ਪੀਕ 'ਤੇ ਹੈ, ਮਤਲਬ ਇੰਨੀ ਗਰਮੀ ਆ, ਔਰ 10 ਆਫ ਹੋਮਸ ਆਰ ਵਿਦਾਊਟ ਪਾਵਰ ਇਨ ਵੈਸਟਰਨ ਫਰਾਂਸ। ਜਿਹੜੀ ਇਲੈਕਟ੍ਰੀਸਿਟੀ ਹੈ ਉਹ ਤੋਂ ਬਗੈਰ ਜਿਹੜੇ ਉੱਥੇ ਲੋਕ ਇਸ ਸਮੇਂ ਵਿਚਰ ਰਹੇ ਆ। ਸੋ ਕਿਉਂਕਿ ਹੀਟ ਵੇਵ ਯੂਰਪ ਦੇ ਵਿੱਚ ਰਿਕਾਰਡ ਤੋੜ ਹੈ, ਅਤੇ ਦੇਖ ਲਓ ਇੰਨੀ ਗਰਮੀ, ਕਮਾਲ ਹੀ ਹੋ ਗਈ ਵੀ ਇੰਨੀ ਗਰਮੀ ਪੈ ਰਹੀ ਹੈ। ਕਿਉਂਕਿ ਨਾ ਕਲਾਈਮੇਟ ਚੇਂਜ ਬਹੁਤ ਜ਼ਿਆਦਾ ਪਿਛਲੇ ਸਮਿਆਂ ਦੇ ਵਿੱਚ, ਚਲੋ ਕਿੰਨੀਆਂ ਜਿਹੜੀਆਂ ਓਫੀਸ਼ੀਅਲ ਤੌਰ 'ਤੇ ਸਮਿਟਸ ਵੀ ਬੜੀਆਂ ਹੁੰਦੀਆਂ ਇਸ ਚੀਜ਼ ਨੂੰ ਲੈ ਕੇ, ਪਰ ਕਈ ਵਾਰ ਨਾ ਅਸੀਂ ਮੰਨਦੇ ਨਹੀਂ ਸਾਰੇ ਲੋਕ ਕਿ ਜੋ ਵੀ ਗਲਤੀਆਂ ਇਨਸਾਨ ਕਰ ਰਿਹਾ ਉਸ ਤੋਂ ਸਿੱਖਦੇ ਨਹੀਂ ਹੈ ਵੀ ਉਹ ਰਿਪੀਟ ਨਾ ਕਰੀਏ, ਅੱਗੇ ਅੱਗੇ ਨਾ ਹੋਵੇ। ਪਰ ਦੇਖੋ ਉਹ ਗਲਤੀਆਂ ਕਰੀ ਜਾਂਦੇ ਆ, ਚਾਹੇ ਉਹੀ ਹੈ ਜੰਗਲਾਂ ਦਾ ਕੱਟਣਾ ਅਤੇ ਪਾਣੀ ਦਾ ਗੰਧਲਾ ਹੋਣਾ ਅਤੇ ਹੋਰ ਜਿਹੜਾ ਗੰਦ ਫੈਲਾਇਆ ਜਾ ਰਿਹਾ ਹੈ ਨਾ, ਇੰਡਸਟਰੀਅਲ ਜਿਹੜੀਆਂ ਪਾਣੀ ਹੋ ਗਿਆ, ਚਾਹੇ ਧੂੰਆਂ ਹੋ ਗਿਆ, ਉਹਦੇ ਕਰਕੇ ਜਿਹੜਾ ਸਾਡਾ ਵਾਤਾਵਰਨ ਹੈ ਉਹ ਗੰਧਲਾ ਹੋਈ ਜਾ ਰਿਹਾ, ਅਤੇ ਉਹ ਚੀਜ਼ ਨੂੰ ਸਮਝ ਨਹੀਂ ਰਹੇ ਲੋਕ। ਆਪਾਂ ਜਿਵੇਂ ਕਹਿੰਦੇ ਆ ਵੀ ਤਰੱਕੀ ਕਰਨ ਦੇ ਮੋਡ 'ਚ ਜ਼ਿਆਦਾ ਹੈਗੇ, ਪਰ ਉਹਦੇ ਨਾਲ ਨੁਕਸਾਨ ਤਰੱਕੀ ਤੋਂ ਜ਼ਿਆਦਾ ਹੋ ਰਿਹਾ। ਸੋ ਇਸ ਕਰਕੇ ਬਹੁਤ ਇਮਬੈਲੈਂਸ ਜਿਹੜਾ ਕਲਾਈਮੇਟ ਹੋਇਆ ਹੋਇਆ ਇਸ ਸਮੇਂ, ਪਰ ਸੋਚਣ ਵਿਚਾਰਨ ਵਾਲੀ ਗੱਲ ਬਹੁਤ ਹੈ ਪਰ ਨਹੀਂ ਸੋਚੀ ਵਿਚਾਰੀ ਜਾਂਦੀ। ਸੋ ਟੈਂਪਰੇਚਰ ਯੂਰਪ ਦੇ ਵਿੱਚ ਕਾਫੀ ਬ੍ਰੇਕ ਤੋੜ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਰਿਕਾਰਡ ਤੋੜ ਜਿਹੜਾ ਟੈਂਪਰੇਚਰ ਆ ਉੱਥੇ ਹੋਇਆ ਹੋਇਆ। ਸੋ ਫਰਾਂਸ ਦੇ ਵਿੱਚ ਤਾਂ ਜਿਹੜੇ ਹਾਲਾਤ ਜ਼ਿਆਦਾ ਹੀ, ਕਈ ਲੋਕਾਂ ਦੀ ਉੱਥੇ ਮੌਤ ਵੀ ਹੋ ਗਈ ਹੈ ਗਰਮੀ ਕਰਕੇ। ਸੋ ਬਿਲਕੁਲ ਜੀ, ਆਪਾਂ ਜਿੰਨਾ ਹੋ ਸਕਦਾ ਜਿਵੇਂ ਬੜੇ ਤਰੀਕੇ ਹੈਗੇ ਆ ਕਿਵੇਂ ਆਪਾਂ ਆਪਣੇ ਐਟਮੋਸਫੇਅਰ ਨੂੰ ਕਲੀਨ ਰੱਖ ਸਕਦੇ ਹਾਂ, ਹੈ ਨਾ, ਇਨਵਾਇਰਮੈਂਟ ਕਲੀਨ ਕਲੀਅਰ ਹੋਵੇ। ਅਤੇ ਦੇਖੋ ਵੱਖੋ ਵੱਖਰੇ ਦਿਨ ਵੀ ਇਸੇ ਕਰਕੇ ਮਨਾਏ ਜਾਂਦੇ, ਕਈ ਵਾਰ ਆਪਾਂ ਉਹ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ, ਪਰ ਜ਼ਰੂਰ ਜਿੰਨੀ ਹੋ ਸਕਦਾ ਕੋਸ਼ਿਸ਼ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸੋ ਬਿਲਕੁਲ ਜੀ, ਜੁੜਿਆ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅਤੇ ਜੇ ਰੈਕਰਡ ਤੋੜ ਦੀ ਗੱਲਬਾਤ ਹੋਈ ਹੈ ਤਾਂ ਆਪਾਂ ਫਿਰ ਕੱਲ੍ਹ ਸਾਰਿਆਂ ਨੇ ਜਿਹੜਾ ਵਰਲਡ ਕੱਪ ਹੋ ਰਿਹਾ ਜੀ, ਫੀਫਾ ਵਰਲਡ ਕੱਪ, ਉਹਦਾ ਨਜ਼ਾਰਾ ਲਿਆ ਹੋਣਾ। ਸੋ ਹਿਸਟਰੀ ਕ੍ਰੀਏਟ ਕਰ ਦਿੱਤੀ ਹੈ ਜੀ ਫੀਫਾ ਵਰਲਡ ਕੱਪ ਦੇ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ। ਸੋ ਪੁਰਤਗਾਲ ਅਤੇ ਪੁਰਤਗਾਲ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਸੋ ਹੱਸੀ ਆਉਂਦੀ ਹੈ, ਬੱਚੇ ਹੱਸਦੇ ਹੈ। ਸੋ ਪੋਰਚੁਗਲ ਅਤੇ ਉਜ਼ਬੇਕਿਸਤਾਨ ਇਹਨਾਂ ਦਾ ਮੈਚ ਜਿਹੜਾ ਹੋਇਆ 5-0 ਦੇ ਨਾਲ ਜਿਹੜੇ ਆ ਜਿੱਤ ਗਏ ਜੀ ਪੁਰਤਗੀਜ਼। ਸੋ ਵਧਾਈਆਂ ਜੀ ਉਹਨਾਂ ਨੂੰ। ਔਰ ਕ੍ਰਿਸਟੀਆਨੋ ਰੋਨਾਲਡੋ ਨੇ ਜਿਹੜਾ ਰਿਕਾਰਡ ਬਣਾ ਦਿੱਤਾ, ਯਾਨੀ ਕਿ ਹਿਸਟਰੀ ਜਿਹੜੀ ਆ ਉਹ ਕ੍ਰੀਏਟ ਕਰ ਦਿੱਤੀ ਆ, ਔਰ ਨਵਾਂ ਵਰਲਡ ਰੈਕਰਡ ਬਣ ਗਿਆ ਕਿ ਉਹਨੇ ਇੰਨੇ ਜਿਹੜੇ ਫੀਫਾ ਵਰਲਡ ਕੱਪ ਹੈ ਨਾ ਉਹਨਾਂ ਵਿੱਚ ਖੇਲਿਆ ਅਤੇ ਸਕੋਰ ਬਣਾਏ 6 ਫੀਫਾ ਵਰਲਡ ਕੱਪਸ ਦੇ ਵਿੱਚ, ਯਾਨੀ ਕਿ ਫਸਟ ਪਲੇਅਰ ਐਵਰ ਟੂ ਸਕੋਰ ਇਨ 6 ਫੀਫਾ ਵਰਲਡ ਕੱਪਸ। ਸੋ ਕੱਲ੍ਹ ਬੜਾ ਵਧੀਆ ਮੈਚ ਸੀਗਾ, ਤੁਸੀਂ ਇੰਜੋਏ ਕੀਤਾ ਹੋਣਾ ਕੱਲ੍ਹ ਦਾ ਮੈਚ। ਸੋ ਦੇਖ ਲਓ ਕਿੰਨਾ ਉਹਨੂੰ ਨਾ ਜਿਹੜੇ ਹੇਟਰਸ ਕਹਿ ਸਕਦੇ ਆ ਜਾਂ ਡਾਊਟ ਜਿਹੜੇ ਕਰਦੇ ਆ ਡਾਊਟਰਸ ਕਹਿ ਸਕਦੇ ਆ ਉਹ ਕਿਉਂਕਿ ਜਿਹੜਾ ਪਹਿਲਾ ਮੈਚ ਹੁਣ ਹੋਇਆ ਸੀਗਾ ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਹੀ ਨਹੀਂ ਮਿਲਿਆ ਰੋਨਾਲਡੋ ਹੈ ਨਾ ਉਦੋਂ ਕਿਵੇਂ ਜਿਹੜਾ ਹੈਗਾ ਉਹਦੇ ਕੋਲ ਬਾਲ ਹੀ ਨਹੀਂ ਆਈ ਕਿ ਪਾਸ ਨਹੀਂ ਕੀਤੀ ਕਿ ਕੀ ਹੋਇਆ ਸੋ ਫਿਰ ਗੱਲ ਲੋਕ ਕਿੰਨੀ ਚੱਕ ਲੈਂਦੇ ਆ ਉਹ ਚੀਜ਼ ਨੂੰ ਹੈ ਨਾ ਸੋ ਹੁਣ ਜਿਹੜਾ ਫਿਰ ਸਕੋਰ ਉਹਨੇ ਕੀਤੇ ਔਰ ਗੋਲ ਇੰਨੇ ਵਧੀਆ ਕੀਤੇ ਮਜ਼ਾ ਹੀ ਆ ਗਿਆ ਵੈਸੇ ਮੈਚ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਅਤੇ ਨਜ਼ਾਰਾ ਬੰਨ ਹੋ ਗਿਆ ਸੋ ਕ੍ਰਿਸਟੀਆਨੋ ਰੋਨਾਲਡੋ 6 ਫੀਫਾ ਵਰਲਡ ਕੱਪ ਦੇ ਵਿੱਚ ਸਕੋਰ ਕਰਨ ਵਾਲਾ ਪਹਿਲਾ ਖਿਡਾਰੀ ਜਿਹੜਾ ਉਹ ਬਣ ਗਿਆ ਹੀ ਇਜ਼ 41 ਈਅਰਸ ਓਲਡ ਕਿਉਂਕਿ ਉਹ 41 ਸਾਲ ਦਾ ਅਤੇ ਉਹਨੂੰ ਕਹਿੰਦੇ ਆ ਵੀ ਤੂੰ ਰਿਟਾਇਰ ਹੋ ਜਾ ਸੋ ਦੇਖੋ ਆਪਣੇ ਜਿਹੜੇ ਚਾਹੇ ਜਿਹੜੇ ਹੇਟਰਸ ਹੁੰਦੇ ਆ ਡਾਊਟਰਸ ਹੁੰਦੇ ਆ ਉਹਨਾਂ ਨੂੰ ਕਿੰਨਾ ਦੂਜਿਆਂ ਦਾ ਫਿਕਰ ਹੈ ਸੋ ਜਿਹੜਾ ਖੇਲਦਾ ਉਹਨੂੰ ਪਤਾ ਕਿ ਮੈਂ ਖੇਲ ਸਕ ਰਿਹਾ ਕਿ ਨਹੀਂ ਖੇਲ ਸਕ ਰਿਹਾ ਹੈ ਨਾ ਸੋ ਇੱਦਾਂ ਹੀ ਆਪਾਂ ਕ੍ਰਿਕਟ ਦੇ ਵਿੱਚ ਵੀ ਦੇਖਦੇ ਹੁੰਦੇ ਆ ਜਿਵੇਂ ਚਾਹੇ ਸਚਿਨ ਤੇਂਦੁਲਕਰ ਹੋ ਗਿਆ ਚਾਹੇ ਪਹਿਲਾਂ ਕਪਿਲ ਦੇਵ ਸੀ ਹੈ ਜਾਂ ਰਵੀ ਸ਼ਾਸਤਰੀ ਵਗੈਰਾ ਸੋ ਉਹਨਾਂ ਨੂੰ ਕਿੱਦਾਂ ਸਾਰੇ ਕਰੀ ਜਾਂਦੇ ਹਾਂਜੀ ਹੁਣ ਤਾਂ ਏਜ ਹੋ ਗਈ ਹੁਣ ਤਾਂ ਤੁਸੀਂ ਰਿਟਾਇਰ ਹੋ ਜਾਓ ਹੈ ਸੋ ਜੇ ਕੋਈ ਖੇਲ ਰਿਹਾ ਸਗੋਂ ਉਹਨੂੰ ਵਕਅਪ ਕਰੋ ਉਹਨੂੰ ਬੂਸਟ ਮਿਲੇ ਤੁਹਾਡੀਆਂ ਗੱਲਾਂ ਤੋਂ ਇੱਦਾਂ ਹੋਣਾ ਚਾਹੀਦਾ ਪਰ ਨਹੀਂ ਕਿਉਂਕਿ ਜਿਹੜਾ ਕ੍ਰਿਸਟੀਆਨੋ ਰੋਨਾਲਡੋ ਹੈ ਦੇਖੋ ਕਿੰਨਾ ਵਧੀਆ ਖੇਲਦਾ ਹੈ ਇੰਨੀ ਏਜ ਦੇ ਵਿੱਚ 41 ਹੀ ਤਾਂ ਉਹੀ ਹੈ 38-40 ਤੇ ਆਪੇ ਹੀ ਰਿਟਾਇਰਮੈਂਟ ਜਿਹੜੇ ਕਈ ਲੈ ਲੈਂਦੇ ਆ ਵੀ ਹੁਣ ਸਾਡੇ ਕੋਲ ਖੇਲਿਆ ਨਹੀਂ ਜਾਣਾ ਸੋ ਰੋਨਾਲਡੋ ਨੇ ਵਰਲਡ ਕੱਪ ਦੇ ਵਿੱਚ 10 ਗੋਲ ਹੁਣ ਉਹ ਕਰ ਚੁੱਕਿਆ ਔਰ ਕਿਹੜੇ ਕਿਹੜੇ ਫੀਫਾ ਵਰਲਡ ਕੱਪ ਦੇ ਵਿੱਚ ਉਹ ਖੇਲਿਆ ਜੀ 2006 ਦੇ ਵਿੱਚ 2010 ਦੇ ਵਿੱਚ 2014 'ਚ 2018 'ਚ 2022 'ਚ ਅਤੇ ਹੁਣ ਛੇਵਾਂ 2026 'ਚ ਉਹ ਖੇਲਿਆ ਸੋ ਇਹ 6 ਜਿਹੜੇ ਫੀਫਾ ਵਰਲਡ ਕੱਪ ਹੈ ਉਹਨਾਂ 'ਚ ਖੇਲਿਆ ਸੋ ਇੰਨਾ ਵੈਸੇ ਲੰਬਾ ਖੇਲਣਾ ਇੰਨੀ ਦੇਰ ਖੇਲਣਾ ਮੈਂ ਨਹੀਂ ਰਖਾਉਂਦਾ ਵੈਸੇ ਤਾਂ ਸੋ ਕੱਲ੍ਹ ਜਦੋਂ ਉਹਨੇ ਗੋਲ ਕੀਤੇ ਨਾ ਉਹ ਤੋਂ ਬਾਅਦ ਜਿਹੜੇ ਪੋਸਟ ਜਿਹੜੀ ਪਾਈ ਹੈ ਉਹਨੇ ਆਪਣੇ ਸੋਸ਼ਲ ਮੀਡੀਆ 'ਤੇ ਹੈ ਨਾ ਉਹਦੇ 'ਤੇ ਜਿਵੇਂ ਹੜ੍ਹ ਹੀ ਆ ਜਾਂਦਾ ਕਹਿੰਦੇ 11 ਮਿਲੀਅਨ ਲਾਈਕਸ ਸਿਰਫ 3 ਘੰਟੇ 'ਚ ਮਿਲ ਗਏ ਉਹਨੂੰ ਔਰ ਜੇ ਆਪਾਂ ਫੇਸਬੁੱਕ ਦੇਖੀਏ ਸੋਸ਼ਲ ਮੀਡੀਆ ਦੇਖੀਏ ਬਸ ਉਹਦੀਆਂ ਹੀ ਪੋਸਟਾਂ ਆਪਾਂ ਨੂੰ ਦੇਖਣ ਨੂੰ ਮਿਲੀ ਜਾਂਦੀਆਂ ਸੋ ਬਿਲਕੁਲ ਜੀ ਬੜਾ ਵਧੀਆ ਜਿਹੜਾ ਖੇਲਿਆ ਜੇ ਆਪਾਂ ਵੈਸੇ ਉਹਦੀ ਨਾ ਗੱਲ ਕਰੀਏ ਜਿਵੇਂ ਉਹ 41 ਈਅਰਸ ਓਲਡ ਹੈਗਾ ਪਰ ਉਹਦੀ ਜੇ ਕਹਿੰਦੇ ਏਜ ਦੇਖੀਏ ਨਾ ਬਾਇਓਲੋਜੀਕਲ ਏਜ ਜਿਵੇਂ ਕਹਿੰਦੇ ਆ ਵੀ ਨਾ ਹੈਲਥ ਵਾਈਜ਼ ਜਿਹੜਾ ਦੇਖਦੇ ਆ ਵੀ ਹਾਂ ਇਹ ਬੰਦੇ ਦੀ ਓਵਰਆਲ ਹੈਲਥ ਕਿੱਦਾਂ ਦੀ ਹੈ ਤੇ ਉਹਦੀ 28 ਈਅਰਸ ਓਲਡ ਐਥਲੀਟ ਜਿੰਨੀ ਜਿਹੜੀ ਜਿੱਦਾਂ ਦੀ ਬਾਡੀ ਹੈ ਉਹ 41 ਸਾਲ ਦਾ ਪਰ 28 ਸਾਲ ਦੇ ਵਿਅਕਤੀ ਜਿੰਨੀ ਉਹਦੀ ਉਹਦਾ ਉਹਦੀ ਬਾਡੀ ਹੈ ਸੋ ਮਤਲਬ ਕਿ ਉਹਦਾ ਖਾਣਾ ਪੀਣਾ ਐਕਸਰਸਾਈਜ਼ ਹੈ ਨਾ ਸੌਣਾ ਸਾਰਾ ਕੁਛ ਜਿਹੜਾ ਹੈਗਾ ਬੜਾ ਸਟ੍ਰਿਕਟ ਹੈ ਉਸ ਹਿਸਾਬ ਦੇ ਨਾਲ ਹੀ ਉਹ ਵੀ ਹਾਂ ਮੈਂ ਕਿੰਨਾ ਕੁ ਖਾਣਾ ਕੀ ਖਾਣਾ ਕਿੰਨੀ ਐਕਸਰਸਾਈਜ਼ ਕਰਨੀ ਹੈ ਕਿੰਨਾ ਸੌਣਾ ਹੈ ਦੇਖੋ ਮੈਂ ਨਾ ਤਾਂ ਦੇਖ ਰਹੀ ਸੀਗੀ ਕਿ ਜੇ ਉਹਦਾ ਕਹਿੰਦੇ ਜਿਵੇਂ ਬਾਇਓਲੋਜੀਕਲ ਏਜ ਜਿਹੜੀ ਦੇਖੀ ਜਾਂਦੀ ਹੈ ਨਾ ਉਹਦੇ ਵਿੱਚ ਦੇਖਿਆ ਜਾਂਦਾ ਕਿ ਸਲੀਪ ਬੰਦਾ ਸੌਂਦਾ ਕਿੰਨਾ ਕੁ ਹੈ ਨਾ ਉਹਦਾ ਰਿਕਵਰੀ ਡਾਟਾ ਕਿੱਦਾਂ ਦਾ ਬਾਡੀ ਦਾ ਸੋ ਰੈਸਟ ਕਿੰਨੀ ਦੇਰ ਉਹ ਉਹਦਾ ਹਾਰਟ ਬੀਟ ਜਿਹੜਾ ਕਿੰਨਾ ਉਹਦਾ ਚੱਲਣ ਦਾ ਜਿਹੜਾ ਹੈਗਾ ਉਹ ਕਿੰਨਾ ਹੈਗਾ ਹੈ ਨਾ ਉਹਦਾ ਹੈਗਾ 44-50 BPM ਹੈ ਉਹਦਾ ਹਾਰਟ ਰੇਟ ਜਿਹੜਾ ਹੈਗਾ ਸੋ ਬਾਡੀ ਫੈਟ ਕਿੰਨਾ ਮਸਲ ਮਾਸ ਕਿੰਨਾ ਉਹਦਾ ਔਰ ਉਹਦੀ ਸਪੀਡ ਕਿੰਨੀ ਹੈ ਟੌਪ ਸਪੀਡ ਉਹਦੀ ਹੈਗੀ ਹੈ ਜੀ 33.6 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਔਰ ਵਰਟੀਕਲ ਜੰਪ ਉਹ ਕਿੰਨਾ ਲੈਂਦਾ 78 ਸੈਂਟੀਮੀਟਰ ਸੋ ਕਹਿੰਦੇ ਇਹ ਬੀਟ ਕਰਦਾ ਐਵਰੇਜ NBA ਪਲੇਅਰ ਨੂੰ ਸੋ ਵਰਟੀਕਲ ਜੰਪ ਉਹਦਾ ਦੇਖਿਆ ਨਾ ਜੰਪ ਮਾਰਦਾ ਕਿੰਨੀ ਉੱਚੀ ਮਾਰਦਾ ਸੋ ਫਿਰ ਜਿਹੜਾ ਕਹਿੰਦੇ ਉਹਦੇ ਹੈਬਿਟਸ ਵੀ ਦੇਖਦੇ ਆ ਵੀ ਉਹ ਕਿਵੇਂ ਕੀ ਕਰਦਾ ਕਿੰਨੀ ਦੇਰ ਸੌਂਦਾ ਕਹਿੰਦੇ ਆ ਕਿ ਉਹ ਬ੍ਰੇਕਸ ਦੇ ਵਿੱਚ ਜਿਹੜੀ ਆਪਣੀ ਨੀਂਦ ਲੈਂਦਾ ਜਿਵੇਂ ਆਪਾਂ ਕਹਿੰਦੇ ਆ ਵੀ 5 ਬ੍ਰੇਕਸ ਦੇ ਵਿੱਚ ਉਹ 90 ਮਿੰਟਸ ਦੀ ਨੈਪਸ ਥਰੂ ਆਊਟ ਦਾ ਡੇ ਲੈਂਦਾ ਐਕਸਟ੍ਰੀਮ ਰਿਕਵਰੀ ਉਹਦੀ ਹੈਗੀ ਬਾਡੀ ਦੇ ਵਿੱਚ ਠੀਕ ਹੈ ਸੋ ਉਹ ਕੀ ਕਰਦਾ ਡੇਲੀ ਆਈਸ ਬਾਥ ਐਂਡ ਕੰਪਰੈਸ਼ਨ ਥੈਰੇਪੀ ਉਹ ਲੈਂਦਾ ਫਿਰ ਉਹਦੀ ਸਟ੍ਰਿਕਟ ਨਿਊਟ੍ਰੀਸ਼ਨ ਹੈ ਯਾਨੀ ਕਿ ਡਾਇਟ ਉਹਦੀ ਬੜੀ ਸਟ੍ਰਿਕਟ ਹੈ ਕੀ ਉਹਨੇ ਖਾਣਾ ਜਿਵੇਂ ਉਹੀ ਆ ਆਮ ਜਿਹੜੇ ਲੋਕ ਆਪਣੇ ਵਰਗੇ ਹੁੰਦੇ ਆ ਨਾ ਉਹ ਤਾਂ ਜਿਹੜਾ ਦਿਲ ਕੀਤਾ ਜਦੋਂ ਦਿਲ ਕੀਤਾ ਆਪਾਂ ਖਾ ਲੈਂਦੇ ਹਾਂ ਪਰ ਦੇਖ ਲਓ ਉਹ ਕੀ ਹੈ 6 ਸਮਾਲ ਮਤਲਬ 6 ਵਾਰ ਉਹ ਦਿਨ 'ਚ ਖਾਂਦਾ ਹੈ, ਪਰ ਬੜੇ ਸਮਾਲ ਜਿਹੜੀ ਚੀਜ਼ ਉਹ ਲੈਂਦਾ, ਮਤਲਬ ਬੜੇ ਘੱਟ ਮਾਤਰਾ ਦੇ ਵਿੱਚ ਉਹਨੂੰ ਖਾਂਦਾ ਹੈ। ਹਾਈ ਪ੍ਰੋਟੀਨ ਉਹਦੀ ਡਾਈਟ ਹੁੰਦੀ ਹੈ, ਲੋ ਸ਼ੂਗਰ ਮੀਲਸ ਡੇਲੀ, ਔਰ ਐਲਕੋਹਲ ਕਹਿੰਦੇ ਜਦੋਂ 14 ਸਾਲ ਦਾ ਸੀ ਉਸ ਤੋਂ ਬਾਅਦ ਉਹਨੇ ਐਲਕੋਹਲ ਜਿਹੜੀ ਆ ਉਹ ਨਹੀਂ ਲਿੱਤੀ। ਸੋ ਦੇਖ ਲਓ ਇੱਦਾਂ ਆਪਣੀ ਬੋਡੀ ਨੂੰ ਬੜੇ ਵਧੀਆ ਤਰੀਕੇ ਨਾਲ ਭੱਜਣਾ ਅਤੇ ਜੰਪ ਮਾਰਨਾ, ਜਿੰਨੀ ਬੋਡੀ ਤੁਹਾਡੀ ਹਲਕੀ ਹੋਊਗੀ ਹੈ ਨਾ, ਜਾਂ ਤੁਹਾਡੀ ਖਾਣ ਪੀਣ ਉੱਦਾਂ ਦਾ ਹੋਊਗਾ, ਨਹੀਂ ਆਪਾਂ ਕੁਛ ਵੀ ਫਰਾਈਡ ਖਾਂਦੇ ਹਾਂ ਉਹ ਤੋਂ ਬਾਅਦ ਤੁਸੀਂ ਤੁਰਨ ਨੂੰ ਵੀ ਤੁਹਾਡਾ ਜੀ ਨਹੀਂ ਕਰੂਗਾ, ਈਵਨ ਕਿ ਚਲੋ ਲੇਜ਼ੀ ਹੋ ਜਾਂਦੇ, ਕਹਿੰਦੇ ਸੌਂ ਹੀ ਜਾਓ, ਜਿਵੇਂ ਕਹਿੰਦੇ ਨੇ ਪਰੌਂਠੇ ਖਾਂਦੇ ਆ, ਕੋਈ ਵੀ ਫਰਾਈਡ ਚੀਜ਼ ਆਪਾਂ ਖਾਂਦੇ ਹਾਂ। ਸੋ ਸਾਡੀ ਕਿਉਂਕਿ ਕਹਿੰਦੇ ਆ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਦਿਮਾਗ ਵੱਲੋਂ ਤੁਹਾਡਾ ਕਿੱਧਰ ਚਲੇ ਜਾਂਦਾ, ਡਾਈਜੈਸ਼ਨ ਵੱਲ ਚਲੇ ਜਾਂਦਾ, ਤੁਹਾਡੀ ਬੋਡੀ ਦਾ ਸਾਰਾ ਜਿਹੜਾ ਬਲੱਡ ਆ ਉਹ ਤੁਹਾਡੇ ਭੋਜਨ ਨੂੰ ਕੰਜ਼ਿਊਮ ਕਰਨ ਦੇ ਵਿੱਚ, ਹਜ਼ਮ ਕਰਨ ਦੇ ਵਿੱਚ ਲੱਗ ਜਾਂਦਾ, ਅਤੇ ਫਿਰ ਬਾਕੀ ਆਪਾਂ ਸਾਰੇ ਲੇਜ਼ੀ ਹੋ ਜਾਂਦੇ ਹਾਂ। ਸੋ ਇਸ ਕਰਕੇ ਜਿਹੜੀ ਡਾਈਟ ਹੈ ਨਾ ਉਹ ਓਵਰਆਲ ਬੜਾ ਤੁਹਾਡੀ ਬੋਡੀ ਨੂੰ, ਤੁਹਾਡੇ ਵਰਕ ਨੂੰ ਇੰਪੈਕਟ ਕਰਦੀ ਆ। ਸੋ ਬਿਲਕੁਲ ਜੀ, ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਕ੍ਰਿਸਟੀਆਨੋ ਰੋਨਾਲਡੋ ਨੂੰ। ਸੋ ਉਹਨੇ ਜਿਹੜੀ ਹਿਸਟਰੀ ਹੈ ਉਹ ਕ੍ਰੀਏਟ ਕੀਤੀ ਹੈ। ਸੋ ਬਿਲਕੁਲ ਜੀ, ਤੁਸੀਂ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ, ਫੀਫਾ ਵਰਲਡ ਕੱਪ ਬਾਰੇ ਜਾਂ ਅੱਜ ਦੇ ਮੈਚ, ਕੱਲ੍ਹ ਦੇ ਮੈਚ, ਕੋਈ ਹੋਰ ਤੁਸੀਂ ਕਰਨਾ ਚਾਹੁੰਦੇ ਹੋ। ਵੈਸੇ ਨਾ ਜਿਸ ਤਰ੍ਹਾਂ ਰੋਨਾਲਡੋ ਨੂੰ ਮੈਸੀ ਦੇ ਨਾਲ ਦੋਨਾਂ ਨੂੰ ਆਪਸ ਦੇ ਵਿੱਚ ਬੜਾ ਜਿਹੜਾ ਹੈ ਕੰਪੇਅਰ ਕੀਤਾ ਜਾਂਦਾ ਵੀ ਹਾਂ ਮੈਸੀ ਇੱਦਾਂ ਦਾ, ਰੋਨਾਲਡੋ ਇੱਦਾਂ ਦਾ ਹੈ ਨਾ, ਪਰ ਜਿਹੜੀ ਰੋਨਾਲਡੋ ਦੀ ਫੈਨ ਫੋਲੋਇੰਗ ਹੈ ਉਹ ਜ਼ਿਆਦਾ ਹੈ ਆਈ ਥਿੰਕ ਮੈਸੀ ਨਾਲੋਂ। ਮੈਸੀ ਵੀ ਬਹੁਤ ਵਧੀਆ ਖੇਡਦਾ। ਸੋ ਪਰ ਕਈ ਵਾਰੀ ਨਾ ਕਿਸੇ ਨੂੰ ਜ਼ਿਆਦਾ ਚਮਕਾਇਆ ਜਾਂਦਾ ਅਤੇ ਕਿਸੇ ਨੂੰ ਜਿਹੜਾ ਥੋੜ੍ਹਾ ਪਿੱਛੇ ਰੱਖਿਆ ਜਾਂਦਾ, ਪਰ ਉਹ ਕਹਿੰਦਾ ਕਿ ਮੈਨੂੰ ਜਿੰਨਾ ਇੱਦਾਂ ਦਾ ਉਹਨੂੰ ਕੁਛ ਬੋਲ ਦਿੰਦੇ ਆ ਜਾਂ ਕੁਛ ਕਹਿ ਦਿੰਦੇ ਆ, ਜਿਵੇਂ ਹੁਣ ਫੀਫਾ ਵਰਲਡ ਕੱਪ ਦੇ ਆ ਜਿਹੜਾ ਪਿੱਛੇ ਜਿਹਾ ਮੈਚ ਹੋਇਆ ਸੀ ਉਹਦੇ 'ਚ ਕੋਈ ਉਹ ਸਕੋਰ ਨਹੀਂ ਕਰ ਪਾਇਆ, ਉਹ ਦਿਖਿਆ ਹੀ ਨਹੀਂ ਇੰਨਾ, ਹੈ ਨਾ, ਬੜੀ ਮੈਨੂੰ ਵੀ ਬੜੀ ਹੈਰਾਨੀ ਹੋਈ ਲੈ ਵੀ ਇਹ ਕੀ ਗੱਲ ਹੋਈ ਹੈ ਨਾ, ਆਪਾਂ ਰੋਨਾਲਡੋ ਰੋਨਾਲਡੋ ਕਰ ਰਹੇ ਹਾਂ ਵੀ ਆਪਾਂ ਮੈਚ ਦੇਖਣਾ, ਪਰ ਉਹ ਤਾਂ ਦਿਖਾਈ ਨਹੀਂ ਦਿੱਤਾ ਟੀਵੀ 'ਤੇ ਕਿਤੇ ਵੀ, ਹੈ ਬੜਾ ਘੱਟ, ਕਦੇ ਇੱਕ ਅੱਧੀ ਵਾਰ ਮੈਨੂੰ ਤਾਂ ਲੱਗਦਾ ਦਿਖਿਆ ਹੋਣਾ, ਜ਼ਿਆਦਾ ਨਹੀਂ। ਪਰ ਜਦੋਂ ਉਹਨੇ ਹੁਣ ਗੋਲ ਕੀਤਾ ਨਾ ਤੇ ਉਹਦੀ ਜਿਹੜੀ ਜਿਹੜੀ ਉਹ ਪੋਸਟ ਸੀਗੀ ਉਹ ਬੜੀ ਵਾਇਰਲ ਹੋਈ, ਜਿਹਦੇ 'ਚ ਉਹਨੇ ਕਿਹਾ ਆਈ ਐਮ ਬੈਕ, ਹੈ ਨਾ। ਸੋ ਬੜਾ ਵਧੀਆ ਲੱਗਿਆ ਜੀ। ਸੋ ਆਈ ਹੋਪ ਤੁਸੀਂ ਵੀ ਇੰਜੋਏ ਕੀਤਾ ਹੋਊਗਾ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਇੱਦਾਂ ਹੀ ਕਰਾਂਗੇ ਆਪਾਂ। 647-800-7413-13 ਆਪਣੇ ਸਟੂਡੀਓ ਦਾ ਨੰਬਰ ਹੈ, 6478-7413-13 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ, ਮੈਂ ਆਪਣਾ ਨੰਬਰ ਦਵਾਂ ਪਹਿਲਾਂ ਤੁਹਾਨੂੰ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਲੋੜ ਹੈ ਜਿਹਦੇ ਵਿੱਚ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦਾ ਤੁਸੀਂ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ, ਅਤੇ ਹੁਣ ਤਾਂ ਜਿਹੜੀ ਲਾਈਫ ਇੰਸ਼ੋਰੈਂਸ ਦੀ ਜਿਹੜੇ ਟਰਮ ਪਲਾਨ ਹੈਗੇ ਆ ਉਹ ਤੁਸੀਂ ਸਸਤੇ ਲੈ ਸਕਦੇ ਹੋ, ਯਾਨੀ ਕਿ ਉਹਨਾਂ ਦਾ ਪ੍ਰੀਮੀਅਮ ਤੁਹਾਨੂੰ ਘੱਟ ਪੇ ਕਰਨਾ ਪਊਗਾ, ਕਿਉਂਕਿ ਜਿਹੜੀ ਟਰਮ ਇੰਸ਼ੋਰੈਂਸ ਆ ਉਹ ਹੁਣ ਤੁਹਾਨੂੰ ਸਸਤੀ ਕਰ ਦਿੱਤੀ ਹੈ, ਮਤਲਬ ਉਹ ਪ੍ਰੀਮੀਅਮ ਦੇ ਵਿੱਚ ਰਿਡਕਸ਼ਨ ਕਰ ਦਿੱਤੀ ਹੈ ਜੀ, ਔਰ ਇਹ ਰਿਡਕਸ਼ਨ ਜਿਹੜੀ ਹੈ ਉਹ ਤੁਹਾਨੂੰ ਮਿਲੂਗੀ 10% ਤੱਕ। ਸੋ ਜੇ ਹਾਲ ਤੱਕ ਤੁਸੀਂ ਪਲਾਨ ਨਹੀਂ ਸੀ ਨਾ ਕੀਤਾ, ਕੋਈ ਵੀ ਇੰਸ਼ੋਰੈਂਸ ਨਹੀਂ ਲਈ ਸੀਗੀ, ਸੋ ਹੁਣ ਤੁਹਾਡੇ ਕੋਲ ਮੌਕਾ ਬੜਾ ਵਧੀਆ, ਬੜੀ ਵਧੀਆ ਓਪਰਚੁਨਿਟੀ ਹੈਗੀ ਹੈ। ਅਤੇ ਬਾਕੀ ਹੋਰ ਵਿਜ਼ਟਰ ਸੁਪਰ ਵੀਜ਼ਾ ਦੇ ਬੈਸਟ ਕੋਟ ਲੈਣੇ ਆ, ਜਾਂ ਫਿਰ ਤੁਸੀਂ ਬੱਚਿਆਂ ਦਾ ਐਜੂਕੇਸ਼ਨ ਪਲਾਨ, ਜਾਂ ਤੁਸੀਂ ਸੇਵਿੰਗ ਕਰਨਾ ਚਾਹੁੰਦੇ ਹੋ, ਤੇ ਮੇਰਾ ਨੰਬਰ 647-700-2340, 6477652340 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਸਾਡੇ ਨਾਲ 9090 ਸਾਡੇ ਲਿਸਨਰ ਜੁੜੇ ਆ। ਜੀ ਸਰ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਕੈਸੇ ਹੈਂ ਆਪ?
0: ਜੀ ਜੀ ਸਰ, ਬਹੁਤ ਅੱਛੇ ਹੈ। ਖਲੀਲ ਹੈ ਆਪਕਾ ਨਾਮ, ਹੈ ਨਾ
1: ਜੀ? ਕੱਲ ਆਪਨੇ ਲਿਆ ਥਾ ਨਾ?
0: ਹਾਂਜੀ ਹਾਂਜੀ, ਮੈਂ, ਮੇਰੇ ਕੋ ਕਈ ਵਾਰ ਹੋ ਜਾਤਾ ਕਿ ਮੈਨੇ ਗਲਤ ਨਾ ਲੈ ਲਿਆ ਹੋ। ਜੀ
1: ਨਹੀਂ ਨਹੀਂ ਨਹੀਂ, ਆਪ ਗਲਤ ਵੀ ਲੈ ਲਿਏ ਤੋ ਕੋਈ ਬਾਤ ਨਹੀਂ, ਆਪ ਹਮਾਰੀ ਬਹਿਨ ਹੈ, ਆਪ ਜੋ ਚਾਹੇ ਨਾਮ ਸੇ ਪੁਕਾਰ ਸਕਤੇ ਹੈ। ਸ਼ੇਕਸਪੀਅਰ ਨੇ ਕਹਾ ਥਾ ਬਹਿਨ ਜੀ ਕਿ ਨਾਮ ਮੇ ਕਿਆ ਰੱਖਾ ਹੈ, ਵਾਟ ਇਜ਼ ਇਨ ਦਾ ਨੇਮ, ਬੋਲਾ ਸ਼ਖਸੀਅਤ ਮੇ ਰੱਖਾ ਹੋਤਾ ਹੈ, ਨਾਮ ਮੇ ਨਹੀਂ। ਐਨੀਵੇ, ਆਪ ਬਾਤ ਕਰ ਰਹੀ ਥੀ ਲੋਰਾਡੋ ਔਰ ਆਪਣੇ ਮੈਸੀ ਵਗੈਰਾ ਕੇ ਪਲੇਸ ਕੇ ਬਾਰੇ ਮੇ, ਅਗਰ ਕੋਈ ਮੁਝਸੇ ਪੂਛਾ ਤੋ ਮੈਂ ਯਹੀ ਕਹੂੰਗਾ ਕਿ ਆਪ ਕੰਪੈਰਿਜ਼ਮ ਕਰਨੇ ਸੇ ਪਹਿਲੇ ਯੇ ਸੋਚ ਲੀਜੀਏ ਕਿ ਆਪ ਜੱਜੀ ਸਿੰਘ ਕੋ ਪੂਛ ਰਹੇ ਕਿ ਜੱਜੀ ਸਿੰਘ ਅੱਛਾ ਗਾਤਾ ਯਾ ਪੰਕਜ ਉਦਾਸ ਗਾਤਾ, ਤੋ ਜਵਾਬ ਯੇ ਹੈ ਦੋਨੋ ਗਜ਼ਲ ਗਾਤੇ ਹੈ, ਆਪਕੋ ਕਿਆ ਸੁਨਣਾ ਹੈ ਯੇ ਬੋਲੀਏ ਬੋਲਣਾ।
0: ਬਿਲਕੁਲ,
1: ਅਗਰ ਆਪਕੋ ਜਦੀਦ ਸੁਨਣਾ ਹੈ ਤੋ ਜਦੀਦ ਕੀ ਵਰਾਇਟੀ ਬਹੁਤ ਮਿਲੇਗੀ, ਪੰਕਜ ਕੀ ਕਮ ਮਿਲੇਗੀ, ਕਿਉਂ इनका अलग योगदान है, उनका अलग है। जदीद बहुत सीनियर है, पंकज जूनियर है, लेकिन दोनों गजल गाते हैं। तो वैसे ही कभी किसी प्लेयर को नहीं मिलाना, या कोई पूछे जब मुकेश अच्छा गाते थे या मोहम्मद रफी गाते थे, रफी साहब का अलग स्टैंडिंग है, मुकेश साहब की अपनी अलग आवाज है, दोनों भी गायकार थे, कभी किसी को कंपेयर नहीं करना। हर प्लेयर याद रखिएगा ये जान बूझ के खेलता है कि मुझे ये ट्रॉफी चाहिए,
0: जी जी
1: कुछ भी हो जाए, मैंने ये चाहिए सी, बस उसके जहन में एक ही चीज रहती, वो दीवानापन रहता, जो चाहे आप उसको नाम दे दीजिए। जो स्पोर्ट्समैनशिप होती ना, वो अलग अलग फील्ड में अलग अलग सब्जेक्ट में नजर आती, लेकिन जो बंदा वक्त के ऊपर मार देता और गोल हो जाता, उसमें टाइमिंग बोलो, किस्मत बोलो, वॉट एवर नेम यू कॉल इट, लेकिन ये सच है कि इसके पीछे जरूर माँ बाप की, लोगों की दुआएं भी रहती, वरना हर कोई बंदा थोड़ी आसमान पे तारा बन जाता। बताइए आप,
0: सही बात।
1: जितने जितने जितने ताज बनते हैं, सारे ताज बनाए जाते हैं सर पे पहनने के लिए, लेकिन बहुत कम सर ऐसे होते हैं जो ताज के लिए पैदा होते हैं।
0: जी बिल्कुल।
1: तो ये बातें हैं, गौर करने की बातें हैं। बहरहाल मेरी पूरी नेक तमन्ना है प्लेयर्स के साथ, जो भी खेलेंगे अच्छा खेलेंगे हम उनके साथ रहेंगे, और ये तो बड़ी अच्छी बात है कि इस फील्ड में, इस खास तौर से फीफा में, किसी किस्म का फिक्सिंग नहीं हो सकती।
0: बिल्कुल,
1: कोई सट्टा नहीं हो सकता। हाँ, आप आपस में लगा ले सकते, यार मैं 1000 दे देता हूँ, यार मैं $2000 देता हूँ, ये सब छोटे मोटे चलते रहते, जैसा दिवाली पे दशहरे पे खेल लेते अपने ताश वगैरह, जो इजाजत भी है गवर्नमेंट ऑफ महाराष्ट्र की तरफ से इंडिया में, कि भाई आप उस रात में आप पैसों का जुआ खेल सकते हैं, आप बोल के, वो एक इजाजत है, एक्सेप्शन इज नॉट ए रूल। लेकिन मैं बता रहा हूँ, जिस तरह क्रिकेट में होता या दूसरे और किसी इसमें बाकायदा बुकी आ गए, वो आ गए, ये सब इसमें नहीं चलता।
0: जी बिल्कुल।
1: तो ये बड़ी अच्छी बात है, क्योंकि इसमें स्पोर्ट्समैनशिप होना चाहिए, और खुशी तो तभी मिलती ना, चाहे आप स्टूडियो के सामने बैठो, स्टेडियम में जाके देखो, चाहे आप टीवी के सामने बैठो, आपको खुशी कब होती? जब दो पार्टियां खेल रही हैं, कोई अच्छा खेल रहा, तो आप बोलते यार वाकई मेहनत करा यार, इसको जो है तरक्की होना चाहिए। ये बातें हैं। बहरहाल शुक्रिया बहुत बहुत आप वक्त देने के लिए
0: जी, थैंक यू,
1: और अच्छी अच्छी बातें बताती हैं। और फ्रांस में जो इतनी गर्मी हुई, कल तो 22 लोग मर गए हैं, तो जरा सोचिए, गर्मी बर्दाश्त नहीं कर सक रहे हैं, तो आप सोचिए कि अजाब इलाही कैसा बर्दाश्त करेंगे। यानी आदमी सोचना, ये ऐसी नहीं हो रहा, ये सब बोलने की बातें हैं, ग्लोबल वार्मिंग वगैरह, ये सब वार्मिंग ग्लोबल ऐसी नहीं हो रहा, जरूर कोई इंसान ताकतवर खराब काम कर रहे हैं जमीन पे, अत्याचार कर रहे हैं, जिसकी वजह से परमात्मा नाराज होके इनका काम कर रहा है, ये है असल बात।
0: जी जी जी, थैंक यू सर,
1: आपका भी शुक्रिया भी।
0: जी जी जी, बहुत अच्छे, सो बड़ी वधिया गलबात जिहड़े खलील जी हमेशा करदे आ। ते लो जी, आपां पहला परमजीत दियोल जी नूं लै लईए, फिर अगली गलबात तुहाडे नाल करदे आ। परमजीत जी, स्वागत तुहाडा।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਰਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਪੀਜ਼ਾ ਸਟੋਰ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਬਹੁਤ ਹੀ ਲੋਅ ਆ, ਲੀਜ਼ ਲੌਂਗ ਟਰਮ ਆ, ਤੇ ਪ੍ਰਾਈਸ ਜਿਹੜੀ ਆ ਉਹ ਆਸਕਿੰਗ ਪ੍ਰਾਈਸ $269,000 ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਪੀਜ਼ਾ ਸਟੋਰ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਬੁਲੇਵਾਰਡ ਦੇ ਉੱਤੇ ਲਿਸਟ ਕੀਤਾ ਗਿਆ ਮਿਸਾਗਾ ਦੇ ਵਿੱਚ, ਜਿਸ ਦੀ ਸੇਲ ਵੀ ਤੁਹਾਨੂੰ ਬਹੁਤ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਲੌਂਗ ਟਰਮ ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਉਹ $69,000 ਆਸਕਿੰਗ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਡੰਡਾਸ ਹੋਰੰਟਾਰੀਓ ਤੇ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫੈਸ਼ੀ ਰੈਸਟੋਰੈਂਟ, ਜਿਹੜਾ ਕਿ ਫੈਸ਼ੀ ਰੈਸਟੋਰੈਂਟ ਤੁਹਾਨੂੰ ਬ੍ਰਾਂਪਟਨ ਦੇ ਵਿੱਚ ਮਿਲ ਰਿਹਾ ਵਾ, ਮਕਲਾਗਲਨ ਐਂਡ ਬੁਵੇਡ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ। ਇਸਦੀ ਸੇਲ ਮੋਰ ਦੈਨ $50,000 ਤੋਂ ਉੱਪਰ ਪਰ ਮੰਥ, ਰੈਂਟ ਬਹੁਤ ਹੀ ਲੋਅ $5,100 ਪਰ ਮੰਥ ਇਨਕਲੂਡਿੰਗ TMI HST, ਲੀਜ਼ ਲੌਂਗ ਟਰਮ, ਤੇ ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਅਗਰ ਤੁਸੀਂ ਪ੍ਰਾਈਸ ਸੁਣੋਗੇ ਹੈਰਾਨ ਰਹੋਗੇ, ਸਿਰਫ ਤੇ ਸਿਰਫ 269,000 ਆਸਕਿੰਗ ਪ੍ਰਾਈਸ ਹੈ, ਸਟਿਲ ਨੈਗੋਸ਼ੀਏਬਲ ਆ। ਇਸ ਦੇ ਵਿੱਚ ਤੁਸੀਂ ਇਸ ਨੂੰ ਰੀਬ੍ਰੈਂਡ ਵੀ ਕਰ ਸਕਦੇ ਹੋ, ਕਿਸੇ ਵੀ ਕਿਸਮ ਦਾ ਹੋਰ ਫੂਡ ਅਗਰ ਫਰੈਸ਼ ਹੀ ਹਟਾ ਕੇ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਵਿਦਆਊਟ ਐਨੀ ਕੋਸਟ ਤੁਸੀਂ ਕਰ ਸਕਦੇ ਹੋ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 416-993-7378, 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਅਤੇ ਲਓ ਜੀ ਆਪਾਂ ਕ੍ਰਿਸਟੀਆਨੋ ਰੋਨਾਲਡੋ ਦੀ ਗੱਲ ਕਰ ਰਹੇ ਹਾਂ ਨਾ। ਸੋ ਉਹਦੀ ਮਦਰ ਨੇ ਬੜੀ ਮਿਹਨਤ ਕੀਤੀ ਆ, ਕਿਉਂਕਿ ਉਹਨੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਸਫਾਈ ਦਾ, ਕੁੱਕ ਦਾ, ਰਸੋਈ ਦਾ ਕੰਮ ਉਹ ਕਰਦੀ ਹੁੰਦੀ ਸੀ। ਸੋ ਜੇ ਉਹਦੇ ਫਾਦਰ ਸਾਹਿਬ ਦੀ ਗੱਲ ਕਰੀਏ, ਮਦਰ ਦਾ ਨਾਮ ਸੀਗਾ ਮਾਰੀਆ, ਹੈਗੇ ਚਲੋ ਉਹ ਮਦਰ ਤਾਂ ਉਹਨਾਂ ਦੇ, ਔਰ ਫਾਦਰ ਦਾ ਨਾਮ ਹੈਗਾ ਜੋਸ਼ ਡਾਇਨਿਸ ਅਵੈਰੋ। ਸੋ ਇਹ ਸੀਗੇ ਮਿਊਂਸੀਪਲ ਗਾਰਡਨਰ ਦੇ ਤੌਰ 'ਤੇ ਇਹਨਾਂ ਨੇ ਕੰਮ ਕੀਤਾ, ਅਤੇ ਪਾਰਟ ਟਾਈਮ ਉਹ ਕੰਮ ਕਰਦੇ ਸੀਗੇ ਇੱਕ ਫੁੱਟਬਾਲ ਕਲੱਬ ਦੇ ਲਈ ਕਿੱਟ ਮੈਨ ਦੇ ਵਜੋਂ ਉਹਨਾਂ ਨੇ ਕੰਮ ਕੀਤਾ। ਸੋ ਕਈ ਵਾਰੀ ਨਾ ਜਿਵੇਂ ਹੁਣ ਚਲੋ ਉਹਦੇ ਫਾਦਰ ਸਾਹਿਬ ਨੇ ਇੱਦਾਂ ਕੰਮ ਕੀਤਾ, ਪਰ ਉਹ ਆਈ ਥਿੰਕ ਡਰਿੰਕ ਵਗੈਰਾ ਬਹੁਤ ਕਰਦੇ ਹੁੰਦੇ ਸੀ, ਹੈ ਨਾ। ਉਸ ਤੋਂ ਬਾਅਦ ਤਾਂ ਹੀ ਇਹਨੇ ਦੇਖਿਆ ਵੀ ਕਿਵੇਂ ਦਾ ਸਾਰਾ ਮਾਹੌਲ ਹੈ। ਉਸ ਤੋਂ ਬਾਅਦ ਰੋਨਾਲਡੋ ਨੇ ਬਿਲਕੁਲ ਵੀ ਕਹਿੰਦੇ ਵੀ ਡਰਿੰਕ ਨੂੰ ਉਹ ਹੱਥ ਨਹੀਂ ਲਾਉਂਦਾ, ਹੈ ਨਾ, ਪੀਂਦਾ ਨਹੀਂ ਹੈ। ਅਤੇ ਜਿਵੇਂ ਉਹਦੇ ਫਾਦਰ ਸਾਹਿਬ ਪਾਰਟ ਟਾਈਮ ਕਿੱਟ ਮੈਨ ਵਜੋਂ ਕੰਮ ਕਰਦੇ ਸੀ ਇੱਕ ਫੁੱਟਬਾਲ ਕਲੱਬ ਦੇ ਨਾਲ, ਸੋ ਕਈ ਵਾਰੀ ਜਿਵੇਂ ਹੁੰਦਾ ਨਾ ਕਿ ਬੱਸ ਨਹੀਂ ਉਂਝ ਚੱਲਦਾ ਜਾਂ ਖੇਡ ਨਹੀਂ ਸਕਦੇ, ਸੋ ਉਹਨਾਂ ਦੇ ਅਰਮਾਨ ਹੋਣਗੇ, ਜਿਵੇਂ ਕਈ ਵਾਰ ਦਿਲ 'ਚ ਸੋਚਦਾ ਬੰਦਾ, ਹੈ ਨਾ। ਅਤੇ ਦੇਖ ਲਓ ਅੱਗੇ ਉਹਨਾਂ ਦਾ ਬੇਟਾ ਕਿੰਨਾ ਮਕਬੂਲ ਜਿਹੜਾ ਹੈ ਫੁੱਟਬਾਲਰ ਬਣ ਗਿਆ। ਸੋ ਇਹ ਵੀ ਦੇਖੋ ਕੁਦਰਤ ਹੁੰਦੀ ਹੈ ਵੀ ਕਈ ਵਾਰ ਪੇਰੈਂਟਸ ਜਿਹੜੇ ਆ ਮਿਹਨਤ ਬੜੀ ਕਰ ਰਹੇ ਹੁੰਦੇ ਆ ਉਸ ਚੀਜ਼ ਦੇ ਲਈ, ਜਾਂ ਉਹ ਸਮਾਂ ਬੜਾ ਇੱਦਾਂ ਦਾ ਹੁੰਦਾ ਕਿ ਗਰੀਬੀ 'ਚ ਸਮਾਂ ਕੱਢ ਰਹੇ ਹੁੰਦੇ ਆ, ਪਰ ਉਹਨਾਂ ਦੇ ਅਰਮਾਨ ਹੁੰਦੇ ਆ ਜਾਂ ਉਹ ਸੋਚ ਰਹੇ ਹੁੰਦੇ ਆ ਨਾ, ਪਰ ਉਹਨਾਂ ਦੇ ਬੱਚੇ ਫਿਰ ਅੱਗੇ ਉਹ ਚੀਜ਼ ਨੂੰ ਜਿਹੜਾ ਕੈਰੀ ਕਰ ਲੈਂਦੇ ਆ। ਇੱਦਾਂ ਹੀ ਜੇ ਆਪਾਂ ਸ਼ਾਹਰੁਖ ਖਾਨ ਦੀ ਗੱਲ ਕਰੀਏ, ਉਹਦੇ ਪੇਰੈਂਟਸ ਵੀ ਇੱਦਾਂ ਹੀ ਸੀ, ਬੜੀ ਉਹ ਕਦੀ ਵੱਖੋ ਵੱਖਰੇ ਉਹਨਾਂ ਨੇ ਕੰਮ ਕੀਤੇ, ਕਦੀ ਕੁਛ ਕਦੀ ਕੁਛ, ਉਹਨਾਂ ਨੂੰ ਸਕਸੈਸ ਨਹੀਂ ਮਿਲੀ। ਪਰ ਦੇਖੋ ਅੱਗੇ ਜੇ ਦੇਖੀਏ ਤਾਂ ਸ਼ਾਹਰੁਖ ਖਾਨ ਜਿਹੜਾ ਹੈ ਕਿੰਨਾ ਵਧੀਆ ਐਕਟਰ ਜਿਹੜਾ ਹੋ ਨਿਭੜਿਆ। ਸੋ ਕਹਿਣ ਦਾ ਮਤਲਬ ਕਈ ਵਾਰੀ ਸਮਾਂ ਲੱਗ ਜਾਂਦਾ, ਪੇਰੈਂਟਸ ਨੇ ਮਿਹਨਤ ਕੀਤੀ ਹੁੰਦੀ ਹੈ, ਅੱਗੇ ਬੱਚਿਆਂ ਤੱਕ ਫਿਰ ਉਹ ਚਲੇ ਜਾਂਦੀ ਹੈ ਅਤੇ ਰੱਬ ਫਿਰ ਉਹਨਾਂ ਦੀ ਸੁਣਦਾ, ਪਰ ਉਹਨਾਂ ਦੇ ਬੱਚੇ ਜਿਵੇਂ ਹੈਗੇ ਆ ਬੜੇ ਮਕਬੂਲ ਹੋ ਜਾਂਦੇ ਆਪਣੇ ਆਪਣੇ ਫੀਲਡ ਦੇ ਵਿੱਚ। ਸੋ ਲਓ ਜੀ ਆਪਾਂ ਹੁਣ ਮੌਰਗੇਜ ਦੀ ਗੱਲਬਾਤ ਕਰੀਏ, ਸਾਡੇ ਨਾਲ ਨਰਦੇਵ ਸਿੱਧੂ ਜੀ ਜੁੜੇ ਆ ਅਤੇ ਉਹਨਾਂ ਤੋਂ ਆਪਾਂ ਲਈਏ ਜਾਣਕਾਰੀ ਥੋੜ੍ਹੀ ਜੀ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ।
3: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ
0: ਜੀ।
3: ਤੇ ਆਪਾਂ ਗੱਲਬਾਤ ਕਰਾਂਗੇ ਜੀ ਮੌਰਗੇਜ ਰਿਨਿਊਅਲ ਦੇ ਬਾਰੇ। ਜਦੋਂ ਵੀ ਮੌਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਪਹਿਲੀ ਗੱਲ ਤਾਂ ਇੰਪੋਰਟੈਂਟ ਹੈ ਜੀ ਕਿ ਆਪਾਂ ਉੱਥੇ ਜਲਦੀ ਦੇ ਵਿੱਚ ਸਾਈਨ ਕਰਕੇ ਨਾ ਭੇਜੀਏ, ਕਿਉਂਕਿ ਨੋਰਮਲੀ ਬੈਟਰ ਡੀਲ ਉਹਨਾਂ ਨੂੰ ਮਿਲਦੀ ਹੈ ਜਿਹੜੇ ਸ਼ਾਪ ਡਾਊਨ ਕਰਦੇ ਐਫਰਟ ਕਰਦੇ ਹੈਗੇ ਆ, ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਤੁਹਾਡਾ ਐਗਜਿਸਟਿੰਗ ਲੈਂਡਰ ਆ ਉਹ ਤੁਹਾਨੂੰ ਬੈਸਟ ਪੋਸੀਬਲ ਡੀਲ ਦੇਵੇ। ਸੋ ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਕਿਸੇ ਵੀ ਬੈਂਕ ਤੋਂ ਆਈ ਹੈ, ਕਿਸੇ ਵੀ ਲੈਂਡਰ ਤੋਂ ਆਈ ਹੈ, ਫੋਰ ਐਗਜ਼ਾਮਪਲ ਹੋਮ ਟਰੱਸਟ ਹੈ, ਐਫੋ ਟਰੱਸਟ ਹੋ ਗਈ, ਐਕਟੇਬਲ ਬੈਂਕ ਹੋ ਗਿਆ, ਜਾਂ ਹੋਰ ਕਿਸੇ ਟਰੱਸਟ ਕੰਪਨੀ ਤੋਂ ਵੀ ਲੈਂਡਰ ਤੋਂ ਆਈ ਹੈ ਜਾਂ ਪ੍ਰਾਈਵੇਟ ਲੈਂਡਰ ਤੋਂ ਵੀ ਆਈ ਹੈ, ਕਦੇ ਵੀ ਜਲਦੀ ਸਾਈਨ ਕਰਕੇ ਨਾ ਭੇਜੋ ਸਾਨੂੰ, ਤੁਸੀਂ ਸੰਪਰਕ ਕਰੋ, ਤੁਹਾਡੇ ਵਾਸਤੇ ਸ਼ੋਪ ਰਾਊਂਡ ਕਰਕੇ ਵਧੀਆ ਤੁਹਾਨੂੰ ਡੀਲ ਲੱਭ ਕੇ ਦੇ ਸਕਦੇ ਹਾਂ, ਜਿਹਦੇ ਨਾਲ ਕਿ ਬਹੁਤ ਸਾਰੇ ਤੁਹਾਡੇ ਜਿਹੜੇ ਡਾਲਰ ਹੈ ਉਹ ਸੇਵ ਹੋ ਸਕਦੇ ਹੈਗੇ ਹੈ। ਅਤੇ ਜੇਕਰ ਤੁਹਾਡੀ ਮੌਰਗੇਜ ਆਲਰੇਡੀ ਕਿਸੇ ਵੀ ਲੈਂਡਰ ਨਾਲ ਹੈਗੀ ਜਾਂ ਕਿਸੇ ਪ੍ਰਾਈਵੇਟ ਲੈਂਡਰ ਨਾਲ ਹੈਗੀ ਹੈ, ਤੇ ਪੋਸੀਬਲੀ ਉਹਨੂੰ ਮੂਵ ਕਰਕੇ ਆਪਾਂ ਕਿਸੇ ਮੇਜਰ ਏ ਲੈਂਡਰ ਦੇ ਨਾਲ ਜਾਂ ਮੇਜਰ ਏ ਲੈਂਡਰ ਕਿਸੇ ਮੇਜਰ ਬੈਂਕ ਦੇ ਨਾਲ ਕਰਾ ਕੇ ਦੇ ਸਕਦੇ ਹਾਂ, ਜਿਹਦੇ ਨਾਲ ਕਿ ਅਗੇਨ ਤੁਹਾਡੀ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਤੁਹਾਡੇ ਹਾਲਾਤਾਂ ਮੁਤਾਬਕ ਤੁਹਾਨੂੰ ਇੰਟਰਸਟ ਰੇਟ ਕਿਹੜਾ ਬੈਟਰ ਹੈਗਾ, ਵੇਰੀਏਬਲ ਰੇਟ ਠੀਕ ਹੈ, ਫਿਕਸ ਰੇਟ ਠੀਕ ਹੈਗਾ, ਟਰਮ ਤੁਸੀਂ ਕਿਹੜੀ ਲੈਣੀ ਹੈਗੀ ਹੈ, 5 ਸਾਲ 3 ਸਾਲ ਜਾਂ ਕੋਈ ਹੋਰ ਟਰਮ, ਅਗੇਨ ਤੁਹਾਡੇ ਹਾਲਾਤਾਂ ਮੁਤਾਬਕ ਜੋ ਇਹ ਪ੍ਰੋਡਕਟ ਤੁਹਾਡੇ ਵਾਸਤੇ ਬੈਸਟ ਹੋਏਗਾ ਉਹ ਹੀ ਅਸੀਂ ਤੁਹਾਨੂੰ ਰਿਕਮੈਂਡ ਕਰਾਂਗੇ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਕੀ ਤੁਸੀਂ ਕੋਈ ਸੈਕਿੰਡ ਮੌਰਗੇਜ ਤਾਂ ਨਹੀਂ ਚੱਕੀ, ਕੀ ਮਹਿੰਗੇ ਕੋਈ ਭਾਅ ਦੇ ਹੋਰ ਕਰਜ਼ੇ ਤਾਂ ਨਹੀਂ ਚੱਕੇ, ਫੋਰ ਐਗਜ਼ਾਮਪਲ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਹੋਰ ਕੋਈ ਡੈਟ ਹੈਗਾ ਤੁਹਾਡੇ ਤੇ ਜਿਹਦਾ ਤੁਸੀਂ ਕਾਫੀ ਹਾਈ ਇੰਟਰਸਟ ਪੇ ਕਰ ਰਹੇ ਹੈਗੇ ਹੋ, ਉਹ ਸਾਰੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਭਾਅ ਕੇ ਮੌਰਗੇਜ ਪਾਇਆ ਜਾ ਸਕਦਾ, ਉਹਦੇ ਨਾਲ ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ, ਸੋ ਉਹਦੇ ਨਾਲ ਕਾਫੀ ਸਾਰੀ ਤੁਹਾਡੀ ਸੇਵਿੰਗ ਹੋ ਜਾਂਦੀ ਹੈਗੀ ਹੈ। ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਦਾ ਨਾਮ ਪਾਇਆ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੈਗੇ ਹੋ, ਘਰ ਚੋਂ ਪੈਸੇ ਕੱਢਣੇ, ਘਰ ਤੇ ਸਿਕਿਓਰ ਲਾਈਨ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਕੀਤੀਆਂ ਜਾ ਸਕਦੀਆਂ ਹੈਗੀਆਂ। ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਇਹਦੇ ਬਾਰੇ ਜਾਂ ਕੋਈ ਜਾਣਕਾਰੀ ਚਾਹੀਦੀ, ਆਪਣੀ ਆਪਸ਼ਨ ਡਿਸਕਸ ਕਰਨਾ ਚਾਹੁੰਦੇ ਹੋ, ਜਾਂ ਮੋਰਗੇਜ ਦਾ ਹੋਰ ਕੋਈ ਸਵਾਲ ਹੈ ਤੁਹਾਡਾ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰ ਸਕਦੇ ਹੋ, ਤੇ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਜਿਵੇਂ ਜਦੋਂ ਨਾ ਘਰ ਬਾਰ ਲੈਣਾ ਹੁੰਦਾ ਤੇ ਫਿਰ ਮੋਰਗੇਜ ਦਾ ਬੜਾ ਮਸਲਾ, ਔਰ ਹੁਣ ਥੋੜ੍ਹਾ ਜਿਹਾ ਕਈਆਂ ਨੂੰ ਪ੍ਰੋਬਲਮ ਵੀ ਆ ਰਹੀ ਹੈ, ਸੋ ਤੁਸੀਂ ਨੰਬਰ ਨੋਟ ਕਰੋ ਤੇ ਕਾਲ ਕਰ ਸਕਦੇ ਹੋ 647-2045503 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ। ਤੇ ਲਓ ਜੀ, ਸਗਨਦੀਪ ਨੂੰ ਤੁਸੀਂ ਕਾਲ ਕਰੋ ਜੇ ਚਾਹੁੰਦੇ ਹੋ, ਵਧੀਆ ਸੋਫੇ ਬਣਾਉਣਾ ਐਨ ਕਮਾਲ ਦੇ ਸੋਫੇ ਹੰਢਣ ਅਨੁਸਾਰ ਬਣਾ ਕੇ ਦੇਣਗੇ। ਤੇ ਬਾਕੀ ਸੇਲ ਵਗੈਰਾ ਕਹਿੰਦੇ ਅਸੀਂ ਕੋਈ ਨਹੀਂ ਲਾਉਂਦੇ, ਚਾਹੇ ਕਹਿੰਦੇ ਦਿਵਾਲੀ ਆਵੇ, ਚਾਹੇ ਦੁਸਹਿਰਾ ਆਵੇ, ਜਾਂ ਹੋਲੀ ਆਵੇ, ਜਾਂ ਵਿਸਾਖੀ ਆਵੇ, ਰੇਟ ਉਹੀ ਰਹੂਗਾ। ਪਰ ਕਹਿੰਦੇ ਆ ਵੀ ਅਸੀਂ ਸੋਫੇ ਮੂੰਹ ਬੋਲਦੇ ਬਣਾ ਕੇ ਦੇਵਾਂਗੇ, ਹੰਢਣ ਅਨੁਸਾਰ ਹੋਣਗੇ। ਵੈਸੇ ਇਹ ਤਾਂ ਗੱਲ ਹੈਗੀ ਆ, ਕਈ ਵਾਰ ਨਾ ਆਪਾਂ ਸਸਤੀ ਚੀਜ਼ ਦੇਖ ਕੇ ਫਟਾਫਟ ਭੱਜਦੇ ਹਾਂ, ਅੱਛਾ ਇੰਨੇ ਘੱਟ ਮਿਲ ਰਿਹਾ, ਤੇ ਬਸ ਉਹ ਫਿਰ 2-4 ਮਹੀਨੇ ਮਸਾਂ ਕੱਢਦੇ ਆ ਸਪਰਿੰਗ ਜਾਂ ਫੋਮ ਵਗੈਰਾ, ਤੇ ਬਸ ਉਹ ਤੋਂ ਬਾਅਦ ਉਹ ਖਰਾਬ ਹੋ ਜਾਂਦੇ ਆ। ਪਰ ਜੇ ਤੁਸੀਂ ਵਧੀਆ ਚੀਜ਼ ਲੈਣਾ ਚਾਹੁੰਦੇ ਹੋ ਫਿਰ ਸਗਨਦੀਪ ਨੂੰ ਤੁਸੀਂ ਕਾਲ ਕਰੋ 905-799-8877 9057998877 905-799-8877। ਤੇ ਦੁਆਬਾ ਟਰੈਵਲਸ ਤੋਂ ਦੀਪਾਂਸ਼ ਕਹਿੰਦੇ ਆ ਕਿ ਬੜੇ ਵਧੀਆ ਰੇਟ ਤੇ ਤੁਸੀਂ ਟਿਕਟਾਂ ਲਓ ਔਰ ਘੁੰਮ ਫਿਰ ਕੇ ਆਓ, ਬੱਚਿਆਂ ਦੀਆਂ ਬਸ ਛੁੱਟੀਆਂ ਹੀ ਆ ਹੁਣ ਤਾਂ ਸਮਝ ਲਓ, ਹੈ ਅੱਜ 24 ਤਰੀਕ ਹੋ ਗਈ ਹੈ ਤੇ 30 ਦਾ ਹੁੰਦਾ ਮਹੀਨਾ ਜੂਨ ਦਾ, ਤੇ ਬਾਕੀ ਤਾਂ 1-2 ਤਾਂ ਵਿੱਚ ਦਿਨ ਆ ਜਾਣੇ ਆ, ਸੰਡੇ ਸੈਟਰਡੇ ਸੰਡੇ, ਤੇ ਐਂਡ ਤੱਕ ਤਾਂ ਜਾਂਦਾ ਹੀ ਨਹੀਂ, 30 ਤੱਕ ਹੈ ਨਾ। ਮੈਨੂੰ ਲੱਗਦਾ ਕਈਆਂ ਨੂੰ ਤਾਂ ਹੋ ਵੀ ਗਈਆਂ ਹੋਣੀਆਂ ਛੁੱਟੀਆਂ, ਸੋ ਜਿਨ੍ਹਾਂ ਦੇ ਬੱਚੇ ਜਾਂਦੇ ਸਕੂਲ 'ਚ ਉਹਨਾਂ ਨੂੰ ਬਿਲਕੁਲ ਉਹਦੇ ਬਾਰੇ ਗਿਆਨ ਹੋਊਗਾ। ਸੋ ਤੁਸੀਂ ਨੰਬਰ ਨੋਟ ਕਰੋ, ਤੇ ਤੁਸੀਂ ਘੁੰਮਣ ਫਿਰਨ ਜਾਣਾ ਕਿਤੇ ਵੀ, ਚਾਹੇ ਤੁਸੀਂ ਜਾਣਾ ਚਾਹੁੰਦੇ ਹੋ ਕਿਤੇ ਆਪਣਾ ਟੂਰ ਟ੍ਰਿਪ 'ਤੇ, ਚਾਹੇ ਫਿਰ ਆਪਣਾ ਬੈਕ ਹੋਮ ਜਾਣਾ, ਕਿਉਂਕਿ 1-1.5 ਮਹੀਨੇ ਦੀਆਂ ਛੁੱਟੀਆਂ ਬੱਚਿਆਂ ਨੂੰ ਹੁੰਦੀਆਂ, ਇੱਥੇ ਤਾਂ 2 ਦੀਆਂ ਹੁੰਦੀਆਂ, ਜੂਨ ਜੁਲਾਈ, ਜੂਨ ਤਾਂ ਚਲੋ ਸੱਚ ਖਤਮ ਹੋਣਾ, ਜੁਲਾਈ ਤੇ ਅਗਸਤ, ਸਪਟੈਂਬਰ ਦੇ ਫਸਟ ਵੀਕ ਦੇ ਵਿੱਚ ਸਕੂਲ ਖੁੱਲ੍ਹਦੇ ਆ, ਸੋ ਦੇਖ ਲਓ ਕਿੰਨਾ ਵਧੀਆ ਕਿੰਨਾ ਸਮਾਂ ਹੁੰਦਾ ਇੱਥੇ। ਸੋ ਨੰਬਰ ਨੋਟ ਕਰੋ ਤੁਸੀਂ, ਇਹ ਨੰਬਰ ਹੈਗਾ ਜੀ ਦੀਪਾਂਸ਼ ਦਾ 905-673-1400 9057-3140 ਤੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ, ਆਪਾਂ ਹੁਣ ਲੈਂਦੇ ਹਾਂ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਨੂੰ, ਉਹ ਤੋਂ ਬਾਅਦ ਫਿਰ ਅਗਲੀ ਗੱਲਬਾਤ ਕਰਦੇ ਹਾਂ, ਕਿਉਂਕਿ ਇੱਥੇ ਹੁਣ ਹਾਈਵੇਜ਼ 'ਤੇ ਜਿਹੜੀ ਹੈ ਸਪੀਡ ਲਿਮਿਟ 100 ਦੀ ਹੁੰਦੀ ਹੈ ਨਾ, ਉਹ ਵਧਾਉਣ ਲੱਗੇ ਆ, ਉਹਦੀ ਗੱਲਬਾਤ ਆਪਾਂ ਕਰਦੇ ਹਾਂ। ਮਨਜੀਤ, ਕੀ ਹਾਲ ਚਾਲ?
4: ਬਸ ਵਧੀਆ ਜੀ ਸੁੰਦਰ ਜੀ, ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਤੇ ਆਪੇ ਸਤਿ ਸ਼੍ਰੀ ਅਕਾਲ ਜੀ, ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰੋਪਰਟੀ ਲਈ ਤੁਸੀਂ 5 ਦੇ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹੈ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਸੀਂ ਜ਼ਰੂਰ ਅਪਲਾਇੰਸ ਜੰਕਸ਼ਨ ਤੇ ਜਾਓ, ਕਿਉਂਕਿ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਤੇ ਕਮਾਲ ਦੀ ਡੀਲ ਬਣਾ ਕੇ ਦੇਣਗੇ। ਤੁਸੀਂ ਗੁਣਤਾਸ ਰੇਡੀਓ ਦਾ ਰੈਫਰੈਂਸ ਵੀ ਦੇ ਦਿਓ ਤੇ ਅਪਲਾਈਂਸ ਜੰਕਸ਼ਨ ਦਾ ਮੈਂ ਨੰਬਰ ਇੱਕ ਵਾਰ ਫੇਰ ਦੇ ਦਿੰਦੀ ਹਾਂ 905-450-0054 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ।

ਲਓ ਜੀ, ਦੀਪਾਂਸ਼ ਨੇ ਭੇਜਿਆ ਜੀ ਨਵੇਂ ਰੇਟ, ਸੋ ਸੁਣ ਲਓ ਤੇ ਫਟਾਫਟ ਕਾਲ ਕਰਕੇ ਆਪਣੀਆਂ ਟਿਕਟਾਂ ਬੁੱਕ ਕਰਾ ਲਓ। ਇਹ ਹੈ ਜੀ, ਜੇ ਤੁਸੀਂ ਟੋਰੋਂਟੋ ਟੂ ਦਿੱਲੀ ਜਾਣਾ ਜੁਲਾਈ ਮਹੀਨੇ ਦੇ ਵਿੱਚ, ਵਨ ਵੇ ਹੈ, 1050 ਦੀ ਟਿਕਟ ਹੈ, ਇੱਕ ਸਟੋਪ ਹੈ ਦੋ ਬੈਗ ਦੇ ਨਾਲ। ਸੋ ਤੁਸੀਂ ਜ਼ਰੂਰ ਕਾਲ ਕਰੋ, ਟੋਰੋਂਟੋ ਟੂ ਦਿੱਲੀ ਜੁਲਾਈ ਮੰਥ ਦੇ ਵਿੱਚ ਵਨ ਵੇ ਹੈ, ਇਹ 1050 ਦੀ ਟਿਕਟ ਤੁਹਾਨੂੰ ਮਿਲ ਜਾਣੀ, ਇੱਕ ਸਟੋਪ ਦੋ ਬੈਗ ਦੇ ਨਾਲ। ਟੋਰੋਂਟੋ ਟੂ ਦਿੱਲੀ ਜੁਲਾਈ 'ਚ ਤੁਸੀਂ ਜਾਣਾ ਅਤੇ ਰਿਟਰਨ ਕਰਨਾ ਸਪਟੈਂਬਰ ਮੰਥ ਦੇ ਵਿੱਚ, ਸਤੰਬਰ 'ਚ ਵਾਪਸ ਆਉਣਾ। ਸੋ ਦੇਖੋ ਕਿੰਨੀਆਂ ਵਧੀਆ ਰੇਟ ਹੈ, 1740 ਦੇ ਵਿੱਚ ਇਹ ਤੁਹਾਨੂੰ ਟਿਕਟ ਮਿਲਣੀ ਹੈ, ਇੱਕ ਸਟੋਪ ਅਤੇ ਦੋ ਬੈਗ ਦੇ ਨਾਲ। ਸੋ ਹੋਰ ਵੀ ਬਹੁਤ ਸਾਰੀਆਂ ਡੀਲਸ ਹੈਗੀਆਂ, ਸੋ ਬੜੇ ਵਧੀਆ ਰੇਟ ਹੈ ਜੀ। ਇੱਕ 1050 ਦੀ ਟਿਕਟ ਹੈ ਅਤੇ ਇੱਕ ਹੈਗੀ 1740 ਦੀ, 1740 ਦੀ। ਸੋ ਇੱਕ ਸਟੋਪ ਦੋ ਬੈਗ ਦੇ ਨਾਲ ਇਹ ਰੇਟ ਦੱਸੇ ਆ, ਬਾਕੀ ਕਹਿੰਦੇ ਮੈਨੀ ਡੀਲਸ, ਬਹੁਤ ਸਾਰੀਆਂ ਡੀਲਸ ਹੈ, ਲਿਮਿਟਿਡ ਸੀਟਸ ਹੈਗੀਆਂ। ਫਟਾਫਟ ਕਰ ਲਓ ਕਾਲ ਅਤੇ ਟਿਕਟਾਂ ਕਰਾਓ ਬੁੱਕ, 905-673-1400, 905-673-1400, 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਦੀਪਾਂਸ਼ ਦੇ ਨਾਲ। ਲਓ ਜੀ, ਹੁਣ ਆਪਾਂ ਗੱਲਬਾਤ ਥੋੜ੍ਹੀ ਜਿਹੀ ਕਰੀਏ, ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਭੱਜਦਾ, 10:41 ਹੋ ਚੁੱਕੇ ਆ, ਅਤੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਹੋਰ ਵੀ ਕਰੀਏ। ਇੱਕ ਤਾਂ ਜੇ ਆਪਾਂ ਨਾ ਪੰਜਾਬ ਸਰਕਾਰ ਦੀ ਗੱਲ ਕਰੀਏ, ਹੈ ਨਾ, ਪੰਜਾਬ ਸਰਕਾਰ ਦੇ ਵਿੱਚ ਕੀ ਕੁਛ ਵੈਸੇ ਚੱਲ ਰਿਹਾ, ਹੈ ਨਾ, ਜਿਹੜੇ ਆ ਮਿਸਟਰ ਭਗਵੰਤ ਮਾਨ ਦੀ ਜਿਹੜੀ ਆਪਣੀ ਵੀਡੀਓ ਜਿਹੜੀ ਬੜੀ ਵਾਇਰਲ ਹੋਈ, ਹੈ ਨਾ, ਅਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਉਹਨਾਂ ਨੂੰ ਜਿਹੜੀ ਪੋਸਟ ਸੀਗੀ ਉਹਦੀ ਫੋਰੈਂਸਿਕ ਜਾਂਚ ਜਿਹੜੀ ਕਰਾਈ, ਹੈ ਨਾ, ਪਰ ਉਹ ਅੱਗੇ ਤੋਂ ਅੱਗੇ ਜਿਹੜਾ ਉਲਝਾ ਜਿਹਾ ਕਿੰਨਾ ਪਈ ਜਾਂਦਾ ਹੈ। ਹੁਣ ਕਹਿੰਦੇ ਆ ਵੀ ਫਰਜ਼ੀ ਰਿਪੋਰਟ ਤਿਆਰ ਕਰਵਾਈ ਹੈ ਜਿਹੜੀ ਭਗਵੰਤ ਮਾਨ ਵੱਲੋਂ ਜਿਹੜੀ ਜਾਂਚ ਕਰਵਾਈ ਗਈ ਹੈ, ਹੈ ਨਾ। ਸੋ ਉਹ ਵਿਅਕਤੀ ਅੱਗੇ ਆ ਗਿਆ ਹੁਣ, ਇਹ ਗੁਰੂਗ੍ਰਾਮ ਦਾ ਹੈਗਾ ਔਰ ਇਹਦਾ ਨਾਮ ਹੈਗਾ ਜਸਪ੍ਰੀਤ ਜੱਸੀ, ਹੈ ਨਾ। ਉਹ ਕਹਿੰਦਾ ਮੈਤੋਂ ਜ਼ਬਰਦਸਤੀ ਮੈਨੂੰ ਪੈਸੇ ਦੇ ਕੇ ਜਿਹੜੀ ਇਹ ਵੀਡੀਓ ਇਹਦੀ ਜਾਂਚ ਜਿਹੜੀ ਹੈ ਉਹ ਕਰਾਈ ਹੈ, ਹੈ ਨਾ। ਸੋ ਉਹ ਹੁਣ ਕਹਿੰਦਾ, ਕਹਿੰਦਾ ਮੈਨੂੰ ਖਤਰਾ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪੰਜਾਬ ਪੁਲਿਸ ਤੋਂ ਅਤੇ ਪੰਜਾਬ ਸਰਕਾਰ ਤੋਂ ਖਤਰਾ ਹੈਗਾ। ਸੋ ਪਤਾ ਨਹੀਂ ਇਹ ਕਿੱਧਰ ਨੂੰ ਕਹਾਣੀ ਜਿਹੜੀ ਜਾ ਰਹੀ ਹੈ, ਵੀ ਕੌਣ ਸੱਚਾ ਅਤੇ ਕੌਣ ਝੂਠਾ, ਹੈ ਨਾ, ਕੁਛ ਨਹੀਂ ਪਤਾ ਲੱਗ ਰਿਹਾ। ਅਤੇ ਦੇਖ ਲਓ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਉਹਦੇ ਜਾਂਚ ਦੇ ਹੁਕਮ ਵੀ ਦਵਾਤੇ। ਅਸਲ ਦੇ ਵਿੱਚ ਕੀ ਹੈ ਵੀ ਇਹ ਅਕਾਲੀ ਦਲ ਚਾਹੇ ਬੀਜੇਪੀ ਹੋ ਗਈ, ਉਹ ਤਾਂ ਚੁੱਪਚਾਪ ਦੇਖ ਰਹੇ ਆ, ਹੈ ਨਾ, ਅਤੇ ਆਮ ਆਦਮੀ ਪਾਰਟੀ ਹੋ ਗਈ, ਸਾਰਾ ਸੱਤਾ ਦਾ ਖੇਲ ਹੈਗਾ, ਉਹਦੇ ਕਰਕੇ ਇੱਕ ਦੂਜੇ ਨੇ ਦੇ ਪ੍ਰਤੀ ਕਿੱਚੜ ਜਿਹੜੇ ਉਛਾਲੇ ਜਾ ਰਹੇ ਆ, ਅਤੇ ਸੱਚਾਈ ਪਤਾ ਨਹੀਂ ਕੀ ਹੈ ਹੁਣ। ਵੈਸੇ ਤਾਂ ਇਹ ਬਣਦਾ ਸੀਗਾ ਜਿਹਨੇ ਪਹਿਲਾਂ ਵੀਡੀਓ ਵਾਇਰਲ ਕੀਤੀ ਸੀ ਨਾ, ਉਹਨੂੰ ਫੜਦੇ, ਉਹਨੂੰ ਫੜ ਕੇ ਲਿਆਉਂਦੇ, ਉਹ ਤੋਂ ਜਿੰਨੀਆਂ ਵੀਡੀਓ ਸੀਗੀਆਂ ਉਹਨੂੰ ਲੈਂਦੇ, ਉਹ ਤੋਂ ਉਹਦੀ ਪੁੱਛ ਪ੍ਰਤੀਤ ਕਰਦੇ, ਜਾਂਚ ਕਰਵਾਉਂਦੇ। ਉਹ ਤੋਂ ਬਾਅਦ ਜਦੋਂ ਸਾਰਾ ਕੁਛ ਕਲੀਅਰ ਹੋ ਜਾਂਦਾ ਵੀ ਅਸਲ ਦੇ ਵਿੱਚ ਹੈ ਕੀ, ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੈਸਲਾ ਸੁਣਾਉਣਾ ਸੀਗਾ ਫਿਰ ਕਹਿੰਦੇ ਉਹ। ਪਰ ਹੁਣ ਦੇਖੋ ਕਿੰਨਾ ਗੁੰਝਲਦਾਰ ਮਸਲਾ ਬਣ ਗਿਆ, ਪਤਾ ਹੀ ਨਹੀਂ ਲੱਗ ਰਿਹਾ ਕੌਣ ਸਹੀ ਹੈ ਅਤੇ ਕੌਣ ਗਲਤ ਹੈ। ਅਤੇ ਬਾਕੀ ਹੁਣ ਜੇ ਦੂਜੇ ਪਾਸੇ ਦੇਖੀਏ ਤਾਂ ਹੁਣ ਕਹਿੰਦੇ 15 ਅਗਸਤ ਤੋਂ ਇੱਕ ਤਾਂ ਪਹਿਲਾਂ ਜਿਹੜੀਆਂ ਫੀਮੇਲਸ ਹੈਗੀਆਂ ਔਰਤਾਂ ਉਹਨਾਂ ਨੂੰ $1,000 ਮਿਲਣਾ, ਹੈ ਨਾ, ਪ੍ਰਤੀ ਔਰਤ। ਅਤੇ ਬਾਕੀ ਜਿਹੜੇ SC ਵਾਲੀਆਂ ਉਹਨਾਂ ਨੂੰ ਤਾਂ 4500 ਤੱਕ ਕਹਿੰਦੇ ਆ ਮਿਲਣਾ। ਸੋ ਬਾਕੀ ਹੁਣ ਇੱਕ ਹੋਰ ਜਿਹੜੀ ਹੈ ਬ੍ਰੇਕਿੰਗ ਨਿਊਜ਼ ਹੈ ਕਿ 15 ਅਗਸਤ ਤੋਂ ਕਹਿੰਦੇ ਹਰ ਸਰਪੰਚ ਨੂੰ 10,000 ਰੁਪਏ ਮਹੀਨਾ ਮਿਲਿਆ ਕਰਨਗੇ, ਤਨਖਾਹ ਮਿਲੂਗੀ ਹੁਣ ਸਰਪੰਚਾਂ ਨੂੰ ਵੀ। ਅਦਰਵਾਈਜ਼ ਤਾਂ ਨਹੀਂ ਮਿਲਦੀ ਸੀ ਨਾ, ਗ੍ਰਾਂਟਾਂ ਗਰੂੰਟਾਂ ਜਿਹੜੀਆਂ ਮਿਲਦੀਆਂ ਉਹੀ ਹੜੱਪਦੇ ਹੁੰਦੇ ਸੀਗੇ। ਸੋ ਹੁਣ ਤਨਖਾਹ ਮਿਲੂਗੀ, ਹੁਣ ਹੋਰ ਭੱਜਣਗੇ ਸਰਪੰਚ ਬਣਨ ਨੂੰ, ਹੁਣ ਹੋਰ ਪਿੰਡਾਂ 'ਚ ਲੜਾਈਆਂ ਹੋਇਆ ਕਰਨਗੀਆਂ। ਸੋ ਬਠਿੰਡਾ ਦੇ ਵਿੱਚ ਸਰਪੰਚ ਮਿਲਣੀ ਪ੍ਰੋਗਰਾਮ ਹੋਇਆ, ਉੱਥੇ ਜਿਹੜੀ ਅਨਾਊਂਸਮੈਂਟ ਇਹ ਕੀਤੀ ਹੈ ਭਗਵੰਤ ਮਾਨ ਨੇ ਕਿ 10,000 ਰੁਪਏ ਮਹੀਨਾ

0: ਜਾਪਾਨ ਸਰਕਾਰ ਨੇ 7 ਸਾਲਾਂ ਦੀ ਮਿਆਦ ਲਈ ਚੁੱਕਿਆ ਨਵਾਂ ਕਰਜ਼ਾ, ਅਪ੍ਰੈਲ ਮਹੀਨੇ 2800 ਕਰੋੜ, ਮਈ ਮਹੀਨੇ 2500 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਲਿਆ। ਸੋ ਇਹ ਵਾਪਸ ਕਿਵੇਂ ਹੋਊਗਾ ਅਤੇ ਪੰਜਾਬ ਦੇ ਸਿਰ ਜਿਹੜਾ ਕਰਜ਼ੇ ਦੀ ਜਿਹੜੀ ਪੰਡ ਹੈ ਉਹ ਭਾਰੀ ਭਾਰੀ ਭਾਰੀ ਹੋਈ ਜਾ ਰਹੀ ਹੈ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਹਨ ਅਤੇ ਤੁਸੀਂ ਕਾਲ ਕਰਕੇ ਗੱਲਬਾਤ ਕੋਈ ਵੀ ਕਰ ਸਕਦੇ ਹੋ, 647-874-1313 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਮੈਂ ਨੰਬਰ ਦੇਵਾਂ ਤੁਹਾਨੂੰ ਨੋਬਲ ਫਰੈਸ਼ ਫੂਡ ਦਾ। ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਗਰੋਸਰੀ ਕਰਨੀ ਹੈ, ਭਾਅ ਸਿਰ ਕਰਨੀ ਹੈ ਅਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਸੀਂ ਲੈਣਾ ਚਾਹੁੰਦੇ ਹੋ, ਅਤੇ ਕੱਲ੍ਹ ਨਾ ਮੈਂ ਦੇਖ ਰਹੀ ਸੀਗੀ ਕਹਿੰਦੇ ਟਮਾਟਰਾਂ ਦਾ ਭਾਅ ਜਿਹੜਾ 45% ਤੱਕ ਵੱਧ ਗਿਆ। 45% ਮੀਨਸ ਅੱਧੋ ਅੱਧ ਦਾ ਫਰਕ ਪੈ ਗਿਆ, ਅਤੇ ਕਮਾਲ ਹੀ ਹੋ ਗਈ ਆ ਵੀ ਇੰਨਾ ਰੇਟ ਜਿਹੜਾ ਵੱਧ ਗਿਆ ਅਤੇ ਲੋਕਾਂ ਨੇ ਖਾਣਾ ਪੀਣਾ ਕੀ ਹੈ, ਹੈਂ, ਜੇ ਇੰਨਾ ਰੇਟ ਇਹਨਾਂ ਦਾ ਵਧੀ ਜਾ ਰਿਹਾ। ਸੋ ਜੇ ਤੁਸੀਂ ਵਧੀਆ ਗਰੋਸਰੀ ਲੈਣੀ ਹੈ, ਭਾਅ ਸਿਰ ਲੈਣੀ ਹੈ, ਤਾਂ ਤੁਸੀਂ ਕਿੱਥੇ ਜਾਣਾ? ਨੋਬਲ ਫਰੈਸ਼ ਫੂਡ 'ਤੇ। ਚਾਹੇ ਆਟਾ ਲੈਣਾ, ਦਾਲਾਂ, ਮਸਾਲੇ, ਕੋਈ ਵੀ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ, ਗਰੋਸਰੀ ਲੈਣਾ ਚਾਹੁੰਦੇ ਹੋ, ਤੁਹਾਡਾ ਬਿੱਲ ਬੜਾ ਥੋੜ੍ਹਾ ਬਣਨਾ। 2 ਲੋਕੇਸ਼ਨ ਤੋਂ ਸਰਵ ਕਰਦੇ ਆ, ਅਤੇ ਚਾਹੇ ਪਿਆਜ਼ ਹੋ ਗਏ, ਪਿਆਜ਼ਾਂ ਦਾ ਰੇਟ ਵੀ ਬੜਾ ਘੱਟ ਹੈ। ਤੁਸੀਂ ਜੇ ਆਪਣੇ ਆਲੂ ਲੈਣੇ ਆ, ਜਿਵੇਂ ਆਪਾਂ ਕਹਿੰਦੇ ਆਲੂ ਪਿਆਜ਼ ਘਰਾਂ ਦੇ ਵਿੱਚ ਜਦੋਂ ਕਹਿੰਦੇ ਆ ਨਾ ਵੀ ਗਰੋਸਰੀ ਕਰਨੀ ਹੈ, ਕਹਿੰਦੇ ਆਲੂ ਪਿਆਜ਼ ਮੁੱਕ ਗਏ, ਲੈ ਕੇ ਆਓ, ਗਰੋਸਰੀ ਕਰੋ, ਹੈ। ਸੋ ਆਲੂ ਪਿਆਜ਼ ਸਭ ਤੋਂ ਨੰਬਰ 1 'ਤੇ, ਕਿਉਂਕਿ ਕੋਈ ਵੀ ਸਬਜ਼ੀ ਜਿਹੜੀ ਆ ਉਹ ਨਹੀਂ ਬਣਨੀ। ਜਾਂ ਕਹਿੰਦੇ ਆ ਜੇ ਕੋਈ ਨਹੀਂ ਸਬਜ਼ੀ ਤਾਂ ਘੱਟੋ ਘੱਟ ਆਲੂਆਂ ਦੀ ਸਬਜ਼ੀ ਬਣ ਜੂਗੀ, ਹੈ ਨਾ। ਸੋ ਦੇਖ ਲਓ ਆਲੂ ਕਿੰਨੇ ਮਸ਼ਹੂਰ ਹੈ, ਕੋਈ ਸਬਜ਼ੀ ਨਹੀਂ ਹੁੰਦੀ ਜਿਹਦੇ 'ਚ ਆਲੂ ਪੈਂਦੇ ਨਹੀਂ ਹੈਗੇ, ਹੈ। ਸੋ ਨੰਬਰ ਨੋਟ ਕਰੋ ਨੋਬਲ ਫਰੈਸ਼ ਫੂਡ ਦਾ, 2898010566 'ਤੇ ਗੱਲਬਾਤ ਹੋ ਸਕਦੀ ਹੈ। 2998010566 'ਤੇ ਤੁਹਾਡੀ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਹੋ ਜਾਵੇਗੀ। ਅਤੇ ਇਸ ਤੋਂ ਇਲਾਵਾ ਤੁਸੀਂ ETN ਟਰੈਵਲਸ ਨੂੰ ਵੀ ਕੰਟੈਕਟ ਕਰਨਾ। ETN ਟਰੈਵਲਸ ਵਾਲੇ ਕਹਿੰਦੇ ਆ ਕਿ ਕਰੂਜ਼ ਪੈਕੇਜ ਲੈਣਾ ਜਿਹੜੇ ਨਹੀਂ ਗਏ ਨਾ, ਕਿਉਂਕਿ ਮੈਂ ਤਾਂ ਆਪ ਨਹੀਂ ਪਹਿਲਾਂ ਗਈ ਸੀ, ਪਿੱਛੇ ਜਿਹਾ ਅਸੀਂ ਪਿਛਲੇ ਸਾਲ ਗਏ ਸੀ ਕਰੂਜ਼ 'ਤੇ, ਤਾਂ ਮਜ਼ਾ ਹੀ ਆ ਗਿਆ। ਸੋ ਫਿਰ ਤੁਸੀਂ ਨਾ ਇੱਕ ਅਲੱਗ ਦੁਨੀਆ 'ਚ ਚਲੇ ਜਾਂਦੇ ਹੋ। ਜੇ ਨਹੀਂ ਤੁਸੀਂ ਕਦੀ ਗਏ ਨਾ, ਕਰੂਜ਼ ਪੈਕੇਜ ਲਓ, ETN ਟਰੈਵਲਸ ਨੂੰ ਕਰੋ ਕੰਟੈਕਟ, ਅਤੇ ਬਸ ਜਿਵੇਂ ਕਹਿੰਦੇ ਦੀਨ ਦੁਨੀਆ ਭੁੱਲ ਜਾਓ, ਕਰੂਜ਼ ਪੈਕੇਜ ਜੇ ਤੁਸੀਂ ਲਓਗੇ। ਸੋ ਬਾਕੀ ਟੂਰ ਟ੍ਰਿਪ 'ਤੇ ਕਿਤੇ ਜਾਣਾ, ਤੁਸੀਂ ਬੈਕ ਹੋਮ ਜਾਣਾ, ਹੁਣ ਛੁੱਟੀਆਂ ਹੋ ਗਈਆਂ ਅਤੇ ਧੜਾ ਧੜ ਟਿਕਟਾਂ ਵਿਕ ਰਹੀਆਂ, ਆ ਰਹੀਆਂ ਵਿਕ ਰਹੀਆਂ। ETN ਟਰੈਵਲਸ 905-463-1301, 905-463-1301 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਖਲੀਲ ਜੀ ਫੇਰ ਆਏ ਆ। ਹਾਂਜੀ ਸਰ
1: ਜੀ, ਮੈਂ ਇਹ ਜੋ ਮਹਿੰਗਾਈ ਕੀ ਬਾਤ ਕਰ ਰਹੇ ਥੇ ਆਪ, ਇਹ ਟਮਾਟੇ ਪਿਆਜ਼ ਵਗੈਰਾ, ਤੋ ਇਹ ਇਤਨੀ ਮਹਿੰਗੀ ਹੋ ਰਹੀ, ਬਾਜ ਜਗਹੋ ਪੇ ਤੋ ਸਸਤੀ ਹੈ। ਕਲ ਮੈਂ ਲੈ ਕੇ ਆਇਆ, ਇਹ ਕਹਾਂ ਕਾ 45 ਪ੍ਰਾਈਸ ਬੋਲ ਰਹੇ ਥੇ ਆਪ, ਇੰਡੀਆ ਕਾ ਯਾ ਕੈਨੇਡਾ ਕਾ?
0: ਯਹਾਂ ਪੇ 45% ਕਾ ਨਾਵਾ ਹੋ ਗਿਆ।
1: ਅੱਛਾ ਜੀ, ਵੋ ਤੋ ਬਹੁਤ ਮਹਿੰਗਾ ਕਰਤੇ ਚਲੇ ਜਾ ਰਹੇ, ਲੇਕਿਨ ਬਾਜ ਜਗਹੋ ਪੇ ਸਸਤੇ ਵੀ ਹੈ। ਇਸਮੇ ਦੇਖਣਾ ਵੀ ਪੜੇਗਾ, ਕਿਉਂਕਿ ਅਬ ਦੇਖੀਏ ਵਾਰ ਤੋ ਖਤਮ ਹੋ ਗਈ ਨਾ, ਲੇਕਿਨ ਹਰ ਗੈਸ ਸਟੇਸ਼ਨ ਵਾਲਾ ਆਪਣੇ ਹਿਸਾਬ ਸੇ ਪ੍ਰਾਈਸ ਬੇਚ ਰਹਾ। ਅਬ ਮਿਸਿਸਾਗਾ ਮੇ ਐਗਲਿੰਟਨ ਔਰ ਓਨਟਾਰੀਓ ਪੇ ਇੱਕ ਜਗ੍ਹਾ 141 ਪੇ ਗੈਸ ਥੀ, ਤੋ 1 ਕਿਲੋਮੀਟਰ ਕੇ ਬਾਅਦ 165 ਦੇ ਰਹਾ, ਸੇਮ ਇਸਕੋ ਗੈਸ ਵਾਲਾ। ਤੋ ਮੈਂ ਉਸਸੇ ਪੁੱਛਾ, ਯਾਰ ਇਹ ਇਤਨੇ ਇਤਨਾ 20 ਸੈਂਟ ਕਾ ਫਰਕ ਯਾਰ, ਲੋਕ ਤੋ 3-3 ਸੈਂਟ 4-4 ਸੈਂਟ ਕੀ ਬਾਤ ਕਰਤੇ ਰੇਡੀਓ ਪੇ, ਅੱਜ 3 ਸੈਂਟ ਕਮ ਹੋਨੇ ਵਾਲੀ ਹੈ, ਤੁਮ ਤੋ 20 ਸੈਂਟ ਵੋ ਕਰ ਰਹੇ, ਕਿਆ ਬਾਤ ਹੈ? ਤੋ ਬੋਲਾ ਨਹੀਂ ਵੋ ਮੇਰੇ ਪਾਸ ਇਤਲਾ ਨਹੀਂ ਹੈ। ਤੋ ਇਤਲਾ ਨਹੀਂ ਹੈ ਤੋ ਕਿਆ ਗੱਲਾਂ ਕਾਟੇਂਗੇ ਯਾਰ, ਪੁੱਛਾ। ਤੋ ਨਹੀਂ ਨਹੀਂ ਮੈਂ ਵੀ ਕਮ ਕਰਤਾ ਹੂੰ, ਯਾਨੀ ਬਤਾਨਾ ਵੀ ਆਪਣਾ ਕਾਮ ਹੈ, ਵਰਨਾ ਯੇ ਲੋਗ ਅੰਧੀ ਨਗਰੀ ਚੌਪੜ ਰਾਜਾ ਟਕਾ ਸੇਰ ਬਾਜੀ ਟਕਾ ਸੇਰ ਖਾ ਜਾ, ਮਤ ਖਾਓ ਟਕਾ ਸੇਰ, ਬੰਦ ਕਰੋ ਇਹ ਸਭ ਧੰਦੇ। ਔਰ ਇਹ ਮਹਿੰਗਾਈ ਕੇ ਉੱਪਰ ਮੈਂ ਯਹੀ ਕਹੂੰਗਾ ਕਿ ਹਫਤੇ ਭਰ ਮੇ ਖਤਮ ਹੋ ਗਈ ਸਾਰੀ, ਮੇਰੀ ਤਨਖਾਹ ਮੈਂ ਬਚਾ ਕਿਆ ਹੈ, ਦਰਦੇ ਸਰ ਹੋ ਗਈ ਹੈ ਮਹਿੰਗਾਈ, ਆਖਿਰ ਇਸ ਦਰਦ ਕੀ ਦਵਾ ਕਿਆ ਹੈ?
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਵੈਰੀ ਮਚ, ਬੜੀ ਵਧੀਆ ਜੀ, ਬਹੁਤ ਵਧੀਆ ਗੱਲਬਾਤ ਕੀਤੀ। ਤੇ ਲਓ ਜੀ ਨੈਕਸਟ ਕਾਲ ਆਪਾਂ ਲੈਂਦੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ
0: ਹਾਂਜੀ,
2: ਮੇਰਾ ਸਸੇਗਾ, ਮੈਂ ਹੁਣੇ ਹੀ ਲਾਇਆ ਸੀ, ਤੁਸੀਂ ਪੰਜਾਬ ਦੇ ਕਰਜ਼ੇ ਵਾਸਤੇ ਕਹਿ ਰਹੇ ਸੀ। ਜਿਹੜਾ ਅਮਰੀਕਾ ਹੈ ਉਹ ਚੀਨ ਦਾ ਕਰਜ਼ਾ ਹੀ ਹੈ, ਉਹ ਹੁਣ ਆਪਣੇ ਪੰਜਾਬ ਚ ਕਰਜ਼ਾ ਕਿਉਂ ਚੜਿਆ? ਜਦੋਂ ਐਕਸ਼ਨ ਬਲੂ ਸਟਾਰ ਜਾਂ ਉਸ ਤੋਂ ਪਹਿਲਾਂ ਫੌਜ ਇੱਥੇ ਲੱਗਣੀ ਸ਼ੁਰੂ ਹੋਈ, ਉਹ ਖਰਚਾ ਪੰਜਾਬ ਸਰਕਾਰ ਦੇ ਪਹਿਲਾਂ ਹੀ ਸ਼ੁਰੂ ਹੋ ਗਿਆ। ਜਿਹੜੇ ਅਕਾਲੀ ਸੀ ਉਹ ਖਰਚਾ ਛੱਡ ਕੇ ਗਏ ਸੀ, ਕਰਜ਼ਾ 1,82,000 ਕਰੋੜ ਜਦੋਂ 10 ਸਾਲ ਅਕਾਲੀਆਂ ਨੇ ਰਾਜ ਕੀਤਾ।

0: काम में शुरू हैंड ओवर करके गए 2,82,000 करोड़। कोई शक नहीं है इस वे कर्जा जो है 4,00,000–4,50,000 करोड़ तो ऊपर है। कारण की होया कर्जा वदम का 67,000 के करीब नौकरियां दी सरकार ने। मैं सारा दिन टीवी रेडियो सुनता रहना, किसी एक ने ऑब्जेक्शन नहीं किया कि साथों रिश्वत लई गई है। जेड़ा कर्जा पहला दा सिर ते चढ़िया होया ये सरकार दा उदा व्याज जो है मुड़ी जा रही है कि है। और बेरोजगारी इन्नी छड़ के गए हद तो ज्यादा तुहाडे सामने वेख लो किन्ने लोग जो बाहर गए आ जमीना वेच के कर्जे चके हुण वापस आ रहे हैं। उत्ते होर भी बहुत कुछ गलत होगा इन्होंने उत्थे जान दे नाल कर्जा जो है जेता अगर सरकार द्वारा फिर ये आ जाती है तो कर्जा लेना शुरू हो जाऊगा। हुण ये सरकार ने भगवंत मान ने मैं तो नहीं दसिया भी इन्हें कोई ट्रांसपोर्ट आपकी खड़ी कर रही है। आप जायदाद पिछले जड़े आए किनिया बनाईया सुख बलास होटल एक होटल एक होर पर वड़िया वड़िया जायदाद बनाईया आपकी आपने एक पब्लिक का नहीं सोचा है। पहला मौका है भी जो 1,000 रुपया बीबिया मिलूगा। और तुसी देखो दूसरे सो बिहार दे विच 10,000 एक औरत नूं दिता जा रहा है। वो सारा पब्लिक का पैसा है ना, ये तो 1,000 ही दे रहे हैं
1: जी। पर जिवें हुण इन्ना कर्जा चढ़ गया ते फिर ये उतरूगा किवें, ये भी एक बहुत वड्डी गल है ना। जानकारी जी सर।
2: थैंक यू सो मच जसविंदर जी, तुहानू ते अपने सारे लिसनर्स तों सब तों पहला प्यार भरी सत श्री अकाल। सो आरडीएसपी एक इदां दा टूल है रजिस्टर्ड डिसेबिलिटी सेविंग प्लान ਜਿਹਦੇ ਅੰਡਰ ਕੀ ਹੈ ਫੈਡਰਲ ਗਵਰਨਮੈਂਟ $90,000 ਤੱਕ ਦੀ ਗ੍ਰਾਂਟ ਦੇ ਰਹੀ ਹੈ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ। ਉਮਰ ਜਿਹੜੀ ਹੈਗੀ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਆਪਾਂ ਇਹ ਅਪਲਾਈ ਕਰ ਸਕਦੇ ਹਾਂ। ਐਂਡ ਕਾਫੀ ਪਰਿਵਾਰ ਹੈ ਜਿਨ੍ਹਾਂ ਨੂੰ ਇਹਦੀ ਜਾਣਕਾਰੀ ਨਹੀਂ ਸੀ। ਅਗਰ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਉੱਥੇ ਮੈਂਸ਼ਨ ਕੀਤਾ ਹੁੰਦਾ ਵੀ ਤੁਹਾਨੂੰ ਕਿਹੜੇ ਸਾਲ ਤੋਂ ਲੈ ਕੇ ਕਿਹੜੇ ਸਾਲ ਤੱਕ ਬੈਨੀਫਿਟਸ ਮਿਲ ਸਕਦੇ ਨੇ। ਅਗਰ ਤੁਹਾਡੇ ਪਿਛਲੇ ਕੋਈ ਪੈਂਡਿੰਗ ਬੈਨੀਫਿਟ ਹੈ ਪਿਛਲੇ 10 ਸਾਲਾਂ ਤੱਕ ਜਿਹੜਾ ਹੈਗਾ ਜਿਹੜੀ ਆਪਣੀ ਪੈਂਡਿੰਗ ਗ੍ਰਾਂਟ ਹੈ ਉਹ ਵੀ ਆਪਾਂ ਹੁਣ ਲੈ ਸਕਦੇ ਹਾਂ। ਕਾਫੀ ਪੇਰੈਂਟਸ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਸਪੈਸ਼ਲ ਨੀਡ ਵਾਲੇ ਬੱਚੇ ਨੇ। ਸਪੈਸ਼ਲੀ ਮੈਂ ਕਹੂੰਗਾ ਇਹ ਜਿਹੜਾ ਅਕਾਊਂਟ ਹੈ ਫੈਡਰਲ ਗਵਰਨਮੈਂਟ ਵੱਲੋਂ ਇਸੇ ਕਰਕੇ ਗ੍ਰਾਂਟ ਦਿੱਤੀ ਜਾ ਰਹੀ ਹੈ ਤਾਂ ਕਿ ਉਹਨਾਂ ਸਾਰੇ ਬੱਚਿਆਂ ਦਾ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਜਿਹੜੇ ਹੈਗੇ ਆਪਣਾ ਡਿਸੇਬਲ ਨੇ ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਉਣ ਲਈ ਇਹ ਜਿਹੜੀ ਗ੍ਰਾਂਟ ਦਿੱਤੀ ਜਾ ਰਹੀ ਹੈ। ਕਿਉਂਕਿ ਜਿੰਦਰ ਤੱਕ ਤਾਂ ਪੇਰੈਂਟਸ ਲਾਈਵ ਨੇ ਬੱਚਿਆਂ ਦੀ ਬੜੀ ਵਧੀਆ ਪਰਵਰਿਸ਼ ਹੋ ਰਹੀ ਹੁੰਦੀ ਹੈ, ਪਰ ਜਦੋਂ ਬਾਏ ਚਾਂਸ ਦੇ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤਾਂ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਇਹੀ ਕਾਰਨ ਹੈ ਇਸ ਅਕਾਊਂਟ ਦੇ ਵਿੱਚ ਜਿਹੜਾ ਹੈਗਾ ਪੈਸੇ ਸੇਵ ਕੀਤੇ ਜਾਂਦੇ ਨੇ ਤਾਂ ਕਿ ਕੱਲ ਨੂੰ ਬੱਚੇ ਨੂੰ ਜਦੋਂ ਪੈਸਿਆਂ ਦੀ ਜ਼ਰੂਰਤ ਹੈਗੀ ਉਹ ਬੱਚਾ ਕਿਸੇ ਤੇ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਹੋਵੇ। ਕਈ ਬੱਚੇ ਨੇ ਆਟਿਜ਼ਮ ਦਾ ਇੱਥੇ ਕਾਫੀ ਇਸ਼ੂ ਹੈਗਾ, ਕਈ ਪੇਰੈਂਟਸ ਸਾਡੇ ਕੋਲ ਆਉਂਦੇ ਨੇ ਇਹੀ ਉਹਨਾਂ ਦਾ ਕੰਸਰਨ ਹੁੰਦਾ ਕਿ ਬੱਚਿਆਂ ਦਾ ਫਿਊਚਰ ਕਿੱਦਾਂ ਹੈਗਾ, ਕੱਲ ਨੂੰ ਕਿੱਦਾਂ ਇਹ ਇੰਡੀਪੈਂਡੈਂਟਲੀ ਜਿਹੜਾ ਹੈਗਾ ਰਹਿ ਸਕਦੇ ਨੇ। ਸੋ ਤੁਸੀਂ ਕਾਲ ਕਰਨਾ $2,00,000 ਤੱਕ ਗਵਰਨਮੈਂਟ ਨੇ ਕਿਹਾ ਪੇਰੈਂਟਸ ਵੀ ਇਸ ਅਕਾਊਂਟ ਚ ਡਿਪੋਜ਼ਿਟ ਕਰ ਸਕਦੇ ਨੇ। ਅਗਰ ਆਪਾਂ ਬੱਚੇ ਦੀ ਕੋਈ ਆਰਈਐਸਪੀ ਆਪਣਾ ਓਪਨ ਕੀਤੀ ਹੋਈ ਸੀ ਆਪਾਂ ਨੂੰ ਪਤਾ ਲੱਗ ਗਿਆ ਬੱਚਾ ਹੁਣ ਯੂਨੀਵਰਸਿਟੀ ਕਾਲਜ ਨਹੀਂ ਜਾ ਸਕਦਾ ਤੇ ਉਹ ਵੀ ਪੈਸੇ ਆਪਾਂ ਇਹਦੇ ਚ ਟ੍ਰਾਂਸਫਰ ਕਰ ਸਕਦੇ ਹਾਂ। ਇਸ ਤੋਂ ਇਲਾਵਾ ਪੇਰੈਂਟਸ ਨੇ ਆਪਣੇ ਰਿਟਾਇਰਮੈਂਟ ਲਈ ਆਰਆਰਐਸਪੀ ਜਿਹੜਾ ਜਮ੍ਹਾਂ ਕਰਾਏ ਹੁੰਦੇ ਨੇ ਪੈਸੇ ਉਸ ਪੈਸਿਆਂ ਨੂੰ ਵੀ ਜਿਹੜਾ ਹੈਗਾ ਆਪਾਂ ਜਿਹੜਾ ਆਰਡੀਐਸਪੀ ਦੇ ਵਿੱਚ ਟ੍ਰਾਂਸਫਰ $1,00,000 ਤੱਕ ਗਵਰਨਮੈਂਟ ਜਿਹੜਾ ਹੈਗਾ ਅਪਰੂਵਲ ਦਿੰਦੀ ਆਪਾਂ ਕਰ ਸਕਦੇ ਹਾਂ। ਸੋ ਕਾਫੀ ਵੱਡੇ ਬੈਨੀਫਿਟਸ ਨੇ। ਤੁਸੀਂ ਕਾਲ ਕਰਨਾ ਅਗਰ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000 416-910-9000 ਵੈਬਸਾਈਟ ਹੈ punjabinsurance.ca। ਲਾਸਟ ਵਿੱਚ ਪੰਜਸ ਮੈਂ ਇਹੀ ਕਹਾਂਗਾ ਜਿਹੜੇ ਬੱਚੇ 18 ਸਾਲ ਤੋਂ ਛੋਟੇ ਨੇ $284 ਤੱਕ ਹਰੇਕ ਪਰਿਵਾਰ ਨੂੰ ਜਿਹੜਾ ਹੈਗਾ ਆਪਣਾ ਗਵਰਨਮੈਂਟ ਵੱਲੋਂ ਐਕਸਟਰਾ ਦਿੱਤੇ ਜਾ ਰਹੇ ਨੇ। ਜਿਹੜੇ ਬੱਚੇ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈ ਉਹਨਾਂ ਨੂੰ $200 ਅਪ ਟੂ $200 ਜਿਹੜਾ ਹਰ ਮਹੀਨੇ ਨਵਾਂ ਬੈਨੀਫਿਟ ਗਵਰਨਮੈਂਟ ਨੇ ਸਟਾਰਟ ਕੀਤਾ। ਅਗਰ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ punjabinsurance.ca. ਥੈਂਕ ਯੂ ਸੋ ਮਚ ਭੈਣ ਜੀ,
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਹੁਣ ਨਾ ਕਾਲ ਕਿਸੇ ਦੀ ਨਹੀਂ ਲੈ ਹੋਣੀ ਹੈਗੀ, ਕਾਲਾਂ ਤੁਹਾਡੀਆਂ ਆ ਰਹੀਆਂ, ਪਰ ਹੁਣ ਨਾ ਮੈਂ ਇੱਕ ਪਹਿਲਾਂ ਤਾਂ ਤੁਹਾਨੂੰ ਬਿੱਲ ਸੇਖੋਂ ਭਾਅ ਜੀ ਦਾ ਮੈਸੇਜ ਦੇਵਾਂ। 2019 ਦੇ ਫਰੇਟ ਲਾਈਨਰ ਟਰੱਕਸ 3 ਯੂਨਿਟਸ ਇਹਨਾਂ ਕੋਲ ਖੜੇ ਹੈ, ਯਾਨੀ ਕਿ 3 ਟਰੱਕ ਬਿਲਕੁਲ ਰੈਡੀ, 2019 ਫਰੇਟ ਲਾਈਨਰ ਟਰੱਕਸ ਜਿਹੜੇ ਹੈ ਉਹ ਬਿਲਕੁਲ ਰੈਡੀ ਹੈ, 2022 ਅਤੇ 2024 ਦੇ ਕੈਨਵਰਥ T680 ਐਂਡ ਪੀਟਰ ਬੈਲਟ 579 ਜਿਹੜੇ ਆ ਸਟੋਕ ਦੇ ਵਿੱਚ ਆ, ਬਿਲਕੁਲ ਲੋ ਕਿਲੋਮੀਟਰ ਚੱਲੇ ਹੋਏ ਆ ਜੀ, ਵਾਰੰਟੀ ਸਮੇਤ ਤੁਹਾਨੂੰ ਦੇਣਗੇ, ਫਾਈਨਾਂਸ ਤੁਹਾਨੂੰ ਕਰ ਦੇਣਗੇ ਔਨ ਦਾ ਸਪੋਟ। ਸੋ ਫਾਈਨਾਂਸਿੰਗ ਔਨ ਦਾ ਸਪੋਟ ਹੈ, ਨੰਬਰ ਤੁਸੀਂ ਨੋਟ ਕਰੋ ਅਤੇ ਇਹਨਾਂ ਟਰੱਕਾਂ ਨੂੰ ਤੁਸੀਂ ਲੈਣ ਦੇ ਲਈ ਬਹੁਤ ਵਧੀਆ ਡੀਲ ਤੁਹਾਡੀ ਬਣਨੀ ਹੈ। 416-816-6000-416-819-6000 'ਤੇ ਗੱਲਬਾਤ ਹੋ ਸਕਦੀ ਹੈ, ਅਤੇ ਕੈਨਟਰੱਕ ਦੇ ਜਗਤਾਰ ਰਮਨ ਜੀ ਨੂੰ ਤੁਸੀਂ ਕੰਟੈਕਟ ਕਰਨਾ ਜੀ, ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਤੁਹਾਨੂੰ ਜੋਬ ਮਿਲੇ, ਕਿਉਂਕਿ ਇਹਨਾਂ ਨੂੰ ਕੁਛ ਡਰਾਈਵਰਸ ਚਾਹੀਦੇ ਆ, ਅਤੇ ਨੰਬਰ ਨੋਟ ਕਰ ਲਓ, ਵਧੀਆ ਪੇ ਮਿਲਣੀ ਹੈ ਤੁਹਾਨੂੰ, ਗੇੜੇ ਬੜੇ ਵਧੀਆ ਮਿਲਣੇ ਆ, ਚਾਹੇ ਤੁਸੀਂ ਸਿਟੀ 'ਚ ਟਰੱਕ ਚਲਾਉਣਾ, ਚਾਹੇ ਤੁਸੀਂ ਦੂਜੇ ਪ੍ਰੋਵਿੰਸਿਸ ਦੇ ਵਿੱਚ ਜਾਣਾ, ਚਾਹੇ US ਨੂੰ ਜਾਣਾ, ਉੱਦਾਂ ਹੀ ਤੁਹਾਨੂੰ ਕੰਮ ਮਿਲੂਗਾ, ਅਤੇ ਨਾਲ ਦੀ ਨਾਲ ਪੇ ਬੜੀ ਵਧੀਆ ਜੀ, ਪਰ ਐਕਸਪੀਰੀਅੰਸ ਤੁਹਾਨੂੰ ਹੋਵੇ, ਤੁਹਾਡਾ CVOR ਕਲੀਨ ਕਲੀਅਰ ਹੋਵੇ। 647-292-5757 'ਤੇ ਗੱਲਬਾਤ ਕਰਨੀ, ਅਤੇ ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ ਕਹਿੰਦੇ ਆਪਣੇ ਟਰੱਕਾਂ ਨੂੰ ਅੰਦਰੋਂ ਬਾਹਰੋਂ ਵਾਸ਼ ਕਰਾਓ ਐਨ ਵਧੀਆ, ਅਤੇ ਫਿਰ ਤੁਸੀਂ 24/7 ਸਰਵਿਸ ਇਹਨਾਂ ਦੀ, ਕਦੇ ਵੀ ਛੱਡੋ ਆਪਣਾ ਟਰੱਕ, ਅਤੇ ਜਦੋਂ ਠੀਕ ਹੋ ਜਾਊਗਾ ਤੁਹਾਨੂੰ ਕਾਲ ਆ ਜਾਊਗੀ, ਟਰੱਕ ਚੱਕੋ ਅਤੇ ਜਾਓ ਕੰਮ 'ਤੇ। 905-400-99-55 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ, ਅਤੇ ਨੋਬਲ ਫਰੈਸ਼ ਫੂਡ ਦਾ ਨੰਬਰ ਇੱਕ ਵਾਰ ਫਿਰ ਲੈ ਲਓ ਜੀ, ਵਧੀਆ ਤੁਸੀਂ ਗਰੋਸਰੀ ਕਰਨੀ ਹੈ, 2898-801-0566 'ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ, ਅਤੇ ਜਿਹੜੇ ਰੇਟ ਬੜੇ ਵਧੀਆ ਦੁਆਬਾ ਟਰੈਵਲਸ ਦੇ ਦੀਪਾਂਸ਼ ਨੇ ਭੇਜੇ ਆ, ਸੋ 1050 ਦੀ ਟਿਕਟ ਹੈ, 1740 ਦੀ ਆ, ਫਟਾਫਟ ਟਿਕਟਾਂ ਬੁੱਕ ਕਰਾਓ ਅਤੇ ਇੰਡੀਆ ਨੂੰ ਘੁੰਮ ਫਿਰ ਕੇ ਆਓ। 905-673-1400 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਮੈਂ ਇੱਕ ਤਾਂ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਫਿਊਨਰਲ ਹੈਗਾ ਜੀ ਅੱਜ ਟੋਰੋਂਟੋ ਪੁਲਿਸ ਆਫਿਸਰ ਜਿਹੜਾ ਲਾਈਨ ਆਫ ਡਿਊਟੀ 'ਤੇ ਮਾਰਿਆ ਗਿਆ, ਸੋ ਬੜਾ ਸੈਡ ਨਿਊਜ਼ ਹੈ ਇਹ। ਸੋ 43 ਈਅਰਸ ਓਲਡ ਇਹ ਐਮਰਜੈਂਸੀ ਟਾਸਕ ਫੋਰਸ ਦਾ ਮੈਂਬਰ ਸੀਗਾ ਜੀ, ਸੋ ਅੱਜ ਫਿਊਨਰਲ ਹੈ, ਸੋ ਦਿਸ ਇਜ਼ ਵੈਰੀ ਸੈਡ ਨਿਊਜ਼। ਅਤੇ ਇੱਕ ਜਿਹੜੀ ਨਿਊਜ਼ ਆ ਰਹੀ ਹੈ ਆਪਣੀ, ਓਨਟੈਰੀਓ ਜਿਹੜਾ ਸਪੀਡ ਲਿਮਿਟ ਮੋਰ ਹਾਈਵੇਜ਼ 'ਤੇ, ਕਿਉਂਕਿ ਪਿੱਛੇ ਜਿਹਾ ਵੀ ਕੀਤੇ ਸੀ ਇਹਨਾਂ ਨੇ, ਹੈ ਨਾ, ਵਧਾਏ ਸੀਗੇ 100-110 ਜਿਹੜੀ ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਸਪੀਡ ਲਿਮਿਟ ਜਿਹੜੀ ਕੀਤੀ ਸੀਗੀ, ਸੋ ਹੁਣ ਵੀ ਅੱਜ ਅਨਾਊਂਸਮੈਂਟ ਇਹਦੀ ਜਿਹੜੀ ਹੈ ਉਹ ਹੋ ਜਾਣੀ ਹੈ। ਸੋ ਫਿਰ ਇਹ ਫਰਾਈਡੇ ਤੋਂ ਜਿਹੜੇ ਹੈ ਇੰਪਲੀਮੈਂਟ ਹੋ ਜਾਣਗੇ ਹਾਈਵੇ 401 ਐਂਡ 416 'ਤੇ, ਔਰ ਇਹਦੇ ਨਾਲ ਨਾਲ ਜਿਹੜੀ ਲਿਮਿਟ ਹੈ ਉਹ ਇਨਕਰੀਜ਼ ਕੀਤੀ ਗਈ ਹੈ ਹਾਈਵੇ 401 ਕੁਈਨ ਐਲਜ਼ਾਬੈਥ ਵੇ, 402, 403, 416 ਅਤੇ 417 ਬਾਏ ਦਾ ਐਂਡ ਆਫ ਸਪਟੈਂਬਰ। ਅੱਛਾ, ਇਹ ਹੋਊਗਾ ਐਂਡ ਆਫ ਸਪਟੈਂਬਰ ਤੱਕ। ਸੋ ਅੱਜ ਅਨਾਊਂਸਮੈਂਟ ਜਿਹੜੀ ਕਰਨਗੇ, ਸੋ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਆ ਉਹ ਮਿਲ ਜੂਗੀ, ਕਿਉਂਕਿ ਆਪਾਂ ਦੇਖਦੇ ਹਾਂ 100 ਦੀ ਸਪੀਡ ਹੈ, ਉਂਝ ਲੋਕ ਤਾਂ ਵੈਸੇ 100 'ਤੇ ਤਾਂ ਕੋਈ ਵੀ ਨਹੀਂ ਜਾਂਦਾ, ਹੈ ਨਾ, ਵੱਧ ਹੀ ਜਾਂਦੇ ਆ, ਪਰ ਹੁਣ ਇਹਨਾਂ ਨੇ 110 ਜਿਹੜੀ ਹੈ ਸਪੀਡ ਲਿਮਿਟ ਉਹ ਪੋਸਟ ਕਰ ਦੇਣੀ ਆ। ਸੋ ਬਿਲਕੁਲ ਜੀ, ਇਹ ਸੀਗੀ ਖਬਰ ਜਿਹੜੀ ਤੁਹਾਡੇ ਤੱਕ ਪਹੁੰਚਾਈ ਆਪਾਂ ਨੇ, ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਅੱਛਾ, ਜਿਵੇਂ ਨਾ ਆਪਣੇ ਕੱਲ੍ਹ ਗੱਲਬਾਤ ਕੀਤੀ ਸੀਗੀ ਕਿ ਜਿਹੜੀ ਆਪਣੀ ਅਲਕਾ ਯਾਗਨਿਕ ਹੈ, ਹੈ ਨਾ, ਸਿੰਗਰ, ਬਾਲੀਵੁੱਡ ਸਿੰਗਰ, ਉਹਨੂੰ ਜਿਹੜਾ ਹੈਗਾ ਪੁਰਸਕਾਰ ਮਿਲਿਆ, ਅਵਾਰਡ ਮਿਲਿਆ। ਸੋ ਹੁਣ ਇੱਕ ਹੋਰ ਵੀ ਐਕਟਰ ਹੈਗਾ, ਸੋ ਮੇਰਾ ਬੜਾ ਫੇਵਰੇਟ ਹੈ ਆਰ ਮਾਧਵਨ, ਸੋ ਉਹਨੂੰ ਵੀ ਫਿਲਮੀ ਕੈਰੀਅਰ ਦੇ ਵਿੱਚ ਕੰਟਰੀਬਿਊਸ਼ਨ ਦੇ ਲਈ ਪਦਮ ਸ਼੍ਰੀ ਅਵਾਰਡ ਜਿਹੜਾ ਉਹਨੂੰ ਮਿਲਿਆ ਹੈਗਾ। ਅਤੇ ਨਾਲ ਦੀ ਨਾਲ ਪੰਜਾਬ ਦੀਆਂ 3 ਸ਼ਖਸੀਅਤਾਂ, ਕਿਉਂਕਿ ਬਹੁਤ ਜਣਿਆਂ ਨੂੰ ਮਿਲਿਆ, ਹੈ ਨਾ, ਨੰਬਰਸ ਬੜੇ ਹਾਈ ਹੈ, ਕਾਫੀ ਹੈ ਜਣੇ, ਸੋ ਪੰਜਾਬ ਦੀਆਂ 3 ਸ਼ਖਸੀਅਤਾਂ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਹੈਗੇ ਆ, ਇੱਕ ਤਾਂ ਸੰਤ ਬਾਬਾ ਨਿਰੰਜਨ ਦਾਸ, ਇੱਕ ਬਲਦੇਵ ਸਿੰਘ, ਪ੍ਰਸਿੱਧ ਭਾਰਤੀ ਹਾਕੀ ਕੋਚ ਹੈ, ਇੱਕ ਇੰਡੀਆ ਵਿਮੈਨ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਹੈ। ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਜਿਹੜੇ ਆ ਮਿਲੇ ਆ, ਔਰ ਪ੍ਰੈਜ਼ੀਡੈਂਟ ਦ੍ਰੌਪਦੀ ਮੁਰਮੂ ਨੇ ਦਿੱਤੇ ਆ। ਸੋ ਲਓ ਜੀ, ਆਪਣਾ ਹੋ ਗਿਆ ਸਮਾਂ ਸਮਾਪਤ, ਤੇ ਕੱਲ ਨੂੰ ਮਿਲਾਂਗੇ। ਮੇਰਾ ਨੰਬਰ 647-7352340, 6476523404। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਤੁਹਾਨੂੰ ਕੱਲ ਨੂੰ। ਸਤਿ ਸ੍ਰੀ ਅਕਾਲ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ
3: Another Don Clean with the Don Ducks.
4: Oh, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
5: ਕੀ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
6: ਆਪ ਪੰਜਾਬੀ ਆ ਗਏ,
7: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
3: A to Z Kitchen Cabinet, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z Kitchen Cabinet 416-720-7073, 905-720-7073 ਤੇ ਕਾਲ ਕਰ ਸਕਦੇ ਹੋ।
8: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੇ, ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੀ ਜੀ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ, ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449। ਹਸੀਬ ਸ਼ੇਖ 647-988-4449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
9: Hi, this is Harpreet Singh from Top Choice.

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਹੈ ਭਾਈ? ਸੁੱਖ ਸਾਂਦ ਸਭ ਪਰਿਵਾਰਾਂ 'ਚ? ਠੀਕ ਠਾਕ ਹੋ? ਅੱਜ ਬੁੱਧਵਾਰ ਦੇ ਦਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ, ਔਰ ਇਹੋ ਜਿਹੇ ਖੂਬਸੂਰਤ ਦਿਨ ਹੈ। ਮੌਸਮ ਦੇਖੋ ਕੈਸੇ ਕਮਾਲ ਦੇ ਜਾ ਰਹੇ ਆ। ਕੱਲ੍ਹ ਵੀ ਇੰਨਾ ਵਧੀਆ ਮੌਸਮ ਸੀ ਸ਼ਾਮ ਨੂੰ, ਸਵੇਰੇ ਥੋੜ੍ਹੀ ਜਿਹੀ ਤਕਰੀਬਨ 23-24 ਟੈਂਪਰੇਚਰ ਸੀ, ਪਰ ਸ਼ਾਮਾਂ ਨੂੰ ਕੱਲ੍ਹ ਤਾਂ ਇੱਦਾਂ ਦਾ ਮੌਸਮ ਹੋ ਗਿਆ ਵੀ ਬਸ ਬਾਹਰ ਹੀ ਬੈਠ ਰਹੋ, ਘਾਹ ਨੂੰ ਪਾਣੀ ਲਾਈ ਜਾਓ ਅਤੇ ਨਾਲ ਠੰਡੀ ਠੰਡੀਆਂ ਹਵਾਵਾਂ ਦੇ ਕਹਿੰਦੇ ਹੁੰਦੇ ਆ ਵੀ ਨਜ਼ਾਰੇ, ਅਤੇ ਨਾਲ ਠੰਡੀ ਠੰਡੀ ਬੀਅਰ ਲਾਓ। ਜਿਹੜੇ ਬੀਅਰ ਲਾਉਣ ਵਾਲੇ ਬੰਦੇ ਸੀ ਉਹਨਾਂ ਜ਼ਰੂਰ ਲਾਈ ਹੋਣੀ ਆ। ਚਲੋ ਇੰਜੋਏ ਕਰੋ ਜ਼ਿੰਦਗੀ, ਜਿਹੜੇ ਪੀਂਦੇ ਪੂੰਦੇ ਹੈਗੇ ਆਪਣੇ ਹਿਸਾਬ ਤਾਂ ਉਹਨਾਂ ਪੀਓ ਬਈ, ਔਰ ਕਹਿੰਦੇ ਆ 2 ਕੁ ਪੈਕ ਤਾਂ ਚਲੋ ਸੈੱਟ ਜਿਹਾ ਰਹਿ ਜਾਂਦਾ ਬੰਦਾ ਕੰਮ ਪੀ ਪੂ ਲਵੇ ਰੋਜ਼ ਦੇ 2 ਕੁ, ਅਤੇ ਬਾਕੀ ਜੇ ਜ਼ਿਆਦਾ ਤਾਂ ਉਹ ਹੁਣ ਜਿਹੜੇ ਜ਼ਿਆਦਾ ਪੀਣ ਵਾਲਿਆਂ ਨੂੰ ਪਤਾ ਹੋਊਗਾ, ਸਾਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ। ਠੀਕ ਹੈ ਨਾ ਹਰਜੀਤ ਜੀ? ਸਵੇਰੇ ਸਵੇਰੇ ਕਿੱਧਰ ਅੱਜ ਚੱਕਰ ਦੇ ਪੈ ਗਏ ਹਾਂ ਪੀਣ ਪਲਾਨ ਦੇ ਚੱਕਰਾਂ 'ਚ, ਅਤੇ ਪੀਣ ਪਲਾਨ ਦੇ ਚੱਕਰਾਂ ਤੋਂ ਬਾਹਰ ਨਿਕਲੇ ਥੋੜ੍ਹਾ ਜਿਹਾ। ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ, ਉਸ ਗੁਰੂ ਸਾਹਿਬ ਵਾਸਤੇ, ਗੁਰੂ ਸਾਹਿਬ ਦੇ ਅੱਗੇ, ਗੁਰੂ ਸਾਹਿਬ ਦੇ ਅੱਗੇ ਤੁਹਾਡੇ ਸਾਰਿਆਂ ਵਾਸਤੇ ਚੜ੍ਹਦੀ ਕਲਾ, ਔਰ ਤੁਸੀਂ ਸਾਰੇ ਜਣੇ ਖੁਸ਼ ਰਹੋ, ਔਰ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਇਹ ਹੈ, ਉਸ ਤੋਂ ਬਾਅਦ ਕੰਮ ਕਾਰ ਵਿਹਾਰ ਧੰਦੇ ਸਾਰੇ ਜ਼ਿੰਦਗੀ ਦੇ ਚੱਲਣੇ ਆ, ਔਰ ਜਿੰਨੀ ਦੇਰ ਤੱਕ ਬੰਦੇ ਦੇ ਸਵਾਸ ਚੱਲਦੇ ਆ, ਔਰ ਇਹ ਕੰਮ ਕਾਰ ਧੰਦੇ ਕਦੀ ਬੰਦ ਨਹੀਂ ਹੋ ਸਕਦੇ, ਔਰ ਕਿਸ ਵੇਲੇ ਆਖਰੀ ਆਵਾਜ਼ ਆ ਜਾਣੀ ਹੈ ਕਿਸੇ ਨੂੰ ਕੁਛ ਨਹੀਂ ਪਤਾ। ਇੱਕ ਮੈਂ ਗੱਲ ਸੁਣ ਰਿਹਾ ਸੀ, ਕਹਿੰਦੇ ਮੌਤ ਸਭ ਕੋ ਆਉਣੀ ਹੈ, ਕੌਣ ਇਸੇ ਛੂਟਾ ਹੈ, ਮੌਤ ਸਭ ਕੋ ਆਉਣੀ ਹੈ, ਕੌਣ ਇਸੇ ਛੂਟਾ ਹੈ, ਤੂੰ ਫਨਾ ਨਹੀਂ ਹੋਗਾ, ਯੇ ਖਿਆਲ ਝੂਠਾ ਹੈ। ਔਰ ਇਹ ਜ਼ਿੰਦਗੀ ਦੀ ਹਕੀਕਤ ਹੈ, ਹਰ ਇੱਕ ਇਨਸਾਨ ਨੇ ਇਸ ਦੁਨੀਆਂ ਤੋਂ ਚਲੇ ਜਾਣਾ ਹੈ, ਔਰ ਇਹ ਸੱਚੀ ਗੱਲ ਹੈ। ਔਰ ਚਲੋ ਹਾਸਾ ਮਜ਼ਾਕ ਗੱਲਾਂ ਵਿੱਚ ਜ਼ਿੰਦਗੀ ਦੀਆਂ ਅਸਲੀ ਗੱਲਾਂ ਵੀ ਜਿਹੜੀਆਂ ਹੋਣੀਆਂ ਚਾਹੀਦੀਆਂ ਜ਼ਰੂਰੀ, ਪਰ ਚਲੋ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337 ਸਟੂਡੀਓ ਦਾ ਨੰਬਰ ਆ, 905-673-3337 ਦੇ ਤੁਹਾਡੀਆਂ ਮੇਰੀਆਂ ਅਤੇ ਮੇਰੀਆਂ ਤੁਹਾਡੀਆਂ ਤੁਹਾਡੀਆਂ ਸੋਹਣੀਆਂ ਸੋਹਣੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਨੰਬਰ ਤੁਹਾਡੇ ਵਾਸਤੇ ਸਟੂਡੀਓ ਦੇ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ। ਅੱਜ ਸਵੇਰੇ ਸਵੇਰੇ ਗੀਤ ਕਿਹੜਾ ਲਾਈਏ, ਇਹ ਮੈਂ ਕਦੋਂ ਪਹਿਰਾ ਚੱਕਿਆ ਕਿਸੇ ਗੀਤ ਦਾ ਪਹਿਰਾ ਸੀ, ਔਰ ਬੜਾ ਹੀ ਖੂਬਸੂਰਤ ਲਾਈਨਾਂ, ਦੇਖੋ ਕੈਸੀਆਂ ਖੂਬਸੂਰਤ ਲਾਈਨਾਂ। ਇਹ ਮਨ ਦਾ ਭੁਲੇਖਾ ਹੀ ਆ ਬੰਦੇ ਨੂੰ ਕਿ ਅਸੀਂ ਇੱਥੇ ਰਹਿਣਾ, ਅਸੀਂ ਨਹੀਂ ਜਾਣਾ, ਪਰ ਜਾਣਾ ਹਰ ਕਿਸੇ ਨੇ ਹੀ ਹੈ, ਇਹ ਜ਼ਿੰਦਗੀ ਦੀ ਹਕੀਕਤ ਹੈ, ਸੱਚ ਹੈ, ਇਸ ਤੋਂ ਭੱਜਿਆ ਨਹੀਂ ਜਾ ਸਕਦਾ। ਕਿਸੇ ਦੀ ਵਾਰੀ ਅੱਜ ਆ ਅਤੇ ਕਿਸੇ ਦੀ ਵਾਰੀ ਕੱਲ੍ਹ ਆ, ਇਹਦੇ ਬਾਰੇ ਕਿਸੇ ਨੂੰ ਨਾ ਪਤਾ ਹੈ ਨਾ ਕੋਈ ਦੱਸ ਸਕਦਾ ਹੈ। ਇੱਕ ਸੱਜਣ ਸੱਚ ਆਪਣੇ ਆਉਂਦਾ ਹੁੰਦਾ ਸੀ ਬਈ, ਉਹ ਭਾਵੇਂ ਕਿੱਥੇ ਗਿਆ, ਕਹਿੰਦਾ ਤਾਂ ਕਹਿੰਦਾ ਮੇਰੇ ਜ਼ਿੰਦਗੀ ਦੇ ਇੰਨੇ ਦਿਨ ਰਹਿ ਗਏ ਆ, ਉਹ ਪਤਾ ਨਹੀਂ ਭਾਊ ਕਿੱਥੇ ਗਿਆ, ਮੁੜ ਕੇ ਉਹਦਾ ਫੋਨ ਹੀ ਨਹੀਂ ਆਇਆ। ਵੀਰ ਮੇਰੇ ਦਾ, ਉਹ ਵੀਰ ਮੇਰਾ ਸੁਣ ਰਹੇ ਹਾਂ, ਜ਼ਿੰਦਗੀ ਦੇ ਕਿੰਨੇ ਦਿਨ ਰਹਿ ਗਏ ਬਾਕੀ ਹੁਣ, ਕਹਿੰਦੇ ਮੈਂ ਮੈਨੂੰ ਆਪਣੀ ਜ਼ਿੰਦਗੀ ਦਾ ਪਤਾ, ਬਾਕੀ ਮੈਨੂੰ ਹੋਰਾਂ ਦਾ ਨਹੀਂ ਪਤਾ। ਮੈਂ ਤਾਂ ਕਿਹਾ ਸੀ ਭਾਈ ਜੇ ਤੈਨੂੰ ਇੰਨੀ ਗੱਲ ਤਾਂ ਸਮਝ ਹੈਗੀ ਹੈ, ਅਤੇ ਜੇ ਤੂੰ ਦੱਸ ਸਕਦਾ ਕਿੰਨੇ ਦਿਨ ਬੰਦੇ ਦੀ ਜ਼ਿੰਦਗੀ ਰਹਿ ਗਈ, ਤਾਂ ਇਹ ਤਾਂ ਕੰਮ ਹੀ ਬੜਾ ਚੱਲਣਾ, ਜਿੰਨੇ ਮਰਜ਼ੀ ਡਾਲਰ ਲਾਈ ਜਾ, ਇੱਥੇ ਵਧੀਆ ਹਨੇਰੀ ਆ ਜਾਣੀ, ਇੱਥੇ ਟੋਰਾਂਟੋ ਸ਼ਹਿਰ 'ਚ ਲੋਕ ਦੇਖੋ ਪੂਰੇ ਵਰਲਡ ਤੋਂ ਆਉਣੇ ਸ਼ੁਰੂ ਹੋ ਜਾਣੇ ਵੀਜ਼ੇ ਲਵਾ ਲਵਾ ਕੇ, ਨਾਲੇ ਇਕੋਨਮੀ ਵਧੀਆ ਹੋ ਜਾਣੀ ਇੱਥੇ ਹੋਰ। ਉਹ ਪਤਾ ਨਹੀਂ ਸੱਜਣ ਕਿਹੜੇ ਸੀ, ਮੈਨੂੰ ਯਾਦ ਭੁੱਲ ਗਿਆ, ਉਹਨਾਂ ਦਾ ਫੋਨ ਆਇਆ ਨਹੀਂ ਮੁੜ ਕੇ। ਹੈਲੋ, ਹਾਂਜੀ
1: ਹਾਂਜੀ ਸਰ, ਹਰਜੀਤ ਜੀ ਕੀ ਹਾਲ ਚਾਲ ਹੈ ਜੀ?
0: ਬਸ ਅੱਛੇ ਸਰ, ਤੁਸੀਂ ਦੱਸੋ ਠੀਕ ਹੋ ਸਰ?
1: ਠੀਕ ਠਾਕ ਜੀ ਸਰ। ਕਦੀ ਕਬਾਰ ਹਰਿਆਣੇ ਗਾਣੇ ਵੀ ਲਗਾ ਦਿਆ ਕਰੋ ਜੀ।
0: ਕੌਣ ਸੇ ਬੋਲੇ?
1: ਹਰਿਆਣੇ ਜੀ।
0: ਹਰਿਆਣਵੀ? ਅੱਛਾ, ਆਪ ਹਰਿਆਣੇ ਕੇ ਹੋ?
1: ਹਾਂਜੀ ਹਾਂਜੀ।
0: ਚਲੋ ਸਰ, ਕੋਸ਼ਿਸ਼ ਕਰਤਾ ਹੂੰ ਮੈਂ। ਕਹਾਂ ਸੇ ਹੋ ਹਰਿਆਣੇ ਸੇ ਆਪ?
1: ਕਰਨਾਲ ਸੇ ਜੀ।
0: ਕਰਨਾਲ ਸੇ? ਕਰਨਾਲ ਪਾਣੀਪਤ ਹੈ?
1: ਹਾਂਜੀ ਹਾਂਜੀ।
0: ਜਮੁਨਾ ਨਗਰ ਪਿੱਛੇ ਰਹਿ ਜਾਤਾ ਥੋੜਾ ਸਾ, ਅੰਬਾਲਾ ਵੀ ਪਿੱਛੇ ਰਹਿ ਜਾਤਾ ਹੈ ਨਾ?
1: ਹਾਂਜੀ
0: ਹਾਂਜੀ। ਅੰਬਾਲੇ ਤੋਂ ਮੈਂ ਬਹੁਤ ਗਿਆ ਹੂੰ ਯਾਰ, ਅੰਬਾਲੇ ਤੋਂ ਹਮਾਰੇ ਰਿਲੇਟਿਵਸ ਰਹਤੇ ਹੈਂ, ਆਜ ਵੀ ਰਹਤੇ ਹੈਂ ਹਮਾਰੇ ਹਰਿਆਣੇ ਮੇਂ ਰਿਲੇਟਿਵਸ।
1: ਅੱਛਾ ਜੀ।
0: ਜਮੁਨਾ ਨਗਰ ਵੀ ਬਹੁਤ ਗਿਆ ਹੂੰ ਮੈਂ। ਹਾਂ, ਤੋ ਉਧਰ ਬਰਾੜਾ ਨਹੀਂ ਹੈ, ਬਰਾੜਾ ਰਾਸਤੇ ਮੇਂ ਆਤਾ ਹੈ ਜੋ ਅੰਬਾਲੇ ਸੇ ਆ ਗਏ ਹੈ।
1: ਹਾਂਜੀ ਹਾਂਜੀ।
0: ਬਰਾੜਾ ਸਟੇਸ਼ਨ ਆਪਕੋ ਪਤਾ ਹੋਗਾ ਨਾ?
1: ਹਾਂਜੀ ਹਾਂਜੀ।
0: ਉਧਰ ਹਮ ਲੋਗ ਬਹੁਤ ਗਏ ਹੈਂ ਹਰਿਆਣੇ ਮੇਂ। ਚਲੋ ਸ਼ੁਕਰੀਆ ਸਰ, ਹਰਿਆਣੇ ਵਾਲਿਓ ਔਰ ਕਰਨਾਲ ਵਾਲਿਓ ਪਾਣੀਪਤ ਵਾਲਿਓ। ਹਰਿਆਣਵੀ ਸੌਂਗ ਹੁਣ ਮੈਨੂੰ ਜ਼ਿਆਦਾ ਹਰਿਆਣਵੀ ਸੌਂਗ ਬਾਰੇ ਪਤਾ ਨਹੀਂ, ਪਰ ਆਈ ਟਰਾਈ ਕਿ ਹਰਿਆਣਵੀ ਸੌਂਗ ਵੀ ਡੈਫੀਨੇਟਲੀ ਹਰ ਬੰਦੇ ਦੀ ਆਪਣੀ ਆਪਣੀ ਪਸੰਦ ਹੀ ਹੈ। ਅੱਜ ਯਾਰ ਕਿਉਂ ਨਾ ਹਰਿਆਣਵੀ ਸੌਂਗ ਲਾ ਦਿੱਤਾ ਜਾਵੇ ਕੋਈ, ਮੈਨੂੰ ਹੁਣ ਹਰਿਆਣਵੀ ਸੌਂਗ ਪਤਾ ਨਹੀਂ ਕਿਹੜੇ ਹੁੰਦੇ ਆ, ਵੀ ਲੈਂਗੁਏਜ ਕਈ ਵਾਰੀ ਨਹੀਂ ਪੱਪਰ ਪਤਾ ਹੁੰਦਾ ਨਾ, ਔਰ ਮੈਂ ਚਾਹੂੰਗਾ ਕਿ ਜੇ ਕਿਸੇ ਨੂੰ ਪਤਾ ਹੋਵੇ ਤਾਂ ਫਿਰ ਜ਼ਰੂਰ ਦੱਸਿਓ ਬਈ, ਮੈਂ ਤਾਂ ਇਹੀ ਕਹਿ ਸਕਦਾ ਹੁਣ ਮੈਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਗਾਣੇ ਗਾਣੇ ਕਿਹੜੇ ਕਿਹੜੇ ਜ਼ਿਆਦਾ ਵਧੀਆ ਹੁੰਦੇ ਹਰਿਆਣਵੀ ਸੌਂਗ, ਪਰ ਦੇਖਦੇ ਇੱਕ ਦਾ ਕਾਲ ਲਿਆ ਕੇ ਹਰਿਆਣੇ ਵਾਲੇ ਹੋਰ ਵੀ ਕੋਈ ਸੁਣ ਰਿਹਾ ਸਾਨੂੰ ਬਈ? ਹੈਲੋ,
1: ਹੈਲੋ,
0: ਹਾਂਜੀ ਸਰ,
1: ਹਾਂਜੀ, ਨਮਸਕਾਰ ਸਰ ਜੀ।
0: ਨਮਸਕਾਰ ਜੀ, ਕਿਆ ਹਾਲ ਚੰਬੇ ਵਾਲੇ ਹੋ?
1: ਬਸ ਵਧੀਆ ਵਧੀਆ। ਤੁਸੀਂ ਸਵੇਰੇ ਪੀਣ ਪੀਣ ਵਾਲੀ ਗੱਲ ਕਰ ਲਾ ਪਏ, ਹੁਣ ਲਗਾ ਦਿਓ ਕੋਈ ਮਹਿੰਗੀ ਬਹੁਤ ਸ਼ਰਾਬ ਕੇ ਥੋੜੀ ਥੋੜੀ ਪੀਆ ਕਰੋ।
0: ਓਹੋ, ਤੁਸੀਂ ਮੇਰੇ ਨਾਲ ਹੀ ਹਾਂ ਛਾਂ ਭਰ ਦਿੰਦੇ ਆ, ਮੈਂ ਕਮਾਲ ਆ ਤੁਹਾਡੀ। ਵੈਸੇ ਗੱਲ ਇੱਕ ਮੰਨ ਗਿਆ, ਮੈਂ ਤੁਹਾਡੀ ਸਕੀਮ ਮੰਨ ਗਿਆ, ਤੁਹਾਡੀ ਨੈਕਸਟ ਕਾਲ। ਹੈਲੋ,
2: ਮੈਂ ਸਤਿ ਸ਼੍ਰੀ ਅਕਾਲ ਜੀ ਬੋਲਦਾ ਬੋਲਦਾ ਜੀ।
0: ਉਹ ਭਾਈ ਹਰਿਆਣੇ ਵਾਲੇ ਕਿੰਨੇ ਹੋਰ ਸੌਂ ਰਹੇ? ਤੁਸੀਂ ਹਰਿਆਣੇ ਤੋਂ ਆ?
2: ਬਾਈ ਜੀ ਮੈਂ ਪਾਕਿਸਤਾਨ ਤੋਂ। ਬਾਈ ਜੀ
0: ਲੈ ਦੱਸ, ਜਨਮ ਪਾਕਿਸਤਾਨ ਦਾ? ਹੈਲੋ, ਹੈਲੋ ਜੀ, ਬਲਵਿੰਦਰ ਜੀ ਕਿੱਦਾਂ ਚਲੇ ਗਏ? ਪਾਕਿਸਤਾਨ ਤਾਂ ਚਲੇ ਗਏ ਕਿਤੇ? ਪੰਜਾਬੀ ਵਿਰਸਾ ਨੈਕਸਟ ਕਾਲ। ਹੈਲੋ,
1: ਹੈਲੋ
0: ਜੀ,
1: ਹਾਂਜੀ ਸਰ, ਡਾਂਡਾ ਨਿਓਲੀ ਵਾਲਾ ਜੀ, ਹਰਿਆਣੇ ਕਾ ਸਿੰਗਰ ਹੈ।
0: ਕਿਆ ਨਾਮ ਹੈ ਉਸਕਾ?
1: ਡਾਂਡਾ ਨਿਓਲੀ ਵਾਲਾ, ਬਰਾਊਨ ਨਾਈਫ।
0: ਅੱਛਾ, ਚਲੋ ਮੈਂ ਦੇਖਦਾ ਹੂੰ, ਕੁਛ ਮਿਲਤਾ ਮੇਰੇ ਕੋਲ ਜ਼ਰੂਰ ਮੈਂ ਲਗਾਤਾ ਹੂੰ ਆਪਕੇ ਲੀਏ। ਠੀਕ ਹੈ ਸਰ,
1: ਥੈਂਕ
0: ਯੂ ਵੈਰੀ ਮਚ ਬ੍ਰਦਰ। ਸੋ ਨਾਈਸ ਆਫ ਯੂ। 905 ਬਈ, ਕਰਨਾਲ ਵਾਲਿਆਂ ਦਾ ਵੀ ਅਸੀਂ ਦੇਖੋ, ਇੰਡੀਆ ਦੇ ਵਿੱਚ ਕਿੰਨੀਆਂ ਲੈਂਗੁਏਜ ਆ, ਕਿਸੇ ਨੂੰ ਇਸ ਗੱਲ ਦਾ ਪਤਾ ਕਿ ਇੰਡੀਆ ਵਿੱਚ ਕਿੰਨੀਆਂ ਲੈਂਗੁਏਜ ਆ, ਔਰ ਕੈਸੀਆਂ ਕਮਾਲ ਕਮਾਲ ਦੀਆਂ ਲੈਂਗੁਏਜ ਆ? ਕੋਈ ਗੁਜਰਾਤੀ ਬੋਲਦਾ, ਕੋਈ ਹਰਿਆਣਵੀ ਬੋਲਦੇ, ਕੋਈ ਪੰਜਾਬੀ ਬੋਲਦੇ, ਕੋਈ ਹਿੰਦੀ ਬੋਲਦੇ, ਕੋਈ ਵੱਖਰੀਆਂ ਵੱਖਰੀਆਂ ਜਿਹੜੀਆਂ ਲੈਂਗੁਏਜ ਆ ਆਪਣੇ ਇੰਡੀਆ ਦੇ ਵਿੱਚ। ਇਸ ਕਰਕੇ ਕਹਿੰਦੇ ਸਾਡਾ ਭਾਰਤ ਮਹਾਨ। ਹੈਲੋ,
2: ਦੋ
0: ਗੁੱਟ ਪਲਾ ਦੇ ਸਾਖੀ ਆ। ਹੈ, ਕੱਲ ਵੀ ਲਾਇਆ ਸੀ ਆਪਾਂ, ਮੇਰਾ ਖਿਆਲ ਕੱਲ ਵੀ ਲਾਇਆ ਸੀ ਆਪਾਂ। ਹਾਂ ਚਲੋ ਕੋਈ ਗੱਲ ਨੀ, ਲਾ ਦੇਣੇ ਉਹ ਵੀ ਲਾ ਦੇਣੇ। ਥੈਂਕ ਯੂ ਵੈਰੀ ਮਚ। ਨੈਕਸਟ ਕਾਲ। ਹੈਲੋ,
3: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਜਸਵਿੰਦਰ ਸਿੰਘ ਜੀ,
3: ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਹਰਿਆਣੇ ਵਾਲੇ ਆਪਾਂ ਨੂੰ ਕਰਨਾਲ ਤੋਂ ਆਏ ਭਾਜੀ, ਯਾਨੀ ਕਹਿੰਦੇ ਹਰਿਆਣਵੀ ਸੌਂਗ ਲਾ ਦਿਓ, ਇਹਨਾਂ ਦੀ ਪਸੰਦ ਵੀ ਲਾਣੀ ਚਾਹੀਦੀ ਯਾਰ ਆਪਾਂ ਨੂੰ, ਹੈ ਨਾ?
3: ਹਾਂਜੀ, ਲਾ ਦਿਓ, ਸਾਰਿਆਂ ਦੀ ਪਸੰਦ ਪੂਰੀ ਕਰਨੀ ਚਾਹੀਦੀ ਆ,
0: ਕਿਉਂਕਿ ਆਪਾਂ ਦਾ ਫਰਜ਼ ਬੰਦਾ ਆਪਣਾ ਇੱਥੇ ਬੈਠ ਕੇ ਕਿ ਆਪਣੇ ਜਿੰਨੀਆਂ ਵੀ ਲੈਂਗੁਏਜ ਆਪਣੀਆਂ ਹੈ, ਆਪਾਂ ਉਹਨਾਂ ਦਾ ਸਾਰਿਆਂ ਦਾ ਸਤਿਕਾਰ ਔਰ ਨਾਲੇ ਉਹਨਾਂ ਦੇ ਗੀਤ ਵੀ ਜ਼ਰੂਰ ਲਾਣੇ ਚਾਹੀਦੇ ਉਹਨਾਂ ਦੇ, ਹੈ ਨਾ?
3: ਬਿਲਕੁਲ ਬਿਲਕੁਲ ਬਿਲਕੁਲ ਲਾਣੇ ਚਾਹੀਦੇ ਜੀ। ਅੱਜ ਹਿੰਦੀ ਦਾ ਚੱਲਦਾ ਹੈ ਪ੍ਰੋਗਰਾਮ,
0: ਸਾਰੇ ਹੀ ਪ੍ਰੋਗਰਾਮ ਚੱਲੀ ਜਾਂਦੇ, ਹਿੰਦੀ ਪੰਜਾਬੀ ਮਿਕਸ ਹੀ ਕਰ ਦੇਣਾ ਕੰਮ, ਆਪਾਂ ਫਿਕਰ ਨਾ ਕਰੋ।
3: ਚਲੋ ਦੇਖ ਲਓ ਵਿੱਚ, ਫਿਰ ਆਪਾਂ ਵੀ ਇੱਕ ਫਰਮਾਇਸ਼ ਕਰ ਦਿੰਦੇ ਜੇ ਵਾਰੀ ਆ ਗਈ ਤੇ। ਮੇਰੇ ਹੱਥ ਮੇਂ ਤੇਰਾ ਹੱਥ ਮੇਰੀ ਜਾਨ ਬੱਲੇ ਬੱਲੇ, ਸਾਰੇ ਨੱਚਣ ਲੱਗ ਪੈਣਗੇ ਇੱਕ ਵਾਰੀ।
0: ਮੇਰੇ ਹੱਥ ਮੇਂ ਤੇਰਾ ਹੱਥ ਮੇਰੀ ਜਾਨ ਬੱਲੇ ਬੱਲੇ
3: ਬੱਲੇ ਬੱਲੇ
0: ਬੱਲੇ ਬੱਲੇ, ਜਦੋਂ ਆ ਗਈ ਫਿਰ ਆਪੇ ਨੱਚਣ ਆਪੇ ਨਾਲ ਸਾਰਿਆਂ ਨੇ। ਨੈਕਸਟ ਵਨ। ਹੈਲੋ
4: ਬਾਈ, ਸਤਿ ਸ਼੍ਰੀ ਅਕਾਲ ਜੀ। ਮੈਂ
0: ਲੈ ਦੱਸ, ਕੀ ਹੋਇਆ ਤੁਹਾਡੇ ਫੋਨ ਨੂੰ?
4: ਹਾਂਜੀ ਬਾਈ, ਤੁਸੀਂ ਹਾਸੇ ਵਜੇ ਮੂਡ ਵਿੱਚ ਆ, ਵਧੀਆ ਲੱਗਦਾ।
0: ਕੀ ਲੱਗਦਾ?
4: ਅੱਜ ਮੈਂ ਕਿਹਾ ਮੂਡ ਵਿੱਚ ਆ, ਗਾਣੇ ਗੁਣੇ ਲਾ ਦੋ, ਹਰਿਆਣੇ ਵੀ ਲਾ ਦੋ ਬਾਈ, ਕੋਈ ਸਭ ਚੱਲੂਗਾ ਜੀ।
0: ਕੌਣ ਮੂਡ ਹੈ ਜਾਂ ਤੁਸੀਂ ਮੂਡ ਹੈ ਜਾਂ? ਇੰਡੀਆ ਨੂੰ ਜਾ ਰਿਹਾ, ਮੈਂ ਤਾਂ ਖੁਸ਼ ਹੋ ਗਿਆ, ਆਪਣੇ ਮੁਲਕ ਨੂੰ ਜਹਾਜ਼ ਚੱਲਦਾ ਏਅਰ ਇੰਡੀਆ ਦਾ।
4: ਇੰਡੀਆ ਦੀ ਗੱਲ ਕਰਦਾ, 250 ਕਰੋੜ ਖੂਨ ਪੈਸੇ ਵੱਧ ਗਿਆ।
0: ਅੱਛਾ, ਫਿਰ ਜਾਂਦੇ ਨੀ ਇੰਡੀਆ, ਕੀ ਗੱਲ, ਚੱਕਰ ਲਾਓ
4: ਜਾਂਦੇ ਨੀ, ਮੈਂ ਜਾਵਾਂਗਾ ਥੋੜੇ ਜਿਹਾ
0: ਵਕੇਸ਼ਨ ਵਾਸਤੇ ਇੰਡੀਆ ਜਿਵੇਂ ਆਪਾਂ ਕਹਿ ਲਈਏ ਵੀ ਵਧੀਆ ਹੈ, ਕਿਉਂਕਿ ਆਪਾਂ ਯੂਜ਼ ਟੂ ਹੋ ਗਏ ਇਸ ਕੰਟਰੀ ਦੇ ਵਿੱਚ ਰਹਿਣ ਦੇ। ਉੱਥੇ ਹੁਣ ਬਹੁਤ ਪਰਿਵਾਰ ਜਾ ਕੇ ਜਿਹੜੇ ਸਾਡੀਆਂ ਬਜ਼ੁਰਗ ਫੈਮਿਲੀ ਆ ਉਹ ਡੈਫੀਨੇਟਲੀ ਬਹੁਤ ਜ਼ਿਆਦਾ ਪਸੰਦ ਕਰਦੇ ਇਸ ਚੀਜ਼ ਨੂੰ। ਚਲੋ ਯਾਰ, ਉੱਥੇ 4 ਮਹੀਨੇ 'ਚ ਹੁਣ ਵੀ ਜਾਂਦੇ ਆ ਬਜ਼ੁਰਗ, ਸਰਦੀਆਂ ਵਿੱਚ ਕਈ ਬਜ਼ੁਰਗ ਇੱਥੋਂ ਚਲ ਜਾਂਦੇ ਆ, ਕਿਉਂਕਿ ਉੱਥੇ ਦੀ ਸਰਦੀ ਅਤੇ ਇੱਥੇ ਸਰਦੀ ਦਾ ਕਈ ਵਾਰੀ ਕਹਿ ਦਿੰਦੇ ਵੀ ਥੋੜ੍ਹਾ ਫਰਕ ਹੁੰਦਾ। ਗਰਮੀਆਂ 'ਚ ਫਿਰ ਇੱਥੇ ਵਾਪਸ ਆ ਜਾਂਦੇ, ਕਿਉਂਕਿ ਗਰਮੀ ਉੱਥੇ ਬਰਦਾਸ਼ਤ ਨਹੀਂ ਹੁੰਦੀ, 45 ਟੈਂਪਰੇਚਰ ਵਿੱਚ ਬਰਦਾਸ਼ਤ ਨਹੀਂ ਹੁੰਦਾ। ਚਲੋ ਐਨੀਵੇ, ਤੁਹਾਡਾ ਸਾਰਿਆਂ ਦਾ ਥੈਂਕ ਯੂ ਬਈ, ਪੰਜਾਬੀ ਵਿਰਸਾ 'ਚ ਸਵੇਰੇ ਸਵੇਰੇ ਫਤਿਹ ਸਾਂਝੀ ਕਰਨ ਦਾ ਸਾਰਿਆਂ ਦਾ। ਇਹ ਇੱਕ ਪਿਆਰ ਦੇ ਮੈਸੇਜ ਹੁੰਦੇ ਆ, ਮੇਰਾ ਮੰਨਣਾ ਇਹ ਆ, ਜਿਸ ਵੇਲੇ ਆਪਾਂ ਸਵੇਰੇ ਨਾ ਇੱਕ ਦੂਸਰੇ ਨਾਲ ਸਾਂਝ ਪਾਉਂਦੇ ਹਾਂ ਆਪਣੇ ਵਰਡਸ ਦੀ, ਆਪਣੀਆਂ ਗੱਲਾਂ ਦੀ, ਆਪਣੀਆਂ ਗੱਲਾਂ ਬਾਤਾਂ ਇੱਕ ਦੂਜੇ ਨਾਲ ਸਤਿ ਸ਼੍ਰੀ ਅਕਾਲ ਕਰਦੇ ਹਾਂ, ਨਮਸਤੇ ਕਰਦੇ ਹਾਂ, ਸਲਾਮ ਕਰਦੇ ਹਾਂ, ਇੱਕ ਸਾਂਝ ਹੋ ਜਾਂਦੀ ਹੈ। ਜਿਵੇਂ ਪਰਿਵਾਰ 'ਚ ਸਵੇਰੇ ਉੱਠ ਕੇ ਆਪਾਂ ਸਤਿ ਸ਼੍ਰੀ ਅਕਾਲ ਕਰਦੇ ਹਾਂ ਨਾ, ਬਾਬਾ ਜੀ ਦੇ ਦਾਤੇ ਜਾ ਕੇ ਮੱਥੇ ਟੇਕਦੇ ਹਾਂ, ਇਸੇ ਤਰ੍ਹਾਂ ਹੀ ਇੱਕ ਆਪਣੀ ਸਾਂਝ ਆ ਪਰਿਵਾਰਾਂ ਦੀ। ਵੀ ਪੰਜਾਬੀ ਵਿਰਸਾ ਰੇਡੀਓ ਔਨ ਹੋ ਗਿਆ ਅਤੇ 11 ਵਜੇ ਸਿੰਘ ਹਰਜੀਤ ਆ ਗਿਆ ਹੁਣ, ਅਤੇ ਫਿਰ ਕਿਉਂ ਨਾ ਆਪਾਂ ਫਤਿਹ ਸਾਂਝੀ ਕਰ ਲਈਏ। ਲਓ ਜੀ, ਹਰਿਆਣਵੀ ਸੌਂਗ ਅੱਜ, ਭਾਵੇਂ ਚਲੋ ਸਾਨੂੰ ਸਮਝ ਆਵੇ ਚਾਹੇ ਨਾ ਆਵੇ, ਪਰ ਯਾਰ ਕਰਨਾਲ ਵਾਲੇ ਸੁਣ ਰਹੇ ਆ। ਇਹ ਦੱਸ ਦਈਓ ਵੀ ਗਾਣਾ ਇਹਦਾ ਮਤਲਬ ਕੀ ਹੈ।

ਨਾ ਵੀ ਮੈਂ ਗੀਤ ਉਦਾਂ ਲਾਇਆ ਵੀ ਜਿਹੜਾ ਥੋੜਾ ਜਿਹਾ ਕਿਸੇ ਨੂੰ ਸਮਝ ਵੀ ਲੱਗ ਜਾਵੇ, ਉਹ ਨਹੀਂ ਲਾਇਆ ਗੀਤ ਜਿਹੜੇ ਕਿ ਟਿਪੀਕਲ ਵਰਡਸ ਹੁੰਦੇ ਆ ਕਈ ਇਸ ਤਰ੍ਹਾਂ ਦੇ, ਹਰਿਆਣਵੀ ਸ਼ਾਇਦ ਸਾਨੂੰ ਸਮਝ ਨਾ ਆਵੇ। ਇਹਦੇ ਆਪਾਂ ਨੂੰ ਮਤਲਬ ਪਤਾ ਲੱਗ ਗਿਆ, ਚੱਲ ਵੀ ਹੀਰੋ ਹੋਂਡਾ ਤੈਨੂੰ ਘੁਮਾ ਲਿਆ ਵਾ, ਹੈਂ ਹੀਰੋ ਹੋਂਡਾ ਤਾਂ ਮੋਟਰਸਾਈਕਲ ਹੋ ਗਿਆ, ਅਤੇ ਥੋੜ੍ਹਾ ਇਹ ਵੀ ਪਤਾ ਲੱਗ ਗਿਆ ਵੀ ਜਿਹੜੇ ਵਰਡਸ ਆ ਉਹ ਥੋੜ੍ਹੇ ਜਿਹੇ ਇਸੇ ਟਾਈਪ ਦੇ ਹੀ ਹੈ।

0: ਲਓ ਜੀ, ਗਾਣਾ ਤਾਂ ਵਧੀਆ ਬਈ ਹਰਜੀਤ ਜੀ, ਗਾਣਾ ਤਾਂ ਵਧੀਆ ਲਾਇਆ ਤੁਸੀਂ ਵੀ ਸਵੇਰੇ ਸਵੇਰੇ, ਔਰ ਗਾਣਾ ਵਾਕਈ ਹਰਿਆਣਵੀ ਗੀਤ ਵਧੀਆ। ਪੱਟਾ ਸਾਹਿਬ ਅੱਜ ਸਟੂਡੀਓ ਵਿੱਚ ਨਹੀਂ ਆਏ, ਉਹਨਾਂ ਦੇ ਸਪੁੱਤਰ ਜੀ, ਉਹਨਾਂ ਦੇ ਬੇਟਾ ਜੀ ਸਟੂਡੀਓ ਵਿੱਚ ਬੈਠੇ ਆ, ਉਹਨਾਂ ਨਾਲ ਛੋਟੀ ਜਿਹੀ ਗੱਲਬਾਤ ਵੀ ਕਰਾਂਗੇ। ਜੀ ਕੀ ਹਾਲ ਚਾਲ ਹੈ ਜੀ, ਸਭ ਤੋਂ ਪਹਿਲਾਂ ਵੈਲਕਮ।
1: ਹਾਂਜੀ ਹਰਜੀਤ ਜੀ, ਪਹਿਲਾਂ ਤਾਂ ਜਿਹੜੇ ਸਾਡੇ ਪੰਜਾਬੀ ਵਿਰਸ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ
0: ਜੀ,
1: ਐਂਡ ਵੈਰੀ ਗੁੱਡ ਮਾਰਨਿੰਗ। ਮੇਰਾ ਨਾਮ ਹਰਕਮਲ ਸਿੰਘ ਪੱਡਾ ਹੈਗਾ, ਫਰੋਮ ਟੌਪ ਫਾਈਨੈਂਸ਼ੀਅਲ ਇੰਕ।
0: ਜੀ ਜੀ,
1: ਤੇ ਅੱਜ ਮੈਂ ਜਿਹੜੇ ਸਾਡੇ ਲਿਸਨਰ ਥੋੜ੍ਹੇ ਜਿਹੇ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਦੱਸਣਾ ਚਾਹੁੰਦਾ।
0: ਪਲੀਜ਼ ਦੱਸੋ ਡਿਟੇਲ ਦੇ ਸਰ।
1: ਹਾਂਜੀ ਹਰਜੀ, ਜਿਹੜੇ ਡਿਸੇਬਿਲਟੀ ਇੰਸ਼ੋਰੈਂਸ ਹੈਗੀ ਹੈ, ਇਹ ਇੱਕ ਇੱਦਾਂ ਦੀ ਇੰਸ਼ੋਰੈਂਸ ਹੈਗੀ ਜਿਹੜੀ ਸਾਡੀ ਇਨਕਮ ਨੂੰ ਪ੍ਰੋਟੈਕਟ ਕਰਦਾ ਹੈਗਾ। ਫੋਰ ਐਗਜ਼ਾਮਪਲ, ਜਿਹੜੇ ਸਾਡੇ ਇੱਥੇ ਲਿਸਨਸ ਹੈਗੇ, ਉਹਨਾਂ ਦਾ ਖੁਦ ਦਾ ਆਪਣੇ ਬਿਜ਼ਨਸਿਸ ਹੈਗੇ, ਜਿੱਦਾਂ ਟਰੱਕਿੰਗ ਇੰਡਸਟਰੀ ਹੋ ਸਕਦੀ, ਰੀਅਲ ਸਟੇਟ ਬ੍ਰੋਕਰੇਜਸ ਹੋ ਸਕਦੀ, ਰੈਸਟੋਰੈਂਟ ਓਨਰਸ ਹੋ ਸਕਦੇ, ਕੰਸਟਰਕਸ਼ਨ ਕੰਪਨੀਆਂ ਹੈਗੀਆਂ ਹੈਗੀਆਂ, ਇਹ ਜਿਹੜੇ ਸਾਰਿਆਂ ਕੋਲ ਆਪਣੇ ਬਿਜ਼ਨਸ ਦਾ ਹੈਗੇ ਹਰਜੀ ਜੀ, ਪਰ ਇਹਨਾਂ ਕੋਲ ਮੋਸਟ ਆਫ ਦਮ ਇਹਨਾਂ ਕੋਲ ਇਨਕਮ ਪ੍ਰੋਟੈਕਸ਼ਨ ਨਹੀਂ ਹੋਊਗੀ। ਤਕਰੀਬਨ ਮੋਰ ਦੈਨ ਹਾਫ ਅ ਮਿਲੀਅਨ ਜਿਹੜੇ ਸਾਡੇ ਇੱਥੇ ਕੈਨੇਡੀਅਨਸ ਹੈਗੇ ਆ, ਹਰ ਸਾਲ ਇਹ ਸੈਲਫ ਇੰਪਲੋਇਡ ਹੁੰਦੇ ਹੈਗੇ, ਪਰ ਕੀ ਤੁਹਾਡੇ ਕੋਲ ਇਨਕਮ ਪ੍ਰੋਟੈਕਸ਼ਨ ਹੈਗੀ ਹੈ ਜੇ ਤੁਹਾਨੂੰ ਕੱਲ੍ਹ ਇੰਜਰੀ ਹੋ ਜਾਂਦੀ ਹੈਗੀ? ਹੁਣ ਜੇ ਸਾਨੂੰ ਕਦੀ ਵੀ ਇੰਜਰੀ ਹੋ ਜਾਂਦੀ ਹੈ ਤਾਂ ਆਪਾਂ ਕੰਮ ਹੀ ਨਹੀਂ ਕਰ ਸਕਦੇ ਹੈਗੇ ਐਨੀਮੋਰ, ਬੇਸ਼ੱਕ ਉਹ ਟੈਂਪਰੇਰੀ ਇੰਜਰੀ ਹੋਵੇ ਜਾਂ ਪਰਮਾਨੈਂਟ ਇੰਜਰੀ ਹੋਵੇ। ਐਂਡ ਰਿਜ਼ਲਟ ਇੰਜਰੀ ਦਾ ਇਹੀ ਹੁੰਦਾ ਹੈ, ਸਾਨੂੰ ਜਦੋਂ ਸੱਟ ਲੱਗ ਜਾਂਦੀ ਸਾਡੀ ਇਨਕਮ ਬੰਦ ਹੋ ਜਾਂਦੀ ਹੈਗੀ। ਹੁਣ ਸਾਨੂੰ ਇਹ ਤਾਂ ਨਹੀਂ ਪਤਾ ਲੱਗਦਾ ਕਿੰਨਾ ਟਾਈਮ ਲੱਗੂਗਾ ਸਾਨੂੰ ਰਿਕਵਰ ਕਰਨੇ, ਉਹ ਤਾਂ ਡਾਕਟਰ ਦੇ ਮੁਤਾਬਿਕ ਜੋ ਟੈਸਟ ਕਰਦੇ ਹੈਗੇ ਡਾਇਗਨੋਸ ਕਰਕੇ ਤਾਂ ਸਾਨੂੰ ਦੱਸ ਸਕਦੇ, ਦਿਨ ਲੱਗ ਸਕਦੇ, ਹਫ਼ਤੇ ਲੱਗ ਸਕਦੇ, ਮਹੀਨੇ, ਸਾਲ, ਇੱਦਾਂ ਦਾ ਟਾਈਮ ਵੀ ਆਉਂਦਾ ਹੈਗਾ ਕਿ ਵੀ ਡਾਕਟਰ ਇਹ ਵੀ ਕਹਿੰਦਾ ਤੁਸੀਂ ਅੱਜ ਤੱਕ ਕਦੀ ਕੰਮ ਹੀ ਨਹੀਂ ਕਰ ਸਕਦੇ, ਤੁਸੀਂ ਪਰਮਨੈਂਟਲੀ ਡਿਸੇਬਲ ਹੋ ਜਾਂਦੇ ਹੈਗੇ। ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦਾ ਹੈਗਾ, ਬੇਸ਼ੱਕ ਉਹ ਟੈਂਪਰੇਰੀ ਇੰਜਰੀ ਹੋਵੇ, ਪਰਮਨੈਂਟ ਇੰਜਰੀ ਹੋਵੇ, ਸਾਡੀ ਇਨਕਮ ਤਾਂ ਬੰਦ ਹੋ ਜਾਂਦੀ, ਪਰ ਇੱਕ ਚੀਜ਼ ਹੈਗੀ ਜਿਹੜੀ ਸਾਡੀ ਕਦੀ ਵੀ ਬੰਦ ਨਹੀਂ, ਉਹ ਸਾਡੇ ਖਰਚੇ ਹੁੰਦੇ,
0: ਖਰਚੇ ਨਹੀਂ ਬਣਦੇ। ਯੂ ਆਰ ਰਾਈਟ
1: ਰਾਈਟ, ਸਾਡੇ ਡੇ ਟੂ ਡੇ ਜਿਹੜੇ ਲਿਵਿੰਗ ਐਕਸਪੈਂਸਿਸ ਹੈਗੇ, ਬਿੱਲ ਪੱਤੀ ਹੈ ਉਹਨਾਂ ਦੀ, ਜਿਹੜੇ ਹੈਗੇ ਆ ਮੋਰਗੇਜਸ, ਗੱਡੀਆਂ ਦੇ ਲੋਨਸ, ਐਜੂਕੇਸ਼ਨ ਕੋਸਟ, ਇਹਨਾਂ ਦੇ ਹੋਰ ਵੀ ਬਹੁਤ ਸਾਰੇ ਖਰਚੇ ਹੋਏ ਜਿਹਨਾਂ ਦੇ ਆਪਾਂ ਕੰਮ 'ਤੇ ਜਾਂਦੇ ਹੈਗੇ, ਸੋ ਉਹ ਆਪਣੀ ਜਿਹੜੀ ਲੋੜ ਹੈਗੀ ਉਹਨੂੰ ਪੂਰੀ ਕਰ ਸਕਦੇ ਹੈਗੇ। ਪਰ ਜੇ ਕੀ ਜੇ ਤੁਹਾਨੂੰ ਸੱਟ ਲੱਗ ਜਾਏ ਅਤੇ ਤੁਹਾਡੀ ਇਨਕਮ ਬੰਦ ਹੋਏ, ਕੀ ਤੁਸੀਂ ਆਪਣੇ ਖਰਚੇ ਪੂਰੇ ਕਰ ਸਕਦੇ ਹੈਗੇ, ਉਸ ਟਾਈਮ 'ਤੇ ਡਿਸੇਬਿਲਟੀ ਇੰਸ਼ੋਰੈਂਸ ਕੰਮ ਆਉਂਦੀ ਹੈਗੀ ਹੈ। ਇਹ ਕੀ ਕਰਦੀ ਹੈ, ਕੰਪਨੀ ਜਦੋਂ ਤੁਹਾਨੂੰ ਸੱਟ ਲੱਗਦੀ ਇਨਕਮ ਰਿਪਲੇਸਮੈਂਟ ਦੇ ਹਿਸਾਬ ਤੁਹਾਨੂੰ ਹਰ ਮਹੀਨੇ ਪੈਸੇ ਭੇਜਦੀ ਹੈਗੀ ਅਕੋਰਡਿੰਗ ਟੂ ਜੋ ਤੁਹਾਡੀ ਆਕੂਪੇਸ਼ਨ ਅਤੇ ਇਨਕਮ ਦੇ ਹਿਸਾਬ ਨਾਲ। ਅਤੇ ਬੈਸਟ ਪਾਰਟ ਕੀ ਹੈਗਾ ਹਰਜੀਤ ਜੀ, ਇਹ ਕਵਰੇਜ 24 ਆਵਰ ਕਵਰੇਜ ਹੁੰਦੀ ਹੈ। ਕੰਮ 'ਤੇ ਸੱਟ ਲੱਗ ਜਾਏ, ਆਫ ਵਰਕ ਸੱਟ ਲੱਗ ਜਾਏ, ਯੂ ਆਰ ਫੁੱਲੀ ਕਵਰਡ। ਕਈ ਵਾਰੀ ਮੇਰੇ ਕੋਲ ਲਿਸਨ ਤਾਂ ਕਹਿੰਦੇ ਸਾਨੂੰ ਗਰੁੱਪ ਪਲਾਨਸ ਦੇ ਵਿੱਚ ਇਹ ਕਵਰੇਜ ਮਿਲਦੀ ਹੈਗੀ ਆ, ਨੋ ਡਾਊਟ ਮਿਲਦੀ ਹੈਗੀ, ਪਰ ਤੁਸੀਂ ਆਪਣੀ ਪੋਲਸੀ ਵਰਡਿੰਗ ਜ਼ਰੂਰ ਚੈੱਕ ਕਰੋ। ਕਈ ਵਾਰੀ ਉਹ ਡਿਊਰਿੰਗ ਵਰਕ ਆਵਰਸ ਹੀ ਹੁੰਦੇ ਆ, ਜਦੋਂ ਤੱਕ ਤੁਸੀਂ ਕੰਮ 'ਤੇ ਹੈਗੇ ਤਾਂ ਕਵਰ ਕਰਦਾ, ਆਫ ਡਿਊਟੀ ਕਦੀ ਵੀ ਕਈ ਵਾਰੀ ਹੁੰਦਾ ਨਹੀਂ ਕਵਰ ਕਰਦਾ ਹੈਗਾ। ਸੋ ਆਪਣੇ ਪੋਲਸੀਸ ਜ਼ਰੂਰ ਚੈੱਕ ਕਰੋ, ਜੇ ਨਹੀਂ ਹੈਗਾ ਉਹਨਾਂ ਦੀ ਕਵਰੇਜ ਲਓ ਜਿੱਥੇ 24 ਘੰਟੇ ਤੁਹਾਨੂੰ ਕਵਰ ਕਰਦਾ। ਜੇ ਤੁਹਾਨੂੰ ਐਕਸੀਡੈਂਟ ਹੋ ਜਾਂਦਾ ਹੈਗਾ ਤੇ ਤੁਹਾਨੂੰ$10,000 ਤੱਕ ਮੈਡੀਕਲ ਐਕਸਪੈਂਸਿਸ ਵੀ ਇਹਦੇ ਵਿੱਚ ਕਵਰ ਮਿਲਦੀ ਹੈਗੀ। ਇਹਦੇ ਵਿੱਚ ਦਵਾਈਆਂ, ਫਿਜ਼ੀਓ, ਮਸਾਜ, ਯੂਨੋ, ਕਾਰੋ, ਇਹ ਸਾਰਾ ਵਿੱਚ ਇੰਕਲੂਡ ਹੁੰਦਾ ਹੈਗਾ। ਜੇ ਡਿਸੇਬਿਲਟੀ ਇੰਸ਼ੋਰੈਂਸ ਤੁਸੀਂ ਲੈਣੀ ਹੈਗੀ ਤਾਂ ਕਾਫੀ ਜਿਹੜੇ ਸਾਡੇ ਲਿਸਨਰ ਆਊਟ ਆਫ ਪ੍ਰੋਵਿੰਸ ਟਰੈਵਲ ਕਰਦੇ ਹੈਗੇ, ਤੁਹਾਨੂੰ ਸੈਪਰੇਟ ਟਰੈਵਲ ਇੰਸ਼ੋਰੈਂਸ ਲੈਣ ਦੀ ਜ਼ਰੂਰਤ ਨਹੀਂ, ਤਾਂ ਕਿ ਤੁਸੀਂ ਇਹਦੇ ਵਿੱਚ ਐਡ ਆਨ ਕਰ ਸਕਦੇ ਵੈਰੀ ਅਫੋਰਡਬਲ ਪ੍ਰਾਈਸ ਵਿੱਚ, $5 million ਦੀ ਤੁਸੀਂ ਇਹਦੇ ਵਿੱਚ ਟਰੈਵਲ ਇੰਸ਼ੋਰੈਂਸ ਵੀ ਐਡ ਕਰ ਸਕਦੇ।
0: ਠੀਕ ਹੈ।
1: ਐਂਡ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਕਈ ਲਿਸਨਸ ਹੈਗੇ, ਉਹਨਾਂ ਨੇ ਡਿਸੇਬਿਲਟੀ ਇੰਸ਼ੋਰੈਂਸ ਉਸ ਟਾਈਮ ਤੇ ਲਈ ਹੋਗੀ, ਪਰ ਸਿਰਫ 2 ਸਾਲ ਦੇ ਬੈਨੀਫਿਟ ਹੋਗਾ।
0: ਠੀਕ ਹੈ।
1: ਮੈਂ ਉਹ ਇਹ ਕਹਿਣਾ ਹੋਗਾ, ਜੇ ਤੁਹਾਡੇ ਕੋਲ 2 ਸਾਲ ਦਾ ਬੈਨੀਫਿਟ ਹੈਗਾ, ਉਹਨੂੰ ਆਪਣਾ ਰਿਵਿਊ ਕਰੋ, ਮੈਕਸਿਮਮ ਕਵਰੇਜ ਤੱਕ ਲਓ, ਤਾਂ ਕਿ ਜਦੋਂ ਇੱਕ ਵਾਰੀ ਸੱਟ ਲੱਗੀ ਫਿਰ ਤੁਸੀਂ ਕਵਰੇਜ ਚੇਂਜ ਨਹੀਂ ਕਰ ਸਕਦੇ। ਹਰ ਜੀ, ਮੇਰੇ ਕੋਲ ਕਿਸੇ ਦਾ ਫੋਨ ਆਇਆ ਸੀ, ਉਹਨਾਂ ਨੇ ਇੰਸ਼ੋਰੈਂਸ ਲਈ ਸਿਰਫ ਉਦੋਂ 2 ਸਾਲ ਦੇ ਲਿਆ ਸੀ, ਅਤੇ ਜਦੋਂ ਸੱਟ ਲੱਗੀ ਉਹਨਾਂ ਕਹਿੰਦੇ ਸੀ ਆਪਾਂ ਉਸ ਟਾਈਮ ਦੇ ਇਨਕਰੀਜ਼ ਕਰ ਸਕਦੇ ਕਵਰੇਜ, ਉਦੋਂ ਕਦੇ ਉਦੋਂ ਨਹੀਂ ਹੋ ਸਕਦਾ ਹੈਗਾ। ਸੋ ਸਾਡੇ ਰੈਕਮੈਂਡੇਸ਼ਨ,
0: ਸਾਡੇ ਬਹੁਤ ਸਿਆਣੇ, ਮੈਂ ਸਮਝਦਾ ਸਾਡੇ ਯੰਗ ਬ੍ਰਦਰ ਆ ਜਿਹੜੇ ਪੱਡਾ ਸਾਹਿਬ ਦੇ, ਤੁਹਾਨੂੰ ਪਤਾ ਬੇਟਾ ਜੀ ਆ, ਔਰ ਇਹ ਬੱਚੇ ਜਿਹੜੇ ਆ ਇੱਥੋਂ ਦੇ ਯੰਗ ਜਨਰੇਸ਼ਨ ਕੈਨੇਡੀਅਨ ਬੋਰਨ ਆ, ਔਰ ਤੁਹਾਨੂੰ ਜਿਹੜੀਆਂ ਵੀ ਗੱਲਾਂ ਕਰ ਰਿਹਾ ਬਿਲਕੁਲ ਟੂ ਦਾ ਪੁਆਇੰਟ। ਜਿਹੜੀਆਂ ਇਹ ਨਹੀਂ ਕੋਈ ਕਲਾਇੰਟ ਲੈਣ ਵਾਸਤੇ ਗੱਲਾਂ ਹੁੰਦੀਆਂ, ਜਿਹੜੀਆਂ ਪਾਲਿਸੀ ਦੇ ਵਿੱਚ ਤੁਹਾਨੂੰ ਲਿਖੀਆਂ ਜਾਣਗੀਆਂ ਗੱਲਾਂ ਉਹੀ ਹੁੰਦੀਆਂ। ਔਰ ਤੁਸੀਂ ਹਰਕਮਲ ਸਿੰਘ ਪੱਡਾ ਸਾਹਿਬ ਦਾ ਨੰਬਰ ਮੈਂ ਤੁਹਾਨੂੰ ਚਾਹੂੰਗਾ ਤੁਸੀਂ ਜ਼ਰੂਰ ਦੇ ਦਿਓ ਇੱਕ ਵਾਰੀ ਆਪਣਾ ਨੰਬਰ, ਜਿਹੜਾ ਤੁਹਾਨੂੰ ਕਾਲ ਕਰਨਾ ਚਾਹੁੰਦੇ ਆ।
1: ਹਾਂਜੀ, ਮੇਰਾ ਫੋਨ ਨੰਬਰ ਹੈਗਾ 647-986-6464-647-986-6464।
0: ਨੰਬਰ ਇੱਕ ਵਾਰੀ ਦੁਬਾਰਾ ਪਲੀਜ਼ ਦੁਬਾਰਾ ਦਿਓ,
1: 647-986-6464-647-986-6464-6464।
0: ਲਓ ਜੀ, ਨੀਲਮ ਜੀ ਕੀ ਹਾਲ ਚਾਲ ਹੈ ਜੀ?
2: ਮੈਂ ਆਈ ਐਮ ਵੈਰੀ ਗੁੱਡ ਸਰ ਜੀ, ਆਈ ਐਮ ਨੋਟ। ਪਹਿਲੀ ਗੱਲ ਤੁਹਾਨੂੰ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅੱਜ ਅਸੀਂ ਹਰਿਆਣਵੀ ਸੌਂਗ ਲਾਤਾ, ਮੈਂ ਕਿਹਾ ਕਦੇ ਨੀਲਮ ਜੀ ਵੀ ਹਰਿਆਣੇ ਦੇ ਹੀ ਆ ਕਦੇ?
2: ਨਹੀਂ, ਮੈਂ
0: ਕਿੱਥੇ, ਤੁਸੀਂ?
2: ਮੈਂ ਪੰਜਾਬ ਤੋਂ ਜੀ।
0: ਅੱਛਾ, ਚਲੋ, ਅੱਜ ਹਰਿਆਣੇ ਵਾਲੇ ਸਾਡੇ ਕਰਨਾਲ ਵਾਲੇ ਆਏ ਸੀ, ਕਹਿੰਦੇ ਜੀ ਉਹਨੂੰ ਸਾਨੂੰ ਹਰਿਆਣਵੀ ਸੌਂਗ ਸਵਾ ਦਿਓ। ਮੈਂ ਕਿਹਾ ਵੀ ਲਾ ਦਿੰਦੇ ਹਾਂ ਹਰਿਆਣਵੀ ਸੌਂਗ, ਕਹਿੰਦੇ ਲੈ ਜਾ ਮੇਰੇ ਕੋਲ ਗੁਮਾਨੇ ਕੇ ਲਈ ਹੀਰੋ ਹੋਂਡਾ ਪੇ। ਬਈ ਵਾਹ, ਬਈ ਵਾਹ। ਮੈਂ ਕਿਹਾ ਸ਼ਾਇਦ ਨੀਲਮ ਜੀ ਵੀ ਕਦੇ ਹਰਿਆਣੇ ਦੇ ਹੀ ਹੈ, ਤੇ ਜਿਹਨਾਂ ਦੀ ਮੋਰਗੇਜ ਨਹੀਂ ਹੋ ਰਹੀ ਉਹਨਾਂ ਦਾ ਪਹਿਲਾਂ ਇਲਾਜ ਦੱਸੋ, ਬਾਕੀ ਗੱਲਾਂ ਦਾ ਬਾਅਦ ਦੀਆਂ।
2: ਓਕੇ, ਅੱਜ ਹਰਜੀਤ ਜੀ ਆਈ ਐਮ ਸੋ ਸੌਰੀ, ਪਰ ਮੈਂ ਅੱਜ ਮੋਰਗੇਜ ਪਿੱਛੇ ਨਹੀਂ ਆਈ ਫੋਨ ਤੇ।
0: ਅੱਛਾ,
2: ਮੋਰਗੇਜ ਆਪਾਂ ਕੱਲ ਗੱਲ ਕਰਾਂਗੇ।
0: ਅੱਛਾ ਜੀ, ਕੋਈ ਨਹੀਂ,
2: ਅੱਜ ਮੇਰਾ ਇੱਕ ਖਾਸ ਮਕਸਦ ਹੈ ਰੇਡੀਓ ਤੇ ਆਉਂਦੇ, ਏਅਰ ਤੇ ਆਉਂਦੇ।
0: ਜੀ ਜੀ,
2: ਆਈ ਐਮ ਲੁਕਿੰਗ ਫੋਰ, ਆਪਾਂ ਇੱਕ, ਸਾਨੂੰ ਦੋ ਪਾਰਟ ਟਾਈਮ ਗਰਲਸ ਚਾਹੀਦੀਆਂ। ਆਈ ਐਮ ਲੁਕਿੰਗ ਟੂ ਹਾਇਰ ਟੂ ਪੀਪਲ।
0: ਓਕੇ,
2: ਦੋਨੋ ਪਾਰਟ ਟਾਈਮ, 10 to 10:30, 4:30 ਜਾਂ 10 to 4 ਤੱਕ, ਇੰਨੇ ਕੁ ਟਾਈਮ ਦੇ 6 ਘੰਟੇ ਦਿਨ ਦੇ। ਤੇ ਐਡਮਿਨਿਸਟ੍ਰੇਟਿਵ ਵਰਕ ਹੈ, ਆਫਿਸ ਚ ਬੈਠ ਕੇ ਕੰਮ ਕਰਨਾ,
0: ਨੀਲਮ ਜੀ ਕੋ ਕੰਮ ਹੀ ਇੰਨਾ ਬੜਾ ਬਿਜ਼ੀ ਹੈ। ਨੀਲਮ ਜੀ, ਕਿਹੜੇ ਨੰਬਰ ਤੇ ਕੁੜੀਆਂ ਤੁਹਾਨੂੰ ਕਾਲ ਕਰ ਸਕਦੀਆਂ?
2: ਬੜਾ ਅੱਛਾ ਮਾਹੌਲ ਹੈ, 15-20 ਬੰਦੇ ਅੰਦਰ ਕੰਮ ਕਰਦੇ ਆ, ਜਿਨ੍ਹਾਂ ਦੇ ਨਾਲ ਤੁਸੀਂ ਬੈਠ ਕੇ ਟੀਮ ਦੇ ਨਾਲ ਤੁਸੀਂ ਕੰਮ ਕਰਨਾ ਦਾ। ਪਰ ਆਈ ਵੁਡ ਨੀਡ ਪਰਸਨਲ ਅਸਿਸਟੈਂਟ, ਰੀਜਨੇਬਲ ਹੋਏਗੀ। ਇਟ ਵੁਡ ਬੀ ਵੈਰੀ ਗੁੱਡ ਫੋਰ ਜਿਹੜੇ ਯੰਗ ਬੱਚੇ ਆ, ਜਿਹੜੇ ਪਾਰਟ ਟਾਈਮ ਕੰਮ ਲੱਭਦੇ, ਐਂਡ ਲੌਂਗ ਟਾਈਮ ਪਰਮਾਨੈਂਟ ਹੈਗਾ, ਲੌਂਗ ਟਾਈਮ ਦੇ
0: ਲਈ।
2: 6 47 739 87 10, ਇਟਸ ਬੈਟਰ ਟੂ ਮੈਸੇਜ ਮੀ ਅਬਾਊਟ ਅ ਲਿਟਲ ਡਿਸਕ੍ਰਿਪਸ਼ਨ ਸੇਇੰਗ ਕਿ ਆਮ ਲੁਕਿੰਗ ਫੋਰ ਅ ਜੋਬ, ਮਾਈ ਨੇਮ ਇਜ਼ ਦਿਸ, ਐਂਡ ਮੇਰਾ ਲਿਟਲ ਛੋਟੀ ਜੀ ਡਿਸਕ੍ਰਿਪਸ਼ਨ ਚ ਕਿ ਵਟ ਆਮ ਡੂਇੰਗ ਐਟ ਦ ਮੋਮੈਂਟ, ਐਂਡ ਆਈ ਵਿਲ ਬੀ ਅਵੇਲੇਬਲ ਫਰੋਮ ਦਿਸ ਟਾਈਮ, ਬਲਾ ਬਲਾ ਬਲਾ।
0: ਠੀਕ ਹੈ,
2: ਆਈ ਵਿਲ ਬੀ ਇੰਟਰਵਿਊਇੰਗ ਮੈਨੀ ਪੀਪਲ ਔਨ ਮੰਡੇ। ਓਕੇ,
0: ਠੀਕ ਹੈ ਜੀ।
2: 6 47 739 87 10, ਮੈਂ ਮੋਰਗੇਜ ਬ੍ਰੋਕਰ ਹਾਂ, ਤੇ ਉਸ ਪਰਪਸ ਦੇ ਲਈ ਆਪਾਂ ਨੂੰ ਦੋ,
0: ਕਈ ਵਾਰੀ ਕਿਸੇ ਦਾ ਐਕਸਪੀਰੀਅੰਸ ਵੀ ਹੁੰਦਾ ਨਾ ਮੋਰਗੇਜ ਲਾਈਨ ਦਾ, ਉਹ ਵੀ ਤੁਹਾਨੂੰ ਕਾਲ ਕਰ ਸਕਦਾ। ਆਈ ਥਿੰਕ ਮੱਚ ਬੈਟਰ ਹੋਏਗਾ ਜੇ ਉਹਨਾਂ ਨੇ ਮੋਰਗੇਜ ਕੰਪਨੀ ਕਿਸੇ ਹੋਰ ਵੀ ਕੰਮ ਕੀਤਾ ਹੋਏਗਾ ਨਾ।
2: ਯੈਸ ਆਫ ਕੋਰਸ ਦੇ ਕੈਨ, ਪਰ ਨਾਟ ਨੈਸੈਸਰਲੀ ਆਈ ਕੈਨ, ਜਿਹੜਾ ਵੀ ਕੰਮ ਕਰੇਗਾ ਵੀ ਕੈਨ ਟ੍ਰੇਨ ਦਮ ਐਸ ਵੈਲ।
0: ਵੈਰੀ ਗੁੱਡ, ਵੈਰੀ ਗੁੱਡ। ਨੰਬਰ ਦੇ ਦਿਓ ਇੱਕ ਦੁਬਾਰਾ ਨੀਲਮ ਜੀ।
2: 6 47 739 87 10।
0: ਬੜਾ ਵਧੀਆ ਮਾਹੌਲ ਹੁੰਦਾ, ਤੁਸੀਂ ਉੱਥੇ ਬੈਠ ਕੇ ਆਪਣਾ ਵਧੀਆ ਇਨਸਾਈਡ, ਹੀਟ ਦੇ ਨਾਲ ਹੀਟ ਚੱਲਦੀ ਆ, ਏਸੀ ਨਾਲ ਏਸੀ ਚੱਲਦੇ ਆ, ਇਹ ਤੁਸੀਂ ਜੋਬ ਤੁਹਾਡੇ ਵਾਸਤੇ ਵਧੀਆ ਹੋ ਸਕਦੀ ਹੈ। ਜਿਹੜੀ ਸਾਡੀਆਂ ਲੇਡੀਜ਼ ਕੋਲ ਕੰਮ ਨਹੀਂ ਹੈ, ਜਿਹਨਾਂ ਨੂੰ ਇਨਫੋਰਮੇਸ਼ਨ ਜਿਵੇਂ ਨੀਲਮ ਜੀ ਦੇ ਕੇ ਗਏ, ਨੰਬਰ ਇੱਕ ਵਾਰ ਮੈਂ ਫਿਰ ਦੁਬਾਰਾ ਦੇ ਦਿੰਦਾ, 6 47 739 87 10 ਤੇ ਕਾਲ ਕੀਤੀ ਜਾ ਸਕਦੀ ਹੈ। ਹਸੀਬ ਸ਼ੇਖ ਸਾਹਿਬ, ਤੁਹਾਨੂੰ ਪਤਾ ਕਿ ਸਿਰਫ ਤੋਂ ਸਿਰਫ ਕਮਰਸ਼ੀਅਲ ਪ੍ਰੋਪਰਟੀਜ਼ ਦੇ ਨਾਲ ਹੀ ਡੀਲ ਕਰਦੇ ਆ। ਕਮਰਸ਼ੀਅਲ ਪ੍ਰੋਪਰਟੀਜ਼ ਔਰ ਰੈਜੀਡੈਂਸ਼ੀਅਲ ਪ੍ਰੋਪਰਟੀਜ਼ 'ਚ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ, ਇਹਦੇ 'ਚ ਬਹੁਤ ਹੀ ਜ਼ਿਆਦਾ ਐਕਸਪਰਟਸ ਚਾਹੀਦੇ ਆ ਜਿਹੜੇ ਕਮਰਸ਼ੀਅਲ ਪ੍ਰੋਪਰਟੀ ਦੇ ਵਿੱਚ ਤੁਹਾਨੂੰ ਵਧੀਆ ਜਿਹੜੀਆਂ ਡੀਲਾਂ ਲੈ ਕੇ ਦੇ ਸਕਦੇ ਆ। ਕਿਉਂਕਿ ਕਮਰਸ਼ੀਅਲ ਪ੍ਰੋਪਰਟੀ 'ਚ ਬੜੇ ਇੱਦਾਂ ਦੇ ਕਲੋਸ ਹੁੰਦੀਆਂ, ਬਹੁਤ ਇੱਦਾਂ ਦੀਆਂ ਟਰਮਸ ਕੰਡੀਸ਼ਨਸ ਹੁੰਦੀਆਂ ਜਿਹੜੀਆਂ ਕਿ ਕਮਰਸ਼ੀਅਲ ਲੋਕਾਂ ਨੂੰ ਹੀ ਪਤਾ ਹੁੰਦਾ, ਅਤੇ ਇਸ ਕਰਕੇ ਜਿਹੜੇ ਬਹੁਤੇ ਲੋਕ ਆ ਰੈਜੀਡੈਂਸ਼ੀਅਲ ਕੰਮ ਕਰਦੇ ਹੁੰਦੇ ਕਮਰਸ਼ੀਅਲ ਕਰਦੇ ਨਹੀਂ, ਕਿਉਂਕਿ ਇਹਦੇ 'ਚ ਬਹੁਤ ਜ਼ਿਆਦਾ ਪੁਆਇੰਟ ਜਿਹੜੇ ਹੁੰਦੇ ਆ ਨੋਟ ਕਰਨੇ ਪੈਂਦੇ ਆ। ਔਰ ਹਸੀਬ ਸ਼ੇਖ ਸਾਹਿਬ ਦਾ ਪੁਰਾਣਾ ਤਜ਼ਰਬਾ ਹੈ, ਕਮਿਊਨਿਟੀ ਦੇ ਵਿੱਚ ਜਾਣੇ ਪਹਿਚਾਣੇ ਹਨ, ਆਓ ਸੁਣਦੇ ਆ ਇਹਨਾਂ ਦੇ ਕੋਲੋਂ ਅੱਜ ਕਿਹੜੀ ਐਸੀ ਪ੍ਰੋਪਰਟੀ ਜਿਹੜੀ ਕਿ ਸਪੈਸ਼ਲ ਪੰਜਾਬੀ ਵਿਰਸਾ ਲਿਸਨਰ ਵਾਸਤੇ ਲੈ ਕੇ ਆਇਆ। ਹਸੀਬ ਸ਼ੇਖ ਸਾਹਿਬ ਜੀ, ਕੀ ਹਾਲ ਚਾਲ ਹੈ ਸਰ?
3: ਚੜ੍ਹਦੀ ਕਲਾ ਬਾਈ ਜੀ, ਥੈਂਕ ਯੂ ਵੈਰੀ ਮਚ ਜੀ, ਸੋ ਨਾਈਸ ਆਫ ਯੂ। ਪੰਜਾਬੀ ਵਿਰਸਾ ਦੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ ਅਲੈਕੁਮ।
0: ਜੀ ਜੀ ਜੀ, ਸਲਾਮ ਸਰ ਜੀ।
3: ਅਸੀਂ ਜਿਸ ਵਕਤ ਗੱਲ ਕਰਾਂਗੇ ਬਿਜ਼ਨਸ ਦੀ, ਤੇ ਆਪਣੇ ਕੋਲ ਲੋ ਬਾਲ ਦੇ ਉੱਤੇ $1,00,000 ਦੇ ਵਿੱਚ ਇੱਕ ਵੇਪ ਐਂਡ ਸ਼ੀਸ਼ਾ ਸਟੋਰ ਹੈਗਾ ਵੇ ਮਿਸਿਸਾਗਾ ਚ, ਜਿਹਦੀ ਇਸ ਵਕਤ ਨੈਟ ਆਫਟਰ ਆਲ ਐਕਸਪੈਂਸਿਸ $7,00,000 ਲਾ ਕੇ $7,000 ਇਨਕਮ ਹੈਗੀ ਆ ਮੰਥਲੀ ਟੇਕ ਹੋਮ।
0: $7,00,000 ਲਾ ਕੇ $7,000 ਬਣ ਜਾਂਦਾ?
3: ਹਾਂਜੀ ਸਰ ਜੀ, ਸਟੇਕ ਹੋਮ $7,000 ਹੈ ਸਰ, $1,00,000 ਲਾ ਕੇ ਓਨਰ ਓਪਰੇਟਰ ਲੋਕੇਸ਼ਨ $7,000 ਬਣਦਾ ਪਿਆ ਜੀ।
0: $7,000 ਮਹੀਨੇ ਦਾ ਕਮਾਲ ਦੀ ਗੱਲ ਹੈ ਜੀ।
3: ਹਾਂਜੀ, ਇਹਦੇ ਵਿੱਚ ਦੂਸਰਾ ਹੈਗਾ ਵੇ ਸਾਡੇ ਕੋਲ ਐਸੋ ਗੈਸ ਸਟੇਸ਼ਨ ਹੈਗਾ ਜੀ, ਐਸੋ ਗੈਸ ਸਟੇਸ਼ਨ ਵਿਦ ਟਨਲ ਕਾਰ ਵਾਸ਼ 24/7 ਚੱਲਦਾ ਹੈਗਾ ਵੇ, ਲੇਟੈਸਟ ਪੰਪ ਲੇਟੈਸਟ ਹੈਗਾ ਜੀ, ਔਰ ਬੜੀ ਪ੍ਰਾਈਮ ਲੋਕੇਸ਼ਨ ਦੇ ਉੱਤੇ 24/7 ਤੇ ਰਜੀਤ ਭਾਈ ਜੀ ਉਹੀ ਚੱਲੇਗਾ ਜਿਹੜਾ ਕਿ ਪ੍ਰਾਈਮ ਲੋਕੇਸ਼ਨ ਤੇ, ਅਦਰਵਾਈਜ਼ ਤੇ ਰਾਤ ਨੂੰ 10 ਵਜੇ ਗੈਸ ਸਟੇਸ਼ਨ ਬੰਦ ਹੋ ਜਾਂਦੇ ਨੇ।
0: ਠੀਕ ਹੈ, ਬਿਲਕੁਲ ਸਹੀ ਗੱਲ।
3: ਇਸ ਵਾਸਤੇ ਇਹਦਾ ਤੁਸੀਂ ਬੈਨੀਫਿਟ ਲੈਣਾ ਹੈਗਾ, ਤੇ ਇਹਦੀ ਨੈਟ ਇਨਕਮ ਜਿਹੜੀ ਹੈ ਤਕਰੀਬਨ $4,50,000 ਹੈਗੀ ਹੈ, ਔਰ ਇਹਦਾ ਬੈਨੀਫਿਟ ਲੈਣ ਵਾਸਤੇ ਤੁਹਾਨੂੰ ਕਾਲ ਕਰਨੀ ਹੋਏਗੀ 6 47 9884449 ਜਿੱਥੇ ਅਸੀਂ ਗੱਲ ਕਰਨੇ ਪਏ ਹਾਂ ਕ੍ਰਿਕਟ ਰੇਡੀਓ ਟਾਕ ਸ਼ੋ ਇੱਕ ਲਿਮਿਟਡ ਟਾਈਮ ਹੁੰਦਾ ਵੇ ਸਿਰਫ ਇੰਟਰੋਡਕਸ਼ਨ ਹੁੰਦਾ ਸਾਡਾ ਤੁਹਾਡੇ ਨਾਲ ਲੇਕਿਨ ਤੁਸੀਂ ਅਗਰ ਡਿਟੇਲ ਨਾਲ ਕਾਫੀ ਬਿਜ਼ਨਸ ਦੀ ਗੱਲ ਕਰਨੀ ਹੈ ਤਾਂ ਤੁਸੀਂ ਮੇਰੇ ਨਾਲ ਗੱਲ ਕਰੋਗੇ ਤੇ ਇਨ ਪਰਸਨ ਮੀਟਿੰਗ ਕਰਕੇ ਵੀ ਕਰ ਲੈਂਦੇ ਹਾਂ ਸਾਡੇ ਕੋਲ ਐਸਾ ਗੈਸ ਸਟੇਸ਼ਨ ਇੱਥੋਂ ਹੈਗਾ ਜੇ ਨੋਰਲੈਂਡ ਦੇ ਵਿੱਚ 1 acre ਲੋਟ ਹੈਗੀ ਹੈ ਉਹਦੇ ਚ ਕੈਨੇਡਾ ਪੋਸਟ UPS ਉਹਦੇ ਵਿੱਚ ਹੀ ਕਨਵੀਨੀਅੰਸ ਸਟੋਰ ਹੈਗਾ ਹਾਈ ਸਪੀਡ ਡੀਜ਼ਲ ਪੰਪ ਹੈਗਾ ਵੇ ਔਰ ਜਨਰੇਟਰ ਲਗਾ ਲੋਟ ਆਫ ਅਪਰਚੁਨਿਟੀ ਬਹੁਤ ਸਸਤਾ ਅਫੋਰਡੇਬਲ ਪ੍ਰਾਈਸ 2.75 ਆਸਕਿੰਗ ਹੈ
0: ਜੀ
3: ਔਰ ਡੈਫੀਨੇਟਲੀ ਇਸ ਪ੍ਰਾਈਸ ਦੇ ਵਿੱਚ ਵਿਦਨ 2 hours ਡਰਾਈਵ ਦੇ ਵਿੱਚ ਲੋਕ ਲੱਭਦੇ ਪਏ ਨੇ ਔਰ ਮੁਸ਼ਕਿਲ ਹੁੰਦਾ ਪ੍ਰੋਪਰਟੀ ਅੱਛੀ ਲੱਭਣੀ ਬਹੁਤ ਅੱਛੀ ਲੋਕੇਸ਼ਨ ਹੈਗੀ ਹੈ ਇਹਦੇ ਨਾਲ ਨਾਲ ਅਸੀਂ ਜਿਹੜਾ ਹਰ ਵਾਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇ ਰਾਜੇ ਮਖਰਾਜੇ ਵਾਲਾ ਰੈਸਟੋਰੈਂਟ ਲੈਣਾ ਉਹ ਤੇ ਲੈਣਾ ਹੀ ਲੈਣਾ
0: ਜੀ
3: ਇਹਦੀ 1.2 ਆਸਕਿੰਗ ਹੈ ਮਿਸਿਸ ਹੈਗਾ ਤੇ ਇਸ ਹਫ਼ਤੇ ਦੀ ਸਾਡੀ ਨਵੀਂ ਲਿਸਟਿੰਗ ਜਿਹੜੀ ਪੰਜਾਬੀ ਵਰਸਾ ਦੇ ਲਿਸਨਰ ਵਾਸਤੇ ਵੀ ਅੱਜ ਪਹਿਲੇ ਦਿਨ ਅਸੀਂ ਕੱਲ ਹੀ ਪੇਪਰ ਸਾਈਨ ਕੀਤੇ ਨੇ
0: ਜੀ
3: ਹੈਗਾ ਜੀ ਇੱਕ ਆਫਿਸ ਹੈਗਾ ਮਿਸਿਸ ਹੈਗਾ ਚ ਜਿਹਦੇ ਚ ਟੋਟਲ 7 rooms ਹੈਗੇ ਨੇ ਆਫਿਸ ਦੇ 6 rooms ਨੇ ਇੱਕ ਉਹਦੇ ਚ ਕੀ ਨਾਮ ਹੈ ਬੋਰਡ ਰੂਮ ਹੈਗਾ ਵੇ
0: ਠੀਕ ਆ
3: ਸਮਾਲ ਜਿਹੜਾ ਹੈਗਾ ਕਿਚਨਰ ਹੈਗਾ ਵੇ ਔਰ ਉਹਦੇ ਚ ਸਟੋਰੇਜ ਰੂਮ ਹੈਗਾ ਵੇ 7 ਇੰਡੀਪੈਂਡੈਂਟ ਆਫਿਸਿਸ ਆਫਿਸ ਰੂਮਸ ਦੇ ਨਾਲ
0: ਵਿਦ
3: 1 ਬੋਰਡ ਰੂਮ ਐਂਡ ਰਿਸੈਪਸ਼ਨ ਏਰੀਆ ਆਸਕਿੰਗ ਪ੍ਰਾਈਸ 579 ਪ੍ਰਾਈਮ ਲੋਕੇਸ਼ਨ ਇਹੋ ਜਿਹੀ ਜਿਹੜੀਆਂ ਲਿਸਟਿੰਗ ਹੈਗੀਆਂ ਨੇ ਤੁਹਾਨੂੰ ਸਾਡੇ ਕੋਲ ਬਹੁਤ ਜ਼ਿਆਦਾ ਲਿਸਟਿੰਗਾਂ ਨੇ ਸਾਰੀਆਂ ਲਿਸਟਿੰਗਾਂ ਅਸੀਂ ਟੈਲੀਫੋਨ ਰੇਡੀਓ ਟਾਕ ਤੇ ਨਹੀਂ ਦੱਸ ਸਕਦੇ
0: ਜੀ ਜੀ
3: ਲੇਕਿਨ ਸਰਵਿਸ ਲੈਣੀ ਹੈ ਤੇ ਕਾਲ ਕਰਨੀ ਹੋਏਗੀ 6479884449 ਅਸੀਂ ਆਪਣੇ ਜਿਹੜੇ ਕਲਾਇੰਟਸ ਨੇ ਉਹਨਾਂ ਨੂੰ ਰਿਕਮੈਂਡ ਕਰਨੇ ਆ ਲੋਇਰ ਸਰਵਿਸ ਵੀ ਉਹਨਾਂ ਨੂੰ ਅਸੀਂ ਮੋਰਗੇਜ ਸਰਵਿਸ ਵੀ ਆਪਣੇ ਕਲਾਇੰਟਸ ਨੂੰ ਰਿਕਮੈਂਡ ਕਰਨੇ ਆ
0: ਜਿਹੜੇ
3: ਵੀ ਦੋਸਤ ਆਪਣੇ ਆਉਂਦੇ ਨੇ ਅਸੀਂ ਉਹਨਾਂ ਨੂੰ 1-stop ਸ਼ੋਪ ਜਿਹੜੀ ਹੈ ਕੋਸ਼ਿਸ਼ ਕਰਨੇ ਆ ਲੇਕਿਨ ਅਗਰ ਤੁਹਾਡੇ ਕੋਲ ਬਾਕੀ ਸਰਵਿਸ ਨੇ ਵੀ ਡੋਂਟ ਇੰਟਰਫੇਅਰ ਕਾਲ ਕਰੋ ਸੇਵਾ ਦਾ ਮੌਕਾ ਦਿਓ 6479884449 ਹਸੀਫ ਜੀ
0: ਨੰਬਰ ਇੱਕ ਵਾਰੀ ਹਸੀਫ ਜੀ ਦੁਬਾਰਾ ਦੇ ਦਿਓ ਪਲੀਜ਼
3: 6479884449 ਮੇਰੀ ਪੰਜਾਬੀ ਮਾੜੀ ਹੈ ਮੈਂ ਸੋਚ ਰਿਹਾ
0: ਕੋਈ ਗੱਲ ਮੈਂ ਵੀ ਪੰਜਾਬੀ ਚ ਨੰਬਰ ਜੋੜ ਦਿੰਦਾ 6479884449 ਦੇ ਕੋਕ ਦੀ ਜਾ ਸਕਦੀ ਹੈ ਬੜੀ ਮਿਹਰਬਾਨੀ ਸਰ ਥੈਂਕ ਯੂ ਵੈਰੀ ਮਚ ਬੜੀ ਮਿਹਰਬਾਨੀ ਆ ਜਿਹੜਾ $1,00,000 ਇਨਵੈਸਟ ਕਰਕੇ ਜਿਹੜੀ ਪ੍ਰੋਪਰਟੀ ਆਈ ਹੈ ਵੀ $7,000 ਪ੍ਰੋਫਿਟ ਜਦੋਂ ਨਾ ਕੋਈ ਏਜੰਟ ਔਨ ਏਅਰ ਦੱਸਦਾ ਨਾ ਇਹਦਾ ਮਤਲਬ ਉਹਨਾਂ ਦੇ ਕੋਲ ਪ੍ਰੂਫ ਹੁੰਦੇ ਆ ਉਹਨਾਂ ਦੇ ਕੋਲ ਉਸ ਚੀਜ਼ ਦੇ ਰੈਕਡ ਹੁੰਦੇ ਆ ਤੇ ਇਸ ਕਰਕੇ ਚੀਜ਼ਾਂ ਔਨ ਏਅਰ ਦੱਸੀ ਜਾਂਦੀਆਂ ਕਿਉਂਕਿ ਇਹ ਚੀਜ਼ਾਂ ਗਲਤ ਨਹੀਂ ਦੱਸ ਸਕਦੇ ਬੜੇ ਰਿਕੋ ਦੇ ਸਖ਼ਤ ਕਾਨੂੰਨ ਹੁੰਦੇ ਆ ਔਰ ਇਹ ਜਿਹੜੇ ਨੰਬਰਸ ਫਿਗਰਸ ਦਿੰਦੇ ਤੁਹਾਨੂੰ ਇਹ ਐਵੇਂ ਨਹੀਂ ਦਿੰਦੇ ਇਹ ਨੰਬਰਸ ਇਹਨਾਂ ਦੇ ਕੋਲ ਹੁੰਦੇ ਆ ਸਾਰੇ ਪ੍ਰੂਫ ਦੇ ਤੌਰ ਤੇ ਤਦ ਹੀ ਇਹ ਨੰਬਰ ਦਿੰਦੇ ਆ $7,000 ਪ੍ਰੋਫਿਟ ਆਵੇ $1,00,000 ਲਾ ਕੇ ਇਹ ਇਸ ਤੋਂ ਵੱਡਾ ਬਿਜ਼ਨਸ ਵਧੀਆ ਹੋਰ ਕਿਹੜਾ ਹੋ ਸਕਦਾ ਬਈ ਨੰਬਰ ਤੁਸੀਂ ਨੋਟ ਕਰ ਲਓ 6479884449 6479884449 ਤੇ ਕੋਕ ਦੀ ਜਾ ਸਕਦੀ ਹੈ ਵਕਾਰ ਖਾਨ ਸਾਹਿਬ ਤੁਹਾਨੂੰ ਪਤਾ ਕਿ ਰੋਜਰ ਦੇ ਮਾਸਟਰ ਹੈ ਔਰ ਰੋਜਰ ਕੰਪਨੀ ਨਾਲ ਬਹੁਤ ਲੰਬੇ ਸਮੇਂ ਤੋਂ ਰੋਜਰ ਦੀਆਂ ਡੀਲਸ ਲੈ ਕੇ ਤੁਹਾਡੇ ਵਾਸਤੇ ਹਾਜ਼ਰੀ ਲਵਾਉਂਦੇ ਆ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਵਕਾਰ ਖਾਨ ਸਾਹਿਬ ਕੀ ਹਾਲ ਹੈ ਸਰ ਆਪਕੇ
4: ਥੈਂਕ ਯੂ ਸੋ ਮਚ ਹਰਜੀਤ ਜੀ ਬਿਲਕੁਲ ਠੀਕ ਹੋ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਜੀਤ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478000 6478000 ਅਸੀਂ 18 years ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ
0: ਜੀ
4: ਨੰਬਰ ਅਗੇਨ 6478000 6478000
0: ਬਹੁਤ ਸ਼ੁਕਰੀਆ ਸਰ ਆਪਕਾ ਔਰ ਥੈਂਕ ਯੂ ਵੈਰੀ ਮਚ ਨੰਬਰ ਇੱਕ ਵਾਰ ਆਪ ਫਿਰ ਦੇ ਦੇਣਗੇ ਵਾਪਸ 6479
4: ਜੀ ਹਾਂ ਜੀ 6478000 6478000 8000.
0: थैंक यू वेरी मच ब्रदर, थैंक यू।
5: यार इना इंश्योरेंसा ने ते धुआं कढ़ाता, वधिया ते जायज रेट कित्थों मिलेगा?
6: टॉप फाइनेंशियल इंक तो, जो अपनियां बेहतर ते भरोसेमंद सेवावां लई जाने जांदे ने।
7: क्रिटिकल मॉर्गेज, RESP, RRSP, विजिटर इंश्योरेंस, सुपर वीजा, स्पेशल डिसेबिलिटी प्लान फॉर ट्रकर्स। जे थोड़े कोल 20 नालों ज्यादा ड्राइवर ने तां तुहानूं अनबीटेबल प्राइस लैके देंगे।
6: कॉल करो 20 सालां दे तजुर्बे वाले सुरजीत सिंह पड्डा जी नूं 6473300310
7: Yamilo 70 Delta Park Boulevard Unit 11 Brampton
8: A1 केक्स एंड पेस्ट्रीज 1997 तो थोड़ी सेवा करदा आ रहा है। केक्स, पेस्ट्रीज, मठियाईयां, समोसे ते पार्टी डेकोरेशन भी ले सकते हो। नकल करके केक्स ते पेस्ट्रीज बेचण वालियां तो बचो ते जसपाल नागरा नु फोन करो।
9: लाओ जी चक्को फिर खुशखबरी, ब्रैम्पटन निवासियां ले खुशखबरी, हुण जदों भी तुसी कैनेडियन इंडियन

0: Brampton या फिर तीजी लोकेशन 9985 Macwin Drive Unit 9 Brampton Indian Fruitland ते हुण चौथी नवी लोकेशन 1465 Mayfield Road Brampton वधिया ग्रोसरी सब तो नेड़े Indian Fruitland 9054569900
1: एक तुहाडे वास्ते पिज़्ज़ा तुहानूं पता कि पिछले दिनां च असीं अनाउंस कर रहे हैं उन्हां दी एडवर्टाइजिंग बहुत ज्यादा पिज़्ज़े जा रहे हैं $25 दे विच दो लार्ज पिज़्ज़े तुहानूं कोई भी स्टोर वाले साडे वीर नहीं दे रहे और किसी भी स्टोर ते ए वाली डील तुहानूं नहीं मिलनी $25 दे दो पिज़्ज़े लार्ज जे तुसीं लैणे हैं ते इह तुहानूं क्राउन पिज़्ज़े ते जाणा पैणा बहुत साडे एरिया वधिया एरिया है उधर एयरपोर्ट मेफील्ड दे एरिया दे विच है कॉर्नर ते एयरपोर्ट है ये मेफील्ड दा जिहड़ा कि प्लाजा है कॉर्नर दे उहदे विच है क्राउन पिज़्ज़ा वीकेंड आ रहा है अज बुधवार है कल वीरवार शुक्रवार ते तुहाडे वास्ते क्योंकि वीकेंड दे बहुत बच्चे घर पिज़्ज़े नूं लाइक करदे आ कई बार लेडीज़ भी कह दिंदियां चलो अज पिज़्ज़ा मंगा लो नाले स्पैशल डील लगी हुई है $25 दे विच दो लार्ज पिज़्ज़े कितों नहीं मिलदे देखो ये तुसीं सारे वीर जानदे हो ਜਿੰਨੇ ਸਾਡੇ ਪਰਿਵਾਰ ਸੁਣ ਰਹੇ ਆ ਇਹ ਪ੍ਰਾਈਜ਼ ਨਹੀਂ ਤੁਹਾਨੂੰ ਕਦੋਂ ਮਿਲਦੀ ਔਰ ਇਹਦੇ ਨਾਲ ਦੋ ਡਿਪਿੰਗ ਸੌਸ ਹੋਣੀ ਆ ਤਿੰਨ ਤਿੰਨ ਜਿਹੜੇ ਟੋਪਿੰਗ ਹੋਣਗੇ ਇੱਕ ਪੀਜ਼ਾ ਭਾਵੇਂ ਤੁਸੀਂ ਚਿਕਨ ਵੀ ਪਵਾ ਸਕਦੇ ਹਾਂ ਇਹਦੇ 'ਤੇ ਸੇਮ ਪ੍ਰਾਈਜ਼ ਹੀ ਹੋਏਗਾ ਇਸ ਦੇ ਨਾਲ ਨਾਲ ਪੰਜਾਬੀ ਵਿਰਸੇ ਵੱਲੋਂ 2 ਲੀਟਰ ਕੋਕ ਦੀ ਜਿਹੜੀ ਬੋਟਲ ਹੋਏਗੀ ਉਹ ਤੁਹਾਡੇ ਵਾਸਤੇ ਵਿਦ ਰਿਸਪੈਕਟ ਇੱਕ ਗਿਫਟ ਦਿੱਤੀ ਜਾਏਗੀ ਔਰ ਕਰਾਊਨ ਪੀਜ਼ਾ ਤੁਹਾਡੇ ਵਾਸਤੇ ਹਾਜ਼ਰ ਹੈ 9058579292 ਤੇ ਤੁਸੀਂ ਕਾਲ ਕਰ ਸਕਦੇ ਆ ਇਸ ਨੰਬਰ ਤੇ ਕਾਲ ਕਰ ਲਓ ਕਰਾਊਨ ਪੀਜ਼ਾ ਵਾਲਿਆਂ ਨੂੰ ਔਰ ਪੀਜ਼ੇ ਜਿੱਥੇ ਸਵਾਦ ਦੇ ਬਣਾ ਰਹੇ ਬੱਚੇ ਜਿਹੜੇ ਪੀਜ਼ੇ ਆ ਪਸੰਦ ਬਹੁਤ ਕਰ ਰਹੇ ਆ ਕਿਉਂਕਿ ਜਿਸ ਵੇਲੇ ਮੈਨੂੰ ਦੱਸਿਆ ਸਿੱਧੂ ਭਰਾਵਾਂ ਨੇ ਕਹਿੰਦੇ ਹਰਜੀਤ ਜੀ ਸਾਡੇ ਕੋਲ ਰਿਪੀਟ ਕਸਟਮਰ ਹੋ ਰਿਹਾ ਜਿਸ ਵੇਲੇ ਕਸਟਮਰ ਰਿਪੀਟ ਹੁੰਦਾ ਹੋਵੇ ਇਟ ਮੀਨਸ ਕਿ ਉਹ ਚੀਜ਼ ਦੇ ਵਿੱਚ ਪਰਿਵਾਰ ਪਸੰਦ ਕਰ ਰਹੇ ਆ ਫਿਰ ਨਾਲ ਤੁਹਾਨੂੰ ਗਾਰਲਿਕ ਸੌਸ ਜਿਹੜੀਆਂ ਦੇ ਰਹੇ ਆ ਨਾਲ ਤੁਹਾਡੇ ਵਾਸਤੇ ਕ੍ਰਸ਼ ਚਿਲੀ ਜੇ ਤੁਸੀਂ ਲੈਣੀ ਉਹ ਵੀ ਦੇ ਰਹੇ ਆ ਮਸਾਲੇ ਮਸੂਲੇ ਪੈਕ ਕੀਤੇ ਹੋਏ ਹੋਰ ਵੀ ਪੀਜ਼ੇ ਦੇ ਉੱਤੇ ਪਾਉਣ ਵਾਸਤੇ ਉਹ ਵੀ ਤੁਹਾਨੂੰ ਨਾਲ ਐਬਸੋਲੂਟਲੀ ਫ੍ਰੀ ਦੇ ਰਹੇ ਆ ਬਹੁਤ ਫੈਮਲੀ ਜਿਹੜੀਆਂ ਹੁੰਦੀਆਂ ਕਈ ਵਾਰੀ ਕਹਿੰਦੇ ਵੀ ਇੰਡੀਅਨ ਸਟਾਈਲ ਖਾਣਾ ਹਰੀਆਂ ਮਿਰਚਾਂ ਵਗੈਰਾ ਪਾ ਕੇ ਜਾਂ ਹੋਰ ਕੋਈ ਜਿੰਜਰ ਵਗੈਰਾ ਪਾ ਕੇ ਉਹ ਵੀ ਤਿਆਰ ਕਰ ਦਿੰਦੇ ਆ ਕਰਾਊਨ ਪੀਜ਼ਾ ਤੁਸੀਂ ਬਲੀਵ ਕਰਿਓ ਵੀਕਰ ਦੇ ਲੋਕ 10-10 ਪੀਜ਼ੇ ਲੈ ਕੇ ਜਾ ਰਹੇ ਆ ਕਈਆਂ ਦੇ ਘਰਾਂ 'ਚ ਬੱਚੇ ਪਾਰਟੀ ਕਈ ਹੁਣ ਦੇਖੋ ਕਿਸੇ ਦੇ ਘਰਾਂ ਵਿੱਚ ਬੱਚੇ ਦਾ ਬਰਥਡੇ ਹੋਵੇ ਬੱਚਿਆਂ ਨੇ ਡੈਫੀਨੇਟਲੀ ਪੀਜ਼ੇ ਖਾਣੇ ਆ ਹੋਰ ਕੋਈ ਨਹੀਂ ਚੀਜ਼ ਖਾਣੀ ਉਹਨਾਂ ਨੇ ਹੁਣ ਤਾਂ ਰੋਟੀ ਥੋੜ੍ਹਾ ਘਰੇ ਬਣਾ ਦੇਣੀ ਹੈ ਮਾਤਾ ਜੀ ਨੇ ਜਾਂ ਨਾਲ ਭਿੰਡੀਆਂ ਦੇ ਨਾਲ ਮੂੰਗੀ ਦਾਲ ਬਣਾ ਦੇਣਗੇ ਉਹ ਥੋੜ੍ਹਾ ਖਾਣੀ ਬੱਚਿਆਂ ਨੇ ਖਾਣੇ ਪੀਜ਼ਾ ਹੀ ਹੈ ਨਾਲ ਤੁਹਾਡੇ ਵਾਸਤੇ ਜਿਹੜੀਆਂ ਫਰਾਈਜ਼ ਹੁੰਦੀਆਂ ਪੋਟੇਟੋ ਵੈਡੀਜ਼ ਉਹ ਲੈ ਸਕਦੇ ਤੁਸੀਂ ਨਾਲ ਤੁਸੀਂ ਚਿਕਨ ਵਿੰਗਸ ਲੈ ਸਕਦੇ ਆ ਓਨੀਅਨ ਰਿੰਗਸ ਲੈ ਸਕਦੇ ਆ ਸਾਰਾ ਸਮਾਨ ਇਹਨਾਂ ਕੋਲ ਤੁਹਾਨੂੰ ਮਿਲ ਜਾਂਦਾ ਗਾਰਲਿਕ ਬ੍ਰੈਡ ਵੀ ਇਹਨਾਂ ਕੋਲ ਮਿਲਦੀ ਹੈ ਲੇਕਿਨ ਕੀ ਹੈ ਕਿ ਡੀਲ ਜਿਹੜੀ ਪੀਜ਼ਾ ਲੱਗੀ ਹੋਈ ਹੈ ਜੇ ਘਰ ਦੇ ਵਿੱਚ ਬੱਚੇ ਦਾ ਕੋਈ ਬਰਥਡੇ ਤੁਸੀਂ ਬਣਾ ਰਹੇ ਆ 5 ਪੀਜ਼ੇ ਚਾਹੀਦੇ ਆ 4 ਪੀਜ਼ੇ ਚਾਹੀਦੇ ਆ 6 ਪੀਜ਼ੇ ਚਾਹੀਦੇ ਆ $25 ਦੇ 2 ਪੀਜ਼ੇ ਆ ਭਾਈ 6 ਪੀਜ਼ੇ ਮੰਗਵਾਓ $75 ਦੇ ਰੋਟੀ ਵੀ ਨਹੀਂ ਅੱਜ ਕੱਲ੍ਹ $12-13 ਦੀ ਥਾਲੀ ਮਿਲਦੀ ਹੈ ਇਹ ਗੱਲ ਵੱਖਰੀ ਹੈ ਕਿ ਇੰਡੀਅਨ ਫਰੂਟਲੈਂਡ ਨੇ 490 ਦੀ ਥਾਲੀ ਲਾਈ ਹੈ ਹਰ ਰੋਜ਼ ਹੀ ਤੁਸੀਂ ਇੰਡੀਅਨ ਫਰੂਟਲੈਂਡ ਤੇ ਪਹੁੰਚੋ ਥਾਲੀ ਤੁਹਾਨੂੰ 490 ਦੀ ਵੈਜੀ ਉੱਥੇ ਤੁਹਾਨੂੰ ਮਿਲ ਰਹੀ ਹੈ ਪਰ ਪੀਜ਼ੇ $25 ਦੇ 2 ਤੁਹਾਨੂੰ ਮਿਲ ਰਹੇ ਆ ਲਾਰਜ ਨੰਬਰ ਤੁਸੀਂ ਨੋਟ ਕਰ ਲਓ ਇਹ ਨੰਬਰ ਕੰਮ ਦਾ ਨੰਬਰ ਆ 905-857-9992 ਦੇ ਕਾਲ ਕੀਤੀ ਜਾ ਸਕਦੀ ਹੈ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ ਆ ਕਰਾਊਨ ਕਰਾਊਨ ਕਰਾਊਨ ਪੀਜ਼ਾ ਹਰਜੀਤ ਜੀ ਲਾਓ ਗੀਤ ਯਾਰਾ ਗਾਣੇ ਖੜਕੇ ਵਾਲਾ ਬੜਾ ਯਾਰਾ ਮੈਂ ਨਾ ਇਹ ਗੀਤ ਥੋੜੇ ਦਿਨ ਹੋਏ ਲਾਇਆ ਸੀ ਕਿਸੇ ਨੂੰ ਯਾਦ ਹੈ ਕਿਹੜੀ ਮੂਵੀ ਦਾ ਗੀਤ ਆ ਔਰ ਗੀਤ ਕਿੱਥੇ ਫਰਮਾਇਆ ਗਿਆ ਮੈਂ ਦੇਖਾ ਸੀ ਯਾਰਾ ਗੀਤ ਜਿਹੜਾ ਮੈਂ ਲਾਉਣਾ ਤੁਹਾਨੂੰ ਯਾਦ ਵੀ ਰਹਿੰਦਾ ਨਹੀਂ ਜਾਂਦਾ ਬੁੱਝੋ ਯਾਰਾ 905-673

0: ਗੀਤ ਹੈ ਵਾਲਾ ਔਰ ਹਿੰਦੀ ਮੂਵੀ ਦਾ ਗੀਤ ਆ, ਕਿਸੇ ਨੂੰ ਯਾਦ ਆ ਕਿ ਗੀਤ ਕਿਹੜਾ ਔਰ ਕਿਹੜੀ ਮੂਵੀ ਦਾ ਗੀਤ ਆ? ਮੇਰਾ ਖਿਆਲ ਜਸਵਿੰਦਰ ਸਿੰਘ ਵੀਰਾ ਜੀ ਨੂੰ ਜ਼ਰੂਰ ਪਤਾ ਹੋਊਗਾ। ਬਸ ਬਸ ਬਸ ਬਸ ਬਸ ਬਸ ਬਸ ਇਸ ਤੋਂ ਉੱਪਰ ਨਹੀਂ ਜਾਣਾ, ਫਿਰ ਤਾਂ ਗਾਣੇ ਲੱਭ ਲੈਣਾ ਜੇ ਕਿਸੇ ਨੂੰ ਪਤਾ ਲੱਗ ਗਿਆ ਤੇ। 905-673-3337 ਦਾ ਨੰਬਰ ਆ, 905-673-3337। ਜਿਹੜੀਆਂ ਫੈਮਿਲੀਜ਼ ਹਿੰਦੀ ਗੀਤ ਨੂੰ ਜ਼ਿਆਦਾ ਪਸੰਦ ਕਰਦੀਆਂ ਉਹਨਾਂ ਨੂੰ ਡੈਫੀਨੇਟਲੀ ਪਤਾ ਹੋਏਗਾ ਗੀਤ ਕਿਹੜਾ। ਹੈਲੋ,
1: ਫਿਲਮ ਕਾਲੀ ਚਰਨ
0: ਹਾਏ ਵੇ
1: ਰੀਨਾ ਰਾਜ ਉੱਤੇ ਫਿਲਮਾਇਆ ਗਿਆ ਹੈਗਾ।
0: ਅੱਛਾ ਬਈ ਵਾਹ ਬਈ ਵਾਹ, ਮੈਂ ਪਹਿਲੇ ਕਿਹਾ ਤਾਂ ਮੈਂ ਕਿਹਾ ਜਸਵਿੰਦਰ ਭਾਜੀ ਨੂੰ ਜ਼ਰੂਰ ਪਤਾ ਹੋਊਗਾ, ਹੈਂ ਕਮਾਲ ਕਰਤੀ ਤੁਸੀਂ ਯਾਰ।

0: ਆਪ ਨਵੇਂ ਹੋਣਗੇ, ਨਾਲ ਵੈਰੰਟੀ ਵੀ ਨਵੀਂ ਲਾਉਣੀ ਇਹਨਾਂ ਨੇ। ਇਹ ਵੈਰੰਟੀ ਦੇਸੀ ਜਿਹੀ ਨਹੀਂ ਹੈਗੀ ਜਿਹੜੀ ਕਿ $100 ਵਾਲੀ, ਵਧੀਆ ਜਿਹੜੀ ਵਧੀਆ ਵੈਰੰਟੀ ਹੋਏਗੀ ਜਿਹੜੀ ਕਿ $1,000-$2,000 ਦੀ ਕੋਸਟ ਕਰਦੀ ਹੋਈ, ਉਹ ਵੈਰੰਟੀ ਲੱਗਣੀ ਹੈ ਇੱਥੇ। ਅਤੇ ਵਾਸ਼ਰੂਮ ਜਿਹੜੀ ਟੋਇਲਟ ਸੀਟ ਆ ਉਹ ਵੀ ਵਧੀਆ, ਤਕਰੀਬਨ $300-$400 ਵਾਲੀ ਸੀਟ ਲਾਉਣੀ ਆ। ਜਿਹੜੀਆਂ $100-$100 ਵਾਲੀਆਂ ਸੀਟਾਂ ਉਹ ਨਹੀਂ ਲਾਉਂਦੇ। ਇਹ ਕੰਪਨੀ ਜਿਹੜੀ ਆ ਬਹੁਤ ਵੱਡੀ ਕੰਪਨੀ ਹੈ, ਇਹਨਾਂ ਦੇ ਕੋਲ ਜਿਹੜੇ ਇੰਪਲੋਈਜ਼ ਬਹੁਤ ਜ਼ਿਆਦਾ ਆ। ਜੇ ਤੁਸੀਂ ਵੀ ਘਰ ਦੇ 'ਚ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ ਸੈਕਿੰਡ ਫਲੋਰ ਦੇ, ਜੇ ਥੱਲੇ ਵਾਲੇ ਵਾਸ਼ਰੂਮ ਤਿਆਰ ਕਰਾਉਣਾ ਪਾਊਡਰ ਰੂਮ, ਉਹ ਸਸਤਾ ਹੋ ਜਾਊਗਾ, ਉਹ ਤਕਰੀਬਨ ਮੇਰਾ ਖਿਆਲ ਅੱਧੀ ਕੀਮਤ 'ਚ ਹੋ ਜਾਊਗਾ। ਜੇ ਤੁਸੀਂ ਉੱਪਰ ਵਾਲੇ ਤਿਆਰ ਕਰਾਉਣਾ, ਤੁਹਾਨੂੰ ਪਤਾ ਕਿ ਪੱਟ ਪੱਟ ਜਿਹੜਾ ਕਿ ਟੱਪ ਪੱਟਣਾ ਹੁੰਦਾ, ਅਤੇ ਫਿਰ ਉੱਥੇ ਜੇ ਤੁਸੀਂ ਸਟੈਂਡਿੰਗ ਸ਼ਾਵਰ ਲਵਾਉਣਾ ਉਹ ਵੀ ਲੱਗ ਜਾਊਗਾ, ਫਿਰ ਜਿਹੜੇ ਬਾਹਰ ਗਲਾਸ ਡੋਰ ਲੱਗਦੇ ਆ ਉਹ ਵੀ ਵਿੱਚ ਇਨਕਲੂਡ ਆ, ਫਿਰ ਜਿਹੜੀਆਂ ਵਿੱਚ ਟਾਇਲਸ ਲੱਗਣੀਆਂ ਉਹ ਵੀ ਇਨਕਲੂਡ ਆ। ਇਹ ਸਾਰਾ ਪੈਕੇਜ ਇਨਕਲੂਡ ਆ $7,000 ਦੇ ਵਿੱਚ। ਤੁਸੀਂ 2-4 ਮੇਰੇ ਹੋਰ ਜਿਹੜੇ ਵੀਰ ਕੰਸਟਰਕਸ਼ਨ ਵਾਲੇ ਕੰਮ ਕਰਦੇ ਆ ਉਹਨਾਂ ਨੂੰ ਫੋਨ ਕਰ ਲਓ, ਐਸਟੀਮੇਟ ਲੈ ਲਓ। ਪਰ ਜਦੋਂ ਅਸੀਂ ਔਨ ਏਅਰ ਕੋਈ ਪ੍ਰਾਈਜ਼ ਦਿੰਦੇ ਆ ਨਾ, ਇਹ ਪ੍ਰਾਈਜ਼ ਬੀਟੇਬਲ ਪ੍ਰਾਈਜ਼ ਹੁੰਦੀ ਹੈ, ਇਹਨੂੰ ਕੋਈ ਬੰਦਾ ਪ੍ਰਾਈਜ਼ ਨੂੰ ਬੀਟ ਨਹੀਂ ਕਰ ਸਕਦਾ। ਇਹ ਬੜੀ ਵੱਡੀ ਕੰਪਨੀ ਆ, ਨੰਬਰ ਤੁਸੀਂ ਨੋਟ ਕਰੋ, ਤੁਹਾਡੇ ਪੰਜਾਬੀ ਬੰਦੇ ਇਹ ਫੋਨ ਆਨਸਰ ਕਰਨਗੇ, 416-678-8100 ਦੇ ਕੋਕ ਦੀ ਜਾ ਸਕਦੀ ਹੈ। ਜੇ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ, ਐਮਰਜੈਂਸੀ ਆ, ਇਸ ਵੀਕਐਂਡ 'ਤੇ ਤੁਹਾਨੂੰ ਵਾਸ਼ਰੂਮ ਚਾਹੀਦਾ, ਘਰ ਦੇ 'ਚ ਕੋਈ ਪ੍ਰਾਹੁਣੇ ਆ ਰਹੇ ਆ, ਵੀ ਵਾਸ਼ਰੂਮ ਖਰਾਬ ਹੋਏ ਆ, ਅਤੇ ਇਸ ਵੀਕਐਂਡ ਨੂੰ ਸੰਡੇ ਤੱਕ ਵਾਸ਼ਰੂਮ ਤਿਆਰ ਕਰ ਦੇਣਗੇ, ਬ੍ਰੈਂਡ ਨਿਊ ਨਵੀਆਂ ਟਾਇਲਾਂ ਸ਼ੈਲਾਂ ਲਾ ਕੇ। ਇੰਨੀ ਐਮਰਜੈਂਸੀ ਕੋਈ ਬੰਦਾ ਕੰਮ ਕਰਦਾ ਦੱਸੋ, ਨਹੀਂ ਤਾਂ ਬੰਦਿਆਂ ਨੂੰ ਫੋਨ ਕਰੋ, ਅਗਲੇ ਕਹਿੰਦੇ ਭਾਈ ਅਸੀਂ ਅਗਲੇ ਹਫ਼ਤੇ ਆਵਾਂਗੇ ਐਸਟੀਮੇਟ ਦੇਣ ਲਈ। ਇਸੇ ਹਫ਼ਤੇ ਦੇ ਵਿੱਚ ਬਿਫੋਰ ਸੰਡੇ ਤੁਹਾਡਾ ਵਾਸ਼ਰੂਮ ਤਿਆਰ ਹੋ ਜਾਏਗਾ $7,000 ਦੇ ਵਿੱਚ। 416-678-8100 ਦੇ ਕੋਕ ਦੀ ਜਾ ਸਕਦੀ ਹੈ, ਨੰਬਰ ਤੁਸੀਂ ਨੋਟ ਕਰ ਲਓ 416-678-8100। ਜੀ ਹਰਕਮਲ ਜੀ।
1: ਹਾਂਜੀ ਹਾਂਜੀ ਜੀ, ਹੁਣ ਮੈਂ ਥੋੜ੍ਹੇ ਜਿਹੇ ਸਾਡੇ ਲਿਸਨਰਸ ਹੈਗੇ ਉਹਨਾਂ ਨੂੰ ਸੁਪਰਵਾਈਜ਼ਰ ਇੰਸ਼ੋਰੈਂਸ ਬਾਰੇ ਦੱਸਣਾ ਚਾਹੁੰਦਾ ਹੈਗਾ।
0: ਜੀ ਜੀ ਹਾਂ,
1: ਸੁਪਰਵਾਈਜ਼ਰ ਇੰਸ਼ੋਰੈਂਸ ਇੱਕ ਐਮਰਜੈਂਸੀ ਮੈਡੀਕਲ ਕਵਰੇਜ ਹੁੰਦੀ ਹੈ, ਜਦੋਂ ਸਾਨੂੰ ਮੈਂਡੇਟਰੀ ਹੁੰਦੀ ਜਦੋਂ ਆਪਾਂ ਸੁਪਰਵਾਈਜ਼ਰ ਐਪਲੀਕੇਸ਼ਨ ਅਪਲਾਈ ਕਰਦੇ ਹੈਗੇ ਆਪਣੇ ਪੇਰੈਂਟਸ ਦੇ ਜਾਂ ਗ੍ਰੈਂਡਪੇਰੈਂਟਸ ਜਿਹੜੇ ਕੈਨੇਡਾ ਹੁੰਦੇ ਹੈਗੇ। ਅਕੋਰਡਿੰਗ ਟੂ ਕੈਨੇਡੀਅਨ ਗਵਰਨਮੈਂਟ, ਤੁਹਾਨੂੰ ਜਦੋਂ ਕਵਰੇਜ ਲੈਣੀ ਹੁੰਦੀ ਹੈ ਤਕਰੀਬਨ ਮਿਨੀਮਮ 1 ਸਾਲ ਦੀ ਕਵਰੇਜ ਚਾਹੀਦੀ ਹੈਗੀ, ਤਾਂ ਮਿਨੀਮਮ $1,00,000 ਦੀ ਕਵਰੇਜ ਤੁਹਾਨੂੰ ਇਹਦੀ ਚਾਹੀਦੀ ਹੁੰਦੀ। ਹੁਣ ਸਾਨੂੰ ਪਤਾ ਕੈਨੇਡਾ ਵਿੱਚ ਜਿਹੜੇ ਮੈਡੀਕਲ ਐਕਸਪੈਂਸਿਸ ਹੈਗੇ ਕਾਫੀ ਮਹਿੰਗੇ ਹੁੰਦੇ ਆ। ਜਿਹੜੀ ਸੁਪਰਵਾਈਜ਼ਰ ਇੰਸ਼ੋਰੈਂਸ ਦੀ ਸਾਡੀ ਹੈਲਪ ਕਰਦੀ ਹੈ, ਕੋਈ ਵੀ ਇਨਕੇਸ ਐਮਰਜੈਂਸੀ ਆ ਜਾਂਦੀ ਹੈਗੀ, ਤੁਹਾਨੂੰ ਆਪਣੇ ਖੁਦ ਦੇ ਪਾਕਟ ਦੇ ਵਿੱਚੋਂ ਪੈਸੇ ਨਹੀਂ ਦੇਣੇ ਪੈਂਦੇ, ਲੀਵਿੰਗ ਯੂ ਇਨ ਅ ਫਾਈਨੈਂਸ਼ੀਅਲ ਸਟ੍ਰੈਸ, ਰਾਈਟ? ਸੋ ਸੁਪਰਵਾਈਜ਼ਰ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਇਹ ਪਤਾ ਕਰੋ ਕਿ ਤੁਹਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਕੋਈ ਦਵਾਈ ਲੈ ਰਹੇ ਹੈਗੇ, ਤਾਂ ਕਿ ਡਿਊਰਿੰਗ ਐਪਲੀਕੇਸ਼ਨ ਪ੍ਰੋਸੈਸ ਜੋ ਤੁਸੀਂ ਕਰਦੇ ਹੈਗੇ ਤੁਸੀਂ ਰਾਈਟ ਕਵਰੇਜ ਆਪਣੇ ਲਈ ਚੂਜ਼ ਕਰ ਸਕਦੇ ਹੈਗੇ ਉਹਨਾਂ ਲਈ। ਸੋ ਡਿਊਰਿੰਗ ਅ ਕਲੇਮ ਟਾਈਮ ਤੁਹਾਨੂੰ ਕੋਈ ਇਹਦੇ ਵਿੱਚ ਇਸ਼ੂ ਨਹੀਂ ਆਊਗੀ। ਜੇ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈਗੀ ਹੈ ਤੁਹਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ, ਇਹ ਮੇਕ ਸ਼ੋਰ ਕਰੋ ਉਹਨਾਂ ਦੀ ਹੈਲਥ ਕੰਡੀਸ਼ਨ ਸਟੇਬਲ ਹੈਗੀ ਆ। ਸੋ ਇਹਦੇ ਵਿੱਚ ਕੋਈ ਦਵਾਈਆਂ ਦੇ ਵਿੱਚ ਕੋਈ ਚੇਂਜ ਨਾ ਹੋਵੇ, ਡੋਸ ਦੇ ਵਿੱਚ ਹੋ ਸਕਦਾ ਜਦੋਂ ਦਵਾਈ ਉਹਨਾਂ ਡਾਕਟਰ ਕਿਵੇਂ ਚੇਂਜ ਕਰ ਦਿੰਦਾ ਹੈਗਾ, ਇਹ ਚੀਜ਼ਾਂ ਜ਼ਰੂਰ ਮਾਇੰਡ 'ਚ ਰੱਖਿਓ ਬਿਫੋਰ ਅਪਲਾਈਂਗ ਫੋਰ ਐਪਲੀਕੇਸ਼ਨ। ਹੁਣ ਜਦੋਂ ਤੁਸੀਂ ਸੁਪਰਵਾਈਜ਼ਰ ਇੰਸ਼ੋਰੈਂਸ ਅਪਲਾਈ ਕਰਦੇ ਤਾਂ ਕੋਈ ਵੀ ਵਜ੍ਹਾ ਖਾਤਰ ਡਿਕਲਾਈਨ ਹੋ ਜਾਂਦੀ ਹੈਗੀ, ਫਿਰ ਕੰਪਨੀ ਕੀ ਕਰਦੀ, ਤੁਹਾਨੂੰ 100% ਜਿੰਨਾ ਵੀ ਤੁਹਾਡਾ ਪ੍ਰੀਮੀਅਮ ਹੈਗਾ ਵਾਪਸ ਦੇ ਦਿੰਦੀ ਹੈਗੀ। ਸੋ ਤੁਹਾਡਾ ਇਹਦੇ ਵਿੱਚ ਕੋਈ ਵੀ ਪੈਸਾ ਨਹੀਂ ਗੁਆਚਦਾ ਹੈਗਾ। ਜੇ ਤੁਹਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਇੱਥੇ ਆਉਂਦੇ ਹੈਗੇ ਆ ਅਤੇ ਡਿਸਾਈਡ ਕਰਦੇ ਹੈਗੇ ਪਹਿਲਾਂ ਜਾਣਾ ਚਾਹੁੰਦੇ ਅਕੋਰਡਿੰਗ ਟੂ ਜੋ ਤੁਹਾਡੀ ਰਿਟਰਨ ਡੇਟ ਹੈਗੀ ਆ, ਫਿਰ ਕੰਪਨੀ ਜਿੰਨਾ ਰਿਮੇਨਿੰਗ ਪ੍ਰੀਮੀਅਮ ਹੁੰਦਾ ਹੈ ਉਹ ਵਾਪਸ ਦੇ ਦਿੰਦੀ ਹੈ ਜੇ ਕੋਈ ਕਲੇਮ ਪ੍ਰੋਸੈਸ ਨਾ ਹੋਇਆ ਡਿਊਰਿੰਗ ਦ ਟਾਈਮ ਆਫ ਦ ਵਿਜ਼ਿਟ। ਇਹ ਕੰਪਨੀ ਜਦੋਂ ਤੁਸੀਂ ਅਪਲਾਈ ਕਰਦੇ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ, ਫਲੈਕਸੀਬਲ ਹੁੰਦਾ, ਤੁਸੀਂ ਪੇਮੈਂਟ ਮੰਥਲੀ ਕਰਨਾ ਚਾਹੁੰਦੇ ਜਾਂ ਐਨੂਅਲੀ ਕਰਨਾ ਚਾਹੁੰਦੇ, ਇਹ ਵੀ ਤੁਹਾਨੂੰ ਕੰਪਨੀ ਤੁਹਾਨੂੰ ਬੈਨੀਫਿਟਸ ਦਿੰਦੀ ਹੈਗੀ ਆ। ਜਦੋਂ ਤੁਸੀਂ ਅਪਲਾਈ ਕਰਦੇ ਹੈਗੇ ਇਹ ਦੇਖੋ ਬੈਨੀਫਿਟਸ ਕੀ ਕਵਰੇਜ ਦੇ ਵਿੱਚ ਇੰਕਲੂਡ ਹੁੰਦੇ, ਜਿੱਦਾਂ ਮੈਡੀਕਲ ਐਕਸਪੈਂਸਿਸ ਹੈਗੇ, ਪ੍ਰਸਕ੍ਰਿਪਸ਼ਨ ਮੈਡੀਕੇਸ਼ਨ, ਐਮਰਜੈਂਸੀ ਡੈਂਟਲ, ਐਮਰਜੈਂਸੀ ਰਿਟਰਨ ਟੂ ਹੋਮ ਹੁੰਦਾ, ਹਸਪਤਾਲ ਦਾ ਖਰਚ ਹੁੰਦਾ, ਏਅਰ ਟਰਾਂਸਪੋਰਟੇਸ਼ਨ, ਪੈਰਾਮੈਡੀਕਲ, ਕ੍ਰੀਮੇਸ਼ਨ ਹੁੰਦੀ, ਗੁਰ ਐਕਸੀਡੈਂਟ ਡੈਥ ਅਪ ਟੂ $100,000 ਹੁੰਦਾ। ਕਾਫੀ ਇੰਸ਼ੋਰੈਂਸ ਕੰਪਨੀਆਂ ਜਿਹੜੀ ਹੁੰਦੀਆਂ ਉਹਨਾਂ ਦਾ ਵੱਖਰਾ ਵੱਖਰਾ ਪ੍ਰੀਮੀਅਮ ਹੁੰਦਾ, ਡਿਫਰੈਂਟ ਹੁੰਦਾ, ਸਾਰੇ ਦਾ ਸੇਮ ਨਹੀਂ ਹੁੰਦਾ। ਪਰ ਆਲਵੇਜ਼ ਜਦੋਂ ਇੰਸ਼ੋਰੈਂਸ ਬਾਏ ਕਰਦੇ ਇਹ ਨਾ ਦੇਖੋ ਪ੍ਰੀਮੀਅਮ ਕੀ ਹੁੰਦਾ, ਜੇ ਤੁਸੀਂ ਕੰਪੇਅਰ ਕਰਨਾ ਪ੍ਰੀਮੀਅਮ ਦੇ ਨਾਲ ਕਿੰਨਾ ਖਰਚ ਹੁੰਦਾ, ਉਹ ਬੈਨੀਫਿਟ ਨੂੰ ਵੀ ਕੰਪੇਅਰ ਕਰੋ, ਤਾਂ ਕਿ ਕਈ ਦੇ ਵਿੱਚ ਕਾਫੀ ਕੰਪਨੀ ਦੇ ਵਿੱਚ ਐਕਸਕਲੂਜਨਸ ਹੁੰਦੇ। ਸੋ ਆਪਣੇ ਬ੍ਰੋਕਰ ਜਿੱਥੋਂ ਵੀ ਤੁਸੀਂ ਅਪਲਾਈ ਕਰਦੇ ਪਤਾ ਕਰੋ ਕੰਪਨੀ ਏ ਤਾਂ ਕੰਪਨੀ ਬੀ ਵਿੱਚ ਜੇ ਪ੍ਰਾਈਸ ਡਿਫਰੈਂਸ ਹੈਗਾ ਕਵਰੇਜ ਦੇ ਵਿੱਚ ਡਿਫਰੈਂਸ ਕੀ ਹੈਗਾ ਉਹ ਵੀ ਤੁਸੀਂ ਜ਼ਰੂਰ ਪਤਾ ਕਰੋ। ਕੋਈ ਵੀ ਹੋਰ ਜਾਣਕਾਰੀ ਸੁਪਰਵਾਈਜ਼ਰ ਲਈ ਤੁਸੀਂ ਮੈਨੂੰ ਜੋ ਸੰਪਰਕ ਕਰ ਸਕਦੇ, ਮੇਰਾ ਇੱਕੋ ਇੱਕ ਨੰਬਰ ਹੈਗਾ 647-9864-6464।
0: ਨੰਬਰ ਇੱਕ ਵਾਰੀ ਹਰਕਮਲ ਜੀ ਇੱਕ ਵਾਰੀ ਫਿਰ ਦੁਬਾਰਾ ਦੇ ਦਿਓ।
1: ਹਾਂਜੀ ਹਾਂਜੀ ਜੀ, ਮੇਰਾ ਫੋਨ ਨੰਬਰ ਹੈਗਾ 647-9864-6464-647-9864-6464।
0: ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹਾਂ, ਔਰ ਇਸ ਨਾਲ ਨਾਲ ਹੀ ਅਗਲਾ ਗੀਤ ਜਿਹੜਾ ਮੈਂ ਕੱਢਿਆ ਨਾ, ਉਹ ਗੀਤ ਹੋਰ ਵੀ ਬੜਾ ਪਿਆਰਾ ਗੀਤ ਆ, ਸੁਣਿਓ ਧਿਆਨ ਨਾਲ।
2: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ।

0: Brampton या फिर तीजी लोकेशन 9985 Macwin Drive Unit 9 Brampton Indian Fruitland ते हुण चौथी नवी लोकेशन 1465 Mayfield Road Brampton वधिया ग्रोसरी सब तो नेड़े Indian Fruitland 9054569900 इस बार गणेश चतुर्थी पर भगवान गणेश का आगमन आपके घर ला रहा है ढेरों खुशियाँ। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर दुर्बा फ्लावर्स इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं खुशियों की भी आराधना कीजिए। इट्स ऑल अंडर GTA's बिगेस्ट डिवाइन शॉप इंडिया सजावट एंड पूजा हट 31 मेलनी ड्राइव यूनिट 5 ब्रैम्पटन 9054586808।
1: एक ऑफिस आया रेंट वास्ते और सेल वास्ते। ये जड़ी प्रॉपर्टी है बड़ी हॉट प्रॉपर्टी है ब्रैम्पटन हॉस्पिटल दे बिसाइड दे बिल्कुल नाल प्रॉपर्टी है वॉकिंग डिस्टेंस दे 2 मिनट लगते हैं गड्डी तुसी इत्थे लाई ते ब्रैम्पटन हॉस्पिटल दे अंदर जा सकते हैं। जिहड़ा नाल प्लाजा है जिथे तुहानू पता कि पिज़्ज़ा डिपू है उसके नाल वाले प्लाजे दे विच है इत्थे अकाल ऑप्टिकल है और ये तकरीबन 700 square feet का ये यूनिट है और जे तुसी खरीदना यूनिट तो यह तुहानू 5 लाख तो थले यूनिट विक रहा यह हले मार्केट दे विच नहीं आया इनकुआरी चल रही है यूनिट विक जाना जल्दी क्योंकि बनया बड़ा वधिया इहदे अंदर ओपन बनया होया तुसी इत्थे अपने मनमर्जी दे ऑफिस बना सकते हैं। जिद्दां ना किसी ने क्लास रूम बनाना होवे जगह नहीं मिलती किसी नू हॉल खाली नहीं मिलता यह उहदे वास्ते अवेलेबिलिटी बड़ी वधिया है और अवेलेबिलिटी राइट रूम है भावें तुसी अज तो चाबी लै लो भावें तुसीं जुलाई 1st तों चाबी लै सकदे आ और इहदे विच वक्री डोर है वक्री एंट्रेंस है 2 वड्डियां विंडो लगियां होई आ इस ऑफिस दे विच लोकेशन बड़ी वधिया है जिन्हों भी तुसीं दसना होवे इह ईजीली दस सकदे आ पीटर ऑप्शन एंड जिहड़ा कि ब्रैमली दा कॉर्नर है यह रैव सिंह दे कोल प्रॉपर्टी आई है। रैव सिंह ने हले प्रॉपर्टी लिस्ट नहीं की जे साडे कोई एजेंट वीर सुन रहे हैं वह भी इस प्रॉपर्टी परसनली तौर पर रैव सिंह नूं कॉल कर सकते हैं। जे किराए ते लैनी है किराया $2000 का ऑन एयर दस रहे हैं जे किराए इहदे विच सारी TMI टैक्सिस वगैरह मेनटेनेंस फीस सारियां इनकलूड आ क्योंकि तुहानूं पता कि जदों इह कॉन्डोमीनियम बिल्डिंग्स हुंदियां उह च $500-$700 इहदी कॉन्डोमीनियम दी फीस हुंदी है उह निकल गई उह भी विच इनकलूड ही है $2000 दे TMI एक्सट्रा नहीं है इहदे च। इह रेट बड़ा क्योंकि अज कल रेंटल मार्केट थोड़ी जी स्लो जा रही है ते इस करके $2000 रेट है। पहले प्रॉपर्टी $2800 किराए ते चढ़ी हुई सी पर हुण तुहाडे वास्ते $2000 किराए ते है। जे तुसीं इह प्रॉपर्टी लैनी है रैव सिंह नूं कॉल कर लिओ 647-740-9600 ਤੇ ਤੁਸੀਂ ਹੁਣ ਕਾਲ ਕਰ ਲਿਓ। ਤੁਹਾਡੇ ਵਾਸਤੇ ਜਿਹੜੀ ਇਹ ਪ੍ਰੋਪਰਟੀ ਹੈ ਲਾਹੇਵੰਦ ਹੋ ਸਕਦੀ ਹੈ ਕਿਉਂਕਿ ਇੱਥੇ ਆਫਿਸ ਵਕੀਲ ਦੇ ਆਫਿਸ ਆ ਸਕਦੇ ਆ ਇੰਸ਼ੋਰੈਂਸ ਦੇ ਆਫਿਸ ਆ ਸਕਦੇ ਆ ਲਾਇਰਸ ਇੱਥੇ ਆ ਸਕਦੇ ਆ ਜੇ ਕਿਸੇ ਨੇ ਕੋਈ ਟਰੱਕਿੰਗ ਦਾ ਸਕੂਲ ਬਣਾਉਣਾ ਕਲਾਸਾਂ ਦੇਣ ਵਾਲਾ ਉਹ ਇੱਥੇ ਆ ਸਕਦਾ ਜਾਂ ਕਿਸੇ ਨੇ ਕੋਈ ਟਿਊਟਰਿੰਗ ਦਾ ਸਕੂਲ ਬਣਾਉਣਾ ਇੱਥੇ ਉਹ ਬਣ ਸਕਦਾ। ਇਹ ਸਾਰੀਆਂ ਅਪਰਚੁਨਿਟੀਜ਼ ਤੁਹਾਡੇ ਕੋਲ ਹਨ ਤੇ ਇਹ ਜਿਹੜਾ ਬਹੁਤ ਜ਼ਿਆਦਾ ਵਧੀਆ ਪ੍ਰੋਪਰਟੀ ਹੈ ਵੀ ਲੋਕੇਸ਼ਨ ਬੜੀ ਵਧੀਆ ਤੁਹਾਨੂੰ ਪਤਾ ਹੈ ਪੀਟਰ ਆਪਸਨ ਐਂਡ ਟੋਰਮੋ ਦਾ ਏਰੀਆ ਹੈ ਜਿੱਥੇ ਕਿ ਚਰਚ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਜਿੱਥੇ ਕਿ ਹੋਸਪਿਟਲ ਹੈ ਬ੍ਰੈਂਪਟਨ ਦਾ। ਇਹ ਪ੍ਰੋਪਰਟੀ ਚੱਕ ਲਓ ਜਿਹਨਾਂ ਚੱਕਣੀ ਆ ਜੇ ਤਾਂ 4 ਪੈਸੇ ਪਏ ਆ 20% ਦੇਗਾ ਡਾਊਨ ਤੇ ਮੌਰਗੇਜ ਵੀ ਤੁਹਾਡੀ ਰੈਵ ਸਿੰਘ ਨੇ ਕਰਾ ਦੇਣੀ ਹੈ ਤੇ ਰੈਵ ਸਿੰਘ ਕਹਿੰਦਾ ਜੀ ਮੈਂ ਵਕੀਲ ਦਾ ਖਰਚਾ ਸਾਰਾ ਕੁਛ ਉਹਨਾਂ ਨੇ ਆਪੇ ਕਰ ਦੇਣਾ ਠੀਕ ਆ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ 6470-740-9600 ਦੇ ਕਾਲ ਕੀਤੀ ਜਾ ਸਕਦੀ ਹੈ। $7000 ਵਿੱਚ ਵਾਸ਼ਰੂਮ ਤੁਹਾਡਾ ਨਵਾਂ ਬਿਲਡ ਹੋ ਰਿਹਾ ਹੈ। ਇਹ ਦੁਬਾਰਾ ਮੈਨੂੰ ਮੈਸੇਜ ਆਇਆ ਮੈਂ ਨੰਬਰ ਭੇਜਿਆ ਇੱਕ ਭਾਜੀ ਨੂੰ ਹੁਣੇ ਮੈਨੂੰ ਮੈਸੇਜ ਆਇਆ ਕਹਿੰਦੇ ਨੰਬਰ ਭੇਜੋ ਜਿਹੜਾ $7000 ਵਾਸ਼ਰੂਮ ਨਵੇਂ ਤਿਆਰ ਕਰ ਰਿਹਾ। ਡਬਲ ਸਿੰਕ ਹੋਵੇ ਵਾਸ਼ਰੂਮ ਵਿੱਚ ਡਬਲ ਸਿੰਕ ਲੱਗ ਜੂਗੀ ਜੇ ਨਹੀਂ ਵੀ ਲੱਗੀ ਡਬਲ ਸਿੰਕ ਵਾਲੇ ਵੈਂਟੀ ਤਿਆਰ ਕਰ ਦੇਣਗੇ। ਹੋਰ ਦੱਸੋ 2 ਸਿੰਕ ਲਵਾ ਲਓ 2 ਟੂਟੀਆਂ ਲਵਾ ਲਓ ਤੁਹਾਨੂੰ ਪਤਾ 100-200 ਡਾਲਰ ਤਾਂ ਇੱਕ ਟੂਟੀ ਆਉਂਦੀ ਆ ਅੱਜ ਕੱਲ੍ਹ ਚੰਗੀ ਲੈਣੀ ਹੋਵੇ ਤੇ ਵੈਰੰਟੀ ਵੀ ਲਾਉਣੀ ਆ ਫਿਰ ਜਿਹੜੀਆਂ ਸਿੰਕ ਹੁੰਦੀਆਂ ਉਹ ਵੀ ਲਾਉਣੀਆਂ ਇਹਨਾਂ ਨੇ ਤੇ ਟਾਇਲ ਚੇਂਜ ਕਰਨੀਆਂ ਤੁਹਾਡੀਆਂ ਟੱਪ ਲਾਉਣਾ ਪਟਣਾ ਉਹ ਟਾਇਲਾਂ ਖਰਾਬ ਹੁੰਦੀਆਂ ਉਹ ਚੇਂਜ ਕਰਨੀਆਂ ਇਹਨਾਂ ਨੇ ਫਿਰ ਸਟੈਂਡਿੰਗ ਸ਼ਾਵਰ ਲਾਉਣਾ ਉਹ ਲਵਾ ਲਓ ਤੁਸੀਂ ਗਲਾਸ ਡੋਰ ਲਵਾਉਣੇ ਉਹ ਲਵਾ ਲਓ ਨਵੀਆਂ ਟੂਟੀਆਂ ਨਵੇਂ ਸ਼ਾਵਰ ਸਾਰਾ ਕੁਝ ਬ੍ਰੈਂਡ ਨੂੰ ਨਵੀਂ ਟੋਇਲਟ ਸੀਟ $7000 ਟੋਟਲ ਕੈਸ਼ ਪੇ ਕਰ ਦਿਓ ਵੀਰਾਂ ਨੂੰ ਤੇ ਤੁਹਾਡੇ ਵਾਸਤੇ ਵਾਸ਼ਰੂਮ ਇਸੇ ਵੀਕਐਂਡ ਤੋਂ ਪਹਿਲੇ ਤਿਆਰ ਹੋ ਜਾਓ। ਜੇ ਕੋਈ ਇੰਡੀਆ ਤੋਂ ਕੋਈ ਸੱਜਣ ਮਿੱਤਰ ਆ ਰਿਹਾ ਤੇ ਤੁਹਾਨੂੰ ਪਤਾ ਕਿ ਫਿਰ ਜ਼ਰੂਰੀ ਹੁੰਦੇ ਵਾਸ਼ਰੂਮ ਸੋਹਣੇ ਲੱਗਣ ਘਰ ਦੇ ਵਿੱਚ ਇਸ ਵੀਕਐਂਡ ਤੋਂ ਪਹਿਲੇ ਕਰ ਦੇਣਗੇ ਤੇ ਟੀਮ ਬਹੁਤ ਵੱਡੀ ਹੈ ਭਾਵੇਂ 2 ਵਾਸ਼ਰੂਮ 3 ਵਾਸ਼ਰੂਮ 4 ਵਾਸ਼ਰੂਮ ਜਿੰਨੇ ਵੀ ਤੁਸੀਂ ਤਿਆਰ ਕਰੋ ਜਿੱਥੇ ਤੁਸੀਂ ਮੇਰੀ ਆਵਾਜ਼ ਨੂੰ ਸੁਣ ਰਹੇ ਆ ਇਸ ਵੀਕਐਂਡ ਤੋਂ ਪਹਿਲੇ ਵਾਸ਼ਰੂਮ ਤਿਆਰ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ 416-678-8100 ਦੇ ਕਾਲ ਕੀਤੀ ਜਾ ਸਕਦੀ ਹੈ 416-678-8100 ਜੀ ਪੱਟਾ ਸਾਹਿਬ।
2: ਹਾਂਜੀ ਹਰਜੀਤ ਜੀ, ਐਂਡ 'ਤੇ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ, ਜੇ ਕੋਈ ਵੀ ਇੰਸ਼ੋਰੈਂਸ ਸਰਵਿਸ ਸੱਚ ਐਸ ਸੁਪਰਵੀਜ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, TFSA, FHSA, RDSP, RESP, ਬੱਚੇ ਲਈ RRSP, ਹੈਲਥ ਐਂਡ ਡੈਂਟਲ ਪਲਾਨ ਤੁਹਾਨੂੰ ਖੁਦ ਲਈ ਚਾਹੀਦਾ, ਕਪਲਸ ਲਈ ਚਾਹੀਦਾ, ਫੈਮਲੀ ਚਾਹੀਦਾ, ਜਾਂ ਕੋਰਪੋਰੇਸ਼ਨ ਲਈ ਚਾਹੀਦਾ ਹੈਗਾ, ਉਹ ਵੀ ਸਾਰੇ ਕੰਪਨੀਆਂ ਨਾਲ ਪ੍ਰੋਵਾਈਡ ਕਰਕੇ ਦੇ ਸਕਦੇ ਹੈਗੇ। ਡਿਸਬਿਲਟੀ ਇੰਸ਼ੋਰੈਂਸ ਹੈਗੀ ਹੈ, ਅਤੇ ਹੋਮ ਐਂਡ ਆਟੋ ਇੰਸ਼ੋਰੈਂਸ, ਨਵਾਂ ਘਰ ਲੈ ਰਹੇ, ਨਵੀਂ ਗੱਡੀ ਲੈ ਰਹੇ, ਤੁਹਾਡੀ ਰਿਨਿਊ ਆ ਰਹੀ ਹੈਗੀ, ਸ਼ੋਪ ਰਾਊਂਡ ਕਰ ਰਹੇ ਗੇ, ਵੀ ਡੀਓ ਵਿਦ ਟੋਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ, ਜਾਂ ਤੁਸੀਂ ਐਮ ਇੰਟਰਸਟ ਹੈਗੇ ਇੱਕ ਲਾਇਸੈਂਸ ਲੈਣ ਲਈ, ਜਾਂ ਆਲਰੇਡੀ ਇੱਕ ਇੰਸ਼ੋਰੈਂਸ ਬ੍ਰੋਕਰ ਹੈਗੇ, ਬ੍ਰੋਕਰੇਜ ਦੇਖ ਰਹੇ ਹੈਗੇ, ਜੁਆਇਨ ਕਰ ਲਏ। ਟੋਪ ਫਾਈਨੈਂਸ਼ੀਅਲ ਇੰਕ ਦੇ ਵਿੱਚ ਵਰ ਵੈਰੀ ਗਰੋਇੰਗ ਸਕਸੈਸਫੁਲ ਟੀਮ, ਲੋਟਸ ਆਫ ਟ੍ਰੇਨਿੰਗਸ ਹੁੰਦੀਆਂ ਹੈਗੀਆਂ, ਵਨ ਔਨ ਵਨ ਸੈਸ਼ਨਸ ਟ੍ਰੇਨਿੰਗ ਹੁੰਦੀ ਹੈ, ਗਰੁੱਪ ਟ੍ਰੇਨਿੰਗਸ ਹੁੰਦੀਆਂ ਹੈਗੀਆਂ, ਹਾਈ ਕੰਪਨਸੇਸ਼ਨ ਪੈਕੇਜਸ ਹੈਗੇ, ਨੋ ਟੈਸਟ ਫੀ, ਲੋਟਸ ਆਫ ਇਨਸੈਂਟਿਵਸ ਹੈਗੇ ਆ। ਜੇ ਤੁਸੀਂ ਆ ਕੇ ਸਾਨੂੰ ਜੇ ਦੇਖਣਾ ਵੀ ਚਾਹੁੰਦੇ ਹੈਗੇ ਸਾਡੀ ਟੀਮ ਕਿੱਦਾਂ ਕੰਮ ਕਰਦੀ ਹੈਗੀ, ਸਾਡੇ ਇੱਥੇ ਸੈਟਰਡੇ 12 ਵਜੇ ਲੰਚ ਲਰਨ ਵੀ ਹੈਗਾ, ਮੋਸਟ ਵੈਲਕਮ ਟੂ ਜੁਆਇਨ, ਦੇਖ ਸਕਦੇ ਟ੍ਰੇਨਿੰਗ ਸੈਸ਼ਨਸ ਕਿੱਦਾਂ ਚੱਲਦੀਆਂ ਹੈਗੀਆਂ। ਇਹਦੀ ਲੋਕੇਸ਼ਨ ਸਾਡੀ ਟੋਪ ਫਾਈਨੈਂਸ਼ੀਅਲ ਦੀ ਹੈਗੀ, 70 ਡੈਲਟਾ ਪਾਰਕ ਬੋਲਵਰਡ, ਯੂਨਿਟ 11 ਹੈਗਾ, ਬ੍ਰੈਂਪਟਨ ਦੇ ਵਿੱਚ, ਮੇਨ ਇੰਟਰਸੈਕਸ਼ਨ ਦਾ ਹੈਗਾ ਏਅਰਪੋਰਟ ਐਂਡ ਕੁਈਨ 'ਤੇ। ਕੋਈ ਵੀ ਹੋਰ ਇਨਫੋਰਮੇਸ਼ਨ ਲਈ ਤੁਸੀਂ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ। ਮੇਰਾ ਇੱਕੋ ਇੱਕ ਨੰਬਰ ਹੈਗਾ 646-964-646-464-6464। ਵਾਂਸ ਅਗੇਨ, ਟੋਪ ਫਾਈਨੈਂਸ਼ੀਅਲ ਇੰਕ ਦਾ ਲੋਕੇਸ਼ਨ, ਦਫ਼ਤਰ ਕਿੱਥੇ ਹੈਗਾ, 70 ਡੈਲਟਾ ਪਾਰਕ ਬੋਲਵਰਡ, ਯੂਨੀਅਨ 11, ਮੇਨ ਇੰਟਰਸੈਕਸ਼ਨ ਹੈਗਾ ਇਹਦਾ ਏਅਰਪੋਰਟ ਐਂਡ ਕੁਈਨ 'ਤੇ।
1: ਬੜੀ ਮਿਹਰਬਾਨੀ ਸਰ, ਨੰਬਰ ਇੱਕ ਵਾਰ ਦੁਬਾਰਾ ਦੇ ਦਿਓ।
0: 646-986-6446-4446-4446.
1: ਔਰ ਇਸ ਦੇ ਨਾਲ ਵਾਲੀ ਆਲ ਲਿੰਕ ਟਰੈਵਲ ਤੋਂ ਅਮਨ ਜੀ ਕਹਿੰਦੇ ਆ, ਜਿਹੜੇ ਪਰਿਵਾਰ ਇੰਡੀਆ ਜਾ ਰਹੇ ਆ, ਜਿਹੜੇ ਪਰਿਵਾਰਾਂ ਨੇ ਡੋਮਿਨਿਕਨ ਰਿਪਬਲਿਕ ਜਾਣਾ ਹੈ, ਜਿਹੜੇ ਪਰਿਵਾਰਾਂ ਨੇ ਮੈਕਸੀਕੋ ਜਾਣਾ ਹੈ, ਜਿਹੜੇ ਪਰਿਵਾਰਾਂ ਨੇ ਵੈਨਕੂਵਰ ਜਾਣਾ ਹੈ, ਕੈਲਗਰੀ ਜਾਣਾ ਹੈ, ਅਲਬਰਟਾ ਦੇ ਕਿਸੇ ਵੀ ਹਿੱਸੇ ਵਿੱਚ ਜਾਣਾ ਹੈ, ਇੰਗਲੈਂਡ ਜਾਣਾ ਹੈ, ਯੂਕੇ ਜਾਣਾ ਹੈ, ਤੇ ਤੁਹਾਡੇ ਵਾਸਤੇ ਸਸਤੀਆਂ ਟਿਕਟਾਂ ਲੈਣ ਵਾਸਤੇ ਅਮਨ ਜੀ ਨੂੰ ਤੁਸੀਂ ਕਾਲ ਕਰ ਸਕਦੇ ਆ। ਆਲ ਲਿੰਕ ਟਰੈਵਲ ਦੇ ਅਮਨ ਜੀ ਨੂੰ ਕਾਲ ਤੁਸੀਂ ਕਰ ਲਓ, 416-293-8700 ਦੇ ਕਾਲ ਕੀਤੀ ਜਾ ਸਕਦੀ ਹੈ। ਇਹ ਆਲ ਲਿੰਕ ਟਰੈਵਲ ਦਾ ਹੈੱਡ ਆਫਿਸ ਹੈ, ਔਰ ਜਿਹੜੀ ਰੇਟ ਤੁਹਾਨੂੰ ਇੱਥੋਂ ਮਿਲ ਜਾਣੀ ਹੈ, ਕਿਤੋਂ ਹੋਰ ਟਰੈਵਲ ਏਜੰਟ ਨੇ ਨਹੀਂ ਦੇਣੀ। ਇੱਕ ਮਿੰਟ ਨੂਰੀ ਜੀ, ਇੱਕ ਸੈਕਿੰਡ, ਮੈਂ ਤਾਂ ਜਿਹੜੀਆਂ ਰੇਟ ਅਮਨ ਜੀ ਕੱਢ ਕੇ ਦਿੰਦੇ ਆ ਨਾ, ਇਹ ਰੇਟ ਤੁਹਾਨੂੰ ਕਿਤੋਂ ਹੋਰ ਮਿਲਦਾ ਨਹੀਂ, ਕਿਉਂਕਿ ਇਹਨਾਂ ਦੇ ਕੋਲ ਪਤਾ ਹੀ ਨਹੀਂ ਕਿੰਨੀਆਂ ਕੰਪਨੀਆਂ ਕਿੱਥੋਂ ਕਿੱਥੋਂ ਰੇਟ ਕੱਢ ਕੇ ਏਅਰਲਾਈਨ ਨਾਲ ਸਿੱਧੀਆਂ ਡਾਇਰੈਕਟ ਗੱਲਾਂ ਕਰਦੇ ਆ। ਅਮਨ ਜੀ, ਜੇ ਟਿਕਟ ਤੁਹਾਨੂੰ ਲੋ ਫੇਅਰ ਵਾਲੀ ਮਿਲ ਜਾਵੇ ਨਾ, ਤਾਂ ਤੁਸੀਂ ਇਹ ਸਮਝੋਗੇ ਬਸ ਇਹ ਅਮਨ ਜੀ ਦੀ ਖਾਸੀਅਤ ਹੀ ਹੈ। 416-293-8700 ਦੇ ਕਾਲ ਕੀਤੀ ਜਾ ਸਕਦੀ ਹੈ। ਜਿਹੜੇ ਫੈਮਲੀਜ਼ ਇੰਡੀਆ ਜਾ ਰਹੇ ਆ, ਅੱਜ ਮੈਨੂੰ ਕੱਲ੍ਹ ਦੱਸੂਗਾ ਮੈਂ ਤੁਹਾਨੂੰ, ਦੋ ਟੈਚੀ ਵਾਲੇ ਟਿਕਟ ਜਿਹੜੀਆਂ, ਸੋਰੀ ਤਿੰਨ ਟੈਚੀ ਵਾਲੇ, ਤਿੰਨ ਲਗਜ਼ ਵਾਲੇ ਟਿਕਟ ਇਹਨਾਂ ਕੋਲ ਦੁਬਾਰਾ ਆਈ ਹੈ, ਕੱਲ੍ਹ ਮੈਂ ਅਨਾਊਂਸ ਕਰੂੰਗਾ ਹੌਲੀ, ਪਰ ਇੱਕ ਵਾਰੀ ਤੁਸੀਂ ਫੋਨ ਕਰਕੇ ਜੇ ਪਤਾ ਕਰਨਾ ਕਰ ਲਓ, ਅੱਜ ਹੀ ਕਰ ਲਓ, ਟਿਕਟਾਂ ਕਿਤੇ ਖਤਮ ਨਾ ਹੋ ਜਾਣ ਜਲਦੀ ਜਲਦੀ ਨਾ। ਤਿੰਨ ਲਗਜ਼ ਵਾਲੀਆਂ ਸੀਟਾਂ, ਤਿੰਨ ਲਗਜ਼ ਵਾਲੇ ਜਿਹੜੇ ਸੀਟ ਆ ਉਹਦੀ ਸਪੈਸ਼ਲ ਕੀਮਤ ਆਉਣੀ ਹੈ ਕੱਲ੍ਹ ਮੇਰੇ ਕੋਲ, ਮੈਨੂੰ ਈਮੇਲ ਆਈ, ਪਰ ਐਨੀ ਵੇ ਤੁਸੀਂ ਇੱਕ ਵਾਰੀ ਫੋਨ ਕਰਕੇ ਪਤਾ ਕਰ ਲਓ ਜੇ ਸ਼ਾਇਦ ਤੁਹਾਨੂੰ ਅੱਜ ਹੀ ਉਹ ਰੇਟ ਮਿਲ ਜਾਵੇ। 416-293-8700 ਇਹ ਜਿਹੜੀ ਟਿਕਟ ਆ, ਤਿੰਨ ਟੈਚੀਆਂ ਦੇ ਨਾਲ ਆ, ਬੀਬੀਆਂ ਰਾਣੀਆਂ ਖੁਸ਼ ਹੋ ਗਈਆਂ ਹੋਣੀਆਂ, ਵਧੀਆ ਸੂਟ ਸਾਟ ਲੈ ਜਾਓ, ਭਰ ਕੇ ਪੁਰਾਣੇ ਤੋਂ ਉੱਥੋਂ ਨਵੇਂ ਭਰ ਲਿਆਇਓ, ਟੌਰ ਆ ਤੁਹਾਡੀ। ਨੰਬਰ ਕਰੋ ਤੁਸੀਂ ਨੋਟ, 416-293-8700 ਦੇ ਕਾਲ ਕੀਤੀ ਜਾ ਸਕਦੀ ਹੈ। ਆ ਚੱਕੋ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ ਹੀ ਹੈ, ਔਰ ਜਿੰਨੇ ਸਾਡੇ ਬਿਜ਼ਨਸਮੈਨ ਵੀਰ ਵੀ ਸੁਣ ਰਹੇ ਆ, ਔਰ ਕਿਤੇ ਨਾ ਕਿਤੇ ਤੁਹਾਨੂੰ ਵੀ ਲੋੜ ਪੈ ਜਾਂਦੀ ਹੈ ਸਾਡੀ, ਠੀਕ ਹੈ ਨਾ ਵੀਰੋ, ਤੁਸੀਂ ਮੇਰੇ ਡਾਇਰੈਕਟ ਲਾਈਨ ਨੰਬਰ 'ਤੇ ਹੁਣ ਤੁਸੀਂ ਕਾਲ ਕਰ ਸਕਦੇ ਹਾਂ, 647-448-1000 ਮੇਰਾ ਡਾਇਰੈਕਟ ਲਾਈਨ ਨੰਬਰ ਹੈ। ਇੱਕ ਵਾਰੀ ਫਿਰ ਤੋਂ ਥੈਂਕ ਯੂ ਵੈਰੀ ਮਚ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
7: 647-10-6477-39-8710।
4: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
9: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
10: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
9: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
10: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
9: ਬੇਦਾਗ ਸਰਵਿਸ।
11: ਗਿੱਲ ਇੰਟਰਨੈਸ਼ਨਲ ਟ੍ਰੈਵਲ,
10: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
11: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
10: 905-671-8400 ਔਰ 905-796-8800 ਔਰ ਵਿਜ਼ਿਟ giltravels.ca।
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
13: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
12: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
14: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
14: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
15: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
17: ਨਾਓ ਓਪਨ ਟਿਲ 2 AM।
18: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-222-2222-222-222-2222-222-222-222-222-222-2222-2222-222-222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-
0: ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
9: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
16: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
19: Ladies and gentlemen, introducing from CHLO AM 530, the number one radio host in the world, Dave.
18: गुड आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशावादी हैं, उम्मीद करते हैं कि तुहाडा अज दा दिन अच्छा गुजर रहा होगा। साडी कोशिश रहेगी 2 बजे तक नेशनल इंटरनेशनल खबरां नाल जोड़ के रखिए। अगे चल के किरणजीत प्रोग्राम पेश करेंगे, तुहाडे लई वतनों दूर प्रोग्राम पेश किया जाएगा। 2 बजे तक साडे स्टूडियो दे नंबर रहणगे 905-799-0999 ਸਭ ਤੋਂ ਪਹਿਲਾਂ ਛਤਰੀ ਛੱਤ ਰਿਪੋਰਟ ਹਾਜ਼ਰ ਹੈ। ਸੂਰਜ ਸਿੰਘ 5:36 ਤੇ ਆਇਆ, 9:03 ਤੇ ਚਲੇ ਜਾਣਾ। ਅੱਜ ਤਾਪਮਾਨ 27 ਡਿਗਰੀ, ਮੋਸਟਲੀ ਸਨੀ। ਕੱਲ ਨੂੰ ਮਿਕਸ ਆਫ ਸਨ ਐਂਡ ਕਲਾਉਡ, ਚੱਖੜ ਝੋਲੇ, ਥੰਡਰ ਸਟੋਰਮ ਹੋਣਗੇ। ਤਾਪਮਾਨ 22 ਡਿਗਰੀ। ਫਰਾਈਡੇ ਨੂੰ 24 ਡਿਗਰੀ, ਮਿਕਸ ਆਫ ਸਨ ਐਂਡ ਕਲਾਉਡ। ਸੈਟਰਡੇ ਨੂੰ 25 ਡਿਗਰੀ, ਸੰਡੇ ਨੂੰ 28 ਡਿਗਰੀ ਦੀ ਤਾਪਮਾਨ ਰਹੇਗਾ, ਸਾਰਾ ਦਿਨ ਸੂਰਜ ਚਮਕੇਗਾ। ਮੰਡੇ ਨੂੰ 27 ਡਿਗਰੀ, ਮਿਕਸ ਆਫ ਸਨ ਐਂਡ ਕਲਾਉਡ। ਸਾਡੇ ਨਾਲ ਹਰਪਾਲ ਜੀ ਵੀ ਇਸ ਸਟੂਡੀਓ ਚ ਆਏ ਨੇ। ਹਰਪਾਲ ਜੀ, ਪੁਰਾਣਾ ਸਵਾਗਤ ਹੈ, ਕੀ ਹਾਲ ਹੈ?
20: ਹਾਂਜੀ ਦੇਵ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
18: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕਰ ਰਹੇ ਹੋ ਇੰਜੋਏ?
20: ਹਾਂਜੀ ਹਾਂਜੀ, ਫੁੱਲ।
18: ਵੈਸੇ ਜੇ ਦੇਖਿਆ ਜਾਵੇ ਜੇ 21 ਤਰੀਕ ਜਿਹੜੀ ਲੰਘ ਕੇ ਗਈ ਹੈ, ਕਾਨੂੰਨੀ ਤੌਰ ਤੇ ਸਮਰ ਉਦੋਂ ਹੋਈ ਆ। ਅਸੀਂ 2 ਮਹੀਨੇ ਹੋ ਗਏ ਸਮਰ ਨਹੀਂ ਆਉਂਦੀ, ਠੰਡ ਹੋ ਗਈ, ਜੈਕਟ ਪੈ ਗਈ।
20: ਹਾਂਜੀ ਹਾਂਜੀ।
18: ਸੋ ਸਮਰ ਵੈਸੇ ਜੇ ਦੇਖਿਆ ਹੁਣ ਜੂਨ, ਚਲੋ ਸਮਝ ਲੰਘ ਗਿਆ, ਜੁਲਾਈ, ਅਗਸਤ, ਸਤੰਬਰ,
20: ਹਾਂਜੀ
18: 3 ਮਹੀਨੇ ਦੀ ਸਮਰ ਆ। ਉਮਰ 70 ਸਾਲ ਹੋ ਗਈ ਤੇ ਹੁਣ ਉਹਦੀ ਸਿਹਤ ਡਾਊਨ ਹੋ ਗਈ ਥੋੜੀ। ਕਹਿੰਦਾ ਦੇਵ, ਇੱਕ ਤੈਨੂੰ ਗੱਲ ਦੱਸਾਂ ਮੈਂ, ਕੀ ਕਹਿੰਦਾ, ਵੇਟ ਨਾ ਕਰ ਵੀ ਜਦੋਂ 65 ਦੇ ਰਿਟਾਇਰ ਹੋ ਗਏ ਉਦੋਂ ਐਸ਼ਾ ਕਰਾਂਗੇ।
20: ਹਾਂਜੀ ਹਾਂਜੀ,
18: ਕਹਿੰਦਾ ਐਸ਼ ਜਦੋਂ ਟਾਈਮ ਮਿਲਦਾ ਉਦੋਂ ਹੀ ਲਾਈਫ ਨੂੰ ਇੰਜੋਏ ਕਰੋ, ਦੇਰ ਇਜ਼ ਓਨਲੀ ਵਨ ਲਾਈਫ ਟੂ ਲਿਵ।
20: ਹਾਂਜੀ ਹਾਂਜੀ,
18: ਕਹਿੰਦਾ ਜੇ 65 ਸਾਲ ਹੈ ਉਹ ਤੋਂ ਬਾਅਦ ਕਹਿੰਦਾ ਡਾਕਟਰਾਂ ਦੇ, ਦਵਾਈਆਂ ਦੇ, ਸਪੈਸ਼ਲਿਸਟ ਦੇ ਉਧਰ ਹੀ ਚੱਕਰ ਰਹਿੰਦੇ।
20: ਕੱਲ ਦਾ ਪਤਾ ਨਹੀਂ ਹੁੰਦਾ ਵੀ ਕੱਲ ਆਉਣਾ ਕਿ ਨਹੀਂ ਆਉਣਾ,
18: ਇੱਕ ਸਾਹ ਦਾ ਨਹੀਂ ਪਤਾ ਕੱਲ ਕਿਹਨੇ ਦੇਖਿਆ।
20: ਹਾਂਜੀ
18: ਹਾਂ, ਇਟਸ ਬੈਡ। ਅੱਛਾ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਮੈਂ ਜਿਹੜੇ ਹਿੰਦੂ ਜਥੇਬੰਦੀਆਂ ਨੇ ਜਾਂ ਹਿੰਦੂ ਧਾਰਮਿਕ ਸਥਾਨ ਨੇ ਜਾਂ ਹਿੰਦੂ ਕੋਈ ਨੇਤਾ ਹੈ ਇੱਥੇ ਚੁਣਿਆ ਹੋਇਆ ਆਪਣੇ, ਇੱਕ ਆਨੰਦ ਬੀਬੀ ਹੈ ਮੇਰੇ ਖਿਆਲ ਮਾਰਕਾਨੀ ਦੀ ਸਰਕਾਰ ਚ, ਉਹ ਯਾਰ ਗਣੇਸ਼ ਦੀਆਂ ਜਿਹੜੀਆਂ ਮੂਰਤੀਆਂ ਨੇ ਉਹ ਲੇਕ ਓਨਟਾਰੀਓ ਚ ਸੁੱਟੀ ਜਾਂਦੇ ਆ ਜਾਂ ਉਹਨੂੰ ਉਤਾਰਦੇ ਆ, ਜੋ ਵੀ ਕਰਦੇ ਆ, ਉਹ ਇੰਡੀਆ ਦੀ ਕੀ ਆ, ਗੰਗਾ ਨਦੀ ਨੀ ਹੈ ਜਿੱਥੇ ਗੰਦ ਪਾਉਣਾ? ਕੈਨੇਡਾ ਨੂੰ ਕਿਉਂ ਗੰਦਾ ਕਰਨ ਲੱਗੇ ਹੋ? ਕਿਉਂ? ਉਹਦਾ ਕੋਈ ਹੋਰ ਸਾਧਨ ਲੱਭ ਲਓ, ਆਪਦੇ ਧਾਰਮਿਕ ਸਥਾਨਾਂ ਦੇ ਨੇੜੇ ਕੋਈ ਉੱਥੇ ਬਣਾ ਲਓ ਛੱਪੜ ਜਾ, ਉਹ ਚ ਤਾਰ ਲਿਆ, ਬਾਅਦ ਚ ਛੱਪੜ ਨੂੰ ਸਾਫ ਕਰਤਾ ਜੇ ਕਰਨਾ ਹੀ ਆ। ਹੁਣ ਉਹ ਵੀਡੀਓ ਜਦੋਂ ਇੱਕ ਅਮਰੀਕਾ ਦੀ, ਇੱਕ ਆਪਣੇ ਇੱਥੇ ਲੇਕ ਓਨਟਾਰੀਓ ਦੀ। ਸੋ ਕਮ ਔਨ ਗਾਇਜ਼, ਆ ਚੀਜ਼ਾਂ ਇੰਡੀਆ ਚ ਹੁੰਦੀਆਂ ਸੀ, ਉਹੀ ਕੰਮ ਤੁਸੀਂ ਇੱਥੇ ਕਰਨ ਲੱਗ ਗਏ। ਖੇਤਰ ਚ ਇਹਨਾਂ ਨੇ ਬੰਦ ਕੀਤੀ ਸੀਗੀ ਡੈਥ ਪੈਨਲਟੀ, ਮੈਨੂੰ ਲੱਗਦਾ ਹੁਣ ਦੁਬਾਰਾ ਲਿਆਉਣੀ ਪੈਣੀ ਆ, ਕਿਉਂ ਜ਼ਮਾਨੇ ਬਦਲ ਗਏ, ਦੁਨੀਆ ਬਦਲ ਗਈ, ਰਿਕਾਰਡ ਬਦਲ ਗਈ, ਪੁੱਠੇ ਕੰਮ ਕਰਨ ਲੱਗ ਗਏ। ਖੈਰ, ਪੁੱਠੇ ਕੰਮ ਤੋਂ ਬਚੋ, ਚੰਗੇ ਰਹੋਗੇ। ਆਲਰਾਈਟ, ਇਸ ਤੋਂ ਪਹਿਲਾਂ ਅੱਗੇ ਚੱਲੀਏ। ਇੱਕ ਜਿਹੜੇ ਕਾਇਓਟੀਜ਼ ਨੇ, ਦੇਖਣ ਨੂੰ ਤਾਂ ਕੁੱਤੇ ਜਿਹੇ ਹੀ ਲੱਗਦੇ ਆ, ਪੂੰਜੀਆਂ ਵਾਲੇ, ਮੁੰਡੇ ਦੇ ਦੰਦੀ ਵੱਡੀ ਡੋਰੋਂ ਦੇ ਵਿੱਚ ਕੱਲ, ਉਹ ਵਿਚਾਰੇ ਨੂੰ ਹਾਸਪਿਟਲ ਚੱਕ ਕੇ ਲੈ ਕੇ ਗਏ, ਉਹਦਾ ਇਲਾਜ ਚੱਲ ਰਿਹਾ ਹੈ। ਗੁਰੂ ਘਰਾਂ ਦੇ ਵਿੱਚ ਵਿਆਹ ਕਰਾਉਣੇ ਮਹਿੰਗੇ ਹੋ ਗਏ ਹੋਣਾ। ਅੱਗੇ ਮੈਂ ਇੱਕ ਕਿਸੇ ਦਾ ਫੋਨ ਆਇਆ, ਕਹਿੰਦਾ ਜੀ ਅਸੀਂ 5-10 ਜਣੇ ਹੋਣੇ, ਸਿਰਫ ਲਾਵਾਂ ਲੈਣੀਆਂ ਮੁੜੇ ਆਉਣੇ ਆ। ਮੈਂ ਫੋਨ ਕੀਤਾ, ਕਹਿੰਦਾ 50 ਬੰਦਿਆਂ ਤੱਕ $1100 ਲੱਗਣਾ, ਚਾਹੇ ਬੰਦੇ 5 ਹੋਣ ਚਾਹੇ 50 ਹੋਣ। ਤੇ ਜੇ ਉਦੋਂ ਤੇ ਮੈਂ ਪੁੱਛੇ ਨੀ, ਮੈਂ ਕਿਹਾ ਫਿਰ ਮੈਨੂੰ ਹੋਰ ਗੁੱਸਾ ਚੜੂ। ਉਹ ਜੇ ਕੋਈ ਬੱਚਾ ਜਾਂ ਕੋਈ ਮਾਂ ਬਾਪ ਨਹੀਂ ਅਫੋਰਡ ਕਰ ਸਕਦੇ, ਕਰ ਲੈਣ ਦੋ, ਕੀ ਹੋਜੂ, ਕੀ ਹੋਜੂ, ਦੱਸੋ ਕੀ ਹੋਜੂ, ਕੁਛ ਫਰਕ ਪੈਣ ਲੱਗਿਆ? ਜੇ 1000-1500 ਇੱਕ ਵਾਰ ਨਹੀਂ ਬਣੇਗਾ ਮਹੀਨੇ ਚ, ਕੀ ਫਰਕ ਪੈ ਜਾਣਾ? ਜੇ ਐਂ ਕਰਦੇ ਰਹੇ ਲੋਕਾਂ ਨੇ ਵਿਆਹ ਬਾਹਰ ਕਰਾਉਣ ਲੱਗ ਜਾਣਾ। ਹੁਣ ਇੱਕ ਹੋ ਰਿਹਾ ਅਗਲੇ ਹਫ਼ਤੇ, ਸਿਵਿਕ ਵੈਡਿੰਗ, ਉਹਨੇ ਜਾਣਾ ਪਾਦਰੀ ਕੋਲੇ, ਉਹਨੇ ਕਹਿਣਾ ਆਈ ਲਵ ਯੂ, ਉਹਨੇ ਕਹਿਣਾ ਆਈ ਲਵ ਯੂ, ਉਹਨੇ ਜਾਓ ਘਰ ਨੂੰ ਛੁੱਟੀ। ਤੁਹਾਨੂੰ ਪਤਾ ਜਿਹੜੇ MPP ਨੇ ਇਹ ਵੀ ਵਿਆਹ ਕਰ ਸਕਦੇ ਤੁਹਾਡਾ? ਇਹ ਵੀ ਜਾ ਕੇ ਪਾਦਰੀ ਜੇ ਵਾਂਗੂ ਬਣ ਕੇ ਖਾਤਾ ਜਿਹਾ ਖੋਲ ਕੇ ਕਹਿ ਦੇਣਗੇ ਆਈ ਲਵ ਯੂ, ਯੂ ਲਵ ਮੀ, ਚਲੋ ਜੀ, ਨਾ ਪੈਸੇ ਲੱਗੇ, ਸਗੋਂ $5 ਤੁਹਾਨੂੰ ਸ਼ਗਨ ਦੇਣਗੇ। ਐਨੀ ਹਾਓ ਗੱਲਾਂ ਚੱਲਦੀਆਂ ਰਹਿਣੀਆਂ। ਹਰਪਾਲ ਜੀ ਆਏ ਨੇ, ਇਹਨਾਂ ਦਾ ਲਾਹਾ ਲੈ ਲਈਏ, ਇਹਨਾਂ ਦੀ ਜਾਣਕਾਰੀ ਜਿਹੜੀ ਦੇਣੀ ਇਹਨਾਂ ਨੇ ਉਹਦਾ ਫਾਇਦਾ ਲੈ ਲਈਏ। ਅੱਜ ਕੀ ਸੰਦੇਸ਼ ਆ ਪਹਿਲਾਂ?
20: ਹਾਂਜੀ, ਆਪਾਂ ਅੱਜ ਦੱਸਦੇ ਹਾਂ ਕਿ ਇੰਸ਼ੋਰੈਂਸ ਕਿਉਂ ਜ਼ਰੂਰੀ ਹੈਗੀ ਆ। ਸੋ ਕਈ ਵਾਰੀ ਆਪਾਂ ਪਲਾਨ ਕਰਦੇ ਰਹਿੰਦੇ ਆ, ਪਲਾਨ ਕਰਨ ਦੇ ਵਿੱਚ ਆਲਸ ਕਰ ਜਾਂਦੇ ਆ, ਜਦੋਂ ਵੀ ਕੋਈ ਇੱਦਾਂ ਦੀ ਜਦੋਂ ਪ੍ਰੋਬਲਮ ਆਉਂਦੀ ਆ ਤੇ ਫਿਰ ਆਪਾਂ ਜਿਹੜੀ ਲਾਈਫ ਦੇ ਵਿੱਚ ਉੱਥੇ ਬੈਕ ਚਲੇ ਜਾਂਦੇ ਆ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਹੁੰਦੀ ਆ। ਹਾਂਜੀ, ਜੇਕਰ ਆਪਾਂ ਇਹ ਪ੍ਰੋਪਰ ਪਲਾਨ ਕਰਕੇ ਚੱਲੀਏ ਕਿ ਲਾਈਫ ਦੇ ਚੱਲਦਿਆਂ ਕੁਛ ਵੀ ਜਿਹੜਾ ਉਹ ਹੋ ਸਕਦਾ ਆ, ਚਾਹੇ ਕੋਈ ਸਿਕਨੈਸ ਹੋ ਗਈ ਜਾਂ ਇੰਜਰੀ ਹੋ ਗਈ ਜਾਂ ਕੋਈ ਮਿਸ ਹੈਪਨਿੰਗ ਹੋ ਗਈ, ਤੇ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਤੇ ਆਪਣੀ ਫੈਮਿਲੀ ਦੀ ਪ੍ਰੋਪਰ ਕਵਰੇਜ ਲੈਂਦੇ ਆ ਤਾਂ ਤੁਹਾਡੇ ਲਈ ਬਹੁਤ ਵਧੀਆ ਜਿਹੜਾ ਫੈਮਿਲੀ ਦਾ ਡਿਸੀਜਨ ਆ ਜਿਹੜਾ ਹੁੰਦਾ ਆ। ਕਈ ਵਾਰੀ ਆਪਾਂ ਨੂੰ ਜਿਹੜੀ ਇੰਸ਼ੋਰੈਂਸ ਦਾ ਪ੍ਰੀਮੀਅਮ ਆ ਉਹ ਫਾਲਤੂ ਲੱਗਦਾ ਆ, ਐਕਸਪੈਂਸਿਵ ਲੱਗਦਾ ਆ ਤੇ ਆਪਾਂ ਡਿਲੇ ਕਰਦੇ ਰਹਿੰਦੇ ਆ, ਪਰ ਜਦੋਂ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਆ ਜਿਹੜੀ ਆਪਾਂ ਨੂੰ ਇੰਸ਼ੋਰੈਂਸ ਚੀਪਰ ਮਿਲਣੀ ਹੁੰਦੀ ਆ ਤੇ ਉਹ ਆਪਾਂ ਨੂੰ ਜਿਹੜੀ ਉਹ ਮਹਿੰਗੀ ਮਿਲਦੀ ਆ ਜਾਂ ਮਿਲਦੀ ਹੋਈ ਨਹੀਂ। ਸੋ ਇਸ ਕਰਕੇ ਜਿਹੜੀ ਆਪਣੀ ਕਵਰੇਜ ਆ ਉਹ ਜਦੋਂ ਤੁਸੀਂ ਹੈਲਥੀ ਹੈਗੇ ਆ ਉਦੋਂ ਲੈਣੀ ਚਾਹੀਦੀ ਆ। ਸੋ ਅੱਜ ਆਪਾਂ ਥੋੜੀ ਜਿਹੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਚ ਗੱਲ ਕਰਾਂਗੇ, ਕਿਉਂਕਿ ਮੈਂ ਆਪਣੇ ਐਕਸਪੀਰੀਅੰਸ ਨਾਲ ਦੇਖਦੀ ਆ ਕਿ ਜਿਹੜੀ ਡੈਥ ਕਲੇਮ ਨਾਲੋਂ ਜ਼ਿਆਦਾ ਜਿਹੜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮ ਆ ਜਿਹੜੇ ਉਹ ਜ਼ਿਆਦਾ ਆਉਂਦੇ ਆ। ਜਦੋਂ ਇਹਨਾਂ ਦੇ ਜਦੋਂ ਕ੍ਰਿਟੀਕਲ ਦੇ ਵਿੱਚੋਂ ਕੋਈ ਵੀ ਇੱਦਾਂ ਦੀ ਕੰਡੀਸ਼ਨ ਹੋ ਜਾਂਦੀ ਆ ਤਾਂ ਉਹਦਾ ਅਸਰ ਆ ਜਿਹੜਾ ਉਹ ਫੈਮਿਲੀ ਦੇ ਉੱਤੇ ਜ਼ਿਆਦਾ ਹੁੰਦਾ ਆ, ਕਿਉਂਕਿ ਆਪਾਂ ਆਮ ਆਪਣੀਆਂ ਫੈਮਿਲੀ ਦੇ ਵਿੱਚ ਫੈਮਿਲੀ ਫਰੈਂਡ ਦੇ ਵਿੱਚ ਜਾਂ ਰਿਸ਼ਤੇਦਾਰਾਂ ਦੇ ਵਿੱਚ ਦੇਖਦੇ ਹਾਂ ਜਦੋਂ ਕੋਈ ਵੀ ਬੰਦਾ ਕ੍ਰਿਟੀਕਲ ਇਲਨੈਸ ਦੇ ਨਾਲ ਜਿਹੜਾ ਡਾਇਗਨੋਸ ਹੁੰਦਾ ਆ ਤੇ ਉਹਦਾ ਅਸਰ ਫੈਮਿਲੀ ਦੇ ਉੱਤੇ ਜ਼ਰੂਰ ਪੈਂਦਾ। ਉਹਦੀ ਇਕੱਲੇ ਦੀ ਇਨਕਮ ਨਹੀਂ ਰੁਕਦੀ, ਨਾਲ ਸਪਾਊਸ ਦੀ ਵੀ ਇਨਕਮ 'ਤੇ ਇਫੈਕਟ ਪੈਂਦਾ ਹੈ ਕਿ ਉਹਨਾਂ ਨੂੰ ਹੋਸਪਿਟਲਾਂ ਦੇ ਵਿੱਚ ਜਾਣਾ ਇੱਧਰ ਉੱਧਰ, ਅਤੇ ਤਾਂ ਕਰਕੇ ਉਹਨਾਂ ਦੀ ਜਿਹੜੀ ਇਨਕਮ 'ਤੇ ਜ਼ਰੂਰ ਇਫੈਕਟ ਪੈਂਦਾ ਆ। ਸੋ ਜਿਹੜੀ ਕ੍ਰਿਟੀਕਲ ਇਲਨੈਸ ਆ ਉਹ ਆਪਾਂ ਨੂੰ ਕੰਪਨੀ ਲੰਬ ਸਮ ਬੈਨੀਫਿਟ ਪ੍ਰੋਵਾਈਡ ਕਰਦੀ ਆ। ਫੋਰ ਐਗਜ਼ਾਮਪਲ ਆਪਾਂ 100,000 ਦੀ ਕਵਰੇਜ ਲਈ ਹੋਈ ਆ ਤਾਂ ਕੰਪਨੀ ਨੇ ਆਪਾਂ ਨੂੰ 30 ਦਿਨਾਂ ਬਾਅਦ 100,000 ਆ ਜਿਹੜਾ ਉਹ ਪੇ ਕਰਨਾ ਆ। ਤੋ ਇਹਦੇ ਵਿੱਚ ਜਿਹੜੇ ਇੱਕ ਪਾਲਿਸੀ ਨੇ ਬਹੁਤ ਵਧੀਆ ਜਿਹੜਾ ਸੇਵਿੰਗ ਫੀਚਰ ਵੀ ਐਡ ਆਨ ਕੀਤਾ ਹੋਇਆ ਆ ਕਿ ਆਪਾਂ ਤਾਂ ਚਾਹੁੰਦੇ ਹਾਂ ਵੀ ਕਿਸੇ ਨੂੰ ਕੁਛ ਨਾ ਹੋਵੇ, ਜੇ ਕਲੇਮ ਨਹੀਂ ਵੀ ਆਉਂਦਾ ਤਾਂ ਵੀ ਆਪਣਾ ਪੈਸਾ ਜਿਹੜਾ 100% ਉਹ ਮਨੀ ਬੈਕ ਆ, ਚਾਹੇ ਉਹ 15 ਸਾਲ ਬਾਅਦ ਤੁਸੀਂ ਲੈ ਲਓ, ਚਾਹੇ 65 'ਤੇ ਜਾ ਕੇ ਲੈ ਲਓ ਜੇ ਕਲੇਮ ਨਹੀਂ ਮਿਲਦਾ। ਜੇ ਅਨਫੋਰਚੁਨੇਟਲੀ ਕਿਸੇ ਬੰਦੇ ਦੀ ਡੈਥ ਵੀ ਹੋ ਜਾਂਦੀ ਆ ਤਾਂ ਵੀ ਤੁਸੀਂ ਪੈਸਾ ਜਿਹੜਾ ਆਪਦਾ 100% ਰਿਟਰਨ ਉਹ ਲੈ ਸਕਦੇ ਆ। ਇਹਦੇ ਬਾਰੇ ਪੂਰੀ ਡਿਟੇਲ ਲੈਣੀ ਹੈਗੀ ਆ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈਗਾ ਜੀ 6476569000 6475 657 9000 ਜੀ।
18: ਲਓ ਜੀ ਜਾਣੇ ਆਉਂਦੇ ਆ ਸਪੋਰਟਸ ਬਾਰੇ, ਪਰਵਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਕਾਰੀ ਲੈਂਦੇ ਆ। ਸਟੇ ਟਿਊਨ
2: ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
18: Are you ready? ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 6474940 4040।
21: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
22: ਨਹੀਂ ਨਹੀਂ,
21: ਤੂੰ ਚੋਰ ਹੈਂ,
22: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ,
23: ਚੋਰ ਹੈਂ ਤੂੰ।
24: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 6478715000 6478715000।
18: I am Dave Tatla, and you are not.
25: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
26: Sachi shanti kivi hasil kariye?
27: Gawandiya de ghar jaake na gall karo, thode je paise de ke apne ghar la lo.
18: ਗੁਰਬਾ ਸਾਹਿਬ, ਪੁਰਾਣੇ ਸਵਾਗਤ ਹੈ ਵੀਰੇ, ਕੀ ਹਾਲ ਚਾਲ ਨੇ?
1: ਧੰਨਵਾਦ ਜੀ। ਗੁਡ ਆਫਟਰਨੂਨ, ਹਾਲ ਚਾਲ ਬਿਲਕੁਲ ਵਧੀਆ ਤੇ ਉਮੀਦ ਹੈ ਤੁਸੀਂ ਤੇ ਸਾਰੇ ਲਿਸਨਰ ਵੀ ਚੜ੍ਹਦੀ ਕਲਾ ਚ ਹੋ।
18: ਚੜ੍ਹਦੀ ਕਲਾ ਚ ਜੀ, ਚੜ੍ਹਦੀ ਕਲਾ ਚ। ਕੱਲ ਜਿਹੜੇ ਜਿਹੜੇ ਮੈਚ ਹੋਏ ਆ ਮਾੜਾ ਜਿਹਾ ਦੱਸਿਓ ਦਾ ਕੀ ਬਣਿਆ ਉਹਨਾਂ ਦਾ?
1: ਸਰ ਕੱਲ ਚਾਰ ਮੈਚਸ ਹੋਏ ਸੀਗੇ ਜੀ। ਪਹਿਲਾਂ ਪੋਰਚੁਗਲ ਵਰਸਿਸ ਉਜ਼ਬੇਕਿਸਤਾਨ, ਇਸ ਦੀ ਹਾਈਲੀ ਵੇਟ ਕੀਤੀ ਜਾ ਰਹੀ ਸੀ ਕਿਉਂਕਿ ਪੋਰਚੁਗਲ ਪਹਿਲਾ ਮੈਚ ਆਪਣਾ ਨਹੀਂ ਜਿੱਤ ਸਕੀ ਸੀ। ਸੋ ਉਜ਼ਬੇਕਿਸਤਾਨ ਮਾੜੀ ਟੀਮ ਹੈ ਕੰਪੈਰੇਟਿਵਲੀ, ਸੋ ਇਹ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਪੋਰਚੁਗਲ ਜਿੱਤ ਜਾਏਗਾ ਔਰ 5-0 ਦੇ ਨਾਲ ਉਹ ਜਿੱਤ ਵੀ ਗਏ। ਵੱਡੀ ਗੱਲ ਇਹ ਸੀ ਕਿ ਰੋਨਾਲਡੋ ਤੋਂ ਗੋਲ ਦੀ ਐਕਸਪੈਕਟੇਸ਼ਨ ਸੀ, ਸੋ ਦੋ ਗੋਲ ਉਹਨਾਂ ਨੇ ਕੀਤੇ ਨੇ ਔਰ ਪਹਿਲੇ ਪਲੇਅਰ ਬਣ ਗਏ ਨੇ ਇਨ ਦਾ ਹਿਸਟਰੀ ਆਫ ਦਾ ਸੋਕਰ ਕਿ 6 ਡਿਫਰੈਂਟ ਵਰਲਡ ਕੱਪ ਦੇ ਵਿੱਚ ਉਹਨਾਂ ਨੇ ਗੋਲ ਸਕੋਰ ਕੀਤਾ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਕੱਲ ਜਿਹੜਾ ਟੀਚਾ ਲੈ ਕੇ ਪੋਰਟੁਗਲ ਦੀ ਟੀਮ ਮੈਦਾਨ ਵਿੱਚ ਉਤਰੀ ਸੀ ਉਹ ਸਾਰੇ ਟਿਕ ਉਹਨਾਂ ਦੇ ਲੱਗ ਗਏ ਨੇ ਤੇ 5-0 ਦੇ ਨਾਲ ਵਧੀਆ ਤਰੀਕੇ ਨਾਲ ਉਜ਼ਬੇਕਿਸਤਾਨ ਤੋਂ ਜੇਤੂ ਰਹੇ ਜੀ ਪਹਿਲੇ ਮੈਚ।
18: ਤੇ ਅਗਲਾ ਮੈਚ?
1: ਅਗਲਾ ਮੈਚ ਇੰਗਲੈਂਡ ਵਰਸਿਸ ਗਾਨਾ ਜੀ, ਔਰ ਉਸ ਦੇ ਵਿੱਚ ਉਮੀਦ ਸੀ ਕਿ ਇੰਗਲੈਂਡ ਦੀ ਟੀਮ ਜਿੱਤਣੀ ਚਾਹੀਦੀ ਹੈ ਕਿਉਂਕਿ ਫਰਕ ਬਹੁਤ ਹੈ ਜੀ। ਇੰਗਲੈਂਡ ਦੀ ਟੀਮ ਦੁਨੀਆਂ 'ਚ 4th ਨੰਬਰ ਤੇ ਹੈ ਤੇ ਗਾਨਾ ਦੀ ਟੀਮ ਦੁਨੀਆਂ ਦੇ ਵਿੱਚ ਜੇ ਰੈਂਕਿੰਗ ਦੀ ਗੱਲ ਕਰਦੇ 70 ਜਾਂ 73 ਨੰਬਰ ਤੇ ਹੈ। ਸੋ ਡਿਫਰੈਂਸ਼ੀਅਲ ਆਫ ਜਿਹੜਾ ਐਗਰੀਗੇਟ ਸੀਗਾ ਉਹ ਬਹੁਤ ਜ਼ਿਆਦਾ ਸੀਗਾ, ਪਰ ਉਸਦੇ ਬਾਵਜੂਦ ਇੰਗਲੈਂਡ ਦੀ ਟੀਮ ਨੂੰ 0-0 ਤੇ ਗਾਨਾ ਨੇ ਰੋਕਿਆ। ਬਹੁਤ ਬਹੁਤ ਇੱਥੇ ਮੁਬਾਰਕਾਂ ਨੇ ਗਾਨਾ ਦੀ ਟੀਮ ਨੂੰ, ਖਾਸ ਕਰਕੇ ਉਹਨਾਂ ਦੇ ਡਿਫੈਂਸ ਨੂੰ ਔਰ ਜਿਸ ਤਰੀਕੇ ਦੇ ਨਾਲ ਉਹ ਮੈਦਾਨ ਵਿੱਚ ਲੜੇ ਨੇ। ਸੋ ਇੰਗਲੈਂਡ ਥੋੜਾ ਜਿਹਾ ਅਪਸੈਟ ਆਪਣੇ ਆਪ ਤੋਂ ਜ਼ਰੂਰ ਹੋਏਗਾ ਕਿ ਜੇਕਰ ਗਾਨਾ ਵਰਗੀ ਟੀਮ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੋਕ ਲਿਆ, ਤੇ ਜਦੋਂ ਅੱਗੇ ਵੱਡੀਆਂ ਟੀਮਾਂ ਹੋਣਗੀਆਂ, ਇੰਗਲੈਂਡ ਦੀ ਜਿਹੜੀ ਗੇਮ ਆ ਨਾ ਦੇਵ ਜੀ, ਉਹ ਬਿਲਟ ਇਸ ਤਰੀਕੇ ਦੇ ਨਾਲ ਹੋਈ ਹੋਈ ਆ ਕਿ ਦੇ ਗੋ ਆਲ ਫੁੱਲ ਔਨ ਅਟੈਕ, ਤੇ ਜਦੋਂ ਦੂਜੀਆਂ ਟੀਮਾਂ ਆਪਣਾ ਡਿਫੈਂਸ ਸੋਲਿਡ ਕਰਕੇ ਉਹਨਾਂ ਨੂੰ ਰੋਕ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਵਰਨਬਿਲਟੀ ਰਹੇਗੀ ਨੌਕਆਊਟ ਦੇ ਵਿੱਚ ਕਿ ਉਹਨਾਂ ਦੇ ਉੱਤੇ ਤਾਬੜ ਤੋੜ ਜਿਹੜੀ ਟੀਮ ਅਟੈਕ ਕਰ ਸਕਦੀ ਆ, ਉੱਥੇ ਇੰਗਲੈਂਡ ਦੀ ਟੀਮ ਥੋੜਾ ਜਿਹਾ ਫਸਦੀ ਨਜ਼ਰ ਆਉਂਦੀ ਆ। ਉਹ ਵਿਲ ਸੀ ਵਟ ਹੈਪਨਸ ਇਨ ਫਿਊਚਰ।
18: ਤੇ ਤੁਹਾਡੇ ਮਿੱਤਰ ਹੈਨਰੀ ਕਿੰਗ ਦਾ ਕੀ ਬਣਿਆ?
1: ਹੈਰੀ ਕੇਨ ਤਾਂ ਕੁਛ ਨੀ
18: ਬਣਿਆ, ਲਾਉਣੀ ਬਣਦੀ ਆ ਥੋੜੀ ਜੀ।
1: ਬਿਲਕੁਲ ਜੀ, ਕਿਉਂਕਿ ਇੰਗਲੈਂਡ ਦਾ ਹੀ ਕੁਛ ਨੀ ਬਣਿਆ। ਉਹਨਾਂ ਨੂੰ ਇੱਕ ਵੈਸੇ ਬਹੁਤ ਵਧੀਆ ਚਾਂਸ ਮਿਲਿਆ ਸੀਗਾ, ਜਿਸ ਤਰੀਕੇ ਦੀ ਹੈਰੀ ਕੇਨ ਦੀ ਫਿਨਿਸ਼ ਹੈ ਉਹਦੇ ਹਿਸਾਬ ਦੇ ਨਾਲ ਉਹ ਗੋਲ ਹੋਣਾ ਚਾਹੀਦਾ ਸੀ। ਕਿੱਕ ਮਾਰੀ ਗੋਲ ਤੋਂ ਤਕਰੀਬਨ 4-5 ਮੀਟਰ ਦੀ ਦੂਰੀ ਤੋਂ ਤੇ ਉਹ ਹਵਾ ਦੇ ਵਿੱਚ ਉੱਚੀ ਚਲੀ ਗਈ। ਯੂਜਲੀ ਹੀ ਡਸ ਨਾਟ ਮਿਸ ਫਰੋਮ ਦੈਟ ਸਪੋਟ, ਸੋ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਦੁੱਖ ਰਹੇਗਾ ਜੀ।
18: ਆਲਰਾਈਟ, ਤੇ ਜਦੋਂ ਇੰਗਲੈਂਡ ਦਾ ਮੈਚ ਸੀ ਘਰੇ ਚੱਲ ਰਿਹਾ ਸੀ, ਗਰਾਜ ਟੀਵੀ ਲਾਇਆ, ਸੋਫਾ ਲਾਇਆ ਤੇ 4-5 ਹੋਰ ਵੀ ਉੱਥੇ ਆਏ ਹੋਏ ਸਨ ਬੇਟੇ ਦੇ ਫਰੈਂਡਸ, ਤੇ ਜਦੋਂ ਮੈਚ ਖਤਮ ਹੋਇਆ ਮੈਂ ਟਿਸ਼ੂ ਪੇ ਬੇਟਾ ਕਹਿੰਦਾ ਡੋਂਟ ਸੇ ਅ ਵਰਡ, ਮੈਂ ਓਕੇ, ਮੈਂ ਟਿਸ਼ੂ ਪੇਪਰ ਡੱਬਾ ਚੱਕਿਆ ਸਾਰਿਆਂ ਮੂਹਰੇ ਕਿੱਕ ਫੜਾਤਾ। ਉਦੋਂ ਅਗਲਾ ਮੈਚ ਜਨਾਬ?
1: ਉਸ ਤੋਂ ਬਾਅਦ ਫਿਰ ਕਰੋਏਸ਼ੀਆ ਤੇ ਪਨਾਮਾ ਦਾ ਗੇਮ ਹੋਇਆ, ਉਸ ਦੇ ਵਿੱਚ ਕਰੋਏਸ਼ੀਆ ਦੀ ਟੀਮ ਜਿਹੜੀ ਹੈ ਜੀ 1-0 ਦੇ ਨਾਲ ਜੇਤੂ ਰਹੀ ਆ, ਔਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵੀ ਲੋਕਾਂ ਮੋਡਰੇ ਚ ਉਹਨਾਂ ਦੀ 200ਵਾਂ ਇਹ ਇੰਟਰਨੈਸ਼ਨਲ ਮੈਚ ਸੀਗਾ, ਸੋ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਇੱਥੇ ਵੀ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰੀਕੇ ਦਾ ਰਿਜ਼ਲਟ ਕਰੋਏਸ਼ੀਆ ਐਕਸਪੈਕਟ ਕਰਦੀ ਸੀ ਉਹ ਉਹਨਾਂ ਨੂੰ ਮਿਲ ਗਿਆ, 1-0 ਨਾਲ ਜੇਤੂ ਰਹੇ। ਔਰ ਲਾਸਟ ਜਿਹੜਾ ਫਿਰ ਮੈਚ ਹੋਇਆ ਜੀ 11 ਵਜੇ, ਉਸ ਦੇ ਵਿੱਚ ਕੋਲੰਬੀਆ 1-0 ਦੇ ਨਾਲ ਕੋਂਗੋ ਤੋਂ ਜਿਹੜਾ ਜੀ ਜੇਤੂ ਰਿਹਾ। ਸੋ ਕੱਲ 4 ਹੀ ਮੈਚ ਸੀਗੇ। ਅੱਜ ਦੇਵ ਜੀ ਬਹੁਤ ਇੰਪੋਰਟੈਂਟ ਡੇ ਹੈ ਕਿਉਂਕਿ ਅੱਜ
18: ਤੁਸੀਂ ਕਰੋ ਫੋਨ ਵਿੱਚ ਹੀ ਮੈਨੂੰ ਦੇਖੋ, ਮੇਰੇ ਜਰਸੀ ਪਾਈ ਹੋਈ ਆ ਕੈਨੇਡਾ ਦੀ, ਓਫੀਸ਼ੀਅਲ ਜਰਸੀ, ਚੋਰੀ ਵਾਲੀ ਨੀ, ਓਫੀਸ਼ੀਅਲ ਜਰਸੀ ਪਾਈ ਹੋਈ ਆ ਤੇ ਪੂਰੀ ਤਿਆਰੀ ਚ। 3 ਵਜੇ ਮੈਚ ਹੋਣਾ ਇਹਨਾਂ ਦਾ,
1: 3 ਵਜੇ ਮੈਚ ਹੋਣਾ ਜੀ ਕੈਨੇਡਾ ਵਰਸਸ ਸਵਿਟਜ਼ਰਲੈਂਡ।
18: ਤੇ ਇਸ ਸਮੇਂ ਇਹਨਾਂ ਦੇ ਪੁਆਇੰਟ ਤਾਂ ਮੇਰੇ ਖਿਆਲ ਦੋਨਾਂ ਦੇ ਬਰਾਬਰ ਨੇ।
1: ਬਿਲਕੁਲ ਜੀ, ਐਸ ਲੌਂਗ ਐਸ ਆਪਾਂ ਇਹ ਮੈਚ ਡਰਾ ਵੀ ਕਰ ਲੈਂਦੇ ਹਾਂ ਤਾਂ ਵੀ ਵਿਲ ਫਿਨਿਸ਼ ਟੌਪ ਇਨ ਅਵਰ ਗਰੁੱਪ, ਜਿਹੜਾ ਕਿ ਬਹੁਤ ਇੰਪੋਰਟੈਂਟ ਆ। ਜੇ ਆਪਾਂ ਟੌਪ ਦੇ ਵਿੱਚ ਗਰੁੱਪ ਤੇ ਫਿਨਿਸ਼ ਕਰਦੇ ਹਾਂ ਤਾਂ ਉਹਦੇ ਨਾਲ ਇਹ ਫਰਕ ਪੈਂਦਾ ਵੀ ਆਪਾਂ ਕਿਹਦੇ ਨਾਲ ਖੇਡਾਂਗੇ ਰਾਊਂਡ ਆਫ 32 ਦੇ ਵਿੱਚ ਜਦੋਂ ਨੌਕਆਊਟ ਸਟੇਜ ਆ ਜਾਏਗੀ। ਸੋ ਉਹ ਵੇਰੀ ਕਰਦਾ ਕਿਉਂਕਿ ਹਲੇ ਨਾ ਪੂਰਾ ਇਹਨਾਂ ਦਾ ਜਿਸ ਤਰੀਕੇ ਨਾਲ ਸਿਸਟਮ ਹੈ ਉਹ ਚ ਇਹ ਨੀ ਪਤਾ ਲੱਗ ਰਿਹਾ ਕਿ ਕਿੱਥੇ ਆਪਾਂ, ਜੇਕਰ ਆਪਾਂ ਦੇਖੋ ਫਿਨਿਸ਼ ਕਰਦੇ ਹਾਂ ਟੌਪ ਤੇ ਦੇਵ ਜੀ
18: ਜੀ,
1: ਤਾਂ ਮੋਸਟ ਲਾਈਕਲੀ ਜਿਹੜੇ ਚਾਂਸਸ ਹੈਗੇ ਆ ਸਾਡਾ ਮੈਚ ਜਿਹੜਾ ਬੈਲਜੀਅਮ ਦੇ ਨਾਲ ਵੀ ਪੈ ਸਕਦਾ, ਵਿਚ ਇਜ਼ ਨਾਟ ਗੋਇੰਗ ਟੂ ਬੀ ਐਨ ਈਜ਼ੀ ਵਨ। ਪਰ ਬੈਲਜੀਅਮ ਦੀ ਟੀਮ ਇਸ ਵਕਤ ਕੋਈ ਬਹੁਤਾ ਵਧੀਆ ਖੇਡ ਨਹੀਂ ਰਹੀ ਹੈਗੀ, ਤੇ ਜੇਕਰ ਆਪਾਂ ਰਨਰਸ ਅਪ ਫਿਨਿਸ਼ ਕਰਦੇ ਹਾਂ ਤਾਂ ਚਾਂਸਸ ਆ ਕਿ ਸਾਡੇ ਪ੍ਰੋਜੈਕਟਡ ਜਿਹੜਾ ਮੈਚ ਆ ਉਹ ਸਾਊਥ ਕੋਰੀਆ ਦੇ ਨਾਲ ਪੈ ਸਕਦਾ। ਸੋ ਬਟ ਲੈਟਸ ਸੀ, ਪਹਿਲਾਂ ਤਾਂ
18: ਗਾਂ ਨਿਕਲੀਏ ਫਿਰ ਦੇਖਦੇ ਹਾਂ,
1: ਇੱਥੋਂ ਗਾਂ ਨਿਕਲੀਏ। ਹਾਂਜੀ,
18: ਕੱਲ ਬਲੂਜੀ ਵਾਲੇ 9-7 ਦੇ ਐਕਸਟਰਾ ਇਨਿੰਗ ਚ ਜਾ ਕੇ ਹਾਰਿਆ 11ਵੀਂ ਇਨਿੰਗ ਚ
1: ਜੀ। ਇਹ ਸੀਰੀਜ਼ 1-1 ਤੇ ਬਰਾਬਰ ਹੋ ਗਈ ਹੈ ਹੂਸਟਨ ਦੇ ਨਾਲ, ਤੇ ਗੇਮ ਨੰਬਰ 3 ਜਿਹੜੀ ਹੈ ਇਸ ਸੀਰੀਜ਼ ਦੀ ਅੱਜ ਸ਼ਾਮ ਨੂੰ 7:07 ਤੇ ਹੈ। .500 ਤੇ ਆਪਾਂ ਪਹੁੰਚੇ ਸੀਗੇ ਤੇ ਇੱਕ ਗੇਮ ਫੇਰ ਪਿੱਛੇ ਆ ਗਏ ਹਾਂ। ਸੋ ਲੈਟਸ ਹੋਪ ਕਿ ਅੱਜ ਜਿੱਤ ਕੇ ਦੁਬਾਰਾ ਤੋਂ .500 ਤੇ ਜਿਹੜੀ ਹੈ ਜੀ ਟੀਮ ਪਹੁੰਚ ਜਾਵੇ।
3: ਤੁਹਾਡੇ ਫੇਵਰਟ ਬੰਦੇ ਦਾ ਅਜੇ ਜਨਮ ਦਿਨ ਹੈ ਜਨਾਬ?
1: ਜੀ 39 ਜੇ ਹੋ ਗਏ ਜੀ ਮੈਸੀ ਸਾਹਿਬ, ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ ਨੇ।
3: 24 ਜੂਨ 1987 ਨੂੰ ਜੰਮਿਆ ਸੀ। ਦੇਖੋ ਬੱਚੇ ਸਾਰੇ ਜੰਮਦੇ ਆ, ਕਿਸੇ ਨੂੰ ਬੱਚੇ ਜੰਮਣ ਵੇਲੇ ਕੀ ਪਤਾ ਹੁੰਦਾ ਵੀ ਇਹਨੇ ਕਿਹੜਾ ਸਟਾਰ ਬਣਨਾ, ਕਿਹੜਾ ਡਕੈਤ ਬਣਨਾ, ਕੀ ਕਰਨਾ ਇਹਨੇ ਜ਼ਿੰਦਗੀ ਦੇ ਵਿੱਚ।
1: ਹਾਂਜੀ,
3: ਏਡਾ ਵੱਡਾ ਸਟਾਰ ਬਣਿਆ ਇਹ। ਐਨੀਵੇ ਆਪਣੀ ਲਿਸਟਿੰਗ ਬਾਰੇ ਵੀ ਜਾਣਕਾਰੀ ਦੇ ਦਿਓ ਜਨਾਬ।
1: ਲਿਸਟਿੰਗ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਤੁਸੀਂ ਐਨਬੀਏ ਦੇ ਡਰਾਫਟ ਦੀ ਗੱਲ ਕਰੋਗੇ।
3: ਐਨਬੀਏ ਦੇ ਡਰਾਫਟ ਦੀ ਗੱਲ ਤਾਂ ਕਰਾਂ, ਉਹਦਾ ਨਾਮ ਹੀ ਨਾਲ ਲੰਮਾ ਚੌੜਾ ਲੈਣਾ ਨੇ, ਉਹਦਾ ਕਟਮ ਡੂੰਡੂ ਖਣੀ ਕੀ ਨਾਮ ਆ ਉਹਦਾ?
1: ਸੌਖਾ ਕਰ ਦਿੰਦੇ ਹਾਂ ਜੀ, ਇਹ ਜੇ ਡਿਬਨਾਸਾ ਉਹਨਾਂ ਦਾ ਨਾਮ ਆ ਜਿਹੜੇ ਵਾਸ਼ਿੰਗਟਨ ਵਿਜ਼ਰਡ ਨੇ ਨੰਬਰ 1 ਪਿੱਕ ਕੀਤੇ ਨੇ। 6'9" ਇਹਨਾਂ ਦੀ ਹਾਈਟ ਆ ਜੀ। ਫਸਟ ਐਵਰ ਫਰੋਮ BYU ਯੂਨੀਵਰਸਿਟੀ ਤੋਂ ਇਹ ਪਿੱਕ ਹੋਈ ਆ ਨੰਬਰ 1, ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਰੈਪਟਰਸ ਨੇ ਵੀ ਨੰਬਰ 19 ਤੇ ਐਲਨ ਗ੍ਰੇਵਸ ਨੂੰ ਪਿੱਕ ਕੀਤਾ ਸੈਂਟਾ ਕਲੈਰਾ ਯੂਨੀਵਰਸਿਟੀ ਤੋਂ ਨੇ ਜੀ। 6'8" ਪਾਵਰ ਫਾਰਵਰਡ ਤੇ ਐਕਸੀਲੈਂਟ ਫਲੋਰ ਸਕਿੱਲਸ ਤੇ ਪਾਸਿੰਗ ਸਕਿੱਲਸ ਨੇ। ਸੋ ਦੇਖਦੇ ਹਾਂ ਅੱਗੇ ਚੱਲ ਕੇ ਇਹਨਾਂ ਚੋਂ ਕਿਹੜਾ ਜਿਹੜਾ ਜੀ ਚੋਟੀ ਦਾ ਪਲੇਅਰ ਬਣਦਾ, ਪਰ ਹਾਲ ਦੀ ਘੜੀ ਇਹਨਾਂ ਸਾਰਿਆਂ ਨੂੰ ਸ਼ੁਭ ਇਸ਼ਾਵਾਂ ਨੇ। ਤੇ ਬਾਕੀ ਰੀਅਲ ਇਸਟੇਟ ਦੀ ਸਰ, ਕਿਸੇ ਨੇ ਵੀ ਬਾਏ ਸੈਲ ਲੀਜ ਇਨਵੈਸਟ ਕਿਸੇ ਤਰ੍ਹਾਂ ਦੀ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੈ। ਆਈ ਬੀਨ ਵਰਕਿੰਗ ਇਨ ਦਾ ਇੰਡਸਟਰੀ ਸਿੰਸ 2003, ਨਾਲ ਦੀ ਨਾਲ ਆਪਣੀ ਰੈਜ਼ੀਡੈਂਸ਼ੀਅਲ ਅਪਰੇਜ਼ਲ ਕੰਪਨੀ ਹੈ ਜੀ, ਫਰਮ ਖੋਲੀ ਹੈ 2019 ਦੇ ਵਿੱਚ। ਸੋ ਓਵਰਆਲ ਜਿਹੜਾ ਐਕਸਪੀਰੀਅੰਸ ਆ ਕਾਫੀ ਹੋ ਚੁੱਕਿਆ। ਔਰ ਜੇਕਰ ਆਪਣੀ ਟੀਮ ਨੂੰ ਮੈਂ ਵਿੱਚ ਐਡ ਕਰ ਲੈਣਾ ਤਾਂ ਤਕਰੀਬਨ ਆਪਣੇ ਕੋਲੇ ਦੇਵ ਜੀ 50 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਇਸਟੇਟ ਦਾ। ਔਰ ਜੇਕਰ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੈ, ਮੇਰਾ ਨੰਬਰ ਹੈ ਜੀ 416-669-1423, 416-669-1423। ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
3: ਠਹਿਰੋ, ਸਾਡੇ ਪਿੰਡਾਂ ਦਾ ਕੀ ਹਾਲ ਹੈ ਕਮਲ ਹੋਰਾਂ ਦਾ?
1: ਬਹੁਤ ਵਧੀਆ ਨੇ ਜੀ, ਵੀਰ ਜੀ ਹੁਣੀ ਬਿਜ਼ੀ ਨੇ ਉਧਰ ਕੈਲਗਰੀ ਚ, ਜਿਹੜਾ ਪ੍ਰੋਜੈਕਟ ਸੋਲਡ ਆਊਟ ਕੀਤਾ ਸੀ, ਤੇ ਕਮਲ ਹੁਣੀ ਉੱਥੇ ਬਿਜ਼ੀ ਨੇ ਕਾਫੀ, ਕਿਉਂਕਿ ਉੱਥੇ ਜਿਹੜਾ 187 ਯੂਨਿਟ ਆਪਾਂ ਵੇਚੇ ਸੀਗੇ, ਔਰ ਤੁਹਾਡਾ ਵੀ ਥੈਂਕ ਯੂ ਹੈ, ਤੁਹਾਡੇ ਰੇਡੀਓ ਤੋਂ ਆਪਾਂ ਬਹੁਤ ਉੱਥੇ ਯੂਨਿਟ ਵੇਚੇ ਸੀ। ਤਾਂ ਹੁਣ ਉਹਨਾਂ ਦੀਆਂ ਸਾਰਿਆਂ ਦੀਆਂ ਕਲੋਜ਼ਿੰਗ ਤਕਰੀਬਨ 100% ਹੋ ਚੁੱਕੀਆਂ ਨੇ, ਤੇ ਨਾ ਉਹ ਹੁਣ ਸਾਡੇ ਕੋਲੇ ਉੱਥੇ ਰੈਂਟਲ ਚੱਲ ਰਹੇ ਨੇ, ਤੇ ਦੋ ਪ੍ਰੋਜੈਕਟ ਜਿਹੜੇ ਅਜੇ ਉੱਥੇ ਹੋਰ ਮਿਲੇ ਹੋਏ ਨੇ, ਸੋ ਉਹਨਾਂ ਦੇ ਵਿੱਚ ਪੂਰੀ ਟੀਮ ਬਿਜ਼ੀ ਹੈ ਜੀ ਉੱਥੇ।
3: ਚਲੋ ਉਹਨਾਂ ਨੂੰ ਵੀ ਹੈਲੋ ਕਹੋ।
1: ਡੈਫੀਨੇਟਲੀ,
3: ਥੈਂਕ ਯੂ ਵੀਰੇ,
1: ਥੈਂਕ ਯੂ ਜੀ,
3: ਥੈਂਕ ਯੂ ਸਰ। ਹਰਪਾਲ ਜੀ, ਪੈਸਾ ਹਰੇਕ ਨੂੰ ਚਾਹੀਦਾ, ਤੁਸੀਂ ਇੱਥੇ ਆਉਂਦੇ ਹੋ, ਮਿਹਨਤ ਕਰਦੇ ਹੋ, ਮੈਂ ਇੱਥੇ ਬੈਠਾ ਮਿਹਨਤ ਕਰਦਾ, ਪੁਰਬਾ ਸਾਹਿਬ ਆ ਮਿਹਨਤ ਕਰਦੇ, ਹਰ ਬੰਦੇ ਨੂੰ ਪੈਸੇ ਚਾਹੀਦੇ ਆ। ਜੇ ਮੈਂ ਇਹ ਕਹਾਂ ਵੀ ਤੁਹਾਨੂੰ $75 million ਨਿਕਲੇ ਆਵੇ, ਆਹ ਦੇਖੋ ਜੀ ਭੈਣ ਭਰਾ ਨੂੰ $75 million ਨਿਕਲਿਆ, $75 million ਜੇ ਗਿਣਨੇ ਹੋਣ, ਮੇਰੇ ਕੋਲ 2 ਹਫ਼ਤੇ ਲੱਗ ਜਾਣ ਮੇਰੇ ਅਰਗੇ ਨੂੰ, ਅਬਲਾ ਤਾਂ ਮਸ਼ੀਨਾਂ ਨਾਲ ਹੀ ਗਿਣਨੇ ਪੈਣੇ ਆ। ਐਨੀਵੇ, ਹਾਂਜੀ ਜਿਹੜੇ ਕੰਪੈਕਟ ਟਰੈਕਟਰ ਨੇ ਉਹਦੀ ਗੱਲਬਾਤ ਕਰਦੇ ਆ, ਸਟੇ ਟਿਊਨ। ਪਹਿਲਾਂ ਮਸਕੋਕਾ ਦਾ ਆ ਸੁਨੇਹਾ ਸੁਣੋ। ਕੋਕਾ ਅੰਦਰ 1.5 ਏਕੜ ਤੇ 2600 square feet ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
4: Indian Fruitland, one stop for all your grocery needs.
5: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
4: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 Sandalwood Parkway ਨੀਅਰ ਹੋਰਾਂਥਰੋ ਸਟ੍ਰੀਟ ਬ੍ਰਾਂਟਨ।
6: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
3: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਪੈਸਾ ਤਾਂ ਸਾਰੇ ਕਮਾ ਲੈਂਦੇ ਨੇ, ਇੱਜ਼ਤ ਕਮਾਉਣੀ ਹਰ ਇੱਕ ਦੇ ਬਸ ਦੀ ਗੱਲ ਨਹੀਂ।

0: ਕੈਪਟਨ
1: ਕੈਪਟਨ ਸਾਡੇ ਵੀਰ ਤੇਜ ਸਾਹਿਬ ਸਾਡੇ ਨਾਲ ਹਾਜ਼ਰ ਨੇ ਜਿਹੜੇ ਕੰਪੈਕਟ ਟਰੈਕਟਰ ਹੁੰਦੇ ਆ ਉਹ ਇਹ ਤੁਹਾਡੇ ਲਈ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰਾ ਜੀ ਸਤਿ ਸ੍ਰੀ ਅਕਾਲ
2: ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਾਰੇ ਆਪਣੇ ਸਰੋਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਜਿਹੜੇ ਤੁਸੀਂ ਟਰੈਕਟਰ ਲਿਆਂਦੇ ਨੇ ਕੰਪੈਕਟ ਟਰੈਕਟਰ ਇਹ ਕਿੰਨੇ ਕੁ ਮਾਡਲ ਆ ਜਿਹੜੇ ਉੱਥੇ ਚਾਰ ਖੜੇ ਸੀ ਖਣੀ ਪੰਜ ਤੁਹਾਡੇ ਲੋਟ ਤੇ ਉਦੋਂ
2: ਹਾਂਜੀ ਹਾਂਜੀ ਆਪਣੇ ਕੋਲ ਤਕਰੀਬਨ ਚਾਰ ਪੰਜ ਰਾਈਟ ਨਾਓ ਆਪਣੇ ਕੋਲ ਲੋਟ ਤੇ ਅਵੇਲੇਬਲ ਖੜੇ ਨੇ ਜੀ
1: ਇਹਨਾਂ ਦੇ ਜਿਹੜੇ ਚਾਰ ਪੰਜ ਵੱਖੋ ਵੱਖਰੇ ਮਾਡਲ ਆ ਤੇ ਵੱਖੋ ਵੱਖਰੇ ਕੰਮ ਕਰਦੇ ਆ ਕਿ ਸਾਰੇ ਸੇਮ ਕੰਮ ਕਰਦੇ ਆ
2: ਨਹੀਂ ਮਾਡਲ ਵੱਖੋ ਵੱਖਰੇ ਨੇ ਜਿਵੇਂ ਆਪਣੇ ਕੋਲ 24 ਮਾਡਲ 24 ਮਾਡਲ ਤੋਂ ਸ਼ੁਰੂ ਹੁੰਦੇ ਨੇ ਪਰ ਉਹਨਾਂ ਦੇ ਜਿਵੇਂ 25 ਹਾਰਸ ਪਾਵਰ ਦੇ ਹੀ ਨੇ ਤੇ ਕੰਮ ਸਾਰੇ ਸੇਮ ਹੀ ਕਰਦੇ ਨੇ
1: ਓਕੇ ਓਕੇ ਅੱਛਾ ਜੇ ਮੈਂ ਸਾਡੇ ਨਾ ਆਪਣੇ ਪੰਜਾਬੀਆਂ ਨੂੰ ਖਾਸ ਕਰਕੇ ਸ਼ੌਕ ਆ ਘਰ ਲੈਣਾ 3 acres ਚ ਹੋਵੇ 4 ਚ ਹੋਵੇ ਕੱਲ 83 acres ਦਾ ਫਾਰਮ ਲਾਇਆ ਸੀ ਸੁਖੀ ਨੇ ਇਹ ਜਿਹੜੇ ਟਰੈਕਟਰ ਆ ਘਾਹ ਘੂ ਕੱਟਣ ਕਿਆਰੀਆਂ ਕੁਰੀਆਂ ਲਾਉਣ ਨੂੰ ਇਹੋ ਜਿਹੇ ਕੰਮਾਂ ਨੂੰ ਕੰਮ ਆਉਂਦੇ ਹੋਣੇ ਫਿਰ
2: ਮੈਂ ਕਿਹਾ ਜੀ ਹਰ ਤਰ੍ਹਾਂ ਦਾ ਕੰਮ ਜੋ ਛੋਟਾ ਵੱਡਾ ਘਰ ਦਾ ਕੰਮ ਹੁੰਦਾ ਚਾਹੇ ਕੋਈ ਇੰਡਸਟਰੀਅਲ ਕੰਮ ਹਰ ਤਰ੍ਹਾਂ ਦਾ ਕੰਮ ਕਿਉਂਕਿ ਉਹ ਟਰੈਕਟਰ ਦੇ ਨਾਲ ਬਕਟ ਲੱਗੀ ਆਉਂਦੀ ਹੈ ਪਿੱਛੋਂ ਹੀ ਕੰਪਨੀ ਵਾਲੇ ਬਕਟ ਲੱਗੀ ਲਗਾਈ ਆਉਣੀ
1: ਬਕਟ ਜਿਹੜੇ ਮੂਹਰੇ ਲੱਗਿਆ ਹੁੰਦਾ ਕਰਾਹ ਜਾਂ ਬਕਟ ਜੀ ਉਹਨੂੰ ਕਹਿੰਦੇ ਹੋ
2: ਹਾਂਜੀ ਹਾਂਜੀ ਟੋਕਰੀ ਜੀ ਹੁੰਦੀ ਹੈ ਚਾਹੇ ਉਹਨੂੰ ਸਨੋਹ ਹਟਾਉਣ ਲਈ ਵਰਤ ਲਓ
1: ਹਾਂਜੀ ਹਾਂਜੀ
2: ਜੋ ਸਮਾਨ ਚੱਕਣਾ ਕੁਛ ਵੀ ਕਰ ਸਕਦੇ ਉਹਦੇ ਨਾਲ ਕੋਈ ਟੋਆ ਪੱਟਣਾ ਕੋਈ ਵੀ ਕੰਮ ਕਰਨਾ ਘਾਹ ਕੱਟਣਾ ਉਹਦੇ ਥੱਲੇ ਘਾਹ ਲਈ ਆਪਣੇ ਕੋਲ ਮਸ਼ੀਨਾਂ ਸਾਰੀਆਂ ਘਾਹ ਕੱਟਣ ਲਈ ਵੀ ਮੌਜੂਦ ਨੇ ਤੇ ਕੋਈ ਸਨੋ ਬਲੋਰ ਲੈਣਾ ਸਨੋ ਬਲੇਡ ਲੈਣਾ ਕੋਈ ਵੀ ਜਾੜ ਦਾ ਕੰਮ ਆ ਜੇ ਟਰੱਕਾਂ ਦਾ ਜਾੜ ਆ ਉਹਦੀ ਸਫਾਈ ਕਰਨੀ ਆ ਕੁਛ ਵੀ ਕਰਨਾ ਹਰ ਤਰ੍ਹਾਂ ਦਾ ਕੰਮ ਇਹ ਟਰੈਕਟਰ ਕਰਕੇ ਦਿੰਦਾ ਵਾ ਮਿਸ਼ੀ ਬੁਸ਼ੀ ਦਾ ਇੰਜਨ ਲੱਗਿਆ ਹੋਇਆ ਬਹੁਤ ਹੀ ਜਾਣੀ ਮਜ਼ਬੂਤ ਤੇ ਭਰੋਸੇਮੰਦ
1: ਬੜਾ ਟੌਪ ਦਾ ਹੈ
2: ਜ਼ਰੂਰ ਜੀ ਜ਼ਰੂਰ
1: ਅੱਛਾ ਇਹਦੀ ਕੀਮਤ ਤੁਸੀਂ ਦੱਸ ਰਹੇ ਸੀ 20,000 ਤੋਂ ਸ਼ੁਰੂ ਹੁੰਦੀ ਹੈ
2: ਹਾਂਜੀ ਭਾਜੀ ਆਪਾਂ 20,000 ਤੋਂ ਜਾਣੀ ਸਟਾਰਟ ਹੋ ਜਾਂਦੇ ਨੇ ਤੇ 24-25,000 ਤੱਕ ਜਿੱਦਾਂ ਦਾ ਵੀ ਟਰੈਕਟਰ ਆਪਣੇ ਕਸਟਮਰ ਨੂੰ ਲੋਡ ਹੋਵੇ ਆਪਾਂ ਉਦਾਂ ਦਾ ਤਿਆਰ ਕਰਦੇ ਹਾਂ
1: ਜਿਹੜੀਆਂ ਅਟੈਚਮੈਂਟ ਨਾਲ ਲੈਣੀਆਂ ਕਿੰਨੀਆਂ ਕੁ ਲੈਣੀਆਂ ਉਹ ਸਾਰਾ ਰਲਾ ਕੇ ਹੋ ਜਾਂਦਾ ਫਰਜ਼ ਕਰੋ 25,000 ਹੋ ਗਿਆ ਮੇਰੇ ਕੋਲ 25,000 ਨਹੀਂ ਹੈ ਮੈਂ ਕਿਸ਼ਤਾਂ ਕਰਨੀ ਆ ਉਹਦਾ ਕੀ ਇੰਤਜ਼ਾਮ ਆ ਜਨਾਬ
2: ਹਾਂਜੀ ਜਨਾਬ ਜ਼ਰੂਰ ਇਨ ਹਾਊਸ ਆਪਣੇ ਕੋਲ ਫਾਈਨੈਂਸਿੰਗ ਅਵੇਲੇਬਲ ਆ ਤੇ ਘੱਟ ਤੋਂ ਘੱਟ ਆਪਾਂ ਇੰਟਰਸਟ ਕੋਸ਼ਿਸ਼ ਕਰਾਂਗੇ ਵੀ ਕਸਟਮਰ ਨੂੰ ਦਵਾਈਏ ਤੇ ਜੋ ਉਹਨਾਂ ਲਈ ਸੌਖਾ ਰਹੇ
1: ਅੱਛਾ ਤੁਹਾਡੀ ਜਿਹੜੀ ਲੋਕੇਸ਼ਨ ਆ ਹਾਈਵੇ 10 ਦੇ ਉੱਪਰ ਹੀ ਹੈਗਾ ਕੈਲਡਨ ਵਿਲੇਜ ਕੋਲੇ ਜਾ ਕੇ ਤੁਹਾਡੇ ਲੋਟ ਦੇ ਸਾਹਮਣੇ ਕਿਹੜਾ ਹੈਗਾ ਗਰਾਊਂਡ ਜਾ
2: ਆਪਣੇ ਉਹ ਫੇਅਰ ਗਰਾਊਂਡ ਆ ਆਪਣੇ
1: ਕੈਲਡਨ ਫੇਅਰ ਗਰਾਊਂਡ ਆ ਉਹਦੇ ਆਪੋਜ਼ਿਟ ਗੈਸ ਸਟੇਸ਼ਨ ਆ ਨਾਲ ਬਹੁਤ ਵੱਡੀ ਉੱਥੇ ਲੋਟ ਆ ਉੱਥੇ ਇਹਨਾਂ ਦੇ ਟਰੈਕਟਰ ਖੜੇ ਨੇ ਸੋ ਜਾਣਕਾਰੀ ਲਈ ਨੰਬਰ ਮੈਂ ਦੇ ਦਿੰਦਾ 647-622-1754 622-1754 ਅੱਛਾ ਇਹ ਤਾਂ ਨਵੇਂ ਹੋ ਗਏ ਜਿਹੜੇ ਪੁਰਾਣੇ ਟਰੈਕਟਰ ਲੈਂਦੇ ਆ ਆਪਣੇ ਬੰਦੇ ਉਹ ਰਿਪੇਅਰ ਕਿੰਨੀ ਵੀ ਰਹਿੰਦੇ ਆ ਨਵੇਂ ਮੈਂ ਕਹਿੰਦਾ ਉਦੋਂ ਵਧੀਆ ਨਾਲੇ ਸਸਤੇ ਮਿਲ ਜਾਂਦੇ ਆ
2: ਹਾਂਜੀ ਹਾਂਜੀ ਜਿਵੇਂ ਹੁਣ ਦੇਖਿਆ ਜਾਵੇ ਤਾਂ ਵੀ ਆਪਾਂ ਜਿਹੜਾ ਇਸੇ ਕੰਮ ਮਾਡਲ ਦੇ ਵਿੱਚ ਸੇਮ ਹਾਰਸ ਪਾਵਰ ਦਾ ਕੋਈ ਅਮੈਰੀਕਨ ਕੰਪਨੀ ਲੈਂਦੇ ਆ ਉਹ ਇਸ ਤੋਂ ਕਿਤੇ ਮਹਿੰਗਾ ਸੈਕਿੰਡ ਹੈਂਡ ਵੀ ਆਪਣੇ ਟਰੈਕਟਰਾਂ ਤੋਂ ਮਹਿੰਗਾ ਮਿਲੂਗਾ ਤੇ ਉਹਦੀ ਰਿਪੇਅਰ ਰੋਜ਼ ਨਿਕਲਣੀ ਆ ਬਟ ਨਵਾਂ ਲੈ ਕੇ ਵਾਰੰਟੀ ਗਰੰਟੀ ਸਭ ਕੁਝ ਤੁਹਾਨੂੰ ਨਾਲ
1: ਵਾਰੰਟੀ ਕਿੰਨੇ ਸਮੇਂ ਲਈ ਹੁੰਦੀ ਆ
2: ਇਹ ਹੁੰਦਾ ਜੀ ਘੰਟਿਆਂ ਦੇ ਹਿਸਾਬ ਨਾਲ ਵੀ ਮਿਲ ਜਾਂਦੀ ਆ ਤਕਰੀਬਨ 1000 ਘੰਟੇ ਦੇ ਤੇ ਨਹੀਂ 3 ਸਾਲ ਤੱਕ ਕੋਈ ਪ੍ਰੋਬਲਮ ਆਵੇ ਤਾਂ ਅਸੀਂ ਹਾਜ਼ਰ ਹਾਂ
1: 647-622-1754 647-622-1754 ਜੇ ਤੁਹਾਨੂੰ ਇਹ ਫੋਨ ਨੰਬਰ ਡਰਾਈਵ ਕਰਦੇ ਹੋ ਨੋਟ ਨਹੀਂ ਕਰ ਸਕਦੇ ਨੋ ਪ੍ਰੋਬਲਮ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਿਓ ਤੁਹਾਡੇ ਸਾਰਿਆਂ ਕੋਲ ਮੇਰਾ ਨੰਬਰ ਹੈ 647-622-1754 ਤੇਜ ਬਾਈ ਥੈਂਕ ਯੂ ਸੋ ਮਚ
2: ਧੰਨਵਾਦ ਜੀ
1: ਥੈਂਕ ਯੂ ਵੀਰੇ ਲਓ ਜੀ ਜਾਣੇ ਆ ਉਹ ਅਭਿਸ਼ੇਕ ਜੀ ਆ ਗਏ ਇਹਨਾਂ ਨੇ ਸੁਣ ਲਈ ਹਾਂਜੀ ਸਰ
3: ਸਤਿ ਸ਼੍ਰੀ ਅਕਾਲ ਦੇਫਾ ਜੀ ਮੈਂ ਅਭਿਸ਼ੇਕ ਰੀਅਲਟਰ ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ ਡੀਟੈਚਡ ਕਾਰ 4 bedroom ਪਲੱਸ 2 bedroom ਦੀ ਲੀਗਲ ਬੇਸਮੈਂਟ 2-car ਗਰਾਜ 4 ਗੱਡੀਆਂ ਦੀ ਪਾਰਕਿੰਗ ਰੈਨੋਵੇਟਡ ਕਿਚਨ ਐਂਡ ਬਾਥਰੂਮਸ $4,500 ਰੈਂਟ ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 bedroom ਪਲੱਸ ਡੈਨ 1 parking 1 locker ਦਾ ਕੌਂਡੋ ਬ੍ਰਾਂਡ ਨਿਊ 5,90,000 ਦੀ ਪਰਚੇਸ ਪਰਚੇਸ ਪ੍ਰਾਈਸ ਤੋਂ 1 lakh ਥੱਲੇ ਤੁਹਾਨੂੰ ਦਵਾਵਾਂਗੇ ਜੀ ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ ਪਾਈ ਸ਼ੇਪ ਲੋਟ 120 feet ਡੀਪ 115 feet ਵਾਈਡ ਐਟ ਦ ਬੈਕ 10 ਗੱਡੀਆਂ ਦੀ ਪਾਰਕਿੰਗ $6,000 ਰੈਂਟ ਐਕਸਲੈਂਟ ਲੋਕੇਸ਼ਨ 5 bedrooms ਬਣੇ ਹੋਏ ਨੇ ਜੀ ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਮਿਸਿਸਾਗਾ ਦੇ ਅੰਦਰ 2 bed 2 bath ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ, ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, ਡੇਢ ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ, ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 6477-792-7000 ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000 6477-792-7000
1: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ। ਪਹਿਲਾਂ ਤਾਂ ਟੈਂਟ ਵਾਲਿਆਂ ਨੇ ਗੱਲ ਕਰ ਲਈ ਹੈ ਕਿ ਉਹ ਟੈਂਟ ਦਾ ਸੀਜ਼ਨ ਹੈ, ਤੁਹਾਡੇ ਘਰੇ ਛੋਟਾ ਵੱਡਾ ਕੋਈ ਫੰਕਸ਼ਨ ਹੈ, ਘਰ ਦੇ ਅੰਦਰ ਤਾਂ 100-150 ਬੰਦਾ ਆਉਂਦਾ ਨੇ, ਹਾਂ ਗਾਰਡਨ 'ਚ ਤੁਹਾਡੇ ਆ ਜਾਏਗਾ, ਉਹਦੇ ਲਈ ਟੈਂਟ ਲਵਾ ਲਓ। ਟੈਂਟ ਹਰ ਤਰ੍ਹਾਂ ਦੇ ਟੈਂਟ ਲੱਗਦੇ, ਬ੍ਰੈਂਡ ਨਿਊ ਟੈਂਟ ਨੇ ਇਹਨਾਂ ਦੇ, ਅਤੇ ਟੇਬਲ, ਚੇਅਰ, ਫਲੋਰਿੰਗ, ਪੋਰਟੇਬਲ ਵਾਸ਼ਰੂਮ, ਜਿਹੜੇ ਇਹਨਾਂ ਦੇ ਵਾਸ਼ਰੂਮ ਆ ਜੈਨਰੇਟਰ ਜਾਂ ਬਿਜਲੀ 'ਤੇ ਚੱਲਦੇ ਆ, ਘਰ ਦੇ ਜਿਹੜੇ ਤੁਹਾਡੇ ਵਾਸ਼ਰੂਮ ਆ ਉਦੋਂ ਸਾਫ਼ ਸੁਥਰੇ ਨੇ, ਅਤੇ ਨਾਲ ਲਾਈਟਾਂ ਦਾ ਵੀ ਇੰਤਜ਼ਾਮ ਹੈ। ਜਸ਼ਨ ਨੂੰ ਫੋਨ ਕਰ ਲਓ, ਜਸ਼ਨ ਟੈਂਟ 416-294-2857 294-2857 ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀਰ ਸਾਡੇ ਲੈਂਡਸਕੇਪਿੰਗ ਦਾ ਸਾਰਾ ਕੰਮ ਕਰਦੇ ਨੇ, ਘਾਹ ਲਵਾਉਣਾ ਘਾਹ ਲਵਾ ਲਓ, ਇੰਟਰਲੋਕਿੰਗ ਦਾ ਕੰਮ ਵੀ ਕਰਦੇ ਨੇ, ਫੁੱਲ ਬੂਟੇ ਲਵਾਉਣੇ ਆ, ਕਿਆਰੀਆਂ ਲਵਾਉਣੀਆਂ ਉਹ ਵੀ ਲਾ ਦਿੰਦੇ ਨੇ, ਇਹਦੇ ਨਾਲ ਦੀ ਨਾਲ ਪੁਰਾਣੇ ਦਰਖਤ ਪਟਾ ਲਓ, ਨਵੇਂ ਲਵਾ ਲਓ, ਨੋ ਪ੍ਰੋਬਲਮ। ਟ੍ਰਿਪਲ ਏ 647-84-1213 784-1213 ਐਵਰੇਜ ਟਰਾਂਸਪੋਰਟ, ਇਹਨਾਂ ਨੂੰ ਜੀ ਕਰੋਸ ਬਾਰਡਰ ਡਰਾਈਵਰ ਚਾਹੀਦੇ ਨੇ, ਏਜ ਡਰਾਈਵਰ ਚਾਹੀਦੇ ਨੇ, ਡੇਲੀ ਤੁਸੀਂ ਘਰੇ ਹੋਵੋਗੇ 3000 ਮੀਲ ਵੀਕ ਦੇ ਮਿਲਣਗੇ, ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਇਹਨਾਂ ਨੂੰ ਡਰਾਈਵਰਸ ਦੀ ਲੋੜ ਹੈ। 905-846-2229 846-2229 ਐਕਸਟੈਂਸ਼ਨ 4। ਹਰਪਾਲ ਜੀ,
0: ਹਾਂਜੀ,
1: ਸਾਡੇ ਹੁਣ 26 ਅਕਤੂਬਰ ਨੂੰ ਮਿਊਂਸੀਪਲ ਦੀਆਂ ਇਲੈਕਸ਼ਨਾਂ ਹੋਣੀਆਂ,
0: ਹਾਂਜੀ,
1: ਤੇ ਉਹਦੇ 'ਚ ਬਹੁਤ ਸਾਰੇ ਖੜ ਰਹੇ ਨੇ, ਤੇ ਜਿਹੜੇ ਖੜ ਰਹੇ ਨੇ ਆਪਣੇ ਬ੍ਰੈਂਪਟਨ 'ਚ ਕਾਉਂਸਲ, ਉਹਨਾਂ ਤੋਂ ਦੋ ਗੱਲਾਂ ਜ਼ਰੂਰ ਪੁੱਛਣੀਆਂ ਸਾਡੇ ਲਿਸਨਰ ਨੇ। ਇੱਕ ਤਾਂ ਇੰਗਲਿਸ਼ 'ਚ ਪੁੱਛੋ ਵੀ ਉਹਨਾਂ ਨੂੰ ਕੰਜ਼ਰਵੇਟਿਵ ਕਹਿ ਕੇ ਦਿਖਾਓ,
0: ਹਾਂਜੀ,
1: ਇੱਕ ਨਾ ਉਹਨੂੰ ਇਹ ਪੁੱਛੋ ਵੀ ਜਿਹੜੀਆਂ ਮੂਰਤੀਆਂ ਵਗੈਰਾ ਲੇਕ 'ਚ ਸਿੱਟਦੇ ਉਹਦੇ ਬਾਰੇ ਤੁਸੀਂ ਕੀ ਕਰੋਗੇ, ਇਹ ਸਾਡਾ ਦੇਸ਼ ਹੈ, ਅਸੀਂ ਇਸ ਨੂੰ ਹਿੰਦੁਸਤਾਨ ਤੇ ਗੰਗਾ ਨਹੀਂ ਬਣਾਉਣ ਦੇਣਾ। ਔਰ ਸਾਡੀ ਜਿਹੜੀ ਮੇਅਰ ਹੈ ਟੋਰਾਂਟੋ ਦੀ, ਓਲੀਵੀਆ ਚਾਓ, ਇੱਕ ਸੋਮਾਲੀਅਨ ਰੈਫਰੀ ਸੀਗਾ ਵਰਲਡ ਕੱਪ 'ਚ, ਉਹਨੂੰ ਅਮੈਰੀਕਾ ਨੇ ਬੈਨ ਕਰਤਾ, ਤੈਨੂੰ ਵੀਜ਼ਾ ਨਹੀਂ ਦੇਣਾ, ਉਹਦੇ ਕੋਈ ਗਲਤ ਕੰਮ ਕੀਤੇ ਸੀ, ਉਹਦੇ ਕੇਸ ਚੱਲਦੇ ਸਾਡੇ ਆ, ਇੱਥੇ ਆ ਜਾਓ, ਕਹਿੰਦੇ ਗੱਲ ਹੀ ਕੋਈ ਨਹੀਂ, ਉੱਤੇ ਤੇਰਾ ਦਿਮਾਗ ਹਿੱਲਿਆ, ਉਹਦੇ ਕੇਸ ਚੱਲਦੇ, ਤੂੰ ਕਹਿੰਦੀ ਇੱਥੇ ਆ ਜਾਓ। ਚਲੋ ਕੀ ਕੀਤਾ ਜਾ ਸਕਦਾ, ਕੱਲ ਜਿਹੜੀ ਕੀ ਕਹਿੰਦੇ ਹੁੰਦੇ ਆ ਵਿਲ ਹੁੰਦੀ ਆ ਉਹਨੂੰ ਪੰਜਾਬੀ 'ਚ ਕੀ ਕਹਿੰਦੇ ਆ, ਮੁਖਤਿਆਰਨਾਮਾ, ਮੁਖਤਿਆਰਨਾਮਾ ਸੋਚ ਸਮਝ ਕੇ ਦਿਓ ਜਦੋਂ ਦੇਣਾ, ਆਮ ਮੁਖਤਿਆਰਨਾਮਾ ਨਾ ਦੇ ਬੈਠੇ ਹੋ, ਜੇ ਇੱਕ ਦਾ ਏਕੜ ਵਿੱਚ ਨਾ ਉਹਦੇ ਨੰਬਰ ਹੁਣ ਤਾਂ ਇੱਥੇ ਵੀ ਕੰਪਿਊਟਰ 'ਚ ਕੱਢ ਸਕਦੇ ਹੋ ਬਹਿ ਕੇ ਘਰੇ, ਉਹ ਕੱਢ ਕੁੱਢ ਕੇ ਉਹ ਲਿਖ ਲੁਖ ਕੇ ਬਣਾ ਕੇ ਭੇਜੋ। ਇੱਕ 95 ਸਾਲ ਦਾ ਬੰਦਾ ਸੀ, 62 ਸਾਲ ਦਾ ਬੰਦੇ ਨੂੰ ਉਹਨੇ ਆਮ ਮੁਖਤਿਆਰਨਾਮਾ ਦਿੱਤਾ, ਸਿਰਫ 9 ਲੱਖ ਉਹਦੇ ਅਕਾਊਂਟ 'ਚ ਕੱਢ ਗਿਆ, ਹੋ ਗਿਆ ਹੋ ਗਿਆ ਹੋ ਗਿਆ, ਉਹ ਨਾਮ ਇਸ ਕਰਕੇ ਨਹੀਂ ਦੱਸ ਰਹੇ, ਉਹ ਜਿਹਦਾ ਕੱਢਿਆ ਵੀ ਉਹਦੀ ਬੇਇੱਜ਼ਤੀ ਹੁੰਦੀ ਹੈ ਵਿਚਾਰੇ ਦੀ, ਫਿਰ ਉਹਦੇ ਬੱਚਿਆਂ ਦਾ ਪ੍ਰੋਬਲਮ ਆ ਸਕਦੀ ਹੈ। ਅੱਜ ਫਿਊਨਰਲ ਹੋ ਰਿਹਾ ਹੈ ਇਸ ਸਮੇਂ ਜਿਹੜਾ ਬ੍ਰੈਂਪਟਨ ਸੋਰੀ ਟੋਰਾਂਟੋ 'ਚ ਇੱਕ ਪੁਲਿਸ ਅਫਸਰ ਦਾ। ਅੱਛਾ, ਇਹਦੇ ਵਿੱਚ ਪਤਾ ਕਿੱਥੋਂ ਕਿੱਥੋਂ ਲੋਕ ਆ ਰਿਹਾ, ਅਮੈਰੀਕਾ ਦੇ ਸੂਬਿਆਂ 'ਚੋਂ ਆ ਰਿਹਾ, ਕੈਨੇਡਾ ਦੇ ਸੂਬਿਆਂ 'ਚੋਂ ਆ ਰਿਹਾ, ਹੋਰ ਦੇਸ਼ਾਂ 'ਚੋਂ ਵੀ ਆ ਰਹੇ ਨੇ, ਤੇ ਇਹ ਜਿਹੜੀ ਪੁਲਿਸ ਕਮਿਊਨਿਟੀ ਕਹਿ ਲਓ, ਇਹ ਬੜੀ ਇੱਕ ਦੂਜੇ ਨਾਲ ਨਿੱਟ ਹੈ, ਬਹੁਤ ਵਧੀਆ ਕੰਮ ਕਰਦੇ ਨੇ। ਆਲਰਾਈਟ, ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ, ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ ਜਨਾਬ।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇ ਭਾਜੀ, ਬਿਲਕੁਲ ਇਸ ਫਰਾਈਡੇ ਸੈਟਰਡੇ ਸੰਡੇ ਜਿਹੜੀ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਲੈਣੀ ਇਸ ਵੀਕਐਂਡ ਦੇ ਉੱਪਰ, ਤੁਸੀਂ ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕੌਫੀ ਟੇਬਲ ਲੈਣਾ ਚਾਹੁੰਦੇ ਹੋ, ਰੁਕ ਜਾਓ, ਵੇਟ ਕਰ ਲਓ, ਠਹਿਰ ਜਾਓ, ਰੁਕ ਜਾਓ, ਕਿਉਂਕਿ ਫਰਾਈਡੇ ਸੈਟਰਡੇ ਸੰਡੇ ਵੱਡੀ ਸੇਲ ਜਿਹੜੀ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਆ, ਸੇਲ ਵੱਡੀ ਹੋਊਗੀ ਪਰ ਪ੍ਰਾਈਜ਼ਾਂ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀਆਂ ਇਸ ਵੀਕਐਂਡ ਦੇ ਉੱਪਰ, ਫਰਾਈਡੇ ਸੈਟਰਡੇ ਸੰਡੇ ਮਿਸ ਨਾ ਕਰਿਓ, ਸਾਲ ਦੀ ਸਭ ਤੋਂ ਵੱਡੀ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਆ ਜਿਹਨੇ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਕੈਨੇਡਾ ਡੇ ਸਪੈਸ਼ਲ ਇਸ ਵੀਕਐਂਡ ਫਰਾਈਡੇ ਸੈਟਰਡੇ ਸੰਡੇ $1500 ਵਾਲਾ ਬੈਡਰੂਮ ਸੈੱਟ ਨਾ $1000, ਨਾ $800, ਨਾ $700, ਨਾ $600, ਇਸ ਤੋਂ ਵੀ ਘੱਟ ਕੀਮਤ ਹੋਊਗੀ, ਪਰ ਫਰਾਈਡੇ ਵਾਲੇ ਦਿਨ ਤੁਹਾਨੂੰ ਪ੍ਰਾਈਜ਼ ਦਿੱਤੀ ਜਾਊਗੀ। ਘੱਟ ਕੀਮਤ ਦੇ ਉੱਪਰ ਦਿੱਤਾ ਜਾਣਾ ਤੇ ਨਾਲ ਤੋਹਫਾ ਲੈਣਾ ਨਾ ਭੁਲਿਓ ਕੈਨੇਡਾ ਡੇ ਦਾ। ਸੋ ਜ਼ਰੂਰ ਇੱਕ ਚੱਕਰ ਲਓ ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ ਸੇਲ ਸੇਲ ਸੇਲ ਦੇ ਭਾਜੀ।
1: ਬੜੀ ਮਿਹਰਬਾਨੀ ਵੀਰੇ। ਹਰਪਾਲ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ?
0: ਹਾਂਜੀ ਦੇਵ ਜੀ, ਜਿੱਦਾਂ ਆਪਾਂ ਪਹਿਲਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਚ ਗੱਲ ਕੀਤੀ ਆ
1: ਜੀ,
0: ਤੇ ਅੱਜ ਦੇ ਟਾਈਮ ਚ ਦੇਖਿਆ ਕਿ ਕਾਫੀ ਜਿਹੜੇ ਕੈਂਸਰ ਤੇ ਹਾਰਟ ਅਟੈਕ ਦੇ ਜਿਹੜੇ ਕੇਸ ਆ ਬਹੁਤ ਜ਼ਿਆਦਾ ਵੱਧ ਰਹੇ ਨੇ। ਜੇ ਆਪਾਂ
1: ਹਾਰਟ ਅਟੈਕ ਤਾਂ ਐ ਹੁੰਦਾ ਜਿਵੇਂ
0: ਬੁਖਾਰ ਚੜ੍ਹਨ ਵਾਲੀ ਗੱਲ ਹੈ। ਸਹੀ ਗੱਲ ਆ ਜੀ। ਤੇ ਜਿੱਦਾਂ ਆਪਾਂ ਕੈਨੇਡੀਅਨ ਸਟੇਟਸ ਦੇ ਮੁਤਾਬਕ ਹੀ ਆਪਾਂ ਗੱਲ ਕਰਾਂਗੇ, 1 in 2 ਕੈਨੇਡੀਅਨ ਵਿਲ ਡਿਵੈਲਪ ਕੈਂਸਰ ਇਨ ਦੇਅਰ ਲਾਈਫ ਟਾਈਮ
1: ਜੀ ਜੀ।
0: ਤੇ ਜੇ ਆਪਾਂ 2026 ਦੀ ਹੋਈ ਗੱਲ ਕਰ ਲਈਏ, 2,54,100 ਕੈਨੇਡੀਅਨ ਆ ਵਿਲ ਬੀ ਨਿਊਲੀ ਡਾਇਗਨੋਸ ਵਿਦ ਕੈਂਸਰ। ਹਾਂ, ਤੇ ਜੇ ਆਪਾਂ ਸਟ੍ਰੋਕ ਦੀ ਗੱਲ ਕਰਦੇ ਆ ਤਾਂ 1,08,000 ਇਨ ਕੈਨੇਡਾ ਈਚ ਈਅਰ, ਰਫਲੀ 1 stroke ਐਵਰੀ 5 ਮਿੰਟ। ਸੋ ਇਹ ਜਿਹੜੇ ਨੰਬਰ ਆ ਦਿਨੋ ਦਿਨ ਵਧੀ ਜਾਂਦੇ ਆ ਇਹ। ਸੋ ਇਸ ਕਰਕੇ ਆਪਾਂ ਕਹਿੰਦੇ ਆ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆ ਜਿਹੜੀ ਕਰਾਉਣੀ ਉਹ ਬਹੁਤ ਜ਼ਰੂਰੀ ਆ। ਤੇ ਜਿਨ੍ਹਾਂ ਨੂੰ ਵੀ ਇਹ ਜਿੱਦਾਂ ਇਹ ਚੀਜ਼ਾਂ ਆ ਚੁੱਕੀਆਂ ਨੇ, ਇਹ ਡਾਇਗਨੋਸ ਹੋ ਚੁੱਕਾ ਆ, ਸੋ ਕੰਪਨੀਆਂ ਨੇ ਉਹਨਾਂ ਲਈ ਵੀ ਨਾਨ ਮੈਡੀਕਲ ਪਲਾਨ ਆ ਜਿਹੜੇ ਉਹ ਕੱਢੇ ਹੋਏ ਆ। ਸੋ ਇਹ ਚੀਜ਼ ਆ ਜਾਂਦੀ ਆ ਉਹਨਾਂ ਨੂੰ ਲਿਮਿਟਿਡ ਕਵਰੇਜ ਮਿਲਦੀ ਆ, ਤੇ ਜਾਂ ਕਈ ਵਾਰੀ 4 ਬਿਮਾਰੀਆਂ ਦੀ ਕਵਰੇਜ ਮਿਲਦੀ ਆ, ਜਾਂ 21 ਡਿਜ਼ੀਜ਼ ਆ ਜਿਹੜੀਆਂ ਉਹ ਕਵਰ ਹੁੰਦੀਆਂ ਨੇ। ਜੇਕਰ ਕੋਈ ਵੀ ਪਰਸਨ ਆ ਜਿਹੜਾ ਉਹ ਪਾਸਟ ਦੇ ਵਿੱਚ ਕਿਸੇ ਨੂੰ ਡਾਇਬਟੀਜ਼ ਰਿਲੇਟਡ ਜਾਂ ਕੋਈ ਕੈਂਸਰ ਜਾਂ ਹਾਰਟ ਦੇ ਰਿਲੇਟਡ ਕੋਈ ਹੈਲਥ ਇਸ਼ੂ ਆ ਗਿਆ ਆ ਤੇ ਬਾਅਦ ਵਿੱਚ ਉਹ ਪਰਸਨ ਰਿਕਵਰ ਕਰ ਗਿਆ, ਤਾਂ ਇਸ ਸਿਚੁਏਸ਼ਨ ਦੇ ਵਿੱਚ ਵੀ ਉਹਨਾਂ ਨੂੰ ਕ੍ਰਿਟੀਕਲ ਇਲਨੈਸ ਜਿਹੜੀ ਆ ਉਹ ਮਿਲ ਸਕਦੀ ਆ ਇੰਸ਼ੋਰੈਂਸ। ਤੇ ਉਹਦੇ ਲਈ ਕੋਈ ਵੀ ਡਿਟੇਲ ਤੁਹਾਨੂੰ ਚਾਹੀਦੀ ਆ ਤੇ ਉਹਦੇ ਅਕੋਰਡਿੰਗ ਕਿੰਨਾ ਤੁਹਾਡਾ ਪ੍ਰੀਮੀਅਮ ਬਣੂਗਾ, ਕਿੰਨੇ ਦੀ ਕਵਰੇਜ ਮਿਲੂਗੀ, ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈਗਾ ਜੀ 6476579000।
1: ਨੰਬਰ ਫੇਰ ਦੇ ਦਿਓ
0: 6476579000 ਜੀ,
1: 6576590000 ਇਹਨਾਂ ਦਾ ਨੰਬਰ ਹੈ। ਸੋਨੂੰ ਜੋਕ ਸੁਣਾਉਂਦੇ ਆ 2-4 ਠਹਿਰੋ। ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939 and you are not. ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
5: ਬੱਲੇ ਬੱਲੇ ਬੱਲੇ ਬਾਈ ਨਛੱਤਰਾ, ਇੰਨੇ ਦਿਨਾਂ ਬਾਅਦ ਮਿਲਣ ਦੀ ਖੁਸ਼ੀ ਵਿੱਚ ਨਾ ਬਾਈ ਮੈਂ ਕਹਿੰਦਾ ਦੱਸ ਅੱਜ ਫਿਰ ਪੀਣਾ ਕੀ ਹੈ?
6: ਮੈਂ ਕਹਿੰਦਾ ਯਾਰ ਜੋ ਤੂੰ ਕਹੇਗਾ ਉਹ ਪੀ ਲਾਂਗੇ।
5: ਅੱਛਾ ਚੱਲ ਇੱਦਾਂ ਕਰਦੇ ਆ ਫਿਰ, ਆਪਾਂ ਟਾਸ ਕਰਦੇ ਆ। ਚਿੱਤ ਆਇਆ ਤਾਂ ਸਕੋਚ, ਪੱਟ ਆਇਆ ਤਾਂ ਵਿਸਕੀ, ਹੇਠਾਂ ਡਿੱਗਿਆ ਤਾਂ ਰਮ, ਤੇ ਉੱਪਰ ਜੇਕਰ ਹਵਾ ਤੋਂ ਰਹਿ ਗਿਆ ਤਾਂ ਫਿਰ ਅੱਜ ਤੋਂ ਦਾਰੂ ਬੰਦ।
6: ਹੈਂ
7: ਫਿੱਟੇ ਮੂੰਹ ਤੇਰੇ।
1: Are you ready? ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040 647-429-4040
8: अरे यार क्या आप ट्रैफिक में फंसे हुए हैं?
9: Are you really stuck in traffic?
8: Are you stuck in a traffic? No problem, take it easy, calm down and just relax. Culture of Punjab.
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
1: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
6: ਸਰ ਜੀ ਨਮਸਕਾਰ।
5: ਨਮਸਕਾਰ ਜੀ,
6: ਮੈਂ ਪੁੱਛਣਾ ਸੀ ਅੱਜ ਬਾਰਿਸ਼ ਬੜੀ ਹੋ ਰਹੀ ਹੈ ਤੇ ਕੀ ਮਤਲਬ ਕੀ ਅੱਜ ਆਫਿਸ ਆਣਾ ਆਪਾਂ?
5: ਤੂੰ ਇਹ ਡਿਸਾਈਡ ਕਰ ਲਾ ਕਿ ਤੈਨੂੰ ਬੇਇੱਜ਼ਤੀ ਕਰਾਉਣ ਦੇ ਵਿੱਚ ਕਿਸ ਤੋਂ ਜ਼ਿਆਦਾ ਮਜ਼ਾ ਆਉਂਦਾ, ਮੇਰੇ ਕੋਲੋਂ ਜਾਂ ਤੇਰੀ ਘਰ ਵਾਲੀ ਤੋਂ?
6: ਨਹੀਂ ਸਰ, ਤੁਸੀਂ ਠੀਕ ਹੋ
7: ਫਿੱਟੇ ਮੂੰਹ ਤੇਰੇ।
1: ਕੈਨੇਡਾ ਡੇ ਤੇ ਬ੍ਰੈਂਪਟਨ ਟੀਵੀ ਅਪਲਾਈਂਸ ਨੇ ਜ਼ਬਰਦਸਤ ਜ਼ਬਰਦਸਤ ਸੇਲ ਲਾ ਦਿੱਤੀ ਹੈ। ਸੁਲਤਾਨ ਜੀ ਬ੍ਰੈਂਪਟਨ ਟੀਵੀ ਅਪਲਾਈਂਸ ਤੋਂ ਹਾਜ਼ਰ ਨੇ। ਹਾਂਜੀ ਸਰ,
13: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਦੇ ਭਾਜੀ, ਜਿਹੜੀ ਸਪੈਸ਼ਲ ਕੈਨੇਡਾ ਡੇ ਸੇਲ ਸਟਾਰਟ ਹੋ ਚੁੱਕੀ ਹੈ, ਉਹਦੇ ਵਿੱਚ ਖਾਸ ਤੌਰ ਤੇ ਅਸੀਂ ਗੱਲ ਕਰਾਂਗੇ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ 3, 85 ਇੰਚ ਦਾ, 85 ਇੰਚ ਦਾ ਸੋਨੀ ਬਰੇਵੀਆ 3 ਹਾਈ ਐਂਡ ਟੈਕਨੋਲੋਜੀ ਦੇ ਨਾਲ ਸੋਨੀ ਨੇ $2300 ਤੋਂ $1599 ਸਪੈਸ਼ਲ ਪ੍ਰਾਈਸ ਕੀਤੀ ਹੈ ਜੀ। ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਫਸਟ ਕਮ ਫਸਟ ਸਰਵ। ਕੋਈ ਵੀ ਸੋਨੀ ਦਾ ਤੁਸੀਂ ਟੀਵੀ ਲੈਣਾ ਤੁਹਾਨੂੰ ਮਿਲੇਗਾ ਲੋਐਸਟ ਪ੍ਰਾਈਸ ਬਿਕੋਜ਼ ਆਫ ਕੈਨੇਡਾ ਡੇ ਸਪੈਸ਼ਲ ਸੇਲ। 905-450-2828 ਨੰਬਰ ਹੈ ਜੀ। 55 ਇੰਚ $299 ਦਾ ਤੇ 65 ਇੰਚ $699 ਦਾ, ਇਹਦੀ $800 ਪ੍ਰਾਈਸ ਸੀਗੀ ਰੈਗੂਲਰ, ਪਰ $699 ਚ ਸਪੈਸ਼ਲ ਦਿੱਤਾ ਜਾ ਰਿਹਾ। 75 ਇੰਚ $899 ਦਾ, ਜਿਹਦੀ $1200 ਪ੍ਰਾਈਸ ਸੀ, ਪਰ ਕੈਨੇਡਾ ਡੇ ਤੇ ਸਪੈਸ਼ਲ ਤੁਹਾਨੂੰ $899 ਦਾ ਮਿਲੇਗਾ। ਤੇ ਜਿਹੜੇ ਕਸਟਮਰ ਬਿਗ ਸਕਰੀਨ ਦੇ ਵਿੱਚ ਜਾਣਾ ਚਾਹੁੰਦੇ ਉਹਨਾਂ ਨੂੰ 98 ਇੰਚ ਸੈਮਸੰਗ ਟੀਵੀ $3500 ਵਾਲਾ $1999 ਦਾ ਮਿਲੇਗਾ। ਸੋ ਸਪੋਰਟਸ ਦੇ ਸ਼ੌਕੀਨ ਜਿਹੜੇ ਆ, ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਸੋਕਰ ਦੇ ਸ਼ੌਕੀਨ ਜਿਹੜੇ ਆ, ਬਿਗ ਸਕਰੀਨ ਟੀਵੀ ਤੇ ਜੇ ਤੁਸੀਂ ਆਪਣੇ ਮੈਚਿਸ ਦੇਖਣਾ ਚਾਹੁੰਦੇ ਹੋ ਤੇ ਡੈਫੀਨੇਟਲੀ $600-800 ਦੀ ਸੇਵਿੰਗ ਕਰੋਗੇ ਬਿਗ ਸਕਰੀਨ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਲੈ ਕੇ। 905-450-2828 ਨੰਬਰ ਹੈ। ਤੇ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗਸ ਆ ਰਹੀਆਂ ਸੁਣਾ ਕਰਨ, ਕਿਉਂਕਿ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਤੁਹਾਨੂੰ $5000 ਵਾਲਾ $2999 ਚ ਮਿਲੇਗਾ। ਇਹਦੇ ਚ $2000 ਬੰਡਲ ਪੈਕੇਜ ਤੇ ਤੁਸੀਂ ਸੇਵ ਕਰਨਾ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099

0: ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ ਤੇ ਤੁਹਾਨੂੰ $2200 ਤੋਂ ਸਿਰਫ $1499 ਦਾ ਮਿਲੇਗਾ। ਇਹਦੇ ਚ ਵੀ $700 ਤੁਸੀਂ ਸੇਵ ਕਰਨੇ ਆ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਤੇ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 ਗੋਵੇ ਡਰਾਈਵ ਵੈਸਟ ਤੇ 905-450-2828 ਨੰਬਰ ਹੈ 905-450-2828 ਜੀ,
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਕੈਨੇਡਾ ਡੇ ਦੀ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਚੱਲ ਰਹੀ ਹੈ। ਸੁਲਤਾਨ ਜੀ ਥੈਂਕ ਯੂ।
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਜਨਕ ਜੁਲਾ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸਦੀ ਹੈ ਜੀ। ਟੋਰਾਂਟੋ ਸਟਾਕ ਚੇਂਜ, ਕਰੂਡ ਆਇਲ, ਡਾਲਰ, ਸੋਨਾ ਥੱਲੇ, ਨੈਸਡੈਕ ਤੇ ਡਾਓ ਜਿਹੜਾ ਇਸ ਸਮੇਂ ਉੱਪਰ ਜਾ ਰਿਹਾ ਹੈ। ਪੈਟਰੋਲ ਦੀ ਪ੍ਰਾਈਸ ਦਾ ਜਿਹੜੀ ਅੱਜ ਰਾਤ ਨੂੰ 1 ਸੈਂਟ ਥੱਲੇ ਆ ਰਹੀ ਹੈ। ਕਾਇਮ ਹੋ ਜਾਓ, ਖਬਰਾਂ ਹੁਣ ਫਟਾਫਟ ਸੁਣਾਉਣੀਆਂ ਪੈਣੀਆਂ ਕਿ ਮਿੰਟ ਰਹਿ ਗਏ 12:13। ਟੋਰਾਂਟੋ ਦੇ ਏਅਰਪੋਰਟ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਲੋੜੀਂਦੇ ਦੁਰਾਂਤੇ ਕਿੰਗ ਅਮਰੀਕਾ ਵਿਚ 160 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਆ। ਉਹ ਜਿਹੜਾ 20 ਮਿਲੀਅਨ ਦਾ ਸੋਨਾ ਚੋਰੀ ਕੀਤੇ ਆਪਣੇ ਦੇਸੀਆਂ ਨੇ ਤੇ ਹੋਰਾਂ ਨੇ, 13 ਸਾਲ ਬਣਦੀ ਆ। ਭਾਰਤ ਦੇ ਭਗੌੜੇ ਹੀਰੋ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਦੀ ਅਦਾਲਤ ਵੱਲੋਂ ਝਟਕਾ, 100 ਕਰੋੜ ਬੈਂਕ ਆਫ ਇੰਡੀਆ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੁੰਡੀ ਕਰਾਲ ਵਿਚ ਜ਼ਮੀਨ ਦੇ ਪੁਰਾਣੇ ਵਿਵਾਦ ਨੂੰ ਲੈ ਕੇ ਭਿਆਨਕ ਰੂਪ ਧਾਰ ਲਿਆ, ਜਿਸ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਡੈਲਟਾ ਵਿਚ ਕਾਗਜ਼ ਦੀ ਖੇਪ ਵਿਚ 520 ਕਿਲੋ ਫੀਮ, ਇੱਥੇ ਟਿਕਟੋਕ ਦੇ ਫੀਮ ਦੀ ਐਡ ਆਉਂਦੀ ਹੈ ਯਾਰ। ਖੈਰ, ਏਅਰ ਇੰਡੀਆ ਫਲਾਈਟ 182, 41 ਵਰੇ ਹੋ ਗਏ ਜਦੋਂ ਬੰਬ ਨਾਲ ਅੜਾ ਦਿੱਤਾ ਸੀ ਉਹਨੂੰ। ਭਾਰਤ ਅਤੇ ਆਇਰਲੈਂਡ ਵਿਚ ਮਰ ਗਏ ਲੋਕਾਂ ਨੂੰ ਯਾਦ ਕੀਤਾ ਗਿਆ। ਇਸ ਭਿਆਨਕ ਧਮਾਕੇ ਵਿਚ 329 ਲੋਕਾਂ ਦੀ ਜਾਨ ਗਈ ਸੀ, ਜਿਸ ਵਿਚ 280 ਕੈਨੇਡੀਅਨ ਨਾਗਰਿਕ ਸਨ। ਇਹ ਹਾਦਸਾ ਅੱਜ ਵੀ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ। ਇਸ ਮਾਮਲੇ ਵਿਚ ਇੰਦਰਜੀਤ ਸਿੰਘ ਰਿਆਤ 30 ਸਾਲ ਦੀ ਸਜ਼ਾ ਹੋਈ ਸੀ, ਜਦਕਿ ਰਪਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ 2005 ਵਿਚ ਬਰੀ ਕਰ ਦਿੱਤਾ ਗਿਆ ਸੀ। 2022 ਵਿਚ ਮਲਿਕ ਦਾ ਕਤਲ ਕਰ ਦਿੱਤਾ ਗਿਆ। ਪੰਜਾਬ ਦੇ ਸਰਪੰਚਾਂ ਦੀ ਲਾਟਰੀ ਲੱਗ ਗਈ, ਹੁਣ ਹਰ ਮਹੀਨੇ 10,000 ਰੁਪਏ ਤਨਖਾਹ ਮਿਲੇਗੀ। 1-2 ਦਿਨਾਂ ਚ ਰਸਮੀ ਐਲਾਨ ਕਰ ਦਿੱਤਾ ਜਾਏਗਾ। ਖਮੋਨੀ ਦੇ ਅੰਤਰ ਸਰਕਾਰ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ, ਜਿਹੜਾ ਇਰਾਨ ਦਾ ਸੁਪਰੀਮ ਲੀਡਰ ਸੀ। 4 ਜੁਲਾਈ ਤੋਂ ਸ਼ੁਰੂ ਹੋਣਗੇ ਸਮਾਰੋਹ ਤੇ 2 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ। ਵਿਨੇਪੈਗ ਸਾਊਥ ਸਿੱਖ ਸੈਂਟਰ ਜਿਹੜਾ ਗੁਰਦੁਆਰਾ ਕਮੇਟੀ ਹੈ, ਅਕਾਲ ਤਖ਼ਤ ਦੇ ਹੁਕਮਨਾਮੇ ਤੇ ਚੁੱਕੇ ਸਵਾਲ, ਕਹਿੰਦੇ ਸਾਨੂੰ ਤਨਖਾਹੀਆ ਕਰਾਰ ਦਿੱਤਾ ਪਰ ਸਾਡੀ ਗੱਲ ਤਾਂ ਸੁਣੀ ਨੀ ਉਹਨਾਂ ਨੇ। ਜਿਹੜੇ ਧਾਰਮਿਕ ਲੀਡਰ ਹੁੰਦੇ ਨੇ ਉਹਨਾਂ ਨੂੰ ਬੜੇ ਪਿਆਰ ਨਾਲ, ਬੜੇ ਵਧੀਆ ਢੰਗ ਨਾਲ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਇਹ ਨਹੀਂ ਵੀ ਮੈਂ ਲੀਡਰ ਬਣ ਗਿਆ ਤੇ ਮੇਰੇ ਪਿੱਛੇ ਫਲਾਨੇ ਦਾ ਹੱਥ ਆ, ਧਮਕੇ ਦਾ ਹੱਥ ਹੈ, ਡਜ਼ਨਟ ਮੇਕ ਸੈਂਸ। ਹੈਮਿਲਟਨ 'ਚ ਕੱਲ੍ਹ ਸ਼ਾਮੀ ਕ੍ਰੈਸ਼ ਹੋਇਆ, ਇੱਕ ਬੀਬੀ ਦੇ ਬਹੁਤ ਸੱਟਾਂ ਲੱਗੀਆਂ। ਅੰਟੇਰੀਓ ਦੇ ਸਪੀਡ ਲਿਮਿਟ ਆ ਜਿਹੜੇ ਹਾਈਵੇ ਤੇ, ਹਰਪਾਲ ਜੀ ਹੋਰ ਵਧਾਈ ਜਾ ਰਹੀ ਹੈ, ਕੁਛ ਤੇ ਤਾਂ ਵਧਾਈ ਸੀ ਪਿੱਛੇ ਜੇ, ਹੁਣ ਹੋਰ ਵਧਾਉਣ ਲੱਗੇ ਨੇ। ਪਾਕਿਸਤਾਨ ਦੇ ਵਿੱਚ ਇੱਕ ਫਰਾਂਸੀਸੀ ਔਰਤ ਜਿਹੜਾ ਪਾਕਿਸਤਾਨੀ ਪਤੀ ਸੀ ਉਹਨੇ 12 ਸਾਲ ਬੰਦ ਕਰਕੇ ਰੱਖੀ। ਵਟਸ ਰੋਂਗ ਵਿਦ ਯੂ ਪੀਪਲ। ਖੈਰ, ਮਾਂ ਦੇ ਪਿਓ ਕਹਿੰਦਾ ਮੈਨੂੰ ਮਾਂ ਦੇ ਇਲਾਜ ਲਈ ਪੈਸੇ ਦੇ ਦਿਓ, ਜਿਹੜੀ ਤੁਹਾਡੀ ਮਾਂ ਵਾ ਆਪਦੇ ਬੱਚਿਆਂ ਨੂੰ ਕਹਿੰਦਾ। ਉਹਨਾਂ ਨੇ ਜਵਾਬ ਦਿੱਤਾ, ਦੋਨੇ ਮਾਰਤੇ ਉਹਨੇ। ਯੂਰਪ ਵਿਚ ਗਰਮੀ ਦੀ ਲਹਿਰ, ਅੱਜ 94 ਮਿਲੀਅਨ ਲੋਕਾਂ ਨੂੰ 35 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਰਾਂਸ ਵਿਚ ਗਰਮੀ ਕਾਰਨ ਮਰਨ ਵਾਲੇ ਦੀ ਗਿਣਤੀ 58 ਹੋ ਚੁੱਕੀ ਹੈ। ਪਰਮਾਣੂ ਪਾਵਰ ਪਲਾਂਟ ਨੂੰ ਵੀ ਬੰਦ ਕਰਨਾ ਪਿਆ। ਮੌਨਸੂਨ ਮੱਧ ਪ੍ਰਦੇਸ਼ ਵਿਚ 9 ਦਿਨ ਲੇਟ ਪਹੁੰਚਿਆ, 4 ਦਿਨਾਂ ਵਿਚ ਪੂਰੇ ਰਾਜ ਚ ਕਵਰ ਕਰੇਗਾ। ਬੰਬਈ ਵਿਚ ਮੀਂਹ ਬਹੁਤ ਜ਼ਿਆਦਾ ਪਿਆ, ਜਿਹੜੇ ਦਰਖਤ ਆ ਉਖੜ ਗਏ। ਏਅਰ ਇੰਡੀਆ ਦਾ ਜਹਾਜ਼ ਪਾਕਿਸਤਾਨੀ ਹਵਾਈ ਖੇਤਰ ਵਿਚ ਦਾਖਲ ਹੋ ਗਿਆ, ਉਹਨਾਂ ਨੇ ਬੈਨ ਕੀਤਾ ਹੋਇਆ ਵੀ ਤੁਸੀਂ ਆ ਨਹੀਂ ਸਕਦੇ ਇੱਥੇ। ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ, ਤਕਨੀਕੀ ਖਰਾਬੀ ਕਾਰਨ ਰਸਤਾ ਭਟਕ ਗਿਆ। ਪਾਕਿਸਤਾਨ ਨੇ ਵਾਰਨਿੰਗ ਦਿੱਤੀ ਤੇ ਇਸਨੂੰ ਵਾਪਸ ਭੇਜਤਾ। ਸਿੰਧ ਨਦੀ ਦੇ ਪਾਣੀ ਦੀ ਘਾਟ ਕਾਰਨ ਪਾਕਿਸਤਾਨ ਚਿੰਤਤ ਹੈ। ਦਿੱਲੀ ਦੀ ਕੁੜੀ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਨਾ ਇਹ ਤਾਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਐਨੀਵੇ, ਜਤਿੰਦਰ ਜੀ ਠਹਿਰ ਜਾਂਦੇ 10 ਮਿੰਟ ਹੋਰ, ਇੰਨੀ ਕਾਹਲੀ ਕਾਹਲੀ ਆਉਣ ਦਿਓ ਮਹਾਰਾਜ, ਦੱਸਿਓ ਕਿਹੜੀ ਜਾਣਕਾਰੀ ਆ।
2: ਦੇ ਭਾਜੀ ਕੋਟੇਜ ਮਸਕੋਕਾ ਦੇ ਵਿੱਚ ਕੋਟੇਜ ਹੈਗੀ ਆ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੈ। 80,000 ਪਲੱਸ ਦੀ ਅਧੀਨ ਇਨਕਮ ਹੈ। ਪਿਛਲੇ ਸਾਲ 2 ਸਾਲਾਂ ਤੋਂ ਏਅਰਬੀਐਨਬੀ ਦਾ ਬਿਜ਼ਨਸ ਕਰ ਰਹੀ ਹੈ। ਸਾਡਾ ਕੋਈ ਵੀ ਸਰੋਤਾ ਇਸ ਕੋਟੇ ਨੂੰ ਦੇਖਣਾ ਜਾਣਾ ਚਾਹੁੰਦਾ ਹੋਵੇ ਦੇ ਭਾਜੀ, 30 ਤਰੀਕ ਨੂੰ ਵੀ ਅਸੀਂ ਇੱਕ ਦਿਨ ਹੋਲਡ ਕਰ ਲਿਆ ਕਿਉਂਕਿ ਅਗਲਾ ਪੂਰਾ ਮਹੀਨਾ ਵੀ ਫੁੱਲੀ ਬੁੱਕਡ ਹੈ।

0: 30 ਤਰੀਕ ਆ ਜਿਹੜੀ ਆ ਹੁਣ ਆ ਰਹੀ ਆ ਦੋ ਚਾਰ ਦਿਨਾਂ ਚ ਸੰਡੇ ਮੰਡੇ ਟਿਊਜ਼ਡੇ ਵੈਨਸਡੇ ਬੁੱਧਵਾਰ
1: ਜੀ ਕੈਨੇਡਾ ਦੀ ਤੁਰਕ ਦਿਨ ਪਹਿਲਾਂ ਦੇ ਭਾਜੀ 30 ਤਰੀਕ ਨੂੰ ਇਹਨੂੰ ਸ਼ੋਇੰਗ ਸਾਡੇ ਕੋਲ ਹੈਗੀ ਆ ਸਿਰਫ ਉਹ ਵੀ ਲਿਮਿਟਡ ਟਾਈਮ ਦਿੰਦੇ ਭਾਜੀ 4 ਤੋਂ ਲੈ ਕੇ 7 ਵਜੇ ਤੱਕ 3 ਘੰਟੇ ਦੇ ਵਿੱਚ ਸਾਡੇ ਕੋਲ ਆਲਰੇਡੀ 3-4 ਸ਼ੋਇੰਗਾਂ ਹੈਗੀਆਂ ਜੇ ਹੋਰ ਵੀ ਕੋਈ ਸੋਚਾ ਇੱਥੋਂ ਬੈਂਪਟਨ ਤੋਂ ਵੈਰੀ ਤੋਂ ਜਾਂ ਲਾਗੇ ਛਾਗੇ ਦੇ ਏਰੀਏ ਚ ਜਾ ਕੇ ਸਕੋਟਨ ਦੇਖਣਾ ਚਾਹੁੰਦਾ ਹੋਵੇ ਸਾਡੇ ਨਾਲ ਜਾ ਸਕਦਾ ਪਲੱਸ ਜੇ ਉਦੋਂ ਪਹਿਲਾਂ ਪਹਿਲਾਂ ਬੈਗ ਕੀਤੇ ਬੈਗ ਨਹੀਂ ਦੇ ਭਾਜੀ ਆਉਣ ਵਾਲੇ ਅਗਲੇ ਮਹੀਨੇ 25 ਤਰੀਕ ਨੂੰ ਓਪਨ ਹਾਊਸ ਬੁਲਾਇਆ ਜਾਵੇਗਾ ਉਸ ਦਿਨ ਪੂਰਾ ਦਿਨ ਦੇ ਭਾਜੀ ਆਪਾਂ ਓਪਨ ਹਾਊਸ ਰਵਾਂਗੇ ਜੇ ਸਾਡਾ ਕੋਈ ਵੀ ਸਰੋਤਾ 3 ਬੈਡਰੂਮ ਦੀ ਇਹ ਕਾਟੇਜ 2 ਸਾਲ ਤੋਂ ਏਅਰਬੀਐਨਬੀ ਤੇ ਬਿਜ਼ਨਸ ਕਰ ਰਹੀ ਹੈ ਇਹਨੂੰ ਲੈਣਾ ਚਾਹੁੰਦੇ ਹੋ ਵਧੀਆ ਪ੍ਰਾਈਸ ਦੇ ਵਿੱਚ ਇੱਕ ਵਾਰੀ ਇਨਵੈਸਟਮੈਂਟ ਕਰਨੀ ਹੈ ਲਾਈਫ ਟਾਈਮ ਤੁਹਾਨੂੰ ਇਨਕਮ ਆਈ ਜਾਣੀ ਹੈ ਬਹੁਤ ਵਧੀਆ ਇਨਕਮ ਇਸਟੇਮੈਂਟਲੀ ਚੱਲ ਰਹੀ ਹੈ ਨੰਬਰ ਤੇ ਕਾਲ ਕਰਨੀ ਹੈ 416-265-2222 416-265-2222 ਤੇ ਕਾਲ ਕਰ ਲਿਓ ਕੈਲਡਨ ਦੇ ਵਿੱਚ 1-125 ਏਕੜ ਦੇ ਲੋਟ ਦੇ ਉੱਤੇ ਫਾਰਮ ਹਾਊਸ ਬਣਿਆ ਕਸਟਮ ਘਰ ਬਣਿਆ 3 ਕਾਰ ਗਰਾਜ ਨੇ 25-30 ਗੱਡੀਆਂ ਦੀ ਪਾਰਕਿੰਗ ਹੈ ਕਸਟਮ ਬਿਲਟ ਹਾਊਸ ਹੈ 12 ਫੁੱਟ ਤੋਂ 14 ਫੁੱਟ ਦੀ ਸੀਲਿੰਗ ਹੈ ਹਰੇਕ ਬੈਡਰੂਮ ਨਾਲ ਵਾਸ਼ਰੂਮ ਦਾ ਐਕਸੈਸ ਹੈ ਲਿਵਿੰਗ ਫੈਮਿਲੀ ਡਾਇਨਿੰਗ ਸਾਰੇ ਸੈਪਰੇਟ ਨੇ ਇੱਦਾਂ ਦਾ ਫਾਰਮ ਹਾਊਸ ਦੇਖਣਾ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਆਪਣੇ ਘਰ ਅਪਗ੍ਰੇਡ ਕਰਨਾ ਚਾਹੁੰਦੇ ਹੋ 20-25 ਮਿੰਟ ਦੀ ਡਰਾਈਵ ਹੈ ਬ੍ਰੈਂਟਨ ਤੋਂ ਨੰਬਰ 416-265-2222 ਰਜਿਸਟਰ ਦੇ ਵਿੱਚ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ ਜਾਂ ਸੈਲ ਕਰਨਾ ਚਾਹੁੰਦੇ ਹੋ ਸਾਡੇ ਕੋਲ ਦੇ ਭਾਜੀ 2 ਪਲਾਜ਼ੇ ਆਏ ਨੇ ਸੇਲ ਦੇ ਉੱਪਰ ਜਿਹਨਾਂ ਦਾ ਕੈਪ ਰੇਟ 6-10% ਹੈ ਇੱਦਾਂ ਦੇ ਪਲਾਜ਼ੇ ਲੈਣਾ ਚਾਹੁੰਦੇ ਹੋ ਗੈਸ ਸਟੇਸ਼ਨ ਲੈਣਾ ਚਾਹੁੰਦੇ ਹੋ ਨੰਬਰ ਇੱਕ ਡਾਇਲ ਕਰਨਾ 416-265-2222
0: ਬੜੀ ਮਿਹਰਬਾਨੀ ਵੀਰੇ ਥੈਂਕ ਯੂ
2: ਇੰਡੀਅਨ ਫਰੂਟਲੈਂਡ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
2: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
0: ਸੱਜਣਾ ਲਾਈਫ ਦਾ ਕੋਈ ਭਰੋਸਾ ਨਹੀਂ There is only one life to live. Ash karo. Harpal ji, ਹੋਰ ਕੀ ਕਹਿਣਾ ਚਾਹੋਗੇ ਇਸ ਤੋਂ ਪਹਿਲਾਂ ਕਿ ਮੈਂ ਇਜਾਜ਼ਤ ਲਈ ਆਪਾਂ
4: ਹਾਂਜੀ ਲਾਸਟਲੀ ਆਪਾਂ ਜਿਹੜੇ ਵੀ ਭੈਣ ਭਰਾ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਸਪਾਂਸਰ ਕਰਨਾ ਚਾਹੁੰਦੇ ਆ ਤੇ ਉਹ ਆਪਣੇ ਕੋਲ ਵਧੀਆ ਕਵਰੇਜ ਤੇ ਵਧੀਆ ਕੋਰਟ ਲੈ ਸਕਦੇ ਆ ਉਹਦੇ ਲਈ ਤੁਸੀਂ ਵੀ ਮੈਨੂੰ ਕਾਲ ਕਰ ਸਕਦੇ ਹੋ ਹਰਪਾਲ ਮਾਨ 6476579000 ਤੇ ਇਸ ਤੋਂ ਇਲਾਵਾ ਕੋਈ ਵੀ ਤੁਹਾਨੂੰ ਇੰਸ਼ੋਰੈਂਸ ਦੇ ਰਿਗਾਰਡਿੰਗ ਕੁਐਸਚਨ ਹੈਗਾ ਚਾਹੇ ਉਹ ਲਾਈਫ ਇੰਸ਼ੋਰੈਂਸ ਆ ਡਿਸੇਬਿਲਟੀ ਆ ਕ੍ਰਿਟੀਕਲ ਇਲਨੈਸ ਆ ਜਾਂ ਇਨਵੈਸਟਮੈਂਟ ਦੇ ਵਿੱਚ ਤੁਸੀਂ ਆਰ ਟੀ ਐਫ ਐਸ ਏ ਓਪਨ ਕਰਾਉਣਾ ਐਫ ਐਚ ਐਸ ਏ ਓਪਨ ਕਰਾਉਣਾ ਆ ਜਾਂ ਆਰ ਆਰ ਐਸ ਪੀ ਦੇ ਵਿੱਚ ਕੰਟਰੀਬਿਊਸ਼ਨ ਕਰਨੀ ਆ ਜਾਂ ਤੁਸੀਂ ਆਰ ਡੀ ਐਸ ਪੀ ਦਾ ਪਲਾਨ ਓਪਨ ਕਰਾਉਣਾ ਜਿਨ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਿਹੜੀ ਡਿਸੇਬਿਲਟੀ ਹੋਈ ਹੋਈ ਆ ਚਾਹੇ ਉਹ ਮੈਂਟਲੀ ਆ ਤੇ ਚਾਹੇ ਉਹ ਫਿਜੀਕਲੀ ਆ ਜਿਨ੍ਹਾਂ ਦੀ ਏਜ ਆ 50 ਤੋਂ ਘੱਟ ਆ ਤੇ ਉਹ ਆਪਣਾ ਇਹ ਪਲਾਨ ਓਪਨ ਕਰਾ ਕੇ 90,000 ਤੱਕ ਦੀ ਗ੍ਰਾਂਟ ਆ ਜਿਹੜੀ ਉਹ ਲੈ ਸਕਦੇ ਆ ਉਹਦੇ ਲਈ ਵੀ ਜਾਣਕਾਰੀ ਲੈ ਸਕਦੇ ਆ ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਫੋਨ ਨੰਬਰ ਹੈਗਾ ਜੀ ਅਗੇਨ 6476579000 ਜੀ
5: Are you ready?
6: Pika Junction leke aaye special offers for festive season. Khas festive season le catering start sirf 999
7: Jis vich milan giyan 8 items. Eh live catering vi karde ne.
6: Function vadda hove ya chota, catering wala ta sira la denge.
7: Ena kol shandar party hall vi aa, oh bhi reasonable food prices te.
6: Is festival season banao apniyan khushiyan nu dugna te pahuncho Tikka Junction.
7: Call 6474294040.
6: 647-429-4040 ਟਿੱਕਾ ਜੰਕਸ਼ਨ ਖੁਸ਼ੀਆਂ ਦਾ ਸੈਲੀਬ੍ਰੇਸ਼ਨ
8: ਆ ਭੈਣੇ ਖਰੀਦ ਲਿਆ ਗਹਿਣੇ
9: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ
8: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
9: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
10: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099
11: ਇਹਨਾਂ ਦਾ ਨੰਬਰ ਹੈ। ਉਹ ਕੀ ਗੱਲ ਉਦਾਸ ਕਿਉਂ ਬੈਠਾ?
12: ਬਸ ਕੁਛ ਨੀ ਯਾਰ, ਮੇਰੀ ਜ਼ਿੰਦਗੀ ਦੇ ਵਿੱਚ ਨਾ ਕੋਈ ਬੰਦੀ ਆ ਹੀ ਨੀ ਸਕਦੀ, ਬਸ ਇੱਕੋ ਹੀ ਆਈ, ਉਜਾੜ ਕੇ ਚਲੀ ਗਈ।
11: ਉਹ ਕਿਹੜੀ?
12: ਨੋਟਬੰਦੀ।
13: ਫਿੱਟੇ ਮੋਤੇਰੇ।
0: ਅਗਰ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ ਤਾਂ ਸਾਨੂੰ ਸੰਪਰਕ ਕਰ ਲਓ, ਸਾਡੇ ਕੋਲ ਇੱਕ ਸਪੋਟ ਖਾਲੀ ਹੋਇਆ ਹੈ, 416-677-0609। ਇਸ ਤਰ੍ਹਾਂ ਜੁੜੇ ਰਹਿਣਾ। ਵਤਨੋਂ ਦੂਰ ਕਿਰਨ ਜੀ ਲੈ ਕੇ ਹਾਜ਼ਰ ਨੇ, ਇੰਡੀਆ ਤੋਂ ਖਬਰਾਂ ਵੀ ਪੇਸ਼ ਕੀਤੀਆਂ ਜਾਣਗੀਆਂ ਮਨਪ੍ਰੀਤ ਵੱਲੋਂ, ਔਰ ਜਸਟ ਇੰਜੋਏ ਦਾ ਟਾਈਮ ਮੈਨ, ਬਿਊਟੀਫੁਲ ਡੇ। 3 ਵਜੇ ਗੋ ਕਨੇਡਾ ਗੋ। ਉੱਪਰ ਵਾਲੇ ਦਾ ਦੁਆ ਕਰਨ ਫਿਰ ਮਿਲਾਂਗੇ, ਡੇਟ ਵਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
11: ਕੋਈ ਨਾ ਅੱਜ ਤੇਰੀ ਤੁਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
0: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ, ਰੇ ਲੋਸਨ ਐਂਡ ਮੈਕੋਕਲਨ ਦੇ ਕਾਰਨਰ ਤੇ। ਇੰਡੀਅਨ ਸਵੀਟ ਮਾਸਟਰ, 905-450-2800, 450-2800।
14: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਵਿੱਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
15: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ?
16: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
15: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040। ਟਿੱਕਾ ਜੰਕਸ਼ਨ, 2958 Queen Street East, Unit 26, Brampton.
17: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
18: ਮੇਰੇ ਨਾਮ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ
19: 32, 55, 80, 58, 92, 80, 52, 85, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
20: This is AM 530, CHLO AM, serving Brampton, Mississauga, Toronto, the GTA, and the world at AM530.ca. The The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
21: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatno Dur Radio.

ਜੀ, ਗੁੱਡ ਆਫਟਰਨੂਨ, ਔਰ ਸਾਡੇ ਸਾਰੇ ਵੱਤੋਂ ਦੂਰ ਦੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਾਂਗੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਆ, ਭਾਵੇਂ ਗੱਡੀਆਂ 'ਚ ਹੋ, ਕਾਰਾਂ 'ਚ ਹੋ ਜਾਂ ਕੰਮਾਂ ਕਾਰਾਂ ਤੋਂ। ਸੋ ਹੋਪ ਐਵਰੀਵਨ ਇਜ਼ ਇੰਜੋਇੰਗ। ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈਗਾ, ਉਹਦੇ ਵਿੱਚ ਕੁਛ ਕੁ ਜਿਹੜੀਆਂ ਜੀ ਅਸੀਂ ਇੱਥੇ ਦੀਆਂ ਨਿਊਜ਼ ਸਾਂਝੀਆਂ ਕਰਾਂਗੇ, ਕੁਛ ਅਸੀਂ ਜਲੰਧਰ ਤੋਂ ਮਨਪ੍ਰੀਤ ਜੀ ਦੇ ਨਾਲ ਜਿਹੜੀਆਂ ਜੀ ਨਿਊਜ਼ ਕਵਰ ਕਰਾਂਗੇ, ਨਾਲ ਦੀ ਨਾਲ ਗੀਤ ਸੰਗੀਤ ਦੇ ਨਾਲ ਤੁਹਾਡਾ ਜਿਹੜਾ ਹੈ ਜੀ ਮਨੋਰੰਜਨ ਕਰਾਂਗੇ। ਸਾਡੇ ਸਪੌਂਸਰਸ ਤੇ ਕੁਛ ਕੁ ਜਿਹੜੀਆਂ ਜੀ ਜ਼ਰੂਰੀ ਸੂਚਨਾ, ਉਹਨਾਂ ਦੇ ਇੰਪੋਰਟੈਂਟ ਮੈਸੇਜਸ ਅਸੀਂ ਤੁਹਾਡੇ ਨਾਲ ਜਿਹੜੇ ਜੀ ਸਾਂਝੇ ਕਰਦੇ ਰਵਾਂਗੇ। ਇਸ ਟਾਈਮ ਸਾਡੀ ਘੜੀ ਮੁਤਾਬਿਕ ਜਿਹੜਾ ਜੀ ਟਾਈਮ ਹੋ ਚੁੱਕਿਆ 1:07 ਔਰ ਕੁਛ ਕੁ ਜਿਹੜੇ ਜੀ ਸੈਕਿੰਡ ਹੋ ਚੁੱਕੇ ਆ। ਡੇਟ ਜਿਹੜੀ ਜੀ ਅੱਜ ਹੈਗੀ ਆ ਤਰੀਕ 24 ਜੂਨ, ਤੇ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੇ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 24 ਡਿਗਰੀ, ਸ਼ਾਮ ਨੂੰ ਹੈਗਾ 20 ਡਿਗਰੀ, ਓਵਰਨਾਈਟ ਹੈਗਾ ਜੀ 16 ਡਿਗਰੀ, ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਹੈਗੀ ਜੀ 2, ਜਿੱਥੇ ਕਿ ਜਿਹੜਾ ਜੀ ਦਿਨ ਚੜਿਆ ਸੀ 5:38 AM ਤੇ ਦਿਨ ਜਿਹੜਾ ਜੀ ਢਲ ਜਾਣਾ ਆ 9:04 PM ਤੇ। ਸੋ ਇਹ ਸੀਗੀ ਜਿਹੜੀ ਜੀ ਕੁਛ ਵੈਦਰ ਰਿਪੋਰਟ। ਨਾਲ ਦੀ ਨਾਲ ਜਿਹੜਾ ਹੈ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਫਰਮਾਇਸ਼ੀ ਗੀਤ ਲਵਾਉਣਾ ਹੋਵੇ ਜਾਂ ਕੋਈ ਫੀਡਬੈਕ ਦੇਣਾ ਹੈ, ਸਾਡਾ ਨੰਬਰ ਬੜਾ ਜਿਹੜਾ ਜੀ ਆਸਾਨ ਆ ਸਟੂਡੀਓ ਦਾ, 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਸਾਡੇ ਤੋਂ ਪਹਿਲਾਂ ਦੇਵ ਜੀ ਤੁਹਾਡੇ ਨਾਲ ਜਿਹੜੀ ਜੀ ਜ਼ਰੂਰੀ ਸੂਚਨਾ ਕੁਛ ਖਬਰਾਂ ਸਾਂਝੀਆਂ ਕਰਕੇ ਗਏ। ਸਾਡੇ ਤੋਂ ਬਾਅਦ ਜਿਹੜਾ ਹੈ ਜੀ ਰਾਜਵੀਰ ਵੋਪਾ ਰਾਏ ਜੀ, ਉਹ ਵੀ ਜਿਹੜੀ ਜੀ ਗੱਲਬਾਤ ਕਰਨਗੇ। ਔਰ ਨਾਲ ਦੀ ਨਾਲ ਰੇਡੀਓ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਜੀ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਦੀ ਨਾਲ ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਜਿਹੜਾ ਜੀ ਪੂਰਾ ਪੂਰਾ ਸਾਥ ਹੈਗਾ ਆ। ਨਾਲ ਦੀ ਨਾਲ ਸਿੰਗਾਪੁਰ ਜਵੈਲਰ, ਬਿਲਕੁਲ ਜੀ ਸਿੰਗਾਪੁਰ ਜਵੈਲਰ, ਜਿੱਥੇ ਕਿ ਆਪਾਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਭਾਵੇਂ ਸੋਨੇ ਦੀ ਖਰੀਦਦਾਰੀ ਕਰਨੀ ਆ, ਚਾਹੇ ਤੁਸੀਂ ਡਾਇਮੰਡ ਦੀ ਖਰੀਦਦਾਰੀ ਕਰਨੀ ਆ, ਭਾਵੇਂ ਤੁਸੀਂ ਕੋਈ ਲੇਟੈਸਟ ਡਿਜ਼ਾਇਨ ਜਿਹੜਾ ਜੀ ਉਹਨਾਂ ਕੋਲੋਂ ਬਣਵਾਉਣਾ, ਤੁਸੀਂ ਪਿਕਚਰ ਦਿਖਾਓ ਤੇ ਬਿਲਕੁਲ ਸੇਮ ਟੂ ਸੇਮ ਜਿਹੜਾ ਜੀ ਡਿਜ਼ਾਇਨ ਤੁਹਾਨੂੰ ਬਣਵਾ ਕੇ ਦੇ ਦੂਗੇ। ਤੇ ਨਾਲ ਦੀ ਨਾਲ ਇਸ ਟਾਈਮ 70% ਆਫ ਵੀ ਜਿਹੜਾ ਜੀ ਉਹਨਾਂ ਦੇ ਚੱਲ ਰਿਹਾ ਗੱਲਬਾਤ ਕਰਨ ਦੇ ਲਈ, ਨੰਬਰ 905-612-1500 ਤੇ ਜਿਹੜੀ ਜੀ ਹੋ ਸਕਦੀ ਆ। ਟੈਲੀਟਾਈਮ ਇਲੈਕਟ੍ਰੋਨਿਕਸ, ਬਿਲਕੁਲ ਜੀ, ਜਿੱਥੇ ਕਿ ਟੈਲੀਟਾਈਮ ਇਲੈਕਟ੍ਰੋਨਿਕਸ ਨੇ ਤੀਆਂ ਦੇ ਵਿੱਚ ਵੀ ਸਾਡਾ ਬੜਾ ਜਿਹੜਾ ਜੀ ਸਾਥ ਦਿੱਤਾ ਹੈ, ਉਹਨਾਂ ਨੇ ਬਹੁਤ ਸਾਰੇ ਜਿਹੜੇ ਜੀ ਗਿਫਟ ਬੰਪਰਸ ਉੱਤੇ ਗਿਫਟ ਕਾਰਡ ਕੱਢੇ ਸੀਗੇ, ਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਬੋਲੀਆਂ ਪਾਈਆਂ ਸੀ ਉਹਨਾਂ ਨੇ ਜਿਹੜੇ ਜੀ ਕੁਛ ਇਨਾਮ ਜਿੱਤੇ ਵੀ ਹੈਗੇ ਆ। ਸੋ ਤੁਸੀਂ ਹੋਰ ਜਿਹੜੀ ਜੀ ਘਰਾਂ ਨੂੰ ਵਧੀਆ ਡੈਕੋਰੇਟ ਕਰਨਾ ਚਾਹੁੰਦੇ ਅਪਲਾਈਸਿਸ ਦੇ ਨਾਲ, ਤੇ ਤੁਸੀਂ ਪਹੁੰਚ ਸਕਦੇ ਆ ਟੈਲੀਟਾਈਮ ਇਲੈਕਟ੍ਰੋਨਿਕਸ, 280 ਰਦਰਫੋਰਡ ਰੋਡ ਸਾਊਥ ਬ੍ਰੈਮਟਨ ਤੇ, ਤੇ ਇਹਨਾਂ ਦਾ ਨੰਬਰ 9054551666 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਵੀ। ਹਰਪ੍ਰੀਤ ਜੀ ਨੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ ਬੜਾ ਹੀ ਜਿਹੜਾ ਜੀ ਆਸਾਨ ਆ 4168176500 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਨੋਬਲ ਫਰੈਸ਼ ਫੂਡ, ਬਿਲਕੁਲ ਜੀ, ਹੁਣ ਆਪਾਂ ਤੁਹਾਡੀਆਂ ਥੋੜ੍ਹੀ ਜਿਹੀ ਜਿਹੜੀ ਜੀ ਗਰੋਸਰੀ ਦੇ ਵਿੱਚ ਕਾਫੀ, ਥੋੜ੍ਹੀ ਨਹੀਂ ਕਾਫੀ ਜਿਹੜੀ ਜੀ ਬੱਚਤ ਕਰਾ ਦੀਏ। ਨੋਬਲ ਫਰੈਸ਼ ਫੂਡ ਦੇ ਰਿਹਾ ਜੀ ਇਸ ਟਾਈਮ 2 ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਿਹਾ ਹੈਗਾ। ਫਰੈਸ਼ ਸਬਜ਼ੀਆਂ ਲੈਣੀਆਂ, ਫਰੂਟਸ ਲੈਣੇ ਆ, ਭਾਵੇਂ ਤੁਸੀਂ ਦਾਲ ਆਟਾ ਦੁੱਧ ਘਿਓ ਕੁਛ ਵੀ ਲੈਣਾ ਚਾਹੁੰਦੇ ਆ, ਤੇ ਨੋਬਲ ਫਰੈਸ਼ ਫੂਡ ਤੋਂ ਜਿਹੜਾ ਜੀ ਬਹੁਤ ਘੱਟ ਕੀਮਤਾਂ ਦੇ ਵਿੱਚ ਲੈ ਸਕਦੇ ਹੈਗੇ ਆ। 2 ਲੋਕੇਸ਼ਨਸ ਤੋਂ ਇਸ ਟਾਈਮ ਤੁਹਾਨੂੰ ਜਿਹੜਾ ਜੀ ਸਰਵ ਕਰ ਰਿਹਾ, 20 ਗਿਲਗਮ ਡਰਾਈਵ ਤੇ 2945 ਸੈਂਡਲਵੁੱਡ ਪਾਰਕਵੇ। ਤੇ ਹੋਲਸੇਲ ਰਿਲੇਟਡ ਕੋਈ ਵੀ ਗੱਲਬਾਤ ਕਰਨੀ ਹੈ ਤੇ ਤਾਹਿਰ ਜੀ ਦਾ ਨੰਬਰ ਹੈਗਾ 6474465050 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਔਰ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਹੈ ਜੀ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ ਹਾਂ ਪੰਜਾਬ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ, ਉਹਨਾਂ ਨਾਲ ਵੀ ਜਿਹੜੀ ਜੀ ਅਸੀਂ ਤੁਹਾਡੀ ਅੱਜ ਗੱਲਬਾਤ ਕਰਾਵਾਂਗੇ। ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ ਹੈਗਾ ਆ। ਸੋ ਗੱਲਬਾਤ ਜਿਹੜੀ ਜੀ ਆਪਾਂ ਦੁਬਾਰਾ ਸਾਰੀ ਕਰਾਂਗੇ, ਤੇ ਆਪਣੇ ਸਟੂਡੀਓ ਦੇ ਵਿੱਚ ਕੁਛ ਕੁ ਮਹਿਮਾਨ ਆਏ ਹੋਏ ਉਹਨਾਂ ਦੇ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ। ਬਟ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਤੇ ਉਹਦੇ ਬਾਅਦ ਅਗਲੀ ਗੱਲਬਾਤ।

0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਤੁਸੀਂ ਬੜੀ ਪਿਆਰੀ ਆਵਾਜ਼ ਦੇ ਵਿੱਚ ਜਿਹੜਾ ਹੈ ਜੀ ਇਸ਼ਕੇ ਦੀ ਮਾਰੀ ਸੁਣ ਕੇ ਹਟੇ ਆ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ। ਔਰ ਕੋਈ ਵੀ ਜਿਹੜਾ ਜੀ ਸੰਗੀਤ ਲਵਾਉਣਾ ਹੈਗਾ ਆਪਣੇ ਮਨ ਪਸੰਦੀਦਾ ਖੁਆਇਸ਼ ਕੋਈ ਗੀਤ, ਕਿਉਂਕਿ ਦੇਖੋ ਜੀ ਕਈ ਵਾਰੀ ਤੁਸੀਂ ਡਰਾਈਵ ਕਰ ਰਹੇ ਹਾਂ, ਤੁਸੀਂ ਕੋਈ ਮਨ ਪਸੰਦ ਦਾ ਗੀਤ ਵਾ ਲੈਂਦੇ ਆ, ਤੁਹਾਡੇ ਨਾਲ ਜਿਹੜਾ ਜੀ ਕੋਈ ਹੋਰ ਵੀ ਡਰਾਈਵ ਕਰ ਰਿਹਾ ਸੁਣ ਰਿਹਾ ਹੈ ਜਾਂ ਕੋਈ ਹੋਰ ਰੇਡੀਓ ਸੁਣ ਰਿਹਾ, ਉਹਨਾਂ ਦਾ ਵੀ ਜਿਹੜਾ ਜੀ ਦਿਨ ਬਣ ਜਾਂਦਾ ਹੈਗਾ। ਸੋ ਬਿਲਕੁਲ ਜੀ, ਨੰਬਰ ਬੜਾ ਹੀ ਆਸਾਨ ਹੈ, 9057990999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਸਾਡੇ ਸਟੂਡੀਓ ਦੇ ਵਿੱਚ ਜਿਹੜਾ ਜੀ ਟਾਪ ਚੋਇਸ ਇੰਸ਼ੋਰੈਂਸ ਤੋਂ ਪਹੁੰਚੇ ਨੇ ਹਰਪਾਲ ਮਾਨ ਜੀ, ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਹਰਪਾਲ ਜੀ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਕਿਰਨ ਜੀ, ਤੁਹਾਨੂੰ ਤੇ ਆਪਣਾ ਵਤਨੋਂ ਦੂਰ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਬਿਲਕੁਲ ਕਿ ਜਿੱਥੇ ਕਿ ਆਪਾਂ ਆਲਵੇਜ਼ ਜਿਹੜੀ ਜੀ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਗੱਲਬਾਤ ਕਰਦੇ ਹਾਂ, ਕਿਉਂਕਿ ਇੰਸ਼ੋਰੈਂਸ ਜਿਹੜੀ ਆ ਬਹੁਤ ਜ਼ਰੂਰੀ ਹੈ।
1: ਹਾਂਜੀ,
0: ਹਮੇਸ਼ਾ ਆਪਾਂ ਗੱਲਬਾਤ ਕਰਦੇ ਹਾਂ, ਚਾਹੇ ਤੁਸੀਂ ਟਰੈਵਲ ਕਰ ਰਹੇ ਹਾਂ, ਚਾਹੇ ਤੁਸੀਂ ਕਿਤੋਂ ਆ ਰਹੇ ਹਾਂ, ਤੁਹਾਡੇ ਪੇਰੈਂਟਸ ਇੱਥੇ ਜਿਹੜੇ ਜੀ ਆ ਰਹੇ ਆ, ਤੇ ਆਲਵੇਜ਼ ਆਪਾਂ ਇੰਸ਼ੋਰੈਂਸ ਨੂੰ ਲੈ ਕੇ ਚੱਲਣਾ ਚਾਹੀਦਾ ਆ। ਭਾਵੇਂ ਤੁਸੀਂ ਇੱਥੇ ਰਹਿ ਰਹੇ ਹਾਂ, ਇੱਥੇ ਦੇ ਵਸਨੀਕ ਆ, ਚਾਹੇ ਤੁਸੀਂ ਇੰਡੀਆ ਦੇ ਵਿੱਚ ਆ, ਅਵੇਅਰਨੈਸ ਜਿਹੜੀ ਆ ਉਹ ਲੋਕਾਂ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਬਿਲਕੁਲ ਜੀ, ਅੱਜ ਆਪਾਂ ਸਭ ਤੋਂ ਪਹਿਲਾਂ ਡਿਸੇਬਿਲਿਟੀ ਇੰਸ਼ੋਰੈਂਸ ਤੇ ਜਿਹੜੀ ਜੀ ਗੱਲਬਾਤ ਕਰਾਂਗੇ ਕਿ ਉਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਜਿਹਨੂੰ ਸਾਨੂੰ ਦਿਮਾਗ ਦੇ ਵਿੱਚ ਰੱਖ ਕੇ ਜਿਹੜੀ ਜੀ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ, ਕਲੇਮ ਪ੍ਰੋਸੈਸ ਕਰਨਾ, ਉਹਦੇ ਕੀ ਸਟੈਪਸ ਆ, ਸੋ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਜ਼ਰੂਰਤ
1: ਹੈ। ਹਾਂਜੀ, ਡਿਸੇਬਿਲਿਟੀ ਦੇ ਵਿੱਚ ਜਿੱਦਾਂ ਆਪਾਂ ਗੱਲ ਕਰਦੇ ਹਾਂ, ਜਿੱਦਾਂ ਲਿਵਿੰਗ ਬੈਨੀਫਿਟ ਹੈ ਇਹ, ਜਿੱਦਾਂ ਜਦੋਂ ਵੀ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ, ਤੁਹਾਡੀ ਜਿਹੜੀ ਇਨਕਮ ਰਿਪਲੇਸਮੈਂਟ ਜਾਂ ਜਿਹੜੀ ਲੋਸ ਆਫ ਇਨਕਮ ਵੀ ਕਹਿ ਦਿੰਦੇ ਆ, ਜਦੋਂ ਵੀ ਕਿਸੇ ਪਰਸਨ ਨੂੰ ਚਾਹੇ ਇੰਜਰੀ ਆ ਚਾਹੇ ਇਲਨੈਸ ਹੋ ਜਾਂਦੀ ਆ, ਤਾਂ ਡਿਸੇਬਿਲਟੀ ਇੰਸ਼ੋਰੈਂਸ ਤੁਹਾਨੂੰ ਜਿਹੜੀ ਮੰਥਲੀ ਬੈਨੀਫਿਟ ਆ ਪ੍ਰੋਵਾਈਡ ਕਰਦੀ ਆ। ਕਿਸੇ ਵੀ ਕਾਰਨ ਕਰਕੇ ਤੁਹਾਡੀ ਜਦੋਂ ਵੀ ਇਨਕਮ ਸਟੋਪ ਹੁੰਦੀ ਆ, ਤੇ ਜਿਹੜੇ ਤੁਹਾਡੇ ਘਰਾਂ ਦੇ ਖਰਚੇ ਆ, ਚਾਹੇ ਤੁਸੀਂ ਮੋਰਗੇਜ ਲਾ ਲਓ, ਗਰੋਸਰੀਜ਼ ਲਾ ਲਓ, ਯੂਟਿਲਿਟੀਜ਼ ਲਾ ਲਓ, ਕੋਈ ਆਪਣੀਆਂ ਕਾਰਾਂ ਦੀ ਇੰਸ਼ੋਰੈਂਸ, ਹੋਰ ਖਰਚੇ ਆ ਜਿਹੜੇ ਉਹ ਸਟੋਪ ਨਹੀਂ ਹੁੰਦੇ, ਤੇ ਨਾਲ ਕਈ ਵਾਰੀ ਐਕਸਟਰਾ ਖਰਚੇ ਵੀ, ਕੋਈ ਮੈਡੀਕਲ ਐਕਸਪੈਂਸ ਹੋ ਗਿਆ, ਇੱਦਾਂ ਦੇ ਜਿਹੜੇ ਖਰਚੇ ਆ ਉਹ ਚੱਲਦੇ ਰਹਿੰਦੇ ਆ। ਸੋ ਇਹਦੇ ਕਰਕੇ ਜਿਹੜੀ ਆਪਾਂ ਨੂੰ ਜਿਹੜੀ ਡਿਸੇਬਿਲਟੀ ਇੰਸ਼ੋਰੈਂਸ ਆ ਉਹ ਲੈਣੀ ਚਾਹੀਦੀ ਆ, ਤੇ ਹਰੇਕ ਇੰਡੀਵਿਜੁਅਲ ਨੂੰ ਆਪਣੀ ਇਹ ਡਿਸੇਬਿਲਟੀ ਕਰਾਉਣੀ ਚਾਹੀਦੀ ਆ, ਚਾਹੇ ਜਿਹੜੇ ਖਾਸ ਕਰਕੇ ਸੈਲਫ ਇੰਪਲਾਈਡ ਹੈਗੇ ਨੇ, ਜਿਨ੍ਹਾਂ ਕੋਲੇ ਕੰਮ ਤੇ ਕੋਈ ਵੀ ਇੰਸ਼ੋਰੈਂਸ ਨਹੀਂ, ਜਿਨ੍ਹਾਂ ਦੇ ਵਿੱਚ ਆਪਾਂ ਲਾ ਲੈਂਦੇ ਹਾਂ, ਟਰੱਕਾਂ ਵਾਲੇ ਹੋ ਗਏ, ਟੈਕਸੀਆਂ ਵਾਲੇ ਹੋ ਗਏ, ਜਾਂ ਕੰਸਟਰਕਸ਼ਨ ਵਰਕਰ ਹੋ ਗਏ, ਸਟੋਰਾਂ ਵਾਲੇ ਜਾਂ ਰੈਸਟੋਰੈਂਟਾਂ ਵਾਲੇ, ਜਾਂ ਜਿਹੜੇ ਕਮਿਸ਼ਨ ਬੇਸਡ ਸਾਡੇ ਵਰਗੇ ਹੈਗੇ ਆ, ਫਾਈਨੈਂਸ਼ੀਅਲ ਐਡਵਾਈਜ਼ਰ, ਮੋਰਗੇਜ ਵਾਲੇ ਜਾਂ ਰੀਅਲ ਸਟੇਟ ਵਾਲੇ, ਇਹਨਾਂ ਨੂੰ ਜਿਹੜੀ ਆ ਉਹ ਇੰਸ਼ੋਰੈਂਸ ਜ਼ਰੂਰ ਲੈਣੀ ਚਾਹੀਦੀ ਆ, ਕਿਉਂਕਿ ਇਹਨਾਂ ਦੀ ਕੰਮ ਤੋਂ ਕੋਈ ਇੰਸ਼ੋਰੈਂਸ ਨਹੀਂ ਹੁੰਦੀ। ਜੇਕਰ ਇੰਸ਼ੋਰੈਂਸ ਕਿਸੇ ਨੇ ਲਈ ਹੋਈ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦਾ ਜਿਹੜਾ ਵੇਟਿੰਗ ਪੀਰੀਅਡ ਕੀ ਹੈਗਾ ਆ, ਕਿੰਨਾ ਬੈਨੀਫਿਟ ਪੀਰੀਅਡ ਹੈਗਾ, ਉਹ ਵੀ ਮੇਰੇ ਨਾਲ ਗੱਲ ਕਰ ਸਕਦੇ ਆ। ਆਪਾਂ ਥੋੜੀ ਜਿਹੀ ਐਗਜ਼ਾਮਪਲ ਦੇਵਾਂਗੇ ਟਰੱਕਾਂ ਵਾਲਿਆਂ ਨੂੰ, ਜੇਕਰ ਉਹ 2000 ਦਾ ਬੈਨੀਫਿਟ ਲੈਣਾ ਚਾਹੁੰਦੇ ਆ 30 ਦਿਨ ਦੇ ਵੇਟਿੰਗ ਪੀਰੀਅਡ ਦੇ ਨਾਲ, ਤੇ 2 ਸਾਲ ਦਾ ਬੈਨੀਫਿਟ ਪੀਰੀਅਡ, ਤਾਂ ਉਹਦੀ ਸਿਰਫ ਕੋਸਟ ਆ ਜਿਹੜੀ ਉਹ $31 ਕੋਸਟ ਲਾ ਲਓ ਤੁਸੀਂ ਡੇ ਦੀ, ਤੇ ਇੰਨੀ ਕੁ ਹੈਗੀ ਆ। ਸੋ ਇਸ ਕਰਕੇ ਉਹਦੇ ਵਿੱਚ ਆਪਾਂ ਐਕਸਟਰਾ ਜੇ ਐਡ ਕਰਨਾ ਹੈ ਤੇ ਟਰੈਵਲ ਇੰਸ਼ੋਰੈਂਸ ਜਾਂ ਜਿਹੜੀ ਆਪਣੀ ਹੁੰਦੀ ਆ ਐਕਸੀਡੈਂਟਲ ਡਿਸਮੈਂਬਰਮੈਂਟ, ਇੱਦਾਂ ਦੀ ਵੀ ਜਿਹੜੇ ਉਹ ਰਾਈਡਰ ਆਪਾਂ ਐਡ ਕਰ ਸਕਦੇ ਹਾਂ, ਤੁਹਾਡੇ ਅਕੋਰਡਿੰਗ ਤੁਸੀਂ ਤੁਹਾਨੂੰ ਕੀ ਚਾਹੀਦਾ ਤੇ ਉਹਦੇ ਵਿੱਚ ਨਾਲ ਨਾਲ ਜਿਹੜੀਆਂ ਉਹ ਐਡ ਆਨ ਹੋ ਸਕਦੇ ਆ। ਤੇ ਜੇਕਰ ਕਿਸੇ ਕੋਲ ਫਲੀਟ ਹੈਗੀ ਆ, ਆਪਣੇ ਕੋਲ ਜਿਹੜੇ ਰੇਟ ਹੈਗੇ ਆ ਫਲੀਟ ਦੇ 20 ਤੋਂ ਵੱਧ ਜੇ ਕਿਸੇ ਦੇ ਡਰਾਈਵਰ ਹੈਗੇ ਆ, ਤਾਂ ਆਪਾਂ ਨੂੰ ਵਧੀਆ ਰੇਟ ਆ ਜਿਹੜੇ ਉਹ ਪੈਕੇਜ ਉਹ ਮਿਲ ਸਕਦਾ ਆ। ਜਿੰਨੇ ਜਿਵੇਂ ਜਿਵੇਂ ਫਲੀਟ ਵਧੀ ਜਾਂਦੀ ਆ ਉਵੇਂ ਉਵੇਂ ਜਿਹੜਾ ਰੇਟ ਆ ਉਹ ਡਿਕਰੀਜ਼ ਹੋਈ ਜਾਂਦਾ ਆ। ਸੋ ਇਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈਗੀ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਫੋਨ ਨੰਬਰ ਹੈਗਾ ਜੀ 6476579000, 6476579000 ਜੀ।
0: ਬਿਲਕੁਲ ਜੀ, ਤੁਸੀਂ ਹਰਪਾਲ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ 6476579000, ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਨਾਲ ਦੀ ਨਾਲ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕੀਤਾ ਜਾ ਰਿਹਾ ਹੈ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ, ਵੀ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਵੀ ਹੈਗੇ ਆ। ਤੁਸੀਂ ਜਿਹੜਾ ਹੈ ਜੀ ਭਾਵੇਂ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੀਆਂ ਆ, ਚਾਹੇ ਤੁਸੀਂ ਜਿਹੜਾ ਹੈ ਜੀ ਸਾਈਡ ਡੋਰਸ ਬਣਵਾਉਣੇ ਆ, ਭਾਵੇਂ ਤੁਸੀਂ ਬੇਸਮੈਂਟ ਵਿੰਡੋ ਕਵਰਸ ਕਰਾਉਣੇ, ਫਿਕਸਡ ਜਾਂ ਮੂਵੇਬਲ ਜਾਂ ਕਸਟਮ ਐਲੀਵੇਸ਼ਨਸ ਕਰਾਉਣੀਆਂ, ਤੁਸੀਂ ਬਿਲਕੁਲ ਦ ਮਾਸਟਰ ਬਿਲਡ ਫੈਬ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ। ਨੰਬਰ 4379552200 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਨਾਲ ਦੀ ਨਾਲ ਬਿਲਕੁਲ ਜੀ ਪੀਜ਼ਾ ਡਿਪੋ ਜਿਹੜਾ ਕਿ June 30 ਤੱਕ ਉਹਨਾਂ ਦਾ ਕੰਟੈਸਟ ਹੈਗਾ, ਉਹਨਾਂ ਨੇ ਗੋਲਡ ਦੀਆਂ ਜਿਹੜੀਆਂ ਜੀ ਗੋਲਡ ਟਿਕਟਸ ਕੱਢਣੀਆਂ ਸੀਗੀਆਂ ਵੰਡਰਲੈਂਡ ਦੀਆਂ, ਤਾਂ ਤੁਸੀਂ ਕੀ ਕਰਨਾ ਹੈ, ਸਿੰਪਲੀ ਤੁਸੀਂ ਜਿਹੜਾ ਜੀ pizzadepot.ca ਤੇ ਜਾਣਾ ਹੈ, ਆਪਣਾ ਜਿਹੜਾ ਜੀ ਪੀਜ਼ਾ ਆਰਡਰ ਕਰਨਾ ਹੈ, ਤੇ ਕੰਟੈਸਟ ਦੇ ਵਿੱਚ ਆਪਣਾ ਤੁਸੀਂ ਜਿਹੜਾ ਜੀ ਨਾਮ ਪਾ ਦੇਣਾ ਹੈਗਾ ਆ। ਵਧੇਰੀ ਜਾਣਕਾਰੀ ਲਈ pizzadepot.ca ਤੇ ਤੁਸੀਂ ਜਿਹੜਾ ਜੀ ਜਾ ਸਕਦੇ ਹੈਗੇ ਆ। ਨਾਲ ਦੇ ਨਾਲ ਇੱਕ ਮੈਸੇਜ ਜਿਹੜਾ ਹੈ ਜੀ ਸਿਟੀ ਆਫ ਬ੍ਰੈਂਪਟਨ ਵੱਲੋਂ ਵੀ ਆਪਾਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਈਏ ਜੀ। ਉਹਨਾਂ ਦਾ ਮੈਸੇਜ ਇਹ ਹੈਗਾ ਹੈ ਕਿ ਬੀਟ ਦਾ ਹੀਟ ਜਿਹੜਾ ਜੀ ਉਹਨਾਂ ਨੇ ਬ੍ਰੈਂਪਟਨ ਦੇ ਵਿੱਚ ਇੱਕ ਸਮਰ ਫੈਸਟ ਆਪਾਂ ਕਹਿ ਦਈਏ ਕਿ ਸਮਰ ਅਵੇਅਰਨੈਸ ਜਿਹੜੀ ਜੀ ਬ੍ਰੈਂਪਟਨ ਫਾਇਰ ਦੇ ਵਿੱਚ ਉਹਨਾਂ ਨੇ ਦੱਸਣੀ ਆ ਕਿ ਕਿੱਦਾਂ ਜੇ ਤੁਹਾਡੇ ਘਰਾਂ ਦੇ ਵਿੱਚ ਅੱਗ ਲੱਗ ਜਾਂਦੀ ਆ ਜਾਂ ਤੁਸੀਂ ਕਿਹੜੇ ਜੀ ਸੇਫਟੀ ਮੇਜ਼ਰਸ ਜਿਹੜੇ ਜੀ ਲੈ ਸਕਦੇ ਆ ਉਹਨਾਂ ਲਈ ਜੁਲਾਈ 7 ਤੋਂ ਜੁਲਾਈ ਅਗਸਤ 19 ਤੱਕ ਜਿਹੜਾ ਜੀ ਉਹਨਾਂ ਨੇ ਕੁਛ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਜਿਹੜੇ ਜੀ ਅਵੇਅਰਨੈਸ ਕੈਂਪ ਲਾਉਣੇ ਹੈਗੇ ਆ। ਵਧੇਰੀ ਜਾਣਕਾਰੀ ਤੁਸੀਂ ਜਿਹੜਾ ਜੀ bremptonfire.com ਤੋਂ ਲੈ ਸਕਦੇ ਆ। ਫੁੱਲ ਸਕੈਜੂਲ ਉੱਤੇ ਜਾ ਕੇ ਜਿਹੜਾ ਜੀ ਚੈੱਕ ਕਰ ਸਕਦੇ ਆ ਔਰ ਕਿੱਦਾਂ ਕਿੱਦਾਂ ਜਿਹੜਾ ਜੀ ਉਹਨਾਂ ਨੇ ਕਿਹੜੇ ਕਿਹੜੇ ਪਾਰਕਾਂ ਦੇ ਵਿੱਚ ਜਾਂ ਕਿੱਥੇ ਕਿੱਥੇ ਇਵੈਂਟਸ ਰੱਖੇ ਆ। ਸੋ ਬਿਲਕੁਲ ਜੀ bremptonfire.com ਤੋਂ ਦੇਖ ਸਕਦੇ ਆ ਜੁਲਾਈ 7 ਤੋਂ ਜੁਲਾਈ 19 ਤੱਕ ਜਿਹੜਾ ਜੀ ਕੁਛ ਕੁ ਲਾਈਵ ਸੇਵਿੰਗ ਟਿਪਸ ਜਿਹੜੀਆਂ ਜੀ ਉਹਨਾਂ ਨੇ ਤੁਹਾਨੂੰ ਦੇਣੀਆਂ ਫੈਮਿਲੀ ਫਾਇਰ ਸੇਫ ਦੇ ਲਈ। ਔਰ ਬਿਲਕੁਲ ਜੀ ਨਾਲ ਦੀ ਨਾਲ ਸਾਡੀ ਲਾਈਨ ਮਨਪ੍ਰੀਤ ਜੀ ਦੇ ਨਾਲ ਜਲੰਧਰ ਸਟੂਡੀਓ ਤੋਂ ਜੁੜ ਚੁੱਕੀ ਆ। ਸੋ ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ। ਮਨਪ੍ਰੀਤ ਜੀ
2: ਬਹੁਤ ਬਹੁਤ ਸ਼ੁਕਰੀਆ ਕਰਨ ਤੁਹਾਡਾ ਵੀ ਤੇ ਸਾਡੇ ਲਿਸਨਰਸ ਦਾ ਵੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਬਿਲਕੁਲ ਜੀ ਆਇਆਂ ਨੂੰ ਔਰ ਸਤਿ ਸ਼੍ਰੀ ਅਕਾਲ। ਔਰ ਮਨਪ੍ਰੀਤ ਜੀ ਕੀ ਹਾਲ ਚਾਲ ਆ?
2: ਹਾਲ ਚਾਲ ਵਧੀਆ ਕਰਨ ਕਿਉਂਕਿ ਮੌਸਮ ਕਿਤਨਾ ਕਿਤੇ ਵਧੀਆ ਹੋ ਰਿਹਾ ਆ। ਤੁਹਾਨੂੰ ਤੁਸੀਂ ਤਾਂ ਚਲੋ ਤੀਆਂ ਦੇ ਮੇਲੇ ਚ ਬਿਜ਼ੀ ਸੀ, ਪੰਜਾਬ ਦੀਆਂ ਅਪਡੇਟਸ ਤੁਹਾਨੂੰ ਘੱਟ ਮਿਲੀਆਂ ਨੇ, ਪਰ ਸੱਚੀ ਚ ਬਹੁਤ ਗਰਮੀ, ਪਲ ਭਾਈ ਗਰਮੀ ਜਿਹਨੂੰ ਕਹਿ ਸਕਦੇ ਆਪਾਂ, ਪੈ ਰਹੀ ਸੀ ਦੇਸ਼ ਦੇ ਵਿੱਚ। ਸੋ ਮੌਸਮ ਜਿਹੜਾ ਇਸ ਸਮੇਂ ਕਿਤਨਾ ਕਿਤੇ ਇੰਟਰਸਟਿੰਗ ਮੋਡ ਲੈ ਰਿਹਾ ਆ। ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਮੌਨਸੂਨ ਦੀ ਕਿਰਨ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਤੇ ਭਾਰਤੀ ਮੌਸਮ ਵਿਭਾਗ ਦੀ ਇੱਕ ਜਿਹੜੀ ਨਵੀਂ ਐਡਵਾਈਜ਼ਰੀ ਆਈ ਉਹਨੇ ਖੁਸ਼ੀ ਦਿੱਤੀ ਆ ਕਿਤਨਾ ਕਿਤੇ ਸਾਰਿਆਂ ਨੂੰ। ਪਰ ਮੌਨਸੂਨ ਦੀ ਜਿਹੜੀ ਸੁਸਤ ਜੀ ਰਫਤਾਰ ਆ ਨਾ, ਉਹ ਕਿਤਨਾ ਕਿਤੇ ਟੈਂਸ਼ਨ ਵਧਾ ਵੀ ਰਹੀ ਆ ਬਹੁਤ ਸਾਰੇ ਰਾਜਾਂ ਦੇ ਵਿੱਚ, ਕਿਉਂਕਿ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਦੇ ਵਿੱਚ ਵੀ ਮੌਨਸੂਨ ਜਿਹੜਾ ਪੂਰੀ ਤਰ੍ਹਾਂ ਨਹੀਂ ਪਹੁੰਚਿਆ, ਗਰਮੀ ਪੈ ਰਹੀ ਆ ਤੇ ਇਹਦੀ ਸ਼ੁਰੂਆਤ ਤੋਂ ਪਹਿਲਾਂ ਪਰ ਗਰਜ ਤੂਫਾਨ ਤੇ ਬਾਰਿਸ਼ ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਆ ਵੀ ਇਹ ਸਾਰਾ ਦੌਰ ਜਿਹੜਾ ਸਟਾਰਟ ਹੋਣ ਵਾਲਾ ਆ ਤੇ ਦੇਸ਼ ਭਰ ਦੇ 19 ਰਾਜਾਂ ਦੇ ਵਿੱਚ ਅਗਲੇ 24 ਤੋਂ 72 ਘੰਟਿਆਂ ਦੇ ਦੌਰਾਨ ਭਾਰੀ ਮੀਂਹ ਪਊਗਾ, ਬਿਜਲੀ ਡਿੱਗੂਗੀ, 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ। ਪੰਜਾਬ ਦੀ ਜੇ ਗੱਲ ਕਰੀਏ ਤਾਂ ਕਿਰਨ ਅਚਾਨਕ ਮੌਸਮ ਨੇ ਜਿਹੜੀ ਕਰਵਟ ਲਈ ਆ। ਮੋਹਾਲੀ ਦੇ ਵਿੱਚ ਇਸ ਵਕਤ ਭਾਰੀ ਬਾਰਿਸ਼ ਹੋ ਰਹੀ ਹੈ, ਚੰਡੀਗੜ੍ਹ ਦੇ ਵਿੱਚ ਵੀ ਮੌਸਮ ਬਦਲਿਆ ਆ, ਤੇਜ਼ ਹਵਾਵਾਂ ਦੇ ਨਾਲ ਨਾਲ ਅਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ। ਐਵੇਂ ਅੰਮ੍ਰਿਤਸਰ, ਤਰਨ ਤਾਰਨ, ਜਲੰਧਰ ਦੀ ਗੱਲ ਕਰੀਏ ਤਾਂ ਇਸ ਵਕਤ ਜਿਹੜੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਔਰ 3 ਦਿਨਾਂ ਦੇ ਲਈ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਗਰਜ ਚਮਕ ਤੇ ਨਾਲ ਮੀਂਹ ਜਿਹੜਾ ਜਾਂ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਸ ਦੌਰਾਨ ਜਿਹੜੀ ਹਵਾ ਦੀ ਰਫਤਾਰ ਹੈ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਜਿਹੜੀ ਰਹੂਗੀ। ਸੋ ਉਮੀਦ ਕਰਦੇ ਹਾਂ ਵੀ ਮੌਸਮ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਕਰੇ, ਕਿਉਂਕਿ ਨੁਕਸਾਨ ਦੀ ਭਰਪਾਈ ਕਰਨੀ ਬਹੁਤ ਔਖੀ ਆ, ਪਰ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਹੈ ਜ਼ਰੂਰ ਮਿਲੇ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਮਨਪ੍ਰੀਤ ਜੀ ਇੱਕ ਬੜੀ ਅਹਿਮ ਖਬਰ ਜਿਹੜੀ ਜੀ ਸਾਡੇ ਸਟੂਡੀਓ ਤੱਕ ਪਹੁੰਚੀ ਆ। ਸਾਬਕਾ IPS ਸਿੱਧੂ ਜੀ ਨੂੰ ਜਿਹੜਾ ਜੀ ਪਦਮ ਸ਼੍ਰੀ ਦੇ ਨਾਲ ਜਿਹੜਾ ਜੀ ਸਨਮਾਨਿਤ ਕੀਤਾ ਗਿਆ, ਥੋੜੀ ਜਿਹੀ ਗੱਲਬਾਤ ਆਪਾਂ ਇਹਦੇ ਤੇ ਵੀ ਕਰਦੇ ਹਾਂ।
2: ਬਿਲਕੁਲ ਜੀ, ਸਵੱਛਤਾ ਦੇ ਸਿਪਾਹੀ ਕਹਿ ਸਕਦੇ ਹਾਂ 87 ਸਾਲਾ ਸੇਵਾ ਮੁਕਤ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ, ਜਿਨ੍ਹਾਂ ਨੂੰ ਕਿ ਮੰਗਲਵਾਰ ਨੂੰ ਪਦਮ ਸ਼੍ਰੀ ਪੁਰਸਕਾਰ ਜਿਹੜਾ ਆ ਉਹਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਹਿਰ ਚ ਉਹਨਾਂ ਨੂੰ ਝਾੜੂ ਯੋਧਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ। ਰਾਸ਼ਟਰਪਤੀ ਭਵਨ ਚ ਆਯੋਜਿਤ ਜੋ ਵਿਸ਼ੇਸ਼ ਸਮਾਰੋਹ ਕੀਤਾ ਗਿਆ ਸੀਗਾ ਉਸਦੇ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਵੱਲੋਂ ਉਹਨਾਂ ਨੂੰ ਬੁਕਾਰੀ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਬਹੁਤ ਮਤਲਬ ਕਹਿ ਸਕਦੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਇੱਕ ਬਜ਼ੁਰਗ ਆਦਮੀ ਨੂੰ ਰੇਹੜੀ ਤੇ ਕੂੜਾ ਇਕੱਠੇ ਕਰਦੇ ਹੋਏ ਦੇਖਿਆ ਗਿਆ ਸੀਗਾ ਔਰ ਲੋਕਾਂ ਨੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਹ ਇੱਕ ਸਾਬਕਾ ਕਹਿ ਸਕਦੇ ਸੇਵਾ ਮੁਕਤ IPS ਅਧਿਕਾਰੀ ਨੇ ਤੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਦੀਆਂ ਵੀਡੀਓਜ਼ ਸਾਹਮਣੇ ਆਈਆਂ, ਏਦਾਂ ਹੀ ਤੁਹਾਡੇ ਮੇਰੇ ਵਰਗਿਆਂ ਨੇ ਉਹਨਾਂ ਨੂੰ ਰਿਕਾਰਡ ਕੀਤਾ ਸੜਕ ਤੇ ਤੁਰੇ ਜਾਂਦਿਆਂ, ਤੇ ਉਹਨਾਂ ਨੇ ਦੱਸਿਆ ਕਿ ਮੈਂ ਆਪਣੀ ਉਮਰ ਚ ਬਹੁਤ ਕੁਛ ਕੀਤਾ ਹੰਢਾਇਆ ਪਰ ਹੁਣ ਮੇਰਾ ਸਵੱਛਤਾ ਦੇ ਵੱਲ ਧਿਆਨ ਆ ਕਿ ਮੈਂ ਜੋ ਕਰ ਸਕਦਾ ਉਹ ਤਾਂ ਜਾਂਦੀ ਜਾਂਦੀ ਉਮਰੇ ਹਨਾ ਕਰਾਂ। ਸੋ ਉਹਨਾਂ ਦੇ ਉਸੇ ਵਡੱਪਣ ਨੂੰ ਲੈ ਕੇ ਜਿਹੜਾ ਆ ਉਹਨਾਂ ਨੂੰ ਇਹ ਅਵਾਰਡ ਮਿਲਿਆ ਔਰ ਦਿੱਲੀ ਪਹੁੰਚੇ ਨੇ ਅਵਾਰਡ ਲੈਣ ਦੇ ਲਈ। ਪੁਰਸਕਾਰ ਲੈਣ ਤੋਂ ਬਾਅਦ ਸਿੱਧੂ ਪਰਿਵਾਰ ਨੇ ਖੁਸ਼ੀ ਜ਼ਾਹਿਰ ਕੀਤੀ ਆ ਔਰ ਪੁਰਸਕਾਰ ਦੇ ਲਈ ਸਿੱਧੂ ਨੇ ਖੁਦ ਅਪਲਾਈ ਨਹੀਂ ਕੀਤਾ। ਸਭ ਤੋਂ ਵੱਡੀ ਗੱਲ ਕਰਨੀ ਆ ਕਿ ਪੁਰਸਕਾਰ ਦੇ ਲਈ ਕਈ ਵਾਰੀ ਅਪਲਾਈ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਸਪੋਰਟਰਸ ਜਿਹੜੇ ਨੇ ਉਹ ਰਿਕੁਐਸਟ ਪਾਉਂਦੇ ਨੇ ਤੇ ਉਹਨਾਂ ਦੀ ਸੜਕ ਤੇ ਸਫਾਈ ਕਰਦਿਆਂ ਦੀ ਸਿਰਫ ਇੱਕ ਵੀਡੀਓ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਉਹਨਾਂ ਨੂੰ ਇਹ ਅਵਾਰਡ ਦੇਣ ਦੇ ਲਈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਭੇਜੀ ਸੀ ਔਰ ਇਸ ਸਮਾਗਮ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੀ ਹਾਜ਼ਰ ਸੀ ਬਾਕੀ ਹੋਰ ਬਹੁਤ ਸਾਰੀ ਇਹਨਾਂ ਦੇ ਬਾਰੇ ਕਹਿ ਸਕਦੇ ਹਾਂ ਕਿ ਲੰਬੀ ਚੌੜੀ ਜਾਣਕਾਰੀ ਮੈਨੂੰ ਲੱਗਦਾ ਹੈ ਵੀ ਇਸ ਇਨਸਾਨ ਤੇ ਅਸੀਂ ਇੱਕ ਦੋ ਪ੍ਰੋਗਰਾਮ ਵੀ ਕਰ ਲਈਏ ਤਾਂ ਘੱਟ ਨੇ ਤੇ ਪਰ ਇਸ ਸ਼ਖਸੀਅਤ ਨੂੰ ਸਾਡਾ ਸੱਚੀ ਚ ਜਿਹੜਾ ਕੋਟ ਕੋਟ ਨਮਨ ਹੈ ਔਰ ਇਹੋ ਜਿਹੀਆਂ ਸ਼ਖਸੀਅਤਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਆਪਣੀਆਂ ਆਪਣੇ ਆਪਣੇ ਫਰਜ਼ਾਂ ਦੇ ਨਾਲ ਨਾਲ ਕੁਝ ਸਮਾਜਿਕ ਫਰਜ਼ ਵੀ ਨਿਭਾਉਣ ਤੇ ਮੈਨੂੰ ਲੱਗਦਾ ਹੈ ਕਈ ਵਾਰੀ ਇਨਸਾਨ ਦੂਜੇ ਇਨਸਾਨਾਂ ਨੂੰ ਸੇਧ ਦੇ ਜਾਂਦਾ ਹੈ ਆਪਣੇ ਸਮਾਜ ਸੇਵੀ ਹੋਣ ਦੇ ਨਾਲ ਨਾਲ
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ ਸੋ ਬਿਲਕੁਲ ਜੀ ਨਾਲ ਦੀ ਨਾਲ ਜਿਹੜੇ ਜੀ ਦੁਬਾਰਾ ਮਨਪ੍ਰੀਤ ਜੀ ਦੇ ਨਾਲ ਥੋੜ੍ਹੀ ਦੇਰ ਦੇ ਵਿੱਚ ਗੱਲ ਕਰਦੇ ਹਾਂ ਔਰ ਬਿਲਕੁਲ ਜੀ ਜਿੱਥੇ ਕਿ ਆਪਾਂ ਜਾਣਕਾਰੀ ਹੁਣ ਤੁਹਾਨੂੰ ਭੈਣਾਂ ਦੇ ਮੇਲੇ ਦੀ ਦੇ ਦਈਏ ਜਿਹੜਾ ਕਿ ਹੈਮਿਲਟਨ ਸਟੋਨੀ ਕ੍ਰੀਕ ਦੇ ਵਿੱਚ ਜਿਹੜਾ ਜੀ ਜੂਨ 27 ਨੂੰ ਜਿਹੜਾ ਜੀ ਹੋਣ ਜਾ ਰਿਹਾ ਸ਼ਨੀਵਾਰ ਨੂੰ ਤੇ ਬਿਲਕੁਲ ਜੀ ਕਿਉਂਕਿ ਮੋਨੀ ਜੀ ਇਸ ਮੇਲੇ ਨੂੰ ਜਿਹੜਾ ਜੀ ਹਰ ਸਾਲ ਹੈਮਿਲਟਨ ਦੇ ਵਿੱਚ ਕਰਾਉਂਦੇ ਆ ਬੜੇ ਹੀ ਵਧੀਆ ਤਰੀਕੇ ਨਾਲ ਇਸ ਮੇਲੇ ਨੂੰ ਜਿਹੜਾ ਜੀ ਸਾਜਿਆ ਜਾਂਦਾ ਹੈ ਬਹੁਤ ਜਿਹੜੀਆਂ ਜੀ ਰੌਣਕਾਂ ਲੱਗਦੀਆਂ ਔਰ ਦੱਸ ਦਈਏ ਕਿ ਮੋਨੀ ਜੀ ਸਾਡੇ ਟੀਮ ਦੇ ਵੀ ਜਿਹੜੇ ਜੀ ਮੈਂਬਰ ਹੈਗੇ ਆ ਸੋ ਅਸੀਂ ਰਲ ਮਿਲ ਕੇ ਇੱਕ ਦੂਜੇ ਨੂੰ ਜਿਹੜਾ ਜੀ ਸਪੋਰਟ ਕਰਦੇ ਆ ਸੋ ਹੁਣ ਮੋਨੀ ਜੀ ਬਹੁਤ ਬਹੁਤ ਸਵਾਗਤ ਆ
3: ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਵਤਨੋਂ ਦੂਰ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ
0: ਬਿਲਕੁਲ ਜੀ ਸਤਿ ਸ੍ਰੀ ਅਕਾਲ ਮੋਨੀ ਜੀ ਸੋ ਬਿਲਕੁਲ ਮੋਨੀ ਜੀ ਥੋੜੀ ਜਿਹੀ ਜਾਣਕਾਰੀ ਹੁਣ ਤੁਸੀਂ ਭੈਣਾਂ ਦੇ ਮੇਲੇ ਦੀ ਦੇ ਦਿਓ ਕਿ ਕਿੰਨੇ ਸਾਲ ਜਿਹੜੇ ਜੀ ਇਸ ਮੇਲੇ ਨੂੰ ਹੋ ਚੁੱਕੇ ਆ ਕੀ ਕੀ ਸਪੈਸ਼ਲ ਇਸ ਮੇਲੇ ਦੇ ਵਿੱਚ ਇਸ ਵਾਰੀ ਹੋਊਗਾ
3: ਹਾਂਜੀ ਇਸ ਇਹਦੇ ਵਿੱਚ ਪਹਿਲਾਂ ਤਾਂ ਸਭ ਤੋਂ ਮੈਂ ਵਤਨੋਂ ਦੂਰ ਟੀਮ ਤੇ ਸਾਰੀ ਟੀਮ ਨੂੰ ਤੇ ਵਤਨੋਂ ਦੂਰ ਆਪਣੇ ਨੈਟਵਰਕ ਨੂੰ ਆਪਣੇ ਸਟੂਡੀਓ ਨੂੰ ਤੇ ਸੁੱਖੀ ਭਾਜੀ ਹੁਣਾਂ ਨੂੰ ਭਾਬੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ ਕਿ ਜਿਹੜਾ ਮੇਲਾ ਅਸੀਂ ਹੁਣੇ ਕਰਾਇਆ ਬਹੁਤ ਵਧੀਆ ਸਕਸੈਸਫੁਲ ਗਿਆ ਤੇ ਬਹੁਤ ਹੀ ਇੰਜੋਏ ਕੀਤਾ ਜੀ ਬਹੁਤ ਹੀ ਵਧੀਆ ਸੀਗਾ ਸੋ ਏਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਸੋ ਗੋਡ ਬਲੈਸ ਦੈਮ ਹਨਾ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਤਾਂ ਏਦਾਂ ਹੀ ਉਹ ਮੇਲੇ ਕਰਾਉਂਦੇ ਰਹਿਣ
0: ਬਿਲਕੁਲ ਜੀ ਸੋ ਬਿਲਕੁਲ ਜੀ ਨਾਲ ਦੀ ਨਾਲ ਜਿਹੜਾ ਹੈ ਜੀ ਹੁਣ 27 ਜੂਨ ਦੀਆਂ ਜਿਹੜੀਆਂ ਜੀ ਸਾਡੀਆਂ ਭੈਣਾਂ ਤਿਆਰੀ ਕਰ ਲੈਣ ਕਿਉਂਕਿ ਅਸੀਂ ਵੀ ਪਹੁੰਚ ਰਹੇ ਹਾਂ ਸਾਡੀ ਵਤਨੋਂ ਦੂਰ ਦੀ ਸਾਰੀ ਟੀਮ ਜਿਹੜਾ ਜੀ ਮੋਨੀ ਜੀ ਦਾ ਸਾਥ ਦੇਣ ਲਈ ਪਹੁੰਚ ਰਹੇ ਨੇ
3: ਆਪਾਂ ਸਾਰੇ ਰਲ ਮਿਲ ਕੇ ਕਹਿੰਦੇ ਹੁੰਦੇ ਆ ਵੀ ਇੱਕ ਇੱਕ ਕੱਲਾ ਤੇ 2-11 ਸੋ ਮੈਂ ਇਹ ਇੱਕ ਜਾਣਕਾਰੀ ਇਹ ਦੇਣਾ ਚਾਹੁੰਦੀ ਹਾਂ ਇੱਕ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਦੇਖੋ ਲੰਬੇ ਰੂਟ ਤੋਂ ਆਉਣਾ ਇੱਕ ਇਹਨੂੰ ਆਪਾਂ ਕਹਿ ਦਿੰਦੇ ਆ ਮੇਲਾ ਆ ਜਿੱਦਾਂ ਇਹ ਕਾਇੰਡ ਆਫ ਪਿੰਡ ਮੇਲਾ ਰਾਈਟ ਪਰ ਇਹਦੇ ਵਿੱਚ ਆਪਾਂ 20 ਸਾਲ ਤੋਂ ਉੱਪਰ ਹੋ ਗਿਆ ਟਾਈਮ ਆਪਾਂ ਨੂੰ ਇਹ ਮੇਲਾ ਕਰਾਉਂਦਿਆਂ ਨੂੰ
0: ਜੀ ਕੀ ਬਾਤ
3: ਠੀਕ ਹੈ ਗੈਦਰਿੰਗ ਛੋਟੀ ਛੋਟੀ ਤੋਂ ਹੁੰਦੀ ਕਾਫੀ ਕੁਛ ਬਹੁਤ ਬਹੁਤ ਸਾਡਾ ਵਤਨੋਂ ਦੂਰ ਟੀਮ ਨੇ ਭਾਜੀ ਹੋਣਾ ਨੇ ਸਾਡਾ ਬਹੁਤ ਸਾਥ ਦਿੱਤਾ ਮੈਂ ਰੇਡੀਓ ਤੇ ਨਹੀਂ ਕਹਿ ਰਹੀ ਮੈਂ ਸਭ ਨੂੰ ਪਤਾ ਆ ਕਿ ਸਾਡਾ ਮੇਲਾ ਹੌਲੀ ਹੌਲੀ ਸਕਸੈਸਫੁਲ ਹੁੰਦਾ ਗਿਆ ਪਰ ਮੈਂ ਹੁਣ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਤਾਂ ਸਾਡੀਆਂ ਟਿਕਟਾਂ ਹੁਣ ਬਹੁਤ ਜਲਦੀ ਜਾਣ ਲੱਗ ਪਈਆਂ ਅਸੀਂ ਟਿਕਟਾਂ ਕਿਸੇ ਦੀਆਂ ਹੋਲਡ ਨਹੀਂ ਕਰ ਸਕਦੇ ਕਿਉਂਕਿ ਉੱਥੇ ਟਿਕਟ 25 ਦੀ ਆ ਹੁਣ $20 ਦੀ ਮਿਲਦੀ ਆ ਟਿਕਟ ਤੇ ਪਲੀਜ਼ ਆਪਣੀਆਂ ਟਿਕਟਾਂ ਜਾ ਕੇ ਲੈ ਲਓ
0: ਤੇ
3: ਦੂਸਰੀ ਗੱਲ ਇਹ ਬਾਰਟਨ ਤੇ ਐਡਰੈਸ ਜਿਹੜਾ ਹੈਗਾ 1415 ਬਾਰਟਨ ਸਟ੍ਰੀਟ ਈਸਟ ਤੇ ਹੁਣ ਜਾ ਰਿਹਾ ਜਿਹੜਾ ਕਿ ਬਿਫੋਰ ਕੈਨਲਵਰਥ ਕੈਨਲਵਰਥ ਤੋਂ ਪਹਿਲਾਂ ਆਊਗਾ ਤੇ ਨੈਸ਼ ਰੋਡ ਤੋਂ ਬਾਅਦ ਆਊਗਾ ਇਟਸ ਵੈਰੀ ਈਜ਼ੀ ਟੂ ਗੋਇੰਗ ਹਾਈਵੇ ਲਾਈਕ ਕਲੋਜ ਟੂ ਦਾ ਹਾਈਵੇ ਜੇ ਬ੍ਰੈਮਟਨ ਤੋਂ ਆਉਣਾ ਪਰ ਇੱਥੇ ਵਾਲਿਆਂ ਲਈ ਸਿੱਧਾ ਬਾਰਟਨ ਤੇ ਆ ਕੋਈ ਇੱਧਰ ਮੋੜ ਕੋੜ ਨਹੀਂ ਸਿੱਧੇ ਹੀ ਜਾਓ ਤੇ ਬਸ ਉੱਥੇ ਪਹੁੰਚੋ ਹਨਾ
0: ਬਿਲਕੁਲ ਜੀ
3: ਤੇ ਬਾਕੀ ਗੱਲ ਇਹ ਵੀ ਸਾਰੇ ਸਪੋਂਸਰ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ BMO ਬੈਂਕ ਨੇ ਸਾਨੂੰ ਸਪੋਂਸਰ ਕੀਤਾ ਆ ਤੇ ਅਜੇ ਮਹਾਜਨ ਜੀ ਜਿਹੜੇ ਹੈਗੇ ਆ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੂੰ ਵੀ ਪਰਮਾਤਮਾ ਬਹੁਤ ਚੜ੍ਹਦੀ ਕਲਾ ਚ ਰੱਖੇ ਸੋ ਸਾਡੇ ਕਾਫੀ ਸਪੋਂਸਰ ਜਿਹਨਾਂ ਦਾ ਮੈਂ ਨਾਮ ਨਹੀਂ ਲੈ ਸਕਦੀ ਸੋ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਤਾਂ ਮੈਂ 2 ਲਾਈਨਾਂ ਜ਼ਰੂਰ ਗਾਣੇ ਦੀਆਂ ਸੁਣਾਉਂਗੀ ਮੇਰੇ ਵੈਸੇ ਦਿਮਾਗ ਦੇ ਵਿੱਚ ਆਇਆ
0: ਜੀ
3: ਇਹ ਵੈਸੇ ਤਾਂ ਮੇਲੇ ਜਿਹੜੇ ਹੁੰਦੇ ਆ ਕਹਿੰਦੇ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਕਿ ਰਲ ਮਿਲ ਕੇ ਵਧੀਆ ਲੱਗਦਾ ਆ ਤੇ ਇਹਦੇ ਵਿੱਚ ਇਹ ਹੁੰਦਾ ਆ ਮਾਵਾਂ ਧੀਆਂ ਨੂੰਹਾਂ ਸੱਸਾਂ ਭੈਣਾਂ ਭਰਜਾਈਆਂ ਹਨਾ ਜਠਾਣੀਆਂ ਦਰਾਣੀਆਂ ਸਾਰਿਆਂ ਤੇ ਸਾਰੀ ਕਮਿਊਨਿਟੀ ਆਉਂਦੀ ਆ ਅਸੀਂ ਇਹਦੇ ਵਿੱਚ ਬਹੁਤ ਸਾਰੇ ਇਨਾਮ ਕੱਢਣ ਜਾ ਰਹੇ ਹਾਂ ਇੱਕ ਅਸੀਂ ਬਹੁਤ ਸੋਹਣੀ ਚੀਜ਼ ਕਰਨ ਜਾ ਰਹੇ ਹਾਂ ਜਿਹੜੀ ਮੈਂ ਹੁਣ ਡਿਸਕਲੋਜ਼ ਨਹੀਂ ਕਰਨਾ ਚਾਹੁੰਦੀ
0: ਅੱਛਾ ਜੀ ਠੀਕ ਹੈ ਜੀ
3: ਉਹ ਆਪਾਂ ਨਵੀਂ ਚੀਜ਼ ਕਰਨ ਲੱਗੇ ਹਾਂ ਤੁਹਾਨੂੰ ਤਾਂ ਪਤਾ ਆ ਪਰ ਆਪਾਂ ਬਾਕੀ ਹਜੇ ਉੱਥੇ ਸਰਪ੍ਰਾਈਜ਼ ਦੇਣਾ ਆ ਬਹੁਤ ਸੋਹਣੀ ਚੀਜ਼ ਆ ਜੋ ਮੇਰੇ ਮਨ ਚ ਸੀਗਾ ਮੈਂ ਉਹ ਸੋਚਿਆ ਵੀ ਉਹ ਕਰਨਾ ਸੋ ਮੈਂ ਤੁਹਾਨੂੰ 2 ਲਾਈਨਾਂ ਸੁਣਾਉਣੀ ਉਸ ਤੋਂ ਬਾਅਦ ਮੈਂ ਮਾਈਕ ਛੱਡਦੀ ਹਾਂ ਕਹਿਣ ਦੇ ਵਾਂਗੂ ਵੀ ਜਦੋਂ ਕਿਸੇ ਦੇ ਹੱਥ ਮਾਈਕ ਆਉਂਦਾ ਛੇਤੀ ਕਿਤੇ ਅੱਛਾ ਜੀ ਹਾਂਜੀ ਠੀਕ ਹੈ ਜੀ ਕਹਿੰਦੇ ਹੁੰਦੇ ਆ ਵੀ ਮਾਵਾਂ ਤੋਂ ਬਿਨਾਂ ਹਨਾ ਧੀਆਂ ਦੀ ਕਹਿੰਦੇ ਹੁੰਦੇ ਆ ਮਤਲਬ ਜਿਹੜੀ ਆ ਜ਼ਿੰਦਗੀ ਉਹ ਵਧੀਆ ਨਹੀਂ ਹੁੰਦੀ, ਪਰ ਮਾਵਾਂ ਹਮੇਸ਼ਾ ਉਹਨਾਂ ਦੇ ਨਾਲ ਹੁੰਦੀਆਂ। ਜੇ ਉਹ ਇਸ ਜੱਗ ਤੇ ਹੈਗੀਆਂ ਤੇ ਜੇ ਉਸ ਜੱਗ ਤੋਂ ਚਲੇ ਵੀ ਗਈਆਂ ਤਾਂ ਵੀ ਉਹ ਤੁਹਾਡੇ ਅੰਦਰ ਤੇ ਤੁਹਾਡੇ ਨਾਲ ਨਾਲ ਉਹ ਤੁਹਾਨੂੰ ਆਸ਼ੀਰਵਾਦ ਦਿੰਦੀਆਂ। ਸੋ ਮੈਂ ਵੈਸੇ ਇੱਕ ਗੀਤ ਦੀਆਂ ਦੋ ਲਾਈਨਾਂ ਸੁਣਾਉਣ ਲੱਗੀ ਤੁਹਾਨੂੰ। ਹੋ ਰੋਟੀ ਸੇਕਾਂ ਲੱਗੇ ਹੱਥ ਸੇਕਨੀ ਮਾਏ, ਰੋਟੀ ਸੇਕਾਂ ਤਾਂ ਲੱਗੇ ਹੱਥ ਸੇਕਨੀ ਮਾਏ, ਹੋ ਕਿੱਥੇ ਜੰਮੀਆਂ ਤੇ ਕਿੱਥੇ ਲਿਖੇ ਲੇਖਨੀ ਮਾਏ, ਕਿੱਥੇ ਜੰਮੀਆਂ ਤੇ ਕਿੱਥੇ ਲਿਖੇ ਲੇਖਨੀ ਮਾਏ, ਰੋਟੀ ਸੇਕਾਂ ਤੇ ਲੱਗੇ।

0: देखे जम्मिया ते सोरे लिखे लेखनी माए रोटी सेका ते लगे हाथ सेकनी माए रोटी सेका ते लगे हाथ सेकनी माए।
1: क्या बात है जी।
0: हां जी गल ये है ना राजे तुहानू भी पता मावां ते मावां ही आ क्योंकि जेड़ी आपां नी रोटी दी सेक लगदी ओह पहलां लगदी मावां दे हुंदियां ते जदों आपां घर बार सामले दे एडे एडे मेले आपां कराउने आ बहुत वड्डा काम हुंदा फटाफट लोकी एक दूजे नूं पुछ लैंदे कह दिंदे आ हना वी हां मेला किद्दां दा सी मेला इदां दा सी ए नी पता कि उहदे पिछे जेड़े काम करन वाले टीम आ उहनां दी दौड़ भज ते किन्ने रातां दी उहनां दी नींद जेड़ी आ ओह इहनूं करके आपां दूसरियां वास्ते ਬੀਬੀਆਂ ਵਾਸਤੇ ਆਪਾਂ ਇਹ ਮੇਲਾ ਆਰਗੇਨਾਈਜ਼ ਕਰਦੇ ਕਿ ਉਹ ਆਪਣੀ ਸਟ੍ਰੈਸ ਨੂੰ ਦੂਰ ਕਰਨ।
1: ਬਿਲਕੁਲ
0: ਥੈਂਕ ਯੂ ਸੋ ਮਚ ਟਾਈਮ
1: ਦੇਣ ਲਈ। ਮੈਂ ਜਾਂਦੇ ਜਾਂਦੇ ਤੁਸੀਂ ਟਿਕਟ ਦਾ ਪ੍ਰਾਈਜ਼ ਵੀ ਦੱਸ ਦਿਓ ਤੇ ਆਪਣਾ ਨੰਬਰ ਵੀ ਦੱਸ ਦਿਓ ਟਿਕਟਾਂ ਕਿੱਥੋਂ ਜਿਹੜੀਆਂ ਜੇ ਲੈ ਸਕਦੇ।
0: ਠੀਕ ਹੈ ਜੀ ਤੁਸੀਂ ਮੇਰਾ ਨੰਬਰ ਮੈਂ ਦਿੰਨੀ ਆਪਣਾ ਵਤਨੋਂ ਦੂਰ ਟੀਮ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਨੰਬਰ ਮੇਰਾ 9059065503 ਤੇ ਕਾਲ ਕਰ ਸਕਦੇ ਆ। ਸਾਡੇ ਤਿੰਨ ਲੋਕੇਸ਼ਨ ਤੇ ਟਿਕਟਾਂ ਪਈਆਂ ਹਨ ਵੈਸੇ ਤਾਂ ਅਸੀਂ ਵੈਨਕੂਵਰ ਕਲੋਥ ਹਾਊਸ ਤੇ ਵੀ ਰੱਖੀਆਂ ਬ੍ਰੈਂਪਟਨ ਦੇ ਵਿੱਚ ਕਿਸੇ ਨੇ ਲੈਣੀਆਂ ਟਿਕਟਾਂ ਉੱਥੋਂ ਤੇ ਸਾਡੇ ਕੋਲ ਇੱਥੇ ਹੈਗਾ ਏਸ਼ੀਅਨ ਫੂਡ ਵਾਲੇ ਏਸ਼ੀਅਨ ਸੁਪਰ ਮਾਰਕੀਟ ਫੂਡ ਉੱਥੇ ਟਿਕਟਾਂ ਰੱਖੀਆਂ ਵਾ ਤੇ ਫੈਮਿਲੀ ਬੁਟੀਕ ਤੇ ਟਿਕਟਾਂ ਰੱਖੀਆਂ ਹੋਈਆਂ ਸੈਂਟੇਨੀਅਲ ਤੇ ਪੀਜ਼ਾ ਬੈਲ ਤੋਂ ਤੁਸੀਂ ਪੁੱਛ ਸਕਦੇ ਤੇ ਸਵਦੇਸ਼ ਮਾਰਕੀਟ ਜਿਹੜੀ ਹੈਗੀ ਸੁਪਰ ਮਾਰਕੀਟ ਉਹ ਸਾਡੀ ਸਟੋਨੀ ਕ੍ਰੀਕ ਦੇ ਵਿੱਚ ਤੁਸੀਂ ਟਿਕਟਾਂ ਉੱਥੋਂ ਵੀ ਲੈ ਸਕਦੇ। ਸੋ ਧੰਨਵਾਦ ਹੈ ਜੀ। 12 ਵਜੇ ਪ੍ਰੋਗਰਾਮ ਆਪਾਂ ਸ਼ੁਰੂ ਕਰ ਦੇਣਾ ਆ
1: ਠੀਕ ਹੈ ਜੀ
0: ਤੇ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਟਾਈਮ ਤੇ ਪਹੁੰਚਣ ਜੀ।
1: ਬਿਲਕੁਲ ਜੀ ਨੰਬਰ ਮੋਨੀ ਜੀ ਦਾ 9059065503 ਤੇ ਤੁਸੀਂ ਮੋਨੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ ਟਿਕਟਾਂ ਕਿੱਥੋਂ ਪਿੱਕ ਕਰਨੀਆਂ ਸਾਡੇ ਆਫਿਸ ਦੇ ਵਿੱਚ ਵੀ ਕਾਲ ਕਰਕੇ ਤੁਸੀਂ ਲੈ ਸਕਦੇ ਆ। ਸੋ ਮੋਨੀ ਜੀ ਬਹੁਤ ਬਹੁਤ ਸ਼ੁਕਰੀਆ ਐਂਡ ਥੈਂਕ ਯੂ ਸੋ ਮਚ।
0: ਥੈਂਕ ਯੂ ਜੀ ਥੈਂਕ ਯੂ ਜੀ।
1: ਬਿਲਕੁਲ ਜੀ ਸੋ ਸਾਡੀਆਂ ਸਾਰੀਆਂ ਭੈਣਾਂ ਨੇ ਜਿਹੜਾ ਜੀ ਇਸ ਤਰ੍ਹਾਂ ਮੋਨੀ ਜੀ ਦਾ ਵੀ ਸਾਥ ਦੇਣਾ ਆ ਭੈਣਾਂ ਦੇ ਮੇਲੇ ਹੈਮਿਲਟਨ ਸਟੋਨੀ ਕ੍ਰੀਕ ਦੇ ਵਿੱਚ ਪਹੁੰਚ ਕੇ। ਸੋ ਬਿਲਕੁਲ ਜੀ ਬੜਾ ਕਹਿੰਦੇ ਕਿ ਜਦੋਂ ਮਾਵਾਂ ਹੁੰਦੀਆਂ ਆ ਆਪਾਂ ਨੂੰ ਉਹਨਾਂ ਦੀ ਵੈਲਿਊ ਕਰਨੀ ਚਾਹੀਦੀ। ਵੈਲਿਊ ਆਪਾਂ ਆਲਵੇਜ਼ ਹੀ ਕਰਦੇ ਹਾਂ ਪਰ ਜਦੋਂ ਚੱਲ ਜਾਂਦੇ ਆ ਐਕਚੁਅਲ ਵੈਲਿਊ ਉਹਨਾਂ ਦੀ ਜਿਹੜੀ ਜੀ ਸਾਨੂੰ ਉਦੋਂ ਪਤਾ ਲੱਗਦੀ ਹੈ ਕਿ ਜਾਂ ਆਪਾਂ ਦੂਜੇ ਘਰਾਂ ਦੇ ਵਿੱਚ ਜਦੋਂ ਚੱਲ ਜਾਂਦੇ ਹਾਂ ਕਿਉਂਕਿ ਇੱਕ ਲੇਡੀ ਹੀ ਜਿਹੜਾ ਜੀ ਇਸ ਚੀਜ਼ ਨੂੰ ਅੰਡਰਸਟੈਂਡ ਕਰ ਸਕਦੀ ਹੈ। ਮੇਰੇ ਨਾਲ ਹਰਪਾਲ ਜੀ ਸਟੂਡੀਓ ਦੇ ਵਿੱਚ ਆ। ਹਰਪਾਲ ਜੀ ਆਪਾਂ ਆਲਵੇਜ਼ ਜਿਹੜੀ ਹੈ ਜੀ ਗੱਲਬਾਤ ਕਰਦੇ ਹੁੰਦੇ ਹਾਂ ਕਿ ਠੀਕ ਆ ਮੰਮੀ ਆ ਇੱਦਾਂ ਉੱਦਾਂ ਹਨਾ ਪਰ ਜਦੋਂ ਆਪਾਂ ਦੂਜੇ ਘਰ ਜਾਏਦਾ ਉਦੋਂ ਉਹਨਾਂ ਦੀ ਇੰਪੋਰਟੈਂਸ ਪਤਾ ਲੱਗਦੀ ਆ।
2: ਜਦੋਂ ਦੁਨੀਆਂ ਤੋਂ ਚਲੇ ਜਾਂਦੀਆਂ ਨੇ ਉਦੋਂ ਪਤਾ ਲੱਗਦਾ।
1: ਬਿਲਕੁਲ ਜੀ ਬਿਲਕੁਲ। ਸੋ ਉਹੀ ਗੱਲ ਆ ਨਾ ਕਿ ਮਾਵਾਂ ਬੜੀਆਂ ਜਿਹੜੀਆਂ ਜੀ ਪਿਆਰੀਆਂ ਹੁੰਦੀਆਂ ਆ। ਸੋ ਹਰਪਾਲ ਜੀ ਹੁਣ ਆਪਾਂ ਜਿਹੜੀ ਜੀ ਥੋੜੀ ਜੀ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਵੀ ਜਿਹੜੀ ਜੀ ਗੱਲਬਾਤ ਕਰਦੇ ਆ ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਤੇ ਵੀ ਗੱਲਬਾਤ ਕਿਉਂਕਿ ਬਹੁਤ ਸਮਰ ਜਿਹੜੀ ਆ ਚੁੱਕੀ ਆ ਸਾਡੇ ਬਹੁਤ ਸਾਰੇ ਰਿਲੇਟਿਵ ਸਾਡੇ ਫੈਮਿਲੀ ਮੈਂਬਰਸ ਕਿਉਂਕਿ ਠੰਡਾਂ ਦੇ ਵਿੱਚ ਤਾਂ ਇੱਦਾਂ ਹੁੰਦਾ ਹੈ ਕਿ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਆਪਾਂ ਘਰਾਂ ਨੂੰ ਉਹਨਾਂ ਨੂੰ ਭੇਜ ਦਈਦਾ ਕਿ ਚਲੋ ਠੀਕ ਹੈ ਉੱਥੇ ਰਹਿ ਲੈਣਗੇ। ਗਰਮੀਆਂ ਦੇ ਵਿੱਚ ਆਪਾਂ ਉਹਨਾਂ ਨੂੰ ਜਿਹੜਾ ਜੀ ਸੱਦ ਲਈਦਾ ਕਿ ਠੀਕ ਆ ਤੁਸੀਂ ਇੱਥੇ ਆ ਜਾਓ ਘੁੰਮਦੇ ਹਾਂ ਫਿਰਦੇ ਹਾਂ। ਸੋ ਆਪਾਂ ਸਾਰਾ ਕੁਛ ਡਨ ਕਰ ਲੈਂਦੇ ਹਾਂ ਬਟ ਕਈ ਵਾਰੀ ਆਪਾਂ ਉਹਨਾਂ ਦੀ ਇੰਸ਼ੋਰੈਂਸ ਕਰਾਉਣੀ ਜਿਹੜੀ ਆ ਜੀ ਭੁੱਲ ਜਾਂਦੇ ਹੈਗੇ ਆ। ਸੋ ਉਸ ਚੀਜ਼ ਬਾਰੇ ਜਿਹੜਾ ਜੀ ਜ਼ਰੂਰ ਦੱਸਿਓ ਕਿ ਕਿੱਦਾਂ ਉਹਨਾਂ ਤੁਹਾਡੇ ਨਾਲ ਕੰਟੈਕਟ ਕਰਕੇ ਜਿਹੜੀ ਜੀ ਉਹ ਇੰਸ਼ੋਰੈਂਸ ਲੈ ਸਕਦੇ ਆ ਉਹ ਕੀ ਟਿਪਸ ਆ ਜਿਹੜੀਆਂ ਤੁਸੀਂ ਉਹਨਾਂ ਨੂੰ ਦੱਸਣਾ ਚਾਹੋਗੇ।
2: ਹਾਂਜੀ ਅੱਜ ਆਪਾਂ ਥੋੜਾ ਜਿਹਾ ਸੁਪਰ ਵੀਜ਼ਾ ਦੇ ਬਾਰੇ ਚ ਜ਼ਰੂਰ ਗੱਲ ਕਰਾਂਗੇ ਕਿਉਂਕਿ ਜਿਹੜੇ ਵੀ ਭੈਣ ਭਰਾਵਾਂ ਨੇ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਵਿੱਚ ਬੁਲਾਉਣਾ ਚਾਹੁੰਦੇ ਆ ਉਹਨਾਂ ਲਈ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਸੁਪਰ ਵੀਜ਼ਾ ਦੇ ਲਈ ਤਾਂ ਮੈਂਡੇਟੋਰੀ ਹੈਗੀ ਆ 1 ਲੱਖ ਦੀ ਇੰਸ਼ੋਰੈਂਸ ਤੇ 1 ਸਾਲ ਦੀ ਵੈਲਿਡ ਇੰਸ਼ੋਰੈਂਸ। ਬਟ ਜਿਹੜੇ ਵਿਜ਼ਟਰ ਵੀਜ਼ਾ ਤੇ ਆ ਉਹਨਾਂ ਲਈ ਮੈਂਡੇਟੋਰੀ ਤਾਂ ਨਹੀਂ ਹੈਗੀ ਬਟ ਫਿਰ ਵੀ ਆਪਾਂ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਵੀ ਇੰਸ਼ੋਰੈਂਸ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਹੜੀ ਉਹ ਲਈ ਜਾਵੇ ਕਿਉਂਕਿ ਜਦੋਂ ਆਪਾਂ ਉਹਨਾਂ ਦੇ ਆਇਆਂ ਤੋਂ ਬਾਅਦ ਇੰਸ਼ੋਰੈਂਸ ਲੈਂਦੇ ਹਾਂ ਇੱਥੇ ਤੇ ਫਿਰ ਉਹਦੇ ਵਿੱਚ ਆ ਜਿਹੜਾ ਵੇਟਿੰਗ ਪੀਰੀਅਡ ਵੀ ਪੈ ਜਾਂਦਾ ਆ ਕਈ ਵਾਰੀ 48 ਆਵਰਸ ਦਾ ਵੇਟਿੰਗ ਪੀਰੀਅਡ ਹੁੰਦਾ ਤੇ ਕਈ ਵਾਰੀ 8 ਦਿਨ ਦਾ ਵੀ ਵੇਟਿੰਗ ਪੀਰੀਅਡ ਜਿਹੜਾ ਹੋ ਜਾਂਦਾ ਡਿਪੈਂਡ ਔਨ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ। ਸੋ ਜ਼ਰੂਰ ਇਹ ਕਈ ਵਾਰੀ ਮਤਲਬ ਇਹਦੇ ਵਿੱਚ ਕਿਰਨ ਜੀ ਕਈ ਵਾਰੀ ਕਲਾਇੰਟ ਪੁੱਛਦੇ ਆ ਜਿਹੜੀ ਇਹਦੀ ਪੇਮੈਂਟ ਆ ਉਹ ਕਿੱਦਾਂ ਕਰਨੀ ਆ। ਜਿਹੜੀ ਆਪਣੀ ਸੁਪਰ ਵੀਜ਼ਾ ਦੀ ਪੇਮੈਂਟ ਹੈਗੀ ਆ ਉਹ ਆਪਾਂ ਮੰਥਲੀ ਵੀ ਕਰ ਸਕਦੇ ਹਾਂ ਜ਼ਰੂਰੀ ਨਹੀਂ ਵੀ ਐਨੂਅਲੀ ਆਪਾਂ ਇਕੱਠਾ ਅਮਾਊਂਟ ਦੇਣਾ ਆ ਮੰਥਲੀ ਇਹਦੇ ਵਿੱਚ ਹਾਂਜੀ ਮੰਥਲੀ ਵੀ ਹੋ ਸਕਦੀ ਆ। ਤੇ ਜਿਹੜੇ ਆਪਣੇ ਦੂਸਰਾ ਹੈਗੇ ਆ ਇਹਦੇ ਵਿੱਚ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਉਹ ਜ਼ਰੂਰ ਵਿਦਾਊਟ ਪ੍ਰੀ ਐਗਜ਼ਿਸਟਿੰਗ ਤੇ ਵਿਦ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਜਿਹੜੀ ਉਹ ਜ਼ਰੂਰ ਦੇਖਣੀ ਪੈਂਦੀ ਆ ਕਿਉਂਕਿ ਜਦੋਂ ਆਪਾਂ ਉਹਨਾਂ ਨੂੰ ਕੋਈ ਪਹਿਲਾਂ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਤੇ ਉਹ ਆਪਾਂ ਦੱਸਦੇ ਨਹੀਂ ਉਹ ਆਪਾਂ ਜਿੱਦਾਂ
1: ਡਿਸਕਲੋਜ਼ ਕਰ
2: ਹਾਂਜੀ ਕਰਦੇ ਨਹੀਂ ਗੇ ਤੇ ਉਹ ਰੈਗੂਲਰ ਪਲਾਨ ਲੈ ਲੈਂਦੇ ਹਾਂ ਤੇ ਫਿਰ ਉਹਦੇ ਵਿੱਚ ਕਲੇਮ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਸੋ ਆਪਾਂ ਆਲਵੇਜ਼ ਇਹੀ ਕਹੀਦਾ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਜਿਹੜੀ ਉਹ ਜ਼ਰੂਰ ਡਿਸਕਲੋਜ਼ ਕਰਿਆ ਕਰੋ ਬੇਸ਼ੱਕ ਰੇਟ ਦਾ ਥੋੜ੍ਹਾ ਜਿਹਾ ਫਰਕ ਹੁੰਦਾ ਰੈਗੂਲਰ ਨਾਲੋਂ ਬਟ ਇਹ ਆ ਵੀ ਜਦੋਂ ਜੇ ਕਲੇਮ ਆਉਣਾ ਆ ਤਾਂ ਫਿਰ ਉਹ ਪੇ ਵੀ ਹੋਣਾ ਆ ਸੋ ਇਹਦੇ ਆਪਣਾ ਜਿਹੜੇ ਕਈ ਵਾਰੀ ਕਲਾਇੰਟ ਇੱਥੇ ਬੈਠੇ ਆ ਜਿੱਦਾਂ ਕਈ ਵਾਰੀ ਸਟੂਡੈਂਟ ਹੁੰਦੇ ਆ ਉਹਨਾਂ ਦੇ ਕੋਲੇ ਵੀ ਇੰਸ਼ੋਰੈਂਸ ਨਹੀਂ ਹੁੰਦੀ ਕਾਲਜ ਵੱਲੋਂ ਕਈ ਵਾਰੀ ਬੰਦ ਹੋ ਜਾਂਦੀ ਆ ਤੇ ਉਹਨਾਂ ਨੂੰ ਵੀ ਇੱਥੇ ਜਿਹੜੀ ਆ ਉਹ ਆਪਦੀ ਇੰਸ਼ੋਰੈਂਸ ਵਿਜ਼ਿਟਰ ਲੈ ਕੇ ਰੱਖਣੀ ਚਾਹੀਦੀ ਆ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਹੋਸਪਿਟਲਾਂ ਦੇ ਖਰਚੇ ਆ ਉਹ $3,000 ਤੋਂ ਲੈ ਕੇ $3,500 ਤੱਕ ਦਾ ਜਿਹੜਾ ਖਰਚਾ ਆ ਉਹ ਇੱਕ ਦਿਨ ਦਾ ਆ ਹੋਸਪਿਟਲ ਦਾ
1: ਬਿਲਕੁਲ ਜੀ
2: ਹਾਂਜੀ ਇਹਦੇ ਲਈ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਜ਼ਰੂਰ ਤੁਸੀਂ ਮੈਨੂੰ ਮੇਰੇ ਨਾਲ ਗੱਲ ਕਰ ਸਕਦੇ ਆ ਮੇਰਾ ਫੋਨ ਨੰਬਰ ਹੈਗਾ ਜੀ 6476497 9000 657 9000 ਤੇ ਇਸ ਤੋਂ ਇਲਾਵਾ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਇੰਸ਼ੋਰੈਂਸ ਦੇ ਰਿਗਾਰਡਿੰਗ ਚਾਹੇ ਉਹ ਲਾਈਫ ਇੰਸ਼ੋਰੈਂਸ ਆ ਡਿਸੇਬਿਲਟੀ ਆ ਕ੍ਰਿਟੀਕਲ ਇਲਨੈਸ ਆ ਜਾਂ ਬੱਚਿਆਂ ਦੀ ਇੰਸ਼ੋਰੈਂਸ ਲੈਣੀ ਆ ਬੱਚਿਆਂ ਦਾ ਐਜੂਕੇਸ਼ਨ ਪਲਾਨ ਆ ਜਾਂ ਇਨਵੈਸਟਮੈਂਟ ਦੇ ਵਿੱਚ RRSP TFSA FHSA ਜਾਂ ਤੁਸੀਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਲੈਣਾ ਹੈਗਾ ਆ ਜਿਹਦੇ ਵਿੱਚ 90,000 ਤੱਕ ਦੀ ਗ੍ਰਾਂਟ ਆ ਜਿਹੜੀ ਉਹ ਮਿਲਦੀ ਆ ਉਹਦੇ ਲਈ ਵੀ ਜਾਣਕਾਰੀ ਲੈਣੀ ਆ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ ਫੋਨ ਨੰਬਰ ਅਗੇਨ 6476497 9000 657 9000
1: ਬਿਲਕੁਲ ਜੀ ਤੁਸੀਂ ਹਰਪਾਲ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ ਚਾਹੇ ਕਿਸੇ ਤਰੀਕੇ ਦੀ ਵੀ ਜਿਹੜੀ ਜੀ ਇੰਸ਼ੋਰੈਂਸ ਚਾਹੀਦੀ ਪਹਿਲੀ ਗੱਲ ਇਹ ਆਪ ਹੀ ਇੰਨੇ ਜਿਹੜੇ ਜੀ ਪਿਆਰੇ ਹੈਗੇ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਜੀ ਇਹ ਸਲਾਹ ਦਿੰਦੇ ਆ ਸੋ ਬਿਲਕੁਲ ਜੀ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਹਰਪਾਲ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ 6476597 9000 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਜਾਂ ਸਾਡੇ ਆਫਿਸ ਦੇ ਵਿੱਚੋਂ ਵੀ ਇਹਨਾਂ ਦਾ ਨਾਮ ਤੁਸੀਂ ਨਾਮ ਤੇ ਨੰਬਰ ਲੈ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਹਰਪਾਲ ਜੀ ਬਿਲਕੁਲ ਜੀ ਔਰ ਨਾਲ ਦੀ ਨਾਲ ਸਾਡੇ ਨਾਲ ਜਿਹੜੇ ਜੀ ਮਨਪ੍ਰੀਤ ਜੀ ਜੁੜੇ ਹੋਏ ਆ ਤੇ ਸਾਡਾ ਸਟੂਡੀਓ ਥੋੜਾ ਜਿਹੜਾ ਜੀ ਬਿਜ਼ੀ ਹੋ ਰਿਹਾ ਹੈਗਾ ਆ ਸੋ ਆਪਾਂ ਪਹਿਲਾਂ ਮਨਪ੍ਰੀਤ ਜੀ ਦੇ ਨਾਲ ਥੋੜੀ ਜੀ ਗੱਲਬਾਤ ਕਰਕੇ ਇੱਕ ਮਿਊਜ਼ੀਕਲ ਬ੍ਰੇਕ ਲਵਾਂਗੇ ਤੇ ਉਹਦੇ ਬਾਅਦ ਜਿਹੜੀ ਜੀ ਆਪਣੇ ਆਏ ਹੋਏ ਗੈਸਟ ਦੇ ਨਾਲ ਹੋਰ ਗੱਲਬਾਤ ਕਰਾਂਗੇ ਸੋ ਬਿਲਕੁਲ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋ ਵੀਡੀਓ ਤੇ ਸੰਗਣਾ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ ਢਿੱਲੋ ਵੀਡੀਓ ਤੁਸੀਂ ਗੁਰਬਾਣੀ ਰੇਡੀਓ ਢਿੱਲੋ ਵੀਡੀਓ ਤੇ ਜਾ ਕੇ ਜਿਹੜਾ ਜੀ ਲੈ ਸਕਦੇ ਆ ਆਪੀ ਟੀਵੀ ਲੈਣਾ ਹੈ ਆਪੀ ਬਾਕਸ ਲੈਣਾ ਹੈ ਗੱਲਬਾਤ ਢਿੱਲੋ ਵੀਡੀਓ ਦੇ ਨਾਲ 9052041313 9052041313 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ ਸੋ ਮਨਪ੍ਰੀਤ ਜੀ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਆ
3: ਜੀ ਬਹੁਤ ਬਹੁਤ ਸ਼ੁਕਰੀਆ ਕਿਰਨ ਔਰ ਲਿਸਨਰਸ ਦਾ ਵੀ ਬਹੁਤ ਬਹੁਤ ਸਵਾਗਤ
1: ਬਿਲਕੁਲ
3: ਜੀ ਬਹੁਤ ਵਧੀਆ ਲੱਗ ਰਿਹਾ ਕਿਰਨ ਸੁਣ ਕੇ ਕਿ ਵਿਦੇਸ਼ਾਂ ਦੇ ਵਿੱਚ ਕਿੰਨੇ ਸੋਹਣੇ ਪਿਆਰੇ ਮੇਲੇ ਲੱਗਦੇ ਨੇ ਔਰ ਸਾਡੇ ਆਪਣਿਆਂ ਦੇ ਲਈ ਸਾਡੇ ਆਪਣੇ ਮੇਲੇ ਲਗਾਉਂਦੇ ਨੇ ਪਹਿਲਾਂ ਸਾਡਾ ਤੀਆਂ ਦਾ ਮੇਲਾ ਲੰਘ ਕੇ ਗਿਆ ਤੇ ਹੁਣ ਮੈਂ ਮੋਹਨੀ ਫੁੱਲ ਜੀ ਜਿਹੜਾ ਸੀਗਾ ਸੁਣ ਰਹੀ ਸੀਗੀ ਤੇ ਬੜੇ ਚੰਗੇ ਇਨਸਾਨ ਨੇ ਮੈਂ ਇਹਨਾਂ ਨੂੰ ਮਿਲੀ ਵੀ ਆ ਤੇ ਸੋ ਬੜਾ ਅੱਛਾ ਲੱਗਿਆ ਕਿਉਂਕਿ ਆਪਾਂ ਤਾਂ ਖੁਦ ਕੁੜੀਆਂ ਚਿੜੀਆਂ ਔਰ ਸਾਨੂੰ ਰੀਝ ਹੁੰਦੀ ਆ ਕਿ ਅਸੀਂ ਹੱਸੀਏ ਗਾਈਏ ਨੱਚੀਏ ਸੋਹਣੇ ਸੋਹਣੇ ਸੂਟ ਪਾਈਏ ਤੇ ਸੋ ਉਹ ਮੌਕਾ ਵਿਦੇਸ਼ਾਂ ਦੇ ਵਿੱਚ ਇੰਨੇ ਬਿਜ਼ੀ ਹੁੰਦੇ ਆ ਸਾਰੇ ਤੇ ਜਦੋਂ ਉਹਨਾਂ ਨੂੰ ਵੀਕਐਂਡ ਤੇ ਕੁਝ ਏਦਾਂ ਦਾ ਇਵੈਂਟ ਆਰਗੇਨਾਈਜ਼ ਕਰਕੇ ਦੇ ਦੋ ਤਾਂ ਮੈਨੂੰ ਲੱਗਦਾ ਉਹਨਾਂ ਦੀ ਕਿਤੇ ਖੁਸ਼ੀ ਨੀ ਸਾਂਭੀ ਜਾਂਦੀ ਇੱਕ ਪੱਖਾਂ ਦੇਖੋ ਮੈਂ ਤੁਹਾਡੀ ਆਪਣੀ ਇਸੇ ਗੱਲ ਦੇ ਨਾਲ ਹੀ ਖਬਰ ਨੂੰ ਆਪਾਂ ਇੱਕ ਨੂੰ ਜੋੜਦੇ ਹਾਂ ਕਿਰਨ ਇੱਕ ਜਗ੍ਹਾ ਤੇ ਦੇਖੋ ਖਿਆਲ ਰੱਖਿਆ ਜਾਂਦਾ ਕਿ ਸਾਡੀਆਂ ਜਿਹੜੀਆਂ ਵੂਮੈਨ ਨੇ ਔਰਤਾਂ ਨੇ ਮਹਿਲਾਵਾਂ ਨੇ ਹਨਾ ਉਹ ਖੁਸ਼ ਰਹਿਣ ਉਹ ਤਰੱਕੀ ਕਰਨ ਉਹ ਪੜ੍ਹਨ ਉਹ ਅੱਗੇ ਵਧਣ ਉਹਨਾਂ ਦੇ ਲਈ ਅਸੀਂ ਮੇਲੇ ਵੀ ਲਗਾਈਏ ਹਨਾ ਉਹਨਾਂ ਦੇ ਲਈ ਐਗਜ਼ੀਬਿਸ਼ਨਸ ਵੀ ਲਗਾਈਏ ਖੁਦ ਬਿਜ਼ਨਸ ਵੂਮੈਨ ਬਣਨ ਹਨਾ ਔਰ ਦੂਜੇ ਪਾਸੇ ਇਹ ਔਰਤਾਂ ਮਿਹਨਤ ਵੀ ਬਹੁਤ ਕਰਦੀਆਂ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਹਨਾ ਆਪਣੇ ਘਰ ਨੂੰ ਪਰਿਵਾਰ ਨੂੰ ਬੱਚਿਆਂ ਨੂੰ ਆਪਣੇ ਘਰ ਵਾਲੇ ਨੂੰ ਆਪਣੇ ਮਾਂ ਬਾਪ ਨੂੰ ਸੱਸ ਸਹੁਰੇ ਨੂੰ ਥਾਂ ਥਾਂ ਰੱਖਦੀਆਂ ਨੇ ਫਿਰ ਐਸੀਆਂ ਔਰਤਾਂ ਕਿੱਥੋਂ ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਪਰਿਵਾਰ ਦੇ ਮੈਂਬਰਾਂ ਦਾ ਗਲਾ ਘੁੱਟਣ ਤੇ ਆ ਜਾਂਦੀਆਂ ਨੇ ਜਿਹੜੀਆਂ ਰਾਕਸ਼ਸ ਵਾਂਗੂ ਆਪਣੇ ਪਤੀ ਨੂੰ ਖਾ ਜਾਂਦੀਆਂ ਨੇ ਅਜੇ ਕਿਤੇ ਪਤੀ ਝਿੜਕਦੇ ਔਰਤ ਨੂੰ ਜਾਂ ਹੱਥ ਚੁੱਕੇ ਤਾਂ ਅਸੀਂ ਉਸ ਗੱਲ ਦਾ ਵਿਰੋਧ ਕਰਦੇ ਹਾਂ ਸਾਨੂੰ ਬੁਰਾ ਲੱਗਦਾ ਹੈ ਹਾਲਾਂਕਿ ਸਮਾਜ ਉਸ ਚੀਜ਼ ਨੂੰ ਕਿਤਨਾ ਕਿਤੇ ਮਾਨਤਾ ਦਿੰਦਾ ਹੈ ਮਰਦ ਪੱਖੀ ਸਮਾਜ ਆ ਬਹੁਤ ਜਗ੍ਹਾ ਤੇ ਅਜੇ ਵੀ ਐਸੇ ਬੈਕਗਰਾਉਂਡ ਦੇਖੇ ਜਾਂਦੇ ਨੇ ਕਈ ਏਰੀਆਜ਼ ਦੇ ਜਿੱਥੇ ਔਰਤਾਂ ਘੁੰਡ ਕੱਢ ਕੇ ਰਹਿੰਦੀਆਂ ਨੇ ਜਿੱਥੇ ਪਤੀ ਨੂੰ ਪਰਮੇਸ਼ਵਰ ਮੰਨਦੀਆਂ ਨੇ ਤੇ ਉਹਦੀ ਹਰ ਗੱਲ ਸੱਤ ਕਹਿ ਕੇ ਮੰਨਦੀਆਂ ਨੇ ਪਰ ਅੱਜ ਦੀ ਔਰਤ ਐਡਵਾਂਸ ਵੀ ਆ ਰਿਚ ਵੀ ਆ ਘੁੰਮਦੀ ਫਿਰਦੀ ਵੀ ਆ, ਪੜ੍ਹੀ ਲਿਖੀ ਵੀ ਆ, ਪਰ ਆਪਣੇ ਫਰਜ਼ਾਂ ਤੋਂ ਪਤਾ ਨੀ ਕਿਉਂ ਪਿੱਛੇ ਹਟਦੀ। ਇੱਕ ਲੇਟੈਸਟ ਨਿਊਜ਼ ਜਿਹੜੀ ਆ ਮਹਾਰਾਸ਼ਟਰ ਦੇ ਪੁਣੇ ਦੇ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੀ ਮੌਤ ਦੀ ਆਈ ਆ, ਜਿਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਨਵੰਬਰ ਚ ਉਸ ਲੜਕੇ ਦਾ ਵਿਆਹ ਹੋਣਾ ਸੀਗਾ ਔਰ ਵਿਆਹ ਤੋਂ ਪਹਿਲਾਂ ਹੀ ਉਹਦੀ ਜਿਹੜੀ ਮੌਤ ਹੋ ਜਾਂਦੀ ਆ, ਉਹ ਆਪਣੀ ਸਹੇਲੀ ਦੇ ਬਰਥਡੇ ਤੇ, ਕਹਿ ਸਕਦੇ ਮੰਗੇਤਰ ਦੇ ਬਰਥਡੇ ਤੇ, ਉਹ ਉਹਨੂੰ ਘੁਮਾਉਣ ਲੈ ਕੇ ਜਾਂਦਾ ਹੈ ਤੇ ਉੱਥੋਂ ਉਹ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਹਾੜਾਂ ਚ ਉਹਨੂੰ ਧੱਕਾ ਦੇ ਦਿੰਦੀ ਆ, ਪਰ ਉਹ ਬਹਾਨਾ ਬਣਾਉਂਦੀ ਆ ਕਿ ਉਹਦਾ ਪੈਰ ਫਿਸਲ ਗਿਆ। ਇਨਵੈਸਟੀਗੇਸ਼ਨ ਤੋਂ ਪਤਾ ਲੱਗਦਾ ਹੈ ਕਿ ਉਹਦਾ ਜਿਹੜੇ ਮੁੰਡੇ ਨਾਲ ਅਫੇਅਰ ਚੱਲਦਾ ਸੀਗਾ ਉਹਦੇ ਨਾਲ ਰਲ ਕੇ ਉਹ ਆਪਣੇ ਪਤੀ ਨੂੰ ਮਾਰ ਦਿੰਦੀ ਆ, ਔਰ ਉਹ ਲੜਕੀ ਵੀ ਬਹੁਤ ਅਮੀਰ ਬਾਪ ਦੀ ਧੀ ਔਰ ਲੜਕਾ ਵੀ ਬਹੁਤ ਅਮੀਰ ਬਾਪ ਦਾ ਬੇਟਾ, ਔਰ ਘਰ ਦੇ ਵਿੱਚ ਇੰਨੀਆਂ ਤਿਆਰੀਆਂ, ਔਰ ਇੱਕ ਲੜਕੀ ਦੇ ਬਰਥਡੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਜਿਹੜੀ ਅਜੇ ਨੌਂ ਬਣੀ ਨੀ ਉਹਨੇ ਵਿਆਹ ਕੇ ਘਰ ਚ ਆਉਣਾ ਤੇ ਸਹੁਰੇ ਪਰਿਵਾਰ ਨੇ ਇੱਕ ਹੋਟਲ ਬੁੱਕ ਕੀਤਾ ਇੰਨੀ ਸੋਹਣੀ ਜਗ੍ਹਾ ਤੇ ਪਹਾੜੀ ਏਰੀਏ ਦੇ ਵਿੱਚ, ਔਰ 70 ਰੂਮ ਉਹਦੇ ਬੁੱਕ ਕੀਤੇ, ਪਰ ਉਸ ਲੜਕੀ ਨੇ ਕਿਹਾ ਕਿ ਨਹੀਂ ਮੈਂ ਉੱਥੇ ਨੀ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ, ਮੈਂ ਤੁਹਾਡੇ ਨਾਲ ਕਿਸੇ ਹੋਰ ਜਗ੍ਹਾ ਤੇ ਕਰਨਾ ਚਾਹੁੰਦੀ ਹਾਂ ਔਰ ਕਿਸੇ ਹੋਰ ਪਹਾੜੀ ਏਰੀਆ ਚ ਜਾਂਦੀ ਹਾਂ, ਤੇ ਉੱਥੇ ਜਾ ਕੇ ਵਿਆਹ ਤੋਂ ਪਹਿਲਾਂ ਹੀ ਉਹਨੂੰ ਧੱਕਾ ਦੇ ਦਿੰਦੀ ਆ। ਸੋ ਐਸੀਆਂ ਔਰਤਾਂ ਕਿੱਥੋਂ ਆਉਂਦੀਆਂ ਨੇ ਸਮਝ ਨੀ ਆਉਂਦੀ, ਔਰ ਕਲੰਕ ਨੇ ਸੱਚੀ ਸਮਾਜ ਦੇ ਮੱਥੇ ਦੇ ਉੱਪਰ, ਔਰ ਵਿਸ਼ਵਾਸਘਾਤ ਹੈ ਇੱਕ ਰਿਸ਼ਤਿਆਂ ਦਾ, ਲੋਕਾਂ ਦਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਰਿਹਾ ਹੈ ਇਸ ਵਕਤ।
1: ਬਿਲਕੁਲ ਜੀ, ਬਿਲਕੁਲ ਮਨਪ੍ਰੀਤ ਜੀ, ਸੋ ਆਪਾਂ ਦੁਬਾਰਾ ਤੁਹਾਡੇ ਨਾਲ ਜਿਹੜੀ ਹੈ ਜੀ ਗੱਲਬਾਤ ਕਰਾਂਗੇ, ਔਰ ਨਾਲ ਨਾਲ ਜਿਹੜਾ ਜੀ ਦੱਸ ਦੇ ਕਿ ਸਾਡੀ ਲਾਈਨ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਵੀ ਜਿਹੜੀ ਜੀ ਜੁੜ ਚੁੱਕੀ, ਮੈਨੂੰ ਕਾਫੀ ਜਿਹੜੀਆਂ ਜੀ ਕਾਲਸ ਵੀ ਆ ਰਹੀਆਂ ਹੈਗੀਆਂ, ਆਪਾਂ ਤੁਹਾਡੀ ਕਾਲ ਜਿਹੜੀ ਆ ਜੀ ਦੂਜੇ ਨੰਬਰ ਤੋਂ ਵਟਸਐਪ ਤੋਂ ਮੈਂ ਤੁਹਾਡੀ ਰੇਡੀਓ ਤੋਂ ਬਾਅਦ ਜਿਹੜੀ ਜੀ ਕਾਲ ਜ਼ਰੂਰ ਪਿੱਕ ਕਰਦੇ ਹਾਂ, ਸਾਨੂੰ ਥੋੜਾ ਜਿਹਾ ਜਿਹੜਾ ਜੀ ਤੁਸੀਂ ਸਮੇਂ ਜ਼ਰੂਰ ਦੇ ਦੇਣਾ। ਸੋ ਰਾਜਨ ਜੀ ਬਹੁਤ ਬਹੁਤ ਸਵਾਗਤ ਹੈ।
4: ਬਹੁਤ ਬਹੁਤ ਧੰਨਵਾਦ ਜੀ ਹਮਨ ਕਿਰਨ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਬਿਲਕੁਲ,
4: ਅੱਜ ਦੱਸਣਾ ਚਾਹਾਂਗੇ ਵੀ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਅਵੇਲੇਬਲ ਹੁੰਦੇ ਨੇ, ਵੀਕਐਂਡ ਦੇ ਤੁਸੀਂ ਆ ਕੇ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਜਿਹੜੇ ਵੀ ਸਰੋਤੇ ਆ ਕੇ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਵਾਉਣਾ ਚਾਹੁੰਦੇ ਨੇ, ਉਹ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲੈਣ, 905-460-8888-88-88। ਇਸ ਤੋਂ ਇਲਾਵਾ ਜਿਹਨਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣੀਆਂ ਜੀ, ਸਾਰੇ ਹੀ ਵਧੀਆ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨ ਗਲਾਸਿਸ ਦੇ ਉੱਤੇ ਇਸ ਵੇਲੇ ਸੇਲ ਚੱਲਦੀ ਹੈ ਜੀ, ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟਿਫਨੀ ਦੇ, ਟੌਮ ਫੋਰਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮਾਂ ਉੱਤੇ ਤੇ ਬ੍ਰਾਂਡਿਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜੇ ਤੁਸੀਂ ਰੇਬਨ ਦੇ ਫਰੇਮ ਲੈਣਾ ਚਾਹੁੰਦੇ ਹੋ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ ਤੇ ਜਾਂ ਫਿਰ ਹਿਊਗੋ ਬੌਸ ਦੇ, ਇਹ ਸਾਰੇ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸਭ ਤੋਂ ਵਧੀਆ ਡੀਲ ਹੈ ਜੀ, ਤੁਹਾਨੂੰ ਅੱਜ ਟੌਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ। ਤੇ ਕਿਰਨ ਜੀ, ਕਈ ਸਾਡੇ ਸਰੋਤੇ ਹੁੰਦੇ ਨੇ ਜਿਹਨਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟਸ ਹੁੰਦੇ ਨੇ, ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਵੈਲਿਊ ਪੈਕੇਜ ਰੱਖਿਆ ਹੁੰਦਾ ਹੈ। ਸੋ ਵੈਲਿਊ ਪੈਕੇਜ ਅਸੀਂ ਉਹਨਾਂ ਨੂੰ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਦਿੰਦੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਦਿੰਦੇ ਹਾਂ। ਸੋ ਇਹ ਕੁੱਲ ਮਿਲਾ ਕੇ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਉਹਨਾਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਜੇ ਤੁਸੀਂ ਪ੍ਰੋਗਰੈਸਿਵ ਗਲਾਸ ਲੈਣਾ ਚਾਹੁੰਦੇ ਹੋ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ ਤੇ ਨਾਲ ਸਿਲੈਕਟਡ ਬ੍ਰਾਂਡਿਡ ਫਰੇਮ, ਇਹ $600 ਵਾਲਾ ਪੈਕੇਜ ਸਿਰਫ $258 ਚ ਮਿਲਿਆ ਜੀ। ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਵਾਓ, ਸਾਰੀਆਂ ਦੀਆਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਨੰਬਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲਈ 905-460-8888
1: ਬਹੁਤ ਬਹੁਤ ਸ਼ੁਕਰੀਆ ਰਾਜਨ ਜੀ। ਸੋ ਬਿਲਕੁਲ ਜੀ ਗੱਲਬਾਤ ਕਰ ਸਕਦੇ ਹਾਂ 905-460-8888 ਤੇ ਇਹਨਾਂ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਨਾਲ ਦੀ ਨਾਲ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਸਪੋਂਸਰਸ ਦਾ ਜਿਹਨਾਂ ਦੇ ਸਹਿਯੋਗ ਨਾਲ ਜਿਹੜਾ ਜੀ ਅਸੀਂ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਹਾਂ, ਔਰ ਸਾਡੇ ਸਪੋਂਸਰ ਔਰ ਨਾਲ ਦੀ ਨਾਲ ਜਿਹੜਾ ਜੀ ਸਿਟੀ ਦੇ ਵਿੱਚ ਸਿਟੀ ਕਾਉਂਸਲਰ ਦੇ ਲਈ ਜਿਹੜਾ ਜੀ ਲੜ ਰਹੇ ਹੈਗੇ ਵਾਰਡ 7 ਤੇ 8 ਤੋਂ ਰਕੇਸ਼ ਸ਼ਰਮਾ ਜੀ ਵੀ ਜਿਹੜਾ ਜੀ ਪਹੁੰਚ ਚੁੱਕੇ ਆ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ।
1: Thank you, Kiran ji, for opportunity to speak to your kind listeners. Kiran ji, jis tarah thonu pata hai, elections, municipal elections aa rahi hain October 26 nu, plus there always advance polling bhi hai, woh bhi dates aapan thona share kar dange, par mera ek request hai sare apne Canadians jehde apne hage aa ki eh jehda hun time hai, main jidda re-estate karde nu ho gaya ji, mainu 30 saal ਤੇ ਕਾਫੀ ਮੈਂ ਆਪਣੇ ਰੈਜ਼ੀਡੈਂਸ ਦੇ ਨਾਲ ਇੱਥੇ ਆਪਣਾ ਬ੍ਰੈਂਪਟਨ ਉਹਨਾਂ ਦਾ ਘਰ ਬਣਾਇਆ, ਤੇ ਉਹਨਾਂ ਇੱਕ ਪ੍ਰਾਊਡ ਬ੍ਰੈਂਪਟੋਨੀਅਨ ਮੈਂ ਵੀ ਹਾਂ, ਤੇ ਸਿਟੀ ਮੈਂ ਖੁਦ ਗਰੋ ਹੁੰਦੀ ਦੇਖੀ ਆ, ਬਹੁਤ ਅੱਛੀ ਗਰੋਥ ਹੋਈ ਹੈਗੀ ਆ, ਤੇ ਜਿਹੜੇ ਗਰੋਥ ਜਦੋਂ ਹੁੰਦੀ

0: ਕਾਫੀ ਕਰਾਊਡਡ ਹੁੰਦੇ ਆ, ਆਪਣਾ ਰੋਡਸ ਕਾਫੀ ਕਰਾਊਡਡ, ਕੰਜੈਸ਼ਨ, ਜਿੱਦਾਂ ਸਕੂਲਸ ਦਾ ਏਰੀਆ ਦੇਖ ਲਓ ਤੁਸੀਂ, ਸਵੇਰੇ ਜਾਓ ਤੁਸੀਂ ਉਹਦੀ ਕੋਈ ਬਹੁਤ ਉੱਥੇ ਟ੍ਰੈਫਿਕ ਹੁੰਦਾ, ਕਾਫੀ ਆਪਣਾ ਸੇਫਟੀ ਇਸ਼ੂਜ ਵੀ ਹੈਗੇ ਆ, ਅਤੇ ਬਹੁਤ ਕੁਛ ਹੈਗਾ ਜਿਹੜੇ ਆਪਣੇ ਜਿਹੜੇ ਮੈਂ, ਕਿਉਂਕਿ ਮੈਂ ਅਤੇ ਮੇਰੀ ਵਾਈਫ ਹੁਣ ਅਸੀਂ ਜਿਹੜਾ ਡੇਲੀ ਆਪਣੀ ਡੋਰ ਨੋਕਿੰਗ ਕਰਦੇ ਹਾਂ, ਉਹ ਵੀ ਅਸੀਂ ਜਾਂਦੇ ਉਹਨਾਂ ਦੇ ਕਰੰਟ ਆਪਣੇ ਜਿੰਨੇ ਵੀ ਰੈਜੀਡੈਂਸ ਹੈਗੇ ਆ, ਅਤੇ ਸਾਰਾ ਸਾਨੂੰ ਦੱਸਦੇ ਆ, ਸਾਨੂੰ ਇੰਨਾ ਕਮਿਊਨਿਟੀ ਨੇ ਪਿਆਰ ਦਿੱਤਾ ਜੀ। 33 ਸਾਲਾਂ ਤੋਂ ਕਿਰਨ ਜੀ ਅਸੀਂ ਇੱਥੇ ਆਪਣੇ ਬ੍ਰੈਂਪਟਨ ਦੇ ਵਸਨੀਕ ਹਾਂ, ਰਹਿ ਰਹੇ ਹਾਂ, ਆਪਣੀ ਫੈਮਿਲੀ ਇੱਥੇ ਰੇਜ਼ ਕੀਤੀ ਆ, ਆਪਣੇ ਮੇਰੇ 3 ਬੱਚੇ ਹੈਗੇ ਆ, ਔਰ ਬਹੁਤ ਹੀ ਵਧੀਆ ਜਿਹੜੀ ਆਪਣੇ ਬ੍ਰੈਂਪਟੋਨੀਅਨ ਨੇ ਸਾਡਾ ਸਾਥ ਦਿੱਤਾ, ਇੱਕ ਅੱਛੀ ਜਿਹੜੀ ਸਕਸੈਸਫੁਲ ਜਿਹੜੀ ਬ੍ਰੋਕਰੇਜ ਅਸੀਂ ਇੰਨੇ ਸਾਲਾਂ ਤੋਂ ਚਲਾ ਰਹੇ ਹਾਂ, ਅਤੇ ਉਹਦਾ ਮੇਰਾ ਜਿਹੜਾ ਹੁਣ ਮੇਨ ਮੋਟਿਵ ਹੈਗਾ ਕਿ ਆਪਣੀ ਕਮਿਊਨਿਟੀ ਦੀ ਸਰਵਿਸ ਕਰਨੀ ਹੈਗੀ ਆ, ਅਤੇ ਜਿਹੜੀ ਸਰਵਿਸ ਜਿਹੜੀ ਇਹ ਆ ਕਿ ਅੱਛਾ ਸਾਨੂੰ ਜਿਸ ਤਰ੍ਹਾਂ ਪਿਆਰ ਦਿੱਤਾ ਐਜ਼ ਏ ਰੀਅਲਟਰ, ਅਤੇ ਮੈਨੂੰ ਪੂਰੀ ਏਰੀਆ ਦੀ ਨੌਲੇਜ ਹੈ, ਨੇਬਰਹੁੱਡ ਦੀ ਨੌਲੇਜ ਹੈ, ਆਪਣੇ ਰੈਜ਼ੀਡੈਂਸ ਦੇ ਕੰਸਰਨ ਪਤਾ ਹੈਗਾ, ਕੀ ਇਸ਼ੂ ਆ, ਡਿਵੈਲਪਮੈਂਟ ਜਿਹੜੇ ਆਪਣੇ ਜਿਹੜੇ ਕਿਸ ਤਰ੍ਹਾਂ ਆ, ਸਾਰਾ ਕੁਛ ਇਨਸਾਈਡ ਆਊਟ ਆਪਣਾ ਸਿਟੀ ਦਾ ਪਤਾ ਹੈਗਾ, ਅਤੇ ਹੁਣ ਆਪਾਂ ਉਹ ਜਿਹੜੀ ਚੀਜ਼ ਆਪਾਂ ਸਿਟੀ ਦੀ ਆਪਾਂ ਸਰਵਿਸ ਕਰਨੀ ਹੈਗੀ ਆ, ਅਤੇ ਜਿਹੜੀ ਮੈਂ ਗੱਲ ਕਰਦਾ ਸੀ ਕਿ ਬੋਰਡਸ ਹੈਗੀਆਂ ਆਪਾਂ ਕੰਪਲੇਂਟਸ ਕਰਦੇ ਰਹਿੰਦੇ, ਦੈਟਸ ਰੋਂਗ, ਅਤੇ ਹੁਣ ਮੌਕਾ ਹੈਗਾ ਕਿ ਤੁਹਾਡਾ ਤੁਸੀਂ ਆਪਣੇ ਜਿਹੜੇ ਆ ਆਪਣੇ ਐਗਜ਼ਿਸਟਿੰਗ ਜਿਹੜੇ ਕੌਂਸਲ, ਜਿਹੜੇ ਤੁਹਾਡੀਆਂ ਕੋਈ ਕੰਪਲੇਂਟਸ ਹੈ ਜਾਂ ਕੁਛ ਵੀ ਇਸ਼ੂਜ਼ ਹੈਗੇ, ਤੁਸੀਂ ਹੁਣ ਕੰਸਰਨ ਕਰੋ ਕਿ ਹੁਣ ਸਾਰਿਆਂ ਨੇ ਤੁਹਾਡੇ ਡੋਰ 'ਤੇ ਆਉਣਾ,
1: ਅਤੇ
0: ਤੁਸੀਂ ਪੁੱਛੋ ਤੁਹਾਡਾ ਰਾਈਟ ਬਣਦਾ ਕੀ ਜਿਹੜਾ ਤੁਸੀਂ ਚਾਹੁੰਦੇ ਸੀ ਜਾਂ ਕੋਈ ਪ੍ਰੋਮਿਸ ਹੋਇਆ ਸੀ ਕਿ ਉਹ ਫੁਲਫਿਲ ਹੋਇਆ ਜਾਂ ਨਹੀਂ ਹੋਇਆ, ਅਤੇ ਤੁਸੀਂ ਸਾਨੂੰ ਇੱਕ ਵਾਰੀ ਜੇ ਮੌਕਾ ਦਿੰਦੇ ਹਾਂ ਤਾਂ ਜੋ ਤੁਹਾਡੇ ਕੰਸਰਨਸ ਤੁਸੀਂ ਸਾਨੂੰ ਦੱਸਦੇ ਹਾਂ ਉਹ ਅਸੀਂ ਬਿਲਕੁਲ ਉਹਨਾਂ ਨੂੰ ਸਿਟੀ ਦੇ ਅੱਗੇ ਲੈ ਕੇ ਜਾਵਾਂਗੇ, ਤੁਹਾਡੀ ਆਵਾਜ਼ ਬਣਾਂਗੇ, ਅਤੇ ਅਸੀਂ ਉਹਨੂੰ ਸਪੋਰਟ ਕਰਾਂਗੇ ਜੋ ਵੀ ਤੁਹਾਡੇ ਇਸ਼ੂ ਉਹਨਾਂ ਦੇ ਕੰਸਰਨ ਕਰਨ ਦੇ ਲਈ, ਅਤੇ ਜੋ ਵੀ ਜਿਸ ਤਰ੍ਹਾਂ ਕੋਈ ਵੀ ਵੱਡਾ ਇਸ਼ੂ ਹੈਗਾ ਹਾਈਵੇਜ਼ ਦਾ 410, ਅਤੇ ਉਹ ਜਿਹੜੀ ਵੀ ਰਾਈਟ ਐਪਰੋਪਰੀਏਟ ਜਿਹੜੀ ਗੌਰਮੈਂਟ ਹੈਗੀ ਆ, ਅਤੇ ਉਹਨਾਂ ਦੇ ਅੱਗੇ ਅਸੀਂ ਲੈ ਕੇ ਜਾਵਾਂ, ਉਹ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੁਹਾਡੀ ਆਵਾਜ਼ ਜਿਹੜੀ ਅਸੀਂ ਸਿਟੀ ਦੇ ਵਿੱਚ ਬਣਨਾ ਹੈਗਾ, ਅਤੇ ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਆਪਣੀ ਆਵਾਜ਼ ਤੁਹਾਡਾ ਆਪਣਾ ਬੱਚਾ ਤੁਹਾਡੀ ਸਿਟੀ ਦੇ ਵਿੱਚ ਤੁਹਾਡੀ ਕੰਸਰਨਸ ਲੈ ਕੇ ਜਾਵੇ, ਤਾਂ ਇੱਕ ਵਾਰੀ ਤੁਸੀਂ ਮੈਨੂੰ ਆਪਣੀ ਸਪੋਰਟ ਦਿਓ, ਆਪਣੇ ਬੱਚੇ ਨੂੰ ਆਪਣਾ ਪਿਆਰ ਦਿਓ, ਅਤੇ ਅਸੀਂ ਤੁਹਾਡੇ ਡੋਰ ਨੋਕਿੰਗ ਵੀ ਕਰਦੇ ਹੈਗੇ ਹਾਂ, ਤੁਸੀਂ ਬਹੁਤ ਸਾਡੇ, ਮੈਂ ਆਪਣੇ ਵਾਈਫ ਨਾਲ 1-2 ਵੀਕ ਹੋ ਗਏ ਸਾਨੂੰ ਜਾਂਦੇ ਹੋਏ, ਅਤੇ ਕਿਵੇਂ ਜਿੱਦਾਂ ਅਲੱਗ ਅਲੱਗ ਅਸੀਂ ਗੈਦਰਿੰਗਸ ਵੀ ਹੋਈਆਂ, ਤੀਆਂ ਦੇ ਮੇਲੇ 'ਤੇ ਅਸੀਂ ਮਿਲੇ, ਇੰਨੀਆਂ ਭੈਣਾਂ ਨੇ ਸਾਨੂੰ, ਮਾਤਾਵਾਂ ਨੇ ਪਿਆਰ ਦਿੱਤਾ, ਆਸ਼ੀਰਵਾਦ ਦਿੱਤਾ ਕਿ ਬੇਟਾ ਤੂੰ ਅੱਗੇ ਆ, ਆਪਣਾ ਕੁਛ ਵੀ ਯੂ ਵਿਲ ਬੀ ਸਕਸੈਸਫੁਲ, ਇੰਨੀਆਂ ਬਲੈਸਿੰਗਸ ਦਿੱਤੀਆਂ, ਅਤੇ ਆਈ ਐਮ ਬਲੈਸਡ ਕਿ ਅਸੀਂ ਤੀਆਂ ਦੇ ਮੇਲੇ 'ਤੇ ਆਏ ਹਾਂ, ਅਤੇ ਤੁਹਾਡਾ, ਤੁਹਾਨੂੰ ਵੀ ਕੰਗਰੈਚੁਲੇਸ਼ਨ ਸੁਖੀ ਨਿੱਜਰ ਜੀ ਨੂੰ, ਬਤਨੋ ਦੂਰ ਦੀ ਪੂਰੀ ਟੀਮ, ਕਿਰਨ ਜੀ ਸਪੈਸ਼ਲੀ ਤੁਹਾਨੂੰ ਮੈਂ ਦੇਖਿਆ ਰਨਿੰਗ ਅਰਾਊਂਡ ਔਰਗੇਨਾਈਜ਼ਿੰਗ ਐਵਰੀਥਿੰਗ, ਤਲਵਿੰਦਰ ਭੈਣ ਜੀ, ਸਾਰੀ ਟੀਮ, ਆਪਣੇ ਆਈ ਟੀ ਡਿਪਾਰਟਮੈਂਟ ਭਾਜੀ, ਅਤੇ ਉਹਨਾਂ ਨੇ ਇੰਨਾ ਵਧੀਆ ਔਰਗੈਨ, ਜਿਹੜਾ ਤੁਹਾਡਾ ਪ੍ਰੈਜੈਂਟੇਸ਼ਨ ਸਟੇਜ ਦੇ ਉੱਪਰ, ਤੁਹਾਡੀਆਂ ਜਿਹੜਾ ਸੋਸ਼ਲ ਮੀਡੀਆ, ਐਵਰੀਥਿੰਗ ਵਾਜ਼ ਫੁੱਲੀ ਔਰਗੇਨਾਈਜ਼ਡ, ਐਂਡ ਆਈ ਵਾਜ਼ ਇੰਪ੍ਰੈਸਡ ਕਿ ਜਿਸ ਹਿਸਾਬ ਨਾਲ ਇੰਨਾ ਵੱਡਾ ਫੰਕਸ਼ਨ, ਇੰਨੇ ਵੱਡੇ, ਇੰਨੇ ਜ਼ਿਆਦਾ ਲੋਕ ਉੱਥੇ ਇਕੱਠੇ ਹੋਏ, ਔਰ ਉਹਨਾਂ ਨੂੰ ਔਰਗੇਨਾਈਜ਼ ਕਰਨਾ, ਔਰ ਉਹਨਾਂ ਦਾ ਇੰਟਰਟੇਨ ਕਰਨਾ, ਔਰ ਇੰਨੇ ਬੂਥ ਸੀਗੇ ਉੱਥੇ, ਖਾਣ ਪੀਣ ਦਾ ਪ੍ਰਬੰਧ ਸੀ, ਫੁੱਲ ਸਿਕਿਉਰਿਟੀ ਸੀ, ਅਤੇ ਸਾਰਾ ਕੁਛ ਸੀ, ਸਲੂਟ ਟੂ ਯੂ, ਇਟਸ ਏ ਗ੍ਰੇਟ, ਆਈ ਐਮ ਲੁਕਿੰਗ ਫਾਰਵਰਡ ਟੂ
1: ਸਿਲਵਰ ਜੁਬਲੀ
0: ਐਨੀਵਰਸਰੀ ਮਦਰ ਵੀ ਉੱਥੇ 84 ਈਅਰ ਉਹ ਵੀ ਆਏ ਸੀ, ਤੇ ਸਾਡੇ ਮਾਤਾ ਜੀ ਸੁਖੀ ਨਿਜਰ ਦੇ ਮੰਮੀ ਜੀ ਉਹ ਵੀ ਉੱਥੇ ਸੀਗੇ, ਸਾਰੇ ਸਾਡੇ 2 ਬਜ਼ੁਰਗ ਸੀਗੇ ਪਹਿਲੇ ਸੀਟਾਂ ਤੇ ਬੈਠੇ, ਤੇ ਉਹਨਾਂ ਨੇ ਪੂਰਾ ਇੰਜੋਏ ਕੀਤਾ, ਮੇਰੀ ਮਦਰ ਨੂੰ ਦੇਖੋ ਪਹਿਲਾਂ ਪੂਰੇ ਐਕਟਿਵ ਸੀਗੇ, ਹੁਣ 2020 ਤੋਂ ਉਹਨਾਂ ਨੂੰ ਡਿਮੈਂਸ਼ੀਆ ਹੈਗਾ, ਤੇ ਫਿਰ ਉਹ ਮਿਊਜ਼ਿਕ ਨੂੰ ਇੰਨਾ ਲਾਈਕ ਕਰਦੇ ਆ, ਤੇ ਉਹ ਬੈਠ ਕੇ ਇੰਜੋਏ ਕਰਦੇ, ਨਾਲ ਡਾਂਸ ਕਰ ਲੈਂਦੇ ਆ, ਤੇ ਉਹਨਾਂ ਨੇ ਪੂਰਾ ਤੁਹਾਡਾ, ਮੈਨੂੰ ਧੰਨਵਾਦ ਕਰਨ ਲਈ ਕਿਹਾ ਸੀ ਕਿ ਤੁਹਾਡਾ, ਕਿ ਉਹਨਾਂ ਦਾ, ਸੁਖੀ ਨਿੱਜਰ ਜੀ ਦਾ, ਭੈਣ ਜੀ ਦਾ, ਕਿਰਨ ਦਾ ਧੰਨਵਾਦ ਕਰੀਓ, ਬਹੁਤ ਹੀ ਵਧੀਆ ਸ਼ੋਅ ਸੀਗਾ, ਤੇ ਜਿੰਨੇ ਵੀ ਆਰਟਿਸਟ ਆਏ ਸੀਗੇ, ਤੇ ਬਹੁਤ ਵਧੀਆ ਉਹਨਾਂ ਨੇ ਪਰਫਾਰਮ ਕੀਤਾ, ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ, ਐਂਡ ਕੰਗ੍ਰੈਚੁਲੇਸ਼ਨਸ ਅਗੇਨ।
1: ਬਿਲਕੁਲ ਜੀ, ਜਿੱਥੇ ਕਿ ਰਾਕੇਸ਼ ਜੀ ਆਪਾਂ ਥੋੜੀ ਜਿਹੀ ਜਾਣਕਾਰੀ ਹੋਰ ਜਿਹੜਾ ਜੀ ਦੇ ਦਈਏ, ਕਿਉਂਕਿ ਤੁਸੀਂ ਸਿਟੀ ਕਾਉਂਸਲਰ ਦੇ ਲਈ ਵਾਰਡ 7 ਤੇ 8 ਦੇ ਵਿੱਚੋਂ ਜਿਹੜੇ ਜੀ ਇਲੈਕਟ ਹੋਏ ਆ, ਤੇ ਇਲੈਕਸ਼ਨ ਡੇ ਜਿਹੜਾ ਜੀ 26 ਅਕਤੂਬਰ 2026 ਹੈਗਾ ਆ, ਤੇ ਨਾਲ ਦੀ ਨਾਲ ਤੁਸੀਂ ਥੋੜੀ ਜਿਹੀ ਹੋਰ ਜਾਣਕਾਰੀ ਦੇ ਦਿਓ ਕਿ ਕਿਹੜੇ ਕਿਹੜੇ ਜਿਹੜੇ ਜੀ ਏਰੀਆ 7 ਔਰ 8 ਵਾਰਡ ਦੇ ਵਿੱਚ ਹੁੰਦੇ, ਕਿਉਂਕਿ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਹੈਗਾ ਕਿ ਕਿਹੜੇ ਕਿਹੜੇ ਏਰੀਆ ਦੇ ਲਈ ਤੁਸੀਂ ਜਿਹੜਾ ਜੀ ਖੜੇ ਆ।
0: ਬਿਲਕੁਲ ਜੀ, ਦੈਟਸ ਵੈਰੀ ਗੁੱਡ, ਸੱਚੀ

0: ਨਹੀਂ ਪਤਾ, ਉਹਨਾਂ ਨੂੰ ਪਤਾ ਨਹੀਂ ਕਿ ਵਾਰਡ 8 ਕਿਹੜਾ, ਵਾਰਡ 7 ਕਿਹੜਾ. ਮੈਂ ਮੇਜਰ ਇੰਟਰਸੈਕਸ਼ਨ ਦੱਸ ਦਿੰਦਾ ਹੈਗਾ, ਨਾਰਥ ਟੂ ਸਾਊਥ ਤੇ ਈਸਟ ਟੂ ਵੈਸਟ. ਨਾਰਥ ਆਪਾਂ ਲਗਾ ਲਓ ਕੈਸਲ ਮੋਰ, ਜਿਹੜੀ ਹੋਵੇਡ ਆਪਣੀ ਕਾਫੀ ਵੱਡੀ ਰੋਡ ਹੈਗੀ ਉੱਥੋਂ, ਤੇ ਆਪਾਂ ਸਾਊਥ ਨੂੰ ਆ ਜਾਈਏ ਸਟੀਲ ਤੱਕ, ਤੇ ਫਿਰ ਈਸਟ ਵੈਸਟ ਦੱਸ ਦਿੰਦਾ, ਇੱਧਰੋਂ ਲਗਾ ਲਓ ਦਾ ਗੋਰ ਰੋਡ ਤੇ ਇੱਥੇ ਲਗਾ ਲਓ ਹਾਈਵੇ 410 ਵੈਸਟ ਸਾਈਡ. ਤੇ ਇਹ ਪੂਰੀ ਟੈਰੀਟਰੀ ਹੈ ਤੇ ਪੂਰਾ ਇੱਕ ਵੱਡਾ ਇਲਾਕਾ ਹੈਗਾ, ਤੇ ਇਹਦੇ ਵਿੱਚ 67,000 ਕੈਨੇਡੀਅਨ ਦੀ ਵੋਟਸ ਹੈਗੀ ਆ. ਤੇ ਇੱਕ ਮੈਂ ਫਿਰ ਗੁਜ਼ਾਰਿਸ਼ ਕਰਦਾ, ਸਿਰਫ ਆਪਾਂ ਨੂੰ 15-20% ਜਿਹੜੇ ਵੋਟ ਕਰਦੇ ਹੈਗੇ ਆ, ਕਿ ਹੁਣ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਹੱਥ ਜੋੜ ਕੇ, ਜਿਹਨੂੰ ਮਰਜ਼ੀ ਵੋਟ ਪਾਓ, ਇਹ ਜ਼ਰੂਰੀ ਨਹੀਂ ਮੈਨੂੰ ਹੀ ਪਾਉਣੀ, ਕਿ ਮੈਂ ਕਹਿ ਰਿਹਾ ਕਿ ਜਿਹੜਾ ਕੈਂਡੀਡੇਟ ਤੁਹਾਨੂੰ ਵਧੀਆ ਆ, ਜੇ ਤਾਂ ਤੁਸੀਂ ਕਰੰਟ ਕੌਂਸਲ ਖੁਸ਼ ਹੈਗੇ ਆ ਤੁਸੀਂ ਉਹਨੂੰ ਵੋਟ ਪਾਓ, ਜਾਂ ਨਵੇਂ ਹੋਰ ਵੀ ਕੈਂਡੀਡੇਟਸ ਆ ਤੁਸੀਂ ਉਹਨਾਂ ਨੂੰ ਕੁਐਸਚਨ ਕਰੋ, ਉਹਨਾਂ ਨੂੰ ਵੋਟ ਪਾਓ. ਤੇ ਹਰ ਇੱਕ ਨੂੰ ਤੁਹਾਡਾ ਰਾਈਟ ਹੈ, ਤੁਸੀਂ ਮੈਂ ਕਹਿੰਦਾ ਕਿ ਆਪਣਾ ਰਾਈਟ ਨਾ ਲੂਜ਼ ਕਰੋ, ਤੁਸੀਂ ਆਪਣਾ ਹੁਣ ਮੌਕਾ ਆ. ਤੁਸੀਂ ਬਾਅਦ ਵਿੱਚ, ਮੈਂ ਰੋਜ਼ ਮੈਂ ਰੀਅਲਟਰ ਜਦੋਂ ਘਰਾਂ 'ਚ ਜਾਂਦਾ, ਉਹ ਕੰਪਲੇਂਟ ਕਰਦੇ, ਹਾਂਜੀ ਇੱਥੇ ਆਹ ਟ੍ਰੈਫਿਕ ਆ, ਇੱਥੇ ਕੋਈ ਆਇਆ ਨਹੀਂ, ਸਾਡਾ ਡਰੱਗਸ ਡਿੱਗਿਆ ਕੋਈ ਨਹੀਂ ਚੱਕਦਾ, ਸਾਡੀ ਸਨੋਹ ਨਹੀਂ ਚੱਕਦਾ, ਸਾਡਾ ਆਹ ਹੋ ਗਿਆ, ਸਾਡਾ ਉਹ ਹੋ ਗਿਆ, ਹੋਸਪਿਟਲ 'ਚ ਅਸੀਂ ਬੈਠੇ ਰਹੇ. ਤੁਸੀਂ ਇੱਕ ਆਪਣੀ ਆਵਾਜ਼ ਨੂੰ ਹੁਣ ਚੁਣੋ, ਤੇ ਜਿਹੜੇ ਤਾਂ ਤੁਹਾਡਾ ਤੁਹਾਡੀ ਆਵਾਜ਼ ਅੱਗੇ ਜਾ ਕੇ ਜਾਵੇ. ਸਾਰਾ ਕੁਝ ਸਹੀ ਹੈ, ਸਿਟੀ ਅਮੇਜ਼ਿੰਗ ਸਿਟੀ, ਵਨ ਆਫ ਦਾ ਬੈਸਟ ਗਰੋਇੰਗ ਸਿਟੀ, ਬਹੁਤ ਵਧੀਆ. ਮੈਂ ਬ੍ਰਹਮਟਨ 'ਚ ਖੁਦ ਰਹਿਆ 33 ਸਾਲਾਂ ਤੋਂ, ਤੇ ਪਰ ਜਿਹੜਾ ਕਿ ਜਿਸ ਤਰ੍ਹਾਂ ਹਿਸਾਬ ਨਾਲ ਗਰੋਥ ਹੋਈ ਆ, ਉਸ ਹਿਸਾਬ ਨਾਲ ਇਨਫਰਾਸਟਰਕਚਰ ਨਹੀਂ ਵਧਿਆ. ਸਿੰਪਲ ਇੱਕੋ ਹੀ ਕੰਸਰਨ ਹੈਗੀ ਆ, ਤੇ ਮੈਂ ਚਾਹੁੰਦਾ ਕਿ ਆਪਣੇ ਜਿੰਨੇ ਵੀ ਸਾਡੇ ਰੈਜੀਡੈਂਟ ਆ, ਇੱਥੇ ਆਪਣਾ ਪ੍ਰੋਪਰਟੀ ਟੈਕਸ ਦਿੰਦੇ ਆ, ਉਹਦੀ ਉਹਨੂੰ ਪ੍ਰੋਪਰ ਰਿਟਰਨ ਮਿਲਣੀ ਚਾਹੀਦੀ, ਕਿ ਉਹਨਾਂ ਦਾ ਪੈਸਾ ਉਹਨਾਂ ਤੇ ਹੀ ਆਪਣੇ ਕਮਿਊਨਿਟੀ ਦੇ ਵਿੱਚ, ਜਿਸ ਤਰ੍ਹਾਂ ਕਮਿਊਨਿਟੀ ਸੈਂਟਰਸ ਆ ਉੱਥੇ ਯੂਜ, ਹੋਸਪਿਟਲਸ ਹੈ, ਰੋਡਸ ਹੈ, ਬਹੁਤ ਕੁਛ, ਜਿਹੜਾ ਪਾਰਕਸ ਹੈ, ਰਾਈਟ, ਸੇਫਟੀਜ਼ ਹੈ ਆਪਣੇ, ਬਹੁਤ ਕੁਛ ਉਹਦੇ 'ਤੇ ਹੀ ਯੂਜ ਹੋਵੇ, ਉਹਦੀ ਪ੍ਰੋਪਰ ਟ੍ਰਾਂਸਪਰੈਂਸੀ ਹੋਵੇ, ਪ੍ਰੋਪਰ ਉਹਨਾਂ ਨੂੰ ਪਤਾ ਲੱਗੇ ਆਹ ਤੁਹਾਡਾ ਪੈਸਾ ਅਤੇ ਆਹ ਤੁਹਾਡਾ ਇੱਥੇ ਯੂਜ ਹੋਇਆ, ਪ੍ਰੋਪਰ ਉਹਨਾਂ ਦੇ ਮੂਹਰੇ ਇਨਫੋਰਮੇਸ਼ਨ ਹੋਵੇ. ਬਸ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਤੇ ਬਾਕੀ ਸਰੋਤੇ ਸਾਡੇ ਸਮਝਦਾਰ,
1: ਬਿਲਕੁਲ ਜੀ, ਨੰਬਰ ਵੀ ਜ਼ਰੂਰ ਦੇ ਦਿਓ.
0: ਬਿਲਕੁਲ, ਸਾਨੂੰ ਸਾਡਾ ਪਹਿਲਾਂ ਤਾਂ ਕੈਂਪੇਨ ਆਫਿਸ ਬ੍ਰੈਂਪਟਨ ਦੇ ਵਿੱਚ ਹੈਗਾ, 9300 ਗੋਰਵੇ ਡਰਾਈਵ, ਸੂਟ 205, ਤੇ ਸਾਨੂੰ ਵਲੰਟੀਅਰਸ ਦੀ ਜ਼ਰੂਰਤ ਹੈ. ਜਦੋਂ ਵੋਟ ਉਹਨਾਂ ਆਉਣਾ, ਅਸੀਂ ਸਾਈਨਸ ਲਗਾਉਣੇ ਆ, ਤੇ ਉਸ ਵੇਲੇ ਸਾਨੂੰ ਜ਼ਰੂਰਤ, ਜਾਂ ਡੋਰ ਨੋਕਿੰਗ ਸਾਡੇ ਨਾਲ ਕਰਨਾ ਚਾਹੁੰਦੇ ਆ, ਤੇ ਮੋਸਟ ਵੈਲਕਮ. ਤੇ ਅਸੀਂ ਉਹਨਾਂ ਨੂੰ ਸਰਟੀਫਿਕੇਟ ਵੀ ਦੇਵਾਂਗੇ, ਤੇ ਐਪਰੀਸੀਏਸ਼ਨ ਵੀ ਉਹਨਾਂ ਦਾ ਕਰਾਂਗੇ ਪ੍ਰੋਪਰ. ਤੇ ਪਲੀਜ਼ ਕਾਲ ਮੀ 416-823-9505, your own Rakesh Sharma, so candidate for ward 7 and 8 for city councillor. Thank you Kiran ji, thoda bahut bahut dhanwad. Te main hun introduce karda mere naal bahut hi mashhoor renowned realtor, sade brokerage di shaan, certain group di shaan, Bob Sanger ji sade naal hai. Eh ikalle realtor nahi hage, te eh apne inna ne book bhi likhi hai. Te over to Bob ji.
2: Thank you Rakesh ji. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਵਾਲਕੁਮ. ਅਤੇ ਸ਼ਰਮਾ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਸ ਇਲੈਕਸ਼ਨ 'ਚ ਕੰਟੈਸਟ ਕਰ ਰਹੇ ਹੋ, ਅਤੇ ਮੇਰੇ ਹਿਸਾਬ ਦੇ ਨਾਲ ਯੂ ਆਰ ਦਾ ਬੈਸਟ ਕੈਂਡੀਡੇਟ ਐਂਡ ਗੁੱਡ ਲੱਕ ਟੂ ਯੂ ਸਰ. ਔਰ ਹੁਣ ਬ੍ਰੋਕਰੇਜ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਇੱਥੇ. ਆਈ ਐਮ ਆ ਰੀਅਲ ਸਟੇਟ ਬ੍ਰੋਕਰ ਵਿਦ ਸਰਟਨ ਗਰੁੱਪ ਰਿਅਲਟੀ ਐਕਸਪਰਟਸ, ਔਰ ਅਸੀਂ ਟ੍ਰੇਨਿੰਗ ਕਰਦੇ ਹਾਂ ਜਿਹੜੇ ਨਵੇਂ ਰੀਅਲਟਰਸ ਆ ਜਾਂ ਸੀਜ਼ਨਸ ਰੀਅਲਟਰਸ ਆ, ਦੇ ਆਰ ਨਾਟ ਹੈਪੀ ਕਰੰਟਲੀ ਐਟ ਦੇਅਰ ਬ੍ਰੋਕਰੇਜ. ਤੁਸੀਂ ਸਾਨੂੰ ਇੱਕ ਵਾਰੀ ਆ ਕੇ ਮਿਲੋ, ਇੱਕ ਵਾਰੀ ਸਾਡੀ ਟ੍ਰੇਨਿੰਗ ਅਟੈਂਡ ਕਰਕੇ ਦੇਖੋ. ਤੁਸੀਂ ਕਿਸੇ ਵੀ ਲਿਸਟਿੰਗ ਅਪੁਆਇੰਟਮੈਂਟ 'ਤੇ ਜਾਂਦੇ ਹੋ, ਪਹਿਲਾ ਕੁਐਸਚਨ ਤੁਹਾਨੂੰ ਇਹ ਪੁੱਛਿਆ ਜਾਂਦਾ ਵੀ ਤੁਸੀਂ ਕਿੰਨੇ ਕਮਿਸ਼ਨ ਚਾਰਜ ਕਰਦੇ ਹੋ.
0: ਬਿਲਕੁਲ,
2: ਇਹ ਸੈਲਰਸ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਆਪਣਾ ਕੁਐਸਚਨ ਜ਼ਰੂਰ ਇਹ ਪੁੱਛੋ, ਲੇਕਿਨ ਪਹਿਲਾ ਕੁਐਸਚਨ ਇਹ ਪੁੱਛੋ ਕਿ ਕੀ ਉਹ ਰੀਅਲਟਰ ਕਾਬਲ ਵੀ ਹੈ. ਜੇ ਉਹ ਕਹਿੰਦਾ ਵੀ ਠੀਕ ਆ, ਮੈਂ $0 ਤੇ ਤੁਹਾਡਾ ਮਕਾਨ ਲਿਸਟ ਕਰ ਦੇਣਾ, ਕੀ ਤੁਸੀਂ ਉਹਨੂੰ ਚਾਬੀਆਂ ਉਹਦੇ ਹਵਾਲੇ ਕਰ ਦੋਗੇ, ਲੈ ਮਿੱਤਰਾ ਵੇਚ? ਇਹ ਤਾਂ ਕ੍ਰਾਈਟੀਰੀਆ ਨਹੀਂ ਹੈ. ਤੁਸੀਂ ਪੁੱਛੋ ਫੁੱਲ ਟਾਈਮ ਆ, ਪਾਰਟ ਟਾਈਮ ਆ, ਉਹਨੇ ਹੁਣ ਤੱਕ ਕਿੰਨੇ ਘਰ ਵੇਚੇ ਨੇ, ਕਿੰਨੇ ਕਲਾਇੰਟਸ ਦੀ ਹੈਲਪ ਕੀਤੀ ਨੇ, ਕੀ ਉਹਦੀ ਪਰਸੈਂਟੇਜ ਹੈ, ਉਹ ਮਕਾਨ ਕਿੰਨੀ ਛੇਤੀ ਵੇਚ ਸਕਦਾ. ਅਸੀਂ ਫੁੱਲ ਟ੍ਰੇਨਿੰਗ ਦਿੰਦੇ ਹਾਂ, ਸਾਡੇ ਕੋਲ ਪੂਰੀ ਸਕ੍ਰਿਪਟ ਆ, ਇੰਟਰਵਿਊਜ਼ ਆਪਾਂ ਰੋਲ ਪਲੇ ਕਰਦੇ ਹਾਂ, ਅਸੀਂ ਪ੍ਰੈਕਟੀਕਲੀ ਸਿਖਾਉਂਦੇ ਹਾਂ ਤੁਹਾਨੂੰ ਇੱਕ ਰੀਅਲ ਬਣਾਉਣ ਤੋਂ ਲੈ ਕੇ ਸੋਸ਼ਲ ਮੀਡੀਆ ਐਡਵਰਟਾਈਜ਼ਮੈਂਟ ਤੋਂ ਲੈ ਕੇ ਅੱਗੇ AI ਟੂਲਸ ਨੂੰ ਕਿੱਦਾਂ ਯੂਟੀਲਾਈਜ਼ ਕਰਨਾ, ਕਿਉਂਕਿ AI ਜੇ ਤੁਸੀਂ ਨਹੀਂ ਜਾਣਦੇ ਅੱਜ ਦੀ ਡੇਟ ਦੇ ਵਿੱਚ, ਤੁਸੀਂ ਬਹੁਤ ਬਿਹਾਈਂਡ ਹੋ ਜਾਓਗੇ. ਗਿਵ ਅਸ ਅ ਕਾਲ ਜੇ ਮੈਨੂੰ ਤੁਸੀਂ ਕਾਲ ਕਰਨਾ ਚਾਹੁੰਦੇ ਹੋ, 416-356-4891. ਜੇ ਸਾਡੇ ਆਫਿਸ ਨੂੰ ਕਾਲ ਕਰਨਾ ਹੈ, 905-458-7979. ਥੈਂਕ ਯੂ ਸ਼ਰਮਾ
0: ਜੀ। ਥੈਂਕ ਯੂ ਜੀ, ਥੈਂਕ ਯੂ ਬਾਬ ਜੀ। ਤੇ ਤੁਸੀਂ, ਮੈਂ ਫਿਰ ਰਿਕੁਐਸਟ ਕਰਦਾ ਸਾਰਿਆਂ ਨੂੰ, ਭੈਣਾਂ ਭਰਾਵਾਂ ਨੂੰ, ਅਗਰ ਤੁਸੀਂ ਕੋਈ ਵੀ ਪ੍ਰੋਪਰਟੀ ਵੇਚਣੀ ਆ, ਇੱਕ ਵਾਰੀ ਬੌਬ ਸਿੰਗਰਸ ਨੂੰ ਜ਼ਰੂਰ ਕਾਲ ਕਰੋ ਤੇ ਯੂ ਸੀ ਦਾ ਡਿਫਰੈਂਸ। ਇਹ ਕਾਫੀ ਪੁਰਾਣੇ ਰੀਅਲਟਰ ਹੈ, ਦੇ ਨੋ ਵਟ ਟੂ ਡੂ। ਇਹਨਾਂ ਨੇ ਕਾਫੀ ਘਰ ਵੇਚੇ ਹੋਏ ਆ, ਤਾਂ ਇਹਨਾਂ ਦੀਆਂ ਸੇਵਾਵਾਂ ਦਾ ਜ਼ਰੂਰ ਫਾਇਦਾ ਲਓ।
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ, ਭੈਣਾਂ ਦੇ ਮੇਲੇ ਦੀ ਵੀ ਮੈਂ ਜਾਣਕਾਰੀ ਜਿਹੜਾ ਜੀ ਦੇ ਦੇਵਾਂ। 27 ਜੂਨ ਨੂੰ ਹੈਮਿਲਟਨ ਸਟੋਨੀ ਕ੍ਰੀਕ ਦੇ ਵਿੱਚ ਜਿਹੜਾ ਜੀ ਹੋਣ ਜਾ ਰਿਹਾ ਹੈਗਾ ਆ। ਸੋ ਸਾਡੀਆਂ ਜਿੰਨੀਆਂ ਵੀ ਭੈਣਾਂ ਜਿਨ੍ਹਾਂ ਨੇ ਟਿਕਟ ਲੈਣੀ ਆ, ਤੁਸੀਂ ਮੋਹਣੀ ਜੀ ਦੇ ਨਾਲ, ਮੋਨੀ ਫਲ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ, ਜਾਂ ਸਾਡੇ ਆਫਿਸ ਦੇ ਵਿੱਚ ਵੀ ਜਿਹੜੀ ਆ ਜੀ 9057990999 ਤੇ ਗੱਲਬਾਤ ਹੋ ਸਕਦੀ ਹੈਗੀ ਆ। ਸੋ ਬਿਲਕੁਲ ਜੀ, ਇੱਕ ਵਾਰੀ ਫਿਰ ਸਿਟੀ ਦਾ ਮੈਸੇਜ ਆਪਾਂ ਤੁਹਾਡੇ ਤੱਕ ਜ਼ਰੂਰ ਜਿਹੜਾ ਜੀ ਪਹੁੰਚਾ ਦੇਈਏ, ਜਿੱਥੇ ਕਿ ਸਿਟੀ July 7 ਤੋਂ ਲੈ ਕੇ August 19 ਤੱਕ ਉਹਨਾਂ ਨੇ ਜਿਹੜਾ ਜੀ ਕੁਛ ਸੇਫਟੀ ਹੈਜ਼ਰਡਸ ਦੇ ਬਾਰੇ, ਕੁਛ ਫਾਇਰ ਹੈਜ਼ਰਡਸ ਜਾਂ ਕਿੱਦਾਂ ਤੁਸੀਂ ਉਹਨਾਂ ਤੋਂ ਜਿਹੜਾ ਜੀ ਆਪਣੀ ਫੈਮਿਲੀ ਨੂੰ ਸੇਫ ਕਰ ਸਕਦੇ ਆ, ਪ੍ਰੀਕੋਸ਼ਨਸ ਲੈ ਸਕਦੇ ਆ, ਉਹਦੇ ਬਾਰੇ ਜਾਣਕਾਰੀ ਦੇਣੀ ਆ। ਤੇ ਤੁਸੀਂ ਜ਼ਿਆਦਾ ਜਾਣਕਾਰੀ ਤੇ ਫੁੱਲ ਸਕੈਜੂਲ ਲੈ ਸਕਦੇ ਆ BramptonFire.com ਤੋਂ। ਕਿੱਥੇ ਕਿੱਥੇ ਜਿਹੜੇ ਜੀ ਕਿਹੜੇ ਕਿਹੜੇ ਪਾਰਕਾਂ ਦੇ ਵਿੱਚ ਜਾਂ ਕਿਹੜੇ ਕਿਹੜੇ ਵੈਨਿਊ ਦੇ ਵਿੱਚ ਜਿਹੜਾ ਜੀ ਅਕਰੋਸ ਦਾ ਬਰੈਂਪਟਨ ਹੋਣ ਜਾ ਰਿਹਾ, ਤੁਸੀਂ ਇਹਦੀ ਜਾਣਕਾਰੀ ਲੈ ਸਕਦੇ ਆ। ਇੱਕ ਵਾਰੀ ਫਿਰ ਸਾਡੇ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਦੇ ਸਹਿਯੋਗ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਪੇਸ਼ ਕੀਤਾ ਸੀਗਾ। ਸੋ ਰਕੇਸ਼ ਜੀ ਤੇ ਬਾਬ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਕਿਰਨ ਜੀ, ਥੈਂਕ ਯੂ ਫਾਰ ਗਿਵਿੰਗ ਅਸ ਟਾਈਮ। ਐਂਡ ਫਿਰ ਮੈਂ ਲਾਸਟ ਵਿੱਚ ਕਹਿਣਾ ਹੈ ਕਿ ਮੈਂ ਤੁਹਾਡਾ ਆਪਣਾ, ਇੱਥੇ ਤੁਹਾਡੇ ਸ਼ਹਿਰ 'ਚ ਰਹਿਣਾ, ਤੁਹਾਡੀ ਕੋਈ ਵੀ ਕੰਸਰਨ ਹੈ, ਮੈਂ ਅਵੇਲੇਬਲ ਹਾਂ 24/7 ਸਾਡੇ ਆਫਿਸ ਆ ਕੇ, ਮੈਂ ਤੁਹਾਡੇ ਘਰ ਆ ਕੇ ਤੁਹਾਨੂੰ ਮਿਲ ਸਕਦਾ। ਥੈਂਕ ਯੂ ਸੋ ਮੱਚ ਫਾਰ ਯੂਰ ਟਾਈਮ।
1: ਬਹੁਤ ਬਹੁਤ ਸ਼ੁਕਰੀਆ ਜੀ,
0: ਥੈਂਕ ਯੂ।

32 55 80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 ਅੱਸੀ ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ

di Soganda Varga, che se cerca di Tanda Varga. Caute saggeri tre Varga, to delande hunde mele Varga. Budde babol de hath chidangori Varga, ambadi di mitti jahi lori Varga. Gabbru te chad di jawani Varga, ki se pyar na ditti hoi nishani Varga. ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट
1: फोर एंड अवनीजर द इंटरसेक्शन पे गुरुद्वारे बाय प्लाजा के बीच सिल्वर हट
0: 6473393521
1: 6473393521 4525 अवनीजर रोड ब्रैम्पटन सिल्वर हट
2: सही सुनिया बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है जलेबियां पकौड़े समोसे टिक्कियां व्याह होवे पार्टी या होण किट्टियां स्वीट महल दी वेज या नॉन वेज आइटम्स ले डाइनिंग करो या केटरिंग करवाओ इको नंबर कुमाओ 416-679-9991 और विजिट यूनिट 9680 रेक्सडेल बुलेवार्ड डोमिको स्वीट महल ट्रेडिशन ऑफ टेस्ट
3: रात में छड़ दिनी आ पर जनाब चले किथे हो
4: मैं चलिया स्काईडोम ऑटो ते बॉडी सेंटर जो सर्टिफाइड कोलिजन शॉप है जो करनगे मेरी कार दी केयर बेस्ट सर्विस ते फुल रिपेयर एक्सीडेंट होने ते इंश्योरेंस कंपनी नाल डील भी कर देने स्काईडोम ग्रुप ऑफ कंपनीज पिछले 25 साल तो तुहाडी सेवा विच
3: भाई ते कारा दे नाल नाल बसा ते वड्डे ट्रकां दी रिपेयर ते बॉडी वर्क दा भी काम कीता जांदा है फ्लीट वास्ते स्पेशल पैकेज ने
4: कॉल करो 905-874-9878
5: बंबा गया मैं जिते जावा मुंडे कहंदे बंबा गया
6: बस करो कदों तो किस किराए दे छोटे जे घर च रवांगे
7: ओए बस मॉर्गेज अलायंस दे नरदेव सिद्धू नु कॉल करन तक
8: तुसी सेल्फ एम्प्लॉयड हो फर्स्ट मॉर्गेज सेकंड मॉर्गेज इक्विटी टेक आउट प्राइवेट मॉर्गेज या फिर
9: सिक्योर लाइन ऑफ क्रेडिट इक्विपमेंट लोन या रेंट टू ओन बारे सोच रहे हो तां मॉर्गेज अलायंस दे नरदेव सिद्धू नु जरूर मिलो नरदेव सिद्धू जे फड़न के तुहाडी बां तां मॉर्गेज तो नहीं हो सकती ना
8: या कॉल करो 647-294-5503 647-294-5503
9: पर उसे विश्वास वाला नाम नरदेव सिद्धू लाइसेंस नंबर 10530 nardevsiddhu.com
10: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ ਚ ਢਾਡੀ ਵਾਰਾਂ ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਏਅਰਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
11: ਜੀ ਹਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੇਰੇ ਤੋਂ ਪਹਿਲਾਂ ਤੁਸੀਂ ਵਤਨ ਦੂਰ ਸੁਣਿਆ ਉਸ ਤੋਂ ਬਾਅਦ ਬਾਹਰੀ ਰੇਡੀਓ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਉਸ ਤੋਂ ਬਾਅਦ ਪੰਜਾਬੀ ਲਹਿਰਾਂ ਏਐਮ 530 ਦੀ ਟੀਮ ਨਾਲ ਜੁੜੇ ਰਹਿਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜਗਜੀਤ ਮਾਲ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ ਮਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
12: ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
11: ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਹੋਣਗੀਆਂ ਤੇ ਮੋਨਾ ਮਹਿੰਗੀ ਜੀ ਵੀ ਆਪਣੀ ਹਾਜ਼ਰੀ ਲਗਵਾਉਣਗੇ ਕੁਝ ਖਬਰਾਂ ਤੇ ਝਾਤ ਆ ਜਿਹੜੀ ਉਹ ਵੀ ਅਸੀਂ ਮਾਰਾਂਗੇ ਖਬਰਾਂ ਤੇ ਝਾਤ ਮਾਰਦੇ ਮਾਰਦੇ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਸਰਪੰਚ ਨੇ ਅੱਗੇ ਸਰਪੰਚੀ ਵੀ ਕਾਫੀ ਔਖੀ ਆ ਹੁਣ ਉਹ ਪਹਿਲਾਂ ਵਾਲੀ ਗੱਲ ਤਾਂ ਹੈ ਨਹੀਂ ਹਨਾ
12: ਜੀ ਬਿਲਕੁਲ ਸਰਪੰਚੀ ਲਈ ਤਾਂ ਜਿਵੇਂ ਕਹਿੰਦੇ ਵੀ ਬਹੁਤ ਜਦੋਂ ਜਦ ਕਰਨੀ ਪੈ ਰਹੀ ਹੈ
11: ਸਰਪੰਚੀ ਤੇ 5 ਲੱਖ ਰੁਪਏ ਲੱਗ ਜਾਂਦਾ ਹੁਕ ਨਹੀਂ
12: ਨਾ ਜੀ ਨਾ 5 ਲੱਖ ਦੀ ਕਿਹੜੀ ਗੱਲ ਕਰਦੇ
11: 10 ਲੱਖ
12: ਤੁਸੀਂ ਮੰਨ ਕੇ ਚੱਲੋ ਵੀ
11: 20 ਲੱਖ
12: ਵੱਧ
11: ਉਹ ਜਾਣ ਦਿਓ
12: ਨਹੀਂ ਲੱਗਦਾ ਜੀ ਲੱਗਦਾ
11: ਸਰਪੰਚੀ ਤੇ
12: ਜੀ ਜੀ ਬਿਲਕੁਲ ਬਿਲਕੁਲ
11: ਸਰਪੰਚ ਪਿੰਡ ਦਾ ਸਰਪੰਚ ਜਿਹੜਾ
12: ਪਿੰਡ ਦਾ ਸਰਪੰਚ ਬਣ ਦੀ ਖਾਤਰ
11: ਪ੍ਰੀਸ਼ਦ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਨਹੀਂ ਮੈਂ ਗੱਲ ਕਰਦਾ ਪਿੰਡ ਦੇ ਸਰਪੰਚ ਦੀ ਗੱਲ ਕਰਦਾ
12: ਨਹੀਂ ਨਹੀਂ ਜ਼ਿਲ੍ਹਾ ਪ੍ਰੀਸ਼ਦ ਤਾਂ ਮਤਲਬ ਤੂੰ ਘੱਟ ਚ ਬਣ ਜਾਂਦਾ ਹੁਣ
11: ਹਾਂ
12: ਜ਼ਿਲ੍ਹਾ ਪ੍ਰੀਸ਼ਦ ਹੁੰਦਾ
11: ਅੱਛਾ
12: ਜ਼ਿਲ੍ਹਾ ਪ੍ਰੀਸ਼ਦ ਦੀ ਨਹੀਂ ਕਿੰਨੀ ਕੀਮਤ ਹੈ
11: 20 ਲੱਖ ਤੋਂ ਵੱਧ ਤੁਸੀਂ ਕਹਿ ਰਹੇ ਹੋ
12: 20 ਤੋਂ ਆਈ ਥਿੰਕ ਵੀ 30 ਤੋਂ 35 ਲੱਖ ਦਾ ਬਜਟ ਹੈਗਾ ਜੀ ਸਰਪੰਚ
11: ਸਰਪੰਚੀ ਦਾ
12: ਸਰਪੰਚੀ ਦਾ ਜੀ ਬਿਲਕੁਲ
11: ਜੇ ਕਿਸੇ ਨੇ ਸਰਪੰਚ ਬਣਨਾ ਹੋਵੇ
12: ਜੀ
11: ਇੰਨਾ ਕੁ ਮਤਲਬ ਉਹ ਕਾਹਦੇ ਤੇ ਫਿਰ ਕਾਹਦੇ ਤੇ ਲੱਗਦਾ ਵਾ
12: ਡਿਪੈਂਡ ਕਰਦਾ ਜੀ ਪਿੰਡ ਦੇ ਉੱਪਰ
11: ਨਹੀਂ ਕਾਹਦੇ ਤੇ ਲੱਗਦਾ ਤੁਹਾਨੂੰ ਕੀ ਲੱਗਦਾ
12: ਵੀ ਇਹ ਤਾਂ ਜੀ ਹੁਣ ਪਤਾ ਹੀ ਆ ਹੁਣ ਔਨ ਏਅਰ ਕੀ ਕਹਦੀ ਇਹਦੇ ਬਾਰੇ
11: ਵੀ ਹਾਂ ਖਾਣਾ ਪਾਣੀ ਜਿਹੜਾ ਹੈਗਾ ਉਹ ਤੇ
12: ਖਾਣਾ ਪਾਣੀ ਵੀ ਹੋ ਗਿਆ ਉੱਪਰ ਤੱਕ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਕਿਉਂਕਿ ਅੱਗੇ ਸਰਪੰਚੀ ਹੁੰਦੇ ਸੀ ਪਿੰਡ ਦੇ ਨੁਮਾਇੰਦਿਆਂ ਦੀ
11: ਜਿਵੇਂ ਤੁਸੀਂ ਕਹਿੰਦੇ ਤੁਹਾਨੂੰ ਪਤਾ ਹੀ ਆ ਕਿ ਵੀਡੀਓ ਆਈ ਸੀਗੀ ਬੜੀ ਕਮਾਲ ਦੀ ਉਹ ਪੁਲਿਸ ਵਾਲੇ ਨੇ ਚੋਰ ਜਾਂ ਫੜ ਲਿਆ ਹਨਾ ਉਹ ਕਹਿੰਦਾ ਗੱਲ ਸੁਣਾ ਤੂੰ ਚੋਰੀ ਕੀਤੀ ਆ ਕਹਿੰਦਾ ਹਾਂਜੀ ਚੋਰੀ ਕੀਤੀ ਆ ਜੀ ਉਹ ਕਹਿੰਦਾ ਜੀ ਇਹਨੇ ਇਹਨੇ ਤਾਰਾਂ ਵੀ ਕੱਢ ਲਈਆਂ ਜੀ ਇਹਨੇ ਆ ਵੀ ਕੱਢ ਲਈਆਂ ਜਦੋਂ ਆਸੇ ਪਾਸੇ ਨੇ ਇਕੱਠੇ ਹੁੰਦੇ ਦੇਖਿਆ ਜਦੋਂ ਪੁਲਿਸ ਵਾਲਾ ਕਹਿੰਦਾ ਤੂੰ ਤਾਰਾਂ ਕੱਢਿਆ ਕਹਿੰਦਾ ਦੇਖ ਲਓ ਜੀ ਹੁਣ ਤੁਹਾਨੂੰ ਪਤਾ ਹੈ ਮੈਂ ਉਹ ਕਹਿੰਦਾ ਮੈਨੂੰ ਕੀ ਪਤਾ ਕੰਮ ਮਾਰੂ ਆ ਕਹਿੰਦਾ ਕਾਰਨ ਤੇ ਮੈਨੂੰ ਕੀ ਪਤਾ
12: ਜੀ ਆ ਇਹ ਵੀਡੀਓ ਮੈਂ ਵੀ ਦੇਖੀ ਸੀ
11: ਕਹਿੰਦਾ ਤੁਹਾਨੂੰ ਪਤਾ ਹੈ
12: ਕਹਿੰਦਾ ਪਤਾ ਹੈ ਤੁਹਾਨੂੰ
11: ਕਹਿੰਦਾ ਮੈਨੂੰ ਕੀ ਪਤਾ ਵਾ ਕਹਿੰਦਾ ਤੂੰ ਗੱਲ ਦੱਸ ਜਿਹੜੀ ਹੋਈ ਹੈ ਕਿ ਚੋਰੀ ਕੀਤੀ ਹੈ ਹਾਂ ਜਿਵੇਂ ਤੁਸੀਂ ਕਹਿੰਦਾ ਨਾ ਵੀ ਸਰਪੰਚੀ ਦੇ ਬਾਕੀ ਤੁਹਾਨੂੰ ਪਤਾ ਹੀ ਆ ਹੁਣ ਖਰਚਾ ਅੱਛਾ 20-25-30 ਲੱਖ ਰੁਪਈਆ ਤੁਸੀਂ ਸੋਚ ਦੋ ਵੀ ਹੋ ਜਾਂਦਾ ਇੱਕ ਆਮ ਸਰਪੰਚ ਦਾ
12: ਜੀ
11: ਕਿਸੇ ਪਿੰਡ ਦਾ ਵੀ ਹੋਵੇ
12: ਹਾਂ ਜਿੰਦੀ ਜੇ ਆਪਾਂ ਮੰਨ ਕੇ ਚੱਲਦੇ ਹਾਂ ਕਿ ਪਿੰਡ ਦੇ 5000
11: ਪਰ ਉਹਨੂੰ ਫਾਇਦਾ ਕੀ ਹੁੰਦਾ ਉਹ ਫਿਰ ਸਰਪੰਚ ਨੂੰ ਕੀ ਫਾਇਦਾ
12: ਸਰਪੰਚ ਨੂੰ
11: ਸਰਕਾਰੀ ਪੈਸਾ ਖਾਵਾਂ
12: ਦੇਖੋ ਹਾਂ ਰਾਜ ਬਰਾੜ ਨੇ ਕਿਹਾ ਤਾਂ ਹੈਗਾ
11: ਲੈਲਾ ਵੀ ਸਰਪੰਚੀ
12: ਸਰਕਾਰੀ ਪੈਸਾ ਖਾਵਾਂਗੇ
11: ਸਾਰਿਆਂ ਦੀ ਨੀ ਗੱਲ ਕਰਦੇ ਤੁਮ ਕੁਝ ਇੱਕ ਦੀ ਗੱਲ ਕਰਦੇ ਹੋ ਸਕਦਾ ਹੋਵੇ
12: ਹਾਂਜੀ
11: ਤੇ ਪਰ ਸਰਪੰਚੀ ਤੇ ਫਿਰ 10,000 ਰੁਪਏ ਮਹੀਨੇ ਦੀ ਤਨਖਾਹ ਦਾ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਬੜਾ ਪੈਣਾ
12: ਨਹੀਂ ਦੇਖੋ ਜੀ ਜੇ ਆਪਾਂ ਸਰਕਾਰੀ ਤਨਖਾਹ ਦੀ ਗੱਲ ਕਰਦੇ ਹਾਂ ਤਾਂ ਕਿਸੇ ਡਿਪਾਰਟਮੈਂਟ ਨੂੰ ਨਹੀਂ ਫਰਕ ਪੈਂਦਾ ਹੁੰਦਾ ਫਰਕ ਤਾਂ ਜਿਹੜੀਆਂ ਹੋਰ ਚੀਜ਼ਾਂ ਨੇ ਉਹਨਾਂ ਤੋਂ ਪੈਂਦਾ ਹੁੰਦਾ ਤੁਹਾਨੂੰ ਪਤਾ ਹੀ ਆ
11: ਅੱਛਾ ਵੀ ਇਹਦੇ ਨਾਲ
12: ਇਹ ਤਾਂ ਜਸਟ ਇੱਕ ਉਹਨਾਂ ਨੂੰ ਜਿਵੇਂ ਕਹਿੰਦੇ ਆ ITR ਭਰਨ ਵਾਸਤੇ ਹੁੰਦਾ
11: ਅੱਛਾ ਚਲੋ ਪਰ ਅਸੀਂ ਤਾਂ ਖਬਰ ਦੇ ਦਿੰਦੇ ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਉਹਨੇ ਸਰਕਾਰ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਪੰਚਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਤੋਹਫਾ ਦਿੱਤਾ ਬਹੁਤ ਵੱਡਾ ਤਨਖਾਹ ਦਾ ਵੱਡਾ ਤੋਹਫਾ ਦਿੱਤਾ ਕਹਿ ਸਕਦੇ ਹਾਂ ਵੱਡਾ ਤੋਹਫਾ ਦਿੱਤਾ ਵਾ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਸਾਰੇ ਪੰਜਾਬ ਦੇ ਸਰਪੰਚ ਨੇ ਉਹਨਾਂ ਲਈ ਇੱਕ ਵੱਡਾ ਐਲਾਨ ਕਰਤਾ ਕਿ ਬਠਿੰਡੇ 'ਚ ਇੱਕ ਸਰਪੰਚ ਮਿਲਣੀ ਕਰਾਈ ਗਈ ਸੀਗੀ ਉਹ 'ਚ ਉਹਨਾਂ ਨੇ ਐਲਾਨ ਕੀਤਾ ਕਿ 15 ਅਗਸਤ ਤੋਂ ਪੰਜਾਬ ਦੇ ਸਾਰੇ ਸਰਪੰਚਾਂ ਨੂੰ 10,000 ਰੁਪਇਆ ਮਹੀਨਾ ਤਨਖਾਹ ਮਿਲਿਆ ਕਰੂਗੀ ਜੇ ਪਹਿਲਾਂ ਮਿਲਦੀ ਨਹੀਂ ਸੀ ਜਾਂ ਪਹਿਲਾਂ ਘੱਟ ਹੋਣੀ
12: ਪਹਿਲਾਂ ਘੱਟ ਸੀ ਆਈ ਦਿਨ ਪਹਿਲਾਂ ਮੇਰਾ ਖਿਆਲ ਇਹ
11: 10,000 ਦਾ ਤਾਂ ਤੇਲ ਹੀ ਲੱਗ ਜਾਂਦਾ ਉਹ ਸਰਪੰਚਾਂ ਦਾ ਜਦੋਂ ਫੈਸਲਾ ਕਰਾਉਣ ਜਾਂਦੇ ਹੁੰਦੇ
12: ਬਿਲਕੁਲ ਬਿਲਕੁਲ ਹਰ ਰੋਜ਼ ਜਿਵੇਂ ਕਹਿੰਦੇ ਹੁੰਦੇ ਆ ਨਾ ਆਮ ਤੌਰ ਤੇ ਕਹਾਵਤੇ ਵੀ ਜੇ ਕਿਸੇ ਦੁਸ਼ਮਣੀ ਕੱਢਣੀ ਉਹਦੇ ਸਰਪੰਚ ਬਣਾ ਦਿਓ ਕਿਉਂਕਿ ਉਹਦੇ ਘਰੇ ਹਰ ਰੋਜ਼ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈਗਾ
11: ਭਗਵੰਤ ਮਾਨ ਹੁਣੀ ਕਹਿੰਦੇ ਵੀ ਲੋਕਤੰਤਰ ਦੀ ਪਹਿਲੀ ਨੀਂਹ ਦੀ ਇੱਟ ਆ ਜਿਹੜੀ ਉਹ ਸਰਪੰਚ ਹੀ ਹੁੰਦੇ ਆ
12: ਜੀ
11: ਪਿਛਲੇ ਕੁਝ ਸਮੇਂ ਤੋਂ ਬੇਵਜ੍ਹਾ ਉਹਨਾਂ ਨੂੰ ਬਦਨਾਮ ਕੀਤਾ ਗਿਆ ਕਹਿੰਦੇ ਥੋੜਾ ਜਿਹਾ ਬਿਨਾਂ ਮਤਲਬ ਤੋਂ ਹੀ ਤੇ ਸਰਕਾਰ ਪਿੰਡਾਂ ਦੇ ਵਿਕਾਸ ਦੇ ਲਈ ਹੋਰ ਇਹਨਾਂ ਨੂੰ ਮਜ਼ਬੂਤ ਕਰਨਾ ਚਾਹੁੰਦੀ ਆ ਤੇ ਇਸ ਦਾ ਸਰਕਾਰ ਤੇ ਲਗਭਗ 150 ਕਰੋੜ ਰੁਪਈਏ ਦਾ ਖਰਚ ਆਉਣਾ ਬਜਟ ਦਾ ਫਰਕ ਪੈਣਾ ਹਰੇਕ ਮਹੀਨੇ ਕਰੀਬ 14 ਕਰੋੜ ਰੁਪਈਏ
12: ਜੀ
11: ਤਨਖਾਹ ਚ ਨਿਕਲ ਜਾ ਕਰਨਾ ਸਰਪੰਚਾਂ ਦੀ 14 ਕਰੋੜ ਰੁਪਈਆ ਵੀ ਕਿਹੜਾ ਥੋੜਾ 14 ਕਰੋੜ ਫਿਰ ਆਊਗਾ ਸੀਐਮ ਮਾਨ ਹੁਣੀ ਕਹਿੰਦੇ ਆ ਕਿ ਪੰਜਾਬ ਦੀ ਪੰਚਾਇਤ ਲੋਕਤੰਤਰ ਦੀ ਪਹਿਲੀ ਪੌੜੀ ਆ ਸਰਪੰਚ ਦਿਨ ਰਾਤ ਪਿੰਡ ਦੀ ਸੇਵਾ ਕਰਦੇ ਆ ਮਾਣ ਸਨਮਾਨ ਉਹਨਾਂ ਨੂੰ ਮਿਲਣਾ ਚਾਹੀਦਾ ਤਨਖਾਹ ਉਹਨਾਂ ਨੂੰ ਮਿਲਣੀ ਚਾਹੀਦੀ ਆ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋਰ ਚੰਗੇ ਤਰੀਕੇ ਨਾਲ ਉਹਦੇ ਨਾਲ 10,000 ਨਾਲ ਕੀ
12: ਗੁਜ਼ਾਰਾ ਮਾਣ ਭੱਤਾ ਕਿਹਾ ਜੀ
11: ਐਲਾਨ ਦਾ ਲਾਭ ਆ ਜਿਹੜਾ ਉਹ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਮਿਲੂਗਾ 13,225 ਸਰਪੰਚ ਚੁਣੇ ਗਏ ਆ ਤੇ 3,798 ਜਿਹੜੇ ਉਹ ਸਰਬਸੰਮਤੀ ਨਾਲ ਬਣੇ ਆ 3,798 ਸਰਪੰਚ ਨੇ ਜਿਹੜੇ ਉਹ ਸਰਬਸੰਮਤੀ ਨਾਲ ਬਣੇ ਆ ਅਕਤੂਬਰ 2024 ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ 13,225 ਗ੍ਰਾਮ ਪੰਚਾਇਤਾਂ ਲਈ ਸਰਪੰਚ ਚੁਣੇ ਗਏ ਸੀ ਜਿਹਨਾਂ ਦੇ ਵਿੱਚੋਂ 3,798 ਜਿਹੜੇ ਸਰਬਸੰਮਤੀ ਨਾਲ ਮਤਲਬ ਉਹ ਪਿੰਡ ਵਾਲਿਆਂ ਨੇ ਆਪੇ ਕਿਹਾ ਤਾਂ ਅਸੀਂ ਬਣਾ ਲੈਣੇ
12: ਬਿਲਕੁਲ
11: ਇਹਨੂੰ ਮੰਨ ਲੈਣੇ ਆ ਮੰਨ ਲਿਆ ਮੂਲਤਾਨ 100 ਉਹਨਾਂ ਨੇ
12: ਬਿਲਕੁਲ
11: ਜਦੋਂ ਕਿ ਬਾਕੀ ਅਹੁਦਿਆਂ ਦੇ ਲਈ ਵੋਟਿੰਗ ਹੋਈ ਸੀਗੀ ਇਹ ਤੋਂ ਇਲਾਵਾ ਜੇ ਅਸੀਂ ਗੱਲਬਾਤ ਕਰਦੇ ਹਾਂ ਤਾਂ 48,861 ਪੰਚ ਵੀ ਸਰਬਸੰਮਤੀ ਨਾਲ ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ 48,000 ਵਧੀਆ ਗੱਲ ਆ
12: ਬਹੁਤ ਵਧੀਆ ਗੱਲ ਆ ਜੀ
11: ਚੁਣੇ ਗਏ ਸਾਰੇ ਜਿਹੜੇ ਪੰਚ ਤੇ ਸਰਪੰਚ ਸੀਗੇ ਇਹਨਾਂ ਦਾ ਟਾਈਮ 5 ਸਾਲ ਦਾ ਸੋ ਮੌਜੂਦਾ ਕਾਰਜਕਾਲ ਜਿਹੜਾ 2029 ਤੱਕ ਹੁਣ 26 ਚੱਲਦਾ 2029 ਤੱਕ ਇਹ ਹੈਗੇ ਆ 2029 ਤੱਕ ਇਹਨਾਂ ਨੂੰ ਮਤਲਬ ਉਹ ਤਨਖਾਹ ਮਿਲੂਗੀ ਜਦੋਂ ਕਿਸੇ ਕਾਨੂੰਨੀ ਜਾਂ ਪ੍ਰਸ਼ਾਸਨਿਕ ਕਾਰਨ ਕਰਕੇ ਪੰਚਾਇਤ ਪਹਿਲਾਂ ਜੇ ਭੰਗ ਨਾ ਹੋਈ ਹੋਵੇ ਤਾਂ 2029 ਤੱਕ ਤਾਂ ਫਿਰ ਇਹ ਰਹਿਣਗੇ ਹਰ ਮਹੀਨੇ ਜਿਹੜਾ ਖਰਚਾ ਵਾ ਖਾਸਾ ਬਈ ਇਹਨਾਂ ਦੇ ਖਰਚਾ ਜਿਹੜਾ ਹੋਣਾ ਪੰਜਾਬ 'ਚ ਕੁੱਲ 13,225 ਸਰਪੰਚ ਨੇ ਅਤੇ ਉਹਨਾਂ ਨੂੰ 10,000 ਪ੍ਰਤੀ ਮਹੀਨਾ ਤਨਖਾਹ ਮਿਲਣੀ ਹੈ ਅਤੇ 14 ਕਰੋੜ ਰੁਪਏ ਦਾ ਫਰਕ ਆ ਜਿਹੜਾ ਉਹ ਪਊਗਾ ਮਤਲਬ 150 ਕਰੋੜ ਰੁਪਈਏ ਦਾ ਵਿੱਤੀ ਬੋਝ ਆ ਜਿਹੜਾ ਉਹ ਸਰਕਾਰ 'ਤੇ ਪੈ ਸਕਦਾ ਵੀ ਜੇ ਕੋਈ ਪੰਚ ਸਰਪੰਚ ਰਿਹਾ ਵਾ ਦੱਸਿਓ ਵੀ ਤਨਖਾਹ ਵੈਸੇ ਕਿੰਨੀ ਹੁੰਦੀ ਆ ਜਾਂ ਹੁੰਦੀ ਸੀ ਜੇ ਹੁਣ 10,000 ਹੋਣੀ ਹੈ ਸਤਿ ਸ਼੍ਰੀ ਅਕਾਲ ਜੀ ਹੁੰਦੀ ਸੀ ਜੇ ਹੁਣ 10,000 ਹੋਣੀ ਹੈ ਸਤਿ ਸ਼੍ਰੀ ਅਕਾਲ ਜੀ
13: ਸਤਿ ਸ਼੍ਰੀ ਅਕਾਲ ਜੀ
11: ਹੈਲੋ
13: ਹਾਂਜੀ ਸਤਿ ਸ਼੍ਰੀ ਅਕਾਲ ਜੀ
11: ਜੀ ਬਾਈ ਸਤਿ ਸ਼੍ਰੀ ਅਕਾਲ
13: ਤੁਹਾਨੂੰ
11: ਕੋਈ ਆਈਡੀਆ ਹੈ ਕਿ ਵੈਸੇ ਪੰਚ ਸਰਪੰਚ ਦੀ ਤਨਖਾਹ ਕਿੰਨੀ ਕੁ ਹੁੰਦੀ ਆ ਜੇ ਵੈਸੇ ਚਲੋ ਹੁਣ ਤਾਂ ਕਹਿੰਦੇ 10,000 ਹੋਣੀ ਆ ਵੈਸੇ ਕਿੰਨੀ
13: ਚਲੋ ਐਨ ਤਾਂ ਦੇਰ ਹੋ ਗਈ ਉਦੋਂ ਪਹਿਲਾਂ ਹੁੰਦੇ ਮਾੜੇ ਮੋਟੇ ਏਦਾਂ ਖਾ ਖੂ ਲੈਂਦੇ ਸੀ ਜਿੱਦਾਂ ਕੋਈ ਪੰਚਾਇਤੀ ਜ਼ਮੀਨਾਂ 'ਚ ਮਾੜਾ ਮੋਟਾ ਵੀਡੀਓ ਵੂਡੀਓ ਦੇ ਜਾਂਦਾ ਸੀ ਇਹਨਾਂ ਨੂੰ ਸੈਕਟਰੀ ਸੁਕਟਰੀ ਉਦਾਂ ਤਾਂ ਤਨਖਾਹ ਬਿਲਕੁਲ ਨੀ ਸੀ ਹੁੰਦੀ ਨੁਕਰੀ ਲਾਉਂਦੇ ਹੁੰਦੇ ਸੀ ਬੇਚਾਰੇ ਨਾਲੀਆਂ ਗਲੀਆਂ ਚੋਂ
11: ਬਹੁਤ
13: ਮਾੜਾ ਮੋਟਾ ਟਰਾਲੀ ਘੱਟ ਪਾ ਕੇ ਬਸ ਉਹ ਕਰ ਲੈਂਦੇ ਹੁੰਦੇ ਸੀ ਹੁਣ ਤਾਂ 35 ਸਾਲ ਹੋ ਗਏ
11: ਸਰਪੰਚ
12: ਸਿਰਫ ਪਿੰਡ ਦਾ ਮੁਖੀ ਚੁਣਿਆ ਜਾਂਦਾ ਸੀਗਾ ਜਿਵੇਂ ਆਪਾਂ ਕਹਿੰਦੇ, ਹੁਣ ਇਹ ਪਾਰਟੀਆਂ ਵੱਲੋਂ ਚੁਣਿਆ ਜਾਂਦਾ।
11: ਅੱਛਾ, ਕਈ ਬਈ ਕਈ ਸਰਪੰਚਾਂ ਨੇ ਕੰਮ ਬਹੁਤ ਸੋਹਣਾ, ਕਈ ਪਿੰਡਾਂ ਦੇ ਵਿੱਚ ਨਾ ਬਹੁਤ ਸੋਹਣਾ ਕੰਮ,
12: ਬਹੁਤ ਸੋਹਣਾ ਕੰਮ।
11: ਮੈਂ ਪਤਾ ਨਹੀਂ ਇੱਕ ਜੱਸੋ ਵਾਲਾ ਪਿੰਡ ਆ, ਜੱਸੋ ਵਾਲਾ ਕਲਾਰ, ਉਹ ਵੀ ਉਹ ਬਹੁਤ ਸੋਹਣਾ ਬਣਾਇਆ ਹੋਇਆ, ਉੱਥੇ ਅਕੈਡਮੀ ਵਗੈਰਾ ਬਣਾਈ ਆ। ਇੱਕ ਹੋਰ ਪਿੰਡ ਬੜਾ ਕਮਾਲ ਸੀ ਯਾਰ, ਮੈਂ ਲੰਘਿਆ ਵੀ ਸੀ ਉਸ ਪਿੰਡ ਦੇ ਵਿੱਚ, ਮੈਂ ਕਿਹਾ ਪਿੰਡ ਬੜਾ ਕਮਾਲ ਦਾ ਬਣਾਇਆ ਹੋਇਆ, ਉਹ ਕਹਿੰਦੇ ਬਾਈ ਸਰਪੰਚ ਨੇ ਪੈਸਾ ਲਾਇਆ ਹੋਇਆ ਇੱਥੇ।
12: ਜੀ ਬਿਲਕੁਲ,
11: ਸਤਿ ਸ਼੍ਰੀ ਅਕਾਲ ਜੀ।
14: ਸਤਿ ਸ਼੍ਰੀ ਅਕਾਲ
11: ਜੀ ਵੀਰੇ।
14: ਹਾਂਜੀ, ਪਹਿਲਾਂ ਹੁੰਦੀ ਸੀ 1000-1200 ਇੱਟ ਦੀ।
11: ਅੱਛਾ,
14: ਹਾਂਜੀ, ਇਦੋਂ ਵੱਧ ਨਹੀਂ ਸੀਗੀ। ਹਾਂਜੀ,
11: ਤੇ ਬਾਈ ਉਹਦੇ ਨਾਲ ਸਰਦਾ ਕਿਵੇਂ ਹੋ ਫਿਰ?
14: ਸਰਦਾ ਤਾਂ ਬਸ ਤੁਸੀਂ ਆਪ ਹੀ ਦੇਖ ਲਓ, 10000 ਵੀ ਫਿਰ ਵੀ ਕੁਛ ਨਾ ਕੁਛ ਤਾਂ ਕਰਨਗੇ। ਮਾੜਾ ਮੋਟਾ ਖਰਚਾ ਲੱਖ ਤੋਂ ਥੱਲੇ ਥੱਲੇ ਬਣ ਜਾਂਦਾ ਹੋਊ ਸਰਪੰਚ, ਕਿਉਂਕਿ ਨਾਰਮਲ ਖਰਚੇ ਜਿਹੜੇ ਉਹੀ ਆ।
11: ਅੱਛਾ,
14: ਵੱਡਾ ਖਰਚਾ ਨੀ, ਜਦਬਾਜੀ ਨਾ ਨੀ ਕੋਈ।
11: ਇਹ ਵਧੀਆ,
14: ਬਹੁਤ ਵੱਡੇ ਪਿੰਡ ਆ ਸਾਡੇ। ਹਾਂਜੀ
11: ਹਾਂ, ਇਹ ਵਧੀਆ, ਜਿਹੜਾ ਜਦਬਾਜੀ ਨਾ ਹੋਵੇ ਫਿਰ ਉੱਥੇ ਖਰਚਾ ਵੀ ਘੱਟ ਜਾਂਦਾ।
14: ਹਾਂਜੀ, ਉੱਥੇ ਖਰਚੇ ਹੁੰਦੇ ਜਿੱਥੇ ਜਦਬਾਜੀ ਬਣਤਾ, ਵੱਡੇ ਵੱਡੇ ਕੂਲਰ ਬਣਤੇ, ਫਰਿੱਜਾਂ ਲਿਆਤੀਆਂ ਕਿਸੇ ਨੂੰ, ਉੱਥੇ ਖਰਚੇ ਜ਼ਰੂਰ ਹੁੰਦੇ। ਕਈ ਛੋਟੇ ਪਿੰਡਾਂ 'ਚ ਬੜੇ ਖਰਚੇ ਹੁੰਦੇ।
11: ਹਾਂ, ਸਰਬਸੰਮਤੀ ਨਾਲ ਜਿੱਥੇ ਬਣਦੇ ਉੱਥੇ ਨਹੀਂ ਹੁੰਦੇ, ਮੈਨੂੰ ਉੱਥੇ
12: ਗ੍ਰਾਂਟ ਹੋਈ ਸਰਬਸੰਮਤੀ ਦੀ,
14: 5 ਲੱਖ ਰੁਪਏ
11: ਉੱਥੇ ਗ੍ਰਾਂਟ ਵੀ ਦਿੰਦੇ ਉਹਨਾਂ ਨੂੰ,
14: ਗ੍ਰਾਂਟ ਵੀ ਦਿੰਦੇ। 5 ਲੱਖ ਗ੍ਰਾਂਟ ਮਿਲਦੀ ਆ ਗਵਰਨਮੈਂਟ ਵੱਲੋਂ।
11: ਹਾਂ, 5 ਲੱਖ ਗ੍ਰਾਂਟ। ਥੈਂਕ ਯੂ ਵੀਰੇ, ਬਹੁਤ ਧੰਨਵਾਦ।
14: ਓਕੇ,
11: ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਗ੍ਰਾਂਟ ਵੀ ਮਿਲਦੀ ਆ
12: ਜੀ? ਬਿਲਕੁਲ,
11: ਤੇ
12: ਉਹ ਤਾਂ ਸਰਕਾਰ ਨੇ
11: ਫਿਰ ਸਾਰੇ ਸਰਬਸੰਮਤੀ ਨਾਲ ਯਾਰ ਚੁਣ ਲਿਆ ਕਰਨ ਤਾਂ।
12: ਫਿਰ ਉਹ ਕਹਿੰਦਾ ਜੀ ਮੈਂ ਜ਼ਿਆਦਾ ਵਧੀਆ, ਦੂਸਰਾ ਕਹਿੰਦਾ ਮੈਂ ਜ਼ਿਆਦਾ ਵਧੀਆ, ਫਿਰ ਸਰਬਸੰਮਤੀ ਫਿਰ ਹੁੰਦੀ ਨਹੀਂ ਨਾ।
11: ਮੋਨਾ ਜੀ ਦਾ ਨੰਬਰ ਜੀ, ਜੀ ਆਇਆਂ ਨੂੰ ਵੈਲਕਮ।
15: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ ਜੀ।
11: ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਜਿਹੜਾ ਤੁਸੀਂ ਇੱਕ ਅਵਾਰਡ ਲੈ ਕੇ ਆਏ ਹੋ ਉਹਦੇ ਲਈ ਬਹੁਤ ਬਹੁਤ ਮੁਬਾਰਕਬਾਦ ਸਾਡੀ ਟੀਮ ਵੱਲੋਂ।
15: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਡਾ ਥੈਂਕਸ, ਆਪਣੇ ਸਾਰੇ ਹੀ ਲਿਸਨਰਸ, ਆਪਣੀ ਕਮਿਊਨਿਟੀ ਦਾ ਥੈਂਕਸ, ਕਿਉਂਕਿ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ, ਤੁਹਾਡੇ ਸਾਰਿਆਂ ਦੇ, ਮੈਂ ਕਹੂੰਗੀ ਕਿ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਇਹ ਪੋਸੀਬਲ ਹੋ ਪੈਂਦਾ ਹੈ। ਸਾਰਾ ਕ੍ਰੈਡਿਟ ਤੁਹਾਡੇ ਸਾਰਿਆਂ ਨੂੰ ਜਾਂਦਾ ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਜਾਂਦਾ ਜੀ।
11: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਵੈਰੀ ਮੱਚ। ਮੋਨਾ ਜੀ ਦਾ ਨੰਬਰ, ਇਹਨਾਂ ਦੀ ਜਿਹੜੀ ਇਹਨਾਂ ਦੀ ਡੈਡੀਕੇਸ਼ਨ ਹੈ, ਇਹਨਾਂ ਦਾ ਕੰਮ ਹੈ, ਇਹਨਾਂ ਦੀ ਹਾਰਡ ਵਰਕਿੰਗ ਆ, ਉਹਨੂੰ ਇਹ ਕ੍ਰੈਡਿਟ ਅਸੀਂ ਸਾਰੇ ਇਕੱਠੇ ਰਲ ਕੇ ਦੇਣਾ ਚਾਹਾਂਗੇ। 416-509-1509, ਬਾਕੀ ਨਿਕ ਮਹਿੰਗੀ ਸਾਹਿਬ ਤੇ ਇਹਨਾਂ ਦੇ ਪੂਰੀ ਦੀ ਪੂਰੀ ਟੀਮ, ਬਹੁਤ ਕਮਾਲ ਹੈ। ਤੇ ਅੱਛਾ, ਅੱਗੇ ਤੁਸੀਂ ਵੀ ਦੇਖਿਆ ਉਹ ਜਿਹੜੇ ਵਿਆਹਾਂ 'ਚ ਹੋਸਟ ਬੋਲਦੇ ਹੁੰਦੇ ਹੈ ਨਾ
12: ਜੀ,
11: ਉਹ ਇੱਕ ਦਿਨ ਰਣਜੀਤ ਬਾਬਾ ਵੀ ਕਹਿੰਦੇ ਸੀ, ਕਹਿੰਦੇ ਯਾਰ ਇਹ ਕਾਹਤੋਂ ਬਿੰਦੀਆਂ ਬੁੰਦੀਆਂ ਜਾਂ ਅੱਗੇ ਪਿੱਛੇ ਲਾ ਆਉਂਦੇ ਆ ਨਾ, ਉਹ ਮਤਲਬ ਸਿੱਧੀ ਗੱਲ ਘੱਟ ਕਹਿੰਦੇ ਆ ਹੈ ਨਾ। ਉਹ ਜਿਵੇਂ ਮੈਂ ਹੁਣ ਬੋਲਣ ਦੀ ਕੋਸ਼ਿਸ਼ ਕਰਦਾ ਸੀ, ਜਿਵੇਂ ਹੈ ਨਾ ਬਹੁਤ ਹਾਜ਼ਰੀਨ ਤੇ ਲੜਕੇ ਦਾ ਜੀਜਾ ਜੀ ਆ ਚੁੱਕੇ ਆ ਤੇ ਬਹੁਤ ਬਹੁਤ ਨਮਸਕਾਰ ਖੁਦਾ,
12: ਬਿਲਕੁਲ ਉਹਨਾਂ ਨੇ ਫਿਰ ਨਾ ਉਸ ਪਰਸਨੈਲਿਟੀ ਨੂੰ ਜਿਵੇਂ ਕਹਿੰਦੇ ਵੀ ਥੋੜਾ ਜਿਹਾ ਹਾਈ ਫਾਈ ਪੇਸ਼ ਕਰਨਾ ਹੁੰਦਾ, ਤਾਂ ਕਰਕੇ ਫਿਰ ਸ਼ਬਦਾਂ ਦਾ ਜਿਹੜਾ।
11: ਮੈਂ ਜੋੜੀ ਨੂੰ ਕਹਾਂ ਕਿ ਤੁਸੀਂ ਇੱਕ ਪਾਸੇ ਸਟੇਜ ਤੇ ਆ ਜਾਓ ਤੇ ਇੱਧਰ ਇੱਕ ਪਾਸੇ ਇੱਧਰ ਕਾਕੇ, 500 ਰੁਪਏ ਦਾ ਇਨਾਮ ਦੇਖੇ ਗਏ ਆ। ਬਹੁਤ ਬਹੁਤ ਧੰਨਵਾਦ, ਧੰਨਵਾਦ, ਥੈਂਕ ਯੂ ਵੈਰੀ ਮੱਚ। ਜੀਜਾ ਜੀ ਆ ਗਿਆ, ਜੀਜਾ ਜੀ ਬਹੁਤ ਬਹੁਤ ਸ਼ੁਕਰੀਆ, ਇਹ ਕੈਨੇਡਾ ਤੋਂ ਡਾਲਰ ਸਿੱਟਣਗੇ, ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰੇ ਦੇ ਸਾਰੇ ਪਰਿਵਾਰ ਨੂੰ। ਇਹ ਏਦਾਂ ਹੀ ਮੋਨਾ ਜੀ ਕਰ ਦਿੰਦੇ ਹਨ? ਰਣਜੀਤ ਮਣੀ ਦਾ ਗੀਤ ਹਨਾ, ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ, ਹੜਾ ਕੱਟੇ ਉਹਨਾਂ ਕਾਲ ਚੁਣਨਾ, ਉਹਦੇ ਮੂਹਰੇ ਕਮੈਂਟਰੀ ਹੁੰਦੀ ਸੀ, ਇੱਕ ਨੌਜਵਾਨ
12: ਘਬਰੂ, ਲਾਜਵਾਬ ਸੀ,
11: ਨੌਜਵਾਨ ਘਬਰੂ ਤੇ ਅੱਲੜ ਮਟਿਆਰ, ਅੰਤਾਂ ਦਾ ਮੋਹ,
12: ਅੰਤਾਂ ਦਾ ਪਿਆਰ ਪੈ ਜਾਂਦਾ,
11: ਤੇ ਜਦੋਂ ਉਹ ਨੌਜਵਾਨ ਘਬਰੂ ਦਹਲੀਜ਼ ਤੇ ਪੈਰ ਧਰਦਾ ਅੱਲੜ ਮਟਿਆਰ ਦੇ ਸਾਹ ਸੁੱਤੇ ਜਾਂਦੇ
12: ਜੀ,
11: ਤੇ ਉੱਥੋਂ ਉਹ ਕਹਿੰਦੀ ਹੈ ਉਹਦਾ ਨਾਂ ਪਹਿਲਾਂ ਕੱਟਿਆ ਜਾਣਾ ਸੀਗਾ, ਨਲਾਇਕ ਸਿਰੇ ਦਾ ਸੀਗਾ, ਫਿਰ ਉਹ ਹਾੜੇ ਕੱਢਦੀ ਹੋਈ ਕਹਿੰਦੀ ਆ, ਹਾੜਾ ਕੱਟੇ ਉਹਨੇ ਕੱਲ ਚੁਣਨਾ
12: ਜੀ,
11: ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ, ਉਹ ਕਹਿੰਦਾ ਮੈਂ ਕਿਸ ਦੇ ਰਾਂਝੇ ਦਾ ਪ੍ਰਿੰਸੀਪਲ ਨਹੀਂ।
12: ਇਹ ਡਾਇਲੋਗ ਤੇ ਤੁਸੀਂ ਤਾਂ ਨਹੀਂ ਬੋਲਦੇ ਰਹੇ ਗਾਣੇ ਮੇਰੇ, ਕਿਉਂਕਿ ਜੇ ਮੈਂ ਸੇਮ ਟੂ ਸੇਮ ਬੋਲ ਰਿਹਾ,
11: ਲੱਗ ਰਿਹਾ ਫੀਲਿੰਗ ਆ ਰਹੀ ਹੈ,
12: ਬਿਲਕੁਲ ਉਹੀ ਮੈਂ ਕਹਿ ਰਿਹਾ ਵੀ ਮੈਨੂੰ ਲੱਗਦਾ ਤੁਸੀਂ ਬੋਲਦੇ ਰਹੋਗੇ ਨਾ।
11: ਮੁਰਾ ਜੀ ਹੁੰਦਾ ਸੀ ਨਾ ਇਦਾਂ ਅੱਗੇ ਕੈਸਟਾਂ ਦੇ ਵਿੱਚ, ਮੂਰੇ ਪਹਿਲਾਂ ਕਮੈਂਟਰੀ ਆਉਂਦੀ ਹੁੰਦੀ ਸੀ,
15: ਬਿਲਕੁਲ ਬਿਲਕੁਲ ਜੀ ਬਿਲਕੁਲ,
11: ਹੁਣ ਤਾਂ ਘੱਟ ਗਈ
15: ਮੈਨੂੰ ਲੱਗਦਾ ਉਹ ਡਲੇ, ਜਦੋਂ ਆਪਾਂ ਜਿਵੇਂ ਮੈਂ ਕਿਹਾ ਕਿ ਅਲੱਗ ਜਿਹੇ ਅੰਦਾਜ਼ ਦੇ ਨਾਲ ਉਹ ਸੁਣਨ ਦੇ ਵਿੱਚ ਵੀ ਥੋੜਾ ਜਿਹਾ ਤੁਹਾਡੇ ਮਨ ਨੂੰ ਸਕੂਨ ਜਿਹਾ ਮਿਲਦਾ, ਲਾਈਕ ਪੀਸਫੁਲੀ ਜੀ ਜਿਵੇਂ ਵਰਡਿੰਗ ਹੁੰਦੀ
11: ਹੈ। ਮੈਂ ਅਲੱਗ ਅੰਦਾਜ਼ ਦੇ ਨਾਲ ਹੀ ਕਹਾਂਗਾ, ਜੇਕਰ ਤੁਹਾਡਾ ਵੀ ਦਿਲ ਧੜਕਦਾ, ਧੜਕਣ ਤੇਜ਼ ਹੋ ਸਕਦੀ ਆ, ਬਹੁਤ ਲੋਕਾਂ ਨੂੰ ਹਾਰਟ ਅਟੈਕ ਆ ਰਹੇ ਆ,
16: ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਕ੍ਰਿਟੀਕਲ ਇੰਸ਼ੋਰੈਂਸ ਬਾਰੇ ਸੰਪਰਕ ਕਰੋ ਤੇ ਮੋਨਾ ਜੀ ਇਉਂ ਬਿਆਨ ਕਰਦੀ ਹੈ
11: ਮੋਨਾ ਜੀ ਦੱਸੋ ਬਿਆਨ ਕਰੋ ਕ੍ਰਿਟੀਕਲ ਇਲਨੈਸ
15: ਬਿਲਕੁਲ ਬਿਲਕੁਲ ਜੀ ਠੀਕ ਕਿਹਾ ਤੁਸੀਂ ਕਿਉਂਕਿ ਇਸ ਟਾਈਮ ਤੇ ਆਪਣੀ ਸਪੈਸ਼ਲੀ ਵੈਸੇ ਤਾਂ ਆਪਾਂ ਚਲੋ ਮਜ਼ਾਕ ਦੇ ਵਿੱਚ ਇਹ ਗੱਲ ਕਰ ਰਹੇ ਹਾਂ ਬਟ ਅਨਫੋਰਚੁਨੇਟਲੀ ਇਸ ਟਾਈਮ ਤੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਇਹ ਚੀਜ਼ ਬਹੁਤ ਦੇਖ ਰਹੇ ਹਾਂ ਅਸੀਂ ਬਲੱਡ ਥਿਨਰਸ ਜਿਵੇਂ ਮੈਂ ਹੁਣੇ ਗੱਲ ਕੀਤੀ ਕਿ ਹਾਂ ਹਾਰਟ ਬੀਟ ਇਰੈਗੂਲਰ ਹੋਣੀ ਐਰੀਥਮੀਆ ਹੋਣਾ ਸੋ ਹਾਰਟ ਦੇ ਰਿਲੇਟਿਡ ਬਹੁਤ ਜ਼ਿਆਦਾ ਕੰਡੀਸ਼ਨਸ ਇਸ ਟਾਈਮ ਤੇ ਸਾਨੂੰ ਸੁਣਨ ਨੂੰ ਮਿਲਦੀਆਂ ਜਦੋਂ ਅਸੀਂ ਕਲਾਇੰਟਸ ਨਾਲ ਡੀਲ ਕਰਦੇ ਹੈਗੇ ਹਾਂ ਐਂਡ ਇਸੇ ਤਰੀਕੇ ਦੇ ਨਾਲ ਅਨਫੋਰਚੁਨੇਟਲੀ ਉਸ ਟਾਈਮ ਤੇ ਜੇ ਨਾਲ ਦੀ ਨਾਲ ਡਾਇਬਟੀਜ਼ ਦਾ ਵੀ ਕੰਸਰਨ ਹੈਗਾ ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਦਾਂ ਦੀ ਕੰਡੀਸ਼ਨਸ ਨੇ ਜਿਨ੍ਹਾਂ ਦੇ ਨਾਲ ਆਪਾਂ ਨੂੰ ਕੱਲ੍ਹ ਨੂੰ ਕਿਸੇ ਵੀ ਤਰ੍ਹਾਂ ਦਾ ਹਾਰਟ ਅਟੈਕ ਕੋਈ ਵੀ ਬਾਈਪਾਸ ਸਰਜਰੀ ਸਟੰਟ ਕੰਡੀਸ਼ਨ ਇੱਦਾਂ ਦੀ ਕੰਡੀਸ਼ਨ ਆ ਸਕਦੀਆਂ ਹੁੰਦੀਆਂ ਨੇ ਸੋ ਇਸੇ ਕਰਕੇ ਹਮੇਸ਼ਾ ਹੀ ਕਹਿ ਰਹੇ ਹੈਗੇ ਹਾਂ ਕਿ ਬਾਰ ਬਾਰ ਮੈਸੇਜ ਜਿਹੜਾ ਕਨਵੇ ਕਰਦੇ ਹਾਂ ਔਨ ਏਅਰ ਆਪਾਂ ਸੋ ਇਸੇ ਕਰਕੇ ਕਰਦੇ ਹਾਂ ਕਿ ਸਾਡੀ ਕਮਿਊਨਿਟੀ ਫਾਈਨੈਂਸ਼ਲੀ ਪੂਰੀ ਤਰ੍ਹਾਂ ਸਿਕਿਓਰ ਹੋਵੇ ਕਿਉਂਕਿ ਜਦੋਂ ਵੀ ਇੱਦਾਂ ਦੀ ਕੰਡੀਸ਼ਨ ਕੋਈ ਬਾਈਪਾਸ ਸਰਜਰੀ ਦਾ ਸਟੰਟ ਇਨਸਰਸ਼ਨ ਕੈਂਸਰ ਦੀ ਪ੍ਰੋਬਲਮ ਸੋ ਇਹ ਟਿਊਮਰ ਦੀ ਕੰਡੀਸ਼ਨ ਅਸੀਂ ਆਮ ਹੀ ਅੱਜ ਕੱਲ੍ਹ ਸੁਣ ਰਹੇ ਹੈਗੇ ਹਾਂ ਪਰ ਉਸ ਟਾਈਮ ਤੇ ਪਰਸਨ ਦੇ ਕੋਲ ਚਾਰ ਤੋਂ ਛੇ ਮਹੀਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪੂਰੀ ਬੈੱਡ ਰੈਸਟ ਚਾਹੀਦੀ ਹੁੰਦੀ ਹੈ ਐਂਡ ਜਿਹੜਾ ਵੀ ਪਰਸਨ ਹੁੰਦੇ ਨੇ ਉਹ ਵੀ ਉਹਨਾਂ ਦੇ ਨਾਲ ਲੱਗੇ ਰਹਿੰਦੇ ਉਹਨਾਂ ਦੀ ਟੇਕ ਕੇਅਰ ਕਰਨ ਲਈ ਸੋ ਉਸ ਟਾਈਮ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਜੇ ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਹੈ ਤਾਂ ਐਟਲੀਸਟ ਉਹਨਾਂ ਦੇ ਕੋਲ ਲੰਬਸਮ ਬੈਨੀਫਿਟ ਮਿਲ ਜਾਂਦਾ ਹੈ ਲੱਖ ਡਾਲਰ ਦਾ ਦੋ ਲੱਖ ਦਾ ਪੰਜਾਹ ਹਜ਼ਾਰ ਦਾ ਜਿੰਨੇ ਦੀ ਵੀ ਕਵਰੇਜ ਕਰਵਾਈ ਸੀਗੀ 30 ਡੇਜ਼ ਤੋਂ ਬਾਅਦ ਲੰਬਸਮ ਅਮਾਊਂਟ ਮਿਲ ਜਾਂਦੀ ਹੈ ਪਰ ਜਿਸ ਪਰਸਨ ਦੇ ਕੋਲ ਇੱਦਾਂ ਦਾ ਕੋਈ ਵੀ ਬੈਨੀਫਿਟ ਨਹੀਂ ਹੁੰਦਾ ਤਾਂ ਉਹਨਾਂ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਨਕਮ ਪੂਰੀ ਤਰ੍ਹਾਂ ਰੁਕ ਗਈ ਹੈ ਪੂਰਾ ਖਰਚਾ ਉਹਨਾਂ ਦਾ ਮੈਡੀਕੇਸ਼ਨ ਦੇ ਉੱਤੇ ਟੇਕ ਕੇਅਰ ਕਰਨ ਦੇ ਉੱਤੇ ਲੱਗ ਰਿਹਾ ਹੁੰਦਾ ਹੈ ਐਂਡ ਐਕਸਪੈਂਸਿਸ ਮੋਰਗੇਜਿਸ ਉਸੇ ਤਰੀਕੇ ਦੇ ਨਾਲ ਚੱਲੀ ਜਾ ਰਹੀਆਂ ਹੁੰਦੀਆਂ ਨੇ ਸੋ ਅਸੀਂ ਜ਼ਰੂਰ ਆਪਣੀ ਕਮਿਊਨਿਟੀ ਨੂੰ ਇੱਕ ਵਾਰ ਫਿਰ ਇਹ ਮੈਸੇਜ ਜ਼ਰੂਰ ਸੀਰੀਅਸ ਨੋਟ 'ਤੇ ਦੇਣਾ ਚਾਹਾਂਗੇ ਕਿਉਂਕਿ ਜਦੋਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਹੈਗੀਆਂ ਡੇਲੀ ਬੇਸਿਸ 'ਤੇ ਇਸ ਟਾਈਮ 'ਤੇ ਅਸੀਂ ਕਲੇਮਸ ਆਉਂਦੇ ਹੋਏ ਦੇਖ ਰਹੇ ਹਾਂ ਐਂਡ ਅਨਫੋਰਚੁਨੇਟਲੀ ਰਾਜਵੀਰ ਜੀ ਇੱਕ ਮੈਂ ਜ਼ਰੂਰ ਇੱਕ ਰੀਅਲ ਜਿਹੜਾ ਸਿਨੇਰੀਓ ਸ਼ੇਅਰ ਕਰਨਾ ਚਾਹੂੰਗੀ ਵਨ ਆਫ ਦਾ ਕੁਲੀਗ ਇਨ ਇੰਸ਼ੋਰੈਂਸ ਇੰਡਸਟਰੀ ਸ਼ੀ ਵਾਜ 49 ਈਅਰ ਓਲਡ ਐਂਡ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਜਨਵਰੀ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਕੈਂਸਰ ਹੈਗਾ ਸ਼ੀ ਵਾਜ ਫਾਈਟਿੰਗ ਵਿਦ ਕੈਂਸਰ ਐਂਡ ਅਨਫੋਰਚੁਨੇਟਲੀ ਦਿਸ ਵੀਕਐਂਡ ਸ਼ੀ ਪਾਸਡ ਅਵੇ ਤੇ ਇਸ ਟਾਈਮ ਤੇ ਬਹੁਤ ਦੁੱਖ ਲੱਗਦਾ ਕਿ ਜਿਹੜੇ 40-50 ਦੀ ਏਜ ਦੇ ਵਿੱਚ ਹੁੰਦੇ ਆ ਪਰਸਨ ਕਿ ਇੱਦਾਂ ਦੀਆਂ ਕੰਡੀਸ਼ਨ ਡਾਇਗਨੋਸ ਹੁੰਦੀਆਂ ਨੇ ਕਿਉਂਕਿ ਪਰਸਨ ਦੇ ਕੋਲ ਜੇ ਉਸ ਟਾਈਮ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ ਹੈ ਡੈਫੀਨੇਟਲੀ ਐਟਲੀਸਟ ਆਪਣਾ ਜ਼ੋਰ ਬੰਦਾ ਲਗਾ ਸਕਦਾ ਆਪਣਾ ਮੈਡੀਕਲ ਟ੍ਰੀਟਮੈਂਟ ਲੈਣ ਦੇ ਲਈ ਪਰ ਇਹੀ ਕਹਿੰਦੇ ਹਾਂ ਕਿ ਆਪਣੀ ਕਵਰੇਜ ਜ਼ਰੂਰ ਕਰਵਾਓ ਰੱਬ ਨਾ ਕਰੇ ਜੇ ਇੱਦਾਂ ਦੀ ਕੋਈ ਵੀ ਕੰਡੀਸ਼ਨ ਆਉਂਦੀ ਹੈ ਸਾਡੇ ਕੋਲ ਆਪਣੀ ਫਾਈਨੈਂਸ਼ੀਅਲ ਸੇਫਟੀ ਲਈ ਜ਼ਰੂਰ ਸਪੋਰਟ ਹੋਵੇ ਇੱਕੋ ਹੀ ਸਪੋਰਟ ਹੋ ਸਕਦੀ ਹੈ ਉਹ ਤੁਹਾਡੀ ਇੰਸ਼ੋਰੈਂਸ ਪਾਲਿਸੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਮਨੀ ਬੈਕ ਆਪਸ਼ਨਸ ਆ ਸਕਦੀਆਂ ਹੁੰਦੀਆਂ ਨੇ ਜੇ ਕੋਈ ਵੀ ਕੰਡੀਸ਼ਨ ਨਹੀਂ ਵੀ ਡਾਇਗਨੋਸ ਹੋਈ ਐਟਲੀਸਟ ਤੁਹਾਡੇ ਕੋਲ ਸੇਵਿੰਗਸ ਹੋ ਜਾਂਦੀਆਂ ਨੇ ਜਿੰਨਾ ਵੀ ਪ੍ਰੀਮੀਅਮ ਪੇ ਕੀਤਾ 100% ਤੁਹਾਨੂੰ ਵਾਪਿਸ ਹੋ ਜਾਂਦਾ ਹੈ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509-416-509-1509-0915

0: ਇੱਕ ਵੀਰ ਜੀ ਉਹਨਾਂ ਦੀ ਕਾਲ ਆਈ ਸੀ, ਉਹ ਕਹਿੰਦੇ ਜੇ ਆਪਾਂ ਮੋਨਾ ਜੀ ਕਹਿੰਦੇ ਜੇ ਜਿਵੇਂ ਰੇਲਵੇ ਸਟੇਸ਼ਨ ਤੇ ਬੋਲਦੇ ਹੁੰਦੇ ਜੇ ਉਵੇਂ ਬੋਲਣਾ ਹੋਵੇ ਹਨਾ ਵੀ ਕਿਵੇਂ ਬੋਲਣਗੇ, ਤੇ ਉਹ ਕਹਿੰਦੇ ਆਪ ਹੀ ਉਹ ਦੱਸ ਰਹੇ ਸੀ ਕਿਰਪਾ ਯਾਤਰੀ ਗਨ ਧਿਆਨ ਦੇ 2 ਵਜੇ ਸੇ 3 ਵਜੇ ਤੱਕ ਰਾਜਵੀਰ ਬੋਪਰਾਏ ਕਾ ਰੇਡੀਓ ਪ੍ਰੋਗਰਾਮ ਇਸ ਸਟੇਸ਼ਨ ਪਰ ਚਲਤਾ ਹੈ AM 530 ਟਿੰਗ ਟੋਂਗ
1: ਤੁਹਾਡੇ ਨਾ ਜਿਹੜਾ ਤੁਸੀਂ ਦੋ ਸ਼ੋਅ ਕੀਤੇ ਤੇ ਦੋਨਾਂ ਦੇ ਨਾਮ ਤੁਹਾਡੇ ਤੇ ਢੁਕਦੇ ਆ ਹੁਣੇ ਹਨਾ, ਤੁਸੀਂ ਲਾਈਕ ਕਹਿੰਦੇ ਸੀ ਵੀ ਡੀਜੇ ਵਾਲੇ ਐਂ ਬੋਲਦੇ ਆ, ਕੈਸੇਟ ਤੋਂ ਪਹਿਲਾਂ ਐਂ ਬੋਲਿਆ ਜਾਂਦਾ, ਉਵੇਂ ਤਾਂ ਤੁਸੀਂ ਪੂਰੇ ਮਾਸਟਰ ਹੋ ਇਸ ਗੱਲ ਦੇ ਹਨਾ, ਜਿਨ੍ਹਾਂ ਦੀ ਨਕਲ ਲਾਈ ਹੋ ਉਹ ਕਹਿੰਦੇ ਹੋਣਗੇ ਰਾਜਵੀਰ ਬੰਦਾ ਬਣ ਜਾ ਬੰਦੇ ਬਣ ਜਾ ਬੰਦੇ
0: ਹਾਂਜੀ
2: ਥੋੜੀ ਦੇਰ ਬਾਅਦ ਕਾਲ ਕਰੇ ਟਿੰਗ ਟੋਂਗ ਸਾਡੇ ਕਾਪ ਹੀ ਕਹਿੰਦੇ ਫੋਨ ਉਹਨੂੰ ਜਦੋਂ ਆਇਆ ਕਰੇ ਜਿਹਨੇ ਪੈਸੇ ਦੇਣੇ ਹੁੰਦੇ ਸੀਗੇ ਹਨਾ, ਜਦੋਂ ਉਹਨੂੰ ਫੋਨ ਵਗੈਰਾ ਕਰਨਾ ਪੈਸੇ ਵੀ ਤੇ ਪੈਸੇ ਲੈਣੇ ਹਨਾ, ਉਹਨੇ ਕਹਿੰਦਾ ਵੀ ਹੁਣ ਕੀ ਕਰਾਂ ਹਨਾ, ਉਹਨੇ ਚੱਕ ਲੈ ਘਬਰਾਏ ਹੋਏ ਨੇ ਆਪ ਹੀ ਕਹਿ ਤੱਕ ਥੋੜੀ ਦੇਰ ਬਾਅਦ ਕਾਲ ਕਰੇ ਟਿੰਗ ਟੋਂਗ, ਉਹ ਕਹਿੰਦਾ ਮੈਂ ਕੰਨ ਤੇ ਮਾਰੂ ਜੇ ਫੋਨ ਕੱਟਿਆ ਟਿੰਗ ਟੋਂਗ ਮੂੰਹ ਨਾਲ ਕਹਿੰਦਾ ਮੇਰੇ ਪੈਸੇ ਮੋੜ
3: ਪੈਸੇ ਮੋੜ
2: ਉਹ ਪੈਸਿਆਂ ਦਾ ਸਾਰਾ ਰੌਲਾ, ਉਹ ਕਹਿੰਦਾ ਜੇ ਪੈਸੇ ਮੋਨੇ ਜੇ ਤਾਂ ਹੋ ਜਾਂਦਾ ਸੀ ਨਾ ਅੱਗੇ ਨਾਗਪਾਲ ਸਾਹਿਬ ਆ ਗਏ ਆ ਸਰਾਸ਼ ਨਾਗਪਾਲ ਜੀ, ਨਾਗਪਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਜਿਵੇਂ ਅਸੀਂ ਕਹਿੰਦੇ ਪੈਸਾ ਮੋੜਨ ਲਈ ਫਿਰ ਬੰਦਾ ਨਹੀਂ ਤਾਂ ਕਹਿੰਦਾ ਯਾਰ ਕਿਹਦੇ ਕਿਹਦੇ, ਅੱਛਾ ਜਿਹਨਾਂ ਨੇ ਕਈ ਵਾਰ ਆਹ ਜਿਹਨਾਂ ਨੇ ਐਡਮਿਸ਼ਨ ਹੋ ਗਈ ਜਿਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਗਏ, ਉਹ ਕਹਿੰਦੇ ਜਿਹਦੇ ਜਿਹਦੇ ਮੋੜਨੇ ਸੀ ਕ੍ਰੈਡਿਟ ਕਾਰਡ ਵਾਲੇ ਦੇ ਮੋੜ ਤੇ ਇਹਦੇ ਦੇਣੇ ਸੀ ਦੇ ਤੇ ਆਹ ਚੱਕੋ, ਸੋ ਤੁਸੀਂ ਥੋੜ੍ਹਾ ਜਿਹਾ ਦੱਸ ਦਿਓ ਕਿ ਤੁਹਾਡੇ ਕੋਲ ਅੱਜ ਵੀ ਮੇਰਾ ਖਿਆਲ ਸੁਪਰ ਬਿਜੀ ਚੱਲ ਰਿਹਾ ਵਾ ਤੁਹਾਡਾ, ਜਦੋਂ ਵੀ ਤੁਹਾਡੇ ਕੋਲ ਕਾਲਜ ਆਉਂਦੀਆਂ ਨੇ ਉਹਦਾ ਕਾਰਨ ਇਹੀ ਆ ਕਿ ਟੀਮ ਵੱਡੀ ਹੋਣ ਕਰਕੇ ਬਾਈ, ਮੇਨ ਵੱਡੀ ਗੱਲ ਰਿਜ਼ਲਟ ਆ ਇਹਨਾਂ ਦਾ, ਰਿਜ਼ਲਟ ਆ ਭਰੋਸੇਮੰਦ ਸੇਵਾਵਾਂ ਦਿੰਦੇ ਆ, ਮੇਨ ਵੱਡੀ ਗੱਲ ਜਿਹੜੀ ਇਹਨਾਂ ਨੇ ਫੋਨ ਤੇ ਕਹਿਤੀ ਕਿ ਤੁਹਾਨੂੰ ਭਾਈ ਇੰਨੀ ਗ੍ਰਾਂਟ ਤਾਂ ਇੰਨਾ ਤੁਹਾਨੂੰ ਲੋਨ ਮਿਲ ਜਾਣਾ, ਉਹ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਕਿੰਨੇ ਪਰਸੈਂਟ 90% ਤੋਂ ਤਾਂ ਅਵੱਬ ਇਹਨਾਂ ਦੀ ਸਕਸੈਸ ਰੇਟ, ਉਹ ਪੁੱਛ ਲੈਂਦੇ ਆ ਕਿੰਨੇ ਪਰਸੈਂਟ ਸਕਸੈਸ ਹੈਗਾ ਜੀ ਤੁਹਾਡਾ? ਮੇਨ ਵੱਡੀ ਗੱਲ ਆ ਕਿ ਤੁਸੀਂ ਨਾ ਜੇ ਕਲਾਸਿਸ ਲੈਣੀਆਂ ਤੇ ਅਗਸਤ ਤੋਂ ਪਹਿਲਾਂ ਪਹਿਲਾਂ ਇਨਰੋਲ ਕਰਾ ਲਿਓ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ, ਤੇ ਥੋੜਾ ਜਿਹਾ ਦੱਸ ਦਿਓ ਬਾਈ ਜੀ।
4: हाँ जी, लाइक यही चीज है कि इसमें लाइक गवर्नमेंट आपको फंड कर रही है, बैंक नहीं कर रहा, और जैसा आपने कहा अगस्त, यस 1 अगस्त के बाद गवर्नमेंट का जो एकेडमिक कैलेंडर है वो हो जाएगा 26-27, तो उस एकेडमिक ईयर में गवर्नमेंट ग्रांट्स में कट्स कर रही है, ग्रॉस इज सेम, फंडिंग आपको सेम आएगी बट लोन के रूप में आएगी। आज जो आपको फंडिंग आ रही है उसमें 2 पार्ट है, ग्रांट जो पैसा आपने वापिस नहीं करना होता, और साथ में ऑप्शनल लोन, वो भी आपने बहुत आसान शर्तों पे होता है, लाइक 1.5 साल बाद वापस करना स्टार्ट करना है, वो भी 2.5% साल का ब्याज है जो कि कुछ भी नहीं है। तो मतलब आज आप एनरोल करें, हमारे ऑफिस आए, हमें कॉल करें, आप 30-100,000 की फंडिंग अपने अकाउंट में डायरेक्ट गवर्नमेंट से हासिल करते हैं, जिसका हाफ पोर्शन क्या है, नॉन रिफंडेबल ग्रांट्स, कोई एज लिमिट नहीं है, आप स्किल हासिल कर रहे हैं, मैनेजमेंट के कोर्सेज आसान से करें, ईजी कोर्सेज हैं, असाइनमेंट्स हैं, एग्जामिनेशन नहीं है, 2-3 घंटे आपने देने हैं, कितने ही हाउसवाइफ, उबर ड्राइवर, ट्रक ड्राइवर, सेल्फ एम्प्लॉयड लोग, नो एज लिमिट, 50 साल के भी क्लाइंट है हमारे, 75 के भी और 30 ईयर्स के भी हैं, आसान से कोर्स कर रहे हैं, फंडिंग हासिल कर चुके हैं, फंडिंग खर्च भी कर चुके हैं कहीं ना कहीं अपने रोजमर्रा आपकी जिंदगी में, डिपेंड करता है आपकी फैमिली साइज पे, अगर आप मैरिड हैं फंडिंग ज्यादा आती है, मैरिड विद किड्स हैं फंडिंग और ज्यादा आती है, गुड फॉर हाउस वाइफ, हमारे कितने ही लोगों को हम हेल्प कर चुके हैं 8 ईयर से बिजनेस में है, कोई इसमें हिडन चीज नहीं है, फंडिंग आपके अकाउंट में आती है, हमारे अकाउंट में नहीं आती, और काम होने के बाद आपने अपनी ईमानदारी, तो आपकी ईमानदारी चेक हो रही है, मेरी नहीं हो रही इसमें, आपने कितनी फीस देनी है, 199 या 499 फीस है, फ्लैट फीस है, कोई कमीशन, कोई परसेंटेज नहीं है, यस एक तरफ आपको 30-100,000 आ रहा है, हमें सिर्फ छोटी सी चीज आ रही है, यस, कोई इसमें कैच नहीं, ये सही है, सच है ये चीज
0: जी।
4: और आप हमारे ऑफिस आए, इतनों को हम असिस्ट कर चुके हैं, एग्जाम्स नहीं है हमारे कोर्सेज में, आसान से कोर्सेज है, डॉक्यूमेंट भी क्या लगते हैं आपका, नोटिस ऑफ असेसमेंट, बच्चों के बर्थ सर्टिफिकेट, मैरिज सर्टिफिकेट, इसमें क्या हेराफेरी करेंगे आप बताइए, गवर्नमेंट पे डॉक्यूमेंट पहले से ही है।
0: बिल्कुल,
4: तो कॉल करें, असेसमेंट कराएं, कोई कैच नहीं है। नंबर 437-264-31-75 उन्हें कॉल करो, तो एस्टिमेट चक्को जी, ऑफिस आओ, 437-264-3175
0: 437-264-3175 ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ।

0: ਆਮਦ ਹੋਈ ਆ ਮੈਨੂੰ ਸੋਨੇ ਦੇ ਵੇ ਕੰਗਣਾ
1: ਜੀ,
0: ਸੋਨਾ ਹੁਣ ਮਹਿੰਗਾ ਹੋ ਗਿਆ ਸਾਨੂੰ ਪੈ ਗਿਆ ਮੰਗਣਾ,
1: ਮੰਗਣਾ
0: ਮੁੱਲ ਹੱਥੋਂ ਲੈ ਰਹੀ ਹੋਇਆ ਸਾਨੂੰ ਪੈ ਗਿਆ ਮੰਗਣਾ, ਸੋਨੇ ਦੇ ਵੇ ਕੰਗਣਾ ਮੁੱਲ ਹੱਥੋਂ ਲੈ ਰਹੀ ਹੋਇਆ ਸਾਨੂੰ ਪੈ ਗਿਆ ਮੰਗਣਾ। ਪਰ ਸੋਨੇ ਦਾ ਰੇਟ ਘੱਟ ਗਿਆ ਬਾਈ ਜੀ, ਸੋਨੇ ਦਾ 24 ਕੈਰਟ ਦਾ ਰੇਟ ਆ, ਉਹ ਕਹਿੰਦੇ ਇੰਡੀਆ ਦੇ ਵਿੱਚ ਹੁਣ 1,44,000 ਤੋਂ 1,46,000 ਤੇ 10 ਗ੍ਰਾਮ ਦੇ ਆਸ ਪਾਸ ਆ ਜਿਹੜਾ ਉਹ ਅੱਜ ਆ ਗਿਆ, ਖਾਸਾ ਘਟਿਆ ਵਾ। 22 ਕੈਰਟ ਦਾ ਜਿਹੜਾ 1,32,000 ਤੇ 10 ਗ੍ਰਾਮ ਆ ਜਿਹੜਾ ਉਹ ਮਿਲ ਰਿਹਾ ਵਾ। ਸੋ ਮਤਲਬ ਸੋਨਾ ਥੱਲੇ ਨੂੰ ਗਿਆ
1: ਜੀ, ਬਿਲਕੁਲ।
0: ਭਾਈ ਸੁੱਖ ਜੀ ਹਜੇ ਤੱਕ ਪਹੁੰਚੇ ਨਹੀਂ, ਸੁੱਖ ਉਹਨਾਂ ਦਾ ਜਿਹੜਾ ਇਸ ਟਾਈਮ ਤੇ ਉਹਨਾਂ ਤੋਂ ਆਪਾਂ ਕੋਈ ਡੀਲ ਵਗੈਰਾ ਲਈਏ ਯਾਰ, ਉਹਨਾਂ ਦਾ ਲਾਈਵ ਲੋਕੇਸ਼ਨ ਆ।
1: ਬਿਲਕੁਲ ਬਿਲਕੁਲ,
0: ਥਰਸਡੇ ਨੂੰ ਅਸੀਂ ਚੱਲਾਂਗੇ ਯੂਨੀ ਗਲੋਬਲ ਤੇ ਲਾਈਵ ਲੋਕੇਸ਼ਨ
1: ਜੀ,
0: ਤੇ ਫਰਾਈਡੇ ਨੂੰ ਲਾਈਵ ਲੋਕੇਸ਼ਨ ਸਾਡਾ ਹੋਏਗਾ ਜੀ ਸੁੱਖ ਉਹਨਾਂ ਦੇ ਕੋਲੇ। ਤੇ ਜੇਕਰ ਸੁੱਖ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ
1: ਜ਼ਰੂਰ,
0: ਅੱਗੇ ਐਂ ਵੀ ਕਹਿੰਦੇ ਹੁੰਦੇ ਸੀ ਉਹ ਜਦੋਂ ਨਾ ਅਨਾਊਂਸ ਕਰ ਦਿੰਦੇ ਸੀ ਕਿਲਾ ਰਾਏਪੁਰ ਤੇ
1: ਜੀ,
0: ਉਹਦੀ ਵੀ ਝਲਕ ਕਿਲਾ ਰਾਏਪੁਰ ਤੇ ਬੈਲ ਗੱਡੀਆਂ ਦੀ ਦੌੜ ਦਾ ਦੂਸਰਾ ਸੱਦਾ, ਆ ਕਲੀ ਵਾਲਾ ਵੀਰ ਖੱਬੇ ਪਾਸੇ ਸਾਈਡ ਤੇ ਹੋ ਜਾਓ ਵੀਰੇ, ਫੇਰ ਨਾ ਕਿਹੋ ਇਹ ਜਾਨਵਰ ਉੱਤੇ ਜਾ ਚੜਾ ਬਸ ਓਏ ਹਟ ਜਾਓ ਭੱਜ ਲਿਓ ਅੱਛਾ ਇੱਕ ਹੋਰ ਰੰਗ ਨਿਕਲਿਆ, ਉਹ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਉਹ ਕਹਿੰਦੇ ਨੀ ਦਿੰਦੇ, ਸੁਣੋ ਸੁਣੋ ਸੁਣੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਦੇ ਲਈ ਮੋਨਾ ਮਹਿੰਗੀ 416-509-1509 ਉਹਨਾਂ ਦੀ ਆਹੀ ਟੋਨ ਹੁੰਦੀ ਸੀ ਨਾ
1: ਜੀ, ਬਿਲਕੁਲ ਬਿਲਕੁਲ
0: ਆਹੀ ਟੋਨ ਹੁੰਦੀ ਸੀ ਮੋਨਾ ਜੀ, ਵੈਰੀ ਨਾਈਸ ਨਹੀਂ ਤੇ ਪੈਸੇ ਮੈਟਰ ਲੈਣੇ ਆ
1: ਜੀ, ਬਿਲਕੁਲ ਹੱਕ ਹੱਕ ਬਣਦਾ ਨਗਦਾ ਜੀ।
0: ਆ ਸਾਡੇ ਇੱਕ ਮੋਨਾ ਜੀ ਸਾਡੇ ਨਾ ਜਿਵੇਂ ਤੁਸੀਂ ਕਿਹਾ ਵੈਰੀ ਨਾਈਸ, ਸਾਡੇ ਮੁੰਡਾ ਹੁੰਦਾ ਸੀ ਉਹ ਇਹ ਸੱਚੀ ਗੱਲ ਆ, ਮੁੱਲਾਪੁਰ ਤੋਂ ਪਿੰਡ ਤੱਕ ਜਾਣਾ ਹੁੰਦਾ ਸੀਗਾ, ਉੱਥੇ ਸਾਡੇ ਪਿੰਡ ਦਾ ਇੱਕ ਅੰਕਲ ਆ ਗਿਆ ਸਕੂਟਰ ਤੇ ਹਨਾ
1: ਜੀ,
0: ਤੇ ਉਹਨੇ 3-wheeler ਤੇ ਆਟੋ ਤੇ ਚੜ੍ਹਨਾ ਸੀਗਾ, ਕਹਿੰਦਾ ਅੰਕਲ ਉਹ ਕਹਿੰਦਾ ਜਾਣਾ ਪਿੰਡ ਨੂੰ, ਕਹਿੰਦਾ ਹਾਂਜੀ, ਕਹਿੰਦਾ ਅੰਕਲ ਪਿੱਛੇ ਬਹਿ ਗਿਆ ਨਾ ਗੱਲਾਂ ਬਾਤਾਂ ਮਾਰਦੇ, ਜਦੋਂ ਉਤਰਿਆ ਕਹਿੰਦਾ ਅੰਕਲ ਥੈਂਕ ਯੂ, ਕਹਿੰਦਾ ਥੈਂਕ ਯੂ, ਕਹਿੰਦਾ 2 ਰੁਪਏ ਕੱਢ,
1: ਅੱਛਾ
0: ਕਹਿੰਦਾ ਜੇ ਤੂੰ ਆਟੋ ਤੇ ਆਉਂਦਾ, ਜੇ ਤੂੰ ਆਟੋ ਤੇ ਆਉਂਦਾ ਨਾਲ ਤਾਂ ਲੇਟ ਆਉਣਾ ਸੀਗਾ,
1: ਨਾਲੇ
0: ਹਾਂ ਝਟਕੇ ਮਾਰ ਦੇਣੇ ਆਉਣਾ ਸੀ, ਇੱਥੇ ਬੈਠਾ ਕੋਈ ਥੈਂਕ ਯੂ ਨਹੀਂ ਹੈਗਾ। ਸੋ ਮੋਨਾ ਜੀ ਕਹਿੰਦੇ ਵੈਰੀ ਨਾਈਸ ਨੀ ਪੈਸੇ ਕੱਢੋ,
1: ਬਿਲਕੁਲ
2: 416-509-1509 ਜਿਦਾਂ ਕਿ ਅਕਸਰ ਆਪਾਂ ਕਹਿੰਦੇ ਹਾਂ ਕਿ ਜਿਹੜਾ ਵੀ ਪਰਸਨ ਨੇ ਆਉਣਾ, ਚਾਹੇ ਸੁਪਰ ਵੀਜ਼ਾ ਤੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਆਉਣਾ, ਕੋਈ ਵਿਜ਼ਿਟਰ ਆ ਰਹੇ ਹੈਗੇ, ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਾਈ ਜਾਵੇ। ਸੁਪਰ ਵੀਜ਼ਾ ਦੇ ਲਈ ਡੈਫੀਨੇਟਲੀ ਮੈਂਡੇਟਰੀ ਹੈ ਕਿਉਂਕਿ ਏਅਰਪੋਰਟ ਤੇ ਚੈੱਕ ਵੀ ਹੁੰਦੀ ਹੈ ਪਾਲਿਸੀ। ਵਿਜ਼ਿਟਰ ਵੀਜ਼ਾ ਦੇ ਵਿੱਚ ਡੈਫੀਨੇਟਲੀ ਇਹ ਜ਼ਰੂਰ ਹੋ ਜਾਂਦਾ ਕਿ ਆਪਸ਼ਨਲ ਹੋ ਜਾਂਦਾ ਹੈ, ਪਰ ਮੇਕ ਸ਼ੁਰ ਕਰੋ ਪ੍ਰੋਪਰ ਕਵਰੇਜ ਹੋਵੇ ਤਾਂ ਕਿ ਉਹ ਜਦੋਂ ਇੱਥੇ ਕੋਈ ਵੀ ਪਰਸਨ ਆਉਂਦਾ, ਕੋਈ ਸਿਕਨੈਸ, ਇੰਜਰੀ ਕੁਛ ਵੀ ਹੁੰਦੀ ਹੈ, ਇੰਸਟੈਡ ਕਿ ਤੁਸੀਂ ਆਪਣੀ ਪੋਕਿਟ ਵਿੱਚੋਂ ਉਹਨਾਂ ਦਾ ਇਲਾਜ ਕਰਵਾਉਣ ਦੀ ਬਜਾਏ ਉਹ ਸਾਰੇ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਜਿਹੜੇ ਹੈਗੇ ਆ ਤੁਹਾਡੀ ਇੰਸ਼ੋਰੈਂਸ ਪਾਲਿਸੀ ਵੱਲੋਂ ਕਵਰ ਹੋ ਸਕਦੇ ਹੁੰਦੇ ਨੇ। ਸੋ ਇਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀਆਂ ਉਹ ਹਜ਼ਾਰਾਂ ਦਾ ਜਿਹੜਾ ਖਰਚਾ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਦਾ ਅਨਫੋਰਚੁਨੇਟਲੀ ਕਈ ਵਾਰ ਆ ਜਾਂਦਾ ਹੈਗਾ, ਕੋਈ ਸਿਕਨੈਸ ਕਰਕੇ, ਕੋਈ ਇੰਜਰੀ, ਕੋਈ ਸਲਿਪ ਐਂਡ ਫਾਲ ਕਿਸੇ ਵੀ ਰੀਜ਼ਨ ਕਰਕੇ। ਸੋ ਉਹ ਕਪਲ ਆਫ $100 ਦੇ ਨਾਲ ਤੁਸੀਂ ਪਾਲਿਸੀ ਲੈ ਕੇ ਉਸਨੂੰ ਕਵਰ ਕਰ ਸਕਦੇ ਹੁੰਦੇ ਹੋ। ਪਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ, ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਓ ਤਾਂ ਕਿ ਕੋਈ ਵੇਟਿੰਗ ਪੀਰੀਅਡ, ਕੋਈ ਕੂਲਿੰਗ ਪੀਰੀਅਡ, ਕੋਈ ਐਕਸਕਲੂਜਨ ਨਾ ਆਵੇਗਾ। ਸੋ ਦੂਜੀ ਚੀਜ਼ ਇੱਥੇ ਇਹ ਹੈਗੀ ਹੈ ਕਿ ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਲੋਐਸਟ ਰੇਟਸ ਪ੍ਰੋਵਾਈਡ ਕਰ ਰਹੀ ਹੈ ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਦੇ ਲਈ, ਉਹਨਾਂ ਨੇ ਰੇਟਸ ਇਨਕਰੀਜ਼ ਕਰਨੇ ਹੈ July 1st ਤੋਂ। ਸੋ ਮੇਕ ਸ਼ੋਰ ਕਰੋ ਕਿ ਜੇ ਇਸ ਟਾਈਮ ਤੇ ਤੁਹਾਨੂੰ ਵੀ ਆਪਦੇ ਦਿਨਾਂ ਦੇ ਵਿੱਚ ਵਿਜ਼ਿਟਰ ਇੰਸ਼ੋਰੈਂਸ ਦੀ, ਸੁਪਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ, July 1st ਤੋਂ ਪਹਿਲਾਂ ਜੇ ਤੁਸੀਂ ਕਰਵਾ ਲੈਂਦੇ ਹੋ ਪਾਲਿਸੀ, ਤੁਹਾਡੇ ਰੇਟਸ ਅੱਜ ਦੀ ਡੇਟ ਦੇ ਵਿੱਚ ਲੌਕ ਇਨ ਹੋ ਜਾਣਗੇ। ਨੋ ਮੈਟਰ ਅਫੈਕਟਿਵ ਡੇਟ ਅਸੀਂ ਜੁਲਾਈ ਦੀ, ਅਗਸਤ ਦੀ ਜਾਂ ਅੰਤਿਮ ਮਹੀਨਿਆਂ ਦੀ ਕੋਈ ਵੀ ਰੱਖੀ ਹੋਵੇ, ਰੇਟ ਤੁਸੀਂ ਲੌਕ ਇਨ ਕਰ ਸਕਦੇ ਹੋ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ, ਅਪਲਾਈ ਸਟੇਟਸ ਤੇ ਉਹ ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਜ਼ਿਆਦਾ ਜਾਣਕਾਰੀ ਲਈ ਜ਼ਰੂਰ ਕਾਲ ਕੀਤੀ ਜਾ ਸਕਦੀ ਜੀ 416-5091-509. ਈਵਨ ਕਿ ਪੇਰੈਂਟਸ ਆਲਰੇਡੀ ਇੱਥੇ ਨੇ, ਸੁਪਰਵੀਜ਼ਾ ਤੇ ਆਏ ਹੋਏ ਨੇ, ਸਾਲ ਤੋਂ ਬਾਅਦ ਪੋਲਿਸੀ ਤੁਹਾਨੂੰ ਐਕਸਟੈਂਡ ਕਰਵਾਉਣੀ ਪੈਂਦੀ ਹੈ ਆਪਣੇ ਆਪ। ਆਟੋ ਰਿਨਿਊਅਲ ਕੋਈ ਵੀ ਕੰਪਨੀ ਨਹੀਂ ਕਰਦੀ, ਮੋਸਟ ਆਫ ਦ ਕੰਪਨੀਜ਼, 95% ਕੰਪਨੀਜ਼ ਦੇ ਵਿੱਚ ਤੁਹਾਨੂੰ ਆਪਣੇ ਆਪ ਰਿਨਿਊਅਲ ਨਹੀਂ ਮਿਲਦਾ। ਮੇਕ ਸ਼ੋਰ ਕਰੋ ਇਹ ਨਾ ਹੋਵੇ ਕਿ ਪੋਲਿਸੀ ਐਕਸਪਾਇਰ ਹੋ ਜਾਏ ਤੇ ਆਪਾਂ ਫਿਰ ਉਸ ਤੋਂ ਬਾਅਦ ਵੇਟਿੰਗ ਪੀਰੀਅਡ ਦੇ ਵਿੱਚ ਐਕਸਕਲੂਜਨਸ ਆ ਜਾਣ। ਇਸ ਦੇ ਲਈ ਬੈਟਰ ਹੈਗਾ ਕਿ ਪੋਲਿਸੀ ਦੀ ਐਕਸਪਾਇਰੀ ਡੇਟ ਜ਼ਰੂਰ ਦੇਖੋ ਤਾਂ ਕਿ ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਬੈਸਟ ਕਵਰੇਜ ਲੋਐਸਟ ਵਿੱਚ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਜੀ 416-509-1509।
0: 416-509-1509 ਸਾਡੇ ਨਾਲ ਕਾਲੋ ਸਾਹਿਬ। ਕਾਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇਹਨੂੰ
3: ਸਤਿ ਸ਼੍ਰੀ ਅਕਾਲ ਰਾਜਵੀਰ, ਅੱਜ ਕਲਾਕਾਰੀ ਦਾ ਨਸ਼ਾ ਚੜਿਆ। ਉਹ ਸਾਡੇ ਨਾ ਸਾਡੇ ਕਾਲਜ ਚ ਇੱਕ ਮੁੰਡਾ ਹੁੰਦਾ ਸੀਗਾ
0: ਜੀ,
3: ਉਹ ਕਹਿੰਦਾ ਵੀ ਮੈਂ ਨਾ 5-6 ਪੰਛੀਆਂ ਦੀਆਂ ਆਵਾਜ਼ਾਂ ਕੱਢ ਲੈਣਾ, ਤੇ ਮੈਂ ਹੁਣ ਉਹਨੂੰ ਫੋਨ ਕਰਨਾ ਵੀ ਤੂੰ ਤਾਂ 5-6 ਪੰਛੀਆਂ ਦੀਆਂ ਆਵਾਜ਼ਾਂ ਕੱਢਣਾ ਨਾ, ਤੇ ਸਾਡੇ ਕੋਲ ਸਾਡਾ ਵੀਰ ਰਾਜਵੀਰ ਬੋਪਰ ਆਏ ਆ,
0: ਰੂਬਰੂ ਹੁੰਦੇ ਉਸ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਪੈਸੇ ਜਿਹੜੇ ਜੇਬ ਚ ਹੋਣੇ ਬੜੇ ਜ਼ਰੂਰੀ ਆ।
1: ਬਿਲਕੁਲ,
0: ਕਹਾਣੀਆਂ ਵੀ ਤਾਂ ਹੀ ਚੰਗੀਆਂ ਲੱਗਦੀਆਂ ਨੇ
1: ਜੇ
0: ਹਨਾ ਘਰੇ 4 ਪੈਸੇ ਹੈਗੇ ਆ। ਸੋ ਤੁਸੀਂ ਨਾਲੇ ਇੱਕ ਤੀਰ ਨਾਲ ਦੋ ਨਿਸ਼ਾਨੇ ਹੋ ਜਾਣੇ ਆ ਕਿ ਤੁਹਾਨੂੰ ਤੁਸੀਂ ਇੱਕ ਇਹਨਾਂ ਨੂੰ ਕਾਲ ਕਰ ਲੈਣੀ ਆ ਤੇ ਨਾਲੇ ਤਾਂ ਤੁਹਾਨੂੰ ਇਨਫੋਰਮੇਸ਼ਨ ਮਿਲ ਜੂਗੀ, ਨਾਲੇ ਤੁਸੀਂ ਕੋਰਸ ਜੁਆਇਨ ਕਰਕੇ ਪੈਸੇ ਵੀ ਤੁਹਾਡੇ ਇਹਨਾਂ ਦੀ ਇਹਨਾਂ ਨੇ ਨਹੀਂ ਦੇਣੇ, ਅਸਲ 'ਚ ਉਹ ਗੌਰਮੈਂਟ ਨੇ ਦੇਣੇ ਆ। ਕਾਲਜ ਦੀ ਫੀਸ ਵੀ ਤੁਸੀਂ ਆਪ ਨਹੀਂ ਪੇ ਕਰਨੀ, ਸਿਰਫ $199 ਬਾਅਦ 'ਚ ਇਹਨਾਂ ਨੂੰ ਦੇਣੇ ਆ, ਪਹਿਲਾਂ ਕੁਛ ਨਹੀਂ ਦੇਣਾ ਹੈਗਾ ਜਾਂ 499 ਆ, ਦੋ ਹੀ ਫੀਸਾਂ ਨੇ ਇਹਨਾਂ ਦੀਆਂ। ਕੋਰਸ ਤੁਸੀਂ ਕਿਹੜਾ ਜੁਆਇਨ ਕਰਦੇ ਹੋ, ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਕ੍ਰੈਡਿਟ ਜਿਹੜੀ ਹਿਸਟਰੀ ਆ ਉਹ ਚੈੱਕ ਨਹੀਂ ਹੈ, ਕੋਈ ਫੇਕ ਡਾਕੂਮੈਂਟ ਨਹੀਂ ਇਹਨਾਂ ਨੇ ਲਾਉਣਾ, ਤੁਹਾਡੇ 10ਵੀਂ ਜਾਂ 12ਵੀਂ ਦੇ ਸਰਟੀਫਿਕੇਟ ਲੱਗਣੇ ਆ, ਆਨਲਾਈਨ ਤੁਸੀਂ ਕਲਾਸਾਂ ਲੈਣੀਆਂ ਨੇ, ਪਾਰਟ ਟਾਈਮ ਲੈਣੀ ਆ, ਤੁਸੀਂ ਕੰਮ ਨਾ ਕੋਈ ਛੱਡਿਓ, ਕੰਮ ਜਿਹੜਾ ਕਰਦੇ ਹੋ ਕਰੀ ਚੱਲਿਓ, ਇਹਨਾਂ ਨੂੰ ਇੱਕ ਕਾਲ ਕਰ ਲਿਓ। ਬਾਜੀ ਦੱਸੋ ਥੋੜੀ ਜਿਹੀ ਇਨਫੋਰਮੇਸ਼ਨ।
4: ਹਾਂਜੀ ਆਪ ਇਹ ਬਿਲਕੁਲ ਠੀਕ ਹੈ ਜੀ, ਇਸ ਮੇ ਕੁਛ ਲੋਕ ਫੋਨ ਕਰਕੇ ਪੁੱਛਤੇ ਹੈ ਕਿ ਆਪ ਫੰਡਿੰਗ ਬੜਾ ਸਕਤੇ ਹੈ, ਜੀ ਨਹੀਂ ਬੜਾ ਸਕਤੇ। ਤੋ ਇਸ ਲਈ ਅਗਰ ਆਪ ਸੈਲਫ ਇੰਪਲੋਇਡ ਹੈ, ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਔਰ ਆਪਕੀ ਇਨਕਮ ਅਗਰ ਕਮ ਹੈ, ਅਗਰ ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਐਂਡ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਆਪਕੋ ਤਭੀ ਇਸਕਾ ਫਾਇਦਾ ਹੈ। ਮਤਲਬ ਗਵਰਨਮੈਂਟ ਕਾ ਪ੍ਰੋਗਰਾਮ ਹੈ, ਉਸਮੇ ਕੁਛ ਹੇਰਾ ਫੇਰੀ ਨਹੀਂ ਹੈ। ਅਬ ਹਮ ਡਿਟੇਲ ਦੇਤੇ ਹੈਂ, ਹਮ ਗਵਰਨਮੈਂਟ ਕੀ ਕੈਲਕੁਲੇਟਰ ਮੇਂ ਡਾਲਤੇ ਹੈਂ, ਆਪਕੋ ਐਸਟੀਮੇਟ ਦੇਤੇ ਹੈਂ ਕਿ ਆਪਕੋ ਫੰਡਿੰਗ ਕਿਤਨੀ ਆ ਰਹੀ ਹੈ, ਆਪ ਉਸ ਪੈਸੇ ਕੋ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ ਹੈਂ, ਕੋਈ ਕੈਸ਼ ਨਹੀਂ ਹੈ ਜਿਸਕੇ ਅੰਦਰ ਗਵਰਨਮੈਂਟ ਆਪਕੋ ਪੈਸੇ ਲਿਵਿੰਗ ਐਕਸਪੈਂਸਿਸ ਕਵਰ ਅਪ ਕਰਨੇ ਕੇ ਲਈ ਦੇ ਰਹੀ ਹੈ, ਚਾਹੇ ਉਸੇ ਗਰੋਸਰੀ ਗਏ, ਗੈਸ ਭਰਵਾਏ, ਬੈਕ ਹੋਮ ਭੇਜੇ, ਵੋ ਆਪਕੀ ਇੱਛਾ ਹੈ। ਤੋ ਆਪ ਸਕਿੱਲ ਹਾਸਿਲ ਕਰੇ, ਆਪ ਅਕਾਊਂਟਿੰਗ ਮੈਨੇਜਮੈਂਟ ਜੈਸੇ ਆਸਾਨ ਸੇ ਕੋਰਸਿਸ ਕਰੇ, ਘਰ ਕੇ ਕੰਫਰਟ ਸੇ ਕਰੇ, ਫੁੱਲੀ ਆਨਲਾਈਨ ਕੋਰਸਿਸ ਹੈ, ਔਰ ਲਾਈਕ ਐਗਜ਼ਾਮੀਨੇਸ਼ਨ ਨਹੀਂ ਹੈ, ਅਸਾਈਨਮੈਂਟਸ ਹੈ, ਕੋਈ ਏਜ ਲਿਮਿਟ ਨਹੀਂ ਹੈ, ਆਪ 75K ਪੈਨਸ਼ਨ ਪੇ ਆਪ ਤਬ ਵੀ ਐਲੀਜੀਬਲ ਹੈ, ਆਪ 30 ਈਅਰਸ ਕੇ ਆਪ ਤਬ ਵੀ ਐਲੀਜੀਬਲ ਹੈ। ਫੰਡਿੰਗ ਸੀਧਾ ਗਵਰਨਮੈਂਟ ਸੇ ਆਪਕੇ ਅਕਾਊਂਟ ਮੇਂ ਆਤੀ ਹੈ, ਇਸਮੇ ਕੋਈ ਨਾ, ਇਟਸ ਆਲ ਟ੍ਰਾਂਸਪੇਰੈਂਟ ਫਰੋਮ ਐਂਡ ਟੂ ਐਂਡ, ਹਮ 8 ਈਅਰਸ ਸੇ ਕਰ ਰਹੇ ਹੈ, ਹਜ਼ਾਰੋਂ ਕੋ ਹੈਲਪ ਕਰ ਚੁੱਕੇ ਹੈ। 28 ਦਿਨ ਬਾਅਦ ਪਾਲਿਸੀ ਗਵਰਨਮੈਂਟ ਕੀ ਚੇਂਜ ਹੋ ਰਹੀ ਹੈ, ਕੱਟ ਸਾਰੇ ਗ੍ਰਾਂਟਸ ਮੇਂ, ਲੋਨ ਰਹੇਗਾ, ਗ੍ਰਾਂਟਸ ਬੰਦ ਹੋ ਜਾਏਗੀ। ਤੋ ਆਪ 30 ਸੇ ਅਗਰ ਫੈਮਿਲੀ ਆਫ 4 ਹੈ, ਤੋ ਅਪ ਟੂ 80,000 ਕੀ ਫੰਡਿੰਗ ਬਣਤੀ ਹੈ, ਜਿਸਮੇ ਸੇ 40,000 ਕਿਆ ਹੈ ਗ੍ਰਾਂਟ, ਜੋ ਵਾਪਿਸ ਨਹੀਂ ਕਰਨਾ। ਫੈਮਿਲੀ ਆਫ 5 ਹੈ, ਆਪਕੇ 3 ਬੱਚੇ ਹੈਂ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਕੋਰਸ ਕਰਤੇ, ਫੁੱਲੀ ਆਨਲਾਈਨ, ਅਪ ਟੂ 100,000 ਆਤਾ ਹੈ, ਜਿਸਮੇ ਸੇ $50,000 ਤੋ ਗ੍ਰਾਂਟ ਹੈ, ਜੋ ਵਾਪਿਸ ਹੀ ਨਹੀਂ ਕਰਨੀ, ਜੋ ਰੈਸਟ 50,000 ਹੈ, 1.5 ਸਾਲ ਬਾਅਦ ਵਾਪਿਸ ਸਟਾਰਟ ਕਰਨਾ ਆਪਣੇ ਦੇਣਾ, ਔਰ 10 ਸਾਲ ਮੇਂ ਆਪ ਉਸੇ ਆਸਾਨ ਕਿਸ਼ਤੋਂ ਮੇਂ, ਮਤਲਬ 50,000 ਕਾ ਵਿਆਜ ਸਿਰਫ 5,000 ਹੈ 10 ਸਾਲ ਮੇਂ, ਬਤਾਓ। ਔਰ ਬਾਕੀ ਲਾਈਕ ਇਸਮੇ ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਹੈ, ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ, ਹਮਾਰੀ ਫੀਸ 199 ਜਾਂ 499 ਕਾਮ ਹੋਣੇ ਕੇ ਬਾਅਦ ਹੈ, ਔਰ ਇਸਮੇ ਕੋਈ ਮੀਠੀ ਬਾਤ ਨਹੀਂ ਹੈ, ਜੋ ਫੀਸ ਔਨ ਏਅਰ ਹੈ ਉਹੀ ਫੀਸ ਔਫ ਏਅਰ ਹੈ। ਕਾਲ ਕਰੇ 437-264-3175
0: ਬਹੁਤ ਸ਼ੁਕਰੀਆ ਸਰ। ਲਓ ਹੁਣ ਅਸੀਂ ਚੱਲਾਂਗੇ ਕਹਾਣੀ ਵੱਲ, 437-264-3175 ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਸਰ, ਚੱਲਦੇ ਹਾਂ ਕਹਾਣੀ ਵੱਲ। ਥੈਂਕ ਯੂ। ਲਓ ਜੀ, ਮਾਸ਼ਾ ਆਪਣੇ ਜਵੰਦਾ ਹੁਣਾਂ ਦੀ ਲਿਖੀ ਹੋਈ ਕਹਾਣੀ ਮਾਲ ਸਾਹਿਬ
1: ਜੀ ਸਰ,
0: ਇਹ ਰੂਬਰੂ ਕਰਨ ਲੱਗੇ ਜੀ ਸਾਡੇ ਜਿਹੜੇ ਲਿਸਨਰਸ ਨੇ
1: ਜੀ। ਹਾਲੋ
0: ਕਿਸ਼ਨ ਸਿਆਂ ਆ ਲੈ ਫੜ ਬਈ, ਹਵੇਲੀ ਵਾਲੇ ਸਰਦਾਰ ਨੇ ਅੱਧੀ ਚਾਦਰ 'ਚ ਬਲੇਟੀ ਨਵੀਂ ਜੰਮੀ ਜਿਹੜੀ ਕੁੜੀ ਸੀਗੀ ਉਹਨੂੰ ਫੜਾਈ, ਕਹਿੰਦਾ ਬਈ ਆਹ ਫੜ, ਧਿਆਨ ਦੇ ਨਾਲ ਫੜੀ ਸਾਂਭ ਕੇ। ਹਾਂਜੀ ਸਾਹਿਬ ਜੀ, ਕਹਿੰਦਾ ਕੀ ਹੁਕਮ? ਉਹ ਨਾਲੇ ਉਹਨੇ ਕੁੜੀ ਫੜ ਲਈ ਅਤੇ ਨਾਲੇ ਉਹਦੇ ਵੱਲ ਜਿਹੜਾ ਹੈਗਾ ਉਹ ਦੇਖਣ ਲੱਗ ਗਿਆ ਕਿ ਕੀ ਹੁਕਮ ਆ ਸਾਹਿਬ ਜੀ, ਦੱਸੋ ਮੈਨੂੰ ਹੁਕਮ ਕੀ ਆ? ਤੈਨੂੰ ਨਹੀਂ ਪਤਾ, ਟਿਕਾਣੇ ਲਾਇਆ ਕਿਤੇ ਜਾ ਕੇ ਹੁਣ ਹੁਕਮ ਕੀ ਆ? ਆ ਨਿੱਕੀ ਜੀ ਗੁਲਾਬ ਵਰਗੀ ਧੀ ਆ, ਐਡਾ ਵੱਡਾ ਪਾਪ ਤਾਂ ਨਹੀਂ ਜੀ ਮੇਰੇ ਤੋਂ ਹੋਣਾ? ਨਾ ਨਾ ਨਾ ਨਾ ਨਾ ਨਾ, ਵਾਹਿਗੁਰੂ ਵਾਹਿਗੁਰੂ ਕਹੋ, ਤੁਸੀਂ ਕੀ ਕਹਿ ਹਟਾਉਣ ਲੱਗੇ ਹੋ? ਤੁਸੀਂ ਇਉਂ ਕਰੋ, ਇਹਨੂੰ ਮੇਰੀ ਝੋਲੀ ਪਾ ਦਿਉ, ਮੈਂ ਆਪੇ ਇਹਨੂੰ ਪਾਲ ਲੂੰਗਾ ਜੀ, ਨਿੱਕਾ ਜਿੰਨਾ ਭੋਰਾ ਜਿੰਨਾ ਬੋਟਾ ਹੈ, ਤੁਸੀਂ ਮੈਂ ਜਿਵੇਂ ਮਰਜ਼ੀ ਪਾਲਾਂ ਜੀ, ਮੈਂ ਆਪਦੀ ਆਪੇ ਪਾਲ ਲੂੰ ਇਹਨੂੰ। ਠੌੜ ਕਰਦੀ ਚਪੇੜ ਉਹਦੇ ਮੂੰਹ 'ਤੇ ਮਰੀ, ਪਾਲ ਲਏਗਾ ਤੂੰ, ਤੂੰ ਹੈ ਕਿਉਂ ਨਾ, ਤੂੰ ਹੈ ਵੱਡਾ, ਤੂੰ ਨਾਡੂ ਖਾਂ ਬਣਿਆ ਫਿਰਦਾ, ਆਖਿਆ ਜੀ ਮੈਂ ਆਪੇ ਪਾਲ ਲੂੰ। ਉਹ ਤੁਸੀਂ ਨਾਲੀਆਂ ਸਾਫ਼ ਕਰਨ ਵਾਲੇ ਬੰਦੇ, ਅਤੇ ਤੁਸੀਂ ਸਾਡੀਆਂ ਰਗਾਂ ਦਾ ਖੂਨ ਹੈ ਸਾਡੀਆਂ ਦਾ ਹੈ। ਉਹ ਚੁੱਪ ਕਰਕੇ ਕਿਸ਼ਨ ਸਿੰਘ ਖੜਾ ਰਿਹਾ, ਚਪੇੜ ਜਦੋਂ ਮੂੰਹ 'ਤੇ ਪਈ, ਰਾਤ ਦੀ ਹਨੇਰੀ ਚੁੱਪ ਨੂੰ ਉਹਨੇ ਹੋਰ ਵੀ ਭਿਆਨਕ ਬਣਾ ਦਿੱਤਾ। ਵੱਡੇ ਸਰਦਾਰਾਂ ਦਾ ਖੂਨ ਜਾਂ ਤਾਂ ਆਪਣੇ ਘਰਾਂ 'ਚ ਪਲਦਾ ਜਾਂ ਫਿਰ ਨਹੀਂ ਪਲਦਾ। ਵੇਲੀ ਦਾ ਖੂਨ ਜਾਂ ਤਾਂ ਪੁੱਤਰਾਂ ਦੀਆਂ ਰੰਗਾਂ 'ਚ ਦੌੜਦਾ ਅਤੇ ਜਾਂ ਫਿਰ ਕਿਤੇ ਵੀ ਨਹੀਂ ਦੌੜਦਾ। ਜੋ ਮਰਜ਼ੀ ਕਰ, ਜਿਉਂਦੀ ਵਾਪਸ ਨਾ ਮੋੜ ਕੇ ਲਿਆਈ ਪਾਸੇ ਨੂੰ। ਇੰਨੀ ਗੱਲ ਤੈਨੂੰ ਸਮਝਾਤੀ ਹੈ? ਕਹਿੰਦਾ ਜੋ ਹੁਕਮ ਜੀ। ਉਹਨੇ ਆ ਕੇ ਕੁੜੀ ਚੱਕੀ ਅਤੇ ਕਾਲੇ ਕਦਮੀ ਨਾਲ ਦੇ ਪਿੰਡ ਵਿਸਾਖ ਮਹੀਨੇ ਦੇ ਚੱਲਦੇ ਹੋਣ ਕਰਕੇ ਨਾ ਦੀਵਾਨਾਂ ਦੀ ਆਵਾਜ਼ ਆ ਰਹੀ ਸੀ ਉਹਨੂੰ, ਉਧਰ ਨੂੰ ਹੋ ਤੁਰਿਆ। ਪਿੰਡੋਂ ਬਾਹਰ ਨਿਕਲ ਕੇ ਸੁੰਨਸਾਨ ਜਿਹੇ ਪਹੇ 'ਤੇ ਰੱਖ, ਜਿਉਂ ਹੀ ਉਹਨੇ ਉਹ ਪਹੇ ਦੇ ਉੱਤੇ ਰੱਖਤੀ, ਗਲ ਘੁੱਟਣ ਦੀ ਕੋਸ਼ਿਸ਼ ਕੀਤੀ, ਹੱਥ ਕੰਬਣ ਲੱਗ ਗਏ, ਮੱਥੇ 'ਤੇ ਪਸੀਨਾ ਆ ਗਿਆ ਉਹਦੇ। ਜਦੋਂ ਉਹਨੇ ਹੱਥ ਉਹਦੇ ਵੱਲ ਵਧਾਏ ਤਾਂ ਕੋਕ ਸੁੱਤੀ ਪਈ ਨੇ ਇੱਕਦਮ ਅੱਖਾਂ ਖੋਲ ਲਈਆਂ, ਸ਼ਾਇਦ ਚਾਨਣੀ ਰਾਤ 'ਚ ਦੁੱਧ ਨਾਲੋਂ ਵੀ ਵੱਧ ਗੋਰੀ, ਕੁਛ ਪੁੱਛਣਾ ਚਾਹ ਰਹੀ ਸੀ ਵੀ ਮੇਰਾ ਕੀ ਕਸੂਰ ਹੈ। ਉਹਨੇ ਛੇਤੀ ਨਾਲ ਚੱਕ ਲਈ, ਜਦੋਂ ਉਹਨੇ ਅੱਖਾਂ ਖੋਲੀ ਨਾ ਉਹਨੂੰ ਪਿਆਰ ਆਇਆ, ਉਹਨੇ ਚੱਕ ਲਈ, ਚੱਕ ਕੇ ਅਗਾਂਹ ਨੂੰ ਤੁਰ ਪਿਆ। ਕਹਿੰਦਾ ਨਹੀਂ, ਇੱਥੇ ਨਹੀਂ ਕਿਤੇ ਗਾਹਾਂ ਦੇਖਦਾ। ਮੋਢੇ ਲਾ ਲਈ, ਫਿਰ ਇੱਕ ਅੱਕਾਂ ਦਾ ਬੂਟਾ ਆਇਆ, ਉਹਦੇ ਮੋਢੇ 'ਚ ਰੱਖ ਕੇ ਕਹਿੰਦਾ ਇੱਥੇ ਰੱਖ ਕੇ ਗਾਹਾਂ ਤੁਰ ਜਾਣਾ, ਦੇਖੀ ਜੋ ਜੋ ਮਰਜ਼ੀ ਆਪੇ ਜਾਨਵਰ ਜੁਨਵਰ ਖਾ ਜਾਣਗੇ। ਗਾਹਾਂ ਤੁਰਨ ਹੀ ਲੱਗਿਆ ਸੀ ਕਿ ਇੱਕ ਉੱਧਰੋਂ ਫਨੀਆ ਸੱਪ ਸੋਕਦਾ ਹੋਇਆ, ਇੱਧਰ ਨੂੰ ਐਂ ਕਰਦਾ, ਇੱਧਰ ਨੂੰ ਬਲ ਬਲੇਵੇਂ ਖਾਂਦਾ ਆਇਆ। ਉਹ ਭੱਜ ਕੇ ਜਾ ਕੇ ਵਾਪਸ ਚੱਕੀ, ਕਹਿੰਦਾ ਨਾ ਯਾਰ, ਛੋਟਾ ਜਿਹਾ ਬੋਟ ਹੈ ਤਾਂ ਨਿੱਕੀ ਜਿੰਨੀ ਜਾਨ ਕਿਤੇ ਇਹਦੇ ਲੜੀ ਨਾ ਜਾਵੇ। ਉਹਨੇ ਅੱਕਾਂ ਦੇ ਮੁੱਢ ਦੇ ਵਿੱਚ ਉਹਨੇ ਚੱਕ ਕੇ ਦੁਬਾਰੇ ਫੇਰ ਮੋਢੇ ਨਾਲ ਲਾ ਲਿਆ। ਥੋੜ੍ਹੀ ਜਿਹੀ ਅੱਗੇ ਜਾ ਕੇ ਚਾਨਣੀ ਰਾਤ 'ਚ ਲਿਸ਼ਕਦੀ ਹੋਈ ਰੇਲਵੇ ਦੀ ਲਾਈਨ ਆ ਗਈ। ਲੈ ਕਹਿੰਦਾ ਹੁਣ ਆਹ ਠੀਕ ਆ, ਵਾਪਸ ਤਾਂ ਮੁੜਨਾ ਨਹੀਂ ਅਤੇ ਇੱਥੇ ਠੀਕ ਆ। ਦੋਨੇ ਪਾਸੇ ਉਹਨੇ ਇੱਟਾਂ ਰੱਖ ਲਈਆਂ, ਆਪਣੇ ਮੋਢਿਓਂ ਲਾ ਕੇ ਉਹਨਾਂ ਇੱਟਾਂ ਦੇ ਵਿੱਚ ਟਿਕਾ ਤੀ ਵੀ ਆਪੇ ਰੇਲ ਆਊਗੀ, ਪਰ ਮੇਥੋਂ ਦੇਖੀ ਨਹੀਂ ਜਾਣੀ, ਮੈਂ ਪਹਿਲਾਂ ਹੀ ਚਲੇ ਜਾਂਦਾ। ਪਰ ਉਸੇ ਵੇਲੇ ਹਨੇਰੀ ਵਾਂਗੂ ਪਿੱਛੇ ਦੌੜੀ ਆਉਂਦੀ ਗੱਡੀ ਦੀ ਚੀਕ ਆ ਜਿਹੜੀ, ਉਹ ਐਂ ਪਈ ਆ। ਫਿਰ ਵਾਪਸ ਮੁੜਿਆ, ਉਹ ਲੱਤ ਪੈਰ ਮਾਰ ਰਹੀ ਸੀ, ਨੰਨੀ ਜਾਨ ਹੱਥ ਪੈਰ ਮਾਰ ਰਹੀ ਸੀਗੀ। ਉਹਨੂੰ ਫਿਰ ਚੱਕ ਲਿਆ, ਜਾ ਕੇ ਚੱਕ ਕੇ ਫਿਰ ਇੱਕ ਵਾਰ ਮੋਢੇ ਦੇ ਨਾਲ ਲਾ ਲਿਆ। ਜਦੋਂ ਮੋਢੇ ਨਾਲ ਆਇਆ ਤਾਂ ਪਿੱਛੇ ਪੈੜਾਂ ਸੁੰਘਦੇ ਸੁੰਘਦੇ ਵੱਡੀ ਹਵੇਲੀ ਦੇ ਬੰਦੇ ਆ ਜਿਹੜੇ, ਉਹਨਾਂ ਦਾ ਖੜਕਾ ਸੁਣਨ ਲੱਗ ਗਿਆ। ਉਹ ਦੇਖਣ ਲੱਗ ਗਏ ਵੀ ਉਹ ਵੀ ਆ ਰਹੇ ਆ। ਕਹਿੰਦਾ ਜੇ ਅੱਜ ਫੜੇ ਗਏ ਤਾਂ ਸਾਡੇ ਦੋਨਾਂ ਦੀ ਮੌਤ ਹੈ। ਇਹਨੂੰ ਤਾਂ ਉਹਨਾਂ ਨੇ ਮਾਰਨ ਲਈ ਮੈਨੂੰ ਵੀ ਕਿਹਾ ਸੀਗਾ, ਪਰ ਛੱਡਣਾ ਉਹਨਾਂ ਨੇ ਮੈਨੂੰ ਵੀ ਹੈ ਨੀਗਾ। ਹੁਣ ਬਾਹੋ ਦਾ ਹੀ ਦੀਵਾਨ ਵਾਲੇ ਪਾਸੇ ਨੂੰ ਭੱਜ ਤੁਰਿਆ। ਵਿਚਕਾਰ ਗੱਡੀ ਆਉਣ ਕਰਕੇ ਹਵੇਲੀ ਵਾਲੇ ਬੰਦੇ ਥੋੜ੍ਹੇ ਜਿਹੇ ਪਿੱਛੇ ਰਹਿ ਗਏ। ਉਹ ਪਾਰ ਕਰ ਗਿਆ ਰੇਲਵੇ ਲਾਈਨ, ਵਿਚਾਲੇ ਗੱਡੀ ਹੈਗੀ। ਹਵੇਲੀ ਵਾਲੇ ਬੰਦੇ ਦੂਜੇ ਪਾਸੇ ਰਹਿ ਗਏ, ਉਹ ਰੇਲਵੇ ਲਾਈਨ ਪਾਰ ਕਰ ਗਿਆ, ਵਿਚਾਲੇ ਗੱਡੀ ਹੈਗੀ। ਭੱਜੇ ਜਾਂਦੇ ਦੇ ਪੈਰਾਂ 'ਚ ਥੱਲੇ ਪਤਾ ਨਹੀਂ ਕਿੰਨੇ ਕੁ ਕੰਡੇ ਵੱਜੇ ਹੋਣੇ, ਕਿੰਨੇ ਕੁ ਕੰਕਰ ਪੱਥਰ ਰੋੜੇ ਸੱਪ ਠੂਹੇ ਜੋ ਵੀ ਹੋਇਆ, ਉਹਨੂੰ ਕੁਛ ਮਹਿਸੂਸ ਨਹੀਂ ਸੀ ਹੋ ਰਿਹਾ। ਹੁਣ ਤਾਂ ਬਸ ਇੱਕੋ ਧੁਨ ਸਵਾਰ ਸੀ ਕਿ ਇਹਨੂੰ ਤੱਤੀ ਵਾਹ ਨਾ ਲੱਗੇ। ਅਖੀਰ ਸੱਚੇ ਰੱਬ ਦੀ ਕਲਾ ਵਰਤ ਗਈ। ਅੱਧੀ ਰਾਤ ਦੇ ਚੌਥੇ ਪੈਰ ਦੀ ਚੜ੍ਹਾਈ ਟਿੱਕੀ ਨੇ, ਨਾਲ ਜਿਹੜੀ ਸੰਗਤ ਸੀਗੀ ਦੀਵਾਨ 'ਤੇ, ਉਹਦੀ ਲੁਕਾਈ ਦਾ ਹੜ ਆ ਗਿਆ ਅਤੇ ਉਹ ਉਸ ਹੜ ਦੇ ਵਿੱਚ ਐਸਾ ਗਵਾਚਿਆ ਕਿ ਮੁੜ ਉਸ ਇਲਾਕੇ ਦੇ ਵਿੱਚ ਫਿਰ ਕਦੇ ਵੀ ਨਹੀਂ ਦਿਸਿਆ। ਅੰਗਰੇਜ਼ਾਂ ਵੇਲੇ ਦੇ ਨਾਰੋਵਾਲ ਸਿਆਲਕੋਟ ਇਲਾਕੇ ਵਿੱਚ ਵਾਪਰੀ ਇਹ ਸੱਚ ਕਹਾਣੀ ਪੜ੍ਹ ਕੇ ਅੰਦਰੋਂ ਇੱਕ ਅਰਦਾਸ ਨਿਕਲੀ ਹੈ ਕਿ ਹੇ ਰੱਬਾ, ਉਸ ਨਿੱਕੀ ਜਿੰਨੀ ਨੂੰ ਸਾਰੀ ਉਮਰ ਤੱਤੀ ਵਾਹ ਨਾ ਲੱਗੇ, ਲੱਗਿਓ ਹੀ ਨਾ ਹੋਵੇ, ਅਤੇ ਨਾਲ ਹੀ ਅੱਜ ਦੇ ਸਮੇਂ ਦੇ ਵਿੱਚ ਵੀ ਕੋਈ ਐਸੀ ਵਿੱਧ ਕਿਉਂ ਨਹੀਂ ਵਰਤ ਜਾਂਦੀ ਕਿ ਹਰ ਪਰਿਵਾਰ ਦੇ ਵਿੱਚ ਘੱਟੋ ਘੱਟ ਇੱਕ ਕਿਸ਼ਨ ਸਿੰਘ ਤਾਂ ਜਨਮ ਲੈ ਲਵੇ, ਇੱਕ ਕਿਸ਼ਨ ਸਿੰਘ ਤਾਂ ਜ਼ਰੂਰ ਹੋਣਾ ਚਾਹੀਦਾ ਹਰ ਪਰਿਵਾਰ ਦੇ ਵਿੱਚ, ਜਿਹੜਾ ਕਿਸੇ ਇਹੋ ਜਿਹੀ ਨੰਨੀ ਜਾਨ ਨੂੰ ਤੱਤੀ ਵਾਹ ਲੱਗਣ ਨਾ ਦੇਵੇ, ਆਪਦੀ ਜਾਨ ਖਤਰੇ 'ਚ ਪਾ ਕੇ ਵੀ। ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਇੱਕ ਸੱਚੀ ਕਹਾਣੀ 'ਤੇ ਆਧਾਰਿਤ, ਬਈ ਹਰਪ੍ਰੀਤ ਜਵੰਦਾ ਹੋਣਾ ਦੀ ਇਹ ਕਹਾਣੀ ਤੁਹਾਡੇ ਰੂਪ ਵਿੱਚ।

0: ਮਾਲ ਸਾਹਿਬ ਕਿਵੇਂ ਲੱਗੀ ਸਟੋਰੀ?
1: ਜੀ ਬਹੁਤ ਸੋਹਣੀ ਸਟੋਰੀ ਸੀਗੀ, ਔਰ ਉਸ ਤੋਂ ਵਧੀਆ ਸੀ ਸੁਣਾਉਣ ਦਾ ਅੰਦਾਜ਼ ਤੁਹਾਡਾ, ਜਿਨ੍ਹਾਂ ਨੇ ਇੰਨੇ ਮਤਲਬ ਵਧੀਆ ਤਰੀਕੇ ਨਾਲ ਕਹਾਣੀ ਨੂੰ ਪੇਸ਼ ਕੀਤਾ। ਔਰ ਇਹ ਗੱਲ ਸੱਚ ਹੈ, ਜਦੋਂ ਆਪਾਂ ਇੱਦਾਂ ਕਿਸੇ ਧੀ ਦੀ ਜਾਂ ਭੈਣ ਦੀ ਸਟੋਰੀ ਪੜ੍ਹਦੇ ਹਾਂ ਜਾਂ ਸੁਣਾਉਂਦੇ ਹਾਂ, ਉਹਦੇ ਵਿੱਚ ਦਰਦ ਤਾਂ ਦੇਖੋ ਲੁਕੀ
0: ਹੁੰਦਾ ਹੈ।
1: ਬਿਲਕੁਲ।
0: ਅਤੇ ਗੋਗੀ ਲੁਥਰਾ ਸਾਹਿਬ ਵੀ ਸਾਡੇ ਨਾਲ ਆ ਚੁੱਕੇ ਹੈ ਮੌਰਗਜ ਬਾਬਤ ਅੱਜ, ਕਿਉਂਕਿ ਕਹਾਣੀ ਦਾ ਟਾਈਮ ਹੈ, ਥੋੜ੍ਹਾ ਜਿਹਾ ਸਕੈਜੂਲ ਬਿਜੀ ਹੈ। ਗੋਗੀ ਜੀ, ਕੁਇਕਲੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜੀ
2: ਰਾਜੀਵ ਜੀ, ਬਹੁਤ ਬਹੁਤ ਧੰਨਵਾਦ, ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੁਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
2: ਰਾਜੀਵ ਜੀ, ਕੁਝ ਸੁਨੇਹਾ ਮੇਰਾ ਇਹ ਹੈਗਾ, ਅੱਜ ਦੀ ਤਾਰੀਖ 'ਚ ਮੈਂ ਦੇਖਦਾ ਅੱਜ ਕੱਲ੍ਹ ਕਾਫੀ ਜਿਹੜੀ ਕਾਲਾਂ ਆ ਰਹੀਆਂ ਨਾ, ਬੰਦੇ ਮੈਨੂੰ ਅਪਰੋਚ ਕਰਦੇ, ਚਾਹੇ ਰੀਫਾਈਨਾਂਸ ਹੋ, ਸੈਕਿੰਡ ਮੋਰਗੇਜ, ਜਿਹੜਾ ਜ਼ਿਆਦਾਤਰ ਮੈਂ ਨੋਟਿਸ ਕਰ ਰਿਹਾ ਲੋਕਾਂ ਨੇ ਮੋਰਗੇਜ ਪੇਮੈਂਟ ਮਿਸ ਕੀਤੀਆਂ ਹੋਈਆਂ ਨੇ, ਉਹ ਉਹਦੇ 'ਚ ਫਿਰ ਦਿੱਕਤ ਹੁੰਦੀ ਹੈ। ਤੇ ਉਹੀ ਮੈਂ ਕੁਇਕ ਇੱਕ ਤੁਸੀਂ ਸਮਝ ਲਓ ਸੁਜੈਸ਼ਨ, ਕੁਛ ਵੀ ਹੋ ਜਾਏ ਤੁਸੀਂ ਆਪਣੀ ਮੋਰਗੇਜ ਦੀ ਪੇਮੈਂਟ ਮਿਸ ਨਹੀਂ ਕਰਨੀ, ਕਿਉਂਕਿ ਜਦ ਤੁਸੀਂ ਵੀ ਮੋਰਗੇਜ ਚੇਂਜ ਕਰਨ ਜਾਓਗੇ ਦੂਜੇ ਲੈਂਡਰ ਨੇ ਸੋਚਣਾ ਜੇ ਮੈਂ ਦੂਜੇ ਦੀ ਪਰੇਸ਼ਾਨੀ ਆਪਣੇ ਉੱਤੇ ਕਿਉਂ ਲਵਾਂ। ਬਟ ਸਪੋਜ਼ ਕਰੋ ਹੋ ਜਾਂਦੀ ਹੈ, ਜੇ ਤੁਹਾਡੀ ਪਹਿਲੀ ਪੇਮੈਂਟ ਮਿਸ ਹੋ ਜਾਂਦੀ ਹੈ, ਪਲੀਜ਼ ਇਹ ਨਾ ਕਰੋ ਕਿ ਤੁਸੀਂ ਲੈਂਡਰ ਨੂੰ ਕੰਟੈਕਟ ਜਾਂ ਕਮਿਊਨੀਕੇਟ ਨਾ ਕਰੋ, ਪਲੀਜ਼ ਉਹਨੂੰ ਫੌਰਨ ਕੰਟੈਕਟ ਕਰੋ ਜਾਂ ਆਪਣੇ ਬ੍ਰੋਕਰ ਦੇ ਥਰੂ ਉਹਨੂੰ ਕੰਟੈਕਟ ਕਰੋ ਕਿ ਪੇਮੈਂਟ ਕਿੰਨੀ ਛੇਤੀ ਤੁਸੀਂ ਅਰੇਂਜ ਕਰ ਸਕਦੇ ਹੋ, ਕਿਉਂਕਿ ਲੈਂਡਰ ਵੀ ਇਹ ਨਹੀਂ ਚਾਹੁੰਦਾ ਕਿ ਤੁਹਾਡੀ ਪ੍ਰੋਪਰਟੀ ਪਾਵਰ ਆਫ ਸੇਲ 'ਚ ਲਾਉਣ। ਬਟ ਜਨਰਲੀ ਹੋ ਕੀ ਰਿਹਾ ਰਾਜਵੀਰ ਜੀ, ਬੰਦਾ ਜਦ ਮਿਸ ਹੋ ਜਾਂਦਾ ਨਾ ਉਹ ਚੁੱਪਚਾਪ ਬੈਠਾ ਰਹਿੰਦਾ, ਦੋ ਤਿੰਨ ਮਿਸ ਹੋ ਗਈ, ਜੇ ਤਿੰਨ ਮਿਸ ਹੋ ਗਈ ਤੁਹਾਡੀ ਪੇਮੈਂਟ ਆ, ਉਹਨਾਂ ਨੇ ਪੱਕੀ ਤੁਹਾਡੀ ਪ੍ਰੋਪਰਟੀ ਪਾਵਰ ਆਫ ਸੇਲ 'ਤੇ ਲਗਾ ਦਿੰਦੀ। ਬੰਦਾ ਜਦ ਤਦ ਉਸ ਵੇਲੇ ਆਉਂਦਾ ਹੈ ਤਾਂ ਬੰਦਾ ਕੁਛ ਕਰ ਨਹੀਂ ਸਕਦਾ, ਜੇ ਤੁਹਾਨੂੰ ਪਹਿਲਾਂ ਤੋਂ ਲੱਗਣਾ ਸ਼ੁਰੂ ਹੋ ਗਿਆ ਕਿ ਪੈਸੇ ਨਹੀਂ ਅਰੇਂਜ ਹੋ ਰਹੇ ਨੇ, ਤੁਹਾਡੀ ਪ੍ਰੋਪਰਟੀ ਤੁਸੀਂ ਪੇਮੈਂਟ ਨਹੀਂ ਕਰ ਪਾਓਗੇ, ਪਲੀਜ਼ 30 ਡੇਜ਼ ਪਹਿਲਾਂ ਜਾਂ 15 ਦਿਨ ਜਿਸ ਤਰ੍ਹਾਂ ਵੀ ਹੈਗਾ ਕੰਟੈਕਟ ਕਰੋ ਬ੍ਰੋਕਰ ਨੂੰ, ਦੇਖੋ ਕਿ ਕੋਈ ਸਲਿਊਸ਼ਨ ਨਿਕਲ ਸਕਦਾ ਹੈ, ਚਾਹੇ ਲੈਂਡਰ ਤੋਂ ਥੋੜ੍ਹੀ ਐਕਸਟੈਂਸ਼ਨ ਮਿਲ ਸਕਦੀ ਜਾਂ ਫਿਰ ਪ੍ਰੋਪਰਟੀ 'ਚ ਇਕੁਇਟੀ ਹੈਗੀ ਹੈ ਅਤੇ ਉਸ ਤੋਂ ਆਪਾਂ ਇਕੁਇਟੀ ਕੱਢ ਕੇ ਕੁਛ ਅਰੇਂਜਮੈਂਟ ਕਰ ਸਕਦੇ ਹਾਂ। ਇਸ ਤਰ੍ਹਾਂ ਦੀ ਕੋਈ ਵੀ ਤੁਹਾਡੀ ਮੋਰਗੇਜ ਦੇ ਰਿਲੇਟਿਡ ਪ੍ਰੋਬਲਮ ਹੈਗੀ ਹੈ, ਤੁਹਾਨੂੰ ਲੱਗ ਰਿਹਾ ਕਿ ਮਿਸ ਹੋ ਸਕਦੀ ਹੈ ਜਾਂ ਫਿਰ ਪੇਮੈਂਟਾਂ ਮਿਸ ਹੋ ਗਈਆਂ ਨੇ, ਜਾਂ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ, ਕੋਈ ਵੀ ਸਿਚੁਏਸ਼ਨ ਹੈ ਮੋਰਗੇਜ ਦਾ, ਬੇਝਿਜਕ ਤੁਸੀਂ ਮੈਨੂੰ ਕਾਲ ਕਰੋ। ਨਾ ਹੈ ਮੇਰਾ ਗੋਗੀ ਲੂਥਰਾ, ਫੋਨ ਨੰਬਰ ਹੈ 416-262-8937। ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ, ਥੈਂਕ ਯੂ।

0: ਜੀ ਦੋਸਤੋ, ਜਿਹੜਾ ਹੈ ਇਹ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਸਾਡੀ ਲਾਈਨ ਮਿਲ ਚੁੱਕੀ ਹੈ ਜਿੱਥੇ ਸਾਡਾ ਲਾਈਵ ਔਨ ਲੋਕੇਸ਼ਨ ਬਾਈ ਫਰਾਈਡੇ ਵਾਲੇ ਦਿਨ ਹੋਣਾ
1: ਜੀ,
0: ਤੇ ਬਹੁਤ ਕਮਾਲ ਦਾ ਫਰਨੀਚਰ ਬਣਿਆ, ਕਮਾਲ ਦਾ ਤਾਂ ਰੇਟ ਬੜੇ ਕਮਾਲ ਦੇ ਯਾਰ, ਫਰਨੀਚਰ ਤਾਂ ਹੈ ਕਮਾਲ ਦਾ। ਸੁੱਖ ਜੀ, ਦਿਓ ਥੋੜੀ ਜੀ ਅਪਡੇਟ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਜਿੰਨੇ ਵੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਰੁਕ ਜਾਓ, ਠਹਿਰ ਜਾਓ, ਵੇਟ ਕਰੋ, ਰੁਕ ਜਾਓ, ਕਿਉਂਕਿ ਇਸ ਫਰਾਈਡੇ ਨੂੰ, ਜੀ ਹਾਂ, ਇਸ ਫਰਾਈਡੇ ਵਾਲੇ ਦਿਨ ਜਿਹੜੀ ਵੱਡੀ ਸੇਲ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ, ਤੇ ਨਾਲ ਦੀ ਨਾਲ ਸਾਰੰਗ ਰੇਡੀਓ ਦਾ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਸ ਤੇ ਨਾਲ ਵੱਡੇ ਵੱਡੇ ਤੋਹਫੇ ਦਿੱਤੇ ਜਾਣੇ ਆ। ਸੋ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ, ਫਰਾਈਡੇ ਸੈਚਰਡੇ ਸੰਡੇ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਕੈਨੇਡਾ ਡੇ ਸੇਲ, ਤੇ ਬੋਪਰਾ ਸਾਹਿਬ ਮੈਂ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਗ੍ਰੇ ਕਲਰ ਦਾ ਨੋਡਰਾਈ ਫੈਬਰਿਕ ਦੇ ਵਿੱਚ, ਸੋਫਾ ਕਮ ਬੈੱਡ ਸੋਫਾ ਵੀ ਬਣ ਜਾਂਦਾ, ਬੈੱਡ ਵੀ ਬਣ ਜਾਂਦਾ, ਹਜ਼ਾਰ ਡਾਲਰ ਦਾ ਲੈਂਦੇ ਆਇਓ, ਨਾ ਹਜ਼ਾਰ, ਨਾ 900, ਨਾ 800, ਨਾ 700, ਨਾ 600, ਨਾ 500, ਨਾ 400, ਨਾ 350, ਨਾ 300, ਨਾ 250, ਨਾ 200, ਇਸ ਤੋਂ ਵੀ ਘੱਟ ਕੀਮਤ ਹੋਊਗੀ। ਫਰਾਈਡੇ ਵਾਲੇ ਦਿਨ ਜਿਹੜੇ ਪਰਿਵਾਰ ਪਹੁੰਚਣਗੇ, 200 ਤੋਂ ਵੀ ਘੱਟ ਕੀਮਤ ਦੇ ਉੱਪਰ ਤੁਸੀਂ ਸੋਫਾ ਕਮ ਬੈੱਡ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡਾ ਤੋਹਫਾ ਮਿਲਣਾ ਹੀ ਮਿਲਣਾ ਕੈਨੇਡਾ ਡੇ ਸੇਲ ਦਾ। ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6085 ਟੋਮਕਨ ਰੋਡ ਉੱਪਰ ਹੈ ਸਾਹਿਬ,
0: 6085 ਟੋਮਕਨ ਰੋਡ ਤੇ ਬਾਈ ਜੀ ਪਹੁੰਚ ਜਾਓ, ਤੁਹਾਨੂੰ ਉੱਥੇ ਮਿਲਾਂਗੇ, ਅਸੀਂ ਕਰਾਂਗੇ ਤੁਹਾਡੇ ਦਰਸ਼ਨ ਤੇ ਸਪੈਸ਼ਲ ਗਿਫਟ ਲੈ ਕੇ ਦੇਵਾਂਗੇ ਤੁਹਾਨੂੰ, ਕਿਉਂ ਬਾਈ ਜੀ?
2: ਡਨ ਸਰ,
0: ਡਨ ਡਨ।

0: ਅੱਗੇ ਕੁੱਕੜਾਂ ਦੀ ਮਾਂਗਾਂ ਨਾਲ ਹੀ ਉੱਠਦੇ ਸੀ ਲੋਕ ਬਹੁਤ, ਹੈ ਨਾ?
1: ਬਿਲਕੁਲ ਜੀ।
0: ਸੁਲਤਾਨ ਜੀ, ਜੀ ਆਇਆਂ ਨੂੰ ਵੈਲਕਮ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਕੁੱਕੜਾਂ ਦੀਆਂ ਵਾਂਗਾਂ ਨਾਲ ਅੱਗੇ ਤੁਸੀਂ ਵੀ ਦੇਖੇ ਹੋਣੇ ਉੱਠਦੇ, ਤੁਸੀਂ ਵੀ ਉਹਨਾਂ ਨਾਲ ਹੀ ਉੱਠਦੇ ਰਹੇ ਹੋ ਪਹਿਲਾਂ?
2: ਨਹੀਂ, ਪਹਿਲਾਂ ਕਿਉਂ ਜੀ, ਅੱਜ ਵੀ ਤੁਸੀਂ ਬੈਕ ਹੋਮ ਜਾਓ ਤੇ ਕੁੱਕੜ ਦੀ ਬਾਂਗ ਹੈਗੀ ਹੈ ਜੀ ਸਵੇਰੇ ਸਵੇਰੇ।
0: ਅੱਛਾ, ਕੁੱਕੜ ਬੇਈਮਾਨੀ ਤਾਂ ਨਹੀਂ ਕਰਦਾ ਕਿ ਪਹਿਲਾਂ ਪਿੱਛੋਂ ਉਠਾ ਦਿੰਦਾ ਹੋਵੇ, ਕਹਿੰਦਾ ਨੀਂਦ ਆ ਗਈ ਮੈਂ ਕੀ ਕਰਾਂ?
2: ਨਹੀਂ, ਕੁੱਕੜ ਨੇ ਬੇਈਮਾਨੀ ਨੀ ਕਰਨੀ। ਕੁੱਕੜ ਮੋਸਟਲੀ ਤੁਸੀਂ ਦੇਖੋ ਜੀ, ਵੈਸੇ ਆਪਸ ਦੀ ਗੱਲ ਹੈ ਕਿ ਕਲਾਉਡੀ ਵੈਦਰ ਵੀ ਹੋਵੇ ਤਦ ਵੀ ਕੁੱਕੜ ਆਪਣੇ ਟਾਈਮ ਸਿਰ ਬਾਂਗ ਦੇ ਦਿੰਦਾ ਸੁਬਾਹ।
0: ਨਾਲੇ ਕੁੱਕੜ ਕਹਿੰਦਾ ਗੱਲ ਸੁਣੋ, ਜੇ ਮੈਂ ਤੈਨੂੰ ਉਠਾ ਲਿਆ ਬਣਾਉਣਾ ਤਾਂ ਮੈਨੂੰ ਹੀ ਆਵਾਜ਼ ਪੜ ਕੇ ਸੁੱਤਾ ਹੀ ਰਹਿਣ ਦੇਣਾ।
3: ਕਹਿੰਦੇ ਨਾ ਵੀ ਅਰਲੀ ਉੱਠਣ ਦਾ ਕਹਿੰਦੇ ਸਭ ਤੋਂ ਨੁਕਸਾਨ ਕੀ ਹੈ, ਕਹਿੰਦਾ ਵੀ ਅਰਲੀ ਉੱਠ ਕੇ ਤਾਂ ਬੰਦਾ ਐਕਸਰਸਾਈਜ਼ ਕਰਦਾ, ਵਧੀਆ ਗੱਲ ਆ, ਕਹਿੰਦਾ ਕੁੱਕੜ ਨੂੰ ਕੀ ਹੁੰਦਾ, ਕੁੱਕੜ ਅਰਲੀ ਉੱਠਦਾ, ਕਿੰਨੇ ਬੰਦੇ ਨੂੰ ਉਠਾਉਂਦਾ, ਪਰ ਹੱਥ ਨੇ ਪਤੀਲੇ 'ਚ ਹੁੰਦਾ।
0: ਹਾਂ, ਕੁੱਕੜ ਅੱਛਾ ਗੱਲ ਸਹੀ ਹੈ, ਚਾਹੇ ਵੈਦਰ ਜਿਹਾ ਜਿਹਾ ਵੀ ਸੁਲਤਾਨ ਜੀ ਕਹਿੰਦੇ ਵੀ ਇਹ ਕੁਦਰਤੀ ਹੈ। ਸੁਲਤਾਨ ਜੀ ਦੇਖ ਲਓ, ਹੈ
2: ਜੀ ਬਿਲਕੁਲ ਬਿਲਕੁਲ ਜੀ, ਇਹ ਕੁਦਰਤੀ ਹੈ, ਇਹ ਕੋਈ ਸ਼ੱਕ ਨਹੀਂ ਕਿ ਕੁਦਰਤੀ ਹੈ। ਇਹਦੇ ਵਿੱਚ ਅਗਰ ਤੁਸੀਂ ਦੇਖੋ, ਸਮਰ ਚ ਡੇ ਲਾਈਟ ਬਹੁਤ ਜਲਦੀ ਹੋ ਜਾਂਦੀ ਹੈ, ਲੇਕਿਨ ਉਹਦੇ ਬਾਵਜੂਦ ਅਗਰ ਕੁੱਕੜ ਨੇ ਆਪਣੇ ਟਾਈਮ ਸਿਰ ਹੀ ਬਾਂਗ ਦੇਣੀ ਹੈ, ਪਲੱਸ ਤੁਸੀਂ ਦੇਖੋ ਅਗਰ ਕਲਾਉਡੀ ਵੈਦਰ ਹੋਵੇ ਤੇ ਜ਼ਾਹਰ ਹੈ ਉਹ ਡੇ ਲਾਈਟ ਥੋੜਾ ਲੇਟ ਹੁੰਦੀ ਹੈ, ਲੇਕਿਨ ਫਿਰ ਵੀ ਉਹ ਆਪਣੇ ਟਾਈਮ ਸਿਰ ਹੀ ਬਾਂਗ ਦਿੰਦਾ। ਉਹਨੂੰ ਕੋਈ ਡੇ ਲਾਈਟ ਨਾ ਨਹੀਂ, ਪਰ ਕੁਦਰਤੀ ਤੌਰ ਤੇ ਇੱਕ ਟਾਈਮਿੰਗ ਹੈ ਜਿਹੜੀ ਕਿ ਉਸਨੇ ਆਪਣੇ ਟਾਈਮ ਸਿਰ ਬਾਂਗ ਦੇਣੀ ਹੈ।
0: ਨਾਲ ਇਹ ਵੀ ਹੁੰਦਾ ਸੀ ਸੁਲਤਾਨ ਜੀ, ਅੱਗੇ ਕਹਿਣਾ ਵੀ ਘਰੇ ਫੁੱਫੜ ਆਇਆ ਧਰ ਲਓ ਕੁੱਕੜ, ਆ ਗਿਆ ਫੁੱਫੜ ਧਰ ਲਓ ਕੁੱਕੜ,
2: ਹਨਾ? ਉਹ ਫਿਰ ਕੁੱਕੜ ਵੀ ਅੱਗੇ ਕਹਿੰਦਾ ਸੀ, ਉਹਨੇ ਕਿਹਾ ਯਾਰ ਤੁਸੀਂ ਫੁੱਫੜ ਨੂੰ ਡੀਲ ਕਰੋ, ਮੇਰਾ ਕੀ ਕਸੂਰ ਹੈ,
0: ਮੇਰਾ ਕੀ ਕਸੂਰ ਆ, ਮੈਂ ਤਾਂ ਐਵੇਂ ਕਹਿੰਦਾ ਤੁਸੀਂ ਆ ਜਾਂਦੇ ਹੋ, ਹਨਾ?
3: ਜੀ ਬਿਲਕੁਲ।
0: ਕੁੱਕੜ ਦਾ ਕਹਿੰਦਾ ਫੁੱਫੜ ਨੂੰ ਰਹਿਣ ਦੋ, ਮਾਸੜ ਸੱਦ ਲੈਂਦੇ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੁਲਤਾਨ ਜੀ, ਦਿਓ ਥੋੜੀ ਜੀ ਦਿਓ ਅਪਡੇਟ ਟੀਵੀਆਂ ਬਾਰੇ ਦੱਸੋ ਪਹਿਲਾਂ ਤਾਂ।
2: ਟੀਵੀ ਜੀ, ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ, ਮੈਂ ਬ੍ਰੈਂਪਟਨ ਦੀਆਂ ਬੱਸਾਂ ਤੇ ਵੀ ਦੇਖਿਆ ਸੀ, ਹੈਪੀ ਕੈਨੇਡਾ ਡੇ ਬ੍ਰੈਂਪਟਨ ਦੀਆਂ ਬੱਸਾਂ ਤੇ ਵੀ ਪ੍ਰਿੰਟ ਹੋਣਾ ਸ਼ੁਰੂ ਹੋ ਗਿਆ ਜੀ, ਔਰ ਇਹ ਸਾਰਾ ਚੱਲਣ ਲੱਗ ਗਿਆ ਕਿਉਂਕਿ ਕੰਪਨੀਆਂ ਬਹੁਤ ਜ਼ਿਆਦਾ ਪਾਰਟਿਸਪੇਟ ਕਰਦੀਆਂ ਕੈਨੇਡਾ ਡੇ ਨੂੰ। ਕੈਨੇਡਾ ਡੇ ਦੇ

0: ਡਿਸਕਾਊਂਟ ਜਿਹੜੇ ਆ ਪੂਰਾ ਸਾਲ ਨਹੀਂ ਮਿਲਦੇ ਜੀ। ਸੋ ਕੈਨੇਡਾ ਡੇ ਵਾਲੇ ਡਿਸਕਾਊਂਟ ਜੇ ਤੁਸੀਂ ਲੈਣੇ ਆ, ਸੋਨੀ ਕੰਪਨੀ ਨੇ ਵੀ ਪਹਿਲੀ ਵਾਰੀ $2300 ਵਾਲਾ 85 ਇੰਚ ਸੋਨੀ ਬਰੇਵੀਆ 3 ਜਿਹੜਾ ਜੀ ਸਪੈਸ਼ਲ X1 ਪ੍ਰੋਸੈਸਰ ਦੇ ਨਾਲ ਹੈ, ਟ੍ਰਾਈਲੂਮੀਨਸ ਟੈਕਨੋਲੋਜੀ ਹੈ, ਹਾਈ ਐਂਡ ਸੋਨੀ ਬਰੇਵੀਆ ਮਾਡਲ 3 ਤੁਹਾਨੂੰ ਦੇ ਰਹੇ ਜੀ $1599 ਦਾ, $700 ਦੀ ਡਿਸਕਾਊਂਟ ਪ੍ਰਾਈਸ ਕੀਤੀ ਹੈ। ਵਨ ਸ਼ੋਟ ਡੀਲ ਹੈ, ਓਨਲੀ ਸਿਰਫ ਕੈਨੇਡਾ ਡੇ ਵਾਸਤੇ ਸਪੈਸ਼ਲ ਕੀਤੀ ਹੈ। ਵੈਸੇ $2300 ਦਾ ਇਹ ਸੋਨੀ ਬਰੇਵੀਆ 3 85 ਇੰਚ ਟੀਵੀ $1599 ਦਾ ਮਿਲੇਗਾ। 801 ਬੋਵੇਡ ਡਰਾਈਵ ਵੈਸਟ, ਬੋਵੇਡ ਐਂਡ ਚੰਕੂਜ਼ੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 55 ਇੰਚ ਲੈਣਾ ਜੀ। ਇਹਦੀ $800 ਪ੍ਰਾਈਸ ਸੀਗੀ ਕੈਨੇਡਾ ਡੇ, $399 ਸਿਰਫ। 65 ਇੰਚ ਲੈਣਾ, ਇਹਦੀ $1000 ਪ੍ਰਾਈਸ ਸੀਗੀ ਕੈਨੇਡਾ ਡੇ, $699। ਜੇ ਤੁਸੀਂ 75 ਇੰਚ ਲੈਣਾ ਜੀ, $1200-$1300 ਦਾ ਸੀ, $899 ਕੈਨੇਡਾ ਡੇ ਸਪੈਸ਼ਲ ਪ੍ਰਾਈਸਿਸ ਸਟਾਰਟ ਹੋ ਗਈਆਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਔਰ ਰਾਜਵੀਰ ਜੀ, ਉਹਨਾਂ ਨੂੰ ਵੀ ਬੜਾ ਐਡਵਾਂਟੇਜ ਹੈ ਜਿਹਨਾਂ ਕਸਟਮਰਾਂ ਦੀਆਂ ਕਲੋਜ਼ਿੰਗਸ ਜੁਲਾਈ ਅਗਸਤ ਸਪਟੰਬਰ ਚ ਆ ਰਹੀ, ਉਹਦੀ ਰੀਜ਼ਨ ਇਹ ਹੈ 40% ਡਿਸਕਾਊਂਟ ਅਪਲਾਈਸਿਸ ਇੰਡਸਟਰੀ ਦਾ ਮੈਕਸਿਮਮ ਡਿਸਕਾਊਂਟ ਹੈ ਜੀ। ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ ਆ, ਈਵਨ ਕੱਲਾ ਫਰਿੱਜ ਵੀ ਲੈਣਾ ਤਾਂ ਤੁਹਾਨੂੰ $2500 ਵਾਲਾ ਫਰਿੱਜ $1599 ਦਾ ਮਿਲਣਾ। ਤੁਸੀਂ ਕੱਲੇ ਫਰਿੱਜ ਤੇ ਵੀ ਸੇਵਿੰਗ ਕਰਨੀ ਆ, ਜੇ ਤੁਸੀਂ ਗਰਾਹ ਚ ਰੱਖਣ ਲਈ ਜਾਂ ਬੇਸਮੈਂਟ ਅਪਾਰਟਮੈਂਟ ਲਈ ਫਰਿੱਜ ਦੇਖ ਰਹੇ ਹੋ, $1400 ਵਾਲਾ $899 ਦਾ ਮਿਲਣਾ। ਜੇ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ, ਉਹ ਟੋਪ ਲੋਡ ਵਾਸ਼ਰ ਐਂਡ ਡਰਾਇਰ, ਇਹ $1700 ਵਾਲਾ $1099 ਦਾ ਪੇਅਰ ਮਿਲਣਾ। ਸੋ ਮਿਸ ਨਾ ਕਰਨਾ, ਕੈਨੇਡਾ ਡੇ ਸਪੈਸ਼ਲ ਸੇਲ ਸਟਾਰਟ ਹੋ ਗਈ ਹੈ, ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਕਿਉਂਕਿ ਪੇਮੈਂਟ ਤਾਂ ਤੁਸੀਂ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ ਜੀ। $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਤੇ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, brampton appliances.com। ਇਹ ਵਨ ਵਰਲਡ ਹੈ ਜੀ, brampton appliances.com। ਉਹਦੀ ਰੀਜ਼ਨ ਇਹ ਹੈ ਕਿ ਵੈਬਸਾਈਟ ਤੇ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਵੀ ਆਈਕੋਨ ਮਿਲੇਗਾ, ਉਹਨੂੰ ਕਲਿੱਕ ਕਰੋਗੇ ਤੇ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50% ਅੱਧੀ ਪ੍ਰਾਈਸ ਤੇ ਮਿਲਣਗੀਆਂ। ਫੋਰ ਐਗਜ਼ਾਮਪਲ, ਤੁਸੀਂ ਡਿਸ਼ਵਾਸ਼ਰ ਲੈਣੀ ਹੈ, $1000 ਵਾਲੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਅੱਧੀ ਪ੍ਰਾਈਸ ਤੇ $499 ਦੀ ਮਿਲੇਗੀ। ਸੋ ਜ਼ਰੂਰ ਵਿਜ਼ਿਟ ਕਰਨਾ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਤੇ ਕੈਨੇਡਾ ਡੇ ਲੋਐਸਟ ਪ੍ਰਾਈਸ ਗਰੰਟਿਡ ਤੁਹਾਨੂੰ ਮਿਲਣਗੀਆਂ। 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828 ਜੀ।
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ,
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਕੁੱਕੜ ਦਾ ਅੰਡੇ ਦੀ ਭੁਰਜੀ ਬਣ ਜੇ ਪੂਰੀ, ਕੁੱਕੜ ਨੂੰ ਤੜਕਾ ਨਾ ਉਹ ਭਰਾਵਾ। ਅਤੇ ਸਾਡੇ ਨਾਲ ਮੋਨਾ ਜੀ ਨੇ, ਅਤੇ ਇਹਨਾਂ ਤੋਂ ਬਾਅਦ ਫਿਰ ਅਸੀਂ ਸਿਮਰਨ ਜੀ ਕੋਲ ਵੀ ਚੱਲਾਂਗੇ, ਜਿਹਨਾਂ ਤੋਂ ਆਪਾਂ ਜੂਨੀ ਗਲੋਬਲ ਐਡਵਾਈਜ਼ਰੀ, ਅਤੇ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਵੀ ਹੋਣਾ। ਮੋਨਾ ਜੀ, ਕੁਇਕਲੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
2: ਜ਼ਰੂਰ ਰਾਜਵੀਰ ਜੀ, ਕੁਇਕਲੀ ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਅਕਸਰ ਅਸੀਂ ਗੱਲ ਕਰਦੇ ਹਾਂ ਕਿ ਐਡਲਟਸ ਦੇ ਬਾਰੇ, ਕਿ ਤੁਹਾਡੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਬਾਰੇ, ਫਾਈਨਲ ਐਕਸਪੈਂਸ ਕਵਰੇਜ ਦੇ ਬਾਰੇ, ਸਟੇਟ ਪਲੈਨਿੰਗ ਬਾਰੇ ਕੋਈ ਵੀ ਕੰਸਰਨ ਹੈ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਕੋਈ ਵੀ ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਪੁਰਾਣੀਆਂ ਪੋਲਿਸੀਜ਼ ਚੱਲੀਆਂ ਆ ਰਹੀਆਂ ਨੇ, ਉਹਦੇ ਰਿਲੇਟਡ ਕੋਈ ਸਰਵਿਸ ਚਾਹੀਦੀ ਹੈ, ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ। ਪਰ ਇਸੇ ਦੇ ਨਾਲ ਨਾਲ ਮੈਂ ਜ਼ਰੂਰ ਇਸ ਗੱਲ ਨੂੰ ਜ਼ਰੂਰ ਕਰਨਾ ਚਾਹੂੰਗੀ, ਕਿਉਂਕਿ ਜਦੋਂ ਬੱਚਿਆਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ, ਅਕਸਰ ਪੇਰੈਂਟਸ ਦੇ ਵੱਲੋਂ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਜੇ ਚੱਲ ਰਹੀ ਹੈਗੀ ਹੈ, ਇਸ ਟਾਈਮ ਤੇ ਜੇ ਬਜਟ ਅਲਾਓ ਕਰਦਾ, ਜ਼ਰੂਰ ਕੋਸ਼ਿਸ਼ ਕਰੋ ਕਿ ਉਹਨਾਂ ਦੀ ਕੋਈ ਨਾ ਕੋਈ ਲਾਈਫ ਇੰਸ਼ੋਰੈਂਸ ਜ਼ਰੂਰ ਅਸੀਂ ਇਸ ਤਰੀਕੇ ਦਾ ਇਨਵੈਸਟਮੈਂਟ ਪੋਰਸ਼ਨ ਦੀ ਤਰ੍ਹਾਂ ਉਹਨਾਂ ਦੀ ਐਡੀਸ਼ਨ ਕੀਤੀ ਜਾਵੇ, ਤਾਂ ਕਿ ਲੇਟਰ ਸਟੇਜਿਸ ਤੇ ਇੱਕ ਤਾਂ ਉਹਨਾਂ ਦੀ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਜਿਹੜੀ ਹੈਗੀ, ਕਵਰੇਜ ਅਮਾਊਂਟ ਗਰੋ ਹੋ ਸਕਦੀ ਹੁੰਦੀ ਹੈ, ਨਾਲ ਦੀ ਨਾਲ ਜਿਹੜੇ ਵੀ ਡਿਵੀਡੈਂਡਸ ਦੇ ਨਾਲ ਕੈਸ਼ ਵੈਲਿਊਜ਼ ਉਹਨਾਂ ਦੀ ਪਾਰਟੀਸਿਪੇਟਿੰਗ ਪੋਲਿਸੀਜ਼ ਦੇ ਵਿੱਚ ਗਰੋਥ ਮਿਲਦੀ ਹੈਗੀ ਹੈ ਲੇਟਰ ਸਟੇਜਿਸ ਦੇ ਵਿੱਚ, ਉਹਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੋ ਜਾਂਦੀ ਹੈਗੀ ਹੈ। ਜ਼ਰੂਰ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ, ਬੱਚਿਆਂ ਦੀ RESP, ਬੱਚਿਆਂ ਦੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਪੇਡ ਅਪ ਆਪਸ਼ਨ, ਜਿਹਦੇ ਵਿੱਚ ਕਿ ਚਾਹੇ ਤੁਸੀਂ 5 ਸਾਲ, 8 ਸਾਲ, 10 ਸਾਲ, 15 ਜਾਂ 20 ਸਾਲ, ਜਿੰਨਾ ਵੀ ਟਾਈਮ ਫਰੇਮ ਤੁਸੀਂ ਰੱਖਣਾ ਚਾਹੋ, ਉਨਾ ਟਾਈਮ ਫਰੇਮ ਰੱਖ ਕੇ ਉਹਦੀ ਪਾਲਿਸੀ ਪੇਡ ਅਪ ਹੋ ਜਾਂਦੀ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਗਰੋਥ ਸਾਰੀ ਉਮਰ ਦੇ ਲਈ ਚੱਲਦੀ ਰਹਿੰਦੀ ਹੈ। ਕੋਈ ਵੀ ਡਿਟੇਲ ਚਾਹੀਦੀ ਹੈ, ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ, 416 501-5090 ਜਾਂ ਫਿਰ ਇੰਸ਼ੋਰੈਂਸ ਕਾਲਜ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ। ਥੈਂਕ ਯੂ ਸੋ ਮਚ।
1: ਬਹੁਤ ਬਹੁਤ ਬਾਜੀ, ਥੈਂਕ ਯੂ ਵੈਰੀ ਮਚ। ਸਿਮਰਨ ਜੀ, ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ? ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ 'ਤੇ ਵੀ ਅਸੀਂ ਪਹੁੰਚਾਂਗੇ ਯੂਨੀ ਗਲੋਬਲ 'ਤੇ, ਅਤੇ ਉਸ ਤੋਂ ਬਾਅਦ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਸਾਡਾ ਹੋਏਗਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ। ਦਿਓ ਅਪਡੇਟ ਥੋੜ੍ਹੀ ਜੀ।
3: ਹਾਂਜੀ, ਸੋ ਆਪਾਂ ਗਵਰਨ ਫੰਡਿਡ ਕੋਰਸਿਸ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਤੁਸੀਂ ਅਗਰ PR ਹੋ, ਸਿਟੀਜ਼ਨ ਹੋ, ਔਰ ਤੁਸੀਂ ਅਗਰ ਪ੍ਰੋਟੈਕਟਿਡ ਪਰਸਨ ਵੀ ਹੋ, ਤੁਹਾਡੇ ਕੋਲ ਸਾਡਾ ਡਿਸੀਜ਼ਨ ਲੈਟਰ ਹੈਗਾ ਹੈ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। ਮੋਸਟਲੀ ਅਗਰ ਤੁਸੀਂ ਸੈਲਫ ਇੰਪਲੋਇਡ ਹੋ, ਹਾਊਸ ਵਾਈਫ ਹੋ, ਸਮਾਲ ਬਿਜ਼ਨਸ ਓਨਰ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਤੁਹਾਡੀ ਇਨਕਮ ਜੇ 70,000 ਤੋਂ ਘੱਟ ਹੈਗੀ ਆ, ਤੇ ਇਹਦੇ ਵਿੱਚ ਤੁਹਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ, ਤੇ ਤੁਹਾਡੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਆ। ਅਗਰ ਤੁਹਾਡੀ ਇਨਕਮ ਘੱਟ ਹੈਗੀ ਆ, ਤਾਂ ਤੁਸੀਂ ਸਾਡੇ ਨੰਬਰ ਤੇ ਸਾਨੂੰ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ, ਆਪਣੀ ਇਨਕਮ ਦੱਸੋ ਤੇ ਆਪਣਾ ਫੈਮਿਲੀ ਸਾਈਜ਼ ਦੱਸੋ, ਤੁਹਾਨੂੰ ਆਪਾਂ ਰਾਈਟ ਵੇ ਦੱਸ ਦਾਂਗੇ ਵੀ ਤੁਹਾਨੂੰ ਕਿੰਨੀ ਗ੍ਰਾਂਟ ਆਏਗੀ ਤੇ ਕਿੰਨਾ ਲੋਨ ਆਏਗਾ।
1: ਜੇ ਹਸਬੈਂਡ ਵਾਈਫ ਦੋਨੇ ਹੀ ਆ, ਬੱਚੇ ਕੋਈ ਨਹੀਂ, ਉਹਨਾਂ ਨੂੰ ਵੀ ਮਿਲ ਸਕਦੀ ਆ?
3: ਯੈਸ, ਦੋਨੋਂ ਉਹ ਵੀ ਕਰ ਸਕਦੇ ਨੇ, ਉਹਨਾਂ 'ਚ ਇੱਕ ਜਣਾ ਐਲੀਜੀਬਲ ਹੁੰਦਾ ਹੈ। ਸੋ ਆਪਾਂ ਜਦੋਂ ਵੀ ਤੁਸੀਂ ਸਾਨੂੰ ਕਾਲ ਕਰੋਗੇ, ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕੌਣ ਤੁਹਾਡੇ ਦੋਨਾਂ 'ਚ ਕੌਣ ਐਲੀਜੀਬਲ ਹੈਗਾ ਵਾ। ਪਲੱਸ ਤੁਸੀਂ ਤੁਹਾਡੀ ਜਿਹੜੀ ਗ੍ਰਾਂਟ ਆਉਂਦੀ ਹੁੰਦੀ ਆ, ਤੁਸੀਂ ਰਿਟਰਨ ਨਹੀਂ ਕਰਨੀ ਹੁੰਦੀ ਹੈਗੀ, ਉਹ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਉਹਦੇ 'ਚ ਤੁਸੀਂ ਕੋਈ ਰਿਟਰਨ ਨਹੀਂ ਕਰਨਾ। ਅਤੇ ਨਾਲ ਤੁਹਾਨੂੰ ਲੋਨ ਦਾ ਪੋਰਸ਼ਨ ਆਉਂਦਾ ਵਾ, ਉਹ ਵੀ ਤੁਸੀਂ ਇੱਕ ਸਾਲ ਉਹਦੇ 'ਤੇ ਕੋਈ ਇੰਟਰਸਟ ਨਹੀਂ ਹੈਗਾ, ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ। ਇੱਕ ਸਾਲ ਤੋਂ ਬਾਅਦ ਵੀ ਗਵਰਨਮੈਂਟ ਤੁਹਾਡੀਆਂ 10 ਸਾਲ ਦੀ ਇੰਸਟਾਲਮੈਂਟ ਬਣਾ ਦਿੰਦੀ ਹੈ, ਮੈਕਸੀਮਮ 14 ਸਾਲ ਦੀ ਤੁਸੀਂ ਬਣਵਾ ਸਕਦੇ ਹੋ ਇੰਸਟਾਲਮੈਂਟ, ਤੇ ਉਹਦੇ 2.5% ਇੰਟਰਸਟ ਹੁੰਦਾ ਈਅਰਲੀ। ਸੋ ਬਹੁਤ ਘੱਟ ਇੰਟਰਸਟ ਹੁੰਦਾ ਲੋਨ ਦੇ ਉੱਤੇ ਵੀ, ਤੇ ਜਿਹੜਾ ਗ੍ਰਾਂਟ ਦਾ ਪੋਰਸ਼ਨ ਹੁੰਦਾ ਉਹ ਤੁਸੀਂ ਰਿਟਰਨ ਨਹੀਂ ਕਰਨਾ ਹੁੰਦਾ, ਉਹ ਵੀ ਤੁਹਾਡੀ ਇਨਕਮ ਤੇ ਫੈਮਿਲੀ ਸਾਈਜ਼ ਦੇ ਬੇਸ ਦੇ ਉੱਤੇ ਹੀ ਤੁਹਾਨੂੰ ਗ੍ਰਾਂਟ ਆਉਂਦੀ ਹੈ ਤੇ ਲੋਨ ਆਉਂਦਾ ਵਾ। ਸੋ ਸਾਡਾ ਨੰਬਰ ਹੈਗਾ ਜੀ 4374-2643175, 4374-2643175। ਤੁਸੀਂ ਸਾਨੂੰ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ, ਤੇ ਆਪਾਂ ਤੁਹਾਨੂੰ ਰਾਈਟ ਵੇ ਦੱਸ ਦਾਂਗੇ ਵੀ ਤੁਹਾਡੀ ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਲੋਨ ਹੋਏਗਾ।
1: ਬਹੁਤ ਬਹੁਤ ਧੰਨਵਾਦ। 437-264-3175 ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ। ਕੱਲ੍ਹ ਨੂੰ ਮਿਲਦੇ ਹਾਂ ਲਾਈਵ ਔਨ ਲੋਕੇਸ਼ਨ 'ਤੇ। ਬਹੁਤ ਸ਼ੁਕਰੀਆ ਜੀ। ਸੋ ਅਮਲ ਸਾਹਿਬ, ਜਾਂਦੇ ਜਾਂਦੇ ਲਈਏ ਇਜਾਜ਼ਤ
4: ਜੀ। ਬਿਲਕੁਲ ਜੀ, ਸਾਰੇ ਸਰੋਤਿਆਂ ਨੂੰ
1: ਆਪਣਾ ਨੰਬਰ ਸਾਂਝਾ ਕਰ ਦਿਓ
4: ਜੀ। ਬਿਲਕੁਲ ਜੀ, ਮੇਰਾ ਨੰਬਰ 6476278820। ਕਿਸੇ ਭੈਣ ਭਰਾ ਨੂੰ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਆ ਤਾਂ ਜ਼ਰੂਰ ਮੈਨੂੰ ਸੰਪਰਕ ਕਰੋ।
1: ਅੱਜ ਦੇ ਪ੍ਰੋਗਰਾਮ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ। ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ।

0: ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡ੍ਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711। 905-239-7711। ਕੋਮਲ ਟ੍ਰੈਵਲ ਐਂਡ ਟੂਰ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟ੍ਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
3: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ, ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਫੈਂਡਰਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। 3:06 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਤੁਹਾਡਾ ਅਤੇ ਸਾਡਾ ਸਾਥ ਹਰ ਰੋਜ਼ ਦੀ ਤਰ੍ਹਾਂ 3 ਘੰਟੇ ਦਾ ਹੁੰਦਾ ਆ, ਜਿਹਦੇ ਵਿੱਚੋਂ ਮੇਰਾ ਅਤੇ ਤੁਹਾਡਾ ਸਾਥ ਰਹੇਗਾ 1 ਘੰਟਾ ਪੂਰਾ। ਅਤੇ ਵੈਨਸਡੇ ਦਾ ਦਿਨ ਹੈ ਅਤੇ 24 ਜੂਨ ਅੱਜ ਹੋ ਚੁੱਕੀ ਹੈ। ਆਲਮੋਸਟ 1 ਹਫ਼ਤਾ ਰਹਿ ਗਿਆ ਆ, ਜੂਨ ਮਹੀਨਾ ਵੀ ਖਤਮ ਹੋ ਰਿਹਾ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਮੌਸਮ ਨੂੰ ਅਤੇ ਆਪਣੀ ਲਾਈਫ ਨੂੰ ਪੂਰਾ ਇੰਜੋਏ ਕਰ ਰਹੇ ਹੋਵੋਗੇ। ਬੜੇ ਖੂਬਸੂਰਤ ਜਿਹਾ ਅੱਜ ਦਾ ਵੀ ਵੈਦਰ ਹੈਗਾ ਆ, ਪੂਰਾ ਸਮਰ ਡੇਜ਼ ਚੱਲ ਰਹੇ ਨੇ ਅਤੇ ਉਮੀਦ ਹੈ ਸਾਰਿਆਂ ਦੀ ਲਾਈਫ ਦੇ ਵਿੱਚ ਸਾਰੀ ਆਉਣ ਵਾਲੇ ਜਿਹੜੇ ਦਿਨ ਨੇ ਉਹ ਖੁਸ਼ੀਆਂ ਵਾਲੇ ਹੋਣ। ਅਤੇ ਬਿਲਕੁਲ ਵੈਨਸਡੇ ਦਾ ਦਿਨ ਅਤੇ ਹਾਫ ਹੋ ਗਿਆ ਕਹਿ ਲਓ ਕਿ ਵੀਕ ਦਾ, ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਵੀਕ ਪੂਰਾ ਇੰਜੋਏ ਕਰ ਰਹੇ ਹੋਣਗੇ, ਕੰਮਾਂ ਕਾਰਾਂ ਵੱਲ ਵਧੇ ਹੋਣਗੇ। ਐਂਡ ਜਿਹੜੇ ਪ੍ਰੋਗਰਾਮ ਨੂੰ ਟਿਊਨ ਇਨ ਕਰ ਚੁੱਕੇ ਨੇ ਉਹਨਾਂ ਦਾ ਬਹੁਤ ਵੈਲਕਮ। ਅਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ। ਆਪਾਂ ਬਹੁਤ ਹੀ ਪਿਆਰਾ ਸ਼ਬਦ ਇਸ਼ਮੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਸਰਵਣ ਕਰਦੇ ਹਾਂ। ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਹੋ ਤੇ ਤੁਹਾਡਾ ਤੇ ਮੇਰਾ ਸਾਥ ਹੋਏਗਾ ਪੂਰੇ ਇੱਕ ਘੰਟੇ ਦਾ। ਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਵਾਉਣਗੇ ਇੰਡੀਆ ਤੋਂ। ਤੁਸੀਂ ਸਾਰੀ ਨਿਊਜ਼ ਮਾਰਨਿੰਗ ਦੇ ਟਾਈਮ 'ਚ ਸੁਣਦੇ ਹੋ ਜਾਂ ਆਲ ਓਵਰ ਦਾ ਵਰਲਡ ਤੁਸੀਂ ਕਿਤੇ ਨਾ ਰਹਿੰਦੇ ਹੋ ਤੇ ਤੁਹਾਨੂੰ ਸਾਰੀਆਂ ਅਪਡੇਟਸ ਕਹਿ ਲਓ ਕਿ ਫੋਨ 'ਤੇ ਮਿਲ ਜਾਂਦੀਆਂ ਕਿਤੇ ਵੀ, ਬਟ ਜਿਹੜੀਆਂ ਕੈਨੇਡੀਅਨ ਨਿਊਜ਼ ਨੇ ਤੁਹਾਡੇ ਲਈ ਪੂਰੀਆਂ ਨਵੀਆਂ ਅਪਡੇਟਸ ਜਾਂ ਕਹਿ ਲਓ ਕਿ ਲਾਸਟ ਸੈਕਿੰਡ ਦੇ ਵਿੱਚ ਵੀ ਕੀ ਹੋਇਆ, ਤੁਸੀਂ ਸਾਰੀਆਂ ਨਿਊਜ਼ ਦੇ ਅਪਡੇਟਸ ਪ੍ਰੋਗਰਾਮ ਦੇ ਵਿੱਚ 4 to 6 ਵਜੇ ਵਾਲੇ ਘੰਟੇ ਦੇ ਵਿੱਚ ਲੈ ਸਕਦੇ ਹੋ। ਪੂਰਾ ਪ੍ਰੋਪਰਲੀ ਤੁਹਾਡੇ ਲਈ ਕਹਿ ਲਓ ਕਿ ਪੂਰੀ ਤਿਆਰੀ ਦੇ ਨਾਲ ਆਉਂਦੇ ਨੇ ਸਿਮਰਾਜ ਸਿੱਧੂ ਜੀ, ਉਹਨਾਂ ਦੇ ਨਾਲ ਵੀ ਬੜੀ ਜਲਦੀ ਤੁਸੀਂ ਸਾਂਝ ਪਾਓਗੇ। ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ। ਤੇ ਜੇਕਰ ਤੁਸੀਂ ਕਿਸੇ ਵੀ ਸਪੌਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਕਾਲ ਕਰੋ 905-564-6444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਫਰਾਈਡੇ ਐਂਡ ਸੈਟਰਡੇ ਦੋ ਦਿਨ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੇਗਾ ਗ੍ਰੈਂਡ ਹੋਮ ਫਰਨੀਚਰ ਤੋਂ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ 6685 ਟੋਮਕਿਨ ਰੋਡ ਮਿਸਿਸਾਗਾ ਦੇ ਵਿੱਚ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ। ਸਭ ਤੋਂ ਵੱਡੀ ਕਹਿ ਲਓ ਕਿ ਸਾਲ ਦੇ ਵਿੱਚ 1-2 ਸੇਲਸ ਇੱਦਾਂ ਦੀ ਹੁੰਦੀਆਂ ਨੇ ਜਿਹੜੀ ਸਭ ਤੋਂ ਬਿਗੈਸਟ ਸੇਲਸ ਮੰਨੀਆਂ ਜਾਂਦੀਆਂ ਨੇ। ਤੇ ਕੈਨੇਡਾ ਡੇ ਸੇਲ ਜਿਹੜੀ ਤੁਹਾਡੇ ਲਈ ਲਗਾ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਵਾਲੇ ਇਸ ਫਰਾਈਡੇ ਐਂਡ ਸੈਟਰਡੇ ਨੂੰ। ਫਰਾਈਡੇ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਏਗਾ ਐਂਡ ਸੈਟਰਡੇ 1 to 4 PM ਯਾਨੀ ਕਿ 26 ਤੇ 27 ਜੂਨ ਤੁਸੀਂ ਆਪਣੇ ਕਹਿ ਲਓ ਕਿ ਕੈਲੰਡਰਸ ਦੇ ਵਿੱਚ ਮਾਰਕ ਕਰਕੇ ਰੱਖਣੇ ਆ। ਡਿਜ਼ਾਈਨਰ ਫਰਨੀਚਰ, ਸਾਰਾ ਮਾਡਰਨ ਫਰਨੀਚਰ ਤੁਹਾਨੂੰ ਬਹੁਤ ਹੀ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲੂਗਾ ਤੇ ਅਪਲਾਇੰਸਿਸ ਬਿਲਕੁਲ ਫ੍ਰੀ ਦੇ ਵਿੱਚ ਦਿੱਤੀਆਂ ਜਾਣਗੀਆਂ ਐਜ਼ ਅ ਗਿਫਟ। ਕੈਨੇਡਾ ਡੇ ਸੇਲ ਤੁਹਾਡੇ ਲਈ ਲਗਾ ਰਹੇ ਨੇ ਗ੍ਰੈਂਡ ਹੋਮ ਫਰਨੀਚਰ। ਤੇ ਨੰਬਰ ਕੋਈ ਵੀ ਤੁਸੀਂ ਨੋਟ ਕਰ ਲਓ ਜੇ ਕੋਈ ਵੀ ਤੁਸੀਂ ਜਾਣਕਾਰੀ ਹੋਰ ਫਰਦਰ ਲੈਣੀ ਹੋਵੇ 6472600-247-262-00 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ, ਜੋ ਕਿ ਸਾਡੇ ਨਾਲ ਹੈ ਐਵਰੀ ਵੈਨਸਡੇ ਸਾਡੇ ਮਹਿਮਾਨ ਹੁੰਦੇ ਨੇ ਤੇ ਬਹੁਤ ਹੀ ਕਮਾਲ ਦੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਨੇ। ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਪਾਲਿਸੀਜ਼ ਨਹੀਂ ਕਰਵਾਈਆਂ, ਤੁਸੀਂ ਹਜੇ ਤੱਕ ਆਪਣੇ ਕਹਿ ਲਓ ਕਿ ਇੱਧਰ ਉੱਧਰੋਂ ਕੋਰਟਸ ਲੈਂਦੇ ਹੋਰ ਫਿਰ ਰਹੇ ਹੋ, ਤਾਂ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਮੋਨਾ ਮਹਿੰਗੀ ਜੀ ਦੇ ਨਾਲ, ਕਿਉਂਕਿ ਇਹਨਾਂ ਨੂੰ ਕਹਿ ਲਓ ਕਿ ਬਹੁਤ ਲੰਬਾ ਟਾਈਮ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ, ਇੰਸ਼ੋਰੈਂਸ ਫੋਰ ਯੂ ਤੋਂ ਨਾਲ ਕੰਮ ਕਰਦੇ ਨੇ ਤੇ ਤੁਹਾਡੇ ਲਈ ਇਹ ਸਾਰੀਆਂ ਹੈਲਥ ਇੰਸ਼ੋਰੈਂਸ ਪਾਲਿਸੀਜ਼ ਕਰਦੇ ਨੇ। ਚਾਹੇ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾਉਣੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਵੀ ਕੰਸਰਨਸ ਨੇ, ਤੁਸੀਂ ਕੋਈ ਪਹਿਲਾਂ ਵੀ ਕੋਈ ਕਰਵਾਈ ਹੋਵੇ ਆਪਣੀ ਇੰਸ਼ੋਰੈਂਸ ਪਾਲਿਸੀ ਤੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਪੋਲਿਸ ਪਾਲਿਸੀ ਵਿੱਚ ਕੀ ਕੁਛ ਲਿਖਿਆ ਹੋਇਆ, ਤੁਸੀਂ ਆਪਣੀ ਪਾਲਿਸੀ ਰਿਵਿਊ ਕਰਵਾਓ, ਚੰਗੀ ਤਰ੍ਹਾਂ ਸਮਝੋ ਤੇ ਪ੍ਰੋਪਰਲੀ ਤੁਹਾਨੂੰ ਨੌਲੇਜ ਦੇ ਕੇ ਉਸ ਤੋਂ ਬਾਅਦ ਤੁਹਾਡੀ ਪਾਲਿਸੀਜ਼ ਕਰਦੇ ਨੇ। ਗੱਲਬਾਤ ਕਰਦੇ ਹਾਂ ਮੋਨਾ ਮਹਿੰਗੀ ਜੀ ਦੇ ਨਾਲ ਤੇ ਨਵੀਂ ਨਵੀਆਂ ਹੋਰ ਵੀ ਕਿਹੜੀਆਂ ਅਪਡੇਟਸ ਆਈਆਂ ਨੇ ਉਹਦੇ ਬਾਰੇ ਵੀ ਪੂਰੀ ਇਨਫੋਰਮੇਸ਼ਨ ਦੇਣਗੇ ਇੰਸ਼ੋਰੈਂਸ ਦੇ ਰਿਲੇਟਡ। ਮੋਨਾ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੇ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਮੋਨਾ ਜੀ, ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸਟਾਰਟ ਕਰੀਏ, ਪਹਿਲਾਂ ਤਾਂ ਬਹੁਤ ਮੁਬਾਰਕਾਂ ਤੁਹਾਨੂੰ, ਕੰਗ੍ਰੈਚੁਲੇਸ਼ਨ, ਤੁਹਾਨੂੰ ਬਹੁਤ ਵਧੀਆ ਇੱਕ ਅਵਾਰਡ ਮਿਲਿਆ, ਤੁਹਾਡੀ ਇੰਨੀ ਵਧੀਆ ਅਚੀਵਮੈਂਟ ਤੁਸੀਂ ਕਰ ਰਹੇ ਹੋ ਤੇ ਇੰਨੀ ਤੁਸੀਂ ਕਮਿਟਮੈਂਟ ਦੇ ਨਾਲ ਇੰਨੇ ਲੰਬੇ ਟਾਈਮ ਤੋਂ ਕੰਮ ਕਰ ਰਹੇ ਹੋ ਇੰਸ਼ੋਰੈਂਸ ਦੇ ਵਿੱਚ, ਬਹੁਤ ਮੁਬਾਰਕਾਂ ਤੁਹਾਨੂੰ।
1: ਮੱਚ ਮਨਪ੍ਰੀਤ, ਸਭ ਨਾਲੋਂ ਪਹਿਲਾਂ ਤਾਂ ਮੈਂ ਥੈਂਕਸ ਕਰਨਾ ਚਾਹੂੰਗੀ। ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਡੈਫੀਨੇਟਲੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਫੈਮਿਲੀਜ਼ ਨੂੰ ਸਿਕਿਓਰ ਕਰੀਏ, ਉਹਨਾਂ ਦੇ ਫੈਮਿਲੀਜ਼ ਨੂੰ ਪ੍ਰੋਟੈਕਟ ਕਰੀਏ। ਪਰ ਇਹਦੇ ਨਾਲ ਨਾਲ ਡੈਫੀਨੇਟਲੀ ਇਹ ਵੀ ਚੀਜ਼ ਹੈਗੀ ਹੈ ਕਿ ਡੈਫੀਨੇਟਲੀ ਜੋ ਇੰਸ਼ੋਰੈਂਸ ਕੰਪਨੀਜ਼ ਵੱਲੋਂ ਕੰਮ ਕਰਨ ਦੇ ਲਈ ਸਾਨੂੰ ਅਵਾਰਡਜ਼ ਰੈਕੋਗਨੀਸ਼ਨਸ ਮਿਲਦੀਆਂ ਨੇ, ਉਹ ਸਾਰਾ ਕੁਝ ਤੁਹਾਡੇ ਸਦਕੇ ਸਿੱਧੂ ਜੀ ਦੀ ਪੂਰੀ ਟੀਮ ਦਾ ਥੈਂਕਸ, ਕਿਉਂਕਿ ਤੁਹਾਡੇ ਕਰਕੇ ਹੀ ਮੈਸੇਜ ਕਨਵੇ ਹੋ ਪਾਉਂਦਾ ਆਪਣੀ ਕਮਿਊਨਿਟੀ ਨੂੰ ਤੇ ਆਪਣੀ ਕਮਿਊਨਿਟੀ ਆਪਣੇ ਫਾਈਨੈਂਸ਼ੀਅਲ ਗੋਲਸ ਨੂੰ ਕਵਰ ਅਪ ਕਰ ਪਾਉਂਦੀ ਹੈਗੀ ਆ, ਉਹਨਾਂ ਨੂੰ ਰੀਚ ਕਰ ਪਾਉਂਦੀ ਹੈਗੀ ਆ। ਸੋ ਇਹੀ ਚੀਜ਼ ਹੈਗੀ ਆ, ਕਿਉਂਕਿ ਇਸੇ ਕਰਕੇ ਹੀ ਤੁਹਾਡੇ ਥਰੂ ਮੈਸੇਜ ਕਨਵੇ ਹੁੰਦਾ, ਇਸੇ ਸਪੋਰਟ ਦੇ ਕਰਕੇ ਹੀ ਇਹ ਅਵਾਰਡਸ ਪੋਸੀਬਲ ਹੁੰਦੇ ਨੇ। ਪਿਛਲੇ ਕਈ ਸਾਲਾਂ ਤੋਂ ਇਹ ਅਵਾਰਡਸ ਜਿਹੜੇ ਮਿਲ ਰਹੇ ਨੇ, ਡੈਫੀਨੇਟਲੀ ਇਹੀ ਪਰਮਾਤਮਾ ਦੇ ਅੱਗੇ ਹੱਥ ਜੋੜਦੇ ਆ ਕਿ ਇਹ ਸਾਰਿਆਂ ਨੂੰ ਅਸੀਂ ਇਸੇ ਤਰੀਕੇ ਦੇ ਨਾਲ ਓਨੈਸਟ ਸਰਵਿਸਿਸ ਦਿੰਦੇ ਰਹੀਏ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਮੇਰੇ ਨਾਲ ਤੇ ਮੇਰੀ ਪੂਰੀ ਇੰਸ਼ੋਰੈਂਸ ਫੋਰ ਯੂ ਦੀ ਟੀਮ ਦੇ ਨਾਲ ਬਣੀ ਰਹੇ। ਥੈਂਕ ਯੂ ਸੋ ਮਚ ਜੀ।
0: ਹਾਂਜੀ ਬਿਲਕੁਲ, ਜਦੋਂ ਤੁਸੀਂ ਇੰਨੀ ਡੈਡੀਕੇਸ਼ਨ ਦੇ ਨਾਲ ਕੰਮ ਕਰਦੇ ਹੋ ਤਾਂ ਅਵਾਰਡਸ ਮਿਲਣੇ ਬਹੁਤ ਲਾਜ਼ਮੀ ਨੇ, ਤੇ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੋਂ। ਐਂਡ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ, ਕਈ ਲੋਕ ਨਾ ਇੱਦਾਂ ਹੁੰਦਾ ਕਿ ਕੋਈ ਮੈਡੀਕਲ ਪ੍ਰੋਬਲਮਸ ਆ ਜਾਂਦੀਆਂ ਨੇ, ਸਪੋਜ਼ ਕੋਈ ਹੈ ਨਾ ਕੋਈ ਲੇਟਰ ਏਜ ਦੇ ਵਿੱਚ ਕੋਈ ਪ੍ਰੋਬਲਮਸ ਆ ਜਾਂਦੀਆਂ ਨੇ ਤੇ ਉਹ ਫਿਰ ਸੋਚਦੇ ਆ ਕਿ ਅਸੀਂ ਹੁਣ ਇੰਸ਼ੋਰੈਂਸ ਕਰਵਾ ਲਈਏ, ਉਹਨਾਂ ਦੇ ਲਈ ਪਾਲਿਸੀ ਕਰਵਾਉਣੀ ਈਜ਼ੀ ਹੈ ਜਾਂ ਫਿਰ ਕੀ ਚੇਂਜਸ ਹੁੰਦੇ ਨੇ ਨਾਰਮਲ ਪਾਲਿਸੀਜ਼ ਦੇ ਨਾਲੋਂ?
1: ਬਿਲਕੁਲ ਮਨਪ੍ਰੀਤ, ਵੈਸੇ ਤਾਂ ਹਮੇਸ਼ਾ ਅਸੀਂ ਇਹੀ ਰਿਕਮੈਂਡ ਕਰਦੇ ਹੈਗੇ ਹਾਂ ਕਿ ਜਦੋਂ ਹੈਲਥ ਚੰਗੀ ਹੈਗੀ ਆ, ਕੋਈ ਵੀ ਹੈਲਥ ਇਸ਼ੂਜ਼ ਨਹੀਂ ਹੈਗੇ ਆ, ਉਸ ਟਾਈਮ ਤੇ ਅਸੀਂ ਅਰਲੀ ਏਜਸ ਦੇ ਵਿੱਚ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾ ਲਈਏ। ਚਾਹੇ ਤੁਸੀਂ ਟਰਮ 10 ਕਰਵਾ ਲਓ, ਟਰਮ 20 ਕਰਵਾ ਲਓ, ਕੋਈ ਵੀ ਚਾਹੇ ਟਰਮ ਇੰਸ਼ੋਰੈਂਸ ਪਾਲਿਸੀ ਹੀ ਕਰਵਾ ਲਓ, ਪਰ ਉਹਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈਗੀ ਆ, ਜਦੋਂ ਤੁਸੀਂ ਟਰਮ ਇੰਸ਼ੋਰੈਂਸ ਕਰਵਾਉਂਦੇ ਹੋ, ਸਭ ਨਾਲੋਂ ਵੱਡਾ ਬੈਨੀਫਿਟ ਜਿਹੜਾ ਤੁਹਾਡਾ ਹੁੰਦਾ ਹੈਗਾ ਇਹ ਹੁੰਦਾ ਕਿ ਤੁਹਾਡੀ ਇੰਸ਼ੋਰੇਬਿਲਟੀ ਲੌਕ ਇਨ ਹੋ ਜਾਂਦੀ ਹੈ। ਤੁਹਾਡੀ ਹੈਲਥ ਰਿਲੇਟਿਡ ਜੋ ਵੀ ਕੁਐਸਚਨ ਹੁੰਦੇ ਉਸ ਟਾਈਮ ਤੇ ਇੰਸ਼ੋਰੈਂਸ ਕੰਪਨੀ ਤੁਹਾਨੂੰ ਪੁੱਛ ਕੇ ਤੁਹਾਨੂੰ ਅਪਰੂਵਲ ਦੇ ਦਿੰਦੀ ਹੈ। ਚਾਹੇ ਤੁਸੀਂ 10 ਸਾਲ ਦੀ ਟਰਮ ਲਿੱਤੀ ਸੀ, 10 ਸਾਲ ਦੇ ਵਿੱਚ ਕੋਈ ਵੀ ਚੇਂਜਿਸ ਤੁਸੀਂ ਕਰ ਸਕਦੇ ਹੁੰਦੇ ਹੋ। ਚਾਹੇ 10 ਸਾਲ ਵਾਲੀ ਟਰਮ ਨੂੰ ਪਹਿਲੇ 5-7 ਸਾਲਾਂ ਦੇ ਵਿੱਚ ਉਹਨੂੰ 20 ਸਾਲ 'ਚ 30 ਸਾਲ 'ਚ ਕਨਵਰਟ ਕਰ ਸਕਦੇ ਹੋ, ਜਾਂ ਫਿਰ ਉਸਨੂੰ ਕਦੇ ਵੀ ਵਿਦ ਇਨ 10 ਈਅਰਸ ਉਹਨੂੰ ਮਨੀ ਬੈਕ ਪਾਲਿਸੀ ਦੇ ਵਿੱਚ ਹੋਲ ਲਾਈਫ 'ਚ ਕਨਵਰਟ ਕੀਤਾ ਜਾ ਸਕਦਾ ਹੈ। ਪਰ ਅਨਫੋਰਚੁਨੇਟਲੀ ਕਈ ਵਾਰ ਇੱਦਾਂ ਦੀ ਸਿਚੁਏਸ਼ਨ ਆ ਜਾਂਦੀਆਂ ਨੇ ਕਿ ਹਾਂਜੀ ਪਰਸਨ ਪਾਲਿਸੀ ਹੀ ਨਹੀਂ ਕਰਵਾ ਪਾਏ ਕਿਸੇ ਰੀਜ਼ਨ ਕਰਕੇ, ਜਾਂ ਫਿਰ ਆਲਰੇਡੀ ਲੇਟ ਆਏ ਨੇ ਇੱਥੇ ਕੈਨੇਡਾ ਦੇ ਵਿੱਚ, ਹੈਲਥ ਇਸ਼ੂਸ ਆਲਰੇਡੀ ਆ ਚੁੱਕੇ ਸੀਗੇ, ਕੋਈ ਕੈਂਸਰ ਰਿਲੇਟਿਡ, ਕੋਈ ਹਾਰਟ ਦਾ, ਕੋਈ ਬ੍ਰੇਨ ਟਿਊਮਰ, ਕੋਈ ਵੀ ਇੱਦਾਂ ਦੀ ਕੰਡੀਸ਼ਨ ਪਾਸਟ ਹਿਸਟਰੀ ਦੇ ਵਿੱਚ ਆ ਚੁੱਕੀਆਂ ਨੇ। ਇਸ ਟਾਈਮ ਤੇ ਹਾਲਤ ਤੁਹਾਡੀ ਸਟੇਬਲ ਹੈਗੀ ਹੈ, ਇਸ ਟਾਈਮ ਤੇ ਕੋਈ ਇੱਦਾਂ ਦੀ ਕੰਡੀਸ਼ਨ ਅਨਸਟੇਬਿਲਿਟੀ ਨਹੀਂ ਹੈਗੀ ਹੈ, ਤਾਂ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਮਿਲ ਸਕਦੀ ਹੈਗੀ ਹੈ। ਪਰ ਇਹ ਜ਼ਰੂਰ ਹੋ ਜਾਂਦਾ ਹੈ ਕਿ ਡਿਪੈਂਡਿੰਗ ਅਪੋਨ ਐਲੀਜੀਬਿਲਟੀ, ਜੇ ਪਰਸਨ ਨੂੰ 3 ਸਾਲ ਜਾਂ 5 ਸਾਲ ਤੋਂ ਜ਼ਿਆਦਾ ਟਾਈਮ ਫਰੇਮ ਹੋ ਗਿਆ ਹੈਗਾ, ਤਾਂ ਇਸ ਟਾਈਮ ਤੇ ਤੁਹਾਨੂੰ 500,000 ਜਾਂ 500,000 ਤੋਂ ਵੀ ਜ਼ਿਆਦਾ ਦੀ ਕਵਰੇਜ ਮਿਲ ਸਕਦੀ ਹੁੰਦੀ ਹੈ। ਓਬਵੀਅਸਲੀ ਇਹ ਜ਼ਰੂਰ ਹੈਗਾ ਕਿ ਤੁਹਾਨੂੰ ਐਲੀਜੀਬਲ ਹੋਣਾ ਪੈਂਦਾ ਜੇ ਆਪਾਂ ਨੂੰ 5 ਸਾਲ ਤੋਂ ਘੱਟ ਹੋਏ ਹੈ, 3 ਸਾਲ ਤੋਂ ਘੱਟ ਹੋਏ ਹੈ। ਕਾਫੀ ਕੇਸਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉੱਥੇ 50,000 ਜਾਂ 75,000 ਤੱਕ ਦੀ ਕਵਰੇਜ ਹੀ ਰਹਿ ਜਾਂਦੀ ਹੈਗੀ ਹੈ। ਪਰ ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਵਰਕਿੰਗ ਐਜ਼ ਅ ਬ੍ਰੋਕਰ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਡੀਲ ਕਰਦੇ ਹਾਂ, ਜਿੰਨੀਆਂ ਵੀ ਕੈਨੇਡਾ ਦੇ ਵਿੱਚ ਹੈਗੀਆਂ, ਤੇ ਉਹਨਾਂ ਦੇ ਵਿੱਚੋਂ ਕਾਫੀ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਜਿਹੜੀਆਂ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਪ੍ਰੋਵਾਈਡ ਕਰਦੀਆਂ ਨੇ। ਸੋ ਸਾਡੇ ਲਿਸਨਰਸ ਦੇ ਵਿੱਚੋਂ ਕਿਸੇ ਵੀ ਪਰਸਨ ਦੇ ਨਾਲ ਇੱਦਾਂ ਦੀ ਸਿਚੁਏਸ਼ਨ ਆਈ ਹੈ ਕਿ ਹੈਲਥ ਇਸ਼ੂਜ਼ ਆ ਚੁੱਕੇ ਨੇ, ਤੁਸੀਂ ਕਿਤੇ ਇੰਸ਼ੋਰੈਂਸ ਅਪਲਾਈ ਕੀਤੀ ਸੀ, ਕਾਫੀ ਵਾਰ ਆਪਾਂ ਨੂੰ ਲੱਗਦਾ ਕਿ ਹਾਂਜੀ ਉਸ ਟਾਈਮ ਤੇ ਅਪਲਾਈ ਕੀਤੀ ਸੀ, ਉੱਥੇ ਸਾਨੂੰ ਅਪਰੂਵਲ ਨਹੀਂ ਮਿਲਿਆ ਤਾਂ ਸ਼ਾਇਦ ਹੁਣ ਵੀ ਨਹੀਂ ਮਿਲਣਾ, ਤਾਂ ਇਸ ਤਰੀਕੇ ਦੀ ਜਿਹੜੀ ਸੋਚ ਹੈਗੀ ਉਹਨੂੰ ਛੱਡ ਕੇ ਸਾਨੂੰ ਕਾਲ ਕਰੋ, ਤਾਂ ਕਿ ਐਜ਼ ਵਰਕਿੰਗ ਐਜ਼ ਅ ਬ੍ਰੋਕਰ ਤੁਹਾਨੂੰ ਅਸੀਂ ਸ਼ੋਪ ਰਾਊਂਡ ਕਰਕੇ ਜਿਹੜੀ ਬੈਸਟ ਕਵਰੇਜ ਹੋਏਗੀ, ਬੈਸਟ ਕੰਪਨੀ ਦੇ ਨਾਲ ਲੋਐਸਟ ਪ੍ਰੀਮੀਅਮ ਵਿੱਚ ਦਵਾ ਸਕਦੇ ਹੁੰਦੇ ਹਾਂ। ਨੋ ਮੈਟਰ ਕਿ ਇਸ ਟਾਈਮ ਤੇ ਮੋਰਗੇਜ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ, ਨੋ ਮੈਟਰ ਟਰਮ ਲਾਈਫ ਇੰਸ਼ੋਰੈਂਸ ਦੇ ਨਾਲ ਲਾਇਬਿਲਟੀਜ਼ ਕਵਰ ਕਰਨਾ ਚਾਹੁੰਦੇ ਹੋ, ਜਾਂ ਫਿਰ ਸਟੇਟ ਪਲੈਨਿੰਗ ਦੇ ਲਈ ਹੋਲ ਲਾਈਫ ਪਾਲਿਸੀ ਚਾਹੀਦੀ ਹੈ, ਜਾਂ ਫਿਰ ਫਾਈਨਲ ਐਕਸਪੈਂਸ ਕਵਰੇਜ। ਬਹੁਤ ਸਾਰੇ ਸੀਨੀਅਰਸ ਵੱਲੋਂ ਇਸ ਟਾਈਮ ਤੇ ਕੰਸਰਨ ਆਉਂਦੇ ਨੇ ਕਿ ਫਿਊਨਰਲ ਕੋਸਟ ਐਕਸਪੈਂਸ ਕਵਰੇਜ ਕਰਵਾਉਣੀ ਹੈ, ਪਰਸਨ ਦੀ ਏਜ 85 ਤੋਂ ਘੱਟ, 85 ਸਾਲ ਤੋਂ ਘੱਟ ਦੀ ਉਮਰ ਹੈਗੀ ਹੈ, ਤਾਂ ਡੈਫੀਨੇਟਲੀ ਤੁਸੀਂ ਆਪਣੀ ਪਾਲਿਸੀ ਕਰਵਾ ਕੇ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ, ਜਿਹੜੀ ਕਿ ਤੁਹਾਨੂੰ ਵਰਲਡ ਵਾਈਡ ਕਵਰ ਕਰਦੀ ਹੈਗੀ ਹੈ। ਸੋ ਜ਼ਿਆਦਾ ਜਾਣਕਾਰੀ ਲਈ ਜ਼ਰੂਰ ਕਾਲ ਕਰ ਸਕਦੇ ਹੋ ਜੀ 416-509-1509। ਇੱਕ ਚੀਜ਼ ਜ਼ਰੂਰ ਮਨਪ੍ਰੀਤ ਐਡ ਆਨ ਕਰਨਾ ਚਾਹੂੰਗੀ, ਜੇ ਪ੍ਰੀਵੀਅਸ ਈਅਰਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ਼ ਆ ਚੁੱਕੇ ਨੇ, ਇਸ ਟਾਈਮ ਤੇ ਤੁਸੀਂ ਚਾਹੁੰਦੇ ਹੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ, ਤਾਂ ਸਾਡੇ ਕੋਲ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨਸ ਵੀ ਅਵੇਲੇਬਲ ਹੈਗੇ ਨੇ। ਸੋ ਤੁਸੀਂ ਜ਼ਿਆਦਾ ਜਾਣਕਾਰੀ ਲਈ ਡੈਫੀਨੇਟਲੀ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509।
0: ਜੀ ਬਹੁਤ ਬਹੁਤ ਸ਼ੁਕਰੀਆ ਮੁਨਾ ਜੀ, ਤੇ ਬਿਲਕੁਲ ਤੁਸੀਂ ਵੀ ਜ਼ਰੂਰ ਨੰਬਰ ਨੋਟ ਕਰ ਲਓ 416-509-1509, 416-509-1509 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਮੋਨਾ ਮਹਿੰਗੀ ਜੀ ਦੇ ਨਾਲ, ਤੇ ਕੁਝ ਸਮੇਂ ਤੱਕ ਦੁਬਾਰਾ ਤੋਂ ਗੱਲਬਾਤ ਕਰਾਂਗੇ ਤੇ ਇੱਕ ਨਵੇਂ ਟੌਪਿਕ ਦੇ ਨਾਲ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ENJ ਆਟੋਮੋਟਿਵ ਰਿਪੇਅਰ ਦੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਆਪਣੀ ਕਾਰਸ ਨੂੰ ਰਿਪੇਅਰ ਕਰਵਾਉਣਾ ਚਾਹੁੰਦੇ ਹੋ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਤੇ ਵੀਲ ਅਲਾਈਨਮੈਂਟ ਵੀ ਕਰਦੇ ਆ। ਜੇ ਤੁਸੀਂ ਕੋਈ ਵੀ ਸਸਪੈਂਸ਼ਨ ਵਰਕ ਕਰਵਾਉਣਾ ਹੋਵੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਜਾਂ ਆਇਲ ਚੇਂਜ ਕਰਾਉਣਾ ਹੋਵੇ, ਤੇ ਨਾਲ ਦੀ ਨਾਲ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣੀ ਹੈ, ਤਾਂ ENJ ਆਟੋਮੋਟਿਵ ਰਿਪੇਅਰ ਨੂੰ ਯਾਦ ਰੱਖੋ। ਇਹ ਤੁਹਾਡੇ ਲਈ ਲੋਕੇਟਰ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਤੇ ਤੁਸੀਂ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ਏਐਨਜੇ ਆਟੋਮੋਟਿਵ ਰਿਪੇਅਰ ਪਹੁੰਚੋ, ਨੰਬਰ ਤੁਸੀਂ ਨੋਟ ਕਰ ਲਓ 905-857-7596, 905-857-7596 ਏਐਨਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਜ਼ਰੂਰ ਤੁਸੀਂ ਇਸ ਨੰਬਰ ਤੇ ਕਾਲ ਕਰਨੀ ਹੈ, ਪੂਰੇ 4 ਵਜੇ ਤੱਕ ਮੇਰਾ ਤੇ ਤੁਹਾਡਾ ਸਾਥ ਹੈ। ਤੇ ਲਓ ਫਿਰ ਸੁਣੀਏ ਪਹਿਲਾ ਗਾਣਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੈਜ਼ੀਡੈਂਟ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਬ੍ਰੈਂਪਟਨ ਦੇ ਵਿੱਚ 24 ਡਿਗਰੀ ਟੈਂਪਰੇਚਰ ਇਸ ਸਮੇਂ ਚੱਲ ਰਿਹਾ ਅਤੇ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਹੈ, ਬਹੁਤ ਸੋਹਣੇ ਬੱਦਲ ਵੀ ਹੈਗੇ ਨੇ ਥੋੜ੍ਹੇ ਥੋੜ੍ਹੇ, ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਸਮਰ ਟਾਈਮ ਪੂਰਾ ਇੰਜੋਏ ਕਰ ਰਹੇ ਹੋਣਗੇ। ਸਮਰ ਦੇ ਕਹਿ ਲਓ ਕਿ ਹੁੰਦੇ ਤਾਂ 4-5 ਮਹੀਨੇ ਹੀ ਨੇ, ਬਟ ਬੜਾ ਵਧੀਆ ਪ੍ਰੈਜੈਂਟ ਜਿਹਾ ਵੈਦਰ ਹੈ ਅਤੇ ਇਹਨੂੰ ਪੂਰਾ ਯੂਟੀਲਾਈਜ਼ ਕਰੋ ਇਸ ਟਾਈਮ ਨੂੰ ਅਤੇ ਪੂਰਾ ਇੰਜੋਏ ਕਰੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ 6 ਵਜੇ ਤੱਕ, ਜਿਹਦੇ ਵਿੱਚੋਂ ਮੇਰਾ ਅਤੇ ਤੁਹਾਡਾ ਸਾਥ 1 ਘੰਟੇ ਦਾ ਹੁੰਦਾ ਆ। ਅਤੇ ਸਟੂਡੀਓ ਦਾ ਨੰਬਰ 905-500-5444, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਸੀਂ ਆਪਣੀ ਕਾਲਸ ਕਰ ਰਹੇ ਹੋ ਅਤੇ ਨਾਲ ਦੀ ਨਾਲ ਹੀ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਸੁੱਖ ਜੀ, ਜਿਹੜੇ ਕਿ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੁਹਾਡੇ ਲਈ ਇਸ ਫਰਾਈਡੇ ਐਂਡ ਸੈਟਰਡੇ ਤੁਹਾਡੇ ਲਈ ਬੜਾ ਹੀ ਵਧੀਆ ਕੈਨੇਡਾ ਡੇ ਸੇਲ ਅਰੇਂਜ ਕਰ ਰਹੇ ਨੇ ਅਤੇ ਜਿਹਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ। ਇਹ ਸਭ ਤੋਂ ਬਿਗੈਸਟ ਸੇਲ ਹੋਊਗੀ ਸਾਲ ਦੀ, ਕੈਨੇਡਾ ਡੇ ਸੇਲ, ਨਾਲੇ ਤਾਂ ਕੈਨੇਡਾ ਡੇ ਸੈਲੀਬ੍ਰੇਟ ਕੀਤਾ ਜਾਏਗਾ ਅਤੇ ਤੁਸੀਂ ਮਾਡਰਨ ਫਰਨੀਚਰ ਜਾਂ ਕਹਿ ਲਓ ਡਿਜ਼ਾਈਨਰ ਫਰਨੀਚਰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਲੈ ਕੇ ਆ ਸਕਦੇ ਹੋ ਅਤੇ ਗਿਫਟਸ ਤੁਹਾਨੂੰ ਇੰਨੇ ਜ਼ਿਆਦਾ ਫ੍ਰੀ ਮਿਲਣੇ ਨੇ ਔਰ ਵਧੀਆ ਵਧੀਆ ਗਿਫਟਸ ਹੈ, ਨਹੀਂ ਵੀ ਕੋਈ ਛੋਟਾ ਮੋਟਾ ਗਿਫਟ, ਪੂਰੀ ਦੇ ਪੂਰੀ ਅਪਲਾਈਨਸਿਸ ਤੁਹਾਨੂੰ ਗਿਫਟ ਮਿਲਣਗੀਆਂ। ਅਤੇ ਜ਼ਰੂਰ ਤੁਸੀਂ ਪਹੁੰਚਣਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਇਸ ਫਰਾਈਡੇ ਐਂਡ ਸੈਟਰਡੇ 26 ਅਤੇ 27 ਜੂਨ ਨੂੰ ਕੈਨੇਡਾ ਡੇ ਸੇਲ ਸਟਾਰਟ ਹੋ ਰਹੀ ਹੈ ਗ੍ਰੈਂਡ ਹੋਮ ਫਰਨੀਚਰ ਤੇ। ਸੁੱਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਜਿਹੜੀ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਕੈਨੇਡਾ ਡੇ ਕੈਨੇਡਾ ਡੇ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ ਸਾਲ ਦੀ ਸਭ ਤੋਂ ਵੱਡੀ ਸੇਲ ਤੇ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲਣੀ ਆ ਤੇ ਹਰੇਕ ਪਰਚੇਜ ਨਾਲ ਤੋਹਫਾ ਗਿਫਟ ਵੀ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਸੋ ਤੁਸੀਂ ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਤੁਸੀਂ ਸਿਰਫ ਅੱਜ ਦਾ ਤੇ ਕੱਲ ਦਾ ਦਿਨ ਰੁਕ ਜਾਓ, ਵੇਟ ਕਰ ਲਓ ਕਿਉਂਕਿ ਫਰਾਈਡੇ ਵਾਲੇ ਦਿਨ ਫਰਾਈਡੇ ਸੈਚਰਡੇ ਸੰਡੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਤੇ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ ਤੇ ਨਾਲ ਦੀ ਨਾਲ ਮੈਂ ਡੀਲ ਦੇ ਰਹਿਣਾ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰ, ਜੀ ਹਾਂ ਹਾਰਡ ਫੋਮ ਦਾ ਮੈਟਰਸ ਲੈਣਾ ਮੈਂਬਰੀ ਫੋਮ ਪਿੱਲਰ ਟੋਪ ਦੇ ਨਾਲ ਜਿਹਦੀ ਰੈਗੂਲਰ ਕੀਮਤ $500-600 ਸੀ, ਨਾ $500 ਨਾ $300 ਨਾ $200, ਇਸ ਤੋਂ ਵੀ ਘੱਟ ਕੀਮਤ ਦੇ ਉੱਪਰ, ਜੀ ਹਾਂ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲਰ ਟੋਪ ਦੇ ਨਾਲ 200 ਤੋਂ ਵੀ ਘੱਟ ਕੀਮਤ ਦੇ ਉੱਪਰ ਦਿੱਤਾ ਜਾਊਗਾ। ਫਰਾਈਡੇ ਵਾਲੇ ਦਿਨ ਦੀ ਪ੍ਰਾਈਸ ਦੱਸਾਂਗੇ ਤੇ ਨਾਲ ਇੱਕ ਜਿਹੜਾ ਤੁਹਾਨੂੰ ਕੈਨੇਡਾ ਡੇ ਦਾ ਤੋਹਫਾ ਵੀ ਮਿਲਣਾ, ਹਾਰਡ ਫੋਮ ਦਾ ਮੈਟਰਸ 200 ਤੋਂ ਵੀ ਘੱਟ ਕੀਮਤ ਦੇ ਉੱਪਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਬਹੁਤ ਸਾਰੀਆਂ ਡੀਲਾਂ, ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ ਕੈਨੇਡਾ ਡੇ ਸੇਲ ਸੇਲ ਸੇਲ। ਮਨਪ੍ਰੀਤ ਜੀ
0: ਜੀ ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਤੁਸੀਂ ਵੀ ਇਸ ਸੇਲ ਦੇ ਵਿੱਚ ਜ਼ਰੂਰ ਆਪਣਾ ਹਿੱਸਾ ਪਾਉਣਾ, ਜ਼ਰੂਰ ਪਹੁੰਚਣਾ। ਗ੍ਰੈਂਡ ਹੋਮ ਫਰਨੀਚਰ 6685 ਟੌਮਕਨ ਰੋਡ ਮਿਸਿਸਾਗਾ ਦੇ ਵਿੱਚ ਡੈਰੀ ਐਂਡ ਟੌਮਕਨ ਦੇ ਇੰਟਰਸੈਕਸ਼ਨ ਤੇ, ਤੇ ਫਰਾਈਡੇ ਨੂੰ 3 ਤੋਂ ਲੈ ਕੇ 6 ਵਜੇ ਤੱਕ ਐਂਡ ਸੈਟਰਡੇ 1-4 PM 1 ਤੋਂ 4 ਵਜੇ ਤੱਕ ਦੁਪਹਿਰ ਦੇ ਤੁਹਾਡੇ ਲਈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕੰਡਕਟ ਹੋਣਗੇ ਅਤੇ ਕੈਨੇਡਾ ਡੇ ਸੇਲ ਤੁਹਾਡੇ ਲਈ ਲੱਗੇਗੀ। ਸਭ ਤੋਂ ਵੱਡੀ ਸਾਲ ਦੀ ਸੇਲ ਹੈ ਕੈਨੇਡਾ ਡੇ ਸੇਲ, ਡਿਜ਼ਾਈਨਰ ਫਰਨੀਚਰ ਸਭ ਤੋਂ ਲੋਵੈਸਟ ਪ੍ਰਾਈਸਿਸ ਵਿੱਚ ਮਿਲੂਗਾ ਅਤੇ ਬਹੁਤ ਸਾਰੇ ਗਿਫਟਸ ਤੁਹਾਨੂੰ ਦਵਾਵਾਂਗੇ। ਤੁਸੀਂ ਨੰਬਰ ਵੀ ਨੋਟ ਕਰੋ ਗ੍ਰੈਂਡ ਹੋਮ ਫਰਨੀਚਰ ਦਾ, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ 6472620000 6472620000 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਗ੍ਰੈਂਡ ਹੋਮ ਫਰਨੀਚਰ ਤੇ ਤੁਹਾਡਾ ਸੰਪਰਕ ਹੋ ਸਕਦਾ। ਤੇ ਨਾਲ ਹੀ ਟੀਮ ਸਿੱਧੂ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਕਿ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਹਮੇਸ਼ਾ ਹੀ। ਤੁਸੀਂ ਆਪਣੇ ਰਹਿਣ ਦੇ ਲਈ ਇੱਕ ਨਵਾਂ ਘਰ ਦੇਖ ਰਹੇ ਹੋ ਤਾਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ ਪਹਿਲਾਂ। ਤੇ ਇਹ ਤੁਹਾਡੇ ਲਈ ਕੈਲਡਨ ਸ਼ਹਿਰ ਦੇ ਵਿੱਚ ਨਵੇਂ ਇਹ ਲੈ ਕੇ ਆਏ ਨੇ ਘਰ, ਗੋਰ ਰੋਡ ਐਂਡ ਮੇਫਿਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ, ਸੈਮੀ ਡਿਟੈਚ ਤੇ ਡਿਟੈਚ ਘਰ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੇ ਸਟਾਰਟਿੰਗ ਤੱਕ। ਤੇ ਇਹ 2 ਸਟੋਰੀ ਦੇ ਜਿਹੜੇ ਫ੍ਰੀ ਹੋਲ ਟਾਊਨ ਹਾਊਸਿਸ ਨੇ ਇਹਨਾਂ ਦੀ ਪ੍ਰਾਈਸ 7,49,000 ਤੋਂ ਸਟਾਰਟ ਹੋ ਜਾਂਦੀ ਹੈ, ਅਪ ਟੂ 2,300 ਸਕੁਅਰ ਫੁੱਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ ਬਣਨੇ ਆ, ढाई तो साढ़े तीन बाथरूम, सिंगल कार गराज प्लस ड्राइविंग पार्किंग, यानी तुसी दो गड्डियां पार्क कर सकते हो। तो वड्डे बैकयार्ड ने, इन्हां दे विच अनफिनिश्ड बेसमेंट होएगी। 10% टोटल डिपोजिट तुसी एक साल दे विच पे करना होएगा। सैमी डिटैच्ड करन दी प्राइस स्टार्ट हो रही है 8,49,000 तो अप टू 1950 स्क्वेयर फुट दे होए घर होणगे, यानी 1950 स्क्वेयर फुट तक दे घर होणगे। 3 to 4 बैडरूम्स, 2.5 वाशरूम्स, सिंगल कार गराज प्लस ड्राइवे पार्किंग, 10% टोटल डिपोजिट एक साल दे विच पे करना होगा। 32 फुट दे डबल कार गराज दे डिटैच्ड घर ने, जिन्हां दी प्राइस 9,49,000 तो स्टार्ट होएगी। अप टू 2,345 स्क्वेयर फुट दे घर, 3 to 4 बैडरूम्स, 2.5 to 3 बाथरूम्स, डबल कार गराज, 10% टोटल डिपोजिट एक साल दे विच पे करना। ते लास्ट विच मैं दसा कि 36 फुट दे डबल कार गराज दे डिटैच्ड घर ने, जिन्हां दी प्राइस 1,000,000 तो स्टार्ट हो रही है। अप टू 2,620 स्क्वेयर फिट दे घर होणगे, 3 to 5 बैडरूम्स, 2.5 to 3 बाथरूम्स, डबल कार गराज दे नाल, टोटल 10% डिपोजिट तुसी एक साल दे विच डिपोजिट तुसी देना होएगा। सारे घरां दे विच अनफिनिश्ड बेसमेंट भी हैगी आ, बट वड्डे वड्डे बैकयार्ड्स भी हैगे ने। ते सिर्फ 10% टोटल डिपोजिट है, जो कि तुसी किश्तां दे विच एक साल दे विच पूरा करना। तो ये तुसी कॉन्टैक्ट करो टीम सिद्धू दे नाल, नंबर है 416-302-0016, 416-302-0016, टीम सिद्धू दा नंबर है। स्टूडियो नंबर 905-564-6444-905-564-5464, स्टूडियो दा नंबर है। तो अगला गाना आप सुनते हैं सज्जन अदीप दी आवाज़ दे विच, इंजॉय करो ते सुनते रहो देश प्रदेश प्राइम टाइम रेडियो।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਲੈ ਕੇ ਆਈ ਆ। ਗਵਰਨਮੈਂਟ ਦੇ ਜਿਹੜੇ ਕਿ ਪ੍ਰੋਗਰਾਮਸ ਨੇ, ਸਟੱਡੀ ਪ੍ਰੋਗਰਾਮਸ ਜਿਹੜੇ ਉਹਨਾਂ ਨੂੰ ਸਪੋਂਸਰ ਕਰਦੀ ਹੈ ਗਵਰਨਮੈਂਟ, ਅਤੇ ਨਾਲ ਲਿਵਿੰਗ ਐਕਸਪੈਂਸਿਸ ਤੁਹਾਡੇ ਲਈ ਕਵਰ ਕਰਦੀ ਹੈ। ਉਹਦੇ ਵਿੱਚ ਤੁਹਾਨੂੰ ਫੰਡਿੰਗ ਮਿਲਦੀ ਹੈ, ਗ੍ਰਾਂਟਸ ਮਿਲਦੀਆਂ ਨੇ, ਅਤੇ ਉਹ ਦਵਾਉਣ ਦੇ ਲਈ ਯੂਨੀ ਗਲੋਬਲ ਐਡਵਾਈਜ਼ਰੀ ਪੂਰੀ ਹੈਲਪਫੁਲ ਹੁੰਦੇ ਆ, ਅਤੇ ਤੁਹਾਨੂੰ ਇਹ ਪੂਰੀ ਤਰ੍ਹਾਂ ਹੈਲਪ ਕਰਦੇ ਨੇ, ਇਨਫੋਰਮੇਸ਼ਨ ਵੀ ਦਿੰਦੇ ਨੇ। ਅਤੇ ਆਪਾਂ ਸਾਰਾਂਸ਼ ਨਾਗਪਾਲ ਜੀ ਨਾਲ ਗੱਲਬਾਤ ਕਰਦੇ ਹਾਂ ਅਤੇ ਪੂਰੀ ਜਾਣਕਾਰੀ ਉਹਨਾਂ ਤੋਂ ਲੈਂਦੇ ਹਾਂ। ਸਾਰਾਂਸ਼ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ। ਐਂਡ ਦੈਨ ਲਾਈਕ ਸਿਰਫ 28 ਡੇਜ਼ ਰਹਿ ਗਏ ਹੈ ਅੱਜ ਸੇ।
0: ਹਾਂਜੀ,
1: ਅੱਜ ਵੀ ਅਗਰ ਆਪ ਐਨਰੋਲ ਕਰੇਂਗੇ ਤੇ ਗਵਰਨਮੈਂਟ ਆਪਕੋ ਗ੍ਰਾਂਟਸ ਦੇ ਰਹੀ ਹੈ ਔਰ ਲਾਈਕ ਸਟੱਡੀ ਕਰਨੇ ਕੇ ਲੀਏ ਫੁਲੀ ਆਨਲਾਈਨ ਕੋਰਸਿਸ ਹੈ, ਆਸਾਨ ਕੋਰਸਿਸ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ
0: ਜੀ।
1: ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲੀਏ ਫੰਡਿੰਗ ਦੇ ਰਹੀ ਹੈ, ਫੀਸ ਵੀ ਦੇ ਰਹੀ ਹੈ ਕਾਲਜ ਕੀ, ਤੋ ਆਪਕੇ ਪਾਕਿਟ ਸੇ ਕੁਛ ਜਾ ਨਹੀਂ ਰਹਾ ਹੈ। ਆ ਜ਼ਰੂਰ ਰਹਾ ਹੈ ਹਮਾਰੇ ਮੈਸੇਜ ਸੁਣ
0: ਕੇ।
1: ਬਿਲਕੁਲ, 100,000 ਕੀ ਫੰਡਿੰਗ ਆ ਰਹੀ ਹੈ ਆਪਕੇ ਖਾਤੇ ਮੇ, ਮੇਰਾ ਤੋ ਕੁਛ ਨਹੀਂ, ਫੀਸ ਵੀ ਗਵਰਨਮੈਂਟ ਪੇ ਕਰ ਰਹੀ ਹੈ, ਪੈਸੇ ਆ ਰਹੇ 30,000-100,000 ਡਾਲਰ, ਉਸਮੇ ਸੇ ਵੀ ਹਾਫ ਪੋਰਸ਼ਨ ਜੋ ਆਧਾ ਹਿੱਸਾ ਹੈ ਉਸਕਾ ਵੋ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ। ਟੈਕਸ ਫਰੀ ਤੋ ਇਸ ਦੇਸ਼ ਮੇ ਕੁਛ ਵੀ ਨਹੀਂ ਹੈ, ਬਟ ਯਹਾਂ ਪੇ ਜੋ ਗ੍ਰਾਂਟਸ ਹੈ ਵੋ ਟੈਕਸ ਫਰੀ ਹੋਤੀ ਹੈ, ਡਾਇਰੈਕਟ ਕਲਾਇੰਟ ਕੇ ਅਕਾਊਂਟ ਮੇ ਆਤੀ ਹੈ। ਇਟਸ ਵੈਰੀ ਟ੍ਰਾਂਸਪੇਰੈਂਟ ਹੈ, ਐਂਡ ਟੂ ਐਂਡ ਕੋਈ ਇਸਮੇ ਸੈਟਿੰਗ ਨਹੀਂ ਹੈ। ਲੋਕ ਫੋਨ ਕਰਤੇ ਹੈ, ਸਰ ਜੀ ਬੜਾ ਸਕਤੇ ਹੋ, ਨਹੀਂ ਬੜਾ ਸਕਤੇ, ਕਿਉਂਕਿ ਆਪਕਾ ਡੇਟਾ ਹੈ ਵੋ ਹਮ ਸਿਸਟਮ ਮੇ ਡਾਲਤੇ, ਗਵਰਨਮੈਂਟ ਕੇ ਕੈਲਕੁਲੇਟਰ ਪੇ ਐਸਟੀਮੇਟ ਆਤਾ ਹੈ, ਆਪਕੋ ਕਾਲ ਕਰਤੇ, ਆਪਕੋ ਵਾਪਸ ਰਿਪਲਾਈ ਕਰਤੇ, ਫਿਰ ਆਪ ਹਮਾਰੇ ਆਫਿਸ ਆਤੇ ਹੈ, ਰਿਟੇਨ ਹੋ ਜਾਤੇ ਹੈ
0: ਜੀ।
1: ਸੋ ਦੈਟਸ ਹਾਊ ਇਟ ਗੋਜ਼। ਅਗਰ ਆਪ ਮੈਰਿਡ ਹੈ ਆਪਕੋ ਅੱਛਾ ਬੈਨੀਫਿਟ ਹੈ, ਔਰ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇ ਕਹੀਂ ਵੀ ਕਿਸੀ ਵੀ ਸਿਟੀ ਮੇ ਰਹਤੇ ਹੈ ਆਪ, ਆਪ ਐਲੀਜੀਬਲ ਹੈ। ਬਟ ਮੇਨ ਥਿੰਗ, ਅਗਰ ਆਪਕੀ ਫੈਮਿਲੀ ਇਨਕਮ ਕਮ ਹੈ 70,000 ਡਾਲਰ ਸੇ 2024 ਕੇ ਨੋਟਿਸ ਆਫ ਅਸੈਸਮੈਂਟ ਮੇ ਕਮ ਹੋਤੀ ਹੈ, ਜੋ ਸੈਲਫ ਇੰਪਲੋਇਡ ਹੈ, ਜੋ ਆਪਣੇ ਟੈਕਸਿਸ ਖੁਦ ਕਰਤੇ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਸਮਾਲ ਬਿਜ਼ਨਸ ਓਨਰ, ਪੀਜ਼ਾ ਸ਼ੋਪ ਓਨਰ, ਲਾਈਕ ਐਸੇ ਕਿਤਨੇ ਸਾਰੇ ਕਲਾਇੰਟਸ ਹੈ। ਕੱਲ ਹਮਾਰੇ ਪਾਸ ਆਇਆ, ਲਾਈਕ ਹਮਾਰੇ ਪਾਸ ਆਏ ਕਲਾਇੰਟ, ਵੋ ਉਨਕਾ ਟੇਲਰ ਕਾ ਕਾਮ ਹੈ, ਟੇਲਰਿੰਗ ਕਰਤੇ ਹੋ, ਰਾਈਟ। ਤੋ ਐਸੇ ਸੈਲਫ ਇੰਪਲੋਇਡ ਜੋ ਆਪ ਹੈ, ਆਪ ਹਾਊਸ ਵਾਈਫ ਹੈ, ਉਬਰ ਡਰਾਈਵਰ ਹੈ, ਅਨਇੰਪਲੋਇਡ ਹੈ, ਆਪ ਇਸਕੇ ਹੱਕਦਾਰ ਹੋ ਸਕਤੇ ਹੈ, ਕਾਲ ਕਰੇ, ਅਸੈਸਮੈਂਟ ਕਰਾਏ। ਅਗਰ ਆਪਕੇ ਦੋ ਬੱਚੇ ਹੈ ਤੋ ਫੈਮਿਲੀ ਆਫ ਫੋਰ ਕੋ ਟੂ 80,000 ਕੀ ਫੰਡਿੰਗ ਆਤੀ ਹੈ, ਉਸਮੇ ਸੇ 40,000 ਡਾਲਰ ਤੋ ਗ੍ਰਾਂਟਸ ਹੈ, ਵਾਪਿਸ ਹੀ ਨਹੀਂ ਕਰਨਾ ਆਪਨੇ, ਪੂਰੀ ਫੰਡਿੰਗ ਕੋਲੈਟਰਲ ਫ੍ਰੀ, ਸਿਕਿਉਰਿਟੀ ਫ੍ਰੀ ਹੋਤੀ ਹੈ, ਕ੍ਰੈਡਿਟ ਅਗਰ ਆਪਕਾ ਜ਼ੀਰੋ ਵੀ ਆਪ ਤਬ ਵੀ ਐਲੀਜੀਬਲ ਹੈ। ਅਗਰ ਆਪ ਬੈਂਕਰਪਸੀ ਹੋ ਚੁੱਕੀ ਹੈ ਆਪਕੀ, ਲੇਕਿਨ ਆਪ ਡਿਸਚਾਰਜ ਹੋ ਗਿਆ ਤਬ ਵੀ ਐਲੀਜੀਬਲ ਹੈ। ਏਜ ਲਿਮਿਟ ਕੁਛ ਹੈ ਨਹੀਂ, 30% ਕਲਾਇੰਟਸ ਹਮਾਰੇ ਪੈਨਸ਼ਨ ਪੇ ਹੈ, ਲਾਈਕ ਉਹ 75 ਈਅਰਸ ਕੇ ਹੈ, 65 ਈਅਰਸ ਕੇ ਹੈ, ਆਪ 30 ਈਅਰਸ ਕੇ ਹੈ। ਏਜ ਇਜ਼ ਨਾਟ ਅ ਕ੍ਰਾਈਟੀਰੀਆ, ਗਵਰਨਮੈਂਟ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ, ਕਿਉਂਕਿ ਚਾਰਟਰ ਆਫ ਰਾਈਟਸ ਐਂਡ ਫ੍ਰੀਡਮ ਹੈ ਇਸ ਦੇਸ਼ ਮੇ। ਤੋ ਇਤਨੇ ਲੋਕੋ ਕੋ ਹਮ ਅਸਿਸਟ ਕਰ ਚੁਕੇ ਹੈਂ, 8 ਸਾਲ ਹੋ ਗਏ ਹੈ, ਪ੍ਰੋਪਰ ਆਫਿਸ ਹੈ, ਟਿਮੋਟਨ ਮੇ ਨਹੀਂ ਮਿਲਤੇ, ਕੋਈ ਮਿੱਠੀ ਬਾਤੇ ਨਹੀਂ ਕਰਤੇ, ਫਲੈਟ ਫੀਸ ਹੈ 199 ਜਾਂ 499 ਡਾਲਰ। ਲਾਸਟ ਹਫਤੇ 34 ਲੋਕੋ ਕੀ ਫੰਡਿੰਗ ਉਨਕੇ ਖਾਤੇ ਮੇ ਗਿਰੀ ਹੈ, ਠਾ ਕਰਕੇ 29 ਕੇ ਪੈਸੇ ਆ ਗਏ ਹਮੇ, 199 ਜਾਂ 499 ਫਲੈਟ ਵਨ ਟਾਈਮ ਫੀਸ, ਬਾਕੀ 4-5 ਫੋਨ ਨਹੀਂ ਉਠਾ ਰਹੇ। ਮਤਲਬ ਇਮਾਨਦਾਰੀ ਆਪਕੀ ਚੈੱਕ ਹੋਤੀ ਹੈ, ਹਮਾਰੀ ਚੈੱਕ ਨਹੀਂ ਹੋਤੀ, ਹਮਨੇ ਬਿਲਕੁਲ ਐਂਡ ਟੂ ਐਂਡ ਸਭ ਸਹੀ ਰੱਖਾ ਹੈ। ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ, ਜਿਤਨਾ ਆਪਕਾ ਫੈਮਿਲੀ ਸਾਈਜ਼ ਜ਼ਿਆਦਾ, ਅਗਰ ਆਪ ਸਿੰਗਲ ਹੈ, ਆਪਕੀ ਇਨਕਮ ਜ਼ਿਆਦਾ ਹੈ, ਆਪ ਐਲੀਜੀਬਲ ਨਹੀਂ ਹੈ, ਆਪਕੋ ਫਾਇਦਾ ਨਹੀਂ ਹੈ। ਅਗਰ ਆਪ ਮੈਰਿਡ ਹੈ, ਮੈਰਿਡ ਵਿਦ ਕਿਡਸ ਹੈ, ਤੋ ਆਪਕੋ ਅੱਛਾ ਬੈਨੀਫਿਟ ਹੈ, ਆਸਾਨ ਸੇ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, ਕਹੀਂ ਆਪ ਨਹੀਂ ਜਾਣਾ, ਫੋਨ ਪੇ ਲੈਪਟਾਪ ਪੇ ਕਲਾਸਿਸ ਲਗਾਏ, ਕਾਲ ਕਰੇ, ਅਸੈਸਮੈਂਟ ਕਰਾਏ, ਡਾਕੂਮੈਂਟਸ ਵੀ ਲੱਗਤੇ, ਆਪਕੋ ਨੋਟਿਸ ਆਫ ਅਸੈਸਮੈਂਟ, ਬੱਚੋ ਕੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਗਵਰਨਮੈਂਟ ਮੇ ਆਪਕੇ ਡਾਕੂਮੈਂਟਸ ਪਹਿਲੇ ਸੇ ਯਹਾਂ ਪੇ ਕਿਆ ਹੈਰਾ ਫੇਰੀ ਹੈ, ਹਮੇ ਇਤਨੀ ਆਦਤ ਹੋ ਚੁੱਕੀ ਹੈ ਕਿ ਫੰਡਿੰਗ ਹੈ ਨਾ ਉਸਮੇ ਡਰ ਜਾਤੇ ਹੈ, ਬਟ ਇਹ ਐਜੂਕੇਸ਼ਨ ਫੰਡਿੰਗ ਹੈ, ਹਮ ਕਿਸ ਫੰਡਿੰਗ ਮੇ ਡੀਲ ਹੀ ਨਹੀਂ ਕਰਤੇ, ਉਨ ਸਭ ਮੇ ਸੈਟਿੰਗ ਕਮਿਸ਼ਨ ਅਪਰੋਚ ਹੋਤੀ ਹੈ। ਕਾਲ ਕਰੇ, 400-34-264-31-65 ਹੁਣੇ ਕਾਲ ਕਰਤੇ, ਲਾਹ ਚੱਕੋ ਜੀ, ਬਹੁਤ ਲੋਕ ਆਲਰੇਡੀ ਅਲਰਾਊਂਡ ਹੋ ਗਏ ਹੈ, ਰੂਲ ਚੇਂਜ ਹੋ ਰਹੇ, ਗ੍ਰਾਂਟ ਬੰਦ ਹੋ ਰਹੀ ਹੈ। ਨੰਬਰ 4-3-7-2-6-4-3-1-7-5, ਤੁਸੀਂ ਪਿੱਛੇ ਨਾ ਰਹੋ, ਕਾਲ ਕਰੋ, 437-264-31-75, ਨੰਬਰ ਅਗੇਨ 437-264-31-75, 4-3-7-2-6-4-3-1-7-5।
0: जी बहुत बहुत शुक्रिया, जरूर तुसी गलबात कर सकते हो यूनी ग्लोबल एडवाइजरी इंक तो। सारांश नागपाल जी हुणे सारे लाइन ते जुड़े सी ते नाल दी नाल ही गलबात करांगे मोना मैगी जी दे नाल। इंश्योरेंस फॉर यू तो तुहाडे नाल ही काफी लंबे टाइम तो काम कर रहे ने ते तुहानू बहुत ही वधिया सर्विसिज दे रहे ने अपनी हैल्थ इंश्योरेंस पॉलिसीज दे विच। मोना जी एक बार फिर तो स्वागत है।
2: थैंक यू सो मच मनप्रीत।
0: हाँ जी मोना जी, हुण अजकल जिवें समर टाइम मोस्टली जिहड़े पेरेंट्स या ग्रैंड पेरेंट्स किसी होर कंट्री तो कैनेडा दे विच नॉर्मली आउंदे ने है ना विजिटर वीजा या सुपर वीजा लैके, तो उन्हां दे लई की ऑप्शन सूटेबल हुंदियां ने चाहे वह विजिटर ते आउण चाहे वह सुपर वीजा लैके आउण इत्थे, उहदे बारे भी थोड़ा जिहा दस्सो।
2: ਬਿਲਕੁਲ ਮਨਪ੍ਰੀਤ, ਇਸ ਟਾਈਮ 'ਚ ਜਦੋਂ ਵੀ ਕਿਸੇ ਨੇ ਸੁਪਰ ਵੀਜ਼ਾ 'ਤੇ ਆਉਣਾ ਹੈ ਵਿਜ਼ਿਟਰ ਵੀਜ਼ਾ 'ਤੇ ਆਉਣਾ ਹੈ ਤਾਂ ਹਰੇਕ ਪਰਸਨ ਨੂੰ ਲੱਗਦਾ ਹੈ ਕਿ ਬਹੁਤ ਈਜ਼ੀ ਹੈਗਾ ਜਸਟ ਆਪਾਂ ਮੈਡੀਕਲ ਇੰਸ਼ੋਰੈਂਸ ਕਰਵਾ ਲਈਏ। ਪਰ ਇਸ ਟਾਈਮ 'ਤੇ ਜਦੋਂ ਵੀ ਅਸੀਂ ਮੈਡੀਕਲ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ। ਇੱਕ ਤਾਂ ਇਹ ਚੀਜ਼ ਆ ਜਾਂਦੀ ਹੈ ਕਿ ਜੇ ਉਸ ਦਾ ਪਰਸਨ ਨੂੰ ਕਿਸੇ ਤਰ੍ਹਾਂ ਦੇ ਪ੍ਰੀਵੀਅਸ ਹਿਸਟਰੀ ਦੇ ਵਿੱਚ ਕੋਈ ਹੈਲਥ ਇਸ਼ੂਜ਼ ਹੈਗੇ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਡਾਇਬਿਟੀਜ਼ ਦੀ ਗੱਲ ਹੈਗੀ ਹੈ ਚਾਹੇ ਬਲੱਡ ਪ੍ਰੈਸ਼ਰ ਹੈ, ਹਾਰਟ ਡਿਜ਼ੀਜ਼ ਹੈ, ਕੋਈ ਕੈਂਸਰ ਦੀ ਪ੍ਰੋਬਲਮ ਸੀਗੀ, ਸੋ ਉਹ ਚੀਜ਼ਾਂ ਕਦੋਂ ਤੋਂ ਸਟੇਬਲ ਹੈਗੀਆਂ ਕਿ ਉਹ ਲਾਸਟ 6 ਮੰਥ ਤੋਂ 3 ਮੰਥ ਤੋਂ ਕਿਹੜਾ ਸਟੇਬਿਲਿਟੀ ਕਲੋਜ਼ ਆਉਂਦਾ ਹੈਗਾ। ਸੋ ਨਾਲ ਦੇ ਨਾਲ ਜਦੋਂ ਵੀ ਅਸੀਂ ਇਹ ਹੈਲਥ ਇਸ਼ੂਜ਼ ਦੀ ਗੱਲ ਕਰਦੇ ਹਾਂ, ਇੱਕ ਤਾਂ ਇਹ ਚੀਜ਼ ਆ ਜਾਂਦੀ ਸਟੇਬਿਲਿਟੀ ਕਲੋਜ਼ ਰਿਲੇਟਿਡ ਟੂ ਦਾ ਹੈਲਥ ਇਸ਼ੂਜ਼, ਇੱਕ ਆ ਜਾਂਦਾ ਐਲੀਜੀਬਿਲਿਟੀ ਕਲੋਜ਼। ਸੋ ਇਹ ਸਾਰੇ ਜਿਹੜੇ ਫਾਈਨ ਪ੍ਰਿੰਟਸ ਹੁੰਦੇ ਆ ਐਜ਼ ਅ ਐਡਵਾਈਜ਼ਰ ਅਸੀਂ ਪ੍ਰੀ ਅੰਡਰ ਰਾਈਟਿੰਗ ਕਰਕੇ ਉਹਨਾਂ ਦੀ ਚੈੱਕ ਕਰਕੇ ਕਿ ਕਿਹੜੀ ਕੰਪਨੀ ਦੇ ਵਿੱਚ ਉਹ ਐਲੀਜੀਬਲ ਹੁੰਦੇ ਨੇ, ਸੋ ਉਸ ਹਿਸਾਬ ਦੇ ਨਾਲ ਅਸੀਂ ਰਿਕਮੈਂਡ ਕਰਦੇ ਹਾਂ ਪਾਲਿਸੀ। ਕਿਉਂਕਿ ਕਾਫੀ ਵਾਰ ਮੈਂ ਦੇਖਿਆ ਹੈਗਾ, ਮੈਨੂੰ 1-2 ਵਾਰ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਪ੍ਰੀਵੀਅਸ ਈਅਰਸ ਦੇ ਵਿੱਚ ਉਹ ਆਨਲਾਈਨ ਹੀ ਪਾਲਿਸੀ ਪਰਚੇਜ਼ ਕਰ ਲੈਂਦੇ ਸੀ। ਦੈਨ ਉਹਨਾਂ ਨੂੰ ਬਹੁਤ ਸਾਰੀ ਗੱਲਾਂ ਦਾ ਓਬਵੀਅਸਲੀ ਇੱਕ ਲੇ ਮੈਨ ਨੂੰ ਨਹੀਂ ਪਤਾ ਹੁੰਦਾ ਇੰਸ਼ੋਰੈਂਸ ਦੇ ਬਾਰੇ ਕਿ ਉਸ ਵਿੱਚ ਕੀ ਫਾਈਨ ਪ੍ਰਿੰਟਸ ਹੋ ਸਕਦੇ ਆ। ਸੋ ਉਹਨਾਂ ਦੇ ਹੁਣ ਜਿਵੇਂ ਕਿ ਉਸ ਟਾਈਮ ਤੇ ਕੀ ਸੀਗਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਈ ਗੱਲਾਂ ਦਾ, ਜਿਹੜਾ ਕਿ ਮੈਂ ਉਹਨਾਂ ਨੂੰ ਬਾਅਦ ਚ ਦੱਸਿਆ ਕਿ ਐਲੀਜੀਬਿਲਿਟੀ ਦੇ ਹਿਸਾਬ ਦੇ ਨਾਲ ਉਹ ਜਿਹੜੀ ਕੰਪਨੀ ਦੇ ਵਿੱਚ ਐਲੀਜੀਬਲ ਹੀ ਨਹੀਂ ਹੋ ਰਹੇ ਸੀ ਉਹ ਆਨਲਾਈਨ ਉਹ ਪਾਲਿਸੀ ਪਰਚੇਜ਼ ਕਰਦੇ ਰਹੇ। ਅਨਫੋਰਚੁਨੇਟਲੀ ਇਹ ਰਿਹਾ ਕਿ ਉਹਨਾਂ ਨੂੰ ਕਲੇਮ ਦੇ ਵਿੱਚ ਨਹੀਂ ਆਇਆ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਤਾਂ ਸੇਮ ਹੋ ਗਏ। ਅਦਰਵਾਈਜ਼ ਜੇ ਏਦਾਂ ਦੀ ਕੋਈ ਪਾਲਿਸੀ ਤੁਸੀਂ ਕਰਵਾਈ ਹੈ ਜਿਹਦੇ ਵਿੱਚ ਤੁਸੀਂ ਐਲੀਜੀਬਲ ਹੀ ਨਹੀਂ ਹੋ ਰਹੇ, ਓਬਵੀਅਸਲੀ ਕਲੇਮ ਦੇ ਨਾ ਹੀ ਹੋ ਸਕਦਾ ਹੈ। ਪਰ ਜਦੋਂ ਤੁਸੀਂ ਇੱਕ ਬ੍ਰੋਕਰ ਦੇ ਨਾਲ ਡੀਲ ਕਰਦੇ ਹੋ, ਸਾਡੇ ਨਾਲ ਡੀਲ ਕਰਦੇ ਹੋ, ਤਾਂ ਪੂਰੀ ਡਿਟੇਲਸ ਅਸੀਂ ਅਪਫਰੰਟ ਲੈਂਦੇ ਹਾਂ ਕਿ ਕਿੰਨੀ ਏਜ ਗਰੁੱਪ ਦੇ ਵਿੱਚ ਹੈਗੇ ਆ, ਕਿਸ ਤਰੀਕੇ ਦੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ, ਕਦੋਂ ਤੋਂ ਸਟੇਬਲ ਹੈਗਾ, ਐਂਡ ਜੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਅਨਸਟੇਬਿਲਿਟੀ ਵੀ ਰਹੀ ਹੈਗੀ ਤਾਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦਾ ਕਿ ਕਿਹੜੀ ਕੰਪਨੀ ਉਹਨਾਂ ਦੇ ਲਈ ਸੂਟੇਬਲ ਰਹੇਗੀ ਤਾਂ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਆਪਾਂ ਕਵਰ ਕਰ ਸਕੀਏ। ਇਹਦੇ ਵਿੱਚ ਕਿਉਂਕਿ ਸਾਰਾ ਕੁਛ ਕਵਰ ਹੋ ਜਾਂਦਾ, ਕਿਉਂਕਿ ਰੱਬ ਨਾ ਕਰੇ ਕੋਈ ਸਿਕਨੈਸ ਇੰਜਰੀ ਹੁੰਦੀ ਹੈ, ਵਾਕਿੰਗ ਡਾਕਟਰ ਜਾਣਾ ਪੈ ਗਿਆ, ਹੋਸਪਿਟਲਾਈਜੇਸ਼ਨ ਹੋ ਗਈ ਹੈ, ਰੱਬ ਨਾ ਕਰੇ ਪਰਸਨ ਇੱਥੇ ਪਾਸ ਵੀ ਹੋ ਜਾਂਦੇ ਆ, ਫਿਊਨਰਲ ਦੇ ਰਿਲੇਟਿਡ ਕਿੰਨਾ ਐਕਸਪੈਂਸ ਇੰਸ਼ੋਰੈਂਸ ਕੰਪਨੀ ਨੇ ਕਵਰ ਕਰਨਾ, ਰੀਪੈਟਰੀਏਸ਼ਨ ਵਾਪਸ ਲੈ ਕੇ ਜਾਣਾ ਹੋਵੇ ਬਾਡੀ ਨੂੰ ਬੈਕ ਹੋਮ, ਉੱਥੇ ਕਿੰਨੀ ਆਪਸ਼ਨ ਹੋਣੀ ਚਾਹੀਦੀ ਹੈ, ਨਾਲ ਦੀ ਨਾਲ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ। ਸੋ ਇਹ ਸਾਰੇ ਬੈਨੀਫਿਟਸ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿੱਥੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰੀਮੀਅਮਸ

0: ਮੋਨਾ ਮਹਿੰਗੀ
1: 416-509-1509-416-509-1509 ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ ਤੇ ਬਿਲਕੁਲ ਤੁਸੀਂ ਗੱਲਬਾਤ ਜ਼ਰੂਰ ਕਰੋ ਮੋਨਾ ਮਹਿੰਗੀ ਜੀ ਦੇ ਨਾਲ ਨੰਬਰ ਹੈ 416-509-1509-416-509-1509 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਮੋਨਾ ਮਹਿੰਗੀ ਜੀ ਦੇ ਨਾਲ ਗਿਲਸ ਸਵੀਟ ਫੈਕਟਰੀ ਤੁਸੀਂ ਜ਼ਰੂਰ ਪਹੁੰਚੋ ਪਿਓਰ ਵੈਜੀਟੇਰੀਅਨ ਨੇ ਅਤੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ ਲਾਈਵ ਕੇਟਰਿੰਗ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਫੂਡ ਟਰੱਕ ਕੇਟਰਿੰਗ ਵੀ ਕਰਵਾ ਸਕਦੇ ਹੋ ਆਪਣੀ ਸਾਰੀਆਂ ਓਕੇਜਨਸ ਦੇ ਵਿੱਚ ਅਤੇ ਬਹੁਤ ਹੀ ਵਧੀਆ ਸ਼ੁੱਧ ਖੋਏ ਦੇ ਮਿਠਾਈਆਂ ਤੁਹਾਡੇ ਲਈ ਰੈਡੀ ਕਰਦੇ ਨੇ ਸਾਰੀਆਂ ਹੀ ਮੇਡ ਇਨ ਕੈਨੇਡਾ ਹੁੰਦੀਆਂ ਨੇ ਅਤੇ ਤੁਸੀਂ ਚਾਹੇ ਮਸ਼ੀਨ ਮੇਡ ਸਮੋਸੇ ਲੈਣੇ ਨੇ ਚਾਹੇ ਤੁਸੀਂ ਹੈਂਡਮੇਡ ਸਮੋਸੇ ਲੈਣੇ ਨੇ ਬਹੁਤ ਹੀ ਕਹਿ ਲਓ ਕਿ ਵੱਡੀ ਲਾਰਜ ਕੁਆਂਟਿਟੀ ਦੇ ਵਿੱਚ ਇਹ ਸਾਰੇ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ ਇਹਨਾਂ ਦੇ ਸਮੋਸੇ ਬੜੇ ਲਾਜਵਾਬ ਬਣਾਉਂਦੇ ਨੇ ਤੁਸੀਂ ਉਹਦੇ ਲਈ ਵੀ ਤੁਸੀਂ ਜ਼ਰੂਰ ਇਹਨਾਂ ਦੇ ਕੋਲ ਪਹੁੰਚੋ ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਅਤੇ 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਨੇ ਟੋਟਲ ਇਹ 7 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਗਿਲਸ ਸਵੀਟ ਫੈਕਟਰੀ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ ਅਤੇ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਜੇ ਤੁਸੀਂ ਇਹਨਾਂ ਦੇ ਕੋਲੋਂ ਕੇਟਰਿੰਗ ਦੇ ਆਰਡਰਸ ਦੇਣੇ ਹੋਣ ਜਾਂ ਫਿਰ ਤੁਸੀਂ ਕੋਈ ਵੀ ਹੋਰ ਇਨਫੋਰਮੇਸ਼ਨ ਲੈਣੀ ਹੈ ਆਰਡਰਸ ਪਲੇਸ ਕਰਨੇ ਨੇ ਨੰਬਰ 905-799-2616 905-799-2616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈ ਕੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: कभी कभी।
1: अकाल डक क्लीनिंग वाले पिछले 40 वर्षों तो साड़ी कम्युनिटी की सेवा कर रहे ने। साड़ी कम्युनिटी की सब तो पहली कंपनी है डक क्लीनिंग दी। आजकल उन्होंने स्पेशल लगाए ने खास करके ब्रैम्पटन मिसिसागा एथोबिको लोकल एरिया दे विच किसे साइज दा भी घर होवे अप टू 3000 स्क्वायर फीट दे डक क्लीन कराओ। जी हां ओनली $104। वैसे तो रेगुलर प्राइस $250 विच करदे ने लेकिन हुण उन्होंने स्पेशल लगाया डक क्लीनिंग सिर्फ ते सिर्फ $104 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਆ ਵੀਕ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੁੰਦਾ ਐਵਰੀਡੇ, ਤੇ ਤੁਸੀਂ ਚਾਟਸ ਐਂਡ ਪਰਾਂਠਾ ਜ਼ਰੂਰ ਪਹੁੰਚੋ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਡੀਲਸ ਐਵਰੀਡੇ ਇਹਨਾਂ ਨੇ ਲਗਾਈਆਂ ਹੁੰਦੀਆਂ ਨੇ। ਤੁਸੀਂ ਇਹਨਾਂ ਦੇ ਕੋਲ ਪਹੁੰਚੋ ਮੰਡੇ, ਟਿਊਜ਼ਡੇ ਐਂਡ ਥਰਸਡੇ ਨੂੰ। ਜੇਕਰ ਤੁਸੀਂ ਡਾਈਨ ਇਨ ਕਰਦੇ ਹੋ ਆਪਣੀ ਫੈਮਿਲੀ ਦੇ ਨਾਲ, ਤੁਹਾਨੂੰ ਇੱਕ ਬਰਗਰ ਜਾਂ ਫਿਰ ਇੱਕ ਚਾਟ ਪਾਪੜੀ ਬਿਲਕੁਲ ਫ੍ਰੀ ਆਫ ਕੋਸਟ ਕਮਾਉਂਦੇ ਨੇ, ਤੇ ਤੁਸੀਂ ਇਹਨਾਂ ਦੇ ਕੋਲੋਂ ਡੀਲਸ ਹੋਰ ਵੀ ਲੈ ਸਕਦੇ ਹੋ ਡਾਈਨ ਇਨ ਐਂਡ ਟੇਕ ਆਊਟ ਦੇ ਲਈ ਵੀ। ਜੇ ਤੁਸੀਂ ਕਾਠੀ ਰੋਲ ਬਾਏ ਕਰਦੇ ਹੋ ਤੁਹਾਨੂੰ ਇੱਕ ਡਰਿੰਕ ਫ੍ਰੀ ਮਿਲੂਗੀ, ਜੇ ਕੋਈ ਵੀ ਬਰਗਰ ਬਾਏ ਕਰਦੇ ਹੋ ਤਾਂ ਵੀ ਇੱਕ ਡਰਿੰਕ ਫ੍ਰੀ ਦੇਣਗੇ, ਤੇ ਮਲਾਈ ਚਾਂਪ ਬਾਏ ਕਰਦੇ ਹੋ ਤਾਂ ਇੱਕ ਰੁਮਾਲੀ ਰੋਟੀ ਬਿਲਕੁਲ ਫ੍ਰੀ ਦੇਣਗੇ। ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਇਹ, ਤੇ ਤੁਹਾਡੇ ਲਈ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚਾਟਸ, ਡਿਫਰੈਂਟ ਤਰ੍ਹਾਂ ਦੇ ਮਿਲਕ ਸ਼ੇਕਸ, ਹਰ ਤਰ੍ਹਾਂ ਦੇ ਡੋਸੇ, ਤੁਹਾਨੂੰ ਇਹਨਾਂ ਦੇ ਕੋਲੋਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਰੌਂਠੇ ਵੀ ਮਿਲਦੇ ਨੇ। ਜੇਕਰ ਤੁਹਾਡੇ ਕੋਲ ਟਾਈਮ ਨਹੀਂ ਮਿਲਦਾ ਆਪਣਾ ਖਾਣਾ ਬਣਾਉਣ ਦਾ, ਤਾਂ ਇਹਨਾਂ ਦੇ ਕੋਲੋਂ ਤੁਸੀਂ ਟਿਫਿਨ ਸਰਵਿਸ ਲਓ। ਇਹ ਤੁਹਾਡੇ ਲਈ ਲੋਕੇਟਡ ਨੇ 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47 ਦੇ ਉੱਪਰ, ਤੇ ਨੰਬਰ ਤੁਸੀਂ ਨੋਟ ਕਰ ਲਓ ਚਾਟਸ ਐਂਡ ਪਰੌਂਠਾ ਦਾ, 9057944545, 905-794-4545 ਤੇ ਕਾਲ ਕਰ ਸਕਦੇ ਹੋ। ਤੇ ਜਦੋਂ ਵੀ ਤੁਸੀਂ ਇਹਨਾਂ ਦੇ ਕੋਲ ਜਾਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ, ਹੋਰ ਵੀ ਬੈਟਰ ਡੀਲਸ ਦੇ ਲਈ ਚਾਟਸ ਐਂਡ ਪਰੌਂਠਾ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਤੇ ਲੋ ਫਿਰ ਇੱਕ ਵਾਰ ਫਿਰ ਤੋਂ ਗੱਲਬਾਤ ਕਰੀਏ ਮੋਨਾ ਮਹਿੰਗੀ ਜੀ ਦੇ ਨਾਲ। ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ, ਤੇ ਤੁਹਾਡੇ ਲਈ ਇਹ ਬਹੁਤ ਹੀ ਵਧੀਆ ਡੀਲਸ ਬਣਾਉਂਦੇ ਨੇ, ਬਹੁਤ ਵਧੀਆ ਤੁਹਾਡੇ ਲਈ ਪਾਲਿਸੀ ਡਿਜ਼ਾਈਨ ਕਰਦੇ ਨੇ। ਹੈਲਥ ਇੰਸ਼ੋਰੈਂਸ ਪਾਲਿਸੀਜ਼ ਦੇ ਲਈ ਤੁਸੀਂ ਜ਼ਰੂਰ ਕੰਟੈਕਟ ਕਰੋ ਮੋਨਾ ਮਹਿੰਗੀ ਜੀ ਨੂੰ। ਹਾਂਜੀ ਮੈਮ, ਇੱਕ ਵਾਰ ਫਿਰ ਤੋਂ ਸਵਾਗਤ ਹੈ।
1: ਥੈਂਕ ਯੂ ਸੋ ਮਚ ਮਨਪ੍ਰੀਤ।
0: ਹਾਂਜੀ ਮੈਮ, ਲਾਸਟ ਵਿੱਚ ਕੁਝ ਦੱਸੋਗੇ ਕਿ ਕੋਈ ਨਵੀਂ ਅਪਡੇਟ ਆਈ ਹੋਵੇ ਇੰਸ਼ੋਰੈਂਸ ਦੇ ਵਿੱਚ ਜਾਂ ਹੈਲਥ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ, ਤੁਹਾਡੇ ਲਈ ਕਿਵੇਂ ਕਿਵੇਂ ਲੋਕੀ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਨੇ, ਤੇ ਕਿਵੇਂ ਕਿਵੇਂ ਤੁਸੀਂ ਉਹਨਾਂ ਨੂੰ ਹੈਲਪ ਆਊਟ ਕਰਦੇ ਹੋ? ਜੀ
1: ਬਿਲਕੁਲ ਮਨਪ੍ਰੀਤ, ਰੀਸੈਂਟ ਜਿਹੜੀਆਂ ਪਿਛਲੇ ਕੁਝ ਟਾਈਮ ਦੇ ਵਿੱਚ ਚੇਂਜਿਸ ਆਈਆਂ, ਜਿਹੜੀਆਂ ਕਿ ਆਪਾਂ ਲਾਸਟ ਵੀਕ ਵੀ ਸ਼ੇਅਰ ਕੀਤਾ ਸੀਗਾ ਕਿ ਕੁਝ ਕੁ ਇੰਸ਼ੋਰੈਂਸ ਕੰਪਨੀਜ਼ ਵੱਲੋਂ ਟਰਮ ਲਾਈਫ ਇੰਸ਼ੋਰੈਂਸ ਰੇਟਸ ਡਿਕਰੀਜ਼ ਕੀਤੇ ਗਏ ਨੇ, ਘਟਾਏ ਗਏ ਨੇ, ਜਿਹੜੇ ਕਿ ਬਹੁਤ ਰੇਅਰ ਸੁਣਨ ਨੂੰ ਮਿਲਦਾ ਕਿ ਕੋਈ ਇੰਸ਼ੋਰੈਂਸ ਕੰਪਨੀ ਰੇਟਸ ਡਿਕਰੀਜ਼ ਕਰੇ। ਸੋ ਇਸ ਕਰਕੇ ਮੈਂ ਜ਼ਰੂਰ ਕਹੂੰਗੀ ਕਿ ਆਪਣੇ ਲਿਸਨਰਸ ਨੂੰ ਤੁਸੀਂ ਜ਼ਰੂਰ, ਜੇ ਇਸ ਟਾਈਮ ਤੱਕ ਹਜੇ ਇੰਸ਼ੋਰੈਂਸ ਨਹੀਂ ਕਰਵਾਈ, ਨੋ ਮੈਟਰ ਕਿ ਤੁਸੀਂ ਇਸ ਟਾਈਮ ਤੇ ਇੱਥੇ ਸਟੂਡੈਂਟ ਵੀ ਜਾਤੇ ਹੋ, ਵਰਕ ਪਰਮਿਟ ਤੇ ਹੈਗੇ ਹੋ, ਰਿਫਿਊਜੀ ਸਟੇਟਸ ਤੇ ਹੋ, ਡੈਫੀਨੇਟਲੀ ਹਰੇਕ ਪਰਸਨ ਨੂੰ ਹੁੰਦਾ ਕਿ ਅਸੀਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰੀਏ, ਚਾਹੇ ਉਹ ਬੈਕ ਹੋਮ ਕੰਟਰੀ ਦੇ ਵਿੱਚ ਹੈ ਚਾਹੇ ਕੈਨੇਡਾ ਦੇ ਵਿੱਚ ਹੈ, ਤੁਸੀਂ ਉਹਨਾਂ ਨੂੰ ਬੈਨੀਫਿਸ਼ਰੀ ਬਣਾ ਸਕਦੇ ਹੁੰਦੇ ਹੋ, ਤਾਂ ਕਿ ਰੱਬ ਨਾ ਕਰੇ ਕੋਈ ਵੀ ਇੱਦਾਂ ਦੀ ਕੋਈ ਮਿਸਹੈਪ ਹੁੰਦੀ ਹੈ ਤਾਂ ਤੁਹਾਡੇ ਕੋਲ ਇੱਕ ਪ੍ਰੋਟੈਕਟਿਡ ਪਲਾਨ ਹੋਵੇ, ਤੁਹਾਡੇ ਕੋਲ ਇੱਕ ਫਾਈਨੈਂਸ਼ੀਅਲ ਪਲੈਨਿੰਗ ਜ਼ਰੂਰ ਹੋਵੇ। ਇਸੇ ਦੇ ਨਾਲ ਨਾਲ ਇਹ ਵੀ ਚੀਜ਼ ਹੋ ਜਾਂਦੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਸ ਕਰਵਾਉਂਦੇ ਹੋ, ਫਿਊਚਰ ਦੇ ਵਿੱਚ ਕਦੇ ਵੀ ਉਹਨੂੰ ਮਨੀ ਬੈਕ ਦੇ ਵਿੱਚ ਲਿਜਾ ਸਕਦੇ ਹੁੰਦੇ ਆ। ਫਾਇਦਾ ਇਹੋ ਜਾਂਦਾ ਕਿ ਇਸ ਟਾਈਮ ਤੇ ਤੁਹਾਡੇ ਜੋ ਵੀ ਇੰਸ਼ੋਰੇਬਿਲਿਟੀ ਹੈਗੀ ਹੈ, ਤੁਹਾਡੇ ਜੋ ਵੀ ਹੈਲਥ ਰਿਲੇਟਿਡ ਕੁਐਸਚਨ ਹੈ, ਉਹ ਲੌਕ ਇਨ ਹੋ ਜਾਣਗੇ ਜਦੋਂ ਵੀ ਮਨੀ ਬੈਕ ਦੇ ਵਿੱਚ ਲੈ ਕੇ ਜਾਓਗੇ। ਦੁਬਾਰਾ ਕੋਈ ਵੀ ਹੈਲਥ ਰਿਲੇਟਿਡ ਕੁਐਸਚਨ ਨਹੀਂ ਪੁੱਛਿਆ ਜਾਂਦਾ। ਸੋ ਮੇਕ ਸ਼ੋਰ ਕਰੋ ਕਿ ਟਾਈਮ ਸਿਰ ਅਸੀਂ ਇਹਨਾਂ ਪ੍ਰੋਮੋਸ਼ਨਲ ਆਫਰਸ ਦਾ ਜ਼ਰੂਰ ਬੈਨੀਫਿਟ ਲਈਏ, ਜਿਹੜੇ ਵੀ ਰੇਟਸ ਡਿਕਰੀਜ਼ ਹੋਏ ਨੇ ਉਹਨਾਂ ਨੂੰ ਤੁਸੀਂ ਲੌਕ ਇਨ ਕਰ ਸਕਦੇ ਹੈਗੇ ਹੋ। ਇਸੇ ਦੇ ਨਾਲ ਨਾਲ ਇਹ ਵੀ ਚੀਜ਼ ਮੈਂ ਐਡ ਜ਼ਰੂਰ ਕਰਨਾ ਚਾਹੂੰਗੀ, ਜਿੱਦਾਂ ਹੁਣ ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਦੀ ਗੱਲਬਾਤ ਕੀਤੀ ਸੀਗੀ, ਇੱਕ ਕੰਪਨੀ ਹੈਗੀ ਜਿਹੜੀ ਕਿ ਇਸ ਟਾਈਮ ਤੇ ਬਹੁਤ ਹੀ ਲੋਏਸਟ ਰੇਟਸ ਪ੍ਰੋਵਾਈਡ ਕਰ ਰਹੀ ਹੈ, ਪਰ ਆਉਂਦੇ ਦਿਨਾਂ ਦੇ ਵਿੱਚ ਜੁਲਾਈ 1st ਤੋਂ ਉਹਨਾਂ ਨੇ ਰੇਟਸ ਇਨਕਰੀਜ਼ ਕਰਨੇ ਨੇ, ਵਧਾਉਣੇ ਹੈਗੇ ਆ। ਸੋ ਜੇ ਤੁਹਾਨੂੰ ਵੀ ਕੋਈ ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆਉਂਦੇ ਦਿਨਾਂ ਦੇ ਵਿੱਚ, ਕੋਈ ਵੀ ਤੁਹਾਡੇ ਪੇਰੈਂਟਸ, ਕੋਈ ਰਿਸ਼ਤੇਦਾਰ ਆ ਰਹੇ ਨੇ, ਸੋ ਹੁਣ ਤੁਸੀਂ ਪਾਲਿਸੀ ਲੈ ਕੇ ਡੈਫੀਨੇਟਲੀ ਉਸ ਨੂੰ ਲੌਕ ਇਨ ਕਰ ਸਕਦੇ ਹੋ, ਰੇਟਸ ਨੂੰ ਲੌਕ ਇਨ ਕਰ ਸਕਦੇ ਹੋ, ਚਾਹੇ ਅਫੈਕਟਿਵ ਡੇਟ ਚਾਹੇ ਅਗਲੇ ਮਹੀਨੇ ਜਾਂ ਉਸ ਤੋਂ ਬਾਅਦ ਦੀ, ਕਦੇ ਵੀ ਕੋਈ ਵੀ ਰੱਖ ਸਕਦੇ ਹੁੰਦੇ ਹੈਗੇ ਆ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਪਾਲਿਸੀ, ਜਿਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਬੱਚਿਆਂ ਦੇ ਲਈ, ਬੱਚਿਆਂ ਦੀ RESP ਜਾਂ ਉਹਨਾਂ ਦੀ ਲਾਈਫ ਇੰਸ਼ੋਰੈਂਸ ਦੇ ਬਾਰੇ ਪਲੈਨਿੰਗ ਕਰਨਾ ਚਾਹੁੰਦੇ ਹੋ, ਜ਼ਰੂਰ ਤੁਸੀਂ ਮੈਨੂੰ ਮਿਲ ਵੀ ਸਕਦੇ ਹੋ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਦੇ ਵਿੱਚ, 9280 ਗੋਰਵੇ ਡਰਾਈਵ, ਯੂਨਿਟ C110, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509, 416-509-1509। ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਐਜ਼ ਆ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਐਜ਼ ਆ ਇੰਸ਼ੋਰੈਂਸ ਐਡਵਾਈਜ਼ਰ, ਚਾਹੇ ਲਾਇਸੈਂਸ ਹੈਗੇ ਹੋ LLQP ਜਾਂ ਫਿਰ LLQP ਲਾਇਸੈਂਸ ਲੈਣਾ ਚਾਹੁੰਦੇ ਹੋ, ਉਹਦੇ ਲਈ ਵੀ ਜ਼ਰੂਰ ਤੁਸੀਂ ਮੈਨੂੰ ਡਿਟੇਲ 'ਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਮਨਪ੍ਰੀਤ ਟਾਈਮ ਦੇਣ ਲਈ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਮੋਨਾ ਮਹਿੰਗੀ ਜੀ ਦੇ ਨਾਲ। ਨੰਬਰ ਹੈ ਇਹਨਾਂ ਦਾ 416-509-1509, 416-509-1509 ਦੇ ਉੱਪਰ।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
3: ਅੱਲਾ ਨਾਲੋਂ ਵੀ ਘੱਟ।
2: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਜ਼ ਸਿਰਫ $33.99 ਵਿੱਚ।
3: ਇਹ ਤਾਂ ਹੋਰ ਵੀ ਘੱਟ ਹੈ।
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
4: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
5: Wholesale Club, whole lot of value.
6: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.

0: ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2899-952-9532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
1: ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
2: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
2: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
3: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਟਾਟਾ ਟਰਾਂਸਫਰਾਈਟ ਵਾਲਿਆਂ ਨੂੰ ਏਜ਼ਰ ਡਰਾਈਵਰਸ ਦੀ ਲੋੜ ਹੈ। USA ਦੇ ਲਈ ਸ਼ਾਰਟ ਹਾਲ ਦਾ ਕੰਮ ਹੈ। ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀ ਡੇ ਕੰਮ ਮਿਲੂਗਾ। ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਰਡ ਹੈਗਾ, ਤਾਂ ਤੁਸੀਂ ਟਾਟਾ ਟਰਾਂਸਫਰਾਈਟ ਦੇ ਸੁੱਖੀ ਟੱਟ ਜੀ ਨੂੰ ਕਾਲ ਕਰੋ। ਜਿੰਨੇ ਵੀ ਡਰਾਈਵਰਸ ਹੋਣਗੇ $1600 ਤੋਂ ਲੈ ਕੇ $2200 ਵੀਕਲੀ ਕਮਾ ਸਕਦੇ ਨੇ ਜਾਂ ਉਸ ਤੋਂ ਵੀ ਜ਼ਿਆਦਾ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ, ਸਮਰ ਟਾਈਮ ਤੁਸੀਂ ਰੋਇਲ ਇਨਫੀਲਡ ਬੁਲਟ ਚਲਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਬੁਲਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ। 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। ਟਾਟਾ ਟਰਾਂਸਫਰਾਈਟ ਨੂੰ ਕਾਲ ਕਰੋ। ਸੁੱਖੀ ਟੱਟ ਜੀ ਦਾ ਨੰਬਰ 416-666-9520-416-666-9520 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਟਾਟਾ ਟਰਾਂਸਫਰਾਈਟ ਵਾਲਿਆਂ ਨੂੰ। ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਆਪਣੀ ਤੁਹਾਡੇ ਨਾਲ ਸਾਂਝ ਪਾਉਣਗੇ। ਅਤੇ ਫਿਲਹਾਲ ਮੈਂ ਤੁਹਾਡੇ ਤੋਂ ਇੱਥੇ ਇਜਾਜ਼ਤ ਲਊਂਗੀ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਦੁਬਾਰਾ ਤੋਂ ਹੋਏਗੀ, ਸੇਮ ਟਾਈਮ ਦੇ ਉੱਪਰ, 3 ਤੋਂ ਲੈ ਕੇ 4 ਵਜੇ ਤੱਕ। ਅਤੇ ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲਊਂਗੀ। ਅਤੇ ਮਿਲਦੇ ਹਾਂ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ।

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਕੰਪਨੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Surya Dasto Sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals Simply Indian di sariya hi locations te. Dining, takeout and catering also available. Call at 905-794-8111. Simply delicious. Matlab, Simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, but deep backyard, the unfinished basement in all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, but de detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 416-302-0016। ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ।
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
4: 647-739-8710, license number M200-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਖੁਰੰਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939, 416-999-5939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ, ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ। ਕਲੀਅਰਵਿਊ ਆਈ ਕੇਅਰ
5: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ। ਕਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616. 905-799-2616.
8: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇਸ।
9: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
8: ਇਨਫੋਰਮੇਸ਼ਨ,
9: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਪਲਰ ਰੋਡ, ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ, ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ। ਇਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਸਮਰ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ। ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ। ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ, ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ। ਔਰ ਆਪਣੀ ਅਪੋਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888, 905-460-8888, ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ, 35 ਰੈਗੂਲੇਸ਼ਨ ਡਰਾਈਵ, ਪਿਕਸ ਐਕਸਪ੍ਰੈਸ, 905-460-8888 ਟੈਲੀਫੋਨ ਨੰਬਰ ਹੈ ਪਿਕਸ ਐਕਸਪ੍ਰੈਸ ਵਾਲਿਆਂ ਦਾ। ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਟੋਬੀਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲੋ, 416-710-0662, 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ।
10: ਚੂਹਾ ਤੇ ਕਾਕਰੋਚ ਵੀ, ਸੁਣ ਲੋ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ। ਹੈ ਨਹੀਂ।
11: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
10: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
11: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
12: ਆਪ ਘਰ ਚੋਂ ਬਾਹਰ ਕਿਉਂ ਜਾਣਾ, ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
0: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4-6, ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ। ਨਾਲ ਦੀ ਨਾਲ ਸੈਟਰਡੇ ਸਵੇਰੇ ਅਤੇ ਸੰਡੇ ਸਵੇਰੇ 6-8 ਸੁਣਦੇ ਹੋ ਮਾਰਨਿੰਗ ਟਾਈਮ, ਤੇ ਨਾਲ ਤੁਸੀਂ ਦੁਪਹਿਰੇ ਸੈਟਰਡੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ।

ਬਾਂਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ 3 ਤੋਂ ਲੈ ਕੇ ਠੀਕ 6 ਵਜੇ ਤੱਕ 3 ਘੰਟੇ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 6:00 PM ਤੱਕ ਸਾਡੇ ਨਾਲ ਜੁੜੇ ਰਹੋ ਅਤੇ ਇਸ ਪ੍ਰਾਈਮ ਟਾਈਮ ਦੇ ਵਿੱਚ ਤੁਹਾਨੂੰ ਹੁਣ ਠੀਕ 6 ਵਜੇ ਤੱਕ ਤੁਹਾਡੇ ਹੀ ਮੁਲਕ ਦੀਆਂ, ਤੁਹਾਡੇ ਹੀ ਪ੍ਰੋਵਿੰਸ ਦੀਆਂ ਅਤੇ ਤੁਹਾਡੇ ਲੋਕਲ ਸ਼ਹਿਰਾਂ ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਯਾਨੀ ਕਿ ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਸਾਡੇ ਅਲੱਗ ਅਲੱਗ ਸਪੋਂਸਰਸ ਆਪਣੇ ਕੁਝ ਬਿਜ਼ਨਸਿਸ ਦੇ, ਆਪਣੇ ਕੁਝ ਪ੍ਰੋਫੈਸ਼ਨਸ ਦੇ ਕੁਝ ਮੈਸੇਜਸ, ਕੁਝ ਅਪਡੇਟਸ, ਕੁਝ ਜਾਣਕਾਰੀਆਂ, ਕੁਝ ਟਿਪਸ ਤੁਹਾਨੂੰ ਵੀ ਪੇਸ਼ ਕਰਦੇ ਰਹਿਣਗੇ ਲਾਈਵ ਔਨ ਏਅਰ ਠੀਕ 6 ਵਜੇ ਤੱਕ। ਸਾਨੂੰ ਵੀ ਉਹਨਾਂ ਦੇ ਨਾਲ ਕੁਝ ਗੱਲਬਾਤ ਕਰਕੇ, ਕੁਝ ਸਵਾਲ ਜਵਾਬ ਕਰਕੇ, ਕੁਝ ਇੰਟਰਵਿਊਜ਼ ਕੰਡਕਟ ਕਰਕੇ ਤੁਹਾਡਾ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਖਾਸ ਤਾਂ ਅੱਜ ਵੈਂਸਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਬਹੁਤ ਹੀ ਜਲਦ ਅਸੀਂ ਗੱਲਬਾਤ ਕਰਾਂਗੇ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਦੇ ਨਾਲ। ਨਾਲ ਦੀ ਨਾਲ ਅੱਗੇ ਜਾ ਕੇ ਕੁਝ ਨੈਚੁਰਲ ਹੈਲਥ ਹੋਮਿਓਪੈਥੀ 47 ਸਾਲ ਦੇ ਤਜ਼ਰਬੇ ਨਾਲ ਡਾਕਟਰ ਕੁਲਦੀਪ ਸਿੰਘ ਦੇ ਨਾਲ, KD ਹੋਮਿਓਪੈਥੀ ਨਾਲ ਵੀ ਗੱਲਬਾਤ ਕਰਾਂਗੇ। ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ ਨਾਲ ਵੀ ਗੱਲਬਾਤ ਕਰਾਂਗੇ। ਨਾਲ ਦੀ ਨਾਲ ਹੋਰਾਂ ਵੀ ਕੁਝ ਲਾਈਵ ਵਕੇਸ਼ਨ ਪ੍ਰੋਗਰਾਮਸ ਜੋ ਕਿ ਇਸ ਵੀਕਐਂਡ 'ਤੇ ਹੋ ਰਹੇ ਨੇ, ਖਾਸ ਕੈਨੇਡਾ ਡੇ ਵੀਕਐਂਡ ਤੋਂ ਪਹਿਲਾਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਾਂਗੇ। ਅਤੇ ਨਾਲ ਦੀ ਨਾਲ ਆਫਕੋਰਸ ਤੁਹਾਡੇ ਵੱਧ ਤੋਂ ਵੱਧ ਫਰਮੈਸ਼ੀ ਗੀਤ ਸੰਗੀਤ, ਤੁਹਾਡੇ ਰਿਕੁਐਸਟਡ ਔਨ ਡਿਮੈਂਡ ਗਾਣੇ ਗੁਣੇ ਵੀ ਅਸੀਂ ਲਾਉਂਦੇ ਰਹਾਂਗੇ ਠੀਕ 6 ਵਜੇ ਤੱਕ। ਸੋ ਸਮਥਿੰਗ ਫਾਰ ਐਵਰੀਵਨ, ਐਂਟਰਟੇਨਮੈਂਟ ਵੀ, ਇਨਫੋਰਮੇਸ਼ਨ ਵੀ, ਨਿਊਜ਼ ਵੀ, ਵਿਊਜ਼ ਵੀ, ਸਭ ਕੁਝ ਹੀ ਤੁਹਾਡੇ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਨੰਬਰ ਘੁਮਾਉਣਾ ਹੈ 905-564-6446 905-564-6446 905-564-6444 905-564-6444 905-564-6446 905-564-6446 ਅਤੇ ਅੱਜ ਥੋੜ੍ਹੇ ਜਿਹੇ ਮਿੰਟ ਲੇਟ ਹੋ ਗਿਆ ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ, ਕਿਉਂਕਿ ਆਉਂਦੇ ਆਉਂਦੇ ਸਾਡਾ ਕੈਨੇਡਾ ਅਤੇ ਸਵਿਟਜ਼ਰਲੈਂਡ ਮੈਚ ਦੇਖ ਰਿਹਾ ਸੀ। ਅਨਫੋਰਚੁਨੇਟਲੀ ਕੈਨੇਡਾ ਵਾਲੇ ਹੁਣ ਟ੍ਰੇਲ ਕਰ ਰਹੇ ਨੇ 2-0, ਨਾਟ ਲੁਕਿੰਗ ਗੁੱਡ। ਘੱਟ ਤੋਂ ਘੱਟ ਤਾਂ ਇਹਨਾਂ ਨੂੰ ਟਾਈ ਕਰਨ ਦੀ ਲੋੜ ਹੈ, ਆਪਣਾ ਗਰੁੱਪ ਜਿੱਤਣ ਦੇ ਲਈ ਬੇਅਰ ਮਿਨੀਮਮ ਟਾਈ ਡਰਾ ਕਰਨ ਦੀ ਲੋੜ ਹੈ ਆਪਣਾ ਗਰੁੱਪ ਜਿੱਤਣ ਦੇ ਲਈ, ਅੱਗੇ ਵਧਣ ਦੇ ਲਈ। ਪਰ ਫਿਲਹਾਲ ਤਾਂ ਇਹ 2 ਗੋਲ ਪਿੱਛੇ ਹੀ ਹਨ, ਸਵਿਟਜ਼ਰਲੈਂਡ ਲੀਡ ਕਰ ਰਿਹਾ 2-0। 67 ਮਿਨਟ ਮਾਰਕ ਹੈ, ਸੋ ਸਟਿਲ ਅ ਬੈਟਰ ਗੇਮ ਟੂ ਪਲੇ। ਤੁਹਾਨੂੰ ਅਪਡੇਟ ਕਰਦੇ ਰਹਾਂਗੇ ਕਿ ਕੈਨੇਡਾ ਦੇ ਸਵਿਟਜ਼ਰਲੈਂਡ ਮੈਚ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਹੁਣ ਦੋਸਤੋ ਸਾਨੂੰ ਤੁਸੀਂ ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ, ਕੋਈ ਵੀ ਮੈਸੇਜ ਭੇਜਣਾ ਹੈ, ਕੋਈ ਸਵਾਲ ਪੁੱਛਣਾ ਹੈ, ਕੋਈ ਸਾਡੇ ਸਪਾਂਸਰ ਦਾ ਫੋਨ ਨੰਬਰ ਚਾਹੀਦਾ ਹੈ, ਕੋਈ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੈ, ਹਾਏ ਹੈਲੋ ਹੀ ਕਹਿਣਾ ਹੋਵੇ, ਤੁਸੀਂ ਟੈਕਸਟ ਜਾਂ ਵਟਸਐਪ 'ਤੇ ਵੀ ਮੈਸੇਜ ਸਾਨੂੰ ਭੇਜ ਸਕਦੇ ਹੋ। ਲਾਈਵ ਹੁਣੇ ਭੇਜੋ 416-457-3381 416-457-3381 416-457-3381 'ਤੇ ਤੁਸੀਂ ਟੈਕਸਟ ਜਾਂ ਵਟਸਐਪ ਮੈਸੇਜ ਵੀ ਆਪਣਾ ਭੇਜ ਸਕਦੇ ਹੋ। ਦੋਸਤੋ ਕੁਝ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਹੁਣ ਭਾਵੇਂ ਬਹੁਤ ਜ਼ਿਆਦਾ ਮਹੀਨੇ ਲੰਘ ਚੁੱਕੇ ਨੇ ਜਦੋਂ ਤੋਂ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਸ ASEs ਅੰਟੇਰੀਓ ਵਾਇਡ ਕਾਨੂੰਨ ਦੇ ਰਾਹੀਂ ਹੁਣ ਬੈਨ ਕੀਤੇ ਨੇ, ਕਿਉਂਕਿ ਉਹਨੇ ਕਿਹਾ ਕਿ ਇਹਨਾਂ ਦੇ ਨਾਲ ਕੋਈ ਵੀ ਖਾਸਾ ਫਰਕ ਪੇਸ਼ ਨਹੀਂ ਹੁੰਦਾ ਹੈ ਇਨ ਪੈਡੈਸਟਰੀਅਨਸ ਬੀਇੰਗ ਹਿੱਟ, ਇੰਜਰਡ ਐਂਡ ਫੇਟੈਲਿਟੀਜ਼ ਔਰ ਵਹੀਕਲ ਕੋਲੀਜਨਸ ਦੈਟ ਰਿਜ਼ਲਟ ਇਨ ਇੰਜਰੀਜ਼ ਔਰ ਫੇਟੈਲਿਟੀਜ਼। ਡਾਟਾ ਤਾਂ ਇਸ ਗੱਲ ਨੂੰ ਸਬੂਤ, ਕੋਈ ਵੀ ਪਰੂਫ ਨਹੀਂ ਕਰਦਾ ਹੈ, ਬੈਕਅਪ ਨਹੀਂ ਕਰਦਾ ਹੈ। ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਸੀ ਕਿ ਇਹ ਇੱਕ ਕੈਸ਼ ਗ੍ਰੈਬ ਹੈ, ਲੋਕਾਂ ਤੋਂ ਪੈਸੇ ਕਢਾਉਣ ਦਾ ਇੱਕ ਇਨਡਾਇਰੈਕਟ ਟੈਕਸ ਦਾ ਬਹਾਨਾ ਹੈ ਜੋ ਕਿ ਮਿਊਨਿਸਪਲ ਗਵਰਨਮੈਂਟਸ ਅਬਿਊਜ਼ ਕਰ ਰਹੀਆਂ ਹਨ। ਹੁਣ ਇੰਟਰਸਟਿੰਗ ਗੱਲ ਇਹ ਹੈ ਦੋਸਤੋ ਕਿ ਕੱਲ੍ਹ ਹੀ ਇੱਕ ਸਿਟੀ ਆਫ ਟੋਰਾਂਟੋ ਦੇ ਵੋਟਰਸ ਦੇ ਵੱਲੋਂ ਸਵਾਲ ਪੁੱਛੇ ਗਏ, ਪੋਲ ਕੰਡਕਟ ਕੀਤਾ ਗਿਆ ਅਤੇ ਉਹਦੇ ਰਿਜ਼ਲਟਸ ਪੇਸ਼ ਹੋਏ ਨੇ, ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਇੱਕ ਅੰਟੇਰੀਓ ਮਿਊਨਿਸਪਲ ਇਲੈਕਸ਼ਨ ਈਅਰ ਹੈ, ਬਹੁਤ ਹੀ ਵੱਡਾ ਸਾਲ ਹੈ। 26 ਅਕਟੂਬਰ ਨੂੰ ਹਰੇਕ ਮਿਊਨਿਸਪੈਲਿਟੀ ਵਿੱਚ ਵੋਟਾਂ ਪੈਣੀਆਂ ਪੈਣੀਆਂ ਹਨ। ਸੋ ਟੋਰਾਂਟੋ ਸ਼ਹਿਰ ਜੋ ਕਿ ਮੁਲਕ ਦਾ ਸਭ ਤੋਂ ਵੱਡਾ ਸ਼ਹਿਰ ਹੈ, ਸਭ ਤੋਂ ਵੱਡੀ ਮਿਊਨਿਸਪੈਲਿਟੀ ਹੈ, ਉੱਥੇ ਵੀ 26 ਅਕਟੂਬਰ ਨੂੰ ਤਾਂ ਵੋਟਾਂ ਪੈਣੀਆਂ ਪੈਣੀਆਂ, ਜਿਹਦੇ ਵਿੱਚ ਕੱਲ੍ਹ ਹੀ ਸਰਵੇ ਦੇ ਰਿਜ਼ਲਟਸ ਪੇਸ਼ ਹੋਏ ਨੇ ਕਿ ਬੀਬਾ ਓਲੀਵੀਆ ਚਾਓ ਉਹ ਇੱਕ ਕਰੰਟ
Toronto City Councillor Brad Bradford ਤੋਂ ਸਿਰਫ ਕੁਛ ਪਰਸੈਂਟੇਜ ਪੁਆਇੰਟ ਅੱਗੇ ਹੈ। ਪਰ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਦੇਖੋ ਜੇਕਰ ਮੁਕਾਬਲਾ ਇਹਨਾਂ ਦੋਨਾਂ ਦੇ ਆਪਸ ਵਿੱਚ ਹੀ ਆ, ਬਾਕੀਆਂ ਲੱਲੂ ਆ ਪੱਜੂ ਨੂੰ ਛੱਡੋ, ਫਿਰ ਤੁਸੀਂ ਕਿਹਨੂੰ ਵੋਟ ਪਾਓਗੇ, ਫਿਰ ਤਾਂ ਨਿਕਲਦਾ ਹੈ ਕਿ ਓਲਿਵੀਆ ਚਾਓ ਦੂਜੀ ਜਗ੍ਹਾ ਦੇ ਵਿੱਚ, ਸੈਕਿੰਡ ਪਲੇਸ ਦੇ ਵਿੱਚ ਹੈ ਅਤੇ ਬ੍ਰੈਡ ਬ੍ਰੈਡਫੋਰਡ ਅੱਗੇ ਹੀ ਹੈ। ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਹਨੂੰ ਬਿਲਕੁਲ ਵੀ ਨਹੀਂ ਵੋਟ ਪਾਓਗੇ, ਸਭ ਤੋਂ ਹਾਈਸਟ ਗਿਣਤੀ ਕਿਹਦੇ ਲਈ ਹੈ, ਓਲਿਵੀਆ ਚਾਓ ਦੇ ਲਈ ਹੈ। ਸੋ ਅੱਜ ਬੀਬੀ ਓਲਿਵੀਆ ਚਾਓ ਇਸ ਕਾਰਟੂਨ ਕੈਰੇਕਟਰ ਨੇ ਕੀ ਕੀਤਾ, ਇਹਨੇ ਅੱਜ ਇੰਨੇ ਮਹੀਨਿਆਂ ਬਾਅਦ, ਭਾਵੇਂ ASCs ਦਾ ਹੁਣ ਗੱਲਬਾਤ ਵੀ ਡਿਬੇਟ ਵੀ ਖਤਮ ਹੋ ਗਈ ਸੀ, ਅੱਜ ਉਹਨੇ ਕਿਹਾ ਕਿ ਸਿਟੀ ਆਫ ਟੋਰਾਂਟੋ ਦੇ ਸਟਾਫ ਦੇ ਵੱਲੋਂ ਇੱਕ ਰਿਪੋਰਟ ਸਾਨੂੰ ਹੁਣ ਮਿਲੀ ਆ ਜਿਹਦੇ ਮੁਤਾਬਕ ਜਿੱਥੇ ਵੀ ASCs ਲਾਏ ਹੋਏ ਸੀ ਉੱਥੇ ਹਜੇ ਤੱਕ ਵੀ ਕੈਮਰੇ ਲੱਗੇ ਹੋਏ ਨੇ, ਭਾਵੇਂ ਟਿਕਟਾਂ ਨਹੀਂ ਵੰਡੀਆਂ ਜਾ ਰਹੀਆਂ ਹਨ। ਤੁਸੀਂ ਬ੍ਰੈਂਪਟ 'ਚ ਰਹਿੰਦੇ ਹੋ, ਤੁਹਾਨੂੰ ਵੀ ਪਤਾ ਹੈ ਕਿ ਆਲੇ ਦੁਆਲੇ ਬਥੇਰੇ ਹਜੇ ASCs ਲੱਗੇ ਨੇ ਪਰ ਟਿਕਟਾਂ ਨਹੀਂ ਤੁਹਾਨੂੰ ਗਿਫਟ ਨਵੇਂ ਮਿਲ ਰਹੀਆਂ। ਸੋ ਇਸੇ ਤਰ੍ਹਾਂ ਟੋਰਾਂਟੋ ਦੇ ਵਿੱਚ ਬਿਫੋਰ ASCs ਐਂਡ ਆਫਟਰ ASCs ਦਾ ਫਰਕ ਦੇਖਿਆ ਗਿਆ ਹੈ, ਦੱਸਿਆ ਗਿਆ ਹੈ ਕਿ ਹੁਣ ਜਿਹੜੇ ਲੋਕ ਉਹਨਾਂ ਹੀ ਜ਼ੋਨਸ ਦੇ ਵਿੱਚ 16 ਕਿਲੋਮੀਟਰ ਐਨ ਆਵਰ ਸਪੀਡ ਲਿਮਿਟ ਤੋਂ ਵੱਧ ਸਪੀਡ ਨਾਲ ਗੱਡੀ ਚਲਾਉਂਦੇ ਨੇ ਉਹ ਤਾਂ 380% ਇਨਕਰੀਸ ਪੇਸ਼ ਹੋਇਆ ਹੈ। ਹੁਣ ਲੋਕ ਉੱਦਾਂ ਹੀ ਸੁਣ ਕੇ ਇੰਨਾ ਵੱਡਾ ਨੰਬਰ, ਇੰਨਾ ਵੱਡਾ ਫਿਗਰ, ਸਪੀਡ 380% ਇਨਕਰੀਸ ਹੋ ਗਈ ਆ, ਉਹ ਤਾਂ ਹੈਡਲਾਈਨ ਸੁਣ ਕੇ ਤਾਂ ਕਹਿਣਗੇ ਕਿ ਯਾਰ ਕੈਮਰੇ ਵਾਪਸ ਲੈ ਕੇ ਆਓ। ਆਹੀ ਇਸ ਕਾਰਟੂਨ ਕੈਰੇਕਟਰ ਟੋਰਾਂਟੋ ਦੀ ਸ਼ਹਿਰ ਦੀ ਮੇਅਰ ਓਲਿਵੀਆ ਚਾਓ ਨੇ ਵੀ ਅੱਜ ਕਿਹਾ ਹੈ, ਉਹਨੇ ਇੱਕ ਨਵਾਂ ਰੌਲਾ ਸ਼ੁਰੂ ਕੀਤਾ ਹੈ ਕਿਉਂਕਿ ਪੋਲਸ ਦੇ ਵਿੱਚ ਤਾਂ ਉਹਦੇ ਹੀ ਨੰਬਰ ਘੱਟ ਰਹੇ ਨੇ ਅਕਤੂਬਰ 26 ਦੀਆਂ ਚੋਣਾਂ ਦੇ ਲਈ। ਸੋ ਨਵਾਂ ਹੀ ਮੁੱਦਾ ਛੇੜ ਲਿਆ ਅਤੇ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਨਾਲ ਹੀ ਹੁਣ ਮੁਕਾਬਲਾ ਕਰ ਰਹੀ ਹੈ, ਉਹਨੂੰ ਡਿਮਾਂਡ ਕਰ ਰਹੀ ਹੈ ਕਿ ਉਹ ASCs ਵਾਪਸ ਲੈ ਕੇ ਆਏ, ਯਾਨੀ ਕਿ ਸਪੀਡ ਕੈਮਰਾਸ ਵਾਪਸ ਲੈ ਕੇ ਆਏ ਅਤੇ ਇਹਨਾਂ ਨੂੰ ਹਰੇਕ ਪਾਸੇ ਹੀ ਵਰਤਣਾ ਚਾਹੀਦਾ ਹੈ। ਇਹਨੇ ਅੱਜ ਕਿਹਾ ਇਹ ਨੰਬਰਸ ਆਰ ਹੋਰਰਿਫਾਈਂਗ, ਓ ਮਾਈ ਗਾਡ, ਇਮੈਜਿਨ ਦ ਚਿਲਡਰਨ, ਦ ਓਲਡ ਪੀਪਲ, ਬਜ਼ੁਰਗ ਅਤੇ ਜਵਾਕ ਜੋ ਕਿ ਇਹਨਾਂ ਜ਼ੋਨਸ ਵਿੱਚ ਜਾਂਦੇ ਨੇ। ਪਰ ਜਦੋਂ ਤੁਸੀਂ ਸਿਟੀ ਆਫ ਟੋਰਾਂਟੋ ਦੀ ਇਸ ਰਿਪੋਰਟ ਨੂੰ ਪੜ੍ਹਦੇ ਹੋ ਉਹਦੇ ਵਿੱਚ ਹੀ ਸਾਫ਼ ਲਿਖਿਆ ਹੋਇਆ ਹੈ ਕਿ ਕੋਈ ਵੀ ਕੰਕਲੂਸਿਵ ਡਾਟਾ ਹੈ ਹੀ ਨਹੀਂ ਜੋ ਕਿ ਦਿਖਾ ਸਕਦਾ ਹੈ ਕਿ ਮੌਤਾਂ ਵਧੀਆਂ ਹਨ ਜਾਂ ਫਿਰ ਪੈਡੈਸਟ੍ਰੀਅਨਸ ਦੀਆਂ ਜਾਂ ਤਾਂ ਵਹੀਕਲਸ ਦੇ ਅੰਦਰ ਅੰਦਰ ਡਰਾਈਵਰਸ ਦੀਆਂ, ਪੈਸੰਜਰਸ ਦੀਆਂ। ਉਹਨਾਂ ਨੇ ਆਪ ਹੀ ਕਿਹਾ ਬਹੁਤ ਘੱਟ ਹੀ ਡਾਟਾ ਹੈ ਅਤੇ ਹਰੇਕ ਸਾਲ ਹੀ ਲਗਭਗ ਜਿੰਨੇ ਹੁਣ ਡਿਸੰਬਰ 1 ਤੋਂ ਲੈ ਕੇ May 31 ਤੱਕ ਟੋਰਾਂਟੋ ਸ਼ਹਿਰ ਦੇ ਵਿੱਚ ਮੌਤਾਂ ਹੋਈਆਂ ਨੇ ਔਨ ਦ ਰੋਡਸ ਪੈਡੈਸਟ੍ਰੀਅਨਸ ਦੀਆਂ ਅਤੇ ਡਰਾਈਵਰਸ ਦੀਆਂ, ਉਸ ਤੋਂ ਵੱਧ ਹੀ ਪਿਛਲੇ ਕੁਝ ਇੱਕ ਸਾਲਾਂ ਦੇ ਵਿੱਚ ਮੌਤਾਂ ਹੋਈਆਂ ਜਦੋਂ ਕੈਮਰਾ ਹੁੰਦੇ ਸੀ। ਸੋ ਕੈਮਰਾ ਹੁੰਦੇ ਸੀ ਵੱਧ ਮੌਤਾਂ ਹੋਈਆਂ, ਹੁਣ ਘੱਟ ਹੋਈਆਂ ਅਤੇ ਕੈਮਰੇ ਹੈ ਨਹੀਂ। ਓਬਵੀਅਸਲੀ ਇਹ ਜੋ ਕੁਝ ਵੀ ਬੀਬੀ ਰੌਲਾ ਪਾ ਰਹੀ ਹੈ ਉਹਦੇ ਖਿਲਾਫ ਹੀ ਜਾਂਦਾ ਹੈ। ਇਹ ਐਗਜ਼ੈਕਟ ਡਾਟਾ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ, ਕਿਉਂਕਿ ਲੱਗਦਾ ਤਾਂ ਹੈ ਕਿ ਇੱਕ ਪੋਲੀਟੀਕਲ ਸਟੰਟ ਹੀ ਖੇਡਿਆ ਜਾ ਰਿਹਾ ਹੈ ਇਸ ਬੀਬਾ ਓਲਿਵੀਆ ਚਾਓ ਦੇ ਵੱਲੋਂ। ਬਹੁਤ ਵੱਡਾ ਇਲੈਕਸ਼ਨ ਈਅਰ ਹੈ, ਸੋ ਗੁੰਮਰਾਹ ਨਾ ਹੋ, ਆਏ ਨਾ ਤੁਸੀਂ ਵੀ ਡਿਮਾਂਡ ਕਰਨ ਲੱਗ ਜਾਓ ਕਿ ਸਾਨੂੰ ਤਾਂ ਇਹ ਸਪੀਡ ਕੈਮਰਾ ਚਾਹੀਦੇ ਨੇ ਕਿਉਂਕਿ ਲੋਕ ਸਪੀਡ ਕਰਨ ਲੱਗੇ ਨੇ। ਇਟਸ ਨਾਟ ਅ ਡਾਇਰੈਕਟ ਲਿੰਕ ਟੂ ਹਾਇਰ ਡੈਥਸ, ਨਾਟ ਐਟ ਆਲ। ਅਤੇ ਨਾਲ ਦੀ ਨਾਲ ਜਿੱਥੇ ਇਹ ਬੀਬੀ ਡਿਮਾਂਡ ਕਰ ਰਹੀ ਆ ਕਿ ਪੂਰੇ ਅੰਟੇਰੀਓ ਦੇ ਵਿੱਚ ਕਾਨੂੰਨ ਬਦਲਿਆ ਜਾਵੇ, ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਸ ਦੁਬਾਰਾ ਤੋਂ ਵਰਤੇ ਜਾਣ, ਉਲਟਾ ਅੱਜ ਅੰਟੇਰੀਓ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਉਹ ਇਸ ਫਾਲ ਤੱਕ, ਅਕਤੂਬਰ ਤੱਕ, ਜਿੱਥੇ ਫਿਲਹਾਲ ਤਾਂ ਲਗਭਗ 45% ਹੀ ਅੰਟੇਰੀਓ ਦੇ ਜਿੰਨੇ ਵੀ ਹਾਈਵੇਜ਼ ਨੇ ਫਿਲਹਾਲ ਤਾਂ 45% ਦੇ ਨੇੜੇ ਹੀ ਉੱਥੇ 110 ਕਿਲੋਮੀਟਰ ਆਵਰ ਸਪੀਡ ਹੈ। ਹੁਣ ਤਾਂ ਕਹਿੰਦੇ ਨੇ ਕਿ ਆਲਮੋਸਟ 90% ਤੱਕ ਜਿੰਨੇ ਵੀ ਅੰਟੇਰੀਓ ਦੇ ਹਾਈਵੇਜ਼ ਨੇ ਆਲਮੋਸਟ 90% 'ਤੇ 110 ਤੱਕ ਹੀ ਸਪੀਡ ਵਧਾਈ ਜਾਊਗੀ। ਕੁਛ 401 ਦੇ ਸਟ੍ਰੈਚਸ ਦੇ ਤਾਂ ਇਸ ਫਰਾਈਡੇ ਨੂੰ ਵਧਾਈ ਜਾਣੀ ਹੈ ਸਪੀਡ, ਪਰ ਬਾਕੀ ਜਿੰਨੇ ਵੀ ਲਗਭਗ ਕੁੱਲ ਮਿਲਾ ਕੇ 90% ਆਫ ਅੰਟੇਰੀਓਜ਼ ਹਾਈਵੇਜ਼ ਵਿਲ ਬੀ 110 ਕਿਲੋਮੀਟਰਸ ਆਵਰ ਇਨ ਸਪੀਡ ਬਾਏ ਦਿਸ ਅਕਟੂਬਰ। ਬ੍ਰੈਂਪਟਨ ਦੇ MPP ਅਤੇ ਅੰਟੇਰੀਓ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਪ੍ਰਭਮੀਤ ਸਰਕਾਰੀਆ ਨੇ ਕਿਹਾ ਹੈ ਕਿ ਦੇਖੋ 2024 ਤੋਂ ਹੀ ਅਸੀਂ ਇਸ ਕੰਮ ਨੂੰ ਸ਼ੁਰੂ ਕੀਤਾ, ਹੌਲੀ ਹੌਲੀ ਇੱਕ ਜਗ੍ਹਾ ਫਿਰ ਇੱਕ ਜਗ੍ਹਾ ਫਿਰ ਵੱਧ ਜਗ੍ਹਾ ਫਿਰ ਹੋਰ ਜਗ੍ਹਾ ਅਸੀਂ ਪਾਇਲਟ ਪ੍ਰੋਜੈਕਟ ਲਾਂਚ ਕੀਤੇ ਨੇ। ਡਾਟਾ ਸਾਫ਼ ਦਿਖਾਉਂਦਾ ਹੈ ਕਿ ਮੌਤਾਂ ਦੀ ਗਿਣਤੀ, ਟੱਕਰਾਂ ਦੀ ਗਿਣਤੀ, ਇੰਜਰੀਜ਼ ਦੀ ਗਿਣਤੀ ਵਧੀ ਹੀ ਨਹੀਂ ਹੈਗੀ 10 ਕਿਲੋਮੀਟਰ ਸਪੀਡ ਆਵਰ ਵਧਾ ਕੇ, ਪਰ ਲੋਕਾਂ ਦਾ ਕਮਿਊਟ ਟਾਈਮ ਜ਼ਿਆਦਾ ਛੇਤੀ ਹੋ ਗਿਆ ਹੈ। ਸੋ ਉਹਨਾਂ ਨੇ ਕਿਹਾ ਹੈ ਕਿ ਪੂਰੀ ਸੇਫਟੀ ਦਾ ਧਿਆਨ ਰੱਖਦੇ ਹੋਏ ਤਾਂ ਹੀ ਤਾਂ ਅਸੀਂ ਹੁਣ ਲਗਭਗ 45% ਤੋਂ ਲੈ ਕੇ ਪੂਰੇ ਲਗਭਗ 90% ਤੱਕ ਆਲ ਓਵਰ ਅੰਟੇਰੀਓ ਦੇ ਹਾਈਵੇ ਦੇ ਸਟ੍ਰੈਚਸ ਤੱਕ 10 ਕਿਲੋਮੀਟਰ ਆਵਰ ਦੀ ਸਪੀਡ ਵਧਾਉਣ ਲੱਗੇ ਹਾਂ ਬਾਏ ਅਕਟੂਬਰ 2026। ਸੋ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਨਾਲ ਦੀ ਨਾਲ
ਅੱਜ ਕੰਪਲੀਟਲੀ ਸੈਪਰੇਟ ਨਿਊਜ਼ ਕਾਨਫਰੰਸ ਦੇ ਵਿੱਚ, ਹਾਊਸਿੰਗ ਰਿਲੇਟਡ ਕਾਨਫਰੰਸ ਦੇ ਵਿੱਚ, ਇੱਕ ਜਰਨਲਿਸਟ ਨੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੂੰ ਪੁੱਛਿਆ ਜੇਕਰ ਉਹ ਵੀ ਬਾਕੀਆਂ ਕੈਨੇਡੀਅਨ ਪੋਲੀਟੀਸ਼ੀਅਨਸ ਦੇ ਵਾਂਗੂ, ਚਾਹੇ ਉਹ ਪ੍ਰੀਮੀਅਰਸ ਹੋਣ ਚਾਹੇ ਉਹ ਪ੍ਰਾਈਮ ਮਿਨਿਸਟਰਸ ਹੋਣ, ਜਦੋਂ ਉਹ 8-9 ਸਾਲ ਪਾਵਰ ਦੇ ਵਿੱਚ ਪਹੁੰਚ ਜਾਂਦੇ ਨੇ, ਉਹਨਾਂ ਦੀ ਕੀ ਬੈਸਟ ਬਿਫੋਰ ਡੇਟ ਲੰਘ ਜਾਂਦੀ ਆ, ਕੀ ਉਹਨਾਂ ਦੀ ਸ਼ੈਲਫ ਲਾਈਫ ਲੰਘ ਜਾਂਦੀ ਆ, ਮਤਲਬ ਕਿ ਲੋਕਾਂ ਦੀ ਨਿਗਾਹ ਦੇ ਵਿੱਚ ਕੀ ਇਹਨਾਂ ਪੋਲੀਟੀਸ਼ੀਅਨਸ ਨੂੰ ਪੁਰਾਣੀ ਬ੍ਰੈਡ ਦੇ ਵਾਂਗੂ ਉੱਲੀ ਲੱਗੀ ਜਾਂਦੀ ਆ ਕਿ ਦਫਾ ਕਰੋ ਸਿੱਟੋ ਬਾਹਰ ਇਹਨੂੰ, ਇਸ ਦੇਅਰ ਬੈਸਟ ਬਿਫੋਰ ਡੇਟ ਆਲਰੇਡੀ ਪਾਸ ਬਾਈ ਦ 8-9 ਈਅਰਸ. ਜ਼ਿਕਰ ਕੀਤਾ ਗਿਆ ਸਟੀਵਨ ਹਾਰਪਰ ਦਾ, ਡਾਲਟਨ ਮੈਗਿੰਟੀ ਦਾ, ਜਸਟਿਨ ਟਰੂਡੋ ਦਾ, ਕੈਥਲੀਨ ਵਿਨ ਦਾ, ਅਤੇ ਅੱਜ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਪਹਿਲਾਂ ਤਾਂ ਇਲਜ਼ਾਮ ਲਾਇਆ ਸਵਾਲ ਪੁੱਛਣ ਵਾਲੇ ਨੂੰ ਕਿ ਤੂੰ ਤਾਂ ਫਿਰਦਾ ਅੰਟੇਰੀਓ ਲਿਬਰਲ ਪਾਰਟੀ ਨੂੰ ਜੁਆਇਨ ਕਰਨ ਦੇ ਵਿੱਚ ਅਤੇ ਉਹਨਾਂ ਲਈ ਰਨ ਕਰਨਾ ਚਾਹੁੰਦਾ ਅਤੇ ਮੈਨੂੰ ਇਸ ਤਰ੍ਹਾਂ ਦੇ ਸਵਾਲ ਪੁੱਛ ਰਿਹਾ, ਬੜੀ ਅਜੀਬ ਗੱਲ ਆ. ਉਹਨੇ ਕਿਹਾ ਨਾ ਨਾ ਨਾ ਭਰਾਵਾ, ਮੈਂ ਤਾਂ ਕਿਸੇ ਵੀ ਪਾਰਟੀ ਲਈ ਨਹੀਂ ਖੜ੍ਹ ਲੱਗਿਆ. ਪਰ ਜਦੋਂ ਡਗ ਫੋਰਡ ਮੁੱਦੇ 'ਤੇ ਆਇਆ ਉਹਨੇ ਕਿਹਾ ਮੈਂ ਡਗ ਫੋਰਡ ਹਾਂ, ਕੋਈ ਜਸਟਿਨ ਟਰੂਡੋ ਨਹੀਂ. ਉਹਨੇ ਕਿਹਾ ਮੈਂ ਡਗ ਫੋਰਡ ਹਾਂ, ਕੋਈ ਡਾਲਟਨ ਮੈਗਿੰਟੀ ਨਹੀਂ, ਕੋਈ ਕੈਥਲੀਨ ਵਿਨ ਨਹੀਂ, ਐਂਡ definitely not Justin Trudeau. So one basically Doug Ford ne kiya hai ki paame baaki politician da 8-9 saal power de vich pahunchde hoye unna nu loki samjh ke ulli lag gayi ya sitto bahar badlo sarkar badlo party, par Doug Ford ta ek ajuba hi hai. Doug Ford ta Doug Ford hi hai, eh ida kehna hai. Te hor bhi ene ki kuch kiya hai tonu agge ja ke dassange. Main gal ta eh aa ene kiya main Doug Ford ha, main koi Justin Trudeau nahi hega. Mainu aina samjho ki 8 saalan hun power de vich hoke lok ਨੇ ਮੈਨੂੰ ਫਿਰ ਨਹੀਂ ਵੋਟ ਪਾਉਣੀ. ਉਹਨੇ ਕਿਹਾ ਕਿ ਪੋਲਿੰਗ ਸਾਫ਼ ਦਿਖਾਉਂਦੀ ਆ ਕਿ ਜੇ ਅੱਜ ਵੀ ਵੋਟ ਰੱਖੀ ਜਾਂਦੀ ਆ, ਮੇਰੀ ਆਪਦੀ ਪਰਸਨਲ ਅਪਰੂਵਲ ਰੇਟਿੰਗ ਫੇਵਰੇਬਿਲਿਟੀ ਰੇਟਿੰਗ ਜੋ ਮਰਜ਼ੀ ਹੋਵੇ, ਪੀ ਸੀ ਪਾਰਟੀ ਦੇ ਇਸ ਸਰਕਾਰ ਨੂੰ ਫਿਰ ਤੋਂ ਹੀ ਮਜੋਰਟੀ ਸਰਕਾਰ ਬਣਾਉਣ ਦਾ ਮੌਕਾ ਮਿਲੂਗਾ ਜੇਕਰ ਅੱਜ ਹੀ ਇਲੈਕਸ਼ਨ ਰੱਖੀ ਜਾਂਦੀ ਆ. ਨਾਲ ਦੀ ਨਾਲ ਦੋਸਤੋ, ਇੱਕ ਹਫ਼ਤਾ ਰਹਿ ਗਿਆ ਹੈ, ਐਗਜੈਕਟਲੀ 1 week ਟੂ ਗੋ ਅੰਟਿਲ ਵਟ, ਜੁਲਾਈ 1, 2026 ਕੈਨੇਡਾ ਡੇ. ਕੈਨੇਡਾ ਡੇ ਤਾਂ ਕੈਨੇਡਾ ਦਾ ਕੀ ਬਣਨਾ ਹੈ ਉਹ ਤਾਂ ਹੁਣ ਬਾਬਾ ਟਰੰਪ ਹੀ ਜਾਣਦਾ ਹੈ. ਉਸ ਹੀ ਦਿਨ ਨੂੰ ਦੋਸਤੋ, ਜਾਂ ਮੇ ਬੀ ਉਸ ਤੋਂ ਪਹਿਲਾਂ ਪਤਾ ਲੱਗ ਜੂਗਾ ਜੇਕਰ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਇਰਾਦਾ ਹੈ ਕਿ ਅਗਲੇ 16 ਸਾਲਾਂ ਦੇ ਲਈ, ਜਿਵੇਂ ਕਿ ਹੁਣ ਮੈਕਸੀਕੋ ਅਤੇ ਕੈਨੇਡਾ ਨੇ ਵੀ ਕਿਹਾ ਹੈ, 16 ਸਾਲਾਂ ਦੇ ਲਈ ਇੱਦਾਂ ਹੀ ਆਪਾਂ ਕੋਜ਼ਮਾ ਯੂ ਐਸ ਐਮ ਸੀ ਏ ਨੂੰ ਰਿਨਿਊ ਕਰ ਦਈਏ ਬਿਨਾਂ ਕੋਈ ਵੀ ਚੇਂਜ ਇਹਦੇ ਵਿੱਚ ਕਰਨ ਲਈ, ਅਤੇ ਉਸ ਤੋਂ ਬਾਹਰ ਅੱਡ ਅੱਡ ਡੀਲਸ ਬਣਾ ਸਕਦੇ ਹਾਂ, ਕੁਛ ਬਾਇਲੈਟਰਲ, ਕੁਛ ਟ੍ਰਾਈਲੈਟਰਲ, ਕੁਛ ਟੈਰਿਫਸ ਦੇ ਬਾਰੇ, ਕੁਛ ਹੋਰਾਂ ਵੀ ਅਹਿਮ ਇੰਡਸਟਰੀਜ਼ ਦੇ ਬਾਰੇ, ਪਰ ਇਹਨੂੰ ਨਾ ਛੇੜੋ, ਇਹਨੂੰ ਨਾ ਬਦਲੋ, ਇਹਨੂੰ ਇੱਦਾਂ ਹੀ ਅਗਲੇ 16 ਸਾਲਾਂ ਦੇ ਲਈ ਵਧਾਓ. ਆਹ ਇੱਕ ਆਪਸ਼ਨ ਸ਼ਾਇਦ ਸਭ ਤੋਂ ਘੱਟ ਲਾਈਕਲੀ ਆਪਸ਼ਨ ਹੈ. ਜਾਂ ਦੂਜੀ ਆਪਸ਼ਨ ਹੈ ਕਿ 16 ਸਾਲ ਦੇ ਲਈ ਨਹੀਂ, ਇਕੱਲੇ 10 ਸਾਲ ਦੇ ਲਈ. 10 ਸਾਲ ਦੇ ਲਈ ਇਹਨੂੰ ਬੇਸ਼ੱਕ ਰਨਿਊ ਤਾਂ ਕੀਤਾ ਜਾਊਗਾ, ਪਰ ਐਵਰੀ ਸਿੰਗਲ ਈਅਰ ਬਹੁਤ ਹੀ ਡਿਫੀਕਲਟ, ਬਹੁਤ ਹੀ ਲੌਂਗ, ਬਹੁਤ ਹੀ ਟੀਡੀਅਸ, ਬਹੁਤ ਹੀ ਡੈਮੇਜਿੰਗ ਸਾਡੇ ਹੀ ਇਕਾਨਮੀ ਲਈ ਰੋਲਿੰਗ ਰਿਵਿਊਜ਼ ਕੀਤੀਆਂ ਜਾ ਸਕਦੀਆਂ. ਯਾਨੀ ਕਿ ਯੂ ਐਸ ਹਰੇਕ ਸਾਲ ਆ ਕੇ ਕਹਿ ਸਕਦਾ ਕਿ ਭਾਈ ਜੇ ਆਹ ਨਹੀਂ ਕਰਦੇ, ਆਹ ਨਹੀਂ ਦਿੰਦੇ, ਆਹ ਨਹੀਂ ਬਦਲਦੇ, ਫਿਰ ਤਾਂ ਅਸੀਂ ਇਹਨੂੰ ਵਧਾਉਣਾ ਹੀ ਨਹੀਂ ਹੈਗਾ. ਸੋ ਐਵਰੀ ਸਿੰਗਲ ਈਅਰ ਕੈਨ ਬੀ ਅ ਲੌਂਗ ਪ੍ਰੋਲੋਂਗ ਕੰਟਰੈਕਟਡ ਨੈਗੋਸ਼ੀਏਸ਼ਨ, ਐਂਡਲੈਸ ਨੈਗੋਸ਼ੀਏਸ਼ਨ. ਆਹ ਜ਼ਿਆਦਾ ਲਾਈਕਲੀ ਸਿਨੇਰੀਓ ਹੈ, ਪਰ ਸ਼ੁਕਰ ਤਾਂ ਹੋਊਗਾ ਜੇਕਰ ਇਸ ਫਰੀ ਟ੍ਰੇਡ ਅਗਰੀਮੈਂਟ ਨੂੰ ਵਧਾਇਆ ਤਾਂ ਜਾਂਦਾ ਹੈ. ਤੀਜਾ ਜਿਹੜਾ ਇੱਕ ਸਿਨੇਰੀਓ ਹੈ ਉਹ ਹੈ ਕਿ 6 ਮਹੀਨੇ ਦਾ ਨੋਟਿਸ ਦਿੱਤਾ ਜਾਊਗਾ, ਅਤੇ ਫਿਰ ਰੱਬ ਰਾਖਾ ਹੀ ਆ ਸਾਡੇ ਮੁਲਕ ਦੇ ਲਈ, ਕਿਉਂਕਿ ਸਾਡਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਸਾਨੂੰ ਬਿਨਾਂ ਟ੍ਰੇਡ ਟੈਰਿਫਸ ਤੋਂ ਟ੍ਰੇਡ ਕਰਨ ਨਹੀਂ ਦਊਗਾ. ਯਾਨੀ ਕਿ ਇਹ ਫਰੀ ਟ੍ਰੇਡ ਅਗਰੀਮੈਂਟ ਹੀ ਕੰਪਲੀਟਲੀ ਵਾਈਪ ਆਊਟ ਕੀਤਾ ਜਾ ਸਕਦਾ ਹੈ. ਹੁਣ ਦੋਸਤੋ, ਗੱਲ ਤਾਂ ਇਹ ਹੈ ਜੁਲਾਈ 1 ਤੋਂ ਪਹਿਲਾਂ ਜਾਂ ਉਸ ਹੀ ਤਰੀਕ ਨੂੰ, ਕਿਉਂਕਿ ਹੁਣ ਸਭ ਤੋਂ ਪਹਿਲੀ ਤਿੰਨਾਂ ਹੀ ਮੁਲਕਾਂ ਦੀ ਟ੍ਰਾਈਲੈਟਰਲ ਨੈਗੋਸ਼ੀਏਸ਼ਨ ਦੀ ਤਰੀਕ ਸੈੱਟ ਕੀਤੀ ਗਈ ਆ. ਜੁਲਾਈ 1, 2026 ਨੂੰ ਕੈਨੇਡਾ ਡੇ ਦੇ ਪਟਾਕਿਆਂ ਤੋਂ ਇਲਾਵਾ ਹੋਰ ਵੀ ਬਥੇਰੇ ਮੈਨੂੰ ਲੱਗਦਾ ਪਟਾਕੇ ਪੈਣੇ ਆ, ਪਰ ਕਿਹਦੇ ਪਟਾਕੇ ਪੈਣੇ ਉਹ ਤਾਂ ਉਸ ਹੀ ਦਿਨ ਨੂੰ ਪਤਾ ਲੱਗੂਗਾ. ਮੇਨ ਗੱਲ ਇਹ ਹੈ ਕਿ ਕੱਲ੍ਹ ਹੀ ਇੱਕ ਲਾਈਵ CTV ਟੈਲੀਵਾਈਜ਼ਡ ਇੰਟਰਵਿਊ ਦੇ ਵਿੱਚ ਡੋਨਲਡ ਟਰੰਪ ਦਾ ਹੈਂਡ ਪਿਕਡ ਐਂਡ ਅਪੋਇੰਟਡ ਯੂ ਐਸ ਅੰਬੈਸਡਰ ਟੂ ਕੈਨੇਡਾ ਪੀਟ ਹੋਕਸਟਰਾ, ਉਹਨੇ ਬਿਲਕੁਲ ਕ੍ਰਿਸਟਲ ਕਲੀਅਰ ਸਾਫ ਸਾਫ ਕਹਿ ਦਿੱਤਾ ਹੈ, ਵੀ ਆਰ ਨਾਟ ਐਨੀਵੇਅਰ ਕਲੋਜ਼ ਟੂ ਅਨਾਊਂਸਿੰਗ ਐਨੀ ਟਾਈਪ ਆਫ ਅ ਫਰੇਮਵਰਕ ਔਰ ਐਨ ਇੰਟਰਮ ਅਗਰੀਮੈਂਟ. ਕੋਈ ਡੀਲ ਛੱਡੋ, ਡੀਲ ਦਾ ਓਵਰ ਆਰਕਿੰਗ ਸਟਰਕਚਰ ਵੀ ਛੱਡੋ, ਕੋਈ ਫਰੇਮਵਰਕ ਵੀ ਛੱਡੋ, ਕੁਛ ਵੀ ਨਹੀਂ.
ਕੁਛ ਵੀ ਨਹੀਂ, ਅਸੀਂ ਕਿਤੇ ਵੀ ਨਹੀਂ ਨੇੜੇ ਹੈਗੇ, ਕੁਛ ਵੀ ਨਹੀਂ ਹਾਸਲ ਕੀਤਾ ਹੈ। ਹੁਣ ਭਾਵੇਂ ਮੈਕਸੀਕੋ ਦੋ ਰਾਊਂਡਸ ਆਫ ਅਫੀਸ਼ੀਅਲ ਨੈਗੋਸ਼ੀਏਸ਼ਨਸ ਕਰ ਚੁੱਕਿਆ ਹੈ ਵਿਥ ਅਮੈਰੀਕਾ, ਸਾਨੂੰ ਇੱਕ ਰਾਊਂਡ ਆਫ ਬਾਇਲੈਟਰਲ ਟ੍ਰੇਡ ਟਾਕਸ ਦਾ ਮੌਕਾ ਮਿਲਿਆ ਨਹੀਂ। ਹੁਣ ਸਿੱਧੇ ਤਿੰਨੇ ਮੁਲਕ ਇਕੱਠੇ ਹੋ ਕੇ ਜੁਲਾਈ ਪਹਿਲੀ ਨੂੰ ਗੱਲਬਾਤ ਕਰਨਗੇ, ਜਿਹਦੇ ਵਿੱਚ ਤਾਂ ਡਰ ਹੈ ਕਿ ਸ਼ਾਇਦ ਇਹਨੂੰ ਰਿਨਿਊ ਨਾ ਹੀ ਕੀਤਾ ਜਾਵੇ, ਸ਼ਾਇਦ ਆਊਟਰਾਈਟ ਕੈਂਸਲ ਕੀਤਾ ਜਾਵੇ, ਜਾਂ ਫਿਰ ਜੋ ਕੁਛ ਵੀ ਮੈਕਸੀਕੋ ਅਤੇ ਅਮੈਰੀਕਾ ਨੇ ਅਗਰੀ ਕੀਤਾ ਹੈ ਉਹ ਸਾਡੇ 'ਤੇ ਹੀ ਫੋਰਸ ਕੀਤਾ ਜਾ ਸਕਦਾ ਹੈ ਬਿਨਾਂ ਹੋਰ ਕੋਈ ਵੀ ਆਪਸ਼ਨ ਹੋਣ ਤੋਂ। ਟੇਕ ਇਟ ਔਰ ਲੀਵ ਇਟ ਸਿਨੇਰੀਓ ਪੇਸ਼ ਹੋ ਸਕਦਾ ਹੈ ਇਹ। ਅਤੇ ਨਾਲ ਦੀ ਨਾਲ ਪੀਟ ਹੋਕਸਟਰਾ, ਯੂ ਐਸ ਅੰਬੈਸਡਰ ਕੈਨੇਡਾ, ਨੇ ਕੀ ਕਿਹਾ ਹੈ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਜਿਹੜੀ ਸਭ ਤੋਂ ਅਹਿਮ ਗੱਲ ਨਿਕਲੀ ਆ ਇਹ ਕੱਲ੍ਹ ਦੀ ਇੰਟਰਵਿਊ ਦੇ ਵਿੱਚ, ਪੀਟ ਹੋਕਸਟਰਾ ਨੇ ਕਿਹਾ ਕਿ ਜੋ ਕੁਝ ਮਰਜ਼ੀ ਹੁਣ ਹੋ ਜਾਵੇ, ਦੋ ਹੀ ਬੰਦੇ ਨੇ ਜੋ ਕਿ ਕੁਛ ਵੀ ਬਦਲ ਸਕਦੇ ਨੇ, ਕੁਛ ਵੀ ਕਰ ਸਕਦੇ ਨੇ। ਇੱਕ ਤਾਂ ਹੈ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਇੱਕ ਤਾਂ ਹੈ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ। ਇਹਨੇ ਕਿਹਾ ਹੈ ਕਿ ਇਹਨਾਂ ਨੂੰ ਇਕੱਠੇ ਹੋ ਕੇ ਹੀ ਜਲਦ ਤੋਂ ਜਲਦ ਹੀ ਗੱਲਬਾਤ ਕਰਨੀ ਚਾਹੀਦੀ ਹੈ, ਜੁਲਾਈ ਪਹਿਲੀ ਤੋਂ ਪਹਿਲਾਂ ਪਹਿਲਾਂ ਹੀ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਪਤਾ ਕਰ ਲੈਣਾ ਚਾਹੀਦਾ ਹੈ ਕਿ ਕੀ ਉਹ ਸੇਮ ਪੇਜ 'ਤੇ ਹਨ, ਫਿਊਚਰ ਦੋਨੇ ਮੁਲਕ ਦੀ ਟ੍ਰੇਡ ਨੂੰ ਕਿੱਥੇ ਕਿਹੜੇ ਡਾਇਰੈਕਸ਼ਨ ਵੱਲ ਲੈ ਕੇ ਜਾਣਾ ਚਾਹੁੰਦੇ ਨੇ, ਕਿਸ ਐਕਸਟੈਂਟ ਤੱਕ ਲੈ ਕੇ ਜਾਣਾ ਚਾਹੁੰਦੇ ਨੇ, ਇਹ ਇਹਨਾਂ ਨੂੰ ਇੱਕ ਵਾਰੀ ਫਾਈਨਲੀ ਪਤਾ ਕਰ ਲੈਣਾ ਚਾਹੀਦਾ ਹੈ। ਪਰ ਜਦੋਂ ਹੁਣ ਕੁਛ ਕੁ ਦਿਨ ਪਹਿਲਾਂ ਫਰਾਂਸ ਦੇ ਵਿੱਚ G7 ਸਮਿਟ ਦੇ ਵਿੱਚ ਮਾਰਕ ਕਾਰਨੀ ਦੇ ਆਫਿਸ ਨੇ ਕੋਸ਼ਿਸ਼ ਕੀਤੀ ਅਫੀਸ਼ਲ ਮੀਟਿੰਗ ਡੋਨਲਡ ਟਰੰਪ ਰੱਖਣ ਦੇ ਲਈ, ਮੀਟਿੰਗ ਕੀ ਮਿਲੀ ਭਰਾਵੋ, ਕੁਛ ਨਹੀਂ ਮਿਲਿਆ। ਗੱਲਬਾਤ ਕਰਨ ਲਈ ਉਹ ਰਾਜ਼ੀ ਨਹੀਂ ਸੀ, ਤਿਆਰ ਹੀ ਨਹੀਂ ਸੀ। ਸੋ ਹੁਣ ਕੀ ਖਾਸ ਉਮੀਦ ਹੈਗੀ ਆ, ਆਮ ਨਾ ਸ਼ੋਰ, ਪਰ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਸੋ ਇਹ ਖਬਰਾਂ ਅਤੇ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਹੁਣੇ ਹੁਣੇ ਕਿਸੇ ਸਾਡੇ ਲਿਸਨਰ ਦਾ ਟੈਕਸਟ ਮੈਸੇਜ ਆਇਆ ਹੈ ਅਤੇ ਕਰਤਾ ਕਨੇਡਾ ਨੇ ਗੋਲ 5-6 ਮਿੰਟ ਪਹਿਲਾਂ, ਇਟਸ 2-1 ਆ। ਚਲੋ ਸ਼ੁਕਰ ਆ, ਇੱਕ ਹੋਰ ਕਰ ਦੇਣ ਅਤੇ ਟਾਈ ਹੀ ਕਰ ਦੇਣ, ਬਸ ਇੰਨਾ ਕੁ ਬਥੇਰਾ, ਇਕੱਲਾ ਡਰਾਅ ਹੀ ਕਰ ਲੈਣ, ਇੰਨਾ ਕੁ ਬਥੇਰਾ, ਅੱਗੇ ਵੱਧ ਜਾਵਾਂਗੇ। ਜਿੱਤਣ ਦਾ ਤਾਂ ਹੁਣ ਪਤਾ ਨਹੀਂ ਕਿੰਨੀ ਕੁ ਹਾਈ ਚਾਂਸ ਹੈ, ਪਰ ਦੇਖਦੇ ਹਾਂ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਸਟੂਡੀਓ ਫੋਨ ਨੰਬਰ ਹੈ 905-5644-6444, 905-5644-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: ਸੁਣਦੇ
1: ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ, ਜਿੱਥੇ ਕਿ ਅਸੀਂ ਆਉਣ ਵਾਲੇ ਫਰਾਈਡੇ ਨੂੰ, ਯਾਨੀ ਕਿ ਪਰਸੋਂ ਨੂੰ ਜੂਨ 26 ਤਰੀਕ ਨੂੰ ਫਰਾਈਡੇ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਅਤੇ ਸੈਟਰਡੇ ਨੂੰ 27 ਤਰੀਕ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੋ ਦਿਨ ਲਗਾਤਾਰ ਦੇਸ ਪ੍ਰਦੇਸ਼ ਦੀ ਟੀਮ ਲਾਈਵ ਲੋਕੇਸ਼ਨ ਪਹੁੰਚੂਗੀ ਡੇਅਰੀ ਐਂਡ ਟਾਮਕਿਨ ਤੇ, 6685 ਟਾਮਕਿਨ ਰੋਡ ਮਿਸਿਸਾਗਾ। ਡੇਅਰੀ ਅਤੇ ਟਾਮਕਿਨ ਤੇ ਹੈ ਬਹੁਤ ਹੀ ਸ਼ਾਨਦਾਰ ਗ੍ਰੈਂਡ ਹੋਮ ਫਰਨੀਚਰ, ਅਤੇ ਉੱਥੇ ਤੁਹਾਨੂੰ ਕੀ ਮਿਲਣਾ ਹੈ, ਬਹੁਤ ਹੀ ਸ਼ਾਨਦਾਰ ਫਰਨੀਚਰ, ਡਿਜ਼ਾਈਨਰ ਫਰਨੀਚਰ ਤੁਹਾਨੂੰ ਪੂਰੇ ਅਤੇ ਪੂਰੇ ਸਾਲ ਦੇ ਲੋਵੈਸਟ ਪ੍ਰਾਈਸਿਸ 'ਤੇ ਮਿਲੂਗਾ। ਇਸ ਸਾਲ ਦੀ ਸਭ ਤੋਂ ਵੱਡੀ ਸੇਲ ਹੈ, ਇਹ ਕੈਨੇਡਾ ਡੇ ਸੇਲ ਹੈ। ਸੋ ਜੇ ਤੁਸੀਂ ਨਵੇਂ ਤੋਂ ਨਵੇਂ ਭਰੇ ਹੋਏ ਕੰਟੇਨਰਾਂ ਦੇ ਵਿੱਚੋਂ ਸਭ ਤੋਂ ਸੋਹਣਾ, ਸਭ ਤੋਂ ਕਮਾਲ ਦਾ ਅਤੇ ਸਭ ਤੋਂ ਘੱਟ ਪ੍ਰਾਈਸ ਦਾ ਫਰਨੀਚਰ ਘਰ ਲਿਆਉਣਾ ਚਾਹੁੰਦੇ ਹੋ, ਇਹਦੇ ਨਾਲੋਂ ਜ਼ਿਆਦਾ ਬਿਹਤਰ ਮੌਕਾ ਤੁਹਾਨੂੰ ਪੂਰੇ ਸਾਲ 'ਚ ਮਿਲਣਾ ਹੀ ਨਹੀਂ ਹੈਗਾ। ਇਹ ਆਪ ਹੀ ਤੁਹਾਨੂੰ ਗਰੰਟੀ ਕਰ ਰਹੇ ਨੇ ਬਿਗੈਸਟ ਸੇਲ ਆਫ ਦ ਈਅਰ, ਲੋਵੈਸਟ ਪ੍ਰਾਈਸ ਆਫ ਦ ਈਅਰ, ਚਾਹੇ ਬੈਡਰੂਮ ਸੈੱਟ, ਚਾਹੇ ਡਾਇਨਿੰਗ ਟੇਬਲ ਸੈੱਟ, ਚਾਹੇ ਕਿਚਨ ਟੇਬਲ ਸੈੱਟ, ਚਾਹੇ ਤੁਹਾਨੂੰ ਸੋਫਾ ਸੈੱਟ, ਚਾਹੇ ਇੰਡੀਵਿਜੁਅਲ ਸੋਫਾ, ਜਾਂ 3-piece ਸੈੱਟ, ਜਾਂ ਰਿਕਲਾਈਨਰ ਸੈੱਟ, ਜੋ ਮਰਜ਼ੀ ਚਾਹੀਦਾ ਹੈ, ਜਿਹੜਾ ਮਰਜ਼ੀ ਫਰਨੀਚਰ ਚਾਹੀਦਾ ਹੈ, ਤੁਹਾਨੂੰ ਹਰੇਕ ਮੈਸਿਵ ਡਿਸਕਾਊਂਟ ਡੀਲ ਦੇ ਨਾਲ ਇਹਨਾਂ ਨੇ ਨਾਲੇ ਤਾਂ ਤੁਹਾਨੂੰ ਗਿਫਟ ਵੀ ਦੇਣੇ ਹਨ, ਫਰੀ ਅਪਲਾਇੰਸਿਸ ਵੱਡੇ।

0: Indian Suites and Restaurant ਦੇ ਵੱਲੋਂ ਸੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਤਿੰਨ ਡਿਫਰੈਂਟ ਸ਼ਾਨਦਾਰ ਲੋਕੇਸ਼ਨਸ ਬ੍ਰੈਂਪਟਨ ਸ਼ਹਿਰ ਵਿੱਚ ਆਪਰੇਟ ਕਰਦੇ ਨੇ ਤੇ ਤਿੰਨਾਂ ਹੀ ਲੋਕੇਸ਼ਨ ਦੋਸਤੋ ਹੁਣ ਜੇ ਤੁਸੀਂ ਬਾਹਰ ਹੀ ਦੇਖੋਗੇ ਬਾਹਰ ਹੀ ਇਹਨਾਂ ਨੇ ਰੇੜੀਆਂ ਲਾਈਆਂ ਹੋਈਆਂ ਇੰਡੀਆ ਸਟਾਈਲ ਕਾਰਟਸ ਇਹਨੇ ਬਹੁਤ ਹੀ ਸੋਹਣੀਆਂ ਕਾਰਟਸ ਸਜਾਈਆਂ ਹੋਈਆਂ ਬਾਹਰ ਕੰਮ ਕਰਨ ਵਾਲਿਆਂ ਦੇ ਵੀ ਪੂਰੇ ਪ੍ਰਬੰਧ ਕੀਤਾ ਹੋਇਆ ਹੈ ਲਾਈਨਾਂ ਵੀ ਤੁਸੀਂ ਦੇਖੋਗੇ ਕਿਉਂ ਕਿਉਂਕਿ ਇਹਨਾਂ ਨੇ ਹੁਣ ਪ੍ਰਬੰਧ ਕੀਤਾ ਹੋਇਆ ਹੈ ਅੱਜ ਤੋਂ ਹੀ ਅੱਗੇ ਜਿਹੜੇ ਵੀ ਲੋਕ ਪਹੁੰਚਣਗੇ ਸਿੰਪਲੀ ਇੰਡੀਆ ਦੀਆਂ ਲੋਕੇਸ਼ਨਸ ਤੇ ਬਾਹਰ ਹੀ ਲਾਈਵ ਸਟਰੀਟ ਫੂਡ ਸਟੇਸ਼ਨਸ ਲਾਈਵ ਸਟਰੀਟ ਫੂਡ ਕਾਰਟਸ ਦੇ ਵਿੱਚੋਂ ਤੁਹਾਨੂੰ ਅਨਲਿਮਿਟਡ ਗੋਲ ਗੱਪੇ ਜਿੰਨੇ ਮਰਜ਼ੀ ਖਾਓ ਇਹਨਾਂ ਨੇ ਕਦੇ ਨਾ ਹੀ ਨਹੀਂ ਕਹਿਣੀ ਜਿੰਨੇ ਮਰਜ਼ੀ ਅਨਲਿਮਿਟਡ ਗੋਲ ਗੱਪੇ ਖਾਓ $9.99 ਦੇ ਵਿੱਚ ਸਿਰਫ $9.99 ਦੇ ਵਿੱਚ ਅਨਲਿਮਿਟਡ ਗੋਲ ਗੱਪੇ ਭਾਵੇਂ 50 ਖਾ ਲਓ ਅਤੇ ਆਈਸ ਗੋਲਾ $3.99 ਦਹੀਂ ਟਿੱਕੀ ਚਾਟ $5.99 ਹੋਰ ਵੀ ਕਾਫੀ ਜ਼ਿਆਦਾ ਆਈਟਮਸ ਜਿਵੇਂ ਕਿ ਚਨਾ ਸਮੋਸਾ ਪਲੇਟ ਚਨਾ ਟਿੱਕੀ ਪਲੇਟ ਗੰਨੇ ਦਾ ਰਸ ਚਾਟ ਪਾਪੜੀ ਇਹ ਸਾਰੀਆਂ ਅਤੇ ਸਾਰੀਆਂ ਤਾਜ਼ੀਆਂ ਤੁਹਾਡੇ ਸਾਹਮਣੇ ਹੀ ਆਈਟਮਸ ਤਿਆਰ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਲਾਈਵ ਕਾਰਟਸ ਦੇ ਵਿੱਚ ਆਊਟਸਾਈਡ ਈਚ ਲੋਕੇਸ਼ਨ ਅਤੇ ਤਿੰਨਾਂ ਲੋਕੇਸ਼ਨਸ 'ਤੇ ਇਹ ਲਾਈਵ ਸਟਰੀਟ ਫੂਡ ਸਟੇਸ਼ਨ ਦਾ ਪ੍ਰਬੰਧ ਕੀਤਾ ਹੋਇਆ ਹੈ ਭਾਰੇ ਭਾਰੇ ਡਿਸਕਾਊਂਟਡ ਪ੍ਰਾਈਸ ਤੁਹਾਨੂੰ ਆਫਰ ਕਰ ਰਹੇ ਆ ਪਰ ਤੁਹਾਨੂੰ ਅਨਲਿਮਿਟਡ ਗੋਲ ਗੱਪੇ ਸਿਰਫ $9.99 ਮਿਲਣਗੇ ਹੋਰ ਵੀ ਬਥੇਰਾ ਕੁਛ ਖਾ ਸਕਦੇ ਹੋ ਆਈਸ ਗੋਲਾ ਚਨਾ ਟਿੱਕੀ ਚਨਾ ਸਮੋਸਾ ਪਲੇਟ ਗੰਨੇ ਦਾ ਰਸ ਚਾਟ ਪਾਪੜੀ ਐਂਡ ਮੱਚ ਮੱਚ ਮੋਰ ਸੋ ਪਹੁੰਚੋ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਲੋਕੇਸ਼ਨ ਬ੍ਰੈਂਪਟਨ ਦੇ ਵਿੱਚ ਤਿੰਨ ਲੋਕੇਸ਼ਨਸ ਨੇ ਅਤੇ ਤਿੰਨਾਂ ਦੇ ਬਾਹਰ ਹੀ ਤੁਸੀਂ ਦੇਖੋਗੇ ਕਿ ਹੁਣ ਲਾਈਨ ਲੱਗੀ ਹੋਈ ਆ ਲਾਈਵ ਸਟਰੀਟ ਫੂਡ ਦੇ ਲਈ ਪਹਿਲੀ ਲੋਕੇਸ਼ਨ ਹੈ 275 Garden Brook Trail and Castlemore. Garden Brook Trail ਅਤੇ Castlemore ਤੇ ਪਹੁੰਚ ਸਕਦੇ ਹੋ ਜਾਂ ਫਿਰ ਤੁਸੀਂ 85 ਮਾਂ ਪੈਲੀਏ ਸਟਰੀਟ ਬ੍ਰੈਂਪਟਨ ਜਿਹੜਾ ਕਿ ਮਿਸਿਸ ਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ ਹੈ ਉੱਥੇ ਪਹੁੰਚ ਸਕਦੇ ਹੋ ਜਾਂ ਫਿਰ ਤੁਸੀਂ 15 ਫੈਂਡੋਰ ਵੇ ਬੋਵੇਰਡ ਐਂਡ ਚਿੰਕੂਜ਼ੀ 'ਤੇ ਵੀ ਪਹੁੰਚ ਸਕਦੇ ਹੋ ਅਤੇ ਪਹੁੰਚੋ ਜ਼ਰੂਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਡਿਫਰੈਂਟ ਲੋਕੇਸ਼ਨਸ 'ਤੇ ਹੁਣ ਤੁਹਾਨੂੰ ਬੁਲਾਉਂਦੇ ਹਾਂ ਅੱਜ ਦੇ ਸਾਡੇ ਖਾਸ ਸਪਾਂਸਰ ਨੇ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਜੋ ਕਿ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਤੁਹਾਡੇ ਲਈ ਫੁੱਲ ਟ੍ਰਾਂਸਪੇਰੈਂਸੀ ਫੁੱਲ ਆਨੈਸਟੀ ਅਤੇ ਫਰੀ ਕੰਸਲਟੇਸ਼ਨ ਦੇ ਨਾਲ ਬਹੁਤ ਹੀ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ CIC ਇਮੀਗ੍ਰੇਸ਼ਨ ਗੈਰੀ ਵਿਰਕ 416-456-6161 416-456-6161 ਗੈਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸੁਰਾਜ ਸਾਰੇ ਸੋਚਣ ਨੂੰ ਇਸ ਮਹਿਫਲ ਚ ਵੈਰੀ ਵੈਰੀ ਗੁੱਡ ਈਵਨਿੰਗ
0: ਬਾਈ ਜੀ ਜੇ ਹੁਣ ਕਿਸੇ ਨੂੰ CBSA ਤੋਂ ਚਿੱਠੀ ਆ ਗਈ ਆ ਕਿ ਤੁਹਾਨੂੰ ਆ ਕੇ ਇਨ ਪਰਸਨ ਹਾਜ਼ਰ ਹੋਣਾ ਪੈਣਾ ਹੀ ਆ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ
1: ਬਿਲਕੁਲ ਸਮਰਾਜ ਜੀ ਜੋ ਮਾਹੌਲ ਚੱਲ ਰਿਹਾ ਹੈ ਔਰ ਜਿੰਨੇ ਰਿਫਿਊਜੀ ਕਲੇਮ ਵਾਪਸ ਆ ਰਹੇ ਨੇ ਉਹਦੇ ਨਾਲ ਰਿਫਿਊਜੀ ਕਲੇਮ ਰਿਫਿਊਜ਼ ਹੋ ਰਹੇ ਨੇ ਤਾਂ CBSA ਤੋਂ ਕਾਲ ਇਨ ਲੈਟਰ ਆ ਰਹੀਆਂ ਨੇ ਕਾਲ ਇਨ ਨੋਟਿਸ ਕਿਹਾ ਜਾਂਦਾ ਕਿ ਤੁਸੀਂ ਸਾਡੇ ਆਫਿਸ ਆ ਕੇ ਆਪਣੇ ਆਹ ਡਾਕੂਮੈਂਟਸ ਲੈ ਕੇ ਮਿਲੋ ਸੋ ਸਭ ਤੋਂ ਪਹਿਲਾਂ ਜੇ ਤੁਹਾਨੂੰ ਏਦਾਂ ਦੀ ਕੋਈ ਚਿੱਠੀ ਆ ਰਹੀ ਹੈ ਤਾਂ ਤੁਹਾਨੂੰ ਪੈਨਿਕ ਨਹੀਂ ਕਰਨਾ ਚਾਹੀਦਾ ਉਹ ਜਿਹੜੀ ਲੈਟਰ ਹੈਗੀ ਇੰਸਟਰਕਸ਼ਨ ਲੈਟਰ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਔਰ ਅਪੋਇੰਟਮੈਂਟ ਤੁਹਾਡੀ ਮਿਸ ਵੀ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਉਹ ਮਿਸ ਕਰੋਗੇ ਨਹੀਂ ਜਾਓਗੇ ਇਗਨੋਰ ਕਰੋਗੇ ਤਾਂ ਇਮੀਡੀਏਟਲੀ ਤੁਹਾਡਾ ਅਰੈਸਟ ਵਾਰੰਟ ਵੀ ਜਿਹੜਾ ਸਟਾਰਟ ਹੋ ਸਕਦਾ ਅਰੈਸਟ ਵਾਰੰਟ ਤੁਹਾਨੂੰ ਜਾਰੀ ਕੀਤਾ ਜਾ ਸਕਦਾ ਉਹਦੇ ਨਾਲ ਤੁਹਾਨੂੰ ਡਿਟੇਨ ਵੀ ਕੀਤਾ ਜਾ ਸਕਦਾ ਜਿੱਥੇ ਕਿਤੇ ਵੀ ਉਹਨਾਂ ਨੇ ਤੁਹਾਨੂੰ ਸਰਚ ਕਰ ਲਿਆ ਡਿਟੇਨ ਕਰ ਦੇਣਗੇ ਤੇ ਤੁਹਾਡੇ ਉੱਤੇ ਉਸ ਤੋਂ ਬਾਅਦ ਐਨਫੋਰਸਡ ਰਿਮੂਵਲ ਆਰਡਰ ਵੀ ਤੁਹਾਡਾ ਜਾਰੀ ਹੋ ਜਾਏਗਾ ਕਿਉਂਕਿ ਜਦੋਂ ਰਿਫਿਊਜੀ ਕਲੇਮ ਅਪਲਾਈ ਕਰਦਾ ਕੋਈ ਵੀ ਇੰਡੀਵਿਜੁਅਲ ਤਾਂ ਉਹਦੇ ਉੱਤੇ ਅਨਕੰਡੀਸ਼ਨਲ ਜਿਹੜਾ ਅਨਫੋਰਸ ਜਿਹੜਾ ਹੁੰਦਾ ਰਿਮੂਵਲ ਆਰਡਰ ਪਹਿਲਾਂ ਹੀ ਜਾਰੀ ਹੋ ਚੁੱਕਾ ਹੁੰਦਾ ਤਾਂ ਉਹਨੂੰ ਐਨਫੋਰਸ ਕਰ ਦਿੱਤਾ ਜਾਏਗਾ ਜੇ ਤੁਸੀਂ ਉਹ ਇੰਸਟਰਕਸ਼ਨ CBSA ਕਾਲ ਇਨ ਲੈਟਰ ਨਹੀਂ ਮੰਨੋਗੇ ਤਾਂ ਇਸ ਤੋਂ ਬੈਟਰ ਹੈ ਕਿ ਤੁਸੀਂ ਆਪਣੇ ਲੀਗਲ ਕੌਂਸਲ ਨੂੰ ਅਪਰੋਚ ਕਰੋ ਸਲਾਹ ਮਸ਼ਵਰਾ ਕਰੋ ਜਿਹੜੀ ਡੇਟ ਦਿੱਤੀ ਹੋਈ ਹੈ ਉਹ ਡੇਟ 'ਤੇ ਜਾਓ ਕੋਈ ਰੀਜ਼ਨ ਬਣਦਾ ਹੈ ਕੋਈ ਮੈਡੀਕਲ ਬਣਦਾ ਉਹ ਤੁਸੀਂ ਡੇਟ ਐਕਸਟੈਂਡ ਕਰਾ ਸਕਦੇ ਹੋ ਪੋਸਟਪੋਨ ਕਰ ਸਕਦੇ ਪਰ ਉਹਨੂੰ ਇਗਨੋਰ ਨਹੀਂ ਕਰ ਸਕਦੇ ਤੁਹਾਡੇ ਹੋਰ ਵੀ ਬਹੁਤ ਸਾਰੇ ਲੀਗਲ ਆਪਸ਼ਨ ਹੋ ਸਕਦੇ ਨੇ ਅਪੋਇੰਟਮੈਂਟ ਅਟੈਂਡ ਕਰਨ ਜਾਓਗੇ ਉੱਥੇ ਤੁਹਾਨੂੰ ਕੋਈ ਇਮੀਡੀਏਟਲੀ ਉੱਥੇ ਡਿਟੇਨ ਨਹੀਂ ਕਰਦਾ ਨਾ ਹੀ ਉਹ ਕੋਈ ਰੂਲ ਹੈਗਾ ਉਸ ਤੋਂ ਬਾਅਦ ਤੁਸੀਂ ਸਿਚੁਏਸ਼ਨ ਡਿਸਕਸ ਕਰਨੀ ਹੈ ਕੀ ਤੁਹਾਡੇ ਵਾਸਤੇ ਬੈਟਰ ਉਸ ਤੋਂ ਅਗਲਾ ਪ੍ਰੋਸੈਸ ਜਾਂ ਸਟੈਪ ਹੋ ਸਕਦਾ ਤੁਹਾਡੀ ਜੇ ਜੁਡੀਸ਼ੀਅਲ ਰਿਵਿਊ ਕਰਨਾ ਕੋਈ ਜਿਹੜੀ ਰਿਫਿਊਜ਼ ਹੋਈ ਉਹ ਵੀ ਹੋ ਸਕਦੀ ਹੈ ਤੁਹਾਨੂੰ ਆਫਿਸਰ ਭਰਾ ਦੀ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੀ ਆਪਸ਼ਨ ਦਿੰਦਾ ਉਹ ਵੀ ਐਪਲੀਕੇਸ਼ਨ ਸਬਮਿਟ ਹੋ ਸਕਦੀ ਹੈ ਜਾਂ ਉਸ ਤੋਂ ਬਾਅਦ ਤੁਹਾਡੀ ਐਚਐਨਸੀ ਗਰਾਊਂਡ ਉੱਤੇ ਹਿਮਟੈਰੀਨ ਐਂਡ ਕੰਪੈਸ਼ਨ ਗਰਾਊਂਡ ਉੱਤੇ ਵੀ ਫਾਈਲ ਜਿਹੜੀ ਸਬਮਿਟ ਹੋ ਸਕਦੀ ਹੈ ਕਿ ਇੰਨੇ ਸਾਲ ਤੁਸੀਂ ਇਸ ਕੰਟਰੀ 'ਚ ਰਹੇ ਹੋ ਕੀ ਹੁਣ ਹਾਲਾਤ ਬਣ ਗਏ ਕਿ ਤੁਸੀਂ ਕੈਨੇਡਾ ਛੱਡ ਕੇ ਕਿਉਂ ਨਹੀਂ ਜਾ ਸਕਦੇ ਸੋ CBSA ਕਾਲ ਇਨ ਨੋਟਿਸ ਆ ਰਿਹਾ ਤਾਂ ਉਹਨੂੰ ਇਗਨੋਰ ਨਹੀਂ ਕਰਨਾ ਇਮੀਡੀਏਟਲੀ ਕਾਲ ਕਰੋ ਡਿਸਕਸ ਕਰੋ ਫਰਦਰ ਕੀ ਸਟੈਪ ਲੈਣੇ ਨੇ ਨੰਬਰ 416-456-6161
2: ਸੀ ਆਈ

0: the immigration, Gary Virk, 416-456-6161. 416-456-6161. ਤੇ ਬਾਈ ਜੀ ਮੰਨ ਲਓ ਕਿ ਕਿਸੇ ਨੇ ਇੱਥੇ ਰੈਫਿਜੀ ਦੀ ਕੇਸ ਫਾਈਲ ਕੀਤੀ ਸੀ ਤੇ ਹੁਣ ਫੇਲ ਹੋ ਗਈ ਜਾਂ ਰਿਜੈਕਟ ਹੋ ਗਈ ਜਾਂ ਹੋਰ ਕੋਈ ਆਪਸ਼ਨ ਹੈ, ਕੋਈ ਅਪੀਲ ਵੀ ਹੈ?
1: ਬਿਲਕੁਲ ਸਮਰਾਟ ਜੀ, ਜਦੋਂ ਰਿਫਿਊਜੀ ਕਲੇਮ ਜਦੋਂ ਸਬਮਿਟ ਕੀਤਾ ਜਾਂਦਾ ਹੈ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਨੂੰ, ਤਾਂ ਉਹਦੇ 'ਚ ਫਰਦਰ ਸੁਣਵਾਈ ਹੁੰਦੀ ਹੈ ਕਿ ਉਹ ਕਲੇਮ ਅਸੈਪਟੇਬਲ ਹੈ ਜਾਂ ਨਹੀਂ। ਸੋ ਜਿੱਦਾਂ ਬਿੱਲ C-12 ਦੇ ਇੰਪਲੀਮੈਂਟ ਹੋਣ ਤੋਂ ਬਾਅਦ ਮੈਂ ਕਹੂੰਗਾ ਕਿ ਹਜ਼ਾਰਾਂ ਦੀ ਜਗ੍ਹਾ ਲੱਖਾਂ ਹੀ ਇੱਦਾਂ ਦੀਆਂ ਫਾਈਲਸ ਨੇ ਜਿਹੜੀਆਂ ਫੇਕ ਰਿਫਿਊਜੀ ਕਲੇਮ ਸਬਮਿਟ ਕੀਤੇ ਹੋਏ ਨੇ, ਸਾਰੇ ਦੇ ਸਾਰੇ ਵਾਪਸ ਆ ਰਹੇ ਨੇ। ਉਸ ਤੋਂ ਬਾਅਦ ਬਿਲਕੁਲ ਤੁਹਾਡੇ ਵਾਸਤੇ ਆਪਸ਼ਨਸ ਹੈਗੀਆਂ ਨੇ ਰਿਫਿਊਜੀ ਅਪੀਲ ਡਿਵੀਜ਼ਨ ਦੇ ਕੋਲ, ਤੁਸੀਂ ਅਪੀਲ ਜਿਹੜੀ ਹੈਗੀ ਲੌਂਚ ਕਰ ਸਕਦੇ ਹੋ, ਅਪੀਲ ਕਰ ਸਕਦੇ ਹੋ ਉਸ ਡਿਸੀਜ਼ਨ ਦੇ ਉੱਤੇ। ਜਿਹੜਾ ਨੋਟਿਸ ਆਫ ਅਪੀਲ ਹੈਗਾ ਉਹ 15 ਦਿਨ ਦੇ ਵਿੱਚ ਜਿਹੜਾ ਹੈਗਾ ਤੁਸੀਂ ਸਬਮਿਟ ਕਰਨਾ, ਜਿਹੜਾ ਤੁਹਾਡਾ ਡਿਸੀਜ਼ਨ ਮਿਲਿਆ ਹੈਗਾ। ਤਾਂ ਉਸ ਤੋਂ ਬਾਅਦ ਉਹਦੀ ਆਊਟਕਮ ਜੇ ਅਸੈਪਟ ਹੋ ਜਾਂਦੀ ਹੈ, ਤੁਹਾਡਾ ਗੁੱਡ ਲੱਕ ਹੈਗਾ। ਬਾਈ ਚਾਂਸ ਉੱਥੇ ਵੀ ਜਿਹੜੀ ਰਿਫਿਊਜੀ ਅਪੀਲ ਡਿਵੀਜ਼ਨ ਹੈ ਤੁਹਾਨੂੰ ਨੈਗੇਟਿਵ ਡਿਸੀਜ਼ਨ ਦਿੰਦੀ ਹੈ, ਤਾਂ ਤੁਹਾਡੇ ਕੋਲ ਜੁਡੀਸ਼ੀਅਲ ਰੀਵਿਊ ਕਰਨ ਦਾ ਵੀ ਰਾਈਟ ਹੈਗਾ। ਉਹ ਵੀ ਤੁਸੀਂ 15 ਦਿਨ ਜਿਹੜੀ ਰਿਫਿਊਜ਼ਲ ਤੋਂ 15 ਦਿਨ ਦੇ ਵਿੱਚ ਲਾਂਚ ਕਰਨਾ ਹੁੰਦਾ ਹੈ। ਤੇ ਜੇ ਤੁਹਾਡਾ ਉੱਥੇ ਜੁਡੀਸ਼ੀਅਲ ਰੀਵਿਊ ਅਸੈਪਟ ਹੋ ਜਾਂਦੀ ਹੈ, ਗ੍ਰਾਂਟ ਹੋ ਜਾਂਦੀ ਹੈ, ਬਿਲਕੁਲ ਤੁਹਾਡੀ ਫਾਈਲ ਜਿਹੜੀ ਹੈਗੀ ਹੈ ਤੁਸੀਂ ਫਰਦਰ ਆਪਣੀ PR ਦੀ ਫਾਈਲ ਸਬਮਿਟ ਕਰ ਸਕਦੇ ਹੋ। ਬਾਈ ਚਾਂਸ ਉਹ ਵੀ ਰਿਫਿਊਜ਼ ਹੁੰਦੀ ਹੈ, ਤਾਂ ਅਗੇਨ ਤੁਸੀਂ ਇੱਕ ਪ੍ਰਾ ਦਾ ਜਿਹੜਾ ਹੈਗਾ ਤੁਹਾਡੇ ਵਾਸਤੇ ਸਟੈਪ ਹੁੰਦਾ ਹੈ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦਾ, ਉਹਦੇ ਵਾਸਤੇ ਵੀ ਤੁਸੀਂ ਆਪਣੀ ਅਸੈਪਟ ਕਰ ਸਕਦੇ ਹੋ ਫਰਦਰ ਫਾਈਲ ਕਰ, ਉਹਦੇ ਵਾਸਤੇ ਵੀ ਤੁਸੀਂ ਆਪਣੀ ਅਸੈਪਟ ਕਰ ਸਕਦੇ ਹੋ ਫਰਦਰ ਫਾਈਲ ਕਰ ਸਕਦੇ ਹੋ। ਡਿਫਰੈਂਟ ਡਿਫਰੈਂਟ ਸਿਚੁਏਸ਼ਨ ਹੈ, ਡਿਫਰੈਂਟ ਹਾਲਾਤ ਹੁੰਦੇ ਨੇ, ਪਹਿਲਾਂ ਤੁਹਾਡਾ ਕੀ ਸਟੇਟਸ ਸੀ, ਪਹਿਲਾਂ ਤੁਸੀਂ ਕੀ ਸਿਚੁਏਸ਼ਨ ਸੀਗੇ, ਦੈਨ ਉਸ ਤੋਂ ਅੱਗੇ HNC ਕੰਸਿਡਰੇਸ਼ਨ ਦੀ ਫਾਈਲ ਜਿਹੜੀ ਹੈਗੀ ਉਹ ਵੀ ਸਬਮਿਟ ਹੋ ਸਕਦੀ ਹੈ, ਜਾਂ ਕੋਈ TRP ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵੀ ਅਪਲਾਈ ਹੋ ਸਕਦਾ ਹੈ। ਸੋ ਬੈਟਰ ਹੁੰਦਾ ਕਿ ਆਪਣਾ ਜਿਹੜਾ ਤੁਹਾਡੇ ਵਾਸਤੇ ਇੱਕ ਆਪਸ਼ਨ ਹੁੰਦੀ ਹੈ ਕਿ ਤੁਸੀਂ ਆਪਣੇ ਲੀਗਲ ਕੌਂਸਲ ਨਾਲ ਹਮੇਸ਼ਾ ਆਪਣੀ ਸਿਚੁਏਸ਼ਨ ਬਾਰੇ ਸਲਾਹ ਮਸ਼ਵਰਾ ਕਰੋ, ਇੱਦਾਂ ਦੇ ਹਾਲਾਤਾਂ ਦੇ ਵਾਸਤੇ ਇਗਨੋਰ ਨਾ ਕਰੋ। ਇਗਨੋਰੈਂਸ ਆਫ ਨੌਲੇਜ ਇਜ਼ ਡੇਂਜਰਸ ਫੋਰ ਯੂਰ ਸੈਲਫ ਔਨ ਯੂਰ ਫਿਊਚਰ ਇਨ ਦਿਸ ਕੰਟਰੀ। ਸੋ ਨੰਬਰ ਹੈਗਾ 416-456-6161
0: 416-456-6161 CIC ਇਮੀਗ੍ਰੇਸ਼ਨ ਦਾ ਫੋਨ ਨੰਬਰ ਹੈ। ਤੇ ਬਾਈ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਤੇ ਉਹ ਹੀ ਹੁਣ ਰਿਜੈਕਟ ਹੋ ਗਿਆ ਹੈ, ਹੋਰ ਕੋਈ ਆਪਸ਼ਨ ਹੈ ਕਿ ਲੋਕਾਂ ਨੂੰ ਇੱਥੇ ਲਿਆਉਣਾ, ਕੋਈ ਨਾ ਕੋਈ ਤਰੀਕਾ ਹੋਵੇ ਕਿ ਆਪਾਂ ਆਪਦੇ ਲਵਡ ਨੂੰ ਇੱਥੇ ਲੈ ਆਈਏ?
1: ਜੀ ਸਿਮਰਾਜ, ਵਿਜ਼ਟਰ ਵੀਜ਼ੇ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਹਰ ਸਾਲ ਲੱਖਾਂ ਵਿੱਚ ਵੀ ਅਪਲਾਈ ਹੁੰਦੇ ਨੇ, ਹਜ਼ਾਰਾਂ ਨੂੰ ਅਪਰੂਵ ਵੀ ਹੁੰਦੇ ਨੇ, ਉਹਨਾਂ ਵਿੱਚੋਂ ਹਜ਼ਾਰਾਂ ਰਿਫਿਊਜ਼ ਵੀ ਹੁੰਦੇ ਨੇ। ਹੁਣ ਜੇ ਰਿਫਿਊਜ਼ਲ ਹੋ ਗਈ ਵਿਜ਼ਟਰ ਵੀਜ਼ੇ ਦੀ, ਕਈ ਵਾਰ ਤਾਂ ਬਹੁਤ ਸਟਰੋਂਗ ਰੀਜ਼ਨ ਵੀ ਹੁੰਦੇ ਨੇ, ਪਰਪਸ ਵੀ ਹੁੰਦੇ ਨੇ, ਕੋਈ ਪੇਰੈਂਟਸ ਹੈ, ਕੋਈ ਭੈਣ ਭਰਾ ਹੈ, ਕੋਈ ਹੋਰ ਰਿਸ਼ਤੇਦਾਰ ਹੈ, ਇੱਥੇ ਵਿਆਹ ਸ਼ਾਦੀਆਂ ਨੇ, ਬਰਥਡੇ ਫੰਕਸ਼ਨ ਵਗੈਰਾ, ਜਿੱਦਾਂ ਸਪਰਿੰਗ ਤੋਂ ਬਾਅਦ ਤਾਂ ਬਹੁਤ ਸਾਰਾ ਮਾਹੌਲ ਚੱਲ ਰਿਹਾ ਹੁੰਦਾ, ਰੀਜ਼ਨ ਪੂਰੇ ਬਣੇ ਹੁੰਦੇ ਨੇ, ਫਾਈਲ ਵਧੀਆ ਲੱਗੀ ਹੁੰਦੀ ਹੈ, ਰਿਫਿਊਜ਼ ਹੋ ਗਈ, ਦੈਨ ਡੋਂਟ ਗੈਟ ਪੈਨਿਕ। ਪਹਿਲੀ ਗੱਲ, ਜਿਹੜੀ ਰਿਫਿਊਜ਼ਲ ਹੋਈ ਹੈ ਉਹਦੇ ਉੱਤੇ ਤੁਸੀਂ ਜਿਹੜੇ ਅੱਜ ਕੱਲ੍ਹ ਆਫਿਸਰ ਰੀਜ਼ਨ ਵੀ ਲਿਖ ਕੇ ਨਾਲ ਭੇਜਦਾ ਹੈ, ਤਾਂ ਉਸ ਤੋਂ ਬਾਅਦ ਕੰਪਲੀਟ ਫਾਈਲ ਵੀ ਆਪਾਂ ਲੈ ਸਕਦੇ ਹਾਂ, ਰੀਫਾਈਲ ਕਰ ਸਕਦੇ ਹਾਂ। ਹੁਣ ਐਗਜ਼ਾਮਪਲ ਹੁੰਦੀਆਂ ਨੇ, ਕਿਸੇ ਦੇ ਪੇਰੈਂਟਸ ਦਾ, ਮਦਰ ਦਾ 4-4 ਵਾਰ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ, ਦੈਨ ਉਹ ਦੁਬਾਰਾ ਰੀਅਪਲਾਈ ਕਰਵਾਇਆ, ਅਪਰੂਵ ਹੋ ਗਿਆ। ਸੋ ਕਦੇ ਵੀ ਪੈਨਿਕ ਨਾ ਹੋ, ਕੋਈ ਇੱਦਾਂ ਦੀ ਇਨਫੋਰਮੇਸ਼ਨ ਨਾ ਦਿਓ ਜਿਹੜੀ ਤੁਹਾਡੀ ਜਾਲੀ ਇਨਫੋਰਮੇਸ਼ਨ ਹੋ ਜਾਵੇ। ਅੱਜ ਕੱਲ੍ਹ ਕਾਫੀ ਸਟ੍ਰਿਕਟਨੈਸ ਹੈਗੀ, ਅਦਰਵਾਈਜ਼ ਤੁਹਾਨੂੰ ਰਿਫਿਊਜ਼ਲ ਤਾਂ ਹੋਣੀ ਹੈ, ਮਿਸਰੈਪ ਵੀ ਲੱਗ ਸਕਦੀ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ ਫਾਈਲ 'ਤੇ, ਤੁਹਾਡੀ ਆਪਣੀ ਡਿਟੇਲ ਕੁਛ ਹੈ, ਕੁਛ ਹੋਰ ਹੀ ਉਹਦੇ 'ਚ ਸਬਮਿਟ ਕਰਵਾ ਰਹੇ ਹੋ, ਕੋਈ ਪਿੱਛੇ ਬੈਕ ਹੋਮ ਏਜੰਟਾਂ ਦਾ ਕੰਮ ਕਈ ਵਾਰ ਤੁਹਾਡੇ ਵਾਸਤੇ ਡੇਂਜਰਸ ਹੋ ਜਾਂਦਾ। ਸੋ ਰੀਫਾਈਲ ਹੋ ਸਕਦਾ, ਉਸ ਤੋਂ ਬਾਅਦ ਜਿਹੜਾ ਹੈਗਾ ਬਾਈ ਚਾਂਸ ਜ਼ਿਆਦਾ ਵਾਰ ਰਿਫਿਊਜ਼ ਹੋਇਆ ਤਾਂ ਹੋਰ ਕੋਈ ਆਪਸ਼ਨ ਤੁਹਾਡਾ ਬੈਕਅਪ ਹੋ ਸਕਦਾ, ਉਹ ਵੀ ਦੇਖਣਾ ਬਣਦਾ। ਤਾਂ ਜਿਹੜੇ ਇੰਡੀਵਿਜੁਅਲ ਵਿਜ਼ਟਰ ਵੀਜ਼ੇ ਤੇ ਲੈਂਡ ਵੀ ਕਰਦੇ ਨੇ, ਪੋਰਟ ਆਫ ਐਂਟਰੀ ਤੇ ਆਉਂਦੇ ਨੇ, ਉੱਥੇ ਵੀ ਕੁਐਸਚਨਿੰਗ ਹੁੰਦੀ ਹੈ। ਉਸ ਤੋਂ ਬਾਅਦ ਤੁਸੀਂ ਅੰਦਰ ਐਂਟਰ ਹੋ ਗਏ, 6 ਮਹੀਨੇ ਤੋਂ ਵੱਧ ਰਹਿਣਾ, ਤਾਂ ਐਕਸਟੈਂਸ਼ਨ ਵੀ ਕਰਨੀ ਹੈ। ਹਰ ਸਟੈਪ ਦੀ ਜਾਣਕਾਰੀ ਦੱਸਣ ਦੀ, ਰੱਖਣ ਦੀ ਜ਼ਿੰਮੇਵਾਰੀ ਤੁਹਾਡੀ ਹੈ, ਉਹਨੂੰ ਇੰਪਲੀਮੈਂਟ ਕਰਵਾਉਣ ਦੀ ਸਾਨੂੰ ਅਪਰੋਚ ਕਰੋਗੇ, ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ। ਨੰਬਰ 416-456-6161 ਬਾਈ ਚਾਂਸ ਤੁਹਾਡੇ ਪੇਰੈਂਟਸ ਜਾਂ ਹੋਰ ਕੋਈ ਰਿਲੇਟਿਵ ਵਿਜ਼ਟਰ ਵੀਜ਼ੇ ਤੇ ਪਹੁੰਚੇ ਹੋਏ ਨੇ, ਟਾਈਮ ਡਿਊਰੇਸ਼ਨ ਦਾ ਪਤਾ ਨਹੀਂ ਲੱਗ ਰਿਹਾ, ਐਕਸਟੈਂਸ਼ਨ ਕਰਨੀ ਲਾਜ਼ਮੀ ਹੈ, ਉਹਦੇ ਲਈ ਅਪਰੋਚ ਕਰੋ। ਨੰਬਰ 416-456-6161 CIC ਇਮੀਗ੍ਰੇਸ਼ਨ। ਥੈਂਕ ਯੂ ਸਮਾਜ ਜੀ, ਧੰਨਵਾਦ।
0: ਧੰਨਵਾਦ ਜੀ, ਤੁਸੀਂ ਵੀ CIC ਇਮੀਗ੍ਰੇਸ਼ਨ ਗੈਰੀ ਵਿਰਕ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ 416-456-6161 ਜੇ ਫੋਨ ਲਾਈਨ ਬਿਜ਼ੀ ਆ ਰਹੀ ਹੈ, ਬਹੁਤ ਹੀ ਜ਼ਿਆਦਾ ਲੋਕ ਇਕੱਠੇ ਹੀ ਕਾਲ ਕਰ ਰਹੇ ਨੇ, ਸੋ ਤੁਸੀਂ ਇਹਨਾਂ ਨੂੰ ਵਟਸਐਪ 'ਤੇ ਮੈਸੇਜ ਕਰ ਦਿਉ, ਆਪਣਾ ਨਾਮ ਅਤੇ ਆਪਣਾ ਮਾੜਾ ਮੋਟਾ ਕੋਈ ਮੈਸੇਜ ਲਿਖ ਦਿਉ, ਅਤੇ ਜਿੰਨਾ ਹੀ ਛੇਤੀ ਹੋ ਸਕਦਾ ਲਿਟਰਲੀ ASAP ਇਹ ਤੁਹਾਨੂੰ ਕਾਲ ਬੈਕ ਕਰ ਲੈਣਗੇ। ਸੋ CIC ਇਮੀਗ੍ਰੇਸ਼ਨ ਕਾਲ ਔਰ ਵਟਸਐਪ ਹੈ 416-456-6161। 4056-6161. ਤੇ ਅਨਫੋਰਚੂਨੇਟਲੀ ਕੈਨੇਡਾ ਵਾਲੇ ਹਾਰ ਹੀ ਗਏ ਨੇ ਲਾਸਟ ਮਿੰਟ ਅਟੈਂਪਟ ਨੇ ਕੋਸ਼ਿਸ਼ ਕੀਤੀ ਇਕੁਅਲਾਈਜ਼ ਕਰਨ ਦੇ ਲਈ ਪਰ ਹਾਰ ਹੀ ਗਏ ਨੇ ਹੁਣ 2-1 ਟੂ ਸਵਿਟਜ਼ਰਲੈਂਡ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਆ ਜਿਹੜੇ ਹਾਂ ਦੋਸਤੋ ਸਟੇਸ਼ਨ ਆਈਡੀ ਲੱਗਣ ਲੱਗੀ ਆ ਸਟੇਸ਼ਨ ਆਈਡੀ ਲੱਗਣ ਤੋਂ ਬਾਅਦ ਵਾਪਸ ਆ ਕੇ ਕੁਝ ਬੈਕ ਟੂ ਬੈਕ ਖਬਰਾਂ ਪੇਸ਼ ਕਰਦੇ ਹਾਂ ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 ਜਿਹੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
2: 905-564-6444
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: ਰੋਜ਼ਾਨਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 9055464446

0: AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਲਪਿਆ ਪ੍ਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ 3:00 PM ਤੋਂ ਬਾਅਦ, 4:00 PM ਤੋਂ ਬਾਅਦ ਜਾਂ ਹੁਣ 5:00 PM ਤੋਂ ਬਾਅਦ ਸਾਡੇ ਨਾਲ ਜੁੜੇ ਹੋ, ਇਸੇ ਤਰ੍ਹਾਂ ਹੁਣ ਠੀਕ 6 ਵਜੇ ਤੱਕ ਜੁੜੇ ਰਹੋ AM 530 ਦੇਸ਼ ਪ੍ਰਦੇਸ਼ ਦੇ ਨਾਲ। ਇਸ ਘੰਟੇ ਦੇ ਵਿੱਚ ਹੀ, ਕੁਛ ਕੁ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਕੁਛ ਨਵੀਆਂ ਤਾਜ਼ੀਆਂ ਖਬਰਾਂ ਪੇਸ਼ ਕਰਾਂਗੇ, ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਓਨਕਾਰ ਹੋਮਸ ਦੇ ਵੱਲੋਂ। ਓਨਕਾਰ ਹੋਮਸ ਬਹੁਤ ਲੰਬੇ ਸਮੇਂ ਤੋਂ ਕਸਟਮ ਘਰ ਤਿਆਰ ਕਰਦੇ ਆ ਰਹੇ ਨੇ, ਘਰਾਂ ਦਾ ਸਾਰਾ ਰੈਨੋਵੇਸ਼ਨ A to Z ਦਾ ਬਹੁਤ ਹੀ ਸੋਹਣਾ ਕੰਮ ਕਰਦੇ ਆ ਰਹੇ ਨੇ, ਅਤੇ ਨਾਲ ਦੀ ਨਾਲ ਲੀਗੋ ਬੇਸਮੈਂਟ ਤਿਆਰ ਕਰਨ ਦੇ ਵਿੱਚ ਵੀ ਅਤੇ ਗਾਰਡਨ ਸਵੀਟ ਤਿਆਰ ਕਰਨ ਦੇ ਵਿੱਚ ਵੀ ਮਾਹਰ ਨੇ। ਇਹਨਾਂ ਨੇ ਪਿਛਲੇ ਸਾਲ ਢੇਰ ਸਾਰੀਆਂ ਬੇਸਮੈਂਟ ਅਤੇ ਘਰ ਅਤੇ ਸਭ ਕੁਝ ਤਿਆਰ ਕੀਤਾ ਹੀ ਕੀਤਾ ਹੈ, ਪਰ ਖਾਸੀਅਤ ਇਹ ਹੈ ਕਿ 20 ਤੋਂ ਵੀ ਜ਼ਿਆਦਾ ਇਹਨਾਂ ਨੇ ਲਾਸਟ ਈਅਰ ਗਾਰਡਨ ਸਵੀਟ ਤਿਆਰ ਕੀਤੇ ਨੇ, ਜਿਹਦੇ ਵਿੱਚੋਂ ਲੋਕਾਂ ਨੂੰ ਹੁਣ ਬਹੁਤ ਹੀ ਵਧੀਆ ਪੱਕਾ ਦੇ ਪੱਕਾ ਰੈਂਟ ਆਈ ਜਾਂਦਾ ਹੈ, ਵਧੀਆ ਡਾਲਰ ਕਮਾਈ ਜਾ ਰਹੇ ਨੇ ਬਹੁਤ ਹੀ ਘੱਟ ਇਨਵੈਸਟਮੈਂਟ ਕਰਕੇ। ਸੋ ਜੇ ਤੁਸੀਂ ਵੀ ਪਤਾ ਕਰਨਾ ਚਾਹੁੰਦੇ ਹੋ ਕਿ ਕੁੱਲ ਮਿਲਾ ਕੇ ਇੱਕ ਗਾਰਡਨ ਸਵੀਟ ਤਿਆਰ ਕਰਨ ਲਈ ਕਿੰਨਾ ਖਰਚਾ ਹੋਊਗਾ, ਕਿੱਥੇ ਤੁਹਾਡੇ ਪ੍ਰਾਪਰਟੀ 'ਤੇ ਇਹ ਸੈੱਟ ਕੀਤਾ ਜਾਊਗਾ, ਅਤੇ ਇਹਦੇ ਵਿੱਚੋਂ ਕਿੰਨਾ ਕੁ ਪੈਸਾ ਤੁਹਾਡਾ ਬਣ ਸਕਦਾ ਹੈ, ਫਿਰ ਓਨਕਾਰ ਹੋਮਸ ਨਾਲ ਅੱਜ ਹੀ ਸੰਪਰਕ ਕਰੋ। ਫਾਓ ਗਰੇਵਾਲ 416-817-3600 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇ ਤੁਸੀਂ ਗਾਰਡਨ ਸਵੀਟ ਤਿਆਰ ਕਰਵਾਉਂਦੇ ਹੋ ਜਾਂ ਲੀਗੋ ਬੇਸਮੈਂਟ ਤਿਆਰ ਕਰਵਾਉਂਦੇ ਹੋ, ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਿਓ, ਅਤੇ ਜੋ ਵੀ ਪ੍ਰਾਈਸ ਹੈ ਉਹਦੇ ਵਿੱਚੋਂ $5,000 ਦਾ ਡਿਸਕਾਊਂਟ ਮਿਲੂਗਾ, $5,000 ਦਾ ਤੁਹਾਨੂੰ ਡਿਸਕਾਊਂਟ ਮਿਲੂਗਾ। ਜਿਹੜਾ ਵੀ ਕੰਮ ਕਰਦੇ ਆ ਰਾਈਟਿੰਗ ਦੇ ਵਿੱਚ ਹੀ ਕਰਦੇ ਆ, ਕਿੰਨਾ ਖਰਚਾ ਕਿੰਨਾ ਟਾਈਮ ਲੱਗਣਾ A to Z ਉਹਦੇ ਵਿੱਚ ਹੀ ਪੂਰਾ ਖਤਮ ਕਰਕੇ ਦੇਣਗੇ। 416-817-3600-416-817-3600 ਓਨਕਾਰ ਹੋਮਸ ਨਾਲ ਸੰਪਰਕ ਕਰੋ। ਦੋਸਤੋ, ਕੋਈ ਵੀ ਤੁਸੀਂ ਸਪੈਸ਼ਲ ਇਵੈਂਟ, ਪਾਰਟੀ ਫੰਕਸ਼ਨ ਜਾਂ ਰਿਲੀਜੀਅਸ ਇਵੈਂਟ, ਅਖੰਡ ਪਾਠ ਐਕਸੈਟਰਾ ਰੱਖ ਰਹੇ ਹੋ, ਤੁਹਾਨੂੰ ਸ਼ੁੱਧ ਵੈਜੀਟੇਰੀਅਨ ਕੇਟਰਿੰਗ ਹੀ ਚਾਹੀਦੀ ਆ, ਰੈਸਟੋਰੈਂਟ ਹੀ ਇਸੇ ਤਰ੍ਹਾਂ ਦਾ ਚਾਹੀਦਾ ਹੈ ਜੋ ਕਿ ਪਿਓਰ ਵੈਜੀਟੇਰੀਅਨ ਹੈ, ਲੁੱਕ ਨੋ ਫਰਦਰ, ਗਿਲਜ਼ ਸਵੀਟ ਫੈਕਟਰੀ। ਗਿਲਜ਼ ਸਵੀਟ ਫੈਕਟਰੀ ਵਾਲੇ ਬਹੁਤ ਲੰਬੇ ਸਮੇਂ ਤੋਂ ਸਿਰਫ ਅਤੇ ਸਿਰਫ ਵੈਜੀਟੇਰੀਅਨ ਫੂਡ ਹੀ ਤਿਆਰ ਕਰਦੇ ਆ ਰਹੇ ਨੇ, ਤੁਹਾਡੇ ਪਸੰਦ ਦੇ ਵੈਜੀਟੇਰੀਅਨ ਫੂਡ, ਦਾਲਾਂ, ਸਬਜ਼ੀਆਂ, ਪਨੀਰ, ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਡੇ ਲਈ ਤਾਜ਼ਾ ਆਪਣੇ ਟਰੱਕ ਦੇ ਵਿੱਚ ਤਿਆਰ ਕਰਦੇ ਨੇ ਅਤੇ ਆਪਣੇ ਫੈਕਟਰੀ ਦੇ ਵਿੱਚ ਵੀ ਤਿਆਰ ਕਰਦੇ ਨੇ। ਮੇਨ ਇਹਨਾਂ ਦੀ ਫੈਕਟਰੀ ਹੈ 2131 ਵਿਲੀਅਮਸ ਪਾਰਕਵੇ, ਯੂਨੀਅਨ ਨੰਬਰ 3, ਬਰੈਂਪਟਨ। ਵਿਲੀਅਮਸ ਪਾਰਕਵੇ ਅਤੇ ਸਨ ਪੈਕ ਦੇ ਬਿਲਕੁਲ ਨਜ਼ਦੀਕ 2131 ਵਿਲੀਅਮਸ ਪਾਰਕਵੇ 'ਤੇ ਗਿਲਜ਼ ਸਵੀਟ ਫੈਕਟਰੀ ਵਾਲੇ ਲੋਕੇਟਡ ਹਨ, ਜਿੱਥੇ ਕਿ ਹਰੇਕ ਦਿਨ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਮਸ਼ੀਨ ਮੇਡ ਮਿੰਨੀ ਸਮੋਸੇ ਵੀ, ਵੱਡੇ ਹੈਂਡਮੇਡ ਸਮੋਸੇ ਵੀ, ਆਲੂ ਟਿੱਕੀਆਂ ਵੀ, ਪਕੌੜੇ ਵੀ, ਉਹ ਵੀ ਅਲੱਗ ਅਲੱਗ, ਪਨੀਰ ਪਕੌੜੇ, ਮਿਕਸ ਵੈਜ ਪਕੌੜੇ, ਆਲੂ ਵਾਲੇ ਪਕੌੜੇ, ਜਿਹੜੇ ਮਰਜ਼ੀ ਪਕੌੜੇ, ਅਤੇ ਨਾਲ ਦੀ ਨਾਲ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, ਜਲੇਬੀਆਂ ਵੀ, ਸਭ ਕੁਝ ਹੀ ਤਾਜ਼ਾ ਇਹਨਾਂ ਦੀ ਬਹੁਤ ਹੀ ਕਮਾਲ ਦੀ ਫੈਕਟਰੀ ਦੇ ਵਿੱਚ ਤਿਆਰ ਕੀਤਾ ਜਾਂਦਾ। ਉਸ ਫੈਕਟਰੀ ਤੋਂ ਲੈ ਕੇ ਹੋਰਾਂ ਗਰੋਸਰੀ ਸਟੋਰਸ ਤੱਕ, ਰੈਸਟੋਰੈਂਟਸ ਤੱਕ, ਬੈਂਕਵਟ ਹਾਲਸ ਤੱਕ, ਕੰਮ ਕਾਰੋਬਾਰ ਫੈਕਟਰੀਜ਼ ਤੱਕ, ਟਰੱਕ ਯਾਰਡਸ ਤੱਕ, ਲੋਕਾਂ ਦੇ ਘਰਾਂ ਤੱਕ, ਹਰੇਕ ਪਾਸੇ ਹੀ ਇਹਨਾਂ ਦੀ ਬਹੁਤ ਹੀ ਸਵਾਦ ਵੈਜੀਟੇਰੀਅਨ ਕੇਟਰਿੰਗ ਜਾਂਦੀ ਹੈ। ਐਪਟਾਈਜ਼ਰ ਕੇਟਰਿੰਗ ਦੇ ਵਿੱਚ ਤਾਂ ਨੰਬਰ 1 ਹੈਗੇ ਫਰ ਪਿਓਰ ਵੈਜੀਟੇਰੀਅਨ, ਪਰ ਨਾਲ ਦੀ ਨਾਲ ਇਹ ਲਾਈਵ ਫੂਡ ਫੁੱਲ ਫਲੈਜਡ ਕੇਟਰਿੰਗ ਵੀ ਕਰਦੇ, ਦਾਲਾਂ ਸਬਜ਼ੀਆਂ ਤੋਂ ਲੈ ਕੇ ਡਿਜ਼ਰਟ ਤੱਕ, ਅਤੇ ਟਰੱਕ ਸੱਦਣ ਦੇ ਲਈ, ਲਾਈਵ ਕੇਟਰਿੰਗ ਦੇ ਲਈ ਅੱਜ ਹੀ ਗਿਲਜ਼ ਸਵੀਟ ਫੈਕਟਰੀ ਨੂੰ ਕਾਲ ਕਰੋ ਅਤੇ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਿਓ ਖਾਸ ਡਿਸਕਾਊਂਟ ਲਈ 905-799-2616 905-799-2616। ਇਹਨਾਂ ਦੀ ਮੇਨ ਫੈਕਟਰੀ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ ਹੈ ਬਰੈਂਪਟਨ ਦੇ ਵਿੱਚ, ਪਰ 5 ਚਲੋ ਫਰੈਸ਼ਕੋ ਲੋਕੇਸ਼ਨ ਨੇ ਜਿਹਨਾਂ ਦੇ ਵਿੱਚ ਹੀ ਗਿਲਜ਼ ਸਵੀਟ ਫੈਕਟਰੀ ਦੀ ਵੀ ਲੋਕੇਸ਼ਨ ਹੈ। ਬਰੈਂਪਟਨ ਦੇ ਵਿੱਚ ਕੁਈਨ ਐਂਡ ਚਿੰਗੂਜ਼ੀ, ਚਲੋ ਫਰੈਸ਼ਕੋ ਦੇ ਅੰਦਰ ਇੱਕ ਲੋਕੇਸ਼ਨ ਹੈ, ਇੱਕ ਮਿਲਟਨ, ਇੱਕ ਮਿਸਿਸਾਗਾ, ਅਤੇ ਬਾਕੀਆਂ 2 ਨੇ ਕੈਲਗਰੀ ਦੇ ਵਿੱਚ, ਪਰ ਕੁੱਲ ਮਿਲਾ ਕੇ 5 ਚਲੋ ਫਰੈਸ਼ਕੋ ਦੇ ਵਿੱਚ ਗਿਲਜ਼ ਸਵੀਟ ਫੈਕਟਰੀ ਵਾਲੀਆਂ ਦੀਆਂ ਲੋਕੇਸ਼ਨਸ ਵੀ ਹਨ। ਨਾਲ ਦੀ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਇਸ ਟਾਈਮ 'ਤੇ ਸਭ ਤੋਂ ਫਾਸਟੈਸਟ ਸੈਲਿੰਗ ਪ੍ਰੋਜੈਕਟ ਇਨ ਆਲ ਆਫ GTA ਐਂਡ ਬਿਯੋਂਡ। ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਤਿਆਰ ਹੋ ਰਹੀ ਹੈ, ਜੋ ਕਿ 2500 ਤੋਂ ਵੀ ਜ਼ਿਆਦਾ ਘਰ ਦੀ ਕਮਿਊਨਿਟੀ ਇੱਕੋ ਹੀ ਬਿਲਡਰ ਦੇ ਵੱਲੋਂ ਤਿਆਰ ਕੀਤੀ ਜਾਣੀ ਆ। 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ 1.5+ years ਆਲਮੋਸਟ 2 years ਤੱਕ ਦੀ ਕਲੋਜ਼ਿੰਗ ਤੱਕ ਦਾ ਟਾਈਮ ਪਿਆ ਹੈ। ਬਹੁਤ ਲੌਂਗ ਕਲੋਜ਼ਿੰਗ ਹੈ, ਫਸਟ ਟਾਈਮ ਹੋਮ ਬਾਇਰਸ ਲਈ ਜ਼ਿਆਦਾ ਸੌਖਾ ਕੰਮ ਬਣਾਉਣ ਲਈ ਅਤੇ ਇਨਵੈਸਟਰ ਲਈ ਵੀ ਸੌਖਾ ਕੰਮ ਕਰਨ ਦੇ ਲਈ। ਇਹਦੇ ਵਿੱਚ 2-floor traditional freehold townhouses, ਜਿਹਦੇ 'ਚ ਕੋਈ ਮੰਥਲੀ ਕਾਂਡੋ ਫੀਸ ਨਹੀਂ, ਕੋਈ POTL ਫੀਸ ਨਹੀਂ, ਕੋਈ ਮੇਨਟੇਨੈਂਸ ਫੀ ਨਹੀਂ। ਟ੍ਰੈਡੀਸ਼ਨਲ 2-floor townhouses plus unfinished basement, backyard ਦੇ ਨਾਲ ਇਹ 7.5 lakh ਦੀ ਪ੍ਰਾਈਸ ਹੈ ਅਤੇ ਇਹ 2300 ਸਕੁਏਅਰ ਫੁੱਟ ਤੱਕ ਤਿਆਰ ਕਰਵਾ ਸਕਦੇ ਹਾਂ, 4 bedroom ਤੱਕ। ਕੁੱਲ ਮਿਲਾ ਕੇ ਇਹਦਾ ਸਿਰਫ 10% ਡਿਪੋਜ਼ਿਟ ਕਿਸ਼ਤਾਂ ਦੇ ਵਿੱਚ ਪੇ ਕਰਨਾ ਹੈ ਇੱਕ ਪੂਰੇ ਸਾਲ ਦੇ ਵਿੱਚ। ਸੈਮੀ ਡੀਟੈਚ ਘਰ 849,000 ਯਾਨੀ ਕਿ 8.5 lakh ਦੇ ਵਿੱਚ 1950 ਸਕੁਏਅਰ ਫੁੱਟ ਤੱਕ, 4 bedroom ਤੱਕ, ਅਤੇ ਇਹਦੇ ਵਿੱਚ ਵੀ ਤੁਹਾਨੂੰ ਫੁੱਲ ਗਰਾਜ, ਡਰਾਈਵਵੇ ਐਂਡ ਬੈਕਯਾਰਡ ਵੀ ਮਿਲਣਗੇ। 10% ਦਾ ਹੀ ਡਿਪੋਜ਼ਿਟ ਹੈ ਇੱਕ ਸਾਲ ਦੇ ਵਿੱਚ। 32-foot ਲਾਟ 'ਤੇ ਵੱਡੇ ਡੀਟੈਚ ਘਰ ਆਲਮੋਸਟ 2400 ਸਕੁਏਅਰ ਫੁੱਟ ਤੱਕ, ਡਬਲ ਕਾਰ ਗਰਾਜ ਵਾਲੇ ਡੀਟੈਚ ਘਰ, ਇਹਨਾਂ ਦੀ ਪ੍ਰਾਈਸ ਪੂਰੇ GTA ਦੇ ਵਿੱਚ ਸ਼ਾਇਦ ਸਭ ਤੋਂ ਲੋਐਸਟ ਡੀਟੈਚ ਡਬਲ ਕਾਰ ਗਰਾਜ ਪ੍ਰਾਈਸ ਹੈ 949,000। ਸੋ ਜੇ ਤੁਸੀਂ ਅਪਗ੍ਰੇਡ ਕਰਨ ਦੇ ਬਾਰੇ ਸੋਚ ਰਹੇ ਹੋ, 32-foot lot, double car garage, 949,000 ਦੇ ਵਿੱਚ, ਅਤੇ ਇਹ ਆਲਮੋਸਟ 2400 ਸਕੁਏਅਰ ਫੁੱਟ ਤੱਕ ਨੇ, 4 bedroom ਤੱਕ, 3.5 ਬੈਥਰੂਮ ਤੱਕ, ਡਬਲ ਕਾਰ ਗਰਾਜ, ਨਾਲੇ ਡਰਾਈਵਵੇ ਪਾਰਕਿੰਗ, ਅਤੇ 10% ਹੀ ਡਿਪੋਜ਼ਿਟ ਹੈ ਇੱਕ ਸਾਲ ਦੇ ਵਿੱਚ। ਨਾਲੇ 2600+ ਸਕੁਏਅਰ ਫੁੱਟ ਤੱਕ 36-foot ਲਾਟ 'ਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਕਰ, ਓਨਲੀ ਫਰੋਮ 1 million, ਅੰਡਰ 1.1 million ਦੇ ਵਿੱਚ ਹੀ ਰੇਂਜ ਹੈ। ਸੋ ਕਾਲ ਟੀਮ ਸਿੱਧੂ 416-302-0016। ਇਹ ਜਗੋਰ ਰੋਡ ਐਂਡ ਮੇਫੀਓ ਰੋਡ 'ਤੇ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ 2500 ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋਣੇ ਆ। 416-302-0016, 416-302-0016। ਸੋ ਦੋਸਤੋ, ਹੁਣ ਕਿਉਂਕਿ ਕੁਛ ਇੱਕ ਮਿੰਟ ਪਹਿਲਾਂ ਸਾਡੀ ਕੈਨੇਡੀਅਨ ਮੈਨਸ ਟੀਮ ਹਾਰੀ ਹੈ 2-1 ਸਵਿਟਜ਼ਰਲੈਂਡ, ਇਹਦਾ ਮਤਲਬ ਇਹ ਨਹੀਂ ਕਿ ਬਸ ਇੱਥੇ ਹੀ ਖੇਲ ਖਤਮ। ਜਿਹੜੇ ਵੀ ਡਿਫਰੈਂਟ ਗਰੁੱਪਸ ਨੇ, ਜਿਹੜਾ ਪਹਿਲਾ ਪਲੇਸ ਹੈ ਅਤੇ ਸੈਕਿੰਡ ਪਲੇਸ ਹੈ, ਉਹ ਦੋਨੇ ਹੀ ਜਾ ਰਹੇ ਨੇ ਅਗਲੇ ਰਾਊਂਡ ਆਫ 32 ਤੱਕ, ਓਬਵੀਅਸਲੀ ਇਨ ਅ ਵੀਕਰ ਪੋਜੀਸ਼ਨ। ਸੋ ਅਸੀਂ ਕਿਉਂਕਿ ਹੁਣ ਦੂਜੀ ਜਗ੍ਹਾ 'ਚ ਆਏ ਹਾਂ ਆਪਣੇ ਗਰੁੱਪ ਦੇ ਵਿੱਚ, ਅਸੀਂ ਫਿਰ ਵੀ ਜਾ ਰਹੇ ਹਾਂ ਰਾਊਂਡ ਆਫ 32 ਤੱਕ, ਅਤੇ ਹੁਣ ਪਤਾ ਲੱਗ ਹੀ ਗਿਆ ਹੈ ਕਿ ਜਾ ਕੇ ਇਸ ਸੰਡੇ ਨੂੰ, ਇਸ ਹੀ ਸੰਡੇ ਨੂੰ ਸ਼ਾਮ 3 ਵਜੇ ਸਾਡਾ ਈਸਟਰਨ ਸਟੈਂਡਰਡ ਟਾਈਮ ਐਲ ਏ ਦੇ ਵਿੱਚ ਇਹ ਕੈਨੇਡਾ ਦੀ ਟੀਮ ਖੇਡੂਗੀ। ਪਰ ਕਿਹਦੇ ਖਿਲਾਫ ਖੇਡਣਗੇ ਇਹਦਾ ਹਜੇ ਪੱਕਾ ਨਹੀਂ ਪਤਾ ਹੈ, ਇਟਸ ਟੂ ਬੀ ਡਿਕਲੇਅਰਡ, TBD, ਹਜੇ ਤੱਕ ਨਹੀਂ ਪਤਾ ਹੈ ਕਿ ਕਿਹਦੇ ਖਿਲਾਫ ਖੇਡਾਂਗੇ। ਕਿਸੇ ਨੇ ਮੈਨੂੰ ਵਟਸਐਪ 'ਤੇ ਮੈਸੇਜ ਕੀਤਾ ਕਿ ਜਾਂ ਤਾਂ ਆਸਟ੍ਰੇਲੀਆ ਹੋਣਾ ਹੈ ਜਾਂ ਤਾਂ ਬੈਲਜੀਅਮ ਹੋਣਾ ਹੈ, ਇਹ ਮੈਨੂੰ ਪੱਕਾ ਪਤਾ ਨਹੀਂ ਹੈਗਾ। ਪਰ ਕਿਸੇ ਨੇ ਇਹ ਕਿਹਾ ਇਟਸ ਲਾਈਕਲੀ ਗੋਇੰਗ ਟੂ ਬੀ ਸਾਊਥ ਕੋਰੀਆ, ਆਨਲਾਈਨ ਇਟ ਸੇਜ਼ ਸਾਊਥ ਕੋਰੀਆ, ਸੋ ਦੈਟਸ ਨਾਟ ਗੁੱਡ ਫੋਰ ਅਸ ਇਨ ਜਨਰਲ। ਲੱਗਦਾ ਤਾਂ ਹੈ ਕਿ ਸਾਊਥ ਕੋਰੀਆ ਹੋਊਗਾ, ਇਟ ਮਾਈਟ ਬੀ ਸਾਊਥ ਕੋਰੀਆ, ਜਿਹਦੇ ਖਿਲਾਫ ਅਸੀਂ ਇਸ ਹੀ ਸੰਡੇ, ਇਹ ਤਾਂ ਪੱਕਾ ਪਤਾ ਕਿ ਕੈਨੇਡਾ ਨੇ ਖੇਡਣਾ ਹੀ ਖੇਡਣਾ ਸੰਡੇ ਨੂੰ 3:00 PM, ਅੱਗੇ ਵੱਧ ਗਏ ਨੇ ਰਾਊਂਡ 32 ਤੱਕ, ਪਰ ਕਿਹਦੇ ਖਿਲਾਫ ਖੇਡਾਂਗੇ, ਇਟਸ ਲੁਕਿੰਗ ਲਾਈਕ ਸਾਊਥ ਕੋਰੀਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਦੋਸਤੋ। ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਾਈ ਸੁੱਖ ਫਰੋਮ ਗ੍ਰੈਂਡ ਹੋਮ ਫਰਨੀਚਰ। ਤੁਹਾਨੂੰ ਐਵਰੀ ਡੇ ਬਾਰ ਬਾਰ ਹੀ ਅਪਡੇਟ ਕਰਦੇ ਰਹਿੰਦੇ ਹਾਂ ਕਿ ਜੇ ਤੁਸੀਂ ਫਰਨੀਚਰ ਸ਼ਾਪਿੰਗ ਕਰਨੀ ਆ, ਜੇ ਤੁਸੀਂ ਸਭ ਤੋਂ ਨਵਾਂ ਬਹੁਤ ਹੀ ਸ਼ਾਨਦਾਰ ਫਰਨੀਚਰ ਖਰੀਦਣਾ ਚਾਹੁੰਦੇ ਹੋ, ਘਰੇ ਲਿਆਉਣਾ ਚਾਹੁੰਦੇ ਹੋ, ਜੇ ਭਾਰੇ ਡਿਸਕਾਊਂਟ ਚਾਹੁੰਦੇ ਹੋ, ਔਨ ਟਾਪ ਦੈਟ ਤੁਸੀਂ ਗਿਫਟ ਵੀ ਫ੍ਰੀ ਦੇ ਵਿੱਚ ਚਾਹੁੰਦੇ ਹੋ, ਕੈਨੇਡਾ ਡੇ ਸੇਲ ਇਹਨੇ ਇਸ ਫਰਾਈਡੇ ਸੈਟਰਡੇ ਸੰਡੇ ਦਾ ਪ੍ਰਬੰਧ ਕੀਤਾ ਹੈ, ਅਤੇ ਪ੍ਰਬੰਧ ਕੀਤਾ ਹੈ ਦੇਸ਼ ਪ੍ਰਦੇਸ਼ ਨੂੰ ਲਾਈਵ ਲੋਕੇਸ਼ਨ ਪਰਸੋਂ ਨੂੰ, ਫਰਾਈਡੇ ਨੂੰ 26 ਤਰੀਕ ਨੂੰ 3 ਤੋਂ ਲੈ ਕੇ ਸ਼ਾਮ 6 ਵਜੇ ਤੱਕ ਲਾਈਵ ਲੋਕੇਸ਼ਨ ਪਹੁੰਚਣ ਲਈ, ਅਤੇ ਸੈਟਰਡੇ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਵ ਲੋਕੇਸ਼ਨ ਪਹੁੰਚਣ ਦੇ ਲਈ। ਸੋ ਤੁਸੀਂ ਵੀ ਜੇਕਰ ਪਹੁੰਚੋਗੇ ਫਰਾਈਡੇ, ਸੈਟਰਡੇ ਜਾਂ ਸੰਡੇ, ਤੁਹਾਨੂੰ ਜ਼ਬਰਦਸਤ ਡੀਲਾਂ, ਐਬਸੋਲੂਟਲੀ ਸਾਲ ਦੀਆਂ ਲੋਐਸਟ ਪ੍ਰਾਈਸਿਸ ਹੀ ਮਿਲਣੀਆਂ, ਅਤੇ ਵੱਡੇ ਵੱਡੇ TVs, ਅਪਲਾਇੰਸਿਸ, ਟੈਬਲੇਟਸ, ਇਲੈਕਟ੍ਰੋਨਿਕਸ ਅਪਲਾਇੰਸਿਸ ਵੀ ਤੁਹਾਨੂੰ ਤੋਹਫੇ ਦੇ ਤੌਰ 'ਤੇ ਵੀ ਦਿੱਤੇ ਜਾਣਗੇ ਇੱਕ ਪਰਚੇਸ ਦੇ ਨਾਲ। ਡੇਅਰੀ ਐਂਡ ਥਾਮਕਿਨ, ਡੇਅਰੀ ਐਂਡ ਥਾਮਕਿਨ 6685 ਥਾਮਕਿਨ ਰੋਡ, ਡੇਅਰੀ ਐਂਡ ਥਾਮਕਿਨ 'ਤੇ ਹੈ ਗ੍ਰੈਂਡ ਹੋਮ ਫਰਨੀਚਰ, ਨੰਬਰ 1 ਜਗ੍ਹਾ, ਤੁਸੀਂ ਜਿਹੜਾ ਮਰਜ਼ੀ ਫਰਨੀਚਰ ਖਰੀਦਣਾ ਹੈ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਮਰਾਜ ਭਾਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਫਰਾਈਡੇ, ਸੈਟਰਡੇ, ਸੰਡੇ ਜਿਹੜੀ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਜਾਣੇ ਆ, ਪ੍ਰਾਈਜ਼ਾਂ ਵੀ ਲੋਐਸਟ ਮਿਲਣੀਆਂ ਤੇ ਤੋਹਫੇ ਵੀ ਵੱਡੇ ਵੱਡੇ ਦਿੱਤੇ ਜਾਣੇ ਆ। ਕੈਨੇਡਾ ਡੇ ਕੈਨੇਡਾ ਡੇ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਟਰਡੇ ਸੰਡੇ। ਜਿੰਨੇ ਵੀ ਪਰਿਵਾਰ ਫਰਨੀਚਰ ਦੇ ਬਾਰੇ ਸੋਚ ਰਹੇ ਆ, ਰੁਕ ਜਾਓ, ਠਹਿਰ ਜਾਓ, ਵੇਟ ਕਰ ਲਓ, ਫਰਾਈਡੇ ਸੈਟਰਡੇ ਸੰਡੇ ਇਸ ਵੀਕਐਂਡ ਦੇ ਉੱਪਰ। ਜੀ ਹਾਂ, ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਜਿਹੜੀ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਤੇ ਨਾਲ ਦੀ ਨਾਲ ਲੋਐਸਟ ਪ੍ਰਾਈਸਿਸ ਤੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਮੈਂ ਡੀਲ ਦੇ ਰਹਿਣਾ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੋ ਕੁਈਨ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਡਰੈਸਰ, ਮਿਰਰ, ਸਾਈਡ ਟੇਬਲ ਦੇ ਨਾਲ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਪੂਰਾ ਬੈਡਰੂਮ ਸੈੱਟ ਨਾ $1500, ਨਾ $1000, ਨਾ $800, ਨਾ $700, ਨਾ $600, ਇਸ ਤੋਂ ਵੀ ਘੱਟ ਕੀਮਤ ਮਿਲੂਗੀ। ਫਰਾਈਡੇ ਵਾਲੇ ਦਿਨ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, 600 ਤੋਂ ਵੀ ਘੱਟ ਕੀਮਤ ਦੇ ਉੱਪਰ ਪੇਟੀ ਵਾਲਾ ਕੁਈਨ ਸਾਈਜ਼ ਦਾ ਪੂਰਾ ਬੈਡਰੂਮ ਸੈੱਟ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡਾ ਤੋਹਫਾ ਵੀ ਤੁਹਾਨੂੰ ਮਿਲਣਾ। ਸੋ ਜ਼ਰੂਰ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ। ਕੈਨੇਡਾ ਡੇ, ਕੈਨੇਡਾ ਡੇ ਸੇਲ, ਸੇਲ, ਸੇਲ। ਸਮਰਾਜ ਬਾਜੀ,
0: ਧੰਨਵਾਦ ਜੀ। ਫਰਾਈਡੇ ਨੂੰ ਯਾਨੀ ਕਿ ਪਰਸੋਂ ਨੂੰ ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਲੋਕੇਸ਼ਨ ਪਹੁੰਚਾਂਗੇ, ਤੇ ਅਗਲੇ ਦਿਨ ਸੈਟਰਡੇ ਨੂੰ ਵੀ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੀ ਲਾਈਵ ਲੋਕੇਸ਼ਨ ਪਹੁੰਚਾਂਗੇ। ਅਸੀਂ ਪਹੁੰਚਾਂਗੇ ਤੁਹਾਨੂੰ ਮੈਸਿਵ ਮੈਸਿਵ ਮੈਸਿਵ ਡਿਸਕਾਊਂਟਡ ਡੀਲਸ ਦਿਲਵਾਉਣ ਦੇ ਲਈ ਐ ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ, ਡੇਰੀ ਐਂਡ ਟੋਮਕਨ। ਸਾਰਿਆਂ ਨੂੰ ਪਤਾ ਹੈ ਕਿ ਕਾਫੀ ਔਖੇ ਇਕਨੋਮਿਕ ਹਾਲਾਤ ਨੇ, ਤਾਂ ਹੀ ਤਾਂ ਇਹਨਾਂ ਨੇ ਤੁਹਾਨੂੰ ਇੰਨੇ ਵੱਡੇ ਵੱਡੇ ਡਿਸਕਾਊਂਟ ਪੈਸਾ ਕਰਨੇ ਆ। ਇਹਨਾਂ ਦਾ ਕੈਨੇਡਾ ਡੇ ਦੇ ਸੇਲ ਲਈ ਕਹਿਣਾ ਹੈ ਕਿ ਸਾਲ ਦੇ ਸਭ ਤੋਂ ਲੋਐਸਟ ਪ੍ਰਾਈਸਿਸ ਹੋਣਗੇ। ਇੰਨੇ ਨਵੇਂ ਤੇ ਨਵੇਂ ਵੱਡੇ ਤੇ ਵੱਡੇ ਸ਼ਿਪਿੰਗ ਕੰਟੇਨਰ ਜਿਹਨੇ ਮੰਗਵਾਏ ਨੇ, ਸੋ ਤੁਹਾਨੂੰ ਬ੍ਰੈਂਡ ਨਿਊ ਡਿਜ਼ਾਈਨਰ ਫਰਨੀਚਰ, ਐਬਸੋਲੂਟਲੀ ਲੋਐਸਟ ਪ੍ਰਾਈਸ ਪਲੱਸ ਫ੍ਰੀ ਗਿਫਟਸ ਮਿਲਣਗੇ। ਸੋ ਪਹੁੰਚੋ ਡੇਅਰੀ ਐਂਡ ਟੋਮਕਨ, ਫਰਾਈਡੇ ਸੈਟਰਡੇ ਸੰਡੇ 3 ਦਿਨ ਲਗਾਤਾਰ ਫੋਰ ਕੈਨੇਡਾ ਡੇ ਸੇਲ। ਸੋ ਦੋਸਤੋ, ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਫਿਰ ਤੋਂ ਮੀਡੀਆ ਨੂੰ ਪੁਸ਼ ਬੈਕ ਕੀਤਾ ਹੈ ਉਹਦੇ ਦਿਨੋਂ ਦਿਨ ਘੱਟ ਰਹੇ ਪਾਪੂਲੈਰਿਟੀ ਐਂਡ ਅਪਰੂਵਲ ਰੇਟਿੰਗਸ ਦੇ ਬਾਰੇ। ਉਹਨੇ ਕਿਹਾ ਕਿ ਤੁਸੀਂ ਸਿਰਫ ਆਹੀ ਇੱਕੋ ਹੀ ਕੰਮ ਕਰਦੇ ਹੋ, ਮੈਨੂੰ ਅਟੈਕ ਕਰਦੇ ਹੋ, ਤੁਹਾਡਾ ਹੋਰ ਕੋਈ ਕੰਮ ਹੈ ਨਹੀਂ। ਮੀਡੀਆ ਨੂੰ ਇਹ ਕਹਿ ਰਿਹਾ ਹੈ, ਜਰਨਲਿਸਟ ਨੂੰ ਇਹ ਕਹਿ ਰਿਹਾ ਹੈ। ਅਤੇ ਅੱਜ ਡਗ ਫੋਰਡ ਨੇ ਇੱਕ ਐਸੀ ਗੱਲ ਕਹੀ ਜੋ ਕਿ ਬਹੁਤ ਹੀ ਕਰਾਰੀ ਗਾਲ ਕੱਢਣ ਜੋਗੀ ਬਰਾਬਰ ਹੀ ਹੈ। ਬਿਨਾਂ ਗਾਲ ਕੱਢਣ ਤੋਂ ਹੀ ਇਹਨੇ ਕਹਿ ਦਿੱਤਾ ਹੈ ਕਿ ਮੈਂ ਕੀ ਹਾਂ ਅਤੇ ਬਾਕੀ ਕੀ ਨੇ। ਅਤੇ ਜਿਹਨੂੰ ਇਹ ਬੇਸਿਕਲੀ ਗਾਲ ਕੱਢੀ ਗਈ ਆ ਬਿਨਾਂ ਗਾਲ ਕੱਢਣ ਤੋਂ, ਉਹਨੂੰ ਵੀ ਤਾਂ ਸ਼ਾਇਦ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਇਹ ਯਾਰ ਬੰਦਾ ਕੀ ਕਹਿ ਰਿਹਾ ਹੈ ਮੈਨੂੰ। ਵੈਰੀ ਵੈਰੀ ਇੰਟਰਸਟਿੰਗ ਗੱਲ ਆ, ਕਿਉਂਕਿ ਸਾਨੂੰ ਪਤਾ ਹੈ ਕਿ ਡਗ ਫੋਰਡ ਤਾਂ ਚੇਲਾ ਨੰਬਰ 1 ਬਣ ਚੁੱਕਿਆ ਹੈ, ਲਿਬਰਲ ਲਾਈਟ ਬਣ ਚੁੱਕਿਆ ਹੈ, ਅੰਡਰ ਕਵਰ ਲਿਬਰਲ ਹੀ ਬਣ ਚੁੱਕਿਆ ਹੈ ਜਦੋਂ ਤੋਂ ਮਾਰਕ ਕਾਰਨੀ ਪਾਵਰ 'ਚ ਆਇਆ ਹੈ। ਪਰ ਉਹਦਾ ਪ੍ਰੀਡੈਸੈਸਰ, ਉਹਦੇ ਖਿਲਾਫ ਹੀ ਉਹਨੇ ਅੱਜ ਕਈ ਵਾਰੀ ਬੋਲਿਆ ਹੈ। ਸੋ ਅੱਜ ਡਗ ਫੋਰਡ ਨੇ ਕਿਹਾ, ਜੋ ਮਰਜ਼ੀ ਅਪਰੂਵਲ ਰੇਟਿੰਗਸ ਹੋਣ, ਜੋ ਮਰਜ਼ੀ ਮੈਨੂੰ ਲੋਕ ਕਹਿਣ, ਮੈਂ ਡਗ ਫੋਰਡ ਹਾਂ, ਨਾ ਕਿ ਕੋਈ ਜਸਟਿਨ ਟਰੂਡੋ। ਕਮਾਲ ਦੀ ਗੱਲ ਆ। ਸੋ ਇਸ ਗੱਲ ਦੇ ਬਾਵਜੂਦ ਕਿ 2018 ਤੋਂ ਲੈ ਕੇ ਹੁਣ 2026 ਤੱਕ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਆਪਦੀ ਪ੍ਰੋਗਰੈਸਿਵ ਕੰਸਰਵੇਟਿਵ PC ਪਾਰਟੀ ਨੂੰ 3 ਲਗਾਤਾਰ ਮੈਜੋਰਟੀ ਗਵਰਨਮੈਂਟ ਤੱਕ ਲੀਡ ਕੀਤਾ ਹੈ। ਹੁਣ ਇਕਨੋਮਿਕ ਹਾਲਾਤ ਹੀ ਇੰਨੇ ਮਾੜੇ ਨੇ, ਇੰਪਲੋਇਮੈਂਟ ਲੈਵਲਸ ਇੰਨੇ ਮਾੜੇ ਨੇ, ਹਾਊਸਿੰਗ ਕੰਸਟਰਕਸ਼ਨ ਇੰਨੀ ਘੱਟ ਹੈ, ਹੈਲਥ ਕੇਅਰ ਵੇਟ ਟਾਈਮਸ ਇੰਨੇ ਬੁਰਾ ਹਾਲ ਹੈ, ਕ੍ਰਾਈਮ ਦਾ ਬੁਰਾ ਹਾਲ ਹੈ, ਅਤੇ ਸਭ ਤੋਂ ਅਹਿਮ ਡੋਮੈਸਟਿਕ ਇਸ਼ੂਜ਼ ਜੋ ਕਿ ਤੁਸੀਂ ਕਹਿ ਸਕਦੇ ਹੋ ਕਿ ਕੁਛ ਤਾਂ ਫੁੱਲੀ ਕੁਛ ਤਾਂ ਪਾਰਸ਼ਲੀ ਪ੍ਰੋਵਿੰਸ਼ੀਅਲ ਸਰਕਾਰ ਦੇ ਪਰਵਿਊ ਦੇ ਵਿੱਚ ਹਨ, ਉਹਨਾਂ 'ਚ ਕੋਈ ਵੀ ਖਾਸ ਇੰਪਰੂਵਮੈਂਟ ਤਾਂ ਪੇਸ਼ ਨਹੀਂ ਹੋ ਰਹੀ ਹੈ। ਆਰਗਿਊ ਅਸੀਂ ਕਰ ਸਕਦੇ ਹਾਂ ਕਿ ਹਾਲਾਤ ਹਰੇਕ ਸਾਲ ਜ਼ਿਆਦਾ ਤੋਂ ਜ਼ਿਆਦਾ ਮਾੜੇ ਹੀ ਪੇਸ਼ ਹੋ ਰਹੇ ਨੇ ਸਾਡੇ ਅੰਟੇਰੀਓ ਪ੍ਰੋਵਿੰਸ ਦੇ ਵਿੱਚ, ਖਾਸ ਤੌਰ 'ਤੇ GTA ਦੇ ਵਿੱਚ। ਬਹੁਤ ਹੀ ਘੱਟ ਲੋਕ ਹੋਣਗੇ ਜੋ ਕਿ ਕਹਿਣਗੇ ਕਿ ਹਾਂ 5 ਸਾਲ ਪਹਿਲਾਂ ਨਾਲੋਂ ਹੈਲਥ ਕੇਅਰ ਵੇਟ ਟਾਈਮਸ ਜ਼ਿਆਦਾ ਬਿਹਤਰ ਨੇ। ਬਹੁਤ ਹੀ ਘੱਟ ਲੋਕ ਕਹਿਣਗੇ ਕਿ ਐਜੂਕੇਸ਼ਨ 5 ਸਾਲ ਪਹਿਲਾਂ ਨਾਲੋਂ ਬਿਹਤਰ ਹੈ। ਬਹੁਤ ਹੀ ਘੱਟ ਲੋਕ ਕੁਛ ਵੀ ਕਹਿ ਸਕਦੇ ਨੇ ਕਿ ਤਰੱਕੀ ਹੋਈ ਹੈ ਇਸ ਪ੍ਰੋਵਿੰਸ ਦੇ ਵਿੱਚ। ਸ਼ਾਇਦ ਤਾਂ ਹੀ ਇੱਕ ਰੀਸੈਂਟ ਐਂਗਸ ਰੀਡ ਇੰਸਟੀਟਿਊਟ ਸਰਵੇ ਦੇ ਵਿੱਚ ਸਾਰੇ ਤੇ ਸਾਰੇ ਕੈਨੇਡੀਅਨ ਪ੍ਰੀਮੀਅਰਸ ਦੇ ਵਿੱਚੋਂ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੂੰ ਬਾਟਮ ਆਫ ਦ ਲਿਸਟ, ਐਬਸੋਲੂਟਲੀ ਵਰਸਟ, ਸਭ ਤੋਂ ਘੱਟ ਪਸੰਦ ਕੀਤਾ ਜਾਂਦਾ ਪ੍ਰੀਮੀਅਰ, ਸਭ ਤੋਂ ਮਾੜਾ ਪਰਫੋਰਮੈਂਸ ਵਾਲਾ ਪ੍ਰੀਮੀਅਰ ਮੰਨਿਆ ਗਿਆ ਹੈ। ਸਿਰਫ ਤੇ ਸਿਰਫ 21% performance approval rating naal. That's garbage. 50% ਦਾ ਮਸਾ ਬੰਦਾ ਪਾਸ ਹੀ ਹੁੰਦਾ ਤੇ ਇਹਨੂੰ 21% ਦੀ ਰੇਟਿੰਗ ਮਿਲੀ ਆ ਜੋ ਕਿ 2018 ਤੋਂ ਲੈ ਕੇ ਹੁਣ ਤੱਕ ਉਹਦੇ ਲਈ ਐਂਗਸ ਰੀਡ ਦੇ ਵੱਲੋਂ ਲਗਾਤਾਰ ਹੀ ਇੰਨੇ ਸਾਲ ਪੋਲਿੰਗ ਕੀਤੀ ਗਈ ਆ ਤੇ ਉਹਨਾਂ ਦੇ ਮੁਤਾਬਕ ਇਹ ਰੌਕ ਬਾਟਮ ਬਾਟਮ ਆਫ ਦ ਬਾਟਮ ਐਬਸੋਲੂਟਲੀ ਲੋਵੈਸਟ ਪੋਲਿੰਗ ਨੰਬਰ ਹੈ ਇੱਕ ਰੀਸੈਂਟ ਲੀਏਜ਼ਾਨ ਸਟ੍ਰੈਟਜੀ ਸਰਵੇ ਦੇ ਮੁਤਾਬਕ ਪ੍ਰੋਵਿੰਸ਼ੀਅਲ ਇਲੈਕਸ਼ਨ ਪੋਲਿੰਗ ਦੇ ਵਿੱਚ ਅੱਜ ਦੇ ਦਿਨ ਡੱਗ ਫੋਰਡ ਦੀ ਜਿਹੜੀ ਸਰਕਾਰ ਹੈ ਉਹ ਪਹਿਲੀ ਜਗ੍ਹਾ 'ਚ ਵੀ ਨਹੀਂ ਹੈਗੇ ਉਹ ਦੂਜੀ ਜਗ੍ਹਾ ਦੇ ਵਿੱਚ ਨੇ ਪੀ ਸੀ ਪਾਰਟੀ ਕੋਲ 35% ਵੋਟ ਸਪੋਰਟ ਹੈ ਅੰਟੇਰੀਓ ਦੇ ਲੋਕਾਂ ਦੇ ਵਿੱਚੋਂ ਦੂਜੀ ਜਗ੍ਹਾ ਤੱਕ ਇਹ ਰਹਿ ਗਏ ਨੇ ਅਗੇਂਸਟ ਹੂ ਬਿਨਾਂ ਕਿਸੇ ਵੀ ਲੀਡਰ ਦੇ ਅੰਟੇਰੀਓ ਲਿਬਰਲ ਪਾਰਟੀ ਦੇ ਡੋਂਟ ਈਵਨ ਹੈਵ ਅ ਲੀਡਰ ਕਮਾਨ ਹੁਣ ਲੀਡਰ ਤਾਂ ਬਣੂਗਾ ਕੌਣ ਨਵਦੀਪ ਬੈਂਸ ਫਿਰ ਤਾਂ ਰੱਬ ਰੱਖਾ ਇਸ ਪ੍ਰੋਵਿੰਸ ਦਾ ਇਫ ਯੂ ਥਿੰਕ ਇਟਸ ਬੈਡ ਨਾਓ ਇਮੇਜਿਨ ਹਾਊ ਮਚ ਵਰਸ ਇਟਲ ਬੀ ਪਰ ਉਹ ਤਾਂ ਡਿਫਰੈਂਟ ਟਾਪਿਕ ਹੈ ਸੋ ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ ਕਿ ਕੈਨੇਡਾ 'ਚ ਹਰੇਕ ਪੋਲੀਟੀਸ਼ੀਅਨ ਦੇ ਲਈ ਕੋਈ ਨਾ ਕੋਈ ਮੈਕਸੀਮਮ ਸ਼ੈਲਫ ਲਾਈਫ ਤਾਂ ਹੁੰਦੀ ਆ ਹੁਣ ਜਿਵੇਂ ਬ੍ਰੈਡ ਤੁਸੀਂ ਚੱਕਦੇ ਹੋ ਸ਼ੈਲਫ ਤੋਂ ਗ੍ਰੋਸਰੀ ਸਟੋਰ ਦੇ ਵਿੱਚ ਉਹਦੇ 'ਤੇ ਵੀ ਬੈਸਟ ਬਿਫੋਰ ਡੇਟ ਹੁੰਦੀ ਆ ਉਹ ਤੋਂ ਬਾਅਦ ਪਤਾ ਕਿ ਉੱਲੀ ਲੱਗ ਜਾਂਦੀ ਆ ਇਸੇ ਤਰ੍ਹਾਂ ਇੱਥੇ ਕੈਨੇਡਾ ਦੇ ਵਿੱਚ ਤਾਂ ਆਲਮੋਸਟ ਐਵਰੀ ਸਿੰਗਲ ਲੈਵਲ ਆਫ ਗਵਰਨਮੈਂਟ ਆਪਾਂ ਬਾਰ ਬਾਰ ਹੀ ਦੇਖਦੇ ਹਾਂ ਕਿ ਲੋਕ ਉਹਨਾਂ ਦੇ ਖਿਲਾਫ ਹੀ ਹੋ ਜਾਂਦੇ ਆ ਸੂਨਰ ਔਰ ਲੇਟਰ ਲਗਭਗ ਕੋਈ 8-9 ਸਾਲ ਦੇ ਟਾਈਮ ਦੇ ਵਿੱਚ ਹੀ ਲੋਕ ਕਹਿੰਦੇ ਕਿ ਭਰਾਵੋ ਇਹਨੂੰ ਉੱਲੀ ਲੱਗ ਗਈ ਇਹਨੂੰ ਚੱਕ ਕੇ ਮਾਰੋ ਗਾਰਬੇਜ ਦੇ ਵਿੱਚ ਅਤੇ ਸਰਕਾਰ ਬਦਲੋ ਪਾਰਟੀ ਬਦਲੋ ਸਭ ਕੁਝ ਹੀ ਬਦਲੋ ਲੋਕ ਅੱਕ ਜਾਂਦੇ ਨੇ ਥੱਕ ਜਾਂਦੇ ਸਿੰਪਲ ਜੀ ਗੱਲ ਹੈ ਇਟਸ ਅ ਏਜ ਓਲਡ ਥਿੰਗ ਦੈਟ ਹੈਪਨਸ ਇਨ ਕੈਨੇਡੀਅਨ ਪੋਲਿਟਿਕਸ ਵੈਦਰ ਦੈਟਸ ਫੈਡਰਲ ਲੈਵਲ 'ਤੇ ਪ੍ਰੋਵਿੰਸ਼ੀਅਲ ਲੈਵਲ 'ਤੇ ਮਿਊਨਿਸਪਲ ਲੈਵਲ 'ਤੇ ਤਾਂ ਕੰਪਲੀਟਲੀ ਅਲੱਗ ਗੱਲ ਆ ਕੁਛ ਤਾਂ ਇੱਥੇ ਡਿਫਰੈਂਟ ਡਿਫਰੈਂਟ ਮੇਅਰਸ ਤਾਂ ਕੋਈ 10, 15, 20, 25, 40, 45 ਸਾਲ ਵੀ ਦੱਬੀ ਜਾਂਦੇ ਆ ਉਹ ਕੰਪਲੀਟਲੀ ਅਲੱਗ ਗੱਲ ਆ ਪਰ ਫੈਡਰਲ ਅਤੇ ਪ੍ਰੋਵਿੰਸ਼ੀਅਲ ਲੈਵਲ 'ਤੇ ਬੈਸਟ ਬਿਫੋਰ ਡੇਟ ਤਾਂ ਹੁੰਦੀ ਹੁੰਦੀ ਆ ਸ਼ੈਲਫ ਲਾਈਫ ਤਾਂ ਹੁੰਦੀ ਹੁੰਦੀ ਆ ਹੁਣ ਗੱਲਬਾਤ ਕਰ ਲਓ ਫੋਰਮਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਉਦੋਂ ਜਦੋਂ ਉਹਨੇ 5, 6, 7, 8, 9 ਸਾਲ ਤੱਕ ਕੱਟੇ ਪਾਵਰ ਦੇ ਵਿੱਚ ਲੋਕ ਉਹਦੇ ਨਾਲ ਵੀ ਅੱਕ ਗਏ ਸੀ ਕਹਿੰਦੇ ਸੀ ਕਿ ਚੇਂਜ ਤਾਂ ਚਾਹੀਦੀ ਚਾਹੀਦੀ ਆ ਕਿਉਂਕਿ 9 ਈਅਰਸ ਐਂਡ 9 ਮੰਥਸ ਬਹੁਤ ਜ਼ਿਆਦਾ ਟਾਈਮ ਹੈ ਇੱਕੋ ਹੀ ਬੰਦੇ ਲਈ ਪਾਵਰ 'ਚ ਹੋਣ ਲਈ 9 ਈਅਰਸ 9 ਮੰਥਸ ਉਦੋਂ ਸਾਨੂੰ ਪਤਾ ਹੀ ਨਹੀਂ ਸੀ ਦੋਸਤੋ ਕਿ ਇਹਨੂੰ ਕੱਢ ਕੇ ਅਸੀਂ ਆਪਦਾ ਹੀ ਮੁਲਕ ਦਾ ਬੇਸਿਕਲੀ ਖੁਦਕੁਸ਼ੀ ਕਰਾਂਗੇ ਜਸਟਿਨ ਟਰੂਡੋ ਨੂੰ ਪਾਵਰ 'ਚ ਲਿਆ ਕੇ ਅਤੇ ਹੁਣ ਮਾਰਕ ਕਾਰਨੀ ਨੂੰ ਪਾਵਰ 'ਚ ਲਿਆ ਕੇ ਸਾਨੂੰ ਕੁਝ ਪਤਾ ਹੀ ਨਹੀਂ ਸੀ ਸੋ ਫੋਰਮਰ Conservative Party of Canada Prime Minister Stephen Harper 9 years 9 months power de vich reha multiple minorities and majority sarkaran de naal jadon ohnu 2015 de vich Justin Trudeau the liberals ne bahut baddi ginti de naal bahut badde fark de naal federal election de vich haraya ਸ਼ਾਇਦ ਕਿਉਂਕਿ ਮੇਰੇ ਵਰਗੇ ਵੀ ਉਹਦਾ ਜਵਾਕ ਹੀ ਸੀ ਅਸੀਂ ਨਵੇਂ ਨਵੇਂ ਯੂਨੀਵਰਸਿਟੀ ਨਿਕਲੇ ਸੀ ਕੋਈ ਪਤਾ ਨਹੀਂ ਹੁੰਦਾ ਸੀ ਕੋਈ ਟੈਕਸ ਟੁਕ ਭਰਿਆ ਨਹੀਂ ਸੀ ਕੋਈ ਕੰਮ ਕਾਰ ਕੋਈ ਕਾਰੋਬਾਰ ਚਲਾਇਆ ਤੱਕ ਵੀ ਨਹੀਂ ਸੀ 2015 ਦੇ ਵਿੱਚ ਸਾਡੇ ਵਰਗੇ ਵੀ ਬੇਵਕੂਫ ਉਦੋਂ ਸੀ ਮੇਰੇ ਵਰਗੇ ਮੈਂ ਆਪ ਹੀ ਕਹਿੰਦਾ ਅਨਫੋਰਚੁਨੇਟ ਟਰੂਡੋ ਮੈਂ ਆਪ ਹੀ ਵੋਟ ਪਾਈ ਸੀ 15 ਦੇ ਵਿੱਚ 1 ਐਂਡ ਡਨ ਨੈਵਰ ਅਗੇਨ ਸੋ ਉਦੋਂ ਮੇਰੇ ਵਰਗੇ ਵੀ ਬਥੇਰੇ ਲੋਕਾਂ ਨੇ ਕਿਹਾ ਯਾਰ ਚੇਂਜ ਚਾਹੀਦੀ ਆ 9 ਈਅਰਸ 9 ਮੰਥਸ ਇਜ਼ ਟੂ ਮੱਚ ਫੋਰ ਹਾਰਪਰ ਆਪਾਂ ਹੁਣ ਆਹ ਨਵਾਂ ਬੰਦਾ ਲਿਆਉਂਦੇ ਹਾਂ ਇਹ ਬਹੁਤ ਵੱਡੇ ਵੱਡੇ ਵਾਅਦੇ ਕਰ ਰਿਹਾ ਹੈ ਚੇਂਜਸ ਲਿਆਉਣ ਦੀ ਗੱਲਬਾਤ ਕਰ ਰਿਹਾ ਹੈ ਉਦੋਂ ਤਾਂ ਕਈ ਲੋਕਾਂ ਨੇ ਸੋਚਿਆ ਕਿ ਭੰਗ ਨੂੰ ਲੀਗਲਾਈਜ਼ ਕਰੂਗਾ ਮੌਜਾਂ ਹੋਣਗੀਆਂ ਅਤੇ ਕਰਤਾ ਉਹੀ ਕੰਮ ਹੁਣ ਦੇਖੋ ਕੀ ਕੁਛ ਹੋ ਰਿਹਾ ਇਸ ਮੁਲਕ ਦੇ ਵਿੱਚ ਸੇਫ ਸਪਲਾਈ ਨਸ਼ੇ ਦੀ ਮਿਲਦੀ ਆ ਭੰਗ ਛੱਡੋ ਫੈਂਟਨਲ ਤੁਹਾਨੂੰ ਮਿਲ ਜੂਗੀ ਜਿੱਥੇ ਵੀ ਚਾਹੀਦੀ ਆ ਸੋ ਚੇਂਜ ਚਾਹੀਦੀ ਸੀ ਗਲਤੀ ਕੀਤੀ ਆ ਸੀ ਪਰ ਕੀਤੀ ਤਾਂ ਗਲਤੀ ਬਾਰ ਬਾਰ ਹੀ ਆ 15, 19, 21 ਦੇ ਵਿੱਚ ਜਸਟਿਨ ਟਰੂਡੋ ਨੂੰ ਵੋਟ ਪਾ ਕੇ ਸੋ ਐਵਰੀਬਡੀ ਹੈਜ਼ ਅ ਬੈਸਟ ਬਿਫੋਰ ਡੇ ਇਨ ਪੋਲਿਟਿਕਸ ਇਨ ਕੈਨੇਡਾ ਐਟ ਦ ਫੈਡਰਲ ਐਂਡ ਪ੍ਰੋਵਿੰਸ਼ੀਅਲ ਲੈਵਲ ਫਿਰ ਉਹੀ ਬੰਦੇ ਦੀ ਪਾਪੂਲੈਰਿਟੀ ਇੰਨੀ ਜ਼ਿਆਦਾ ਟੈਂਕ ਹੋਣ ਤੋਂ ਬਾਅਦ ਉਹਦੇ ਮਾੜੇ ਕੰਮਾਂ ਅਤੇ ਕਾਨੂੰਨਾਂ ਕਰਕੇ ਟੋਇਲਟ 'ਚ ਫਲੱਸ਼ ਹੋਣ ਤੋਂ ਬਾਅਦ 9 ਸਾਲ ਅਤੇ 4 ਮਹੀਨੇ ਜਸਟਿਨ ਟਰੂਡੋ ਪਾਵਰ 'ਚ ਰਿਹਾ ਲੈਸ ਟਾਈਮ ਦੈਨ ਹਾਰਪਰ ਐਕਚੁਅਲੀ 5 ਮਹੀਨੇ ਘੱਟ ਅਤੇ ਉਹਦੀ ਹੀ ਪਾਰਟੀ ਵੱਲੋਂ ਉਹਦੀਆਂ ਹੀ ਲੱਤਾਂ ਖਿੱਚੀਆਂ ਗਈਆਂ ਅਤੇ ਮਾਰਕ ਕਾਰਨੀ ਨੂੰ ਪਾਵਰ 'ਚ ਪਲੇਸ ਕੀਤਾ ਗਿਆ ਸੋ ਕਹਿਣ ਦਾ ਮਤਲਬ ਇਹ ਹੈ ਸਾਰਿਆਂ ਦੀ ਵੱਧ ਤੋਂ ਵੱਧ ਪਾਪੂਲੈਰਿਟੀ ਅਤੇ ਅਪਰੂਵਲ ਦੇ ਲਈ ਟਾਈਮ ਲਿਮਿਟ ਹੁੰਦੀ ਹੈ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਪਰ ਅੱਜ ਡੱਗ ਫੋਰਡ ਨੇ ਕਿਹਾ ਹੈ ਕਿ ਉਹ ਇਸ ਰੂਲ ਦਾ ਐਕਸੈਪਸ਼ਨ ਹੈ ਇਹ ਰੂਲ ਉਹਦੇ 'ਤੇ ਅਪਲਾਈ ਕਰਦੀ ਨਹੀਂ ਹੈਗੀ ਉਹਦੇ ਵੱਲ ਜਮ੍ਹਾਂ ਹੀ ਨਹੀਂ ਅਪਲਾਈ ਕਰਦੀ ਅਤੇ ਵਾਕੇ ਡੱਗ ਫੋਰਡ ਇੱਕ ਪੋਲੀਟੀਕਲ ਅਜੂਬਾ ਹੀ ਹੈ ਕਿਉਂ ਕਿਉਂਕਿ ਇੰਨੀ ਘੱਟ ਪਰਸਨਲ ਅਪਰੂਵਲ ਰੇਟਿੰਗ ਹੋਣ ਦੇ ਬਾਵਜੂਦ ਲੋਕ ਇਹਨੂੰ ਐਜ਼ ਏ ਇੰਡੀਵਿਜੁਅਲ ਔਰ ਐਜ਼ ਏ ਲੀਡਰ ਇੰਨਾ ਜ਼ਿਆਦਾ ਪਸੰਦ ਕਰਦੇ ਵੀ ਨਹੀਂ ਹੈਗੇ ਇਹ ਤਾਂ ਹੁਣ ਅਸੀਂ 18 ਤੋਂ ਲੈ ਕੇ ਹੁਣ ਤੱਕ ਪੋਲਸ ਵੀ ਦੇਖਦੇ ਆ ਰਹੇ ਹਾਂ ਪਰ ਫਿਰ ਵੀ ਪਤੰਦਰ ਹਰੇਕ ਇਲੈਕਸ਼ਨ ਦੇ ਵਿੱਚ ਮੈਜੋਰਿਟੀ ਖਿੱਚੀ ਜਾਂਦਾ ਹੈ। ਸੋ ਇਹ ਕੋਈ ਨਾ ਕੋਈ ਪੋਲੀਟੀਕਲ ਅਜੂਬਾ ਹੀ ਹੈ ਅਤੇ ਅੱਜ ਇਹਨੇ ਆਪ ਹੀ ਕਹਿ ਦਿੱਤਾ ਹੈ। ਸੋ ਅੱਜ ਇੱਕ ਕੰਪਲੀਟਲੀ ਅਨਰਿਲੇਟਿਡ ਹਾਊਸਿੰਗ ਦੇ ਬਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗਲੋਬਲ ਨਿਊਜ਼ ਜਰਨਲਿਸਟ ਕਾਲਿਨ ਡਿਮੈਲੋ ਨੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੂੰ ਕਿਹਾ ਕਿ ਉਹਦੇ ਨਾਲ ਸਰਵੇ ਅਤੇ ਪੋਲਿੰਗ ਦੇ ਬਾਰੇ ਕੋਈ ਡਿਬੇਟ ਨਹੀਂ ਕਰਨਾ ਚਾਹੁੰਦਾ, ਕੋਈ ਬਹਿਸ ਨਹੀਂ ਕਰਨਾ ਚਾਹੁੰਦਾ। ਪਰ ਉਹਨੇ ਕਿਹਾ ਕਿ ਦੇਖੋ, ਹਰੇਕ ਪੋਲੀਟੀਸ਼ਨ, ਚਾਹੇ ਉਹ ਸਟੀਵਨ ਹਾਰਪਰ ਹੋਵੇ, ਚਾਹੇ ਜਸਟਿਨ ਟਰੂਡੋ ਹੋਵੇ, ਉਹਨੇ ਫੋਰਮਰ ਲਿਬਰਲ ਪ੍ਰੀਮੀਅਰ ਬਿਫੋਰ ਕੈਥਰੀਨ ਵੈਂਟ ਡਾਲਟਨ ਮੈਗਿੰਟੀ ਦਾ ਵੀ ਜ਼ਿਕਰ ਕੀਤਾ, ਸਾਰਿਆਂ ਦੀ ਵੱਧ ਤੋਂ ਵੱਧ ਸ਼ੈਲਫ ਲਾਈਫ ਹੁੰਦੀ ਹੈ ਤਕਰੀਬਨ 8-9 ਸਾਲਾਂ ਦੀ। ਇਸ ਜਰਨਲਿਸਟ ਨੇ ਡਗ ਫੋਰਡ ਨੂੰ ਅੱਜ ਕਿਹਾ ਅਤੇ 8-9 ਸਾਲਾਂ ਤੋਂ ਬਾਅਦ ਲੋਕ ਉਹਨਾਂ ਦੇ ਖਿਲਾਫ ਹੋ ਹੀ ਜਾਂਦੇ ਨੇ। ਇਸ ਜਰਨਲਿਸਟ ਨੇ ਫਿਰ ਸਵਾਲ ਫਾਈਨਲੀ ਪੁੱਛਿਆ, Do you feel like Ontarians are turning the page on you, Premier? Aha chapter khatam, nama Premier le aao, nama chapter shuru karo. Ontario Premier Doug Ford ne sab to pehla, hun pata nahi hai ga, shayad haase mazaak de vich, ja inu koi jyada hi jankari pata hai, shayad in all seriousness, Doug Ford ne sab to pehla ta kiya, ke mainu to lagda, mainu sunnu aaya, ke tu taan, ਅੰਟੇਰੀਓ ਲਿਬਰਲ ਪਾਰਟੀ ਜੁਆਇਨ ਕਰਕੇ ਉਹਨਾਂ ਦਾ ਇੱਕ ਐਮ ਪੀ ਪੀ ਬਣਨਾ ਚਾਹੁੰਦਾ, ਮੈਂ ਔਨ ਦਾ ਰੈਕਰਡ ਇਸ ਗੱਲ ਨੂੰ ਕਹਿ ਦਿੰਦਾ। ਜਿਸ ਤੋਂ ਬਾਅਦ ਇਸ ਕੁਈਨਸ ਪਾਰਕ ਰਿਪੋਰਟ ਨੇ ਕਈ ਵਾਰੀ ਕਿਹਾ ਨੋ, ਪਰ ਡਗ ਫੋਰਡ ਕੰਪਲੀਟਲੀ ਸੀਰੀਅਸ ਸੀ ਕਿ ਇਹ ਬੰਦਾ ਰਿਪੋਰਟਰ ਤੋਂ ਲੈ ਕੇ ਹੁਣ ਇੱਕ ਆਪੋਜੀਸ਼ਨ ਲਿਬਰਲ ਪਾਰਟੀ ਦਾ ਇੱਕ ਐਮ ਪੀ ਪੀ ਬਣਨਾ ਚਾਹੁੰਦਾ। ਸੋ ਉਹਨੇ ਕਿਹਾ ਕਿ ਕਾਫੀ ਅਜੀਬ ਹੈ ਕਿ ਤੂੰ ਆਹ ਸਵਾਲ ਮੇਰੇ ਤੋਂ ਪੁੱਛ ਰਿਹਾ। ਫਿਰ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਜਦੋਂ ਜਸਟਿਨ ਟਰੂਡੋ ਪਾਵਰ ਦੇ ਵਿੱਚ ਸੀ, 8 ਸਾਲਾਂ ਬਾਅਦ ਉਹਦੀ ਪਾਰਟੀ ਕਿਸੇ ਵੀ ਪੋਲ ਦੇ ਵਿੱਚ ਕਦੇ ਵੀ ਨਹੀਂ 41% 'ਤੇ ਪੋਲ ਕਰ ਰਹੀ ਸੀ, ਜਿਵੇਂ ਕੁਛ ਕੁ ਦਿਨ ਪਹਿਲਾਂ ਫੋਰਡ ਦੀ ਇੰਟੀਰੀਓ ਪੀ ਸੀ ਪਾਰਟੀ ਪੋਲ ਕਰ ਰਹੀ ਹੈ। ਸੋ ਇਹਦਾ 8 ਸਾਲ ਇੰਪਾਵਰ ਅਤੇ ਟਰੂਡੋ ਦਾ 8 ਸਾਲ ਇੰਪਾਵਰ ਦੇ ਵਿੱਚ ਬਹੁਤ ਵੱਡਾ ਫਰਕ ਹੈ, ਦੁਨੀਆ ਭਰ ਦਾ ਫਰਕ ਹੈ, ਇਹ ਇਹਨੇ ਆਪ ਅੱਜ ਕਿਹਾ। ਡਗ ਫੋਰਡ ਨੇ ਕਿਹਾ ਕਿ ਸਾਰੇ ਮੀਡੀਆ ਆਊਟਲੈਟਸ ਕੰਪਲੀਟਲੀ ਅਬਸੈਸਡ ਹਨ ਪੋਲਸ ਦੇ ਨਾਲ, ਪਰ ਇੱਕੋ ਹੀ ਪੋਲ ਮੈਟਰ ਕਰਦਾ ਹੈ ਇਲੈਕਸ਼ਨ ਵਾਲੇ ਦਿਨ 'ਤੇ, ਹੋਰ ਬਾਕੀ ਛੱਡੋ, ਇੱਕੋ ਹੀ ਪੋਲ ਮੈਟਰ ਕਰਦਾ ਹੈ। ਪਰ ਇਹਨੇ ਕਿਹਾ ਕਿ ਅਸੀਂ ਹੁਣ ਵੀ ਦੇਖ ਲੈਂਦੇ ਹਾਂ ਕਿ ਅੱਜ ਤੋਂ 3-4 ਹਫ਼ਤਿਆਂ ਬਾਅਦ ਇੰਨੀ ਹੀ ਘੱਟ ਅਪਰੂਵਲ ਰੇਟਿੰਗ ਮੇਰੇ ਲਈ ਪੇਸ਼ ਹੋਊਗੀ ਕਿ ਨਹੀਂ। ਜਦੋਂ 3-4 ਹਫ਼ਤਿਆਂ ਬਾਅਦ ਪੋਲਿੰਗ ਕੀਤੀ ਜਾਊਗੀ ਕਿ ਤੁਸੀਂ ਅਗਲੀ ਅੰਟੇਰੀਓ ਇਲੈਕਸ਼ਨ ਕੇਅਰ ਲਈ ਵੋਟ ਪਾਓਗੇ ਕਿ ਦੇਖੋਗੇ ਕੌਣ ਔਨ ਟਾਪ ਹੈ, ਪੀ ਸੀ ਡਗ ਫੋਰਡ ਹੀ ਔਨ ਟਾਪ ਹੀ ਹੋਊਗਾ। ਫਿਰ ਡਗ ਫੋਰਡ ਨੇ ਕਿਹਾ, ਵਿਥ ਆਲ ਡਿਊ ਰਿਸਪੈਕਟ ਟੂ ਅਦਰ ਪੋਲੀਟੀਸ਼ੀਅਨਸ, ਆਈ ਐਮ ਡਗ ਫੋਰਡ। ਜਿਵੇਂ ਹੁਣ ਜਵਾਕ ਕਹਿੰਦੇ ਆ, ਹੀ ਇਜ਼ ਹਿਮ, ਆਈ ਐਮ ਹਿਮ, ਸੇਇੰਗ ਹੈ ਕਿ ਟਾਪ ਡੋਗ, ਬਿਗ ਡੋਗ, ਨੰਬਰ 1 ਹੈ। ਡਗ ਫੋਰਡ ਨੇ ਬੇਸਿਕ ਕਹਿ ਦਿੱਤਾ ਹੈ, ਆਈ ਐਮ ਡਗ ਫੋਰਡ, ਆਈ ਐਮ ਨਾਟ ਡਾਲਟਨ ਮੈਗਿੰਟੀ। ਅਤੇ ਫਿਰ ਕਿਹਾ, ਗੋਡ ਬਲੈਸ ਡਾਲਟਨ ਮੈਗਿੰਟੀ, ਆਈ ਐਮ ਨਾਟ ਕੈਥਰੀਨ ਵੈਂਟ, ਆਈ ਐਮ ਸ਼ੋਰ ਦ ਹੈਕ ਨਾਟ ਜਸਟਿਨ ਟਰੂਡੋ, ਸੋ ਆਈ ਅਪੋਲੋਜਾਈਜ਼ ਗਾਇਜ਼, ਬਟ ਆਈ ਐਮ ਨੋ ਜਸਟਿਨ ਟਰੂਡੋ। ਸੋ ਉਹਨੇ ਕਿਹਾ ਕਿ ਮੈਨੂੰ ਕੰਪੇਰਿਸਨ ਨਾ ਕਰੋ ਕਿਸ ਦੇ ਨਾਲ, ਕੋਈ ਮੁਕਾਬਲਾ ਹੀ ਨਹੀਂ ਹੈਗਾ, ਇਹੀ ਅੱਜ ਮੇਨ ਗੱਲ ਨਿਕਲੀ ਹੈ। ਪਰ ਪੋਲਸ ਦੇ ਵਿੱਚ ਤਾਂ ਬਹੁਤ ਘੱਟ ਹੀ ਲੋਕ ਇਹਨੂੰ ਹੁਣ ਪਸੰਦ ਕਰਦੇ ਨੇ, ਇਹ ਅੱਜ ਦੇ ਦਿਨ ਤਾਂ ਕੋਈ ਵੱਡਾ ਫਰਕ ਪੈਂਦਾ ਨਹੀਂ ਹੈ ਇਹਨਾਂ ਦੀ ਗਵਰਨਮੈਂਟ ਦੇ ਲਈ, ਕਿਉਂਕਿ ਆਲ ਓਵਰ ਸਡਨ ਕੋਈ ਇਲੈਕਸ਼ਨ ਤਾਂ ਰੱਖੀ ਨਹੀਂ ਜਾਣੀ। ਇਹਨਾਂ ਨੇ ਰੀਸੈਂਟਲੀ ਹੀ ਇਲੈਕਸ਼ਨ ਜਿੱਤੀ ਹੈ, 4 ਸਾਲ ਦੀ ਟਰਮ ਹੈ, ਮੇ ਬੀ 5 ਸਾਲ ਤੱਕ ਵਧਾਉਣਗੇ। ਡਗ ਫੋਰਡ ਕਹਿ ਚੁੱਕਿਆ ਹੈ ਕਿ ਉਹ ਬੈਕ ਕਪਲ ਡੈਕੇਡਸ ਦੇ ਟਾਈਮ ਵਾਂਗੂ ਰੂਲਸ ਚੇਂਜ ਕਰਕੇ, ਕਾਨੂੰਨ ਚੇਂਜ ਕਰਕੇ 4 ਸਾਲ ਦੀ ਲਿਮਿਟ ਨਹੀਂ, 5 ਸਾਲ ਦੀ ਲਿਮਿਟ ਫਿਰ ਤੋਂ ਲਿਆਉਣਾ ਚਾਹੁੰਦਾ ਹੈ ਇੱਥੇ ਪ੍ਰੀਮੀਅਰਸ ਲਈ, ਸਰਕਾਰਾਂ ਦੇ ਲਈ, ਫਰ ਅੰਟੇਰੀਓ। ਸੋ ਕੀ ਪਤਾ ਧੱਕੇ ਦੇ ਨਾਲ ਉਹੀ ਬਾਬਾ ਟਰੰਪ ਵਾਲਾ ਸਿਸਟਮ ਕਰ ਲਵੇ ਕਿ ਅਸੀਂ ਕੋਈ 4 ਸਾਲ ਨਹੀਂ, ਕੋਈ 2 ਵਾਰੀ ਨਹੀਂ, ਅਸੀਂ ਤਾਂ 10 ਵਾਰੀ ਪ੍ਰੈਜੀਡੈਂਟ ਬਣ ਜਾਵਾਂਗੇ, 5 ਸਾਲ ਬਣ ਜਾਵਾਂਗੇ, 6 ਸਾਲ ਬਣ ਜਾਵਾਂਗੇ। ਕੋਸ਼ਿਸ਼ ਤਾਂ ਕਰ ਸਕਦਾ ਅਤੇ ਈਜ਼ਲੀ ਪਾਸ ਵੀ ਕਰ ਸਕਦਾ ਹੈ ਕਿਉਂਕਿ ਇਹਦੀ ਮੈਜੋਰਟੀ ਸਰਕਾਰ ਹੈ, ਅਤੇ ਅਗਲੀ ਇਲੈਕਸ਼ਨ ਤਾਂ ਬਹੁਤ ਦੂਰ ਹੈ, ਉਦੋਂ ਤੱਕ ਕੀ ਕੁਛ ਹੁੰਦਾ ਬਹੁਤ ਟਾਈਮ ਪਿਆ ਹੈ। ਪਰ ਚਰਚਾ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਇਹਦੇ ਲੈਕ ਆਫ ਪਾਪੂਲੈਰਿਟੀ ਦੇ ਬਾਰੇ। ਵੇਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਾਂ, ਤਾਂ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ, ਜੋ ਕਿ ਮੋਰਗੇਜ ਦੇ ਵਿੱਚ ਤੁਹਾਡਾ ਜਿਹੜਾ ਮਰਜ਼ੀ ਸੌਖਾ ਔਖਾ ਕੰਮ ਹੋਵੇ, ਚਾਹੇ ਫਸਟ ਟਾਈਮ ਮੋਰਗੇਜ ਹੋਵੇ, ਚਾਹੇ ਰਿਨਿਊਅਲ ਹੋਵੇ, ਚਾਹੇ ਤੁਹਾਨੂੰ ਪ੍ਰਾਈਵੇਟ ਪੈਸੇ ਚਾਹੀਦੇ ਆ, ਚਾਹੇ ਤੁਹਾਨੂੰ ਕਰਜ਼ਿਆਂ ਨੂੰ ਇਕੱਠੇ ਕਰਕੇ ਘੱਟ ਕਿਸ਼ਤ, ਘੱਟ ਵਿਆਜ ਚਾਹੀਦਾ ਹੈ, ਜਿਹੜਾ ਮਰਜ਼ੀ ਸਿਨੇਰੀਓ ਹੈ, ਗੇਰੰਟੀਡ ਜੇ ਤੁਹਾਡੀ ਫਾਈਲ ਪੜ੍ਹ ਕੇ ਇਹ ਯੈਸ ਕਹਿੰਦੇ ਨੇ, ਗੇਰੰਟੀਡ ਫਿਰ ਔਨ ਟਾਈਮ ਕੰਮ ਕਰਕੇ ਹੀ ਦਿੰਦੇ ਨੇ। ਨੰਬਰ ਹੈ ਨਰਦੇਵ ਸਿੱਧੂ ਦਾ, 647-294-5503 647-294-5503 Sidhu Sahib, Sat Sri Akal Ji.
2: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਮੰਨ ਲਓ ਕਿ ਕੋਈ ਜ਼ਿਆਦਾ ਹੀ ਲੇਜ਼ੀ ਬੰਦਾ ਹੈ, ਟਾਈਮ ਟੂ ਮਿਲਦਾ ਨਹੀਂ ਹੈਗਾ ਕੋਈ ਕੰਮ ਕਰਨ ਲਈ, 3 ਮਹੀਨੇ ਕੁ ਰਹਿ ਗਏ ਨੇ, ਮੇ ਬੀ 4 ਕੁ ਵੱਧ ਮਹੀਨੇ ਰਹਿ ਗਏ ਨੇ ਕਲੋਜ਼ਿੰਗ ਤੱਕ, ਫੋਰ ਪ੍ਰੀ ਕੰਸਟਰਕਸ਼ਨ ਜਾਂ ਘਰ ਕੋਈ ਰੀਸੇਲ ਦੇ ਵਿੱਚ ਪਹਿਲਾਂ ਹੀ ਕਲੋਜ਼ਿੰਗ ਲੰਬੀ ਉਹਨਾਂ ਨੇ 3-4 ਮਹੀਨੇ ਕੀਤੀ ਆ, ਕੀ ਉਹਨਾਂ ਨੂੰ ਵਿਦਇਨ 3-4 ਮੰਥਸ ਟਾਪ ਦੇ ਬੈਂਕ ਤੋਂ, ਟਾਪ ਦੇ ਲੈਂਡਰ ਤੋਂ ਬੈਸਟ ਰੇਟ ਤੁਸੀਂ ਦਿਲਵਾ ਸਕਦੇ ਹੋ ਕਿ ਨਹੀਂ?
2: ਸਿੱਧੂ ਸਾਹਿਬ, ਬਿਲਕੁਲ ਇੱਦਾਂ ਹੋ ਸਕਦਾ ਹੈ ਜੀ, ਅਤੇ ਅਸੀਂ ਰਿਕਮੈਂਡ ਵੀ ਕਰਦੇ ਹਾਂ ਕਿ ਜਦੋਂ ਤੁਸੀਂ ਘਰ ਕੋਈ ਸਪੈਸ਼ਲੀ ਕੋਈ ਬੁੱਕ ਕੀਤਾ ਹੈਗਾ ਅਤੇ ਉਹਦੀ ਕਲੋਜ਼ਿੰਗ ਤੁਹਾਨੂੰ ਪਤਾ ਲੱਗ ਗਿਆ ਹੈਗਾ, ਤੁਹਾਨੂੰ ਕਨਫਰਮ ਹੋ ਗਿਆ 3-4 ਮਹੀਨੇ ਦਾ ਤੁਹਾਡੇ ਕੋਲ ਟਾਈਮ ਹੈਗਾ ਜਾਂ ਈਵਨ 2 ਮਹੀਨੇ ਵੀ ਹੈਗੇ ਆ, ਮਹੀਨਾ ਵੀ ਹੈਗਾ, ਤੁਸੀਂ ਸਾਨੂੰ ਪਹਿਲਾਂ ਸੰਪਰਕ ਕਰ ਸਕਦੇ ਹੋ। ਸਿੱਧੂ ਸਾਹਿਬ, ਇਹ ਹੈ ਕਿ ਜੇ 3-4 ਮਹੀਨੇ ਪਹਿਲਾਂ ਆਪਾਂ ਕੰਮ ਸ਼ੁਰੂ ਕਰਦੇ ਹਾਂ ਉਹ ਹਮੇਸ਼ਾ ਹੀ ਬੈਟਰ ਹੁੰਦਾ ਹੈ, ਕਿਉਂਕਿ ਜਿਹੜਾ ਕੰਮ ਸਮਾਂ ਰਹਿੰਦੇ ਹੋ ਜੇ ਜੀ ਉਹਦੀ ਰੀਸ ਨਹੀਂ ਹੁੰਦੀ ਹੈ, ਕਿਉਂਕਿ ਦੇਖਣ 'ਚ ਆ ਰਿਹਾ ਕਿ ਜਿਹੜੀਆਂ ਪ੍ਰਾਪਰਟੀਜ਼ ਬੁੱਕ ਕੀਤੀਆਂ ਹੋਈਆਂ ਬਿਲਡਰ ਕੋਲ ਕੁਛ ਟਾਈਮ ਪਹਿਲਾਂ ਅਤੇ ਹੁਣ ਉਹਨਾਂ ਦੀ ਕਲੋਜ਼ਿੰਗ ਆ ਰਹੀ ਹੈ, ਕਈ ਕੇਸਿਸ ਦੇ ਵਿੱਚ ਸਿੱਧੂ ਸਾਹਿਬ ਉਹਨਾਂ ਦੀ ਵੈਲਿਊ ਘੱਟ ਆਉਂਦੀ ਹੈਗੀ ਹੈ। ਹੁਣ ਜੇ ਵੈਲਿਊ ਘੱਟ ਆਉਂਦੀ ਹੈ ਤਾਂ ਫਿਰ ਇਹ ਹੈ ਕਿ ਫਿਰ ਉਹਦਾ ਹੱਲ ਕੀ ਹੋ ਸਕਦਾ ਹੈ? ਪਹਿਲੀ ਗੱਲ ਤਾਂ ਇਹ ਹੈ, ਜਦੋਂ ਅਸੀਂ ਮੌਰਗੇਜ ਪ੍ਰੋਸੈਸ ਕਰਦੇ ਹਾਂ ਜੀ, ਅਸੀਂ ਅਪਰੇਜ਼ਲ ਆਪ ਆਰਡਰ ਕਰਦੇ ਹੁੰਦੇ ਹਾਂ ਅਤੇ ਅਪਰੇਜ਼ਲ ਦੀ ਜਿਹੜੀ ਕਾਪੀ ਹੈ ਉਹ ਵੀ ਪਹਿਲਾਂ ਸਾਡੇ ਕੋਲ ਆਉਂਦੀ ਹੈਗੀ, ਤਾਂ ਫਿਰ ਉਦੋਂ ਇਹ ਹੁੰਦਾ ਕਿ ਬੈਂਕ ਕੋਲ ਜਾਣ ਤੋਂ ਪਹਿਲਾਂ ਸਾਡੇ ਕੋਲ ਕਾਪੀ ਆਉਂਦੀ ਹੈ ਅਤੇ ਉਸ ਕੇਸ ਦੇ ਵਿੱਚ ਜੇਕਰ ਵੈਲਿਊ ਘੱਟ ਆਉਂਦੀ ਹੈ ਤਾਂ ਆਪਣੇ ਕੋਲ ਚਾਂਸ ਹੁੰਦਾ ਕਿ ਆਪਾਂ ਸੈਕਿੰਡ ਓਪੀਨੀਅਨ ਲੈ ਸਕਦੇ ਹਾਂ, ਕਿਸੇ ਸੈਕਿੰਡ ਅਪਰੇਜ਼ਲ ਕੰਪਨੀ ਤੋਂ ਉਹਦੀ ਅਪਰੇਜ਼ਲ ਕਰਾ ਸਕਦੇ ਹਾਂ। ਕਈ ਵਾਰੀ ਉਹਦੇ ਨਾਲ ਕਾਫੀ ਹੈਲਪ ਹੋ ਜਾਂਦੀ ਹੈਗੀ ਹੈ, ਜੇਕਰ ਉਹਦੇ ਨਾਲ ਵੀ ਮਸਲਾ ਆਪਣਾ ਹੱਲ ਨਹੀਂ ਹੁੰਦਾ ਤਾਂ ਫਿਰ ਆਪਾਂ ਇਹ ਦੇਖਦੇ ਹਾਂ ਕਿ ਤੁਹਾਡੇ ਕੋਲ ਕੋਈ ਹੋਰ ਪ੍ਰਾਪਰਟੀ ਹੈਗੀ, ਉਹਦੇ 'ਚ ਐਕੁਇਟੀ ਹੈਗੀ ਹੈ, ਕੀ ਉਹਨੂੰ ਰੀਫਾਈਨੈਂਸ ਕੀਤਾ ਜਾ ਸਕਦਾ, ਕੀ ਉਹਦੇ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈ। ਸੋ ਇਸ ਤਰ੍ਹਾਂ ਕਰਕੇ ਤੁਹਾਡੀ ਜਿਹੜੀ ਹੈਗੀ ਇਸ ਮੁਸ਼ਕਲ ਦਾ ਵੀ ਜਿਹੜਾ ਹੱਲ ਹੈ ਜੀ ਉਹ ਕੱਢਿਆ ਜਾ ਸਕਦਾ। ਅਗੇਨ, ਟਾਈਮ ਦੇ ਨਾਲ ਆਪਾਂ ਜਦੋਂ ਕੰਮ ਕਰਦੇ ਹਾਂ ਹਮੇਸ਼ਾ ਹੀ ਉਹਦੇ ਰਿਜ਼ਲਟ ਵਧੀਆ ਆਉਂਦੇ ਹੈਗੇ ਆ। ਨਾਲ ਦੀ ਨਾਲ ਇਹ ਵੀ ਹੈ, ਜੇ ਲੈਟ ਸੇ ਕਿ ਤੁਹਾਡਾ ਕੋਈ ਨਾ ਕੋਈ ਡਾਊਨ ਪੇਮੈਂਟ ਦਾ ਇਸ਼ੂ ਹੈਗਾ, ਕਿਉਂਕਿ ਸਿੱਧੂ ਸਾਹਿਬ ਅੱਜ ਕੱਲ੍ਹ ਜਿਹੜੀਆਂ ਐਂਟੀ ਮਨੀ ਲਾਂਡਰਿੰਗ ਦੀਆਂ ਗਾਈਡਲਾਈਨਸ ਹੈਗੀਆਂ, ਫਿਨਟ੍ਰੈਕ ਦੀਆਂ ਗਾਈਡਲਾਈਨਸ ਹੈਗੀਆਂ, ਉਹਨਾਂ ਕਰਕੇ ਕਾਫੀ ਜ਼ਿਆਦਾ ਜਿਹੜਾ ਹੈਗਾ ਜੀ ਇਹ 'ਤੇ ਸਟ੍ਰੈਸ ਕੀਤਾ ਜਾਂਦਾ ਹੈਗਾ ਡਾਊਨ ਪੇਮੈਂਟ 'ਤੇ। ਸੋ ਉਹਦੇ 'ਚ ਅਗਰ ਕੋਈ ਇਸ਼ੂ ਹੈਗਾ ਤਾਂ ਉਹਨੂੰ ਵੀ ਜਿਹੜਾ ਹੈਗਾ ਠੀਕ ਕਰਨ ਦਾ, ਫਿਕਸ ਕਰਨ ਦਾ ਤੁਹਾਡੇ ਕੋਲ ਇਨਫ ਟਾਈਮ ਹੋ ਸਕਦਾ ਹੈਗਾ। ਕੋਈ ਤੁਹਾਡੇ ਕ੍ਰੈਡਿਟ ਦਾ ਇਸ਼ੂ ਹੈਗਾ, ਉਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਟਾਈਮ ਦੇ ਨਾਲ ਫਿਕਸ ਕੀਤੀਆਂ ਜਾ ਸਕਦੀਆਂ ਹੈਗੀਆਂ। ਸੋ ਤੁਸੀਂ ਘਰ ਖਰੀਦਿਆ ਹੋਇਆ ਉਹਦੀ ਕਲੋਜ਼ਿੰਗ ਆ ਰਹੀ ਹੈ, ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡੇ ਘਰ ਦੀ ਕਲੋਜ਼ਿੰਗ ਆਪਾਂ ਕਰਵਾ ਕੇ ਦੇ ਸਕੀਏ। ਤੁਸੀਂ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ, ਤੁਸੀਂ ਪ੍ਰੀ ਅਸੈਸਮੈਂਟ ਕਰਵਾਉਣੀ ਚਾਹੁੰਦੇ ਹੈਗੇ ਹੋ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ ਹੋ, ਤਾਂ ਵੀ ਸੰਪਰਕ ਕਰ ਸਕਦੇ ਹੋ ਤਾਂ ਕਿ ਜਦੋਂ ਤੁਸੀਂ ਫਿਰ ਆਫਰ ਪਾਉਣੀ ਹੈ ਪੱਕੇ ਪੈਰੀਂ ਤੁਸੀਂ ਆਫਰ ਪਾਓ, ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦਾ ਤੁਹਾਨੂੰ ਕੋਈ ਇਸ਼ੂ ਨਹੀਂ ਆਉਣਾ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਕਿਉਂਕਿ ਜੋ ਰੀਅਲਿਸਟਿਕ ਪਿਕਚਰ ਹੁੰਦੀ ਹੈ ਜੀ ਉਹੀ ਅਸੀਂ ਤੁਹਾਨੂੰ ਦੱਸਦੇ ਹਾਂ। ਜੇਕਰ ਤੁਹਾਡੀ ਮੌਰਗੇਜ ਹੋ ਜਾਏਗੀ ਤੁਹਾਨੂੰ ਦੱਸ ਦਿਆਂਗੇ ਤੁਹਾਡੀ ਹੋ ਜਾਏਗੀ, ਜੇ ਕਹਿੰਦੇ ਨਹੀਂ ਹੋਣੀ ਭਾਈ ਤੁਹਾਡੀ ਨਹੀਂ ਹੋਣੀ, ਜਾਂ ਜੇ ਤੁਹਾਡੀ ਬੀ ਲੈਂਡਰ ਤੋਂ ਹੋਣੀ ਜਾਂ ਪ੍ਰਾਈਵੇਟ ਤੋਂ ਹੋਣੀ ਹੈ, ਜੋ ਵੀ ਤੁਹਾਡਾ ਸਿਨੈਰੀਓ ਹੁੰਦਾ ਉਹ ਅਸੀਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਦੇ ਹਾਂ। ਕੋਈ ਤੁਹਾਨੂੰ ਸਰਪ੍ਰਾਈਜ਼ ਨਹੀਂ ਹੈਗਾ, ਕੋਈ ਤੁਹਾਨੂੰ ਕਿਸੇ ਕਿਸਮ ਦੇ ਡਾਰਕਨੈਸ ਦੇ ਵਿੱਚ ਨਹੀਂ ਰੱਖਿਆ ਜਾਂਦਾ ਹੈਗਾ, ਬਿਲਕੁਲ ਟ੍ਰਾਂਸਪੇਰੈਂਟ ਕੰਮ ਹੈਗਾ ਜੀ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5503, ਨਰਦੇਵ ਸਿੱਧੂ, 647-294-5503 ਜੀ। ਸਿੱਧੂ ਸਾਹਿਬ,
0: ਨਰਦੇਵ ਸਿੱਧੂ, ਮੋਰਗੇਜ ਬ੍ਰੋਕਰ, 647-294-5503 647-294-5503। ਅਤੇ ਬਾਈ ਜੀ, ਜੇਕਰ ਹੁਣ ਕਿਸੇ ਦੀ ਮੋਰਗੇਜ ਦੀ ਰਿਨਿਊਅਲ ਆ ਗਈ ਆ, ਉਹਨਾਂ ਨੂੰ ਮੰਨ ਲਓ ਪਤਾ ਲੱਗ ਹੀ ਗਿਆ ਹੈ ਕਿ ਐਗਜੈਕਟਲੀ ਕਿੰਨਾ ਰੇਟ ਉਹਨਾਂ ਨੂੰ ਆਫਰ ਕੀਤਾ ਜਾਊਗਾ ਉਹਨਾਂ ਦੇ ਕਰੰਟ ਲੈਂਡਰ ਦੇ ਵੱਲੋਂ, ਕੀ ਤੁਸੀਂ ਉਹੀ ਰੇਟ ਨੂੰ ਬਸ ਪੜ੍ਹ ਕੇ ਹੀ ਦੱਸ ਸਕਦੇ ਹੋ, ਰਾਈਟ ਵੀ ਦੱਸ ਸਕਦੇ ਹੋ ਕਿ ਹਾਂ ਘਟਾ ਦੇਵਾਂਗੇ ਜਾਂ ਹੋਰ ਕੁਛ ਵੀ ਰਿਕੁਆਇਰਮੈਂਟਸ ਨੇ, ਅਤੇ ਹੋਰ ਕੀ ਕੁਛ ਧਿਆਨ 'ਚ ਰੱਖਣਾ ਚਾਹੀਦਾ ਹੈ ਸਿਵਾਏ ਇਕੱਲਾ ਰੇਟ ਮੋਰਗੇਜ ਰਿਨਿਊਅਲ ਟਾਈਮ 'ਤੇ?
2: ਸਿੱਧੂ ਸਾਹਿਬ, ਜਿੱਥੋਂ ਤੱਕ ਰੇਟ ਦੀ ਗੱਲ ਹੈਗੀ ਜੀ, ਉਹ ਤਾਂ ਵੈਰੀ ਸਿੰਪਲ ਥਿੰਗ ਹੈ ਨਾ, ਕਿਉਂਕਿ ਸਾਡੇ ਕੋਲ ਪੂਲ ਆਫ ਲੈਂਡਰਸ ਹੈਗਾ, ਉੱਥੋਂ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਕਿੱਥੇ ਕੀ ਬੈਸਟ, ਕਿਹੜਾ ਲੈਂਡਰ ਸਾਨੂੰ ਬੈਸਟ ਆਫਰ ਕਰ ਰਿਹਾ ਹੈਗਾ। ਤੁਹਾਡੇ ਕੋਲ ਲੈਟ ਸੇ ਕੋਈ ਵੀ ਐਕਸ ਵਾਈ ਜ਼ੈਡ ਰੇਟ ਆਉਂਦਾ ਹੈਗਾ, ਉਹਨੂੰ ਦੇਖ ਕੇ ਅਸੀਂ ਤੁਹਾਨੂੰ ਨਾਲ ਦੀ ਨਾਲ ਦੱਸ ਦੇਣਾ ਕਿ ਭਾਈ ਤੁਹਾਡੇ ਕੋਲ ਜਿਹੜਾ ਰੇਟ ਮਿਲ ਰਿਹਾ ਇਹ ਤੁਹਾਡੇ ਆਲਰੇਡੀ ਤੁਹਾਨੂੰ ਬੈਸਟ ਹੈਗਾ ਜਾਂ ਤੁਹਾਨੂੰ ਜਿਹੜਾ ਹੋਰ ਬੈਸਟ ਕੀਤਾ ਜਾ ਸਕਦਾ। ਬਟ ਇਕੱਲਾ ਜਿਹੜਾ ਰੇਟ ਹੈ ਸਿੱਧੂ ਸਾਹਿਬ, ਇਹ ਸਾਰੀ ਇਕੁਏਸ਼ਨ ਦੇ ਵਿੱਚ ਛੋਟਾ ਪਾਰਟ ਹੁੰਦਾ ਹੈਗਾ, ਕਿਉਂਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਹੈਗੀਆਂ, ਕਿਉਂਕਿ ਜਦੋਂ ਮੌਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਭਾਵੇਂ ਤੁਹਾਡੀ ਕਿਸੇ ਬੈਂਕ ਤੋਂ ਆਈ ਹੈ, ਭਾਵੇਂ ਕਿਸੇ ਬੀ ਲੈਂਡਰ ਤੋਂ ਆਈ ਹੈ, ਫੋਰ ਐਗਜ਼ਾਮਪਲ ਹੋਮ ਟਰੱਸਟ, ਐਕੁਟੇਬਲ ਬੈਂਕ ਜਾਂ ਕੋਈ ਹੋਰ ਐਫੋ ਟਰੱਸਟ ਜਾਂ ਕਿਸੇ ਵੀ ਹੋਰ ਬੀ ਲੈਂਡਰ ਤੋਂ, ਟਰੱਸਟ ਕੰਪਨੀ ਤੋਂ ਆਈ ਹੈ ਜਾਂ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਪਹਿਲੀ ਗੱਲ ਕਦੇ ਵੀ ਉਹਤੇ ਜਲਦੀ 'ਚ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ, ਸ਼ੋਪ ਰਾਉਂਡ ਕਰਕੇ ਤੁਹਾਨੂੰ ਵਧੀਆ ਡੀਲ ਲੱਭ ਕੇ ਦੇ ਸਕਦੇ ਜਿਹਦੇ ਨਾਲ ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਸੇਵਿੰਗ ਹੋ ਸਕਦੀ ਹੈ ਤੁਹਾਡੀ ਸਿਚੁਏਸ਼ਨ ਮੁਤਾਬਕ। ਅੱਜ ਦੇ ਜੋ ਹਾਲਾਤ ਚੱਲ ਰਹੇ ਆ ਉਹਨਾਂ ਦੇ ਵਿੱਚ ਤੁਹਾਨੂੰ ਇੰਟਰਸਟ ਰੇਟ ਕਿਹੜਾ ਮੋਸਟ ਸੂਟੇਬਲ ਹੈਗਾ, ਵੇਰੀਏਬਲ ਤੁਹਾਡੇ ਵਾਸਤੇ ਬੈਸਟ ਹੈਗਾ, ਫਿਕਸ ਰੇਟ ਤੁਹਾਡੇ ਵਾਸਤੇ ਬੈਸਟ ਹੈਗਾ, ਟਰਮ ਕਿਹੜੀ ਬੈਸਟ ਹੈਗੀ ਹੈ ਜੀ, ਇਹ ਵੀ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹੈਗੇ ਹਾਂ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਮੋਰਗੇਜ ਦੇ ਨਾਲ ਨਾਲ ਕੋਈ ਹੋਰ ਕਰਜ਼ੇ ਤਾਂ ਨਹੀਂ ਚੱਕੇ, ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ, ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਤਾਂ ਨਹੀਂ ਚੱਕੇ ਜਿਹਨਾਂ ਤੁਸੀਂ ਵਿਆਜ ਕਾਫੀ ਜ਼ਿਆਦਾ ਪੇ ਕਰ ਰਹੇ ਹੈਗੇ ਹੋ, ਅਤੇ ਇਨ ਦੀ ਐਂਡ ਤੁਹਾਡੇ ਕੋਲ ਪੈਸਾ ਕੋਈ ਬਚਦਾ ਨਹੀਂ ਹੈਗਾ, ਸਾਰਾ ਪੈਸਾ ਜਿਹੜਾ ਤੁਹਾਡੇ ਵਿਆਜ 'ਚ ਹੀ ਜਾਈ ਜਾਂਦਾ ਹੈਗਾ। ਜੇਕਰ ਕੋਈ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈਗੀ ਉਹਨੂੰ ਵੀ ਆਪਾਂ ਸਾਰੀ ਚੀਜ਼ ਨੂੰ ਦੇਖ ਕੇ ਫਿਰ ਆਪਾਂ ਤੁਹਾਡੀ ਜਿਹੜੀ ਮੋਰਗੇਜ ਹੈਗੀ ਹੈ ਜੀ ਉਹਨੂੰ ਆਪਾਂ ਰਿਨਿਊਅਲ ਨੂੰ ਪ੍ਰੋਸੈਸ ਕਰਦੇ ਹੈਗੇ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ ਹੈ, ਪੇਮੈਂਟ ਤੁਹਾਡੀ ਘੱਟ ਜਾਂਦੀ ਹੈ ਕਿਉਂਕਿ ਓਵਰਆਲ ਇੰਟਰਸਟ ਰੇਟ ਘੱਟ ਜਾਂਦਾ ਹੈਗਾ। ਸੋ ਸਬਸਟੈਂਸ਼ੀਅਲ ਸੇਵਿੰਗ ਉਹਦੇ ਨਾਲ ਤੁਹਾਡੀ ਹੋ ਸਕਦੀ ਹੈਗੀ ਹੈ। ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਸਟੇਜ 'ਤੇ ਕਿਸੇ ਦਾ ਨਾਮ ਪਾਇਆ ਸੀਗਾ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਆਪਣੇ ਘਰ ਦੇ ਵਿੱਚ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣੇ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ ਹੁੰਦੀਆਂ ਹੈਗੀਆਂ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ, ਆਪਣੀਆਂ ਆਪਸ਼ਨਸ ਦੇਖ ਰਹੇ ਹੈਗੇ ਹੋ, ਰੇਟ ਸ਼ਾਪ ਰਾਉਂਡ ਕਰ ਰਹੇ ਹੋ, ਤਾਂ ਸੰਪਰਕ ਕਰਨ ਲਈ ਨੰਬਰ ਹੈ ਜੀ 647-295-53-03, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਸਿੱਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ। ਇਸ ਟਾਈਮ ਤੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ। ਡਾਕਟਰ ਕੁਲਦੀਪ ਸਿੰਘ ਹੁਣ 47 ਤੋਂ ਵੀ ਵੱਧ ਸਾਲ ਲਗਾਤਾਰ ਲੱਖਾਂ ਤੱਕ ਲੋਕਾਂ ਦਾ ਹੁਣ ਇਲਾਜ ਕਰ ਚੁੱਕੇ ਨੇ। 47 ਈਅਰਸ ਆਫ ਹੋਮਿਓਪੈਥੀ ਐਕਸਪੀਰੀਅੰਸ ਦੇ ਵਿੱਚ ਇਮੈਜਿਨ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੁਨੀਆਂ 'ਚ ਹੋਣਗੀਆਂ ਜਿਹੜੀਆਂ ਇਹਨਾਂ ਨੇ ਨਹੀਂ ਟ੍ਰੀਟ ਕੀਤੀਆਂ ਹੋਣਗੀਆਂ, ਇੱਕ ਅੱਧੀ ਹੋਣੀਆਂ ਸ਼ਾਇਦ, ਅਤੇ ਇਹ ਜਿਹੜੀ ਵੀ ਤੁਹਾਨੂੰ ਦਵਾਈ ਦਿੰਦੇ ਨੇ ਉਹ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਨੇ। ਜੜ੍ਹ ਤੋਂ ਬਿਮਾਰੀ ਦਾ ਇਲਾਜ ਕਰਦੇ ਆ ਬਿਨਾਂ ਕੋਈ ਸਾਈਡ ਇਫੈਕਟ ਤੋਂ। 47 ਈਅਰਸ ਆਫ ਐਕਸਪੀਰੀਅੰਸ ਬਹੁਤ ਕਮਾਲ ਦੀ ਚੀਜ਼ ਆ, ਕਿਸੇ ਵੀ ਫੀਲਡ ਵਿੱਚ ਕਮਾਲ ਦੀ ਚੀਜ਼ ਆ, ਪਰ ਇਸ ਫੀਲਡ ਦੇ ਵਿੱਚ ਲੋਕਾਂ ਨੂੰ ਨੈਚੁਰਲ ਤਰੀਕੇ ਨਾਲ ਠੀਕ ਕਰਨ ਦੇ ਵਿੱਚ ਤਾਂ ਜ਼ਿਆਦਾ ਹੀ ਕਮਾਲ ਦੀ ਗੱਲ ਆ, ਅਤੇ ਇਹਨਾਂ ਦਾ ਕਮਾਲ ਇਨ ਪਰਸਨ ਤੁਸੀਂ ਦੇਖ ਸਕਦੇ ਹੋ ਅਪੋਇੰਟਮੈਂਟ ਬੁੱਕ ਕਰਕੇ। ਇਹ ਬਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ 'ਤੇ, ਕੁਈਨ ਏਅਰਪੋਰਟ 'ਤੇ ਕੁਈਨ ਦੀ ਐਗਜੈਕਟ ਇੰਟਰਸੈਕਸ਼ਨ ਹੈ, ਜਿਹੜਾ ਵੱਡਾ ਹੋਮ ਡੀਪੂ ਵਾਲਾ ਪਲਾਜ਼ਾ ਹੈ, 20 ਮੈਰੀਟਾਈਮ ਅੰਟੇਰੀਓ ਬੁਲਵਾਰਡ, ਹੋਮ ਡੀਪੂ ਪਲਾਜ਼ਾ, ਯੂਨਿਟ ਨੰਬਰ 2, ਅਤੇ ਪਹਿਲਾ ਫੋਨ ਨੰਬਰ ਘੁਮਾਉਣਾ ਪਊਗਾ, ਗੱਲਬਾਤ ਕਰਨੀ ਪਊਗੀ, ਅਪੋਇੰਟਮੈਂਟ ਸੈੱਟ ਕਰਨੀ ਪਊਗੀ ਡਾਕਟਰ ਕੁਲਦੀਪ ਸਿੰਘ ਦੇ ਨਾਲ ਐਟ 6478180055 6478180055 6478180055। ਚਾਹੇ ਜਿੰਨੀ ਪੁਰਾਣੀ ਇਸ਼ੂ ਹੈ ਚਾਹੇ ਜਿੰਨੀ ਨਵੀਂ ਇਸ਼ੂ ਹੈ, ਇਹ ਫਿਰ ਵੀ ਤੁਹਾਨੂੰ ਐਨ ਬਿਲਕੁਲ ਕੈਮ ਕਰ ਸਕਦੇ ਆ। ਚਾਹੇ ਡਾਇਗਨੋਸਡ ਇਸ਼ੂ ਹੈ ਚਾਹੇ ਅਨਡਾਇਗਨੋਸਡ, ਪਤਾ ਤੱਕ ਨਹੀਂ ਲੱਗ ਰਿਹਾ ਹੈ, ਫਿਰ ਵੀ ਤੁਹਾਨੂੰ ਠੀਕ ਕਰ ਸਕਦੇ ਆ। 6478180055। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਿਮਰਾਜ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ।
0: ਡਾਕਟਰ ਸਾਹਿਬ, ਅੱਜ ਤੁਸੀਂ ਇਸ ਹਫਤੇ ਦੇ ਵਿੱਚ ਸੈਗਮੈਂਟ 'ਚ ਕਿਹੜੀ ਹੈਲਥ ਟਾਪਿਕ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ, ਦੱਸੋ ਜੀ।
1: ਦੇਖੋ ਸਿਮਰਾਜ ਜੀ, ਇੱਦਾਂ ਕਿ ਇਸ਼ੂ ਤਾਂ ਬਹੁਤ ਨੇ, ਲੇਕਿਨ ਮੈਂ ਅੱਜ ਨਾ ਪੇਟ ਦੀਆਂ ਕਈ ਬਿਮਾਰੀਆਂ ਹੁੰਦੀਆਂ ਨੇ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦੇਵਾਂਗਾ, ਕਿਉਂਕਿ ਡਿਫਰੈਂਟ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ, ਲੋਕ ਜ਼ਿੰਦਗੀ ਭਰ ਸਫ਼ਰ ਕਰਦੇ ਰਹਿੰਦੇ, ਠੀਕ ਹੈ। ਲੇਕਿਨ ਦੇਖੋ ਹੋਮਿਓਪੈਥੀ, ਕੋਈ ਬਿਮਾਰੀ ਜਲਦੀ ਕੋਈ ਦੇਰ, ਦੇਖੋ ਸਭ ਤੋਂ ਬੜੀ ਚੀਜ਼ ਹੈ। ਦੇਖੋ ਜੀ ਸਿਮਰਾਜ ਜੀ, ਕਈ ਵਾਰੀ ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਬਿਮਾਰੀ ਠੀਕ ਹੋ ਜਾਵੇ ਬਹੁਤ ਵੱਡੀ ਗੱਲ ਹੈ, ਠੀਕ ਹੈ ਜੀ। ਲੋਕ ਜ਼ਿੰਦਗੀ ਭਰ ਸਫ਼ਰ ਕਰਦੇ ਰਹਿੰਦੇ ਨੇ, ਕੋਈ ਇਹੋ ਜਿਹੀ ਬਿਮਾਰੀ ਨਹੀਂ ਹੈ ਜੋ ਕਿ ਛੋਟੀ ਬਿਮਾਰੀ ਹੈ, ਇੱਕ ਦੋ ਵਾਰ ਠੀਕ ਹੋ ਜਾਂਦੀ ਹੈ। ਕਈ ਬਿਮਾਰੀਆਂ ਨੇ ਕਈ ਸਾਲ ਦੋ ਸਾਲ ਲੱਗਦੇ ਨੇ, ਲੇਕਿਨ ਇਹ ਥੋੜ੍ਹੀ ਹੈ ਕਿ ਦੋ ਸਾਲ ਦਵਾਈ ਖਾ ਰਹੇ ਤੁਸੀਂ ਠੀਕ ਨਹੀਂ ਹੋ ਰਹੇ, ਉਹਦਾ ਮਤਲਬ ਹੈ ਕਿ ਥੋੜ੍ਹਾ ਇੰਪਰੂਵਮੈਂਟ ਹੋ ਰਿਹਾ ਤੁਹਾਡੀ ਟ੍ਰੀਟਮੈਂਟ। ਮੈਡੀਸਿਨ ਦਾ ਮਤਲਬ ਹੈ ਕਿ ਤੁਹਾਨੂੰ ਚਾਹੇ 5% ਬਿਮਾਰੀ ਠੀਕ ਹੋਈ ਚਾਹੇ 10% ਠੀਕ ਹੋਈ, ਮੈਡੀਸਿਨ ਉਹਨੂੰ ਆਪਾਂ ਮੈਡੀਸਿਨ ਕਹਿੰਦੇ ਹਾਂ, ਠੀਕ ਹੈ। ਸਾਡੀ ਦਵਾਈ ਮੈਡੀਸਿਨ ਹੈ, ਮੈਡੀਸਿਨ ਦਾ ਮਤਲਬ ਤੁਹਾਨੂੰ ਬਿਮਾਰੀ ਜ਼ਰੂਰ ਤੁਹਾਡੀ ਠੀਕ ਹੋਏਗੀ, ਚਾਹੇ ਤੁਹਾਨੂੰ ਪੇਟ ਦਾ ਇਸ਼ੂ ਹੈ, ਥਾਇਰਾਇਡ ਹੈ, ਹੁਣ ਮੇਰੇ ਕੋਲ ਹਰ ਬਿਮਾਰੀ ਦਾ ਮਤਲਬ ਤੁਸੀਂ ਦੇਖ ਸਕਦੇ ਹੋ, ਮੇਰੇ ਕੋਲ ਰਿਕਾਰਡ ਵੀ ਹੈਗਾ, ਠੀਕ ਹੈ। ਥਾਇਰਾਇਡ ਜਿਵੇਂ ਆਪਾਂ ਗੱਲ ਕਰਦੇ ਹਾਂ, ਕੋਲੈਸਟਰੋਲ ਦੀ ਗੱਲ ਕਰਦੇ ਹਾਂ, ਡਾਇਬਟੀਜ਼ ਦੀ ਗੱਲ ਕਰਦੇ ਹਾਂ, ਠੀਕ ਹੈ। ਜਿਹੜੇ ਮੇਰੇ ਕੋਲ ਬੰਦੇ ਠੀਕ ਦਵਾਈ ਖਾਣ ਤੋਂ ਪਹਿਲਾਂ ਆ ਗਏ, ਠੀਕ ਹੈ, ਉਹਨੂੰ ਕੋਈ ਦਵਾਈ ਖਾਣ ਦੀ ਜ਼ਰੂਰਤ ਨਹੀਂ ਪਈ ਅੱਜ ਤੱਕ ਦੇ, ਠੀਕ ਹੈ ਜੀ। ਜੇ ਤੁਸੀਂ ਪਹਿਲਾਂ ਡਾਕਟਰ ਦੀ ਦਵਾਈ, ਦੇਖੋ ਡਾਕਟਰ ਤੁਹਾਨੂੰ ਜ਼ਬਰਦਸਤੀ ਸੋਚ ਦਵਾਈ ਲਾਉਂਦਾ, ਤੁਸੀਂ ਜਾਂ ਤੁਸੀਂ ਆਪਣੀ ਕੇਅਰ ਨਹੀਂ ਕਰਦੇ ਤਾਂ ਤੁਹਾਨੂੰ ਡਾਕਟਰ ਦਵਾਈ ਲਗਾਉਂਦਾ, ਮੈਂ ਕਹਿੰਦਾ ਵੀ ਤੁਹਾਡਾ ਥਾਇਰਾਇਡ ਵੱਧ ਰਿਹਾ ਤੁਸੀਂ ਕੇਅਰ ਕਰੋ, ਤੁਹਾਡਾ ਕੋਲੈਸਟਰੋਲ ਵੱਧ ਰਿਹਾ, ਤੁਹਾਡੀ ਪ੍ਰੀ ਡਾਇਬਟਿਕ ਹੈਗੇ ਹੋ, ਲੇਕਿਨ ਲੋਕ ਲਾਪਰਵਾਹੀ ਕਰਦੇ ਨੇ। ਲਾਪਰਵਾਹੀ ਨਾ ਕਰੋ ਆਪਣੀ ਹੈਲਥ ਨਾਲ, ਹੈਲਥ ਇਜ਼ ਵੈਲਥ ਤਾਂ ਹੀ ਕਿਹਾ ਗਿਆ, ਤੁਸੀਂ ਹੈਲਥ ਨਾਲ ਖਿਲਵਾੜ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਭਰ ਤੁਸੀਂ ਸਫ਼ਰ ਕਰੋਗੇ। ਚਾਹੇ ਤੁਹਾਨੂੰ ਪੇਟ ਦਾ ਇਸ਼ੂ ਹੈ, ਮਾਈਗ੍ਰੇਨ ਹੈਗਾ, ਐਕਸਿਨ ਦੇ ਇਸ਼ੂ ਹੈ, ਐਗਜ਼ਿਮਾ ਹੋ ਗਿਆ, ਸੋਰਾਇਸਿਸ ਹੋ ਗਿਆ, ਫੁਲਵੈਰੀ ਹੋ ਗਈ, ਠੀਕ ਹੈ, ਐਂਗਜ਼ਾਇਟੀ ਹੋ ਗਿਆ, ਡਿਪਰੈਸ਼ਨ, ਐਲਰਜੀ ਹੈ ਕਿਸੇ ਤਰ੍ਹਾਂ ਦੀ, ਤੁਹਾਨੂੰ ਜੇ ਤੁਹਾਨੂੰ ਪਾਇਲਸ ਹੋ ਗਏ ਨੇ, ਬੱਚਿਆਂ ਦੀ ਆਟੋਮ ਦਾ ਜ਼ਰੂਰ ਨਾਲ ਲਵਾਂਗਾ ਸਿਮਰਾਜ ਜੀ, ਪੂਰੀ ਦੁਨੀਆ ਤੋਂ ਮੇਰੇ ਕੋਲ ਬੱਚੇ ਨੇ, ਆਟੋਮਿਊਨ ਡਿਜ਼ੀਜ਼ ਹੈਗੀ ਹੈ, ਪਾਰਕਿੰਸਨ ਹੈ, ਮਲਟੀਪਲ ਸਕਲੋਸਿਸ ਹੈ, ਸਲੀਪ ਐਪਨੀਆ ਹੈਗਾ, ਹਰ ਬਿਮਾਰੀ ਦਾ ਇਲਾਜ ਪਰਮਾਨੈਂਟ ਹੋਮਿਓਪੈਥੀ ਦੇ ਵਿੱਚ ਹੈਗਾ। ਹੁਣ ਆਪਾਂ ਅੱਜ ਪੇਟ ਦੀ ਬਿਮਾਰੀ ਮੈਂ ਗੱਲ ਕਰਦਾ, ਠੀਕ ਹੈ, ਪੇਟ ਦੀ ਕਿਹੜੀ ਕਿਹੜੀ ਬਿਮਾਰੀਆਂ, ਸਭ ਤੋਂ ਬੜੀ ਚੀਜ਼ ਹੈ ਲੋਕ ਬਹੁਤ ਕਾਮਨ ਹੈਗੀ ਹੈ, ਗੋਲੀਆਂ ਖਾਈ ਜਾਂਦੇ ਨੇ, ਹਾਰਟ ਬਰਨ ਜਿਵੇਂ ਹੋ ਗਿਆ, ਹਾਰਟ ਬਰਨ, ਠੀਕ ਹੈ, ਇਹਨੂੰ ਐਸੀਡਿਟੀ ਵੀ ਕਹਿੰਦੇ ਹਾਂ ਆਪਾਂ, ਇਹ ਬਹੁਤ ਕਾਮਨ ਹੈਗਾ ਲੋਕਾਂ ਨੂੰ। ਇਹ ਲੋਕ ਮੈਂ ਜਾਣਦਾ ਮੇਰੇ ਕੋਲ ਆਉਂਦੇ ਨੇ ਜ਼ਿੰਦਗੀ ਭਰ, ਕਈ ਦਸ 15-10 ਸਾਲ ਤੋਂ ਗੋਲੀ ਖਾ ਰਹੇ, ਸਵੇਰੇ ਉੱਠ ਕੇ ਗੋਲੀ ਖਾ ਰਹੇ ਨੇ, ਮੇਰੇ ਕੋਲ ਆਉਂਦੇ ਨੇ ਸਭ ਠੀਕ ਹੋ ਜਾਂਦੇ ਨੇ। ਤੈਨੂੰ ਸੀਲੀਅਕ ਡਿਜ਼ੀਜ਼ ਹੈ, ਸੀਲੀਅਕ ਇਹਦੇ 'ਚ ਹੁੰਦਾ ਕੀ ਹੈ, ਤੁਹਾਡੀ ਇੰਟੈਸਟਾਈਨ ਦੇ ਵਿੱਚ ਜਿਹੜੀ ਹੈ ਵਿਲਾਈ ਡੈਮੇਜ ਹੋ ਜਾਂਦੀ ਹੈ। ਡੈਮੇਜ ਹੁੰਦੀ ਕਿਉਂ ਆ, ਹੁੰਦੀ ਤਾਂ ਹੈ ਕਿ ਜਦ ਤੁਸੀਂ ਕੇਅਰ ਨਹੀਂ ਕਰਦੇ ਹੈਗੇ, ਇਨਫਲਾਮੇਸ਼ਨ ਹੋ ਜਾਂਦਾ ਤਾਂ ਡੈਮੇਜ ਹੋ ਜਾਂਦਾ, ਤਾਂ ਤੁਹਾਨੂੰ ਸੀਲੀਅਕ ਡਿਜ਼ੀਜ਼ ਹੁੰਦੀ ਹੈ। ਜੇ ਤੁਹਾਨੂੰ ਜੇ ਤੁਸੀਂ ਰਾਈਟ ਵੇ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਮੈਂ ਕਣਕ ਆ ਕੋਈ ਵੀ ਚੀਜ਼ ਤੋਂ ਪ੍ਰੋਬਲਮ ਹੁੰਦੀ ਹੈ ਸਾਡੇ ਕੋਲ ਦਵਾਈ ਖਾਓ, ਦੇਖੋ ਰਾਈਟ ਵੇ ਹੁੰਦਾ ਨਹੀਂ ਠੀਕ ਹੁੰਦਾ, ਕਰੋਨ ਡਿਜ਼ੀਜ਼ ਹੈਗੀ, ਇਨਫਲੇਮੇਟਰੀ ਅਲਸਰੇਟਿਵ ਕੋਲਾਈਟਿਸ, ਇਰੀਟੇਬਲ ਬਾਵਲ ਸਿੰਡਰੋਮ, ਬਵਾਸੀਰ ਜਿਵੇਂ ਹੈਮੋਰਾਇਡ, ਬਹੁਤ ਚਾਰ ਚਾਰ ਪੰਜ ਪੰਜ ਵਾਰੀ ਉਵੇਂ ਕੋ ਆਪਰੇਸ਼ਨ ਕਰਾ ਕੇ ਵੀ ਲੋਕ ਆਏ ਨੇ ਹੈਮੋਰਾਇਡ ਦੇ, ਸਾਡੇ ਕੋਲ ਪਰਮਾਨੈਂਟ ਬਿਮਾਰੀ ਦਾ ਇਲਾਜ ਹੈਗਾ। ਲੀਵਰ ਦੀ ਪ੍ਰੋਬਲਮ, ਫੈਟੀ ਲੀਵਰ ਹੋ ਗਿਆ, ਫੈਟੀ ਲੀਵਰ ਜੇ ਤੁਸੀਂ ਇਹਦਾ ਟ੍ਰੀਟਮੈਂਟ ਨਹੀਂ ਕਰਦੇ ਫਿਰ ਸਿਰੋਸਿਸ ਆਫ ਲੀਵਰ ਹੁੰਦਾ, ਫਿਰ ਕੌਂਸਟੀਪੇਸ਼ਨ, ਇਹ ਸਾਰੀਆਂ ਬਿਮਾਰੀਆਂ ਜੇ ਹੈ, ਪੇਟ ਗਾਲ ਬੇਟਾ 'ਚ ਸਟੋਨ ਹੋ ਜਾਂਦੇ ਨੇ ਉਦੋਂ, ਉਹਦਾ ਵੀ ਸਾਡੇ ਕੋਲ ਇਲਾਜ ਹੈਗਾ। ਠੀਕ ਹੈ, ਤੋ ਕੋਈ ਵੀ ਇਸ਼ੂ ਹੈਗਾ, ਕਿਸੇ ਤਰ੍ਹਾਂ ਦਾ ਇਸ਼ੂ ਹੈ, ਮਰਦਾਂ ਦਾ ਇਸ਼ੂ ਹੈ, ਬੱਚਿਆਂ ਦਾ ਇਸ਼ੂ ਹੈ, ਲੇਡੀਜ਼ ਦਾ ਇਸ਼ੂ ਹੈ, ਮੇਰਾ ਨੰਬਰ ਹਮੇਸ਼ਾ ਯਾਦ ਰੱਖੋ। ਮੈਂ ਲੱਕੀ ਹੈਗਾ ਕਿ ਮੈਂ ਉਹਦੇ ਬ੍ਰੈਂਪਟਨ ਸੇਵਾ ਕਰ
0: ਰਿਹਾ,
1: ਲੇਕਿਨ ਦੁਨੀਆਂ ਤੋਂ ਮੇਰੇ ਕੋਲ ਪੇਸ਼ੈਂਟ ਨੇ 6478180055 6487800185 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ ਆਪਣਾ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। 6478180055 6487800185 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਥੈਂਕ ਯੂ ਸਿਮਰਾਜ ਜੀ, ਥੈਂਕ ਯੂ
0: ਵੈਰੀ ਮੱਚ, ਧੰਨਵਾਦ ਜੀ। ਤੁਸੀਂ ਵੀ ਡਾਕਟਰ ਕੁਲਦੀਪ ਸਿੰਘ ਦੇ ਨਾਲ ਹੁਣ ਖੁੱਲ੍ਹ ਕੇ ਗੱਲਬਾਤ ਕਰੋ। 47 ਤੋਂ ਵੀ ਵੱਧ ਸਾਲ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। 6478180055 6478180055 ਦੋਸਤੋ, ਅੱਜ ਟੋਰਾਂਟੋ ਸ਼ਹਿਰ ਦੀ ਮੇਅਰ ਕਾਰਟੂਨ ਕੈਰੇਕਟਰ ਓਲੀਵੀਆ ਚਾਓ ਨੇ ਅੰਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਹੜੀਆਂ ਸੜਕਾਂ ਤੋਂ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਜ਼ ਦਾ ਲੀਗਲ ਯੂਸ ਨੂੰ ਹਟਾਇਆ ਗਿਆ ਹੈ, ਉੱਥੇ ਹੁਣ ਪਤਾ ਲੱਗ ਗਿਆ ਹੈ ਕਿ 6 ਮਹੀਨਿਆਂ ਦੇ ਅੰਦਰ ਅੰਦਰ ਹੀ 380% ਇਨਕਰੀਸ ਇਨ ਸਪੀਡਿੰਗ ਰਿਪੋਰਟ ਕੀਤੀ ਗਈ ਹੈ ਅਤੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਸਪੀਡ ਰਿਲੇਟਡ ਪੈਡੈਸਟਰੀਅਨ ਮੌਤਾਂ ਕੌਜ਼ ਕੀਤੀਆਂ ਹੀ ਜਾਣਗੀਆਂ। ਹੋਰਾਂ ਆਪੋਜੀਸ਼ਨ ਪੋਲੀਟੀਸ਼ੀਅਨਸ ਨੇ ਵੀ ਇਸ ਬੈਂਡ ਵੈਗਨ 'ਤੇ ਛਾਲ ਮਾਰੀ ਆ ਅਤੇ ਇਕੱਠੇ ਹੋ ਕੇ ਕਿਹਾ ਕਿ ਪੈਡੈਸਟਰੀਅਨ ਮੌਤਾਂ ਦੇ ਲਈ ਹੁਣ ਤੋਂ ਅੱਗੇ ਡੱਗ ਫੋਰਡ ਹੀ ਜ਼ਿੰਮੇਵਾਰ ਹੋਊਗਾ, ਦ ਬਲੱਡ ਵਿਲ ਬੀ ਔਨ ਹਿਜ਼ ਹੈਂਡਸ। ਪਰ ਨਾ ਤਾਂ ਇਹਨਾਂ ਕੋਲ ਕੋਈ ਵੀ ਪਰਸਨਲ ਅਕਾਊਂਟੇਬਿਲਿਟੀ ਨਾਮ ਦੀ ਕੋਈ ਕਾਨਸੈਪਟ ਹੈ ਜਾਂ ਅੰਡਰਸਟੈਂਡਿੰਗ ਹੈ, ਨਾ ਇਹ ਸਮਝਦੇ ਨੇ ਕਿ ਸਪੀਡ ਕਰ ਰਹੇ ਡਰਾਈਵਰ ਜੋ ਕਿ ਕਿਸੇ ਨੂੰ ਹਿੱਟ ਕਰਕੇ ਮੌਤ ਕਾਜ ਕਰਦੇ ਨੇ ਉਹਨਾਂ ਲਈ ਕੋਈ ਵੀ ਪਰਸਨਲ ਅਕਾਊਂਟੇਬਿਲਿਟੀ ਹੈ। ਸਾਰਾ ਤਾਂ ਸਾਰਾ ਇਲਜ਼ਾਮ ਤਾਂ ਇਹ ਡੱਗ ਫੋਰਡ ਦੇ ਹੀ ਸਪੀਡ ਕੈਮਰਾਜ਼ ਲਾਉਣ 'ਤੇ ਹੀ ਲਾ ਰਹੇ ਨੇ, ਕਿਉਂਕਿ ਇਹਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ, ਡਿਸਪਾਈਟ ਦ ਫੈਕਟਸ, ਡਿਸਪਾਈਟ ਦ ਡਾਟਾ, ਲੋਕਾਂ ਨੂੰ ਗੁੰਮਰਾਹ ਕਰਨਾ ਇਸ ਕਿਸਮ ਦੀਆਂ ਟੋਪਿਕਸ 'ਤੇ ਬਹੁਤ ਆਸਾਨ ਹੈ। ਮੈਂ ਇੱਥੇ ਘੰਟਾ ਲਾ ਸਕਦਾ, ਤੁਹਾਨੂੰ ਡਾਟਾ ਵੀ ਪੇਸ਼ ਕਰ ਸਕਦਾ, ਸਬੂਤ ਵੀ ਪੇਸ਼ ਕਰ ਸਕਦਾ, ਪਰ ਤੁਹਾਡੇ ਵਿੱਚੋਂ ਅੱਧੇ ਨੇ ਗੱਲ ਮੰਨਣੀ ਵੀ ਨਹੀਂ ਹੈਗੀ ਕਿ ਸਪੀਡ ਕੈਮਰੇਜ਼ ਲਾਉਣ ਦੇ ਵਿੱਚ ਹੀ ਫਾਇਦਾ ਹੈ। ਲੋਕਾਂ ਨੇ ਫਿਰ ਵੀ ਕਹਿਣਾ ਹੈ ਕਿ 1% ਵੀ ਮੌਤਾਂ ਘੱਟ ਹੁੰਦੀਆਂ ਨੇ, ਫਾਇਦਾ ਹੈ। ਪਰ ਜੇ 6 ਮਹੀਨੇ ਦੇ ਵਿੱਚ ਹੁਣ ਟੋਰਾਂਟੋ ਸ਼ਹਿਰ 'ਚ 25 ਹੀ ਵੀਹਕੋ ਵਾਲੀ ਮੌਤਾਂ ਹੋਈਆਂ ਨੇ, 1% 25 ਦੇ ਵਿੱਚੋਂ ਕਿੰਨਾ ਕੁ ਹੈ ਯਾਰ, ਸੋ ਥਿੰਕ ਅਬਾਊਟ ਇਟ। ਇਹਨਾਂ ਨਾਲ ਜਿਹਨਾਂ ਲੋਕਾਂ ਕੋਲ ਕੋਈ ਵੀ ਪਰਸਨਲ ਅਕਾਊਂਟੇਬਿਲਿਟੀ ਹੈ ਨਹੀਂ, ਇਹਨਾਂ ਨਾਲੋਂ ਬਹਿਸ ਕਰਨ ਨਾਲੋਂ ਜ਼ਿਆਦਾ ਫਾਇਦੇਮੰਦ ਹੋ ਸਕਦਾ ਕਿ ਬੰਦਾ ਕੰਧ ਦੇ ਵਿੱਚ ਹੀ ਆਪਦਾ ਸਿਰ ਮਾਰ ਲਵੇ, ਸ਼ਾਇਦ ਜ਼ਿਆਦਾ ਇਹ ਫਾਇਦਾ ਹੋਊਗਾ ਓਨੈਸਟਲੀ। ਕਿਉਂ? ਕਿਉਂਕਿ ਸਿਟੀ ਆਫ ਟੋਰਾਂਟੋ ਨੂੰ ਹੀ ਅੱਜ ਹੀ ਪੇਸ਼ ਕੀਤੀ ਗਈ ਰਿਪੋਰਟ ਦੇ ਮੁਤਾਬਕ ਇਹਨਾਂ ਕਲੇਮਸ ਦੇ ਵਿੱਚ ਕਿ ਹੁਣ ਪੈਡੈਸਟਰੀਅਨ ਮੌਤਾਂ ਵਧਣਗੀਆਂ, ਜ਼ੀਰੋ ਦਮ, ਜ਼ੀਰੋ ਕ੍ਰੈਡੀਬਿਲਿਟੀ, ਜ਼ੀਰੋ ਸਬਸਟੈਂਸ, ਕੋਈ ਦਮ ਹੀ ਨਹੀਂ ਹੈਗਾ। ਸਿਟੀ ਆਫ ਟੋਰਾਂਟੋ ਦੇ ਇੰਪਲੋਈਜ਼ ਨੇ ਸਿੱਧੇ ਮੇਅਰ ਨੂੰ ਰਿਪੋਰਟ ਪੇਸ਼ ਕੀਤੀ ਆ, ਕੌਂਸਲ ਨੂੰ ਰਿਪੋਰਟ ਪੇਸ਼ ਕੀਤੀ ਆ, ਬੀਬੀ ਫਿਰ ਵੀ ਚੀਕਾਂ ਮਾਰ ਰਹੀ ਆ। ਕਿਉਂ? ਕਿਉਂਕਿ ਦੋਸਤੋ ਇਲੈਕਸ਼ਨ ਵਾਲਾ ਸਾਲ ਹੈ, ਉਹਦੀ ਕੁਰਸੀ ਖਤਰੇ ਦੇ ਵਿੱਚ ਹੈ। ਸੋ ਅਕਟੋਬਰ 2026 ਦੀਆਂ ਮਿਊਨਸਿਪਲ ਚੋਣਾਂ ਦੇ ਵਿੱਚ ਵੱਧ ਵੋਟਾਂ ਹਾਸਲ ਕਰਨ ਲਈ ਬੀਬਾ ਓਲੀਵੀਆ ਚਾਓ ਨੇ ਲੱਗਦਾ ਤਾਂ ਹੈ ਕਿ ਇੱਕ ਨਵੀਂ ਫੀਅਰ ਮਾਂਗਰਿੰਗ ਕੈਂਪੇਨ ਲਾਂਚ ਕੀਤੀ ਹੈ, ਅਤੇ ਉਹ ਵੀ 2-for-1 ਸਪੈਸ਼ਲ, ਇੱਕੋ ਹੀ ਤੀਰ ਦੇ ਨਾਲ ਦੋ ਨਿਸ਼ਾਨੇ, ਕਿਉਂਕਿ ਇਹਨੂੰ ਪਤਾ ਲੱਗ ਗਿਆ ਹੈ ਕਿ ਡੱਗ ਫੋਰਡ ਤਾਂ ਹੁਣ ਬਹੁਤ ਘੱਟ ਪਸੰਦ ਕੀਤਾ ਜਾਂਦਾ, ਉਹਦੇ ਨਾਲ ਹੀ ਦੁਸ਼ਮਣੀ ਸ਼ੁਰੂ ਕਰ ਲਵੋ, ਉਹਨੂੰ ਬੋਗੀ ਮੈਨ ਬੈਡਮੈਨ ਬਣਾ ਦਿਉ, ਅਤੇ ਨਾਲ ਜਿਹੜਾ ਸੇਮ ਟਾਈਮ 'ਤੇ ਆਹ ਸਪੀਡ ਘਟਾਉਣ ਦੀ, ਸੇਫਟੀ ਵਧਾਉਣ ਦੀ ਕੈਂਪੇਨ ਚਲਾ ਲਓ, 2-in-1 ਕੰਮ ਕਰ ਰਹੀ ਹੈ ਓਲੀਵੀਆ ਚਾਓ। ਸੋ ਜਿਹੜੇ ਵੀ ਇਹਦੇ ਕੈਂਪੇਨ ਮੈਨੇਜਰ ਨੇ, ਦੇ ਡੂਇੰਗ ਅ ਪ੍ਰੀਟੀ ਗੁੱਡ ਜੋਬ। ਕਿਉਂ? ਕਿਉਂਕਿ ਕੱਲ੍ਹ ਹੀ ਇੱਕ ਵੱਡਾ ਪੋਲ ਪੇਸ਼ ਹੋਇਆ ਜਿਹਦੇ ਵਿੱਚ ਬੀਬੀ ਨੂੰ ਹੁਣ ਪਿੱਛੇ ਦਿਖਾਇਆ ਜਾ ਰਿਹਾ ਹੈ, ਸ਼ੀ ਇਜ਼ ਨਾਟ ਇਨ ਦ ਲੀਡ ਐਨੀਮੋਰ। ਸੋ ਸੇਮ ਟਾਈਮ 'ਤੇ ਅੱਜ ਹੀ ਅੰਟੇਰੀਓ ਗਵਰਨਮੈਂਟ ਨੇ ਅਨਾਊਂਸ ਕੀਤਾ ਹੈ ਕਿ ਉਹ ਇਸ ਫਾਲ ਤੱਕ ਲਗਭਗ 90% ਆਫ ਅੰਟੇਰੀਓ ਹਾਈਵੇ ਸਟ੍ਰੈਚਸ ਤੱਕ 110 ਕਿਲੋਮੀਟਰ ਐਨ ਆਵਰ ਤੱਕ ਸਪੀਡ ਵਧਾ ਰਹੇ ਨੇ। ਨੀਡ ਫੋਰ ਸਪੀਡ ਯਾ ਹੁਣ ਤੱਕ ਦੋਸਤੋ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ November 14, 2025 ਅੰਟੇਰੀਓ ਸਰਕਾਰ ਦੇ ਵੱਲੋਂ ਸਾਰੇ ਅੰਟੇਰੀਓ ਮਿਊਨਿਸਪੈਲਿਟੀਜ਼ ਦੇ ਵਿੱਚ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਜ਼ ਯਾਨੀ ਕਿ ASEs ਦੇ ਰਾਹੀਂ ਲੋਕਾਂ ਨੂੰ ਸਪੀਡਿੰਗ ਟਿਕਟਸ ਦੇਣ ਦਾ ਕੰਮ ਬੰਦ ਕੀਤਾ ਗਿਆ। ਡਿਬੇਟ ਕਰ ਸਕਦੇ ਹੋ ਕਿ ਫਾਇਦੇਮੰਦ ਹਨ ਕਿ ਨਹੀਂ ਹਨ। ਐਲਬਰਟਾ ਦੇ ਵਿੱਚ ਤਾਂ ਇਹ ਸਾਡੇ ਨਾਲੋਂ ਤਾਂ ਕਈ ਸਾਲ ਪਹਿਲਾਂ ਤੋਂ ਇਹ ਕੰਮ ਚਲਾਇਆ ਗਿਆ, ਉੱਥੇ ਨੈਗਲੋਜਬਲ ਮਤਲਬ ਨੈਕਸਟ ਜ਼ੀਰੋ ਫਰਕ ਪੇਸ਼ ਹੋਇਆ ਹੈ ਟੱਕਰਾਂ ਦੇ ਵਿੱਚ, ਸੱਟਾਂ ਦੇ ਵਿੱਚ, ਮੌਤਾਂ ਦੇ ਵਿੱਚ, ਪਰ ਬਹੁਤ ਜ਼ਿਆਦਾ ਪੈਸੇ ਇਕੱਠੇ ਕੀਤੇ ਗਏ ਨੇ ਸਰਕਾਰਾਂ ਦੇ ਲਈ ਅਤੇ ਮਿਊਨਿਸਪੈਲਿਟੀਜ਼ ਲਈ। ਤਾਂ ਹੀ ਤਾਂ ਡਗ ਫੋਰਡ ਨੇ ਆਰਗਿਊ ਕੀਤਾ ਕਿ ਸੇਫਟੀ ਕੋਈ ਖਾਸ ਵਾਧੀ ਨਹੀਂ ਹੈਗੀ, ਨੈਗਲੋਜਬਲ ਡਿਫਰੈਂਸ ਹੈ, ਪਰ ਲੋਕਾਂ ਤੋਂ ਪੈਸੇ ਕਢਾਉਣ ਦਾ ਤਰੀਕਾ ਹੈ ਅਤੇ ਮਿਊਨਿਸਪੈਲਿਟੀਜ਼ ਵੱਲੋਂ ਵੱਧ ਪੈਸੇ ਫੂਕਣ ਦਾ, ਖਰਚਣ ਦਾ, ਬਰਬਾਦ ਕਰਨ ਦਾ ਵੀ ਤਰੀਕਾ ਹੈ। ਇੱਕ ਇਨਡਾਇਰੈਕਟ ਟੈਕਸ ਹੈ, ਕੈਸ਼ ਗ੍ਰੈਬ ਹੈ। ਉਸ ਤੋਂ ਬਾਅਦ ਤੁਸੀਂ ਫਿਰ ਵੀ ਦੇਖਿਆ ਹੋਣਾ ਹੈ, ਖਾਸ ਜੇ ਤੁਸੀਂ ਸਾਡੇ ਬ੍ਰੈਂਪਟਨ ਸ਼ਹਿਰ 'ਚ ਰਹਿੰਦੇ ਹੋ, ਕਿ ਬਾਹਲੇ ਕੋਈ ਕੈਮਰੇ ਲਾਏ ਵੀ ਨਹੀਂ ਗਏ। ਹੁਣ ਕਾਰਨ ਵੀ ਕਈ ਹਨ, ਮਕਸਦ ਵੀ ਕਈ ਹਨ। ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹਨਾਂ ਨੂੰ ਰੈੱਡ ਲਾਈਟ ਕੈਮਰਾ ਤੱਕ ਕਨਵਰਟ ਕੀਤਾ ਜਾਵੇ, ਜਾਂ ਸਟੋਲਨ ਗੱਡੀਆਂ ਨੂੰ ਪਿੰਨ ਪੁਆਇੰਟ ਕਰਨ ਲਈ ਲਾਇਸੈਂਸ ਪਲੇਟ ਰੀਡਰ ਟੈਕਨੋਲੋਜੀ ਨਾਲ ਅਪਗ੍ਰੇਡ ਕੀਤਾ ਜਾਵੇ, ਜਾਂ ਗੋਲੀਆਂ ਨਿਤ ਰੋਜ਼ ਹੀ ਪਟਾਕੇ ਪੈਂਦੇ ਨੇ, ਗਨ ਸ਼ਾਟ ਫਾਇਰ ਕਿੱਥੇ ਹੁੰਦੀਆਂ ਨੇ ਐਗਜ਼ੈਕਟ ਪਿੰਨ ਪੁਆਇੰਟ ਕੀਤਾ ਜਾਵੇ, ਕੁਝ ਨਵੀਆਂ ਸਾਊਂਡ ਬੇਸ ਟੈਕਨੋਲੋਜੀ ਨਾਲ ਅਪਗ੍ਰੇਡ ਕੀਤਾ ਜਾਵੇ। ਅਲੱਗ ਅਲੱਗ ਰੀਜ਼ਨ ਨੇ ਕਿ ਇਹਨਾਂ ਨੇ ਇਹਨਾਂ ਨੂੰ ਹਜੇ ਤੱਕ ਕਿਉਂ

80% increase in speeding report kiti gayi hai jo ke hai bahut badda number mande ha par eh badda speeding da number ta directly translate nahi karda hai mautan tak ja sattan tak hai. So Toronto shahar de mayor Olivia Chow ne aaj rola bathera paya kiya ke eh school zones han community zones han jithe jawak vi buzurg vi har ek din jaunde ne te ohne kiya it's just horrifying and we knew speed cameras work now that it's taken out we notice this dramatic increase of speed Olivia Chow ne kiya ke jithe ASC hundiyan si utthe 11 kilometer to leke 1 kilometer to leke 9 kilometer speed limit to zyada tez chalon walian di ganti 94% vadhi hai 11 kilometer an hour to leke 15 kilometer an hour over the limit chalon walian di ganti 270% vadhi hai par sab to khas log kida dabbi aunde aa jehde log over the speed limit 16 kilometer above or more chalon de liye clock above or more chalon de liye clock kite gaye ne unna di ganti 380% vadhi hai hun speed kyon important hai common sense di gal hai jinni tez speed hai te unna hi takkar hunda hai unna hi vadh chance hai ke banda marda hai simple as hai eh apa debate karni ni gal world health organization da data dikhaunda hai jinni hi vadh speed unni hi vadh likelihood ke banda maruga jekar gaddi 30 kilometers an hour ja rahi hai pedestrian nu hit kardi hai 10% chance hai ke oh mar juga 40 kilometer an hour speed de naal 30% likelihood of fatality hai 50 kilometer an hour speed de naal ta 85% likelihood of fatality hai te 60 kilometer an hour speed de naal ta ja us to vadh ta 95% likelihood of fatality hai jekar koi bhi 70 kilometers an hour te speed kar reya pedestrian hit karda 100% that person dying likelihood ta ehi hai par sab to ahem gal eh hai ke jekar ਇੱਕ ਡਰਾਈਵਰ ਇੱਕ ਪ੍ਰੋਟੈਸਟਰੀਨ ਹਿੱਟ ਕਰਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਸਪੀਡ ਇਹਨਾਂ ਦੀ ਵੱਧ ਹੋਣ ਕਰਕੇ ਹੀ ਉਹ ਡੈਥ ਹੋਣੀ ਹੈ ਜੇਕਰ ਉਹ ਰੈਗੂਲਰ ਸਟਰੀਟ 'ਤੇ ਕਿਸੇ ਨੂੰ ਹਿੱਟ ਕਰਦੇ ਆ ਜਿੱਥੇ 80 ਕਿਲੋਮੀਟਰ ਸਪੀਡ ਹੈ ਅਤੇ ਉਹਨਾਂ ਨੇ 90 'ਤੇ ਸਪੀਡ ਕੀਤੀ ਆ ਉਹਨਾਂ ਨੇ ਫਿਰ ਵੀ ਅਨਫੋਰਚੁਨੇਟਲੀ ਮਰਨਾ ਹੀ ਮਰਨਾ ਹੈ ਜੇਕਰ ਉਹਨਾਂ ਨੇ ਕਿਸੇ 30 ਵਾਲੇ ਜ਼ੋਨ ਦੇ ਵਿੱਚ 40 'ਤੇ ਚਲਾਈ ਹੈ ਅਤੇ ਹਿੱਟ ਕੀਤਾ ਹੈ ਇਟਸ ਲੈਸ ਲਾਈਕਲੀ ਟੂ ਡਾਈ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਹੀ ਏਰੀਆਜ਼ ਦੇ ਵਿੱਚ ਹੀ ਜਿੱਥੇ ਕਿ ASC ਲੱਗੇ ਹੋਏ ਸੀ ਉੱਥੇ ਹੀ ਮੌਤਾਂ ਹੋ ਰਹੀਆਂ ਨੇ ਇਹ ਬਹੁਤ ਵੱਡਾ ਫੰਡਾਮੈਂਟਲ ਫਰਕ ਹੈ ਸਿਰਫ ਸਕੂਲ ਜ਼ੋਨਸ ਦੇ ਵਿੱਚ ਅਤੇ ਕਮਿਊਨਿਟੀ ਸੇਫਟੀ ਜ਼ੋਨਸ ਦੇ ਵਿੱਚ ਤਾਂ ਇਹਨਾਂ 6 ਮਹੀਨਿਆਂ ਦੇ ਵਿੱਚ ਇਕੱਲੀਆਂ 2 ਮੌਤਾਂ ਹੋਈਆਂ ਨੇ ਆਊਟ ਆਫ ਟੋਰਾਂਟੋਜ਼ ਇੰਟਾਇਰ 25 ਸੋ ਇਸ ਗੱਲ ਨੂੰ ਬਹੁਤ ਵੱਡਾ ਆਊਟ ਆਫ ਪ੍ਰਪੋਰਸ਼ਨ ਬਲੋ ਕੀਤਾ ਜਾ ਰਿਹਾ ਹੈ ਜੇ ਉਹ ASCs ਉੱਥੇ ਹੁੰਦੀਆਂ ਕੀ ਉਹ 2 ਜਾਣੇ ਅੱਜ ਬਚ ਜਾਂਦੇ ਇਟ ਡਜ਼ਨਟ ਸੀਮ ਲਾਈਕ ਇਟ ਸੋ ਆਹੀ ਤਾਂ ਗੱਲ ਕ੍ਰਿਸਟਲ ਕਲੀਅਰ ਐਂਡ ਬਿਲਕੁਲ ਸਾਫ ਕੀਤੀ ਗਈ ਆ ਸਿਟੀ ਆਫ ਟੋਰਾਂਟੋ ਦੇ ਜਨਰਲ ਮੈਨੇਜਰ ਅਤੇ ਟਰਾਂਸਪੋਰਟੇਸ਼ਨ ਸਰਵਿਸ ਦੇ ਵੱਲੋਂ ਉਹਨਾਂ ਨੇ ਅੱਜ ਹੀ ਮੇਅਰ ਨੂੰ ਅਤੇ ਬਾਕੀ ਕਾਉਂਸਲਰਸ ਨੂੰ ਇੱਕ ਰਿਪੋਰਟ ਪੇਸ਼ ਕੀਤੀ ਹੈ ਟਾਈਟਲਡ ਦ supplemental report on the safety impacts of the cancellation of the automated speed enforcement program ਜੇ ਦੇ ਮੁਤਾਬਕ ਦਸੰਬਰ 1 2025 ਤੋਂ ਲੈ ਕੇ ਮਈ 31 2026 ਤੱਕ ਐਗਜ਼ੈਕਟਲੀ 6 ਮਹੀਨੇ ਦੇ ਟਾਈਮ ਫਰੇਮ ਦੇ ਵਿੱਚ ਟੋਰਾਂਟੋ ਸ਼ਹਿਰ 'ਚ 25 ਫੇਟਲ ਕੋਲਿਜਨਸ ਰਿਪੋਰਟ ਕੀਤੇ ਗਏ ਨੇ ਇੰਨਾ ਵੱਡਾ ਸ਼ਹਿਰ ਸਭ ਤੋਂ ਵੱਡੀ ਜਨਤਾ ਪਾਪੂਲੇਸ਼ਨ ਇਨ ਦੀ ਇੰਟਾਇਰ ਕੰਟਰੀ ਅਤੇ 6 ਮਹੀਨਿਆਂ ਵਿੱਚ 25 ਰੋਡ ਫੇਟੈਲਿਟੀਜ਼ ਇਨ ਮਾਈ ਓਪੀਨੀਅਨ ਦੈਟਸ ਨਾਟ ਅ ਬਿਗ ਨੰਬਰ ਫਿਰ ਲੋਕਾਂ ਨੇ ਕਹਿਣਾ ਕਿ ਜੇ ਤੇਰਾ ਰਿਸ਼ਤੇਦਾਰ ਹੁੰਦਾ ਫਿਰ ਯਾਰ mathematically speaking 25 collisions out of millions and millions and millions of drivers every day it's a very very small number but inna de vichon even smaller number do oh previously placed ASC de zones de vich hi andar andar hoye ne par ASC report de vich for proper comparison pichle kai saalan ton 2021 to leke hun tak da same 6 mahine da ASC camera chalde hoye te hun band kite hoye te data compare kita gaya te interesting data hai kyon kyunki ohi time 21 to leke 22 tak camera hon de bawajood Toronto shahar de vich 27 mautan hoiyan vehicle related fatalities higher than after the cameras were taken off so 27 hoiyan fir us to agle saal 16 fir us to agle saal 21 fir us to agle saal 20 te is saal 25 so 5 saal at same time period de vich Toronto shahar de vich fatalities range kitiyan from 16 to 27 higher and lower before the cameras were taken off so is report de vich saaf state kita gaya hai
there is significant year-to-year fluctuation in traffic fatality.

fatalities, as these types of collisions are relatively infrequent. Matlab dosto, bohot ghat ganti de vich road te takkar hon karke mautan hundiyan vi hegiyan, and can be influenced by a range of factors including traffic volumes, traffic patterns, road user behavior, weather conditions, infrastructure changes, and normal statistical patterns. So AS report de vich city staff ne Toronto de mayor te council nu likhya hai ki kai hor saalan da comparable data di zarurat hai kade vi definitively kehne de layi ki camera la ke mautan vadiyan ne us to bagair next to nothing negligible hi fark hai. Par dosto main gal ta eh hai tonu samjhaun de layi ki koi bhi iddan di baddi announcement te is cartoon character Olivia Chow diyan cheeka maan to baad aina gumrah ho jayo ki speed hun inni jyada vadh gayi hai. 380% increase in Toronto areas jithe ke log ki 16 kilometers an hour or even higher speed te hun dabbi jande hai jithe camera hunde si. Kyon? Kyunki camera jadon chalde si odon vadh mautan vi hoiyan, hun hataye gaye ne ghat vi hoiyan. It varies year to year. The speed is not the number one factor. It clearly dassya gaya hai. Mausam barge jyada badde factor ne. Main gal te hai ke eh ek bahut bada election year hai. Sanu pata hai ke Brampton to leke jithe marzi tak all over Ontario, October 26, 2026 municipal election di tareek hai. Toronto de vich vi ho riyan ne Monday October 26, 2026 layi. Taan hi ta eh cartoon character Olivia Chow hun achanak camera loan to 222 din baad pehla kuch na kuch keh lendi. 222 days lang chuke ne jadon camera laaye hoye ne te hun hi ine is topic nu kyon chhedya te demand kita hai ki camera fir to tusi speed de lao Mr. Doug Ford. Kyon? Kyunki Doug Ford hi polls de vich tank kar reha ohde khilaf panga laake eh di favorability shayad vadhugi, ehnu shayad vadh votaan miln giyan. Te kal hi ek nama mainstream research da poll conduct kita gaya jede vich lokan nu puchya gaya ki je Olivia Chow ja city of Toronto councilor Brad Bradford do hi option ne kenu vote paonge agla mayor ban layi. Sun lo dhyan naal, majority 51.9% ne kiya Brad Bradford, only 48.1% ne kiya Olivia Chow. Jada interesting gal kyunki eh addi hilli hui hi pagli lagdi aa. Honestly, ਇਹਦਾ ਕੋਈ ਬਿਆਨ ਸੁਣੋ, ਕੋਈ ਸਟੇਟਮੈਂਟ ਸੁਣੋ, ਕੋਈ ਸੀਰੀਅਸ ਕੰਮ ਤਾਂ ਇਹਨੇ ਕਦੇ ਕੀਤਾ ਹੀ ਨਹੀਂ ਹੈਗਾ. ਨੱਚਣ ਟੱਪਣ ਤੋਂ ਇਲਾਵਾ ਕੁਛ ਵੀ ਨਹੀਂ ਕੀਤਾ. ਰਿਮਾਈਂਡਸ ਮੀ ਆਫ ਜਗਮੀਤ ਸਲਾਵ ਸਿੰਘ. 56% ਆਫ ਟੋਰਾਂਟੋ ਦੇ ਲੋਕਾਂ ਨੇ ਕਿਹਾ ਕਿ ਉਹ ਉਹਨੂੰ ਬਿਲਕੁਲ ਵੀ ਨਹੀਂ ਅਪਰੂਵ ਕਰਦੇ. 62.2% ਆਫ ਟੋਰਾਂਟੋ ਵੋਟਰਸ ਨੇ ਕਿਹਾ ਕਿ ਉਹ ਸ਼ਹਿਰ ਨੂੰ ਰੋਂਗ ਟਰੈਕ 'ਤੇ ਲੈ ਕੇ ਗਈ ਆ. 45.7% ਨੇ ਕਿਹਾ ਕਿ ਉਹ ਕਦੇ ਵੀ ਨਹੀਂ ਇਹਨੂੰ ਵੋਟ ਪਾਉਣਗੇ. ਸੋ ਹੁਣ ਬੀਬੀ ਨੂੰ ਆਪਣੀ ਨਵੀਂ ਸਟ੍ਰੈਟਜੀ ਅੱਜ ਸ਼ੁਰੂ ਕਰਨੀ ਪਈ ਆ ਕਿਉਂਕਿ ਕੱਲ੍ਹ ਰਾਤ ਹੀ ਇਹ ਬਹੁਤ ਹੀ ਮਾੜੀ ਇਹਦੇ ਲਈ ਪੋਲ ਪੇਸ਼ ਕੀਤੀ ਗਈ ਆ ਅਤੇ ਇਲੈਕਸ਼ਨ ਹੀ ਅਕਟੋਬਰ 26 'ਤੇ ਹੋਣੀ ਆ. ਸੋ ਕੁਛ ਨਾ ਕੁਛ ਤਾਂ ਬੀਬੀ ਨੂੰ ਨਵਾਂ ਕਰਨਾ ਹੀ ਪਊਗਾ ਅਤੇ ਸ਼ੁਰੂ ਕਰਤਾ ਨਵਾਂ ਪੰਗਾ ਹੈ. 222 days lang gaye ne jadon camera laaye gaye ne te hun hi ine kiya hai maybe it's a good time ki main nami koi debate shuru kar lwa te Doug Ford de khilaf bolan. Radio program desh pradesh naal junde layi saryan da dhanwad. Jande jande tan dass dinna ki je tusi aapdi gaddi di insurance di kisht katauni aa fir Manu Sharma nu call karo, guaranteed tuhade rate nu kata denge. Je renewal di chitthi aa gayi aa 289-952-9532 City of Brampton de vallon ek paid message hai. Brampton de vich sade shehar nu saaf rakho, safe rakho te welcoming rakho. Sare bylaws de bare jano. Ignorance is not a defense. Mainu pata nahi si tusi keh nahi sakde ticket te milni milni hai tuhanu. www.brampton.ca/bylaws visit karo. Tusi garbage kithe dispose kar sakde kithe nahi ohde bare, kithe gaddi la sakde kithe nahi ohde bare, te naal de excessive noise de bare, te naal de street parking de bare, sare te sare bylaws de bare tuhanu pata hona chahida je Brampton ch rehnde ho. www.brampton.ca/bylaws te visit karo, ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ. ਫਿਰ ਤੋਂ ਦੱਸ ਦਿੰਦਾ ਅੱਜ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਲੋਕੇਸ਼ਨ 'ਤੇ ਪਹੁੰਚੋ. ਬਾਹਰ ਸਟਰੀਟ ਸਾਈਡ ਫਰੈਸ਼ ਫੂਡ ਤਿਆਰ ਕੀਤਾ ਜਾ ਰਿਹਾ ਹੈ. ਇਹਨਾਂ ਨੇ ਲਾਈਵ ਕਾਰਟਸ ਰੇਹੜੀਆਂ ਬਾਹਰ ਪ੍ਰਬੰਧ ਕੀਤਾ ਹੋਇਆ. 999 ਦੇ ਵਿੱਚ ਅਨਲਿਮਿਟਡ ਗੋਲ ਗੱਪੇ,
ਅਨਲਿਮਿਟਿਡ, ਨਾ ਤਾਂ ਹੋਰ ਵੀ ਬਥੇਰਾ ਕੁਛ ਬਾਹਰ ਹੀ ਤੁਹਾਡੇ ਲਈ ਤਾਜ਼ਾ ਤਾਜ਼ਾ ਚਟਪੜਾ ਤਿਆਰ ਕਰ ਰਿਹਾ। ਪਹੁੰਚੋ 275 ਗਾਰਡਨ ਬਰੁੱਕ ਟ੍ਰੇਲ ਇਨ ਕੈਸਲਮੋਰ, 85 ਮਾਮ ਪੈਲੀ ਸਟ੍ਰੀਟ, ਮਿਸਿਸਾਗਾ ਫਾਈਨੈਂਸ਼ੀਅਲ, ਜਾਂ ਬੋਵੇਡ ਚਿੰਕੂਜ਼ੀ 15 ਫੈਂਟ ਅਵੇ। ਗੂਗਲ ਸਰਚ ਕਰ ਲਓ ਸਿੰਪਲੀ ਇੰਡੀਅਨ, ਤਿੰਨ ਬ੍ਰਾਂਡ ਲੋਕੇਸ਼ਨ ਦਾ ਅਤਾ ਪਤਾ ਰਾਈਟ ਅਵੇ ਤੁਹਾਨੂੰ ਮਿਲ ਜੂਗਾ। ਪ੍ਰੋਗਰਾਮ ਤੋਂ ਬਾਅਦ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਨੰਬਰ ਕਮਾਓ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Another Don Clean with the Don Ducks.
5: Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਗੱਭਰੂਆਂ
9: ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
8: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
9: ਪ੍ਰੋਗਰਾਮ ਪੰਜਾਬੀ ਲਹਿਰਾਂ
8: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
10: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
11: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
12: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376511984।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045576 647-504-1557

ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਚੜ੍ਹਦੀ ਕਲਾ, ਕੈਮੋ ਕੈਮ। ਕੱਲ ਨੂੰ ਫਰਾਈਡੇ ਜੂਨੀਅਰ ਹੈ, ਅੱਜ ਮਿਡ ਵੀਕ ਆ ਗਿਆ। ਜਦੋਂ ਨਾ ਦੋ ਕੁ ਦਿਨ ਹਫ਼ਤੇ ਦੇ ਲੰਘ ਜਾਣ ਤੇ ਵੈਨਸਡੇ ਦਾ ਦਿਨ ਆਵੇ, ਫਿਰ ਬੰਦੇ ਨੂੰ ਥੋੜ੍ਹਾ ਜਿਹਾ ਚਾਅ ਜਿਹਾ ਚੜ ਜਾਂਦਾ ਕਿ ਯਾਰ ਵਧੀਆ ਹੁਣ ਸੋਹਣਾ ਵੀਕ ਲੰਘ ਰਿਹਾ, ਤੇ ਦੇਖੋ ਦੋ ਕੁ ਦਿਨ ਲੰਘ ਗਏ, ਹੋਰ ਕੀ ਚਾਹੀਦਾ। ਦੋ ਤਿੰਨ ਦਿਨ ਬਾਕੀ ਨੇ ਤੇ ਫਿਰ ਬੱਲੇ ਬੱਲੇ ਤੇ ਲੌਂਗ ਵੀਕਐਂਡ ਹੈ। ਉਹ ਨਹੀਂ ਲੌਂਗ ਵੀਕਐਂਡ ਯਾਰ, ਪਤਾ ਨਹੀਂ ਐਤਕੀ ਹੈ ਜਾਂ ਨੈਕਸਟ ਵੀਕ ਹੈ, ਮੈਨੂੰ ਥੋੜ੍ਹਾ ਜਿਹਾ ਕਲੀਅਰ ਕਰ ਦਿਓ। ਕੀ ਤੁਹਾਨੂੰ 29 ਦਾ ਔਫ ਹੈ ਜਾਂ 6 ਦਾ ਔਫ ਹੈ, 3 ਦਾ ਔਫ ਹੈ, ਕੀ ਹਿਸਾਬ ਕਿਤਾਬ ਹੈ? ਕੈਨੇਡਾ ਹੈ ਤਾਂ ਪਹਿਲੀ ਦਾ, ਬਟ ਇਹ ਨਹੀਂ ਪਤਾ ਕਿ ਡੇ ਆਫ ਕਦੋਂ ਦਾ ਹੋਵੇਗਾ। ਖੈਰ ਜੇ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰੇ ਜ਼ਰੂਰ, ਅਤੇ ਨੰਬਰ ਹੈ ਆਪਣਾ 905-673-3337। ਸਕੂਲ ਤਾਂ ਬਸ ਖਤਮ ਹੋਣ ਵਾਲੇ ਨੇ, ਕੱਲ੍ਹ ਅਤੇ ਪਰਸੋਂ ਅਖੀਰਲੇ ਦੋ ਦਿਨ ਨੇ, ਅਤੇ ਫਿਰ ਸਮਰ ਹੋਲੀਡੇਜ਼ ਨੇੜੇ ਨੇ। ਬਟ ਤੁਹਾਨੂੰ ਕੰਮਾਂ ਤੋਂ ਲੌਂਗ ਵੀਕਐਂਡ ਦਾ ਡੇ ਕਿਹੜਾ ਆਫ ਮਿਲਿਆ? ਇਸ ਮੰਡੇ ਦਾ ਮਿਲਿਆ ਜਾਂ ਅਗਲੇ ਫਰਾਈਡੇ ਦਾ ਮਿਲਿਆ ਜਾਂ ਉਸ ਤੋਂ ਅਗਲੇ ਮੰਡੇ ਦਾ ਮਿਲਿਆ? ਉਹ ਥੋੜ੍ਹਾ ਜਿਹਾ ਤੁਸੀਂ ਦੱਸਿਓ ਮੈਨੂੰ, ਅਤੇ ਫਿਰ ਉਸ ਹਿਸਾਬ ਨਾਲ ਅਸੀਂ ਵੀ ਕੁਛ ਨਾ ਕੁਛ ਸੋਚਦੇ ਹਾਂ। ਸੋ ਨੰਬਰ ਹੈ ਆਪਣਾ 905-673-3337, 905-673-3337। ਵੈਲਕਮ, ਗੁੱਡ ਈਵਨਿੰਗ, ਪਿਆਰ ਸਤਿਕਾਰ ਲਾਉਂਦੇ ਹਾਂ ਰੌਣਕਾਂ।

0: ਵਾਹ ਵਾਹ। ਸੋ 905-673-3337 ਨੰਬਰ ਹੈ ਆਪਣਾ, ਤੇ ਅੱਜ ਕੈਨੇਡਾ ਵਾਲਿਆਂ ਨਾਲ ਦੇਖੋ ਮੈਚ ਵਧੀਆ ਸੀ, ਦੋ ਗੋਲ ਸਵਿਟਜ਼ਰਲੈਂਡ ਨੇ ਕੀਤੇ, ਸਵਿਟਜ਼ਰਲੈਂਡ ਦਾ ਪਹਿਲਾਂ ਬੜੀ ਜਲਦੀ ਹੋਣ ਵਾਲਾ ਸੀ, ਚਲੋ ਆਪਣੀ ਗੋਲੀ ਨੇ ਬਚਾ ਲਿਆ, ਬਟ ਅੱਜ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ 2-1 ਦੇ ਫਰਕ ਦੇ ਨਾਲ ਹਰਾਇਆ। ਕੈਨੇਡਾ ਵਾਲੇ ਅਖੀਰਲੇ ਮੌਕੇ 'ਤੇ ਆ ਕੇ ਥੋੜ੍ਹੇ ਲੇਟ ਹੋ ਗਏ, 76 ਮਿੰਟ ਦੇ ਵਿੱਚ ਗੋਲ ਇੱਕ ਕੀਤਾ, ਅਤੇ ਫਿਰ ਲੱਗ ਰਿਹਾ ਸੀ ਕੁਛ ਨਾ ਕੁਛ ਕਰਨਗੇ। ਜੇ ਦੇਖਿਆ ਜਾਵੇ ਯਾਰ ਕੈਨੇਡਾ ਦੀਆਂ 13 ਸ਼ੋਟਾਂ ਸੀ, ਸਵਿਟਜ਼ਰਲੈਂਡ ਦੀ ਸਿਰਫ 6 ਸ਼ੋਟਸ ਔਨ ਟਾਰਗੇਟ 7-4, ਬਟ ਗੱਲ ਨਹੀਂ ਬਣੀ। ਚਲੋ ਕੋਈ ਗੱਲ ਨਹੀਂ, ਕੈਨੇਡਾ ਐਡਵਾਂਸ ਕਰ ਜਾਏਗਾ, ਸੈਕਿੰਡ ਪਲੇਸ ਦੇ ਵਿੱਚ ਹੈ, ਅਤੇ ਦੇਖਦੇ ਹਾਂ ਫਿਰ ਅਗਲੇ ਰਾਊਂਡ ਦੇ ਵਿੱਚ ਕਿਹਦੇ ਨਾਲ ਮੈਚ ਹੋਵੇਗਾ। ਐਲ ਏ 'ਚ ਹੋ ਰਿਹਾ, ਮੈਨੂੰ ਲੱਗਦਾ ਕਹਿੰਦੇ ਸੀਗੇ ਜਾਂ ਤਾਂ ਹੁਣ ਮੈਨੂੰ ਯਾਦ ਨਹੀਂ ਆਸਟ੍ਰੇਲੀਆ ਨਾਲ ਜਾਂ ਸਾਊਥ ਕੋਰੀਆ ਨਾਲ ਕੁਛ ਇੱਦਾਂ ਦਾ, ਦੇਖਦੇ ਹਾਂ ਲੈਟਸ ਸੀ ਕੀ ਬਣਦਾ। 2696 ਹਾਂਜੀ,
1: ਹੈਲੋ ਵੀਰੇ, ਕੀ ਹਾਲ ਹੈ ਜੀ?
0: ਵਧੀਆ ਜੀ, ਕੀ ਬਣਦਾ?
1: ਕਿੱਥੇ
0: ਕਿੱਦਾਂ ਦੀ ਜਾਈਏ? ਚਲੋ ਠੀਕ ਹੈ ਵੀਰੇ, ਥੈਂਕ ਯੂ, ਤੁਸੀਂ ਅਪਡੇਟ ਕੀਤਾ, ਬਹੁਤ ਸ਼ੁਕਰੀਆ ਤੁਹਾਡਾ,
1: ਓਕੇ,
0: ਥੈਂਕ ਯੂ ਬ੍ਰਦਰ, ਥੈਂਕ ਯੂ। ਸੋ 427 ਕਹਿੰਦੇ ਕਿ ਫਿੰਚ ਤੋਂ ਹੀ ਪੂਰਾ ਸਟਾਲ ਹੈ, ਐਕਸੀਡੈਂਟ ਹੋ ਗਿਆ, ਅਤੇ ਤਾਂ ਹੀ ਕਹਿੰਦੇ ਹੁੰਦੇ ਨਾ ਕਿ ਜੀ ਪੀ ਐਸ 'ਤੇ ਜਦੋਂ ਲਾਲ ਲਾਲ ਦਿਸੇ ਫਿਰ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਪੰਗਾ। ਸੋ 427 ਫਿੰਚ ਤੋਂ ਨਾ ਲਿਓ, ਜਾ ਕੇ ਹਾਈਵੇ 7 ਤੋਂ ਲੈ ਲਿਓ, ਅਤੇ ਮੈਨੂੰ ਲੱਗਦਾ ਕਿ ਠੀਕ ਰਹੋਗੇ। ਸੋ ਸਟੂਡੀਓ ਦਾ ਫੋਨ ਨੰਬਰ ਹੈ 9056673337। ਯਾਰ ਮੈਂ ਤੁਹਾਨੂੰ ਸਵਾਲ ਪੁੱਛਿਆ ਇੱਕ ਬੜਾ ਸਿੰਪਲ ਜਿਹਾ, ਕਿ ਲੌਂਗ ਵੀਕਐਂਡ ਦੀ ਛੁੱਟੀ ਕਿਹੜੇ ਦਿਨ ਨੂੰ ਹੈ? ਇਸ ਮੰਡੇ ਨੂੰ ਹੈ ਜਾਂ ਨੈਕਸਟ ਫਰਾਈਡੇ ਨੂੰ ਹੈ ਜਾਂ ਉਸ ਤੋਂ ਅਗਲੇ ਮੰਡੇ ਨੂੰ ਹੈ? ਦੱਸਿਓ ਕਿਹੜਾ ਯਾਰ, ਥੋੜ੍ਹਾ ਕਰਿਆ ਕਰੋ ਮਦਦ ਇੱਦਾਂ ਦੀ, ਅਤੇ ਪਤਾ ਤਾਂ ਲੱਗੇ ਵੀ ਆਪਣਾ ਕਿਹੜੇ ਦਿਨ ਨੂੰ ਆਫ ਹੈ, ਫਿਰ ਥੋੜ੍ਹੇ ਹੁਣ ਤੁਸੀਂ ਦੱਸ ਦਿਓ, ਅਸੀਂ ਹੋਰ ਕਿਹਨੂੰ ਪੁੱਛਣਾ। 905-673-3337 ਨੰਬਰ ਆਪਣਾ, 9056733337 ਟਾਈਮ ਹੀ ਬਹੁਤ ਲਾਉਂਦੇ ਹੋ ਇੱਕ ਤਾਂ ਤੁਸੀਂ, ਸਿੰਪਲ ਜਿਹਾ ਸਵਾਲ ਹੈ ਅਤੇ ਬੜਾ ਟਾਈਮ ਲਾ ਦਿੰਦੇ ਹੋ ਫੋਨ ਲਾਉਣ ਨੂੰ। ਰਾਈਨੋ ਫੈਂਸ ਵਾਲਿਆਂ ਨੂੰ ਯਾਦ ਰੱਖੋ, ਨਵੀਂ ਫੈਂਸ ਲਗਵਾਉਣੀ ਹੈ, ਨਵੀਂ ਡੈਕ ਤਿਆਰ ਕਰਾਉਣੀ ਹੈ, ਫੈਂਸ ਦੀ ਕੋਈ ਰਿਪੇਅਰ ਹੈ, ਡੈਕ ਦੀ ਕੋਈ ਰਿਪੇਅਰ ਹੈ, ਜੇ ਰਿਪੇਅਰ ਹੋ ਸਕਦੀ ਹੈ ਤੁਹਾਨੂੰ ਦੱਸ ਦੇਣਗੇ ਕਿ ਬਾਹਲੇ ਪੈਸੇ ਨਾ ਖਰਚੋ, ਰਿਪੇਅਰ ਹੋਜੂ ਕੰਮ ਤੁਹਾਡਾ। ਸੋ ਨਿਊ ਫੈਂਸ ਨਿਊ ਡੈਕ, ਰਾਈਨੋ ਫੈਂਸ ਦੇ ਇਕਬਾਲ ਬਾਈ ਜੀ ਨੂੰ ਫੋਨ ਕਰੋ, 6478043220, 6478043220, 6478042020, 6478042020, ਨਵੀਂ ਫੈਂਸ ਨਵੀਂ ਡੈਕ, ਡੈਕ ਰਿਪੇਅਰ ਫੈਂਸ ਰਿਪੇਅਰ, 6478043220। ਹਾਂਜੀ 8500, ਵੈਲਕਮ।
2: ਹਾਂਜੀ ਭਾਈ, ਕਿੱਦਾਂ ਜੀ?
0: ਵਧੀਆ ਜੀ, ਕੀ ਬਣਦਾ? ਕੈਨੇਡਾ ਡੇ ਬੁੱਧਵਾਰ ਵਾਲੇ ਦਿਨ ਵੈਨਸਡੇ ਨੂੰ ਪੈਂਦਾ, ਛੁੱਟੀ ਕਦੋਂ ਦੀ ਹੈ ਕੈਨੇਡਾ ਡੇ ਦੀ?
2: ਛੁੱਟੀ
0: ਪਤਾ ਨੀ ਬਣਦੀ, ਫਰਾਈਡੇ ਦੀ ਥੋੜੀ ਕਦੋਂ ਦੀ ਬਣਦੀ ਹੈ ਨੀ, ਕਿੱਦਾਂ ਦੀ ਛੁੱਟੀ?
2: ਡਾਕਟਰ
0: ਨੀਟੂ ਬਾਬਾ।
2: ਓਕੇ ਜੀ,
0: ਮੈਂ ਕਿਹਾ ਨਾ ਵੈਸੇ ਤਾਂ ਗੂਗਲ ਨੂੰ ਵੀ ਪੁੱਛ ਸਕਦੇ ਹਾਂ, ਪਰ ਤੁਹਾਨੂੰ ਪੁੱਛਣ ਦਾ ਸਵਾਲ ਥੋੜ੍ਹਾ ਜ਼ਿਆਦਾ ਆਉਂਦਾ।
2: ਨਹੀਂ ਹਾਂਜੀ ਭਾਜੀ, ਪਤਾ ਹੁਣ ਗੱਲ ਇਹ ਹੈ ਨਾ ਵੀ ਰੈਫਰੈਂਸ ਤੁਹਾਡੀ ਕਿਤੇ ਮਤਲਬ ਹੋ ਜਾਂਦੀ ਨਾ ਵਧੀਆ, ਗੂਗਲ ਤੇ ਤਾਂ
0: ਨਹੀਂ ਨਹੀਂ ਗੂਗਲ ਛੱਡੋ, ਨਹੀਂ ਸੋਰੀ, ਮੈਂ ਕਹਿ ਰਿਹਾ ਸੀ ਕਿ ਮੈਂ ਹੁਣ ਛੁੱਟੀ ਦਾ ਕਹਿ ਗੂਗਲ ਨੂੰ ਵੀ ਪੁੱਛ ਸਕਦਾ, ਪਰ ਤੁਹਾਨੂੰ ਪੁੱਛਣ ਦਾ ਸਵਾਲ ਜ਼ਿਆਦਾ ਆਉਂਦਾ, ਉਹ ਮੈਂ ਕਹਿ ਰਿਹਾ ਸੀ।
2: ਅੱਛਾ ਅੱਛਾ ਹਾਂਜੀ, ਓਕੇ ਓਕੇ,
0: ਨਹੀਂ ਗੂਗਲ ਨੂੰ ਛੱਡਿਆ ਕਰੋ, ਕੋਈ ਵੀ ਨੰਬਰ ਚਾਹੀਦੇ, ਡੈਂਟਿਸਟ ਦਾ, ਮੋਰਗੇਜ ਦਾ, ਕੁਛ ਵੀ ਸਾਡੇ ਤੋਂ ਲਿਆ ਕਰੋ, ਗੂਗਲ ਸਾਡੇ ਅੱਗੇ ਫੇਲ ਹੈ।
2: ਜ਼ਰੂਰ ਭਾਜੀ, ਭਾਜੀ ਇੱਕ ਹੋਰ ਗੱਲ ਆ, ਕਹਿੰਦੇ ਡੱਗ ਫੋਰਡ ਨੇ ਸਪੀਡ ਵਧਾ ਦਿੱਤੀ ਹਾਈਵੇ ਦੀ, ਮੈਂ ਤਾਂ ਕਹਿੰਦਾ ਕੀ ਲੋੜ ਸੀਗਾ, ਗੱਡੀ 80 ਤੇ ਟੱਪਦੀ ਵੀ ਇੱਥੇ,
0: ਚਲੋ
2: ਟ੍ਰੈਫਿਕ ਬੜੀ ਆ।
0: ਹਾਂ ਟ੍ਰੈਫਿਕ ਨਹੀਂ ਹੁੰਦੀ ਉਦੋਂ ਭਜਾ ਲਿਆ ਕਰ ਥੋੜ੍ਹੀ ਜਿਹੀ। ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਜੀ। 0575 ਸਰ ਨਮਸਕਾਰ, ਕੈਸੇ ਹੋ?
3: ਬੜੀਆ ਜੀ ਬੜੀਆ, ਆਪ ਬਤਾਓ ਕੈਸੇ ਹੋ?
0: ਬੜੀਆ ਸਰ ਬੜੀਆ, ਆਜ ਕੀ ਆਪ ਕਾਲ ਨਹੀਂ ਆਈ ਸੁਬਹ?
3: ਸੁਬਹ ਬਸ ਹੋ ਨਹੀਂ ਪਾਇਆ, ਬੱਚੋਂ ਕੋ ਛੋੜਾ ਤਾਂ ਉਸੀ ਮੈਂ ਬਿਜ਼ੀ ਹੋ ਗਿਆ।
0: ਹਿੰਦੀ ਚ ਯਾਰ ਸੁਬਹ ਹੀ ਕਹਿੰਦੇ, ਹਿੰਦੀ ਦੇ ਵਿੱਚ ਮਾਰਨਿੰਗ ਨੂੰ ਕੁਛ ਹੋਰ ਕਹਿੰਦੇ ਨੇ?
3: ਸੁਬਹ
0: ਹੀ ਕਹਿੰਦੇ, ਸੁਬਹ। ਚਲੋ ਠੀਕ ਹੈ ਸਰ, ਓਕੇ। ਸੋ ਕਬ ਹੈ ਹੋਲੀਡੇ ਯਾਰ?
3: ਹਮਾਰੀ ਤਾਂ ਬੁੱਧਵਾਰ ਕੀ ਹੈ ਛੁੱਟੀ।
0: ਅੱਛਾ
3: ਬੁੱਧਵਾਰ ਕੀ?
0: ਅੱਛਾ ਫਿਰ ਨਹੀਂ, ਸੋ ਮੰਡੇ ਟਿਊਜ਼ਡੇ ਕੰਮ, ਵੈਨਸਡੇ ਵਰਕ ਤੇ ਥਰਸਡੇ ਫਰਾਈਡੇ ਫਿਰ ਕੰਮ? ਨਹੀਂ
3: ਥੋੜੀ
0: ਸੀ ਆਈ ਥਿੰਕ ਉਤਨਾ ਕੀ ਕਹਿੰਦੇ ਹੁੰਦੇ ਕਿ ਐਕਸਾਈਟਮੈਂਟ ਨਹੀਂ ਹੋਤੀ ਜਬ ਦੋ ਦਿਨ ਕਾਮ ਇੱਕ ਦਿਨ ਛੁੱਟੀ ਫਿਰ ਦੋ ਦਿਨ ਫਿਰ ਕਾਮ।
3: ਫਿਊਚਰ
0: ਤੋਂ ਆਪਕਾ ਹੀ ਹੈ ਯਾਰ, ਬਾਕੀ ਸਭ ਲੋਕੋ ਕੇ ਪਾਸ ਕਾਮ ਹੋ ਨਾ ਹੋ ਆਪਕੇ ਪਾਸ ਜ਼ਰੂਰ ਹੋਗਾ।
3: ਨਹੀਂ ਨਹੀਂ ਸਬਕੇ ਪਾਸ ਹੋਗਾ ਕਾਮ, ਸਬਕੋ ਇਵੋਲਵ ਹੋਣਾ ਪੜੇਗਾ, ਯੇ ਐਸੇ ਹੀ ਹੋਤਾ ਹੈ, ਟੈਕਨੋਲੋਜੀ ਚੇਂਜ ਹੋਤੀ ਹੈ। ਆਪ ਪਤਾ ਹੈ ਜਬ ਟੈਲੀਕੋਮ ਇੰਡਸਟਰੀ ਚੇਂਜ ਹੋਈ ਥੀ ਤੋ ਪਹਿਲੇ ਲੋਕ ਵੋ ਕਿਆ ਕਹਤੇ ਹੈ ਆਪਰੇਟਰਸ ਹੋਤੇ ਕਿਆ ਕਰਤੇ ਥੇ ਵੋ ਤਾਰ ਤਾਰ ਮਿਲਾਤੇ ਥੇ ਔਰ ਹੋਤਾ ਥਾ, ਫਿਰ ਕਿਸੀ ਨੇ ਕਹਾ ਥਾ ਸਬਕੀ ਜੋਬ ਚਲੀ ਜਾਏਗੀ, ਚਲੀ ਗਈ ਥੀ ਲੇਕਿਨ ਉਸਸੇ ਜ਼ਿਆਦਾ ਜੋਬ ਆ ਗਈ, ਠੀਕ ਹੈ, ਸਬ ਚੇਂਜ ਹੁਆ, ਇਵੋਲਵ ਹੋਤਾ ਹੈ ਜਾਏਗੀ।
0: ਚਲੋ ਨਹੀਂ ਗੱਲ ਥੋੜੀ ਠੀਕ ਹੈ ਕਿ ਬੰਦੇ ਨੂੰ ਸਮੇਂ ਦੇ ਨਾਲ ਨਾਲ ਇਵੋਲਵ ਹੋਣਾ ਪੈਣਾ, ਇਹ ਗੱਲ ਥੋੜੀ ਠੀਕ ਹੈ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਫੋਰ ਯੂਰ ਕਾਲ, ਸੁਬਹ ਮਿਲਤੇ ਹੈ, ਥੈਂਕ ਯੂ ਸੋ ਮਚ। 5169 ਹੈਲੋ
4: ਜੀ, ਸਤਿ
0: ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਠੀਕ ਠਾਕ, ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ,
4: ਠੀਕ ਆ ਯਾਰ। ਆਪਾਂ ਤਾਂ ਹੈਗੇ ਅਨਪੜ੍ਹ ਬੰਦੇ, ਆਪਾਂ ਗੂਗਲ ਨੂੰ ਨਹੀਂ ਪੁੱਛਦੇ, ਪਰ ਛੁੱਟੀ ਮੇਰੇ ਹਿਸਾਬ ਨਾਲ ਬੁੱਧਵਾਰ ਦੀ ਆ।
0: ਨਹੀਂ ਅਨਪੜ੍ਹ ਦੇਖੋ ਭਾਜੀ, ਅੱਜ ਕੱਲ ਕੋਈ ਨੀ।
4: ਉਹ ਨਹੀਂ ਯਾਰ, ਪਤਾ ਕੀ ਗੱਲ ਹੁੰਦਾ, ਅੱਜ ਕੱਲ ਪੜ੍ਹੇ ਲਿਖਿਆ ਦਾ ਤੇ ਅਨਪੜ੍ਹਾਂ ਦਾ ਬਹੁਤ ਫਰਕ ਆ। ਹੁਣ ਤੁਹਾਨੂੰ ਪਹਿਲਾਂ ਹੀ ਕਿਹਾ ਗਿਆ ਗੂਗਲ ਬੰਦੇ ਨੇ ਗੂਗਲ ਨੂੰ ਕਹਿੰਦੇ ਪੁੱਛਦੇ ਨੇ ਆ, ਹਨਾ, ਤੇ ਸਾਨੂੰ ਤਾਂ ਗੂਗਲ ਨੂੰ ਪੁੱਛਣਾ ਹੀ ਨੀ ਆਉਂਦਾ।
0: ਤੁਹਾਡੇ ਵਰਗੇ ਬੰਦੇ ਸਗਾ ਦੇ ਚੰਗੇ ਰਹਿੰਦੇ ਆ ਭਾਜੀ, ਸਾਡੇ ਵਰਗੇ ਜਿਹੜੇ ਗੂਗਲ ਚਲਾਉਣਾ ਆਉਂਦਾ ਨਾ ਸਾਨੂੰ, ਅਸੀਂ ਤਾਂ ਇੱਕ ਇੱਕ ਚੀਜ਼ ਗੂਗਲ ਨੂੰ ਪੁੱਛਦੇ ਆ, ਕੋਈ ਦਿਮਾਗ ਬੰਦਾ ਲਾਉਂਦਾ ਹੀ ਨਹੀਂ ਅੱਜ ਕੱਲ।
4: ਮੈਂ ਨਿਆਣੇ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਕਿੱਥੇ ਜਾਣਾ, ਕਹਿੰਦੇ ਫਲਾਨੀ ਜਗ੍ਹਾ ਜਾਣਾ, ਮੈਂ ਕਹਿੰਦਾ ਹੁੰਦਾ ਮੈਨੂੰ ਇੰਟਰਸੈਕਸ਼ਨ ਦੱਸੋ ਬਸ, ਗੂਗਲ ਨੂੰ ਨਹੀਂ ਪੁੱਛਣਾ।
0: ਪਤਾ ਕੀ ਹੈ ਪਰ ਭਾਜੀ, ਚੰਗੀ ਗੱਲ ਹੈ, ਹੁਣ ਜਿਹੜੇ ਅੱਜ ਕੱਲ ਦੇ ਬੱਚੇ ਨੇ ਅਸੀਂ ਵੀ ਆ, ਹਰੇਕ ਚੀਜ਼ ਹੀ ਗੂਗਲ ਗੂਗਲ ਗੂਗਲ, ਏ ਆਈ ਇਹ ਵੋ, ਦਿਮਾਗ ਲਾਉਣੋਂ ਬੰਦ ਹੀ ਲੋਕ ਹੋ ਗਏ।
4: ਗੂਗਲ ਨੇ ਭਾਜੀ ਦੁਨੀਆ ਕਵਰੀ ਕਰ ਦਿੱਤੀ, ਜੇ ਦਿਮਾਗ ਲੜਾਓਗੇ ਤਾਂ ਹੀ ਤੁਹਾਡਾ ਦਿਮਾਗ ਅਗਾਂਹ ਵਧੂਗਾ।
0: ਸਹੀ ਗੱਲ ਹੈ ਤੁਹਾਡੀ, ਬਿਲਕੁਲ,
4: ਉਹ ਦਿਮਾਗ ਉੱਥੇ ਕੀ ਰਹਿੰਦਾ ਜਦੋਂ ਤੁਸੀਂ ਗੂਗਲ ਤੇ ਉਂਗਲਾਂ ਮਾਰਦੇ ਰਹਿੰਦੇ
0: ਹੋ। ਨਹੀਂ ਬਿਲਕੁਲ ਸਰ, ਬਿਲਕੁਲ, ਹੁਣ
4: ਮੈਂ ਕੈਨੇਡਾ ਜਿੱਥੇ ਮਰਜ਼ੀ ਲੈ ਜਾਓ ਮੈਨੂੰ ਸਾਰਾ ਹੀ ਪਤਾ, ਗੂਗਲ ਨੂੰ ਪੁੱਛਣਾ ਨਹੀਂ ਪੈਂਦਾ। ਹਾਂ
0: ਹਾਂ ਹਾਂ, ਚਾਲੀ ਦਿਨ ਬਹੁਤ ਹੀ ਕਮਾਲ ਦੀ ਫਿਲਮ, ਜਿੰਨੀਆਂ ਵੀ ਰਿਵਿਊ ਆ ਰਹੀਆਂ ਨੇ ਇੱਕ ਇੱਕ ਰਿਵਿਊ ਵਧੀਆ ਤੋਂ ਵਧੀਆ ਹੀ ਆ ਰਹੀ ਆ। 40 ਦਿਨ ਫਿਲਮ ਦੇਬੀ ਮਖਸੂਸਪੁਰੀ, ਗੁਰਪ੍ਰੀਤ ਘੁੱਗੀ, ਬਹੁਤ ਹੀ ਕਮਾਲ ਦੀ ਬੈਸਟ ਸੈਲਿੰਗ ਪੰਜਾਬੀ ਨੋਵਲ ਬੁੱਕ, 40 ਦਿਨ, ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਦੀ ਲਿਖੀ ਹੋਈ, ਉਹਦੇ 'ਤੇ ਫਿਲਮ ਬਣੀ ਹੈ ਯਾਰ। ਇੱਕ 40 ਦਿਨ ਦੀ ਜਰਨੀ ਹੈ ਇੱਕ ਫਕੀਰ ਦੇ ਨਾਲ, ਅਤੇ ਕਿਆ ਯਾਰ ਲਾਈਫ ਲੈਸਨਸ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ। ਫਿਲਮ ਬਹੁਤ ਸੋਹਣੀ ਬਣੀ ਹੈ, 40 ਦਿਨ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ। ਅੱਜ ਸਿਲਵਰ ਸਿਟੀ ਦੇ ਵਿੱਚ 9 ਵਜੇ ਹੁਣ ਸ਼ੋਅ ਟਾਈਮ ਹੈ, ਵੌਨ ਦੇ ਵਿੱਚ ਵੀ 9 ਵਜੇ, ਕੋਟਨੀ ਪਾਰਕ 7:20 ਅਤੇ 10:10, ਸਕਾਰਬਰੋ 7:45 ਤੇ ਗੋਲਫ 9:20 ਤੇ। ਸੋ ਫਿਲਮ ਦੇਖਣੀ ਹੈ ਤਾਂ 40 ਦਿਨ ਦੇਖੋ, ਤੇ ਤੁਸੀਂ ਆਪ ਕਹੋਗੇ ਨਾ ਵੀ ਇਹਨੂੰ ਕਹਿੰਦੇ ਆ ਮੂਵੀ। ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ, ਏਸੀ ਜਾਂ ਫਰਨਿਸ ਦੀ ਰਿਪੇਅਰ ਹੈ, ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਲੈਨਕਸ ਦੇ ਆਥੋਰਾਈਜ਼ ਡੀਲਰ ਨੇ, ਬਹੁਤ ਪ੍ਰੋਫੈਸ਼ਨਲ ਬੰਦੇ ਨੇ। ਜਾਂ ਏਸੀ ਫਰਨਿਸ ਨਵਾਂ ਲਵਾਓ ਤੇ $1,800 तक का रीबेट पाओ, $1,800 वापस थोड़ी जेब च। नंबर है 905-790-9080 905-790-9080 जी 6252। हाँ जी
5: छुट्टी
0: बहुत शुक्रिया थोड़ा, थैंक यू। मैं उन्होंने कहना कि यार थोड़ा करो सिस्टम सेट, मैं देखता लाइन का इशू है या साड़ी ऑनलाइन स्ट्रीमिंग का इशू है, हमने पता लग जाना। मैं ब्रैम्पटन दे विच चाहिदा एक बहुत वधिया बड़ी कमाल दी कंपनी है ट्रक मकैनिक दे लई, तुसी कॉल कर लो सुखविंदर भाजी नूं 416-616-3345 सुखविंदर भाई जी ब्रैम्पटन दी डे शिफ्ट है, ट्रक मकैनिक एक साल का एक्सपीरियंस जरूरी है, 416-616-3345 416-616-3345 7200। हेलो
6: नवी कार इंश्योरेंस ते होम इंश्योरेंस वास्ते नंबर भेज लो प्लीज।
0: हाँ जी सर, नंबर तुसी नोट करो 647 674 25 तो वध कंपनियां तो कोट लेके थानू 30% तक का डिस्काउंट दवा रहे ने, 647-647-6745 जस्ट वेट ऑन द लाइन। नंबर है अपना 905-673-3337 is the only number to call।

0: multiple locations in GTA. For more information, visit rajdhanisweets.ca.
1: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-904 ਰੋਇਲ ਆਟੋ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।
1: ਕਿਆ ਬਾਤ ਹੈ ਜੀ, ਪੰਜਾਹ ਪੰਜਾਹ ਵਾਲੇ ਹੋ, ਕਿਵੇਂ ਹੋ?
2: ਵਧੀਆ ਭਾਜੀ, ਕੀ ਹਾਲ ਚਾਲ ਜੀ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਬੱਲੇ ਬੱਲੇ ਆ, ਕੀ ਬਣਦਾ?
2: ਤੁਸੀਂ
1: ਸਾਡਾ ਪ੍ਰੋਗਰਾਮ ਹੁਣੀ ਲਾਇਆ?
2: ਗੱਡੀ ਜਮਾ ਹੀ ਖੜ ਗਈ ਉੱਤੇ ਹਾਈਵੇ।
1: ਤੁਸੀਂ ਉਹੀ ਤਾਂ ਮੈਂ ਤੁਹਾਨੂੰ ਕਹਿਣਾ, ਤੁਸੀਂ ਲੇਟ ਹੋ ਗਏ। ਤੁਸੀਂ ਪਹਿਲਾਂ ਪ੍ਰੋਗਰਾਮ ਸੁਣ ਲੈਂਦੇ ਤੇ ਇੱਕ ਵੀਰ ਦੱਸ ਕੇ ਗਿਆ। ਉਹ ਪ੍ਰੋਗਰਾਮ ਸ਼ੁਰੂ ਹੀ ਹੋਇਆ ਸੀ, ਉਹਨਾਂ ਨੇ ਜਦ ਹੀ ਦੱਸਤਾ ਕਿ ਯਾਰ ਅੱਜ ਜਿਹੜੇ ਲੋਕ ਜਾ ਰਹੇ ਆ 427 ਬਿਲਕੁਲ ਫਿੰਚ ਤੋਂ ਲੈ ਕੇ ਸਟਾਲ ਹੈ, ਤੁਸੀਂ ਪਹਿਲਾਂ ਸੁਣ ਲੈਂਦੇ ਚੰਗੇ ਰਹਿੰਦੇ।
2: ਬਿਲਕੁਲ ਹੀ ਬਿਲਕੁਲ, ਗੱਡੀ ਬੰਦ ਕਰਕੇ ਖੜਾ ਮੈਂ ਭਾਜੀ।
1: ਅੱਛਾ, ਇੰਨਾ ਸਟਾਲ ਹੈ?
2: ਮੈਂ ਕਹਿੰਦਾ ਭਾਜੀ ਗੱਡੀ ਬੰਦ ਕਰਕੇ ਦੇਖ ਲਓ, ਬੈਠਾ ਵਿੱਚ ਗੱਡੀ ਦੇ ਆਰਾਮ।
1: ਅੱਛਾ, ਗੱਡੀ ਬੰਦ ਕਰਨੀ ਪਈ? ਕਿੱਡਾ ਕੁ ਐਕਸੀਡੈਂਟ ਹੋਇਆ ਯਾਰ?
2: ਵੀਡੀਓਗ੍ਰਾਫਰ
1: ਹੁਣ ਕਿਹੜੇ ਦਾ ਤੁਹਾਨੂੰ ਦਈਏ ਨੰਬਰ? ਹੈਗੇ ਤਾਂ ਕੁਝ
2: ਨਹੀਂ,
1: ਕੰਟੈਕਟ
2: ਕਰ ਲਵੇ ਇਨਸ਼ੋਰੈਂਸ ਕਰਾਈ ਸੀ ਕਿਸੇ ਤੋਂ ਗੱਡੀ ਦੀ, ਤੇ ਮੈਨੂੰ ਚਲੋ ਮੈਂ ਨਵਾਂ ਸੀਗਾ ਇਸ ਚੀਜ਼ ਚ, ਮੈਂ ਗੱਡੀ ਪਹਿਲਾਂ ਕਰੂਜ਼ ਲਈ ਸੀ, ਹੁਣ ਮੈਂ ਚਲੋ ਚੇਂਜ ਕੀਤੀ, ਹੁਣ ਵੋਕਸਵੈਗਨ ਲਈ। ਜਦੋਂ ਮੈਂ ਕਰੂਜ਼ ਲਈ ਸੀ ਨਾ, ਮੈਂ ਉਦੋਂ ਕਿਸੇ ਨੇ ਮੈਨੂੰ ਨੰਬਰ ਦੇ ਤਾ ਫਰੈਂਡ ਨੇ, ਉਹ ਕਿਸੇ ਬੰਦੇ ਨੇ ਮੇਰੀ ਮਤਲਬ ਕੀਤੀ ਇੰਸ਼ੋਰੈਂਸ ਟੀ ਡੀ ਨਾਲ, ਹਨਾ। ਟੀ ਡੀ ਵਾਲੇ ਤਾਂ ਕਰਦੇ ਨੀ ਬਾਹਰ ਕਿਸੇ ਬ੍ਰੋਕਰ ਨਾਲ, ਉਹ ਸਿੱਧਾ ਡਾਇਰੈਕਟ ਕਰਦੇ ਆ। ਉਹਨੇ ਮੇਰੀ ਇੰਸ਼ੋਰੈਂਸ ਤਾਂ ਕਰਤੀ ਆਪਣੀ, ਉਹ ਮੈਨੂੰ ਟੀ ਡੀ ਵਾਲਿਆਂ ਨੇ ਮਤਲਬ ਪਹਿਲਾਂ ਵੀ ਡਾਕੂਮੈਂਟ ਭੇਜੇ ਸੀ ਮੈਨੂੰ ਪਹੁੰਚੇ ਨੀ, ਹੁਣ ਮੈਨੂੰ ਦੁਬਾਰਾ ਫੇਰ ਉਹਨੇ ਭੇਜੇ ਸੀ, ਉਹਨਾਂ ਨੇ ਮੇਰੀ ਨਾ ਕੈਂਸਲ ਕਰਤੀ ਉਹ ਇੰਸ਼ੋਰੈਂਸ। ਤੇ ਮਤਲਬ ਮੈਂ ਉਹਨਾਂ ਨੂੰ ਹੁਣ ਬਾਹਰ ਪਤਾ ਕੀਤਾ, ਕਹਿੰਦੇ ਹੋਣੀ ਨੀ ਕਿਸੇ ਨਾਲ ਵੀ, ਪਰ ਮੈਂ ਟੀ ਡੀ ਨਾਲ ਫਿਰ ਮੈਂ ਗੱਲ ਕੀਤੀ, ਮੈਂ ਕਿਹਾ ਜੀ ਤੁਸੀਂ ਮਿਸ ਰੈਪ ਤਾਂ ਨੀ? ਪਰ ਉਹ ਕਹਿੰਦੇ ਨਹੀਂ, ਕਹਿੰਦੇ ਮਿਸਟੇਕ ਹੋ ਜਾਂਦੀ ਕਿਸੇ ਤੋਂ ਵੀ, ਤੁਸੀਂ ਵੀ ਨਵੇਂ ਸੀ ਇਸ ਚੀਜ਼ ਲਈ, ਅਸੀਂ ਮਿਸ ਰੈਪ ਨੀ ਪਾਇਆ ਸੀ, ਬਸ ਇਹ ਪਾਇਆ ਵੀ ਫੇਲਡ ਟੂ ਪ੍ਰੋਵਾਈਡ ਡਾਕੂਮੈਂਟ, ਪਰ ਤੁਹਾਡੀ ਇੰਸ਼ੋਰੈਂਸ ਹੋ ਗਈ ਕੈਂਸਲ।
1: ਚਲੋ ਮੈਂ ਤੁਹਾਨੂੰ ਇੱਕ ਨੰਬਰ ਦੇ ਦੇਣਾ, ਤੁਸੀਂ ਪੁੱਛ ਕੇ ਦੇਖ ਲਓ।
3: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ,
1: ਧੰਨਵਾਦ ਜੀ। ਫੋਰ 437 6 88 7750 ਤੇ ਕਾਲ ਕਰ ਲੋ ਤੇ ਡਾਕਟਰ ਕਲੀਨਿੰਗ ਕਰਵਾ ਲੋ।
3: ਹਾਂਜੀ, ਇਹਨਾਂ ਦਾ ਕੀ ਨਾਮ ਹੈ ਜੀ, ਕਿਹੜੇ ਹੈ ਜੀ ਡਾਕਟਰ?
1: ਇਹ ਹੈ ਜੀ 5 Rivers ਡਾਕਟ ਕਲੀਨਿੰਗ। ਹਾਂਜੀ,
3: ਡਾਕਟ ਕਲੀਨ, ਠੀਕ ਹੈ,
1: ਠੀਕ ਹੈ ਜੀ,
3: ਠੀਕ ਹੈ ਜੀ, ਥੈਂਕ ਯੂ।
1: ਮਤਲਬ ਚਲੋ ਨਾਲੇ ਡਿਸਕਾਊਂਟ ਦਵਾਈ ਫਰਨੀਚਰ ਤੇ ਇਸ ਵੀਕ ਪੰਜਾਬੀ ਲਹਿਰਾ ਲਾਈਵ ਆਨ ਲੋਕੇਸ਼ਨ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ, ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਨੇ, ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਵੇਟ ਕਰ ਰਹੋ, ਰੁਕ ਜਾਓ, ਠਹਿਰ ਜਾਓ ਇਸ ਵੀਕਐਂਡ ਤੱਕ, ਕਿਉਂਕਿ ਫਰਾਈਡੇ ਸੈਟਰਡੇ ਸੰਡੇ ਸਾਲ ਦੀ ਸਭ ਵੱਡੀ ਸੇਲ ਹੈ, ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਪਹੁੰਚਣਾ ਕਿੱਥੇ ਆ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6085 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਫਰਨੀਚਰ ਦੀ, ਜੀ ਹਾਂ, ਗ੍ਰੈਂਡ ਹੋਮ ਫਰਨੀਚਰ ਦੀ, ਕੈਨੇਡਾ ਡੇ ਸੇਲ ਨਵੀਂ ਭਾਜੀ।

0: ਕਿਆ ਬਾਤ ਹੈ। ਸੋ ਨੰਬਰ ਇੱਕ ਵਾਰ ਫਿਰ ਤੁਸੀਂ ਐਡਰੈਸ ਸਾਰੀ ਨੋਟ ਕਰ ਲਓ, 6586 6586 6685 ਟੋਮਕਨ ਰੋਡ 2865। ਹਾਂਜੀ
1: ਕੀ ਹਾਲ ਆ ਜੀ?
0: ਵਧੀਆ, ਕਿਵੇਂ ਹੋ? ਨਵੀਂ ਮੈਂ ਤਾਂ ਗੱਡੀ ਬੰਦ ਕਰਕੇ ਬੈਠਾ ਹਾਈਵੇ ਤੇ।
1: ਨਹੀਂ ਜੀ, ਹੈ ਸਹੀ ਗੱਲ ਬਾਈ ਜੀ, ਕਾਫੀ ਟ੍ਰੈਫਿਕ ਆ ਬਾਈ ਜੀ ਉਸ ਪਾਸੇ ਨੂੰ, ਟ੍ਰੈਕਟ ਵਾਲੇ ਪਾਸੇ ਨੂੰ।
0: ਸਾਡੀ ਮਸ਼ਹੂਰੀ ਤੁਸੀਂ ਕਰਨੀ ਹੈ। ਠੀਕ ਹੈ, ਚਲੋ ਤਾਈ ਜੀ, ਸ਼ਾਮ ਨੂੰ ਬਸ ਇਹੀ ਹੈ ਕਿ ਬਸ ਪੈਗ ਪੁਗ ਦਾ ਕਹਿੰਦੇ ਹੁੰਦੇ ਨਾ ਵੀ ਪ੍ਰੋਗਰਾਮ ਜਿਹਾ ਬਣ ਜਾਵੇ, ਕਹਿੰਦੇ ਨੀ ਹੁੰਦੇ ਮਹਿਫਿਲ ਜਦੋਂ ਸਜਦੀ ਹੈ ਸ਼ਾਮ ਨੂੰ, ਫਿਰ ਉਹਦੀ ਕਿੱਥੇ ਰੀਸ ਹੈ ਯਾਰ। 3823 ਹੈਲੋ।
2: ਹੈਲੋ, ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
2: ਠੀਕ ਠੀਕ ਵੀਰ, ਵਧੀਆ ਜੀ। ਹਾਂਜੀ ਉਹ ਬਈ ਛੁੱਟੀ ਤਾਂ ਤੁਸੀਂ ਕਹਿੰਦੇ ਹੋ ਉਹਦੇ 1 ਤਰੀਕ ਨੂੰ ਛੁੱਟੀ ਹੈ ਬਈ, ਉਹਨਾਂ ਨੇ ਛੁੱਟੀ ਕੀਤੀ ਮੈਨੂੰ।
0: ਅੱਛਾ, 1 ਨੂੰ? ਸੋ ਸਾਰੇ ਦੀ 1 ਨੂੰ ਹੀ ਹੈ, ਉਹਨਾਂ ਨੇ ਅੱਗੇ ਪਿੱਛੇ ਨਹੀਂ ਕੋਈ ਦਿਨ ਕੀਤਾ ਹੈ
2: ਬਈ। ਹਾਂਜੀ ਹਾਂਜੀ, ਤੇ ਕੱਲ ਹੀ ਬ੍ਰਦਰ ਇਨ ਲਾ ਨਾਲ ਹੋਈ ਸੀ ਗੱਲ, ਬਟ ਉਹ ਬੋਸ ਹੁੰਦਾ ਕਹਿੰਦਾ ਕਿ ਆਪਾਂ ਸਹਿਮਤੀ ਨਾਲ ਕਰ ਲੈਣੇ ਆਪ ਕਿ ਸ਼ੁੱਕਰਵਾਰ ਹੀ ਕਰ ਦਾਂਗੇ, ਲੌਂਗ ਵੀਕਐਂਡ ਹੋ ਚੁੱਕਾ।
0: ਚਾਹੀਦਾ ਇਦਾਂ,
2: ਅੱਜ ਹੋਈ ਨੀ ਗੱਲ ਤੇ ਇਸ ਕਰਕੇ ਸ਼ਾਇਦ ਮੈਂ ਪੁੱਛੂਗਾ, ਮੈਂ ਘਰੇ ਜਾਈ ਜਾਣਾ, ਤੁਹਾਡਾ ਪ੍ਰੋਗਰਾਮ ਸੁਣਦਾ ਹੀ ਰਹਿੰਦਾ ਵੱਡੇ ਵੀਰ।
0: ਥੈਂਕ ਯੂ ਵੀਰ, ਥੈਂਕ ਯੂ ਸੋ ਮਚ। ਨਹੀਂ ਬਹੁਤ ਦੇਖੋ, ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ ਮਜ਼ਾ ਬਹੁਤ ਹੁੰਦਾ, ਚਾਹੇ ਕੋਈ ਦੇਖੋ ਟੌਪਿਕ ਹੋਵੇ ਨਾ ਹੋਵੇ, ਆਪਣਾ ਤਾਂ ਇੱਕ ਹਮੇਸ਼ਾ ਆਪਾਂ ਕਹਿੰਦੇ ਹੁੰਦੇ ਪਰਿਵਾਰਕ ਜਿਹੀ ਗੱਲਬਾਤ ਹੈ, ਸਾਰੇ ਕਾਲਾਂ ਕੁੱਲਾਂ ਕਰਦੇ ਰਹਿੰਦੇ ਆ ਤੇ ਵਧੀਆ ਸ਼ਾਮ ਲੰਘ ਜਾਂਦੀ ਆਪਣੀ।
2: ਹਾਂਜੀ ਹਾਂਜੀ, ਸਾਰੇ ਮਤਲਬ ਕਿ ਦਿਨ ਦਾ ਇੱਕ ਪਹਿਲਾਂ ਵੀਰ ਸਿੱਧੂ ਬਾਈ ਜੀ, ਉਹਨਾਂ ਦਾ ਵੀ ਪ੍ਰੋਗਰਾਮ ਸੁਣਦਾ ਹੁੰਦਾ ਮੈਂ।
0: ਵੈਰੀ ਗੁੱਡ, ਵੈਰੀ ਗੁੱਡ, ਸਾਰੇ ਸੁਣਿਆ ਕਰੋ, ਸਾਰੇ ਸਾਡੇ ਜਿੰਨੇ ਵੀ ਪ੍ਰੋਗਰਾਮ ਨੇ, ਹਰੇਕ ਬੰਦਾ ਬੜੀ ਮਿਹਨਤ ਕਰਦਾ,
2: ਉਹ ਸਾਰੀ ਦਿਹਾੜੀ ਦਿਨ ਤੁਸੀਂ ਗੱਲਾਂ ਬਾਤਾਂ ਕਰਕੇ ਮਤਲਬ ਕਿ ਜਿਹੜੀ ਸਾਰੇ ਦਿਨ ਦੀ ਥਕਾਵਟ ਹੁੰਦੀ ਹੈ ਉਹ ਉਤਰ ਜਾਂਦੀ।
0: ਥੈਂਕ ਯੂ ਵੀਰੇ, ਥੈਂਕ ਯੂ, ਬਹੁਤ ਧੰਨਵਾਦ, ਸੁਣੋ ਤੇ ਇੰਜੋਏ ਕਰੋ।
2: ਹਾਂਜੀ
0: ਅਭਿਸ਼ੇਕ ਜੁੜ ਚੁੱਕੇ ਆ ਕੈਲਡਨ ਮਿਤਸੁਬਿਸ਼ੀ ਤੋਂ, ਤੇ ਮਿਤਸੁਬਿਸ਼ੀ ਦੀਆਂ ਲਈਏ ਫਿਰ ਵਧੀਆ ਜਿਹੀਆਂ ਡੀਲਾਂ, ਤੇ ਅਭਿਸ਼ੇਕ ਸਾਡੇ ਨਾਲ ਨੇ। ਅਭਿਸ਼ੇਕ ਕਿਵੇਂ ਹੋ?
3: ਵਧੀਆ ਨਵੀ ਜੀ, ਤੁਸੀਂ ਸੁਣਾਓ ਕਿਵੇਂ ਹੋ ਜੀ?
0: ਬਹੁਤ ਵਧੀਆ, ਬਹੁਤ ਵਧੀਆ। ਸੋ ਬੜੀਆਂ ਟੌਪ ਦੀਆਂ ਡੀਲਾਂ ਸਮਰ ਦੇ ਲਈ ਲੱਗ ਚੁੱਕੀਆਂ ਕੈਲਡਨ ਮਿਤਸੁਬਿਸ਼ੀ ਤੇ, ਸੋ ਹੁਣ ਤਾਂ ਹੀ ਥਾਂ ਥਾਂ ਤੇ ਜਿੱਥੇ ਵੀ ਦੇਖੋ ਮਿਤਸੁਬਿਸ਼ੀ ਦੀ ਗੱਡੀ ਹੀ ਨਜ਼ਰ ਆਉਂਦੀ ਹੈ। ਸੋ ਦੱਸੋ ਕਿਹੜਾ ਕੀ ਸਪੈਸ਼ਲਸ ਨੇ?
3: ਬਿਲਕੁਲ ਜੀ, ਬਹੁਤ ਸਾਰੀ ਆਫਰਸ ਹਰ ਮਹੀਨੇ ਆਪਾਂ ਲਾ ਕੇ ਰੱਖਦੇ ਹਾਂ, ਜੂਨ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਆਫਰਸ ਆਈਆਂ। ਜਿਹੜੇ ਵੀ ਸਾਡੇ ਲਿਸਨਰਸ ਹੈਗੇ ਆ, ਕਿਸੇ ਵੀ ਬਜਟ ਦੇ ਵਿੱਚ ਉਹ ਗੱਡੀ ਦੇਖਦੇ ਪਏ ਆ, ਸਾਡੇ ਕੋਲ ਹਰ ਬਜਟ ਰੇਂਜ ਦੇ ਵਿੱਚ ਕੋਈ ਨਾ ਕੋਈ ਵਹੀਕਲ ਦਾ ਆਪਸ਼ਨ ਹੈਗਾ। ਜੇ ਕਿਸੇ ਨੂੰ ਬਜਟ, ਜਿਨ੍ਹਾਂ ਦਾ ਬਜਟ ਲੋ ਹੈਗਾ, ਬਿਲਕੁਲ ਬਜਟ ਫਰੈਂਡਲੀ ਆਪਸ਼ਨ ਦੇਖਣਾ ਚਾਹੁੰਦੇ ਤਾਂ 25,000 ਤੋਂ ਸਾਡਾ ਜਿਹੜਾ ਹੈਗਾ RVR ਦੀ ਪ੍ਰਾਈਸ ਸ਼ੁਰੂ ਹੋ ਜਾਂਦੀ ਆ। ਮਿਤਸੁਬਿਸ਼ੀ ਦੇ ਜਿਹੜੇ ਜਿੰਨੇ ਵੀ ਵਹੀਕਲਸ ਆਉਂਦੇ ਆ, ਸਾਰਿਆਂ ਦੇ 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਆ, ਮੇਡ ਇਨ ਜਪਾਨ ਗੱਡੀਆਂ ਸਾਰੀਆਂ। ਸੋ ਇਹਦੀ ਬਾਈ ਵੀਕਲੀ ਜਿਹੜੀ ਹੈਗੀ ਹੈ $185 ਤੋਂ ਸ਼ੁਰੂ ਹੋ ਜਾਂਦੀ ਆ। ਲੀਜ਼ ਜਾਂ ਫਾਈਨਾਂਸ ਤੁਸੀਂ ਕੋਈ ਵੀ ਆਪਸ਼ਨ ਚੂਜ਼ ਕਰ ਸਕਦੇ ਹੋ। ਜੇ ਕਿਸੇ ਨੂੰ 7-ਸੀਟਰ ਆਪਸ਼ਨ ਚਾਹੀਦਾ ਤਾਂ ਤੁਸੀਂ ਸੜਕਾਂ ਤੇ ਆਮ ਦੇਖਿਆ ਹੋਣਾ ਅੱਜ ਕੱਲ੍ਹ ਵੀ ਆਊਟਲੈਂਡਰ ਜਿਹੜਾ ਹੈਗਾ ਸਾਡਾ ਬੈਸਟ ਸੈਲਰ ਆਪਸ਼ਨ ਆ, 7-ਸੀਟਰ ਇਹ ਆਪਸ਼ਨ ਆ, $36,400 ਤੋਂ ਇਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ, ਸਿਰਫ $36,400 ਤੋਂ ਪ੍ਰਾਈਸ 7-ਸੀਟਰ ਆਪਸ਼ਨ ਦਾ ਸ਼ੁਰੂ ਹੋ ਜਾਂਦਾ ਸਾਡੇ ਕੋਲ। ਵਾਰੰਟੀ ਸੇਮ ਉਹੀ ਰਹਿਣੀ ਆ ਜੀ, 10 ਸਾਲ 1,60,000 ਕਿਲੋਮੀਟਰ ਦੀ। ਸੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਸਾਡੇ ਕੋਲ, ਜੇ ਤੁਸੀਂ ਕੋਈ ਵੀ ਨਵੀਂ ਗੱਡੀ ਦੇਖ ਰਹੇ ਹੋ ਮਿਤਸੁਬਿਸ਼ੀ ਦੇ ਵਿੱਚ, ਚਾਹੇ ਜੇ ਤੁਹਾਨੂੰ ਨਹੀਂ ਵੀ ਆਈਡੀਆ ਹੈਗਾ ਮਿਤਸੁਬਿਸ਼ੀ ਦੇ ਵਹੀਕਲਸ ਬਾਰੇ, ਇੱਕ ਵਾਰੀ ਸਾਡੇ ਕੋਲ ਗੇੜਾ ਲਾ ਕੇ ਜਾਓ, ਗੱਡੀਆਂ ਦੇਖ ਕੇ ਜਾਓ। ਇੰਨੀ ਸਾਡੀ ਗਰੰਟੀ ਆ ਵੀ ਡੀਲ ਉਹ ਜੀ ਬਣਾ ਕੇ ਦੇਵਾਂਗੇ ਵੀ ਤੁਸੀਂ ਕਹੋਗੇ ਵੀ ਆ ਗਏ ਤਾਂ ਜੀ ਸਵਾਦ ਆ ਗਿਆ ਡੀਲ ਕਰਨ ਦਾ। ਸੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ। 15 ਓਇਲ ਚੇਂਜਸ, ਅਪ ਟੂ 15 ਓਇਲ ਚੇਂਜਸ ਆਪਾਂ ਫ੍ਰੀ ਦੇ ਰਹੇ ਹਾਂ ਜੂਨ ਐਂਡ ਤੱਕ। ਸੋ ਹਾਲੇ ਵੀ ਆਈ ਗੈਸ ਹਫ਼ਤਾ ਕੁ ਪਿਆ ਕਿ ਤੁਸੀਂ ਵਿਜ਼ਿਟ ਕਰ ਲਓ ਇੱਕ ਵਾਰੀ, ਤਾਂ ਤੁਸੀਂ ਸਾਰੇ ਆਫਰ ਦਾ ਫਾਇਦਾ ਉਠਾ ਸਕਦੇ ਹੋ। 3511 ਹਾਈਵੇ 9 ਇਨ ਕੈਲੇਡਨ ਸਾਡਾ ਐਡਰੈਸ ਆ ਜੀ, ਜਾਂ ਫਿਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 519 942 01 01 ਤੇ। ਹੈਲੋ
0: ਜੀ ਜੀ, ਨੰਬਰ ਇੱਕ ਵਾਰ ਫਿਰ ਅਭਿਸ਼ੇਕ।
3: ਯਾ 519-942-0101 ਜਾਂ ਫਿਰ 647-678-2754 ਕਿਸੇ ਵੀ ਫੋਨ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
0: ਵੈਰੀ ਗੁੱਡ। ਸੋ ਕੈਲਡਨ ਮਿਤਸੁਬਿਸ਼ੀ 3511 ਹਾਈਵੇ 9 ਨੇ ਜਾਣੇ ਹੋ ਨਾ ਉਧਰ ਨੂੰ, ਡਰਾਈਵ ਵੀ ਬਹੁਤ ਵਧੀਆ। ਸੋ ਜ਼ਰੂਰ ਪਹੁੰਚੋ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ 6476782754 2696। ਹਾਂਜੀ ਵੀਰੇ,
2: ਨਹੀਂ
0: ਤੁਹਾਡਾ ਦੇਖੋ, ਤੁਸੀਂ ਹੁਣ ਪਹਿਲੀ ਕਾਲ ਤੁਹਾਡੀ ਸੀ ਜਦੇ ਤੁਸੀਂ ਦੱਸਤਾ ਕਿੰਨਿਆਂ ਦਾ ਭਲਾ ਕੀਤਾ, ਲੋਕੀ ਫਿਰ ਵੱਖਰਾ ਰੂਟ ਲੈ ਕੇ ਗਏ ਹੋਣਗੇ। ਚਲੋ ਸਬਰ ਬਿਲਕੁਲ ਹੀ ਹੈ ਨੀ। ਚਲੋ ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ, ਇੰਜੋਏ ਕਰੋ ਤੇ ਪ੍ਰੋਗਰਾਮ ਹੈ ਪੰਜਾਬੀ ਵਾਲਾ ਲਾਈਏ। ਫਿਰ ਕਹਿੰਦੇ ਕਿ ਸਾਡੇ ਟਰੱਕਾਂ ਵਾਲਿਆਂ ਲਈ ਨਵੀਂ ਕਰੋ ਫਿਰ ਕੋਈ। ਵੈਸੇ ਯਾਰ ਟਰੱਕਾਂ ਵਾਲੇ ਬਾਈਆਂ ਲਈ ਤਾਂ ਨਿੱਤੀ ਰਿਸਪੈਕਟ ਹੈ। ਤੇ ਰਣਜੀਤ ਬਾਵੇ ਦਾ ਕਿਹੜਾ ਸੀਗਾ ਟਰੱਕਾਂ ਵਾਲਿਆਂ ਦਾ ਗਾਣਾ ਕਿ ਜਹਾਜ਼ਾਂ ਨਾਲੋਂ

0: ਵਾਹ ਵਾਹ ਵੇ ਬਾਈ, ਨਹੀਂ ਰੀਸਾ ਯਾਰ, ਨਹੀਂ ਰੀਸਾ। ਮੈਂ ਇੱਕ ਨੰਬਰ ਦੇ ਦੇਵਾਂ ਤੁਹਾਨੂੰ ਰਾਈਨੋ ਫੈਂਸ ਵਾਲੇ ਬਾਈਆਂ ਦਾ। ਤੁਸੀਂ ਅਗਰ ਨਵੀਂ ਫੈਂਸ ਲਗਵਾਉਣੀ ਹੈ, ਨਵੀਂ ਡੈਕ ਲਗਵਾਉਣੀ ਹੈ, ਫੈਂਸ ਦੀ ਚਾਹੇ ਕੋਈ ਰਿਪੇਅਰ ਹੈ ਜਾਂ ਡੈਕ ਦੀ ਰਿਪੇਅਰ ਹੈ, ਰਿਪੇਅਰ ਹੈ ਤਾਂ ਰਿਪੇਅਰ ਕਰ ਦੇਣਗੇ, ਜੇ ਨਵੀਂ ਲੱਗਣ ਵਾਲੀ ਨਵੀਂ ਦਵਾ ਲਓ। ਅਤੇ ਫੈਂਸ ਡੈਕ ਦਾ ਬਹੁਤ ਹੀ ਭਰੋਸੇਮੰਦ ਕੰਮ, ਵਧੀਆ, ਬਹੁਤ ਹੀ ਡਿਸਕਾਊਂਟਡ ਰੇਟ। 6478043220 6478043220 6478043220 6478043220 6478043220 ਦੇ ਉੱਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰੋ ਅਤੇ ਬਹੁਤ ਹੀ ਸੋਹਣਾ ਫੈਂਸ ਦਾ ਕੰਮ ਤੁਹਾਡੇ ਲਈ ਇਹ ਕਰ ਰਹੇ ਨੇ। ਇੱਕ ਮੈਂ ਨਵੇਂ ਘਾਹ ਦਾ ਨੰਬਰ ਦੇ ਦੇਵਾਂ, ਨਵਾਂ ਘਾਹ ਲਗਵਾਉਣਾ, ਲੈਂਡਸਕੇਪਿੰਗ ਕਰਾਉਣੀ ਆ, ਫੁੱਲ ਬੂਟੇ ਟ੍ਰਿਮ ਕਰਵਾਉਣੇ ਆ, ਫੁੱਲ ਬੂਟੇ ਨਵੇਂ ਲਵਾਉਣੇ ਆ, ਤਾਂ ਤੁਸੀਂ ਐਸ ਐਸ ਲੋਨ ਕੇਅਰ ਵਾਲਿਆਂ ਨੂੰ ਕਾਲ ਕਰੋ 4376551984 4376551984। ਨਵੀਂ ਫੈਂਸ, ਫੈਂਸ ਸੋਰੀ, ਆਪਣਾ ਨਵਾਂ ਘਾਹ ਜਾਂ ਕੋਈ ਵੀ ਲੈਂਡਸਕੇਪਿੰਗ ਦਾ ਕੰਮ 6 4376551984 'ਤੇ ਕਾਲ ਜਦੇ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਅਤੇ ਵਧੀਆ ਬੰਦੇ ਨੇ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵੀ ਹਾਜ਼ਰ ਹੈ ਤੁਹਾਡੇ ਲਈ, ਟਰੱਕਾਂ ਦੇ ਨਵੇਂ ਟਾਇਰ ਅਲਾਈਨਮੈਂਟ ਜਾਂ ਟਰੱਕਾਂ ਦਾ ਓਇਲ ਚੇਂਜ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਦੇ ਨਾਲ ਸੰਪਰਕ ਕਰੋ, ਬਹੁਤ ਵੱਡਾ ਡਿਸਕਾਊਂਟ ਦੇ ਰਹੇ ਨੇ। ਨਵੀਂ ਲੋਕੇਸ਼ਨ ਇਹਨਾਂ ਨੇ ਦੂਜੀ ਆਪਣੀ ਖੋਲ੍ਹੀ ਹੈ। ਫੋਨ ਨੰਬਰ ਤੁਸੀਂ ਲਿਖ ਲਓ, ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕ ਵਿਦ ਆ ਕੋਰਨਰ, 6472346293 6472346293। ਸੋ ਕਰਦੇ ਹਾਂ ਅਗਲੀ ਗੱਲਬਾਤ ਤੁਹਾਡੇ ਨਾਲ, ਬਟ ਉਸ ਤੋਂ ਪਹਿਲਾਂ ਸਾਡੇ ਨਾਲ ਜੁੜੇ ਨੇ ਕੇ ਡੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ। ਕੁਲਦੀਪ ਜੀ, ਵੈਲਕਮ
1: ਜੀ। ਨਵੀ, ਤੁਹਾਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਈਵਨਿੰਗ
0: ਜੀ।
1: ਨਵੀ, ਅੱਜ ਮੈਂ ਐਲਰਜੀ ਬਾਰੇ ਜਾਣਕਾਰੀ ਦੇਵਾਂਗਾ। ਪਹਿਲਾਂ ਤਾਂ ਮੈਂ ਥੋੜ੍ਹਾ ਇੰਟਰੋਡਕਸ਼ਨ ਦੇ ਦਾ, ਲਗਭਗ 50 ਸਾਲ ਮੈਨੂੰ ਇਸ ਫੀਲਡ ਦੇ ਵਿੱਚ ਹੋ ਰਹੇ ਨੇ। ਕਿਸੇ ਨੂੰ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ, ਪਾਇਲਸ ਦਾ ਇਸ਼ੂ ਹੈ, ਕੋਲਾਈਟਿਸ ਹੈ, ਗੈਸ ਬਣਦੀ ਰਹਿੰਦੀ ਹੈ, ਥਾਇਰਾਇਡ, ਕੋਲੈਸਟਰਾਲ, ਡਾਇਬਟੀਜ਼, ਐਂਗਜ਼ਾਇਟੀ, ਡਿਪਰੈਸ਼ਨ, ਆਰਥਰਾਈਟਿਸ, ਕਿਸੇ ਤਰ੍ਹਾਂ ਦੀ ਮਾਈਗ੍ਰੇਨ, ਸਕਿਨ ਦਾ ਇਸ਼ੂ, ਪਸਰਾਈਸਿਸ, ਸਲੀਪ ਐਪਨੀਆ, ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈ ਪਰਮਾਨੈਂਟ। ਨਵੀਂ, ਅਸੀਂ ਰੂਟ ਕਾਜ ਨੂੰ ਠੀਕ ਕਰਦੇ ਹਾਂ। ਤੁਹਾਡਾ ਜੋ ਵੀ ਰੂਟ ਕਾਜ ਹੋਏਗਾ ਉਹਨੂੰ ਜਦ ਪੁੱਛਦੇ ਤਾਂ ਬਿਮਾਰੀ ਸਾਰੀ ਠੀਕ ਹੋ ਜਾਂਦੀ ਹੈ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਐਲਰਜੀ ਬਾਰੇ ਜਾਣਕਾਰੀ ਦਿੰਦੇ। ਐਲਰਜੀ ਦੇਖੋ, ਉਹ ਇਹ ਹੁੰਦਾ ਕੀ ਹੈ, ਓਵਰ ਰਿਐਕਸ਼ਨ ਆਫ ਇਮਿਊਨ ਸਿਸਟਮ, ਐਲਰਜਨ ਸਿਸਟਮ, ਕਿਸੇ ਨੂੰ ਫੂਡ ਐਲਰਜੀ, ਡਸਟ ਐਲਰਜੀ, ਪੋਲਨ ਐਲਰਜੀ, ਇਹ ਆਮ ਹੈਗੀ ਹੈ ਕਿਸੇ ਨੂੰ। ਇਹਦੀ ਬਿਮਾਰੀਆਂ ਐਗਜ਼ਮਾ ਹੋ ਗਿਆ, ਹਾਈਪਸ ਹੋ ਗਿਆ, ਐਸਥਮਾ ਹੋ ਗਿਆ, ਸੀਜ਼ਨਲ ਐਲਰਜੀ, ਫੂਡ ਐਲਰਜੀ, ਇਹਦੇ ਕਾਰਨ ਹੁੰਦੇ ਨੇ। ਤੁਹਾਡੇ ਹੋ ਸਕਦਾ ਬੈਕਟੀਰੀਆ ਓਵਰ ਗ੍ਰੋਥ ਤੁਹਾਡੀ ਬਾਡੀ ਦੇ ਵਿੱਚ ਹੋ ਗਿਆ, ਐਕੂਮੂਲੇਸ਼ਨ ਟੋਕਸਿਨ ਹੋ ਗਿਆ, ਐਸਿਡਿਟੀ ਬਾਡੀ ਦੇ ਵਿੱਚ ਹੁੰਦੀ ਹੈ, ਕਈ ਕਾਰਨ ਹੁੰਦੇ ਨੇ। ਲੇਕਿਨ ਪਰਮਾਨੈਂਟ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ। ਮੈਨੂੰ ਹਮੇਸ਼ਾ ਯਾਦ ਰੱਖੋ, 6478005560488005000 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। ਥੈਂਕ ਯੂ ਵੈਰੀ ਮਚ।
0: ਬਿਲਕੁਲ, 6478180055 ਡਾਕਟਰ ਕੁਲਦੀਪ ਮਾਹਰ ਨੇ ਬਈ, 50 ਸਾਲ ਦਾ ਐਕਸਪੀਰੀਅੰਸ ਹੈ ਹੋਮਿਓਪੈਥ ਦਾ, ਪੂਰੇ ਨੌਰਥ ਅਮਰੀਕਾ ਚ ਇੰਨੇ ਐਕਸਪੀਰੀਅੰਸ ਕੋਈ ਹੋਮਿਓਪੈਥ ਨਹੀਂ ਹੈਗੇ। ਨੰਬਰ ਹੈ 6478180055 6478180055। ਕੁਲਦੀਪ ਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਦਰਾ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 905-673-3337 9056733 37905673 3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਮੇਕ ਸ਼ੋਰ ਕਰ ਲਈਏ ਸਾਰੇ ਨਾਲ ਦੀ ਨਾਲ, ਤੁਹਾਨੂੰ ਅਸੀਂ ਮੈਸੇਜ ਵੀ ਟਾਈਮ ਸਿਰ ਦੇ ਰਹੇ ਹਾਂ, ਉਹ ਵੀ ਬਹੁਤ ਜ਼ਰੂਰੀ ਹੈ ਯਾਰ, ਸਾਡੇ ਮੈਸੇਜ ਬਿਨਾਂ ਤਾਂ ਗੱਲ ਨਹੀਂ ਬਣਦੀ। ਅੱਜ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ ਫੱਟੇ ਚੱਕ ਦਿੱਤੇ। ਸਿੰਪਲੀ ਇੰਡੀਅਨ ਵਾਲੇ ਇਹਨਾਂ ਨੇ ਨਾ ਨਵੀਂ ਇੱਕ ਡੀਲ ਭੇਜੀ ਆ, ਸੋ ਤੁਸੀਂ ਜਾਓ। ਇਹਨਾਂ ਨੇ ਲਾਈਵ ਫੂਡ ਦੇ ਸਟੇਸ਼ਨ ਲਾਏ ਨੇ, ਯਾਨੀ ਕਿ ਲਾਈਵ ਫੂਡ ਸਟਾਲਸ ਨੇ। ਅਨਲਿਮਿਟਡ ਗੋਲ ਗੱਪੇ, ਜਿੰਨੇ ਮਰਜ਼ੀ ਗੋਲ ਗੱਪੇ, $9.99 ਦੇ ਵਿੱਚ। ਆਈਸ ਗੋਲਾ $3.99, ਦਹੀਂ ਟਿੱਕੀ ਚਾਟ $5.99। ਸਿੰਪਲੀ ਇੰਡੀਅਨ ਦੀ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ ਲੋਕੇਸ਼ਨ, ਜਾਂ ਸਿੰਪਲੀ ਇੰਡੀਅਨ ਕੈਸਲਮੋਰ ਅਤੇ ਸੋਰੀ ਆਪਣੇ ਮਿਸੀਸਾਗਾ ਰੋਡ ਅਤੇ ਫਾਈਨੈਂਸ਼ੀਅਲ ਵਾਲੀ ਲੋਕੇਸ਼ਨ ਦੇ ਉੱਤੇ ਵੀ ਇਹ ਡੀਲ ਹੈ, 85 ਮਾਉਂਟ ਪੈਲੀਅਰ ਸਟਰੀਟ, ਰਾਤ ਦੇ 10 ਵਜੇ ਤੱਕ। ਅਨਲਿਮਿਟਡ ਜਿੰਨੇ ਮਰਜ਼ੀ ਗੋਲ ਗੱਪੇ ਖਾਓ, 999 ਆਈਸ ਗੋਲਾ, 399

0: ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਹੈਗੇ ਆ। ਤੁਸੀਂ ਟਰਮ ਇੰਸ਼ੋਰੈਂਸ ਦੇ ਨਾਲ ਆਪਣੀ ਕਵਰੇਜ ਨੂੰ ਸਟਾਰਟਅਪ ਕਰਨਾ ਚਾਹੁੰਦੇ ਆ, 10 ਈਅਰਸ ਦੀ ਟਰਮ ਤੋਂ ਲੈ ਕੇ 50 ਈਅਰਸ ਤੱਕ ਦੀ ਲੌਂਗ ਟਰਮ ਸਾਡੇ ਕੋਲ ਅਵੇਲੇਬਲ ਆ। ਇਸ ਤੋਂ ਇਲਾਵਾ ਜੇ ਤੁਸੀਂ ਪਰਮਾਨੈਂਟ ਪਲਾਨ ਦੇ ਵਿੱਚ ਜਾਣਾ ਚਾਹੁੰਦੇ ਆ, ਤੁਸੀਂ ਯੂਨੀਵਰਸਲ ਪਲਾਨ ਦੀ ਬੈਨੀਫਿਟਸ ਲੈ ਸਕਦੇ ਆ, ਤੁਸੀਂ ਹੋਲ ਲਾਈਫ ਇੰਸ਼ੋਰੈਂਸ ਦੇ ਬੈਨੀਫਿਟਸ ਲੈ ਸਕਦੇ ਆ, ਜਾਂ ਫਿਰ ਅੱਜ ਕੱਲ੍ਹ ਦਾ ਜਿਹੜਾ ਸਭ ਤੋਂ ਫੇਮਸ ਪਲਾਨ ਹੈਗਾ ਆ, ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਦਾ ਜਿਹੜਾ ਪ੍ਰੋਫਿਟ ਆ ਉਹ ਡਿਵੀਡੈਂਟ ਦੀ ਫਾਰਮ ਦੇ ਵਿੱਚ ਸ਼ੇਅਰ ਹੁੰਦਾ ਆ, ਤੇ ਤੁਸੀਂ ਡਿਵੀਡੈਂਟ ਵਾਲਾ ਜਿਹੜਾ ਪਲਾਨ ਹੈਗਾ ਆ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੇ ਥਰੂ ਲੈ ਸਕਦੇ ਆ। ਐਵਰੀ ਈਅਰ ਇੰਸ਼ੋਰੈਂਸ ਕੰਪਨੀ ਆਪਣਾ ਪ੍ਰੋਫਿਟ ਡਿਵੀਡੈਂਟ ਦੀ ਫਾਰਮ ਦੇ ਵਿੱਚ ਪੇ ਆਊਟ ਕਰਨਗੇ, ਤੇ ਤੁਸੀਂ ਐਜ਼ ਅ ਕਲਾਇੰਟ ਡਿਸਾਈਡ ਕਰ ਸਕਦੇ ਆ ਕਿ ਉਹ ਡਿਵੀਡੈਂਟ ਤੁਸੀਂ ਐਜ਼ ਅ ਕੈਸ਼ ਲੈਣੇ ਹੈਗੇ ਆ, ਜਾਂ ਫਿਰ ਉਹਨਾਂ ਡਿਵੀਡੈਂਟਸ ਦੇ ਨਾਲ ਤੁਸੀਂ ਆਪਣੀ ਕਵਰੇਜ ਨੂੰ ਇਨਕਰੀਜ਼ ਕਰਨਾ ਆ। ਜਿਹੜਾ ਪ੍ਰੀਮੀਅਮ ਹੈਗਾ ਆ ਉਹ ਵੀ ਕਲਾਇੰਟ ਡਿਸਾਈਡ ਕਰ ਸਕਦਾ ਹੈ ਕਿ ਉਹਨਾਂ ਨੇ ਸਿਰਫ 5 ਸਾਲ ਲਈ ਪ੍ਰੀਮੀਅਮ ਦੇਣਾ ਆ, 10 ਸਾਲ ਜਾਂ 20 ਸਾਲ ਤੱਕ ਦਾ ਪ੍ਰੀਮੀਅਮ ਦੇਣਾ ਹੈਗਾ। ਸੋ ਬਹੁਤ ਸਾਰੀਆਂ ਆਪਸ਼ਨ ਸਾਡੇ ਕੋਲ ਹਮੇਸ਼ਾ ਅਵੇਲੇਬਲ ਹੁੰਦੀਆਂ। ਅਗਰ ਤੁਹਾਨੂੰ ਕੋਈ ਵੀ ਮੈਡੀਕਲ ਇਸ਼ੂਜ਼ ਹੈਗੇ ਆ, ਸਾਡੇ ਕੋਲ ਨੋਨ ਮੈਡੀਕਲ ਪਲਾਨ ਅਵੇਲੇਬਲ ਹੈਗੇ ਆ, ਜਿਹਦੇ ਵਿੱਚ ਤੁਸੀਂ ਸਿਰਫ ਐਪਲੀਕੇਸ਼ਨ ਦੇ ਵਿੱਚ ਕੁਝ ਕੁਐਸਚਨ ਆਨਸਰਸ ਦੇ ਜਵਾਬ ਦੇ ਕੇ ਆਪਣੀ ਕਵਰੇਜ ਕਰਵਾ ਸਕਦੇ ਆ, ਤੇ ਡਿਫਰੈਂਟ ਡਿਫਰੈਂਟ ਕੰਪਨੀਜ਼ ਵੱਲੋਂ ਇਹ ਪਲਾਨ ਅਵੇਲੇਬਲ ਹੈਗੇ ਆ। ਆਲਰੇਡੀ ਤੁਹਾਡੀ ਟਰਮ ਇੰਸ਼ੋਰੈਂਸ ਚੱਲ ਰਹੀ ਆ, ਤੁਸੀਂ ਉਹਦੇ ਵਿੱਚੋਂ ਕੁਝ ਪੋਰਸ਼ਨ ਨੂੰ ਪਰਮਾਨੈਂਟ ਕਰਨਾ ਚਾਹੁੰਦੇ ਸੀਗੇ, ਤਦ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਤੇ ਅਗਰ ਤੁਹਾਡੀ ਟਰਮ ਇੰਸ਼ੋਰੈਂਸ ਦੀ ਰਿਨਿਊਵਲ ਆਈ ਆ ਤੇ ਉਹਦੇ ਰੇਟਸ ਜਿਹੜੇ ਹੈਗੇ ਉਹ ਕਾਫੀ ਐਕਸਪੈਂਸਿਵ ਹੋ ਕੇ ਆਏ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਟਰਮ ਪਾਲਿਸੀਜ਼ ਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਨੇ ਰਿਨਿਊਵਲ ਦੇ ਟਾਈਮ ਦੇ ਉੱਪਰ ਆਪਣਾ ਰਿਸਕ ਫੈਕਟਰ ਐਡ ਆਨ ਕੀਤਾ ਹੁੰਦਾ, ਜਿਹਦੇ ਕਰਕੇ ਤੁਹਾਡੇ ਰਿਨਿਊਵਲ ਦੇ ਰੇਟਸ ਜਿਹੜੇ ਹੈਗੇ ਆ ਉਸ ਵੇਲੇ ਦੀ ਰੈਗੂਲਰ ਪਾਲਿਸੀ ਨਾਲੋਂ ਕਾਫੀ ਐਕਸਪੈਂਸਿਵ ਹੁੰਦੇ ਆ। ਸੋ ਅਗਰ ਤੁਹਾਨੂੰ ਕੋਈ ਮੈਡੀਕਲ ਕੰਸਰਨ ਨਹੀਂ ਹੈਗਾ, ਤੁਹਾਡੀ ਮੈਡੀਕਲ ਅੰਡਰ ਰਾਈਟਿੰਗ ਬਿਲਕੁਲ ਠੀਕ ਹੈਗੀ ਆ, ਤਾਂ ਤੁਸੀਂ ਸੇਮ ਪਲਾਨ ਦਾ ਰੇਟਸ ਜਿਹੜੇ ਹੈਗੇ ਆ ਉਹ ਕਾਫੀ ਰਿਡਿਊਸ ਹੋ ਕੇ ਲੈ ਸਕਦੇ ਆ। ਸੋ ਇਹਨਾਂ ਸਾਰੀਆਂ ਆਪਸ਼ਨ ਦੇ ਲਈ ਤੁਸੀਂ ਸਾਡਾ ਆਫਿਸ ਵਿਜਿਟ ਕਰ ਸਕਦੇ ਆ, ਜਿਹੜਾ ਕਿ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ ਲੋਕੇਟਡ ਆ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਅਗਰ ਤੁਸੀਂ ਮੇਰੇ ਨਾਲ ਗੱਲ ਕਰਨੀ ਹੈਗੀ ਆ ਤਾਂ ਮੇਰਾ ਨੰਬਰ ਹੈਗਾ ਜੀ 416-8176500। ਕਿਸੇ ਵੀ ਹੋਰ ਇੰਸ਼ੋਰੈਂਸ ਬਾਰੇ ਤੁਹਾਡੀ ਕੋਈ ਕੰਸਰਨ ਹੋਣ, ਚਾਹੇ ਉਹ ਵਿਜ਼ਿਟਰ, ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ ਹੈਗੀ ਆ, ਜਾਂ ਫਿਰ ਤੁਸੀਂ ਕੋਈ ਇਨਵੈਸਟਮੈਂਟ ਆਪਸ਼ਨ ਦੇਖ ਰਹੇ ਆ, ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਹੈਗਾ ਆ, ਜਾਂ ਤੁਹਾਡੀ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਅਗਰ ਉਹ ਵੀ $90,000 ਤੱਕ ਦੀ ਗ੍ਰਾਂਟ ਲੈਣ ਦੇ ਲਈ ਐਲੀਜੀਬਲ ਹੈਗੇ ਆ, ਤਾਂ RDSP ਦਾ ਪਲਾਨ ਖੋਲ੍ਹ ਕੇ ਤੁਸੀਂ ਇਹ ਬੈਨੀਫਿਟਸ ਲੈ ਸਕਦੇ ਆ। RRSP, TFSA, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਕਿਸੇ ਵੀ ਪਲਾਨ ਬਾਰੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-8176500, 416-8176500।
1: ਕਿਆ ਬਾਤ ਹੈ, ਬ੍ਰਾਜ਼ੀਲ ਵਾਲੇ ਚੱਕੀ ਆ ਰਹੇ ਫੱਟੇ, ਹਰਪ੍ਰੀਤ ਥੈਂਕ ਯੂ ਸੋ ਮਚ। ਸੋ ਹਰਪ੍ਰੀਤ ਦਾ ਨੰਬਰ ਹੈ 416-8176-500। ਸੋ ਬ੍ਰਾਜ਼ੀਲ ਚੱਕੀ ਆ ਰਹੇ ਮੁੰਡੇ, 2 ਗੋਲ ਹੋ ਗਏ, ਜੂਨੀਅਰ ਨੇ 2 ਗੋਲ ਕਰ ਦਿੱਤੇ, ਤੇ 9 ਸ਼ਾਟਾਂ ਬ੍ਰਾਜ਼ੀਲ ਦੀਆਂ ਤੇ 4 ਔਨ ਟਾਰਗੇਟ। ਸਕਾਟਲੈਂਡ ਵਾਲੇ ਤੋਂ ਗੱਲ ਨਹੀਂ ਬਣ ਰਹੀ, ਬ੍ਰਾਜ਼ੀਲ ਫਿਰ ਹੈ ਏਡੀ ਤਕੜੀ ਟੀਮ ਆ ਯਾਰ, ਵਨ ਆਫ ਦਾ ਬੈਸਟ ਟੀਮਸ ਵਰਲਡ ਵਾਈਡ ਬ੍ਰਾਜ਼ੀਲ। ਬੜੇ ਲੰਬੇ ਸਮੇਂ ਤੋਂ ਉਹ ਦਿਨ ਯਾਦ ਆਉਂਦੇ ਆ ਜਦੋਂ ਰਿਵਾਲਡੋ ਆਪਣਾ ਰੋਨਾਲਡੀਨੀਓ ਖੇਡਦੇ ਸੀਗੇ ਬ੍ਰਾਜ਼ੀਲ ਦੇ ਨਾਲ, ਬੜਾ ਇੱਕ ਕਹਿੰਦੇ ਲੈਜੈਂਡਰੀ ਜਿਹਾ ਟਾਈਮ ਸੀਗਾ। ਸੋ ਬ੍ਰਾਜ਼ੀਲ ਇਜ਼ ਵਿਨਿੰਗ 2-0, ਲੱਗਦਾ ਕਿ ਜਿੱਤ ਜਾਣਗੇ। ਅੱਜ ਹੋਰ ਕਿਹੜੀਆਂ ਗੇਮਾਂ ਨੇ, ਕੈਨੇਡਾ ਵਾਲੇ ਹਾਰ ਗਏ, ਅਤੇ ਰਾਤ ਨੂੰ ਸਾਊਥ ਅਫਰੀਕਾ ਸਾਊਥ ਕੋਰੀਆ ਦਾ ਵੀ ਮੈਚ ਹੈ, ਚੈੱਕ ਅਤੇ ਮੈਕਸੀਕੋ ਦਾ ਵੀ ਮੈਚ ਹੈ, ਅਤੇ ਪ੍ਰੋਗਰਾਮ ਹੈ ਪੰਜਾਬੀ ਦਾ। ਨੰਬਰ ਹੈ 905-673-3337, 9056733337 'ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ, ਅਤੇ ਕਰਦੇ ਹਾਂ ਫਿਰ ਤੁਹਾਡੇ ਨਾਲ ਗੱਲਬਾਤ ਸ਼ੁਰੂ।

0: Ottawa.ca. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ

0: ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਐਂਡ ਇੱਕ ਤੁਸੀਂ ਜਾਣਕਾਰੀ ਸੁਣ ਹੀ ਰਹੇ ਹੋ ਕਾਫੀ ਦਿਨਾਂ ਤੋਂ ਕਿ ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਨੇ ਨਵੇਂ ਘਰ ਰਿਲੀਜ਼ ਕੀਤੇ ਆ ਸਿਰਫ 6.5 ਲੱਖ ਤੋਂ ਯਾਰ ਟਾਊਨ ਹਾਊਸ ਮਿਲਦੇ ਆ ਕਿਤੇ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵੈਰੀ ਗੁੱਡ ਓਕੇ ਕੀ ਬਾਤ ਹੈ ਸੋ ਅਸੀਂ ਨਾ ਕੱਲ ਪਰਸੋਂ ਇੱਕ ਥੋੜੀ ਜਿਹੀ ਡਿਸਕਸ਼ਨ ਕਰ ਰਹੇ ਸੀ ਰਿਸ਼ਤਿਆਂ ਬਾਰੇ ਰਿਲੇਸ਼ਨਸ਼ਿਪਸ ਬਾਰੇ ਤੇ ਰਿਲੇਸ਼ਨਸ਼ਿਪਸ ਦੇ ਵਿੱਚ ਏਜ ਗੈਪ ਦੇ ਬਾਰੇ ਵੀ ਇੱਕ ਹਸਬੈਂਡ ਵਾਈਫ ਦੇ ਵਿਚਕਾਰ ਕਿੰਨਾ ਕੁ ਏਜ ਗੈਪ ਹੈ ਜਿਹੜਾ ਚੱਲ ਜਾਂਦਾ ਤੇ ਕਿੰਨਾ ਕੁ ਏਜ ਗੈਪ ਹੈ ਜਿਹੜਾ ਯਾਰ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਹੁਣ ਆਨਲਾਈਨ ਕਾਫੀ ਸਾਰੇ ਕਪਲਸ ਨੇ ਜਿਹੜੇ ਦੇਖੀ ਦੇ ਨੇ ਤੇ ਉਹ ਨਾ ਕਈ ਵਾਰ ਏਜ ਗੈਪ 20 ਸਾਲ ਦਾ ਕਈਆਂ ਦਾ 15 ਸਾਲ ਦਾ ਕਈਆਂ ਦਾ ਚਲੋ 10 ਸਾਲਾਂ ਦਾ ਕਈ ਕਹਿੰਦੇ ਆ ਕਿ ਨਵੀਂ ਯਾਰ ਕੋਈ ਏਜ ਗੈਪ ਨਹੀਂ ਹੋਣਾ ਚਾਹੀਦਾ 1-2 ਸਾਲ ਦਾ ਮਸਾਂ ਹੋਣਾ ਚਾਹੀਦਾ ਇੱਕ ਮੈਂ ਕਪਲ ਆਨਲਾਈਨ ਦੇਖਿਆ ਉਹ ਤਾਂ ਯਾਰ ਜ਼ਿਆਦਾ ਹੀ ਸੀਗਾ ਉਹ ਤਾਂ ਮੈਂ ਵੀ ਕਹਿੰਦਾ ਮੈਨੂੰ ਲੱਗਦਾ ਚਲੋ ਮੇਰਾ ਕੋਈ ਹੱਕ ਨਹੀਂ ਬਣਦਾ ਮੈਂ ਕਵਾਂ ਨਾ ਮੈਂ ਕੋਈ ਜੱਜ ਕਰ ਰਿਹਾ ਜਸਟ ਚਲੋ ਆਪਣੇ ਹਰੇਕ ਦੇ ਪ੍ਰੈਫਰੈਂਸਿਸ ਹੁੰਦੇ ਨੇ ਬਟ ਜਿਹੜਾ ਮੁੰਡਾ ਜਾਂ ਬੰਦਾ ਉਹ 60 ਸਾਲਾਂ ਦਾ ਸੀ ਕੁੜੀ 25 ਦੀ ਸੀ ਉਹਨਾਂ ਦਾ 35 ਸਾਲ ਦਾ ਏਜ ਗੈਪ ਸੀ ਤੇ ਉਹ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਖੁਸ਼ ਉਹਨਾਂ ਨੂੰ ਕੋਈ ਆਈ ਨਹੀਂ ਕਿ ਯਾਰ ਉਹ ਜ਼ਿਆਦਾ ਉਮਰ ਦਾ ਜਾਂ ਕੁੜੀ ਥੋੜ੍ਹੇ ਜਿਹਾ ਘੱਟ ਉਮਰ ਦੀ ਆ ਉਹ ਕਹਿੰਦੇ ਅਸੀਂ ਆਪਣੇ ਆਪ ਦੇ ਵਿੱਚ ਖੁਸ਼ ਹਾਂ ਹੁਣ ਤੁਹਾਡੇ ਲਈ ਕਿੰਨਾ ਕੁ ਏਜ ਗੈਪ ਜ਼ਿਆਦਾ ਹੋ ਜਾਂਦਾ ਤੇ ਕਿੰਨਾ ਕੁ ਏਜ ਗੈਪ ਤੁਸੀਂ ਕਹਿੰਦੇ ਹੋ ਵੀ ਨਹੀਂ ਯਾਰ ਠੀਕ ਹੈ ਇੰਨਾ ਕੁ ਤਾਂ ਚਲੋ ਚੱਲ ਜਾਂਦਾ ਕੀ 10 ਸਾਲ ਦਾ ਚੱਲ ਜਾਂਦਾ ਕੀ ਤੁਹਾਨੂੰ ਲੱਗਦਾ ਕਿ ਆਪਣੇ 15 ਸਾਲਾਂ ਦਾ ਵੀ ਚੱਲ ਜਾਂਦਾ 20 ਦਾ ਵੀ ਚੱਲ ਜਾਂਦਾ ਤੁਹਾਡੇ ਲਈ ਕੱਟ ਆਫ ਕਿੱਥੇ ਜਾ ਕੇ ਹੈ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 905-673-3337 ਹੁਣ ਹੋ ਸਕਦਾ ਕਈ ਕਹਿਣਗੇ ਨਵੀਂ 30 ਸਾਲ ਦਾ ਵੀ ਚੱਲ ਜਾਂਦਾ ਏਡੀ ਕਿਹੜੀ ਗੱਲ ਹੈ ਉਮਰਾਂ 'ਚ ਕੀ ਰੱਖਿਆ ਬਸ ਦਿਲ ਜਵਾਨ ਹੋਣਾ ਚਾਹੀਦਾ ਹੈ ਕਈ ਇਹ ਵੀ ਸੋਚਦੇ ਕਿ ਨਵੀਂ 10 ਸਾਲ ਦਾ ਵੀ ਜ਼ਿਆਦਾ ਆ ਹੁਣ ਆਪਣੇ ਪੇਰੈਂਟਸ ਵੇਲੇ ਤਾਂ ਚੱਲ ਜਾਂਦੇ ਸੀ 10-12 ਸਾਲ ਹੁਣ ਅੱਜ ਕੱਲ੍ਹ ਦੀ ਜਨਰੇਸ਼ਨ 1-2 ਸਾਲ ਮਸਾਂ ਗੈਪ ਰੱਖਦੇ ਆ ਸੋ ਨੰਬਰ ਹੈ ਆਪਣਾ 905-673-3337 905-673-3337 905-673-3337 905-673-3337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337 905-673-3337 ਸੋ ਤੁਹਾਡਾ ਓਪੀਨੀਅਨ ਥੋੜ੍ਹਾ ਜਿਹਾ ਲੈਂਦੇ ਹਾਂ ਅੱਜ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਯਾਰ ਇਸ ਏਜ ਦਾ ਫਰਕ ਇੰਨਾ ਕੁ ਠੀਕ ਰਹਿੰਦਾ ਅਤੇ ਜੇ ਉਸ ਤੋਂ ਜ਼ਿਆਦਾ ਹੈ ਤਾਂ ਕਿਉਂ ਤੁਹਾਨੂੰ ਲੱਗਦਾ ਕਿ ਉਹ ਹਲਕਾ ਫੁਲਕਾ ਮੇ ਬੀ ਪ੍ਰੋਬਲਮੈਟਿਕ ਹੋ ਸਕਦਾ ਸੋ 905-673-3337 ਨੰਬਰ ਹੈ ਆਪਣਾ 905-673-3337 ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ ਵਧੀਆ ਕਮਾਲ ਦਾ ਪੀਜ਼ਾ ਖਾਣਾ ਇਹਨਾਂ ਨੇ ਡੀਲਾਂ ਬੜੀਆਂ ਜ਼ਬਰਦਸਤ ਲਾਈਆਂ 30 ਲੋਕੇਸ਼ਨਾਂ ਨੇ 100% ਪਿਓਰ ਵੈਜੀਟੇਰੀਅਨ ਮੀਡੀਅਮ ਪੀਜ਼ਾ 4 ਟੌਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੌਪਿੰਗ 1 ਡਿਪ 1 ਸਾਈਡ 27.99 ਅਤੇ ਐਕਸਟਰਾ ਲਾਰਜ ਪੀਜ਼ਾ 4 ਟੌਪਿੰਗ 1 ਡਿਪ 1 ਸਾਈਡ 31.99 ਵਨ ਐਂਡ ਓਨਲੀ ਮਿਸਟਰ ਸਿੰਘ ਪੀਜ਼ਾ ਜੀ 0846 ਹੈਲੋ
1: ਹਾਂਜੀ ਸਰ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
1: ਬਹੁਤ ਵਧੀਆ ਜੀ ਜਸਵਿੰਦਰ ਸਿੰਘ ਮੱਲੀ ਬੋਲਦਾ ਜੀ
0: ਜੀ ਮੱਲੀ ਸਾਹਿਬ ਕਿਵੇਂ ਹੋ
1: ਬਹੁਤ ਵਧੀਆ ਜੀ ਅੱਗੇ ਵੀ ਆਪਣੀ ਗੱਲ ਹੁੰਦੀ ਰਹਿੰਦੀ ਹੈ ਜੀ
0: ਠੀਕ ਹੈ ਸਰ ਵੈਲਕਮ
1: ਹਾਂਜੀ ਸਰ ਗੈਪ ਦਾ ਨਾ ਪਤਾ ਕੀ ਚੱਕਰ ਆ ਜੇ ਤਾਂ ਬੰਦਾ ਖੁਦ ਪਸੰਦ ਕਰਦਾ
0: ਹਨਾ
1: ਫਿਰ ਤਾਂ ਚੱਲ ਜਾਂਦਾ ਪਰ ਜੇਕਰ ਆਪਾਂ ਕਿਸੇ ਤੇ ਕੋਈ ਥੋਪਦੇ ਨਾ ਚਾਹੇ ਉਹ ਬਰਾਬਰ ਵੀ ਹੋਵੇ ਤਾਂ ਆਪਾਂ ਨੂੰ ਉਹ ਨਹੀਂ ਫਿੱਟ ਹੁੰਦਾ ਮੇਰੇ ਖਿਆਲ ਦੇ ਮੁਤਾਬਕ ਜੇ ਜੋ ਤੁਹਾਡਾ ਦਿਲ ਚ ਹੁੰਦਾ ਨਾ ਭਾਵਾਂ ਏਜ ਦਾ ਨਹੀਂ ਮੈਟਰ ਆਈ ਥਿੰਕ ਇਹ ਹੁੰਦਾ ਹਨਾ ਪਰ ਤੁਹਾਡੇ ਦਿਲ ਨੂੰ ਚੰਗਾ ਲੱਗਣਾ ਚਾਹੀਦਾ ਉਹ ਚੀਜ਼ ਹਨਾ ਫਿਰ ਤਾਂ ਠੀਕ ਆ ਫਿਰ ਗੈਪ ਵੀ ਚੱਲ ਜਾਂਦਾ ਪਰ ਜੇ ਤੁਹਾਨੂੰ ਸੇਮ ਚਾਹੇ ਉਹ ਤੋਂ ਛੋਟਾ ਵੀ ਆ ਜੇ ਤੁਹਾਨੂੰ ਦਿਲ ਨੂੰ ਨਹੀਂ ਚੰਗਾ ਲੱਗਦਾ ਮੈਨੂੰ ਲੱਗਦਾ ਕਿ ਉਹ ਰਿਸ਼ਤਾ ਨਹੀਂ ਨਿਭ ਸਕਦਾ
0: ਨਹੀਂ ਪਰ ਭਾਜੀ ਜੇ ਦਿਲ ਨੂੰ ਦਿਲ ਨੂੰ ਤਾਂ ਚੰਗਾ ਲੱਗਦਾ ਬਟ ਤੁਹਾਨੂੰ ਲੱਗਦਾ ਕਿ 20-25 ਸਾਲ ਦਾ ਗੈਪ ਯੂ ਨੋ ਨਿਭ ਸਕਦਾ ਜੇ ਦਿਲ ਨੂੰ ਅਗਲਾ ਚੰਗਾ ਲੱਗਦਾ
1: ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਜੇ ਤੁਹਾਡੇ ਦਿਲ ਨੂੰ ਚੰਗਾ ਲੱਗ ਗਿਆ ਦੈਟ ਮੀਨ ਵੀ ਠੀਕ ਹੈ ਗੁੱਡ ਹਨਾ ਜੇ ਤੁਹਾਡੇ ਦਿਲ ਨੂੰ ਭਾਵਾਂ ਬਰਾਬਰ ਦਾ ਹੈਗਾ ਉਹ ਚੰਗਾ ਨਹੀਂ ਲੱਗ ਰਿਹਾ ਤੇ ਉਹ ਨਿਭਣਾ ਨਹੀਂ ਹੈ ਜੀ
0: ਠੀਕ ਹੈ ਸੋ ਏਜ ਗੈਪ ਚੱਲ ਸਕਦਾ
1: ਹਾਂਜੀ ਆਈ ਥਿੰਕ ਚੱਲ ਸਕਦਾ ਬਟ ਜੇ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਜੇ ਕਈ ਵਾਰੀ ਆਪਣਾ ਬਰਾਬਰ ਦਾ ਵੀ ਆ ਆਪਣਾ ਉਹ ਵੀ ਨਹੀਂ ਚੰਗਾ ਲੱਗਦਾ ਜੀ ਉਹ ਵੀ ਫਿਰ ਆਪਣਾ ਰਿਸ਼ਤਾ ਉਹ ਵੀ ਨਹੀਂ ਨਿਭਦਾ ਹਨਾ ਜੇ ਤੁਹਾਡੇ ਦਿਲ ਨੂੰ ਕੁਛ ਵੀ ਚੰਗਾ ਲੱਗ ਰਿਹਾ ਮੇਰੇ ਖਿਆਲ ਦੇ ਮੁਤਾਬਕ ਕਿਉਂਕਿ ਮੈਂ ਇਸ ਕੰਮ ਦੇ ਵਿੱਚ ਲੰਘਿਆ ਹੋਇਆ ਹਨਾ ਮੇਰਾ
0: ਕੀ ਐਕਸਪੀਰੀਅੰਸ ਹੈ ਤੁਹਾਡਾ
1: ਮੇਰੀ ਨਾਨਕੇ ਨੇ ਕਰਵਾਇਆ ਸੀਗਾ ਜੀ ਮੈਨੂੰ ਮਤਲਬ ਕਿ ਰਿਸ਼ਤਾ ਹਨਾ ਸਾਡਾ ਸੀਗਾ 10-11 ਸਾਲ ਦਾ ਗੈਪ ਸੀਗਾ
0: 10-11 ਸਾਲ
1: ਮੇਰੇ ਨਾਲੋਂ ਹਾਈਟ ਹਾਂਜੀ ਮੇਰੇ ਨਾਲੋਂ ਹਾਈਟ ਸਾਰੀ ਸੀਗੀ ਮੇਰੀ 6 ਫੁੱਟ ਦੀ ਉਹਦੀ 4.5 ਫੁੱਟ ਦੀ ਪਹਿਲਾਂ ਜਦੋਂ ਲੈ ਕੇ ਸਾਡਾ ਕੁਛ ਉਹ ਤੇ ਪਰ ਮੇਰੇ ਮੰਮੀ ਡੈਡੀ ਹੋਣਾ ਨੇ ਉਹਨੂੰ ਰੱਖਿਆ ਹੋਇਆ ਤੇ ਅਸੀਂ 2 ਬ੍ਰਦਰ ਹਨਾ 22 ਕਿੱਲੇ ਜ਼ਮੀਨ ਆ ਤੇ ਆਪਣਾ 4 ਕਿੱਲੇ ਮੰਮੀ ਡੈਡੀ ਰੱਖੀ 9-9 ਸਾਨੂੰ ਆ ਗਈ ਤੇ ਮੈਨੂੰ 3 ਕਿੱਲੇ ਦਿੱਤੀ 3 ਮੇਰੀ ਐਕਸ ਨੇ ਦਿੱਤੀ 3 ਮੇਰੇ ਬੇਟੇ ਦਿੱਤੀ ਆ
0: ਅੱਛਾ ਉਹ ਹੁਣ ਤੁਹਾਡੀ ਨਹੀਂ ਨਿਭੀ
1: 3 ਕਿੱਲੇ
0: ਤੁਹਾਨੂੰ ਲੱਗਦਾ ਵੀ ਏਜ ਕਰਕੇ ਵੀ ਤੁਸੀਂ ਜ਼ਿਆਦਾ ਉਮਰ ਦੇ ਸੀ ਉਹਦੇ ਨਾਲੋਂ ਤਾਂ ਨਹੀਂ ਨਿਭੀ
1: ਮੈਂ ਨਹੀਂ ਜਾਦੇ ਉਹ ਜਾਦੇ ਸੀ ਬਟ ਪਤਾ ਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਜੇ ਆਪਾਂ ਕਿਸੇ ਦੇ ਥੁੱਪਿਆ ਆਪਾਂ ਨਾ ਉਹ ਨਹੀਂ ਚੱਲ ਸਕਦੇ ਜੀ ਜੇਕਰ ਤੁਸੀਂ ਖੁਦ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਮੇਰੇ ਖਿਆਲ ਦੇ ਮੁਤਾਬਕ ਉਹ ਨਿਭ ਸਕਦਾ ਜੀ
0: ਠੀਕ ਹੈ ਓਕੇ ਸੋ ਇਹ ਕਹਿੰਦੇ ਕਿ ਏਜ ਗੈਪ ਦਾ ਕੋਈ ਮਤਲਬ ਨਹੀਂ 3932 ਹੈਲੋ
2: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
2: ਵਧੀਆ ਜੀ ਵਧੀਆ ਤੁਸੀਂ ਉੱਥੇ ਠੀਕ ਹੋ
0: ਬਹੁਤ ਵਧੀਆ ਜੀ
2: ਏਜ ਮੇਰੇ ਹਿਸਾਬ ਤੇ ਜੇ ਕੁੜੀ ਦੀ ਜ਼ਿਆਦਾ ਏਜ ਆ ਨਾ ਹੀ ਲਵੋ ਤਾਂ ਵਧੀਆ ਗੱਲ ਆ ਜੀ
0: ਸੋਰੀ ਜੇ ਕੁੜੀ ਦੀ ਏਜ ਜ਼ਿਆਦਾ ਤਾਂ ਕੀ
2: ਨਹੀਂ ਕਰਾਉਣਾ ਚਾਹੀਦਾ ਮਤਲਬ
0: ਸੋ ਕੁੜੀ ਦੀ ਏਜ ਮੁੰਡੇ ਨਾਲੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ
2: ਕਿਉਂਕਿ ਉਹ ਤਾਂ ਪਹਿਲਾਂ ਹੀ ਬਹੁਤ ਸਿਆਣੀਆਂ ਹੁੰਦੀਆਂ ਨੇ ਏਜ ਵੱਡੀ ਨਾਲ ਤਾਂ ਡਬਲ ਹੋ ਜਾਂਦਾ ਕੰਮ
0: ਮੈਂ ਕਿਸੇ ਕੁੜੀ ਦੀ ਵੀ ਵੀਡੀਓ ਦੇਖ ਰਿਹਾ ਸੀ ਉਹ ਕੁੜੀ ਵੀ ਕਹਿ ਰਹੀ ਸੀ ਉਹ ਵੀ ਕਹਿੰਦੀ ਕਿ ਕੁੜੀ ਦੀ ਉਮਰ ਹਮੇਸ਼ਾ ਘੱਟ ਹੀ ਹੋਣੀ ਚਾਹੀਦੀ ਚਲੋ ਹਰੇਕ ਦਾ ਆਪਦਾ ਆਪਦਾ ਮੰਨਣਾ ਬਟ ਫਿਰ ਵੀ ਮੈਂ ਹੁਣ ਕੁੜੀ ਮੁੰਡੇ ਦੀ ਨਹੀਂ ਆਪਾਂ ਗੱਲ ਕਰ ਰਹੇ ਵੀ ਕਿੰਨਾ ਕੁ ਏਜ ਗੈਪ ਚੱਲ ਜਾਂਦਾ ਕੀ ਜੇ ਮੁੰਡਾ 10-12-15 ਸਾਲ ਉਮਰ ਚ ਵੱਡਾ ਕੁੜੀ ਨਾਲੋਂ ਕੀ ਉਹ ਚੱਲ ਜਾਂਦਾ ਤੁਹਾਡੇ ਖਿਆਲ ਚ
2: ਨਹੀਂ ਨਹੀਂ 2-3 ਸਾਲ ਠੀਕ ਹੈ ਜੀ 10-15 ਦਾ ਫਿਰ ਜਾ ਕੇ ਚਲੋ ਵਧੀਆ ਜੇ ਜ਼ਿਆਦਾ ਹੋਵੇ ਪਹਿਲਾਂ ਪੈਨਸ਼ਨ ਆਉਣ ਲੱਗ ਜਾਂਦੀ ਹੈ ਮੁੰਡੇ ਨੂੰ ਫਾਇਦਾ ਹੋ ਜਾਂਦਾ
0: ਨਹੀਂ ਚਲੋ ਪੈਨਸ਼ਨਾਂ ਪੁੰਸ਼ਨਾਂ ਛੱਡ ਕੇ ਸੋ ਫਿਰ ਵੀ ਤੁਹਾਨੂੰ ਲੱਗਦਾ ਕਿ ਨਹੀਂ
2: ਭਾਜੀ ਸੋਚ ਦਾ ਫਰਕ ਪੈ ਜਾਂਦਾ ਨਾ ਹੁਣ ਜਿਵੇਂ ਆਪਾਂ ਆਪਣੀ ਏਜ ਦੇਖੀਏ ਆਪਣੇ ਛੋਟੀ ਉਮਰ ਦੇ ਨੂੰ ਦੇਖੀਏ ਆਪਾਂ ਨੂੰ ਉਹਨਾਂ ਦੀਆਂ ਗੱਲਾਂ ਮਤਲਬ ਅਜੀਬ ਜਿਹੀਆਂ ਲੱਗਣੀਆਂ ਵੀ ਕਿਵੇਂ ਹਰਕਤਾਂ ਜਿਹੀਆਂ ਕਰੀ ਜਾਂਦੇ ਆ ਕਿਉਂਕਿ ਉਹਨਾਂ ਦਾ ਏਜ ਲੈਵਲ ਉਦਾਂ ਦਾ ਹੈਗਾ ਜਿਉਂ ਜਿਉਂ ਉਹ ਮੈਚਿਓਰ ਹੋਈ ਜਾਣਗੇ ਸਿਆਣਪ ਉਹਨਾਂ ਦੀ ਵੱਧ ਹੀ ਹੋ ਗਈ ਹਨਾ ਜਦੋਂ ਕੋਈ ਵੀ ਬੰਦਾ ਵੱਡੀ ਏਜ ਚ ਆ ਨਾ ਫਿਰ ਉਹ ਜ਼ਿਆਦਾ ਮਤਲਬ ਸੰਸੀਅਰ ਹੋ ਕੇ ਰਹਿਣਾ ਪਸੰਦ ਕਰਦਾ ਹੈਗਾ ਉਹ ਚਾਹੁੰਦਾ ਫਿਰ ਉਦਾਂ ਦਾ ਹੀ ਹੋਵੇ ਸਿਸਟਮ ਸਾਰਾ
0: ਮੈਂ ਨਹੀਂ ਮੈਂ ਤਾਂ ਹੀ ਮੈਂ ਹੈਰਾਨ ਹੋਏ ਦੇਖ ਕੇ ਤੁਸੀਂ ਦੇਖੋ ਬੰਦਾ 60 ਸਾਲਾਂ ਦਾ ਤੇ ਕੁੜੀ 25 ਦੀ
2: ਇਹ ਤਾਂ ਫਿਰ ਜ਼ਿਆਦਾ ਆ ਜੀ ਕੋਈ ਬਸਾਹ ਦੂਤ ਨਾ ਹੋਵੇ ਬੰਦਾ ਫਿਰ
0: ਪਤਾ ਨੀ ਕੀ ਹੈ ਹੁਣ ਤਾਂ ਹੁਣ ਉਹੀ ਦੱਸਦੇ ਬੜਾ
2: ਜ਼ਿਆਦਾ
0: ਉਹ ਬੰਦਾ ਬੜਾ ਸਕਸੈਸਫੁਲ ਬੰਦਾ ਸੀਗਾ ਇੱਦਾਂ ਦੀ ਕੋਈ ਗੱਲ ਨਹੀਂ ਕੁੜੀ ਵਾਲੇ ਮੁੰਡੇ ਵਾਲੇ ਦੇਖ ਲੈਂਦੇ ਆ ਹੋਰ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਕਿਹੜਾ ਕਿਸੇ ਨੂੰ ਪੁੱਛਣਾ ਮਨ ਮਰਜ਼ੀ ਕਰਨੀ ਆ
2: ਨਹੀਂ ਚਲੋ ਫਿਰ ਜਦੋਂ ਉਹਦੇ ਹੋਊਗਾ ਕੋਈ ਬੈਂਕ ਬੁੰਕ ਬੈਲੈਂਸ ਹੋਊਗਾ ਏਦਾਂ ਦਾ ਸਿਸਟਮ ਥੋੜਾ ਮੋਟਾ ਟਾਈਮ ਲਈ ਕਰ ਲਿਆ ਹੋਊਗਾ ਬਾਅਦ ਚ ਫੇਰ
0: ਪਿਆਰ ਨੀ ਹੋ ਸਕਦਾ
2: ਪਿਆਰ ਭਾਜੀ ਮੈਨੂੰ ਤਾਂ ਲੱਗਦਾ ਨੀ ਵੀ ਏਜ ਚ ਜਾ ਕੇ ਬੰਦਾ 55 ਸਾਲਾਂ ਦਾ ਜਾਂ ਕੁੜੀ ਇੱਕ 25 ਸਾਲਾਂ ਦਾ ਹੋਵੇ ਉਹ ਜਿਹੜਾ 35 ਸਾਲ ਦਾ ਜਾਂ 20 ਸਾਲ ਦਾ ਗੈਪ ਆ ਉਹ ਕਿਵੇਂ ਉਹ ਪਿਆਰ ਨਾਲ ਭਰਨਗੇ ਇੰਨੇ ਸਾਲ ਦਾ ਗੈਪ
0: ਖਬਰ ਆ ਹੁਣ ਹੋਸ ਬਥੇਰਾ ਕੁਛ ਹੋ ਰਿਹਾ ਆਪਣਾ ਕੀ ਗੱਲਬਾਤ ਆਪਣੀ ਹੋ ਰਹੀ ਹੈ 905-673-3337 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673 33 ਲੇਡੀਜ਼ ਤੁਸੀਂ ਵੀ ਥੋੜ੍ਹਾ ਜਿਹਾ ਸ਼ੇਅਰ ਕਰੋ ਕਿ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਏਜ ਗੈਪ ਆ ਜਿਹੜਾ ਚੱਲ ਜਾਂਦਾ ਕਿੰਨਾ ਕੁ ਥੋੜ੍ਹਾ ਫਿਰ ਦਿੱਕਤ ਦੇਵੇਗਾ ਏਜ ਗੈਪ। ਗੁਰਕਰਮ ਢੀਂਡਸਾ ਦਾ ਨੰਬਰ ਸਾਰੇ ਨੋਟ ਕਰੋ ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ। ਗੁਰਕਰਮ ਨੇ ਸਾਡੇ ਹਜ਼ਾਰਾਂ ਹੀ ਲਿਸਨਰਸ ਦੀ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਵਿੱਚ ਡਿਸਕਾਊਂਟ ਲੈ ਕੇ ਦਿੱਤਾ। ਤੁਸੀਂ ਵੀ ਗੁਰਕਰਮ ਨੂੰ ਫੋਨ ਘੁਮਾ ਲਓ, ਨੰਬਰ ਹੈ 416-876-4605 416-876-4605 ਗੁਰਕਰਮ ਢੀਂਡਸਾ ਦੇ ਨਾਲ ਗੱਲਬਾਤ ਕਰੋ 416-876-4605 9275 ਹੈਲੋ
3: ਹੈਲੋ
0: ਹਾਂਜੀ
3: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਆ ਜੀ
0: ਠੀਕ ਹੈ ਜੀ ਕਿਵੇਂ ਹੋ
3: ਭਾਜੀ ਵਧੀਆ ਜੀ ਵਧੀਆ ਭਾਜੀ ਮੇਰਾ ਇਹ ਮੰਨਣਾ ਆ ਵੀ ਜਿਹੜਾ ਏਜ ਗੈਪ ਕੁੜੀਆਂ ਦੇ ਵਿੱਚ ਜ਼ਿਆਦਾ ਵੱਡਾ ਮੈਟਰ ਤਾਂ ਵੀ ਕਈ ਵਾਰੀ ਕਰ ਜਾਂਦਾ ਵੀ ਦੇਖੋ ਜਦੋਂ ਵਿਆਹ ਤੋਂ ਬਾਅਦ ਬੇਬੀ ਵਗੈਰਾ ਕਰਨਾ ਹੁੰਦਾ ਆ ਤੇ ਇੱਕ ਏਜ ਫੈਕਟਰ ਵੀ ਉਹਦੇ ਵਿੱਚ ਇੱਕ ਵੱਡਾ ਇੱਕ ਕਹਿ ਲਓ ਵੀ ਇੱਕ ਹੁੰਦਾ ਵੀ ਹਾਂ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਆ ਸਕਦੀਆਂ ਨੇ ਜਾਂ ਕੁਛ ਏਦਾਂ ਦੀ ਚੀਜ਼ ਹੋ ਸਕਦੀ ਆ ਰਾਈਟ। ਤੇ ਦੂਜਾ ਇਹ ਆ ਵੀ ਜਦੋਂ ਮਤਲਬ ਕਿ ਏਜ ਗੈਪ ਪਹਿਲਾਂ ਲੋਕੀ ਘੱਟ ਤਾਂ ਵੀ ਰੱਖਦੇ ਹੁੰਦੇ ਸੀ ਬਹੁਤ ਪਹਿਲਾਂ ਟਾਈਮ ਦੇ ਉੱਤੇ ਉਦੋਂ ਗੌਰਮੈਂਟ ਜੋਬਸ ਜਿਹੜੀਆਂ ਨਾ ਉਹ ਲੋਕੀ ਜ਼ਿਆਦਾ ਕਰਦੇ ਹੁੰਦੇ ਸੀ ਪ੍ਰਾਈਵੇਟ ਜੋਬਸ ਘੱਟ ਕਰਦੇ ਸੀ ਤੇ ਉਹ ਕੁੜੀਆਂ ਦੀ ਏਜ ਵੀ ਘੱਟ ਹੁੰਦੀ ਸੀ ਵੀ ਉਹ ਇੱਕ ਜਣਾ ਰਿਟਾਇਰ ਪਹਿਲਾਂ ਹੋ ਜਾਊਗਾ ਫਿਰ ਦੂਜਾ ਜਣਾ ਰਿਟਾਇਰ ਬਾਅਦ ਚ ਹੋਊਗਾ ਵੀ ਇੱਕ ਦੀ ਜੋਬ ਜਿਹੜੀ ਆ ਚੱਲਦੀ ਰਹੂਗੀ ਜਿਵੇਂ ਸੈਂਟਰ ਚ ਉਦੋਂ ਪੈਨਸ਼ਨਾਂ ਪੁਨਸ਼ਨਾਂ ਵਾਲਾ ਕੰਮ ਨੀ ਸੀ ਹੁੰਦਾ ਜਿਵੇਂ ਕਹਿ ਲਓ ਇਹ ਵੀ ਚੀਜ਼ ਹੈ। ਤੇ ਤੀਜੀ ਗੱਲ ਇਹ ਆ ਵੀ ਭਾਜੀ ਏਜ ਮੈਟਰ ਨੀ ਕਰਦੀ ਮੈਟਰ ਇਹ ਕਰਦਾ ਆ ਵੀ ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਜਿਹੜੀ ਆਪਸ ਦੇ ਵਿੱਚ ਹੈਗੀ ਆ ਸਾਰਾ ਕੁਛ ਉਹਦੇ ਤੇ ਪਿੱਲਰਾਂ ਤੇ ਟਿਕਿਆ ਹੋਇਆ ਆ ਏਜ ਨਾਲ ਤਾਂ ਕੋਈ ਫਰਕ ਨੀ ਪੈਂਦਾ ਜੀ ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਵੇ। ਹਾਂ ਉਹਦੇ ਵਿੱਚ ਕੁਛ ਫਿਜ਼ੀਕਲ ਕੌਨਸੀਕੁਐਂਸਿਸ ਹੋ ਸਕਦੀਆਂ ਨੇ ਬੰਦੇ ਦੀ ਵੀ ਏਜ ਜੇ ਵੱਧ ਹੋ ਜੇ ਉਹਦੇ ਚ ਵੀ ਫਿਜ਼ੀਕਲ ਚੇਂਜਸ ਆ ਜਾਂਦੇ ਨੇ ਜੇ ਕੁੜੀ ਦੀ ਵੀ ਹੋਵੇ ਉਹਦੇ ਚ ਵੀ ਚੇਂਜਸ ਆ ਜਾਂਦੇ ਨੇ ਬਟ ਜੇ ਆਪਾਂ ਰਿਸ਼ਤੇ ਦੀ ਗੱਲ ਕਰੀਏ ਤੇ ਰਿਸ਼ਤਾ ਜਿਹੜਾ ਚੱਲਣਾ ਆ ਉਹ ਇੱਕ ਮਿਊਚੁਅਲ ਅੰਡਰਸਟੈਂਡਿੰਗ ਤੇ ਚੱਲਣਾ ਆ ਉਹਦੇ ਵਿੱਚ ਏਜ ਨੀ ਮੈਟਰ ਕਰਦੀ ਭਾਜੀ ਮੇਰਾ ਇਹ ਸੋਚਣਾ।
0: ਸੋ ਤੁਹਾਨੂੰ ਲੱਗਦਾ ਕਿ ਬੰਦਾ ਪੰਜਾਹ ਬੰਦਾ ਕਹਿ ਲਓ 40 ਦਾ ਕੁੜੀ 25 ਦੀ ਆ 15 ਸਾਲ ਦਾ ਫਰਕ ਹੈ ਵੀ ਏਜ ਦਾ ਕੋਈ ਮੈਟਰ ਨਹੀਂ ਔਰ ਨਿਭ ਸਕਦਾ ਰਿਸ਼ਤਾ ਠੀਕ ਹੈ
3: ਭਾਜੀ। ਦੇਖੋ ਜੇ ਜੇ ਉਹ ਉਹਨਾਂ ਨੇ ਆਪਣਾ ਇੱਕ ਸੋਚ ਕੇ ਇੱਕ ਦੂਜੇ ਨਾਲ ਉਹਨਾਂ ਨੇ ਆਪਣਾ ਰਿਸ਼ਤਾ ਬਣਾਇਆ ਹੀ ਆ ਤੇ ਜੇ ਉਹਦੇ ਵਿੱਚ ਵਾਕਈ ਏਜ ਮੈਟਰ ਕਰਦੀ ਹੁੰਦੀ ਤੇ ਉੱਥੇ ਰਿਸ਼ਤਾ ਬਣਨਾ ਹੀ ਨਹੀਂ ਸੀਗਾ। ਉਹਦਾ ਰਿਸ਼ਤਾ ਏਜ ਕਰਕੇ ਨਹੀਂ ਬਣਿਆ ਹੈਗਾ ਉਹਦਾ ਰਿਸ਼ਤਾ ਆਪਣੀ ਕੋਈ ਮਿਊਚੁਅਲ ਅੰਡਰਸਟੈਂਡਿੰਗ ਕਰਕੇ ਉਹਨੂੰ ਕੁਛ ਉਹਦੀਆਂ ਚੀਜ਼ਾਂ ਪਸੰਦ ਆਈਆਂ ਤੇ ਬੰਦੇ ਨੂੰ ਕੁਛ ਕੁੜੀ ਦੀਆਂ ਚੀਜ਼ਾਂ ਪਸੰਦ ਆਈਆਂ ਇਸ ਕਰਕੇ ਉਹਨਾਂ ਨੇ ਇਹ ਸਟੈਪ ਲੈ ਕੇ ਅੱਗੇ ਆਪਣੇ ਆਪ ਨੂੰ ਫਾਰਵਰਡ ਕੀਤਾ ਆ। ਜੇ ਤੁਸੀਂ ਹੁਣ ਪੈਸਿਆਂ ਨੂੰ ਦੇਖ ਕੇ ਕਹਿ ਲਓ ਜਾਂ ਉਦਾਂ ਕੋਈ ਕਹਿ ਲਓ ਕਿ ਬੜਾ ਰਿਚ ਸੀਗਾ ਕੁੜੀ ਨੇ ਇਹ ਦੇਖ ਕੇ ਵਿਆਹ ਕਰ ਲਿਆ ਉਹ ਇੱਕ ਅਲੱਗ ਡਿਸਕਸ਼ਨ ਹੋ ਜਾਂਦੀ ਆ।
0: ਚਲੋ ਠੀਕ ਹੈ ਵੀਰੇ ਨਹੀਂ ਤੁਹਾਡਾ ਵੀ ਬਹੁਤ ਧੰਨਵਾਦ। 2274 ਹੈਲੋ
4: ਹੈਲੋ
0: ਹਾਂਜੀ ਵੈਲਕਮ
4: ਹੈਲੋ ਹਾਂਜੀ ਮੇਰਾ ਨਾਮ ਅਸ਼ਦੀਪ ਹੈ ਜੀ
0: ਜੀ
4: ਹਾਂਜੀ ਏਜ ਸਹੀ ਗੱਲ ਹੈ ਜਿੰਨੇ ਵੀ ਸਾਡੇ ਸਾਰੇ ਬੰਦੇ ਕਹਿ ਰਹੇ ਸੀ ਏਜ ਮੈਟਰ ਨਹੀਂ ਕਰਦੀ ਸਗੋਂ ਜਿਹੜਾ ਬੰਦਾ ਪਸੰਦ ਹੋਵੇ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਦੇ ਸਭ ਤੁਹਾਡੀ ਗੱਲ ਅਗਰ ਏਜ ਘੱਟ ਹੈ ਵੱਧ ਕੁਛ ਲੈਣਾ ਦੇਣਾ ਨਹੀਂ ਹੁੰਦਾ।
0: ਜਦੋਂ ਆਪਾਂ 25 ਸਾਲਾਂ ਦੇ ਆ ਬਾਹਰ ਬੁਰ ਜਾਣਾ ਕਲੱਬਾਂ ਜਾਣਾ ਫੰਕਸ਼ਨ ਕਰਨਾ ਜਦੋਂ ਬੰਦੇ ਦੀ 40-45 ਸਾਲ ਦੀ ਉਮਰ ਹੋ ਜਾਂਦੀ ਬੰਦਾ ਫਿਰ ਉਹਨਾਂ ਚੀਜ਼ਾਂ ਨੂੰ ਨਹੀਂ ਉਹਨਾਂ ਪਸੰਦ ਕਰਦਾ ਤੁਹਾਡੇ ਇੰਟਰਸਟ ਹੀ ਬਹੁਤ ਬਦਲ ਜਾਂਦੇ ਨਹੀਂ
4: ਸਰ ਮੈਨੂੰ ਲੱਗਦਾ ਕਿ ਜਦੋਂ ਹਾਂ ਅਰੇਂਜ ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਦੋਂ ਅਗਰ ਅਰੇਂਜ ਮੈਰਿਜ ਹੈ ਤੇ ਮੈਟਰ ਕਰਦਾ ਕਿਉਂਕਿ ਉਦੋਂ ਤੁਸੀਂ ਇੱਕ ਦੂਜੇ ਨੂੰ ਪਸੰਦ ਨਹੀਂ ਕੀਤਾ, ਇੰਟਰਸਟ ਦੇ ਵਿੱਚ ਜਨਰੇਸ਼ਨ ਗੈਪ ਜ਼ਰੂਰ ਆਉਂਦਾ, ਬਿਲਕੁਲ ਸਹੀ ਕਹਿ ਰਹੇ ਹੋ। ਬਟ ਜੇ ਮੈਂ ਬੰਦੇ ਨੂੰ ਪਸੰਦ ਕੀਤਾ ਪਹਿਲਾਂ, ਮਤਲਬ ਮੇਰੇ ਕਿਤੇ ਨਾ ਕਿਤੇ ਅਲਾਈਨ ਕੀਤੇ ਆ, ਮੇਰੇ ਇੰਟਰਸਟ, ਮੇਰੇ ਸ਼ੌਂਕ, ਮੇਰੇ ਪਸੰਦ, ਤਾਂ ਮੈਂ ਉਹਨੂੰ ਪਸੰਦ ਕੀਤਾ। ਏਜ ਤਾਂ ਇਜ਼ ਜਸਟ ਅ ਨੰਬਰ ਦੈਨ ਨਾ, ਅਗਰ ਮੈਂ ਬੰਦੇ ਨੂੰ ਹੀ ਪਸੰਦ ਕਰ ਲਿਆ ਤੇ ਫਿਰ ਉਹਦੇ ਸ਼ੌਂਕਾਂ ਨੂੰ ਵੀ ਮੈਂ ਅਸੈਪਟ ਕੀਤਾ, ਉਹਦੇ ਫਲੋਜ਼ ਨੂੰ ਵੀ ਅਸੈਪਟ ਕੀਤਾ, ਉਹਦੀ ਹਰ ਚੀਜ਼ ਨੂੰ ਅਸੈਪਟ ਕੀਤਾ ਵਾ।
0: ਸੋ ਤੁਹਾਡੇ ਤੁਹਾਡੇ
4: ਅਰੇਂਜ ਮੈਰਿਜ ਚ ਹੋ ਸਕਦਾ ਬਿਲਕੁਲ ਕਿ ਜਨਰੇਸ਼ਨ ਗੈਪ ਆਉਂਦਾ, ਭਾਵੇਂ ਉਹ ਆਪਣੇ ਪੇਰੈਂਟਸ ਨਾਲ ਵੀ ਹੁੰਦਾ। ਜਨਰਲੀ ਜਿਵੇਂ ਤੁਸੀਂ 20-25 ਸਾਲ ਕਹਿ ਰਹੇ ਹੋ, ਇਹਨਾਂ ਦਾ ਗੈਪ ਪੇਰੈਂਟਸ ਨਾਲ ਹੁੰਦਾ ਤੇ ਆਪਾਂ ਦੇਖਦੇ ਹਾਂ ਕਿ ਹਾਂ ਕਾਫੀ ਡਿਫਰੈਂਸਿਸ ਹੁੰਦੇ ਨੇ, ਇਹਦੇ ਚ ਕੋਈ ਡਾਊਟ ਨੀ ਹੈਗਾ। ਬਟ ਅਗਰ ਮੈਂ ਬੰਦਾ ਹੀ ਪਸੰਦ ਕਰ ਲਿਆ ਤੇ ਮੈਂ ਉਹਦੀ ਹਰ ਚੀਜ਼ ਅਸੈਪਟ ਕਰ ਲਈ ਨਾ, ਐਟ ਦ ਐਂਡ ਤਾਂ ਉਹ ਮੈਟਰ ਕਰਦਾ।
0: ਮੇਰੇ
4: ਸਾਲ
0: ਡੇਢ ਸਾਲ ਦਾ ਤੁਹਾਡਾ, ਚਲੋ ਠੀਕ ਹੈ। ਨਹੀਂ ਫਿਰ ਤੁਸੀਂ ਅਨਬਾਇਸਡ ਹੀ ਓਪੀਨੀਅਨ ਦੇ ਰਹੇ ਹੋ, ਥੈਂਕ ਯੂ। ਕਈ ਹੁੰਦੇ ਆ ਕਿਉਂਕਿ ਉਹਨਾਂ ਦਾ ਆਪਦਾ ਗੈਪ ਹੁੰਦਾ, ਉਹ ਫਿਰ ਮੇ ਬੀ ਕਹਿਣਗੇ ਕਿ ਨਵੀਂ ਯਾਰ ਏਡੀ ਕਿਹੜੀ ਗੱਲ ਹੈ, ਏਜ ਗੈਪ ਹੋਵੇ ਨਾ ਹੋਵੇ ਬਸ ਦਿਲ ਮਿਲਣੇ ਚਾਹੀਦੇ ਆ। ਦੁਆਬਾ ਟਰੈਵਲ, ਇੰਡੀਆ ਦੀਆਂ ਟਿਕਟਾਂ ਲਓ ਦੁਆਬਾ ਟਰੈਵਲ ਤੋਂ, ਨੰਬਰ 1 ਟੀਮ ਹੈ ਯਾਰ ਦੁਆਬਾ ਟਰੈਵਲ ਦੇ। ਅਮਨ ਤੇ ਸੌਰਵ ਕਮਾਲ ਦਾ ਰੇਟ ਦੇ ਰਹੇ ਨੇ, ਬੰਦੇ ਕਮਾਲ ਦੇ ਨੇ। ਦੁਆਬਾ ਟਰੈਵਲ ਦਾ ਨੰਬਰ ਨੋਟ ਕਰ ਲਓ, 905-796-7800, 905-796-7800। ਦੁਆਬਾ ਟਰੈਵਲ, ਦੁਆਬਾ ਟਰੈਵਲ, ਦੁਆਬਾ ਟਰੈਵਲ ਨੂੰ ਕਾਲ ਤੁਸੀਂ ਜ਼ਰੂਰ ਕਰੋ। 5144 ਹੈਲੋ
5: ਹੈਲੋ, ਕੀ ਹਾਲ ਭਾਜੀ? ਠੀਕ ਠਾਕ।
0: ਠੀਕ ਹੈ ਜੀ, ਕਿਵੇਂ ਹੋ ਸਰ?
5: ਗੁੱਡ ਗੁੱਡ ਭਾਜੀ। ਭਾਜੀ ਜਿਹੜੀ ਇਹਨਾਂ ਨੇ ਦੁੱਧ ਤੋਂ ਸਰਸੇ ਵਾਲੇ ਬਾਬੇ ਨੂੰ ਬੇਲ ਦਿੱਤੀ ਆ, ਉਹ ਸਹੀ ਨੀ ਹੈਗੀ। ਉਹ ਇੰਨੀ ਵਾਰੀ ਉਹਨੂੰ ਬਾਹਰ ਲਿਆਂਦਾ ਜਾ ਰਿਹਾ।
0: ਨਹੀਂ ਬਾਬੇ, ਮੈਂ ਤਾਂ ਕਿਸੇ ਬਾਬੇ ਦੀ ਯਾਰ ਗੱਲ ਹੀ ਨਹੀਂ ਕੀਤੀ ਅੱਜ।
5: ਸ਼ੋ ਨੀ ਚੱਲ ਰਿਹਾ ਸੀ ਉਹਦੇ ਬਾਰੇ?
0: ਕਾਹਦੇ ਬਾਰੇ?
5: ਸਰਸੇ ਵਾਲੇ ਦੇ, ਉਹ ਸੋਰੀ ਮੈਂ ਗਲਤ ਮੰਗਿਆ, ਕਿਹੜੇ ਦੇ ਚੱਲ ਰਿਹਾ ਸੀਗਾ ਭਾਜੀ?
0: ਨਹੀਂ ਤੁਸੀਂ ਕੀ ਸੁਣਿਆ? ਰੇਡੀਓ ਤੁਸੀਂ ਸੁਣ ਹੀ ਰਹੇ ਹੋ ਤਾਂ ਹੀ ਕਾਲ ਲਈ ਆ।
5: ਮੈਂ ਨੰਬਰ ਮੈਂ ਲਾਦਾ ਕੋਈ ਹੋਰ ਲਾ
0: ਲਿਆ। ਹਾਂ ਨਹੀਂ, ਰੇਡੀਓ ਦਾ ਹੀ ਨੰਬਰ ਲਾਇਆ ਤੁਸੀਂ?
5: ਰੇਡੀਓ ਦਾ ਹੀ ਲਾਇਆ।
0: ਹੁਣ ਬਾਬੇ ਬੱਬੂ ਦੀ ਕੀ ਗੱਲ ਕਰਨੀ ਹੈ, ਕੋਈ ਆਪਾਂ ਗੱਲ ਵਧੀਆ ਕਰੀਏ ਯਾਰ। ਹੋਰ ਐਵੇਂ ਬੇਲ ਹੋਈ ਹੈ ਨਹੀਂ ਹੋਈ?
5: ਓਕੇ, ਕੋਈ ਹੋਰ ਚੱਲ ਰਿਹਾ ਹੋਣਾ ਸ਼ੋ।
0: ਹਾਂ ਅਸੀਂ ਗੱਲ ਕਰ ਰਹੇ ਹਾਂ ਵੀ ਇੱਕ ਹਸਬੈਂਡ ਵਾਈਫ ਦੇ ਵਿੱਚ ਕਿੰਨਾ ਕੁ ਏਜ ਗੈਪ ਠੀਕ ਰਹਿੰਦਾ, ਕਿੰਨਾ ਕੁ ਏਜ ਗੈਪ ਥੋੜ੍ਹੇ ਆ ਕਹਿ ਲਓ ਕਿ ਪ੍ਰੋਬਲਮੈਟਿਕ ਹੋ ਸਕਦਾ। ਕੀ ਤੁਹਾਨੂੰ ਲੱਗਦਾ ਕਿ ਜੇ ਹਸਬੈਂਡ ਆਪਣੀ ਵਾਈਫ ਤੋਂ 15-20 ਸਾਲ ਉਮਰ ਚ ਵੱਡਾ, ਵੀ ਉਹਦਾ ਕੋਈ ਇਸ਼ੂ ਹੈ ਜਾਂ ਨਹੀਂ?
5: ਯੈਸ ਭਾਜੀ, ਬਹੁਤ ਵੱਡਾ ਇਸ਼ੂ ਹੈ। ਵੱਧ ਤੋਂ ਵੱਧ 1.5-2 ਸਾਲ ਚੱਲਦਾ ਆਪਣੇ ਤੋਂ, ਜ਼ਿਆਦਾ ਤੇ ਹੁੰਦਾ ਹੀ ਨਹੀਂ।
0: ਬੰਦਾ ਵਧੀਆ ਲੱਗਣਾ ਚਾਹੀਦਾ ਏਜ ਦੇ ਵਿੱਚ ਕੀ ਰੱਖਿਆ?
5: ਨਹੀਂ ਭਾਜੀ, ਐਡਾ ਵੀ ਨੀ ਕੋਈ ਵਧੀਆ ਲੱਗਦਾ ਹੁੰਦਾ ਵੀ 15-20 ਸਾਲ ਵੱਡੇ ਨਾਲ ਕੋਈ ਵਿਆਹ ਕਰਾ ਲੇ।
0: ਪਰ ਇਸ਼ੂ ਕੀ ਹੈ?
5: ਇਸ਼ੂ ਇੱਕ ਤਾਂ ਦਿੱਖ ਖਤਮ ਹੋ ਜਾਂਦੀ ਆ ਬੰਦੇ ਦੀ, ਹਨਾ, ਦਿੱਖ ਚੇਂਜ ਹੋ ਜਾਂਦੀ ਆ। 15-20 ਸਾਲ ਦਾ ਗੈਪ ਬਹੁਤ ਹੁੰਦਾ ਆ, 10 ਸਾਲਾਂ ਚ ਹੀ ਫਰਕ ਪੈ ਜਾਂਦਾ ਆ। ਤੇ ਬੰਦਾ ਦੇ ਵੈਸੇ ਨੀ ਛੇਤੀ ਵੱਡਾ ਹੁੰਦਾ, ਪਰ ਲੇਡੀਜ਼ ਦੇ ਮੂੰਹ ਤੇ ਸਾਫ ਲੱਗ ਪੈਂਦਾ।
0: ਤੁਹਾਨੂੰ ਲੱਗਦਾ ਵੀ ਅਗਲੇ ਦੀ ਜਿਹੜੀ ਲੁੱਕ ਹੈ ਉਹ ਏਜ ਲੱਗਣ ਜਾ ਰਹੀ ਹੈ, ਸੋ ਤਾਂ ਨੀ ਚੰਗਾ ਲੱਗਦਾ?
5: ਚੰਗਾ ਨੀ ਲੱਗਦਾ, ਪਲੱਸ ਤੁਹਾਡੀ ਚੋਇਸ ਡਿਫਰੈਂਟ ਹੋ ਜਾਂਦੀ ਆ ਪਾਉਣ ਦੀ, ਖਾਣ ਦੀ। ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਵੀ 25 ਸਾਲ ਦਾ ਬੰਦਾ ਕਿਤੇ ਹੋਰ ਘੁੰਮਣ ਜਾਣਾ ਪਸੰਦ ਕਰੂਗਾ, 45 ਦਾ 35 ਦਾ 50 ਦਾ ਕਿਤੇ ਜਾਣਾ ਪਸੰਦ ਕਰੂਗਾ, ਉਹ ਤੇ ਡਿਫਰੈਂਸ ਲੈਣਾ ਹੀ ਲੈਣਾ ਆ ਨਾ, ਫਿਰ ਲੜਾਈ ਹੋਊਗੀ। ਤੇ ਜੇ ਤਾਂ ਉੱਤੋਂ ਪਹਿਲਾਂ ਪੱਕੇ ਹੋ ਗਏ, ਠੀਕ ਆ, ਪ੍ਰੋਬਲਮ ਹੈ।
0: ਚਲੋ ਠੀਕ ਹੈ, ਥੈਂਕ ਯੂ ਸੋ ਮਚ, ਤੁਸੀਂ AM 530 ਤੇ ਕਾਲ ਕੀਤੀ ਹੈ, ਧੰਨਵਾਦ। ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337, 905-673-3337। ਲੇਡੀਜ਼ ਤੁਹਾਡਾ ਕੀ ਕਹਿਣਾ ਯਾਰ? ਸਾਡੇ ਵੀਰ ਤਾਂ ਦੱਸ ਰਹੇ ਨੇ ਬਟ ਥੋੜ੍ਹੇ ਆ, ਸਾਡੀਆਂ ਲੇਡੀਜ਼ ਦਾ ਵੀ ਓਪੀਨੀਅਨ ਸੁਣਨਾ ਬਣਦਾ, ਅਤੇ ਤੁਸੀਂ ਦੱਸੋ ਜ਼ਰਾ ਤੁਸੀਂ ਕੀ ਸੋਚਦੇ ਹੋ। ਹੁਣ ਵੀਰਾਂ ਦਾ ਵੀ ਬਹੁਤ ਸੋਹਣਾ ਚਲੋ ਓਪੀਨੀਅਨ ਹੈ ਬਟ ਲੇਡੀਜ਼ ਦਾ ਮੈਂ ਜ਼ਰੂਰ ਸੁਣਨਾ ਚਾਹਾਂਗਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਨੋਟ ਕਰੋ, ਤੁਸੀਂ ਰੈਨੋਵੇਸ਼ਨ ਦੇ ਕੰਮ ਚੋਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਇੱਕ ਵਾਰ ਤੁਸੀਂ ਫੋਨ ਘੁਮਾ ਲਓ। ਕੋਈ ਵੀ ਤੁਹਾਨੂੰ ਰੈਨੋਵੇਸ਼ਨ ਦਾ ਸਮਾਨ, ਐਚਵੈਕ ਮਟੀਰੀਅਲ, ਪਲੰਬਿੰਗ ਸਪਲਾਈ, ਇਲੈਕਟ੍ਰੀਕਲ ਸਪਲਾਈ, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ ਇੰਸਟਾਲੇਸ਼ਨ ਚਾਹੀਦੀ ਹੈ ਤਾਂ 8005 ਡਿਕਸੀ ਰੋਡ, ਡਿਕਸੀ ਸਟੀਲਸ, 647-961-0585, 6479610585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਕਾਲ ਤੁਸੀਂ ਕਰੋ,
6: 6479-61-0585. ਹੁਣ ਬੰਦੇ 20-30 ਸਾਲ ਦੇ ਬੰਦੇ ਨਹੀਂ ਵਿਆਹ ਕਰਾ ਰਹੇ, 30-35 ਤੱਕ ਪਹੁੰਚ ਰਹੇ ਨੇ। ਅੱਜ ਕੱਲ ਕਹਿੰਦੇ ਵੀ ਬਿੱਲ ਪੜੇ ਨੇ, ਪ੍ਰਾਈਸਾਂ ਬਾਹਲੀਆਂ ਨੇ, ਬੰਦਾ ਕਹਿੰਦਾ ਪਹਿਲੇ ਪੈਸੇ ਹੋਣ ਫਿਰ ਵਿਆਹ ਕਰਾਵਾਂਗੇ। ਸੋ ਮੇਰੇ ਹਿਸਾਬ ਨਾਲ ਬੰਦੇ ਨੂੰ ਪਹਿਲੇ ਪੈਸਾ ਕਹਿੰਦੇ ਮੈਨ ਸ਼ੁੱਡ ਬੀ ਏਬਲ ਟੂ ਪ੍ਰੋਵਾਈਡ। ਸੋ ਜਦ ਤੱਕ ਬੰਦਾ 30-35 ਸਾਲ ਦਾ ਏਬਲ ਟੂ ਪ੍ਰੋਵਾਈਡ ਨਹੀਂ ਹੁੰਦਾ, ਟਾਈਮ ਲੱਗ ਜਾਂਦਾ। ਉਸ ਤੋਂ ਬਾਅਦ ਜੇ ਹੁਣ ਬੰਦਾ
7: 22-25% ਮੇਰੇ ਹਿਸਾਬ ਨਾਲ 10 ਤੱਕ ਤਾਂ ਮੈਂ ਸੋਚਦਾ, ਜਿਵੇਂ ਮੈਂ 35 ਦਾ ਹੋਣ ਲੱਗਿਆ ਤੇ ਮੈਂ 25 ਦਾ ਸੋਚਦਾ, ਆਈ ਥਿੰਕ ਦੈਟਸ ਰੀਜ਼ਨੇਬਲ। ਜਿਵੇਂ I don't think you should marry somebody in the 20s, jame 21 bhai, because oh kadi age develop nahi hoyi, like mind nahi develop hoya na, 24-25 to baad I think then it doesn't matter, tab tak banda mature hun, eh nahi ki banda 30-35 saal wala 18-19 na kara leve bya, because oh ta je phir bhi nahi honi hai, right? 22-23 to baad kudi thodi mature hundi hai, utto baad sikhne ek I think a better decision.
0: Ha chalo nahi theek hai bhai, bahut dhanwad thoda. Okay. Thank you so much for your call. So program hai Punjabi Era 905-673-3337 apna number hai, 905-673-3337. Very good yaar, tusi sone aapde vichar de rahe ho. 1981-5332 sare hold karo, har ek call thodi air de utte lavange. Us to pehla Manjeet sade naal Appliance Junction. Manjeet welcome.
8: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਪਾਇੰਟ ਜੰਕਸ਼ਨ ਵੱਲੋਂ ਪਿਆਰ ਪਿਆਰ ਸਤਿ ਸ੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦਾ ਸਟੇਨਲੈਸ ਸਟੀਲ ਦਾ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫਰੀਜ਼ਰ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਸਿਰਫ $14.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੀਡੂ ਕਰ ਰਹੇ ਨੇ, ਤੁਸੀਂ ਰੈਨੋਵੇਟ ਕਰ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਚ ਜੇ ਡੀਲ ਦੇਖ ਰਹੇ ਹੋ, ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਬਿਲਟ ਇਨ ਅਪਲਾਈਸਿਸ ਦੇ ਉੱਪਰ ਇਸ ਵੀਕ ਅਪਲਾਈਸ ਜੰਕਸ਼ਨ ਤੇ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
0: ਥੈਂਕ ਯੂ ਬ੍ਰੀਤ। 905-450-0054 G1981
9: ਹਾਂਜੀ ਵੀਰੇ, ਕੀ ਹਾਲ ਚਾਲ?
0: ਵਧੀਆ ਵੀਰੇ, ਕਿਵੇਂ ਹੋ? ਬਹੁਤ ਵਧੀਆ ਵੀਰੇ।
9: ਮੈਂ ਵੀਰੇ ਪਹਿਲਾਂ ਹੀ ਕਮੈਂਟ ਕੀਤਾ ਹੈ, ਆਪਾਂ ਕੱਲ ਸਵੇਰੇ ਕੀਤੀ ਸੀ ਇਸ ਬਾਰੇ, ਮੈਂ ਫਿਰ ਕਰਨਾ ਚਾਹੁੰਦਾ
0: ਵੀਰੇ। ਤੁਹਾਡੀ ਯਾਰ ਆਵਾਜ਼ ਬਹੁਤ ਖੜਖੜ ਹੋ ਰਹੀ ਹੈ ਪਿੱਛੇ, ਮੈਨੂੰ ਚੰਗੀ ਤਰ੍ਹਾਂ ਯਾਰ ਸੁਣ ਨਹੀਂ ਰਿਹਾ।
9: ਇੱਕ ਸੈਕਿੰਡ।
10: ਹੁਣ ਠੀਕ ਹੈ?
0: ਚਲੋ ਥੋੜੇ ਠੀਕ ਹੈ, ਹਾਂਜੀ ਕੀ ਕਹਿਣਾ ਚਾਹੁੰਦੇ?
10: ਹਾਂਜੀ ਹਾਂਜੀ, ਮੈਂ ਵੀ ਐਡ ਕਰਨਾ ਚਾਹੁੰਦਾ, ਜਿਹੜੀ ਉਮਰ ਆ ਨਾ ਇੱਕ ਦੋ ਸਾਲ ਹੀ ਮਤਲਬ ਉਮਰ ਹੋਣ ਫਰਕ ਹੋਣਾ ਚਾਹੀਦਾ, ਉਹ ਵੀ ਮੁੰਡੇ ਦੀ ਉਮਰ ਮੁੰਡਾ ਵੱਡਾ ਹੋਣਾ ਚਾਹੀਦਾ ਇੱਕ ਸਾਲ, ਤੇ ਉਹ ਚ ਇਹ ਫਰਕ ਹੁੰਦਾ ਕਈ ਚੀਜ਼ਾਂ ਆਪਾਂ ਗੱਲਾਂ ਚ ਕਈ ਗੱਲਾਂ ਆਪਾਂ ਇਗਨੋਰ ਕਰਦੇ ਹਾਂ ਜਾਂ ਛੱਡ ਪਰਾਂ, ਤੇ ਜੇ ਉਮਰ ਚ ਜ਼ਿਆਦਾ ਫਰਕ ਪਵੇ ਉਹੀ ਗੱਲ ਕੁੜੀ ਜ਼ਿਆਦਾ ਸੀਰੀਅਸ ਲੈ ਲੈਂਦੀ ਆ, ਹਨਾ ਗੱਲ ਛੱਡਦੀ ਨੀ, ਆਪਾਂ ਕਹਿੰਦੇ ਆਹ ਗੱਲ ਕੀ ਮੈਟਰ ਕਰਦੀ ਆ, ਤੇ ਜੇ ਇਹੀ ਉਮਰ ਦਾ ਫਰਕ ਹੁੰਦਾ ਉਮਰ ਚ ਜਿਹੜੀ ਕੁੜੀ ਛੋਟੀ ਹੋਵੇ ਹਨਾ ਉਮਰ ਚ ਤੇ ਬਹੁਤ ਗੱਲਾਂ ਚ ਉਹਨਾਂ ਨੂੰ ਫਿਰ ਬਹੁਤ ਜ਼ਿਆਦਾ ਕਲੈਸ਼ ਹੁੰਦੇ ਆ, ਤੇ ਉਹ ਫਰਕ ਬਹੁਤ ਮੈਟਰ ਕਰਦਾ ਵਾ, ਮੁੰਡਾ ਇੱਕ ਸਾਲ ਦਾ ਫਰਕ ਸਹੀ ਰਹਿੰਦਾ ਵਾ।
0: ਅੱਛਾ ਸਰ, ਇੱਕ ਦਾ ਤੁਸੀਂ ਕਹਿੰਦੇ ਵੀ 5-7 ਦਾ ਫਰਕ ਹੋਵੇ ਤਾਂ ਵੀ ਇਸ਼ੂ ਆਉਂਦਾ?
10: ਹਾਂਜੀ ਹਾਂਜੀ, 5-7 ਦਾ ਹੁੰਦਾ ਫਰਕ ਮੇਰਾ, ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਮੇਰਾ ਤੇ ਮੇਰੀ ਵਾਈਫ ਦਾ 4 ਦਾ ਫਰਕ ਆ, ਹੁਣ ਬੜੀਆਂ ਗੱਲਾਂ ਹੁੰਦੀਆਂ ਨੇ ਜੋ ਗੱਲਾਂ ਮੈਂ ਕਹਿੰਦਾ ਛੱਡ ਪਰ ਇਗਨੋਰ ਕਰ, ਇਹ ਗੱਲ ਸੀਰੀਅਸ ਕਿਉਂ ਲੈਣੀ, ਤੇ ਉਹੀ ਮੇਰੀ ਵਾਈਫ ਕਈ ਵਾਰ ਗੱਲ ਸੀਰੀਅਸ ਲੈ ਲੈਂਦੀ, ਕਈ ਵਾਰੀ 4-5 ਘੰਟੇ ਉਹ ਗੱਲ ਹੀ ਮਾਈਂਡ ਚ ਨਿਕਲਦੀ ਨੀ, ਤੇ ਮੈਂ ਬੀਇੰਗ ਮੈਚਿਓਰ ਆਪਾਂ ਗੱਲ ਸੋਚ ਕੇ ਆਪਾਂ ਕਹਿੰਦੇ ਛੱਡ ਯਾਰ ਕੁਛ ਹੋਰ ਕਰਦੇ ਆ, ਇਹ ਗੱਲ ਤੇ ਕਿਉਂ
0: ਗਾਣੇ ਸੁਣਦੇ ਹੋ ਤੇ ਤੁਹਾਡੀ ਵਾਈਫ ਤੁਹਾਨੂੰ ਕਹਿੰਦੀ ਹੈ ਕਿ ਇਹੀ ਗਾਣੇ ਮੇਰੇ ਪਾਪਾ ਸੁਣਦੇ ਆ, ਹਨਾ? ਚਲੋ ਠੀਕ
10: ਹੈ,
0: ਨਵੀਂ ਮੈਂ ਕਮਲ ਹੀਰ ਸੁਣਦਾ ਤੇ ਮੇਰੀ ਵਾਈਫ ਮੇਰੇ ਤੋਂ ਯੰਗ ਹੈ, ਉਹਦੀ ਗਾਣੇ ਦੀ ਟੇਸਟ ਹੋਰ ਹੈ। ਕਹਿੰਦੇ ਵਾਈਫ ਮੇਰੀ ਕਿਰਾਂ ਕਹਿੰਦੀ ਕਿ ਇਹੀ ਗਾਣੇ ਮੇਰੇ ਪਾਪਾ ਸੁਣਦੇ ਜਿਹੜੇ ਤੁਸੀਂ ਸੁਣਦੇ ਹੋ। ਸੋ ਨਹੀਂ, ਦੇਖੋ ਗਾਣਿਆਂ ਚ ਵੀ ਮਿਊਜ਼ਿਕ ਟੇਸਟ ਦੇ ਵਿੱਚ ਵੀ ਫਰਕ ਆ ਹੀ ਜਾਂਦਾ। ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਕਾਲ ਕਰੋ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਜੇ ਤੁਸੀਂ ਰੂਫ ਦਾ ਕੰਮ ਟਾਈਮ ਸਿਰ ਨਾ ਕਰਵਾਇਆ, ਲੀਕ ਕੋਈ ਵੀ ਲੀਕੇਜ ਹੋ ਗਈ, ਪ੍ਰੋਬਲਮ ਬਹੁਤ ਵੱਡੀ ਹੈ ਯਾਰ, ਤੁਹਾਡੇ ਘਰ ਨੂੰ ਸਟਰਕਚਰਲ ਡੈਮੇਜ ਬਹੁਤ ਹੋ ਸਕਦੀ ਹੈ, ਤੁਹਾਡਾ ਜੇ ਰਿਪੇਅਰ ਦਾ ਥੋੜ੍ਹਾ ਬਹੁਤਾ ਖਰਚਾ ਉਹ 1000 ਚ ਆ ਸਕਦਾ ਜੇ ਰੂਫ ਰਿਪੇਅਰ ਨਾ ਕਰਾਈ, ਜਾਂ ਨਵੀਂ ਰੂਫ ਲੱਗਣ ਵਾਲੀ ਹੈ, ਕਈ ਵਾਰ 20-25-30 ਸਾਲ ਬਾਅਦ ਘਰ ਦੀ ਛੱਤ ਚੇਂਜ ਹੋਣ ਵਾਲੀ ਹੁੰਦੀ ਹੈ, ਇਹ ਰੀਜ਼ਨਲ ਰੇਟ ਦੇ ਵਿੱਚ ਕਰ ਦੇਣਗੇ, ਫੁੱਲੀ ਇੰਸ਼ੋਰਡ ਕੰਪਨੀ ਹੈ, ਤੇ ਨੰਬਰ ਹੈ 647-919-9494 6479119-9413 ਪੈਸ਼ਨ ਰੂਫਿੰਗ। ਨਿਊ ਹਾਈਟਸ ਕਿਚਨ, ਨਵੀਂ ਕਿਚਨ ਟੋਪੋ ਟੋਪ ਰੈਡੀ ਕਰਾਉਣੀ ਆ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ, ਨਵੀਂ ਕਿਚਨ, ਨਵਾਂ ਕੋਈ ਬਾਰ, ਕੋਈ ਨਵੇਂ ਇੰਟਰਟੇਨਮੈਂਟ ਯੂਨਿਟ, ਟੀਵੀ ਦੇ ਆਲੇ ਦੁਆਲੇ ਕੈਬਨਿਟਸ, ਵੈਨਿਟੀਜ਼, ਜਸਪਾਲ ਭਾਜੀ ਡਿਸਕਾਊਂਟ ਵੀ ਦੇ ਰਹੇ ਆ, ਇੱਕ ਡਬਲ ਅੰਡਰਮਾਊਂਟ ਸਿੰਕ ਫਰੀ ਦੇ ਰਹੇ ਆ। ਇਹਨਾਂ ਦਾ ਕੰਮ ਦੇਖੋ, ਮੈਂ 2-4 ਵਾਰ ਤੁਹਾਨੂੰ ਦੱਸਿਆ ਵੀ ਹੈ ਕਿ ਮੈਂ ਆਪਣੀ ਵਾਈਫ ਨੂੰ ਇਹਨਾਂ ਦਾ ਕੰਮ ਦਿਖਾਇਆ, ਉਹ ਵੀ ਕਹਿੰਦੀ ਕਿ ਨਵੀਂ ਯਾਰ ਇੰਨਾ ਸੋਹਣਾ ਕੰਮ, ਵੀ ਸਾਰਿਆਂ ਨੂੰ ਦੱਸੀ ਜ਼ਰੂਰ ਵੀ ਕੰਮ ਦੇਖਣ ਇਹਨਾਂ ਦਾ। ਸੋ ਜਦੋਂ ਲੇਡੀ ਕੋਈ ਕਹਿ ਰਹੀ ਹੈ ਫਿਰ ਯਾਰ ਤੁਹਾਨੂੰ ਪਤਾ ਹੀ ਹੈ ਕੰਮ ਵਧੀਆ ਹੀ ਹੋਣਾ। ਨੰਬਰ ਹੈ 416-459-1920 ਤੇ ਕਾਲ ਤੁਸੀਂ ਕਰ ਲੈਣੀ ਹੈ, ਜਸਪਾਲ ਰਾਏ ਬਾਈ ਜੀ, ਨਿਊ ਹਾਈਟਸ ਕਿਚਨ 6570। ਹੈਲੋ
11: ਹਾਂਜੀ ਭਾਜੀ, ਕੀ ਹਾਲ ਹੈ?
0: ਠੀਕ ਹੈ ਜੀ, ਕਿਵੇਂ ਹੋ?
11: ਬਿਲਕੁਲ ਠੀਕ ਹੈ ਸਰ, ਬੜਾ ਜ਼ਬਰਦਸਤ ਟੌਪਿਕ ਹੈ ਤੁਹਾਡਾ,
0: ਥੈਂਕ ਯੂ ਸਰ।
11: ਬਾਕੀ ਮੇਰੇ ਹਿਸਾਬ ਨਾਲ 19-20 ਦਾ ਫਰਕ ਚੱਲ ਜਾਂਦਾ, ਲੇਕਿਨ ਇਹ ਜਿਹੜੇ ਬਾਈ ਕਹਿ ਰਹੇ ਆ ਨਾ ਕਿ 15 ਦਾ 20 ਦਾ ਫਰਕ, ਉਹ ਬਹੁਤ ਫਰਕ ਹੁੰਦਾ, ਮਾਇੰਡ ਚ ਫਰਕ ਪੈ ਜਾਂਦਾ, ਫੂਡ ਚ ਫਰਕ ਪੈ ਜਾਂਦਾ, ਤੁਹਾਡੇ ਹਾਬੀ ਚ ਫਰਕ ਪੈ ਜਾਂਦਾ। ਮੈਂ ਹੁਣ ਗੱਲ ਕਰਦਾ 60 ਔਰ 25 ਵਾਲਿਆਂ ਦਾ, ਤੁਸੀਂ ਹੁਣ ਅੰਦਾਜ਼ਾ ਕਰੋ ਕਿ 60 ਵਾਲਾ ਕਿੰਨੀਆਂ ਕੁ ਦਵਾਈਆਂ ਲੈਂਦਾ ਹੋਏਗਾ, ਤੇ ਹਾਂਜੀ ਕਿਹੜੀ ਕਿਹੜੀ ਦਵਾਈ, ਬੀਪੀ ਦੀ ਲੈਂਦਾ, ਫਲਾਣੀ ਲੈਂਦਾ, ਦੂਜੀ ਲੈਂਦਾ, ਫਿਜ਼ੀਕਲ ਬੜਾ ਫਰਕ ਪੈ ਜਾਂਦਾ ਭਾਜੀ। 25 ਦਾ ਰਿਕੁਆਇਰਮੈਂਟ ਹੋਰ ਹੈ, 60 ਦੀ ਹੋਰ ਹੈ, ਠੀਕ ਹੈ। ਉਹਨੇ ਕਹਿਣਾ, ਕੁੜੀ ਨੇ ਕਹਿਣਾ ਚਲੋ ਬਾਹਰ ਚਲੀਏ ਘੁੰਮ ਫਿਰ ਆਈਏ, ਉਹਨੇ ਕਹਿਣਾ ਨਹੀਂ ਮੈਂ ਤਾਂ ਥੱਕਿਆ ਹੋਇਆ, ਮੈਂ ਤਾਂ ਹੁਣ ਲੇਟਣਾ। ਉਹਨਾਂ ਦਾ ਕਦੋਂ ਮੈਚ ਹੋਏਗੀ, ਕਦੋਂ ਉਹਨਾਂ ਦੀ ਉਹ ਕਹੇਗੀ ਜੀ ਚਲੋ ਅੱਜ ਮਟਨ ਬਣਾਉਂਦੇ ਆ ਜਾਂ ਫਲਾਣੀ, ਨਹੀਂ ਨਹੀਂ ਮੈਨੂੰ ਫਿੱਕੀ ਜੀ ਸਬਜ਼ੀ ਬਣਾ ਦੇ। ਹੁਣ ਮੇਰਾ ਮਕਸਦ ਹੈ, ਹੁਣ ਇੱਕ ਦਿਨ ਤੇ ਚੱਲ ਸਕਦਾ, ਦੋ ਦਿਨ ਚੱਲ ਸਕਦਾ, ਥਿਊਰੀ ਦੇ ਹਿਸਾਬ ਨਾਲ ਬਿਲਕੁਲ ਠੀਕ ਹੈ ਜੀ, ہم جب پسند کریں گے یہ ہو جائے گا بلوڑ, پسند پسند نہیں رہندی. اودی وجہ جد دوویں ایکو جے ہوندے نا, انہاں دی فزیکل مینٹل سچویشن ایک ہی رہندی ہے. ہن 25 سال والی نے جدو 30 سال دا ہونا نا, تے اونوں او دادا نظر آنا, ہن تاں ابو بابا نظر آندا نا, اودوں اینوں دادا نظر آنا, پھر اینوں پتا لگنا کہ 60 سال آگے دے نال کر کے میرا کی حال ہویا. سو یہ بہت تھریٹیکلی ٹھیک ہے, پریکٹیکلی ناٹ پاسبل. فلما چ ٹھیک ہے کہ جی فلم دے وچ ایک کریکٹر دو کریکٹر ہے,
0: بالکل بدل جاندیاں نے.
11: ہاں جی ہر چیز بدل جاندی پاجی. دوسرا تہاڈی شکلا بدل جاندی, تہانوں جدو ایک بندہ سونا لگ رہا ہوں ہور دساں سالا بعد سونا نہیں لگتا.
0: جی بالکل.
11: میرے کول دو تین کیس ایسے ہے گئے سی کہ انہوں نے آپے جو کروا تا ویا, 10-15 سال وہ کڑی وڈی سی, جدو انہوں نے 3-4 بچے ہو گئے, اوہدے بعد وہ منڈا جوان ہویا 30 سال دا, وہ 50 دی ہو گئی, اور وہ پھر اوہدے بعد انہیں ایک ہور شادی کی تھی. ہن اس بیچاری دا کی قصور, 50 دی جیڑی آ وہ پھر وہ آندا ہی نہیں سی, وہ کراچی ہوندا سی, وہ سیالکوٹ ہوندی سی, پھر انہوں دی ملاپ ہی نہیں سی ہوندا.
0: بالکل نہیں. ٹھیک ہے تھوڑی گل, بالکل. بہت شکریہ سر, تھینک یو سو مچ فار یور کال.
11: تھینک یو
0: جی, بہت دھنواد. سو 905-673-3337 نمبر ہے اپنا. ساڈا سکھپا جی بھی جڑ چکے ہیں گرینڈ ہوم فرنیچر تو, جتھے کہ کینیڈا ڈے لانگ ویکینڈ سیل لگن جا رہی ہے. فرائیڈے نو پنجابی لڑا لائیو ہوے گا. سو سکھپا جی کیویں ہو؟
12: بہت شکریہ, دھنواد دھنواد نبی بھائی جی. بالکل فرائیڈے سیٹرڈے سنڈے تا میلہ لگنا فرنیچر دا, پرواراں نے کسے بھی طرح دی فرنیچر دی بائنگ کرنی آ تے اس ویکینڈ نو مس نہیں کرنا. فرائیڈے سیٹرڈے سنڈے, فرائیڈے سیٹرڈے سنڈے سال دی سب تو بڑی فرنیچر دی سیل لگن جا رہی آ. کینیڈا ڈے سیل لگن جا رہی ہے, تے سال دیاں سب تو لوئسٹ پرائز دتیاں جانیاں. سو پرواراں نے پہنچنا کتھے آ جی؟ 6085 ٹومکن روڈ دے اوپر, 6685 ٹومکن روڈ. یاد رکھنا تسی بیڈ روم سیٹ لینا, سوفا سیٹ لینا, ڈائننگ ٹیبل لینا, کافی ٹیبل لینا, کنسول لینا, جا کسی بھی طرح دی فرنیچر دی بائی کرنی ہے تے لوئسٹ پرائز ملنی ہے اس ویکینڈ دے اوپر. فرائیڈے سیٹرڈے سنڈے مس نہ کرو. کسی بھی طرح دی فرنیچر دی بائی کرنی ہے تے ضرور ایک چکر لاؤ 6085 ٹومکن روڈ دے اوپر, 6685 ٹومکن روڈ, 6085 ٹومکن روڈ دے اوپر. سوفا کم بیڈ, گرے کلر دا سوفا کم بیڈ, ہزار ڈالر دا لیندے آئے ہو, 200 تو بھی گھٹ, جی ہاں 200 ڈالر تو بھی گھٹ دتا جاؤ گا سوفا کم بیڈ. فرائیڈے والے دن ایگزیکٹ پرائز دساں گے لائیو لوکیشن دے پروگرام دے اوپر. سو ضرور ایک چکر لاؤ 6085 ٹومکن روڈ دے بھی باجی.
0: کیا بات ہے, 6085 ٹومکن روڈ ہو جو ریڈی. تھینک یو سر, بہت شکریہ. جنہ جنہ نے انٹر لاکنگ کرونی ہے, تسی ڈرائیو نواں بنوانا یا تسی بیک ایڈ پکی کرونی ہے, میں تھوڑا نمبر دے رہا, میں خود بائی جی تو کام کرایا, ٹھیک ہے؟ سو جتوں میں خود آپ کام کرایا وہی نمبر تھوڑا دے رہے ہیں. TSC کنسٹرکشن دے بائی جی ہونے نے اتنا سونا کام کر دیا انٹر لاکنگ دا, میں کہنا جہاں بندہ دیکھو گا کہو گا واہ واہ واہ واہ کیا ہی باتاں نے. سو انٹر لاکنگ دا کوئی بھی کام ہوئے, یاد رکھو تسی TSC کنسٹرکشن بیک ایئر نمی بنوانی ہے, یعنی کہ پکی کرونی ہے, یا نواں ڈرائیو تیار کروانا. نمبر کی ہے لکھ لو, 416-930-4238. انہاں تو ودیا ریٹ نہیں ملنا, ٹاپ دا ریٹ. تے کیا انہاں کول ایکسپیرینس ہے, ودیا پتھر لاؤندے نے, ودیا یہ ٹیک کیئر کردے, بعد چ بھی تھوڑا لگتا کوئی پتھر ادھر ادھر آئے پیچھے نہیں ہٹتے جدوں تک کام پرفیکٹ نہیں. سو نمبر ہے 416-930-4238 تے کال کرو. جی 6183 ہلو
13: ہلو
0: سات سریکال جی, ویلکم.
13: میرج گیپ ہے نا وہ بہت زیادہ میٹر کرتا ہے. جی تسی لائف خراب کرنی ہے نا, مطلب کہنے دا پھر ساڈی جڑے میرج دا ایج گیپ ہے نا جی 10 سال تو بعد آ
0: بس ادی مطلب ادا ہی سکھو خاطر. اچھا تھو لگتا جی زیادہ ایج ہے تو بہت ویڈی پرابلم ہے,
13: ਬਹੁਤ ਵੱਡੀ, ਬਹੁਤ ਵੱਡੀ। ਮੈਨੂੰ ਜਿਦਾਂ ਠੀਕ ਲੱਗਿਆ, ਮੇਰੇ ਘਰਦਿਆਂ ਨੇ ਕਿਹਾ ਵੀ, ਪਰ ਮੈਂ ਕਿਹਾ ਨਹੀਂ ਠੀਕ ਹੈ, ਅਰੇਂਜ ਮੈਰਿਜ ਸੀ ਰਾਜੀ, ਮੈਂ ਵਿਆਹ ਕਰਾ ਲਿਆ। ਤੇ ਪਰ ਮੈਨੂੰ ਨੀ ਪਤਾ ਸੀਗਾ ਇੱਥੇ ਆ ਕੇ, ਮੈਂ ਹੁਣ ਜਿੱਦਾਂ ਨਾ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ, ਨੌਲੇਜ ਸਾਡੀ ਵੱਧਦੀ ਹੈ। ਉਸ ਵੇਲੇ ਮੈਂ ਸਿਰਫ 21 ਸਾਲਾਂ ਦੀ ਸੀ ਤੇ ਉਹ 33 ਸਾਲਾਂ ਦੀ ਸੀ, ਰਾਈਟ। ਹੁਣ ਪਤਾ ਲੱਗ ਰਿਹਾ ਕਿ ਜਿਹੜੀ ਸਾਡੀ ਲਾਈਫ ਦੇ ਵਿੱਚ, ਮੈਂ ਪਰਸਨਲ ਐਕਸਪੀਰੀਅੰਸ ਤਾਂ ਕਰਕੇ ਸ਼ੇਅਰ ਕਰਦੀ ਹਾਂ ਕਿ ਜੇ ਕਿਸੇ ਹੋਰ ਨੂੰ ਇਸ ਗੱਲ ਤੇ ਥੋੜੀ ਜਿਹੀ ਅਕਲ ਆ ਜਾਵੇ ਤਾਂ ਬੈਟਰ ਆ, ਕਿਸੇ ਦੀ ਲਾਈਫ ਨਾ ਖਰਾਬ ਹੋਵੇ, ਹਨਾ। ਤੇ ਉਹ ਛੋਟੀ ਛੋਟੀ ਡਿਫਰੈਂਸ ਬਹੁਤ ਆਉਂਦੇ ਸੀ ਸਾਡੇ ਵਿੱਚ, ਪਰ ਮੈਨੂੰ ਉਸ ਵੇਲੇ ਸਮਝ ਨਹੀਂ ਸੀ ਕਿਉਂ ਆ ਰਹੇ ਆ। ਹੁਣ ਪਤਾ ਲੱਗਦਾ ਫਿਰ ਏਜ ਮੈਟਰ ਸੀ, ਫੂਡ ਦਾ, ਬਾਹਰ ਆਉਣ ਜਾਣ ਦਾ, ਬਾਹਰ ਆਉਣ ਜਾਣ ਦਾ ਤਾਂ ਬਹੁਤ ਫਰਕ ਹੁੰਦਾ ਸੀ। ਮਤਲਬ ਕਹਿੰਦਾ ਵੀ ਜਿੱਦਾਂ ਗੱਲ ਸਹੀ ਆ ਕਿ ਜਦੋਂ ਮੈਂ ਇੰਨੀ ਜਾਂਦੀ ਸੀਗੀ, ਮੇਰਾ ਦਿਲ ਕਰਦਾ ਹੁੰਦਾ ਸੀਗਾ ਕਿ ਅਸੀਂ ਦੋਨੋਂ ਜਾਣੇ ਟਾਈਮ ਸਪੈਂਡ ਕਰੀਏ, ਬਾਹਰ ਜਾਈਏ। ਤੇ ਮੇਰੇ ਹਸਬੈਂਡ ਹੁਣ ਓਬਵੀਅਸਲੀ ਉਹ ਇੰਨੇ ਮਜ਼ਬੂਰ ਸੀਗੇ ਤੇ ਉਹਨਾਂ ਨੂੰ ਹੁੰਦਾ ਸੀਗਾ ਨਹੀਂ ਜੀ ਸਾਡੇ ਨਾਲ ਆਹ ਵੀ ਹੋਵੇ, ਸਾਡੇ ਨਾਲ ਆਹ ਵੀ ਜਾਵੇ, ਸਾਡੇ ਨਾਲ ਉਹ ਵੀ ਜਾਣ, ਸਾਡੇ ਨਾਲ ਇਹ ਵੀ ਜਾਣ। ਮਤਲਬ ਕਹਿੰਦਾ ਸਮਝੇ, ਰਾਈਟ। ਤੇ ਫਿਰ ਉਹ ਤੋਂ ਬਾਅਦ ਵਿੱਚ ਉਹਨਾਂ ਨੂੰ ਮੈਨੂੰ ਏਦਾਂ ਹੀ ਟ੍ਰੀਟ ਕੀਤਾ 25 ਸਾਲ ਤੱਕ ਕਿ ਮੈਨੂੰ ਕੁਛ ਨੀ ਪਤਾ, ਮੈਂ ਉਹਨਾਂ ਤੋਂ ਇੰਨੀ ਛੋਟੀ ਆ, ਮੈਂ ਉਹਨਾਂ ਤੋਂ ਜ਼ਿਆਦਾ ਕੰਮ ਕੀਤਾ ਇੱਥੇ। ਮੈਂ ਸਹੀ ਕਹਿੰਦੀ ਹਾਂ, ਰੇਡੀਓ ਤੇ ਕਹਿ ਰਹੀ ਹਾਂ, ਮੈਂ ਉਹਨਾਂ ਨਾਲੋਂ ਜ਼ਿਆਦਾ ਮੈਂ ਮਿਹਨਤ ਕੀਤੀ ਆ, ਪਰ ਮੇਰੇ ਕੋਲ ਕਦੇ ਮੇਰਾ ਆਪਣਾ ਪਰਸਨਲ ਅਕਾਊਂਟ ਤੱਕ ਨਹੀਂ ਮਿਲਿਆ।
0: ਸੋ ਉਹਨਾਂ ਨੇ ਕਿਸਮ ਦਾ ਤੁਹਾਨੂੰ ਬੱਚਿਆਂ ਵਾਂਗ ਟ੍ਰੀਟ ਕੀਤਾ,
13: ਬੱਚਿਆਂ ਵਾਂਗ ਰੱਖ ਲੋ ਚਾਹੇ ਜਿੱਦਾਂ ਮਰਜ਼ੀ, ਬੱਚਿਆਂ ਵਾਂਗ ਨੀ ਮੈਂ ਕਿਹਾ। ਹਾਂ ਮਤਲਬ ਕਹਿੰਦਾ ਜਿੱਦਾਂ ਏਦਾਂ ਇੱਕ ਜਿੱਦਾਂ ਨਾ ਪਾਰਟਨਰ ਤੁਸੀਂ ਟ੍ਰੀਟ ਕਰਦੇ ਹੁੰਦੇ ਆ, ਏਦਾਂ ਨੀ ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਲੱਗਦਾ ਹੁੰਦਾ ਸੀਗਾ ਕਿ ਆਲਵੇਜ਼ ਹੀ ਅੰਡਰ ਐਸਟੀਮੇਟ ਮੀ, ਕਿ ਇਹਨੂੰ ਕੁਛ ਨੀ ਪਤਾ, ਇਹ ਨਿਆਣੀ ਹੈ, ਤੇ ਮੈਂ ਕੋਈ ਸਲਾਹ ਦੇਣੀ ਕਿਸੇ ਗੱਲ ਦੇ ਵਿੱਚ ਹਾਂ ਜਾਂ ਨਾ ਕਿਸੇ ਕੰਮ ਚ ਹੋਣੀ, ਤੇ ਉਹਨਾਂ ਨੂੰ ਲੱਗਣਾ ਨਹੀਂ ਇਟਸ ਨਾਟ ਵਰਥ ਇਟ, ਕਿ ਮੈਨੂੰ ਪਤਾ ਆ ਮੈਂ ਹੀ ਕਰਨਾ ਆ। ਤੇ ਫਿਰ ਜਦੋਂ ਜਿਹੜੇ ਆ ਜਿਹੜੀਆਂ ਉਹਦੇ ਖਾਣ ਦੀਆਂ ਲੇਡੀਜ਼ ਸੀਗੀਆਂ ਨਾ, ਉਹਦੇ ਫਰੈਂਡ ਦੀਆਂ ਵਾਈਫ ਸੀਗੀਆਂ, ਤੇ ਉਹ ਜਦੋਂ ਆਪਣੇ ਘਰਾਂ ਦੇ ਵਿੱਚ ਸਾਰਾ ਕੁਛ ਉਹਨਾਂ ਦੀ ਚੱਲਦੀ ਸੀਗੀ, ਹਸਬੈਂਡ ਵਾਈਫ ਹੋ ਗਿਆ ਇੱਕ ਦੂਜੇ ਦੇ, ਤੇ ਮੈਨੂੰ ਬੜਾ ਏਦਾਂ ਫੀਲ ਹੁੰਦਾ ਸੀਗਾ ਕਿ ਵੀ ਮਤਲਬ ਕਹਿੰਦਾ ਵੀ ਇਹਨੂੰ ਉਹ ਸਾਰੀਆਂ ਚੰਗੀਆਂ ਲੱਗਦੀਆਂ ਕਿ ਉਹ ਸਾਰਾ ਕੁਛ ਕਰਦੀਆਂ, ਤੇ ਫਿਰ ਮੈਨੂੰ ਤਾਂ ਕੁਛ ਕਰਨੇ ਨੀ ਦਿੰਦੇ, ਤੇ ਮੈਂ ਕੀ ਕਰ ਸਕਦੀ ਹਾਂ ਆਪਣੀ ਮਰਜ਼ੀ ਦੇ ਨਾਲ, ਰਾਈਟ। ਤੇ ਹੌਲੀ ਹੌਲੀ ਨਾਮ ਸਾਡੀ ਪ੍ਰੋਬਲਮ ਜਿੱਦਾਂ ਛੋਟੀਆਂ ਗੱਲਾਂ ਤੇ, ਪਰ ਮੈਂ ਕਦੇ ਉਹਨੂੰ ਸ਼ੋਅ ਨੀ ਹੋਣ ਦਿੱਤਾ ਸੀ ਏਦਾਂ, ਪਤਾ ਮੈਨੂੰ ਹੁਣ ਪਤਾ ਲੱਗ ਰਿਹਾ ਵੀ ਇਹ ਏਜ ਕਰਕੇ ਹੋ ਰਿਹਾ ਸੀ। 25 ਸਾਲ ਤਾਂ ਸਾਡੇ ਲੰਘ ਗਏ ਨਾ। ਫਿਰ ਨਾ ਅਸੀਂ ਮੈਂ ਜਿੱਥੋਂ ਪਟਾਕਾ ਪਿਆ, ਫਿਰ ਅਸੀਂ ਬਾਹਰ ਗਏ, ਮਤਲਬ ਕਹਿੰਦਾ 35 ਫੈਮਿਲੀ ਮੈਂਬਰ ਗਏ, 35-35। ਉੱਥੇ ਸਾਡੀ ਮੇਰੇ ਹਸਬੈਂਡ ਦੀ ਕਜ਼ਨ ਸੀਗੇ, ਦੂਰ ਦੇ ਕਜ਼ਨ, ਉਹਦੀ ਵਾਈਫ ਗਈ ਹੋਈ ਸੀ, ਤੇ ਉਹਨਾਂ ਦੀ ਏਜ ਸੇਮ ਸੀ। ਸਾਰੇ ਫੈਮਿਲੀ ਮੈਂਬਰਾਂ ਨੇ ਵੀ ਸਾਰਿਆਂ ਨੇ ਕਿਹਾ ਕਿ ਤੂੰ ਆਪਣੀ ਵਾਈਫ ਦੇ ਨਾਲ ਟਾਈਮ ਕਿਉਂ ਨੀ ਸਪੈਂਡ ਕਰਦਾ, ਤੇਰੇ ਬੱਚੇ ਆ ਹੁਣ ਤਾਂ ਵੱਡੇ ਆ ਸੁੱਖ ਦੇ ਨਾਲ, ਉਸ ਵੇਲੇ 16 ਸਾਲਾਂ ਦੀ ਮੇਰੀ ਬੇਟੀ ਸੀਗੀ, ਤੇ 5 ਸਾਲ ਮੇਰੇ ਬੱਚੇ ਦਾ ਭੱਟੀ ਗੈਪ ਹੈ ਦੋਨਾਂ ਦਾ, ਉਹ ਬੱਚਾ ਤੁਹਾਡਾ ਨਾਲ ਹੈ ਵੀ ਭਾਬੀ ਮਾਇੰਡ ਕਰਦੀ ਹੈ ਭਾਜੀ, ਲਾਈਕ ਵੀ ਅਸੀਂ ਵੀ ਮਾਇੰਡ ਕਰਦੇ ਹਾਂ, ਤੁਸੀਂ ਸਾਡੇ ਨਾਲ ਵੀ ਨੀ ਟਾਈਮ ਸਪੈਂਡ ਕਰਦੇ, ਤੁਸੀਂ ਆਪਣੀ ਮਰਜ਼ੀ ਦੇ ਕਰਦੇ, ਅਸੀਂ ਗਰੁੱਪ ਚ ਆਏ ਆ, ਤੁਸੀਂ ਵੱਖਰੇ ਵੱਖਰੇ ਕਹਿੰਦੇ ਫਿਰੀ ਜਾਂਦੇ ਆਏ। ਤੇ ਬਸ ਫਿਰ ਉਹਨਾਂ ਨੇ ਉਨੀ ਖੁੰਦਕ ਕਰੀ ਨਾਮ, ਜਦੋਂ ਵਾਪਸ ਇੱਥੇ ਪਹੁੰਚ ਕੇ ਅਸੀਂ ਮੈਕਸੀਕੋ ਤੋਂ 1 ਵੀਕ ਦਾ ਟ੍ਰਿਪ, ਇੱਥੇ ਪਹੁੰਚ ਕੇ 2 ਸਾਲ ਤੱਕ ਉਹਨਾਂ ਨੇ ਮੈਨੂੰ ਇੰਨਾ ਮੇਰਾ ਬੁਰਾ ਹਾਲ ਕੀਤਾ, ਇੰਨਾ ਮੈਨੂੰ ਕੋਸਿਆ, ਇੰਨੀ ਮੈਨੂੰ ਸਟ੍ਰੈਸ ਦਿੱਤੀ ਕਿ ਮੈਂ ਡਿਪਰੈਸ਼ਨ ਚ ਚਲੀ ਗਈ ਸੀ। ਆਈ ਹੈਡ ਟੂ ਗੋ ਥਰੂ ਦ ਮੈਡੀਕਲ ਐਂਡ ਦੈਨ ਐਟ ਦ ਐਂਡ ਫਿਰ ਵੀ ਉਹ ਸਾਨੂੰ ਛੱਡ ਕੇ ਚੱਲ ਗਏ। ਹੁਣ ਸਾਡੇ 25 ਸਾਲਾਂ ਦਾ ਬੱਚਾ ਆ, ਮੇਰੀ 20 ਸਾਲ ਦੀ ਬੇਟੀ ਆ, ਮਤਲਬ ਕਹਿੰਦਾ ਰਾਈਟ। ਤੇ ਉਹ ਸਾਨੂੰ ਨਾ ਬੁਲਾਉਂਦੇ ਆ, ਨਾ ਚਲਾਉਂਦੇ ਆ, ਨਾ ਕੋਈ ਖਰਚਾ, ਨਾ ਪਾਣੀ, ਇਕਦਮ ਮੈਨੂੰ ਬਿਲਕੁਲ ਕਿਸੇ ਕੰਮ ਦਾ ਵੀ ਨੀ ਪਤਾ ਸੀ, ਸਾਰਾ ਕੁਛ ਮੈਂ ਨਵੇਂ ਸਿਰੋਂ ਲਰਨ ਕੀਤਾ, ਸਾਰਾ ਕੁਛ ਆਪ ਕਰਦੀ ਹੈ। ਮੈਂ ਇੱਦਾਂ ਕਹਿਣਾ ਚਾਹੁੰਦੀ ਹਾਂ ਬਈ ਆਈ ਵਿਸ਼ ਕਿ ਜਾਏ ਸਾਰਾ ਕੁਛ ਪਹਿਲਾਂ ਹੋ ਜਾਂਦਾ, ਪਰ ਜਾ ਮਤਲਬ ਕਿ ਏਜ ਗੈਪ ਨਹੀਂ ਹੋਣਾ ਚਾਹੀਦਾ ਬਿਲਕੁਲ।
0: ਥੈਂਕ ਯੂ ਜੀ, ਤੁਸੀਂ ਦੇਖੋ ਰੀਲੀ ਅਪਰੀਸ਼ੀਏਟ, ਤੁਸੀਂ ਸ਼ੇਅਰ ਕੀਤਾ, ਥੈਂਕ ਯੂ ਸੋ ਮਚ। ਕਿਸੇ ਨੂੰ ਹੋ ਸਕਦਾ ਕਿ ਤੁਹਾਡੀ ਗੱਲ ਸੁਣ ਕੇ ਕੋਈ ਨਾ ਕੋਈ ਲੈਸਨ ਮਿਲੇ, ਬਟ ਬਹੁਤ ਧੰਨਵਾਦ, ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ. ਥੋੜ੍ਹਾ ਜਿਹਾ ਮੈਂ ਲੰਬਾ ਇਹਨਾਂ ਦਾ ਤਾਂ ਸੁਣਿਆ ਕਿਉਂਕਿ ਯਾਰ ਦੇਖੋ ਹੱਡ ਬੀਤੀ ਹੈ, ਹੱਡ ਬੀਤੀ ਬੰਦਾ ਸ਼ੇਅਰ ਕਰਦਾ ਨਾ, ਬਹੁਤ ਬੰਦਾ ਇਮੋਸ਼ਨਸ ਨਾਲ ਉਮੀਦਾਂ ਨਾਲ ਸ਼ੇਅਰ ਕਰਦਾ, ਸੋ ਮੈਂ ਕਿਹਾ ਗੱਲ ਸੁਣਨੀ ਬਣਦੀ ਹੈ. ਦੋ ਮੈਸੇਜ ਦੇ ਦਈਏ, ਇੱਕ ਤਾਂ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਤਾਂ ਰੋਇਲ ਆਟੋ ਸੈਂਟਰ, ਸਟੀਲਸ ਅਤੇ ਮੈਲਨੀ, ਅਫੋਰਡੇਬਲ, ਰਿਲਾਇਬਲ, ਟਰੱਸਟਵਰਦੀ ਓਇਲ ਚੇਂਜ ਕਰਵਾਉਣਾ, ਤੁਸੀਂ ਨਵੇਂ ਕਹਿ ਲਓ ਕਿ ਨਵੀਆਂ ਬ੍ਰੇਕਾਂ ਆਦਿ ਪਵਾਉਣੀਆਂ ਤਾਂ ਰੋਇਲ ਆਟੋ ਸੈਂਟਰ ਰਾਜਬਾਈ ਜੀ, 905-799-1478-905-799-1498-1498-1498-1498. ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ. ਸਬਜ਼ੀ ਮਾਰਕੀਟ 'ਤੇ ਇੱਕ ਵਾਰ ਤੁਸੀਂ ਗੇੜਾ ਮਾਰਿਆ, ਸਬਜ਼ੀ ਮਾਰਕੀਟ 'ਤੇ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ. ਅਤੇ ਇੱਥੇ ਚਿਕਨ ਲੈਗ ਬਾਏ ਵਨ ਗਿੱਟ ਵਨ ਫਰੀ, ਬਿਰਿਆਨੀ ਬਾਏ ਵਨ ਗਿੱਟ ਵਨ ਫਰੀ, ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ. ਸਬਜ਼ੀ ਮਾਰਕੀਟ 'ਤੇ ਪਹੁੰਚੋ ਜ਼ਰੂਰ. ਐਚ ਕੇ ਮੂਵਰਸ ਨੰਬਰ ਵਨ ਟੀਮ, ਐਂਡ ਐਚ ਕੇ ਮੂਵਰਸ ਜੇ ਤੁਸੀਂ ਮੂਵ ਹੋ ਰਹੇ ਹੋ ਤਾਂ ਇਹਨਾਂ ਨੂੰ ਇੱਕ ਵਾਰ ਫੋਨ ਘੁਮਾ ਲਓ. ਸਭ ਤੋਂ ਵਧੀਆ ਮੂਵਿੰਗ ਕੰਪਨੀ, ਇਹਨਾਂ ਕੋਲ 25-30 ਸਾਲ ਦਾ ਐਕਸਪੀਰੀਅੰਸ ਹੈ. ਜੇ ਕਲੋਜ਼ਿੰਗ ਅੱਗੇ ਜਾ ਕੇ 6-7 ਮਹੀਨਿਆਂ ਨੂੰ ਤਾਂ ਇਹਨਾਂ ਕੋਲ ਕੀ ਕਹਿੰਦੇ ਹੁੰਦੇ ਆ, ਸਟੋਰੇਜ ਵੀ ਅਵੇਲੇਬਲ ਹੈ. 416-524-6704 HK Movers. ਕਿਹੜਾ ਗਾਣਾ ਲਾਈਏ ਤੁਹਾਡੇ ਲਈ ਯਾਰ? ਅੱਜ ਦੇ ਟੋਪਿਕ ਨਾਲ ਤਾਂ ਜੁੜਿਆ ਕੋਈ ਹੋਣਾ ਨਹੀਂ, ਬਟ ਦੋ ਬੋਲ ਸੁਣ ਲਈਏ. ਬੰਦਾ ਬਣ ਜਾ ਦਿਲਾਂ ਦੇ ਜਾਨੀਆਂ, ਆਹਾ ਵਾਹ ਵਾਹ.

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984

0: really good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6474-1557। ਵੈਰੀ ਗੁੱਡ। ਓਕੇ, ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਕਿਆ ਗੀਤ ਹੈ, ਕਰੀ ਨਾ ਤੂੰ ਚੇਤੇ ਹੈ, ਵਾਹ ਵੀ ਵਾਹ ਵਾਹ, ਬਹੁਤ ਹੀ ਕਮਾਲ। ਸੋ ਓਕੇ, ਫੀਫਾ ਵਰਲਡ ਕੱਪ ਦੇ ਵਿੱਚ ਕੀ ਬਣ ਰਿਹਾ ਰਵੀ? ਬ੍ਰਾਜ਼ੀਲ 3-0 ਤੇ ਨੇਮਾਰ ਸਾਹਿਬ ਕਿਵੇਂ ਖੇਡ ਰਿਹਾ ਅੱਜ? ਮੈਨੂੰ ਲੱਗੇ ਨੇਮਾਰ ਨੇ ਸ਼ਾਇਦ ਗੋਲ ਗੋਲ ਕਰਤਾ, ਬਟ ਓਕੇ। ਸੋ ਖੈਰ, 3-0 ਦੇ ਫਰਕ ਦੇ ਨਾਲ ਬ੍ਰਾਜ਼ੀਲ ਸਕਾਟਲੈਂਡ ਨੂੰ ਬੀਟ ਕਰ ਰਿਹਾ। ਅਤੇ ਬ੍ਰਾਜ਼ੀਲ ਵਾਲੇ ਦੇਖਿਆ, ਮੈਂ ਕਿਹਾ ਸੀ ਨਾ ਤੁਹਾਨੂੰ ਵੀ ਚੱਕੀ ਜਾ ਰਹੇ ਆ ਫੱਟੇ। ਸੋ ਵੈਰੀ ਗੁੱਡ, ਦੇਖ ਕੇ ਮਜ਼ਾ ਆਉਂਦਾ ਕਿਉਂਕਿ ਬ੍ਰਾਜ਼ੀਲ ਇੱਕ ਬੜੀ ਲੈਜੈਂਡਰੀ ਟੀਮ ਹੈ। ਲੈਟਸ ਸੀ, ਦੇਖਦੇ ਹਾਂ ਕੀ ਬਣਦਾ ਟਿਲ ਦ ਐਂਡ ਆਫ ਦ ਮੈਚ। ਕੱਲ੍ਹ ਨੂੰ ਕਿਹੜੇ ਮਿੱਤਰ ਸੱਜਣ ਸਾਡੇ ਖੇਡ ਰਹੇ ਨੇ? ਸੋ ਕੱਲ੍ਹ ਨੂੰ ਥਰਸਡੇ ਹੈ, ਰਾਈਟ? ਕੱਲ੍ਹ ਨੂੰ ਵਾਲੇ ਜਰਮਨੀ ਵਿਲ ਬੀ ਪਲੇਇੰਗ, USA ਖੇਡ ਰਿਹਾ ਅਤੇ ਨਾਲ ਦੀ ਨਾਲ ਆਸਟ੍ਰੇਲੀਆ ਵਾਲੇ ਵੀ ਖੇਡ ਰਹੇ ਆ। ਪਰਸੋਂ ਨੂੰ ਫਿਰ ਸਪੇਨ ਦਾ ਮੈਚ ਹੈ। ਸਪੇਨ ਐਤਕੀ ਠੀਕ ਠੀਕ ਹੈ, ਜੋ ਉਮੀਦਾਂ ਸੀਗੀਆਂ ਹਜੇ ਉਸ ਲੈਵਲ ਤੱਕ ਨਹੀਂ ਬਦਲਤ ਸੀ। ਦੇਖਦੇ ਹਾਂ ਕੀ ਬਣਦਾ। ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਗੱਲ ਅਸੀਂ ਅੱਜ ਕਰ ਰਹੇ ਸੀ ਏਜ ਗੈਪ ਦੇ ਵਾਰ, ਵਿਆਹਾਂ ਸ਼ਾਦੀਆਂ ਦੇ ਵਿੱਚ ਕਿੰਨਾ ਕੁ ਏਜ ਗੈਪ ਹੋਣਾ ਚਾਹੀਦਾ, ਕਿੰਨਾ ਕੁ ਨਹੀਂ। ਇੱਕ ਹੁਣੇ ਸਾਡੇ ਇੱਕ ਲੇਡੀ ਕਾਲਰ ਕਾਲ ਕਰਕੇ ਹਟਿਆ, ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਉਹਨਾਂ ਨੇ। ਕਹਿੰਦੇ ਨਵੀਂ, ਮੇਰੇ ਹਸਬੈਂਡ ਮੇਰੇ ਤੋਂ 10-12 ਸਾਲ ਵੱਡੇ ਸੀ ਅਤੇ ਕਹਿੰਦੇ ਮੈਨੂੰ ਬਹੁਤ ਦਿੱਕਤਾਂ ਆਈਆਂ ਵੀ ਉਹਨਾਂ ਨੇ ਮੈਨੂੰ ਕੋਈ ਘਰ ਦੀ ਚੀਜ਼ ਨਹੀਂ ਦੱਸਣੀ। ਇੱਕ ਕਿਸਮ ਨਾਲ ਮੈਂ ਉਹਨਾਂ ਦੀ ਸਟੋਰੀ ਤੋਂ ਬਾਅਦ ਨੋਟਿਸ ਕੀਤਾ ਵੀ ਉਹਨਾਂ ਨੂੰ ਬੱਚਿਆਂ ਵਾਂਗ ਟ੍ਰੀਟ ਕੀਤਾ। ਕਹਿੰਦੇ ਫਿਰ ਬਾਹਰ ਅੰਦਰ ਜਾਣਾ, ਕੋਈ ਮੇਰੀ ਕਦਰ ਨਹੀਂ, ਕੋਈ ਮੇਰੀ ਪੁੱਛ ਗਿੱਛ ਨਹੀਂ। ਜਦੋਂ ਕਿ ਉਹਨਾਂ ਦੇ ਫਰੈਂਡ ਸੀਗੇ, ਉਹਨਾਂ ਦੀਆਂ ਘਰ ਵਾਲੀਆਂ ਘਰ ਦਾ ਬਹੁਤ ਕੰਮ ਕਰਦੀਆਂ ਸੀ, ਸੰਭਾਲਦੀਆਂ ਸੀ, ਉਹਨਾਂ ਨੂੰ ਪਤਾ ਸੀ ਘਰ 'ਚ ਕੀ ਹੋ ਰਿਹਾ। ਅਤੇ ਕਹਿੰਦੇ ਫਿਰ ਅਕਸਰ ਐਂਡ 'ਤੇ ਜਾ ਕੇ ਫਿਰ 25 ਸਾਲਾਂ ਬਾਅਦ ਬਹੁਤ ਪੰਗੇ ਪਏ ਅਤੇ ਉਹਨਾਂ ਨੇ ਫਿਰ ਛੱਡ ਹੀ ਦਿੱਤਾ। ਹੁਣ ਕਹਿੰਦੇ ਮੈਂ ਆ, ਮੇਰੇ ਬੱਚੇ ਨੇ ਅਤੇ ਦੈਟਸ ਇਟ। ਸ਼ੀ ਫੇਸਡ ਮੈਨੀ ਪ੍ਰੋਬਲਮਸ। ਉਹ ਕਹਿੰਦੇ ਕਿ ਨਾ ਵੀ ਏਜ ਗੈਪ ਬਸ ਖੂਹ 'ਚ ਛਾਲ ਮਾਰਨ ਦੇ ਬਰਾਬਰ ਹੈ। ਕਹਿੰਦੇ ਕਿ 10-12-15-20 ਸਾਲ ਦੀ ਏਜ ਗੈਪ ਕਦੇ ਨਹੀਂ ਕਿਸੇ ਵਿਆਹ ਸ਼ਾਦੀ ਹੋਣੀ ਚਾਹੀਦੀ। ਸੋ ਤੁਹਾਡਾ ਕੀ ਓਪੀਨੀਅਨ ਹੈ, ਕਿੰਨੀ ਕੁ ਏਜ ਗੈਪ ਇੱਕ ਰਿਸ਼ਤੇ ਦੇ ਵਿੱਚ ਚੱਲ ਜਾਂਦੀ ਹੈ? ਜੇ ਹੁਣ ਬੰਦਾ 40 ਸਾਲਾਂ ਦਾ, ਲੇਡੀ 30 ਸਾਲਾਂ ਦੀ ਹੈ, ਕੀ ਉਹ ਠੀਕ ਹੈ? ਜੇ ਬੰਦਾ 40 ਦਾ ਅਤੇ ਕੁੜੀ 25 ਦੀ ਹੈ, ਕੀ ਉਹ ਠੀਕ ਹੈ? ਜੇ ਬੰਦਾ 35 ਦਾ ਅਤੇ ਕੁੜੀ 20 ਦੀ ਹੈ, ਕੀ ਉਹ ਠੀਕ ਹੈ? ਕਿਸ ਲੈਵਲ ਤੱਕ ਦੀ ਤੁਹਾਨੂੰ ਲੱਗਦਾ ਕਿ ਏਜ ਗੈਪ ਠੀਕ ਹੈ, ਕਿਸ ਲੈਵਲ ਤੱਕ ਦੀ ਨਹੀਂ? ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 9056733337 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਵਿਆਹ ਸ਼ਾਦੀ ਦਾ ਫੰਕਸ਼ਨ ਹੈ, ਮੱਲੀ ਟੈਂਟ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ, ਮੱਲੀ ਟੈਂਟ ਸਰਵਿਸਿਜ਼। ਅਤੇ ਨਾਲ ਦੀ ਨਾਲ ਲਗਜ਼ਰੀ ਪੋਰਟੇਬਲ ਵਾਸ਼ਰੂਮ, ਡਾਂਸ ਫਲੋਰ, ਸਟੇਜ, ਟੇਬਲ, ਚੇਅਰਾਂ ਸਾਰਾ ਕੁਛ ਰੈਂਟ ਕਰਦੇ ਨੇ। 6479999 ਤੁਸੀਂ ਨੰਬਰ ਨੋਟ ਕਰੋ, 6479992569 6479992569 ਮੱਲੀ ਟੈਂਟ ਸਰਵਿਸਿਸ। ਅਤੇ ਗਿੱਲ ਫਾਰਮ 'ਤੇ ਪਹੁੰਚੋ ਜਿੱਥੇ ਕਿ ਫਰੈਸ਼ ਤੁਹਾਨੂੰ ਚੱਕੀ ਦਾ ਆਟਾ ਮਿਲ ਰਿਹਾ, ਸਟੋਨ ਪੱਥਰ ਦੀ ਚੱਕੀ ਵਿੱਚ ਪੀਸਿਆ ਹੋਇਆ ਆਟਾ, ਮੱਕੀ ਦਾ ਆਟਾ, ਉਹਦੇ ਨਾਲ ਨਾਲ ਬਾਜਰਾ, ਉਹਦੇ ਨਾਲ ਨਾਲ ਬੇਸਣ, ਉਹਦੇ ਨਾਲ ਨਾਲ ਹੋਲ ਵੀਟ, ਰਾਗੀ, ਹਾਈ ਇਨ ਫਾਈਬਰ, ਬਹੁਤ ਹੀ ਕਮਾਲ ਦੀ ਕੁਆਲਿਟੀ ਦਾ ਆਟਾ। ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ। ਤੇ ਹਰੀਆਂ ਤਾਜ਼ੀਆਂ ਸਬਜ਼ੀਆਂ, ਮਟਰ, ਪਾਲਕ, ਧਨੀਆ, ਜ਼ੁਕੀਨੀ, ਟਮਾਟਰ, ਫਾਰਮ ਦੇ ਆਲੂ, ਬੈਂਗਣ, ਡਿਕਸੀ ਕਿੰਗ ਰੋਜ਼ 10 ਤੋਂ 7 ਖੁੱਲਦੇ ਆ ਫਰੈਸ਼ ਫਾਰਮ, ਤੇ ਜਾ ਕੇ ਇੰਜੋਏ ਕਰੋ। 7715 ਹੈਲੋ।

0: ਉਸ ਸ਼ੋਅ ਦੇ ਵਿੱਚ ਸਾਰੀ ਫਿਰ ਉਹ ਹੈਲਪ ਕਰਦੇ ਨੇ ਥੋੜੀ ਇਦਾਂ ਦੀ। ਅਸੀਂ ਹੋਰ ਵਿਸ਼ੇ ਤੇ ਗੱਲ ਕਰ ਰਹੇ ਹਾਂ, ਸਾਡੇ ਵਿਸ਼ੇ ਤੇ ਕਿਸੇ ਨੇ ਡਿਸਕਸ਼ਨ ਕਰਨੀ ਹੈ, ਤੁਸੀਂ ਆਪਣਾ ਓਪੀਨੀਅਨ ਦੇਣਾ, ਤਾਂ ਸਟੂਡੀਓ ਦਾ ਨੰਬਰ ਹੈ 905-673-3337, 905-673-3337 ਸਟੂਡੀਓ ਦਾ ਨੰਬਰ ਹੈ। 1542 ਹਾਂਜੀ
1: ਹਾਂਜੀ ਨਵੀਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਹਾਂਜੀ
1: ਹਾਂਜੀ, ਅੱਗੇ ਵੀ ਆਪਾਂ ਕੱਲ ਪਰਸੋਂ ਵੀ ਇਸੇ ਵਿਸ਼ੇ ਤੇ ਆਪਾਂ ਵੀ ਜਿਹੜਾ ਏਜ ਦਾ ਗੈਪ ਆਪਣਾ ਵਿਆਹ ਦਾ ਮੈਰਿਜ ਦਾ ਵੀ ਕਿੰਨਾ ਕੁ ਗੈਪ ਹੋਣਾ ਚਾਹੀਦਾ, ਤੇ ਉਧਰ ਵੀ ਆਪਾਂ ਓਪੀਨੀਅਨ ਦਿੱਤਾ ਸੀ ਵੀ ਵੱਧ ਤੋਂ ਵੱਧ ਸਾਲ ਦਾ ਫਰਕ ਜਾਂ ਦੋ ਸਾਲ ਜਾਂ ਦੋ ਇੱਕ ਦੋ ਸਾਲ ਚੱਲ ਸਕਦਾ ਜ਼ਿਆਦਾ ਫਰਕ, ਫਿਰ ਮੇਰੇ ਮੁਤਾਬਕ ਤੇ ਮੁਸ਼ਕਲ ਹੀ ਆ, ਕਿਉਂਕਿ ਇੱਕ ਜੇ ਜ਼ਿਆਦਾ ਏਜ ਦਾ ਫਰਕ ਹੈ, ਇੱਕ ਮਨ ਨੂੰ ਪਰਸਨ ਜਾਣਾ ਵਾ ਉਹਦੀ ਸੋਚ ਦਾ ਥਿੰਕਿੰਗ ਦਾ ਹਰੇਕ ਗੱਲ ਦਾ ਫਰਕ ਪੈ ਜਾਂਦਾ, ਇੱਕ ਘੱਟ ਆ ਤੇ ਖੁਸ਼ੀ ਕਮੀ ਕਿਤੇ ਜਾਣਾ ਜਾਂ ਕਿਤੇ ਮਤਲਬ ਕੋਈ ਪਸੰਦ ਦੀ ਗੱਲ ਜਾਂ ਕਿਤੇ ਫੇਵਰੇਟ ਦੀ ਗੱਲ, ਉਮਰ ਤੇ ਲਿਆ ਜਾਂਦਾ ਬੰਦੇ ਦਾ ਫਰਕ ਪਏ, ਤੇ ਗੈਪ ਘੱਟ ਤੋਂ ਘੱਟ ਹੀ ਹੋਣਾ ਚਾਹੀਦਾ, ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ, ਜਿਹੜਾ ਮੇਰਾ ਓਪੀਨੀਅਨ। ਤੇ ਦੂਜਾ ਵੀਰ ਦੀ ਬੇਨਤੀ ਇੱਕ ਤੁਹਾਨੂੰ ਕੱਲ ਵੀ ਕੀਤੀ ਵੀ ਕੋਈ
0: ਠੀਕ ਹੈ, ਥੈਂਕ ਯੂ ਵੈਰੀ, ਥੈਂਕ ਯੂ ਜ਼ਰੂਰ, ਥੈਂਕ ਯੂ ਸੋ ਮਚ। ਸੋ 905-673-3337 ਨੰਬਰ ਹੈ ਆਪਣਾ, 905-673-3337, 905-673-3337 ਆਪਣਾ ਫੋਨ ਨੰਬਰ ਹੈ, ਤੇ ਅਗਲੀ ਕਾਲ ਵੀ ਲਵਾਂਗੇ ਕੀ ਤੁਹਾਡਾ ਖਿਆਲ ਹੈ। ਹੁਣ ਇੱਕ ਵੀਰ ਦਾ ਫੋਨ ਆਇਆ, ਉਹ ਕਹਿੰਦੇ ਨਵੀਂ ਯਾਰ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਮੈਟਰ ਕਰਦਾ, ਕਹਿੰਦੇ ਜੇ ਹੁਣ ਤੁਹਾਨੂੰ ਇਨਸਾਨ ਹੀ ਪਸੰਦ ਆ, ਤੁਸੀਂ ਇਨਸਾਨ ਦੀ ਉਮਰ ਤੋਂ ਕੀ ਲੈਣਾ, ਕੀ ਲੈਣਾ ਦੇਣਾ ਤੁਹਾਡਾ। ਉਹਨਾਂ ਦੀ ਵੀ ਗੱਲ ਠੀਕ ਹੈ, ਜੇ ਇੱਕ ਦੂਜੇ ਨਾਲ ਤੁਹਾਡੀ ਅੰਡਰਸਟੈਂਡਿੰਗ ਹੈ, ਤੁਸੀਂ ਸਮਾਂ ਬਿਤਾਇਆ ਅਗਲੇ ਨਾਲ, ਸਮਾਂ ਬਿਤਾ ਕੇ ਤੁਹਾਨੂੰ ਕਹਿੰਦੇ ਹੁੰਦਾ ਨਾ ਵੀ ਖੁਸ਼ੀ ਮਿਲੀ, ਤਾਂ ਹੋਰ ਕੀ ਚਾਹੀਦਾ। ਸੋ ਬੜੇ ਲੋਕਾਂ ਦਾ ਵੱਖਰਾ ਵੱਖਰਾ ਓਪੀਨੀਅਨ ਹੈ, ਤੇ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ। ਤੇ ਅੱਜ ਦੀ ਗੱਲਬਾਤ ਸਾਡੀ ਏਜ ਗੈਪ ਦੇ ਰਿਗਾਰਡਿੰਗ ਹੋ ਰਹੀ ਹੈ, ਤੇ ਤੁਸੀਂ ਆਪਣੇ ਦੇਖੋ ਜਦੋਂ ਨਾ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਉਹ ਸਭ ਤੋਂ ਵਧੀਆ, ਹੱਡ ਬੀਤੀ ਹੋਵੇ ਵੀ ਨਵੀਂ ਯਾਰ। ਅਸੀਂ ਹੁਣ ਇੱਕ ਲੇਡੀ ਨੇ ਜਿਵੇਂ ਸ਼ੇਅਰ ਕੀਤਾ ਕਿ ਮੈਂ 25 ਸਾਲ ਤੰਗ ਰਹੀ ਹਾਂ ਏਸੀ ਚੱਕਰ ਕਰਕੇ, ਤੇ ਮੈਂ ਤਾਂ ਕਿਸੇ ਨੂੰ ਕਦੇ ਰੈਕਮੈਂਡ ਨਾ ਕਰਾਂ। ਸੋ ਹਰੇਕ ਦਾ ਐਕਸਪੀਰੀਅੰਸ ਉਹ ਸਭ ਤੋਂ ਵੈਲਿਊਬਲ ਹੁੰਦਾ, ਕਿਉਂਕਿ ਪ੍ਰੈਕਟੀਕਲੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਾਂ। ਆਸ ਦੀ ਕਿਰਨ ਵਾਲਿਆਂ ਦਾ ਨੰਬਰ ਤੁਹਾਨੂੰ ਦਿੰਦੇ ਹਾਂ, ਆਸ ਦੀ ਕਿਰਨ।
2: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ
0: ਸੋਰੀ ਆਸ ਦੀ ਕਿਰਨ ਦਾ ਮੈਸੇਜ ਇੱਕ ਵਾਰ ਫਿਰ ਤੋਂ ਸੁਣਿਓ।
2: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਕਿਆ ਬਾਤ ਹੈ, 99-151-54-548 ਆਸ ਦੀ ਕਿਰਨ ਦੀ ਟੀਮ ਨੂੰ ਕਾਲ ਕਰੋ। ਐਨਕਾਂ ਚਾਹੀਦੀਆਂ ਨੇ ਜੇ ਤੁਹਾਡੀ ਤੁਹਾਨੂੰ ਨਿਗਾਹ ਦੀਆਂ ਚਾਹੀਦੀਆਂ ਜਾਂ ਸਨਗਲਾਸਿਸ ਚਾਹੀਦੀਆਂ ਬਿਯੋਂਡ ਆਈਵਰ, ਡਾਇਰੈਕਟ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਵੀ ਬਿਲਿੰਗ ਕਰਦੇ ਨੇ, ਉਹਦੇ ਨਾਲ ਨਾਲ ਆਈ ਡਾਕਟਰ ਵੀ ਅਵੇਲੇਬਲ ਨੇ। ਬੱਚੇ ਜਿਹੜੇ 19 ਸਾਲ ਤੋਂ ਉਮਰ ਦੀ ਘੱਟਦੇ ਨੇ ਉਹਨਾਂ ਦੀ ਨਿਗਾਹ ਚੈੱਕ ਫਰੀ ਹੈ, 65 ਸਾਲ ਤੋਂ ਵੱਧ ਦਾ ਕੋਈ ਹੈ ਉਹਨਾਂ ਦੀ ਵੀ ਨਿਗਾਹ ਦੀ ਚੈੱਕ ਫਰੀ ਹੈ। ਹੰਬਰ ਵੈਸਟ ਗੋਰਵੇ ਬਿਯੋਂਡ ਆਈਵਰ ਬਹੁਤ ਟੋਪ ਦੀ ਸਰਵਿਸ। 905-793-3937 ਇੱਕ ਮੈਂ ਤੁਹਾਨੂੰ ਫੈਸ਼ਨ IQ ਦੀ ਨਵੀਂ ਡੀਲ ਦੱਸਦਾ। ਹੁਣੇ ਮੈਨੂੰ ਮੈਸੇਜ ਆਇਆ ਫੈਸ਼ਨ IQ ਇਸ ਵੀਕਐਂਡ ਡੀਲ ਸ਼ੁਰੂ ਹੋ ਰਹੀ ਹੈ 27 ਤਰੀਕ ਤੋਂ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045157। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ